0: ਆਪ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: Get ready! GTA, are you-

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ

0: ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
1: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
2: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਕਿ ਇਹ ਠੀਕ ਹੈ ਪਰ ਜਿਹੜੇ ਸਾਡੇ ਟਰੱਕਾਂ ਵਾਲੇ ਯਾਰਡ ਵਾਲੇ ਮਿੱਤਰ ਸੱਜਣ ਨੇ ਤੁਹਾਡੇ ਕੋਲ ਟਰੱਕ ਯਾਰਡ ਹੈ ਨਾ ਟਰੱਕ ਯਾਰਡ ਦੀ ਮੋਨੀਟਰਿੰਗ ਤੁਸੀਂ ਇਹਨਾਂ ਕੋਲੋਂ ਕਰਾਓ ਬਹੁਤ ਜ਼ਬਰਦਸਤ ਟੀਮ ਹੈ ਇਹਨਾਂ ਨੇ 25-30 ਕੈਮਰੇ ਲਾ ਦੇਣੇ ਜਿੰਨੇ ਵੀ ਕੈਮਰਿਆਂ ਦੀ ਲੋੜ ਹੈ ਤੇ ਕੋਈ ਬੈਠਾ 24 ਘੰਟੇ ਦੇਖ ਰਿਹਾ ਵੀ ਕੌਣ ਆ ਰਿਹਾ ਕੌਣ ਜਾ ਰਿਹਾ ਤੁਹਾਨੂੰ ਰਿਪੋਰਟ ਮਿਲੂਗੀ ਹਰ ਦਿਨ ਦੀ ਜੇ ਤੁਸੀਂ ਚਾਹੁੰਦੇ ਹੋ ਇਸ ਵੇਲੇ ਆਹ ਬੰਦਾ ਇਸ ਵੇਲੇ ਆਹ ਬੰਦਾ ਗਿਆ ਸੋ ਗੇਜ਼ਰ ਮੋਨੀਟਰਿੰਗ ਕੰਪਨੀ ਹੈ ਟਰੱਕ ਯਾਰਡ ਦੀ ਮੋਨੀਟਰਿੰਗ ਕਰਵਾਓ ਇਹਨਾਂ ਕੋਲ ਬੜੀਆਂ ਵੱਡੀਆਂ ਵੱਡੀਆਂ ਟਰੱਕਿੰਗ ਕੰਪਨੀਆਂ ਸਾਈਨ ਅਪ ਕੀਤੀਆਂ ਹੋਈਆਂ ਨੇ 905-520-5200 905-520-5200 ਤੁਹਾਨੂੰ ਨਾ ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਬਿਜ਼ਨਸ ਦੇ ਕੋਈ ਨੰਬਰ ਤੁਹਾਡੇ ਤੋਂ ਲਿਖਿਆ ਨਹੀਂ ਜਾਂਦਾ ਮੇਰੇ ਤੋਂ ਲੈ ਲਿਆ ਕਰੋ ਇੰਸਟਾਗ੍ਰਾਮ ਤੇ ਮੈਸੇਜ ਕਰਦਾ ਕਰੋ ਪੇਜ ਆ ਪੰਜਾਬੀ ਲੈਣਾ PUNJABILEHRAN ਇੰਸਟਾਗ੍ਰਾਮ ਉੱਤੇ ਮੈਸੇਜ ਕਰਦਾ ਕਰੋ ਕੋਈ ਵੀ ਨੰਬਰ ਚਾਹੀਦੇ ਹੈ ਕਿਸੇ ਵੀ ਸਾਡੇ ਸਪੋਂਸਰ ਦੇ ਇੰਸਟਾਗ੍ਰਾਮ PUNJABILEHRAN ਪੰਜਾਬੀ ਦਾ ਪੇਜ ਹੈ ਗਰੋਸਰੀ ਕਰਨੀ ਹੈ ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ ਕੈਨੇਡੀ ਡੂਗਲ ਦਾ ਕੋਰਨਰ ਕੈਨੇਡੀ ਮੇਫੀਲਡ ਦੇ ਨਾਲ ਫਰੈਸ਼ ਫੂਡ ਸੈਂਟਰ ਫਰੈਸ਼ ਫੂਡ ਸੈਂਟਰ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਇਹਨਾਂ ਨੇ ਡੇਲੀ ਹਰ ਰੋਜ਼ ਲਾਈਵ ਸਟੇਸ਼ਨ ਲਾਏ ਹੁੰਦੇ ਆ ਤੁਸੀਂ ਸਿੰਪਲੀ ਇੰਡੀਆ 'ਤੇ ਜਾਓਗੇ ਤਾਂ ਲਾਈਵ ਅਨਲਿਮਿਟਿਡ ਗੋਲ ਗੱਪੇ ਦਾ ਸਟੇਸ਼ਨ ਤੁਹਾਨੂੰ ਡੇਲੀ ਮਿਲੇਗਾ ਸਿਰਫ 999 ਦੇ ਵਿੱਚ ਗੋਲ ਗੱਪੇ ਅਨਲਿਮਿਟਿਡ ਅਤੇ ਉਹਦੇ ਨਾਲ ਨਾਲ ਤੁਹਾਨੂੰ ਆਈਸ ਗੋਲਾ ਉਹਦਾ ਵੀ ਸਟੇਸ਼ਨ ਮਿਲੇਗਾ ਅਤੇ ਹੋਰ ਬੜੇ ਵੱਖਰੇ ਵੱਖਰੇ ਸਟੇਸ਼ਨ ਨੇ ਨੰਬਰ ਹੈ 275 ਗਾਰਡਨ ਬਰੁਕ ਟ੍ਰੇਲ 85 ਮਾਊਂਟ ਪੈਲੀ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਸਿੰਪਲੀ ਇੰਡੀਅਨ ਜਾਂ ਸੋ ਇੱਕ ਹੈ 275 ਗਾਰਡਨ ਬਰੁਕ ਟ੍ਰੇਲ ਗਾਰਡਨ ਬਰੁਕ ਐਸਮੋਰ ਜਾਂ 85 ਮਾਊਂਟ ਪੈਲੀ ਸਟਰੀਟ ਮਿਸਾਗਾ ਫਾਈਨੈਂਸ਼ੀਅਲ ਸਿੰਪਲੀ ਇੰਡੀਅਨ 'ਤੇ ਤੁਸੀਂ ਜਾਓ ਅਤੇ ਸਿੰਪਲੀ ਇੰਡੀਅਨ 'ਤੇ ਵਧੀਆ ਟੋਪ ਟੋਪ ਟੋਪ ਦਾ ਖਾਣਾ ਪੀਣਾ ਅਤੇ ਨਾਲੇ ਲਾਈਵ ਸਟੇਸ਼ਨ ਦਾ ਆਨੰਦ ਤੁਸੀਂ ਲੈ ਸਕਦੇ ਹੋ ਤੁਹਾਡੇ ਲਈ ਇੱਕ ਗੀਤ ਲਾਉਂਦੇ ਹਾਂ ਕੰਠ ਕਲੇਰ ਸਾਹਿਬ ਦਾ ਕੰਠ ਕਲੇਰ ਸਾਹਿਬ ਦੀ ਆਵਾਜ਼ ਸੁਣੋ ਯਾਰ ਨਹੀਂ ਅਸੀਂ ਕਿਹੜਾ ਤੇਰੇ ਬਿਨਾਂ ਮਰ ਚੱਲੇ ਹਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਭਾਅ ਜੀ ਜੇ ਕਿਚਨ ਨੰਬਰ 1 ਤਿਆਰ ਕਰਾਉਣੀ ਹੈ ਮਿਸਟਰ ਜਸਪਾਲ ਰਾਏ ਕਿਚਨ ਕੈਬਨਿਟ ਕਾਊਂਟਰ ਟੋਪ 416-859-1920 ਬਿਲਕੁਲ ਫਰੀ ਐਸਟੀਮੇਟ 416-859-1920 ਨਿਊ ਹਾਈਟਸ ਕਿਚਨ ਉਸ ਤੋਂ ਇਲਾਵਾ ਐਚ ਕੇ ਮੂਵਰਸ ਨੰਬਰ 1 ਮੂਵਿੰਗ ਕੰਪਨੀ ਇਹਨਾਂ ਕੋਲ 30 ਸਾਲ ਦਾ ਐਕਸਪੀਰੀਅੰਸ ਹੈ ਮੂਵਿੰਗ ਦਾ ਸੋ ਐਚ ਕੇ ਮੂਵਰਸ ਨੂੰ ਕਾਲ ਕਰ ਲਓ ਐਚ ਕੇ ਮੂਵਰਸ 416-524-6704 ਐਚ ਕੇ ਮੂਵਰਸ ਨੂੰ ਯਾਦ ਰੱਖੋ

0: ਵਾਹ ਕੰਠ ਕਲੇਰ ਸਾਹਿਬ ਫੱਟੇ ਚੱਕ ਤੇ ਕਮਾਲ ਯਾਰ, ਬਹੁਤ ਸੋਹਣਾ ਗੀਤ ਹੈ। ਹੈਂ ਗੱਲ ਵੀ ਠੀਕ ਹੈ, ਜੇ ਤੂੰ ਵੀ ਜ਼ਿੰਦਗੀ ਗੁਜ਼ਾਰ ਲਈ ਸਾਡਾ ਕਿਹੜਾ ਇਹ ਤੇਰੇ ਬਿਨਾਂ ਸਰਨਾ ਨਹੀਂ ਹੈ। ਸੋ ਐਵੇਂ ਲੱਗਦਾ ਹੁੰਦਾ ਅਗਲੀ ਨੂੰ ਵੀ ਇਹਨਾਂ ਦਾ ਨਹੀਂ ਸਾਡੇ ਬਿਨਾਂ ਸਰਨਾ। ਸੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਰਿਪੇਅਰ ਸੈਂਟਰ, ਦੇਖੋ ਟਰੱਕ ਦਾ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਈਗਲ ਟਰੱਕ, ਈਗਲ ਟਰੱਕ, ਈਗਲ ਟਰੱਕ ਨੂੰ ਯਾਦ ਰੱਖੋ 6472346293, ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ। ਬਹੁਤ ਹੀ ਕਮਾਲ ਦੀ ਟੀਮ ਹੈ, ਵੰਸ ਅਗੇਨ ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਅਲਾਈਨਮੈਂਟ, ਟਰੱਕ ਦਾ ਓਇਲ ਚੇਂਜ। ਬਹੁਤ ਵੱਡੇ ਡਿਸਕਾਊਂਟ, ਗ੍ਰੈਂਡ ਓਪਨਿੰਗ ਤੇ ਨਵੀਂ ਲੋਕੇਸ਼ਨ ਖੋਲੀ ਅਗਲਿਆਂ ਨੇ ਮਿਲਟਨ ਚ, 10874 ਸਟੀਲਸ ਐਵਨਿਊ ਈਸਟ, ਸਟੀਲਸ ਜੇਮਸਨੋ ਪਾਰਕ ਵਿਦ ਅ ਕੋਰਨਰ ਇਨ ਮਿਲਟਨ। 6472346293 ਨੰਬਰ ਹੈ, 6472346293। ਲਵਾਨਾ ਵੈਲਨੈਸ ਸਪਾ, ਖਾਸ ਤੌਰ ਤੇ ਕੋਈ ਵੀ ਸਾਡੇ ਸੱਜਣ ਨੇ ਲਵਾਨਾ ਵੈਲਨੈਸ ਸਪਾ ਨੂੰ ਤੁਸੀਂ ਯਾਦ ਰੱਖੋ, ਜੇ ਸਾਇਟਿਕਾ ਬੈਕ ਪੇਨ ਹੈ, ਸਰਵਾਈਕਲ ਪੇਨ ਹੈ, ਇਹਨਾਂ ਕੋਲ ਜਾਓ। ਇੰਨੇ ਇਹਨਾਂ ਕੋਲ ਕਮਾਲ ਦੇ ਮਸਾਜ ਥੈਰੇਪਿਸਟ ਨੇ ਨਾ, ਮੈਂ ਕਹਿੰਦਾ ਛੱਡ ਗੱਲਾਂ ਦਿਓ। ਸੋ ਤੁਸੀਂ ਨੰਬਰ ਨੋਟ ਕਰ ਲਓ, 416-881-5385 ਲਵਾਨਾ ਵੈਲਨੈਸ ਸਪਾ, ਏਅਰਪੋਰਟ ਰੋਡ ਐਂਡ ਸਟੀਲਸ, 341 ਪਾਰਕ ਹਰਸਟ ਸਕੁਏਅਰ ਇਨ ਬਰੈਂਪਟਨ, ਏਅਰਪੋਰਟ ਸਟੀਲਸ, ਲਵਾਨਾ ਵੈਲਨੈਸ ਸਪਾ। ਬਾਕੀ ਹਾਈਡਰਾਫੇਸ਼ਲ, ਲਿਪ ਫਿਲਰ, ਕੋਈ ਤੁਸੀਂ ਆਰ ਐਮ ਟੀ ਤੋਂ ਮਸਾਜ ਕਰਵਾਉਣੀ ਹੈ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ, ਕਹਿਣ ਦਾ ਭਾਵ ਇਹ ਹੈ ਕਿ ਦੇ ਡੂ ਐਵਰੀਥਿੰਗ, ਸਪਾ ਰਿਲੇਟਡ ਸਾਰਾ ਕੰਮ ਇਹ ਸਾਂਭਦੇ ਤੁਹਾਡਾ, ਅਤੇ ਤੁਹਾਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਬਿਲਕੁਲ ਨਹੀਂ। ਬਸ ਇਹਨਾਂ ਨੂੰ ਤੁਸੀਂ ਜ਼ਰੂਰ ਇਹਨਾਂ ਨਾਲ ਸੰਪਰਕ ਕਰੋ। ਸਿੱਖ ਗੇਮਸ ਹੋਣ ਜਾ ਰਹੀ ਹੈ, ਮੈਂ ਕੋਸ਼ਿਸ਼ ਕਰ ਰਿਹਾ ਜੇ ਸਿੱਖ ਗੇਮਸ ਦੀ ਟੀਮ ਦੇ ਨਾਲ ਤੁਹਾਡੀ ਗੱਲਬਾਤ ਥੋੜ੍ਹੀ ਜਿਹੀ ਕਰਾ ਦਈਏ, ਅਤੇ ਪਤਾ ਕਰੀਏ ਕਿ ਯਾਰ ਕਿੱਦਾਂ ਦੀਆਂ ਤਿਆਰੀਆਂ ਚੱਲ ਰਹੀਆਂ, ਅਤੇ ਕਿਹੜੇ ਕਿਹੜੇ ਦਿਨਾਂ ਨੂੰ ਕੀ ਤੁਹਾਡੇ ਲਈ ਹੋ ਰਿਹਾ। ਅਤੇ ਨੰਬਰ ਹੈ ਆਪਣਾ 905-673-3337। ਸੋ ਸਿੱਖ ਗੇਮਸ ਦੀ ਇਨਫੋਰਮੇਸ਼ਨ ਪਹਿਲਾਂ ਵੀ ਦੇ ਰਹੇ ਸੀ, ਅਤੇ ਸਾਡੇ ਨਾਲ ਹਰਵਿੰਦਰ ਸਿੰਘ ਧਾਲੀਵਾਲ ਬਾਈ ਜੀ ਜੁੜੇ ਨੇ, ਅਤੇ ਹੋਰ ਥੋੜ੍ਹੀ ਜਿਹੀ ਜਾਣਕਾਰੀ ਸਿੱਖ ਗੇਮਸ ਦੇ ਬਾਰੇ ਦੇਣਗੇ, ਜੋ ਕਿ ਬਸ ਕੁਝ ਕੁ ਦਿਨ ਬਾਕੀ ਨੇ। ਅਤੇ ਸੈਟਰਡੇ ਨੂੰ, 1 ਤਰੀਕ ਨੂੰ ਓਪਨਿੰਗ ਸੈਰੇਮੋਨੀ, 31 ਨੂੰ ਇਵੈਂਟਸ ਸ਼ੁਰੂ ਨੇ। ਸੋ ਹਰਵਿੰਦਰ ਜੀ, ਪਹਿਲਾਂ ਤਾਂ ਵੈਲਕਮ, ਕੀ ਹਾਲ ਆ?
1: ਥੈਂਕ ਯੂ ਟਾਈਮ ਦੇਣ ਲਈ, ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ।
0: ਵੈਲਕਮ ਸਰ, ਵੈਲਕਮ। ਸੋ ਪੰਜਾਬੀ ਲਹਿਰਾ AM 530 ਦੇ ਸਾਰੇ ਹੀ ਸਰੋਤਿਆਂ ਨੂੰ ਸਿੱਖ ਗੇਮਸ ਦੀ ਜਾਣਕਾਰੀ ਵੰਸ ਅਗੇਨ ਅਸੀਂ ਦੇ ਰਹੇ ਹਾਂ। ਸਭਾ ਜੀ, ਥੋੜ੍ਹਾ ਜਿਹਾ ਦੱਸੀਏ ਕਿ ਸਿੱਖ ਗੇਮਸ ਦੀ ਸ਼ੁਰੂਆਤ ਇਹਨਾਂ 31 ਨੂੰ ਹੋ ਰਹੀ ਹੈ, ਤੇ ਹੋਰ ਜੋ ਵੀ ਇਨਫੋਰਮੇਸ਼ਨ ਆਪਾਂ ਦੇਣੀ ਹੈ ਸਭ ਨੂੰ।
1: ਦੇਖੋ ਜੀ, 31 ਤਰੀਕ ਨੂੰ ਗਰਾਊਂਡ ਸਾਨੂੰ ਮਿਲਣੀਆਂ ਨੇ, 1 ਤਰੀਕ ਨੂੰ ਸਵੇਰੇ ਜੋ ਬਰੈਂਪਟਨ ਸੌਕਰ ਸੈਂਟਰ ਹੈ ਸੈਂਡਲਵੁੱਡ ਅਤੇ ਡਿਕਸੀ ਦੇ ਕਾਰਨਰ ਤੇ, ਉੱਥੇ ਸਵੇਰੇ ਐਗਜੈਕਟ 9:30 ਜਿਹੜੀ ਓਪਨਿੰਗ ਸੈਰੇਮਨੀ ਸ਼ੁਰੂ ਹੋਣਗੀਆਂ, ਜਿਸ ਦੇ ਵਿੱਚ ਮਾਰਚ ਪਾਸਟ ਆਪਣੇ ਕਹਿ ਲਓ ਡਿਗਨਿਟਰੀਜ਼ ਡੱਗ ਫੋਰ ਸਾਹਿਬ ਆ ਰਹੇ ਨੇ, ਮੇਅਰ ਤੇ ਆਪਣੇ ਜਿਹੜੇ ਲੋਕਲ ਪੋਲੀਟੀਸ਼ੀਅਨ ਆਉਣਗੇ, ਤੇ ਉਸ ਤੋਂ ਬਾਅਦ ਜਿਹੜੇ ਮੁਕਾਬਲੇ ਸ਼ੁਰੂ ਹੋਣਗੇ, ਇਸ ਦੇ ਵਿੱਚ ਬਾਸਕਟਬਾਲ ਅਤੇ ਫੀਲਡ ਹਾਕੀ ਦੇ ਮੁਕਾਬਲੇ ਨੇ ਜਿਹੜੇ ਉਹ ਕੈਸੀ ਕੈਂਬਲ ਜੋ ਚਿੰਕੂਜ਼ੀ ਐਂਡ ਸੈਂਡਲਵੁੱਡ ਤੇ ਹੈ
0: ਜੀ,
1: ਉੱਥੇ ਹੋਣਗੇ। ਸੌਕਰ, ਵਾਲੀਬਾਲ, ਆਪਣਾ ਵੇਟ ਲਿਫਟਿੰਗ, ਗੱਤਕਾ, ਇਹ ਜਿਹੜੇ ਮੁਕਾਬਲੇ ਨੇ ਬਰੈਂਪਟਨ ਸੌਕਰ ਸੈਂਟਰ ਚ ਹੋਣਗੇ। ਇਸ ਤੋਂ ਇਲਾਵਾ 5 ਕਿਲੋਮੀਟਰ ਰਨ ਹੈ ਜਿਹੜੀ ਉਹ ਕੈਸੀ ਕੈਂਬਲ ਵਿਖੇ 3 ਤਰੀਕ ਨੂੰ ਹੋਵੇਗੀ, ਤੇ 3 ਤਰੀਕ ਨੂੰ ਹੀ ਕੈਸੀ ਕੈਂਬਲ ਜੋ ਸੈਂਟਰ ਹੈ ਉੱਥੇ 12 ਤੋਂ ਲੈ ਕੇ 4 ਵਜੇ ਤੱਕ ਜਿਹੜੀ ਕਲੋਜਿੰਗ ਸੈਰੇਮਨੀ ਹੋਣਗੀ ਆ। ਇਹਦੇ ਵਿੱਚ ਜ਼ਿਆਦਾ ਜੋ ਟੀਮਾਂ ਨੇ ਉਹ ਇੱਥੇ ਦੇ ਤਕਰੀਬਨ ਕੈਨੇਡੀਅਨ ਬੋਰਨ ਬੱਚੇ ਨੇ, ਕਬੱਡੀ ਹੈ, ਕਬੱਡੀ ਵੀ ਇੱਥੇ ਦੇ ਜੋ ਇੱਥੇ ਸਕੂਲਾਂ ਵਾਲੇ ਬੱਚੇ ਨੇ ਉਹ ਖੇਡਣਗੇ, ਤੇ ਅਸੀਂ ਸਾਰਿਆਂ ਨੂੰ ਚਾਹੁੰਦੇ ਕਹਿੰਦੇ ਹਾਂ ਵੀ ਹੁੰਮ ਹਮਾ ਕੇ ਪਹੁੰਚਣ, ਬੱਚਿਆਂ ਦੀ ਹੌਸਲਾ ਅਫਜ਼ਾਈ ਕਰਨ। ਇਹ ਸਾਡਾ ਅੰਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਪਹਿਲਾ ਉਪਰਾਲਾ ਹੈ, ਆਪਣੇ ਵੱਲੋਂ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਵੀ ਇਹਨਾਂ ਗੇਮਾਂ ਨੂੰ ਕਾਮਯਾਬ ਕਰਨ ਲਈ। ਤੇ ਕਹਿ ਲਓ ਜੋ ਤੁਹਾਡੇ ਦਰਸ਼ਕ ਨੇ ਸਰੋਤੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਗੇਮਾਂ ਦੇ ਵਿੱਚ ਆਪਣਾ ਬੱਚਿਆਂ ਨੂੰ ਦੇਖਣ ਵਾਸਤੇ ਜ਼ਰੂਰ ਪਹੁੰਚਣ ਜੀ। ਇਸ ਦੀ ਮੇਨ ਅਟ੍ਰੈਕਸ਼ਨ ਜੋ ਕਲੋਜਿੰਗ ਸੈਰੇਮਨੀ ਵਾਲਾ ਦਿਨ ਹੈ 3 ਤਰੀਕ ਨੂੰ, ਕੈਸੀ ਕੈਂਬਲ ਵਿਖੇ ਆਪਣੇ ਬਜ਼ੁਰਗਾਂ ਦੀ ਰੱਸੇ ਦੀ ਟੀਮ ਹੋਵੇਗੀ, ਉਹਨਾਂ ਦੀ ਰੱਸਾਕਸ਼ੀ ਦਾ ਮੁਕਾਬਲਾ ਹੋਵੇਗਾ। ਨਾਲ ਦੀ ਨਾਲ ਹੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀਆਂ ਫੀਲਡ ਹਾਕੀ ਦੀ ਟੀਮਾਂ ਦਾ ਵੀ ਮੁਕਾਬਲਾ ਹੋਵੇਗਾ, ਜਿਹਦੇ ਵਿੱਚ ਦੋਵੇਂ ਪਾਸਿਓਂ ਕਈ ਓਲੰਪੀਅਨ ਵੀ ਜਿਹੜੇ ਨੇ ਉਹਨਾਂ ਟੀਮਾਂ ਵਿੱਚ ਖੇਡਣਗੇ।
0: ਵੈਰੀ ਗੁੱਡ। ਸੋ ਤੁਸੀਂ ਸਭ ਨੇ ਜ਼ਰੂਰ ਹੁੰਮਾ ਕੇ ਪਹੁੰਚਣਾ, ਬੱਚੇ ਬਜ਼ੁਰਗ ਪਰਿਵਾਰਾਂ ਸਮੇਤ ਆਓ। ਤੇ ਸਿੱਖ ਗੇਮਸ ਕੈਨੇਡਾ .ca ਵੈਬਸਾਈਟ ਹੈ, ਕੋਈ ਵੀ ਜਾਣਕਾਰੀ ਲੈਣੀ ਹੈ ਸਿੱਖ ਗੇਮਸ ਕੈਨੇਡਾ .ca। 31 30 ਤਰੀਕ ਨੂੰ ਬਾਸਕਟਬਾਲ ਦਾ ਪਹਿਲਾ ਮੈਚ ਹੈ ਸ਼ਾਮੀ 6 ਵਜੇ, ਬਟ ਮੇਨ ਮੇਨ ਮੇਨ ਗੱਲ ਇਹ ਹੈ ਕਿ ਸੈਟਰਡੇ ਨੂੰ ਸਵੇਰੇ 9:30 ਵਜੇ ਓਪਨਿੰਗ ਸੈਰੇਮੋਨੀ ਹੈ ਬਰੈਂਪਟਨ ਸੋਕਰ ਸੈਂਟਰ ਸੈਂਡਲਵੁੱਡ ਡਿਕਸੀ ਤੇ, ਅਤੇ ਫਿਰ ਸਾਰਾ ਵੀਕਐਂਡ ਗੇਮਾਂ ਚੱਲਣਗੀਆਂ, ਅਤੇ ਮੰਡੇ ਵਾਲਾ 3 ਤਰੀਕ ਵਾਲਾ ਦਿਨ ਸਾਰਾ ਦਿਨ ਸਵੇਰੇ ਤੋਂ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਕੈਸੀ ਕੈਂਬਲ ਕਮਿਊਨਿਟੀ ਸੈਂਟਰ 'ਤੇ ਪਹੁੰਚੋ, ਜਿੱਥੇ ਕਿ ਫੀਲਡ ਹਾਕੀ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਦਾ ਮੈਚ ਹੋਊਗਾ, ਅਤੇ ਟੱਗ ਆਫ ਵੋਰ ਜਿਹਨੂੰ ਇੰਗਲਿਸ਼ ਕਹਿੰਦੇ ਆ ਬਜ਼ੁਰਗਾਂ ਦਾ, ਅਤੇ ਪ੍ਰਾਈਜ਼ ਸੈਰੇਮੋਨੀ ਕਲੋਜ਼ਿੰਗ ਰਿਮਾਰਕ ਕੈਸੀ ਕੈਂਬਲ ਔਨ ਮੰਡੇ 3 ਤਰੀਕ। ਸੋ ਭਾਅ ਜੀ ਬਹੁਤ ਸ਼ੁਕਰੀਆ ਤੁਹਾਡਾ ਪੂਰੀ ਕਮੇਟੀ ਦਾ ਕਿ ਤੁਸੀਂ ਐਡਾ ਵੱਡਾ ਅਤੇ ਬੜਾ ਹੀ ਕਮਾਲ ਦਾ ਉਪਰਾਲਾ ਕਰ ਰਹੇ ਹੋ, ਅਤੇ ਸਾਡੇ ਵੱਲੋਂ ਬੈਸਟ ਵਿਸ਼ਸ।
1: ਥੈਂਕ ਯੂ
0: ਸਰ, ਥੈਂਕ ਯੂ ਸੋ ਮਚ। ਸੋ ਪ੍ਰੋਗਰਾਮ ਪੰਜਾਬੀ ਦਾ ਰਹਾ, ਅਤੇ ਕੱਲ੍ਹ ਨੂੰ ਵੀ ਮੈਸੇਜ ਇਹਨਾਂ ਦਾ ਦੇ ਦੇਵਾਂਗੇ ਜ਼ਰੂਰ ਤੁਹਾਨੂੰ ਸਾਰਿਆਂ ਨੂੰ, ਤਾਂ ਕਿ ਜਾਣਕਾਰੀ ਆਪਾਂ ਨੂੰ ਮਿਲਦੀ ਰਹੇ। ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾ ਲਓ। ਤੁਸੀਂ ਕਾਰ ਵੈਨ ਟਰੱਕ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਗੁਰਕਰਮ ਢੀਂਡ ਸਾਨੂੰ ਯਾਦ ਰੱਖੋ, ਗੁਰਕਰਮ ਨੇ ਐਸਾ ਡਿਸਕਾਊਂਟ ਦੇਣਾ ਕਿ ਤੁਹਾਡੀਆਂ ਅੱਖਾਂ ਖੁੱਲ੍ਹੀਆਂ ਰਹਿਣਗੀਆਂ। ਤੁਸੀਂ ਵੀ ਕਹੋਗੇ ਨਾ ਵੀ ਬੱਲੇ ਬੱਲੇ ਐਡੇ ਵੀ ਡਿਸਕਾਊਂਟ ਮਿਲਦੇ ਆ, ਹਜ਼ਾਰਾਂ ਸਾਡੇ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਗੁਰਕਰਮ ਢੀਂਡ ਸਾ। ਸੋ ਗੁਰਕਰਮ ਦਾ ਫੋਨ ਨੰਬਰ ਹੈ 4168764605। ਨਵੀਂ ਰੂਫ ਲੱਗਣ ਵਾਲੀ ਹੈ, ਰੂਫ ਦੀ ਕੋਈ ਰਿਪੇਅਰ ਹੋਣ ਵਾਲੀ ਹੈ, ਤਾਂ ਇੱਕੋ ਇੱਕ ਨਾਮ ਹੈ ਪੈਸ਼ਨ ਰੂਫਿੰਗ ਦੇ, ਗੁਰਲਾਲ ਬਾਈ ਜੀ, 647-919-94।

ਜੀ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਅਸੀਂ ਕੋਈ ਬਹਾਨਾ ਮਾਰ ਕੇ ਨਹੀਂ ਆਏ ਅਸੀਂ ਤਾਂ ਸਮਾਂ ਉਡੀਕਦੇ ਰਹਿੰਦੇ ਕਿ ਕਦੋਂ ਤੁਹਾਡੇ ਆ ਕੇ ਦਰਸ਼ਨ ਕਰੀਏ ਕਦੋਂ ਤੁਹਾਡੇ ਨਾਲ ਅਸੀਂ ਰੇਡੀਓ ਦੇ ਜ਼ਰੀਏ ਜੁੜੀਏ ਸੋ 905-673-3337 ਸਟੂਡੀਓ ਦੀ ਕੜੀਆਂ ਦੇ ਮੁਤਾਬਕ 8:34 ਹੋ ਚੁੱਕਿਆ ਜੀ ਤੁਹਾਡਾ ਸਾਡਾ ਸਾਥ ਹੁਣ ਬਣਿਆ ਰਹਿਣਾ 8:45 ਤੱਕ ਅਤੇ ਉਸ ਤੋਂ ਬਾਅਦ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ ਖਬਰਾਂ ਲੈ ਕੇ ਪਹੁੰਚ ਜਾਣਗੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਸਾਰੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ

905 633 9053 3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ। ਖੂਬਸੂਰਤ ਸ਼ਾਮ ਹੋਵੇ ਅਤੇ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਹੋਵੇ, ਫਿਰ ਤਾਂ ਗੱਲ ਬਣ ਜਾਂਦੀ ਹੈ।

ਅੱਛਾ 905 673 33 ਅੱਛਾ ਯਾਰ ਮੱਸਿਆ ਅਤੇ ਮੇਲੇ ਦਾ ਜ਼ਿਕਰ ਕੀਤਾ ਕਮਲ ਹੀਰ ਹੋਣਾ ਨੇ। ਮੱਸਿਆ ਅੱਜ ਤੱਕ ਅੱਜ ਦੇ ਸਮੇਂ ਦੀ ਗੱਲ ਕਰਦੇ ਹਾਂ, ਸੋ ਅੱਜ ਕੱਲ੍ਹ ਕੋਈ ਮੱਸਿਆ ਜਾਂਦਾ ਹੋਊਗਾ? ਇੱਕ ਵੇਲਾ ਹੁੰਦਾ ਸੀ ਜਦੋਂ 90s 80s ਅਸੀਂ ਬਜ਼ੁਰਗਾਂ ਨੂੰ ਦੇਖਿਆ ਕਿ ਮੱਸਿਆ ਅਤੇ ਮੇਲੇ ਤਾਂ ਖੈਰ ਚਲੋ ਟਾਵੇਂ ਟਾਵੇਂ ਹੁੰਦੇ ਸੀਗੇ, ਪਰ ਜਿਹੜੀ ਮੱਸਿਆ ਉਹ ਤਾਂ ਹਰ ਮਹੀਨੇ ਆਉਣਾ ਅਤੇ ਹਰ ਮੱਸਿਆ 'ਤੇ ਦੁੱਧ ਲੈ ਕੇ ਜਾਣਾ ਬੜੀ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਜਾਂ ਨੇੜੇ ਕਿਸੇ ਵੱਡੇ ਤੀਰਥ ਸਥਾਨ 'ਤੇ। ਉਦੋਂ ਮੱਸਿਆਵਾਂ ਲੱਗਦੀਆਂ ਹੁੰਦੀਆਂ ਸੀ, ਅੱਜ ਵੀ ਲੱਗਦੀਆਂ ਹੋਣੀਆਂ, ਪਰ ਉਨੀ ਰੌਣਕ ਨਹੀਂ ਹੁੰਦੀ ਹੋਣੀ, ਮੈਨੂੰ ਨਹੀਂ ਲੱਗਦਾ। ਤੁਹਾਨੂੰ ਲੱਗਦਾ ਕਿ ਅੱਜ ਵੀ ਮੱਸਿਆ 'ਤੇ ਲੋਕ ਉਨੇ ਉਤਸ਼ਾਹ ਨਾਲ, ਕਿਉਂਕਿ ਆ ਫੋਨਾਂ ਨੇ ਟੈਕਨੋਲੋਜੀ ਨੇ ਲੋਕਾਂ ਨੂੰ ਬਹੁਤ ਆਪਣੇ ਕਲਾਵੇ 'ਚ ਲੈ ਲਿਆ। ਹੁਣ ਲੋਕ ਚਲ ਕਹਿਣ, ਚਲ ਛੱਡੋ ਯਾਰ, ਪਹਿਲਾਂ ਲੋਕਾਂ ਕੋਲ ਟਾਈਮ ਬੜਾ ਸੀ, ਸਮਾਂ ਬਹੁਤ ਸੀ। ਅੱਜ ਕੱਲ੍ਹ ਲੋਕ ਮੱਸਿਆ ਜਾਂਦੇ ਹੋਣੇ ਆ, ਮੈਂ ਤਾਂ ਬੜੇ ਸਮੇਂ ਬਾਅਦ ਸੁਣਿਆ, ਤਾਂ ਕਮਲ ਹੀਰ ਸਾਹਿਬ ਦੇ ਮੂੰਹੋਂ ਮੈਂ ਸੁਣਿਆ, ਤਾਂ ਕੁਦਰਤੀ ਮੈਨੂੰ ਯਾਦ ਆ ਗਿਆ ਕਿ ਮੱਸਿਆ ਅਤੇ ਮੇਲੇ। ਸੋ ਦੱਸੋ ਯਾਰ, ਕੋਈ ਵਾਕਈ ਮੱਸਿਆ ਲੋਕ ਜਾਂਦੇ ਆ ਅੱਜ ਕੱਲ੍ਹ? 905 673 33 37 905 673 33 37। ਅੱਛਾ ਆਹ ਜਿਹੜੇ 90 ਤੋਂ ਬਾਅਦ ਵਾਲੇ ਆ, ਇਹਨਾਂ ਨੂੰ ਤਾਂ ਮੱਸਿਆ ਦਾ ਮਤਲਬ ਨਹੀਂ ਪਤਾ ਹੋਣਾ। ਅੱਛਾ 90 ਤਾਂ ਚਲੋ ਫਿਰ ਵੀ ਉਹਨਾਂ ਨੇ ਕਿਤੇ ਸੁਣਿਆ ਹੋਣਾ ਦਾਦੀਆਂ ਮਾਮੀਆਂ ਮਾਸੀਆਂ ਤੋਂ, ਪਰ ਜਿਹੜੇ 2000 ਤੋਂ ਬਾਅਦ ਵਾਲੇ ਆ, ਇਹਨਾਂ ਨੇ ਮੈਨੂੰ ਨਹੀਂ ਲੱਗਦਾ ਕੋਈ ਮੱਸਿਆ ਵੇਖੀ ਹੋਵੇ। ਹੈਗਾ ਕੋਈ 2000 ਵਾਲਾ ਸੁਣ ਰਿਹਾ ਇਸ ਟਾਈਮ, ਕੋਈ ਮੱਸਿਆ ਵੇਖੀਏ, ਮੱਸਿਆ ਦਾ ਮਤਲਬ ਪਤਾ? 905 673 33 37 ਅਤੇ ਤੁਹਾਡੇ ਨਾਲ ਨਿਆਣਿਆਂ ਨੂੰ ਤਾਂ ਬਿਲਕੁਲ ਨਹੀਂ ਪਤਾ ਹੋਣਾ, ਇਸ ਚੀਜ਼ ਤਾਂ ਮੇਰੀ ਗਰੰਟੀ ਆ। 905 673 33 37। ਸੋ ਮੱਸਿਆ, ਤੁਸੀਂ ਕਿੰਨਾ ਚਿਰ ਹੋ ਗਿਆ ਮੱਸਿਆ ਗਏ ਨੂੰ? ਅੱਜ ਕੱਲ੍ਹ ਤਾਂ ਮੈਨੂੰ ਲੱਗਦਾ ਕੋਈ ਮੱਸਿਆ ਨਹੀਂ ਜਾਂਦਾ ਹੋਣਾ, ਮੈਨੂੰ ਨਹੀਂ ਲੱਗਦਾ।

0: ਮੱਸਿਆ ਦਾ ਨਾ ਸਾਡੇ ਧਰਮ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ ਬੜਾ ਮਹੱਤਵ ਹੁੰਦਾ ਸੀ ਕਿਸੇ ਸਮੇਂ ਦੇ ਵਿੱਚ। ਸੋ ਮੱਸਿਆ ਦਾ ਅੱਜ ਕੱਲ੍ਹ ਤਾਂ ਬਿਲਕੁਲ ਹੀ ਨਹੀਂ ਪਤਾ ਹੋਣਾ, ਉਹ ਤਾਂ ਮੈਨੂੰ ਪਤਾ ਲੱਗ ਚੁੱਕਿਆ ਆ। ਸੋ ਪਰ ਮੱਸਿਆ, ਤੁਸੀਂ ਕਦੇ ਮੱਸਿਆ ਗਏ ਹੋ? ਕੌਣ ਕੌਣ ਮੱਸਿਆ ਜਾਂਦਾ ਹੁੰਦਾ ਸੀ ਬਈ? ਮੈਨੂੰ ਲੱਗਦਾ ਕਿ 80s ਵਾਲੇ ਬਹੁਤ ਮੁਸ਼ਕਿਲ ਅਜੇ ਗਏ ਹੋਣ, 80 ਵਾਲੇ ਤਾਂ ਗਏ ਹੋਣੇ ਆ, ਪਰ 90s ਵਾਲੇ ਨੇ ਸੁਣਿਆ ਹੋਣਾ ਅਤੇ 2000 ਵਾਲੇ ਨੇ ਭੁੱਲਿਆ ਵਿਸਾਰਿਆ ਹੋਣਾ। ਅਤੇ ਹੁਣ ਤਾਂ ਮੱਸਿਆ ਦਾ ਨਾਮ ਨਿਸ਼ਾਨ ਨਹੀਂ ਹੈਗਾ, ਕਿਉਂਕਿ ਨਾ ਤਾਂ ਅਸੀਂ ਬਜ਼ੁਰਗਾਂ ਕੋਲ ਬਹਿੰਦੇ ਹਾਂ, ਨਾ ਬਜ਼ੁਰਗਾਂ ਦੀ ਸੁਣਦੇ ਹਾਂ, ਅਤੇ ਬਜ਼ੁਰਗਾਂ ਦੇ ਵਿਚਾਰ ਨੇ ਕਿੱਥੇ ਮੱਸਿਆ ਜਾਣਾ। ਅੱਛਾ, ਜੇ ਕੋਈ ਮੱਸਿਆ ਬਾਰੇ ਜਾਣਦਾ ਤਾਂ ਜ਼ਰੂਰ ਦੱਸਿਓ 905-673-3337, 905-673-3337, 905-673-3337।
1: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ, ਟੌਪ ਦੀ ਪ੍ਰਾਈਸ। ਦੁਆਬਾ ਟਰੈਵਲ 905-796-7800, 905-796-7800। ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ। ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ, ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ, ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ, ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ, 416-902-9293, 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਕਾਲਜ਼ ਆਈਆਂ, ਦੇਖੀਆਂ ਕਿ ਮੱਸਿਆ ਬਾਰੇ ਕੋਈ ਪਤਾ ਲੱਗਿਆ ਕਿਸੇ ਨੂੰ ਕਿ ਨਹੀਂ। ਜੀ ਸਤਿ ਸ਼੍ਰੀ ਅਕਾਲ ਜੀ, 4133 ਤੁਸੀਂ ਓਨਰ?
2: ਹਾਂਜੀ ਬੇਟੇ, ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਬੇਟੇ, ਅਸੀਂ ਤਾਂ ਬੇਟੇ ਸ੍ਰੀ ਮੁਕਤਸਰ ਸਾਹਿਬ ਰਹਿੰਦੇ ਸੀ ਨਾ ਜਦੋਂ, ਤੇ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਤੰਬੂ ਸਾਹਿਬ ਗੁਰਦੁਆਰਾ ਸਾਹਿਬ ਆ, ਜਿੱਦਾਂ 40 ਮੁਕਤਿਆਂ ਦਾ ਗੋਣ
0: ਜੀ,
2: ਤੇ ਅਸੀਂ ਉੱਥੇ 25-26 ਸਾਲ ਰਹੇ ਅਸੀਂ ਨਾ
0: ਜੀ,
2: ਤੇ ਉੱਥੇ ਮੱਸਿਆ ਲੱਗਦੀ ਹੁੰਦੀ ਸੀਗੀ। ਤੇ ਗੁਰਦੁਆਰਾ ਸਾਹਿਬ ਦੇ ਛੋਟੇ ਗੇਟ ਵਾਲੇ ਪਾਸੇ ਸਾਡੀ ਫਰੂਟ ਦੀ ਦੁਕਾਨ ਸੀਗੀ ਮੇਰੇ ਪਿਤਾ ਜੀ ਦੀ,
0: ਸਾਡੀ।
2: ਤੇ ਅਸੀਂ ਫਿਰ ਉੱਥੇ ਰੋਟੀ ਦੇਣ ਜਾਣਾ, ਪਿਤਾ ਜੀ ਨੂੰ ਚਾਹ ਪਾਣੀ ਦੇਣ ਜਾਣਾ ਨਾ, ਤੇ ਉੱਥੇ ਫਿਰ ਇੰਨੀ ਸੰਗਤ ਆਉਂਦੀ ਹੁੰਦੀ ਸੀ ਸਾਡੇ
0: ਫਰੂਟ। ਮੱਸਿਆ ਦਾ ਇਤਿਹਾਸ ਕੀ ਹੈ ਜੀ, ਤੁਹਾਨੂੰ ਪਤਾ?
2: ਤੇ ਮੱਸਿਆ ਦਾ ਤਾਂ ਹੈਗੀ ਵੀ ਜਿਹੜੇ ਚੰਦਰਮਾ ਉਦੋਂ ਛੋਟੀ ਤਾਰ ਵਾਂਗੂ ਹੁੰਦਾ ਨਾ, 15 ਪੂਰਨਮਾਸ਼ੀ ਤੋਂ 15 ਦਿਨਾਂ ਬਾਅਦ ਹੁੰਦਾ
0: ਜੀ,
2: ਹੈਨਾ। ਤੇ ਫਿਰ ਉਸ ਵੇਲੇ ਇਹ ਬਾਕੀ ਚੀਜ਼ਾਂ ਨੀ, ਮਤਲਬ ਫਿਰ ਉੱਥੇ ਸੋਮਾਵੰਤੀ ਮੱਸਿਆ ਜਿਹੜੀ ਸੀ ਉਹ ਜ਼ਿਆਦਾ ਮੰਨੀ ਜਾਂਦੀ ਸੀ ਸੋਮਵਾਰ। ਤੇ ਉੱਥੇ ਉਹ ਬੋਲਦੀਆਂ ਹੁੰਦੇ ਸੀ ਵੀ ਕਹਿੰਦੇ ਸੀ ਹਰ ਮੱਸਿਆ ਤੇ ਜਾਣਾ ਹੀ ਹੋਏ, ਕਾਕੇ ਦਾ ਛਣਕਣਾ, ਮੱਕੀ ਦੀਆਂ ਚੂੜੀਆਂ, ਮੇਰਾ ਪਰਿਬੰਦ ਲਿਆਵੀਂ ਵੇ, ਇੱਕ ਧੇਲਾ ਪੈਸਾ ਮੋੜ ਲਿਆਵੀਂ ਵੇ, ਹਰੀਆਂ ਬੋਤਲਾਂ ਖੱਟੀਆਂ ਬੋਤਲਾਂ ਰੱਖ ਕੇ ਜੱਕੇ ਵਿੱਚ ਰੱਖ ਕੇ ਗੱਡੀ ਵਿੱਚ ਕਰ ਰੱਖ ਕੇ ਗੱਡੀ ਵਿੱਚ ਏਦਾਂ ਕਰਕੇ ਮੋੜ ਧੇਲਾ ਮੋੜ ਲਿਆਵੀਂ ਵੇ, ਪੈਸਾ ਮੋੜ ਲਿਆਵੀਂ ਵੇ, ਧੇਲਾ ਮੋੜ ਲਿਆਵੀਂ, ਇਸ ਤਰ੍ਹਾਂ ਬੋਲਦੀਆਂ ਹੁੰਦੀਆਂ ਸੀ। ਪੂਰਾ ਪਤਾ ਨੀ ਕਿਉਂ ਮੱਸਿਆ ਹੁੰਦੀ ਸੀ ਹਨੇਰੀ, ਤੇ ਜਿਹੜੀ ਪੂਰਨਮਾਸ਼ੀ ਹੁੰਦੀ ਸੀ ਉਹ ਚਾਨਣੀ, ਤੇ ਮੱਸਿਆ ਦਾ ਕੰਸਰਨ ਜਿਹੜਾ ਚੰਦਰਮਾ ਨਾਲ ਜਵਾਹਰ ਪਾਟੇ ਨਾਲ ਹੁੰਦਾ ਸੀਗਾ।
0: ਮੈਂ ਦੇਖਦਾ ਜੀ, ਅਗਲੇ ਇੱਕ ਕਾਲ ਹੋ ਰਿਹਾ, ਦੇਖਦੇ ਹਾਂ ਉਹਨਾਂ ਨੂੰ ਸ਼ਾਇਦ ਪਤਾ ਹੋਵੇ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਜੀ, ਸਤਿ ਸ਼੍ਰੀ ਅਕਾਲ ਆਂਟੀ ਜੀ, ਤੁਸੀਂ ਆਉਣੇ ਰਹੋ ਧਾਲੀਵਾਲ ਰੁਪਿੰਦਰ ਜੀ।
3: ਸਤਿ ਸ਼੍ਰੀ ਅਕਾਲ ਪੁੱਤ।
0: ਸਤਿ ਸ਼੍ਰੀ ਅਕਾਲ ਜੀ,
3: ਸਾਡੇ ਕੋਲ ਹੈਗਾ ਤਖਤੂਪੁਰਾ
0: ਜੀ,
3: ਤੇ ਸਾਡਾ ਪਿੰਡ ਹੈਗਾ ਬਿਲਾਸਪੁਰ, ਉੱਥੋਂ ਨੇੜੇ ਹੈ, ਕਮੀਲ ਦੂਰ ਕਮੀਲ ਤੇ ਹੀ
0: ਆ, ਬਠਿੰਡੇ ਚ ਪੈਂਦਾ ਰਾਈਟ?
3: ਨਹੀਂ, ਮੋਗੇ ਚ।
0: ਮੋਗੇ ਚ, ਮੋਗੇ ਜੀ ਜੀ, ਸੋਰੀ।
3: ਹਾਂਜੀ, ਤੇ ਇਹ ਉੱਥੇ ਤਿੰਨ ਪਾਤਸ਼ਾਹੀ ਆਈਆਂ ਵੇ ਤਖਤੂਪੁਰੇ
0: ਜੀ,
3: ਉੱਥੇ ਤਲਾ, ਉੱਥੇ ਫਿਰ ਬਾਬਾ ਭਾਤਸ਼ਾਹੀ ਦੀ ਤਲਾਈ ਆ ਉੱਥੇ, ਵੀ ਕੋਈ ਬਿਮਾਰੀ ਹੋਵੇ, ਕੋਈ ਕੁਛ ਸੁੱਖ ਸੁੱਖ ਦੇ ਉੱਥੇ ਪੂਰੀ ਹੁੰਦੀ ਆ। ਉੱਥੇ ਮੱਸਿਆ ਲੱਗਦੀ ਹੈ, ਹਰੇਕ ਮੱਸਿਆ ਨੂੰ ਅਸੀਂ ਜਾਂਦੇ ਹੁੰਦੇ ਸੀ, ਹੁਣ ਤਾਂ ਇੱਥੇ ਆ ਗਏ
0: ਜੀ।
3: ਜਦੋਂ ਕਿਤੇ ਮੱਸਿਆ ਹੋਣੀ ਉਹਦੇ ਕੰਮ ਕੁੰਮ ਕਰਕੇ ਜਾਣਾ, ਉੱਥੇ ਮੱਸਿਆ ਨਾ ਕੇ ਆਉਣੀ, ਉਹੀ ਗੱਲ ਹੋਵੇ ਪੂਰੀ ਹੋ ਜਾਂਦੀ, ਤਲਾਅ ਉੱਥੇ।
0: ਪਰ ਤੁਹਾਨੂੰ ਲੱਗਦਾ ਕਿ ਅੱਜ ਕੱਲ ਦੇ ਜਿਹੜੇ ਬੱਚੇ ਆ, ਅੱਜ ਕੱਲ ਦੇ ਜਿਹੜੇ ਉਹ ਜਾਂਦੇ ਹੋਣੇ ਮੱਸਿਆ 'ਚ,
4: ਵਜੀਦਪੁਰ
0: ਉੱਥੇ ਮੈਂ ਵੀ ਗਿਆ।
4: ਹਾਂਜੀ ਹਾਂਜੀ, ਅਸੀਂ ਉੱਥੇ ਨਾ ਅਸੀਂ ਜਾਣਾ ਜਦੋਂ ਤੇ ਗਰੁੱਪ ਚ ਟਰਾਲੀ, ਜਿਵੇਂ ਟਰਾਲੀਆਂ ਤੇ ਅਸੀਂ ਜਾਂਦੇ ਹੁੰਦੇ ਇਕੱਠੇ, ਲਾਈਕ ਬਹੁਤ ਸਾਰੇ ਬੰਦੇ ਇਕੱਠੇ ਹੋ ਗਏ।
0: ਵਜੀਦਪੁਰ ਦੀ ਮੱਸਿਆ ਬਹੁਤ ਮਸ਼ਹੂਰ ਹੈ, ਉੱਥੇ ਅਸੀਂ ਵੀ ਜਾਂਦੇ ਰਹੇ। ਮੇਰੇ ਐਕਚੁਅਲੀ ਮੇਰੇ ਮਾਸੀ ਜੀ ਆ ਫਿਰੋਜ਼ਪੁਰ ਤੇ ਬਹੁਤ ਵਾਰ ਅਸੀਂ ਗਏ ਹਾਂ। ਪਰ ਬਾਈ ਜੀ ਮੈਂ ਗੱਲ ਕਰ ਰਿਹਾ ਕਿ ਚਲੋ ਜਿੱਦਾਂ ਤੁਸੀਂ ਜਾਂਦੇ ਰਹੇ ਆ, ਅਸੀਂ ਬਚਪਨ ਦੇ ਵਿੱਚ ਗਏ ਹਾਂ, ਮੈਨੂੰ ਯਾਦ ਨਹੀਂ ਆ, ਬਹੁਤ ਛੋਟਾ ਸੀ ਮੈਂ। ਬਾਕੀ ਜਿਹੜੀਆਂ ਅੱਜ ਕੱਲ੍ਹ ਜਿਵੇਂ ਤੁਹਾਡੇ ਨੂੰਹ ਆ ਪੁੱਤਰ ਹੋਣਗੇ, ਉਹਨਾਂ ਨੇ ਤੇ ਮੈਨੂੰ ਲੱਗਦਾ ਅੱਜ ਤੱਕ ਕੋਈ ਵੀ ਮੱਸਿਆ ਨਹੀਂ ਵੇਖੀ ਹੋਣੀ। ਜਿੱਥੇ ਨੇੜੇ ਤੇੜੇ ਕੋਈ ਅਸਥਾਨ ਆ ਸਪੈਸ਼ਲ ਜਿੱਥੇ ਮੱਸਿਆ ਲੱਗਦੀ ਆ, ਉੱਥੇ ਇਹ ਰੁਝਾਨ ਹੋਵੇ।
4: ਹਾਂਜੀ ਹਾਂਜੀ ਹੋ ਸਕਦਾ। ਹਾਂਜੀ
0: ਜੀ, ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ।
4: ਓਕੇ
0: ਬਹੁਤ ਸ਼ੁਕਰੀਆ। 905-673-3337 9056-673-3337 ਸੋ ਖਬਰਾਂ ਦਾ ਹੋ ਗਿਆ ਟਾਈਮ, ਅਤੇ ਆਪਾਂ ਦੋ ਬੋਲ ਸੁਣ ਲਈਏ ਹਰਭਜਨ ਮਾਨ ਹੋਣਾ ਤੋਂ, ਅਤੇ ਫਿਰ ਆਪਾਂ ਜੁੜਦੇ ਹਾਂ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸੁਦੀਪ ਸਿੰਘ ਢਿਲੋਂ ਨਾਲ। ਜੁੜਿਓ ਪੰਜਾਬੀ ਲਹਿਰਾਂ ਦੇ ਨਾਲ।

0: ਤੋਂ ਸਾਡੀ ਕਾਲ ਲੱਗ ਚੁੱਕੀ ਹੈ ਜੀ ਪੰਜਾਬ ਦੀ ਧਰਤੀ ਤੋਂ ਪ੍ਰੋਫੈਸਰ ਸਦੀਪ ਸਿੰਘ ਢਿੱਲੋਂ ਉਹਨਾਂ ਨਾਲ ਪੰਜਾਬ ਦੀ ਧਰਤੀ ਤੋਂ ਖਬਰਾਂ ਦੇ ਨਾਲ ਦੇਸ਼ ਦੁਨੀਆਂ ਦੀ ਖਬਰਾਂ ਦੇ ਨਾਲ ਵਾਸਤਾ ਪਾਉਂਦੇ ਹਾਂ ਆਪਾਂ ਅਤੇ ਇਸ ਤੋਂ ਬਾਅਦ ਫਿਰ ਤੁਸੀਂ ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਜੁੜੋਗੇ ਜੁੜੇ ਰਹੋ AM 530 ਦੀ ਸੁਪਰੇਟ ਫ੍ਰੀਕੁਐਂਸੀ ਦੇ ਨਾਲ ਅਤੇ ਮਿਲਦੇ ਹਾਂ ਜੀ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਨ ਦੇ ਵਿੱਚ ਅਤੇ ਹੁਣ ਚੱਲਦੇ ਹਾਂ ਪੰਜਾਬ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ
1: ਵਿਦਿਆਰਥੀਆਂ ਦੇ ਦਿੱਲੀ ਵਿਖੇ ਹੋਏ ਅੰਦੋਲਨ ਤੋਂ ਬਾਅਦ ਹੁਣ ਪੁਲਿਸ ਵੱਲੋਂ ਦਰਜ ਕੀਤੇ ਮਾਮਲਿਆਂ ਦੀ ਕਾਫੀ ਗੱਲ ਹੋ ਰਹੀ ਹੈ ਤੇ ਇਸ ਦਰਮਿਆਨ ਵਿਦਿਆਰਥੀਆਂ ਉੱਤੇ ਜੋ ਕਾਰਵਾਈ ਹੋਈ ਸੀ ਉਸ ਸੰਬੰਧੀ ਵੀ ਇੱਕ ਵੱਡੀ ਗੱਲ ਸਾਹਮਣੇ ਆਈ ਹੈ। ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਦੀ ਇੱਕ ਜਨਰਲ ਡਾਇਰੀ ਐਂਟਰੀ ਤੋਂ ਖੁਲਾਸਾ ਹੋਇਆ ਕਿ ਜੰਤਰ ਮੰਤਰ ਵਿੱਚ ਮੌਜੂਦ ਦਿੱਲੀ ਪੁਲਿਸ ਦੇ DCP ਰੈਂਕ ਦੇ ਅਧਿਕਾਰੀ ਦੇ ਨਿਰਦੇਸ਼ ਉੱਤੇ ਹੀ ਰੈਪਿਡ ਐਕਸ਼ਨ ਫੋਰਸ ਨੇ ਪੈਲਟ ਗਨ ਦੀ ਵਰਤੋਂ ਕੀਤੀ ਸੀ। 20 ਜੁਲਾਈ ਨੂੰ ਰਾਤ 1:24 ਦੇ ਸਮੇਂ ਉੱਤੇ ਦਰਜ ਕੀਤੇ ਗਏ ਦਸਤਾਵੇਜ਼ ਵਿੱਚ ਇਹ ਗੱਲ ਬਕਾਇਦਾ ਲਿਖੀ ਗਈ ਹੈ ਕਿ DCP ਦੇ ਨਿਰਦੇਸ਼ਾਂ ਉੱਤੇ ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਦੌਰਾਨ ਭੀੜ ਨੂੰ ਕੰਟਰੋਲ ਕਰਨ ਲਈ ਰੈਪਿਡ ਐਕਸ਼ਨ ਫੋਰਸ ਨੇ ਐਂਟੀ ਰਾਇਟ ਗਨ ਤੋਂ 55 ਗੈਰ ਇਲੈਕਟ੍ਰਿਕ ਸ਼ੈਲ, 15 ਇਲੈਕਟ੍ਰਿਕ ਸ਼ੈਲ, 5 ਅਥਰੂ ਗੈਸ ਦੇ ਗ੍ਰੇਨੇਡ ਤੇ ਪਲਾਸਟਿਕ ਪੈਲੇਟਸ ਵਾਲੇ ਬੈਲਿਸਟਿਕ ਕਾਰਤੂਸਾਂ ਦੇ 2 ਰਾਊਂਡ ਫਾਇਰ ਕੀਤੇ ਸਨ। ਇਹ ਪਹਿਲਾ ਅਜਿਹਾ ਅਧਿਕਾਰਤ ਦਸਤਾਵੇਜ਼ ਹੈ ਜੋ ਦਿੱਲੀ ਵਿੱਚ ਪ੍ਰਦਰਸ਼ਨਕਾਰੀਆਂ ਉੱਤੇ ਪੈਲੇਟ ਗਨ ਦੀ ਵਰਤੋਂ ਦੀ ਪੁਸ਼ਟੀ ਕਰ ਗਿਆ। ਜਨਰਲ ਪੁਲਿਸ ਡਾਇਰੀ ਥਾਣੇ ਦਾ ਇੱਕ ਅਧਿਕਾਰਤ ਰਿਕਾਰਡ ਹੁੰਦਾ ਜਿਸ ਵਿੱਚ ਅਹਿਮ ਘਟਨਾਵਾਂ, ਅਧਿਕਾਰੀਆਂ ਦੀਆਂ ਸਰਗਰਮੀਆਂ, ਘਟਨਾਵਾਂ ਤੇ ਕਾਰਵਾਈ ਦੇ ਹੁਕਮਾਂ ਨੂੰ ਦਰਜ ਕੀਤਾ ਜਾਂਦਾ ਹੈ। FIR ਦੇ ਉਲਟ ਇੱਕ ਪ੍ਰਸ਼ਾਸਕੀ ਰਿਕਾਰਡ ਜੋ ਪੁਲਿਸ ਵੱਲੋਂ ਕੀਤੀ ਕਾਰਵਾਈ ਦਾ ਲੇਖਾ ਜੋਖਾ ਰੱਖਦਾ ਹੈ। ਹੁਣ ਇਸ ਦੀ ਅਹਿਮੀਅਤ ਇਹ ਹੈ ਕਿ ਵੱਖ ਵੱਖ ਅੰਤਰਰਾਸ਼ਟਰੀ ਸੰਧੀਆਂ ਅਤੇ ਸਮਝੌਤਿਆਂ ਤਹਿਤ ਪੈਲੇਟ ਗਨ ਦੀ ਵਰਤੋਂ ਉੱਤੇ ਰੋਕ ਹੈ, ਪਰ ਦਿੱਲੀ ਵਿੱਚ ਰੋਸ ਪ੍ਰਦਰਸ਼ਨ ਦੌਰਾਨ ਪੈਲੇਟ ਗਨ ਵਰਤੀ ਗਈ ਅਤੇ ਵਿਦਿਆਰਥੀਆਂ ਉੱਤੇ ਕਥਿਤ ਤੌਰ ਤੇ ਇਹਨਾਂ ਦੀ ਵਰਤੋਂ ਕੀਤੀ ਗਈ ਸੀ। ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ 3 ਦਿਨਾਂ ਪੰਜਾਬ ਦੌਰਾ ਐਨ ਮੌਕੇ ਉੱਤੇ ਰੱਦ ਕਰ ਦਿੱਤਾ ਗਿਆ। ਕੇਜਰੀਵਾਲ ਨੇ ਪਟਿਆਲਾ ਵਿੱਚ ਇੱਕ ਸਮਾਗਮ ਏਕ ਸ਼ਾਮ ਸ਼ਿਵ ਦੇ ਨਾਮ ਸਮਾਗਮ ਵਿੱਚ ਉਚੇਚੇ ਤੌਰ ਉੱਤੇ ਸ਼ਿਰਕਤ ਕਰਨੀ ਸੀ। ਇਸ ਤੋਂ ਇਲਾਵਾ ਰੋਪੜ ਅਤੇ ਹੋਰ ਥਾਵਾਂ ਉੱਤੇ ਵੀ ਉਹਨਾਂ ਦਾ ਦੌਰਾ ਰੱਖਿਆ ਗਿਆ ਸੀ। ਕੇਜਰੀਵਾਲ ਦਾ ਇਹ ਦੌਰਾ ਰੱਦ ਹੋਣ ਦੇ ਅਸਲ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ, ਪਰ ਸਿਆਸੀ ਗਲਿਆਰਿਆਂ ਵਿੱਚ ਚਰਚਾ ਇਹ ਹੈ ਕਿ ਪੰਜਾਬ ਵਿੱਚ ਵੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫਿਆਂ ਦੀ ਉੱਠ ਰਹੀ ਮੰਗ ਦੇ ਮੱਦੇਨਜ਼ਰ ਇਹ ਦੌਰਾ ਰੱਦ ਕੀਤਾ ਗਿਆ ਹੋ ਸਕਦਾ ਹੈ। ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਹਰ ਕਦਮ ਫੂਕ ਫੂਕ ਕੇ ਰੱਖ ਰਹੀ ਹੈ। ਮਨੁੱਖੀ ਅਧਿਕਾਰਾਂ ਦੀ ਲੰਮੀ ਲੜਾਈ ਲੜਨ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਪੰਜਾਬ ਪੁਲਿਸ ਦੇ ਸਾਬਕਾ DSP ਜਸਪਾਲ ਸਿੰਘ ਅਤੇ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ ਜਸਬੀਰ ਸਿੰਘ ਦੀ ਮੌਜੂਦਗੀ ਬਾਰੇ ਸਵਾਲ ਪੁੱਛਿਆ ਅਤੇ ਆਮ ਆਦਮੀ ਪਾਰਟੀ ਦੀ ਸੂਬਾ ਸਰਕਾਰ ਨੂੰ ਘੇਰੇ ਵਿੱਚ ਲਿਆ। ਇਹ ਤਿੰਨੇ ਪੁਲਿਸ ਅਧਿਕਾਰੀ ਜਸਵੰਤ ਸਿੰਘ ਖਾਲੜਾ ਦੇ ਅਗਵਾ ਅਤੇ ਹਿਰਾਸਤ ਵਿੱਚ ਹੋਏ ਕਤਲ ਦੇ ਦੋਸ਼ੀ ਨੇ। ਫਿਲਮ ਸਤਲੁਜ ਨਾਲ ਜੁੜੇ ਵਿਵਾਦ ਦਰਮਿਆਨ ਖਾਲੜਾ ਕਤਲ ਕੇਸ ਦੇ ਦੋਸ਼ੀਆਂ ਉੱਤੇ ਇੱਕ ਵਾਰ ਫੇਰ ਚਰਚਾ ਛਿੜ ਗਈ ਹੈ। 26 ਮਈ 2023 ਨੂੰ ਨਾਭਾ ਓਪਨ ਏਅਰ ਜੇਲ੍ਹ ਤੋਂ ਰਿਹਾਅ ਹੋਏ ਸਾਬਕਾ DSP ਜਸਪਾਲ ਸਿੰਘ ਦੇ ਇਸ ਸਮੇਂ ਦੇ ਥਾਂ ਪਤੇ ਬਾਰੇ ਹਾਲੇ ਤੱਕ ਵੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਉੱਥੇ ਹੀ ਸੂਬਾ ਸਰਕਾਰ ਦਾ ਦਾਅਵਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਇਸ ਕੇਸ ਦੇ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨਾਲ ਜੁੜੀ ਕਿਸੇ ਫਾਈਲ ਉੱਤੇ ਦਸਤਖਤ ਨਹੀਂ ਕੀਤੇ। ਸਾਬਕਾ DSP ਜਸਪਾਲ ਸਿੰਘ ਅਤੇ ਹੋਰ ਪੁਲਿਸ ਵਾਲਿਆਂ ਨੂੰ 2005 ਵਿੱਚ CBI ਦੀ ਅਦਾਲਤ ਨੇ ਦੋਸ਼ੀ ਠਹਿਰਾਉਂਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਸਾਲ 2007 ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਤੇ 2011 ਵਿੱਚ ਸੁਪਰੀਮ ਕੋਰਟ ਨੇ ਵੀ ਬਰਕਰਾਰ ਰੱਖਿਆ ਸੀ। DSP ਜਸਪਾਲ ਸਿੰਘ 20 ਮਈ 2023 ਵਿੱਚ ਜ਼ਮਾਨਤ ਉੱਤੇ ਬਾਹਰ ਆਇਆ ਸੀ ਅਤੇ ਇਸ ਕੇਸ ਵਿੱਚ ਦੋਸ਼ੀ ਠਹਿਰਾਏ ਗਏ 8 ਪੁਲਿਸ ਵਾਲਿਆਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ। 3 ਜ਼ਮਾਨਤ ਜਾਂ ਪੈਰੋਲ ਉੱਤੇ ਬਾਹਰ ਨੇ ਅਤੇ 1 ਹਾਲੇ ਵੀ ਜੇਲ੍ਹ ਵਿੱਚ ਹੈ। ਦੂਜੇ ਬੰਨੇ ਪੰਜਾਬ ਸਰਕਾਰ ਦਾ ਕਹਿਣਾ ਹੈ ਕਿ CBI ਕੇਸਾਂ ਵਿੱਚ ਦੋਸ਼ੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦਾ ਅਧਿਕਾਰ ਸੂਬਾ ਸਰਕਾਰ ਕੋਲ ਨਹੀਂ ਸਗੋਂ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਹੀ ਹੁੰਦਾ ਹੈ। ਪਰ DSP ਜਸਪਾਲ ਸਿੰਘ ਜ਼ਮਾਨਤ ਉੱਤੇ ਜੇਲ੍ਹ ਵਿੱਚੋਂ ਬਾਹਰ ਆਉਣ ਤੋਂ ਬਾਅਦ ਇਸ ਵੇਲੇ ਕਿੱਥੇ ਹੈ, ਇਸ ਬਾਰੇ ਹੈਰਾਨੀ ਦੀ ਗੱਲ ਹੈ ਕਿ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੈ। ਤੇ ਇਸੇ ਗੱਲ ਉੱਤੇ ਬੀਬੀ ਪਰਮਜੀਤ ਕੌਰ ਖਾਲਾ ਨੇ ਸਵਾਲ ਉਠਾਏ ਨੇ। ਪੰਜਾਬ ਵਿੱਚ ਕਾਨੂੰਨ ਪ੍ਰਬੰਧ ਨੂੰ ਮਜ਼ਬੂਤ ਕਰਨ ਤੇ ਪੁਲਿਸ ਮੁਲਾਜ਼ਮਾਂ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਅਨੋਖੀ ਮਿਸਾਲ ਪੇਸ਼ ਕਰਦੇ ਹਾਂ। ਪ੍ਰਸਿੱਧ ਵਾਤਾਵਰਨ ਪ੍ਰੇਮੀ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਪਣੀ ਸਰਕਾਰੀ ਸੁਰੱਖਿਆ ਵਾਪਸ ਕਰਨ ਦਾ ਫੈਸਲਾ ਕੀਤਾ। ਸੀਚੇਵਾਲ ਨੇ ਪੰਜਾਬ ਪੁਲਿਸ ਦੇ DGP ਨੂੰ ਰਸਮੀ ਤੌਰ ਤੇ ਪੱਤਰ ਲਿਖ ਕੇ ਆਪਣੀ ਸੁਰੱਖਿਆ ਵਿੱਚ ਤਾਇਨਾਤ ਸਾਰੇ ਪੁਲਿਸ ਜਵਾਨਾਂ ਨੂੰ ਵਾਪਸ ਲੈਣ ਦੀ ਬੇਨਤੀ ਕੀਤੀ ਹੈ। ਸੀਚੇਵਾਲ ਨੇ DGP ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਉਹਨਾਂ ਨੂੰ ਸੁਰੱਖਿਆ ਦੀ ਕੋਈ ਲੋੜ ਨਹੀਂ ਹੈ ਅਤੇ ਸੂਬੇ ਵਿੱਚ ਅਪਰਾਧਿਕ ਘਟਨਾਵਾਂ, ਚੋਰੀਆਂ ਅਤੇ ਨਸ਼ਿਆਂ ਨਾਲ ਜੁੜੇ ਮਾਮਲਿਆਂ ਨੂੰ ਰੋਕਣ ਲਈ ਪੁਲਿਸ ਮੁਲਾਜ਼ਮਾਂ ਦੀ ਸਭ ਤੋਂ ਵੱਧ ਲੋੜ ਆਮ ਲੋਕਾਂ ਦੀ ਸੁਰੱਖਿਆ ਤੇ ਥਾਣਿਆਂ ਵਿੱਚ। ਉਹਨਾਂ ਨੇ ਸੁਝਾਅ ਦਿੱਤਾ ਕਿ ਉਹਨਾਂ ਦੀ ਸੁਰੱਖਿਆ ਵਿੱਚ ਲਾਏ ਗਏ 6 ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਹਟਾ ਕੇ ਸੁਲਤਾਨਪੁਰ ਲੋਧੀ ਅਤੇ ਲੋਹੀਆਂ ਖਾਸ ਸਮੇਤ ਹੋਰ ਲੋੜੀਂਦੇ ਪੁਲਿਸ ਸਟੇਸ਼ਨਾਂ ਵਿੱਚ ਤਾਇਨਾਤ ਕੀਤਾ ਜਾਵੇ ਜਿੱਥੇ ਸਟਾਫ ਦੀ ਘਾਟ ਕਾਰਨ ਪੁਲਿਸਿੰਗ ਪ੍ਰਭਾਵਿਤ ਹੋ ਰਹੀ ਹੈ। ਸੀਚੇਵਾਲ ਵੱਲੋਂ ਲਏ ਗਏ ਇਸ ਫੈਸਲੇ ਦੀ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ ਕਿਉਂਕਿ ਆਮ ਤੌਰ ਤੇ ਛੋਟੇ ਤੋਂ ਛੋਟਾ ਲੀਡਰ ਵੀ VIP ਸੁਰੱਖਿਆ ਲੈਣ ਲਈ ਕਾਹਲਾ ਰਹਿੰਦਾ ਹੈ, ਜਦਕਿ ਸੀਚੇਵਾਲ ਨੇ ਖੁਦ ਆਪਣੀ ਸੁਰੱਖਿਆ ਵਾਪਸ ਲਏ ਜਾਣ ਦੀ ਗੱਲ ਆਖੀ ਹੈ। ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀ ਨਾਲ ਜੁੜੇ ਆਗੂ, ਵਰਕਰ ਅਤੇ ਸਮਰਥਕ ਅੱਜ ਯਾਨੀ ਕਿ ਭਾਰਤੀ ਸਮੇਂ ਮੁਤਾਬਕ ਬੁੱਧਵਾਰ 29 ਜੁਲਾਈ ਨੂੰ ਚੰਡੀਗੜ੍ਹ ਵਿਖੇ ਵਿਸ਼ਾਲ ਸ਼ਾਂਤਮਈ ਮਾਰਚ ਕੱਢ ਰਹੇ ਨੇ। ਵਾਰਸ ਪੰਜਾਬ ਦੇ ਪ੍ਰਮੁੱਖ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਨੌਜਵਾਨਾਂ ਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਇਸ ਮੰਗ ਦਾ ਸਮਰਥਨ ਕਰਨ ਅਤੇ ਇਹ ਵੀ ਖਾਸ ਜ਼ੋਰ ਦਿੱਤਾ ਕਿ ਪ੍ਰਦਰਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਰਹਿਣਾ ਚਾਹੀਦਾ। ਅੱਜ ਕੀਤੇ ਜਾਣ ਵਾਲੇ ਇਸ ਮਾਰਚ ਤੋਂ ਐਨ ਪਹਿਲਾਂ ਮਨਪ੍ਰੀਤ ਸਿੰਘ ਇਆਲੀ ਨੇ ਇਹ ਵੀ ਖਦਸ਼ਾ ਜਤਾਇਆ ਕਿ ਵਿਰੋਧੀ ਧਿਰਾਂ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਨੇ, ਇਸ ਲਈ ਸਮਰਥਕਾਂ ਨੂੰ ਅਜਿਹੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਤਿਆਰ ਰਹਿਣਾ ਪਵੇਗਾ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ NIA ਦਾ ਜ਼ਿਕਰ ਕਰਦਿਆਂ ਮਨਪ੍ਰੀਤ ਸਿੰਘ ਇਆਲੀ ਨੇ ਸਵਾਲ ਉਠਾਇਆ ਕਿ ਜਦੋਂ ਏਜੰਸੀ ਵੱਲੋਂ ਸਾਫ਼ ਸੁਥਰੀ ਚਿੱਟ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਤਾਂ ਵੀ ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਕਿਉਂ ਰੱਖਿਆ ਗਿਆ ਤੇ ਉਹਨਾਂ ਇਹ ਵੀ ਪੁੱਛਿਆ ਕਿ ਨਜ਼ਰਬੰਦ ਆਗੂਆਂ ਨੂੰ ਪੈਰੋਲ ਉੱਤੇ ਰਿਹਾਅ ਕਿਉਂ ਨਹੀਂ ਕੀਤਾ ਜਾ ਰਿਹਾ। ਦੇਸ਼ ਅੰਦਰ ਹਵਾਈ ਜਹਾਜ਼ ਵਿੱਚ ਸਫ਼ਰ ਕਰਨਾ ਮਹਿੰਗਾ ਹੋਇਆ, ਖ਼ਾਸ ਕਰ ਪਿਛਲੇ ਇੱਕ ਸਾਲ ਦੇ ਸਮੇਂ ਦੌਰਾਨ ਇਸ ਪੱਖੋਂ ਲੋਕਾਂ ਦੀ ਜੇਬ ਉੱਤੇ ਭਾਰ ਪਿਆ। ਕੇਂਦਰ ਸਰਕਾਰ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਦੇਸ਼ ਵਿੱਚ ਹਵਾਈ ਕਿਰਾਏ ਲਗਾਤਾਰ ਵੱਧ ਰਹੇ ਨੇ। ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ ਮੁਰਲੀਧਰ ਮੋਹਲ ਨੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ June 2026 ਦੌਰਾਨ ਪਿਛਲੇ ਸਾਲ ਦੇ ਮੁਕਾਬਲੇ 72 ਘਰੇਲੂ ਹਵਾਈ ਰੂਟ ਉੱਤੇ ਔਸਤਨ ਕਿਰਾਏ ਵਿੱਚ 20% ਦਾ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਉਹਨਾਂ ਨੇ ਇਹਨਾਂ ਸਾਰੇ ਹਵਾਈ ਰੂਟਾਂ ਬਾਰੇ ਜਾਣਕਾਰੀ ਤਫਸੀਲ ਵਿੱਚ ਸਾਂਝੀ ਨਹੀਂ ਕੀਤੀ। ਮੰਤਰੀ ਨੇ ਸਪਸ਼ਟ ਕੀਤਾ ਕਿ ਏਸ਼ੀਆ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਹਵਾਬਾਜ਼ੀ ਟਰਬਾਈਨ ਫਿਊਲ ਦੀਆਂ ਕੀਮਤਾਂ, ਵਿਦੇਸ਼ੀ ਮੁਦਰਾ ਦਰਾਂ, ਵੈਟ ਅਤੇ ਲੀਜ਼ ਕਿਰਾਏ ਵਰਗੇ ਕਈ ਕਾਰਨਾਂ ਕਰਕੇ ਏਜੰਸੀਆਂ ਦਾ ਖਰਚਾ ਵੱਧ ਰਿਹਾ ਹੈ। ਕਿਸੇ ਵੀ ਏਅਰਲਾਈਨ ਦੇ ਕੁੱਲ ਖਰਚੇ ਵਿੱਚ ਇਕੱਲੇ ETF ਦਾ ਹਿੱਸਾ 35-40% ਤੱਕ ਹੁੰਦਾ ਹੈ। ਰਾਜ ਸਭਾ ਵਿੱਚ ਦਿੱਤੇ ਗਏ ਇਸ ਜਵਾਬ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਵਿੱਚ ਹਵਾਈ ਕਿਰਾਏ ਸਰਕਾਰ ਵੱਲੋਂ ਕੰਟਰੋਲ ਜਾਂ ਨਿਯੰਤਰਿਤ ਨਹੀਂ ਕੀਤੇ ਜਾਂਦੇ। ਸਰਕਾਰ ਦੇ ਨਿਯਮਾਂ ਮੁਤਾਬਕ ਹਰ ਇੱਕ ਹਵਾਈ ਸੇਵਾ ਕੰਪਨੀ ਆਪਣੀ ਲਾਗਤ, ਸੇਵਾ ਦੀ ਗੁਣਵੱਤਾ ਤੇ ਮੁਨਾਫੇ ਵਰਗੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣਾ ਕਿਰਾਇਆ ਖੁਦ ਤੈਅ ਕਰਦੀ ਹੈ। ਹਾਲਾਂਕਿ ਇਹਨਾਂ ਕਿਰਾਏ ਨੂੰ ਤੈਅ ਕਰਨ ਵੇਲੇ ਏਅਰਲਾਈਨਸ ਨੂੰ ਏਅਰਕ੍ਰਾਫਟ ਰੂਲਸ ਤੇ ਨਿਯਮਾਂ ਦੀ ਪਾਲਣਾ ਜ਼ਰੂਰ ਕਰਨੀ ਪੈਂਦੀ ਹੈ। ਪਰ ਵੱਡੀ ਗੱਲ ਇਹ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਹੁਣ ਤੱਕ ਹਵਾਈ ਸਫ਼ਰ ਵਿੱਚ 20% ਤੋਂ ਵਧੇਰੇ ਦਾ ਵਾਧਾ ਦਰਜ ਹੋ ਚੁੱਕਾ ਹੈ। ਖਬਰਾਂ ਦੇ ਬੁਲੇਟਿਨ ਵਿੱਚ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਉੱਤੇ ਵੀ ਤੁਹਾਨੂੰ ਸੁਣਾਉਂਦੇ। ਪੇਪਰ ਲੀਕ ਰੋਕੂ ਬਿੱਲ ਉੱਤੇ ਲੋਕ ਸਭਾ ਵਿੱਚ ਚਰਚਾ ਸ਼ੁਰੂ ਹੋਈ ਹੈ। ਹਾਲਾਂਕਿ ਲੋਕ ਸਭਾ ਵਿੱਚ ਇਸ ਉੱਤੇ ਟਕਰਾਅ ਵੀ ਨਜ਼ਰ ਆਇਆ। ਸੱਤਾ ਧਿਰ ਅਤੇ ਵਿਰੋਧੀ ਧਿਰ ਨੇ ਇੱਕ ਦੂਜੇ ਉੱਤੇ ਦੋਸ਼ਾਂ ਦੀ ਝੜੀ ਲਾਈ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਪਿਛਲੀਆਂ ਸਰਕਾਰਾਂ ਦੌਰਾਨ ਪੇਪਰ ਲੀਕ ਦੇ ਮਾਮਲੇ ਗਿਣਾਏ, ਜਦਕਿ ਵਿਰੋਧੀ ਧਿਰ ਨੇ ਕਿਹਾ ਕਿ ਜੇ ਪੁਰਾਣਾ ਕਾਨੂੰਨ ਪੇਪਰ ਲੀਕ ਨਹੀਂ ਰੋਕ ਸਕਿਆ ਤਾਂ ਨਵਾਂ ਕਿਵੇਂ ਰੋਕ ਲਵੇਗਾ। ਇਸ ਦਰਮਿਆਨ ਕਾਂਗਰਸ ਪਾਰਟੀ ਵੱਲੋਂ ਨਵੇਂ ਬਣਾਏ ਗਏ ਸਿੱਖਿਆ ਮੰਤਰੀ ਪ੍ਰਹਲਾਦ ਜੋਸ਼ੀ ਤੇ ਵੀ ਸਵਾਲ ਉਠਾਏ ਜਾ ਰਹੇ ਨੇ। ਰਾਹੁਲ ਗਾਂਧੀ ਦਾ ਇਹ ਕਹਿਣਾ ਕਿ ਕਿਸੇ ਸਮੇਂ ਪ੍ਰਹਲਾਦ ਜੋਸ਼ੀ ਵੱਲੋਂ ਜਬਰ ਜਨਾਹ ਦੇ ਦੋਸ਼ੀਆਂ ਦਾ ਕਥਿਤ ਤੌਰ ਉੱਤੇ ਸਮਰਥਨ ਕੀਤਾ ਗਿਆ ਸੀ ਤੇ ਕਾਂਗਰਸ ਨੇ ਇਸੇ ਚੀਜ਼ ਨੂੰ ਆਧਾਰ ਬਣਾ ਕੇ ਨਵੇਂ ਸਿੱਖਿਆ ਮੰਤਰੀ ਦੀ ਨਿਯੁਕਤੀ ਉੱਤੇ ਵੀ ਸਵਾਲ ਕੀਤੇ ਨੇ। ਦੇਸ਼ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਦਿੱਲੀ ਵਿਖੇ ਵਿਦਿਆਰਥੀਆਂ ਦੇ ਹੋਏ ਪ੍ਰਦਰਸ਼ਨ ਤੋਂ ਬਾਅਦ ਹੁਣੇ ਕਿਹਾ ਕਿ ਮੁਜ਼ਾਹਰਾਕਾਰੀ ਵਿਦਿਆਰਥੀਆਂ ਖਿਲਾਫ ਸਜ਼ਾ ਯੋਗ ਕਾਰਵਾਈ ਨਹੀਂ ਹੋਵੇਗੀ। ਗੈਰ ਅਪਰਾਧਿਕ ਪਿਛੋਕੜ ਵਾਲੇ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਰਿਹਾਅ ਹੋਣਗੇ। ਨਾਲ ਹੀ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਅਪਰਾਧਿਕ ਪਿਛੋਕੜ ਵਾਲਿਆਂ ਨੂੰ ਸਜ਼ਾ ਯੋਗ ਕਾਰਵਾਈ ਤੋਂ ਰਾਹਤ ਨਹੀਂ ਮਿਲੇਗੀ। ਉਧਰ ਕਾਕਰੋਚ ਜਨਤਾ ਪਾਰਟੀ ਦਾ ਇਹ ਕਹਿਣਾ ਕਿ ਸਾਰੇ ਹੀ ਵਿਦਿਆਰਥੀ ਜਿਨ੍ਹਾਂ ਸੰਬੰਧੀ ਮਾਮਲੇ ਦਰਜ ਕੀਤੇ ਗਏ ਨੇ, ਸਾਰਿਆਂ ਦੇ ਮਾਮਲੇ ਰੱਦ ਹੋਣੇ ਚਾਹੀਦੇ ਨੇ। ਮਰਹੂਮ ਅਦਾਕਾਰ ਤੇ ਫਿਲਮਕਾਰ ਦੇਵ ਆਨੰਦ ਅਤੇ ਅਦਾਕਾਰਾ ਕਲਪਨਾ ਕਾਰਤਿਕ ਦੇ ਪੁੱਤਰ ਸੁਨੀਲ ਆਨੰਦ ਦਾ ਲੰਡਨ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 70 ਵਰ੍ਹਿਆਂ ਦੇ ਸਨ ਅਤੇ ਅਣਵਿਆਹੇ ਸਨ। ਉਹਨਾਂ ਨੇ ਵੀ ਉਸੇ ਹਸਪਤਾਲ ਵਿੱਚ ਆਖਰੀ ਸਾਹ ਲਿਆ ਜਿੱਥੇ ਉਹਨਾਂ ਦੇ ਪਿਤਾ ਦੇਵ ਆਨੰਦ ਨੇ ਸਾਲ 2011 ਵਿੱਚ ਆਖਰੀ ਸਵਾਸ ਲਏ ਸਨ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਪਟੀਸ਼ਨ ਉੱਤੇ ਸੁਣਵਾਈ ਮੁਕੰਮਲ ਕਰ ਲਈ ਹੈ। ਹਾਲਾਂਕਿ ਇਸ ਸੰਬੰਧੀ ਅਗਲਾ ਕੋਈ ਫੈਸਲਾ ਆਉਂਦੇ ਦਿਨਾਂ ਦੌਰਾਨ ਸੁਣਾਇਆ ਜਾਵੇਗਾ। ਪੰਜਾਬ ਪੁਲਿਸ ਨੇ ਸੰਗਰੂਰ ਵਿੱਚ ਪਿਛਲੇ ਦਿਨੀ ਭਾਜਪਾ ਦੇ ਜ਼ਿਲ੍ਹਾ ਦਫ਼ਤਰ ਉੱਤੇ ਪੈਟਰੋਲ ਬੰਬ ਸੁੱਟਣ ਵਾਲੇ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਇੱਕ ਵਿਦਿਆਰਥਣ ਦੀ ਕਰੰਟ ਲੱਗਣ ਨਾਲ ਮੌਤ ਹੋਈ ਹੈ, ਜਿਸ ਕਾਰਨ ਵਿਦਿਆਰਥੀਆਂ ਵਿੱਚ ਕਾਫ਼ੀ ਰੋਸ ਨਜ਼ਰ ਆਇਆ ਤੇ ਵਿਦਿਆਰਥੀਆਂ ਵੱਲੋਂ VC ਦਫ਼ਤਰ ਦਾ ਘਿਰਾਓ ਵੀ ਕੀਤਾ ਗਿਆ। ਆਮ ਆਦਮੀ ਪਾਰਟੀ ਨੇ ਜਗਰੂਪ ਸਿੰਘ ਸੇਖਵਾਂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ। ਪਿੰਡ ਕੋਟ ਭਾਈ ਦੋਦਾ ਵਿਖੇ ਇਤਿਹਾਸਕ ਗੁਰੂ ਘਰ ਵਿਖੇ ਇੱਕ ਨਾਬਾਲਗ ਵੱਲੋਂ ਗੁਰਦੁਆਰਾ ਸਾਹਿਬ ਵਿੱਚੋਂ ਗੁਟਕਾ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੀ ਇੱਕ ਹੋਰ ਦੁਖਦਾਈ ਘਟਨਾ ਵਾਪਰੀ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖ਼ਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।

0: 530. CHLO AM. Serving Brampton, Mississauga, Toronto, the GTA, and the world at am530.ca.
1: Academy. ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।

0: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich paani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਲੇਟੈਸਟ ਡਿਜ਼ਾਈਨ ਟ੍ਰੈਂਡਿੰਗ ਆਊਟਫਿਟਸ
2: ਲੇਡੀਜ਼ ਸੂਟ ਲਹਿੰਗੇ ਗਰਾਰੇ ਸ਼ਰਾਰੇ
1: ਕੁੜਤੇ ਪਜਾਮੇ ਸ਼ੇਰਵਾਨੀਆਂ ਕੋਟ ਪੈਂਟ ਬਲੇਜ਼ਰ ਅਤੇ ਕਿਡਜ਼ ਫੈਸ਼ਨ
2: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ ਫੈਸ਼ਨ ਆਈਕਿਊ ਫੈਸ਼ਨ ਆਈਕਿਊ ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ
0: ਡ੍ਰੀਮ ਹੋਮ ਅਪਲਾਈਂਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ ਬਿਲਟ ਇਨ ਅਪਲਾਈਂਸਿਸ ਫਰਿਜਸ ਡਿਸ਼ਵਾਸ਼ਰਸ ਬੈਸਟ ਬੈਸਟ ਬੈਸਟ ਡੀਲ ਦੇ ਲਈ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ ਵਿਜ਼ਿਟ ਡ੍ਰੀਮ ਹੋਮ ਅਪਲਾਈਂਸਿਸ ਬੈਸਟ ਡੀਲ ਬੈਸਟ ਪ੍ਰਾਈਜ਼ ਪ੍ਰਾਈਜ਼ ਕਹਿੰਦੇ ਮੈਚ ਨਹੀਂ ਬੀਟ ਕਰਕੇ ਦਿਆਂਗੇ 2915 ਅਰਜੈਂਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸਿਸ 905-805-3000 905-805-3000 ਰੇਡੀਓ ਉਡਾਨ ਦਾ ਰੈਫਰੈਂਸ ਦੇਣ ਤੇ ਖੂਬਸੂਰਤ ਗਿਫਟ ਵੀ ਪਾਓ ਡ੍ਰੀਮ ਹੋਮ ਅਪਲਾਈਂਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਡ੍ਰੀਮ ਹੋਮ ਅਪਲਾਈਂਸਿਸ ਜੇ ਤੁਸੀਂ ਘਰ ਵਾਸਤੇ ਬੇਸਮੈਂਟ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਂਸਿਸ ਲੱਭ ਰਹੇ ਸੀ ਤਾਂ ਤੁਸੀਂ ਡ੍ਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖੋ ਬਿਲਟ ਇਨ ਅਪਲਾਈਂਸਿਸ ਫਰਿਜਸ
3: ਦਰਿਆਵਾਂ ਤੋਂ ਨਹਿਰਾਂ ਤੱਕ ਦਰਿਆਵਾਂ ਤੋਂ ਨਹਿਰਾਂ ਤੱਕ ਪਿੰਡ ਕਸਬੇ ਤੇ ਸ਼ਹਿਰਾਂ ਤੱਕ ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ ਪੁੱਛਦੀ ਸੀ ਉਹ ਮੇਰਾ ਰੁਤਬਾ ਮੈਂ ਕਿਹਾ ਤੇਰੇ ਪੈਰਾਂ ਤੱਕ ਮੈਂ ਕਿਹਾ ਤੇਰੇ ਪੈਰਾਂ ਤੱਕ
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਨ ਰੇਡੀਓ ਉਡਾਨ ਆਜੋ ਰਲ ਮਿਲ ਮਹਿਫਲ ਲਾਈਏ ਇੱਕ ਦੂਜੇ ਦਾ ਪੁੱਛੀਏ ਹਾਲ ਰੇਡੀਓ ਉਡਾਨ ਪ੍ਰਭ ਸਭ ਦੇ ਨਾਲ

ਸਤਿਗੁਰ ਹੋਏ ਦਿਆਲ ਦਸਰਦਾ ਪੂਰੀਐ, ਸਤਿਗੁਰ ਹੋਏ ਦਿਆਲ ਨਕਬ ਹੂੰ ਝੂਰੀਐ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਖੂਬਸੂਰਤ ਸ਼ਾਮ, ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਨ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ਼੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ। ਅੱਜ ਦੀ ਖੂਬਸੂਰਤ ਸ਼ਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦੀ ਘੜੀਆਂ ਦੇ ਮੁਤਾਬਕ 9:08 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 10 ਵਜੇ ਤੱਕ ਬਣੇ ਰਹਿਣਾ। ਜੁੜੇ ਹੋਏ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ।

905-673-3333 9056733333 ਤੁਹਾਡੀ ਸੜੀਆਂ ਗੱਲਾਂ ਬਾਤਾਂ ਹੋਣਗੀਆਂ। ਸੋ ਆਈ ਥਿੰਕ ਕਾਫੀ ਦਿਨਾਂ ਬਾਅਦ ਤੁਹਾਡਾ ਸਾਡਾ ਰਾਬਤਾ ਹੋਣ ਲੱਗਿਆ ਆ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਬਿਜ਼ੀ ਚੱਲਦੇ ਆ ਰਹੇ ਸੀਗੇ। ਸੋ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਅਤੇ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ ਕਰਦੇ ਹਾਂ। 905-673-3333 ਜੁੜੋ ਰੇਡੀਓ ਪ੍ਰੋਗਰਾਮ ਉਡਾਣ ਦੇ ਨਾਲ। ਪਹਿਲਾਂ ਦੱਸੋ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਅੱਜ ਦੀ ਖੂਬਸੂਰਤ ਸ਼ਾਮ ਨੂੰ, ਕੀ ਹਾਲ ਚਾਲ ਆ? ਜਿਹੜਾ ਵੀਕਐਂਡ ਲੰਘ ਕੇ ਗਿਆ, ਚਲੋ ਵੈਸੇ ਤਾਂ ਅੱਜ ਟਿਊਜ਼ਡੇ ਹੋ ਗਿਆ ਪਰ ਮੰਡੇ ਸੀ, ਉਸ ਤੋਂ ਪਹਿਲਾਂ ਵੀਕਐਂਡ ਸੀ, ਔਰ ਮਾਸਟਰ ਸਲੀਮ ਜੀ ਦਾ ਸ਼ੋਅ ਤੁਸੀਂ ਇੰਜੋਏ ਕੀਤਾ। ਕਿਵੇਂ ਹੋ ਸਾਰੇ, ਠੀਕ ਠਾਕ ਹੋ?

ਅੱਜ ਨਾ ਉਮਰ ਦੇ ਨਾਲ ਨਾਲ ਇਨਸਾਨ ਦੀ ਸੋਚ ਕਿਵੇਂ ਬਦਲਦੀ ਆ, ਉਸ 'ਤੇ ਗੱਲਬਾਤ ਕਰਾਂਗੇ ਆਪਾਂ। ਨਾਲੇ ਇਸ 'ਤੇ ਵੀ ਗੱਲਬਾਤ ਕਰਾਂਗੇ ਕਿ ਤੁਸੀਂ 18 ਸਾਲ ਦੀ ਉਮਰ 'ਚ ਕੀ ਸੋਚਦੇ ਸੀ। ਥੋੜ੍ਹਾ ਜਿਹਾ ਪਿੱਛੇ ਜਾਣਾ, 25 ਸਾਲ ਦੀ ਉਮਰ ਦੇ ਵਿੱਚ ਤੁਸੀਂ ਕੀ ਸੋਚਿਆ? ਜਦੋਂ ਤੁਸੀਂ 25 ਸਾਲ ਦੇ ਸੀ ਉਦੋਂ ਕੀ ਸੋਚਦੇ ਸੀ, ਕੀ ਖਿਆਲਾਤ ਸੀ ਤੁਹਾਡੇ, ਕੀ ਤੁਹਾਡੇ ਸੁਪਨੇ, ਤੁਹਾਡੀਆਂ ਉਮੀਦਾਂ, ਕੀ ਸੋਚ ਕੀ ਸੀ ਉਦੋਂ? ਅਤੇ ਫਿਰ ਤੁਸੀਂ 35 ਦੇ ਹੋਏ, 10 ਸਾਲਾਂ ਬਾਅਦ ਜਿਹੜੀ ਲਾਈਫ, ਵਿਆਹ ਹੋਇਆ ਹੋਣਾ, ਬੱਚੇ ਹੋ ਗਏ ਹੋਣੇ, ਨਵਾਂ ਪਰਿਵਾਰ ਬਣ ਗਿਆ ਹੋਣਾ, ਕੀ ਉਹ ਜਿਹੜੀਆਂ 18 ਸਾਲ ਵਾਲੀਆਂ ਸੋਚਾਂ ਉਹ ਉਦੋਂ ਹੈ ਸੀ ਮਨ ਵਿੱਚ, ਉਹ ਇੱਛਾਵਾਂ ਜਿਉਂਦੀਆਂ ਸੀ ਜਾਂ ਸਹਿਕਦੀਆਂ ਸੀ? ਫਿਰ ਤੁਸੀਂ 35 ਸਾਲ ਦੀ ਉਮਰ ਦੇ ਵਿੱਚ ਕਦਮ ਰੱਖਿਆ, ਉਮਰ ਦਰਾਜ਼ ਹੋ ਗਏ, ਬੱਚੇ ਤੁਹਾਡੀਆਂ ਜੁੱਤੀਆਂ 'ਚ ਪੈਰ ਪੂਰੇ ਆਉਣ ਲੱਗ ਗਏ, ਫਸਾਉਣ ਲੱਗ ਗਏ। ਹੁਣ ਮੰਨ ਲਓ ਕਿ 45 ਸਾਲ ਦੇ ਹੋ ਗਏ ਤੁਸੀਂ, 18 ਸਾਲ ਵਾਲਾ, 25 ਸਾਲ ਵਾਲਾ, 35 ਸਾਲ ਵਾਲਾ, 45 ਸਾਲ ਵਾਲਾ, ਇਹ ਪੜਾਅ ਕਿੱਦਾਂ ਦਾ ਰਿਹਾ, ਕੀ ਸੋਚਾਂ ਕਿੰਨੀਆਂ ਕੁ ਬਦਲੀਆਂ, ਕਿੰਨੇ ਕੁ ਮਨਾਂ ਦੇ ਨਾ ਜਿਹੜੇ ਵਲਵਲੇ ਹੁੰਦੇ ਆ, ਕਿੰਨਾ ਬਦਲਾਵ ਆਇਆ, ਕਿੰਨਾ ਕੁਛ ਤੁਸੀਂ ਵੇਖਿਆ ਹੋਣਾ 18 ਸਾਲ ਤੋਂ ਲੈ ਕੇ। ਵੈਸੇ ਤਾਂ ਮੈਂ ਜੇ ਗੱਲ ਕਰਾਂ ਤਾਂ ਸਾਡੇ ਜਿਹੜੇ ਉਮਰ ਦੇ ਵਿੱਚ ਬਦਲਾਵ ਆ ਉਹ 10 ਸਾਲ ਤੋਂ ਸ਼ੁਰੂ ਹੋ ਜਾਂਦਾ, ਚਾਹੇ ਉਹ ਹਰ ਚੀਜ਼ ਉਦੋਂ ਖੇਡ ਲੱਗਦੀ ਆ, ਬਸ ਸਿਰਫ ਖੇਡਣਾ ਹੁੰਦਾ, ਹੋਰ ਬਹੁਤਾ ਫਿਕਰ ਫਾਕੇ ਨਹੀਂ ਹੁੰਦੀ ਉਸ ਉਮਰ 'ਚ। ਦੱਸਿਓ ਕਿ 60 ਸਾਲ ਦੀ ਉਮਰ ਦੇ ਵਿੱਚ, ਉਹ 10 ਸਾਲ ਦੀ ਉਮਰ ਤੋਂ ਲੈ ਕੇ ਫਿਰ 18 ਸਾਲ, 25 ਸਾਲ, 35 ਸਾਲ, 45 ਸਾਲ, ਫਿਰ 60 ਸਾਲ, ਕਿੱਦਾਂ ਦਾ ਜੇ ਕਿਸੇ ਨੇ ਐਕਸਪੀਰੀਅੰਸ ਕੀਤਾ, ਕਿਸੇ ਨੇ 18 ਤੋਂ 25 ਦਾ ਕੀਤਾ ਹੋਣਾ, ਕਿਸੇ ਨੇ 25 ਤੋਂ 35 ਦਾ, ਕਿਸੇ ਨੇ 35 ਤੋਂ 45 ਦਾ, ਉਮਰ ਦੇ ਹਿਸਾਬ ਨਾਲ ਮੈਨੂੰ ਦੱਸਿਓ ਕਿ ਕੀ ਸੋਚਦੇ ਸੀ ਤੁਸੀਂ 18 ਸਾਲ ਦੀ ਉਮਰ ਦੇ ਵਿੱਚ, ਤੁਹਾਡੇ ਸੁਪਨੇ ਕੀ ਸੀ, ਫਿਰ ਬਦਲੇ ਹੋ, ਬਦਲਾਵ ਆਇਆ, ਫਿਰ 35 ਦੇ ਵਿੱਚ ਜਦੋਂ ਆ ਗਏ, 35 ਤੋਂ 45 ਵਿੱਚ ਪਹੁੰਚਦਿਆਂ ਕੀ ਕੁਛ ਬਦਲਿਆ, ਜ਼ਿੰਮੇਵਾਰੀਆਂ, ਰਿਸ਼ਤੇ, ਅਸਲੀਅਤ, ਸਿਹਤ, ਪੈਸਾ, ਹਾਸੇ, ਖੁਸ਼ੀਆਂ, ਕੁਰਬਾਨੀਆਂ, ਮਸਲੇ, ਝਗੜੇ, ਬੜਾ ਕੁਛ ਜ਼ਿੰਦਗੀ ਨੇ 10 ਸਾਲ ਤੋਂ ਬਾਅਦ 60 ਸਾਲ ਦੀ ਏਜ ਤੱਕ ਦਿੱਤਾ ਹੋਣਾ ਤੁਹਾਨੂੰ। ਜ਼ਰੂਰ ਸ਼ੇਅਰ ਕਰੀਏ ਯਾਰ ਆਪਾਂ ਆਪਣੇ ਸਫ਼ਰ ਦੀ ਜਿਹੜੀ ਜਰਨੀ ਨੂੰ, ਹੈ ਨਾ, ਕਈ ਵਾਰ ਅਸੀਂ ਆਪਾਂ ਅਣਗੌਲੇ ਕਰ ਦਿੰਦੇ ਹਾਂ, ਸੋ ਤੁਸੀਂ ਅੱਜ ਕਰੋ, ਜ਼ਰੂਰ ਸ਼ੇਅਰ ਕਰੀਏ ਆਪਾਂ ਕਿ ਤੁਸੀਂ 18 ਸਾਲ ਦੀ ਉਮਰ 'ਚ ਕੀ ਸੋਚਦੇ ਸੀ, 15 ਸਾਲ ਦੀ ਉਮਰ 'ਚ, ਫਿਰ ਤੁਸੀਂ 25 ਸਾਲ ਦੀ ਉਮਰ 'ਚ ਕੀ ਸੁਪਨੇ ਸੀ, ਕੀ ਜ਼ਿੰਦਗੀ, ਬਸ ਉੜਦੇ ਪੰਛੀਆਂ ਨੂੰ ਸਿੱਟਣ ਵਾਲੀ ਲਾਈਫ ਹੁੰਦੀ ਆ ਉਹ, 18 ਸਾਲ 15 ਸਾਲ ਦੀ ਜਿਹੜੀ ਹੁੰਦੀ ਜਵਾਨੀ, ਉਹਦੇ ਤਾਂ ਲੱਗਦਾ ਕਿ ਰੱਬ ਥੱਲੇ ਲਾ ਲੈਣਾ, ਬਸ ਇੱਦਾਂ ਕਰ ਦੇਣਾ, ਉੱਦਾਂ ਕਰ ਦੇਣਾ, ਉਹ ਹੋਇਆ ਜਾ ਕੇ, ਉਹ 25 ਸਾਲ ਦੀ ਉਮਰ 'ਚ ਉਹ ਸੁਪਨੇ ਰਹੇ ਜਾਂ ਉਹ ਜ਼ਿੰਮੇਵਾਰੀਆਂ 'ਚ ਬਦਲ ਗਏ। 905-673-3337, 905-673-3337, ਰੇਡੀਓ ਪ੍ਰੋਗਰਾਮ ਉਡਾਨ, ਅਤੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ।

ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਆਪਾਂ ਜ਼ਿੰਦਗੀ ਦੇ ਸਫ਼ਰ 'ਤੇ ਗੱਲਬਾਤ ਕਰ ਰਹੇ ਹਾਂ, ਕਿਉਂਕਿ ਇਸ ਖੂਬਸੂਰਤ ਜ਼ਿੰਦਗੀ ਦਾ ਜਿਹੜਾ ਵੀਜ਼ਾ ਨਾ ਇੱਕੋ ਵਾਰੀ ਲੱਗਿਆ,

10 ਸਾਲ ਦੀ ਉਮਰ 'ਚ ਨਾ ਹਰ ਚੀਜ਼ ਹੀ ਖੇਡ ਲੱਗਦੀ ਆ ਕਿ ਜਿਵੇਂ ਸਭ ਕੁਛ ਖੇਡਣ ਲਈ ਬਣਿਆ ਹੋਵੇ। ਬਸ ਖੇਡਣਾ ਹੀ ਸਾਰੀ ਜ਼ਿੰਦਗੀ ਹੁੰਦੀ ਹੈ। ਫਿਰ ਜਿੱਦਾਂ 18 ਸਾਲ ਦੀ ਉਮਰ ਦਾ ਪੜਾਵ ਆਉਂਦਾ ਆ, ਹਰ ਸੁਪਨਾ ਤੁਹਾਨੂੰ ਸੱਚ ਲੱਗਦਾ ਕਿ ਬਈ ਜੋ ਸੁਪਨਾ ਵੇਖ ਲਿਆ ਨਾ ਰਾਤੀ ਉਹ ਬਸ ਸੱਚ ਹੀ ਹੋਣਾ, ਇੱਕ ਦਿਨ ਮੈਂ ਸਭ ਹਾਸਲ ਕਰੂੰਗਾ ਜਾਂ ਕਰੂੰਗੀ, ਇਹ ਖਿਆਲ ਮਨਾਂ ਦੇ ਵਿੱਚ ਉਪਜਦੇ ਆ। ਅਤੇ ਫਿਰ ਐਂ ਲੱਗਦਾ ਕਿ ਸਾਰੀ ਦੁਨੀਆ ਆਪਣੀ ਆ। ਫਿਰ 25 ਸਾਲ ਦੀ ਉਮਰ ਵਿੱਚ ਹੌਲੀ ਹੌਲੀ ਜ਼ਿੰਮੇਵਾਰੀਆਂ ਸਮਝ ਆਉਣ ਲੱਗਦੀਆਂ, ਜ਼ਿੰਮੇਵਾਰੀਆਂ ਦੀ ਦਹਿਲੀਜ਼ 'ਤੇ ਹਲਕਾ ਹਲਕਾ ਜਿਹਾ ਕਦਮ ਰੱਖੀਦਾ। ਪਰ ਜਵਾਨੀ ਉਸ ਟਾਈਮ ਕਹਿਰਾਂ 'ਤੇ ਹੁੰਦੀ ਹੈ। ਉਸ ਟਾਈਮ ਅਸੀਂ ਉਹਨਾਂ ਸੁਪਨਿਆਂ ਨੂੰ ਪਾਣੀ ਦੇਈਦਾ ਜਿਹੜੇ 18 ਸਾਲ 15 ਸਾਲ ਦੀ ਉਮਰ 'ਚ ਵੇਖੇ ਆ। ਫਿਰ ਜਿੱਦਾਂ ਹੀ ਅਸੀਂ ਉਸ ਪੜਾਵ ਦੇ ਵਿੱਚੋਂ 35 ਸਾਲਾਂ ਦੀ ਉਮਰ ਦੇ ਪੜਾਵ ਦੇ ਵਿੱਚ ਲੰਘਦੇ ਹਾਂ ਨਾ, ਪੈਰ ਰੱਖਦਿਆਂ ਹੀ ਪਤਾ ਲੱਗ ਜਾਂਦਾ ਕਿ ਰਿਸ਼ਤਿਆਂ ਦੀ ਅਸਲੀਅਤ ਕੀ ਹੁੰਦੀ ਆ। ਅਸਲ ਵਿੱਚ ਹਰ ਆਪਣਾ ਕਹਿਣ ਵਾਲਾ ਆਪਣਾ ਨਹੀਂ ਹੁੰਦਾ, ਸਮਝ ਆਉਣ ਲੱਗ ਜਾਂਦੀ ਆ। ਜ਼ਿੰਦਗੀ ਦੇ ਸਿਆਣਿਆਂ ਦੇ ਦੱਸੇ ਹੋਏ ਤਜ਼ਰਬੇ ਸੱਚਾਈ ਲੱਗਣ ਲੱਗ ਜਾਂਦੇ ਆ। ਫਿਰ ਉਸ ਤੋਂ ਬਾਅਦ 45 ਸਾਲ ਦੀ ਉਮਰ ਵਾਲਾ ਪੜਾਵ ਆਉਂਦਾ। ਜਿੱਦਾਂ ਹੀ ਅਸੀਂ 45 ਸਾਲਾਂ ਲਈ ਜ਼ਿੰਦਗੀ ਦੇ ਵਿੱਚ ਪੈਰ ਰੱਖਦੇ ਹਾਂ, ਫਿਰ ਸੱਚ ਜਾਣਿਓ ਸਿਹਤ ਦੀ ਅਸਲੀ ਕੀਮਤ ਪਤਾ ਲੱਗਦੀ ਆ ਕਿ ਸਾਰੀ ਉਮਰ ਅਸੀਂ 35 ਸਾਲ 40 ਸਾਲ ਭੱਜਦੇ ਹੀ ਰਹੇ ਹਾਂ, ਅਸੀਂ ਸਿਹਤ ਦਾ ਖਿਆਲ ਹੀ ਨਹੀਂ ਕੀਤਾ। ਪੈਸਾ ਕਮਾਇਆ ਜਾ ਸਕਦਾ ਪਰ ਸਿਹਤ ਨਹੀਂ। 60 ਸਾਲ ਦੀ ਉਮਰ ਵਿੱਚ ਤਾਂ ਫਿਰ ਬੰਦੇ ਨੂੰ ਨਾ ਪੈਸਾ ਨਾ ਰਿਸ਼ਤੇ ਨਾ ਨਾਤੇ, ਬਸ ਉਦੋਂ ਸਿਰਫ ਮਨ ਦਾ ਸਕੂਨ। ਜੇ ਸਿਹਤ ਆ ਤੁਹਾਡੇ ਕੋਲ ਤਾਂ ਸੋ ਜ਼ਿੰਦਗੀ ਦੇ ਇਹ ਜਿਹੜੇ ਸਫ਼ਰ ਆ ਨਾ, ਹਰ ਜ਼ਿੰਦਗੀ ਦੇ ਪੜਾਵ ਦੇ ਨਾਲ

0: ਆਉਣ ਦਿਓ
1: ਉਹਦੇ ਵਿੱਚ ਤਾਂ ਮਤਲਬ 17 ਤੋਂ ਲੈ ਕੇ ਜਾਂ 18 ਤੋਂ ਕਹਿ ਲਓ ਹਨਾ, 10ਵੀਂ ਵਿੱਚ ਤਾਂ ਪਾਸ ਕਰ ਲੈਂਦੇ ਆਪਾਂ ਪਲੱਸ 1-2 ਚੁਣਦੇ ਆ। ਮੈਨੂੰ ਲੱਗਦਾ ਉਹ ਤਾਂ ਜੇ ਮੈਂ ਗਲਤ ਨੀ ਆਪਣੇ ਰਾਂਝਾ ਟਾਈਪ ਕਹਿ ਸਕਦੇ ਆ 22-23 ਤੱਕ ਹਨਾ।
0: ਹਾਂ ਜਿਹੜਾ ਕਿਹੜੇ ਵੇਲੇ ਟਾਈਮ
1: 18 ਤੋਂ ਲੈ ਕੇ 23-24 ਤੱਕ 25 ਤੱਕ ਜਾਂਦੇ ਵਿਆਹ ਵੀ ਉਹਦੀਆਂ ਗੱਲਾਂ ਨੀ ਚੱਲਦੀਆਂ।
0: ਹਾਂ ਇਹ ਵੀ ਠੀਕ ਆ। ਤੁਹਾਡਾ ਕਿਵੇਂ ਰਿਹਾ ਤੁਸੀਂ ਆਪਣਾ ਦੱਸੋ, ਤੁਸੀਂ ਮੈਨੂੰ ਦੱਸੋ ਕਿ 18 ਸਾਲ ਦੀ ਉਮਰ 'ਚ ਤੁਸੀਂ ਕੀ ਸੋਚਦੇ ਸੀ, ਫਿਰ 28 ਸਾਲ ਦੀ ਉਮਰ 'ਚ ਆ ਕੇ ਕੀ ਸੋਚਣਾ ਸ਼ੁਰੂ ਕੀਤਾ, ਅਤੇ ਫਿਰ ਹੁਣ ਜਿਹੜੇ ਜ਼ਿੰਦਗੀ ਦੇ ਪੜਾਵ 'ਤੇ ਹੋ, ਕੀ 18 ਸਾਲ ਵਾਲੀਆਂ ਗੱਲਾਂ ਰਹੀਆਂ?
1: ਨਹੀਂ ਨਹੀਂ ਨਹੀਂ ਚੇਂਜ ਹੁੰਦੀਆਂ ਰਹੀਆਂ, ਕਿਉਂਕਿ ਮੈਂ ਤਾਂ ਸ਼ੁਰੂ ਕੀਤੀ ਆ ਆਪਣੇ 18 ਵਾਲੀ, ਕਿਉਂਕਿ ਮੈਂ ਗੋ ਥਰੂ ਇੱਦਾਂ ਹੋਇਆ ਸੀ ਜਿੱਦਾਂ ਮੈਂ ਹਨਾ, ਜਾਣੀ ਕਿ ਉਹ ਮਤਲਬ ਪਲੱਸ 1-2 ਦੇ ਜਦੋਂ ਆਪਾਂ ਪੜ੍ਹਦੇ ਲਿਖਦੇ ਆ ਮੋਟਰਸਾਈਕਲ ਤੇ ਜਾਣਾ, ਮਤਲਬ ਅਡਾਰੀ ਚੈੱਕ ਮਾਰ ਕੇ ਕੋਈ ਫਿਕਰ ਨੀ, ਹਾਂਜੀ ਮੰਮੀ 200 ਦੇ ਰਹੇ ਡੀਜ਼ਲ ਪਾਉਣਾ ਆਪਣੇ ਪੈਟਰੋਲ ਪਾਉਣਾ ਇਹਦੇ ਮੋਟਰਸਾਈਕਲ ਦੇ ਵਿੱਚ ਹਨਾ। ਸ਼ਰਮ ਅੱਗੇ ਵੀ ਮਹੀਨਾ ਦੋ ਮਹੀਨੇ ਆਪਾਂ ਇਹ ਵੀ ਗੱਲ ਉਦੋਂ ਵੀ ਮੈਂ ਕੀਤੀ ਸੀਗੀ ਵੀ ਮਾਂ ਜਿੰਨੇ ਪੈਸੇ ਮੰਗਣੇ ਉਹ ਮੰਮੀ ਨੇ ਡੈਡੀ ਤੋਂ ਲੁਕੋ ਕੇ ਦੇਣੇ, ਕਿਉਂਕਿ ਡੈਡੀ ਨੇ ਘੂਰ ਹੁੰਦੀ ਸੀਗੀ ਵੀ ਤੂੰ ਕੰਮ ਤਾਂ ਕਰਦਾ ਨੀ ਖੇਤਾਂ ਵਿੱਚ, ਟਰੈਕਟਰ ਚਲਾਉਣ ਵੇਲੇ ਤੈਨੂੰ ਮਿੱਟੀ ਚੜ੍ਹਦੀ ਆ ਤੂੰ ਤੇਲ ਮੰਗਣਾ ਮੋਟਰ, ਏਦਾਂ ਕਰਕੇ ਜਾਣੀ ਕਿ ਫੇਰ ਮੈਂ ਜਿੱਦਾਂ ਇੱਧਰ ਆ ਗਿਆ ਸੀਗਾ 96 ਦੇ ਵਿੱਚ ਜਦੋਂ ਆਪਣੇ ਸੀਗਾ ਮੈਂ 24-25 ਸਾਲਾਂ ਦਾ
0: ਜੀ,
1: ਤੇ 30 ਕੁ ਹੋਊਗਾ ਆਈ ਥਿੰਕ, ਤੇ ਫੇਰ ਜਾਣੀ ਕਿ ਮੈਂ ਇੱਥੇ ਨਾਲ ਗਏ ਤੇ ਰਹਿੰਦਾ ਸੀ ਉਦੋਂ ਮੈਂ ਹਾਲੇ ਵਿਆਹ ਨੀ ਸੀਗਾ, ਤੇ ਫੇਰ ਮੇਰੀ ਵਿਆਹ ਦੀਆਂ ਗੱਲਾਂ ਹੋਣ ਲੱਗ ਪਈਆਂ ਵੀ ਹੁਣ ਤੂੰ ਇੰਡੀਆ ਆ ਜਾ ਤੇਰਾ ਵਿਆਹ ਕਰਨਾ, ਫੇਰ ਮੇਰਾ 25-26 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਗਿਆ ਸੀਗਾ।
0: ਫਿਰ ਉਸ ਤੋਂ ਬਾਅਦ ਜ਼ਿੰਦਗੀ ਨੇ ਜਿਹੜੇ 18 ਸਾਲ ਵਾਲੀਆਂ ਜਿਹੜੀਆਂ ਗੱਲਾਂ ਸੀ ਬਦਲੀਆਂ,
1: ਫੀਲਿੰਗਾਂ ਰਾਂਝੇ ਵਾਲੀ ਕਹਿ ਲਓ ਗੱਲ, ਉਹ ਫੀਲਿੰਗਾਂ ਫਿਰ ਚੇਂਜ ਹੁੰਦੀਆਂ, ਕਨਵਰਟ ਹੋ ਗਈਆਂ ਇੰਟੂ ਤੁਹਾਡੀ ਵਾਈਫ ਦੇ ਨਾਲ ਲਿੰਕ ਦੇ ਵਿੱਚ, ਫਿਰ ਤੁਹਾਡੀ ਮੇਰੇ ਹਿਸਾਬ ਨਾਲ ਵਿਆਹ ਤੋਂ ਬਾਅਦ ਸੋਚਣੀ ਫੀਲਿੰਗ ਤੁਹਾਡੀ ਸ਼ੇਅਰ ਇੱਦਾਂ ਦੀ ਹੋ ਜਾਂਦੀ ਆ, ਯੂ ਹੈਵ ਟੂ ਬੀ ਲਾਈਕ ਇੱਕ ਦੂਜੇ ਲਈ ਤੁਸੀਂ ਹੁਣ ਬਣ ਗਏ ਹਨਾ, ਤਾਂ ਫਿਰ ਤੁਹਾਡੀ ਉਹ ਇਹੀ ਹੁੰਦੀ ਆ ਵੀ ਤੁਸੀਂ ਇੰਟਰਸਟ ਹਸਬੈਂਡ ਵਾਈਫ ਦਾ ਰਿਸ਼ਤਾ ਹੋ ਗਿਆ, ਤੇ ਉਹਨੂੰ ਜਿੱਦਾਂ ਵਧੀਆ ਰੱਖਣ ਲਈ ਕੰਮ ਕਰਨਾ, ਰਿਸਪੋਂਸੀਬਿਲਟੀ ਆ ਘਰ ਵਾਰ ਲਈ ਕਿਸ਼ਤਾਂ ਇਕੱਠੀਆਂ ਕਰਨੀਆਂ ਹਨਾ।
0: ਜਦੋਂ ਕਿਸ਼ਤਾਂ ਵਿੱਚ ਆ ਗਈਆਂ ਫਿਰ ਤਾਂ ਸਾਰੀ ਜ਼ਿੰਦਗੀ ਉਧਰ ਬਦਲ ਹੋ ਜਾਂਦੀ ਆ,
1: ਫਿਰ ਫਿਰ ਹੌਲੀ ਹੌਲੀ ਤੁਹਾਡੀ ਫੈਮਿਲੀ ਮੈਂਟ ਫਿਰ ਪਲੇਨਿੰਗ ਸ਼ੁਰੂ ਹੋ ਜਾਂਦੀ ਆ ਵੀ ਆਪਣੇ ਜਿੱਦਾਂ ਆਪਾਂ ਫੈਮਿਲੀ ਗਾਣਾ ਚਲਾਉਣੀ ਹੁੰਦੀ ਆ ਨਾ
0: ਜੀ,
1: ਜਦੋਂ ਤੁਸੀਂ 28-30 ਦੇ ਹੋ ਗਏ ਕਹਿ ਲਓ ਹਨਾ, ਦੋ ਤਿੰਨ ਵਿਆਹ ਤੋਂ ਬਾਅਦ 4 ਸਾਲ ਕਹਿ ਲਓ ਹਨਾ, ਫਿਰ ਇੱਦਾਂ ਕਰ ਕਰਾ ਕੇ ਤੁਸੀਂ ਕਰੀ ਜਾਂਦੇ ਆ ਕੰਮ ਆਪਣੇ ਜੋੜਦੇ ਆ ਫਲਾਨਾ ਇੰਨੇ ਕੁ ਪੈਸੇ ਏਦਾਂ ਜੋੜ ਲਈਏ, ਕਰ ਕਰਾ ਕੇ ਜੀ ਕੰਟੀਨਿਊ ਏਦਾਂ ਚੱਲੀ ਜਾਂਦੀ ਲਾਈਫ ਹੁਣ ਤੇ, ਹੁਣ ਮੈਂ ਇਸ ਵੇਲੇ 50-2 ਉੱਪਰ ਆ,
0: ਉਹ ਕੀ ਬਾਤ
1: ਏਦਾਂ ਦੀ ਆ, ਬਾਕੀ ਪੂਰਾ ਆਪਣੇ ਭਾਜੀ ਉਹਨਾਂ ਦੇ ਸੁਣਦੇ ਆ ਸਰੋਤਿਆਂ ਦੇ ਆਪਣੇ ਆਨਸਰ ਹੈ ਨਾ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਅਸਲ ਵਿੱਚ ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਸਲ ਵਿੱਚ ਜ਼ਿੰਦਗੀ ਨਾ ਇਹ ਤੁਹਾਡੇ ਉੱਪਰ ਵੀ ਬਹੁਤ ਡਿਪੈਂਡ ਕਰਦੀ ਆ, ਹੋ ਸਕਦਾ ਕਿ ਹਾਲਾਤ ਹਰ ਇਨਸਾਨ ਦੇ ਵੱਖੋ ਵੱਖਰੇ ਹੋਣ, ਪਰ ਜਦੋਂ ਆਪਾਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ, ਤੁਹਾਡੇ ਸ਼ਬਦਾਂ 'ਤੇ ਬਹੁਤ ਜ਼ਿੰਦਗੀ ਨਿਰਭਰ ਕਰਦੀ ਆ, ਤੁਹਾਡੇ ਸ਼ਬਦ ਕਿੰਨੇ ਚੜ੍ਹਦੀ ਕਲਾ ਵਾਲੇ ਆ, ਜੇ ਤੁਹਾਡੇ ਸ਼ਬਦਾਂ ਦੇ ਵਿੱਚ ਚੜ੍ਹਦੀ ਕਲਾ ਹੈ ਨਾ, ਫਿਰ ਤੁਹਾਡੀ ਜ਼ਿੰਦਗੀ ਬਹੁਤ ਖੂਬਸੂਰਤ ਜਾਣੀ ਆ, ਉਹ ਚੜ੍ਹਦੀ ਕਲਾ 'ਚ ਜਾਣੀ ਆ। ਕਈ ਵਾਰ ਅਸੀਂ ਸ਼ਬਦਾਂ ਨੂੰ ਬੜਾ ਡਾਊਨ ਕਰ ਲੈਂਦੇ ਹਾਂ, ਯਾਰ ਮੈਂ ਕਿਸਮਤ ਦਾ ਮਾਰਿਆ, ਮੇਰੇ ਨਾਲ ਹੀ ਇੱਦਾਂ ਹੁੰਦਾ, ਇੱਦਾਂ ਕਿਵੇਂ ਹੋ ਗਿਆ, ਇੱਦਾਂ ਨਹੀਂ ਸੀ ਹੋਣਾ, ਮੈਂ ਮਾੜਾ, ਮੈਂ ਗਰੀਬ, ਮੈਂ ਕਮਜ਼ੋਰ, ਮੈਂ ਸੱਚਾ। ਜਿਹੜੇ ਸ਼ਬਦ ਆ ਨਾ ਉਹ ਜ਼ਿੰਦਗੀ ਨੂੰ ਅਸਲੀ ਬਣਤਰ ਦਿੰਦੇ ਆ। ਤੁਹਾਡੇ ਸਰੀਰ ਨੂੰ ਬਿਲਕੁਲ ਨਹੀਂ ਪਤਾ ਤੁਸੀਂ ਜੋ ਬੋਲ ਰਹੇ ਹੋ ਸੱਚ ਆ ਕਿ ਝੂਠ ਆ। ਤੁਹਾਡੇ ਸਰੀਰ ਦੀ ਬਣਤਰ, ਤੁਹਾਡੀ ਚੜ੍ਹਦੀ ਕਲਾ, ਚਿਹਰੇ ਦਾ ਨੂਰ ਤੁਹਾਡੇ ਸ਼ਬਦਾਂ 'ਤੇ ਡਿਪੈਂਡ ਕਰਦਾ। ਸੋ ਆਪਣੇ ਸ਼ਬਦਾਂ ਨੂੰ ਬਹੁਤ ਚੜ੍ਹਦੀ ਕਲਾ 'ਚ ਰੱਖਿਆ ਕਰੋ, ਜੇ ਅੱਜ ਤੋਂ ਪਹਿਲਾਂ ਨਹੀਂ ਰੱਖਿਆ ਤਾਂ ਰੱਖਣਾ ਸ਼ੁਰੂ ਕਰੋ। ਹਰ ਪਲ ਤੁਹਾਡਾ ਜ਼ਿੰਦਾ ਦਿਲੀ ਵਾਲਾ ਹੋਣਾ ਚਾਹੀਦਾ, ਹਾਲਾਤਾਂ ਦੇ ਨਾਲ ਲੜਨਾ ਤੁਹਾਨੂੰ ਆਉਣਾ ਚਾਹੀਦਾ, ਅਤੇ ਉਹ ਹਾਲਾਤਾਂ ਦੇ ਨਾਲ ਤੁਸੀਂ ਤਦੇ ਲੜ ਪਾਓਗੇ, ਸ਼ਬਦ ਗੁਰੂ ਨੂੰ ਤੁਸੀਂ ਗੁਰੂ ਮੰਨੋਗੇ। ਸ਼ਬਦਾਂ ਦੀ ਚੋਣ ਤੁਹਾਡੀ ਹਮੇਸ਼ਾ ਤੁਹਾਡੀ ਜ਼ਬਾਨ 'ਚੋਂ ਚੜ੍ਹਦੀ ਕਲਾ ਵਾਲੀ ਹੋਣੀ ਚਾਹੀਦੀ ਆ। ਸੋ 905-673-3337 905-673-3337 ਸਾਡੇ ਨਾਲ ਚਰਨ ਪ੍ਰਹਾਰ ਜੀ ਵੀ ਜੁੜੇ ਨੇ।

0: ਵੀ ਬਹੁਤ ਸਾਰੇ ਕਾਲਰ ਨੇ, ਪਰ ਉਸ ਤੋਂ ਪਹਿਲਾਂ ਮੈਂ ਸੁਨੇਹਾ ਦੇ ਦਿਆਂ। ਫੈਸ਼ਨ ਆਈ ਕਿਊ ਨੂੰ ਤੁਸੀਂ ਯਾਦ ਰੱਖਣਾ ਆ, ਫੈਸ਼ਨ ਆਈ ਕਿਊ ਪੰਜਾਬੀ ਭਾਈਚਾਰੇ ਅਤੇ ਏਸ਼ੀਅਨ ਭਾਈਚਾਰੇ ਸਭ ਤੋਂ ਵੱਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। 20,000 ਸਕੁਅਰ ਫੁੱਟ ਦੇ ਵਿੱਚ ਵੱਡਾ ਸ਼ੋਰੂਮ, ਵਨ ਸਟੋਪ ਸ਼ੋਪ। ਵਿਆਹ ਸ਼ਾਦੀ ਦੀ ਸ਼ੋਪਿੰਗ ਕਰਨੀ ਆ ਤੁਸੀਂ, ਕੁੜਤੇ ਪਜਾਮੇ, ਚਾਦਰੇ, ਕੋਟ ਪੈਂਟ, ਸੂਟ, ਬਲੈਜ਼ਰ, ਸ਼ੇਰਵਾਨੀਆਂ, ਵੈਡਿੰਗ ਦੇ ਵਿੱਚ ਤਾਂ ਬਹੁਤ ਵੱਡੀ ਕਲੈਕਸ਼ਨ ਇਹਨਾਂ ਦੇ ਕੋਲ ਆ, ਲਹਿੰਗੇ, ਗਰਾਰੇ, ਸ਼ਰਾਰੇ, ਸ਼ੇਰਵਾਨੀਆਂ। ਨਾਲ ਦੀ ਨਾਲ ਤੁਸੀਂ ਇਹਨਾਂ ਕੋਲ ਸ਼ੂਜ਼ ਦੀ ਬੜੀ ਵਧੀਆ ਕਲੈਕਸ਼ਨ ਆ, ਪਰਫਿਊਮਸ ਦੀ ਬੜੀ ਤਗੜੀ ਕਲੈਕਸ਼ਨ ਆ, ਬੈਡਿੰਗ ਸਿਲੈਕਸ਼ਨ ਬੜੀ ਤਗੜੀ ਆ, ਤੁਸੀਂ ਇਹਨਾਂ ਕੋਲ ਲਗੇਜ ਸੈੱਟ ਦੀ ਬਹੁਤ ਵੱਡੀ ਕਲੈਕਸ਼ਨ ਆ। ਸੋ ਫੈਸ਼ਨ ਆਈ ਕਿਊ ਇੱਕੋ ਇੱਕ ਵਨ ਸਟੋਪ ਸ਼ੋਪ, ਜ਼ਰੂਰ ਗੇੜਾ ਮਾਰ ਕੇ ਆਇਓ। ਰੇਡੀਓ ਡਾਊਨ ਦਾ ਰੈਫਰੈਂਸ ਦੇਣ 'ਤੇ ਤੁਸੀਂ $100 ਦੀ ਸ਼ੋਪਿੰਗ ਦੇਣਾ, ਤੁਹਾਨੂੰ ਪਿਆਰਾ ਜਿਹਾ ਗਿਫਟ ਵੀ ਮਿਲੇਗਾ। ਸੋ ਫੈਸ਼ਨ ਆਈ ਕਿਊ 905-453-2225, 905-443-2225, ਫੈਸ਼ਨ ਆਈ ਕਿਊ। ਬਹੁਤ ਪਿਆਰੇ ਇਨਸਾਨ ਨੇ CEO ਫੈਸ਼ਨ ਆਈ ਕਿਊ ਦੇ, ਗੁਰਪ੍ਰੀਤ ਬਾਈ ਜੀ, ਤੁਸੀਂ ਜਾ ਕੇ ਮਿਲਿਓ, ਰੇਡੀਓ ਡਾਊਨ ਦਾ ਰੈਫਰੈਂਸ ਦਿਓ, ਦੇਖਿਓ ਤੁਹਾਡੀ ਕਿੱਦਾਂ ਖਿਦਮਤ ਕਰਦੇ ਆ। ਸੋ ਫੈਸ਼ਨ ਆਈ ਕਿਊ ਸਾਡਾ ਆਪਣਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਸੋ ਨਾਲ ਦੀ ਨਾਲ ਚਰਨ ਪ੍ਰਹਾਰ ਜੀ ਬੜਾ ਮੁਸਕਰਾ ਰਹੇ ਨੇ, ਹੱਸ ਰਹੇ ਨੇ, ਹੱਸਣਾ ਬਹੁਤ ਜ਼ਰੂਰੀ ਹੈ ਸਿਹਤ ਦੇ ਲਈ। ਸੋ ਪ੍ਰਹਾਰ ਸਾਹਿਬ ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਭ ਨੂੰ ਜੀ।
0: ਸਤਿ ਸ਼੍ਰੀ ਅਕਾਲ।
1: ਤੁਸੀਂ 1966 10 ਸਾਲ ਦੀ ਉਮਰ ਚ ਲੈ ਗਏ, ਉਦੋਂ ਤੋਂ ਮੈਂ ਫਲੇ ਹੱਕਦਾ ਹੁੰਦਾ ਸੀ।
0: ਅੱਛਾ ਜੀ, ਫਿਰ ਉਦੋਂ ਵਾਲੀਆਂ ਗੱਲਾਂ ਹੁਣ ਰਹੀਆਂ
1: ਨਹੀਂ? ਹੁਣ ਹੈ ਹੀ ਨਹੀਂ ਉਹ ਚੀਜ਼ਾਂ, ਹੈ ਹੀ ਨਹੀਂ ਹੁਣ,
0: ਹੁਣ ਨਹੀਂ ਹੈਗੀਆਂ।
1: ਹਾਕੀ ਖੇਡਣੀ, ਕਬੱਡੀਆਂ ਖੇਡਣੀਆਂ 18 ਸਾਲ ਦੀ ਉਮਰ ਚ, 17 ਸਾਲ ਦੀ ਉਮਰ ਚ।
0: ਪਰ ਤੁਹਾਨੂੰ ਕੀ ਲੱਗਦਾ ਪ੍ਰਹਾਰ ਸਾਹਿਬ, ਜੇ ਆਪਾਂ 10 ਸਾਲ ਤੋਂ ਲੈ ਕੇ 20, 30, 40, 50 ਸਾਰੀਆਂ ਉਮਰਾਂ ਦਾ ਮਾਪਦੰਡ ਕੱਢਣਾ ਹੋਵੇ ਤੇ ਤੁਸੀਂ ਕੀ ਕਹੋਗੇ ਕਿ ਸਿੱਟਾ ਕੀ ਆ, ਨਤੀਜਾ ਕੀ ਆ, ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ, ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦੌਲਤ ਕੀ ਆ, ਕਿਹੜੀ ਉਹ ਦੌਲਤ ਆ ਜਿਹੜੀ ਤੁਹਾਨੂੰ ਲੱਗਦਾ ਕਿ ਇਹ ਬਹੁਤ ਜ਼ਰੂਰੀ ਆ? ਤੁਹਾਡਾ ਜ਼ਿੰਦਗੀ ਦਾ 50-60 ਸਾਲ ਦਾ ਐਕਸਪੀਰੀਅੰਸ ਹੋ ਗਿਆ, ਤੁਸੀਂ ਮੋਰਲ ਆਫ ਦਾ ਸਟੋਰੀ ਕੀ ਕੱਢੋਗੇ?
1: ਕੰਮ ਕਰਨਾ ਚਾਹੀਦਾ ਜੀ ਬੰਦੇ ਨੂੰ, ਹਰ ਪਾਸੇ ਜੋ ਕੁਛ ਵੀ ਕਰਨਾ ਚਾਹੀਦਾ ਬੰਦੇ ਨੂੰ, ਮਿਹਨਤ ਮਜ਼ਦੂਰੀ ਕਰਨੀ ਚਾਹੀਦੀ ਜੀ, ਟਿਕ ਕੇ ਆਪਣੇ ਪਰਿਵਾਰ ਨੂੰ ਪਾਲਣ ਲਈ ਜੀ।
0: ਬਸ ਦੈਟਸ ਆਲ। ਚਲੋ ਜੀ, ਬਹੁਤ ਸ਼ੁਕਰੀਆ ਪ੍ਰਹਾਰ ਸਾਹਿਬ, ਥੈਂਕ ਯੂ ਸੋ ਮਚ।
1: ਤੁਸੀਂ ਵੀ ਦੱਸ ਦਿਓ, ਬਾਕੀ ਤੁਸੀਂ ਵੀ ਦੱਸ ਦਿਓ। ਸਤਿ ਸ਼੍ਰੀ ਅਕਾਲ ਜੀ।
0: ਹੋ ਸਕਦਾ ਕਿ ਆਪਣੇ ਸਭ ਦੇ ਇਨਸਾਨ ਨੇ ਹਰ ਇਨਸਾਨ ਨੂੰ ਡਿਫਰੈਂਟ ਤਰੀਕੇ ਨਾਲ ਬਣਾਇਆ ਆ, ਹਰ ਇੱਕ ਇਨਸਾਨ ਦੀ ਜਿਹੜੀ ਸੋਚ ਆ ਡਿਫਰੈਂਟ ਹੋ ਸਕਦੀ ਆ, ਤੁਸੀਂ ਆਪਣੀਆਂ ਆਪਣੀਆਂ ਸੋਚਾਂ ਦੱਸੋ। ਸੋ ਸਾਡੇ ਨਾਲ ਲਾਈਨਾਂ ਸਾਰੀਆਂ ਬਿਜੀ ਨੇ, ਮੈਂ ਫਿਲਹਾਲ ਸਾਡੇ ਸੁੱਖ ਬਾਈ ਜੀ ਨੂੰ ਓਨਰ ਕਰਦੇ ਹਾਂ, ਯੂਨੀ ਗਲੋਬਲ ਐਡਵਾਈਜ਼ਰੀ, ਉਹ ਮਾਫ ਕਰਨਾ, ਓਕੇ, ਮੈਨੂੰ ਸਾਰੇ ਨੰਬਰ ਵਿਖ ਰਹੇ ਆ। ਸੋ ਗ੍ਰੈਂਡ ਹੋਮ ਫਰਨੀਚਰ, ਸੋ ਗ੍ਰੈਂਡ ਹੋਮ ਫਰਨੀਚਰ, ਫਰਨੀਚਰ ਦੀ ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਤਾਂ ਗ੍ਰੈਂਡ ਹੋਮ ਫਰਨੀਚਰ ਇੱਕੋ ਇੱਕ ਤੁਹਾਡਾ ਆਪਣਾ ਸਟੋਰ ਆ, ਕਿਸੇ ਵੀ ਬਾਇੰਗ 'ਤੇ, ਹਰ ਇੱਕ ਬਾਇੰਗ 'ਤੇ ਕਿਸੇ ਵੀ ਤਰ੍ਹਾਂ ਦਾ ਫਰਨੀਚਰ ਬਾਏ ਕਰ ਰਹੇ ਹੋ, ਤੁਹਾਨੂੰ ਤੋਹਫਾ ਅਸੀਂ ਜ਼ਰੂਰ ਦਵਾਵਾਂਗੇ। ਗ੍ਰੈਂਡ ਹੋਮ ਫਰਨੀਚਰ, ਸੁੱਖ ਬਾਈ ਜੀ ਆ ਜਾਓ।
2: ਬਹੁਤ ਸ਼ੁਕਰੀਆ, ਧੰਨਵਾਦ, ਧੰਨਵਾਦ ਸੰਤ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਇਸ ਵੀਕਐਂਡ, ਲੌਂਗ ਵੀਕਐਂਡ ਦੇ ਉੱਪਰ ਜਿਹੜੀ ਸੇਲ ਲੱਗਣ ਜਾ ਰਹੀ ਹੈ ਫਰਨੀਚਰ ਦੇ ਉੱਪਰ, ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਆ, ਕਿੰਗ ਸਾਈਜ਼ ਦੇ ਬੈਡਰੂਮ ਸੈੱਟ ਚਾਹੀਦੇ ਨੇ, ਸੋਫਾ ਸੈੱਟ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੁੰਦੇ ਹੋ, ਲੋਐਸਟ ਪ੍ਰਾਈਸ ਮਿਲਣੀ, ਇਹਦੇ ਨਾਲ ਵੱਡੇ ਵੱਡੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਪਹੁੰਚਣਾ ਕਿੱਥੇ ਆ ਜੀ? ਸ਼ਰਟ 85 ਟੋਮਗਨ ਰੋਡ ਦੇ ਉੱਪਰ, 6685 ਟੋਮਗਨ, ਟੋਮਗਨ, ਟੋਮਗਨ ਰੋਡ ਨੂੰ ਯਾਦ ਰੱਖਣਾ। ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ, ਜਿਹਦੀ ਰੈਗੂਲਰ ਕੀਮਤ $600 ਸੀ। ਆ ਜਾਓ 6085 ਟੋਮਗਨ ਰੋਡ ਦੇ ਉੱਪਰ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ, ਸਿਰਫ $150, $150 ਦਾ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੋਪ ਦੇ ਨਾਲ ਮਿਲਣਾ। ਸੋ ਪਹੁੰਚਣਾ ਕਿੱਥੇ ਆ ਜੀ? 6085 ਟੋਮਗਨ ਰੋਡ ਸੰਧੂ ਸਾਹਿਬ।
0: ਕਿਆ ਬਾਤ ਆ ਜੀ! 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਜੇ ਆਪਾਂ ਜ਼ਿੰਦਗੀ ਦਾ ਤਜ਼ਰਬਾ ਕੱਢਣਾ ਹੋਵੇ, ਸੋ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦੌਲਤ ਕਿਹੜੀ ਆ ਤੁਹਾਡੇ ਹਿਸਾਬ ਨਾਲ, ਜਿਨ੍ਹਾਂ ਦਾ ਲਾਈਫ ਦਾ ਐਕਸਪੀਰੀਅੰਸ ਆ? ਬਹੁਤ ਸਾਰੇ ਸਰੋਤੇ ਕਾਲ ਡਿਸਕਨੈਕਟ ਕਰ ਗਏ, ਜਦੋਂ ਸਾਡੇ ਸਪੋਂਸਰ ਸਾਹਿਬਾਨ ਆ ਜਾਂਦੇ ਆ ਫਿਰ ਤੁਹਾਡੇ ਤੋਂ ਵੇਟ ਨਹੀਂ ਹੁੰਦੀ, ਕਰ ਲਿਆ ਕਰੋ ਵੇਟ ਯਾਰ, ਕਿੰਨੀਆਂ ਪਿਆਰੀਆਂ ਤਾਂ ਗੱਲਾਂ ਕਰ ਰਹੇ ਹਾਂ ਆਪਾਂ।

0: 905-673-3333 ਯੂਨੀ ਗਲੋਬਲ ਐਡਵਾਈਜ਼ਰੀ ਦਾ ਸੁਨੇਹਾ ਦੇਵਾਂਗੇ। ਸਾਡੇ ਨਾਲ ਨਾਗਪਾਲ ਸਰ ਜੁੜ ਚੁੱਕੇ ਨੇ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ। ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਆਵਾਜ਼ ਆ ਰਹੀ ਹੈ?
0: ਜੀ ਜੀ ਸਰ, ਆ ਰਹੀ ਹੈ ਜੀ। ਆਪ ਮੈਸੇਜ ਦਈਏ ਆਪਾਂ ਸਰੋਤਿਆਂ ਨੂੰ।
1: ਬਿਲਕੁਲ ਜੀ, ਬਿਲਕੁਲ। ਐਂਡ ਦੈਨ ਸੋ ਪਹਿਲੇ ਬੈਚ ਦਾ 27th ਕੋ, ਲਾਸਟ ਬੈਚ ਅਬ 31st ਕੋ ਹੈ, 31st ਆਫ ਜੁਲਾਈ। ਤੋ ਲਾਈਕ ਆਪ ਅਭੀ ਵੀ ਐਨਰੋਲ ਕਰ ਸਕਤੇ ਹੈ, ਕਿਉਂਕਿ 1 ਅਗਸਤ ਤੱਕ ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ, ਗ੍ਰਾਂਟਸ ਬੰਦ ਕਰ ਰਹੀ ਹੈ। ਆਪ ਅਭੀ ਐਨਰੋਲ ਕਰੇ, 30,000-100,000 ਕੀ ਫੰਡਿੰਗ ਹਾਸਿਲ ਕਰੇ, ਜਿਸਕਾ ਆਧਾ ਹਿੱਸਾ, ਅਗਰ ਆਪਕੀ ਫੰਡਿੰਗ 70,000 ਬਨਤੀ ਹੈ ਤੋ ਉਸਮੇ ਸੇ $35,000 ਤੋ ਗ੍ਰਾਂਟਸ ਹੈ ਜੋ ਵਾਪਿਸ ਹੀ ਨਹੀਂ ਕਰਨਾ। ਕਾਲ ਕਰੇ, ਸਕਿੱਲ ਡਿਵੈਲਪ ਕਰੇ। ਆਪ ਆਸਾਨ ਸੇ ਕੋਰਸਿਸ ਕਰਤੇ ਹੈ, ਫੁਲੀ ਆਨਲਾਈਨ ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ। ਸਾਥ ਮੇ ਗਵਰਨਮੈਂਟ ਹੀ ਫੀਸ ਪੇ ਕਰਤੀ ਹੈ ਆਪਕੇ ਕੋਰਸ ਕੇ ਡਾਇਰੈਕਟਲੀ ਟੂ ਦਾ ਕਾਲਜ। ਅਬ ਐਸਾ ਵੀ ਨਹੀਂ, ਕਾਲਜ ਆਪਨੇ ਕੱਲ ਖੋਲਾ ਔਰ ਪਰਸੋਂ ਗਵਰਨਮੈਂਟ ਆਪਕੋ ਸਪੋਂਸਰ ਕਰ ਦੇਗੀ। 7 ਸਾਲ ਲਗਤੇ ਗਵਰਨਮੈਂਟ ਤਬ ਜਾ ਕੇ ਕਿਸੀ ਕਾਲਜ ਕੋ ਅਪਰੂਵ ਕਰਤੀ ਹੈ ਫੋਰ ਗਵਰਨਮੈਂਟ ਫੰਡਿੰਗ ਕੇ ਲੀਏ। ਓਕੇ, ਸੋ ਫੋਰ ਫੰਡਿੰਗ ਰੇਂਜ ਕਰਤੀ 30,000-100,000, ਨੋ ਏਜ ਲਿਮਿਟ, ਪੈਨਸ਼ਨ ਪੇ ਐਲੀਜੀਬਲ ਹੈ, ਨੋ ਕ੍ਰੈਡਿਟ ਚੈੱਕ, ਨੋ ਕੋਲੈਟਰਲ ਐਂਡ ਨੋ ਲਾਈਕ ਗਰੰਟਰ। ਫੰਡਿੰਗ ਹਾਸਿਲ ਕਰੇ, ਸਕਿੱਲ ਹਾਸਿਲ ਕਰੇ ਆਪਣੇ ਅਕਾਊਂਟ ਮੈਂ ਡਾਇਰੈਕਟ, ਹਮਾਰੀ ਚੀਜ਼ ਕਾਮ ਹੋਣੇ ਕੇ ਬਾਅਦ $200-500 ਹੈ। ਹਮ ਐਸੇ ਨਹੀਂ ਕਹਿਤੇ ਕਿ ਆਫਿਸ ਆਓ ਫੀਸ ਤਬ ਬਤਾਏਂਗੇ, ਨਾ ਨਾ ਨਾ ਨਾ ਨਾ। 199-499 ਫੀਸ ਹੈ ਔਰ ਕਾਮ ਹੋਣੇ ਕੇ ਬਾਅਦ ਆਪਨੇ ਆਪਣੀ ਇਮਾਨਦਾਰੀ ਸੇ ਦੇਣੀ ਹੈ, ਕਿਉਂ ਫੰਡਿੰਗ ਆਪਕੇ ਖਾਤੇ ਮੇਂ ਆ ਰਹੀ ਹੈ, ਹਮਾਰੇ ਖਾਤੇ ਮੇਂ ਨਹੀਂ ਆ ਰਹੀ। ਤੋ ਕਾਲ ਕਰੇ, ਅਭੀ ਕਾਲ ਕਰ ਸਕਤੇ, ਕੱਲ ਆਪਕੋ ਕਾਲ ਰਿਸਪੋਂਡ ਹਮ ਕਰ ਦੇਂਗੇ। ਨੰਬਰ 437-234-3175, 437-264-3175, 437-234-3175, 437-234-3175। ਆਪ ਸਿੰਗਲ ਮਦਰ, ਉਬਰ ਡਰਾਈਵਰ, ਟਰੱਕ ਡਰਾਈਵਰ ਹੈ, ਸੈਲਫ ਇੰਪਲੋਇਡ ਹੈ, ਆਪਕੋ ਜ਼ਿਆਦਾ ਬੈਨੀਫਿਟ ਹੈ, ਆਪਕੀ ਫੰਡਿੰਗ ਜ਼ਿਆਦਾ ਬਣਤੀ ਹੈ। 437-234-3175, 437-234-3175।
0: ਬਹੁਤ ਸ਼ੁਕਰੀਆ ਸਰ। 437-264-3175, 437-264-3175, ਯੂਨੀ ਗਲੋਬਲ ਐਡਵਾਈਜ਼ਰੀ। ਥੈਂਕ ਯੂ ਸੋ ਮਚ ਸਰ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਗੱਲਾਂ ਬਾਤਾਂ ਕਰ ਰਹੇ ਹਾਂ ਕਿ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਦੌਲਤ ਕਿਹੜੀ ਆ। ਜਿਨ੍ਹਾਂ ਨੇ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਆ ਉਹ ਦੱਸ ਸਕਦੇ ਨੇ, ਜਿਨ੍ਹਾਂ ਨੇ ਜ਼ਿੰਦਗੀ ਦਾ ਪੜਾਅ ਆਲਮੋਸਟ ਪੂਰਾ ਕਰ ਲਿਆ ਉਹ ਵੀ ਦੱਸ ਸਕਦੇ ਨੇ। ਸੋ 905-673-3333 ਵਿਚਾਰਾਂ ਦੇ ਵੱਖਰੇਵੇਂ ਹੋ ਸਕਦੇ ਆ। ਹਾਂ, ਗੱਲ ਸਾਰੀ ਖੁਸ਼ ਰਹਿਣ ਦੀ ਆ। ਸੋ ਖੁਸ਼ ਆਪਾਂ ਰਹਿੰਦੇ ਹਾਂ ਕਿ ਨਹੀਂ ਜੀ? ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੀ।
2: ਕਹਿੰਦਾ ਬੇ ਨਰੋਈ ਨਾਨਕਾ ਸਭ ਧਨ ਪੱਲੇ, ਮੈਨੂੰ ਲੱਗਦਾ ਕਿ ਸਿਹਤ ਤੋਂ ਉੱਤਮ ਧਨ ਕੋਈ ਨੀ, ਸਭ ਤੋਂ ਬੈਸਟ ਤੁਹਾਡੀ ਸਿਹਤ ਆ, ਉੱਤੇ ਲੱਗਦਾ ਕੁਛ ਨੀ।
0: ਤੁਹਾਨੂੰ ਇਹ ਲੱਗਦਾ?
2: ਬਿਲਕੁਲ, ਦੇਹ ਨਰੋਈ ਨਾਨਕਾ ਸਭ ਧਨ ਪੱਲੇ, ਜੇ ਤੁਹਾਡੀ ਦੇਹ ਨਰੋਈ ਆ ਤੇ ਦੌਲਤਾਂ ਦੀ ਤੇ ਚਲੋ ਜਿਹੜੀਆਂ ਹੋਈਆਂ ਨੇ ਤੇ ਉੱਥੇ ਨਰੋਈ ਦੇ ਸਿਹਤ ਦੇ ਨਾਲ ਸਭ ਕੁਝ ਬੰਦਾ
0: ਸਭ ਕੁਛ ਗੋਡਿਆ ਬਹੁਤ ਵਧੀਆ, ਪਰ ਆਹ ਪ੍ਰੋਬਲਮ ਆ ਵੀ ਸਿਹਤ ਦਾ ਧਿਆਨ ਨੀ ਰੱਖ ਸਕੇ, ਤੇ ਹੁਣ ਕਹਿੰਦੇ ਵੀ ਟੂ ਲੇਟ ਹੋ ਗਿਆ, ਮਤਲਬ ਕਹਿੰਦੇ ਪੈਸਾ ਕਮਾਉਣ ਚ ਲੱਗੇ। ਪਰ ਇਹ ਕਾਰਨ ਕੀ ਸੰਧੂ ਸਾਹਿਬ, ਜਦੋਂ ਸਿਹਤ ਦਾ ਧਿਆਨ ਰੱਖਣਾ ਹੁੰਦਾ ਉਦੋਂ ਰੱਖਦੇ ਨੀ, ਤੇ ਜਦੋਂ ਸਿਹਤ ਦਾ ਧਿਆਨ ਰੱਖਣ ਤੇ ਆਈਦਾ ਉਦੋਂ ਟੂ ਲੇਟ ਹੋ ਜਾਂਦਾ ਕੰਮ? ਮੈਨੂੰ ਲੱਗਦਾ ਕਿ ਸੰਧੂ ਸਾਹਿਬ ਦੀ ਮੈਂ ਗੱਲਬਾਤ ਕਰ ਰਿਹਾ ਕਿ 60 ਸਾਲ ਦੀ ਉਮਰ ਆ, ਔਰ ਮੇ ਵੀ ਮੈਂ ਦੱਸਣਾ ਨਹੀਂ ਦੱਸ ਸਕਦਾ ਕਿਉਂਕਿ ਚਲੋ ਮੈਂ ਦੱਸਦੀ ਐਨੀਵੇ ਸੰਤ ਸਾਹਿਬ ਸੋਰੀ, ਪਰ 60 ਸਾਲ ਦੀ ਉਮਰ ਦੇ ਵਿੱਚ ਸੌਕਰ ਖੇਡਦੇ ਨੇ, ਐਵਰੀ ਡੇ ਉੱਠ ਕੇ ਭੱਜਦੇ ਨੇ, ਅਤੇ ਮੁੰਡਿਆਂ ਨਾਲੋਂ ਵੀ ਬੜੇ ਵਧੀਆ ਤੰਦਰੁਸਤ ਪਏ ਨੇ। ਔਰ ਮੈਨੂੰ ਲੱਗਦਾ ਕਿ ਸਿਹਤ, ਜਿੱਦਾਂ ਇਹਨਾਂ ਨੇ ਕਿਹਾ, ਸਭ ਤੋਂ ਵੱਡੀ ਦੌਲਤ ਸਿਹਤ ਆ। ਸੋ ਜੇ ਤੁਹਾਡੇ ਕੋਲ ਐਂਡ ਮੂਮੈਂਟ 'ਤੇ ਆ ਕੇ ਸਾਰਾ ਕੁਛ ਕਮਾ ਲਿਆ ਅਤੇ ਸਿਹਤ ਨਹੀਂ ਹੈਗੀ ਨਾ, ਤਾਂ ਮੈਨੂੰ ਲੱਗਦਾ ਉਹ ਫਿਰ ਡੋਨੇਸ਼ਨ ਹੀ ਕਰਨਾ ਪੈਣਾ। 905-673-3333 ਮੈਨੂੰ ਨਾ ਬਹੁਤ ਸਾਰੀਆਂ ਕਾਲਸ ਵੀ ਆ, ਰਸ਼ਮੀਤ ਜੀ ਵੀ ਲਾਈਨ 'ਤੇ ਨੇ, 4254 ਤੁਸੀਂ ਵੀ ਲਾਈਨ 'ਤੇ ਹੋ, ਕੁਲਵੰਤ ਕੁਲਵੰਤ ਜੀ ਤੁਸੀਂ ਵੀ ਲਾਈਨ 'ਤੇ ਹੋ, ਅਤੇ ਮੈਨੂੰ ਇੱਕ ਸੈਕਿੰਡ, ਮੈਨੂੰ ਮੈਸੇਜ ਆਇਆ ਬੜਾ ਪਿਆਰਾ ਜਿਹਾ, ਅਤੇ ਉਹ ਪੜ੍ਹਦਾ ਮੈਂ, ਕਿਉਂਕਿ ਜਿਹੜੀ ਜਿੱਥੋਂ ਤੁਹਾਨੂੰ ਸੋਭਾ ਮਿਲਦੀ ਹੈ ਉਹ ਤਾਂ ਲੈ ਲੈਣੀ ਚਾਹੀਦੀ ਆ। ਕਹਿੰਦੇ ਕਿ ਸਤਿ ਸ਼੍ਰੀ ਅਕਾਲ ਪ੍ਰਭ ਜੀ, ਮਾਈ ਨੇਮ ਇਜ਼ ਮਨਜੀਤ ਰਿਆਤ, ਹੁਣਾਂ ਦਾ ਮੈਸੇਜ ਆਇਆ ਮੈਨੂੰ 4277 ਤੋਂ। ਕਹਿੰਦੇ ਕਿ ਅਸੀਂ ਯੂਅਰ ਵੰਡਰਫੁੱਲ ਵੋਇਸ ਬ੍ਰੋਡਕਾਸਟਿੰਗ ਡੀਪ ਨੌਲੇਜ ਆਵਰ ਪੰਜਾਬੀ ਕਲਚਰ, ਥੈਂਕ ਯੂ ਸੋ ਮੱਚ, ਵੀ ਲਿਸਨਿੰਗ ਫਰੋਮ ਆਟਵਾ। ਥੈਂਕ ਯੂ ਸੋ ਮੱਚ ਭਾਅ ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਪਰ ਨੌਲੇਜ ਕਦੇ ਵੀ ਇਨਫ ਨਹੀਂ ਹੁੰਦੀ ਗੀ, ਸੋ ਕੋਸ਼ਿਸ਼ ਕਰੀਦੀ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਤੁਸੀਂ ਸੁਣਦੇ ਹੋ, ਪਿਆਰ ਦਿੰਦੇ ਹੋ, ਬਹੁਤ ਸ਼ੁਕਰੀਆ। ਸੋ ਸਾਰੇ ਹੋਲਡ ਰੱਖਿਓ, ਕੁਲਦੀਪ ਜੀ ਵੀ ਲਾਈਨ 'ਤੇ ਨੇ 4254। ਰਸ਼ਮੀਤ ਜੀ ਨਾਲ ਗੱਲਾਂ ਬਾਤਾਂ ਕਰ ਲਈ, ਉਸ ਤੋਂ ਬਾਅਦ ਫਿਰ ਸਾਰਿਆਂ ਦੀ ਵਾਰੀ, ਵਨ ਬਾਏ ਵਨ ਗੱਲਾਂ ਬਾਤਾਂ ਕਰਾਂਗੇ। ਜ਼ਿੰਦਗੀ ਦੇ ਤਜ਼ਰਬੇ ਸ਼ੇਅਰ ਕਰਨੇ ਬਹੁਤ ਜ਼ਰੂਰੀ ਹੈ, ਕਿਸੇ ਨਾ ਕਿਸੇ ਦੇ ਥੋੜ੍ਹਾ ਤਜ਼ਰਬਾ ਕੰਮ ਆ ਸਕਦਾ, ਕਿਸੇ ਨੂੰ ਸਿਹਤ ਚੰਗੀ ਇੰਪੋਰਟੈਂਟ ਲੱਗਦੀ ਆ, ਕਿਸੇ ਨੂੰ ਪੈਸਾ ਇੰਪੋਰਟੈਂਟ ਲੱਗਦਾ, ਕਿਸੇ ਨੂੰ ਹਾਸੇ ਇੰਪੋਰਟੈਂਟ ਲੱਗਦੇ ਆ, ਕਿਸੇ ਨੂੰ ਰਿਸ਼ਤੇ ਇੰਪੋਰਟੈਂਟ ਲੱਗਦੇ ਆ, ਕਿਸੇ ਨੂੰ ਮਾਂ ਬਾਪ ਇੰਪੋਰਟੈਂਟ ਲੱਗਦੇ ਆ, ਕਿਸੇ ਨੂੰ ਜ਼ਿੰਦਗੀ ਲੰਬੀ ਉਮਰ ਇੰਪੋਰਟੈਂਟ ਲੱਗਦੀ ਆ, ਕਿਸੇ ਨੂੰ ਸਾਰਾ ਕੁਛ ਹੀ ਇੰਪੋਰਟੈਂਟ ਲੱਗਦਾ। ਮੈਂ ਵੀ ਉਹਨਾਂ 'ਚ ਹਾਂ। ਰਸ਼ਮੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ ਜੀ।
3: ਬਹੁਤ ਬਹੁਤ ਧੰਨਵਾਦ ਸਭ ਜੀ। ਮੈਂ ਕਿਹਾ ਮੈਨੂੰ ਇੰਨਾ ਮਜ਼ਾ ਆ ਰਿਹਾ ਸੀਗਾ, ਮੈਨੂੰ ਭੁੱਲ ਗਿਆ ਸੀ ਕਿ ਮੈਂ ਵਾਰੀ 'ਚ ਮੈਂ ਵੀ ਬੈਠੀ ਹੋਈ ਹਾਂ।
0: ਮੈਨੂੰ ਮਾਫ ਕਰਨਾ, ਮੈਂ ਤੁਹਾਨੂੰ 10 ਮਿੰਟ ਹੋਲਡ ਕਰਾਤਾ।
3: ਕੋਈ ਗੱਲ ਨਹੀਂ ਜੀ, ਨਹੀਂ ਮੈਂ ਤੇ ਕਹਿ ਰਹੀ ਹਾਂ ਮੈਨੂੰ ਮਜ਼ਾ ਆ ਰਿਹਾ ਸੀ, ਨਾਰਮਲੀ ਸੁਣਨ ਨੂੰ ਨਹੀਂ ਮਿਲਦਾ ਹੈਗਾ, ਕਾਲ ਕਰਕੇ ਬੰਦ ਕਰ ਦੇਈਦਾ ਹੈਗਾ।
0: ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
3: ਬਹੁਤ ਸੋਹਣੀਆਂ ਗੱਲਾਂ ਚੱਲ ਰਹੀਆਂ ਸੀਗੀਆਂ, ਚਰਨ ਪਰਹਾਰ ਜੀ ਲਈ ਮੈਂ ਐਡ ਕਰਾਂਗੀ, ਮੈਂ ਕਿਹਾ ਲੋ ਉਹਨਾਂ ਨੂੰ ਕਹਿਣਾ ਨਹੀਂ ਆਇਆ, ਆਪਣੇ ਲਈ। ਉਹ ਮੇਰੇ ਕਲਾਇੰਟ, ਆਈ ਥਿੰਕ 10 ਸਾਲ ਹੋ ਗਏ ਨੇ ਅਸੀਂ ਜਾਣਦੇ ਇੱਕ ਦੂਜੇ ਨੂੰ, ਬਟ ਜਦੋਂ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਹੈਗੀ ਹੈ, ਵੈਰੀ ਕੇਅਰਫਰੀ ਤੇ ਖੁਸ਼,
0: ਵੈਰੀ ਹਾਂ ਵੈਰੀ ਹੰਬਲ,
3: ਖੁਸ਼ ਰਹਿਣ ਵਾਲੇ,
0: ਬਹੁਤ ਚੜ੍ਹਦੀ ਕਲਾ ਵਾਲੇ।
3: ਹਾਂ, ਕਦੀ ਵੀ ਸਟ੍ਰੈਸ ਨਹੀਂ ਹੁੰਦਾ, ਤੇ ਆਈ ਥਿੰਕ ਉਹ ਉਹਨਾਂ ਦਾ ਐਕਸਪੀਰੀਅੰਸ ਹੀ ਕਹਿੰਦਾ ਹੈਗਾ।
0: ਹਾਂ, ਉਹ ਮੈਂ ਵੀ ਸੋਚਿਆ ਕਿ ਚਰਨ ਪਰਹਾਰ ਜੀ ਇਹ ਕਿਤੇ ਗਲਤ ਟਿੱਕ ਮਾਰਕ ਕਰ ਗਿਆ, ਇਹ ਟਿੱਕ ਮਾਰਕ ਕਿਤੇ ਹੋਰ ਕਰਨੀ, ਕਿਉਂਕਿ ਇੰਨੇ ਖੁਸ਼ ਰਹਿਣ ਵਾਲੇ ਜ਼ਿੰਦਾ ਦਿਲ ਇਨਸਾਨ ਹੈ ਉਹ।
3: ਉਹਨਾਂ ਵਾਸਤੇ ਆਨਸਰ ਦਿੱਤਾ ਕਿ ਉਹ ਜਿੱਦਾਂ ਦੇ ਹੈਗੇ ਨੇ, ਵੈਰੀ ਕੇਅਰਫਰੀ, ਹਮੇਸ਼ਾ ਖੁਸ਼ ਰਹਿੰਦੇ ਨੇ, ਜਦੋਂ ਮਰਜ਼ੀ ਗੱਲ ਕਰ ਲਓ।
0: ਉਹ ਖੁਸ਼ ਤਾਂ ਰਹਿੰਦੇ ਕਿਉਂਕਿ ਮੌਰਗੇਜ ਉਹਨੇ ਸਹੀ ਇਨਸਾਨ ਤੋਂ ਕਰਾ ਲਈ ਹੈ ਜੀ, ਆਪੇ ਇਹ ਵੀ ਇੱਕ ਵਧੀਆ, ਨਹੀਂ ਤਾਂ ਫਿਰ ਟੱਕਣ ਦਾ ਟੱਕਰਾ ਮਾਰਦੇ ਹੋਣਾ ਸੀਗਾ ਉਹਨੂੰ। ਰਸ਼ਮੀਤ ਜੀ, ਅਕਾਲ ਮੌਰਗੇ ਦੇ ਪ੍ਰਿੰਸੀਪਲ ਨੇ ਸਾਡੇ, ਰਸ਼ਮੀਤ ਜੀ ਦੇਖੋ ਜਿੱਦਾਂ ਇਹ ਹੱਸ ਰਹੇ ਨੇ, ਜੇ ਇੱਦਾਂ ਹੀ ਹੱਸਣਾ ਤੁਹਾਨੂੰ ਲੱਗਦਾ ਕਿ ਮੌਰਗੇ ਦੀਆਂ ਪ੍ਰੋਬਲਮ ਹੋ, ਤੁਸੀਂ ਫਸੇ ਹੋਏ ਹੋ ਤਾਂ ਕੱਢ ਦੇਣਗੇ, ਜੇ ਪੈਣ ਤੋਂ ਅਸੀਂ ਤੁਹਾਨੂੰ ਇਹ ਅਵੇਅਰਨੈਸ ਦਾ ਮੈਸੇਜ ਦਿੰਦੇ ਹਾਂ ਕਿ ਗਲਤ ਹੱਥਾਂ ਦੇ ਵਿੱਚ ਨਾ ਜਾਇਓ, ਤੁਸੀਂ ਇੱਕ ਵਧੀਆ ਭਰੋਸੇਮੰਦ ਪ੍ਰਿੰਸੀਪਲ ਬ੍ਰੋਕਰ ਕੋਲ ਜਾਓਗੇ ਨਾ, ਇੱਕ ਲੰਬੇ ਸਮੇਂ ਦਾ ਤਜ਼ਰਬਾ ਅਤੇ ਇੱਕ ਚੰਗੇ ਹੱਥਾਂ ਦੇ ਵਿੱਚ ਤੁਹਾਡੀ ਫਾਈਲ ਜਾਊਗੀ, ਅਤੇ ਅਗਲੇ ਆਉਣ ਵਾਲੇ ਤੁਹਾਡੇ 20-25 ਸਾਲ ਸਮੂਥਲੀ ਜਾਣਗੇ, ਜਿਵੇਂ ਚਰਨ ਪ੍ਰਹਾਰ ਹੋਣ ਜਾ ਰਹੇ ਆ। ਸੋ ਤੁਸੀਂ ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਰਸ਼ਮੀਤ ਜੀ ਉਹਨਾਂ ਨਾਲ ਗੱਲਬਾਤ ਕਰ ਲਿਓ। ਮੌਰਗੇ ਦਾ ਕੋਈ ਵੀ ਸਵਾਲ ਆ ਤੁਹਾਡੇ ਰਿਸ਼ਤੇਦਾਰ, ਭੈਣ ਭਰਾ, ਸੱਜਣ ਮਿੱਤਰ, ਮੌਰਗੇਜ ਦੇ ਲਈ ਉਹਨਾਂ ਨੂੰ ਕੋਈ ਕਨਫਿਊਜ਼ਨ ਆ, ਫਸਟ ਟਾਈਮ ਹੋਮ ਬਾਇਰ ਹੋ, ਤਾਂ ਓਨਲੀ ਗੂਗਲ ਕਰ ਲਿਓ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਨੰਬਰ ਅੱਗੇ ਜਾ ਕੇ ਅਸੀਂ ਦੇ ਦਾਂਗੇ, ਮੈਂ ਦੇ ਦਿੰਦਾ ਹਾਂ 647-539-4499। ਜੀ ਰਸ਼ਮੀ ਜੀ,
3: ਜੀ ਗੱਲਬਾਤ ਕਰਾਂਗੇ ਜੀ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਬਾਰੇ। ਪ੍ਰਾਈਵੇਟ ਮਤਲਬ ਜਦੋਂ ਬੈਂਕਾਂ ਕੋਲ ਟ੍ਰੈਡੀਸ਼ਨਲ ਵੇ ਨਾਲ ਸਾਡੀ ਮੌਰਗੇਜ ਜਾਂ ਲਾਈਨ ਆਫ ਕ੍ਰੈਡਿਟ ਨਹੀਂ ਮਿਲ ਰਹੀ ਹੈਗੀ ਹੈ, ਇਨਕਮ ਕਰਕੇ ਇਸ਼ੂਜ਼ ਆ ਰਹੇ ਨੇ ਜਾਂ ਕ੍ਰੈਡਿਟ ਕਰਕੇ, ਬਟ ਘਰ 'ਚ ਐਕੁਇਟੀ ਹੈਗੀ ਹੈ, ਉਸ ਵੇਲੇ ਅਸੀਂ ਕੀ ਕਰ ਸਕਦੇ ਹੈਗੇ ਹਾਂ, ਬਿਨਾਂ ਕੁਆਲੀਫਿਕੇਸ਼ਨ ਤੋਂ ਐਕੁਇਟੀ ਦੇ ਬੇਸਿਸ 'ਤੇ ਇੱਕ ਪ੍ਰਾਈਵੇਟ ਲਾਈਨ ਆਫ ਕ੍ਰੈਡਿਟ ਲੈ ਸਕਦੇ ਹਾਂ। ਲਾਈਨ ਆਫ ਕ੍ਰੈਡਿਟ ਪ੍ਰੋਡਕਟ ਉਹੀ ਹੈ ਕਿ ਜਿੰਨੀ ਲਿਮਿਟ ਬਣ ਗਈ, ਸੇ ਸਪੋਜ਼ 2 ਲੱਖ ਦੀ ਲਿਮਿਟ ਬਣ ਗਈ, ਬਟ ਜਿੰਨੀ ਵਰਤਾਂਗੇ ਉਨੇ ਤੇ ਕਿਸ਼ਤ ਹੈ, ਜੇ ਨਹੀਂ ਵਰਤਾਂਗੇ ਤੇ ਕੋਈ ਕਿਸ਼ਤ ਨਹੀਂ ਹੈਗੀ ਹੈ। ਇੰਟਰਸਟ ਓਨਲੀ ਪੇਮੈਂਟ ਦੇ ਸਕਦੇ ਹੋ, ਮਤਲਬ ਕਿ ਸਿਰਫ ਵਿਆਜ ਦੇ ਸਕਦੇ ਹੋ, ਜਿੰਨਾ ਐਕਸਟਰਾ ਪਾਓਗੇ ਉਹ ਪ੍ਰਿੰਸੀਪਲ ਵੱਲ ਜਾਏਗਾ। ਓਪਨ ਲੋਨ ਹੈ, ਕਦੀ ਵੀ ਪੂਰੀ ਪੇ ਕਰਕੇ ਡਿਸਚਾਰਜ ਲੈ ਸਕਦੇ ਹੈਗੇ ਹੋ। ਸੋ ਬੇਸਿਕਲੀ ਫਲੈਕਸੀਬਿਲਟੀ ਉਹੀ ਹੈ ਬੈਂਕਾਂ ਵਾਲੀ, ਬਟ ਐਟ ਦ ਸੇਮ ਟਾਈਮ ਪ੍ਰਾਈਵੇਟ ਲੈਂਡਰ ਦੇ ਨਾਲ ਹੈ ਜਦੋਂ ਸਾਡੀ ਕੁਆਲੀਫਿਕੇਸ਼ਨ ਇਸ਼ੂਜ਼ ਆ ਰਹੇ ਨੇ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ। ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜਸ, 6475394499। ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ। ਧੰਨਵਾਦ ਜੀ,
0: ਬਹੁਤ ਸ਼ੁਕਰੀਆ ਰਸ਼ਮੀਤ ਜੀ, ਥੈਂਕ ਯੂ ਸੋ ਮਚ। ਬਿਲਕੁਲ ਜੀ, ਤੁਸੀਂ ਰਸ਼ਮੀਤ ਹੁਣਾਂ ਨੂੰ ਕਾਲ ਕਰ ਲੈਣੀ ਆ, ਗੂਗਲ ਕਰ ਲੈਣਾ ਰਸ਼ਮੀਤ ਕੌਰ ਫਰੋਮ ਅਕਾਲ ਮੌਰਗੇਜ, ਤੋਂ ਅਗਲੀ ਕਾਲ ਵੱਲ ਜਾਂਦੇ ਹਾਂ ਜੀ। 4254, ਓਕੇ ਓਕੇ, 4254 ਵਾਲੇ ਤੁਸੀਂ ਕਾਲ ਕੱਟ ਗਏ ਹੋ। ਫਿਰ ਕੁਲਦੀਪ ਗੋਸਲ ਜੀ ਨਾਲ ਗੱਲਬਾਤ ਕਰਦੇ ਹਾਂ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸੁਨੇਹਾ ਦੇ ਦਿਆਂ BDS ਹੋਮ ਪੇਂਟਿੰਗ ਦਾ। ਤੁਸੀਂ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਤੁਸੀਂ ਘਰ, ਬੇਸਮੈਂਟ, ਕਮਰਸ਼ੀਅਲ ਯੂਨਿਟ ਨੂੰ ਪੇਂਟ ਕਰਵਾਉਣਾ ਆ, ਇੰਟੀਰੀਅਰ ਐਕਸਟੀਰੀਅਰ ਦੀ ਪੇਂਟਿੰਗ ਦੀਆਂ ਸੇਵਾਵਾਂ ਲੈਣੀਆਂ, ਇੱਕ ਪ੍ਰੋਫੈਸ਼ਨਲ ਵਧੀਆ ਪੇਂਟਰ 12 ਸਾਲਾਂ ਦਾ ਤਜਰਬੇ ਵਾਲੇ ਜੁਗਰਾਜ ਬਾਈ ਨੂੰ ਕਾਲ ਕਰ ਲਿਓ, ਵਧੀਆ ਪੇਂਟ ਕਰਕੇ ਜਾਣਗੇ। ਘਰ ਨੂੰ ਨਵਾਂ ਬਣਾ ਦੇਣਗੇ। 905-965-6311 ਡੈੱਕ ਫੈਂਸ ਵੀ ਪੇਂਟ ਕਰਨਗੇ, ਫਲੋਰਿੰਗ ਦਾ ਵੀ ਕੰਮ ਕਰ ਦੇਣਗੇ, ਰੈਨੋਵੇਸ਼ਨ ਦਾ ਵੀ ਕੰਮ ਕਰਦੇ ਆ। BDS ਹੋਮ ਪੇਂਟਿੰਗ 905-965-6311 ਕਾਲ ਕਰ ਲਿਓ ਬਾਈ ਹੁਣਾਂ ਨੂੰ। ਅਤੇ ਜੇ ਤੁਸੀਂ ਰਸ਼ਮੀਤ ਜੀ ਆਏ ਸੀਗੇ ਤਾਂ ਮੋਰਗੇਜ ਬਾਰੇ ਦੱਸ ਕੇ ਗਏ ਆ, ਮੋਰਗੇਜ ਹੋ ਗਈ, ਕਲੋਜ਼ਿੰਗ ਹੋ ਗਈ, ਜਿੱਦਾਂ ਹੀ ਬੂਹਾ ਖੋਲ੍ਹਿਆ, ਅਤੇ ਅਪਲਾਈਂਸਿਸ ਘਰ ਨੂੰ ਖੂਬਸੂਰਤ ਬਣਾਉਣੇ ਤਾਂ ਅਪਲਾਈਂਸਿਸ ਵੀ ਚਾਹੀਦੇ ਆ ਨਾ। ਫਿਰ ਡਰੀਮ ਹੋਮ ਅਪਲਾਈਂਸਿਸ ਨੂੰ ਯਾਦ ਰੱਖਣਾ ਤੁਸੀਂ। ਦੇਖੋ ਡਰੀਮ ਹੋਮ ਅਪਲਾਈਂਸਿਸ ਮੈਂ ਕਿਉਂ ਕਹਿੰਦਾ, ਪੂਰੇ ਸ਼ਹਿਰ ਦੇ ਵਿੱਚ ਜਿੰਨੀਆਂ ਐਡਵਰਟਾਈਜ਼ਾਂ ਚੱਲਦੀਆਂ, ਜਿੰਨੇ ਤੁਹਾਡੇ ਇੱਧਰ ਉੱਧਰ ਦੇ ਇਸ਼ਤਿਹਾਰ ਆ, ਸਭ ਨੂੰ ਇਕੱਠਾ ਕਰਕੇ ਤੁਸੀਂ ਡਰੀਮ ਹੋਮ ਅਪਲਾਈਂਸਿਸ ਲੈ ਜਾਓ। ਪ੍ਰਾਈਜ਼ ਤੁਹਾਨੂੰ ਮੈਚ ਨਹੀਂ, ਬੀਟ ਕਰਕੇ ਦੇਣਗੇ ਗਰੰਟੀਡ। ਮਤਲਬ ਤੁਹਾਨੂੰ ਕਿਤੇ ਵੀ ਸ਼ੋਪ ਰਾਊਂਡ ਕਰਨ ਦੀ ਲੋੜ ਨਹੀਂ ਹੈ, ਚੁੱਪ ਚਾਪ ਡਰੀਮ ਹੋਮ ਅਪਲਾਈਂਸ ਜਾ ਕੇ ਬਹਿ ਕੇ ਆਰਾਮ ਨਾਲ ਕਾਲਾਂ ਕਰੀ ਜਾਓ, ਉਹਨਾਂ ਨੂੰ ਸੁਣਾਈ ਜਾਓ, ਆਹ ਦੇਖੋ ਜੀ ਇੰਨਾ। ਅੱਜ ਕੱਲ੍ਹ ਤਾਂ ਸਾਰਾ ਕੁਝ ਗੂਗਲ 'ਤੇ ਆ, ਜਿਹੜੇ ਵੀ ਮਰਜ਼ੀ ਸਟੋਰ ਦੀ ਡੀਲ ਕੱਢ ਕੇ ਉਹਨਾਂ ਦੇ ਅੱਗੇ ਰੱਖ ਦਿਓ, ਦੇਖੋ ਜੀ ਆਇਆ ਤੁਹਾਨੂੰ ਬੀਟ ਕਰਕੇ ਦੇਣਗੇ ਗਰੰਟੀਡ। ਪੈਸੇ ਦੀ ਸੇਵਿੰਗ ਤੁਹਾਡੀ 100% ਹੋਣੀ ਆ। ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ, ਤੁਹਾਡੀ ਡਿਲੀਵਰੀ ਬਿਲਕੁਲ ਫ੍ਰੀ। ਫਿਰ ਰੇਡੀਓ ਉਡਾਣ ਦਾ ਰੈਫਰੈਂਸ ਦੇ ਦਿਓ, ਤੁਹਾਡੀ ਇੰਸਟਾਲੇਸ਼ਨ ਚਾਹੇ 300 ਚਾਹੇ 500 ਚਾਹੇ 600 ਬਿਲਕੁਲ ਫ੍ਰੀ। ਦੱਸੋ ਇੰਨੀ ਸੇਵਿੰਗ ਹੋ ਗਈ ਆ। ਨੰਬਰ ਨੋਟ ਕਰ ਲਓ, ਆਪਦੇ ਸੱਜਣਾ ਮਿੱਤਰਾਂ ਨੂੰ ਦੱਸ ਦਿਓ ਕਿ ਅਪਲਾਈਂਸ ਕਿੱਥੋਂ ਲੈਣੇ ਆ। ਅਪਲਾਈਂਸਿਸ ਲੈਣ ਦੇ ਲਈ ਡਰੀਮ ਹੋਮ ਅਪਲਾਈਂਸਿਸ ਮੇਰੇ ਤੋਂ ਜਦੋਂ ਮਰਜ਼ੀ ਨੰਬਰ ਲੈ ਲਿਓ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋਣੀ ਆ ਗਰੰਟੀਡ। 905-805-3000 ਡਰੀਮ ਹੋਮ ਅਪਲਾਈਂਸਿਸ। ਅਤੇ ਨਾਲ ਦੀ ਨਾਲ ਫਿਰ ਬਾਈ ਹੁਣਾਂ ਨੂੰ ਜਦੋਂ ਤੁਸੀਂ ਜਾ ਕੇ ਦੱਸੋਗੇ ਕਿ ਬਾਈ ਪ੍ਰਭ ਸੰਧੂ ਨੂੰ ਸੁਣ ਕੇ ਆਏ ਹੋ, ਅਤੇ ਤੁਹਾਨੂੰ ਮਾਣ ਤਾਣ ਵੀ ਪੂਰਾ ਕਰਨਗੇ। ਪਰ ਅਪਲਾਈਂਸਿਸ ਇੱਕ ਨੰਬਰ ਦੇ ਦੇਣਗੇ, 2915 ਅਰਜੈਂਟੀਆ ਰੋਡ 'ਤੇ ਨੇ ਬਾਈ ਜੀ। 905-805-3000 ਅਪਲਾਈਂਸਿਸ ਲੈਣ ਦੇ ਲਈ ਯਾਦ ਰੱਖਣਾ ਆ, ਡਰੀਮ ਹੋਮ ਅਪਲਾਈਂਸਿਸ 905-305-8000।
4: ਸਾਡਾ ਕੱਲ ਕੋਈ ਨਹੀਂ, ਅਸੀਂ ਅੱਜ ਦੇ ਆ।
0: ਤੁਹਾਡੇ ਵਾਸਤੇ ਸਭ ਤੋਂ ਵੱਡੀ ਦੌਲਤ ਕਿਹੜੀ ਆ ਜ਼ਿੰਦਗੀ ਦੇ ਵਿੱਚ? ਤੁਹਾਨੂੰ ਕੀ ਲੱਗਦਾ ਕਿ ਯਾਰ ਵੀ ਆਹ ਚੀਜ਼ ਆ ਨਾ, ਬਸ ਦੈਟਸ ਆਲ, ਆਹ ਹੀ ਚਾਹੀਦੀ ਆ? ਕਿਹੜੀ ਦੌਲਤ ਆ ਤੁਹਾਡੇ, ਤੁਹਾਨੂੰ ਕੀ ਲੱਗਦਾ ਤੁਹਾਡੇ ਹਿਸਾਬ ਨਾਲ ਜ਼ਿੰਦਗੀ ਦੇ ਤਜ਼ਰਬੇ 'ਚੋਂ ਤੁਸੀਂ ਕੀ ਕੱਢਿਆ? ਰਿਸ਼ਤੇ, ਮਾਂ ਬਾਪ, ਭੈਣ ਭਰਾ, ਪੈਸਾ, ਸਿਹਤ, ਸਕੂਨ, ਯਾਰੀਆਂ, ਕਿਹੜੀ ਚੀਜ਼ ਜ਼ਰੂਰੀ ਆ ਜੀ? ਸਤਿ ਸ਼੍ਰੀ ਅਕਾਲ ਕੁਲਦੀਪ ਜੀ, ਤੁਸੀਂ ਆਉਣੇ ਰਹੋ।
5: ਸਤਿ ਸ਼੍ਰੀ ਅਕਾਲ ਬੇਟਾ ਜੀ, ਬਹੁਤ ਜਿਹੜਾ ਸਭ ਤੋਂ ਚੰਗੀ ਚੀਜ਼ ਮੈਨੂੰ ਲੱਗੀ ਆ, ਸਿਹਤ ਆ। ਜੇ ਸਾਡੀ ਚੰਗੀ ਆ ਤਾਂ ਤੁਸੀਂ ਸਭ ਕੁਛ ਕਰ ਸਕਦੇ ਆ। ਇਹੀ ਤੁਹਾਡਾ ਪੈਸਾ, ਇਹੀ ਤੁਹਾਡੇ ਰਿਸ਼ਤੇ ਆ। ਰਿਸ਼ਤੇ ਕੀ ਕਰੂਗਾ ਜੇ ਤੁਸੀਂ ਠੀਕ ਹੀ ਨਹੀਂ ਆ? ਤੁਹਾਨੂੰ ਕੌਮ
0: ਪਿੱਛੇ, ਮੈਂ ਤਾਂ ਅੱਗੇ ਕਹਿਣਾ ਹੁੰਦਾ ਕਿ ਤੁਸੀਂ ਮੰਨ ਲਓ ਕਿ ਤੁਹਾਨੂੰ ਸਾਰੀ ਉਮਰ ਤੁਸੀਂ ਪੈਸੇ ਪਿੱਛੇ ਭੱਜਦੇ ਰਹੇ, ਤੇ ਐਂਡ ਮੂਵਮੈਂਟ ਤੇ ਆ ਕੇ ਤੁਹਾਨੂੰ ਮਿਲੀਅਨ ਡਾਲਰ ਤੁਹਾਡੇ ਕੋਲ ਆ ਗਿਆ, ਤੇ ਡਾਕਟਰ ਨੇ ਇਹਨਾਂ ਦਿਨ ਕਹਿਤਾ ਕਿ ਮਿੱਤਰਾ ਤੇਰੇ ਕੋਲ ਟਾਈਮ ਘੱਟ ਆ, ਉਹ ਮਿੱਟੀ ਆ ਜੀ।
5: ਹੁਣ ਮੈਂ ਦੇਖੋ ਤੁਹਾਡੇ, ਦੇਖੋ ਸ਼ੋ ਵੀ ਦੇਖਣ ਜਾਂਦੇ ਆ, 88.5 ਤੇ ਮੈਂ ਨੱਚਦੀ ਵੀ ਆ, ਗਾਉਂਦੀ ਵੀ ਆ, ਮੈਨੂੰ ਬੜੀਆਂ ਖੁਸ਼ੀਆਂ ਮਿਲਦੀਆਂ। ਮੈਂ
0: ਤੁਹਾਨੂੰ ਮਾਸਟਰ ਸਲੀਮ ਜੀ ਦਾ ਸ਼ੋ ਵਧੀਆ ਲੱਗਿਆ ਗੁਲਦੀਪ ਜੀ?
5: ਬਹੁਤ ਅੱਛਾ ਲੱਗਿਆ, ਬਹੁਤ। ਮੈਂ ਤਾਂ ਹੁਣ ਮੁੰਡੇ ਨੇ ਆ ਕੇ ਜੱਫੀ ਪਾ ਲਈ, ਮੈਂ ਤਾਂ ਬਹੁਤ ਪਿਆਰ ਲੈ ਕੇ ਆਈ ਹਾਂ ਉੱਥੋਂ।
0: ਕੀ ਬਾਤ ਹੈ,
5: ਧੰਨਵਾਦ ਤੁਹਾਡਾ।
0: ਥੈਂਕ ਯੂ ਜੀ,
5: ਸ਼ੋ ਬਹੁਤ ਵਧੀਆ, ਜਿੰਨਾ ਚਿਰ ਉਹਨੇ ਗਾਇਆ ਬੱਲੇ ਬੱਲੇ ਹੋ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਸ ਇਹੀ ਤੁਹਾਡਾ ਆਸ਼ੀਰਵਾਦ ਦਿਓ ਜੀ। ਥੈਂਕ ਯੂ, ਬਹੁਤ ਸ਼ੁਕਰੀਆ।
5: ਉਹ ਕਿਉਂ ਕਹਿੰਦੇ ਮੈਨੂੰ ਕਿ ਜਿਹੜੇ 17 ਸਾਲ ਬੈਠੇ ਉਹ ਬੰਗੇ, ਮੇਰੇ ਕੋਲ ਤਾਂ ਬੱਚੇ ਬੜੇ ਬੈਠੇ ਸੀਗੇ, ਐਵੇਂ ਬਹੁਤ ਚੰਗਾ ਲੱਗਿਆ, ਬਹੁਤ
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਸੋ ਬਿਲਕੁਲ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਜੋ ਕੁਲਵੰਤ ਜੀ, ਤੁਸੀਂ ਓਨਰ ਜੀ?
6: ਹਾਂਜੀ, ਅਸੀਂ ਕੁਲਵੰਤ ਜੀ ਬਣਦੇ ਹਾਂ।
0: ਉਹ ਬੱਲੇ ਬੱਲੇ ਜੀ ਬੋਲੋ, ਉਹ ਜੀ ਓਕੇ, ਤੁਹਾਡਾ ਨਾਮ ਕੁਲਵੰਤ ਜੀ ਆ ਰਿਹਾ ਆਂਟੀ ਜੀ, ਹੁਣ ਤੁਹਾਡਾ ਨਾਮ ਬਦਲ ਗਿਆ।
6: ਉਹ ਮੇਰਾ ਘਰ ਦਾ ਇੰਟਰਨੈਟ ਸਭ ਕੁਝ ਉੱਤੇ ਫੁੱਟਿਆ ਫਿਰਦਾ, ਕਿਉਂਕਿ
0: ਨੰਬਰ ਨਵਾਂ ਲਿਆ ਫਿਰ ਤੁਸੀਂ ਲੱਗਦਾ?
6: ਨਹੀਂ, ਇਹ ਸੈੱਲ ਦਾ ਨੰਬਰ ਆ, ਮੈਂ ਘੱਟੇ ਵਰਤਦੀ ਹਾਂ, ਕਿਉਂਕਿ ਹੁਣ ਲੱਗਿਆ ਕਿ ਮੈਂ ਆਉਣਾ ਪੁਰਾਣਾ ਹੀ ਆ ਮੇਰਾ ਨੰਬਰ ਕੋਈ ਨਾ।
0: ਹਾਂਜੀ
6: ਹਾਂਜੀ ਹਾਂਜੀ, ਅਸੀਂ ਪੁਰਾਣੇ ਬੰਦੇ ਪੁਰਾਣੀ ਚੀਜ਼ਾਂ ਰੱਖਦੇ ਹਾਂ।
0: ਬੜਾ ਚਿਰ ਹੋ ਗਿਆ ਆਂਟੀ ਜੀ, ਤੁਸੀਂ ਰੁੱਸ ਗਏ ਸਾਡੇ ਨਾਲ।
6: ਨਹੀਂ ਨਹੀਂ, ਉਹ ਸਾਰੇ ਕਹਿੰਦੇ ਨੇ, ਮੈਂ ਕਹਿੰਦੇ ਮੇਰੇ ਘਰ ਦੀ ਰੈਨੋਵੇਸ਼ਨ ਹੁੰਦੀ ਸੀਗੀ, 1 ਮਹੀਨਾ ਲੱਗਿਆ ਪੂਰਾ।
0: ਤੁਸੀਂ ਥੋੜੀ ਰੈਨੋਵੇਸ਼ਨ ਹੋ ਗਈ ਸੀ ਤੇ ਸਾਨੂੰ ਇਹ ਲੱਗਿਆ ਕਿ ਆਂਟੀ ਜੀ ਕਿਤੇ ਇੰਡੀਆ ਚਲੇ ਗਏ।
6: ਨਹੀਂ, ਇੰਡੀਆ ਤਾਂ ਪੱਕੀ ਜਾਣਾ। ਨਹੀਂ, ਮੈਂ ਕਹਿ ਸਭ ਤੋਂ ਵੱਡਾ ਤੁਹਾਡੇ ਕੋਲ ਸਬਰ ਸੰਤੋਖ ਹੈਗਾ ਨਾ, ਵੱਡੀ ਦੌਲਤ ਹੈ।
0: ਉਹ ਨਹੀਂ ਹੈਗਾ ਆਂਟੀ ਜੀ, ਉਹ ਕਿੱਥੋਂ ਲਈ ਹੈ?
6: ਉਹ ਨਹੀਂ ਹੈਗੀ,
0: ਰੱਜ ਨਹੀਂ ਆਉਂਦਾ ਨਾ, ਸਬਰ ਹੈ ਨਹੀਂ ਆਪਣੇ ਕੋਲ। ਆਪਾਂ ਕਈ ਵਾਰੀ ਮੂੰਹ
6: ਨਹੀਂ ਸੰਭਾਲ ਲਿਆ।
0: ਦੇਖੋ ਮੈਂ ਉਹ, ਤੁਸੀਂ ਤੁਸੀਂ ਬਹੁਤ ਪੋਜ਼ਿਟਿਵ ਹੋ, ਮੈਂ ਤੁਹਾਨੂੰ ਮਾਫ ਕਰਨਾ, ਮੈਂ ਤਾਂ ਬਹੁਤ ਬੋਲਦਾ, ਮੈਂ ਤਾਂ ਤੁਹਾਨੂੰ ਨਹੀਂ ਬੋਲਣ ਦਿੰਦਾ। ਸੋ ਤੁਸੀਂ ਬੋਲੋ ਹੁਣ।
6: ਨਹੀਂ ਮੈਂ ਕਿਹਾ ਜਦੋਂ ਸੁਰਤ ਸੰਭਾਲਿਆ ਮੈਂ ਸੁਰਤ ਕਰਨੀ ਆ
0: ਹਨਾ
6: ਉਹ ਦਿਨ ਤੇ ਅੱਜ ਦਿਨ ਨਾ ਆਇਆ ਮੈਂ ਦੱਸਿਆ
0: ਵੈਰੀ ਗੁੱਡ
6: ਹਾਂ ਅੱਜ ਦਿਨ ਉਸ ਦਿਨ ਤੇ ਉਸ ਦਿਨ ਦਾ ਕਿਉਂਕਿ ਜੋ ਜੋ ਮੈਂ ਹਰ ਟਾਈਮ ਨਾਲ ਕੀਤਾ ਇੰਜੋਏ ਕੀਤਾ ਉਹਦਾ ਮੁਕਾਬਲਾ ਕੀਤਾ ਹਨਾ ਵਾਏ ਮੀ ਨਹੀਂ ਕਿਹਾ
0: ਵਾਓ
6: ਨੈਵਰ ਐਵਰ ਨੋ ਕੰਪਲੇਂਟ ਹਨਾ
0: ਤੁਸੀਂ ਕਲਾਸਾਂ ਦਿਓ ਸਭ
6: ਨੂੰ ਨਿਭਾਇਆ ਹਰ ਰਿਸ਼ਤੇ ਨੂੰ ਨਿਭਾਇਆ
0: ਅਸੀਂ ਸਾਨੂੰ ਸਬਰ ਦੀਆਂ ਕਲਾਸਾਂ ਦਿਓ ਆਂਟੀ ਜੀ ਆਉਂਦਾ ਹੀ ਨਹੀਂ ਆ ਭੱਜੀ ਜਾਂਦੇ ਆ ਦੌੜੀ ਜਾਂਦੇ ਆ ਪੈਸਾ
6: ਪੈਸਾ ਨਹੀਂ ਉਹਦੇ ਨਾਲ ਨਾ ਮੈਂ ਭੱਜੀ ਨਾ ਮੈਂ ਦੌੜੀ ਆ ਮੈਨੂੰ ਘਰ ਬੈਠੀ ਨੂੰ ਸਭ ਕੁਝ ਮਿਲਿਆ
0: ਤਾਂ ਹੀ ਤਾਂ ਕਿਹਾ ਕਲਾਸਾਂ ਦਿਓ ਜੀ ਸਾਨੂੰ
6: ਭੱਜਣਾ ਛੱਡੋ ਦੌੜਨਾ ਛੱਡੋ
0: ਆ ਬਿਲਕੁਲ ਜੀ ਪਰ ਇਹ ਆਂਟੀ ਜੀ ਇਹ ਜਿਸ ਨੂੰ ਇਹ ਚੀਜ਼ ਮਿਲ ਗਈ ਉਹ ਫਤਿਹ
6: ਆਤਮਾ ਵੱਲੋਂ ਤੁਸੀਂ ਖੁਸ਼ ਹੋਣਾ ਚਾਹੀਦੇ ਹੋ
0: ਨਾ ਆਤਮਾ ਨੂੰ ਆਤਮਾ ਤਾਂ ਦਰੜਤੀ ਅਸੀਂ ਆਤਮਾ ਨੂੰ ਤਾਂ ਮਿਹਦਤਾ ਅਸੀਂ ਆਤਮਾ ਤਾਂ ਲੱਭਦੀ ਨੀ ਪਈ ਕਿੱਥੇ ਉਹ ਤਾਂ ਆਤਮਾ ਤਾਂ ਆਪ ਰਾਹ ਪਾਲਦੀ ਫਿਰਦੀ ਇਧਰ
6: ਉਧਰ ਹੁਣ ਆਪਣਾ ਜਤਿੰਦਰ ਭਾਜੀ ਨੇ ਪੁੱਛਿਆ ਮੈਨੂੰ ਮਿਲ ਕੇ ਕਹਿੰਦੇ ਕਿੱਦਾਂ
0: ਲੱਗਦੀਆਂ ਹੁਣ ਇਹ ਕਹਾਣੀ ਹੈ ਜੀ ਅੱਜ ਦੇ ਇਨਸਾਨ ਦੀ
6: ਬੱਚਿਆਂ ਨਾਲ ਟੈਨਸ ਖੇਡਦੀ ਆ ਬੇਸਬਾਲ ਖੇਡਦੀ ਆ
0: ਉਹ ਵੈਰੀ
6: ਗੁੱਡ ਯਾਨੀ ਪੋਤੇ ਪੋਤੀਆਂ ਨਾਲ ਤੇ ਖੁਸ਼ ਰਹਿੰਦੀ ਆ
0: ਨਾਈਸ ਵੈਰੀ ਨਾਈਸ
6: ਓਕੇ ਬੇਟਾ
0: ਥੈਂਕ ਯੂ ਜੀ ਬਹੁਤ ਸ਼ੁਕਰੀਆ
6: ਥੈਂਕ ਯੂ
0: ਇੱਦਾਂ ਆ ਜ਼ਿੰਦਾ ਦੇ ਲਈ ਚੜ੍ਹਦੀ ਕਲਾ ਜੇ ਤੁਹਾਡੇ ਕੋਲ ਹੈਗਾ ਆ ਸਬਰ ਹੈਗਾ ਆ ਫਿਰ ਇਹਦਾ ਤੁਸੀਂ 60-70 ਦੀ ਸਾਲ ਦੇ ਵਿੱਚ ਇੰਨੀ ਚੜ੍ਹਦੀ ਕਲਾ ਹੀ ਵੰਡੋਗੇ ਕਿ ਕਹਿੰਦੇ ਨਫ਼ਰਤਾਂ ਵਾਲੇ ਰਹਿਣ ਸਦਾ ਉਦਾਸੇ ਹੋਏ ਸੱਜਣਾ ਖੁਸ਼ੀਆਂ ਦੇ ਬੂਟੇ ਬੀਜ ਉੱਗਣਗੇ ਹਾਸੇ ਹੋਏ ਸੱਜਣਾ ਜਦੋਂ ਤੁਹਾਡੇ ਕੋਲ ਚੜ੍ਹਦੀ ਕਲਾ ਆ ਸਬਰ ਆ ਹਾਸੇ ਆ ਅਤੇ ਤੁਸੀਂ ਹਾਸੇ ਹੀ ਵੰਡਣੇ ਆ ਜੋ ਤੁਹਾਡੀ ਝੋਲੀ ਦੇ ਵਿੱਚ ਹੈ ਤੁਸੀਂ ਉਹ ਹੀ ਵੰਡੋਗੇ ਤੁਸੀਂ ਦੁਖਿਆਰੇ ਹੋ ਦੁਖੀ ਹੋ ਲਾਲਚੀ ਹੋ ਨਫ਼ਰਤ ਖੋਰੇ ਹੋ ਈਰਖਾ ਵਾਲੇ ਹੋ ਈਗੋ ਵਾਲੇ ਹੋ ਅਤੇ ਤੁਸੀਂ ਅੱਗੇ ਉਹੀ ਵੰਡਣਾ ਜੋ ਤੁਹਾਡੀ ਝੋਲੀ ਵਿੱਚ ਹੈ ਤੁਸੀਂ ਉਹੀ ਵੰਡੋਗੇ ਤੁਹਾਡੇ ਕੋਲ ਹਾਸੇ ਨੇ ਖੁਸ਼ੀਆਂ ਨੇ ਸਵਰ ਆ ਅਤੇ ਫਿਰ ਤੁਸੀਂ ਉਹੀ ਵੰਡਣਾ ਸੋ 905-673-3337 9056733337 ਜੁੜਿਓ ਰੇਡੀਓ ਪ੍ਰੋਗਰਾਮ ਉਡਾਨ ਦੇ ਨਾਲ

0: ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
0: ਲੇਡੀ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
1: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਸ ਫੈਸ਼ਨ,
0: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 9054533225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
2: ਸੋ 905-673-3337, 905-673-3337। ਵੈਸੇ ਮੈਨੂੰ ਇਹ ਲੱਗਦਾ ਕਿ ਤੁਸੀਂ ਜ਼ਿੰਦਗੀ ਤੋਂ, ਜੇ ਤੁਹਾਨੂੰ ਚੜ੍ਹਦੀ ਕਲਾ ਕਿਤੋਂ ਨਹੀਂ ਮਿਲ ਰਹੀ ਤਾਂ ਕੁਦਰਤ ਦੇ ਨਾਲ ਯਾਰੀ ਪਾ ਲਓ। ਸਾਡਾ ਬਾਬਾ ਵੀ ਤਾਂ ਇਹੀ ਕਹਿ ਗਿਆ ਨਾ, ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਿਖਿਆ।

ਅੱਛਾ ਦੇਖੋ ਬਾਬਾ ਸਾਨੂੰ ਕਹਿ ਕੇ ਗਿਆ, ਪਰ ਜਿਹੜੀ ਕੁਦਰਤ ਆ ਨਾ ਅਸਲ ਵਿੱਚ ਵੈਸਟਰਨ ਲੋਕਾਂ ਨੇ ਸਾਂਭੀ ਹੋਈ ਆ। ਕੁਦਰਤ ਨੂੰ ਸਾਂਭਣਾ ਨਿਵਾਜ਼ਣਾ ਸਭ ਤੋਂ ਜ਼ਿਆਦਾ ਸਾਨੂੰ ਦੱਸਿਆ ਗਿਆ, ਪਰ ਅਸੀਂ ਕੁਦਰਤ ਦੇ ਵੈਰੀ ਬਣੇ ਹੋਏ ਹਾਂ। ਪਾਣੀ ਗੰਦਾ ਕੀਤਾ, ਹਵਾ ਗੰਦੀ ਕੀਤੀ, ਅਤੇ ਕੁਦਰਤ ਨੂੰ ਤਾਂ ਸ਼ਰਮਸ਼ਾਰੀ ਕਰਤਾ ਸੀ।

0: ਇੱਕ ਫਕੀਰ ਨੇ ਬੜੀ ਸੋਹਣੀ ਗੱਲ ਕਹੀ ਕਿ ਇਨਸਾਨ ਚਿੰਤਾ ਦੇ ਵਿੱਚ ਬੈਠਾ ਸੀ ਅਤੇ ਉਹਨੇ ਪੁੱਛਿਆ ਕਿ ਭਾਈ ਇਨਸਾਨਾ ਕਿਉਂ ਸਿਰ ਸੁੱਟੀ ਬੈਠਾ? ਉਹ ਕਹਿੰਦਾ ਜੀ ਮਨ ਬੜਾ ਸ਼ਾਂਤ ਆ। ਉਹ ਇੱਕ ਘਣੇ ਸੰਘਣੇ ਪੇੜ ਦੇ ਥੱਲੇ ਬੈਠਾ ਸੀ। ਉਹ ਕਹਿੰਦਾ ਵੀ ਪਰੇਸ਼ਾਨ ਕਿਉਂ ਆ? ਕਹਿੰਦਾ ਮੇਰਾ ਕੋਈ ਹੈ ਹੀ ਨਹੀਂ ਜੀ, ਮੇਰਾ ਕੋਈ ਰਿਸ਼ਤਾ ਹੀ ਨਹੀਂ ਬਚਿਆ, ਮੇਰਾ ਕੋਈ ਸੱਜਣ ਨਹੀਂ ਆ। ਅਤੇ ਉਹ ਫਕੀਰ ਕਹਿੰਦਾ ਕਿ ਖੜ੍ਹਾ ਹੋ, ਪਿੱਛੇ ਮੁੜ ਅਤੇ ਵੇਖ ਕੌਣ ਆ। ਜਿੱਦਾਂ ਹੀ ਉਹ ਪਿੱਛੇ ਮੁੜਿਆ ਅਤੇ ਕਹਿੰਦਾ ਫਕੀਰ ਜੀ ਇੱਥੇ ਤਾਂ ਕੋਈ ਵੀ ਨਹੀਂ, ਸਿਰਫ ਰੁੱਖ ਆ। ਅਤੇ ਉਹ ਕਹਿੰਦਾ ਕਿ ਕੁਦਰਤ ਦੀ ਸਭ ਤੋਂ ਖੂਬਸੂਰਤ ਨਿਆਇਤ ਜੱਫੀ ਪਾ ਇਹਨੂੰ। ਅਤੇ ਜਿੱਦਾਂ ਹੀ ਉਸ ਇਨਸਾਨ ਨੇ ਉਸ ਰੁੱਖ ਨੂੰ ਜੱਫੀ ਪਾਈ, ਉਹਨੇ ਛੱਡੀ ਨਹੀਂ। ਫਕੀਰ ਨੇ ਪੁੱਛਿਆ ਕਿ ਭਾਈ ਹੁਣ ਕੀ ਹੋਇਆ? ਕਹਿੰਦਾ ਜੀ ਮੈਨੂੰ ਪੰਜ ਚਾਰ ਮਿੰਟ ਕਹਿੰਦਾ ਇੱਦਾਂ ਹੀ ਰਹਿਣ ਦਿਓ, ਸੋ ਕੁਦਰਤ ਤੁਹਾਡਾ ਗੱਲਾਂ ਕਰਨਾ ਚਾਹੁੰਦੀ ਆ। ਕੁਦਰਤ ਨੇ ਆਪਣੀਆਂ ਬਾਹਾਂ ਖਿਲਾਰੀਆਂ ਹੋਈਆਂ ਆ। ਬਸ ਕਈ ਵਾਰ ਅਸੀਂ ਕੁਦਰਤ ਨੂੰ ਵੇਖ ਨਹੀਂ ਪਾਉਂਦੇ, ਸਮਝ ਨਹੀਂ ਪਾਉਂਦੇ। ਕੁਦਰਤ ਸਾਨੂੰ ਬੜਾ ਕੁਛ ਦਿੰਦੀ ਆ, ਅਸੀਂ ਸਿਰਫ ਕੁਦਰਤ ਤੋਂ ਖੋਣਾ ਸਿੱਖਿਆ। ਇੱਕ ਇੱਕ ਸਾਹ ਸਾਡਾ ਕੁਦਰਤ ਸਾਨੂੰ ਦੇ ਰਹੀ ਆ, ਪਰ ਕਦੇ ਅਸੀਂ ਸ਼ੁਕਰਗੁਜ਼ਾਰ ਨਹੀਂ ਹੋਏ। ਸਭ ਤੋਂ ਸ਼ੁਕਰ ਕਰਦੇ ਹਾਂ ਅਸੀਂ, ਪਰ ਕੁਦਰਤ ਦਾ ਸ਼ੁਕਰ ਅਸੀਂ ਬਹੁਤ ਘੱਟ ਕਰਦੇ ਹਾਂ। ਸੋ 905-673-3333-975-673-333-37 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ, ਕਰਾਂਗੇ ਤੁਹਾਡੇ ਨਾਲ ਵੀ ਗੱਲਾਂ ਬਾਤਾਂ। 7352-5154 ਗੁਰਜੀਤ ਜੀ ਜੁੜ ਚੁੱਕੇ ਨੇ, ਉਸ ਤੋਂ ਬਾਅਦ ਗੱਲਾਂ ਬਾਤਾਂ ਕਰਦੇ ਹਾਂ। ਗੁਰਜੀਤ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਹਾਲ ਚਾਲ ਬਹੁਤ ਵਧੀਆ, ਤੁਸੀਂ ਸੁਣਾਓ ਕਿਸ ਤਰ੍ਹਾਂ ਦੀ?
0: ਚੜ੍ਹਦੀ ਕਲਾ ਜੀ,
1: ਚੜ੍ਹਦੀ ਕਲਾ ਹੀ ਚਾਹੀਦੀ ਹੈ
0: ਜੀ। ਆਪਾਂ ਅਵੇਅਰਨੈਸ ਦਾ ਮੈਸੇਜ ਦਈਏ। ਗੁਰਜੀਤ ਸੂਰੀ ਜੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੀਆਂ ਸੇਵਾਵਾਂ ਦੇ ਰਹੇ ਨੇ। ਅਸੀਂ ਗੱਲ ਕਰ ਰਹੇ ਸੀ ਜ਼ਿੰਦਗੀ ਦੇ ਵਿੱਚ ਸਕੂਨ ਦੀ, ਖੁਸ਼ੀਆਂ ਦੀ ਕਿਹੜੀ ਚੀਜ਼ ਦੀ ਸਾਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਆ। ਉਹਦੇ ਵਿੱਚ ਸਕੂਨ ਵੀ ਆਇਆ, ਉਹਦੇ ਵਿੱਚ ਮਨ ਦੀ ਸ਼ਾਂਤੀ ਵੀ ਆਈ, ਸਿਹਤ ਵੀ ਆਈ, ਅਤੇ ਇਹ ਤਿੰਨੇ ਚੀਜ਼ਾਂ ਕਿਤੇ ਨਾ ਕਿਤੇ ਸਾਡੀ ਇੰਸ਼ੋਰੈਂਸ ਨਾਲ ਜੁੜੀਆਂ ਹੋਈਆਂ ਨੇ
1: ਜੀ। ਬਿਲਕੁਲ ਪ੍ਰਭ ਜੀ, ਇਹ ਹੈਗਾ ਕਿ ਅਗਰ ਤੁਹਾਡੇ ਕੋਲ ਕਵਰੇਜ ਹੈਗੀ ਆ ਨਾ, ਤੁਹਾਨੂੰ ਇੱਕ ਪੀਸ ਆਫ ਮਾਇੰਡ ਜਿਹੜਾ ਹੈਗਾ, ਦੇਖੋ ਰਹਿਣਾ ਤੇ ਇਸ ਦੁਨੀਆਂ ਦੇ ਕਿਸੇ ਨੇ ਵੀ ਨਹੀਂ ਹੈਗਾ, ਜਾਣਾ ਇੱਕ ਦਿਨ ਹਰ ਪਰਸਨ ਨੇ ਹੈਗਾ, ਪਰ ਇਹ ਹੁੰਦਾ ਹੈਗਾ ਕਿ ਜੇ ਕਿਤੇ ਕੋਈ ਟਾਈਮ ਤੋਂ ਪਹਿਲਾਂ ਜਾਂਦਾ ਹੈਗਾ, ਕਿ ਬੱਚੇ ਛੋਟੇ ਹੈਗੇ ਆ, ਪੇਰੈਂਟਸ ਤੁਹਾਡੀ ਇਨਕਮ ਤੇ ਡਿਪੈਂਡ ਆ, ਉੱਥੇ ਫੈਮਿਲੀ ਦੇ ਲਈ ਕਈ ਵਾਰੀ ਬਹੁਤ ਹਾਰਡ ਸਿਚੁਏਸ਼ਨ ਹੋ ਜਾਂਦੀ ਹੈਗੀ ਆ ਕਿ ਬਾਅਦ ਦੇ ਵਿੱਚ ਮੈਨੇਜ ਕਿਸ ਤਰ੍ਹਾਂ ਕਰਨਾ। ਇਸ ਲਈ ਜ਼ਰੂਰੀ ਹੈਗਾ ਕਿ ਆਪਣੀ ਕਵਰੇਜ ਜਿਹੜੀ ਆ ਜ਼ਰੂਰ ਕਰਵਾ ਕੇ ਰੱਖੋ, ਚਾਹੇ ਕੋਈ ਮਿਨੀਮਮ ਜਿਹਾ ਪਲਾਨ ਲੈ ਲਓ, ਬਟ ਮੇਕ ਸ਼ੋਰ ਕਿ ਤੁਹਾਡੇ ਕੋਲ ਕੁਛ ਨਾ ਕੁਛ ਹੋਵੇ ਜ਼ਰੂਰ। ਤੇ ਅੱਜ ਦਾ ਜਿਹੜਾ ਸਪੈਸ਼ਲ ਮੈਸੇਜ ਦੇਣਾ ਚਾਹੂੰਗੀ ਪ੍ਰਭ ਜੀ, ਇਹ ਹੈਗਾ ਕਿ ਅੱਜ ਦਾ ਸਿਨੈਰੀਓ ਦੱਸਣਾ ਚਾਹੂੰਗੀ ਕਿ ਇੱਕ ਕਾਲ ਆਉਂਦੀ ਹੈਗੀ ਹੈ। ਉਹ ਕਹਿੰਦੇ ਕਿ ਅਸੀਂ ਲਾਸਟ ਈਅਰ ਆਪ ਆਏ ਸੀਗੇ ਇੱਥੇ ਤੇ ਪੇਰੈਂਟਸ ਨੂੰ ਬੁਲਾ ਲਿਆ ਐਜ਼ ਅ ਵਿਜ਼ਟਰ। ਦੇਖੋ ਹਰ ਇੱਕ ਨੂੰ ਚਾਅ ਹੁੰਦਾ ਆਪਣੇ ਪੇਰੈਂਟਸ ਨੂੰ ਬੁਲਾਉਣ ਦੇ ਲਈ। ਕਹਿੰਦੇ ਇੰਸ਼ੋਰੈਂਸ ਦਾ ਸਾਨੂੰ ਪਤਾ ਨਹੀਂ ਸੀਗਾ ਤੇ ਇੰਸ਼ੋਰੈਂਸ ਅਸੀਂ ਲਈ ਨਹੀਂ, ਇੱਥੇ ਆ ਕੇ ਪੇਰੈਂਟਸ ਸਿੱਕ ਹੋ ਗਏ। ਇੱਕ ਦਿਨ ਦਾ ਜਿਹੜਾ ਉਹਨਾਂ ਦਾ 10 ਘੰਟੇ ਸੋਰੀ ਉਹਨਾਂ ਨੂੰ ਐਮਰਜੈਂਸੀ ਦੇ ਵਿੱਚ ਰਹਿਣਾ ਪਿਆ, ਜਿਹੜਾ ਈਟੋਬੀਕੋ ਹੋਸਪਿਟਲ ਆ, 10 ਘੰਟਿਆਂ ਦਾ ਬਿੱਲ $7,000 ਦਾ ਬਣਿਆ। ਹੁਣ ਜਿਹੜਾ ਬੰਦਾ ਆਪ ਕਹਿ ਲਓ ਕਿ ਮਿਨੀਮਮ ਵੇਜ ਤੇ ਕੰਮ ਕਰ ਰਿਹਾ ਹੈਗਾ, ਬੇਸਮੈਂਟ ਚ ਰਹਿ ਰਿਹਾ, ਲਾਈਫ ਦੀ ਸਟਾਰਟਿੰਗ ਕਰ ਰਿਹਾ, $7,000 ਦਾ ਤੁਹਾਡੇ ਉੱਪਰ ਇੱਕਦਮ ਲੋਨ ਆ ਜਾਵੇ, ਇੱਕਦਮ ਕਰਜ਼ਾ ਆ ਜਾਵੇ, ਤੇ ਕਿਸ ਤਰ੍ਹਾਂ ਕਿੰਨਾ ਹਾਰਡ ਹੋ ਜਾਂਦਾ। ਇਸ ਲਈ ਮੇਕ ਸ਼ੋਰ ਕਿ ਜਿੰਨੇ ਵੀ ਸਾਡੇ ਲਿਸਨਰ ਸੁਣ ਰਹੇ ਹੈਗੇ ਆ, ਜਿਨ੍ਹਾਂ ਦੇ ਕੋਲ ਹੈਲਥ ਕਾਰਡ ਨਹੀਂ ਹੈਗੇ, ਵਰਕ ਪਰਮਿਟ ਦੇ ਹੈਗੇ ਆ, ਜਾਂ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੇਰੈਂਟਸ ਆ ਰਹੇ ਆ, ਚਾਹੇ ਉਹ ਵਿਜ਼ਟਰ ਵੀਜ਼ਾ ਤੇ ਚਾਹੇ ਉਹ ਸੁਪਰ ਵੀਜ਼ਾ ਤੇ। ਪ੍ਰਭ ਜੀ, ਸੁਪਰ ਵੀਜ਼ਾ ਤੇ ਵੀ ਇੱਦਾਂ ਹੀ ਹੁੰਦਾ ਕਿ ਅਸੀਂ ਪਹਿਲੇ ਸਾਲ ਪਾਲਿਸੀ ਲੈ ਲੈਂਦੇ ਹਾਂ ਜਦੋਂ ਪੇਰੈਂਟਸ ਦਾ ਸੈਕਿੰਡ ਥਰਡ ਈਅਰ ਹੁੰਦਾ। ਕਈ ਵਾਰੀ ਅਸੀਂ ਇਗਨੋਰ ਕਰ ਦਿੰਦੇ ਹਾਂ ਕਿ ਪਹਿਲੇ ਸਾਲ ਤੇ ਕੋਈ ਕਲੇਮ ਨਹੀਂ ਆਇਆ, ਹੁਣ ਅਸੀਂ ਕਾਹਦੇ ਲਈ ਮਨੀ ਵੇਸਟ ਕਰਨੀ, ਹੁਣ ਕਿਹੜਾ ਇਮੀਗ੍ਰੇਸ਼ਨ ਨੇ ਪਾਲਿਸੀ ਦੇਖਣੀ ਆ। ਟਾਈਮ ਦਾ ਨੀ ਪਤਾ ਕਦੋਂ ਕੀ ਹੋਣਾ, ਇਸ ਲਈ ਮੇਕ ਸ਼ੋਰ ਕਰੋ ਕਿ ਉਹਨਾਂ ਦੇ ਕੋਲ ਹੈਲਥ ਇੰਸ਼ੋਰੈਂਸ ਦੀ ਕਵਰੇਜ ਹੋਵੇ। ਮੈਂ ਆਲਵੇਜ਼ ਹੀ ਕਹਿੰਦੀ ਹਾਂ ਕਿ ਹੈਲਥ ਇੰਸ਼ੋਰੈਂਸ ਓਨੀ ਮਹਿੰਗੀ ਨਹੀਂ ਜਿੰਨੇ ਵੱਡੇ ਜਿਹੜੇ ਹੈਗੇ ਆ ਕਿ ਕਲੇਮ ਆਉਂਦੇ ਹੈਗੇ ਆ, ਕਿ ਉਸ ਵੇਲੇ ਤੁਹਾਡੀ ਸੇਵਿੰਗ ਦੇ ਉੱਪਰ ਇਫੈਕਟ ਨਾ ਪਵੇ, ਉਸ ਵੇਲੇ ਤੁਹਾਡੇ ਉੱਪਰ ਕੋਈ ਫਾਈਨੈਂਸ਼ੀਅਲ ਬਰਡਨ ਨਾ ਹੋਵੇ ਕਿ ਕਿਤੇ ਡਾਕਟਰ ਦੇ ਜਾਣਾ ਪੈਂਦਾ, ਐਮਰਜੈਂਸੀ ਵਿਜ਼ਿਟ ਕਰਨੀ ਪੈਂਦੀ ਆ, ਜਾਂ ਪਰਮਾਤਮਾ ਨਾ ਕਦੇ ਕਦੀ ਪਰਸਨ ਦੀ ਡੈਥ ਹੁੰਦੀ ਹੈ, ਫਿਊਨਰਲ ਕੋਸਟ, ਈਵਨ ਬੋਡੀ ਬੈਕ ਹੋਮ ਭੇਜਣਾ, ਰੀਪੈਟਰੀਏਸ਼ਨ ਕੋਸਟ ਵੀ ਇਹਦੇ ਵਿੱਚ ਕਵਰ ਹੁੰਦੀ ਹੈਗੀ ਹੈ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਨੂੰ ਲੈ ਕੇ, ਲਾਈਫ ਕ੍ਰਿਟੀਕਲ ਡਿਸਬਿਲਿਟੀ ਦਾ ਕੋਂਬੋ ਪਲੈਣਾ, ਪੇਰੈਂਟਸ ਦੇ ਲਈ, ਜਾਂ ਕਹਿ ਲਓ ਕਿ ਆਪਣੇ ਲਈ, ਆਪਣੇ ਬੱਚਿਆਂ ਦੇ ਲਈ ਤੁਸੀਂ ਕੋਈ ਸੇਵਿੰਗ ਵਾਲੇ ਪਲਾਨ ਓਪਨ ਕਰਨੇ ਆ, ਟੈਕਸ ਫਰੀ ਸੇਵਿੰਗ ਅਕਾਊਂਟ, ਫਸਟ ਹੋਮ ਸੇਵਿੰਗ ਅਕਾਊਂਟ ਜਾਂ RESP ਦਾ ਅਕਾਊਂਟ, ਤੇ ਨੰਬਰ ਜੀ 416-627-3111, 416-627-3111।
0: ਬਹੁਤ ਬਹੁਤ ਸ਼ੁਕਰੀਆ ਨਾਲ ਦੇ ਨਾਲ ਅਸੀਂ ਨੰਬਰ ਇੱਕ ਵਾਰ ਫਿਰ ਦੇ ਦਈਏ, ਗੁਰਜੀਤ ਕੌਰ ਸੂਰੀ ਆਲ ਕਾਇੰਡ ਇੰਸ਼ੋਰੈਂਸ ਤੋਂ 416-627-3111, 416-627-3111 ਗੁਰਜੀਤ ਕੌਰ ਸੂਰੀ। ਬਹੁਤ ਸ਼ੁਕਰੀਆ ਗੁਰਜੀਤ ਜੀ, ਥੈਂਕ ਯੂ ਸੋ ਮਚ।
1: ਥੈਂਕ ਯੂ ਪ੍ਰਭ ਜੀ, ਥੈਂਕ ਯੂ।
0: ਸੋ 905-673-3337, ਯਾਰ ਬੜਾ ਆਨੰਦ ਆ ਰਿਹਾ ਸੀਗਾ ਕੁਦਰਤ ਦੀਆਂ ਗੱਲਾਂ ਕਰਕੇ ਨਾ, ਸੱਚੀਓ ਕਰੀਏ ਥੋੜ੍ਹੀ ਜਿਹੀ ਹੋਰ।

ਅਸਲ ਵਿੱਚ ਜ਼ਿੰਦਗੀ ਇੰਨੀ ਸਕੂਨ ਭਰੀ ਆ ਜਿੰਨਾ ਇਹ ਸੰਗੀਤ। ਸਾਨੂੰ ਸਭ ਕੁਛ ਲੁੱਟ ਜਾਣ ਤੋਂ ਬਾਅਦ ਨਾ ਸਕੂਨ ਦੀ ਇੱਛਾ ਹੋਣੀ ਆ ਕਿ ਸਕੂਨ ਹੀ ਹੋਵੇ। ਸੋ ਬਹੁਤ ਕਰਾਂਗੇ ਗੱਲਾਂ ਬਾਤਾਂ, ਸਮਾਂ ਸੀਮਤ ਆ, ਮੈਸੇਜ ਦੇ ਦਈਏ, ਬਹੁਤ ਸਾਰੇ ਮੈਸੇਜ ਰਹਿ ਰਹੇ ਨੇ, ਨਹੀਂ ਤਾਂ ਸਾਡਾ ਸਕੂਨ ਚਲਾ ਜਾਣਾ। 905-673-3337। ਸੋ ਵਾਓ ਈਟਸ ਨੂੰ ਤੁਸੀਂ ਯਾਦ ਰੱਖੋ, ਏਅਰਪੋਰਟ ਅਤੇ ਡੇਅਰੀ ਵਾਲੇ ਇੰਟਰਸੈਕਸ਼ਨ ਦੇ ਲੋਕੇਟਰ ਦੇ ਵਾਓ ਈਟਸ। ਤੁਸੀਂ ਵੈਜੀਟੇਰੀਅਨ ਮੋਮੋਸ ਖਾਣੇ ਆ, ਦਿੱਲੀ ਅਤੇ ਪੰਜਾਬ ਵਰਗੇ ਮੋਮੋਸ ਖਾਣੇ ਆ, ਫਾਸਟ ਫੂਡ ਖਾਣਾ, $10 ਤੋਂ ਘੱਟ ਇਹਨਾਂ ਦਾ ਸਾਰਾ ਮੈਨਿਊ ਆ। ਅਤੇ ਸਟੀਮ ਮੋਮੋ, ਕੀਮਾ ਮੋਮੋ, ਵੈਜ ਕੀਮਾ ਮੋਮੋ ਓਨਲੀ $3.99 ਦੇ ਵਿੱਚ। ਅਤੇ ਤੁਸੀਂ ਇੱਕ ਵਾਰੀ ਮੋਮੋ ਇਹਨਾਂ ਦੇ ਖਾ ਲਏ ਫਿਰ ਕਹੋਗੇ ਯਾਰ ਵਾਓ, ਵਾਓ ਈਟਸ, ਡੇਅਰੀ ਐਂਡ ਏਅਰਪੋਰਟ ਵਾਲਾ ਇੰਟਰਸੈਕਸ਼ਨ, ਵਾਓ ਈਟਸ। 905-673-6070-0090-905-677-0090 WOW ਵਾਓ ਈਟਸ। ਨਾਲ ਦੀ ਨਾਲ ਤੁਸੀਂ ਫਰੈਸ਼ ਹੇਅਰ ਟੋਨਿਕ ਨੂੰ ਯਾਦ ਰੱਖਣਾ ਆ, ਫਰੈਸ਼ ਹੇਅਰ ਟੋਨਿਕ। ਤੁਹਾਡੇ ਵਾਲ ਝੜ ਰਹੇ ਆ, ਸਾਡੀਆਂ ਮਾਤਾਵਾਂ, ਭੈਣਾਂ, ਬਜ਼ੁਰਗਾਂ, ਬੱਚਿਆਂ ਦੇ ਵਾਲ ਝੜ ਰਹੇ ਆ, ਅਤੇ ਵਾਲਾਂ ਦਾ ਪੱਕਾ ਪੱਕਾ ਇਲਾਜ ਫਰੈਸ਼ ਹੇਅਰ ਟੋਨਿਕ। ਜਫਰ ਮਲਕ ਜੀ ਹੋਣਾ ਦਾ ਜਿਹੜਾ 21 ਸਾਲਾਂ ਦਾ ਤਜਰਬੇ ਵਾਲਾ ਟੋਨਿਕ, 647-521-5159 647-521-5159 ਫਰੈਸ਼ ਹੇਅਰ ਟੋਨਿਕ ਤੁਸੀਂ ਇਸਤੇਮਾਲ ਕਰੋ ਅਤੇ ਦੇਖੋ ਫਿਰ ਵਾਲਾਂ ਦੀ ਗਰੋਥ ਕਿਸ ਤਰ੍ਹਾਂ ਹੁੰਦੀ ਆ। ਬਿਊਟੀ ਸਰਵਿਸ ਸੇਵਾਵਾਂ ਲੈਣ ਵਾਸਤੇ ਬਹੁਤ ਸਾਰੀਆਂ ਸਰਵਿਸ ਦਿੰਦੇ ਨੇ, ਬੈਕ ਪੇਨ, ਮਸਾਜ ਅਤੇ ਹੋਰ ਵੀ ਬੋਡੀ ਕੰਟੋਰਿੰਗ ਔਰ ਬਹੁਤ ਸਾਰੀਆਂ ਸਰਵਿਸ ਹੋਰ ਨੇ। ਤੁਸੀਂ ਇਹਨਾਂ ਨੂੰ ਕਾਲ ਕਰ ਲਓ, 416-881-5385 ਲਵਾਨਾ ਵੈਲਨੈਸ ਸਪਾ, ਲਵਾਨਾ ਵੈਲਨੈਸ ਸਪਾ। ਬਿਊਟੀ ਸਰਵਿਸ ਦੀਆਂ ਬਹੁਤ ਸਾਰੀਆਂ ਸੇਵਾਵਾਂ ਇਹਨਾਂ ਕੋਲ ਨੇ, ਤੁਸੀਂ ਇਹਨਾਂ ਨੂੰ ਕਾਲ ਕਰ ਲਓ ਇੱਕ ਵਾਰ ਅਤੇ ਰੇਡੀਓ ਡਾਨ ਦਾ ਰੈਫਰ ਦੇਣ 'ਤੇ ਬਹੁਤ ਸਾਰਾ ਡਿਸਕਾਊਂਟ ਵੀ ਤੁਹਾਨੂੰ ਲੈ ਕੇ ਦਿਆਂਗੇ। ਲਵਾਨਾ ਵੈਲਨੈਸ ਸਪਾ, 416-881-5385। ਦੇਖੋ ਜਦੋਂ ਮੇਰਾ ਆਪਦਾ ਸਕੂਨ ਚਲਾ ਗਿਆ, ਜਦੋਂ ਸਮਾਂ ਲੱਗੇ ਨਾ ਕਿ ਹੁਣ ਘੱਟ ਰਹਿ ਗਿਆ, ਫਿਰ ਬੰਦੇ ਕੋਲ ਹੁੰਦਾ ਕਿ ਕਾਹਲੀ ਕਾਹਲੀ ਸਭ ਕੁਝ ਨਿਬੇੜ ਲਈ। ਇੱਦਾਂ ਹੀ ਜ਼ਿੰਦਗੀ ਆ, ਜੇ ਤੁਸੀਂ ਸਮਾਂ ਰਹਿੰਦੇ ਆ ਆਪਣੇ ਸਾਰੇ ਕੰਮ ਟਾਈਮ ਨਾਲ ਨਿਬੇੜ ਲਓਗੇ ਤਾਂ ਫਿਰ ਸਕੂਨ ਨਹੀਂ ਕਿਤੇ ਜਾਣਾ। ਨਾਲ ਦੀ ਨਾਲ ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ, ਬੈਸਟ ਪੀਜ਼ਾ ਤੁਸੀਂ ਖਾਣਾ ਤੇ ਬਸ ਪੀਜ਼ਾ ਟੂ ਗੋ ਨੂੰ ਯਾਦ ਰੱਖੋ। ਇੱਕ ਵਾਰੀ ਪੀਜ਼ਾ ਟੂ ਗੋ ਤੇ ਜਾਓ, ਸਾਡੇ ਵੱਲੋਂ ਡਰਿੰਕ ਫਰੀ ਪੀਜ਼ਾ, ਤੁਸੀਂ ਇੱਕ ਖਾਣਾ, ਦੋ ਖਾਣਾ, ਇੱਕ ਪੀਜ਼ੇ ਨਾਲ ਇੱਕ, ਦੋ ਪੀਜ਼ੇ ਨਾਲ ਦੋ ਡਰਿੰਕ ਆਪ, ਰੇਡੀਓ ਡਾਨ ਦਾ ਰੈਫਰੈਂਸ ਦੇ ਦਿਓ, ਗਿਫਟ ਹੀ ਹੈ ਸਾਡੇ ਵੱਲੋਂ। ਕਿਸੇ ਵੀ ਲੋਕੇਸ਼ਨ 'ਤੇ ਜਾਣਾ, ਮਕਲੋਗਨ ਵਾਲੀ 'ਤੇ ਜਾਣਾ, ਚੰਗੂਜ਼ੀ ਵਾਲੀ 'ਤੇ ਜਾਣਾ, ਸੈਂਡਲਵੁੱਡ ਵਾਲੀ 'ਤੇ ਜਾਣਾ, ਜਾਂ 2 ਕਾਉਂਟੀ ਜਿਹੜੀ ਸ਼ੈਡਨ ਪਲਾਜ਼ੇ ਦੇ ਕੋਲ ਆ ਉੱਥੇ ਜਾਣਾ, ਤਾਂ ਬਸ ਰੇਡੀਓ ਡਾਊਨ ਦਾ ਨਾਮ ਲੈ ਦਿਓ, ਇੱਕ ਡਰਿੰਕ ਮੇਰੇ ਵੱਲੋਂ ਫਰੀ ਹੈ ਤੁਹਾਨੂੰ। ਪੀਜ਼ਾ ਟੂ ਗੋ 905-840-9696 905-840-9696 ਬੈਸਟ ਸੋਇਆ ਚਾਪ ਅਤੇ ਬੈਸਟ ਸਪਰਿੰਗ ਰੋਲ, ਪੀਜ਼ਾ ਟੂ ਗੋ।

0: ਸੋ ਨਾਲ ਦੀ ਨਾਲ ਇੱਕ ਵਾਰ ਫਿਰ ਫੈਸ਼ਨ ਆਈ ਕਿਊ ਨੂੰ ਯਾਦ ਰੱਖਣਾ 905-453-2225 ਫੈਸ਼ਨ ਆਈ ਕਿਊ। ਇੱਥੇ ਮੈਨੂੰ ਇਜਾਜ਼ਤ ਦੇ ਦਿਓ, ਫਿਰ ਮਿਲਦੇ ਹਾਂ ਕੱਲ੍ਹ ਨੂੰ ਸਕੂਨ ਭਰੀਆਂ ਗੱਲਾਂ ਲੈ ਕੇ ਇਸੇ ਟਾਈਮ ਇਸੇ ਵੇਲੇ 9-10 ਰੇਡੀਓ ਪ੍ਰੋਗਰਾਮ ਉਡਾਨ 'ਚ। ਅਤੇ ਤੁਸੀਂ ਜੇ ਸਾਡੇ ਰੇਡੀਓ ਪ੍ਰੋਗਰਾਮ ਉਡਾਨ 'ਤੇ ਆਪਣਾ ਬਿਜ਼ਨਸ ਐਡਵਰਟਾਈਜ਼ ਕਰਨਾ, ਐਡ ਦੇ ਲਈ ਮੈਨੂੰ ਤੁਸੀਂ ਕਾਲ ਕਰ ਲਓ ਵੀ, ਸਕੂਨ ਦੇ ਨਾਲ ਹੀ ਐਡ ਕਰਾਂਗੇ। 4378700 ਜਾਂ ਤੁਸੀਂ ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਲਿਓ। ਔਰ ਨਾਲ ਦੀ ਨਾਲ ਜੇ ਤੁਸੀਂ ਰੇਡੀਓ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਇੱਕ ਸਹਿਯੋਗੀ ਦੀ ਲੋੜ ਆ, ਤੁਸੀਂ ਰੇਡੀਓ ਕਰਨ ਦੇ ਸ਼ੌਕੀਨ ਹੋ ਤਾਂ ਮੈਨੂੰ ਕਾਲ ਕਰ ਲਿਓ 4378700001 4378700001। ਮੈਂ ਚਾਹੁੰਦਾ ਕਿ ਰੇਡੀਓ ਗੱਲਾਂ ਬਾਤਾਂ ਕਰਨ ਮੇਰਾ ਕੋਈ ਸਾਥੀ ਸੰਗੀ ਹੋਵੇ ਨਾ, ਹੁੰਗਾਰੇ ਭਰਨ ਵਾਲਾ, ਅਤੇ ਆਨੰਦ ਆ ਜੇ ਰੇਡੀਓ ਸਿੱਖਣਾ, ਤਾਂ ਫਿਰ ਮੈਨੂੰ ਕਾਲ ਕਰ ਲਿਓ 4378700001। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ।
1: ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ, ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ, ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ, ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ, ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂ ਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ, ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁੱਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦੁਆਵਾਂ ਰੁੱਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ।

0: ਗੱਲ ਸੁਣ ਕਹਿੰਦੀ ਰੋਇਆ ਨਾ ਕਰ, ਐਵੇਂ ਕਮਲਾ ਹੋਇਆ ਨਾ ਕਰ। ਗੱਲ ਸੁਣ ਕਹਿੰਦੀ ਰੋਇਆ ਨਾ ਕਰ, ਐਵੇਂ ਕਮਲਾ ਹੋਇਆ ਨਾ ਕਰ। ਗੱਲਾਂ ਕਰਦਾ ਚੰਗਾ ਲੱਗਦਾ, ਆਪਣੇ ਆਪ ਚ ਖੋਇਆ ਨਾ ਕਰ। ਛੱਡ ਕੇ ਨਹੀਂ ਗਈ ਨਾਲ ਹੈ ਤੇਰੀ, ਛੱਡ ਕੇ ਨਹੀਂ ਗਈ ਨਾਲ ਹਾਂ ਤੇਰੇ, ਚਾਰ ਛਪੇਰੇ ਟੋਇਆ ਨਾ ਕਰ। ਜ਼ਿੰਦਗੀ ਮੇਰੇ ਨਾਲ ਸ਼ਿਕਾਇਤਾਂ ਮਨ ਵਿੱਚ ਰੱਖ ਕੇ ਸੌਇਆ ਨਾ ਕਰ। ਪਰ ਸੱਚ ਆਖਾਂ ਉਹ ਗੱਲ ਨਹੀਂ ਬਣਨੀ, ਪਰ ਸੱਚ ਆਖਾਂ ਉਹ ਗੱਲ ਨਹੀਂ ਬਣਨੀ। ਮੋਹ ਦੇ ਬੀਜ ਜੇ ਬੋਇਆ ਨਾ ਕਰ। ਚੰਦਰੀ ਆਪ ਰਵਾ ਕੇ ਕਹਿੰਦੀ ਸੋਹਣਾ ਨਹੀਂ ਲੱਗਦਾ ਰੋਇਆ ਨਾ ਕਰ। ਚੰਦਰੀ ਆਪ ਰਵਾ ਕੇ ਕਹਿੰਦੀ ਸੋਹਣਾ ਨਹੀਂ ਲੱਗਦਾ ਰੋਇਆ ਨਾ ਕਰ, ਸੋਹਣਾ ਨਹੀਂ ਲੱਗਦਾ ਰੋਇਆ ਨਾ ਕਰ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ, ਰੇਡੀਓ ਪ੍ਰੋਗਰਾਮ ਸਭ ਰੰਗ ਦਾ ਸੂਤਰਧਾਰ ਡਾਕਟਰ ਦਰਸ਼ਨਦੀਪ ਹਾਜ਼ਰ ਹਾਂ। ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੇਸ਼ ਹੁੰਦੇ ਰੇਡੀਓ ਪ੍ਰੋਗਰਾਮ ਨੂੰ ਲੈ ਕੇ, ਜਿਸ ਨੂੰ ਤੁਸੀਂ ਸੁਣਦੇ ਹੋ 10 ਵਜੇ ਤੋਂ ਲੈ ਕੇ 11 ਵਜੇ ਤੱਕ। ਬਹੁਤ ਪਿਆਰ ਕਰਦੇ ਹੋ, ਬੜਾ ਸਤਿਕਾਰ ਕਰਦੇ ਹੋ, ਬਹੁਤ ਫੋਨ ਕਰਦੇ ਹੋ, ਬੜਾ ਹੌਸਲਾ ਵਧਾਉਂਦੇ ਹੋ। ਔਰ ਤੁਹਾਡੇ ਫੋਨਾਂ ਦੇ ਨਾਲ, ਤੁਹਾਡੇ ਹੌਸਲੇ ਦੇ ਨਾਲ ਹੀ ਮੇਰਾ ਹੌਸਲਾ ਹੋਰ ਵੱਧਦਾ ਹੈ ਅਤੇ ਅਸੀਂ ਅੱਛੇ ਅੱਛੇ ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ। ਹੁਣੇ ਹੁਣੇ ਤੁਸੀਂ ਸੁਣਿਆ ਰੇਡੀਓ ਪ੍ਰੋਗਰਾਮ ਉਡਾਨ ਪ੍ਰਭ ਸੰਧੂ ਦੇ ਨਾਲ 5:30 AM ਦੀ ਫ੍ਰੀਕੁਐਂਸੀ 'ਤੇ, ਜੋ ਕਿ ਸਵੇਰੇ 4 ਵਜੇ ਤੋਂ ਲੈ ਕੇ ਲਗਾਤਾਰ ਤੁਹਾਡਾ ਮਨੋਰੰਜਨ ਕਰਦੀ ਹੈ। ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬਹੁਤ ਪਿਆਰੇ ਪਿਆਰੇ ਸ਼ਬਦਾਂ ਦੇ ਨਾਲ, ਬਹੁਤ ਆਪਣੀ ਆਪਣੀ ਸਮਰੱਥਾ ਦੇ ਮੁਤਾਬਕ ਬਹੁਤ ਵਧੀਆ ਤੁਹਾਡਾ ਐਂਟਰਟੇਨਮੈਂਟ ਕਰਦੇ ਨੇ, ਤੁਹਾਡਾ ਮਨੋਰੰਜਨ ਵੀ ਕਰਦੇ ਨੇ, ਤੁਹਾਨੂੰ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਅਪਡੇਟ ਵੀ ਕਰਦੇ ਨੇ। ਤੋ ਸਾਡੀ ਵਾਰੀ ਆਉਂਦੀ ਹੈ ਇਸੇ 10 ਵਜੇ ਤੋਂ, ਅਸੀਂ ਆਪਣੀ ਸਮਰੱਥਾ ਦੇ ਮੁਤਾਬਕ ਜਿੰਨਾ ਕੁ ਤਿਲ ਫੁੱਲ ਹਿੱਸਾ ਪਾ ਸਕਦੇ ਹਾਂ ਇਸ ਗੁਲਦਸਤੇ ਨੂੰ ਸਜਾਉਣ ਵਾਸਤੇ, ਉਹਨਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਨੂੰ ਉਸ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਜੋੜੀਏ ਜਿਸ ਨੂੰ ਅਸੀਂ ਛੱਡ ਕੇ ਇੰਨੇ ਹਜ਼ਾਰਾਂ ਕਿਲੋਮੀਟਰ ਦੂਰ ਕੈਨੇਡਾ ਦੇ ਵਿੱਚ ਵਸੇ ਹੋਏ ਹਾਂ, ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਹੁੰਦੇ ਦੇਖਣ ਵਾਸਤੇ, ਜਾਂ ਉਹਨਾਂ ਦੇ ਬੱਚਿਆਂ ਦੀ ਹੈਲਪ ਕਰਨ ਵਾਸਤੇ ਅਸੀਂ ਇੱਥੇ ਆਏ ਹਾਂ ਅਤੇ ਅਸੀਂ ਇੱਥੇ ਜ਼ਿੰਦਗੀ ਬਸਰ ਕਰ ਰਹੇ ਹਾਂ। ਸੋ ਬਹੁਤ ਵਧੀਆ ਲੱਗ ਰਿਹਾ, ਬਹੁਤ ਅੱਛਾ ਲੱਗ ਰਿਹਾ। ਅੱਜ 28 ਜੁਲਾਈ ਹੋ ਗਈ, ਮੌਸਮ ਇਸ ਵੇਲੇ ਤਾਂ ਹੈ 21 ਡਿਗਰੀ ਟੈਂਪਰੇਚਰ, ਅੱਜ ਦਾ ਦਿਨ ਬੀਤ ਗਿਆ, ਦੁਪਹਿਰ ਵੇਲੇ 26 ਡਿਗਰੀ ਰਿਹਾ। ਕੱਲ੍ਹ ਨੂੰ ਬੁੱਧਵਾਰ, ਬੁੱਧ ਕਮ ਸ਼ੁੱਧ 29 ਜੁਲਾਈ ਹੋ ਜਾਣੀ ਹੈ, 25 ਡਿਗਰੀ ਟੈਂਪਰੇਚਰ ਰਹੇਗਾ। 6:04 ਤੇ ਸਵੇਰੇ ਸੂਰਜ ਦੇਵਤਾ ਨੇ ਦਰਸ਼ਨ ਦੇਣੇ ਨੇ ਅਤੇ 8:45 ਤੇ ਉਸਨੇ ਆਪਣੇ ਘਰ ਵਾਪਸ ਚਲੇ ਜਾਣਾ। 25 ਤੋਂ 30 ਕਿਲੋਮੀਟਰ ਪਰ ਆਵਰਸ ਦੀ ਜਿਹੜੀ ਹਵਾ ਜਿਹੜੀ ਹੈ ਨਾ, ਉਹ ਚੱਲਦੀ ਰਹੇਗੀ। ਸੋ ਸਭ ਰੰਗ ਰੇਡੀਓ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ, ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਵਿਸ਼ਵ ਪੰਜਾਬੀ ਸਾਂਝ ਆਨਲਾਈਨ ਪੰਜਾਬੀ ਅਖਬਾਰ ਵੀ ਤੁਸੀਂ ਪੜ੍ਹ ਸਕਦੇ ਹੋ। VPS24.CA 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ, ਤੁਸੀਂ IPTV ਦੇ ਪੰਜਾਬੀ ਸੈਕਸ਼ਨ ਵਿੱਚ ਜਾ ਕੇ ਸਾਡੇ IPTV ਚੈਨਲ ਦੇ ਨਾਲ VPS24.HD ਭਰੋਗੇ ਤਾਂ ਜੁੜ ਜਾਓਗੇ, ਜਿਸ ਦੇ ਉੱਪਰ ਤੁਹਾਨੂੰ ਬਹੁਤ ਪੁਰਾਣੀਆਂ ਪੁਰਾਣੀਆਂ ਕਲਾਸੀਕਲ ਪੰਜਾਬੀ ਫਿਲਮਾਂ, ਨਵੀਆਂ ਪੰਜਾਬੀ ਫਿਲਮਾਂ, ਵਿਸ਼ਵ ਪੰਜਾਬੀ ਸਭਾ ਦੁਆਰਾ ਜਿਹੜੀਆਂ ਜਿਹੜੀਆਂ ਗਤੀਵਿਧੀਆਂ ਪਾਸਟ ਦੇ ਵਿੱਚ ਆਯੋਜਿਤ ਕੀਤੀਆਂ ਗਈਆਂ ਨੇ, ਉਹ ਸਾਰੀਆਂ ਰਿਕਾਰਡ ਕਰਕੇ ਅਸੀਂ ਉੱਥੇ ਅਪਲੋਡ ਕਰਦੇ ਰਹਿੰਦੇ ਹਾਂ। ਔਰ ਇਸ ਵੇਲੇ ਦਾ ਰੇਡੀਓ ਪ੍ਰੋਗਰਾਮ ਅਗਰ ਦੋਸਤ ਮਿੱਤਰ ਸਾਡੇ ਨਾਲ ਨਹੀਂ ਜੁੜ ਸਕੇ ਕਿਸੇ ਕਾਰਨ, ਰੁਝੇਵੇਂ ਦੇ ਕਾਰਨ, ਤਾਂ ਅਗਲੇ ਦਿਨ ਸ਼ਾਮ ਨੂੰ 6:30 ਫਿਰ ਅਸੀਂ IPT ਚੈਨਲ ਦੇ ਉੱਪਰ ਅਪਲੋਡ ਕਰ ਦਿੰਦੇ ਹਾਂ। ਵਿਸ਼ਵ ਪੰਜਾਬੀ ਭਵਨ ਤੁਹਾਡੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਮਰਪਿਤ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਬ੍ਰਹਮਟਨ ਦਾ ਇੱਕੋ ਇੱਕ ਆਡੀਟੋਰੀਅਮ। ਤੁਸੀਂ ਕੋਈ ਵੀ ਫੰਕਸ਼ਨ ਆਯੋਜਿਤ ਕਰਨਾ ਹੋਵੇ ਪੰਜਾਬ, ਪੰਜਾਬੀ ਔਰ ਪੰਜਾਬੀਅਤ ਨਾਲ ਸੰਬੰਧਿਤ, ਤੇ ਤੁਹਾਨੂੰ ਉਸ ਦੀਆਂ ਸਰਵਿਸਿਜ਼ ਫ੍ਰੀ ਆਫ ਕੋਸਟ ਜਿਹੜੀਆਂ ਮਿਲ ਸਕਦੀਆਂ ਨੇ। ਸੋ ਆਉਣ ਵਾਲੇ ਅਕਤੂਬਰ ਦੇ ਵਿੱਚ 2, 3, 4 ਅਕਤੂਬਰ ਨੂੰ ਬਹੁਤ ਇੱਕ ਮੈਗਾ ਈਵੈਂਟ ਜਿਹਨੂੰ ਅਸੀਂ ਕਹਿ ਸਕਦੇ ਹਾਂ, ਸਾਹਿਤਕ ਔਰ ਸੱਭਿਆਚਾਰਕ 3 ਦਿਨਾਂ ਦਾ ਮੇਲਾ, ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ, ਉਹ ਵਿਸ਼ਵ ਪੰਜਾਬੀ ਭਵਨ ਦੇ ਵਿੱਚ ਅਸੀਂ ਆਯੋਜਿਤ ਕਰਨ ਜਾ ਰਹੇ ਹਾਂ। ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਅੱਜ ਮੰਗਲਵਾਰ ਦਾ ਦਿਨ ਹੈ, ਬਹੁਤ ਵਧੀਆ ਦਿਨ ਹੈ, ਬੜਾ ਵਧੀਆ ਮੌਸਮ ਰਿਹਾ ਅਤੇ ਸਾਡੀ ਕੋਸ਼ਿਸ਼ ਵੀ ਹੋਏਗੀ ਕਿ ਆਪਾਂ ਵਧੀਆ ਜਿਹੀਆਂ ਗੱਲਾਂ ਬਾਤਾਂ ਵੀ ਕਰੀਏ। ਅਸੀਂ ਨਾ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ, ਜਦੋਂ ਕਾਲਜ ਦੇ ਵਿੱਚ ਪਹੁੰਚੇ ਨਾ, ਤਾਂ ਸਾਡਾ ਇੱਕ ਟੀਚਰ ਸੀ ਜਿਹੜਾ ਬਹੁਤ ਇੰਟੈਲੀਜੈਂਟ ਸੀ, ਬਹੁਤ ਵਿਦਵਾਨ ਸੀ। ਦੇਖੋ ਸਾਰੇ ਟੀਚਰ ਅੱਛੇ ਹੁੰਦੇ ਆ, ਲੇਕਿਨ ਕੋਈ ਕੋਈ ਐਸੇ ਟੀਚਰ ਹੁੰਦੇ ਆ ਜਿਹੜੇ ਤੁਹਾਨੂੰ ਬਹੁਤ ਅੱਛੇ ਲੱਗਦੇ ਐ, ਸਾਰੀ ਦੀ ਸਾਰੀ ਕਲਾਸ ਜਿਸ ਨੂੰ ਪਿਆਰ ਕਰਦੀ ਹੈ, ਜਿਹੜਾ ਬੜਾ ਇੰਟੈਲੀਜੈਂਟ ਵੀ ਹੋਵੇ, ਵਿਦਵਾਨ ਵੀ ਹੋਵੇ। ਦੇਖੋ ਟੀਚਰ ਨਾ ਇੱਕ ਤਾਂ ਹੁੰਦਾ ਇੰਟੈਲੀਜੈਂਟ, ਉਹਦਾ ਐਕਸਪ੍ਰੈਸ਼ਨ ਨਹੀਂ ਵਧੀਆ ਹੁੰਦਾ, ਮਤਲਬ ਗੱਲ ਨੂੰ ਕਹਿਣ ਦਾ ਢੰਗ ਨਹੀਂ ਉਹਦਾ ਵਧੀਆ ਹੁੰਦਾ। ਇੰਟੈਲੀਜੈਂਟ ਬਹੁਤ ਹੁੰਦਾ, ਇੱਕ ਟੀਚਰ ਹੁੰਦਾ ਇੰਟੈਲੀਜੈਂਟ ਜ਼ਿਆਦਾ ਨਹੀਂ ਹੁੰਦਾ, ਲੇਕਿਨ ਉਸਦੀ ਗੱਲ ਨੂੰ ਕਹਿਣ ਦਾ ਜਿਹੜਾ ਅੰਦਾਜ਼ ਹੁੰਦਾ ਨਾ, ਉਹ ਬਹੁਤ ਖੂਬਸੂਰਤ ਹੁੰਦਾ ਹੈ। ਉਹ ਹਲਕੀ ਗੱਲ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਪੇਸ਼ ਕਰ ਦਿੰਦਾ। ਲੇਕਿਨ ਜਿਹੜਾ ਇੰਟੈਲੀਜੈਂਟ ਵੀ ਹੋਵੇ, ਸੂਝਵਾਨ ਵੀ ਹੋਵੇ, ਸਿਆਣਾ ਵੀ ਹੋਵੇ, ਉਹਨੂੰ ਗੱਲ ਕਰਨ ਦਾ ਢੰਗ ਵੀ ਹੋਵੇ, ਉਸ ਨੂੰ ਗੱਲ ਕਰਨ ਦਾ ਅੰਦਾਜ਼ ਵੀ ਹੋਵੇ, ਉਹ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ। ਐਸਾ ਹੀ ਸਾਡਾ ਇੱਕ ਟੀਚਰ ਸੀ, ਹੁਣ ਉਹ ਦੁਨੀਆ ਦੇ ਉੱਪਰ ਭਾਵੇਂ ਨਹੀਂ ਹੈ, ਮੈਂ ਉਸ ਨੂੰ ਟ੍ਰਿਬਿਊਟ ਵੀ ਦਿੰਦਾ, ਉਹਨੂੰ ਸ਼ਰਧਾਂਜਲੀ ਵੀ ਹੈ। ਇੱਕ ਵਾਰ ਮੈਨੂੰ ਅੱਜ ਯਾਦ ਆ ਰਿਹਾ ਹੈ ਕਿ ਇੰਸੀਡੈਂਟ ਛੋਟਾ ਜਿਹਾ ਸੀ, ਸਾਰੀ ਕਲਾਸ ਨੇ ਉਹਨਾਂ ਨੂੰ ਪੁੱਛਿਆ ਇੱਕ ਦਿਨ ਕਿ ਸਰ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦਾ ਕੋਈ ਢੰਗ ਦੱਸੋ, ਜ਼ਿੰਦਗੀ ਨੂੰ ਸੇਧ ਦੇਣ ਵਾਲੀ ਕੋਈ ਗੱਲ ਦੱਸੋ। ਪਰ ਉਹਨੇ ਜਵਾਬ ਜਿਹੜਾ ਦਿੱਤਾ ਨਾ ਯਾਰ, ਬੜਾ ਬਾਕਮਾਲ ਹੈ। ਉਦੋਂ ਸਾਨੂੰ ਹਾਸਾ ਆਇਆ ਸੀ, ਲੇਕਿਨ ਅੱਜ ਜਦੋਂ ਉਸ ਚੀਜ਼ ਨੂੰ ਰਿਅਲਾਈਜ਼ ਕਰਦੇ ਹਾਂ ਨਾ, ਤੇ ਬੜਾ ਅਹਿਸਾਸ ਹੁੰਦਾ ਕਿ ਯਾਰ ਐਡੇ ਐਡੇ ਇੰਟੈਲੀਜੈਂਟ, ਐਡੇ ਐਡੇ ਮਹਾਨ ਵਿਦਵਾਨ, ਐਡੇ ਐਡੇ ਦਿਮਾਗਾਂ ਵਾਲੇ ਲੋਕ ਵੀ ਇੱਥੇ ਦੁਨੀਆ ਦੇ ਉੱਪਰ ਹੈ। ਅਸੀਂ ਉਹਨੂੰ ਪੁੱਛਿਆ ਸਵਾਲ, ਉਹੀ ਮੈਂ ਤੁਹਾਨੂੰ ਦੁਬਾਰਾ ਫਿਰ ਸ਼ੇਅਰ ਕਰਦਾ ਕਿ ਜ਼ਿੰਦਗੀ ਨੂੰ ਠੀਕ ਕਰਨ ਦੇ ਲਈ, ਜ਼ਿੰਦਗੀ ਨੂੰ ਸੇਧ ਦੇਣ ਲਈ, ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੇ ਲਈ ਕੋਈ ਟਿਪ ਦਿਓ ਤੁਸੀਂ। ਉਹ ਕਹਿੰਦਾ ਜ਼ਿੰਦਗੀ ਨੂੰ ਛੱਡੋ ਪਰੇ, ਜ਼ਿੰਦਗੀ ਨੂੰ ਜਿਉਣ ਦੀ ਟਿਪ ਕੀ ਲੈਣੀ ਹੈ, ਤੁਸੀਂ ਮੌਤ ਨੂੰ ਠੀਕ ਕਰਨ ਦੀ ਟਿਪ ਲਓ ਮੇਰੇ ਤੋਂ। ਅਸੀਂ ਬੜੇ ਹੈਰਾਨ ਪਰੇਸ਼ਾਨ, ਯਾਰ ਸਾਡੀ ਉਮਰ ਅਜੇ 20-25 ਸਾਲ ਹੈਗੀ ਹੈ, ਅਸੀਂ ਕਾਲਜ 'ਚ ਪੜ੍ਹਦੇ ਹਾਂ, ਸਾਡੀ ਕਿਹੜਾ ਉਮਰ ਕੋਈ 70-75-75 ਸਾਲ ਦੀ ਹੋ ਗਈ ਵੀ ਅਸੀਂ ਮੌਤ ਨੂੰ ਠੀਕ ਕਰਨ ਦੀ ਟਿਪ ਲਈਏ। ਪਰ ਫਿਰ ਵੀ ਆਫਟਰ ਆਲ ਉਸਤਾਦ ਤਾਂ ਉਸਤਾਦ ਹੀ ਹੁੰਦਾ ਨਾ, ਜਦੋਂ ਉਹਨੇ ਗੱਲ ਦੇ ਉੱਪਰ ਜ਼ੋਰ ਦਿੱਤਾ ਨਾ, ਤੇ ਅਸੀਂ ਵਾਕਿਆ ਸਾਰਿਆਂ ਨੇ ਸੋਚਿਆ ਚਲੋ ਯਾਰ ਕੋਈ ਗੱਲ ਨਹੀਂ, ਆਫਟਰ ਆਲ ਤੇ ਸਮਾਂ ਹਰ ਇੱਕ ਤੇ ਆਉਣਾ ਹੀ ਆਉਣਾ, ਜ਼ਿੰਦਗੀ ਦੀ ਸੱਚਾਈ ਹੈ, ਜ਼ਿੰਦਗੀ ਸਗੋਂ ਝੂਠ ਹੈ, ਮੌਤ ਜਿਹੜੀ ਇੱਕ ਸੱਚਾਈ ਹੈ, ਪੁੱਛ ਲਈਏ ਕੀ ਕਹਿੰਦਾ। ਅਸੀਂ ਕਿਹਾ ਸਰ ਚਲੋ ਦੱਸੋ, ਤੁਸੀਂ ਦੱਸ ਦਿਓ ਕਿ ਮੌਤ ਨੂੰ ਠੀਕ ਕਰਨ ਦੀ ਕੋਈ ਸੇਧ ਦੇ ਦਿਓ, ਟਿਪ ਦੇ ਦਿਓ। ਉਹਨੇ ਬੜੀ ਕਮਾਲ ਦੀ ਗੱਲ ਕੀਤੀ, ਕਹਿੰਦਾ ਜੇ ਮੌਤ ਨੂੰ ਠੀਕ ਕਰਨਾ ਨਾ ਆਪਣੀ ਨੂੰ, ਤਾਂ ਕਿਸੇ ਇੱਕ ਦੀ ਜ਼ਿੰਦਗੀ ਨੂੰ ਸੁਧਾਰ ਦਿਓ। ਕਿੱਡੀ ਕਮਾਲ ਦੀ ਚੀਜ਼, ਕਿੱਡੀ ਬੇਸ਼ਕੀਮਤੀ ਚੀਜ਼ ਦਾ ਉਸਨੇ ਜਵਾਬ ਦਿੱਤਾ। ਕਹਿੰਦਾ ਜੇਕਰ ਆਪਣੀ ਮੌਤ ਨੂੰ ਠੀਕ ਕਰਨਾ ਚਾਹੁੰਦੇ ਹੋ, ਤਾਂ ਕਿਸੇ ਇੱਕ ਦੀ ਜ਼ਿੰਦਗੀ ਨੂੰ ਸੁਧਾਰ ਦਿਓ। ਮੈਨੂੰ ਹੁਣ ਅਹਿਸਾਸ ਹੁੰਦਾ ਹੈ ਕਿ ਮੈਂ ਵੀ ਕਾਲਜ ਦੇ ਵਿੱਚ ਪੜ੍ਹਾਇਆ 35-36 ਸਾਲ, ਕਲਾਸ ਦੇ ਵਿੱਚ 70-70, 75-75 ਲੜਕੇ ਹੁੰਦੇ ਸੀ, ਮੁੰਡੇ ਕੁੜੀਆਂ ਹੁੰਦੇ ਸੀ, ਤਾਂ ਮੈਂ ਅਕਸਰ ਹੀ ਉਹਨਾਂ ਨੂੰ ਕਹਿੰਦਾ ਹੁੰਦਾ ਸੀ ਯਾਰ ਤੁਸੀਂ ਇੰਨੇ ਜਾਣੇ ਹੋ, 70-75 ਉਹ ਕਲਾਸ 'ਚ, ਹਰ ਸਾਲ ਕਲਾਸ ਬਦਲ ਜਾਂਦੀ ਸੀ, ਕੋਈ ਹੋਰ ਆ ਜਾਂਦੀ ਸੀ, ਕੋਈ ਤੀਸਰੀ ਆ ਜਾਂਦੀ ਸੀ। ਸੋ ਮੈਨੂੰ ਅੱਜ ਅਹਿਸਾਸ ਹੁੰਦਾ ਹੈ ਕਿ ਜੇਕਰ ਉਹਨਾਂ ਦੇ ਵਿੱਚੋਂ ਕਿਸਾ ਕੋਈ ਇੱਕ ਵੀ ਸਾਡੇ ਪੜ੍ਹਾਇਆਂ ਦੇ ਨਾਲ ਉਹਦੀ ਜ਼ਿੰਦਗੀ ਸੁਧਰ ਗਈ ਹੋਵੇ ਨਾ, ਤਾਂ ਸਮਝ ਲਓ ਸਾਡਾ ਉਹ ਜਿਹੜਾ ਨਾ ਪੂਰਾ ਹੋ ਗਿਆ, ਸਾਰਥਕ ਹੋ ਗਿਆ ਸਾਡੀ ਜ਼ਿੰਦਗੀ ਦਾ ਜਿਹੜਾ ਮਨੋਰਥ ਹੈ। ਕਿਉਂਕਿ ਇਹ ਇੱਕ ਚੇਨ ਹੁੰਦੀ ਹੈ। ਮੰਨ ਲਓ ਤੁਸੀਂ ਇੱਕ ਦੀ ਜ਼ਿੰਦਗੀ ਸੁਧਾਰ ਦਿੱਤੀ, ਉਹਨੇ ਅੱਗੋਂ ਕਿਸੇ ਹੋਰ ਦੀ ਜ਼ਿੰਦਗੀ ਸੁਧਾਰ ਦਿੱਤੀ, ਉਹਨੇ ਅੱਗੋਂ ਕਿਸੇ ਹੋਰ ਦੀ ਜ਼ਿੰਦਗੀ ਸੁਧਾਰ ਦਿੱਤੀ, ਤਾਂ ਇਹ ਚੇਨ ਜਿਹੜੀ ਮਨੁੱਖਤਾ ਦੀ ਭਲਾਈ ਵਾਸਤੇ ਨਾ ਬਹੁਤ ਸਾਰਥਕ ਹੋ ਜਾਂਦੀ ਹੈ। ਲੇਕਿਨ ਸਾਡੀ ਜਿਹੜੀ ਸੋਚ ਅਜੇ ਤੱਕ ਨਾ ਉੱਥੇ ਹੀ ਖੜੀ ਹੋਈ ਹੈ ਕਿ ਭਈ ਅਸੀਂ ਤੇ ਜੇ 100-50 ਆਦਮੀ ਨੂੰ ਲੰਗਰ ਖਵਾਵਾਂਗੇ ਨਾ, 50-40 ਆਦਮੀਆਂ ਨੂੰ ਲੰਗਰ ਖਵਾਵਾਂਗੇ, ਤਾਂ ਫੇਰ ਹੀ ਸਾਨੂੰ ਕੋਈ ਨਾ ਕੋਈ ਫਾਇਦਾ ਹੋ ਸਕਦਾ ਹੈ। ਨਹੀਂ, ਤੁਸੀਂ ਕਿਸੇ ਇੱਕ ਨੂੰ ਖਵਾ ਦਿਓ, ਲੇਕਿਨ ਮਨ ਦੇ ਵਿੱਚ ਉਹ ਸ਼ਰਧਾ ਲੈ ਕੇ, ਮਨ ਦੇ ਵਿੱਚ ਉਹ ਉਤਸ਼ਾਹ ਲੈ ਕੇ, ਮਨ ਦੇ ਵਿੱਚ ਉਹ ਖੁਸ਼ੀ ਲੈ ਕੇ, ਮਨ ਦੇ ਵਿੱਚ ਉਹ ਨਿਮਰਤਾ ਰੱਖ ਕੇ ਕਿ ਮੈਂ ਯਾਰ ਇਸ ਗਰੀਬ ਨੂੰ ਖਾਣਾ ਖਵਾਇਆ, ਇਸ ਗਰੀਬ ਦੀ ਮਦਦ ਕੀਤੀ ਹੈ। ਲੇਕਿਨ ਦਿਲੋਂ ਇਮਾਨਦਾਰੀ ਦੇ ਨਾਲ, ਐਵੇਂ ਝੂਠੇ ਵਾਅਦੇ ਨਾ ਕਿਸੇ ਨਾਲ ਕਰੋ। ਝੂਠਾ ਵਾਅਦੇ ਕਰੋਗੇ ਨਾ, ਤੁਸੀਂ ਝੂਠੀ ਉਮੀਦ ਕਿਸੇ ਨੂੰ ਬਣਾਓਗੇ, ਤਾਂ ਉਸ ਦਾ ਨੁਕਸਾਨ ਕਰੋਗੇ। ਮੈਂ ਇੱਕ ਦਿਨ ਅੱਗੇ ਵੀ ਗੱਲ ਸ਼ੇਅਰ ਕੀਤੀ ਸੀ ਕਿ ਕੋਈ ਆਦਮੀ ਇੱਕ ਦਿਨ ਆਇਆ, ਬੜਾ ਸੂਟਡ ਬੂਟਡ ਆਪਣੀ ਕਾਰ ਦੇ ਉੱਪਰ ਆਇਆ, ਤੇ ਅੱਗੋਂ ਨਿਕਲਿਆ ਗਲੀ ਦੇ ਮੋੜ ਦੇ ਉੱਪਰ ਨਾ ਇੱਕ ਮੰਗਤਾ ਬੈਠਿਆ ਹੋਇਆ। ਸਰਦੀ ਦਾ ਮੌਸਮ, ਬੂੰਦਾਬਾਂਦੀ ਪਈ ਜਾਵੇ, ਬਰਸਾਤ ਪਈ ਜਾਵੇ, ਸੋ ਪਹਿਲਾਂ ਮੇਰੇ ਨਾਲ ਉਹ ਸੁਨੈਣ ਜੀ ਆ ਗਏ ਨੇ। ਸੁਨੈਣ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਰੇਡੀਓ ਪ੍ਰੋਗਰਾਮ ਦੇ ਉੱਪਰ ਆਉਣ ਤੇ, ਤੇ ਕੱਲ ਤੁਹਾਡੀ ਹਾਜ਼ਰੀ ਝਲਕ ਜੀ ਵਿਖਾਈ ਸੀ ਅਸੀਂ, ਲੇਕਿਨ ਤੁਸੀਂ ਪੂਰੀ ਤਰ੍ਹਾਂ ਸਾਥ ਨਹੀਂ ਦੇ ਸਕੇ, ਤੇ ਸਵਾਗਤ ਆ ਤੁਹਾਡਾ ਰੇਡੀਓ ਪ੍ਰੋਗਰਾਮ
1: ਸਾਹਿਬ ਰੰਗ ਦੇ ਵਿੱਚ। ਅਸਲ ਜੀ ਕੱਲ ਜਿਸ ਵੇਲੇ ਮੈਂ ਇੱਥੇ ਬਹਿਣ ਲੱਗਾ ਸਾਂ ਤੇ ਇੱਕ ਮੈਨੂੰ ਕਾਲ ਇਸ ਤਰ੍ਹਾਂ ਦੀ ਆ ਗਈ ਸੀ ਮੇਰੇ ਉਸਤਾਦਾਂ ਦੀ, ਉਹ ਫਿਰ ਉਸਤਾਦਾਂ ਦੀ ਹੋਵੇ ਮੇਰੇ ਵਾਲਦ ਸਾਹਿਬ ਦੀ ਕਾਲ ਹੋਵੇ ਤੇ ਇਹ ਮੈਂ ਕਿਸੇ ਕੀਮਤ ਨਹੀਂ ਇਗਨੋਰ ਕਰ ਸਕਦਾ,
0: ਬਹੁਤ ਜ਼ਰੂਰੀ ਹੈ। ਸੋ ਮੈਂ ਵੀ ਗੱਲ ਅੱਜ ਨਾ ਉਸਤਾਦਾਂ ਦੀ ਕਰ ਰਿਹਾ, ਸਾਡੇ ਉਸਤਾਦ ਨੇ ਸਾਨੂੰ ਇੱਕ ਜਿਹੜਾ ਸਬਕ ਦਿੱਤਾ ਸੀ ਨਾ

0: ਉਹ ਵਿਚਾਰਾ ਘਰ ਗਿਆ, ਗੱਡੀ ਉਹਨੇ ਪਾਰਕ ਕੀਤੀ, ਘਰੇ ਬੱਚਿਆਂ ਦੇ ਵਿੱਚ ਰੁੱਝ ਗਿਆ, ਵਾਈਫ ਦੇ ਨਾਲ ਗੱਲਾਂ ਬਾਤਾਂ 'ਚ ਰੁੱਝ ਗਿਆ, ਖਾਣਾ ਪੀਣ ਦੇ ਵਿੱਚ ਰੁੱਝ ਗਿਆ, ਟੀਵੀ ਟੂਵੀ ਦੇਖਣ ਦੇ ਵਿੱਚ ਰੁੱਝ ਗਿਆ, ਤੇ ਉਹਨੂੰ ਭੁੱਲ ਹੀ ਗਿਆ ਵੀ ਮੈਂ ਕੰਬਲ ਲੈ ਕੇ ਜਾਣਾ ਸੀ
1: ਜੀ ਜੀ।
0: ਸਵੇਰੇ ਜਦੋਂ ਸੁਬਾ ਉੱਠਿਆ ਨਾ, ਉਹਦੇ ਧਿਆਨ ਦੇ ਵਿੱਚ ਆਇਆ, ਧਿਆਨ 'ਚ ਕਿ ਯਾਰ ਮੈਂ ਤੇ ਇੱਕ ਗਰੀਬ ਨੂੰ ਕਹਿ ਕੇ ਆਇਆ ਸੀ ਮੈਂ ਤਾਂ ਇਹਨੂੰ ਹੁਣੇ ਭਾਈ ਕੰਬਲ ਦੇ ਕੇ ਜਾਣਾ। ਉਹਨੇ ਜਲਦੀ ਜਲਦੀ ਕੰਬਲ ਚੁੱਕਿਆ ਤੇ ਜਾ ਕੇ ਦੇਖਿਆ ਤੇ ਉਹ ਗਰੀਬ ਜਿਹੜਾ ਸੀ ਨਾ ਜਿਹਨੂੰ ਨੇ ਕੰਬਲ ਦੇਣਾ ਸੀ ਉਹ ਵਿਚਾਰਾ ਮਰਿਆ ਪਿਆ ਉੱਥੇ। ਸੋ ਸਬਕ ਇੱਥੋਂ ਇਹ ਮਿਲਦਾ ਹੈ ਕਿ ਉਸਨੇ ਉਸਨੂੰ ਇੱਕ ਉਮੀਦ ਬਣਾਈ ਕਿ ਮੈਂ ਤੁਹਾਨੂੰ ਹੁਣੇ ਕੰਬਲ ਲਿਆ ਕੇ ਦੇ ਦਿੰਦਾ
1: ਜੀ ਜੀ।
0: ਅਦਰਵਾਈਜ਼ ਉਹ ਪਤਾ ਨਹੀਂ ਕਿੰਨੇ ਦੇਰ ਤੋਂ ਉੱਥੇ ਮੋੜ ਤੇ ਬੈਠਾ ਸੀ, ਉਦਾਂ ਹੀ ਗਰਮੀਆਂ ਸਰਦੀਆਂ ਆਪਣੇ ਤਨ ਦੇ ਉੱਪਰ ਹੰਢਾਈ ਜਾਂਦਾ ਸੀ। ਲੇਕਿਨ ਜਦੋਂ ਉਹਨੇ ਉਹਨੂੰ ਉਮੀਦ ਬਣਾ ਦਿੱਤੀ ਨਾ, ਉਹਦੇ ਮਨ ਦੇ ਵਿੱਚ ਉਮੀਦ ਬੱਝ ਗਈ ਕਿ ਮੈਨੂੰ ਹੁਣੇ ਅੱਧੇ ਕੋਣੇ ਘੰਟੇ ਬਾਅਦ ਕੰਬਲ ਮਿਲ ਜਾਣਾ ਤੇ ਮੈਂ ਉਸ ਕੰਬਲ ਦੇ ਨਾਲ ਆਪਣੇ ਤਨ ਨੂੰ ਟੱਕ ਲੂੰਗਾ। ਕੰਬਲ ਨਹੀਂ ਆਇਆ, ਉਹ ਉਮੀਦ ਜਦੋਂ ਟੁੱਟੀ ਨਾ, ਉਹ ਜਿਹੜਾ ਉਹਨੇ ਵਾਅਦਾ ਉਹਦੇ ਨਾਲ ਕੀਤਾ ਸੀ ਟੁੱਟਿਆ ਜਦੋਂ, ਉਹਦਾ ਜੋ ਉਹਨੂੰ ਠੇਸ ਪਹੁੰਚੀ ਨਾ, ਤੇ ਉਹ ਸਰਦੀ ਨੂੰ ਬਰਦਾਸ਼ਤ ਨਹੀਂ ਕਰਿਆ ਤੇ ਉਸਦੀ ਡੈਥ ਹੋ ਗਈ। ਸੋ ਇਸ ਤਰ੍ਹਾਂ ਹੀ ਸਾਡੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਵੀ ਜੇ ਅਸੀਂ ਇਸ ਨੂੰ ਅੱਛੇ ਤਰੀਕੇ ਨਾਲ ਗੁਜ਼ਾਰਨਾ ਨਾ, ਤਾਂ ਫਿਰ ਇਹਦੇ ਕੁਝ ਨਾ ਕੁਝ ਅਸੂਲ ਸਾਨੂੰ ਬਣਾਉਣੇ ਪੈਣਗੇ। ਸੋ ਤੁਹਾਡੇ ਮੁਤਾਬਕ ਜ਼ਿੰਦਗੀ ਨੂੰ ਵਧੀਆ ਤਰੀਕੇ ਦੇ ਨਾਲ ਜਿਉਣ ਦੇ ਲਈ ਆਦਮੀ ਨੂੰ ਕੀ ਕਰਨਾ ਚਾਹੀਦਾ, ਇਹ ਆਪਾਂ ਅੱਜ ਗੱਲਬਾਤ ਨੂੰ ਡਿਸਕਸ ਕਰਾਂਗੇ ਕਿ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਉਣ ਦੇ ਲਈ। ਦੇਖੋ ਉਹ ਜਿਹੜੀਆਂ ਗੱਲਾਂ ਨਾ, ਦੇਖੋ ਪੈਸਾ ਹੋਣਾ ਨਾ ਇਹ ਇੱਕ ਵੱਖਰਾ, ਇਹ ਇੱਕ ਆਸਪੈਕਟ ਹੀ ਵੱਖਰਾ ਕਿ ਪੈਸਾ, ਦੇਖੋ ਪੈਸਾ ਹੋਣਾ ਬਹੁਤ ਜ਼ਰੂਰੀ ਹੈ। ਪੈਸੇ ਨਾਲ ਤਨ ਮਨ ਟੱਕਣ ਦੇ ਲਈ, ਰੋਟੀ ਪਾਣੀ ਖਾਣ ਦੇ ਲਈ ਪੈਸੇ ਦੀ ਜ਼ਰੂਰਤ ਹੈ
1: ਜੀ ਜੀ।
0: ਲੇਕਿਨ ਪੈਸੇ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਦੇ ਲਈ ਸਾਨੂੰ ਬਹੁਤ ਜ਼ਿਆਦਾ ਉਹਨਾਂ ਦੀ ਜ਼ਰੂਰਤ ਹੁੰਦੀ ਹੈ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਇਸੇ ਤਰ੍ਹਾਂ ਅੱਗੇ ਜਾਰੀ ਰੱਖਾਂਗੇ ਤੇ ਇੱਕ ਛੋਟਾ ਜਿਹਾ ਤੁਹਾਡੇ ਨਾਲ ਮੈਸੇਜ ਵੀ ਮੈਂ ਸ਼ੇਅਰ ਕਰਦਾ ਤੇ ਉਸ ਤੋਂ ਬਾਅਦ ਆਪਾਂ ਉਸ ਨੈਣ ਜੀ ਤੋਂ ਵੀ ਗੱਲਬਾਤ ਸੁਣਾਂਗੇ ਅੱਜ ਤੇ ਨਾਲ ਤੁਹਾਡੀ ਮਨਪਸੰਦ ਦਾ ਕੋਈ ਗਾਣਾ ਗੁਣਾ ਵੀ ਸੁਣਾਵਾਂਗੇ। ਜੇ ਤੁਸੀਂ ਕੋਈ ਸੁਣਨਾ ਹੋਵੇ ਤੇ ਤੁਸੀਂ ਸਾਨੂੰ ਫਰਮਾਇਸ਼ ਕਰ ਸਕਦੇ ਹੋ 6473753536 4736753353। ਸਾਡੇ ਇਸ ਵੇਲੇ ਦੇ ਜਿਹੜੇ ਪ੍ਰਾਊਡ ਸਪੌਂਸਰ ਨੇ ਉਹ ਹੈ ਜੀ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ। ਬਹੁਤ ਲੰਬਾ ਤਜਰਬਾ ਇਹਨਾਂ ਦਾ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ। ਤੁਸੀਂ ਕੋਈ ਪ੍ਰੋਪਰਟੀ ਲੈਣੀ ਹੋਵੇ, ਤੁਹਾਨੂੰ ਕੋਈ ਗੈਸ ਸਟੇਸ਼ਨ ਦੀ ਜ਼ਰੂਰਤ ਹੋਵੇ, ਕੋਈ ਗਰੋਸਰੀ ਸਟੋਰ ਲੈਣਾ ਹੋਵੇ, ਪੀਜ਼ਾ ਸਟੂਵ ਲੈਣਾ ਹੋਵੇ, ਕੋਈ ਪਲਾਜ਼ਾ ਤੁਹਾਨੂੰ ਚਾਹੀਦਾ ਹੋਵੇ, ਕੋਈ ਟਰੱਕ ਯਾਰਡ ਚਾਹੀਦਾ ਹੋਵੇ, ਜਾਂ ਆਪਣੇ ਬਿਜ਼ਨਸ ਦੇ ਲਈ ਤੁਹਾਨੂੰ ਕੋਈ ਆਫਿਸ ਚਾਹੀਦਾ, ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਫੋਨ ਨੰਬਰ ਇਹਨਾਂ ਦਾ 416-525-7474-1652-5744-00। ਇੱਕ 3100 ਪਲੱਸ ਸਕੇਅਰ ਯਾਰਡ ਦਾ ਇੱਕ ਮਕਾਨ ਵੀ ਹੈ ਇਹਨਾਂ ਦੇ ਕੋਲ, ਕੁਈਨ ਔਰ ਗੋਰਵੇ ਦੇ ਇੰਟਰਸੈਕਸ਼ਨ ਦੇ ਉੱਪਰ ਹੈ, ਜਿਹੜੀ 3 ਕਮਰਿਆਂ ਦੀ ਬੇਸਮੈਂਟ ਵੀ ਜਿਹੜੀ ਕੰਪਲੀਟ ਬਣੀ ਹੋਈ ਹੈ ਔਰ ਨੀਅਰ ਅਬਾਊਟ 1.3 ਮਿਲੀਅਨ ਦੇ ਲਾਗੇ ਚਾਗੇ ਮਕਾਨ ਤੁਹਾਡਾ ਹੋ ਸਕਦਾ ਹੈ ਅਗਰ ਤੁਸੀਂ ਇਸ ਨੂੰ ਲੈਣ ਦੇ ਚਾਹਵਾਨ ਹੋ। 3100 ਸਕੇਅਰ ਫੁੱਟ ਦਾ ਇੱਕ ਮਕਾਨ, ਬੇਸਮੈਂਟ ਫਿਨਿਸ਼ ਕੰਪਲੀਟ ਬਣੀ ਹੋਈ ਹੈ ਲੀਗਲੀ, ਕੁਈਨ ਔਰ ਗੋਰਵੇ ਦੀ ਇੰਟਰਸੈਕਸ਼ਨ ਦੇ ਉੱਪਰ ਨਜ਼ਦੀਕ ਪੈਂਦਾ। ਤੁਹਾਨੂੰ ਅਗਰ ਇਸ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੋਵੇ, ਜਾਂ ਕੋਈ ਗੈਸ ਸਟੇਸ਼ਨ, ਗਰੋਸਰੀ ਸਟੋਰ, ਪੀਜ਼ਾ ਸਟੇਸ਼ਨ, ਪਲਾਜ਼ਾ ਜਾਂ ਕੋਈ ਹੋਰ ਟਰੱਕ ਯਾਰਡ ਤੁਹਾਨੂੰ ਚਾਹੀਦਾ ਹੋਵੇ, ਤੁਹਾਡੀ ਪ੍ਰੋਪਰਟੀ ਦੀ ਮੌਰਗੇਜ ਦੇ ਬਾਰੇ, ਡਾਊਨ ਪੇਮੈਂਟ ਦੇ ਬਾਰੇ, ਹੋਰ ਜੋ ਵੀ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400। ਇੰਦਰ ਅਰੋੜਾ ਰੀਮੈਕਸ ਗੋਲਡ ਦੇ ਏਜੰਟ, ਬੜਾ ਲੰਬਾ ਤਜਰਬਾ ਰੱਖਣ ਵਾਲੇ। ਸਾਡੇ ਇੱਕ ਕਾਲਰ ਨੇ ਚਰਨ ਪ੍ਰਹਾਰ ਜੀ, ਇਹਨਾਂ ਦੀ ਗੱਲ ਸੁਣਦੇ ਹਾਂ ਤੇ ਉਸ ਤੋਂ ਬਾਅਦ ਗੱਲਬਾਤ ਨੂੰ ਕੰਟੀਨਿਊ ਰੱਖਾਂ। ਹਾਂਜੀ ਸਤਿ ਸ੍ਰੀ ਅਕਾਲ ਭਾਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਨੇ?
2: ਹਾਲ ਚਾਲ ਵਧੀਆ। ਤੁਹਾਡਾ ਜਿਹੜਾ ਤੁਸੀਂ ਵਿਸ਼ਾ ਸ਼ੁਰੂ ਕੀਤਾ ਨਾ, ਇਹਦਾ ਮੋਰਲ ਇਹ ਹੈ ਜੀ ਵੀ ਜੇ ਅਗਰ ਤੁਸੀਂ ਕਿਸੇ ਲਈ ਕੁਛ ਨਹੀਂ ਕਰ ਸਕਦੇ ਨਾ
0: ਜੀ,
2: ਉਸ ਬੰਦੇ ਨੂੰ ਜਿੰਨਾ ਤੱਕ ਉਹਨੂੰ ਕਦੀ ਕਦੀ ਕੋਈ ਲਾਰਾ ਨਾ ਲਾਵੇ।
0: ਹਾਂ ਬਸ ਮੈਂ ਇਹੀ ਗੱਲ ਕੀਤੀ ਨਾ ਕਿ ਉਹਨੇ ਵਿਚਾਰੇ ਨੂੰ ਉਹਨੂੰ ਕਹਿੰਦਾ ਵੀ ਮੈਂ ਤੈਨੂੰ ਕੰਬਲ ਲਿਆ ਦਿੰਦਾ, ਕੰਬਲ ਤੋਂ ਬਿਨਾਂ ਉਹ ਜ਼ਿੰਦਗੀ ਕੱਟੀ ਜਾਂਦਾ ਸੀ ਨਾ ਵਿਚਾਰਾ, ਸਰਦੀਆਂ ਉਦਾਂ ਬਤੀਤ ਕਰੀ ਜਾਂਦਾ ਸੀ ਉਹਦੇ ਵਾਅਦੇ ਦੇ ਉੱਪਰ।
2: ਕੰਬਲ ਤੋਂ ਬਗੈਰ ਕੱਟਣ ਲਈ ਆਦੀ ਹੋਇਆ ਸੀਗਾ,
0: ਆਦੀ ਹੋਇਆ ਸੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ ਜੀ। ਐਵੇਂ ਝੂਠੇ ਵਾਅਦੇ ਕਿਸੇ ਨਾਲ ਨਾ ਕਰੋ ਜੇ ਨਹੀਂ ਪੂਰੇ ਕਰ
2: ਸਕਦੇ। ਇੱਕ ਗੀਤ ਦੀ ਫਰਮਾਇਸ਼ ਕਰਨੀ ਮੈਂ ਜੀ।
0: ਦੱਸੋ ਦੱਸੋ।
2: ਉਹ ਕਣੀਆਂ ਕਣੀਆਂ ਸੀਡੀ ਦਾ ਨਾਂ ਆ ਤੇ ਰਾਜ ਬਰਾੜ ਨੇ ਗਾਇਆ ਜੀ ਉਹਦਾ, ਉਸ ਸੀਡੀ ਦਾ ਕੋਈ ਰਾਜ ਬਰਾੜ ਕਣੀਆਂ ਸੀਡੀ ਦਾ ਨਾਂ ਹੈ, 20 ਸਾਲ ਪਹਿਲਾਂ ਆਈ ਸੀ।
0: ਬਸ ਕਣੀਆਂ ਭਰਦੀ ਹੈ ਗਾਣਾ, ਕਣੀਆਂ ਹੀ ਆ ਕਿ ਕਣੀਆਂ ਸੀਡੀਜ਼ ਦੇ ਵਿੱਚ ਕੋਈ ਗਾਣਾ ਹੋਰ ਹੈ?
2: ਕਣੀਆਂ ਸੀਡੀ ਦੇ ਵਿੱਚ ਗਾਣੇ ਕਾਫੀ ਹੈ ਜੀ।
0: ਤੇ ਕਿਹੜਾ ਗਾਣਾ ਤੁਸੀਂ ਸੁਣਨਾ ਫਿਰ?
2: ਕੋਈ ਸੁਣਾ ਦਿਓ ਕੋਈ ਵੀ, ਮੈਨੂੰ ਪਤਾ ਲੱਗ ਜਾਣਾ।
0: ਚਲੋ

0: ਕੋਈ ਰਾਜ ਬਰਾੜ ਦਾ ਗਾਣਾ ਕਣੀਆਂ ਭਰ ਕੇ ਦੇਖਦਾ ਜਿਹੜਾ ਨਿਕਲਿਆ ਤੇ ਤੁਹਾਨੂੰ ਜ਼ਰੂਰ ਸੁਣਾਉਣੇ ਅਸੀਂ ਹੁਣ। ਕੋਈ ਨੀ ਕੋਈ ਨੀ, ਰਾਜ ਬਰਾੜ ਸਾਡੇ ਫਰੀਦਕੋਟ ਦਾ ਸੀ ਜੀ, ਮੈਂ ਵੀ ਫਰੀਦਕੋਟ ਦਾ ਹੀ ਹਾਂ ਤੇ ਮਲਕਿਆਂ ਦਾ ਸੀ, ਮਲਕਿਆਂ ਦਾ ਤੇ ਫਰੀਦਕੋਟ ਦੇ ਨਾਲ ਬੜਾ ਸੰਬੰਧ ਸੀ ਕੋਟਕਪੂਰੇ ਨਾਲ, ਤੇ ਸਾਡਾ ਵੀ ਏਰੀਆ ਉਹੀ ਹੈ, ਬਹੁਤ ਨਾਈਸ ਆਦਮੀ ਸੀ।
1: ਤੇ ਜਦੋਂ ਡੈਥ ਹੋਈ ਮੈਂ ਇੱਕ ਦੋ ਵਾਰੀ ਇਹਨੂੰ ਫੋਨ ਕੀਤਾ ਕਿਸੇ ਹੈਲਪ ਲਈ, ਮਦਦ ਲਈ, ਨਹੀਂ ਭਾਜੀ ਕਹਿੰਦਾ ਬਾਈ ਜੀ ਕੋਈ ਗੱਲ ਨੀ, ਕਹਿੰਦਾ ਤੁਸੀਂ ਫੋਨ ਕਰ ਲੈ।
0: ਵਿਚਾਰਾ ਨਾ ਛੋਟੀ ਉਮਰ ਦੇ ਵਿੱਚ ਨਾ ਉਹਨੂੰ ਮਤਲਬ ਪ੍ਰਸਿੱਧੀ ਮਿਲ ਗਈ ਤੇ ਉਹ ਥੋੜਾ ਜਿਹਾ ਪੁੱਠੇ ਕੰਮਾਂ ਚ ਪੀਣ ਪਲਾਣ ਦੇ ਚੱਕਰਾਂ ਚ ਜ਼ਿਆਦਾ ਪੈ ਗਿਆ ਸੀ, ਬਸ ਉਹੀ ਇਹਨੇ ਇਸ ਚੱਕਰਾਂ ਚ ਪੈ ਗਿਆ। ਚਲੋ ਕੋਈ ਗੱਲ ਨੀ, ਉਹ ਕਹਿੰਦੇ ਜੀ ਬੁਲੰਦੀਆਂ ਤੇ ਪਹੁੰਚਣਾ ਬਹੁਤ ਆਸਾਨ ਆ, ਲੇਕਿਨ ਬੁਲੰਦੀਆਂ ਤੇ ਆਪਣੇ ਆਪ ਨੂੰ ਟਿਕਾਉਣਾ ਨਾ ਜਿਹੜਾ ਉਹ ਥੋੜਾ ਜਿਹਾ ਮੁਸ਼ਕਿਲ ਹੈ।
1: 44 ਸਾਲ ਉਮਰ ਦੀ ਹੁੰਦੀ ਹੈ,
0: 40 ਸਾਲ ਦੀ ਕੋਈ ਵੱਡੀ ਉਮਰ ਨਹੀਂ ਸੀ, ਛੋਟੀ ਉਮਰ ਸੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਸੋ ਦੋਸਤੋ ਗੱਲਬਾਤ ਤੁਸੀਂ ਕੋਈ ਕਰਨੀ ਹੋਵੇ, ਇੱਕ ਹੋਰ ਮੈਸੇਜ ਤੁਹਾਡੇ ਨਾਲ ਸ਼ੇਅਰ ਕਰੀਏ, ਫਿਰ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਇੱਕ ਬੀਬੀ ਕੁਲਦੀਪ ਗੋਸਲ ਜੀ, ਸਤਿ ਸ੍ਰੀ ਅਕਾਲ ਜੀ ਬੀਬੀ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਬੀਬੀ, ਸਤਿ ਸ੍ਰੀ ਅਕਾਲ ਜੀ।
2: ਬਿੰਦੂ ਬਰਾੜ ਵੀ ਕਾਫੀ ਐਕਟਿਵ ਹੈਗੀ ਦੱਸ ਕੇ ਗਏ, ਮੇਰੇ ਕੋਲ ਵੀ ਇਹੀ ਮੋਰਲ ਤੋਂ ਇਹੀ ਸੀਗਾ, ਨਾਰਾ ਝੂਠਾ ਨਾ ਲਾਓ, ਝੂਠਾ ਲਾਉਣਾ ਬਹੁਤ ਮਾੜੀ ਗੱਲ ਆ, ਲਾਉਂਦੇ
0: ਸਾਡੇ ਕੋਲ। ਤੁਸੀਂ ਕੋਈ ਘਰ ਨੂੰ ਕੋਈ ਰੰਗ ਰੋਗਨ ਕਰਵਾਉਣਾ ਹੈ, ਕੋਈ ਪੇਂਟ ਕਰਵਾਉਣਾ, ਤੁਸੀਂ ਫੋਨ ਨੰਬਰ ਯਾਦ ਰੱਖੋ 416-473-4248 416-473-4258 ਗਿੱਲ ਪੇਂਟਿੰਗ ਦਾ। ਤੁਸੀਂ ਕੋਈ ਐਸਟੀਮੇਟ ਲਗਵਾਉਣਾ ਤਾਂ ਫ੍ਰੀ ਆਫ ਕੋਸਟ ਤੁਹਾਨੂੰ ਇਹ ਐਸਟੀਮੇਟ ਤੁਹਾਡਾ ਲਗਾਉਣਗੇ, ਘਰ ਦੀ ਡੈਕ ਨੂੰ, ਘਰ ਦੀ ਫੈਂਸ ਨੂੰ, ਜਾਂ ਕਿਚਨ ਦੀ ਕੈਬਨਿਟ ਨੂੰ, ਜਾਂ ਘਰ ਦੀ ਛੱਤ ਨੂੰ। ਤੁਸੀਂ ਪੌਪ ਕਰਨ ਵਾਲੀ ਰਿਮੂਵ ਕਰਵਾ ਕੇ ਕੋਈ ਨਵੀਂ ਦਿੱਖ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੀਆਂ ਸੇਵਾਵਾਂ ਲਓ। ਬਹੁਤ ਲੰਬਾ ਇਹਦਾ ਇਹਨਾਂ ਦਾ ਤਜਰਬਾ ਇਸ ਫੀਲਡ ਦੇ ਵਿੱਚ ਤੇ ਬਹੁਤ ਵਧੀਆ ਇਨਸਾਨ ਵੀ ਨੇ। ਗਿੱਲ ਪੇਂਟਿੰਗ, ਫੋਨ ਨੰਬਰ 416-473-4248 416-473-4258। ਤੁਹਾਡੀ ਗੱਡੀ ਨੂੰ, ਤੁਹਾਡੀ ਕਾਰ ਨੂੰ, ਕਿਸੇ ਵੀ ਕੰਪਨੀ ਦੀ ਤੁਹਾਡੇ ਕੋਲ ਕੋਈ ਕਾਰ ਹੈ, ਉਹਦਾ ਕੋਈ ਮੋਢਾ ਦੁਖਦਾ ਹੈ, ਉਹਦਾ ਕੋਈ ਗੋਡਾ ਦੁਖਦਾ ਹੈ, ਉਹਦਾ ਕੋਈ ਸਿਰ ਦੁਖਦਾ ਹੈ, ਉਹਦਾ ਕੋਈ ਪੈਰ ਦੁਖਦਾ ਹੈ, ਉਹਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਹੈ, ਕੋਈ ਪ੍ਰੋਬਲਮ ਹੈ, ਤਾਂ ਸਾਡੇ ਕੋਲ ਅੱਜ ਇੱਕ ਨਵੇਂ ਸਾਡੇ ਦੋਸਤ ਬਣੇ ਨੇ, ਡਾਕਟਰ ਅਬਾਸ ਉਹਨਾਂ ਦਾ ਨਾਮ ਹੈ ਜੀ, ਨੈਸ਼ਨਲ ਆਟੋ ਸਰਵਿਸ, 99 ਕੈਨੇਡੀ ਰੋਡ ਸਾਊਥ ਦੇ ਉੱਪਰ ਉਹਨਾਂ ਦੀ ਵਰਕਸ਼ਾਪ ਹੈ। ਤੇ ਤੁਹਾਡੀ ਗੱਡੀ ਨੂੰ ਬੜੇ ਵਧੀਆ ਤਰੀਕੇ ਦੇ ਨਾਲ, ਬੜੀ ਆਪਣੀ ਗੱਡੀ ਸਮਝ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਉਸਦੀ ਰਿਪੇਅਰ ਕਰਨਗੇ, ਔਰ ਰਿਪੇਅਰ ਵੀ ਉਹਨਾਂ ਦੀ ਕੁਇਕ ਹੈ, ਬਹੁਤ ਕੁਝ ਜ਼ਿਆਦਾ ਡਿਲੇ ਕਰਨ ਵਾਲਾ ਕੰਮ ਨਹੀਂ। ਬੜੀ ਵੱਡੀ ਵਰਕਸ਼ਾਪ ਹੈ, ਬਹੁਤ ਖੁੱਲ੍ਹਾ ਡੁੱਲਾ ਅੰਦਰ ਮਾਹੌਲ ਆ ਉਹਨਾਂ ਦੇ ਕੋਲ, 6-7 ਅੰਦਰ ਲਿਫਟਾਂ ਲੱਗੀਆਂ ਹੋਈਆਂ ਨੇ, ਇਹ ਵੀ ਨਹੀਂ ਕਿ ਇੱਕ ਲਿਫਟ ਹੈ ਗੱਡੀ ਦੀ ਕੋਈ ਇੰਤਜ਼ਾਰ ਕਰਨੀ ਪਵੇ, 6-7 ਲਿਫਟਾਂ ਲੱਗੀਆਂ ਹੋਣੇ, 6-7 ਇੰਪਲਾਈ ਨੇ ਉਹਨਾਂ ਦੇ ਕੋਲ। ਤੇ ਕੋਈ ਵੀ ਤੁਹਾਡੀ ਗੱਡੀ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਹੋਵੇ, ਜਿਸ ਤਰ੍ਹਾਂ ਤੁਸੀਂ ਆਪਣੇ ਸਰੀਰ ਨੂੰ ਕਿਸੇ ਆਈ ਸਮੱਸਿਆ ਨੂੰ ਡਾਕਟਰ ਦੇ ਕੋਲ ਤੁਰੰਤ ਪਹੁੰਚਦੇ ਹੋ ਨਾ, ਤੇ ਉਵੇਂ ਤੁਹਾਡੀ ਗੱਡੀ ਦੇ ਡਾਕਟਰ, ਡਾਕਟਰ ਆਵਾਸ ਨੂੰ ਤੁਸੀਂ ਫੋਨ ਕਰੋ 905-450-3300, 905-450-3300, ਡਾਕਟਰ ਆਵਾਸ ਨੈਸ਼ਨਲ ਆਟੋ ਸਰਵਿਸ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ। ਹਾਂਜੀ ਹੁਸਨੈਨ ਜੀ, ਹੁਣ ਤੁਸੀਂ, ਤੁਹਾਨੂੰ ਮਾਈਕ ਦਿੱਤਾ ਮੈਂ ਤੇ ਤੁਸੀਂ 2-4 ਮਿੰਟ ਲਈ ਆਪਣਾ ਕੋਈ ਨਾ ਕੋਈ ਕਲਾਮ ਸਾਡੇ ਦੋਸਤਾਂ ਨਾਲ ਸ਼ੇਅਰ ਕਰੋ, ਵਧੀਆ ਜਿਹਾ ਆਪਣੀ ਮਨ ਪਸੰਦ ਦਾ, ਤੇ ਫਿਰ ਮੈਂ ਦੋਸਤਾਂ ਨੇ ਇੱਕ ਫਰਮਾਇਸ਼ ਵੀ ਕੀਤਾ ਉਹ ਗਾਣਾ
3: ਜੀ, ਅੱਜ ਮੌਜੂ ਹੀ ਇੰਜ ਦਾ ਫੜ ਲਿਆ ਹੈ ਦੁਨੀਆ ਦਾ,
0: ਜੀ ਜੀ ਜੀ,
3: ਤੇ ਹੁਣ ਇਹਦੇ ਬਾਰੇ ਮੈਂ ਕੀ ਕਹਿ ਸਕਣਾ,
0: ਤੁਸੀਂ ਕਹੋ ਆਪਣੇ ਕਲਾਮ ਚ ਜੋ ਕਹਿਣਾ ਆਉਣ ਦਿਓ ਫਿਰ।

0: ਸੜਕਾਂ ਵਾਈ ਜਾਂਦੇ ਛੱਡਦਾ ਵੱਟ ਕੋਈ ਨਹੀਂ।
1: ਵਾਹ ਵਾਹ ਵਾਹ।
0: ਤੇ ਉਹ ਜਿਹੜੀ ਕੰਬਲ ਵਾਲੀ ਤੁਸੀਂ ਗੱਲ ਸੁਣਾਈ, ਉਹਦੇ ਮੇਰੇ ਫੌਰਨ ਜ਼ਿਹਨ ਚ ਆਈ ਗੱਲ ਕੇ ਜਿਹੜੇ ਸੁਖਨ ਜ਼ਬਾਨ ਥੀ ਕੱਢ ਪਈਏ।
1: ਵਾਹ ਵਾਹ।

0: ਵਾਹ ਵਾਹ ਵਾਹ ਵਾਹ।
1: ਉਹ ਭੁੱਲ ਬੰਦਿਆਂ ਤੋਂ ਆਖਰੇ ਹੋ ਜਾਂਦੀ ਹੋਈਏ ਝੂਠੇ ਤੇ ਗੱਲ ਨੂੰ ਥੱਲੀਏ ਨਾ ਹੋਵੇ ਧੀ ਭੈਣ ਜਵਾਨ ਕਸੂਰ ਮੰਦਾ
0: ਵਾਹ ਵਾਹ।
1: ਸਾਕਾ ਸੱਜਣਾ ਘਰ ਕਦੀ ਘੱਲੀਏ ਨਾ
0: ਬਹੁਤ ਵਧੀਆ ਸੁਰੈਣ ਜੀ ਤੁਹਾਡੀ ਆਵਾਜ਼ ਤੇ ਖੂਬਸੂਰਤ ਹੈ ਹੀ ਹੈ ਲੇਕਿਨ ਤੁਹਾਡੀ ਇੱਕ ਹੋਰ ਮੈਨੂੰ ਬੜੀ ਅੱਛੀ ਚੀਜ਼ ਲੱਗਦੀ ਹੈ ਕਿ ਜਿਹੜਾ ਵਿਸ਼ਾ ਮੈਂ ਇੱਥੇ ਡਿਸਕਸ ਕਰਦਾ ਨਾ ਤੁਸੀਂ ਉਸ ਤਰ੍ਹਾਂ ਦੀ ਕੋਈ ਨਾ ਕੋਈ ਗੱਲਬਾਤ ਕੱਢ ਲੈਂਦੇ ਹੋ ਤੇ ਬਹੁਤ ਵਧੀਆ ਸੋਨੇ ਤੇ ਸੁਹਾਗਾ ਹੋ ਜਾਂਦਾ ਸਾਡਾ ਪ੍ਰੋਗਰਾਮ ਹੋਰ ਖੂਬਸੂਰਤ ਹੋ ਜਾਂਦਾ। ਬਹੁਤ ਬਹੁਤ ਸ਼ੁਕਰੀਆ ਤੇ ਮੈਨੂੰ 19 ਅਗਸਤ ਨੂੰ ਤੁਹਾਡੀ ਵਾਪਸੀ ਹੈ ਤੇ ਉਸ ਤੋਂ ਬਾਅਦ ਮਿਸ ਕਰਿਆ ਕਰਾਂਗੇ ਤੁਹਾਨੂੰ ਸਾਡੇ ਸਰੋਤੇ ਵੀ ਮਿਸ ਕਰਨਗੇ ਤੇ ਮੈਂ ਤਾਂ ਮਿਸ ਕਰੂੰਗਾ ਮੈਨੂੰ ਹੈਲਪ ਹੋ ਜਾਂਦੀ ਹੈ ਸਹਾਰਾ ਹੋ ਜਾਂਦਾ ਸੀ
1: ਤੁਹਾਡਾ। ਕੋਈ ਨਹੀਂ ਮੈਂ ਪਾਕਿਸਤਾਨ ਤੋਂ ਜਾ ਕੇ ਵੀ ਅਸੀਂ ਅੱਜ ਕੱਲ ਇੰਟਰਨੈਟ ਦੀ
0: ਸ਼ੁਰੂ ਜਾ ਕਰਾਂਗੇ ਸ਼ੁਰੂ ਕੋਈ ਗੱਲ ਨੀ ਕੋਈ ਗੱਲ ਨੀ। ਸੋ ਦੋਸਤੋ 647-367-5353 6473653533 ਦੇ ਉੱਪਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ 647-367-5353 ਤੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ ਬੜੇ ਖੂਬਸੂਰਤ ਪ੍ਰੋਗਰਾਮ ਵੀ ਇੱਥੇ ਆਯੋਜਿਤ ਕੀਤੇ ਜਾ ਰਹੇ ਨੇ ਬ੍ਰਮਟਨ ਦੇ ਵਿੱਚ ਤੁਸੀਂ ਉਹਨਾਂ ਨੂੰ ਵੀ ਇੰਜੋਏ ਕਰ ਸਕਦੇ ਹੋ। ਇੱਕ ਤੇ 9 ਅਗਸਤ ਨੂੰ ਹੈ ਮਨਮੋਹਨ ਵਾਰਸੋਰਾਂ ਦਾ ਪ੍ਰੋਗਰਾਮ ਜਿਹੜਾ 25 ਜੁਲਾਈ ਨੂੰ ਉਹ ਪੋਸਟਪੋਨ ਹੋਇਆ ਸੀ ਉਹ ਸਾਰੀਆਂ ਟਿਕਟਾਂ ਵੀ ਤੁਹਾਡੀਆਂ ਸੇਮ ਰਹਿਣਗੀਆਂ ਵੈਨਿਊ ਵੀ ਸੇਮ ਹੈ ਤੇ ਤੁਸੀਂ ਉਸੇ ਪ੍ਰੋਗਰਾਮ ਨੂੰ ਇੰਜੋਏ ਕਰ ਸਕਦੇ ਹੋ 9 ਅਗਸਤ ਨੂੰ। ਫਿਰ 7 ਅਗਸਤ ਨੂੰ ਇੱਕ ਰੋਜ਼ ਥੀਏਟਰ ਦੇ ਵਿੱਚ ਰੰਗਲੇ ਸਰਦਾਰ ਗਰੁੱਪ ਉਹਨਾਂ ਦਾ ਮਿਊਜ਼ੀਕਲ ਗਰੁੱਪ ਹੈ ਚਾਰ ਦੋਸਤ ਇਕੱਠੇ ਹੋਏ ਨੇ ਔਰ ਖੂਬਸੂਰਤੀ ਉਹ ਦੇਖੋ ਕਿ ਉਹਨਾਂ ਦੇ ਵਿੱਚ ਸਾਡਾ ਇੱਕ ਮੁਸਲਮਾਨ ਭਰਾ ਵੀ ਹੈ ਵੱਖਰੇ ਵੱਖਰੇ ਧਰਮਾਂ ਦੇ ਵਿੱਚੋਂ ਬਿਲੋਂਗ ਕਰਦੇ ਨੇ ਲੇਕਿਨ ਚਾਰਾਂ ਨੇ ਪਹਿਰਾਵਾ ਇੱਕੋ ਇੱਕ ਬਣਾਇਆ ਹੈ। ਦੇਖੋ ਖੂਬਸੂਰਤ ਦਿੱਖ ਹੋਵੇ ਖੂਬਸੂਰਤ ਆਵਾਜ਼ ਹੋਵੇ ਤੇ ਖੂਬਸੂਰਤ ਅੰਦਾਜ਼ ਹੋਵੇ ਉਹ ਸੋਨੇ ਤੇ ਸੁਹਾਗਾ ਹੋ ਜਾਂਦਾ ਹੈ। ਸੋ ਰੰਗਲੇ ਸਰਦਾਰ ਚਾਰ ਦੋਸਤ ਇਕੱਠੇ ਹੋਏ ਨੇ ਆਜ਼ਮ ਖਾਨ ਮਨਿੰਦਰ ਬਰਾੜ ਜਸਕਰਨ ਗਿੱਲ ਤੇ ਸਾਬਰ ਸਿੰਘ ਖੋਖਰ। ਹੁਸਨੈਨ ਜੀ ਕਿਤੇ ਯੂਟਿਊਬ ਤੇ ਖੋਲ ਕੇ ਦੇਖਿਓ ਰੰਗਲੇ ਸਰਦਾਰ ਚਾਰ ਦੋਸਤ ਨੇ ਇਹਨਾਂ ਚਾਰਾਂ ਦੀ ਕੋਆਰਡੀਨੇਸ਼ਨ ਦੇਖਿਆ ਜੇ ਆਵਾਜ਼ ਦੀ ਆਪਸ ਦੇ ਵਿੱਚ ਤੇ ਬਹੁਤ ਖੂਬਸੂਰਤ ਇਹਨਾਂ ਦੀ ਪੇਸ਼ਕਾਰੀ ਹੈ ਬਹੁਤ ਖੂਬਸੂਰਤ ਗੀਤ ਨੇ ਇਹਨਾਂ ਦੇ ਸਾਰੇ ਗੀਤ ਐਸੇ ਜਿਹੜੇ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਬੱਚਿਆਂ ਦੇ ਵਿੱਚ ਬੈਠ ਕੇ ਧੀਆਂ ਭੈਣਾਂ ਦੇ ਵਿੱਚ ਬੈਠ ਕੇ ਤੁਸੀਂ ਸੁਣ ਸਕਦੇ ਹੋ। ਸੋ ਰੋਜ਼ ਥੀਏਟਰ ਦੇ ਵਿੱਚ ਆਨੰਦ ਮਾਣੋ ਇਹਨਾਂ ਦੀ ਗਾਇਕੀ ਦਾ। ਕੋਈ ਕਿਸੇ ਕਿਸਮ ਦੀ ਜਾਣਕਾਰੀ ਲੈਣੀ ਹੋਏ ਸਪੋਂਸਰਸ਼ਿਪ ਵਾਸਤੇ ਜਾਂ ਇਹਨਾਂ ਦੀਆਂ ਟਿਕਟਾਂ ਦੇ ਬਾਰੇ ਤੇ ਤੁਸੀਂ ਗੁਰਜੋਤ ਨੂੰ ਸੰਪਰਕ ਕਰ ਸਕਦੇ ਹੋ 647-625-7396 6476-625-7396 ਜਾਂ 289-205-7326 ਜਸਪ੍ਰੀਤ ਹੈਰੀ 299-205-7326 ਰੰਗਲੇ ਸਰਦਾਰ ਮਿਊਜ਼ੀਕਲ ਗਰੁੱਪ ਦਾ ਇੰਜੋਏ ਕਰਨ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਬਾਕੀ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਫਿਰ ਰਾਹਤ ਫਤਿਹ ਅਲੀ ਖਾਨ ਜੀ ਵੀ ਇੱਥੇ 27 ਸਪਟੈਂਬਰ ਨੂੰ ਰਾਹਤ ਫਤਿਹ ਅਲੀ ਖਾਨ ਪਾਕਿਸਤਾਨ ਤੋਂ ਤੁਹਾਡੇ ਜਿਹੜੇ ਬਹੁਤ ਬਾਕਮਾਲ ਸੂਫੀ ਸਿੰਗਰ ਨੇ ਬਾਲੀਵੁੱਡ ਸਿੰਗਰ ਵੀ ਨੇ ਬੜਾ ਵਰਸਟਾਈਲ ਸਿੰਗਰ ਨੇ ਤੇ ਉਹਨਾਂ ਦਾ ਤੁਸੀਂ ਇੰਜੋਏ ਕਰ ਸਕਦੇ ਹੋ 27 ਸਪਟੈਂਬਰ ਨੂੰ ਸਕੋਰਸ਼ੀਆ ਬੈਂਕ ਅਰੀਨਾ ਦੇ ਵਿੱਚ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਜਾਰੀ ਰੱਖਾਂਗੇ 647-367-5353 6473653533 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਕੋਈ ਗਾਣਾ ਸੁਣਨਾ ਹੋਵੇ ਫਰਮਾਇਸ਼ ਕਰ ਸਕਦੇ ਹੋ। ਬਾਕੀ ਸਾਡੇ ਚਰਨ ਪ੍ਰਹਾਰ ਹੋਰਾਂ ਦੀ ਇੱਕ ਫਰਮਾਇਸ਼ ਮੈਂ ਪੂਰੀ ਕਰਨ ਲੱਗਾ ਸੁਣੋ ਤੁਸੀਂ ਸਾਰੇ।

0: ਸੀ ਰਾਜ ਬਰਾੜ ਨੂੰ ਕਣੀਆਂ ਐਲਬਮ ਦੇ ਵਿੱਚੋਂ ਇੱਕ ਗੀਤ, ਬਹੁਤ ਖੂਬਸੂਰਤ, ਬੜਾ ਵਧੀਆ ਆਰਟਿਸਟ ਹੁੰਦਾ ਸੀ, ਬੜਾ ਸੋਹਣਾ ਸੁਨੱਖਾ ਸੀ, ਸਾਡੇ ਮੱਲ ਕੇ ਪਿੰਡ ਹੈ ਕੋਟਕਪੂਰੇ ਦੇ ਨਾਲ, ਉੱਥੋਂ ਨੂੰ ਬਿਲੋਂਗ ਕਰਦਾ ਹੁੰਦਾ ਸੀ ਤੇ ਲੇਕਿਨ ਛੋਟੀ ਉਮਰ ਦੇ ਵਿੱਚ ਹੀ ਇਹ ਪਰਮਾਤਮਾ ਨੂੰ ਪਿਆਰਾ ਹੋ ਗਿਆ ਸੋ ਪਰਮਾਤਮਾ ਉਸਦੀ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਬਹੁਤ ਵਧੀਆ ਸੀ, ਬੜੀ ਖੂਬਸੂਰਤ ਆਵਾਜ਼ ਦਾ ਮਾਲਕ ਸੀ, ਨੋਨ ਸੀ, ਆਪਣਾ ਦੋਸਤ ਸੀ। ਸਤਿ ਸ਼੍ਰੀ ਅਕਾਲ ਜੀ, 4133 ਜੀ ਆਇਆਂ ਨੂੰ ਜੀ।
1: ਹਾਂਜੀ ਬੇਟੇ,
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ
1: ਅਕਬਰ ਤੇ ਤੈਨੂੰ ਵੀ ਅਸਲਾਮ ਅਲੈਕਮ।
0: ਜੀ ਜੀ, ਵਾਲੇਕਮ ਅਸਲਾਮ ਜੀ।
1: ਹਾਂ ਸ਼ੁਕਰੀਆ ਜੀ। ਤੇ ਮੈਂ ਲਾਰਾ ਲਾਉਣ ਦੀ ਆਪਾਂ ਗੱਲ ਕਰਦੇ ਸੀ।
0: ਜੀ ਜੀ
1: ਹਾਂਜੀ, ਉਹ ਕਹਿੰਦੇ ਆ ਵੀ ਕਿਸੇ ਨੂੰ ਜੇ ਤੁਸੀਂ ਲਾਰਾ ਲਾਉਣੇ ਹੋ, ਜਿੱਦਾਂ ਕਿਸੇ ਨੂੰ ਝੂਠ ਬੋਲ ਦਿੰਦੇ ਵੀ ਅਸੀਂ ਤੈਨੂੰ ਆਹ ਕੰਮ ਤੇਰਾ ਕਰਾਂਗੇ, ਟਾਈਮ ਸਿਰ ਉਹਦਾ ਕੰਮ ਨਹੀਂ ਕਰਦੇ, ਹੈਨਾ। ਜਾਂ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਕਹਿੰਦੇ ਦੁਸ਼ਮਣੀ ਪਾ ਲੈਂਦੇ,
0: ਹੈਨਾ,
1: ਤੇ ਉਹ ਜਦੋਂ ਤੁਸੀਂ ਪੈਸੇ ਦੇ ਦਿੰਦੇ ਹੋ ਉਹਦਾ ਚਿਹਰਾ ਹੋਰ ਹੁੰਦਾ, ਤੇ ਜਦੋਂ ਤੁਹਾਨੂੰ ਵਾਪਸ ਮੰਗਦੇ ਹੋ ਨਾ ਤੇ ਤੁਹਾਨੂੰ ਲਾਰਾ ਹੀ ਲਾਉਂਦਾ ਰਹਿੰਦਾ, ਫਿਰ ਭੁੱਲ ਜਾਓ।
0: ਬਿਲਕੁਲ ਬਿਲਕੁਲ,
1: ਹੈਨਾ। ਸਾਡੇ ਮੇਰੀ ਮਦਰ ਲਾ ਕਹਿੰਦੇ ਹੁੰਦੇ ਸੀ, ਜਿੱਥੇ ਹੋਵੇ ਪਿਆਰ ਉੱਥੇ ਨਾ ਕਰੀਏ ਵਪਾਰ, ਜੇ ਕਰੀਏ ਵਪਾਰ ਤੇ ਛੱਡੀਏ ਵਪਾਰ, ਫਿਰ ਵਪਾਰ ਤੇ ਹੋ ਵੀ ਤੁਹਾਨੂੰ ਉਹ ਪੈਸੇ ਵਾਪਸ ਮਿਲਣਗੇ।
0: ਬੜੀ ਖੂਬਸੂਰਤ ਭੈਣ ਜੀ, ਇੱਕ ਵਾਰੀ ਰਿਪੀਟ ਕਰੋ, ਤੁਸੀਂ ਤਾਂ ਬਹੁਤ ਵਧੀਆ ਗੱਲ ਕੀਤੀ ਅੱਜ। ਜਿੱਥੇ ਹੋਵੇ ਪਿਆਰ
1: ਉੱਥੇ ਨਾ ਕਰੀਏ ਵਪਾਰ,
0: ਜੇ ਕਰੀਏ ਵਪਾਰ
1: ਰਿਸ਼ਤਾ
0: ਗਿਆ, ਸਮਝ ਲੋ ਫਿਰ।
1: ਹਾਂਜੀ, ਤੇ ਕਿਸੇ ਨੂੰ ਨਾਲ ਤੁਸੀਂ ਲੈ ਕੇ ਜਾਣਾ ਹੋਵੇ, ਹੈਨਾ, ਕਿਸੇ ਦੀ ਮੈਰਿਜ ਤੇ ਜਾਂ ਕਿਸੇ ਦੁੱਖ ਸੁੱਖ ਵਿੱਚ,
0: ਉਹਨੂੰ
1: ਤੁਸੀਂ ਕਹੋ ਮੈਂ ਤੈਨੂੰ ਲੈ ਜਾਂਗਾ, ਹੈਨਾ, ਤੇ ਉਹ ਫਿਰ ਕਿਸੇ ਹੋਰ ਨੂੰ ਵੀ ਨਹੀਂ ਕਹਿੰਦਾ ਕਿ ਤੁਹਾਡੇ ਨਾਲ ਜਾਣ ਦਾ ਪਤਾ ਹੁੰਦਾ ਮੈਨੂੰ, ਤੇ ਜੇ ਤੁਸੀਂ ਨਹੀਂ ਜਾਂਦੇ ਫਿਰ ਉਹਦੇ ਦਿਲ ਚ ਕੀ ਬੀਤਦੀ ਹੈ, ਫਿਰ ਮੂੰਹ ਨੀ ਵਿਖਾਉਣ ਜੋਗੇ।
0: ਜੀ ਜੀ ਜੀ,
1: ਫਿਰ ਆਪਾਂ ਮੂੰਹ ਨੀ ਵਿਖਾਉਣ ਜੋਗੇ ਰਹਿੰਦੇ।
0: ਹਾਂਜੀ ਪ੍ਰੈਕਟੀਕਲ ਤਜਰਬਾ ਹੋਵੇ ਨਾ, ਕਿਤਾਬਾਂ ਤੋਂ ਕਹਿੰਦੇ ਤਜਰਬਾ ਨਹੀਂ ਮਿਲਦਾ, ਜਿਹੜਾ ਜ਼ਿੰਦਗੀ ਦੀਆਂ ਠੋਕਰਾਂ ਦੇ ਵਿੱਚੋਂ ਮਿਲਦਾ ਤੁਹਾਨੂੰ।
1: ਬੇਟੇ ਆਪਾਂ ਨੂੰ ਇਹ ਇੱਕ ਦੂਜੇ ਕੋਲੋਂ ਸੁਣ ਕੇ ਪਤਾ ਲੱਗਦਾ।
0: ਹਾਂ, ਮੈਂ ਉਹੀ ਕਹਿਣਾ ਵੀ ਜ਼ਿੰਦਗੀ ਵਧੀਆ ਤਰੀਕੇ ਦੇ ਨਾਲ ਮਿਲਵਰਤਨ ਦੇ ਨਾਲ ਦੋਸਤਾਂ ਮਿੱਤਰਾਂ ਰਿਸ਼ਤਿਆਂ ਚ ਬਿਤਾਈ ਹੋਵੇ ਨਾ, ਤੇ ਉਹਦੇ ਤੋਂ ਜਿਹੜੇ ਤਜਰਬੇ ਹੁੰਦੇ ਨਾ ਕਿਤਾਬਾਂ ਚੋਂ ਤਜਰਬੇ ਨਹੀਂ ਹੁੰਦੇ।
1: ਜਿੱਦਾਂ ਹੁਣ ਹੁਸੈਨ ਅਕਬਰ ਬੇਟੇ ਨੇ ਸੁਣਾਇਆ ਸਾਰਾ ਕੁਝ ਬਣਾਉਂਦੇ ਆ, ਹੈਨਾ, ਤੇ ਉਹ ਆਪਾਂ ਉਹੀ ਗੁਣ ਬਣਾਉਂਦੇ ਰਹਿੰਦੇ ਹਾਂ ਨਾ।
0: ਜੀ ਜੀ ਜੀ ਜੀ,
1: ਸਾਡੇ ਦਿਮਾਗ ਦੇ ਵਿੱਚ ਉਹ ਚੀਜ਼ਾਂ ਫਿਰ ਉੱਦਾਂ ਹੀ ਬਹਿ ਜਾਂਦੀਆਂ
0: ਨੇ,
1: ਤੇ ਆਪਾਂ ਇੱਕ ਦੂਜੇ ਕੋਲ, ਇੱਕ ਗੁਣ ਮੇਰੇ ਕੋਲ ਹੁੰਦਾ, ਇੱਕ ਤੁਹਾਡੇ ਕੋਲ ਹੁੰਦਾ, ਫਿਰ ਉਹ ਦੋ ਬਣ ਜਾਂਦੇ।
0: ਹਾਂ, ਜੋਤ ਸੇ ਜੋਤ ਜਗਾਏ, ਇੱਦਾਂ ਹੀ ਹੁੰਦਾ ਨਾ, ਜੋਤ ਤੋਂ ਜੋਤ ਜਲਦੀ ਜਾਂਦੀ ਹੈ, ਕਿਸੇ ਦੇ ਇੱਕ ਤੋਂ ਸੁਣੋ ਅਗਲੇ ਕੋਲ ਜਾ ਅਗਲੇ ਤੋਂ ਅਗਲੇ ਕੋਲ ਜਗ ਜਾਂਦੀ ਹੈ,
1: ਜੋਤ ਸੇ ਜੋਤ ਜਗਾਤੇ ਚਲੋ ਪ੍ਰੇਮ ਕੀ ਗੰਗਾ
0: ਗੰਗਾ ਬਹਾਤੇ ਚਲੋ। ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਬਹੁਤ ਵਧੀਆ ਵਧੀਆ ਸਾਡੇ ਨਾਲ ਸਰੋਤੇ ਜੁੜਦੇ ਨੇ, ਸਾਡੀਆਂ ਬੀਬੀਆਂ ਭੈਣਾਂ, ਸਾਡੇ ਦੋਸਤ ਮਿੱਤਰ, ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਵੀ ਬੜਾ ਕੁਝ ਸਿੱਖਣ ਵਾਸਤੇ ਮਿਲਦਾ ਹੈ, ਕਿਉਂਕਿ ਕੋਈ ਵੀ ਇਨਸਾਨ ਕਦੇ ਵੀ ਕਿਸੇ ਚੀਜ਼ ਦਾ ਮਾਸਟਰ ਨਹੀਂ ਬਣਦਾ, ਸਾਰੀ ਜ਼ਿੰਦਗੀ ਉਹਨਾਂ ਸਿੱਖਦਾ ਹੀ ਰਹਿੰਦਾ, ਸਿੱਖਦਾ ਹੀ ਰਹਿੰਦਾ। ਸਿੱਖ ਸ਼ਬਦ ਅਸੀਂ ਇਸਤੇਮਾਲ ਕਰਦੇ ਹਾਂ ਨਾ, ਉਸਨੇ ਇੰਜੀ ਸਾਡੇ ਸਿੱਖ ਧਰਮ ਵਾਸਤੇ, ਸਿੱਖ ਸ਼ਬਦ ਦਾ ਮੀਨਿੰਗ ਵੀ ਇਹ ਹੈ ਕਿ ਸਿੱਖ ਜਿਹੜਾ ਹਮੇਸ਼ਾ ਸਿੱਖਣ ਦੀ ਚਾਹਤ ਜਿਹਦੇ ਵਿੱਚ ਕੁਝ ਨਾ ਕੁਝ ਰਹੇ, ਕਿ ਹਮੇਸ਼ਾ ਜਿੱਥੋਂ ਵੀ ਕੁਝ ਚੰਗੀ ਗੱਲ ਸੁਣੇ ਉਹਨੂੰ ਸਿੱਖੇ, ਸਮਝੇ ਔਰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਕਰੇ ਉਸ ਤੇ, ਉਸਨੂੰ ਅਪਣਾਵੇ ਆਪਣੀ ਜ਼ਿੰਦਗੀ ਦੇ ਵਿੱਚ। ਇਹ ਨਹੀਂ ਹੈ ਕਿ ਇਧਰੋਂ ਸੁਣੀ ਤੇ ਉਧਰੋਂ ਕੱਢ ਦਿੱਤੀ। ਸੋ 647-367-5353 ਸਾਡੇ ਸਟੂਡੀਓ ਦਾ ਨੰਬਰ ਹੈ, ਤੁਸੀਂ ਕੋਈ ਗੱਲਬਾਤ ਸਾਡੇ ਨਾਲ ਸ਼ੇਅਰ ਕਰਨੀ ਹੋਵੇ ਕਰ ਸਕਦੇ ਹੋ, ਤੇ ਅਸੀਂ ਫਿਰ ਇੱਕ ਛੋਟਾ ਜਿਹਾ ਮੈਸੇਜ ਤੁਹਾਡੇ ਨਾਲ ਸ਼ੇਅਰ ਕਰਦੇ, ਉਸ ਤੋਂ ਬਾਅਦ ਫਿਰ ਆਪਾਂ ਗੱਲਬਾਤ ਨੂੰ ਚਲਾਵਾਂਗੇ ਅੱਗੇ। ਨਾ ਭਾਈ, ਨਹੀਂ ਤੈਨੂੰ ਤਾਂ ਨਹੀਂ ਬੁਲਾਇਆ ਸੀ ਸਦੀਕ ਸਾਹਿਬ, ਜੇ ਤੁਹਾਨੂੰ ਤਾਂ ਨਹੀਂ ਬੁਲਾਇਆ ਸੀ ਤੁਸੀਂ ਸਿਖਰ ਦੁਪਹਿਰੇ ਕਿੱਧਰੋਂ ਆ ਗਏ ਪੀ ਕੇ, ਤੇ ਪਹਿਲਾਂ ਆਪਾਂ ਇੱਕ ਮੈਸੇਜ ਦੇ ਲਈਏ, ਫਿਰ ਤੁਹਾਨੂੰ ਆਪਣੀ ਖੇਚਲ ਦਿੰਦੇ ਹਾਂ, ਤੁਹਾਨੂੰ ਲਿਆਵਾਂਗੇ ਜ਼ਰੂਰ ਸਟੇਜ ਦੇ ਉੱਪਰ। ਤੇ ਸਾਡੇ ਇਸ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੌਂਸਰ ਬ੍ਰਮਟਨ ਕੈਸ਼ ਐਂਡ ਕੈਰੀ, ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕਿਚਨ ਵਾਸਤੇ ਕੋਈ ਗਰੋਸਰੀ ਲੈਣੀ ਹੋਏ, ਕੋਈ ਬਰਤਨ ਲੈਣਾ ਹੋਏ ਆਪਣੇ ਰੈਸਟੋਰੈਂਟ ਦੇ ਲਈ, ਕੋਈ ਬਰਤਨ ਲੈਣਾ ਹੋਏ ਗਰੋਸਰੀ ਲੈਣੀ ਹੋਏ ਬਲਕ ਦੇ ਵਿੱਚ, ਕੋਈ ਡਿਸਪੋਜ਼ੇਬਲ ਸਮਾਨ ਤੁਹਾਨੂੰ ਚਾਹੀਦਾ ਹੋਏ ਕਿਸੇ ਵੀ ਕਲਰ ਦੇ ਵਿੱਚ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਕਿੰਨੀ ਵੀ ਮਾਤਰਾ ਦੇ ਵਿੱਚ, ਘਰ ਦੇ ਵਿੱਚ ਵਰਤੀ ਜਾਣ ਵਾਲੀ ਵੀ ਕੋਈ ਛੋਟੀ ਮੋਟੀ ਦਵਾਈ, ਫਸਟ ਏਡ ਦੇ ਤੌਰ ਤੇ ਜੋ ਅਸੀਂ ਅਕਸਰ ਘਰਾਂ ਦੇ ਵਿੱਚ ਵਰਤਦੇ ਹਰ ਕਿਸਮ ਦੀ ਦਵਾਈ ਤੁਹਾਨੂੰ ਮਿਲ ਸਕਦੀ ਹੈ ਬ੍ਰਮਟਨ ਕੈਸ਼ ਐਂਡ ਕੈਰੀ ਤੋਂ। ਘਰ ਦੇ ਵਿੱਚ ਵਰਤਿਆ ਜਾਣ ਵਾਲਾ ਛੋਟਾ ਮੋਟਾ ਕੋਈ ਵੀ ਔਜ਼ਾਰ ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਜਾਂ ਘਰ ਦੇ ਵਿੱਚ ਕੋਈ ਛੋਟਾ ਮੋਟਾ ਬਿਜਲੀ ਦਾ ਟੁੱਟ ਭੱਜ ਕੋਈ ਰਿਪੇਅਰ ਕਰਨ ਵਾਸਤੇ ਕੋਈ ਵੀ ਔਜ਼ਾਰ ਤੁਹਾਨੂੰ ਚਾਹੀਦਾ ਬ੍ਰਾਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦਾ। ਕੋਈ ਪੰਜਾਬੀ ਸੱਭਿਆਚਾਰ ਦਾ ਥੀਮ ਘਰ ਦੇ ਵਿੱਚ ਡਿਵੈਲਪ ਕਰਨਾ ਹੈ ਤਾਂ ਤੁਸੀਂ ਇੱਥੋਂ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਕੋਈ ਵੀ ਚੀਜ਼ ਆ ਕੇ ਦੇਖ ਸਕਦੇ ਹੋ, ਲੈ ਸਕਦੇ ਹੋ। ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਹਿੰਦੂ ਧਰਮ ਨਾਲ ਸੰਬੰਧਿਤ ਕਿਸੇ ਦੇਵੀ ਦੇਵਤੇ ਦੀ ਕੋਈ ਫੋਟੋਗ੍ਰਾਫ ਚਾਹੀਦੀ ਹੋਏ, ਉਹਨਾਂ ਨਾਲ ਸੰਬੰਧਿਤ ਪੂਜਾ ਸਮੱਗਰੀ ਚਾਹੀਦੀ ਹੋਏ, ਤੁਹਾਨੂੰ ਮਿਲ ਸਕਦੀ ਬ੍ਰਾਂਪਟਨ ਕੈਸ਼ ਐਂਡ ਕੈਰੀ ਤੋਂ। ਅੱਜ ਕੱਲ੍ਹ ਇੱਕ ਹੋਰ ਬੜਾ ਸਟਾਕ ਇਹਨਾਂ ਕੋਲ ਆਇਆ ਹੋਇਆ, 29 ਜੁਲਾਈ ਨੂੰ ਤੀਆਂ ਨੇ ਸਾਡੀਆਂ ਬੀਬੀਆਂ ਭੈਣਾਂ ਨੂੰ ਚੂੜੀਆਂ ਵਗੈਰਾ ਬਣੀਆਂ ਇਹਨਾਂ ਦਿਨਾਂ ਦੇ ਵਿੱਚ ਖਰੀਦੀਆਂ ਹੁੰਦੀਆਂ ਨੇ, ਚੂੜੀਆਂ ਦਾ ਬਹੁਤ ਵੱਡਾ ਭੰਡਾਰ ਇੱਥੇ ਆਇਆ ਹੋਇਆ। ਰੱਖੜੀਆਂ ਵੀ ਦੇਖੋ, 28 ਅਗਸਤ ਨੂੰ ਰੱਖੜੀ ਹੈ, ਭੈਣਾਂ ਅਤੇ ਭਰਾਵਾਂ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ 28 ਜੁਲਾਈ ਨੂੰ ਹੈ, 28 ਅਗਸਤ ਨੂੰ ਹੈ। ਸੋ ਰੱਖੜੀਆਂ ਦੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਇੱਥੇ ਆਏ ਹੋਏ ਨੇ, ਤੁਹਾਨੂੰ ਕੋਈ ਵੀ ਰੱਖੜੀ ਚਾਹੀਦੀ ਹੋਏ, ਕੋਈ ਚੂੜੀਆਂ ਦਾ ਸੈੱਟ ਵਗੈਰਾ ਭੈਣਾਂ ਨੂੰ ਚਾਹੀਦਾ ਹੋਏ ਤਾਂ ਤੁਸੀਂ ਕਿਸੇ ਕਿਸਮ ਦੀ ਜਾਣਕਾਰੀ ਲਈ ਯਾਦ ਰੱਖੋ ਨਾਮ ਬ੍ਰਾਂਪਟਨ ਕੈਸ਼ ਐਂਡ ਕੈਰੀ, 60,000 ਸਕੁਅਰ ਫੁੱਟ ਦੇ ਫੈਲਿਆ ਹੋਇਆ ਬਹੁਤ ਵਿਸ਼ਾਲ ਸਟੋਰ, 905-230-4800 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ। ਢੀਂਡਸਾ ਸਾਹਿਬ ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਦੱਸੋ
0: ਕੀ ਹਾਲ ਚਾਲ? ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ।
2: ਵਧੀਆ ਚਾਹੀਦਾ ਜੀ,
0: ਬਿਲਕੁਲ।
2: ਜਿਹੜਾ ਲਾਰਾ ਹੈ ਨਾ, ਬਾਹਲੀ ਤਰ੍ਹਾਂ ਦਾ, ਆਪਾਂ ਇਹ ਦੁਨੀਆਂ ਤੇ ਨਾ ਕਿਸੇ ਇੱਕ ਚੀਜ਼ ਨੂੰ ਕਮੈਂਟ ਨਹੀਂ ਕਰ ਸਕਦੇ ਵੀ ਆਹ ਉਹ ਹੈ, ਮਤਲਬ ਸਹੀ ਹੈ, ਉਹਦਾ ਪੂਰਕ ਨਿਕਲ ਆਉਂਦਾ।
0: ਜੀ ਜੀ ਜੀ,
2: ਲਾਰਾ ਮਤਲਬ ਜਿੱਦਾਂ ਫੌਜ ਦੇ ਵਿੱਚ ਵੀ ਐਸਾ ਚੱਲਦਾ ਕਿ ਵੀ ਲੜਾਈ ਲੱਗੀ ਹੋਵੇ, ਜਿੱਦਾਂ ਕਾਰਗਿਲ ਸੀ, ਉਹ ਨੀਚੇ ਥੱਲੇ ਵਾਲੇ ਫੌਜੀ ਨੂੰ ਦੂਜਾ ਭਾਈ ਕਹਿੰਦਾ ਵੀ ਯਾਰ ਆਪਣੇ ਕੋਲ ਖਤਮ ਹੋ ਗਿਆ ਪਾਣੀ ਵੀ ਤੇ ਅਸਲਾ ਵੀ ਖਤਮ ਹੋ ਗਿਆ ਤੇ ਮੈਂ ਲੈ ਕੇ ਆਉਣਾ, ਤੂੰ ਡਟਿਆ ਰਹਿ। ਉਹ ਹੌਸਲੇ ਚ ਇੰਨਾ ਡਟਿਆ ਰਹਿੰਦਾ ਕਿ ਮੂਹਰੇ ਤਬਾਹ ਕਰ ਦਿੰਦਾ, ਉਹ ਪਿੱਛੋਂ ਲੈਣ ਗਿਆ ਆਉਂਦਾ ਹੀ ਨੀ। ਤੇ ਇੱਕ ਮਾਂ ਆਪਣੇ ਬੱਚੇ ਨੂੰ ਸਕੂਲ ਜਾਣ ਵੇਲੇ ਭੇਜਦੇ ਆ, ਪੁੱਤ ਸਕੂਲ ਜਾ, ਤੂੰ ਕਈ ਵਾਰੀ ਛੋਟੇ ਬੱਚੇ ਸਕੂਲ ਜਾਣ ਤੋਂ ਅਨਾ ਨੀ ਕਰਦੇ ਹੁੰਦੇ ਆ, ਉਹਨੂੰ ਲਾਲਚ ਦਿੰਦੀ ਆ ਤਰ੍ਹਾਂ ਤਰ੍ਹਾਂ ਦੇ ਹੈ। ਤੇ ਇਹ ਵੀ ਹੁੰਦਾ ਤੇ ਇੱਕ ਦੋਸਤ ਮੁੰਡਾ ਕੁੜੀ ਵੀ ਕਰ ਲੈਂਦੇ ਆ ਲਾਰਾ ਲੱਪਾ ਜਾ ਇੱਦਾਂ ਦਾ।
0: ਬਿਲਕੁਲ ਬਿਲਕੁਲ।
2: ਇੱਕ ਪੁਰਾਣੇ ਜਿਹੜੇ ਹੁਣ ਤਾਂ ਚਲੋ ਅਲੋਪ ਹੋ ਗਏ, ਉਹ ਰਿਸ਼ਤਿਆਂ ਨੂੰ ਘੱਟ ਉਹ ਕਰਦੇ ਆ, ਜਿਵੇਂ ਦਿਓਰ ਭਰਜਾਈ ਮਤਲਬ ਨਾ
0: ਲਾਰਾ ਲਾਉਂਦੀ ਸੀ ਵਿਆਹ ਕਰਾਉਣ ਦਾ, ਭਾਬੀ ਦਿਓਰ ਨੂੰ ਕੰਮ ਕਰਾਉਣ ਵਾਸਤੇ ਕੋਈ ਕੰਮ ਕਰਾਉਣਾ ਹੁੰਦਾ ਵੀ ਮੈਂ ਤੈਨੂੰ ਰਿਸ਼ਤਾ ਕਰਾ ਦੂੰ ਭਾਈ,
2: ਉਹ ਘਰ ਦੇ ਸਾਰੇ ਕੰਮ ਕਰਾਈ ਜਾਂਦੀ ਸੀ ਵੀ ਮੈਂ ਤੈਨੂੰ ਆਖ ਲਿਆਉਂ ਪੇਕਿਆਂ ਤੋਂ, ਤੇ ਉਹ ਉਰੀ ਵਾਂਗੂ ਘੁੰਮਦਾ ਫਿਰਦਾ ਰਹਿੰਦਾ ਸੀ।
0: ਦਿਨ ਬਿਨ ਤਨਖਾਹੋਂ ਕੁੜੀ ਹੈ, ਕੋਈ ਦਰਦਾਰ ਦਾ ਪਤਾ ਨੀ ਕਿਹਦਾ ਗਾਣਾ ਨੀ ਸੀ, ਤੈਨੂੰ ਬਿਨ ਤਨਖਾਹੋਂ ਕੁੜੀ ਹੈ ਪਤਾ ਨੀ ਮੁਹੰਮਦ ਸਦੀਕ ਦਾ ਗਾਣਾ ਸੀ ਹੈ।
2: ਹਾਂਜੀ,
0: ਮਰਬੇ ਸੀ ਨਾ ਪਤਾ ਨੀ ਹੈ।
2: ਹਾਂਜੀ, ਇਸ ਤਰ੍ਹਾਂ ਕਰਕੇ ਮਤਲਬ ਇਹ ਹੈਗਾ, ਚਲੋ ਇੱਕ ਗਾਣਾ ਵੀ ਫਿਰ ਮੇਰਾ ਜੇ ਟਾਈਮ ਹੈਗਾ ਲਾ ਦਿਓ, ਮੁਹੰਮਦ ਸਦੀਕ ਦਾ ਹੀ ਹੈ ਲਾਰਾ ਲੱਪਾ।
0: ਲਾਰਾ ਲੱਪਾ ਵੀ ਲਾਉਣਾ, ਇੱਕ ਗੁਰਦਾਸ ਮਾਨ ਦਾ ਬੜਾ ਪਿਆਰਾ ਗਾਣਾ ਸ਼ਾਇਦ ਤੁਸੀਂ ਸੁਣਿਆ ਹੋਵੇ, ਤੇਰਾ ਲਾਰਾ ਵੇ ਸ਼ਰਾਬੀਆਂ ਦੀ ਗੱਪ ਵਰਗਾ, ਸ਼ਰਾਬੀ ਵੀ ਦਾਰੂ ਪੀ ਲੈਂਦੇ ਨਾ ਬੜੇ ਬੜੇ ਲਾਰੇ ਲਾਉਂਦੇ ਉਹ ਵੀ ਹੈ ਨਾ।
2: ਹਾਂਜੀ, ਇਹ ਤਾਂ ਮੁਹੰਮਦ ਸਦੀਕ ਜਿਹੜਾ ਕਹਿੰਦਾ ਉਹਨਾਂ ਟਿੰਡ ਵਿੱਚ ਕਾਨਾ ਪਾਈ ਰੱਖਣਾ,
0: ਟਿੰਡ ਵਿੱਚ ਕਾਨਾ ਪਾਈ ਰੱਖਣਾ,
2: ਬਹੁਤ ਸੋਹਣਾ ਗਾਣਾ ਸੀ ਇਹਨਾਂ ਦਾ, ਬਾਬੂ ਸਿੰਘ ਮਾਨ ਦਾ ਲਿਖਿਆ ਹੋਇਆ।
0: ਚਲੋ ਮੈਂ ਹੁਣੇ ਵੇਖਣ ਲੱਗ ਕੱਢ ਕੇ ਲੱਗਣਾ।
2: ਹਾਂਜੀ ਹਾਂਜੀ, ਬਾਕੀ ਵਧੀਆ ਠੀਕ ਹੈ, ਫਿਰ ਮਿਲਦੇ ਹਾਂ।
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਹਾਂਜੀ ਖਲੀਲ ਜੀ, ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ
3: ਜੀ, ਸਤਿ ਸ੍ਰੀ ਅਕਾਲ, ਕੈਸੇ ਹੈਂ?
0: ਬਹੁਤ ਬੜੀਆ ਜੀ, ਬਹੁਤ ਬੜੀਆ, ਆਪਕਾ ਫੋਨ ਆ ਗਿਆ ਤੋ ਔਰ ਬੜੀਆ ਹੋ ਗਏ।
3: ਸ਼ੁਕਰੀਆ, ਮਿਹਰਬਾਨੀ ਆਪਕੀ, ਦੋਨੋ ਆਪਕੀ ਬਾਤੇ ਸੁਣਾ, ਬੜੇ ਸਬਕ ਆਮੋਜ਼ ਹੋਤੀ ਹੈ।
0: ਜੀ ਜੀ ਜੀ,
3: ਕਿਹਾ ਥਾ ਵਾਦਾ ਕਿ ਕਲ ਆਏਂਗੇ ਚਰਾਗ ਜਲੇ,
0: ਗਿਆ ਬਾਤ,
3: ਤਮਾਮ ਰਾਤ ਚਰਾਗੋਂ ਸੇ ਦਿਲ ਕੇ ਦਾਗ ਜਲੇ।
0: ਵਾਹ ਵਾਹ ਵਾਹ, ਤਮਾਮ ਰਾਤ ਚਰਾਗ, ਹਾਂ,
3: ਕਿਹਾ ਥਾ ਵਾਦਾ, ਬੋਲਾ ਨਾ ਕਿ ਬਈ ਤੁਸੀਂ ਪਰੇਸ਼ਾਨ ਨਾ ਹੋ, ਮੈਂ ਜਾ ਕੇ ਅਭੀ ਬਲੈਂਕਿਟ ਯਾ ਕੰਬਲ ਲੈ ਕੇ ਉੱਥੇ ਮੁੜ ਕੇ ਆਂਦਾ। ਤੋ ਕਿਹਾ ਥਾ ਵਾਦਾ ਕਿ ਕਲ ਆਏਂਗੇ ਚਰਾਗ ਜਲੇ, ਤਮਾਮ ਰਾਤ ਚਰਾਗੋਂ ਸੇ ਦਿਲ ਕੇ ਦਾਗ
0: ਜਲੇ,
3: ਉਮੀਦ ਤੋ ਬਨ ਜਾਤੀ ਤਸਕੀਨ ਤੋ ਹੋ ਜਾਤੀ, ਵਾਦਾ ਜੋ ਕਿਹਾ ਹੋਤਾ ਵਾਦਾ ਨਾ ਵਫਾ ਕਰਤੇ, ਤੋ ਮੇਰੇ ਮਹਿਬੂਬ ਨੇ ਵਾਦਾ ਕਿਹਾ ਹੈ ਪਾਂਚਵੇਂ ਦਿਨ ਕਾ, ਕਿਸੀ ਸੇ ਸੁਣ ਲਿਆ ਹੋਗਾ ਯੇ ਦੁਨੀਆ ਚਾਰ ਦਿਨ ਕੀ।
0: ਵਾਹ ਵਾਹ ਵਾਹ, ਕਲੀਲ ਜੀ ਤਾੜੀਆਂ ਤੁਹਾਡੇ ਵਾਸਤੇ, ਬਹੁਤ ਖੂਬਸੂਰਤ।
3: ਥੈਂਕ ਯੂ ਸੋ ਮਚ ਜਨਾਬ। ਤੋ ਯੇ ਚੀਜ਼ੇ ਕਿਆ ਹੈ, ਇੱਕ ਸਬਕ ਖਾਮੋਸ਼ ਹੋਤੀ, ਕਿਸੀ ਕੋ ਦਿਲਾਸਾ ਨਹੀਂ ਦੇਣਾ, ਯਾਨੀ ਇਸ ਤਰ੍ਹਾਂ ਕਾ ਝੂਠਾ, ਯਾਨੀ ਸਾਫ਼ ਸੀਧੀ ਬਾਤ ਹੈ, ਇੱਕ ਮੋਰਲ ਸਪੋਰਟ ਇੱਕ ਔਰ ਚੀਜ਼ ਹੋਤੀ, ਲੇਕਿਨ ਇੱਕ ਬੰਦਾ ਮਹੀਨੋ ਸੇ ਜੈਸਾ ਬੋਲੇ, ਸਰਦੀ ਗਰਮੀ ਸਾਰੀ ਆਪਣੇ اپنے جسم پہ جھیل رہا تھا وہ، لیکن اس کو موت نہیں آئی. لیکن ایک بندے کے انٹرپشن سے دیکھیے کتنی اس کی بھاونا، اس کا جتنی بھی چیزیں تھے سارے ختم. ہاں تو یہ جو چیزیں ہیں، یہ واقعات جو دنیا میں ایک دوسرے کو ہم سناتے یا اخباروں میں پڑھتے، صرف سیکھ لینے کے لیے ہے یہ، اور کچھ نہیں ہے. اور آپ یہ بول رہے تھے کہ اچھی زندگی گزارنے کا کیا کرنا، طریقہ کیا ہے،
0: تو حضرت عمر گیا کل وہ ڈسکس کل
3: ہاں وہ کل کر لیں گے. مگر ایک ہاں مگر ایک فریز ہے حضرت عمر فاروق رضی اللہ تعالیٰ عنہ جو سیکنڈ خلیفہ تھے، ان کا قول ہے یہ کہ اگر تم ہر حال میں خوش ہونا سیکھ لیا، اگر تم نے ہر حال میں خوش ہونا سیکھ لیا گویا تم نے بہترین ہنر سیکھ لیا.
0: کیا بات،
3: اس سے بڑا ہنر نہیں ہے. اگر آپ ہر حال میں بولو او یار میں چنگا ہوں، تو نہیں بھی چنگے ہیں تو چنگے ہو جاتے آپ. لیکن اگر گلے شکوے کرتے رہے ہمیشہ، یار کیا کرنا، وہ کیا کرنا، جیسا گرداس مان صاحب بولتے نا، وہ کی کرنا، مرنا مرنا کی کرنا، مرنا تو مر جانا ہے. تو یہ کیا، یہ باتیں بڑے لوگوں کی ہیں، ان کو بروئے کار لانا. اور دوسری چیز آپ کے پروگرام میں بتا دوں، آج 1000 اوبر ڈرائیور ریزائن کر دیے جاب سے.
0: اچھا،
3: جس میں 250 لندن میں، 250 سینٹ تھامس میں، 250 ونزر میں، 250 ہیملٹن میں. وجہ کیا ہوئی؟ ایک تو گیس پرائز ہے، دوسرا $9 کا فیئر لیتے اور ہم کو $5 دیتے بول رہے ہیں. یعنی یہ جو چیزیں ہیں، یعنی ہر طرف لوٹ مار کا بازار بنا ہوا ہے. تو $42,000 کی گاڑی لے کے کوئی آپ کو $4-3 کا کام کرے گا، تو اس سے اچھا تو میں سمجھتا ہوں یہ ڈش واشنگ اچھی چیز ہے میکڈونلڈ میں.
0: بول رہا ہوں جی. ہاں چلو، شکریہ.
3: یہ باتیں
0: آپ کا بہت بہت
3: شکریہ جناب.
0: تھینک یو تھینک یو تھینک یو تھینک یو تھینک. ہاں جی ڈاکٹر صاحب، ست سری اکال جی. جی آئے نو
4: ست سریکال جی. کی حال چال
0: ہے؟ ودیا جی بالکل ٹھیک ٹھاک ہے ڈاکٹر صاحب.
4: اچھا جہاں تھی سنایا نا کسا، یہ ایک مورل لیا کہ کدی بھی کسی کی ویٹ نہ کرو.
0: جی جی، امید نہ رکھو کدی کسی تو.
4: بالکل امید نہ رکھو کدی بھی نہ رکھو. اپنے بل دے اتے جینا سکھو.
0: بالکل بالکل، اپنے پیراں دے آپ کھڑے ہو تے کسی تو امید نہ رکھو. اج کل دنیا جھوٹیاں امیداں جڑیاں نا جتا جتا کے اپنے مطلب کڈ دیاں.
4: میں
0: ڈاکٹر جسویر چوہان جی، کوئی سمسیا ہوئے شریر دے نال سمبندت تاں انہاں نوں سمپرک کر سکدے ہو. 647-993-1484. ڈاکٹر صاحب بہت بہت شکریہ فون کرن دے لئی، بہت مہربانی.
4: تھینک یو جی، تھینک یو.
0: سو دوستو تسی وی گل کر سکدے ہو 647-367-5353 دے اوپر. ساڈے اگلے پراؤڈ سپانسر ویلج آف انڈیا شدھ شاکاری بھوجن دے وچ جانے پہچانے نام پچھلے 3 دہاکیاں تو. تسی انہاں دا سٹریٹ فوڈ انجوائے کرو انہاں دنوں دے وچ. بالکل ویلج آف انڈیا دی بیک سائڈ تے وان دے منجیاں دے اوپر بیٹھ کے سٹینڈنگ ٹیبلاں دے اوپر لائیو میوزک دا آنند ماڑو. تہاڈا اپنا من کردا تے مائک وی اتھے ہوندا، تسی اپنے من دیاں بھاوناواں دا اظہار وی کر سکدے ہو. 40-50 ਆਈਟਮਾਂ ਦਾ ਵਫੇ ਇਹਨਾਂ ਦਾ ਬਹੁਤ ਡਿਲੀਸ਼ੀਅਸ ਹੈ. ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ, ਸੈਲਡ, ਸਵੀਟ ਡਿਸ਼ ਦੇ ਨਾਲ ਸ਼ਿੰਗਾਰਿਆ ਹੋਇਆ. ਟਿਫਨ ਤੁਸੀਂ ਲਗਵਾਉਣਾ ਚਾਹੁੰਦੇ ਹੋ 7 ਦਿਨ ਲਈ, 6 ਦਿਨ ਲਈ, 5 ਦਿਨ ਲਈ, ਮੈਨਿਊ ਡਿਸਾਈਡ ਕਰੋ, ਕੀਮਤ ਦਾ ਪਤਾ ਕਰੋ ਤੇ ਬਿਲਕੁਲ ਤੁਸੀਂ ਇੰਜੋਏ ਕਰੋਗੇ. ਘਰ ਦੇ ਫਾਣੇ, ਘਰ ਦੇ ਖਾਣੇ ਵਰਗਾ ਬਿਲਕੁਲ ਆਨੰਦ ਮਾਣੋਗੇ. ਕੋਈ ਘਰ ਦੇ ਵਿੱਚ ਫੰਕਸ਼ਨ ਹੈ, ਲਾਈਵ ਕੇਟਰਿੰਗ ਕਰਵਾਉਣੀ ਚਾਹੁੰਦੇ ਹੋ, ਤੁਸੀਂ ਇਹਨਾਂ ਦਾ ਟਰੱਕ ਹਾਇਰ ਕਰ ਸਕਦੇ ਹੋ. ਜੋ ਮੈਨਿਊ ਡਿਸਾਈਡ ਕਰੋਗੇ ਗਰਮਾ ਗਰਮ ਹਰ ਚੀਜ਼ ਤੁਹਾਡੇ ਘਰ ਦੇ ਦਰਵਾਜ਼ੇ ਦੇ ਉੱਪਰ ਤੁਹਾਨੂੰ ਪਹੁੰਚਦਾ ਕਰਨਗੇ. ਕੋਈ ਛੋਟਾ ਮੋਟਾ ਫੰਕਸ਼ਨ ਹੈ ਘਰ ਦੇ ਵਿੱਚ, ਕੋਈ ਮਹਿੰਦੀ ਹੈ, ਕੋਈ ਹਲਦੀ ਦੀ ਰਸਮ ਹੈ, ਕੋਈ ਬੱਚੇ ਦੇ ਜਨਮ ਦਾ ਕੋਈ ਫੰਕਸ਼ਨ ਕਰ ਰਹੇ ਹੋ, ਕੋਈ ਸ਼ਾਦੀ ਹੈ, ਕੋਈ ਮੰਗਣੀ ਹੈ, ਕਿਸੇ ਕਿਸਮ ਦਾ ਕੋਈ ਪ੍ਰੋਗਰਾਮ ਕਰ ਰਹੇ ਹੋ, ਹਾਲ ਬੁੱਕ ਕਰਵਾਉਣਾ 100-125 ਆਦਮੀਆਂ ਦੇ ਲਈ, ਤਾਂ ਲਾਈਟ ਸਾਊਂਡ ਡੀਜੇ ਦੇ ਨਾਲ ਬਿਲਕੁਲ ਭਰਪੂਰ ਹਾਲ ਤੁਹਾਨੂੰ ਮਿਲ ਸਕਦਾ. 100-125 ਗੱਡੀਆਂ ਦੀ ਪਾਰਕਿੰਗ ਵੀ ਹੈ. ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ ਦਾ ਫੋਨ ਨੰਬਰ ਹੈ 905-450-3333 ਔਰ 6400 ਐਰਨਮਿਲ ਪਾਰਕਵੇ ਮਿਸੀ ਸਾਗਾ ਵਿਲੇਜ ਆਫ ਇੰਡੀਆ ਦਾ ਨੰਬਰ ਹੈ 905-542-1333. ਲੰਡਨ ਹੈਲੀਫੈਕਸ ਔਰ ਵਿੰਡਸਰ ਦੇ ਵਿੱਚ ਵੀ ਬ੍ਰਾਂਚ ਹੈ. ਸੋ ਅੱਗੇ ਚੱਲਦੇ ਹਾਂ ਹੁਸਨੈਨ ਜੀ. ਇੱਕ ਤੁਹਾਨੂੰ ਤੁਸੀਂ ਤੁਹਾਡੀ ਤਿਆਰੀ ਹੈ ਤਾਂ ਆ ਜਾਓ ਫਿਰ, ਅਦਰਵਾਈਜ਼ ਮੈਂ ਕੋਈ ਇੱਕ ਹੋਰ ਗਾਣਾ ਨਹੀਂ ਤਾਂ ਸੁਣਾ ਦੇਣਾ. ਤੁਸੀਂ ਸੁਣਾਓਗੇ ਤਾਂ ਮੇਰਾ ਖਿਆਲ ਲਾਈਵ ਦਾ ਇਸ ਤੋਂ ਵਧੀਆ ਕੋਈ ਹੋ ਹੀ ਨਹੀਂ ਸਕਦਾ.
5: ਵੇਖੋ ਜੀ, ਮੈਂ ਤੁਹਾਨੂੰ ਅੱਜ ਦੱਸਣ ਲੱਗਾ, ਮੈਨੂੰ ਕਦੀ ਵੀ ਤੁਸੀਂ ਇਹ ਨਹੀਂ ਕਹਿਣਾ ਜੇ ਤੁਹਾਡੀ ਤਿਆਰੀ ਹੈ ਤੇ.
0: ਅੱਛਾ ਅੱਛਾ ਐਕਸਟਰਮ ਪੋਰੀ
5: ਮੈਨੂੰ ਜਦੋਂ ਵੀ ਬਸ ਤੁਸੀਂ ਹੁਕਮ ਦੇਣਾ ਜੀ ਸੁਨੈਣ ਸਾਹਿਬ ਆ ਜਾਓ
0: ਬਸ ਜਿੱਦਾਂ ਮੈਂ ਕੰਪਿਊਟਰ ਤੇ ਗਾਣਾ ਲਾਉਣ ਦਾ ਬਟਨ ਕਲਿੱਕ ਕਰਨਾ ਆਇਆ ਤੇ ਤੁਹਾਨੂੰ ਤੁਹਾਡਾ ਨਾਮ ਲੈਣਾ ਸੁਨੈਣ ਜੀ ਸ਼ੁਰੂ
5: ਜੀ
0: ਕਿਆ ਬਾਤ ਆ ਕਿਆ ਬਾਤ ਆ ਚਲੋ ਆਉਂਦੇ ਹੋ ਫਿਰ ਆਉਂਦੇ ਆਉਂਦੇ ਹੋ
5: ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ
0: ਵਾਹ ਵਾਹ ਵਾਹ ਵਾਹ ਨਵਾਂ ਰੰਗ ਹੈ ਜੀ

0: ਬਹੁਤ ਖੂਬਸੂਰਤ ਹੋ ਸੁਨੈਣ ਜੀ, ਨਵਾਂ ਹੀ ਰੰਗ ਤੁਸੀਂ ਕੋਈ ਨਾ ਕੋਈ ਪੇਸ਼ ਕਰ ਦਿੰਦੇ ਹੋ ਤੇ ਬਹੁਤ ਵਧੀਆ। ਮੈਨੂੰ ਵੀ ਲੱਗਦਾ ਸਾਡੇ ਸਰੋਤੇ ਵੀ ਪਸੰਦ ਕਰਦੇ ਨੇ, ਤੇ ਅਸੀਂ ਤੁਹਾਡੀ ਇਸ ਬਹੁਤ ਵਧੀਆ ਜਿਹੜੀ ਬਾਬਲੰਦ ਤੁਹਾਡੀ ਆਵਾਜ਼ ਔਰ ਜਿਹੜੀ ਖੂਬਸੂਰਤ ਸ਼ਾਇਰੀ ਹੈ ਉਹਦਾ ਆਨੰਦ ਅਸੀਂ ਮਾਣਦੇ ਰਹਿੰਦੇ ਹਾਂ ਤੇ ਸਾਡੇ ਸਰੋਤੇ ਵੀ ਮਾਣਦੇ ਨੇ, ਬਹੁਤ ਅੱਛਾ ਲੱਗਦਾ ਹੋਵੇਗਾ। ਸੋ ਹੁਸਨੈਣ ਜੀ ਬਾਰੇ, ਇਹਨਾਂ ਦੀ ਗਾਇਕੀ ਬਾਰੇ ਵੀ ਤੁਸੀਂ ਕੋਈ ਗੱਲ ਕਰਨੀ ਹੋਵੇ, ਇਹਨਾਂ ਨੂੰ ਸ਼ਾਬਾਸ਼ ਦੇਣੀ ਹੋਵੇ ਤਾਂ ਤੁਸੀਂ ਫੋਨ ਕਰ ਸਕਦੇ ਹੋ 647-367-5553। ਸਾਡੀ ਗੱਲਬਾਤ ਵੀ ਅੱਜ ਚੱਲ ਰਹੀ ਹੈ, ਬੜਾ ਵਧੀਆ ਵਿਸ਼ਾ ਅਸੀਂ ਅੱਜ ਲਿਆ ਸੀ, ਵਿਸ਼ਾ ਤੇ ਹੋਰ ਲੈਣਾ ਸੀ ਲੇਕਿਨ ਗੱਲ ਤੁਰਦੀ ਤੁਰਦੀ ਕਿਸੇ ਪਾਸੇ ਹੋਰ ਨੂੰ ਤੁਰ ਪੈਂਦੀ ਹੈ ਕਿ ਸਾਨੂੰ ਜਦੋਂ ਅਸੀਂ ਆਮ ਤੌਰ ਤੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਅਕਸਰ ਅਸੀਂ ਛੋਟੇ ਛੋਟੇ ਵਾਅਦੇ ਕਰ ਲੈਂਦੇ, ਕਈ ਵਾਰੀ ਅਸੀਂ ਪ੍ਰੋਮਿਸ ਕਰ ਲੈਂਦੇ ਹਾਂ ਕਿ ਲੇਕਿਨ ਉਹ ਅਸੀਂ ਫਿਰ ਭੁੱਲ ਜਾਂਦੇ ਹਾਂ
1: ਜੀ ਜੀ,
0: ਤੇ ਜਦੋਂ ਅਸੀਂ ਇੱਦਾਂ ਭੁੱਲ ਜਾਂਦੇ ਹਾਂ ਨਾ ਤੇ ਫਿਰ ਜਿਹਦੇ ਨਾਲ ਅਸੀਂ ਉਹ ਵਾਅਦਾ ਜਾਂ ਪ੍ਰੋਮਿਸ ਜਾਂ ਉਹ ਕਮਿਟਮੈਂਟ ਜਿਹੜੀ ਕੀਤੀ ਹੁੰਦੀ ਹੈ ਨਾ ਤੇ ਉਸ ਆਦਮੀ ਨੂੰ ਜਿਹੜੀ ਠੇਸ ਪਹੁੰਚਦੀ ਹੈ ਨਾ, ਜਿਹੜੀ ਹਰਟ ਪਹੁੰਚਦੀ, ਹਰਟ ਲੱਗਦੀ ਉਸ ਨੂੰ ਦਿਲ ਦੇ ਉੱਪਰ, ਚੋਟ ਲੱਗਦੀ ਹੈ, ਉਹ ਇਰਰਿਪੇਅਰਬਲ ਹੁੰਦੀ ਹੈ, ਉਹਦੀ ਮੁਰੰਮਤ ਕਰਨੀ ਬਹੁਤ ਮੁਸ਼ਕਲ ਹੋ ਜਾਂਦੀ
1: ਹੈ। ਤੁਹਾਨੂੰ ਅੱਜ ਇੱਕ ਗੱਲ ਸੁਣ ਕੇ ਖੁਸ਼ੀ ਹੋਵੇਗੀ ਕਿ ਮੇਰੀ ਸਾਰੀ ਜ਼ਿੰਦਗੀ ਦਾ ਇੱਕ ਵੀ ਐਸਾ ਪ੍ਰੋਗਰਾਮ ਨਹੀਂ ਕਿ ਮੈਂ ਕਮਿਟ ਕੀਤੀ ਹੋਵੇ ਤਾਂ ਮੈਂ ਪਹੁੰਚਿਆ ਨਾ ਹੋਵਾਂ।
0: ਬਿਲਕੁਲ ਬਿਲਕੁਲ, ਜਦੋਂ ਤੁਸੀਂ ਕਮਿਟ ਕਰਦੇ ਹੋ ਨਾ ਉਦੋਂ ਆਪਣਾ ਅੱਗੇ ਪਿੱਛੇ ਸਾਰਾ ਆਪਣੀਆਂ ਡਾਇਰੀਆਂ ਫਰੋਲ ਕੇ ਦੇਖ ਲਓ ਭਾਈ, ਮੈਂ ਆਲਰੇਡੀ ਕਿਸੇ ਦੇ ਨਾਲ ਕੋਈ,
1: ਮੈਨੂੰ ਇੰਨਾ ਯਾਦ ਹੈ ਕਿ ਇੱਕ ਦਫਾ ਮੇਰਾ ਇੱਕ ਪ੍ਰੋਗਰਾਮ ਸੀ ਪਾਕਿਸਤਾਨ ਦੇ ਜਿਹੜੇ ਸ਼ਹਿਰ ਫੈਸਲਾਬਾਦ ਚ, ਤੇ ਮੈਨੂੰ ਇੰਨਾ ਬੁਖਾਰ ਸੀ ਕਿ 103 ਤੇ ਸੀ
0: ਜੀ ਜੀ,
1: ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਮੈਨੂੰ ਬੁਖਾਰ ਹੈ, ਉਹ ਕਹਿਣ ਨਹੀਂ ਜੀ ਪੜਨ ਵਾਲੇ ਇੰਜ ਹੀ ਕਰਦੇ ਜੇ।
0: ਅੱਛਾ ਅੱਛਾ ਅੱਛਾ,
1: ਮੈਂ ਜੀ ਗੱਡੀ ਮੰਗਵਾਈ ਵਿੱਚ ਸਿਰਹਾਣਾ ਰੱਖਿਆ ਪਿੱਛੇ ਲੇਟ ਕੇ, ਮੈਂ ਉੱਤੇ ਰਜਾਈ ਲੈ ਲਈ।
0: ਕੀ ਬਾਤ ਹੈ,
1: ਤੇ ਮੈਂ ਜਨਾਬ ਮਾਇਕ ਉਹਨਾਂ ਨੂੰ ਕਿਹਾ ਹੁਣ ਮੈਨੂੰ ਵਿੱਚੇ ਹੀ ਫੜਾ ਦਿਓ, ਤੇ ਗੱਡੀ ਦੇ ਵਿੱਚ ਹੀ ਬੈਠ ਕੇ ਫਿਰ ਮੈਂ ਆਪਣੀ ਹਾਜ਼ਰੀ ਦੇ ਕੇ ਆ ਗਿਆ। ਇਹ ਵੀ ਮੌਕਾ ਆਇਆ ਸੀ।
0: ਬਿਲਕੁਲ ਬਿਲਕੁਲ, ਚਲੋ ਕੋਈ ਗੱਲ ਨਹੀਂ, ਪਰਮਾਤਮਾ ਕਰੇ ਇਦਾਂ ਦੀ ਨੌਬਤ ਨਾ ਹੀ ਆਵੇ ਗੱਡੀ ਵਿੱਚ ਬੈਠ ਕੇ ਤੁਹਾਨੂੰ ਪਰਫਾਰਮੈਂਸ ਕਰਨੀ ਪਵੇ। ਤੇ 647-367-5553 ਸਾਡੇ ਸਟੂਡੀਓ ਦਾ ਨੰਬਰ ਹੈ, ਤੇ ਸਾਡੇ ਭਾਈ ਟਾਈਮ ਰਹਿ ਗਏ ਆਖਰੀ 5 ਮਿੰਟ ਤੇ ਇੱਕ ਛੋਟਾ ਜਿਹਾ ਮੈਸੇਜ, ਤੇ ਫਿਰ ਅਸੀਂ ਤੁਹਾਨੂੰ ਇੱਕ ਗੀਤ ਵੀ ਸੁਣਾਵਾਂਗੇ। ਸਾਡੇ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਇੰਦਰ ਅਰੋੜਾ, ਜਿਨ੍ਹਾਂ ਦਾ ਬੜਾ ਲੰਬਾ ਤਜਰਬਾ ਹੈ ਰੀਅਲ ਅਸਟੇਟ ਦੀ ਦੁਨੀਆ ਦੇ ਵਿੱਚ, ਤੁਸੀਂ ਇਹਨਾਂ ਦੀ ਕੋਈ ਸੇਵਾ ਲੈਣੀ ਹੋਏ, ਕੋਈ ਤੁਹਾਨੂੰ ਚਾਹੀਦਾ ਹੋਏ, ਕੋਈ ਗੈਸ ਸਟੇਸ਼ਨ, ਕੋਈ ਗਰੋਸਰੀ ਸਟੋਰ, ਕੋਈ ਪੀਜ਼ਾ ਸਟੇਸ਼ਨ ਚਾਹੀਦਾ ਹੋਵੇ, ਕੋਈ ਪਲਾਜ਼ਾ ਚਾਹੀਦਾ ਹੋਵੇ ਜਾਂ ਆਫਿਸ ਚਾਹੀਦਾ ਹੋਵੇ ਬਿਜ਼ਨਸ ਦੇ ਲਈ, ਟਰੱਕ ਯਾਰਡ ਤੁਹਾਨੂੰ ਕੋਈ ਚਾਹੀਦਾ ਹੋਏ, ਤੇ ਤੁਸੀਂ ਫੋਨ ਕਰ ਸਕਦੇ ਹੋ 416-525-7400 416-525-7400। ਅੱਜ ਕੱਲ ਇਹਨਾਂ ਨੇ ਇੱਕ ਨਵੀਂ ਲਿਸਟਿੰਗ ਕੀਤੀ ਹੋਈ ਹੈ, 3100 ਪਲੱਸ ਸਕੁਅਰ ਫੁੱਟ ਦੇ ਵਿੱਚ ਇੱਕ ਮਕਾਨ ਹੈ, ਬੜਾ ਖੂਬਸੂਰਤ, ਕੁਈਨ ਐਂਡ ਗੋਰਵੇ ਇੰਟਰਸੈਕਸ਼ਨ ਦੇ ਉੱਪਰ ਬੇਸਮੈਂਟ ਕੰਪਲੀਟ ਬਣੀ ਹੋਈ ਹੈ, 1.3 ਮਿਲੀਅਨ ਦੇ ਆਸ ਪਾਸ ਹੈ ਤੁਹਾਡਾ ਮਕਾਨ ਹੋ ਸਕਦਾ। ਸੋ ਕਿਸੇ ਕਿਸਮ ਦੀ ਜਾਣਕਾਰੀ ਲਈ ਤੁਸੀਂ ਸੰਪਰਕ ਕਰੋ ਇੰਦਰ ਅਰੋੜਾ ਜੀ ਨਾਲ 416-525-7400 ਦੇ ਉੱਪਰ। ਘਰ ਨੂੰ ਰੰਗ ਰੋਗਨ ਕਰਵਾਉਣ ਦਾ ਕੋਈ ਪ੍ਰੋਗਰਾਮ ਤੁਹਾਡਾ ਹੈ ਤਾਂ ਗਿੱਲ ਪੇਂਟਿੰਗ ਨੂੰ ਯਾਦ ਰੱਖੋ 416-473-4458। ਤੁਸੀਂ ਆਪਣੇ ਘਰ ਨੂੰ, ਆਪਣੇ ਕਮਰਸ਼ੀਅਲ ਯੂਨਿਟ ਨੂੰ, ਡੈੱਕ ਨੂੰ, ਫੈਂਸ ਨੂੰ ਜਾਂ ਕਿਚਨ ਦੀ ਕੈਬਨਿਟ ਨੂੰ ਜਾਂ ਘਰ ਦੀ ਛੱਤ ਨੂੰ ਨਵੀਂ ਲੁੱਕ ਦੇਣਾ ਚਾਹੁੰਦੇ ਹੋ ਤਾਂ 416-473-4458 ਯਾਦ ਰੱਖੋ, ਗਿੱਲ ਪੇਂਟਿੰਗ। ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ। ਅਮਾਇਰਾ ਅਕੈਡਮੀ ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਬੀਬੀਆਂ ਭੈਣਾਂ ਨੇ, ਇਸ ਫੀਲਡ ਦੇ ਵਿੱਚ ਕੋਈ ਕੈਰੀਅਰ ਬਣਾਉਣਾ ਹੋਏ ਜਾਂ ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਏ, ਨੰਬਰ ਯਾਦ ਰੱਖੋ 905-399-1810-9059-6110। ਤੁਹਾਡੀ ਗੱਡੀ ਨੂੰ ਕੋਈ ਸਮੱਸਿਆ ਆ ਗਈ, ਕੋਈ ਲੱਤ ਬਾਂਹ ਮੋਢਾ ਗੋਡਾ ਕੋਈ ਪੀੜ ਹੈ ਗੱਡੀ ਨੂੰ, ਕਿਸੇ ਕਿਸਮ ਦੀ ਕਿਸੇ ਵੀ ਕੰਪਨੀ ਦੀ ਕੋਈ ਗੱਡੀ ਹੋ ਸਕਦੀ ਹੈ, ਕੋਈ ਵੀ ਕਿਸੇ ਕਿਸਮ ਦਾ ਰਿਪੇਅਰ ਦਾ ਕੰਮ ਹੈ, ਨਾਮ ਯਾਦ ਰੱਖੋ ਨੈਸ਼ਨਲ ਪੇਂਟਿੰਗ ਦੇ ਆਵਾਸ ਜੀ ਦਾ। ਫੋਨ ਨੰਬਰ 909-450-3300-909-450-3300-9 ਕੈਨੇਡੀ ਰੋਡ ਸਾਊਥ ਦੇ ਉੱਪਰ ਇਹਨਾਂ ਦੀ ਵਰਕਸ਼ਾਪ ਹੈ। ਬਹੁਤ ਵਧੀਆ ਸਟਾਫ ਹੈ, ਬਹੁਤ ਜ਼ਿਆਦਾ ਸਟਾਫ ਹੈ, ਬਹੁਤ ਖੁੱਲੀ ਡੁੱਲੀ ਵਰਕਸ਼ਾਪ ਹੈ ਤੇ ਤੁਹਾਡਾ ਕੰਮ ਬਹੁਤ ਤਸੱਲੀ ਬਖਸ਼ ਤਰੀਕੇ ਦੇ ਨਾਲ ਕਰਨਗੇ। ਨੈਸ਼ਨਲ ਆਟੋ ਸਰਵਿਸ ਦਾ ਨੰਬਰ ਯਾਦ ਰੱਖੋ 905-450-3300। ਸੋ ਦੋਸਤੋ ਟਾਈਮ ਰਹਿ ਗਿਆ ਸਾਡੇ ਕੋਲ 2 ਮਿੰਟ ਬਾਕੀ, ਤੁਸੀਂ ਸਾਡੇ ਰੇਡੀਓ ਪ੍ਰੋਗਰਾਮ ਦੇ ਨਾਲ ਜੁੜਦੇ ਹੋ ਬਹੁਤ ਅੱਛਾ ਲੱਗਦਾ ਹੈ, ਫੀਡਬੈਕ ਵੀ ਦਿੰਦੇ ਹੋ ਉਸ ਤੋਂ ਵੀ ਅੱਛਾ ਲੱਗਦਾ ਹੈ, ਫੋਨ ਕਰਦੇ ਹੋ ਸਾਡਾ ਜੋ ਅਸੀਂ ਗੱਲਬਾਤ ਡਿਸਕਸ ਕਰਦੇ ਹਾਂ ਤੁਸੀਂ ਉਹਦੇ ਵਿੱਚ ਪਾਰਟੀਸਪੇਟ ਕਰਦੇ ਹੋ, ਆਪਣੇ ਆਪਣੇ ਵੱਲੋਂ ਹਾਜ਼ਰੀ ਲਵਾਉਂਦੇ ਹੋ, ਹੋਰ ਅੱਛਾ ਲੱਗਦਾ ਹੈ। ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕੁਛ ਕਹੀਏ, ਜਦੋਂ ਸੁਣਦੇ ਹਾਂ, ਜਦੋਂ ਕਹਿੰਦੇ ਹਾਂ, ਜਦੋਂ ਦੂਸਰੀਆਂ ਗੱਲਾਂ ਸੁਣਦੇ ਹਾਂ, ਅਸੀਂ ਕੁਝ ਕਹਿੰਦੇ ਹਾਂ, ਉਹਨਾਂ ਗੱਲਾਂ ਦੇ ਵਿੱਚੋਂ ਬੜੀਆਂ ਬੜੀਆਂ ਖੂਬਸੂਰਤ ਗੱਲਾਂ ਕਈ ਵਾਰ ਜ਼ਿੰਦਗੀ ਨੂੰ ਲੈਸਨ ਦੇਣ ਵਾਲੀਆਂ ਸਾਨੂੰ ਵੀ ਸਿੱਖਣ ਨੂੰ ਮਿਲਦੀਆਂ। ਆਦਮੀ ਸਾਰੀ ਉਮਰ ਸਿੱਖਦਾ ਹੀ ਸਿੱਖਦਾ ਰਹਿੰਦਾ। ਅਗਰ ਤੁਹਾਨੂੰ ਲੱਗਦਾ ਹੋਵੇ ਸਾਡੇ ਪ੍ਰੋਗਰਾਮ ਦੇ ਰਾਹੀਂ ਤੁਹਾਡੇ ਕਿਸੇ ਕਾਰੋਬਾਰ ਦੀ, ਤੁਹਾਡੇ ਕਿਸੇ ਬਿਜ਼ਨਸ ਦੀ, ਤੁਹਾਡੇ ਕਿਸੇ ਸਕਿੱਲ ਦੀ, ਤੁਹਾਡੀ ਕਿਸੇ ਹੁਨਰ ਦੀ ਪ੍ਰਮੋਸ਼ਨ ਵਾਸਤੇ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ ਤਾਂ ਤੁਸੀਂ ਜ਼ਰੂਰ ਸਾਡੇ ਨਾਲ ਸੰਪਰਕ ਕਰੋ। 647-3353 ਸਾਡੇ ਸਟੂਡੀਓ ਦਾ ਨੰਬਰ ਹੈ। 437-243-3091 437-243-3091 ਮੇਰਾ ਪਰਸਨਲ ਨੰਬਰ ਹੈ। ਅਤੇ ਹੁਣ ਮਿਲਾਂਗੇ ਕੱਲ੍ਹ ਨੂੰ ਬੁੱਧਵਾਰ, ਬੁੱਧ ਕਮ ਸੁੱਧ, ਵਧੀਆ ਜਿਹਾ ਕੋਈ ਵਿਸ਼ਾ ਲੈ ਕੇ ਆਵਾਂਗੇ, ਗੱਲਬਾਤ ਕਰਾਂਗੇ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ ਰਹੋ।

0: 530. CHLO AM. Serving Brampton, Mississauga, Toronto, the GTA, and the world at am530.ca.
1: ਪੰਜਾਬੀ ਲਹਿਰਾਂ
2: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: Get ready! GTA.

0: Brampton and the Toronto Star.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
1: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improvement ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਵੀਡੀਓ ਤੇ ਲੋ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੜਵਾਇਆ, ਤੁਹਾਡਾ ਵੀ ਡਿਪੋਜ਼ਿਟ ਮੜਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987 6477161987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-7161987 ਨੰਬਰ ਹੈ।

ਪੰਜਾਬੀ ਰਿੰਦ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਨੇ ਸਭ ਦੇ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਤੁਹਾਡੇ ਨਾਲ ਪ੍ਰੋਗਰਾਮ ਪੰਜਾਬੀ ਦਾ ਕਿ ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ? ਬੱਲੇ ਬੱਲੇ ਚੜ੍ਹਦੀ ਕਲਾ ਇੰਜੋਏ ਕਰ ਰਹੇ ਹੋ ਆਪਣੀ ਇਸ ਖੂਬਸੂਰਤ ਕਮਾਲ ਦੀ ਸ਼ਾਮ ਨੂੰ? ਅਸੀਂ ਜੁੜ ਚੁੱਕੇ ਹਾਂ ਤੇ ਸ਼ਾਮ ਨੂੰ ਹੋਰ ਵੀ ਕਮਾਲ ਦੀ ਬਣਾਉਣੇ ਆ ਤੇ ਲੈਟਸ ਹੈਵ ਅ ਗੁੱਡ ਟਾਈਮ, ਇੰਜੋਏ ਕਰਦੇ ਹਾਂ ਤੇ ਆ ਸੋਹਣੇ ਆ ਵੀ ਜੱਗ ਜਿਉਂਦਿਆਂ ਦੇ ਮੇਲੇ, ਜ਼ਿੰਦਗੀ ਤੋਂ ਲੰਮੇ ਤੇਰੇ ਝਗੜੇ।

ਫੋਨ ਨੰਬਰ ਹੈ ਆਪਣਾ 905-673-3337 9056733377 9056733777 ਤੇ ਗੀਤ ਸੰਗੀਤ ਤੁਹਾਡੇ ਲਈ ਅਸੀਂ ਲਾ ਹੀ ਦੇਣਾ, ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ, ਗੱਲਾਂ ਬਾਤਾਂ ਹਰ ਰੋਜ਼ ਦੇ ਵਾਂਗ ਬਹੁਤ ਸਾਰੀਆਂ ਤੁਹਾਡੇ ਨਾਲ ਕਰਾਂਗੇ ਤੇ ਬਸ ਤੁਸੀਂ ਜੁੜ ਚੁੱਕੇ ਹੋ ਅਸੀਂ ਤੁਹਾਡੇ ਨਾਲ ਤੇ ਹੁਣ ਗੱਡੀਆਂ ਨੂੰ ਕਰ ਲਓ ਥੋੜੇ ਜਿਹਾ ਸਲੋ ਤੇ ਸਲੋਲੀ ਸਲੋਲੀ ਜਿੱਥੇ ਜਾਣਾ ਜਾਓ ਅਸੀਂ ਪੂਰੀ ਐਂ ਤੁਹਾਡੀ ਇੱਕ ਇੰਟਰਟੇਨਮੈਂਟ ਕਰਾਂਗੇ। ਬੜੇ ਲੋਕ ਕਹਿੰਦੇ ਨਵੀਂ ਯਾਰ ਕੰਮ ਛੱਡਿਆ ਪਰ ਹੁਣ ਕੰਮ ਦੀ ਦੂਜੀ ਸ਼ਿਫਟ ਤੁਹਾਡੇ ਨਾਲ ਸ਼ੁਰੂ ਕਰ ਲਈ। ਚਲੋ ਇਹੀ ਯਾਰ ਤਾਂ ਗੱਲਾਂ ਨੇ, ਜਦੋਂ ਤੁਹਾਨੂੰ ਇਹ ਪਤਾ ਕਿ ਅਗਲੇ 3 ਘੰਟੇ ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਟੈਨਸ਼ਨ ਹੀ ਨਹੀਂ ਯਾਰ ਕਿ ਕੰਮ ਕੁੰਮ ਸਾਨੂੰ ਕਰਨਾ ਪਵੇ ਭਾਵੇਂ ਹੋਰ ਓਵਰ ਟਾਈਮ ਲਾਉਣਾ ਪਵੇ, ਨੋ ਪ੍ਰੋਬਲਮ, ਹੁਣ ਇੰਜੋਏ ਕਰਾਂਗੇ। ਸੋ ਵੰਸ ਅਗੇਨ ਸਟੂਡੀਓ ਦਾ ਨੰਬਰ ਇੱਕੋ ਇੱਕ ਆਪਣਾ ਰਹਿੰਦਾ 9056733 9056733 9056733 9056733 ਗਰਮੀ ਹੈ, ਵਧੀਆ ਯਾਰ ਸੋਹਣਾ ਮੌਸਮ ਹੈ, ਹਲਕੀ ਫੁਲਕੀ ਹਿਊਮਿਡਿਟੀ ਵੀ ਜ਼ਰੂਰ ਮੈਂ ਨਹੀਂ ਕਹੂੰਗਾ ਲੋੜ ਤੋਂ ਵੱਧ ਪਰ ਮਹਿਸੂਸ ਹੋ ਰਹੀ ਹੈ। ਕਹਿੰਦੇ ਹੁੰਦੇ ਆ ਇੰਗਲਿਸ਼ ਦੇ ਵਿੱਚ ਵੀ ਮੱਗੀ ਜਿਹਾ ਮੌਸਮ ਹੋਇਆ ਹੋਇਆ, ਹੁਣ ਪੰਜਾਬੀ 'ਚ ਪਤਾ ਨਹੀਂ ਕੀ ਕਹਿੰਦੇ ਆ ਬਟ ਫੀਲਸ ਲਾਈਕ 31 ਅਤੇ ਸੋਹਣਾ ਦਿਨ ਹੈ ਵੈਸੇ, ਬਾਹਰ ਨਿਕਲੋ ਵਾਕ ਵੂਕ ਲੈ ਜਾਓ, ਵਧੀਆ ਯਾਰ। ਦੇਖੋ ਅੱਜ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ, ਕਹਿੰਦੇ ਨਵੀਂ ਬਸ ਸਮਰ ਡਨ ਹੈ, ਜਿੰਨੇ ਫੁੱਲ ਬੂਟੇ ਲਾ ਲਏ ਠੀਕ ਹੈ ਹੁਣ ਅਗਲੇ ਸਾਲ ਤੱਕ। ਮੈਂ ਕਿਹਾ ਐਂ ਨਾ ਕਰਿਆ ਕਰੀ ਯਾਰ, ਮਹੀਨਾ ਪੂਰਾ ਪਿਆ ਆਪਣੇ ਕੋਲ, ਪਹਿਲਾਂ ਹੀ ਤੁਸੀਂ ਸਮਰ ਨੂੰ ਡਨ ਕਰੀ ਜਾਂਦੇ ਹੋ। ਕਈ ਲੋਕ ਨਾ ਥੋੜ੍ਹੇ ਜਿਹਾ ਅਪਸੈਟ ਜ਼ਿਆਦਾ ਛੇਤੀ ਹੋ ਜਾਂਦੇ ਵੀ ਯਾਰ ਹੁਣ ਠੰਡਾ ਮੌਸਮ ਆਉਣਾ, ਹੁਣ ਯੂ ਨੋ ਸਮਰ ਖਤਮ ਹੈ, ਖਤਮ ਖਤਮ ਕੁਛ ਨਹੀਂ, ਮਹੀਨਾ ਬਹੁਤ ਚਿਰ ਹੁੰਦਾ, ਮਹੀਨੇ 'ਚ ਤੁਸੀਂ ਖੁੱਲ੍ਹ ਕੇ ਇੰਜੋਏ ਕਰੋ, ਜਿੱਥੇ ਜਾਣਾ ਜਾਓ, ਟੋਰੋਂਟੋ ਘੁੰਮੋ ਫਿਰੋ, ਆਪਣੇ ਹੋਰ ਕਿਤੇ ਤੁਸੀਂ ਮਸਕੋਕਾ ਜਾਣਾ ਉੱਥੇ ਜਾਓ, ਹਾਰਬਰ ਫਰੰਟ ਜਾਣਾ ਉੱਥੇ ਜਾਓ, ਜਿੱਥੇ ਜਾਣਾ ਜਾਓ, ਐਂਡ ਇਹ ਅਖੀਰਲਾ ਮੰਥ ਪੂਰਾ ਮੈਮੋਰੇਬਲ ਬਣਾਓ ਆਪਣੇ ਫੈਮਿਲੀ ਅਤੇ ਫਰੈਂਡਸ ਦੇ ਨਾਲ। ਸੋ ਇੱਕ ਮੈਂ ਤੁਹਾਨੂੰ ਨੰਬਰ ਦੇ ਦੇਵਾਂ, ਬੜੀ ਵਧੀਆ ਇੱਕ ਨਾ ਯੂਨਿਟ ਲੀਜ਼ ਦੇ ਲਈ ਅਵੇਲੇਬਲ ਹੈ। ਜੇ ਕਿਸੇ ਨੇ ਵੀ ਆਪਣਾ ਖੁਦ ਦਾ ਕੰਮ ਸ਼ੁਰੂ ਕਰਨਾ, ਤੁਸੀਂ ਕੋਈ ਹੇਅਰ ਸਲੋਨ ਖੋਲ੍ਹਣਾ, ਕੋਈ ਤੁਸੀਂ ਨੇਲ ਸਲੋਨ ਖੋਲ੍ਹਣਾ, ਕੋਈ ਸੈੱਲਫੋਨ ਸਟੋਰ ਖੋਲ੍ਹਣਾ, ਕਿਸੇ ਵੀ ਕਿਸਮ ਦਾ ਦਫ਼ਤਰ ਖੋਲ੍ਹਣਾ, ਤਾਂ ਮਿਸਿਸਾਗਾ ਦੇ ਵਿੱਚ ਬ੍ਰਿਟਾਨੀਆ ਅਤੇ ਏਰਨ ਮਿਲਸ, ਬ੍ਰਿਟਾਨੀਆ ਅਤੇ ਏਰਨ ਮਿਲਸ ਦੇ ਕੋਰਨਰ 'ਤੇ ਇੱਕ 750 ਸਕੁਏਅਰ ਫੁੱਟ ਦਾ ਯੂਨਿਟ ਅਵੇਲੇਬਲ ਹੈ ਫੋਰ ਰੈਂਟ। ਸੋ ਤੁਸੀਂ ਨੰਬਰ ਇੱਕ ਨੋਟ ਕਰ ਲਓ, ਵਧੀਆ ਇੱਕ ਸੋਹਣੀ ਯੂਨਿਟ ਤੁਸੀਂ ਰੈਂਟ ਕਰੋ, ਆਪਣਾ ਕੰਮ ਦੱਬ ਕੇ ਉੱਥੋਂ ਕਰੋ, ਬ੍ਰਿਟਾਨੀਆ ਐਂਡ ਏਰੀਅਨ ਮਿਲਸ, ਬਹੁਤ ਪ੍ਰਾਈਮ, ਬੜੀ ਬਿਜ਼ੀ ਲੋਕੇਸ਼ਨ, ਬੜਾ ਅੱਛਾ ਪਲਾਜ਼ਾ। ਅਤੇ ਨੰਬਰ ਤੁਹਾਨੂੰ ਅਸੀਂ ਇੱਕ ਵਾਰ ਫਿਰ ਤੋਂ ਦੇ ਦਿੰਦੇ ਹਾਂ, ਤੁਸੀਂ ਯਾਦ ਰੱਖੋ, ਪਰਮਜੀਤ ਭਾਅ ਜੀ ਨਾਲ ਤੁਸੀਂ ਗੱਲਬਾਤ ਕਰੋ, 416-993-1564 'ਤੇ ਕਾਲ ਕਰੋ ਅਤੇ ਬੜੀ ਵਧੀਆ ਇੱਕ 750 ਸਕੁਏਅਰ ਫੁੱਟ ਦੀ ਖੁੱਲ੍ਹੀ ਡੁੱਲੀ ਯੂਨਿਟ, ਦਫ਼ਤਰ ਖੋਲ੍ਹ ਲਓ, ਕੋਈ ਸੈੱਲਫੋਨ ਸਟੋਰ ਖੋਲ੍ਹ ਲਓ, ਕੋਈ ਹੋਰ ਸਟੋਰ ਖੋਲ੍ਹ ਲਓ, ਕੋਈ ਆਪਣਾ ਹੇਅਰ ਸਲੋਨ, ਨੇਲ ਸਲੋਨ, ਸਪਾ ਕੋਈ ਕਰਨਾ ਉੱਥੇ ਕੰਮ, ਉੱਥੇ ਕਰ ਲਓ ਅਤੇ ਕਾਲ ਕਰੋ 416-993-1564। ਸੋ ਕੀ ਸੁਣਾਈਏ ਤੁਹਾਨੂੰ ਅੱਜ, ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੀ ਹੈ, ਤੁਹਾਡੇ ਦਿਲਾਂ 'ਤੇ ਸਾਡਾ ਯਾਰ ਨੰਬਰ ਲਿਖਿਆ ਹੁੰਦਾ, ਬਟ ਜੇ ਕਿਸੇ ਨੂੰ ਨਹੀਂ ਚੇਤੇ ਤਾਂ 905-673-3337 9056733 3337 9056733 3337 905-673-3337 ਫੋਨ ਨੰਬਰ ਹੈ ਆਪਣਾ।

0: ਦੀ ਤਾਂ ਹੂਜਾ ਸਾਹਿਬ ਦਾ ਹੈ ਲੈਜੈਂਡ, ਤਾਂ ਫਿਰ ਲੈਜੈਂਡ ਹੀ ਨੇ। ਹੂਜਾ ਸਾਹਿਬ ਦਾ ਮਿਊਜ਼ਿਕ ਤੁਸੀਂ ਕੋਈ ਵੀ ਸੁਣ ਲਓ ਨਾ, ਤਾਂ ਤੁਹਾਨੂੰ ਪਤਾ ਕਿ ਯਾਰ ਵਾਕਈ ਕਮਾਲ ਹੀ ਹੈ। ਐਂਡ ਮਿਊਜ਼ਿਕ ਹੂਜਾ ਸਾਹਿਬ ਦਾ ਐਸਾ ਹੁੰਦਾ ਸੀਗਾ ਕਿ ਉਹ ਮਿਊਜ਼ਿਕ ਭਾਵੇਂ ਸੁਣੀ, ਚਲੋ ਕਈ ਵਾਰ ਨਾ ਬੰਦਾ ਕਹਿੰਦਾ ਬਸ ਮਿਊਜ਼ਿਕ ਹੀ ਚੱਲੀ ਜਾਵੇ, ਮਿਊਜ਼ਿਕ ਹੀ ਚੱਲੀ ਜਾਵੇ। ਆਪਾਂ ਕਿੰਨੇ ਗਾਣੇ ਲਾਉਂਦੇ ਹਾਂ ਜਗ ਜਿਉਂਦਿਆਂ ਦੇ ਮੇਲੇ ਦਾ, ਕਿਆ ਮਿਊਜ਼ਿਕ ਹੈ ਨੱਚੀ ਜੋ ਸਾਡੇ ਨਾਲ ਦਾ, ਕਿਆ ਮਿਊਜ਼ਿਕ ਹੈ। ਮੈਂ ਦੋ ਚਾਰ ਵਾਰ ਜ਼ਿਕਰ ਕੀਤਾ, ਮੈਂ ਤੇਰਾ ਨੂੰ ਮਾਰ ਗਿਆ ਨਹੀਂ ਤੇਰਾ ਨਖਰਾ। ਸੋ ਉਹਨਾਂ ਸਮੇਂ ਦੇ ਵਿੱਚ ਮਿਊਜ਼ਿਕ ਦੇ ਉੱਤੇ ਨਾ ਬੜਾ ਇੱਕ ਫੋਕਸ ਜ਼ਰੂਰ ਕੀਤਾ ਜਾਂਦਾ ਸੀ, ਅਤੇ ਵਾਹ ਅਮੇਜ਼ਿੰਗ। ਸੋ 905-673-3337 ਆਪਣਾ ਨੰਬਰ ਹੈ, 9056733337 ਤੁਸੀਂ ਕੀ ਸੁਣਨ ਦੇ ਮੂਡ ਦੇ ਵਿੱਚੋਂ ਸਾਡੇ ਨਾਲ ਸ਼ੇਅਰ ਕਰੋ, ਤੁਹਾਡੇ ਲਈ ਲਾਉਂਦੇ ਹਾਂ ਜੋ ਵੀ ਤੁਸੀਂ ਕਹੋਗੇ। ਅਤੇ ਸਟੂਡੀਓ ਦਾ ਨੰਬਰ 9056733337। ਸੋ ਬੜੀਆਂ ਰਿਕੁਐਸਟਾਂ ਤੁਹਾਡੀਆਂ ਆਉਂਦੀਆਂ ਰਹਿੰਦੀਆਂ ਇੰਸਟਾਗ੍ਰਾਮ 'ਤੇ, ਜਦੋਂ ਪ੍ਰੋਗਰਾਮ ਸ਼ੁਰੂ ਕਰੀਦਾ ਤਾਂ ਠਾ ਠਾ ਕਰਕੇ ਸਾਡੇ ਕੋਲ ਇੱਕ ਸੱਜਣ ਮਿੱਤਰ ਮੈਸੇਜ ਭੇਜ ਦਿੰਦੇ ਆ, ਨਵੀਂ ਆਹ ਵੀ ਲਾ ਦਿਓ, ਨਵੀਂ ਉਹ ਵੀ ਲਾ ਦਿਓ। ਅਤੇ ਕੱਲ੍ਹ ਵੀ ਤੁਹਾਡੀਆਂ ਕੁਝ ਇੱਕ ਰਿਕੁਐਸਟਾਂ ਲੱਗੀ, ਅੱਜ ਵੀ ਹੁਣ ਲਾ ਦਿੰਦੇ ਹਾਂ, ਤੁਸੀਂ ਟੈਨਸ਼ਨ ਨਹੀਂ ਲੈਣੀ। ਜਿਵੇਂ ਤੁਸੀਂ ਕਹੋਗੇ, ਸਾਡਾ ਤਾਂ ਦੇਖੋ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਂਦਾ, ਜਿਵੇਂ ਤੁਸੀਂ ਕਹਿਣਾ ਉਵੇਂ ਅਸੀਂ ਚੱਲਣਾ, ਠੀਕ ਹੈ। ਸੋ ਆਲਵੇਸ ਐਨੀ ਟਾਈਮ ਕਾਲ ਕਰ ਸਕਦੇ ਹੋ, ਜਾਂ ਤੁਹਾਡਾ ਕਾਲ ਕਰਨ ਨੂੰ ਨਹੀਂ ਜੀ ਕਰਦਾ ਤਾਂ ਸਾਡਾ ਇੰਸਟਾਗ੍ਰਾਮ ਪੇਜ ਹੈ ਪੰਜਾਬੀ ਲਹਿਰਾਂ, PUNJABILEHRAN, ਇੰਸਟਾਗ੍ਰਾਮ ਪੰਜਾਬੀ ਲਹਿਰਾਂ, G2587। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕਿਵੇਂ ਹੋ?
1: ਬਹੁਤ ਵਧੀਆ ਪ੍ਰੋਗਰਾਮ ਹੈ, ਮੈਂ ਸੁਣ ਲੱਗੇ, ਮੈਂ ਤਾਂ ਹੋਰ ਪਾਸੇ ਲਈ ਫਿਰ ਆਉਂਦਾ ਜੀ।
0: ਨਹੀਂ ਨਹੀਂ ਚਲੋ ਸਾਰੇ

0: ਦਿੰਦੇ ਹਾਂ 9786 ਹੈਲੋ
1: ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਵੀਰੇ ਕਿੱਦਾਂ
1: ਠੀਕ ਹੈ ਜੀ ਦੱਸੋ
0: ਬਹੁਤ ਵਧੀਆ ਬਹੁਤ ਵਧੀਆ ਕੀ ਬਣਿਆ
1: ਬਸ ਕੰਮ ਤੋਂ ਫ੍ਰੀ ਹੋਏ ਸੀ ਤੁਹਾਡਾ ਪ੍ਰੋਗਰਾਮ ਅਟੈਂਡ ਕੀਤਾ ਸੀ
0: ਉਹ ਵਾਹ ਵੀ ਵਾਹ ਕੀ ਬਾਤ ਹੈ ਛਾਗੇ ਫਿਰ ਤਾਂ
1: ਤੇ ਭਾਜੀ ਇੱਕ ਨਿੱਕੀ ਰਿਕੁਐਸਟ ਹੈ ਜਿਹੜਾ ਹੁਣ ਆਪਣਾ ਸੌਂਗ ਚੱਲ ਰਿਹਾ ਸੀਗਾ
0: ਹਾਂ
1: ਸੋਹਣਿਆਂ ਦੇ ਜੱਗ ਜਿਉਂਦਿਆਂ ਦੇ ਮੇਲੇ
0: ਜੀ ਜੀ
1: ਇਹੀ ਲਾ ਦਿਓ ਪਲੀਜ਼
0: ਇਹੀ ਲਾਈਏ
1: ਹਾਂਜੀ
0: ਹੋਰ ਨਹੀਂ ਕੋਈ ਸੁਣਨ ਦੇ ਮੂਡ ਚ ਅੱਜ ਪੁਰਾਣੇ ਨੀ ਹੁੰਦੇ ਗਾਣੇ ਕਿ ਨਹੀਂ ਲਾ ਦਿੰਦੇ ਆਪ ਹੀ
1: ਸਟੋਰੀ ਸੁਣਾਈ ਸੀਗੀ ਜਦੋਂ ਇਹ ਵਾਪਸ ਗਏ ਸੀ ਕੈਨੇਡਾ ਤੋਂ ਇੰਡੀਆ
0: ਹਾਂਜੀ
1: ਉਹ ਸਟੋਰੀ ਸੁਣ ਕੇ ਮੈਨੂੰ ਬਹੁਤ ਹੁੰਦਾ ਵਾ ਕਿ ਇਹਨਾਂ ਨੇ ਜਿਵੇਂ ਸੁਣਾਈ ਸੀਗੀ ਜਿਹੜੇ ਇਹਨਾਂ ਦੇ ਮਦਰ ਸੀਗੇ ਅੰਬੋ ਮਦਰ ਜੇ ਉਹ ਮੈਨੂੰ ਬਹੁਤ ਮਤਲਬ ਸਟੋਰੀ ਸੋਹਣੀ ਲੱਗਦੀ ਤਾਂ ਗਾਣਾ ਉੱਥੇ ਹੀ ਬਣਿਆ ਸੀਗਾ ਮੈਂ ਕਹਿੰਦਾ ਪਲੀਜ਼ ਸਹੀ ਕੀ ਉਹਨਾਂ ਨੂੰ
0: ਲਾ ਦਿੰਦੇ ਵੀਰੇ ਨੋ ਪ੍ਰੋਬਲਮ ਥੈਂਕ ਯੂ ਸੋ ਮਚ ਬਹੁਤ ਸ਼ੁਕਰੀਆ ਤੁਹਾਡਾ ਤੇ ਹਰਭਜਨ ਮਾਨ ਸਾਹਿਬ ਲੈਜੈਂਡਾਂ ਦੇ ਲੈਜੈਂਡ ਨੇ ਤੇ ਹੁਣੇ ਹਰਭਜਨ ਮਾਨ ਜੀ ਦਾ ਯੂਰਪ ਟੂਰ ਹੋਇਆ ਬੜਾ ਸਕਸੈਸਫੁਲ ਬੜੇ ਵੱਖਰੇ ਵੱਖਰੇ ਸ਼ਹਿਰਾਂ ਜਿੱਥੇ ਮੈਂ ਸੋਚਿਆ ਨਹੀਂ ਸੀ ਕਿ ਪੰਜਾਬੀ ਹੈਗੇ ਵੈਸੇ ਪੰਜਾਬੀ ਥਾਂ ਥਾਂ ਤੇ ਤੁਹਾਨੂੰ ਮਿਲ ਜਾਂਦੇ ਆ ਹਾਸਲੀ ਗੱਲ ਨਹੀਂ ਕਹਿੰਦੇ ਹੁੰਦੇ ਕਿ ਆਲੂ ਤੇ ਪੰਜਾਬੀ ਤੁਹਾਨੂੰ ਹਰ ਥਾਂ ਮਿਲ ਜਾਣਗੇ ਮੈਂ ਬੜਾ ਹੈਰਾਨ ਹੋਇਆ ਯਾਰ ਮੈਂ ਯੂਰਪ ਘੁੰਮਿਆ ਜਦੋਂ ਮੈਂ ਆਪਣੇ ਕਿਸੇ ਵੀ ਯੂਰਪ ਦੇ ਕੰਟਰੀ 'ਚ ਗਿਆ ਪੰਜਾਬੀ ਮਿਲੇ ਜ਼ਰੂਰ ਬੜੇ ਚਾਵਾਂ ਨਾਲ ਮਿਲੇ ਬਾਰਸਲੋਨਾ ਤਾਂ ਚਲੋ ਬਹੁਤ ਸਾਰੇ ਨੇ ਪੈਰਿਸ ਵੀ ਬੜੇ ਮਿਲੇ ਆਪਣੇ ਗ੍ਰੀਸ ਵੀ ਬੜੇ ਮਿਲੇ ਫਰਾਂਸ ਦੇ ਹੋਰ ਕੁਝ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਮਿਲੇ ਤੇ ਉਹਨਾਂ ਨੂੰ ਵੀ ਚਾਅ ਚੜ੍ਹ ਦਿੰਦਾ ਵੀ ਜਦੋਂ ਕੋਈ ਪੰਜਾਬੀ ਬੰਦਾ ਮਿਲਦਾ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਕਾਲ ਕਰੋ ਜੀ ਟੀ ਏ ਕ੍ਰੈਡਿਟ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਕਿਸੇ ਦੇ ਸਿਰ ਕਰਜ਼ਾ ਚੜ੍ਹ ਗਿਆ ਕਰਜ਼ਾ ਜ਼ਿਆਦੇ ਹੈ ਟੈਨਸ਼ਨ 'ਚੋਂ ਟੈਨਸ਼ਨ ਲੈਣੀ ਛੱਡੋ ਜੀ ਟੀ ਏ ਕ੍ਰੈਡਿਟ ਰੇਖਾ ਅਤੇ ਨਦੀਮ ਜੀ ਨੂੰ ਇੱਕ ਵਾਰ ਫੋਨ ਕਰ ਲਓ ਤੁਹਾਡੇ ਲਈ ਹਾਜ਼ਰ ਨੇ ਐਂਡ ਪਿਛਲੇ ਤਕਰੀਬਨ 25 ਸਾਲਾਂ ਤੋਂ ਕਰਜ਼ਾ ਮਾਫ਼ ਕਰਵਾ ਰਹੇ ਨੇ ਨੰਬਰ ਹੈ 416-650-1100 ਦੇ ਉੱਤੇ ਕਾਲ ਕਰੋ ਐਂਡ ਤੁਹਾਡੇ ਲਈ ਅਵੇਲੇਬਲ ਜੀ ਟੀ ਏ ਕ੍ਰੈਡਿਟ ਦੇ ਰੇਖਾ ਤੇ ਨਦੀਮ ਜੀ 2825 ਹੈਲੋ
2: ਹੈਲੋ ਨਵੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ
2: ਹਾਂਜੀ ਠੀਕ ਹੈ ਗੁੱਡ ਈਵਨਿੰਗ
0: ਗੁੱਡ ਈਵਨਿੰਗ ਓ ਬੱਲੇ ਗੁੱਡ ਈਵਨਿੰਗ ਤੁਹਾਨੂੰ ਦੇਖੋ ਜਦੋਂ ਕਹੀਦਾ ਗੁੱਡ ਈਵਨਿੰਗ ਤੁਸੀਂ ਹੁੰਦੇ ਹੋ ਨਾ ਪੂਰਾ ਬੂਸਟ ਕਿ ਨਹੀਂ
2: ਬਿਲਕੁਲ ਇਹ ਤਾਂ ਕਿਉਂਕਿ ਹੁਣ ਜਦੋਂ ਪਤਾ ਨੀ ਨੇਚਰ ਹੁੰਦਾ ਬੰਦੇ ਦਾ ਜਦੋਂ ਇਹ ਆਪਾਂ ਕਹਿ ਦਿੰਦੇ ਹਾਂ ਵੀ ਸ਼ਾਮ ਡਾਰਕ ਹੋ ਗਈ ਆ ਦਿਨ ਛੋਟੇ ਸ਼ੁਰੂ ਹੋ ਗਏ ਬਟ ਮੈਨੂੰ ਓਦਾਂ ਵਧੀਆ ਲੱਗਦਾ ਹੁੰਦਾ ਜਿੱਦਾਂ ਹੁਣ ਸਤੰਬਰ ਦਾ ਮਹੀਨਾ ਦਿਨ ਕਾਫੀ ਛੋਟੇ ਹੋ ਜਾਂਦੇ ਆ ਹਨਾ
0: ਅੱਛਾ ਤੁਹਾਨੂੰ ਵਧੀਆ ਲੱਗਦਾ
2: ਮੈਨੂੰ
0: ਵਧੀਆ ਲੱਗਦਾ ਹੁੰਦਾ ਸ਼ਾਮ ਨੂੰ 6:30 ਵਜੇ
2: ਨੇਰਾ ਸ਼ੁਰੂ ਹੋ ਗਿਆ ਆਪਣੇ ਜਦੋਂ ਕੋਰੋਨਾ ਹੋਇਆ ਸੀਗਾ ਹਨਾ ਤੇ ਮੈਂ ਆਪਣੇ 2-3 ਮਾਸਕ ਲੈਣ ਦੇ ਉੱਥੋਂ USA ਮੈਂ ਟਰੱਕ ਲੈ ਕੇ ਜਾਂਦਾ ਹੁੰਦਾ ਸੀਗਾ
0: ਠੀਕ ਹੈ
2: ਮੈਂ ਉੱਥੋਂ ਕਾਫੀ ਵਧੀਆ ਜਿੱਦਾਂ ਮੈਨੂੰ ਜਿੱਦਾਂ ਡੀਲ ਤੇ ਮਿਲ ਗਿਆ 3-4 ਮਾਸਕ ਵੀ ਤੁਸੀਂ 1 and 2 seconds ਪੇਅਰ ਫ੍ਰੀ ਤੇ ਹਨਾ ਉਹ ਮੈਂ ਆਪਣੀ ਭੈਣ ਨੂੰ ਦੱਸਿਆ ਮੈਂ ਕਿਹਾ ਹੁਣ ਇਹ ਜਿਹੜੇ ਆ ਵੀ ਸਤੰਬਰ ਮਹੀਨਾ ਚੱਲਣ ਲੱਗਾ ਥੋੜੇ ਦਿਨ ਵੀ ਸਤੰਬਰ ਦੇ ਪਹਿਲੇ ਹਫ਼ਤੇ ਲਾਉਣੇ ਸ਼ੁਰੂ ਕਰਨੇ ਕਹਿਣ ਦਾ ਮਤਲਬ ਪੁਰਾਣੀਆਂ ਯਾਦਾਂ ਇੰਨੇ ਜਾਣੀ ਕਿ ਉਹ ਮੈਨੂੰ ਤਾਂ ਵਧੀਆ ਲੱਗਦਾ ਆਪਣੇ ਮੈਂ ਜਿੱਦਾਂ ਡਾਰਕ ਨੂੰ ਵਧੀਆ ਮੰਨਦਾ ਜਦੋਂ ਸ਼ਾਮ ਨੂੰ ਜਦੋਂ ਆਪਣਾ ਹਨੇਰਾ ਹੋ ਜਾਂਦਾ
0: ਤੁਸੀਂ ਇਹ ਨਾ ਕਹਿ ਦਿਓ ਵੀ ਤੁਹਾਨੂੰ ਕੋਰੋਨਾ ਦਾ ਸਮਾਂ ਵੀ ਬੜਾ ਵਧੀਆ ਲੱਗਦਾ ਸੀਗਾ ਖਤਰਨਾਕ ਸੀਗਾ
2: ਉਹ ਯਾਦ ਰੱਖਣ ਵਾਲਾ ਉਹਦੇ ਵਿੱਚ ਦੇਖੋ ਆਪਣਿਆਂ ਤੋਂ ਬੰਦੇ ਸਾਥ ਛੱਡ ਗਏ ਸੀਗੇ ਜਿੱਦਾਂ ਹੁਣ ਜਿਹਨਾਂ ਦੀਆਂ ਕੋਈ ਡੈਥਾਂ ਹੋਈਆਂ ਸੀਗੀਆਂ ਉਹਨਾਂ ਨੂੰ ਬੰਦੇ ਹੱਥ ਤੱਕ ਨਹੀਂ ਸੀ ਲਾਉਂਦੇ ਹਨਾ
0: ਉਹੀ ਤਾਂ ਹੈ ਤੁਸੀਂ ਦੇਖੋ ਭਾਜੀ ਆਪਾਂ ਬ੍ਰੈਂਪਟਨ ਟੱਪ ਕੇ ਮਿਸੀ ਸਾਗਾ ਜਾਣ ਜੋਗੇ ਨਹੀਂ ਸੀ ਰਹੇ ਬੜਾ ਸਮਾਂ ਉਹ ਖਤਰਨਾਕ ਸੀਗਾ
2: ਹਾਂਜੀ ਬਹੁਤ ਡਰਾਇਆ ਸਾਰੇ ਜਿੱਦਾਂ ਅੰਦਰੀ ਵੜ ਗਏ ਸੀ ਸਕੂਲ ਦਫ਼ਤਰ ਕਾਲਜ ਜਿੰਨਾ ਵੀ ਸਾਰਾ ਕੁਝ A to Z ਬੰਦ ਹੋ ਗਿਆ ਸੀ ਨਾ
0: ਸਾਰਾ ਕੁਝ ਹੀ ਚਲੋ ਕਾਸ਼ ਉਹ ਸਮਾਂ ਨਾ ਆਵੇ ਚਲੋ ਉਸ ਸਮੇਂ ਨੇ ਬੜਾ ਕੁਝ ਲੋਕਾਂ ਨੂੰ ਸਿਖਾਇਆ ਵੀ ਹੈ ਬਟ ਔਖਾ ਟਾਈਮ ਸੀਗਾ
2: ਹਾਂ ਤੇ ਬਾਕੀ ਮੈਂ ਕਿਹਾ ਤੁਸੀਂ ਪੁੱਛਦੇ ਸੀਗੇ ਵੀ ਦੱਸੋ ਸਟਾਰਟਿੰਗ ਕਿਹੜੀ ਕਰੀਏ ਤੇ ਟਾਈਮ ਲੱਗਿਆ ਮੈਂ ਕਿਹਾ ਅੱਜ ਬਿੰਦਰਖੀਆ ਵੀ ਸੁਣ ਲੈਣੇ ਆ
0: ਬਿੰਦਰਖੀ ਕੋਈ ਗੱਲ ਨਹੀਂ ਦੱਸੋ ਕੀ ਕਿਹੜਾ ਸੁਣਨਾ ਬਿੰਦਰਖੀ ਸਾਹਿਬ
2: ਦੁਪੱਟਾ ਸੱਤ ਰੰਗ ਵਾਲਾ ਸੁਣ ਲੈਣੇ ਆ
0: ਸੱਤ ਰੰਗ ਤੱਕ ਵਾਹ ਮੈਂ ਬਿੰਦਰਖੀ ਸਾਹਿਬ ਦਾ ਲਾਇ ਨਹੀਂ ਕੋਈ ਬਹੁਤ ਚਿਰ ਹੋ ਗਿਆ
2: ਹਾਂ ਚਿਰ ਹੋ ਗਿਆ
0: ਮੋਢੇ ਤੋਂ ਤਿਲਕਦਾ ਜਾਵੇ 17 ਵਲ ਖਾਵੇ ਹੈ

0: ਆਪਣੇ ਅੱਖਾਂ ਦਾ ਜਿਹੜਾ ਸਟਾਈਲ ਸੀਗਾ ਇਹ ਅਜੀਬੋ ਗਰੀਬ ਸੀ, ਹੋਰ ਮੈਂ ਨੀ ਦੇਖਿਆ ਹੋਰ ਕਿਤੇ ਕਲਾਕਾਰ ਦਾ।
1: ਅੱਖਾਂ
0: ਨੂੰ ਬਹੁਤ ਮਟਕਾਉਣ ਵਾਲਾ ਕੰਮ, ਬਹੁਤ ਵਧੀਆ।
1: ਜਿਹੜੀ ਹੇਕ ਫਿਰ ਬਿੰਦਰ ਕੀ ਸਾਹਿਬ ਲਾਉਂਦੇ ਸੀ ਉਹ ਨੀ ਕਿਸੇ ਨੇ ਲਾਈ ਬਾਅਦ ਚ,
2: ਅਸੀਂ
1: ਇੱਥੇ ਹੁੰਦੇ ਹਾਂ, ਤੁਸੀਂ ਕਾਲ ਕਰਦੇ ਹੋ ਫੋਨ ਕਰਨ ਵਾਲੀ। ਗੁਆਚ ਗਏ? ਫਿਰ ਕਿਹਨੇ ਲੱਭਿਆ ਤੁਹਾਨੂੰ? ਅੱਛਾ, ਕਿਹਨੇ ਕੀ ਹੋ ਗਿਆ?
2: ਮੈਂ ਕਿਹਾ ਇੱਦਾਂ ਘੁੰਮਦੇ ਫਿਰਦੇ ਫਿਰ ਆ ਗਏ।
1: ਅੱਛਾ ਅੱਛਾ ਅੱਛਾ ਅੱਛਾ, ਘੁੰਮਦੇ ਫਿਰਦੇ। ਦੇਖੋ ਜਿਹੜਾ ਘਰ ਹੁੰਦਾ ਨਾ, ਐਵੇਂ ਨੀ ਗੱਲਾਂ ਬਣੀਆਂ ਕਿ ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਕ ਨਾ ਬੁਖਾਰੇ। ਹੋਰ ਕਿਤੇ ਮਰਜ਼ੀ ਬੰਦਾ ਜਾ ਆਵੇ, ਬੰਦਾ ਮੁੜ ਕੇ ਘਰ ਹੀ ਆਉਂਦਾ।
2: ਦਿਨ ਜਿਹੜਾ ਰਹਿੰਦਾ ਬੰਦੇ ਨੇ ਕੋਈ ਆਪਣਾ ਫੰਕਸ਼ਨ ਵੀ ਕਰਨਾ, ਠੀਕ ਹੈ? ਨਹੀਂ ਮਰ ਜੀ ਸ਼ਾਮ ਜੇ 6 ਵਜੇ ਫਿਰ ਪਤਾ ਆਪਣਾ।
1: ਬੰਦੇ ਦਾ ਦੁਪਹਿਰ ਨੂੰ ਫੰਕਸ਼ਨ ਕਰਨ ਨੂੰ ਜੀ ਨਹੀਂ ਕਰਦਾ ਹੈ,
2: ਉਹ ਫਿਰ ਦਿਨ ਜਿਹਾ ਲੱਗਦਾ ਰਹਿੰਦਾ ਕਿ ਹਾਲੇ ਤਾਂ ਯਾਰ ਦੇਣਾ ਹੀ ਆ। ਮਾੜੀ ਜਿਹੀ ਸ਼ਾਮ ਕਹਿੰਦੇ ਨੀ, ਸ਼ਾਮਾਂ ਪੈ ਲੈਂਦੇ, ਸ਼ਾਮ ਨੂੰ ਕਰਦੇ ਆ।
1: ਕਿਹੜਾ ਉਹ ਕਿਹੜਾ ਗਾਣਾ ਸੀ ਇੱਕ ਬੜਾ ਵਧੀਆ, ਸ਼ਾਮਾਂ ਪਈਆਂ ਤੇਰੇ ਬਿਨਾ ਤੂੰ ਗਰਿਆ ਡੋਲਣਾ, ਉਹ ਲਾਉਂਦੇ ਆ ਥੋੜੇ ਲਈ ਅੱਜ।
2: ਲਓ ਜੀ ਲਾਓ ਲਾਓ, ਵੈਰੀ ਗੁੱਡ। ਮੱਛੀ ਲੈ ਕੇ ਆਇਆ।
1: ਮੱਛੀ ਕਿਆ ਪਤਾ ਖਾਓ ਮੱਛੀ, ਤੇ ਕੀ ਪੀ ਰਹੇ ਹੋ ਮੱਛੀ ਦੇ ਨਾਲ? ਬੀਅਰ ਆਪਣੀ ਵਧੀਆ ਕੋਈ ਟਰਾਈ ਕੀਤੀ?
2: ਹੋਰ ਪੀਤੀਆਂ ਬਸ, ਇਹ ਨਾ ਜਿੱਦਾਂ ਬੇਸਿਕ ਯਾਰ ਆਪਣਾ ਇਹੀ ਰੱਖ ਲੇ, ਪੱਕੀ ਮੌਲਸਨ। ਮੌਲਸਨ ਪਤਾ ਨੀ ਕੀ ਆ ਇਹਦਾ ਜਿਹੜਾ ਟੇਸਟ ਹੈ ਨਾ, ਉਹ ਇਹਦਾ ਲੱਗਦਾ। ਕਈ ਲੋਕ ਕਹਿੰਦੇ ਕਿ ਚੀਪ ਆ, ਇਹ ਦੇਸ ਆ, ਡੋਮੈਸਟਿਕ ਆ, ਬਟ ਮੌਲਸਨ ਦਾ ਟੇਸਟ ਹੈ ਨਾ ਬਾਕੀਆਂ ਨਾਲ ਕੰਪੇਅਰ ਨਹੀਂ ਹੁੰਦਾ।
1: ਚਲੋ ਨਹੀਂ, ਕਈ ਹੈਗੇ ਆ ਲੋਕ ਆ ਜਿਹੜੇ ਜਦੋਂ ਨਾ ਆਦਤ ਪੈ ਜਾਂਦੀ ਹੈ ਫਿਰ ਬੰਦਾ ਕਹਿੰਦਾ ਨਹੀਂ ਸਾਨੂੰ ਤਾਂ ਇਹੀ ਸੂਟ ਕਰਦੀ ਆ। ਕੱਲੇ ਬੰਦੇ ਦਾ ਕਿੱਥੇ ਜੀ ਲੱਗਦਾ ਯਾਰ, ਸਿੱਧੀ ਜੀ ਗੱਲ ਹੈ। ਇੱਕ ਤੁਸੀਂ ਮੱਲੀ ਟੈਂਟ ਵਾਲਿਆਂ ਨੂੰ ਯਾਦ ਰੱਖੋ, ਮੱਲੀ ਟੈਂਟ ਦੇ ਜਦੋਂ ਟੈਂਟ ਲੱਗ ਜਾਂਦੇ ਆ ਨਾ, ਤੁਹਾਡਾ ਘਰ ਬੈਂਕਟ ਹਾਲ ਹੀ ਬਣ ਜਾਂਦਾ। ਮੱਲੀ ਟੈਂਟ ਸਰਵਿਸਿਸ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਮੱਲੀ ਟੈਂਟ ਸਰਵਿਸਿਸ ਤੇ ਨੇ। ਸੋ ਮੱਲੀ ਟੈਂਟ ਨੂੰ ਤੁਸੀਂ ਯਾਦ ਰੱਖਣਾ, ਤੇ ਮੱਲੀ ਟੈਂਟ ਕੋਲ ਟੇਬਲ, ਚੇਅਰਾਂ, ਡਾਂਸ ਫਲੋਰ, ਹੋਰ ਕੀ ਹੈ ਮੱਲੀ ਟੈਂਟ ਕੋਲ? ਟੇਬਲ, ਚੇਅਰਾਂ, ਡਾਂਸ ਫਲੋਰ ਵੀ ਨੇ ਇਹਨਾਂ ਕੋਲ। ਬਾਕੀ ਇਹਨਾਂ ਕੋਲ ਪੋਰਟੇਬਲ ਲਗਜ਼ਰੀ ਵਾਸ਼ਰੂਮ ਵੀ ਨੇ, ਬਾਰ ਵੀ ਨੇ, ਲਾਈਟਾਂ ਵੀ ਨੇ, ਸਾਰਾ ਕੁਛ ਹੈ ਮੱਲੀ ਮੱਲੀ ਮੱਲੀ ਟੈਂਟ। ਸੋ ਮੱਲੀ ਟੈਂਟ ਸਰਵਿਸਿਸ ਦੀ ਟੀਮ ਦਾ ਫੋਨ ਨੰਬਰ ਤੁਸੀਂ ਯਾਦ ਰੱਖੋ, 6479992569। ਤੁਹਾਡਾ ਅਗਰ ਕੋਈ ਫੰਕਸ਼ਨ ਹੈ ਆ ਰਿਹਾ, ਕੋਈ ਵਿਆਹ ਸ਼ਾਦੀ ਮੰਗਣਾ ਆਦਿ ਹੈ, ਤਾਂ ਮੱਲੀ ਟੈਂਟ ਸਰਵਿਸਿਸ ਦੀ ਟੀਮ ਨੂੰ ਤੁਸੀਂ ਜ਼ਰੂਰ ਯਾਦ ਰੱਖੋ, 6479992569, 6479992569, 6479992569। ਮੱਲੀ ਟੈਂਟ ਤੇ ਗਿੱਲ ਫਾਰਮ ਤੇ ਹਰ ਰੋਜ਼ ਹਰੀਆਂ ਤਾਜ਼ੀਆਂ ਸਬਜ਼ੀਆਂ ਪੂਰੀਆਂ ਫਰੈਸ਼ ਇਹ ਡੇਲੀ ਪਿਕ ਕਰਦੇ ਆਪਣੀਆਂ ਵੈਜੀਟੇਬਲਸ ਨੂੰ, ਚੱਪਣ ਕੱਦੂ, ਗ੍ਰੀਨ ਕੱਦੂ, ਆਪਣਾ ਬੈਂਗਣ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੋਰਨ, ਹੋਰ ਬੜਾ ਕੁਝ। ਕਿੰਗ ਐਂਡ ਡਿਕਸੀ ਤੇ ਗਿੱਲ ਫਾਰਮ 14085 ਡਿਕਸੀ ਰੋਡ, ਇਹਨਾਂ ਦਾ ਪੱਥਰ ਦੀ ਚੱਕੀ ਨਾਲ ਪੀਸਿਆ ਹੋਇਆ ਆਟਾ ਟਰਾਈ ਕਰੋਗੇ, ਕਹੋਗੇ ਵਾਹ ਵਾਹ ਵਾਹ ਵਾਹ ਕਿਆ ਸਵਾਦ ਹੈ। ਤੇ ਦੇਸੀ ਆਂਡੇ, ਦੇਸੀ ਸ਼ਹਿਦ, 905-925-2300, 905-925 2300 ਆ ਜਾਓ ਫਿਰ ਜੱਗ ਜਿਉਂਦਿਆਂ ਦੇ ਮੇਲੇ ਬਹੁਤ ਹੀ ਖੂਬਸੂਰਤ ਗੀਤ ਤੇ ਜੱਗ ਤਾਂ ਜਿਉਂਦਿਆਂ ਦੇ ਮੇਲੇ ਆ ਸਰਦਾਰਾ ਦਰਗਾਹੀ ਜਾ ਕੇ ਕੌਣ ਮਿਲਦਾ

viva Nerissa. Program Punjabi Rana 905-600-3333 Senti apna number hai 9056733337 te galbaat thodi sadi ho rahi hai. So okay, ek tonu assi Sikh games di jankari de di hai. Is weekend Sikh games shuru ho rahi hai ne. Te Sikh games di shuruaat 31 tarikh ਤੋਂ ਸ਼ੁਰੂ ਹੈ ਤੇ ਜਿਹੜੀ ਓਪਨਿੰਗ ਸੈਰੇਮੋਨੀ ਆ ਉਹ ਨਾ ਸੈਟਰਡੇ ਪਹਿਲੀ ਤਰੀਕ ਨੂੰ ਹੈ ਸੈਟਰਡੇ ਪਹਿਲੀ ਤਰੀਕ ਫਰੀ ਫੂਡ ਫਰੀ ਪਾਰਕਿੰਗ ਫਰੀ ਐਂਟਰੀ ਬ੍ਰੈਂਪਟਨ ਦੇ ਸੋਕਰ ਸੈਂਟਰ ਤੁਸੀਂ ਪਹੁੰਚ ਸਕਦੇ ਹੋ ਤੇ ਸਿੱਖ ਗੇਮਸ ਦੇ ਵਿੱਚ ਵਾਲੀਬਾਲ ਕੀ ਹਾਕੀ ਕੀ ਵੇਟ ਲਿਫਟਿੰਗ ਬਾਸਕਟਬਾਲ ਸੋਕਰ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾਣਗੀਆਂ ਤੇ ਇਸ 31 ਤਰੀਕ ਨੂੰ 6 ਵਜੇ ਬ੍ਰੈਂਪਟਨ ਸੋਕਰ ਸੈਂਟਰ ਤੇ 8 ਵਜੇ ਆਪਣੀ ਪਹਿਲੀ ਤਰੀਕ ਨੂੰ ਸਵੇਰੇ ਵਾਲੀਬਾਲ ਬ੍ਰੈਂਪਟਨ ਸੋਕਰ ਸੈਂਟਰ ਤੇ ਫਿਰ 9:30 ਵਜੇ ਓਪਨਿੰਗ ਸੈਰੇਮੋਨੀ ਪਹਿਲੀ ਨੂੰ ਫਿਰ ਵਾਲੀਬਾਲ ਸੋਕਰ ਗੱਤਕਾ ਫੀਲਡ ਹਾਕੀ ਬਾਸਕਟਬਾਲ ਸੋ ਬੜੀਆਂ ਕਮਾਲ ਦੀਆਂ ਖੇਡਾਂ ਖੇਡੀਆਂ ਜਾ ਰਹੀਆਂ ਨੇ ਤੇ ਗੇਟ ਰੈਡੀ ਗੇਟ ਰੈਡੀ ਗੇਟ ਰੈਡੀ ਤੁਹਾਡੇ ਲਈ ਬਹੁਤ ਹੀ ਸ਼ਾਨਦਾਰ ਸਿੱਖ ਗੇਮਸ ਇਸ ਵੀਕਐਂਡ ਤੋਂ ਸ਼ੁਰੂ ਹੋਣ ਜਾ ਰਹੀਆਂ ਨੇ।

0: For locations in GTA. For more information, visit rajdhanisweets.ca.
1: Very good. Rajdhani Sweets, ਤੇ ਗੱਡੀ ਦਾ ਕੋਈ ਕੰਮ ਹੋਣ ਵਾਲਾ ਤਾਂ ਰੋਇਲ ਆਟੋ ਸੈਂਟਰ ਦੇ ਰਾਜ ਭਾਜੀ ਤੁਹਾਡੇ ਲਈ ਹਾਜ਼ਰ ਨੇ ਉਬਰ ਲਿਫਟ ਦੀ ਸੇਫਟੀ ਇੰਜਨ ਟ੍ਰਾਂਸਮਿਸ਼ਨ ਦਾ ਇਸ਼ੂ ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਆਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਂਦਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਉਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ਡ ਡਾਇਗਨੋਸਟਿਕਮ ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-905-799-1478 ਰੋਇਲ ਆਟੋ ਸੈਂਟਰ ਬਿਲਕੁਲ ਸਾਡੇ ਰਾਜ ਭਾਜੀ ਯਾਰ ਬੰਦੇ ਬੜੇ ਹੀਰੇ ਨੇ ਅਗਰ ਗੱਡੀ ਦਾ ਕੋਈ ਵੀ ਕੰਮ ਹੈ ਉਬਰ ਲਿਫਟ ਦੀ ਸੇਫਟੀ ਬਹੁਤ ਹੀ ਰੀਜ਼ਨੇਬਲ ਰੇਟ ਦੇ ਵਿੱਚ ਤੁਸੀਂ ਕਰਵਾਉਣੀ ਚਾਹੁੰਦੇ ਹੋ ਤਾਂ ਮਿਸਟਰ ਰਾਜ ਭਾਜੀ ਦੇ ਨਾਲ ਤੁਸੀਂ ਸੰਪਰਕ ਕਰ ਰਹੇ ਹੋ ਤੇ ਸਟੀਲਸ ਅਤੇ ਮੈਲਨੀ ਦੇ ਕੋਰਨਰ ਤੇ ਨੇ ਬੜੀ ਆਨੈਸਟ ਅਫੋਰਡੇਬਲ ਤੇ ਰਿਲਾਇਬਲ ਸਰਵਿਸ ਨੂੰ ਦਿੰਦੇ ਆ ਤੇ ਰਾਜ ਭਾਜੀ ਦੇ ਨਾਲ ਤੁਸੀਂ ਕਰ ਸਕਦੇ ਹੋ ਗੱਲਬਾਤ ਜ਼ਰੂਰ ਸੋ ਪ੍ਰੋਗਰਾਮ ਪੰਜਾਬੀ ਦੇ ਨਾਲ ਕਾਫੀ ਸਾਰੀਆਂ ਤੁਹਾਡੀਆਂ ਰਿਕੁਐਸਟਾਂ ਅੱਜ ਯਾਰ ਇਹ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਤੇ ਮੈਨੂੰ ਹੈਗਾ ਕਿ ਉਹ ਜਿਹੜੀ ਗੱਲਬਾਤ ਹੈ ਆਪਣੀ ਆਪਾਂ ਉਸ ਦੀ ਸ਼ੁਰੂਆਤ ਕਰ ਲਈ ਹੈ ਤੇ ਕੱਲ ਸਵੇਰੇ ਅਸੀਂ ਉਹ ਡਿਸਕਸ਼ਨ ਕਰ ਰਹੇ ਸੀ ਬੜੀ ਦੇਖੋ ਅਸੀਂ ਉਦਾਂ ਦੀਆਂ ਡਿਸਕਸ਼ਨਾਂ ਬਹੁਤ ਘੱਟ ਕਰਦੇ ਹਾਂ ਬਟ ਮੈਨੂੰ ਨਾ ਮੈਂ ਸੱਚੀ ਕਹਿ ਰਿਹਾ ਕਿ ਕਿਸ ਦੀ ਈਮੇਲ ਆਈ ਤਾਂ ਮੈਂ ਉਹ ਜਿਹੜੀ ਡਿਸਕਸ਼ਨ ਹੈ ਉਹ ਥੋੜ੍ਹਾ ਤੱਕ ਲੈ ਕੇ ਆਉਣਾ ਚਾਹੁੰਦਾ ਤੇ ਸਵੇਰੇ ਵੀ ਚਲੋ ਕੁਝ ਕੁ ਲੋਕਾਂ ਨੇ ਆਪਣੇ ਵਿਚਾਰ ਦਿੱਤੇ ਹੁਣ ਵੀ ਆਪਾਂ ਲੈ ਲੈਂਦੇ ਹਾਂ ਤੁਸੀਂ ਇੱਕ ਤਾਂ P&J ਰੈਨੋਵੇਸ਼ਨ ਨੂੰ ਵੀ ਯਾਦ ਰੱਖੋ ਕਿਸੇ ਨੇ ਵੀ ਅਗਰ ਲੀਗਲ ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ ਬੇਸਮੈਂਟ ਦੇ ਨਾਲ ਨਾਲ ਤੁਸੀਂ ਆਪਣੀ ਕੋਈ ਵੀ ਵਾਸ਼ਰੂਮ ਦੀ ਰੈਨੋਵੇਸ਼ਨ ਕਰਾਉਣੀ ਹੈ ਫਲੋਰ ਨਵੇਂ ਪਵਾਉਣੇ ਨੇ ਕੋਈ ਵੀ ਘਰ ਦੀ ਨਿੱਕੀ ਮੋਟੀ ਰਿਪੇਅਰ ਹੈ ਨਾ ਤਾਂ P&J ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਕਾਲ ਕਰੋ ਫੁੱਲੀ ਇੰਸ਼ੋਰਡ ਕੰਪਨੀ ਹੈ ਸੋਲਿਡ ਕੰਮ ਹੈ ਕੋਈ ਸ਼ੋਰਟਕੱਟ ਨਹੀਂ ਫ੍ਰੀ ਐਸਟੀਮੇਟ ਵੰਸ ਅਗੇਨ ਤੇ ਨੰਬਰ ਹੈ 4373180400 4373180400 437-318-0400 437-318-0400 ਤੇ ਕਾਲ ਕਰੋ ਤੇ ਪ੍ਰਸ਼ਾਂਤ ਵੀਰ ਹੁਣੇ ਤੁਹਾਡੇ ਲਈ ਜ਼ਰੂਰ ਅਵੇਲੇਬਲ ਨੇ ਰਾਜਵੰਤ ਕੌਰ ਨੇ ਜਦੋਂ ਨਾ ਤੁਹਾਡੀ ਇੰਸ਼ੋਰੈਂਸ ਕਰਤੀ ਤੁਸੀਂ ਦੇਖੋਗੇ ਕਿ ਡਿਸਕਾਊਂਟ ਕਿਹਨੂੰ ਕਹਿੰਦੇ ਆ ਤੁਸੀਂ ਆਪ ਕਹੋਗੇ ਕਿ ਨਵੀਂ ਬੱਲੇ ਬੱਲੇ ਬੱਲੇ ਕਿਹਾ ਯਾਰ ਸਾਨੂੰ ਡਿਸਕਾਊਂਟ ਰਾਜਵੰਤ ਨੇ ਦਵਾਤਾ ਸੋ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਕਮਾਲ ਦਾ ਡਿਸਕਾਊਂਟ ਤੁਸੀਂ ਚਾਹੁੰਦੇ ਹੋ ਤਾਂ ਰਾਜਵੰਤ ਰਾਜਵੰਤ ਰਾਜਵੰਤ ਕੌਰ ਕਾਰਨ ਕੀ ਹੈ ਕਿ ਇਹ ਡਿਸਕਾਊਂਟ ਤੁਹਾਨੂੰ ਦਵਾ ਰਹੇ ਨੇ ਦੋ ਤਿੰਨ ਚੀਜ਼ਾਂ ਨੇ ਪਹਿਲੀ ਗੱਲ ਇਹ ਤਕਰੀਬਨ 25 ਤੋਂ ਵੱਧ ਕੰਪਨੀਜ਼ ਦੇ ਨਾਲ ਡੀਲ ਕਰਦੇ ਆ ਸੋ 25 ਕੰਪਨੀਆਂ ਤੋਂ ਤੁਹਾਨੂੰ ਕੋਟ ਲੈ ਕੇ ਇਹ ਡਿਸਕਾਊਂਟ ਲੈ ਕੇ ਦੇ ਰਹੇ ਨੇ ਤੇ ਉਸ ਦੇ ਨਾਲ ਨਾਲ ਇਹ ਤੁਹਾਨੂੰ 30% ਤੱਕ ਦਾ ਡਿਸਕਾਊਂਟ ਲੈ ਕੇ ਦਿੰਦੇ ਆ ਸੋ 25 ਕੰਪਨੀਆਂ ਤੋਂ ਕੋਟ ਤੇ 30% ਤੱਕ ਦਾ ਡਿਸਕਾਊਂਟ ਸੋ ਰਾਜਵੰਤ ਕੌਰ ਨੂੰ ਤੁਸੀਂ ਕਾਲ ਕਰ ਲਓ ਤੇ ਰਾਜਵੰਤ ਦਾ ਫੋਨ ਨੰਬਰ ਹੈ 6476744735 6476744735 6476744735 ਦੇ ਉੱਤੇ ਤੁਸੀਂ ਰਾਜਵੰਤ ਦੇ ਨਾਲ ਕਰੋ ਗੱਲਬਾਤ ਤੇ ਤੁਹਾਡੇ ਲਈ ਇਹਨਾਂ ਦੀ ਟੀਮ ਬਿਲਕੁਲ ਹਾਜ਼ਰ ਹੈ ਐਂਡ 6476744735 ਫੋਨ ਨੰਬਰ ਹੈ ਸੋ ਤੁਹਾਡੇ ਲਈ ਮੈਂ ਇੱਕ ਹੋਰ ਮੇ ਬੀ ਗੀਤ ਪਲੇ ਕਰ ਦਿੰਦਾ ਤੇ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਬਾਕੀ ਦੀਆਂ ਕਰਾਂਗੇ ਇੱਕ ਵੀਰ ਨੇ ਕਿਹੜਾ ਮੈਨੂੰ ਕਿਹਾ ਸੀਗਾ ਗੀਤ ਯਾਰ ਮੈਂ ਭੁੱਲ ਹੀ ਗਿਆ ਇੱਕ ਤਾਂ ਜਗ ਜੀ ਆਉਂਦਿਆਂ ਦੇ ਮੇਲੇ ਤਾਂ ਚਲੋ ਮੈਂ ਲਾ ਹੀ ਦਿੱਤਾ ਤੇ ਦੇਖਿਆ ਯਾਦਾਸ਼ਤ ਨਵੀ ਥੋੜ੍ਹੀ ਜਿਹੀ ਕੈਮ ਰੱਖਿਆ ਕਰੋ ਇੰਨੀ ਛੇਤੀ ਨਾ ਤੁਸੀਂ ਆਪਣੀ ਕਹਿੰਦੇ ਹੁੰਦੇ ਆ ਕਿ ਮੈਮਰੀ ਨੂੰ ਗਵਾਓ ਇਹ ਤਾਂ ਯੰਗ ਆ ਆਪਾਂ ਯਾਰ ਇਹ ਤਾਂ ਬੜਾ ਕੁਝ ਕਰਨਾ ਸੋ ਮੈਂ ਲੱਭ ਲਵਾਂ ਤੇ ਫਿਰ ਤੁਹਾਡੇ ਲਈ ਗੀਤ ਵੀ ਲਾਉਣੇ ਆ ਜੈਸਮਿਨ ਸੈਂਡਲੈਸ ਤੁਹਾਡੇ ਸ਼ਹਿਰ ਆ ਰਹੀ ਅਗਲੇ ਹਫ਼ਤੇ GTA

0: and the Toronto Star.
1: Very good. So, okay, ਮੈਂ ਨਾ ਤੁਹਾਡੇ ਲਈ ਗਾਣਾ ਪਲੇ ਕਰਦਾ, ਤੁਸੀਂ ਪਤਾ ਨਹੀਂ ਕਦੇ ਸੁਣਿਆ ਵੀ ਹੈ ਜਾਂ ਨਹੀਂ, ਬਟ ਬਹੁਤ ਚਿਰ ਹੋ ਗਿਆ ਹੋਊਗਾ ਸੁਣਿਆ ਨੂੰ, ਤੇ ਫਿਰ ਗੱਲਬਾਤ ਸ਼ੁਰੂ ਕਰਦੇ ਹਾਂ। ਥੋੜ੍ਹੇ ਸੈਡ ਗਾਣਾ ਬਟ ਸੁਣਿਓ ਗਾ। ਇਹ ਗਾਣਾ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ ਬਈ ਮਿਸਟਰ ਸਿੰਘ ਪੀਜ਼ੇ ਦੇ ਵੱਲੋਂ। ਸੋ ਮਿਸਟਰ ਸਿੰਘ ਪੀਜ਼ੇ ਦੀ ਜਦੋਂ ਡੀਲ ਸੁਣ ਲਈ, ਤੁਸੀਂ ਮੱਲੋ ਮੱਲੀ ਕਾਲ ਕਰਕੇ ਡੀਲ ਲਓਗੇ। ਮਿਸਟਰ ਸਿੰਘ ਪੀਜ਼ਾ, ਦੋ ਲਾਰਜ ਪੀਜ਼ੇ, ਚਾਰ ਚਾਰ ਟੋਪਿੰਗ, ਚਾਰ ਡਿਪ ਫ੍ਰੀ, 2 ਲੀਟਰ ਕੋਕ ਦੀ ਬੋਤਲ ਫ੍ਰੀ, ਸਿਰਫ $40। ਮਿਸਟਰ ਸਿੰਘ ਪੀਜ਼ਾ 30 ਲੋਕੇਸ਼ਨਾਂ ਤੋਂ ਸਰਵ ਕਰਦੇ ਆ। 905-500-4000, 905-500-4000, 905-500-4000। ਮਿਸਟਰ ਸਿੰਘ ਪੀਜ਼ਾ ਨੂੰ ਯਾਦ ਤੁਸੀਂ ਰੱਖੋ। ਆਜੋ ਜੀ, ਚੀਮਾ, ਹਰਦੀਪ ਚੀਮਾ। ਇੱਕ ਮਿੰਟ ਚੀਮਾ ਸਾਹਿਬ।

0: ਸੁਣਿਆ ਕਦੇ ਯਾਰ ਕਿਸੇ ਨੇ ਗਾਣਾ? ਬੜਾ ਯਾਰ ਖੂਬਸੂਰਤ ਹੈ ਤੇ ਸੈਡ ਗਾਣੇ ਉਹਨਾਂ ਵੀ ਨਾ ਲਾਓ। ਕਈ ਬੇਚਾਰੇ ਖਬਰਾਂ ਕਿਹੜੀਆਂ ਕਹਿੰਦੇ ਹੁੰਦੇ ਆ ਕਿ ਮੁਸ਼ਕਿਲਾਂ ਦੇ ਵਿੱਚੋਂ ਲੰਘੇ ਹੋਣਗੇ, ਮਸਾਂ ਭੁੱਲ ਜਾਂਦੇ ਹੋ ਕਿਸੇ ਨੂੰ ਤੇ ਗਾਣਾ ਗੁਣਾ ਲਾ ਕੇ ਅਸੀਂ ਫਿਰ ਯਾਦ ਕਰਾ ਦਿੰਦੇ ਹੈ। ਓਕੇ, ਗਰਮੀ ਬੜੀ ਹੈ, ਏਸੀ ਤੁਹਾਡਾ ਜੇ ਖਰਾਬ ਹੋ ਗਿਆ ਤਾਂ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਗਲੋਬਲ ਕੰਫਰਟ ਏਅਰ ਦੇ ਤੇਜਪਾਲ ਭਾਜੀ ਨੂੰ ਫੋਨ ਕਰੋ, ਏਸੀ ਰਿਪੇਅਰ ਦੇ ਮਾਹਰ ਬੰਦੇ ਨੇ ਮਾਹਰ, ਠੀਕ ਹੈ। ਤੇ ਫਰਨਿਸ ਏਸੀ ਮੈਂ ਤਾਂ ਕਹਿੰਦਾ ਨਵਾਂ ਲਵਾ ਲਓ, ਫਰਨਿਸ ਏਸੀ ਬ੍ਰੈਂਡ ਨਿਊ ਲਵਾ ਕੇ ਤੁਹਾਨੂੰ $1800 ਦਾ ਰੀਬੇਟ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ ਦੇ ਵਿੱਚ ਆ ਰਿਹਾ। ਸੋ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ, 9057909080 ਗਲੋਬਲ ਕੰਫਰਟ ਏਅਰ। ਸੋ ਓਕੇ, ਕੱਲ ਅਸੀਂ ਗੱਲਬਾਤ ਕਰ ਰਹੇ ਸੀਗੇ ਇੱਕ, ਤੇ ਉਹ ਗੱਲ ਇਹ ਸੀ, ਮੈਨੂੰ ਨਾ ਕਿਸੇ ਸਾਡੇ ਲਿਸਨਰ ਦੀ ਈਮੇਲ ਆਈ, ਤੜਕੇ 4:30 ਦੀ ਗੱਲ ਹੈ, ਤੇ ਉਹ ਕਹਿੰਦੇ ਨਵੀਂ ਤੁਹਾਡਾ ਪ੍ਰੋਗਰਾਮ ਸੁਣਦਿਆਂ ਨੂੰ ਆਪਣਾ ਬੜਾ ਚਿਰ ਹੋ ਗਿਆ, ਤੇ ਕਹਿੰਦੇ ਮੇਰੀ ਜਿਹੜੀ ਮੇਰਾ ਸਿਚੁਏਸ਼ਨ ਹੈ ਉਹ ਬੜਾ ਕਹਿ ਲਓ ਕਿ ਖਤਰਨਾਕ ਹੈ, ਉਹਨਾਂ ਨੇ ਇਹ ਨਹੀਂ ਕਿਹਾ ਬਟ ਮੈਨੂੰ ਲੱਗਿਆ ਖਤਰਨਾਕ ਹੈ। ਇੱਦਾਂ ਦੀਆਂ ਗੱਲਾਂ ਆਪਾਂ ਬਹੁਤ ਘੱਟ ਆਪਣੇ ਪ੍ਰੋਗਰਾਮ 'ਚ ਕਰਦੇ ਹਾਂ, ਤੁਹਾਨੂੰ ਪਤਾ, ਬਟ ਮੈਂ ਜਸਟ ਬਿਕਾਜ਼ ਮੈਨੂੰ ਇੱਕ ਪਹਿਲੀ ਵਾਰ ਇੱਦਾਂ ਦੀ ਈਮੇਲ ਆਈ, ਮੈਂ ਕਿਹਾ ਚਲੋ ਸਾਰਿਆਂ ਦੇ ਵਿਊਜ਼ ਲੈ ਲੈਂਦੇ ਹਾਂ, ਆਪਾਂ ਕਿਹੜਾ ਕਿਸਦਾ ਨਾਂ ਤਾਂ ਆਪਾਂ ਨਾ ਲੈਣਾ, ਕਿਸਦਾ ਨਾਂ ਕਿਸ ਨੂੰ ਆਪਾਂ ਡਿਸਕਲੋਜ਼ ਕਰ ਰਹੇ ਹਾਂ। ਇੱਕ ਮੁੰਡਾ ਮੈਨੂੰ 4 ਦਿਨ ਹੋ ਗਏ, 24 ਤਰੀਕ ਸਵੇਰੇ 4:19 'ਤੇ ਇਹਨਾਂ ਦੀ ਈਮੇਲ ਆਈ, ਕਹਿੰਦੇ ਨਵੀਂ ਅੱਜ ਤੋਂ 7 ਸਾਲ ਪਹਿਲਾਂ ਮੈਂ ਆਪਣੀ ਸਿਸਟਰ ਇਨ ਲਾਅ ਦੇ ਨਾਲ ਅਫੇਅਰ ਦੇ ਵਿੱਚ ਸੀਗਾ, ਤੇ ਕਹਿੰਦੇ ਕਿ ਸਾਲ ਬਾਅਦ ਉਹ ਪ੍ਰੈਗਨੈਂਟ ਹੋ ਗਈ ਮੇਰੇ ਮੁੰਡੇ ਨਾਲ, ਤੇ ਚਲੋ ਬੱਚੇ ਨੂੰ ਉਹਨੇ ਜਨਮ ਦਿੱਤਾ, ਤੇ ਉਹ ਫਿਰ ਕਹਿੰਦਾ ਕਿ ਸਾਰਿਆਂ ਨੂੰ ਉਹਨੇ ਦੱਸ ਦਿੱਤਾ ਵੀ ਜਿਹੜਾ ਇਹ ਬੱਚੇ ਦਾ ਬਾਪ ਹੈ ਉਹ ਮੇਰਾ ਕੋਈ ਐਕਸ ਬੋਏਫ੍ਰੈਂਡ ਸੀਗਾ, ਉਹ ਹੈ ਨਹੀਂ ਗਾ, ਉਹ ਤਾਂ ਭੱਜ ਗਿਆ ਤੇ ਉਹ ਹੁਣ ਪਿਕਚਰ ਦੇ ਵਿੱਚ ਹੈ ਨਹੀਂ ਗਾ, ਤੇ ਅਸਲ ਦੇ ਵਿੱਚ ਕਹਾਣੀ ਕੁਛ ਹੋਰ ਸੀਗੀ। ਤੇ ਕਹਿੰਦਾ ਕਿ ਕਿਸੇ ਨੂੰ ਨਹੀਂ ਪਤਾ ਵੀ ਉਹ ਮੇਰਾ ਮੁੰਡਾ, ਉਹ 5 ਸਾਲ ਦਾ ਹੁਣ ਹੋ ਗਿਆ, ਤੇ ਕਹਿੰਦੇ ਕਿ ਮੇਰੀ ਸਿਸਟਰ ਲਾ ਹੁਣ ਮੈਨੂੰ ਕਹਿ ਰਹੀ ਹੈ ਕਿ ਯਾਰ ਮੇਰੀ ਹੈਲਪ ਕਰ, ਮੇਰੇ ਤੋਂ ਇਕੱਲੀ ਤੋਂ ਸਾਰਾ ਕੁਛ ਹੋ ਨਹੀਂ ਰਿਹਾ। ਇਹ ਕਹਿੰਦਾ ਚੱਲ ਮੈਂ ਪੈਸੇ ਪੂਸੇ ਵੀ ਦਿੰਦਾ, ਮੈਂ ਵੀਕਐਂਡ 'ਤੇ ਜਾ ਕੇ ਜਿੰਨੀ ਹੈਲਪ ਕਰ ਸਕਦਾ ਹੈਲਪ ਵੀ ਕਰਦਾ, ਕਹਿੰਦਾ ਪਰ ਜੇ ਮੇਰੀ ਵਾਈਫ ਨੂੰ ਕਿਤੇ ਪਤਾ ਚੱਲ ਗਿਆ ਤਾਂ ਉਹ ਨਾਲੇ ਤਾਂ ਮੈਨੂੰ ਛੱਡ ਜੂਗੀ, ਨਾਲੇ ਡਿਵੋਰਸ ਕਰ ਦੂਗੀ। ਤੇ ਕਹਿੰਦੇ ਕਿ ਮੇਰੇ 2 ਬੇਟੀਆਂ ਨੇ ਮੇਰੀ ਵਾਈਫ ਦੇ ਨਾਲ, ਇੱਕ 3 ਸਾਲ ਦੀ, ਇੱਕ 7 ਮਹੀਨੇ ਦੀ ਆ। ਨਾਲੇ ਮੁੰਡਾ ਕਹਿੰਦਾ ਕਿ ਮੈਂ 32 ਸਾਲ ਦੀ ਉਮਰ ਦਾ, ਕੈਨੇਡੀਅਨ ਬੋਰਨ ਆ, ਮੇਰੇ ਕੋਲ ਇੱਥੇ ਬਰੈਂਪਟਨ ਦੇ ਵਿੱਚ ਘਰ ਵੀ ਹੈ, ਮੈਂ ਛੋਟੇ ਹੁੰਦਿਆਂ ਬੜੀਆਂ ਗਲਤੀਆਂ ਕੀਤੀਆਂ ਬਟ ਹੁਣ ਮੈਂ ਸੁਧਰ ਰਿਹਾ, ਤੇ ਮੇਰੀ ਵਾਈਫ ਨੂੰ ਤਾਂ ਲੱਗਦਾ ਕਿ ਯਾਰ ਇਹਦੇ ਵਰਗਾ ਹੈ ਹੀ ਕੋਈ ਨਹੀਂ, ਬੜਾ ਲੋਇਲ ਆ ਇਹ ਯੇ ਵੋ। ਤੇ ਕਹਿੰਦਾ ਕਿ ਮੈਂ ਹੁਣ ਕਰਾਂ ਕੀ, ਮੈਨੂੰ ਬੜੀ ਸਟ੍ਰੈਸ ਹੈ, ਮੈਂ ਵੀਕਐਂਡ 'ਤੇ ਉੱਧਰ ਜਾਂਦਾ, ਮੁੰਡੇ ਦੀ ਹੈਲਪ ਕਰਦਾ, ਮੈਂ ਉਹਨੂੰ ਪੈਸੇ ਵੀ ਦੇ ਰਿਹਾ। ਬੰਦਾ ਇੱਥੇ ਤੱਕ ਵੀ ਕਹਿੰਦਾ ਕਿ ਮੇਰੀ ਵਾਈਫ ਨੂੰ ਪਤਾ ਕਿ ਮੇਰੇ ਕੋਲ CIBC ਦਾ ਬੈਂਕ ਅਕਾਊਂਟ ਹੈ, ਉਹਨੂੰ ਇਹ ਨਹੀਂ ਪਤਾ ਮੇਰੇ ਕੋਲ ਇੱਕ ਸਕੋਸ਼ੀਆ ਦਾ ਵੀ ਹੈਗਾ। ਕਹਿੰਦਾ ਮੇਰੀ ਵਾਈਫ ਨੂੰ ਲੱਗਦਾ ਕਿ ਮੈਂ ਮਹੀਨੇ ਦਾ 5500 ਕਮਾਉਣਾ ਬਟ ਮੈਂ 7000 ਤੋਂ ਵੱਧ ਕਮਾਉਣਾ ਮਹੀਨੇ ਦਾ। ਸੋ ਇਹ ਕਹਿ ਰਿਹਾ ਮੈਂ ਆਪਣੇ ਤੁਹਾਡੇ ਲਿਸਨਰਸ ਦੇ ਓਪੀਨੀਅਨ ਜਾਣਨਾ ਚਾਹੁੰਦਾ ਕਿਉਂਕਿ ਮੈਨੂੰ ਬੜੀ ਸਟ੍ਰੈਸ ਹੈ ਵੀ ਮੈਂ ਕਰਾਂ ਕੀ। ਲਿਖਿਆ ਕਿ ਸੀਕ੍ਰੇਟ ਮੈਨੂੰ ਜੋ ਇਹ ਮੈਂ ਲਕੋ ਰੱਖ ਰਿਹਾ, ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਇੱਕ ਤਾਂ ਇੱਕ ਪਾਸੇ ਮੈਂ ਆਪਣੀ ਵਾਈਫ, 2 ਬਹੁਤ ਹੀ ਪਿਆਰੀਆਂ ਬੱਚੀਆਂ ਨੇ, ਜੇ ਮੈਂ ਜੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਤਾਂ ਛੱਡ ਦੇਣਾ। ਬਟ ਇਹ ਨਾਲੇ ਕਹਿੰਦਾ ਕਿ ਹੁਣ ਉੱਧਰੋਂ ਵੀ ਪ੍ਰੈਸ਼ਰ ਆ ਰਿਹਾ ਵੀ ਤੂੰ ਮੇਰੀ ਵੀ ਮਦਦ ਕਰ। ਸੋ ਵੀਰ ਕਹਿ ਰਿਹਾ ਕਿ ਮੈਂ ਹੁਣ ਕਰਾਂ ਕੀ। ਸੋ ਪਰਸੋਂ ਚੌਥੇ ਅਸੀਂ ਸਵੇਰੇ ਗੱਲਾਂ ਕਰ ਰਹੇ ਸੀ ਕੁਝ ਲਿਸਨਰਸ ਨਾਲ, ਕਈ ਕਹਿੰਦੇ ਯਾਰ ਕੋਈ ਗੱਲ ਨਹੀਂ ਆਪਣੀ ਵਾਈਫ ਨੂੰ ਸਮਝਾ ਦੇਵੇ, ਉਹ ਸਮਝ ਜੂਗੀ, ਤੇ ਨਾਲੇ ਉਹ ਉਹਦੀ ਸਿਸਟਰ ਹੈ ਉਹ ਕਿਤੇ ਨਾ ਕਿਤੇ ਇਹ ਵੀ ਸੋਚੂਗੀ ਜੀ ਵੀ ਚੱਲ ਯਾਰ ਹੁਣ ਆਪਾਂ ਕਾਹਨੂੰ ਐਵੇਂ ਪੰਗਿਆਂ 'ਚ ਪੈਣਾ, ਵੀ ਇਕੱਠੇ ਜਿਵੇਂ ਹੈਗਾ ਆਪਾਂ ਸਾਰ ਲੈਂਦੇ ਹਾਂ। ਪਰ ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਯਾਰ ਇਹ ਤਾਂ ਪੰਗਾ ਹੀ ਬਹੁਤ ਵੱਡਾ, ਜੇ ਕਿਤੇ ਵਾਈਫ ਨੂੰ ਪਤਾ ਲੱਗ ਗਿਆ ਉਹਨੇ ਨਾਲੇ ਤਾਂ ਆਪਣੀ ਸਿਸਟਰ ਨੂੰ ਕੱਟ ਆਫ ਕਰ ਦੇਣਾ, ਨਾਲੇ ਇਹਨੂੰ ਤਾਂ ਡਿਵੋਰਸ ਕਰੂਗੀ ਕਰੂਗੀ। ਸੋ ਤੁਹਾਡਾ ਓਪੀਨੀਅਨ ਕੀ ਹੈ, ਹੁਣ ਚਲੋ ਮੈਂ ਤਾਂ ਕੋਈ ਰਾਏ ਦੇ ਨਹੀਂ ਸਕਦਾ ਯਾਰ, ਬੜਾ ਮੈਨੂੰ ਤਾਂ ਇੱਕ ਡਿਫਰੈਂਟ ਜਿਹਾ, ਤੇ ਮੈਂ ਤਾਂ ਪਹਿਲਾਂ ਕਰਨ ਹੀ ਨਹੀਂ ਸੀ ਲੱਗਿਆ ਗੱਲ ਯਾਰ ਤੇ, ਬਟ ਮੈਂ ਕਿਹਾ ਜਦੋਂ ਬੰਦੇ ਨੇ ਇੰਨਾ ਲੰਬਾ ਚੜਾ ਸਾਰਾ ਕੁਛ ਲਿਖ ਕੇ ਭੇਜਿਆ, ਚਲੋ ਵਿਊਜ਼ ਤਾਂ ਆਪਾਂ ਲੈ ਹੀ ਸਕਦੇ ਹਾਂ, ਆਪਾਂ ਨਾ ਕਿਸੇ ਦਾ ਨਾਂ ਦੱਸਦੇ ਹੋਏ ਨਾ ਕੋਈ ਪ੍ਰੋਬਲਮ ਕ੍ਰੀਏਟ ਕਰਦੇ ਹੋਏ। ਸੋ 905-673-3337 ਆਪਣਾ ਨੰਬਰ ਹੈ, 9056733337, 9056733337 ਆਪਣਾ ਫੋਨ ਨੰਬਰ ਹੈ, 905-673-3337। ਇੱਕ ਤੁਸੀਂ ਯਾਦ ਰੱਖੋ ਰੋਇਲ ਪਰਫਿਊਮਸ ਨੂੰ ਜ਼ਰੂਰ, ਰੋਇਲ ਪਰਫਿਊਮਸ ਦੀ ਗ੍ਰੈਂਡ ਓਪਨਿੰਗ ਹੋ ਚੁੱਕੀ ਹੈ, 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਜ਼ਦੀਕ। ਜਿਹੜੇ ਮਾਰਕੀਟ ਦੇ ਵਿੱਚ ਬ੍ਰੈਂਡਡ ਪਰਫਿਊਮ ਤੁਹਾਨੂੰ $4,000-$5,500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਲੌਂਗ ਲਾਸਟਿੰਗ ਕੁਆਲਿਟੀ ਦੇ ਪਰਫਿਊਮ ਤੁਹਾਨੂੰ ਸਿਰਫ $50 ਚ ਮਿਲਣਗੇ। ਰੋਇਲ ਪਰਫਿਊਮਸ ਆਪਣੇ ਜਿਹੜੇ ਓਇਲ ਨੇ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਨੇ, ਇਸੇ ਕਰਕੇ ਇਹਨਾਂ ਦੇ ਪਰਫਿਊਮ ਬਹੁਤ ਲੰਬਾ ਸਮਾਂ ਉਹਨਾਂ ਦਾ ਅਸਰ ਰਹਿੰਦਾ, ਤੇ ਸਾਡਾ ਰੈਫਰੈਂਸ ਦੇ ਦਿਓ, 2 ਪਰਫਿਊਮ ਖਰੀਦੋ ਤੇ 1 ਬਿਲਕੁਲ ਫ੍ਰੀ ਹੈ। ਇਹਨਾਂ ਕੋਲ ਦੁਬਈ ਦੇ ਊਦ ਤੇ ਇਤਰ ਵੀ ਅਵੇਲੇਬਲ ਨੇ। royalperfumes.co ਕੈਨੇਡਾ US ਡਿਲੀਵਰੀ ਵੀ ਕਰਦੇ ਨੇ। ਨੰਬਰ ਹੈ 4373150701, 4373150701, 4373150701, 437-315-0701. ਸੌਰਭ ਜੀ ਮੈਂ ਤੁਹਾਨੂੰ ਕਾਲ ਬੈਕ ਕਰਦਾ ਸਰ। ਸੋ 4791, ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਨਵੀਂ ਬਾਈ, ਕੀ ਹਾਲ ਚਾਲ?
0: ਠੀਕ ਹੈ ਵੀਰੇ, ਠੀਕ ਹੈ, ਕਿਵੇਂ ਹੋ?
1: ਵਧੀਆ ਵਧੀਆ ਵਧੀਆ, ਹੋਰ ਕੀ ਕਰੀ ਜਾਂਦੇ?
0: ਵਧੀਆ ਵੀਰੇ, ਵਧੀਆ
1: ਜਾਂਦੇ ਰੇਡੀਓ। ਅੱਛਾ ਯਾਰ, ਆਪਣਾ ਕੀ ਕਹਿੰਦੇ ਨੇ, ਮੇਰੀ ਨਾ ਪਰਸੋਂ ਤੁਹਾਡੇ ਨਾਲ ਗੱਲ ਹੋਈ ਸੀ, ਮੈਂ ਨਾ ਇੱਕ ਚੀਜ਼ ਤੋਂ ਬੜਾ ਹੈਰਾਨ ਹੋਇਆ, ਮੈਂ ਤਾਂ ਤੁਹਾਨੂੰ
0: ਵੀਰੇ, ਮੈਂ ਨਾ ਪਲੀਜ਼ ਸਿਰਫ ਜਿਹੜੀ ਇਹ ਡਿਸਕਸ਼ਨ ਹੋ ਰਹੀ ਹੈ ਇਹਦੇ ਤੇ ਗੱਲ ਕਰੀਏ, ਨਹੀਂ ਤਾਂ ਫਿਰ ਗੱਲਬਾਤ ਬੜੀ ਡੀਰੇਲ ਹੋ ਜਾਂਦੀ ਹੈ। ਆਪਾਂ ਇਹ ਤੇ ਸਟਿਕ ਰਹੀਏ, ਜੇ ਇਹ ਤੇ ਵਿਚਾਰ ਦੇਣੇ ਦੇ ਦਿਓ, ਬਾਕੀ ਗੱਲ ਆਪਾਂ ਬਾਅਦ ਚੋਂ ਕਰ ਲਾਂਗੇ।
1: ਆਹੀ ਗੱਲ ਆ ਭਾਜੀ,
0: ਹਾਂਜੀ
1: ਇਹਦੇ ਗੱਲ ਦੇ ਉੱਤੇ। ਓਕੇ ਓਕੇ, ਕਿ ਉਦਣ ਯਾਰ ਕਈ ਲੋਕੀ ਜਿੱਦਾਂ ਆਏ ਨਾ, ਉਦਾਂ ਕਈ ਲੋਕੀ ਕਹਿ ਰਹੇ ਸੀ ਵੀ ਇਹ ਛੋਟੀ ਜਿਹੀ ਗੱਲ ਆ, ਤੇ ਯਾਰ ਮੈਨੂੰ ਉਹ ਚੀਜ਼ ਬੜੀ ਉਹ ਲੱਗੀ ਯਾਰ, ਵੀ ਛੋਟੀ ਜਿਹੀ ਗੱਲ ਤੇ ਨਹੀਂ ਹੈਗੀ, ਵੀ ਆਪਣਾ ਵੀ ਦੱਸ ਦੇਵੇ ਵੀ ਕੋਈ ਗੱਲ ਨੀ, ਛੋਟੀ ਜਿਹੀ ਗੱਲ ਆ, ਕੋਈ ਗੱਲ ਨਹੀਂ ਹੈਗੀ।
0: ਹਾਂਜੀ, ਮੈਂ ਵੀ, ਮੈਨੂੰ ਵੀ ਲੱਗਿਆ ਯਾਰ, ਬੜੇ ਲੋਕ ਕਹਿੰਦੇ ਫੇਰ ਕੀ ਹੋ ਗਿਆ, ਏਡਾ ਕੀ ਹੋ ਗਿਆ, ਮੈਂ ਕਿਹਾ ਏਡਾ ਹੁਣ ਕੁੜੀ ਨੂੰ ਪੁੱਛ ਕੇ ਦੇਖੋ ਏਡਾ ਕੀ ਹੈ।
1: ਮੈਂ ਆਪਣਾ ਕਈ ਲੋਕਾਂ ਨੂੰ ਏਦਾਂ ਲੱਗਦਾ ਬਹੁਤ ਛੋਟੀ ਜਿਹੀ ਗੱਲ ਹੈ ਯਾਰ, ਜੇ ਆਹੀ ਚੀਜ਼ ਤੁਸੀਂ ਮਤਲਬ ਹਨਾ ਵੀ ਉਹਦੇ ਉੱਤੇ ਆਪਣੀ ਵਾਈਫ ਮਤਲਬ ਕਿ ਏਦਾਂ ਕਿਸੇ ਦੀ ਵਾਈਫ ਕਰੇ ਤੇ ਉਹ ਚੀਜ਼ ਕਿਸੇ ਨੂੰ ਟੋਲਰੇਟ ਨੀ ਹੁੰਦੀ ਹਨਾ, ਤੇ
0: ਬਾਕੀ ਕਹਿੰਦੇ। ਥੈਂਕ ਯੂ, ਹੈਲੋ,
2: ਬੇਟਾ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ,
2: ਜਿਹੜੇ ਮੈਰਿਜ ਕੌਂਸਲਰ ਨੇ ਨਾ ਉਹਨਾਂ ਕੋਲ ਜਾਣਾ ਚਾਹੀਦਾ, ਔਰ ਉਹਨਾਂ ਨੂੰ ਪਤਾ ਹੁੰਦਾ ਵੀ ਸਿਚੁਏਸ਼ਨ ਨੂੰ ਕਿਵੇਂ ਸੁਧਾਰਨਾ। ਮੈਂ ਤੁਹਾਨੂੰ ਕਹਿ ਦਵਾਂ, ਐਂ ਕਰੋ ਐਂ ਕਰੋ, ਨਹੀਂ ਮੈਂ ਕੋਈ ਮੈਰਿਜ ਕੌਂਸਲਰ ਨੀ ਹੈਗਾ, ਉਹਨਾਂ ਨੇ ਕੋਰਸ ਕੀਤੇ ਹੁੰਦੇ ਆ ਮੈਰਿਜ ਕੌਂਸਲਰਾਂ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਫੈਮਿਲੀਆਂ ਨੂੰ ਕਿੱਦਾਂ ਜੋੜਨਾ ਨਾ ਕਿ ਤੋੜਨਾ। ਇਸ ਕਰਕੇ ਇੱਕ ਕਿਸੇ ਮੈਰਿਜ ਕੌਂਸਲਰ ਦੇ ਕੋਲ ਜਾਣ, ਔਰ ਠੱਗ ਮੈਰਿਜ ਕੌਂਸਲਰ ਵੀ ਇੱਥੇ ਬਹੁਤ ਨੇ, ਉਹਨਾਂ ਕੋਲ ਨਾ ਜਾਣ, ਸਹੀ ਜਿਹੜੇ ਮੈਰਿਜ ਕੌਂਸਲਰ ਨੇ ਉਹਨਾਂ ਕੋਲ ਜਾਣ, ਉਹ ਚੰਗੀ ਸਲਾਹ ਦੇਣਗੇ ਔਰ ਇਹਨਾਂ ਦਾ ਫੈਸਲਾ ਹੋ ਜਾਊਗਾ।
0: ਨਹੀਂ ਤੁਹਾਨੂੰ ਲੱਗਦਾ ਕਿ ਚਲੋ ਜੋ ਵੀ ਪ੍ਰੋਬਲਮ ਹੈ ਉਹ ਠੀਕ ਕੀਤੀ ਜਾ ਸਕਦੀ ਹੈ?
2: ਹਾਂ ਕੀਤੀ ਜਾ ਸਕਦੀ, ਕਿਉਂ ਨਹੀਂ ਕੀਤੀ ਜਾ ਸਕਦੀ, ਪਰ ਸਹੀ ਜਿੱਦਾਂ ਮੈਂ ਕਹਿੰਦਾ ਠੱਗ ਮੈਰਿਜ ਕੌਂਸਲਰ ਕੋਲ ਨਾ ਜਾ।
0: ਚਲੋ ਉਹ ਤਾਂ ਠੀਕ ਹੈ, ਮੈਰਿਜ ਕੌਂਸਲਰ ਦੀ ਤਾਂ ਗੱਲ ਹੋ ਗਈ, ਬਟ ਗੱਲ ਇਹ ਹੈ ਹੁਣ ਬੜਿਆਂ ਨੂੰ ਲੱਗਦਾ ਕਿ ਠੀਕ ਹੈ ਇਸ਼ੂ ਰਿਜ਼ੋਲਵ ਹੋ ਜੂ, ਬਟ ਕਿੱਡਾ ਵੱਡਾ ਇਸ਼ੂ ਹੈ, ਰਿਜ਼ੋਲਵ ਹੋਣ ਵਾਲਾ ਵੀ ਹੈ ਜਾਂ ਨਹੀਂ? ਥੈਂਕ ਯੂ, ਲੈਟਸ ਸੀ। ਸੋ ਨੰਬਰ ਹੈ ਆਪਣਾ 905-673-3337, 9056733337, 9056733337। ਪਤਾ ਕੀ ਹੈ, ਕਈ ਗੱਲਾਂ ਐਸੀਆਂ ਹੁੰਦੀਆਂ ਜਿਨ੍ਹਾਂ ਦੀ ਕੋਈ ਸਲੂਸ਼ਨ ਹੀ ਨਹੀਂ ਹੁੰਦੀ, ਸਿੱਧੀ ਜੀ ਗੱਲ ਹੈ। ਹੁਣ ਮੈਂ ਨਹੀਂ ਕਹਿੰਦਾ ਵੀ ਇਹ ਇੱਦਾਂ ਦਾ ਇਸ਼ੂ ਹੈ, ਡਿਪੈਂਡ ਕਰਦਾ ਹਰ ਇੱਕ ਦੇ ਸੁਭਾਅ ਤੇ, ਜਿਹੜਾ ਵੀ ਬੰਦਾ ਗੋ ਥਰੂ ਕਰ ਰਿਹਾ ਉਹਨੂੰ ਪਤਾ ਕਿ ਉਹਦੀ ਵਾਈਫ ਦਾ ਕੀ ਸੁਭਾਅ ਹੈ ਤੇ ਉਹਦਾ ਕੀ ਮਾਈਂਡ ਸੈਟ ਹੋਵੇਗਾ। ਬਟ ਲੈਟਸ ਸੀ, ਥੋੜੀਆਂ ਕੁਝ ਕਾਲਸ ਲੈ ਲੈਂਦੇ ਹਾਂ, ਮੈਂ ਆਪਣਾ ਓਪੀਨੀਅਨ ਜਿੰਨਾ ਹੈ ਬਾਅਦ ਚੋਂ ਦੇ ਦੂੰਗਾ। 905-6737-37 ਆਪਣਾ ਨੰਬਰ ਹੈ, 905-673-3337 ਤੇ ਕਾਲ ਤੁਹਾਡੀ ਆ ਸਕਦੀ ਹੈ। ਇੱਕ ਤੁਸੀਂ ਦੁਆਬਾ ਟਰੈਵਲ ਨੂੰ ਯਾਦ ਰੱਖੋ, ਦੁਆਬਾ ਟਰੈਵਲ ਵਾਲੇ ਨੇ ਮੈਨੂੰ ਬੜੀਆਂ ਕਮਾਲ ਦੀਆਂ ਡੀਲਾਂ ਭੇਜੀਆਂ। ਦੁਆਬਾ ਟਰੈਵਲ ਟੋਰੋਂਟੋ ਟੂ ਲੁਧਿਆਣਾ ਦੀ ਟਿਕਟ ਹੈ, ਵਨ ਸਟੋਪ ਹੈ, ਰਾਊਂਡ ਟ੍ਰਿਪ ਹੈ, ਸਪਤੰਬਰ 'ਚ ਜਾਓ ਨਵੰਬਰ 'ਚ ਮੁੜੇ ਆਓ। ਟੋਰੋਂਟੋ ਟੂ ਲੁਧਿਆਣਾ $1,585 ਦੀ ਟਿਕਟ ਹੈ, $1,585 ਦੀ। ਮੈਨੂੰ ਪਤਾ ਹੀ ਨਹੀਂ ਸੀ ਕਿ ਲੁਧਿਆਣੇ ਦੀਆਂ ਵੀ ਫਲਾਈਟਾਂ ਸ਼ੁਰੂ ਹੋ ਗਈਆਂ ਹੈ। ਸੋ ਦੁਆਬਾ ਟਰੈਵਲ 905-796-7800 3636 ਹਾਂਜੀ
3: ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
3: ਮੈਂ ਨਵੀਂ ਜੀ ਤੁਹਾਡੇ ਕਹਿਣ ਦੇ ਉੱਤੇ ਜਾ ਰਹੇ ਹਾਂ ਰੋਇਲ ਪਰਫਿਊਮ ਦੇ ਉੱਤੇ, ਉਹਨਾਂ ਨਾਲ ਮੇਰੀ ਗੱਲ ਹੋ ਗਈ, ਉਹ ਕਹਿੰਦੇ 9 ਵਜੇ ਤੱਕ ਖੁੱਲੇ ਆ, ਤੁਸੀਂ ਆ ਜਾਓ।
0: ਮੈਂ ਆ ਜਾਈ ਹੈਗਾ ਹੁਣ ਜਾ ਰਹੇ ਹਾਂ। ਕੋਈ ਗੱਲ ਨਹੀਂ, ਜਾਓ ਜੀ ਜਾਓ।
3: ਥੈਂਕ ਯੂ ਬਹੁਤ ਬਹੁਤ, ਮੈਂ ਬੜੇ ਟਾਈਮ ਤੋਂ ਲੱਭਦਾ ਪਿਆ ਸੀ ਕੋਈ ਪਰਫਿਊਮ ਵਾਲਾ ਅੱਛਾ ਮਿਲ ਜਾਵੇ।
0: ਕੋਈ ਨਾ, ਜਾਓ ਤੇ ਦੱਸਿਓ ਕਿੱਦਾਂ ਲੱਗਿਆ, ਠੀਕ ਹੈ।
3: ਹਾਂਜੀ ਹਾਂਜੀ, ਔਰ ਦੂਸਰੀ ਗੱਲ ਐਵੇਂ ਕਿ ਜਿਹੜਾ ਤੁਹਾਡਾ ਅੱਜ ਦਾ ਟੋਪਿਕ ਹੈਗਾ ਨਾ, ਜਿਹੜਾ ਉਹ ਹਸਬੈਂਡ ਨੂੰ ਗੱਲ ਕਹਿ ਰਿਹਾ ਆਪਣੀ ਵਾਈਫ ਵਾਸਤੇ, ਉਹਨੂੰ ਭਰਾ ਨੂੰ ਕਹੋ ਵਿਚਾਰੇ ਨੂੰ ਕਿ ਇੱਥੇ ਹਰ ਘਰ ਚ ਇਹੋ ਕੰਮ ਹੁੰਦੇ ਨੇ, ਰਾਜੇ ਆਰਾਮ ਨਾਲ ਰੋਟੀ ਖਾ, ਆਰਾਮ ਨਾਲ ਰਹਿ, ਮੋਜਾਂ ਕਰ।
0: ਨਹੀਂ ਪਾਪਾ ਜੀ, ਕਿਹੜੇ ਘਰਾਂ ਚ ਹੁੰਦੇ ਆ, ਹਰ ਘਰ ਚ ਕਿਵੇਂ ਇਦਾਂ ਦੇ ਕੰਮ ਹੁੰਦੇ ਆ?
3: ਸਰ ਹਰ ਘਰ ਚ ਹੁੰਦੀਆਂ ਇੱਥੇ, ਮਤਲਬ ਕਿ ਲੇਡੀਜ਼ ਉਹ ਇੰਡੀਆ ਵਾਲਾ ਹਿਸਾਬ ਨੀ, ਐਕਚੁਅਲ ਕੀ ਹੁੰਦਾ ਇੰਡੀਆ ਚ ਕੀ ਹੁੰਦਾ, ਨੌਕਰ ਚੱਕਰ ਰੱਖੇ ਹੁੰਦੇ, ਇੱਥੇ ਲੇਡੀਜ਼ ਨੂੰ ਕੰਮ ਖੁਦ ਕਰਨਾ ਪੈਂਦਾ, ਉਹ ਇਸ ਕਰਕੇ ਇਰੀਟੇਟ ਹੋ ਜਾਂਦੀ ਹੈ ਬਾਰ ਬਾਰ ਕੰਮ ਕਰ ਕਰਕੇ।
0: ਨਹੀਂ ਪਰ ਇਹ ਗੱਲਬਾਤ ਦਾ ਕੰਮ ਦੇ ਨਾਲ ਕੀ ਲੈਣਾ ਦੇਣਾ
3: ਭਾਜੀ, ਤੁਸੀਂ ਇਹ ਗੱਲ ਮੰਨੋ ਨਾ ਮੰਨੋ, ਇਹ ਕੰਮ ਦੇ ਨਾਲ ਹੀ ਲੈਣਾ ਦੇਣਾ ਹੁੰਦਾ ਭਾਜੀ, ਇਹ ਤੁਸੀਂ ਗੱਲ ਮੰਨੋ ਨਾ ਮੰਨੋ।
0: ਨਹੀਂ ਪਰ ਬੰਦੇ ਨੇ ਗਲਤੀ ਕੀਤੀ ਹੈ, ਬੰਦੇ ਦਾ ਅਫੇਅਰ ਚੱਲ ਰਿਹਾ ਸੀ, ਇਹ ਚ ਕੁੜੀ ਦਾ ਕੀ ਇਸ਼ੂ ਹੈ?
3: ਉਹ ਭਾਜੀ ਹਰ ਘਰ ਚ ਇਹ ਕੰਮ ਹੈ, ਮੇਰੇ ਘਰ ਚ ਵੀ ਹੁੰਦਾ ਹੈ, ਮੇਰੀ ਵਾਈਫ ਕਹਿੰਦੀ ਤੁਹਾਨੂੰ ਇੰਨੀ ਤਨਖਾਹ ਮਿਲਦੀ ਕਿੱਥੇ ਜਾਂਦੀ ਹੈ, ਹੁਣ ਰੋਟੀ ਕਰਨੀ ਪੈਣੀ ਤੇ ਬਾਹਰੋਂ ਲੈ ਕੇ ਆਵਾਂਗੇ, ਖਰਚਾ ਨੀ ਹੋਏਗਾ।
0: ਨਹੀਂ ਪਰ ਤੁਹਾਡੀ ਤਨਖਾਹ ਫਿਰ ਕਿੱਥੇ ਜਾਂਦੀ ਹੈ?
3: ਸਰ ਮੈਂ ਕਹਿੰਦਾ ਮੇਰੀ, ਤੁਸੀਂ ਮੇਰੇ ਖਰਚੇ ਦੇਖੋਗੇ, ਤੁਸੀਂ ਦੇਖ ਕੇ ਤੰਗ ਰਹਿ ਜਾਓਗੇ, ਤੁਸੀਂ ਕਹੋਗੇ ਇਹ ਕੀ ਹੋ ਰਿਹਾ ਤੁਹਾਡੇ ਘਰ।
0: ਨਹੀਂ ਤੁਸੀਂ ਕਿਸੇ ਹੋਰ ਤੇ ਖਰਚੇ ਕਰ ਰਹੇ ਹੋ। ਤੁਸੀਂ ਆਪਣਾ ਪਰਫਿਊਮ ਲੈ ਕੇ ਆਓ, ਠੀਕ ਹੈ? ਪਰਫਿਊਮ ਲੈ, ਤੁਸੀਂ ਗੱਲ ਹੀ ਨੀ ਸਮਝੇ ਕੀ ਹੋ ਰਹੀ ਹੈ। 9976 ਹੈਲੋ ਜ਼ਰੂਰੀ ਹੁੰਦੀਆਂ
4: ਨੇ ਸਰ। ਭਾਜੀ ਪੁਰਾਣਾ ਜਮਾਨਾ ਤਾਂ ਹੈ ਨੀ, ਹੁਣ ਨਵਾਂ ਜਮਾਨੇ ਦੀ ਗੱਲ ਆ, ਰਾਈਟ? ਅੱਜ ਕੱਲ ਦਾ ਫੋਨ ਦੇ ਵਿੱਚ ਤੁਹਾਡੇ ਟੈਕਸ ਮਿਲ ਜਾਵੇ, ਤੁਹਾਡੀ ਵਾਈਫ ਤੁਹਾਨੂੰ ਤਾਂ ਡਿਵੋਰਸ ਦੇ ਕੇ ਚੱਲ ਜਾਂਦੀ ਕਿ ਇਹਦੇ ਦਿਮਾਗ ਚ ਕੀ ਚੱਲ ਰਿਹਾ ਵਾ, ਕੀ ਸੋਚ ਰਿਹਾ, ਲਾਈਕ ਉਹ ਦੇ ਦਿੰਦੇ, ਗੱਲ ਹੀ ਨੀ ਵੱਡੀ ਹੈ ਤੇ ਆਪਾਂ ਹੁਣ ਸਾਰੇ ਸੋਚਣਾ ਕਿ ਆਪਾਂ ਫਿਗਰ ਆਊਟ ਕਿੱਦਾਂ ਕਰਾਂਗੇ, ਪਰ ਲੁਕਾਉਣ ਦੇ ਨਾਲ ਵੀ ਕੋਈ ਜ਼ਿਆਦਾ ਫਾਇਦਾ ਨਹੀਂ ਹੈਗਾ। ਓਵਰ ਦਾ ਟਾਈਮ ਇਹ ਗੱਲ ਕਿਤੇ ਨਾ ਕਿਤੇ ਬਾਹਰ ਆਉਣੀ ਹੈ, ਜਿੰਨੀ ਲੇਟ ਬਾਹਰ ਆਊਗੀ ਉਨੀ ਜ਼ਿਆਦਾ ਵੱਡੀ ਪ੍ਰੋਬਲਮ ਹੋਏਗੀ।
5: ਦਿਸ ਇਜ਼ AM 530 CHLO AM serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਤੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ ਵਿਰਸਾ
2: ਗੀਤ ਸੰਗੀਤ ਦੇਸ਼ ਦੁਨੀਆ ਦੀਆਂ ਤਾਜ਼ਾ ਤਰੀਨ ਜਾਣਕਾਰੀਆਂ ਨਾਲ ਲਬਰੇਜ਼ ਮਹਿਕਾਂ ਦੀ ਸੌਗਾਤ ਵੰਡਦਾ ਸਾਂਝਾ ਵਿਰਸਾ
1: ਸੋਮਵਾਰ ਤੋਂ ਸ਼ੁੱਕਰਵਾਰ 5:30 AM ਤੇ ਸਵੇਰੇ 4 ਵਜੇ ਤੋਂ 5 ਵਜੇ ਤੱਕ
0: ਬਿਜ਼ਨਸ ਦੇ ਪ੍ਰਚਾਰ ਤੇ ਪ੍ਰਸਾਰ ਲਈ ਸੰਪਰਕ ਕਰੋ
2: ਸਾਂਝਾ ਵਿਰਸਾ ਦੀ ਟੀਮ ਨੂੰ 647-8-3-5-5-2-9-4
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬ ਆਵੇ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: शादी दी मूवी बनवान ले या रिंग सेरेमनी ले वेडिंग एनिवर्सरी जागो प्री वेडिंग बर्थडे और एनी इवेंट दी वधिया वीडियोग्राफी ते फोटोग्राफ शूट कर ले याद रखो देसी सिनेमैटिक फिल्म्स अपने हाई एंड इक्विपमेंट्स ते क्रिएटिव आइडियाज नाल बेस्ट रिजल्ट प्रोवाइड कर देने बुकिंग ले आज ही कॉल करो जगदीश सिंह नो 416-930-1251 416-930-1251
1: ਵੱਡੇ ਵੀਰੇ ਚੰਗਾ ਟਰੱਕ ਤੇ ਵਧੀਆ ਜੌਬ ਲੈਣ ਲਈ ਕਿੱਥੇ ਜਾਵਾਂ
2: ਤਾਂ ਫਿਰ ਤੂੰ ਕੁਆਲਿਟੀ ਲੌਜਿਸਟਿਕ ਕੁਆਲਿਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
0: ਕੁਆਲਿਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕੁਆਲਿਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
2: 416-717-2929
0: 416-717-2929 ਕੁਆਲਿਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਰਡ ਯੂਨਿਟ 4 ਇਟੋਬੀਕੋ
3: ਪਾਜੀ ਅੱਜ ਘਰੇ ਤੰਦੂਰੀ ਬਣਾਓ
2: ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ
0: ਹਾਈ ਗਾਇਸ ਐਂਜੋਏ ਕਰੋ ਤੰਦੂਰੀ ਬੁਆਇਜ਼ ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼
4: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ ਪਾਠ ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 905-956-2111 905-451-9200 ਸਰਵਿੰਗ ਯੂ ਫਰੋਮ 3 ਲੋਕੇਸ਼ਨਸ
5: ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
6: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
5: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਲਵ 에ਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
6: 647-706-6640
7: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ ਕੀ ਕਰਾਂ
8: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
9: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
10: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
8: ਕਾਲ ਕਰੋ ਜੇਐਨ ਗੈਰੀ ਨੂੰ
10: 905-459-5533
8: 905-459-5533 ਤੇ
10: PNJ ਸਪ੍ਰਿੰਗ ਵੀਲ ਅਲਾਈਨਮੈਂਟ
11: ਟੀਮ 4 ਐਂਟਰਟੇਨਮੈਂਟ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2026
12: ਓਏ ਸਾਵਣ ਚੜਿਆ ਤੀ
11: ਟੋਰਾਂਟੋ ਸ਼ੋ ਸੈਟਰਡੇ 25 ਜੁਲਾਈ ਨੂੰ
12: ਦੁਨੀਆ ਮੇਲੇ ਜਾਂਦੀ
11: ਹੈ ਥੀਏਟਰ ਐਟ ਗ੍ਰੇਟ ਕੈਨੇਡੀਅਨ ਟੋਰਾਂਟੋ

0: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
1: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
0: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
1: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172
2: ਓਏ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ
3: ਓ ਜੀ ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ ਕੋਈ ਫਿਕਰ ਨਹੀਂ ਇਹ ਦੇਣਗੇ ਬੈਸਟ ਰੇਟਸ ਇਨ ਦ ਮਾਰਕੀਟ ਵਿਦ ਫੁੱਲ ਕਵਰੇਜ
2: ਹੋਮ ਆਟੋ ਕਮਰਸ਼ੀਅਲ ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761
4: ਲੇਡੀਜ਼ ਐਂਡ ਜੈਂਟਲਮੈਨ ਯੂ ਆਰ ਨਾਟ
5: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ
6: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਰੀਫਾਈਨਾਂਸਿੰਗ ਡੈਟ ਕੰਸੋਲੀਡੇਸ਼ਨ ਸੈਕਿੰਡ ਥਰਡ ਮੋਰਗੇਜਸ ਪ੍ਰਾਈਵੇਟ ਫੰਡਸ
5: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ ਪ੍ਰੀ ਅਪਰੂਵਲ ਹੀ ਨਹੀਂ ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ ਡੀਲਿੰਗ ਵਿਦ ਆਲ ਬੈਂਕ
6: ਕਾਲ 6476068110
5: ਔਰ ਵਿਜ਼ਿਟ ਸ਼ਰਮਾ ਮੋਰਗੇਜਸ ਡੋਟ ਕਾਮ
7: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 9057900560 6 Marconi Code Bolton 9059519394 Stephen Furniture ki dhamakedar festival season se
8: ਨਾਲੇ ਚੋਪੜੀਆਂ ਨਾਲੇ ਦੋ ਦੋ
9: ਆਹੋ ਜੀ ਮੈਨੂੰ ਵੀ ਪਤਾ ਨਾਲੇ ਗਰੋਸਰੀ ਨਾਲੇ ਵਧੀਆ ਖਾਣਾ ਯਾਨੀ ਦਾਣਾ ਮੰਡੀ ਦਾਣਾ ਮੰਡੀ ਜਿੱਥੇ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ ਦਾਲਾਂ ਮਸਾਲੇ ਪਿਕਲਸ ਚੌਲ ਚਾਹ ਪੱਤੀ ਫਰੈਸ਼ ਫਰੂਟਸ ਐਂਡ ਵੈਜੀਟੇਬਲਸ
10: ਡੇਰੀ ਪ੍ਰੋਡਕਟਸ ਸਨੈਕਸ ਫਰੈਸ਼ ਚਿਕਨ ਬੀਫ ਗੋਟ ਮੀਟ ਸਭ ਕੁਝ ਮਿਲੂਗਾ ਇਹਨਾਂ ਦੇ ਰੈਸਟੋਰੈਂਟ ਵਿੱਚ ਤੁਸੀਂ ਪਰੌਂਠੇ ਚਨਾ ਭਟੂਰਾ ਵੈਜ ਥਾਲੀ ਵੈਜ ਬਿਰਿਆਨੀ ਬਟਰ ਚਿਕਨ ਵਿਦ ਨਾਨ ਦਾ ਸਵਾਦ ਲਓ
9: ਇੱਕ ਵਾਰ ਆਓਗੇ ਤੇ ਬਾਰ ਬਾਰ ਆਓਗੇ
10: ਅਨਬੀਟੇਬਲ ਪ੍ਰਾਈਸਿਸ ਸੇਲ ਆਲ ਟਾਈਮ ਦਾਣਾ ਮੰਡੀ 1729 Queen Street, East Brampton, Major Intersection, Queen and Bramley.
5: Call Gagan or Gurinder at 905-286-9257.
11: ਟਰੱਕ ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
12: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ
11: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ ਲਾਈਫ ਇੰਸ਼ੋਰੈਂਸ ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਹੈਲਥ ਇੰਸ਼ੋਰੈਂਸ ਕਿਡਸ ਪਲਾਨ RRSP RESP TFSA ਕਾਲ ਕਰੋ
13: 6475 2994 6 ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 6475 2594 6 4 7 8 3 5 5 2 9 4 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਭਰ ਕੇ ਸੀਨੇ 'ਚੋਂ ਸੁੱਟਿਆ ਜ਼ਮੀਨ 'ਤੇ, ਬੇਕਸੂਰਾਂ ਨਾਜ਼ੁਕ ਦਿਲ ਕੁੱਟਿਆ ਜ਼ਮੀਨ 'ਤੇ। ਰੁੱਗ ਭਰ ਕੇ ਸੀਨੇ 'ਚੋਂ ਸੁੱਟਿਆ ਜ਼ਮੀਨ 'ਤੇ, ਬੇਕਸੂਰਾਂ ਨਾਜ਼ੁਕ ਦਿਲ ਕੁੱਟਿਆ ਜ਼ਮੀਨ 'ਤੇ, ਚੜ੍ਹ ਗਿਆ ਸੀ ਅੰਬਰਾਂ 'ਤੇ ਪੀਂਗ ਇਸ਼ਕੇ ਦੀ, ਨਜ਼ਰਾਂ ਵਿੱਚੋਂ ਗਿਰ ਕੇ ਟੁੱਟਿਆ ਜ਼ਮੀਨ 'ਤੇ। ਬੇਤਾਜ ਬਾਦਸ਼ਾਹ ਰਿਹਾ ਮੁਹੱਬਤਾਂ ਦਾ ਉਹ, ਜੋ ਨਫ਼ਰਤਾਂ ਨੇ ਘੇਰ ਕੇ ਲੁੱਟਿਆ ਜ਼ਮੀਨ 'ਤੇ। ਬਿੰਨ ਕੇ ਜਦ ਮਾਰਿਆ ਸੀ ਤੀਰਨ ਸੀਨੇ ਵਿੱਚ, ਅੱਖਾਂ ਦਾ ਗਰਮ ਲਾਵਾ ਫੁੱਟਿਆ ਜ਼ਮੀਨ 'ਤੇ। ਕਹਿੰਦਾ ਮੀਂਹ ਹਨੇਰੀ ਝੱਖੜ ਤੂਫਾਨ ਚੜ੍ਹ ਕੇ ਆ ਗਿਆ, ਜਦ ਖੱਡਾਂ ਕਬਰ ਵਾਸਤੇ ਪੁੱਟਿਆ ਜ਼ਮੀਨ 'ਤੇ। ਗਠੜੀ ਗਈ ਹੈ ਨਾਲ ਤੇਰੇ ਇੱਕ ਕਰਮਾਂ ਦੀ, ਲੋਭ ਮੋਹ ਹੰਕਾਰ ਸਭ ਛੁੱਟਿਆ ਜ਼ਮੀਨ 'ਤੇ। ਕਹਿੰਦਾ ਵਕਤ ਮਾੜਾ ਆਇਆ ਜਦ ਮਦਹੋਸ਼ 'ਤੇ, ਫਰਿਸ਼ਤਿਆਂ ਵੀ ਉਸਨੂੰ ਕੁੱਟਿਆ ਜ਼ਮੀਨ 'ਤੇ। ਦੀਵਾ ਅਤੇ ਬੱਤੀ ਆਪਣੀ ਆਪਣੀ ਥਾਂ 'ਤੇ ਸਹੀ ਹੁੰਦੇ ਨੇ, ਦੀਵਾ ਅਤੇ ਬੱਤੀ ਆਪਣੀ ਆਪਣੀ ਥਾਂ 'ਤੇ ਸਹੀ ਹੁੰਦੇ ਨੇ, ਅੱਗ ਤਾਂ ਕੋਈ ਤੀਜਾ ਹੀ ਲਗਾ ਜਾਂਦਾ। ਮਾਰ ਦਿੰਦੇ ਚਾਹ ਨਾਲੇ ਰੋ ਲੈਂਦੇ, ਮਾਰ ਦਿੰਦੇ ਚਾਹ ਨਾਲੇ ਰੋ ਲੈਂਦੇ, ਕਾਸ਼ ਤੈਨੂੰ ਪਾਏ ਬਿਨ ਖੋ ਲੈਂਦੇ। ਮਾਰ ਦਿੰਦੇ ਚਾਹ ਨਾਲੇ ਰੋ ਲੈਂਦੇ, ਕਾਸ਼ ਤੈਨੂੰ ਪਾਏ ਬਿਨ ਖੋ ਲੈਂਦੇ। ਜਾਣਦੇ ਜੇ ਖੁਸ਼ੀਆਂ ਨੂੰ ਨਜ਼ਰਾਂ ਨੇ ਖਾ ਲੈਣਾ, ਦਿਲ ਵਿੱਚ ਤੈਨੂੰ ਵੀ ਲੁਕੋ ਲੈਂਦੇ, ਦਿਲ ਵਿੱਚ ਤੈਨੂੰ ਵੀ ਲੁਕੋ ਲੈਂਦੇ। ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਵਿਰਸਾ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ, ਜੁਆ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਬੁੱਧਵਾਰ, ਬੁੱਧ ਕੰਮ ਸੁੱਧ, 29 ਜੁਲਾਈ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਵਿਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇ। ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 19 ਟੈਂਪਰੇਚਰ ਆ ਮਿਸਿਸਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਅਤੇ ਤੇੜੇ, ਜੜ੍ਹਾਂ ਦੇ ਵਿੱਚ ਕਹਿ ਲਓ, ਐਨ ਕੰਧ ਨਾਲ ਕੰਧ ਸਾਂਝੀ ਆ ਅਤੇ ਫੀਲ ਲਾਈਕ 15 ਕਰਦੇ ਭਾਈ। ਠੰਡ ਆ ਬਾਹਰ, ਹਵਾ ਚੱਲਦੀ ਆ, ਠੰਡ ਹੋਈ ਆ ਰਾਤ ਦੀ ਥੋੜ੍ਹੀ ਜਿਹੀ, 11-12 ਵਜੇ ਦੀ ਅਤੇ ਬਾਅਦ 'ਚ ਬਚਾ ਕੇ ਮਾੜਾ ਜਿਹਾ। ਚੌਵੀ ਟੈਂਪਰੇਚਰ ਹੈਗਾ ਦੁਪਹਿਰ ਨੂੰ, ਸ਼ਾਮ ਨੂੰ 25 ਆ ਅਤੇ ਰਾਤ ਨੂੰ 21 ਟੈਂਪਰੇਚਰ ਆ। 6:04 ਦਾ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ ਅਤੇ 8:45 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਫਰਕ ਪੈ ਗਿਆ ਦਿਨਾਂ ਦਾ ਬਈ। 905-673-3337 ਤੁਸੀਂ ਸਟੂਡੀਓ ਦੇ ਵਿੱਚ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਕੋਈ ਟ੍ਰੈਫਿਕ ਦੀ ਗੱਲਬਾਤ ਆ, ਕੋਈ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਅਤੇ ਉਹ ਫਿਰ ਕਹਿ ਲਓ ਵੀ ਟ੍ਰੈਫਿਕ ਨੂੰ ਕਿਤੇ ਇੱਧਰ ਉੱਧਰ ਪਾਇਆ ਹੋਇਆ, ਡੀਟੂਰ ਲੱਗਿਆ ਹੋਇਆ, ਤਾਂ ਜ਼ਰੂਰ ਤੁਸੀਂ 905-673-3337 'ਤੇ ਅਪਡੇਟ ਕਰ ਸਕਦੇ। ਹਾਈਵੇ 50 'ਤੇ ਵੀ ਭਾਈ ਕੰਸਟਰਕਸ਼ਨ ਚੱਲਦੀ ਆ, ਮੇਫੀਲਡ ਤੋਂ ਇੱਧਰ ਨੂੰ ਉਰਲੇ ਪਾਸੇ ਨੂੰ, ਆਪਣੇ ਕਿਹੜੇ ਵੱਲੋਂ, ਕੁਈਨ ਵੱਲ ਨੂੰ ਕਹਿ ਲਓ, ਹੈ ਨਾ। ਮਾੜਾ ਜਿਹਾ ਗੱਡੀਆਂ ਹੌਲੀ ਰੱਖ ਕੇ, ਗਾਜਰਾਂ ਗੁਜਰਾਂ ਜਿਹਾ ਨਾ ਫੇਰ ਦਿਓ ਉਹਨਾਂ ਦੀਆਂ, ਕਈ ਵਾਰ ਸਪੀਡ ਏਅਰ ਨਹੀਂ ਹੋ ਜਾਂਦੀ ਆ। ਚਲੋ 905-673-3337 ਕਰ ਲਿਓ ਕਾਲ ਜੇ ਕੋਈ ਗੱਲਬਾਤ ਹੋਵੇ ਤੁਹਾਡੀ ਮਨ 'ਚ, ਅਤੇ 416-477-2040 ਜਾਂ ਫਿਰ ਇਹ ਸੁਣਨ ਲਈ ਪ੍ਰੋਗਰਾਮ ਆ, ਫੋਨ ਆ ਪ੍ਰੋਗਰਾਮ ਸੁਣਨ ਲਈ, ਅਤੇ ਜੇ ਤੁਸੀਂ ਪੰਜਾਬੀ ਲਹਿਰਾਂ ਜਾਂ ਵੱਖ ਵੱਖ ਹੋਰ ਐਪਾਂ ਬਹੁਤ ਨੇ ਜਿਹੜੀਆਂ, ਅਤੇ 530 ਦੇ ਨਾਲ ਜੁੜਿਆ ਜਾ ਸਕਦਾ, ਅਤੇ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਰਹੋ ਬਸ। 647-835-5497-6478-355-2945 'ਤੇ ਜੇ ਤੁਸੀਂ ਮੈਸੇਜ ਪਾਉਣੇ, ਵਟਸਐਪ ਕਰਨੇ ਆ, ਕੋਈ ਵੀ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 947-835-5497। 23 ਤਰੀਕ ਚੇਤੇ ਆ, 23 ਤਾਂ ਨਹੀਂ ਭੁੱਲੇ ਹੋਣਾ, ਆਉਣ ਵਾਲੀ 23 ਅਗਸਤ। ਜੇ ਹਜੇ ਤੱਕ ਕਿਸੇ ਨੂੰ ਨਹੀਂ ਪਤਾ, ਕਿਸੇ ਕੋਲ ਫਲੈਰ ਜਾਂ ਆਪਣਾ ਪੋਸਟਰ ਜਾਂ ਨਹੀਂ ਪਹੁੰਚਿਆ, ਤਾਂ ਪਲੀਜ਼ ਹੱਥ ਜੋੜ ਕੇ ਬੇਨਤੀ ਆ ਵੀ ਮੈਨੂੰ ਮਾੜਾ ਜਿਹਾ ਵਟਸਐਪ 'ਤੇ ਹਾਏ ਬਾਏ ਲਿਖ ਦਿਓ। ਇੱਕ ਮੇਰੀ ਮਿਸਟੇਕ ਆ, ਗਲਤੀ ਹੋਈ ਆ ਮੈਂ ਤੋਂ, ਕੀ ਹੋਈ ਆ ਵੀ ਪਿਛਲੇ ਵੀਕ ਨਾ ਮੇਰਾ ਫੋਨ ਫੁੱਲ ਚੱਲਦਾ ਸੀ ਪਿਛਲੇ 5-4 ਮਹੀਨਿਆਂ ਤੋਂ, ਉਹ ਮੈਂ 2-3 ਕੁ ਵੀਡੀਓ ਡਿਲੀਟ ਕਰ ਦੇਣੀ ਆ, 2-3 ਕੁ ਵਟਸਐਪ ਜੇ ਉਹ ਕਰ ਲੈਣੇ, ਅਤੇ ਉਹ ਮਤਲਬ ਚੱਲ ਪਾਉਣਾ ਉਹਨਾਂ ਕੁ ਕੰਮ, ਅਤੇ ਜ਼ਿਆਦਾ ਹੁਣ ਫਿਰ ਆਪਾਂ ਨੇ ਇਹ ਕੀਤਾ, ਮਤਲਬ ਜ਼ਿਆਦਾ ਹੀ ਹੋ ਗਿਆ, ਓਵਰ ਹੋ ਗਿਆ, ਅਤੇ ਫਿਰ ਉਹਦੇ 'ਚ ਮੈਨੂੰ ਨਾ ਮੈਂ ਘਰ ਜਿਵੇਂ ਬੈਠਾ ਬੈਠੇ ਨੇ ਮਤਲਬ ਵਟਸਐਪ ਜ਼ਿਆਦਾ ਸੀ ਭਰਿਆ ਹੋਇਆ, ਜ਼ਿਆਦਾ ਹੀ ਹੈ ਨਾ, ਜ਼ਿਆਦਾ ਹੀ ਬੈਠਾ ਭਰਿਆ ਹੋਇਆ ਸੀ, ਉਹ ਮੈਂ ਆਪਣੀ ਬੇਟੀ ਨੂੰ ਗੁੜੀਆ ਨੂੰ ਕਿਹਾ, ਮੈਂ ਕਿਹਾ ਵੀ ਇੱਦਾਂ ਇੱਦਾਂ ਕਰਕੇ ਮੇਰਾ ਤਾਂ ਵਟਸਐਪ ਤਾਂ ਸਾਰਾ ਹੀ ਭਰਿਆ ਵਾ। ਉਹਨੇ ਕੀ ਕਰਿਆ, ਉਹ ਪੌਜ਼ ਜੇ ਕਰਤੇ ਨੰਬਰ, ਮੈਨੂੰ ਨਹੀਂ ਪਤਾ ਵੀ ਕੀ ਉਹਨੂੰ ਕੀਤਾ, ਡਿਲੀਟ ਨਹੀਂ ਹੋਏ ਉਹ ਕਿਤੇ, ਮਤਲਬ ਪਤਾ ਨਹੀਂ ਕਿਹੜੀ ਗੈਲਰੀ ਚਲੇ ਗਏ, ਸਮਝੋ ਗੱਲ ਇੱਦੇ ਸਿੱਧੀ ਉਹ ਮੰਗਾ ਲੈਂਦੇ ਹਾਂ ਨਾ। ਉਹ ਜਦ ਹੁਣ ਤੁਹਾਡੇ ਵੱਲੋਂ ਕੋਈ ਮੈਨੂੰ ਮੈਸੇਜ ਆਊਗਾ ਜਾਂ ਮੈਂ ਕਿਸੇ ਦਾ ਪਰਸਨਲੀ ਨੰਬਰ, ਮਤਲਬ ਜਿਹਦਾ ਸੇਵ ਕੀਤੇ ਹੋਏ ਨੇ ਉਹ ਆਊਗਾ, ਤਾਂ ਪਿਛਲੇ ਸਾਰੇ ਮੈਸੇਜ ਆ ਜਾਣੇ, ਮੈਨੂੰ ਸ਼ੋ ਹੋ ਜਾਣੇ ਆ। ਅਤੇ ਜਦ ਮੈਂ ਪਰਸੋਂ ਪੋਸਟਰ ਪਾਇਆ, ਉਹ ਮੇਰੇ ਕੱਲ੍ਹ ਦਿਮਾਗ 'ਚ ਮੈਂ ਗੱਲ ਕਰਨੀ ਸੀ ਡਾਕਟਰ ਸਾਹਿਬ ਕਰਕੇ, ਚਲੋ ਮੈਂ ਬਿਜ਼ੀ ਦਿਮਾਗ ਉੱਧਰ ਨੂੰ ਰਹਿ ਗਿਆ, ਉਹ ਮੇਰੇ ਕੋਲ ਤਾਂ ਸਾਰੀ 40-45-50 ਕੁ ਨੰਬਰ ਰਹਿ ਗਏ, ਬਾਕੀ ਮੇਰੇ ਕੋਲ ਤਾਂ ਨੰਬਰ ਸੀ 500-600 ਫੋਨ 'ਚ ਜਿਹੜੇ ਵਟਸਐਪ 'ਤੇ ਸੀ ਸ਼ੋ ਹੁੰਦੇ। ਉਹ ਜਦ ਮੈਂ ਕਿਹਾ ਯਾਰ ਆਹ ਤਾਂ 45-50 ਕੁ ਜਾਣੀ ਆ, ਬਾਕੀ ਫਿਰ ਕੱਲ੍ਹ ਦਿਮਾਗ ਲੜਿਆ ਵੀ ਇਹ ਚੀਜ਼ ਕਿੱਥੇ ਗਈ, ਫਿਰ ਇਹ ਸੋਚਿਆ ਵੀ ਉਹ ਚੀਜ਼ ਇੱਦਾਂ ਹੋਈ ਆ, ਹੁਣ ਸਮਝ ਗਏ ਉੱਦਾਂ ਹੋਈ ਮੈਨੂੰ ਨਹੀਂ ਪਤਾ ਕੀ ਹੋਇਆ। ਹੁਣ ਜਿਹਦੇ ਕੋਲ ਨਹੀਂ ਪੋਸਟਰ ਆਪਣਾ ਪਹੁੰਚਿਆ, ਪਲੀਜ਼ ਹੱਥ ਜੋੜ ਕੇ ਬੇਨਤੀ ਵੀ ਮਾੜਾ ਜਿਹਾ ਮੈਨੂੰ ਹਾਏ ਬਾਏ ਲਿਖ ਦਿਉ ਅਤੇ ਮੈਂ ਤੁਹਾਨੂੰ ਉਹ ਪੋਸਟਰ ਭੇਜ ਦੂੰਗਾ, ਸੱਦਾ ਹੀ ਆਓ ਕਿਸਮ ਦਾ। ਇਹ ਨਾ ਕਿਹੋ ਵੀ, ਮਤਲਬ ਕਈ ਵਾਰ ਟਾਈਮ ਨਹੀਂ ਲੱਗਦਾ ਸਪੈਸ਼ਲ ਫੋਨ ਕਰਨ ਦਾ, ਹੱਥ ਜੋੜ ਕੇ ਬੇਨਤੀ ਹੈ ਵੀ ਸਪੈਸ਼ਲ ਸੱਦਾ ਆਓ ਤੁਹਾਡੇ ਲਈ, ਅਤੇ ਤੁਸੀਂ ਆਉਣਾ ਵਿਦ ਫੈਮਿਲੀ ਆਉਣਾ, ਸਾਰਿਆਂ ਨੇ ਆਉਣਾ, ਅਤੇ ਆਪਾਂ ਮੇਰੀ ਅੱਜ ਸ਼ਾਇਦ ਗੱਲ ਹੋ ਜਾਵੇ, ਗਿੱਧੇ ਵਾਲੀਆਂ ਕੁੜੀਆਂ ਵੀ ਆਪਾਂ ਕਰ ਰਹੇ ਹਾਂ ਕੋਈ ਟੀਮ ਇੱਦਾਂ, ਅਤੇ ਤੁਸੀਂ ਵੀ ਗਿੱਧਾ ਪਾਇਓ ਭੰਗੜਾ ਪਾਇਓ, ਜਿਹਦਾ ਵੀ ਇੰਜੋਏ ਕਰਿਓ, ਫਨ ਕਰਿਓ। ਪਿਕਨਿਕ ਜਿਵੇਂ ਆਪਾਂ ਪਿੰਡ ਦੇ ਲੋਕ ਜਾਂ ਆਪਣੇ ਇਲਾਕੇ ਦੇ ਲੋਕਾਂ ਦੀ ਪਿਕਨਿਕ ਆਪਾਂ ਬਹੁਤ ਦੇਖੀਆਂ ਆਉਣੀਆਂ, ਬਹੁਤ ਸਾਰੇ ਜਾਂਦੇ ਹਾਂ। ਇੱਕ ਫਿਰ ਸਾਂਝਾ ਵਿਰਸਾ ਰੇਡੀਓ ਦੀ ਵੀ ਪਿਕਨਿਕ ਹੋਣੀ ਚਾਹੀਦੀ ਹੈ ਨਾ, ਹੋਈ ਹੈ ਜਿਵੇਂ ਪਿਛਲੇ ਸਾਲ, ਚਲੋ ਪਿਛਲੇ ਸਾਲ ਥੋੜ੍ਹੀ ਸੀ ਗੈਦਰਿੰਗ, ਐਤਕੀ ਥੋੜ੍ਹੀ ਜਿਹੀ ਜ਼ਿਆਦਾ ਕਰੀ ਆ, ਅਤੇ ਇਕੱਲੇ ਇਕੱਲੇ ਨੂੰ ਫਿਰ ਆਪਾਂ ਜੀਆਂ ਵੀ ਕਹਾਂਗੇ, ਅਤੇ ਜਿਹੜੇ ਫਿਰ ਆਪਾਂ ਨੂੰ ਪਤਾ ਵੀ ਉਹ ਫਲਾਨਾ ਬੰਦਾ ਆਪਾਂ ਦੇਖਿਆ ਸੁਣਿਆ ਨਹੀਂ ਕਦੇ, ਅਤੇ ਫਿਰ ਉੱਥੇ ਦੇਖਾਂ ਸੁਣਾਂਗੇ ਵੀ ਉਹਨੂੰ, ਆਹ ਫਲਾਨਾ ਹਰਜੀਤ ਆ, ਆਹ ਪੁਸ਼ਪਿੰਦਰ ਭਾਅ ਜੀ ਆ ਮੰਨ ਲਓ, ਹੈ ਨਾ ਸੰਧੂ ਸਾਹਿਬ, ਅਤੇ ਜਾਂ ਫਲਾਨਾ ਕਿਸੇ ਦਾ ਵੀ ਨਾਂ ਲੈ ਲਓ, ਰਵਿੰਦਰ ਭਾਅ ਜੀ ਦਾ ਲੈ ਲਓ, ਆਪਣੇ ਲਖਵਿੰਦਰ ਮੁਲਤਾਨੀ ਭਾਅ ਜੀ ਆ, ਕੋਈ ਵੀ ਮੁਲਤਾਨੀ ਸਾਹਿਬ ਦੋ ਆ ਗਏ ਸਾਡੇ, ਅਤੇ ਕਿਸੇ ਦਾ ਵੀ ਨਾਂ ਲੈ ਲਓ, ਹੈ ਨਾ। ਅਤੇ ਉਹਦੇ ਕਰਕੇ ਫਿਰ ਮੈਂ ਤਾਂ ਕਹਿੰਦਾ ਵੀ ਆਪਾਂ ਮਿਲਾਂਗੇ ਇੱਕ ਦੂਜੇ ਨੂੰ, ਜ਼ਰੂਰ ਆਇਓ, ਵਿਦ ਫੈਮਿਲੀ ਆਇਓ, ਆਂਟੀਆਂ ਨੂੰ ਸਪੈਸ਼ਲ ਸੱਦਾ, ਕਿਉਂਕਿ ਉਸ ਦਿਨ ਤਾਂ ਆਂਟੀਆਂ ਨੇ ਇੱਕ ਵਾਰ ਵੀ ਕਿਸੇ ਨੇ ਆ ਕੇ ਸ਼ਾਬਾਸ਼ ਨਹੀਂ ਦਿੱਤੀ। ਇਹ ਗੁੱਸਾ ਮੈਨੂੰ ਰੋਸਾ ਹੈਗਾ, ਚਲੋ ਜਿੰਨਾ ਕੁ ਮੇਰਾ ਮਾਣ ਆ ਮੈਂ ਕਰ ਲਿਆ, ਅਤੇ ਠੀਕ ਆ, ਆ ਜਾਓ ਫਿਰ ਕਰਦੇ ਹਾਂ ਗੱਲਾਂ ਬਾਤਾਂ। ਅਤੇ ਰਵਿੰਦਰ ਭਾਅ ਜੀ ਨੰਗੇ ਹੋ, ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ
�: ਜੀ ਭਾਈ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ ਜੀ?
0: ਕਿਰਪਾ ਤੁਸੀਂ ਸੁਣਾਓ।
1: ਮੈਂ ਛੋਟੀ ਜਿਹੀ ਗੱਲ ਰੱਖਦਾ ਜੀ, ਇੱਕ
0: ਆਉਣ ਦੋ,
1: ਕੋਈ ਬੰਦਾ ਸੀਗਾ ਤੇ ਉਹ ਕਹਿੰਦਾ ਮੈਂ ਨੌਕਰ ਰੱਖਣਾ, ਇੱਕ ਬੰਦਾ ਆਉਂਦਾ ਵੀ ਮੈਨੂੰ ਚਾਹੀਦਾ ਕੋਈ ਬੰਦਾ, ਉਹ ਬੰਦਾ ਕੋਈ ਆਇਆ, ਉਹ ਕਹਿੰਦਾ ਕਿੱਦਾਂ ਕੀ ਪੇ ਕਰੇਗਾ, ਕਹਿੰਦਾ ਪੇ ਮੈਂ ਕੁਛ ਨੀ ਕਰ ਸਕਦਾ, ਮੈਂ ਰੋਟੀ ਤੈਨੂੰ ਦੇ ਸਕਦਾ ਵਾ। ਉਹ ਕਹਿੰਦਾ ਚੱਲ ਠੀਕ ਆ, ਕੱਲੀ ਰੋਟੀ ਮੈਨੂੰ ਚਾਹੀਦੀ ਆ। ਉਹ ਕਹਿੰਦਾ ਕੰਮ ਕੀ ਕਰਨਾ, ਕਹਿੰਦਾ ਕੰਮ ਤੂੰ

0: ਅਗਲੇ ਨੇ ਫੀਸ ਲੈਣੀ ਆ। ਜੇ ਤੁਹਾਡਾ ਟਰੱਕ ਤੇ ਬਹਿ ਬਹਿ ਕੇ ਬੱਸ ਹੋਈ ਆ ਤੁਹਾਡੇ ਦਿਮਾਗ ਦੀ ਵੀ ਤੇ ਤੁਹਾਡੇ ਥੱਲੇ ਉੱਪਰ ਦੀ ਸਾਰੇ ਦੀ, ਤਾਂ ਫਿਰ ਲੋੜ ਕੀ ਹੈ ਜਾਣ ਦੀ ਜੇ ਨਹੀਂ ਠੀਕ ਹੋ ਤੁਸੀਂ, ਜੇ ਜਾਣੇ ਹੋ ਤਾਂ ਹੀ ਜੇ ਉਹ।
1: ਹੁਣ ਦੇਖੋ ਇੱਕ ਬੰਦਾ ਬਿਲਕੁਲ ਬਜ਼ੁਰਗ ਬੰਦਾ ਵਾ, ਉਹਦੇ ਗੋਡੇ ਐਂਡੀ ਕਰ ਗਏ ਆ, ਤੇ ਭਾਜੀ ਤੁਸੀਂ ਇੱਕ ਮਾਸ ਦੇ ਵਿੱਚ ਕਿੱਥੋਂ ਸਹੀ ਕਰਾ ਲਓਗੇ ਉਹਦੇ?
0: ਬਿਲਕੁਲ ਬਿਲਕੁਲ।
1: ਜੇ ਤੁਹਾਨੂੰ ਦੁੱਖ ਇਹ ਚੀਜ਼ ਦਾ ਵਾ ਵੀ ਅਸੀਂ ਫੀਸ ਦਿੱਤੀ ਆ, ਡਾਕਟਰ ਸਾਹਿਬ ਨੂੰ ਰੋਟੀ ਚਾਹੀਦੀ ਆ, ਵੀ ਕੱਲਾ ਤੁਸੀਂ ਰੋਟੀ ਦਿੱਤੇ ਹੋਣਾ ਜਾਂ ਉੱਥੋਂ ਪਿੱਛੇ ਜਾੜ ਦੇ ਵਿੱਚ ਵੈਜੀਟੇਬਲ ਹੋ ਗਏ ਜਾਂ ਖਰਬੂਜੇ ਹੋ ਗਏ ਹੋ ਗਏ, ਉਹ ਨਾ ਵੱਧ ਲੈ ਜਾ।
0: ਇਹ ਉਹ ਲੋਕ ਨੇ, ਇਹ ਉਹ ਲੋਕ ਨੇ ਜਿਹੜੇ ਪਿੱਠ ਪਿੱਛੇ ਗੱਲਾਂ ਕਰਨੇ ਵਾਲੇ ਆ।
1: ਤੁਸੀਂ ਭਾਈ ਜੀ ਗੱਲ ਸਭ ਤੋਂ ਵੱਡੀ ਪਤਾ ਕੀ ਆ, ਜਿਹੜੇ ਪ੍ਰੋਗਰਾਮ ਦੇ ਆਪਾਂ ਗੱਲ ਕਰਦੇ ਉਹਨਾਂ ਨੂੰ ਚਾਹੀਦਾ ਭਾਈ ਜਿੱਥੇ ਤੁਸੀਂ ਗੱਲ ਸੁਣੀ ਉੱਥੇ ਜਾ ਕੇ ਕਰੋ।
0: ਉਹ ਬਦਦਿਮਾਗ ਰੇਡੀਓ ਹੋਸਟ ਆ, ਮੈਂ ਏਅਰ ਤੇ ਕਹਿਣਾ
1: ਸਹੀ ਗੱਲ ਨਾ ਵੀ ਤੁਸੀਂ
0: ਬਦਦਿਮਾਗ ਅੱਜ ਮੈਂ ਉਹਨਾਂ ਕਰਨੀ ਆ ਦਿਨ ਚ ਗੱਲ ਵੀ ਜੇ ਤੇਰੇ ਕੋਲ ਐਡ ਚੱਲਦੀ ਆ ਤੂੰ ਗੱਲ ਕਰ ਦੇ, ਤੂੰ ਤੂੰ ਤੂੰ ਕੌਣ ਹੁੰਦਾ ਵੀ ਕਰਨੇ ਵਾਲਾ?
1: ਬਹੁਤ ਗੱਲ ਆ ਵੀ ਤੂੰ ਸਾਰੇ ਉੱਥੇ ਗੱਲ ਹੋਈ, ਤੂੰ
0: ਬਦਤਮੀਜ਼ ਬੰਦਾ ਜਿਹੜਾ ਵੀ ਆ ਦੱਸ ਦਿਓ ਅੱਜ ਮੇਰਾ ਨਾਂ ਲੈ ਦਿਓ ਉਹਨੂੰ ਉੱਥੇ ਪ੍ਰੋਗਰਾਮ ਚੱਲਣ ਤੋਂ ਪਹਿਲਾਂ ਪਹਿਲਾਂ ਦੱਸ ਦਿਓ ਉਹਨੂੰ ਕੌਣ ਮੇਰਾ ਨਾਂ ਲੈਦਾ ਵੀ ਹਰਜੀਤ ਇੱਦਾਂ ਬੋਲਦਾ ਸੀ ਤੁਹਾਨੂੰ।
1: ਤੁਸੀਂ ਯਾਰ ਇੱਕ ਬੰਦੇ ਦਾ ਦਿਮਾਗ ਖਰਾਬ ਕਰ ਰਹੇ ਆ ਨਾ ਬਹੁਤ ਵੱਡੀ ਭਾਜੀ ਗੱਲ, ਮੈਂ ਗੱਲ ਨਹੀਂ ਕੀਤੀ ਉੱਥੇ, ਪਰ ਆਪਾਂ ਜਿਹੜੇ ਪ੍ਰੋਗਰਾਮ ਗੱਲ ਕੀਤੀ ਉੱਥੇ ਕਰੋ ਤੁਸੀਂ ਆ ਕੇ। ਭਾਜੀ ਤੁਹਾਡੇ ਕੋਲ ਆਹ ਨੰਬਰ ਲਿਆ, ਸਾਡਾ ਕੰਮ ਨਹੀਂ ਸੁਣਦਾ, ਤੁਸੀਂ ਦੂਜੇ ਥਾਂ ਕਿੱਦਾਂ ਜਾ ਕੇ ਕਿਸੇ ਦੀ ਕੰਪਲੇਂਟ ਕਰਦੇ, ਕਿਉਂ ਖਰਾਬ ਕਰਦੇ ਅਗਲੇ ਦਾ ਕੰਮ? ਬਾਈ
0: ਬੰਦਾ ਕਹਿੰਦਾ ਮੇਰੇ ਕੋਲ 15-20 ਸਟੂਡੈਂਟ ਬੈਠੇ ਆ ਜੀ, ਉਹ ਫਲਾਨੇ ਰੈਸਟੋਰੈਂਟ ਵਾਲੇ ਨੇ ਪੈਸੇ ਨਹੀਂ ਦਿੱਤੇ। ਮੈਂ ਕਿਹਾ ਵੀ ਚੱਲ, ਕਹਿੰਦਾ ਭਾਜੀ ਆਪਾਂ ਗੱਲ ਕਰਨੀ ਆ ਰੇਡੀਓ 'ਤੇ। ਮੈਂ ਕਿਹਾ ਕਰਾ ਦਿਓ ਮੇਰੇ ਨਾਲ ਗੱਲ ਕਰਾ ਦਿਓ। ਨਹੀਂ ਨਹੀਂ ਤੁਹਾਡੇ ਨਾਲ ਨਹੀਂ, ਕਹਿੰਦਾ ਗੱਲ ਕਰਨੀ ਉਹਨੇ। ਮੈਂ ਕਿਹਾ ਕਿਉਂ? ਅਤੇ ਕਹਿੰਦਾ ਨਹੀਂ, ਮੈਂ ਕਿਹਾ ਵੀ ਐਫੀਡੈਵਿਟ ਦਵਾ ਕੋਈ ਕਾਗਜ਼ ਲਿਖਾ ਉਹਨਾਂ ਤੋਂ ਵੀ ਆਪਾਂ ਕਰ ਲਾਂਗੇ ਗੱਲਬਾਤ ਅਗਲੇ ਨਾਲ। ਕਹਿੰਦਾ ਨਹੀਂ ਨਹੀਂ, ਮੈਂ ਕਹਿੰਦਾ ਉਹਨਾਂ ਦੇ ਬਿਹਾਵ 'ਤੇ ਗੱਲ ਕਰਨੀ ਆ। ਮੈਂ ਕਿਹਾ ਯਾਰ ਤੂੰ ਠੇਕਾ ਲਿਆ, ਤੂੰ ਅਮਰੀਕਾ ਸਾਂਭੀ ਚੱਲ ਆਪਣਾ, ਕੀ ਲੈਣਾ ਤਾਂ ਕਿਸੇ ਤੋਂ?
1: ਬਾਕੀ ਗੱਲ ਹੋ ਰਿਹਾ, ਮੈਂ ਜੰਗਲ ਦੇ ਪ੍ਰੋਗਰਾਮ ਤੇ ਗੱਲ ਸੁਣੀ ਆ, ਮੈਂ ਇੱਥੇ ਕੀਤੀ ਆ। ਜੇ ਕਿਸੇ ਨੇ ਕੋਈ ਉਹ ਜੀ ਗੱਲਬਾਤ ਕਰਨੀ ਹੋਈ ਨਿੱਕੀ ਪੇਜ ਕਰਨੀ ਹੋਈ ਇੱਥੇ ਕਰਿਓ, ਆ ਕੇ ਹੋਰ ਕਿਤੇ
0: ਬਹੁਤ ਬੇਵਕੂਫੀ ਕਰਦੇ ਆ ਲੋਕ, ਬਹੁਤ
1: ਬੇਵਕੂਫੀ।
0: ਸਾਡੇ 4 ਜਾਣੇ ਲਿਸਨਰ ਵੱਜ ਜਾਣਾ, ਕੋਈ ਗੱਲਾਂ ਥੋੜੀ ਹੁੰਦੀ,
1: ਉਹੀ ਗੱਲ ਬਹੁਤ ਵੱਡੀ ਗੱਲ।
0: ਉਹੀ ਫਿਰ ਗੱਲ ਆ ਗਈ ਨਾ, 2-3 ਆਪਣੇ ਸ਼ਹਿਰ 'ਚ ਹੈਗੇ ਨੇ ਰੇਡੀਓ ਵਾਲੇ ਜਿਹੜੇ ਗੰਦ ਘੋਲ ਕੇ ਲੋਕਾਂ ਨੂੰ ਉਹ ਕਰਦੇ ਆ ਨਾ, ਤੇ ਇਹ ਜੇ ਫਿਰ ਤਾਂ ਕਹਿੰਦੇ ਵੀ ਸਾਡੇ ਵੀ ਚੱਲੀ ਪੈਣ। ਇਲਾਜ ਦੀ ਲੋੜ ਆ, ਤੁਸੀਂ ਜਾਓ ਜਿੱਥੇ ਮਰਜ਼ੀ ਜਾਓ, ਤੁਹਾਨੂੰ ਕਿਹੜਾ ਸਪੈਸ਼ਲ ਘਰੇ ਕੋਈ ਸੱਦਾ ਦੇਣ ਆਉਂਦਾ? ਤੇ ਇੱਕ ਬੰਦਾ ਕਹਿੰਦਾ ਚਲੋ ਮੈਂ ਨਾਮ ਨੀ ਲੈਂਦਾ, ਸਰਦਾਰ ਜੀ ਆ ਬਹੁਤ ਸਤਿਕਾਰਯੋਗ, ਮੈਂ ਉਹਨਾਂ ਦਾ ਅੱਜ ਵੀ ਸਤਿਕਾਰ ਕਰਦਾ, ਤੇ ਉਹ ਕਹਿੰਦਾ ਫਲਾਨਾ ਜੀ ਉਹ ਇੰਨੇ ਪੈਸੇ ਲੈਂਦਾ, ਸਾਡਾ ਬੰਦਾ ਠੀਕ ਨਹੀਂ ਹੋਇਆ। ਮੈਂ ਕਿਹਾ ਵੀ ਕੌਣ ਆ ਵੀ ਆਪਾਂ ਉਹਨਾਂ ਨੂੰ ਵੀ, ਉਹ ਤਾਂ ਕਹਿੰਦੇ ਆ ਵੀ ਡਾਕਟਰ ਸਾਹਿਬ ਕਹਿੰਦੇ ਵੀ ਚਲੋ ਮੈਂ ਪੈਸੇ ਮੋੜ ਸਕਦਾ ਉਹਨਾਂ ਦੇ ਵੀ ਜੇ ਕਿਸੇ ਦਾ ਇਲਾਜ ਨਹੀਂ ਹੁੰਦਾ ਤਾਂ, ਇੰਨਾ 2-3 ਵਿਜਿਟਾਂ 'ਚ ਵੀ ਸੱਚੇ ਦਿਲ ਨਾਲ ਆ ਕੇ ਬੰਦਾ ਦੱਸ ਦੇ। ਕਹਿੰਦਾ ਨਹੀਂ ਉਹਨਾਂ ਨੇ ਤਾਂ ਨਹੀਂ ਗੱਲ ਕਰਨੀ। ਮੈਂ ਕਿਹਾ ਮੇਰੀ ਤਾਂ ਕਰਾ ਦਿਉ। ਨਹੀਂ ਨਹੀਂ, ਕਹਿੰਦਾ ਉਹਨਾਂ ਨੇ ਨਹੀਂ ਕਰਨੀ। ਮੈਂ ਕਿਹਾ ਜੀ ਫਿਰ ਆਪਾਂ ਕੌਣ ਆ? ਉਸ ਦਿਨ ਦਾ ਉਹ ਬੰਦਾ ਰੁੱਸਿਆ ਫਿਰਦਾ, ਲੈ ਦੱਸੋ ਕੀ ਕਰੋਗੇ ਤੁਸੀਂ, ਕਿਹਨੂੰ ਕਿਹਨੂੰ ਮਨਾ ਲਓਗੇ? ਪੁਸ਼ਪਿੰਦਰ ਸਿੰਘ ਭਾਜੀ ਸਤਿ ਸ਼੍ਰੀ ਅਕਾਲ ਜੀ, ਜੀ ਨੰਗਾ ਸਵਾਗਤ ਆ।
2: ਚੱਕ
0: ਚੱਕ ਬਿਲਕੁਲ ਜੀ ਬਿਲਕੁਲ ਬਿਲਕੁਲ, ਕਿਉਂ ਨੀ ਲਿਖਣਾ? 22 ਤਰੀਕ ਨੂੰ ਬਿਲਕੁਲ ਜੀ, 22 ਤਰੀਕ ਨੂੰ ਆਪਾਂ ਸਾਰਿਆਂ ਨੇ ਜਾਣਾ
2: 50 ਮੈਥੇਸਨ
0: ਬੁੱਲੇਵੜ। ਬੁੱਲੇਵੜ ਕੀ ਹੈ? ਈਸਟ ਆ ਕੀ ਹੈ?
2: ਪਿਕਨਿਕ
0: ਤੇ ਰੌਣਕ ਲਾਉਣੀ ਆ, ਸੱਚੀ ਗੱਲ ਆ, ਕੋਈ ਸ਼ੱਕ ਨੀ। ਭੇਜ ਦਿਓ ਰਿਕਾਰਡਿੰਗ ਸਾਰੀ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ, ਥੈਂਕ ਯੂ।
2: 76
0: ਗਰੀਸ਼ ਸ਼ਰਮਾ ਜੀ ਭਾਜੀ ਕਹਿੰਦੇ ਓਕੇ ਨੋ ਪ੍ਰੋਬਲਮ ਕਮਿੰਗ, ਅਤੇ ਸਤਨਾਮ ਭਾਅ ਜੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ। ਨਾ ਭਾਅ ਜੀ ਆਉਣਾ, ਦੇਖਦੇ ਹਾਂ ਕੁਮਾਰੀਆਂ।

0: ਕੰਟੈਕਟ ਜੀ, ਕਹਿੰਦੇ ਮੈਂ ਸਟਿੱਕਰ ਭੇਜਿਆ ਉਹਨਾਂ ਦਾ ਫੁੱਲਾਂ ਦਾ, ਕਹਿੰਦੇ ਜਨਰਲ ਜੀ ਆਈ ਗੋਟ ਯੋਰ ਇਨਵੀਟੇਸ਼ਨ ਫੋਰ ਪਿਕਨਿਕ ਟਿਕਟ, ਥੈਂਕਸ ਕਹਿੰਦੇ, ਥੈਂਕ ਯੂ ਆਂਟੀ ਜੀ, ਬਿਲਕੁਲ ਜ਼ਰੂਰ ਆਉਣਾ। ਅਤੇ ਸੰਧੂ ਸਾਹਿਬ ਗੁੱਡ ਮੋਰਨਿੰਗ, ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ, ਕਿੱਧਰ ਹੋ ਇੰਨੇ ਦਿਨਾਂ ਦੇ, ਕਹਿੰਦੇ ਸਾਨੂੰ ਵੀ ਦਿਖਾਈ ਦਿਖੂਈ ਦੇ ਦਿਆ ਕਰੋ ਭੁੱਲ ਭੁਲੇਖੇ ਭਾਈ। ਅਤੇ 16 ਕੱਢ ਤਾਂ ਲਖਵਿੰਦਰ ਮੁਲਤਾਨੀ ਭਾਅ ਜੀ ਦਾ ਵੀ ਮੈਸੇਜ ਆ ਗਿਆ, ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ, 84, 75 ਤੋਂ ਢੱਡ ਸਾਹਿਬ ਦਾ ਵੀ ਮੈਸੇਜ ਆ ਗਿਆ, ਢੱਡ ਸਾਹਿਬ ਥੈਂਕ ਯੂ ਸੋ ਮੱਚ, ਲਵ ਯੂ। ਆਪਣੇ ਸ਼ਹਿਰ 'ਚ ਸਿੱਖ ਗੇਮਸ ਕੈਨੇਡਾ ਬਰੈਂਪਟਨ ਵੱਲੋਂ ਸਿੱਖ ਗੇਮਾਂ ਹੋ ਰਹੀਆਂ ਨੇ, ਜਿਹਦੇ 'ਚ ਬਾਸਕਟਬਾਲ ਕਾਫੀ ਕੁਛ ਆ ਅਤੇ ਗੱਤਕਾ ਹੈ ਨਾ, ਮੈਨੂੰ ਮਾੜਾ ਜਿਹਾ ਕੱਢੇ ਲੈਣ ਦਿਓ ਪੋਸਟਰ ਜਿਹਾ, ਫਿਰ ਕਈ ਵਾਰ ਕੋਈ ਗਲਤ ਨਾ ਸੰਦੇਸ਼ਾ ਚੱਲ ਜੇ। ਅਤੇ ਇਹਨਾਂ ਦੀ ਤਾਂ ਆਪਾਂ ਐਡਵਰਟਾਈਜ਼ਮੈਂਟ ਗੱਡ ਕੇ ਕਰਨੀ ਆ, ਕਿਉਂਕਿ ਸਿੱਖੀ ਨੂੰ ਪ੍ਰਮੋਸ਼ਨ ਕਰਨੇ ਵਾਲੇ ਆ। 31 ਜੁਲਾਈ ਨੂੰ ਬਾਸਕਟਬਾਲ 6 ਵਜੇ ਸ਼ਾਮ ਨੂੰ ਆਰੰਭ ਹੋ ਜਾਣੀ ਆ, ਅਤੇ ਸੈਚਰਡੇ ਨੂੰ 1 ਵਜੇ ਓਪਨਿੰਗ ਹੋ ਜਾਣੀ ਹੈ 9 ਵਜੇ, ਅਤੇ 8 ਵਜੇ ਵਾਲੀਬਾਲ ਆ ਤੜਕੇ ਮੋਰਨਿੰਗ 'ਚ, 9:30 ਓਪਨਿੰਗ ਸੈਰਾਮਨੀ ਆ, 9:30 ਓਪਨਿੰਗ ਸੈਰਾਮਨੀ ਆ, 11 ਵਜੇ ਵਾਲੀਬਾਲ, ਸੋਕਰ ਅੰਡਰ 18 ਗੱਤਕਾ ਵਿੱਚੇ, ਅਤੇ 11 ਵਜੇ ਫੀਲਡ ਹਾਕੀ ਬਾਸਕਟਬਾਲ ਵੀ ਆ, ਅਤੇ ਬਰੈਂਪਟਨ ਸੋਕਰ ਸੈਂਟਰ ਆ ਭਾਈ। ਅਤੇ 2 ਤਰੀਕ ਨੂੰ ਫਿਰ ਅਗਸਤ ਨੂੰ ਫੀਲਡ ਹਾਕੀ ਬਾਸਕਟਬਾਲ ਵਾਲੀਬਾਲ ਕਬੱਡੀ ਸੋਕਰ ਵੇਟ ਲਿਫਟਿੰਗ ਗੱਤਕਾ, ਅਤੇ 3 ਨੂੰ ਮੰਡੇ ਨੂੰ ਫਿਰ ਹੈਗਾ 10 ਵਜੇ ਸਵੇਰੇ 5 ਕਿਲੋਮੀਟਰ ਭੱਜਣਾ ਅਤੇ ਤੁਰਨਾ, 5 ਕਿਲੋਮੀਟਰ ਰਨ ਐਂਡ ਵਾਕ, 12 ਵਜੇ ਭਾਈ ਫੀਲਡ ਹਾਕੀ ਫਾਈਨਲ, 1:30 ਵਜੇ ਫੀਲਡ ਹਾਕੀ ਈਸਟ ਐਂਡ ਬੈਸਟ ਪੰਜਾਬ ਹੋ ਮੈਚ, ਅਤੇ 3 ਵਜੇ ਟੰਗ ਆਫ ਵਾਰ, 3:30 ਵਜੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਸੈਰਾਮਨੀ, ਅਤੇ 5 ਵਜੇ ਕਲੋਜਿੰਗ ਰਿਮਾਰਕਸ OGC ਓਨਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ। ਅਤੇ ਤੁਸੀਂ ਕੋਈ ਜਾਣਕਾਰੀ ਲੈਣੀ ਆ, ਫਰੀ ਐਂਟਰੀ ਆ, ਫਰੀ ਪਾਰਕਿੰਗ ਆ, ਫਰੀ ਫੂਡ ਆ ਉੱਥੇ, 647-807-307 607-307-307 'ਤੇ ਤੁਸੀਂ ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਸਾਹਿਬ ਨਾਲ ਸੰਪਰਕ ਕਰ ਲਿਓ, ਇਹਦੀ ਆਪਾਂ ਕੱਲ੍ਹ ਤੋਂ ਪਰਸੋਂ ਨੂੰ ਠੋਕ ਕੇ ਕਰਾਂਗੇ ਗੱਲਬਾਤ। ਸੰਧੂ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ
1: ਤੁਹਾਨੂੰ ਪਹਿਲਾਂ ਵਾਰਤਾ ਤੁਸੀਂ ਕਰਾ ਰਹੇ ਹੋ ਪਿਕਨਿਕ, ਅਤੇ ਪ੍ਰਮਾਤਮਾ ਕਰੇ ਅਸੀਂ ਵੀ ਸਾਰੇ ਤੁਹਾਡੇ ਨਾਲ ਵੱਧ ਚੜ ਕੇ ਹਿੱਸਾ ਲਈਏ ਅਤੇ ਸਫਲ ਕਰੀਏ ਇਹਨੂੰ, ਅਤੇ ਸਾਡੀ ਜੋ ਸੇਵਾ ਵਾਲਾ ਉਹ ਤਾਂ ਸਾਨੂੰ ਪਤਾ ਹੀ ਹੈ।
0: ਹਾਂ ਚੱਕ, ਸਾਨੂੰ ਤਾਂ ਪਹਿਲਾਂ ਹੀ ਪਤਾ ਸਾਨੂੰ ਕਿਸੇ ਵੱਲੋਂ ਨਹੀਂ, ਪਰ ਗੱਲ ਸੁਣੋ, ਹੈਡ ਨੂੰ ਨਾ ਪਤਾ ਹੋਰ ਕੀ ਨਾ ਪਤਾ, ਉਹਨੂੰ ਤਾਂ ਮੇਨ ਹੁੰਦਾ ਬੰਦਾ ਘਾਟੇ ਵਾਧੇ ਐਡਜਸਟ ਕਰਨ ਨੂੰ,
1: ਤੁਹਾਡੇ ਨਾਲ
0: ਪ੍ਰਵਾਨੀ ਬਿਲਕੁਲ ਆਲਵੇਜ਼ ਆਲਵੇਜ਼ ਪਤਾ ਹੀ ਆ,
1: ਸੋਲਾ ਪ੍ਰੋਬਲਮ ਕੀ ਬੰਤਾ ਕੱਠੇ ਹੋਵਾਂਗੇ ਮਿਲਾਂਗੇ
0: 100%। ਹਾਂ ਹੁਣ ਕਾਲਾਂ 'ਤੇ ਆਪਾਂ ਕਿੰਨਿਆਂ ਨੂੰ ਇੱਕ ਦੂਜੇ ਨੂੰ ਆਵਾਜ਼ ਦੇ ਜ਼ਰੀਏ ਜਾਣਦੇ ਹਾਂ, ਫਲਾਨਾ ਸਿੰਘ ਆ, ਫਲਾਨੀ ਕੌਰ ਆ, ਫਲਾਨਾ ਸਿੰਘ ਆ, ਨਾ, ਪਰ ਉੱਥੇ ਜਦ ਬਾਈ ਫੇਸ ਕਿਸੇ ਦੇ ਮੱਥੇ ਲੱਗਾਂਗੇ, ਸਾਹਮਣੇ ਲੱਗਾਂਗੇ, ਚਲੋ ਪਹਿਲੀ ਵਾਰ ਪਿਛਲੀ ਵਾਰ ਪਹਿਲਾਂ ਸੀ, ਨਹੀਂ ਸੀ ਇੰਨਾ ਪਤਾ ਦਿਮਾਗ 'ਚ, ਚਲੋ ਜਿਹਨੂੰ ਜਿਹਨੂੰ ਵੀ ਹੋਈ ਇੰਟਰੋਡਕਸ਼ਨ ਕਰਾ ਲਈ, ਪਰ ਪਹਿਲਾਂ ਪਹਿਲਾਂ ਸੀ, ਗਲਤੀਆਂ ਬਹੁਤ ਹੋਈਆਂ ਸੀ, ਐਤਕੀ ਸੁਧਾਰਨ ਦੀ ਕੋਸ਼ਿਸ਼ ਕਰਾਂਗੇ।
1: ਚੰਗਾ ਉਦਮ ਆ ਉੱਥੇ, ਚੰਗੀਆਂ ਰੂਹਾਂ ਨੇ, ਸਾਰੇ ਚੰਗੇ ਲੋਕ ਨੇ,
0: ਬਿਲਕੁਲ
1: ਮਾੜੇ ਲੋਕ ਤੇ 2-4 ਸਾਡੇ ਤੁਹਾਡੇ ਵਰਗੇ ਹੋਣਗੇ, ਬਾਕੀ ਤੇ ਸਾਰੇ
0: ਵਾਹਿਗੁਰੂ ਵਾਹਿਗੁਰੂ। ਇੱਕ ਸੰਦੇ ਹੋਰ ਆ, ਬੇਨਤੀ ਸਾਰਿਆਂ ਨੂੰ ਵੀ, ਜੇ ਤੁਹਾਡੇ ਸੀ ਕਿਸੇ ਨੇ ਸਟਾਲ ਲਾਉਣਾ ਹੋਵੇ ਤਾਂ ਜ਼ਰੂਰ ਉਹ ਮੇਰੇ ਨਾਲ ਸੰਪਰਕ ਕਰ ਲਿਓ ਦਿਨ ਦੇ ਵਿੱਚ ਐਨੀ ਟਾਈਮ, ਅਤੇ ਕੋਈ ਕਿਸੇ ਪ੍ਰਕਾਰ ਦਾ ਵੀ ਕੋਈ ਸਟਾਲ ਲਾਉਣਾ, ਬਸ ਇਹ ਆ ਵੀ ਪਹਿਲਾਂ ਉਹ ਲੱਗਿਆ, ਕਿਸੇ ਨੇ ਮੇਰੇ ਨਾਲ ਬੁੱਕ ਨਾ ਕੀਤਾ ਹੋਵੇ, ਕਿਹਾ ਨਾ ਹੋਵੇ ਕਿਸੇ ਨੇ ਮੈਨੂੰ, ਅਤੇ ਕਾਫੀ ਕੱਲ੍ਹ 3-4 ਜਣੇ ਦੇ ਫੋਨ ਆਏ, ਮੈਸੇਜ ਆਏ, ਕਈਆਂ ਨੇ ਚਾਟ ਪਾਪੜੀ ਗੋਲ ਗੱਪੇ, ਕਿਸੇ ਨੇ ਫਲੂਦਾ ਕਿਹਾ, ਕਿਸੇ ਨੇ ਕੁਛ ਕਿਹਾ, ਅਤੇ ਕਾਫੀ ਸੀਗੀਆਂ ਗੱਲਾਂ ਬਾਤਾਂ ਹੋਈਆਂ, ਇੱਕ ਨੇ ਆਪਣੇ ਪਕੌੜੇ ਬ੍ਰੈਡ ਪਕੌੜੇ ਕਹਿੰਦੇ ਅਸੀਂ ਲਾਉਣੇ ਆ, ਅਤੇ ਜੇ ਤੁਸੀਂ ਵੀ ਕੋਈ ਸਟਾਲ ਲਾਉਣਾ ਚਾਹੁੰਦੇ ਹੋ ਕਿਸੇ ਕੱਪੜਿਆਂ ਦਾ ਜਾਂ ਕੋਈ ਕਿਸੇ ਦਾ, ਤਾਂ ਉਹ ਵੀ ਤੁਸੀਂ ਮੇਰੇ ਨਾਲ ਐਨੀ ਟਾਈਮ ਸੰਪਰਕ ਕਰ ਲਿਓ, 647-835-5592। ਥੈਂਕ ਯੂ ਸਰ, ਬਿਲਕੁਲ ਜੀ। ਅਤੇ ਆਪਣੇ ਨਾਲ ਗ੍ਰੇਸ਼ ਸ਼ਰਮਾ ਸਾਹਿਬ ਜੁੜ ਗਏ, ਸ਼ਰਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਨੂੰ ਸਵਾਗਤ ਆ।
2: ਜਿੰਦਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ, ਨਮਸਕਾਰ ਜੀ ਸਾਰਿਆਂ ਨੂੰ ਜੀ।
0: ਗੁੱਡ ਮਾਰਨਿੰਗ, ਕਿੱਦਾਂ ਸਿਹਤਾਂ? ਜਿਹੜੇ ਬੰਦਿਆਂ ਨੇ ਘਰ ਬੁੱਕ ਕਰਾਏ ਹੋਏ ਆ, ਉਹ 6 ਮਹੀਨੇ ਨੂੰ ਜਾਂ ਸਾਲ ਨੂੰ ਮਿਲਣੇ ਆ, ਉਹਨਾਂ ਦੀ ਮੌਰਗੇਜਾਂ ਦਾ ਅੱਜ ਕੀ ਹਿਸਾਬ ਕਿਤਾਬ ਆ?
2: ਜਿੰਦਰ ਸਾਹਿਬ, ਜਿਨ੍ਹਾਂ ਦੀ ਕਲੋਜ਼ਿੰਗ ਤੇ ਹੈਗੀ ਆ ਵਿਦਇਨ 6 ਮੰਥ, ਮਤਲਬ ਇਸ ਸਾਲ ਦੇ ਵਿੱਚ ਜਿਹੜੀ ਕਲੋਜ਼ਿੰਗ ਆ ਰਹੀ ਹੈ, ਉਹ ਜਾਇਜ਼ ਜੀ ਗੱਲ ਹੈ। ਕਿਸੇ ਨੇ 1 ਸਾਲ ਪਹਿਲਾਂ ਬੁੱਕ ਕਰਾਇਆ, ਕਿਸੇ ਨੇ 2 ਸਾਲ ਪਹਿਲਾਂ ਬੁੱਕ ਕਰਾਇਆ, ਔਰ ਇਹਦੇ ਚ ਵੀ ਸੱਚਾਈ ਪੂਰੀ ਹੈਗੀ ਹੈ ਵੀ ਉਹਨਾਂ ਦੀ ਜਿਹੜੀ ਅਪਰੇਜ਼ਲ ਹੈ ਇਸ ਵੇਲੇ, ਉਹ ਐਕਸਪੈਕਟਡ ਜੋ ਪ੍ਰਾਈਸ ਤੇ ਬੁੱਕ ਕਰਾਏ ਸੀ ਉਹ ਅਪਰੇਜ਼ਲ ਨਹੀਂ ਆ ਰਹੀ। ਇਸ ਚੱਕਰ ਚ ਕੀਤਾ ਕੀ ਜਾਵੇ? ਸਟੈਲਾ ਕੋਂਡੋਮੀਨੀਅਮ ਪਿਛਲੇ ਵਾਰ ਵੀ ਤੁਹਾਡੇ ਸ਼ੋਅ ਚ ਕਹਿ ਕੇ ਗਿਆ ਸੀਗਾ, ਅਕਤੂਬਰ ਦੇ ਵਿੱਚ ਉਹਦੀ ਆ ਰਹੀ ਹੈ ਉਹ ਜਨਵਰੀ ਦੇ ਵਿੱਚ ਫਾਈਨਲ ਕਲੋਜ਼ਿੰਗ ਹੈਗੀ ਹੈ। ਔਰ ਮੋਸਟਲੀ ਬਿਲਡਰਾਂ ਨੇ ਕਿਹਾ ਓਕੂਪੈਂਸੀ ਤੇ ਵੀ ਕਲੋਜ਼ਿੰਗ ਤੁਸੀਂ ਕਰਾ ਸਕਦੇ ਹੋ, ਫਾਈਨਲ ਤੇ ਜਨਵਰੀ ਚ ਵੀ ਕਰਾ ਸਕਦੇ ਹੋ ਫਾਈਨਲ ਕਲੋਜ਼ਿੰਗ, ਕਿਉਂਕਿ ਬਿਲਡਰ ਵੀ ਚਾਹੁੰਦੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਕਲੋਜ਼ਿੰਗ ਹੋ ਸਕੇ। ਜਿਹਨਾਂ ਦੀ ਕਲੋਜ਼ਿੰਗ ਨਹੀਂ ਹੋ ਪਾ ਰਹੀ ਉਹ ਜਿਹੜੇ ਕੋਂਡੋਮਿਨੀਅਮ ਆ ਚਾਹੇ ਘਰ ਹੈ ਉਹ ਦੁਬਾਰਾ ਵੀ ਮਾਰਕੀਟ ਜਾ ਕੇ ਨਹੀਂ ਵਿਕ ਪਾ ਰਹੇ ਕਿਉਂਕਿ ਪ੍ਰਾਈਸ ਨਹੀਂ ਹੈਗੀ। ਹੁਣ ਇਹਦੇ ਚ ਕੀਤਾ ਕੀ ਜਾਵੇ? ਜਿੰਦਰ ਸਾਹਿਬ ਕਈ ਤੇ ਕਲਾਇੰਟ ਸਾਡੇ ਇੱਦਾਂ ਦੇ ਆ ਜਿਹੜੇ ਲਾਸਟ ਮੂਮੈਂਟ ਤੱਕ ਆ ਕੇ ਵੇਟ ਕਰਦੇ ਆ ਵੀ ਆਪਾਂ ਆਖਰੀ ਮਹੀਨੇ ਜਾ ਕੇ ਦੇਖਾਂਗੇ ਵੀ ਸ਼ਰਮਾ ਜੀ ਨਾਲ ਕੋਂਟੈਕਟ ਕਰ ਲਈਏ ਜਾਂ ਕਿਸੇ ਹੋਰ ਮੌਰਗੇ ਪ੍ਰੋਫੈਸ਼ਨਲ ਨਾਲ ਕੋਂਟੈਕਟ ਕਰਕੇ ਵੀ ਕਿੱਦਾਂ ਹੱਲ ਕੀਤਾ ਜਾਵੇ, ਜਿਹਦੀ ਕਿ ਪਲੈਨਿੰਗ ਬਹੁਤ ਜ਼ਿਆਦਾ ਗਲਤ ਹੈਗੀ ਹੈ। ਤੁਹਾਨੂੰ ਜਦ ਪਤਾ ਤੁਹਾਡੀ ਕਲੋਜ਼ਿੰਗ ਦਸੰਬਰ ਚ ਅਕਤੂਬਰ ਚ, 6 ਮਹੀਨੇ ਪਹਿਲਾਂ ਉਹਦੇ ਲਈ ਤਿਆਰੀ ਪੂਰੀ ਕਰ ਦੇਣੀ ਚਾਹੀਦੀ ਤੁਹਾਨੂੰ। ਜੇ ਤੁਹਾਡੀ ਅਪਰੇਜ਼ਰ ਘੱਟ ਆ ਰਹੀ ਹੈ, ਜੇ ਤੁਹਾਡੇ ਕੋਲ ਪ੍ਰਾਇਮਰੀ ਘਰ ਹੈਗਾ ਜਾਂ ਹੋਰ ਕੋਈ ਪ੍ਰੋਪਰਟੀ ਹੈਗੀ ਜਿਹਦੇ ਚ ਇਕੁਇਟੀ ਹੈਗੀ ਹੈ, ਉਹਦੇ ਚ ਪੈਸੇ ਕੱਢ ਕੇ ਜੇ ਤੁਸੀਂ ਕਲੋਜ਼ ਹੀ ਕਰਾਉਣਾ ਚਾਹੁੰਦੇ ਹੋ ਤੇ ਇੱਕੋ ਇੱਕੋ ਹੱਲ ਹੈ ਉਹ ਉਧਰੋਂ ਪੈਸੇ ਕੱਢ ਕੇ ਅਸੀਂ ਕਲੋਜ਼ ਕਰਾ ਸਕੀਏ। ਇਨ ਕੇਸ ਤੁਸੀਂ ਕਹਿੰਦੇ ਸਾਡੀ ਪਹਿਲੀ ਪ੍ਰੋਪਰਟੀ ਹੈ, ਅਸੀਂ ਤੁਹਾਡਾ ਸ਼ਾਰਟਫਾਲ ਵੀ 1 ਲੱਖ ਦੇ ਕਰੀਬ ਹੈ ਜਾਂ 1.5 ਲੱਖ ਦੇ ਕਰੀਬ ਹੈ, 50,000 ਦੇ ਕਰੀਬ ਹੈ, ਪਹਿਲੀ ਪ੍ਰੋਪਰਟੀ ਹੈ, ਉਹਨਾਂ ਵਾਸਤੇ ਸਿਚੁਏਸ਼ਨ ਬਹੁਤ ਹਾਰਡ ਹੈਗੀ ਹੈ। ਕੁਛ ਪ੍ਰੋਜੈਕਟ ਦੇ ਵਿੱਚ ਆਪਾਂ ਦੇਖਣ ਨੂੰ ਮਿਲਿਆ ਚਾਹੇ M3 ਸਿਟੀ ਕੌਂਡੋਜ਼ ਹੈ ਚਾਹੇ ਫੈਸਟੀਵਲ ਕੌਂਡੋਜ਼ ਹੈ, ਕਈ ਬਿਲਡਰ ਤੁਹਾਨੂੰ ਨੈਗੋਸ਼ੀਏਟ ਵੀ ਕਰ ਰਹੇ ਆ ਪ੍ਰਾਈਸ, ਕਿਉਂਕਿ ਬਿਲਡਰ ਵੀ ਚਾਹੁੰਦੇ ਆ ਕਲੋਜ਼ਿੰਗ ਕਿਸੇ ਤਰੀਕੇ ਹੋ ਸਕੇ। ਇਸ ਲਈ ਇਹਦੇ ਚ ਇੱਕੋ ਹੀ ਸਲਾਹ ਹੈ, ਕਲੋਜ਼ਿੰਗ ਆਉਣ ਤੋਂ ਪਹਿਲਾਂ ਘੱਟੋ ਘੱਟ 6 ਮਹੀਨੇ ਪਹਿਲਾਂ ਉਹਦੇ ਤੇ ਵਰਕਆਊਟ ਕੀਤਾ ਜਾਵੇ, ਪਲਾਨ ਕੀਤਾ ਜਾਵੇ ਕਲੋਜ਼ਿੰਗ ਕਿੱਦਾਂ ਕਰਨੀ ਹੈ।
0: ਬਿਲਕੁਲ, ਇੱਕ ਜਿਵੇਂ ਹੁਣ ਮੋਰਗੇਜਾਂ ਦੇ ਰੇਟ ਕਾਫੀ ਘੱਟਦੇ ਵੱਧਦੇ ਆ ਜਾਂ ਹੁਣ ਤਾਂ ਚਲੋ ਸਟਿਲ ਖੜੇ ਨੇ, ਮੈਨੂੰ ਲੱਗਦਾ ਪਿਛਲੇ 4-5 ਟਰਮਾਂ ਜੀਆਂ ਹੋ ਗਈਆਂ ਉਹਨਾਂ ਦੀਆਂ ਡੇਟਾਂ ਲੰਘ ਗਈਆਂ, ਲੱਗਦਾ ਆਉਣ ਵਾਲੇ ਸਾਲ ਕੁ 6 ਮਹੀਨੇ ਵਿੱਚ ਵਧਾਉਣਗੇ ਘਟਾਉਣਗੇ ਕੋਈ ਆਸ ਜੀ?
2: ਇਸ ਵੇਲੇ ਜਿਹੜਾ ਸੁਜੈਸ਼ਨ ਕੁਐਸਚਨ ਆ ਨਾ ਬੜਾ ਹਾਰਡ ਜਿਹਾ, ਬੜਾ ਹੁਣ ਐਡਵਾਈਸ ਕਿੱਦਾਂ ਕਲਾਇੰਟ ਨੂੰ ਕੀਤਾ ਜਾਵੇ, ਕਿਉਂਕਿ ਇਸ ਸਾਲ ਦੇ ਵਿੱਚ ਵੀ 3 ਅਨਾਊਂਸਮੈਂਟਾਂ ਬੈਂਕ ਆਫ ਕੈਨੇਡਾ ਨੇ ਦੁਬਾਰਾ ਕਰਨੀਆਂ ਹੈਗੀਆਂ, 2 ਸਪਤੰਬਰ, 2 ਅਕਤੂਬਰ, 28 ਤੇ ਦਸੰਬਰ 9 ਨੂੰ। 99.9% ਚਾਂਸ ਹੈ ਪਹਿਲੀਆਂ 2 ਅਨਾਊਂਸਮੈਂਟ ਦੇ ਵਿੱਚ ਰੇਟ ਫੇਰ ਹੋਲਡ ਕਰਨਗੇ, ਨਾ ਇਨਕਰੀਜ਼ ਕਰਨਗੇ ਤੇ ਨਾ ਹੀ ਡਿਕਰੀਜ਼ ਕਰਨਗੇ, ਕਿਉਂਕਿ ਜਿੰਨੀ ਸਾਹਿਬ ਦੇਖੋ ਸਿਚੁਏਸ਼ਨ ਹਲੇ ਵੀ ਅਨਸਰਟਨ ਉਹੀ ਬਣੀ ਹੋਈ ਹੈ। ਸਵੇਰੇ ਟਰੰਪ ਸਾਹਿਬ ਕਹਿੰਦੇ ਆਪਾਂ ਸੀਜ਼ ਫਾਇਰ ਕਰਤਾ, ਸ਼ਾਮ ਨੂੰ ਫੇਰ ਮਿਜ਼ਾਈਲ ਸੁੱਟ ਦਿੰਦੇ ਆ।
0: ਬਿਲਕੁਲ ਬਿਲਕੁਲ,
2: ਤੁਹਾਨੂੰ ਯਾਦ ਹੈਗਾ ਪਿਛਲੀ ਇਨਫਲੇਸ਼ਨ ਦਾ ਰੇਟ ਆ ਸੀ 2.8% ਦੇ, ਜਿਹੜੇ ਕਿ ਪਿਛਲੀ ਵਾਰ ਨਾਲੋਂ ਘੱਟ ਗਏ ਸੀ 3.2%, ਔਰ ਉਹਦੇ ਚ ਸਭ ਤੋਂ ਵੱਡਾ ਕਾਰਨ ਸੀਗੀ ਆਇਲ ਪ੍ਰਾਈਸਿਸ ਦਾ ਘਟਣਾ। ਪਰ ਹੁਣ ਪਿਛਲੇ ਵੀਕ ਤੋਂ ਆਪਾਂ ਕੀ ਦੇਖਣ ਨੂੰ ਮਿਲਿਆ, ਜਿਹੜੀ US ਬੈਰਲ ਹੈਗੀ ਆ ਉਹ 82-83 ਪੁਆਇੰਟ ਫੇਰ ਟੱਚ ਕਰ ਗਈ ਹੈ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਹੀ ਅਨਸਰਟਨਟੀ ਮਿਡਲ ਈਸਟ ਚੱਲਦੀ ਰਹਿੰਦੀ ਹੈ ਤੇ US ਬੈਰਲ 90-95 ਦਾ ਵੀ ਕ੍ਰੋਸ ਕਰ ਜਾਂਦਾ ਹੈ, ਜੇ ਇਨਫਲੇਸ਼ਨ ਏਦਾਂ ਹੀ ਵਧੇਗੀ ਫੇਰ ਸਿਚੁਏਸ਼ਨ ਬਹੁਤ ਜ਼ਿਆਦਾ ਹਾਰਡ ਹੈਗੀ ਹੈ। ਇਸ ਲਈ ਅੱਜ ਜਿਹੜੀ ਇਨਫਲੇਸ਼ਨ ਦਾ ਹੁਣ ਅਗਲੀ ਵਾਰ ਨੰਬਰ ਆਏਗਾ, ਜੇ ਆਇਲ ਪ੍ਰਾਈਸਿਸ ਏਦਾਂ ਹੀ ਰਹਿੰਦੇ ਆ ਤੇ ਦੁਬਾਰਾ ਫੇਰ 3.2-3.4 ਹੋ ਜਾਏਗਾ। ਉਹਦੇ ਲਈ ਬੈਂਕਾਂ ਚ ਟਫ ਸਿਚੁਏਸ਼ਨ ਹੋਈ ਦੀ, ਜਦੋਂ ਇਨਫਲੇਸ਼ਨ ਕੰਟਰੋਲ ਕਰਨੀ ਹੋਵੇ ਤੇ ਬੈਂਕ ਰੇਟ ਆਫ ਇੰਟਰਸਟ ਜਿਹੜਾ ਬੈਂਕ ਆਫ ਕੈਨੇਡਾ ਜ਼ਰੂਰ ਵਧਾਉਂਦਾ ਹੀ ਵਧਾਉਂਦਾ ਹੈਗਾ। ਇਸ ਲਈ ਇਹ ਸਿਚੁਏਸ਼ਨ ਬਹੁਤ ਟਫ ਹੈਗੀ ਵੀ ਵੇਰੀਏਬਲ ਲਿੱਤਾ ਜਾਵੇ, ਫਿਕਸ ਲਿੱਤਾ ਜਾਵੇ। ਪਰ ਮੈਂ ਇੱਕੋ ਐਡਵਾਈਸ ਕਰੂੰਗਾ ਇੱਥੇ, ਜੇ ਅੱਜ ਵੀ ਕਿਸੇ ਵੀ ਕਲਾਇੰਟ ਨੂੰ ਫਿਕਸ ਰੇਟ 3% ਤੋਂ ਸਟਾਰਟ ਹੋ ਕੇ 3.9 ਤੱਕ ਮਿਲਦਾ, ਲੈ ਲੈਣਾ ਚਾਹੀਦਾ, ਆਪਣੇ ਆਪ ਨੂੰ ਸਿਕਿਓਰ ਕਰੋ। ਔਰ ਫਿਕਸ ਰੇਟ ਕਦੀ ਵੀ ਟਰਮ ਉਹਦੀ 2-3 ਸਾਲ ਤੋਂ ਵੱਧ ਨਹੀਂ ਲੈਣੀ ਚਾਹੀਦੀ। ਹਮੇਸ਼ਾ ਜੇ ਬੈਂਕ ਤੋਂ ਬੌਂਡ ਹੋਣਾ ਮੈਕਸੀਮਮ 2-3 ਸਾਲ, ਜੇ ਤੁਹਾਨੂੰ ਵੇਰੀਏਬਲ ਰੇਟ ਫਿਕਸ ਰੇਟ ਦੇ ਬਰਾਬਰ ਮਿਲ ਰਿਹਾ ਫਿਰ ਮੈਂ ਤੁਹਾਨੂੰ ਕਹੂੰਗਾ ਵੇਰੀਏਬਲ ਰੇਟ ਲੈਣਾ ਸਭ ਤੋਂ ਵਧੀਆ ਓਪਰਚੁਨਿਟੀ ਹੈਗੀ ਹੈ। ਇਸ ਲਈ ਇਹ ਸਿਚੁਏਸ਼ਨ ਜਿਹੜੀ ਬਣੀ ਹੋਈ ਅਨਸਰਟਨਟੀ ਪਿਛਲੀ ਵੀਕ ਤੋਂ, ਜਿਹੜੀ ਆਇਲ ਪ੍ਰਾਈਸਿਸ ਫਿਰ ਇੱਕਦਮ 1.80-1.85 ਨੂੰ ਪਹੁੰਚ ਗਈਆਂ ਹੈਗੀਆਂ, ਉਹਦੇ ਲਈ ਬਹੁਤ ਟਫ ਹੈ ਕਿਸੇ ਨੂੰ ਐਡਵਾਈਸ ਦੇਣਾ ਵੀ ਵੇਰੀਏਬਲ ਲਿੱਤਾ ਜਾਵੇ ਕਿ ਫਿਕਸ ਲਿੱਤਾ ਜਾਵੇ। ਹਾਂ, ਜਿਹੜਾ ਕਲਾਇੰਟ ਕਹਿੰਦਾ ਵੀ ਸਾਨੂੰ ਕੈਸ਼ ਫਲੋ ਦੀ ਦਿੱਕਤ ਹੈਗੀ ਹੈ, 3.6, 3.7, 3.8 ਲੈ ਲੈਣਾ ਚਾਹੀਦਾ ਟਿਕਟ।
0: ਬਿਲਕੁਲ, ਨੰਬਰ ਬੋਲੋ
2: 647-606-8110। ਫਾਈਨਾਂਸ ਦੀ ਜਿੱਥੇ ਵੀ ਗੱਲ ਆ ਜਾਏ, ਚਾਹੇ ਕਮਰਸ਼ੀਅਲ ਹੈ, ਚਾਹੇ ਰੈਜੀਡੈਂਸ਼ੀਅਲ ਹੈ, ਚਾਹੇ ਕੋਈ ਲੈਂਡ ਹੈ, ਮੋਟਲ ਹੈ, ਗੈਸ ਹੈ, ਨਾ ਹਰ ਤਰ੍ਹਾਂ ਦੀ ਫੰਡਿੰਗ ਨਾਲ ਪ੍ਰੋਵਾਈਡ ਕਰਦੇ ਆ। ਔਰ ਜੰਜੂ ਸਾਹਿਬ ਇਹ ਗੱਲ ਪੱਕੀ ਹੈ, ਕੋਈ ਵੀ ਆਉਂਦੇ ਰਹਿ ਕੇ ਕਹਿ ਦੇਵੇ ਸਾਨੂੰ, ਜਿਹੜੀ ਗੱਲ ਅਸੀਂ ਤੁਹਾਡੀ ਫਾਈਲ ਦੇਖ ਕੇ ਇੱਕ ਵਾਰ ਕਵਾਂਗੇ ਉਹੀ ਪੂਰੀ ਕੀਤੀ ਜਾਏਗੀ। ਕੋਈ ਤੁਹਾਨੂੰ ਟ੍ਰੈਡੀਸ਼ਨਲ ਲੈਂਡਰ ਤੋਂ ਪ੍ਰੋਮਿਸ ਕਰਕੇ ਬੀ ਸਾਈਡ, ਸੀ ਸਾਈਡ, ਡੀ ਸਾਈਡ ਕਿਤੇ ਨਹੀਂ ਫਸਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਔਰ ਕਿਸੇ ਦਾ ਜੇ ਕ੍ਰੈਡਿਟ ਰੂਨ ਹੋਇਆ ਪਿਆ ਵਾ, ਮੋਰਗੇਜ ਪੇਮੈਂਟਾਂ ਵੇਸਟ ਹੈਗੀਆਂ, ਜਾਂ ਤੁਸੀਂ ਡਿਸਕਲੋਜ਼ਰ ਲੈਣਾ ਭੁੱਲ ਗਏ ਹੋ ਬੈਂਕ ਤੋਂ ਮੋਰਗੇਜ ਪੇਮੈਂਟ ਕਰਕੇ, ਔਰ ਕ੍ਰੈਡਿਟ ਬਿਊਰੋ ਤੇ ਹਲੇ ਵੀ ਮੋਰਗੇਜ ਹੋ ਰਹੀ ਹੈ, ਉਹਦੇ ਵਿੱਚ ਤੁਹਾਡੀ ਪੂਰੀ ਹੈਲਪ ਕੀਤੀ ਜਾਂਦੀ ਸਾਡੀ ਟੀਮ ਵੱਲੋਂ।
0: 647-606-8110 647-606-8110 ਸ਼ਰਮਾ ਸਾਹਿਬ ਦਾ ਨੰਬਰ ਆ, ਮੈਂ ਤੋਂ ਐਨੀ ਟਾਈਮ ਨੰਬਰ ਲਿਆ ਜਾ ਸਕਦਾ। ਸ਼ਰਮਾ ਸਾਹਿਬ ਕਿੱਥੇ ਕਿੱਥੇ ਤੁਹਾਡੀਆਂ ਲੋਕੇਸ਼ਨ ਆ ਤੇ ਕਿਹੜੇ ਟਾਈਮ ਮਿਲਿਆ ਜਾ ਸਕਦਾ?
2: ਸਿਰਫ 2 ਹੀ ਲੋਕੇਸ਼ਨ ਆਪਣੀਆਂ, ਮਿਸਾਗਾ ਤੇ ਬ੍ਰੈਂਪਟਨ। ਬ੍ਰੈਂਪਟਨ ਹੈਗੀ 9300 ਗੋਰਵੇ ਡਰਾਈਵ, ਸਨਪੈਕ ਗੁਰੂ ਘਰ ਦੀ ਬੈਕ ਸਾਈਡ ਤੇ ਜਿਹੜਾ ਪਲਾਜ਼ਾ ਹੈ ਉਹਦੇ ਚ ਆਪਣਾ 101 ਯੂਨਿਟ ਹੈ। ਔਰ ਦੂਸਰੀ ਲੋਕੇਸ਼ਨ ਹੈ ਮਿਸਾਗਾ ਦੇ ਵਿੱਚ 2100 ਡੈਰੀ ਰੋਡ ਈਸਟ।
0: ਥੈਂਕ ਯੂ 647-686-81 ਦਾ ਥੈਂਕ ਯੂ ਸੋ ਮਚ
2: ਥੈਂਕ ਯੂ ਜੰਜੂ ਸਾਹਿਬ
0: ਥੈਂਕ ਯੂ ਬਿਲਕੁਲ ਜੀ ਅਤੇ ਆਪਾਂ ਪਰਵਿੰਦਰ ਨੂੰ ਜੋੜ ਲਈਏ ਘਰੇ ਹੋਲਡ ਰੱਖੇ 2 ਮਿੰਟ

0: ਬਾਤ ਆ ਅਮਰ ਸੈਂਪੀ ਸਾਹਿਬ, ਥੈਂਕ ਯੂ ਸੋ ਮਚ। ਬਿਲਕੁਲ ਜੀ, ਸੁਖਵਿੰਦਰ ਸੈਂਪਲੀ ਭਾਅ ਜੀ ਸੁਣਦੇ ਪ੍ਰੋਗਰਾਮ ਨੂੰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਬੂਟਾ ਸਿੰਘ ਧਾਮੀ ਸਾਹਿਬ ਸੁਣਦੇ ਪ੍ਰੋਗਰਾਮ ਨੂੰ, ਉਹਨਾਂ ਨੂੰ ਵੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਪਿਆਰ ਭਰੀ। ਅਤੇ ਨਾਲ ਦੇ ਨਾਲ 9345 ਤੋਂ ਭਾਅ ਜੀ ਦਾ ਮੈਸੇਜ ਆਇਆ ਬਲਦੇਵ ਬਰਾੜ ਸਾਹਿਬ ਨੇ, ਅਤੇ ਕਹਿੰਦੇ ਮੈਨੂੰ ਗਰੁੱਪ 'ਚ ਐਡ ਕਰ ਲਓ। ਬਿਲਕੁਲ ਭਾਅ ਜੀ, ਮੈਂ ਤੁਹਾਨੂੰ ਸਟਿੱਕਰ ਜਿਹਾ ਵੀ ਭੇਜਤਾ ਆਪਣਾ ਪੋਸਟਰ, ਅਤੇ ਜ਼ਰੂਰ ਹੁਣ ਜ਼ਰੂਰ ਵਿਦ ਫੈਮਿਲੀ ਆਉਣਾ। ਪ੍ਰੇਮ ਭਾਅ ਜੀ ਸਤਿ ਸ਼੍ਰੀ ਅਕਾਲ ਜੀ, ਜੀ ਨੂੰ 30 ਘੰਟਾ ਸਿੱਧਾ ਹੀ ਲੰਘਿਓ।
1: ਹਾਂਜੀ ਹਾਂਜੀ, ਰੋਟੀ ਖਾ ਜਾਂਦੀ ਹੈ,
0: ਸੱਚੀ ਗੱਲ,
1: ਵਾਕਈ ਗੱਲ ਸਹੀ ਹੈ ਜੀ। ਇਹ ਰੋਟੀ ਵੀ ਜਿਹੜੀ ਨਾ, ਕਹਿੰਦੇ ਹੁੰਦੇ ਕਈ ਵਾਰ ਭੰਨ ਨਹੀਂ ਪਾਈਦੀ, ਰੋਟੀ ਨੀ ਛੱਡ ਕੇ ਬੋਟੀ ਨੂੰ ਪੈ ਜਾਂਦੇ, ਫਿਰ ਉਹ ਨੀ ਪਚਦੀ। ਚੱਕਰ ਆ, ਰੋਟੀ ਖਾਂਦੇ ਰਹਿਣ ਤੇ ਫਿਰ ਤਾਂ ਸਵਰਾਜ ਆ ਜਾਵੇ ਦੁਨੀਆਂ ਤੇ।
0: ਬਿਲਕੁਲ ਬਿਲਕੁਲ,
1: ਬਸ ਇਹੀ ਕਹਿਣਾ ਚਾਹੁੰਦਾ ਸੀ। ਬਾਕੀ ਪ੍ਰੋਗਰਾਮ ਜਿੰਦਾਬਾਦ,
0: ਥੈਂਕ ਯੂ।
1: ਆਪਣੀ ਪਿਕਨਿਕ ਵੀ ਜਿੰਦਾਬਾਦ,
0: ਚੱਕ
1: ਸਾਰਿਆਂ ਨੇ ਜੀ, ਬੇਨਤੀ ਹੈ ਜੀ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ।
0: ਬਿਲਕੁਲ ਬਿਲਕੁਲ,
1: ਆਪਾਂ ਹੁਮਾ ਹੁਮਾ ਕੇ ਬਿਲਕੁਲ ਵਧੀਆ ਤਰੀਕੇ,
0: ਬਿਲਕੁਲ ਇੱਕ ਫੈਮਿਲੀ ਪਿਕਨਿਕ ਆ ਇਹ, ਕੋਈ ਇਹ ਨਾ ਸੋਚਿਓ ਵੀ ਇਕੱਲੇ ਆਪਾਂ ਨਹੀਂ ਜਾਣਾ ਜਾਂ ਇੱਦਾਂ, ਤੇ ਜ਼ਰੂਰ ਆਪਣੇ ਬੱਚਿਆਂ ਨੂੰ ਜਾਂ ਆਪਣੇ ਪਰਿਵਾਰਾਂ ਨੂੰ ਲੈ ਕੇ ਆਓ, ਕਿਉਂਕਿ ਗੇਮਾਂ ਗੁਮਾਂ ਆਪਾਂ ਬਹੁਤ ਕਰਾਵਾਂਗੇ। ਪਿਛਲੀ ਵਾਰ ਬਹੁਤ ਚੀਜ਼ਾਂ ਰਹਿ ਗਈਆਂ, ਉਹ ਗਲਤੀਆਂ ਐਤਕੀ ਨੋਟ ਕੀਤੀਆਂ ਹੋਈਆਂ ਨੇ।
1: ਬਿਲਕੁਲ ਜੀ ਬਿਲਕੁਲ,
0: ਵੀ ਛੋਟੇ ਬੱਚੇ ਆ ਵੱਡੇ, ਜਿੱਦਾਂ ਵੀ ਤੁਹਾਨੂੰ ਲੱਗਦਾ। ਅਤੇ ਇੱਕ ਗੱਲ, ਮੈਨੂੰ ਫੋਨ ਆਇਆ ਭਾਅ ਜੀ ਦਾ, ਅਤੇ ਮੈਂ ਕਿਹਾ ਵੀ ਭਾਅ ਜੀ ਆਉਣਾ ਤੁਸੀਂ ਆਇਓ ਹੈ ਨਾ, ਕਹਿੰਦਾ ਵੀ ਕੋਸ਼ਿਸ਼ ਕਰਾਂਗੇ। ਮੈਂ ਕਿਹਾ ਕਿਉਂ ਕੋਸ਼ਿਸ਼ ਕਰ ਤਾ, ਵੀ ਕੀ ਕੰਮ ਆ ਕੋਈ? ਨਹੀਂ ਕੰਮ ਤਾਂ ਕੋਈ ਨਹੀਂ, ਉਹ ਬੱਚੇ ਨਾਲ ਕੋਈ ਪ੍ਰੋਗਰਾਮ ਬਣਾ। ਮੈਂ ਕਿਹਾ ਯਾਰ ਸਾਰਾ ਦਿਨ ਬੱਚਿਆਂ ਨਾਲੇ ਪ੍ਰੋਗਰਾਮ ਬਣਾਉਂਦੇ, ਇੱਕ ਦਿਨ ਆਪਣੇ ਲਈ ਵੀ ਬਣਾ ਲਓ, ਵੀ ਅਸੀਂ ਭਾਈ ਅਸੀਂ ਬੱਚੇ ਤੁਹਾਨੂੰ ਲੈ ਕੇ ਜਾਣਾ।
1: ਬਿਲਕੁਲ ਬਿਲਕੁਲ, ਉਹ
0: ਆਪਾਂ ਇਹੀ ਸੋਚ ਰਹੇ ਨੇ, ਬੱਚੇ ਨਾਲ ਕੋਈ ਪ੍ਰੋਗਰਾਮ ਬਣਾਉਣਾ, ਤੇ ਬੱਚੇ ਤਾਂ ਬਣਾਉਂਦੇ ਹੀ ਰਹਿੰਦੇ ਪ੍ਰੋਗਰਾਮ, ਕਦੇ ਬੱਚਿਆਂ ਨੂੰ ਵੀ ਦੱਸ ਦਿਓ ਵੀ ਭਾਈ ਸਾਡੇ ਨਾਲ ਵੀ ਪ੍ਰੋਗਰਾਮ ਬਣਾਓ, ਚੱਲੀਏ। ਪਹਿਲੇ ਦੱਸਣ ਲੱਗ ਜਾਓ, 10 ਦਿਨ 20 ਦਿਨ ਹਜੇ ਆਪਣੇ ਕੋਲ, 25 ਦਿਨ ਪਏ ਆ।
1: ਬੱਚੇ ਹਰਜੀਤ ਜੀ ਜ਼ਿਆਦਾ ਲਵ ਕਰੂਗੇ ਜੇ
0: 100%, ਉੱਥੇ ਗੇਮਾਂ ਨੇ, ਉੱਥੇ ਬਹੁਤ ਚੀਜ਼ਾਂ ਨੇ ਦੇਖਣ ਨੂੰ,
1: ਕਿਉਂਕਿ ਉਹਦੇ ਨਾਲ ਇੱਕ ਆਪਣਾ ਵਿਰਸਾ ਵੀ ਜੁੜਦਾ ਨਾ,
0: ਵਿਰਸਾ ਵੀ ਜੁੜਦਾ 100%,
1: ਆਪਾਂ ਮਤਲਬ ਉਹਦੇ ਨਾਲ ਵੀ ਉਹ ਜੜਾਂ ਜਿਹੜੀਆਂ ਉਹ ਵੀ ਤੇ ਜੁੜਦੀਆਂ ਨਾ। ਇਹ ਕੋਈ ਏਦਾਂ ਨਹੀਂ ਨਾ ਹੈਗੀ ਕਿ ਇੱਥੇ ਗੋਰਿਆਂ ਦੇ ਇੱਥੇ ਮੈਕਡੋਨਲਡ ਦੇ ਸਟਾਲ ਲਾਉਣੇ ਦਾ ਜਾਂ ਇੱਥੇ ਮਾਡਰਨ,
0: ਬਿਲਕੁਲ
1: ਇੱਥੇ ਤਾਂ ਦੇਸੀ ਸਟਾਈਲ ਹੀ ਹੈ, ਵੀ ਉਹ
0: ਦੇਸੀ ਸਟਾਈਲ ਚੱਲਣਾ ਉੱਥੇ ਸਾਰਾ ਕੁਝ, ਸੱਚੀ ਗੱਲ ਆ।
1: ਉਸ ਜਿਸ ਮਿੱਟੀ ਚ ਨਿਕਲੇ ਉਹਦੇ ਨਾਲ ਜੋੜਨ ਦੀ ਆਪਾਂ ਕੋਸ਼ਿਸ਼ ਕਰਦੇ ਸਾਰੇ ਰਲ ਮਿਲ ਕੇ।
0: ਸਹੀ ਗੱਲ,
1: ਤੇ ਵਧੀਆ ਜੀ,
0: ਥੈਂਕ ਯੂ, ਲਵ ਯੂ, ਥੈਂਕ ਯੂ। 9345 ਫਿਰ ਸਤਿ ਸ਼੍ਰੀ ਅਕਾਲ ਜੀ, ਆਨੂੰ
2: ਸਤਿ ਸ਼੍ਰੀ ਅਕਾਲ ਭਾਈ ਜੀ, ਗੁੱਡ ਮਾਰਨਿੰਗ।
0: ਗੁੱਡ ਮਾਰਨਿੰਗ ਭਾਈ, ਕਿੱਦਾਂ?
2: ਬਲਦੇਵ ਬਰਾੜ ਬੋਲਦਾ ਜੀ।
0: ਬਰਾੜ ਸਾਹਿਬ ਜੀ, ਆਨੂੰ ਸਤਿ ਸ਼੍ਰੀ ਅਕਾਲ।
2: ਵਧੀਆ ਜੀ, ਵਧੀਆ ਵਧੀਆ, ਤੇ ਚਲੋ ਇੰਨੇ ਬਹਾਨੇ ਨਾਲ ਤੁਹਾਡੇ ਦਰਸ਼ਨ ਹੋ ਜਾਣੇ। ਮੈਂ ਇੱਕ ਚੀਜ਼ ਕਹਿੰਦਾ, ਮੈਂ ਕਿਹਾ ਪਹਿਲਾਂ ਕੋਈ ਕਹਾਂ, ਤੁਸੀਂ 22 ਤਰੀਕ ਨੂੰ ਕਹਿੰਦੇ ਕਿ 23 ਨੂੰ, 22 ਨੂੰ ਖੁੱਲ੍ਹ ਗਈ ਯਾਰ।
0: ਨਹੀਂ ਭਾਅ ਜੀ, 23 ਤਰੀਕ ਆ, ਐਤਵਾਰ ਦਾ ਦਿਨ ਆ। ਕਲਾਕਾਰ ਉਹ 22 ਤਰੀਕ ਦਾ ਸ਼ਨੀਵਾਰ ਦਾ, ਜਿਹੜੀ ਆਪਣੀ ਪਿਕਨਿਕ ਆ ਰੇਡੀਓ ਵੱਲੋਂ, ਉਹ 23 ਤਰੀਕ ਦੀ ਐਤਵਾਰ ਦੀ।
2: ਠੀਕ ਆ ਜੀ, ਨਹੀਂ ਨਹੀਂ ਕੋਈ, ਜਰੂਰ ਆਵਾਂਗੇ। ਤੇ ਜਿਹੜਾ ਤੁਸੀਂ ਕਹਿੰਦੇ ਨਾ, ਉਹ ਕਹਿੰਦੇ ਸੀ ਵੀ ਬੰਦਾ ਕਹਿੰਦਾ ਮੈਂ ਕੌਣ ਆ, ਉਹ ਖਾਮ ਖਾਇਆ ਜੀ,
0: ਮੈਂ ਕੌਣ, ਕਹਿੰਦਾ ਖਾਊਂਗਾ। ਗੱਲ ਸਹੀ ਆ, ਮੇਰੇ ਤੇ ਲਾ ਲਿਓ ਅੱਜ ਜਾ ਕੇ, ਜਿਹੜਾ ਜਿਹਨੇ ਜਿੱਥੇ ਜਿੱਥੇ ਲਾਉਣਾ ਅੱਜ ਲਾ ਲਿਓ, ਖੁੱਲੀ ਛੁੱਟੀ ਅੱਜ ਚੱਲੇ, ਵੀ 9 ਲਾ ਕੇ ਤਵਾ ਲਾਇਓ ਅੱਜ ਮੇਰੇ ਤੇ ਚਾਹੇ।
2: ਠੀਕ ਹੈ,
0: ਅੱਜ ਦਿਨ ਇੱਕ ਦਿਨ ਲਈ ਆਫਰ, ਖੁੱਲੀ ਚੱਕਰਾਂ ਫੱਟੇ ਅੱਜ, 9 ਲੈ ਕੇ ਚਾਹੇ ਗਾਲਾਂ ਵੀ ਕੱਢ ਦਿਓ ਯਾਰ, ਅੱਜ ਅੱਜ ਉਹ ਵੀ ਖੁੱਲੀ ਛੁੱਟੀ ਆ, ਚੱਕ ਲੈਣਾ।
2: ਨਹੀਂ ਨਹੀਂ ਕੋਈ ਨਹੀਂ ਨਹੀਂ, ਕਾਹਨੂੰ ਕਿਸੇ ਨੂੰ ਵੀ ਜੀ ਆਪਾਂ ਕਰਨਾ,
0: ਨਹੀਂ ਨਹੀਂ ਅੱਜ ਰੀਝਾਂ ਖੁਸ਼ ਕਰ ਲੈਣ, ਵੀ ਹਰੀ ਤਾਂ ਬੋਲ ਕੇ ਗਿਆ।
2: ਠੀਕ ਹੈ ਠੀਕ ਹੈ, ਨਹੀਂ ਕੋਈ,
0: ਸਮਝੋ ਭਾਈ, ਥੈਂਕ ਯੂ, ਥੈਂਕ ਯੂ। ਪਰਮਿੰਦਰ ਨੰਗੇ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
3: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਕਹਿੰਦੇ ਮੰਤਰੀਆਂ, ਸਤਿ ਸ਼੍ਰੀ ਅਕਾਲ, ਕਹਿੰਦੇ ਮੰਤਰੀਆਂ ਸੰਤਰੀਆਂ ਨੂੰ ਗਾਲਾਂ ਪੈਂਦੀਆਂ ਹੁੰਦੀਆਂ, ਤੇ ਜੇ ਅਸੀਂ ਸਾਡੇ ਵਰਗੇ ਆਪ ਹੀ ਕਢਾ ਲੈਣ, ਖਬਰਾਂ ਮੰਤਰੀ ਮੁੰਤਰੀ ਬਣ ਜਾਈਏ ਕਿਤੇ।
3: ਬਿਲਕੁਲ, ਇਹ ਹਿੱਸਾ ਹੁੰਦਾ ਜੀ, ਔਰ ਖਾਸ ਤੌਰ ਤੇ ਚਲੋ ਮੰਤਰੀ ਸੰਤਰੀ ਤਾਂ ਉਹਨਾਂ ਨੂੰ ਪੈਣੀਆਂ ਹੁੰਦੀਆਂ, ਜਿਹੜੇ ਆਪਣੇ ਵਰਗੇ ਜਿਹੜੇ ਪੱਤਰਕਾਰ ਭਾਈਚਾਰਾ ਮੀਡੀਆ ਦੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਖਾਤੇ ਵੀ ਬੜਾ ਕੁਛ ਆ ਜਾਂਦਾ,
0: ਉਹਨਾਂ ਦੇ
3: ਕਦੇ ਟੈਗ ਲੱਗ ਜਾਂਦਾ, ਕਦੇ ਅਕਾਲੀ ਆ, ਕਾਂਗਰਸੀ ਆ, ਕਦੇ ਝਾੜੂ ਵਾਲੇ ਆ, ਤੇ ਕਦੇ ਕਦੇ ਸਾਡੇ ਤੇ ਕਿਸੇ ਹੋਰ
0: ਖਾਲਿਸਤਾਨੀਆਂ ਦਾ ਵੀ ਮੈਨੂੰ ਤਾਂ ਟੈਗ ਮਿਲਿਆ ਹੋਇਆ, ਮੈਨੂੰ ਤਾਂ ਬਹੁਤ ਮਿਲ ਗਏ, ਬੇਨਤੀ ਕਰਦਾ ਜੇ ਤਾਂ ਤੁਸੀਂ ਖੁਦ ਕਿਸੇ ਦੀ ਸੇਵਾਵਾਂ ਲਈਆਂ ਤੁਹਾਨੂੰ ਨਹੀਂ ਆਰਾਮ ਆਇਆ, ਤੁਸੀਂ ਉਹਨਾਂ ਨੂੰ ਖਾਸ, ਉਹਨਾਂ ਜਿਹਨਾਂ ਤੋਂ ਸੇਵਾਵਾਂ ਲਈਆਂ ਉਹਨਾਂ ਨੂੰ ਉਲਾਂਭਾ ਦੇ ਦਿਓ, ਇੱਕ ਵਾਰ ਗੱਲ ਕਰ ਲਓ, ਦੋ ਵਾਰ ਕਰ ਲਓ, ਤੀਜੀ ਵਾਰ ਨਹੀਂ ਮੇਰੇ ਨਾਲ ਗੱਲ ਕਰ ਲਓ, ਤੁਸੀਂ ਹੋਰ ਕਿਸੇ ਨਾਲ ਗੱਲ ਕਰ ਲਓ, ਫੇਰ ਖੁੱਲ੍ਹ ਜਾਓ। ਜੇ ਉਹ ਬੰਦਾ ਤੁਹਾਡਾ ਉਲਾਂਭਾ ਸਿਰ ਮੱਥੇ ਨਹੀਂ ਮੰਨਦਾ ਜੇ ਤੁਸੀਂ ਗਏ ਨਹੀਂ, ਤੁਸੀਂ ਕਿਸੇ ਦੀਆਂ ਸੁਣੀਆਂ ਵੀ ਮੈਨੂੰ ਫਲਾਨੇ ਨੇ ਕਿਹਾ ਯਾਰ, ਫਿਰ ਹੱਥ ਜੋੜ ਕੇ ਬੇਨਤੀ ਆ ਵੀ ਇੱਦਾਂ ਦਾ ਪਲੀਜ਼ ਪੜ੍ਹੇ ਲਿਖੇ ਹੋ ਤੁਸੀਂ ਸਾਰੀ ਇੱਦਾਂ ਦਾ ਕੰਮ ਨਾ ਕਰਿਆ ਕਰੋ ਜਿੰਨਾ ਚਿਰ ਤੁਸੀਂ ਨਹੀਂ ਸਵਾਵਾਂ ਲਈਆਂ। ਮੈਂ ਛੱਤੀਆਂ ਤੋਂ ਪੈਸੇ ਲੈਣੇ ਆ, ਮੈਂ ਇੱਥੇ ਨੌਂ ਲੈਣ ਲੱਗ ਜਾ ਫਿਰ ਦਵਾ ਦਊਂਗੇ ਮੇਰੇ ਪੈਸੇ ਅੱਗੇ, ਦੋ ਤਿੰਨ ਤਾਂ ਰੇਡੀਓ ਵਾਲੇ ਹੀ ਨੇ ਚਲੋ ਮੰਨ ਲਓ, ਜੇ ਮੈਂ ਇੱਥੇ ਨੌਂ ਲੈਣ ਲੱਗ ਜਾ ਫਲਾਨੇ ਨੇ ਮੇਰੇ ਪੈਸੇ ਦੇਣੇ ਆ ਤੇ ਤੁਸੀਂ ਦਵਾ ਦਊਂਗੇ ਪੈਸੇ? ਤੁਹਾਡੇ ਚ ਹੈ ਮਤਲਬ? ਲੈ ਲਓ ਲਿਸਟ ਮੇਰੇ ਤੋਂ, ਜੇ ਕਿਸੇ 'ਚ ਅਹਿਮਤ ਹੋਵੇ, ਚਾਹੇ ਅਮਰੀਕਾ ਵਾਲਾ ਚਾਹੇ ਕੈਨੇਡਾ ਵਾਲਾ। ਜੇ ਤੂੰ ਪੈਸੇ ਦਵਾਉਂਦੇ ਹੋ ਤੁਸੀਂ ਲੋਕਾਂ ਦੀਆਂ ਉਹ ਕਰ ਦਿਓ, ਮੇਰੇ ਦਵਾ ਦਿਓ, ਮੇਰਾ $15,000-$20,000 ਆ ਮਾਰਕੀਟ 'ਚ, ਮੈਂ ਦਵਾਓ ਪੈਸੇ ਜੇ ਤੁਹਾਡੇ 'ਚ ਹਿੰਮਤ ਆ। ਕਾਹਤੋਂ ਜਾਬਾਂ ਦੇ ਭੇੜ ਕਰਦੇ ਫਿਰੀ ਜਾਣੋ, ਕੀ ਤੁਹਾਡੀ ਇਕਾਤ ਆ, ਕੀ ਤੁਹਾਡੇ 'ਚ ਹਿੰਮਤ ਆ? ਰੇਡੀਓ ਬਥੇਰੇ ਟਾਈਮ ਵਿਹਲੇ ਪਏ, ਚੱਕ ਲਓ, ਤੁਹਾਨੂੰ ਕਿਸੇ ਨੇ ਰੋਕਿਆ? ਲੈ ਕੱਢੀ ਜਾਓ ਜਿਹਨੂੰ ਕੱਢਣੀਆਂ ਗਾਲਾਂ, ਬੋਲੀ ਜਾਓ ਜਿੰਨਾ ਬੋਲਣਾ, ਕੁਛ ਫਾਇਦਾ ਕੀ ਹੈ ਯਾਰ? ਤੁਸੀਂ ਆਪਣਾ ਆਪ ਤਾਂ ਤੁਸੀਂ ਕਮਲੇ ਹੋਏ ਹੋਏ ਹੋ, ਲੋਕਾਂ ਨੂੰ ਕਾਹਤੋਂ ਕਰਦੇ ਪਏ ਇਹੋ ਜਿਹੇ ਪਾਗਲ ਲੋਕ ਨੇ ਜਿਹੜਾ ਤੁਹਾਡੇ ਪਿੱਛੇ ਲੱਗ ਜਾਂਦੇ?
3: ਤੁਸੀਂ ਬਿਲਕੁਲ ਸਹੀ ਸੁਝਾਅ ਦਿੱਤਾ, ਇਹ ਵੀ ਭੁਲੇਖਾ ਕੱਢ ਲੈਣਾ ਚਾਹੀਦਾ। ਕਈ ਵਾਰੀ ਸਾਡੇ ਤੇ ਐ ਲੱਗ ਜਾਂਦਾ ਵੀ ਮਾਈਕ ਫੜ ਕੇ ਜਾਂ ਬੋਲੀ ਜਾਣਾ।
0: ਮੈਂ ਕਹਿੰਦਾ 2 ਮਹੀਨੇ ਕਰਕੇ ਦੇਖ ਲਓ, ਪੈਸੇ ਵੀ ਮੈਂ ਦੇ ਦੂੰ, ਚਲੋ ਤੁਹਾਡੇ 2 ਮਹੀਨੇ ਕਰਕੇ ਆ, ਮੇਰੇ ਵਾਲੇ ਹੀ ਕਰ ਲਓ, ਆ ਜਾਓ ਇੱਥੇ, ਆ ਜਾ ਕਰੋ ਟਾਈਮ ਕੱਢ,
3: ਬਿਲਕੁਲ ਪਤਾ ਲੱਗ ਜਾ, ਔਰ ਪਤਾ ਲੱਗ ਜਾਂਦਾ ਵੀ ਕੀ ਕੀ ਚੋਰੀ ਪੈਂਦਾ, ਫਿਰ ਉਹ ਵੀ ਪਾਉਣਾ ਪੈਂਦਾ,
0: ਉਹ ਵੀ ਪਾਉਣਾ ਪੈਂਦਾ। ਆ ਤਾਂ ਜਾਓ ਕਰੋ ਤਾਂ ਸਹੀ ਥੋੜੀ ਜਿਹੀ ਹਿੰਮਤ, ਗੇਰ ਤਾਂ ਹਰੇਕ ਨੂੰ ਪਾਉਣੇ ਆਉਂਦੇ ਆ, ਹੁਣ ਤਾਂ ਆਟੋਮੈਟਿਕ ਆ ਗਏ, ਹੁਣ ਤਾਂ ਲੋੜ ਹੀ ਨਹੀਂ ਗੇਰਾਂ ਦੀ। ਚਲੋ ਛੱਡੋ, ਉੱਧਰੋਂ ਆ ਪੇਪਰ ਲੀਕ ਦੇ ਵਿੱਚ ਮੋਦੀ ਸਰਕਾਰ ਹੋਲਜ, ਕਹਿੰਦੇ ਉਲਝ ਗਈ, ਮੇਰੀਆਂ ਐਡਾਂ ਸਾਰੀਆਂ ਹੈਗੀਆਂ ਅੱਜ। ਮੋਦੀ ਸਰਕਾਰ ਨੂੰ ਕੀ ਹੋ ਗਿਆ, ਹੁਣ ਕੀ ਹੋ ਗਿਆ, ਅੱਗੇ ਖਾਈ ਪਿੱਛੇ ਖੂਹ, ਕਰੇ ਖੂਹ, ਕਹਿੰਦੇ ਏਦਾਂ ਕਹਾਵਤ ਜੀ ਹੈ ਇੱਕ,
3: ਹਰਜੀਤ ਜੀ ਕਹਿੰਦੇ ਹੁੰਦੇ ਆ ਪਿੱਛੇ ਖੂਹ ਤੇ ਅੱਗੇ ਖਾਈ, ਜਾਂ ਏਦਾਂ ਵੀ ਕਹਿ ਲਓ ਪਿੱਛੇ ਖਾਈ ਤੇ ਅੱਗੇ ਖੂਹ। ਸੋ ਮੈਨੂੰ ਲੱਗਦਾ ਇਹ ਮਾਮਲਾ ਕਾਫੀ ਹੋਰ ਅੱਗੇ ਜਾ ਰਿਹਾ, ਕਿਉਂਕਿ ਜਿਹੜੇ ਨਵੇਂ ਬਣੇ ਸਿੱਖਿਆ ਮੰਤਰੀ ਨੇ ਪ੍ਰਹਲਾਦ ਜੋਸ਼ੀ, ਨੂੰ ਵੈਸੇ ਤਾਂ ਜਿਹੜੇ ਧਰਮਿੰਦਰ ਪ੍ਰਧਾਨ ਸੀ ਉਹ ਵੀ RSS ਨਾਲ ਜੁੜੇ ਹੋਏ ਸੀ, ਸੋ ਹੁਣ ਪ੍ਰਹਲਾਦ ਜੋਸ਼ੀ ਵੀ ਇੱਕ RSS ਦੇ ਆਗੂ ਵਜੋਂ ਉਹਨਾਂ ਨੇ ਆਪਣੀ ਜਿਹੜੀ ਆ ਕੈਰੀਅਰ ਸ਼ੁਰੂ ਕੀਤਾ ਸੀ। ਪਰ ਜਿਹੜੇ ਇਲਜ਼ਾਮ ਲੱਗੇ ਨੇ ਲੋਕ ਸਭਾ ਦੇ ਵਿੱਚ ਲੱਗੇ ਨੇ, ਔਰ ਪ੍ਰਿਯੰਕਾ ਗਾਂਧੀ ਨੇ ਕੀ ਇਲਜ਼ਾਮ ਲਾਏ ਨੇ ਕਿ ਸਾਲ 2002 ਦੇ ਵਿੱਚ ਜਦੋਂ ਗੁਜਰਾਤ ਦੰਗੇ ਹੋਏ ਸੀ ਤਾਂ ਇੱਕ ਮੁਸਲਿਮ ਲੇਡੀ ਜਿਹਦਾ ਨਾਂ ਬਿਲਕਿਸ ਬਾਨੋ ਸੀ, 21 ਸਾਲ ਦੀ ਉਮਰ ਸੀ, ਪ੍ਰੈਗਨੈਂਟ ਸੀ, ਉਹਦੇ ਨਾਲ ਗੈਂਗ ਰੇਪ ਹੋਇਆ ਸੀ, ਔਰ ਉਹਦੇ ਉਸ ਮਾਮਲੇ ਦੇ ਵਿੱਚ ਉਸ ਹਾਦਸੇ ਦੇ ਵਿੱਚ 11 ਪਰਿਵਾਰਕ ਮੈਂਬਰ ਜਿਉਂਦੇ ਸਾੜ ਦਿੱਤੇ ਗਏ ਸੀ, ਔਰ ਉਹ ਮੁਕੱਦਮਾ ਵੀ ਚੱਲਿਆ ਬਾਅਦ ਦੇ ਵਿੱਚ ਬਿਲਕਿਸ ਬਾਨੋ ਨਾਲ ਗੈਂਗ ਰੇਪ ਕਰਨ ਵਾਲਿਆਂ ਨੂੰ ਜਿਹੜੀਆਂ ਸਜ਼ਾਵਾਂ ਵੀ ਹੋਈਆਂ ਨੇ, ਪਰ ਗੁਜਰਾਤ ਸਰਕਾਰ ਨੇ ਉਹ ਛੱਡ ਦਿੱਤੇ ਸੀ। ਔਰ ਨਵੇਂ ਬਣੇ ਸਿੱਖਿਆ ਮੰਤਰੀ ਜਿਹੜੇ ਨੇ ਉਹ ਜਿਹੜੇ ਉਹਨਾਂ ਬਲਾਤਕਾਰੀਆਂ ਦੇ ਨਾਲ ਨੂੰ ਜਦੋਂ ਗੁਜਰਾਤ ਸਰਕਾਰ ਨੇ ਛੱਡਿਆ ਸੀ, ਕਹਿੰਦੇ ਇਹਨਾਂ ਦਾ ਬਹੁਤ ਵੱਡਾ ਹੱਥ ਸੀ। ਸੋ ਪ੍ਰਿਯੰਕਾ ਗਾਂਧੀ ਨੇ ਸਵਾਲ ਉਠਾਏ ਨੇ ਕਿ ਸਾਡੇ ਬੱਚੇ, ਸਾਡੀਆਂ ਬੱਚੀਆਂ ਜਿਹਨਾਂ ਨੂੰ ਅਸੀਂ ਨਵੀਂ ਸਿੱਖਿਆ ਦੇਣੀ ਆ, ਆਹ ਬਲਾਤਕਾਰੀਆਂ ਨੂੰ ਸ਼ਹਿ ਦੇਣ ਵਾਲੇ ਨਵੀਂ ਸਿੱਖਿਆ ਦੇ ਲੈਣਗੇ, ਪਰ ਹੱਦ ਇਸ ਤੋਂ ਵੀ ਅੱਗੇ ਟੱਪ ਗਈ ਆ। ਕੇਰਲ ਦਾ ਇੱਕ ਆਗੂ ਆ ਜੀ RSS ਦਾ, TG ਮੋਹਨਦਾਸ, ਉਹਨੇ ਪਤਾ ਕੀ ਕਹਿਤਾ, ਉਹਨੇ ਕਹਿਤਾ ਜੇ ਜੰਤਰ ਮੰਤਰ ਜਾਂ ਹੋਰ ਪ੍ਰਦਰਸ਼ਨਾਂ 'ਚ ਜਾਣ ਵਾਲੀਆਂ ਜਿਹੜੀਆਂ ਸਾਡੀਆਂ ਧੀਆਂ ਨੇ ਇਹਨਾਂ ਨੂੰ ਗੈਂਗ ਰੇਪ ਕਰਾਉਣ ਦੀ ਆਦਤ ਹੁੰਦੀ ਆ। ਸੋ ਤੁਸੀਂ ਦੇਖੋ ਗੱਲ ਕਿਤੇ ਜਾਂਦੀ ਪਈ ਆ। ਸੋ ਮੈਨੂੰ ਲੱਗਦਾ ਕਿ ਕਿਸੇ ਹੋਰ ਨੇ ਨਹੀਂ ਮਰਵਾਉਣਾ, ਮੋਦੀ ਸਾਹਿਬ ਨੂੰ ਆਪਣਿਆਂ ਨੇ ਮਰਵਾ ਲੈਣਾ ਜੀ।
0: ਬਿਲਕੁਲ ਕੋਈ ਸ਼ੱਕ ਨਹੀਂ। FBI ਨੇ ਇੱਕ ਹੋਰ ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ ਕਥਿਤ ਤੌਰ 'ਤੇ ਰਵਿੰਦਰ ਟਾਂਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨਾਲ ਸੰਬੰਧਿਤ ਹੋਣ ਦੇ ਦੋਸ਼ਾਂ ਹੇਠ ਲੋੜੀਂਦਾ ਐਲਾਨਿਆ ਹੈ। ਇਸ ਦੀ ਉਮਰ 30 ਸਾਲ, ਕੱਦ 5'9" ਹੈ ਅਤੇ ਭਾਰ ਤਕਰੀਬਨ 135 ਪਾਉਂਡ ਤਕਰੀਬਨ 61 ਕਿਲੋ ਹੈ। ਦੋਸ਼ਾਂ ਅਨੁਸਾਰ ਇਹ ਅਪਰਾਧਕ ਗਰੁੱਪ ਵੈਨਕੂਵਰ ਕੈਨੇਡਾ ਤੋਂ ਚੱਲਦਾ ਸੀ ਅਤੇ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਸਰਗਰਮ ਨਸ਼ਾ ਤਸਕਰੀ ਗਰੋਹਾਂ ਲਈ ਵੱਡੀ ਮਾਤਰਾ ਵਿੱਚ ਕੋਕੀਨ ਅਤੇ ਮੈਥੈਮਫੈਟਾਮੀਨ ਦੀ ਤਸਕਰੀ ਕਰਦਾ ਸੀ। ਕਿਆ ਬਾਤ ਹੈ, ਗੁਰਪ੍ਰੀਤ ਸੋਤ ਸਾਹਮਣੇ ਖਬਰ ਲਾਈ ਹੈ। ਅਤੇ ਚਲੋ ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ 'ਤੇ ਜਾਏ ਹੋ, ਤੁਸੀਂ ਵਧੀਆ ਖਾਣਾ ਖਾਣਾ ਚਾਹੁੰਦੇ ਹੋ, ਟੋਪ ਦਾ 40-25 ਬ੍ਰੈਂਡਨ ਗੇਟਲ ਡਰਾਈਵ ਮਾਲਟਨ ਮਿਸਾਗਾ 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ ਦੇ ਵਿੱਚ ਨੇ। 905-840-6006 'ਤੇ ਸੰਪਰਕ ਕਰ ਲਿਓ। ਅਤੇ ਨਾਵੇਰ ਕੌਂਪਟ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ, 647-6646-4640। AC ਦੀ ਕੋਈ ਰਿਪੇਅਰ ਕਰਾਉਣੀ ਆ ਅਤੇ AC ਨਵਾਂ ਲਗਾਉਣਾ ਚਾਹੁੰਦੇ ਹੋ, ਫਰਨਸ ਦਾ ਕੋਈ ਕੰਮ ਆ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ ਹੋ, ਗੈਸ ਪਾਈਪਲਾਈਨ ਪਾਉਣੀ ਚਾਹੁੰਦੇ ਹੋ, ਤਾਂ 647-204-0404 ਜਾਂ ਫਿਰ 647-706-4640 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਡਾਕਟਰ ਰਜਿੰਦਰ ਗਰਾਇਆ ਸਾਹਿਬ ਦਾ ਨੰਬਰ ਠੋਕ ਕੇ ਬੋਲਣਾ, 416-884-5486। ਜਿਹੜੇ ਬੰਦੇ ਉੱਥੋਂ ਠੀਕ ਹੋ ਕੇ ਗਏ ਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੀ ਸਿਹਤ ਬਾਰੇ। ਵੀ ਕਿਵੇਂ ਠੀਕ ਹੋਏ ਨੇ। ਇਹ ਇਹ ਫਿਰ ਗੱਲ ਉਹੀ ਹੋ ਜਾਂਦੀ ਵੀ ਕਿਸੇ ਨੂੰ ਮਾਂ ਬਾਦੀ ਅਤੇ ਕਿਸੇ ਨੂੰ ਸੁਆਦੀ, ਕਿਸੇ ਨੂੰ ਕੋਈ ਬਾਬਾ ਮੁੰਡੇ ਦੇ ਕੇ ਤੋਰ ਦਿੰਦਾ, ਕਿਸੇ ਦੇ ਘਰਾਂ 'ਚ ਕੁੜੀਆਂ ਵੀ ਨਹੀਂ ਹੁੰਦੀਆਂ, ਹੈ ਨਾ। ਇਹ ਇਹ ਇਹ ਫਿਰ ਇੱਦਾਂ ਹੀ ਚੱਲਦਾ ਹੁੰਦਾ, ਇਹ ਕੋਈ ਵੱਡੀ ਗੱਲ ਨਹੀਂ। 416 ਨੰਬਰ ਲਿਖ ਲਓ ਚੱਲਦੀਆਂ ਡਾਇਰੀਆਂ 'ਤੇ, ਭੁੱਲ ਨਾ ਜਾਇਓ ਡਾਕਟਰ ਰਜਿੰਦਰ ਗਰਾਇਆ ਸਾਹਿਬ, 416-884-5453। ਜੇ ਤੁਸੀਂ ਵੀ ਆਪਣੇ ਦਿਮਾਗ ਦੇ ਪਿੱਛੋਂ ਨਾ ਪਿੱਛੋਂ ਇੱਥੋਂ ਉਂਗਲਾਂ ਉਂਗਲਾਂ ਜਿਹੀਆਂ ਮਰਾਉਣੀਆਂ ਤੁਸੀਂ ਠੀਕ ਕਰਾਉਣਾ, ਸ਼ਾਇਦ ਤੁਸੀਂ ਠੀਕ ਹੀ ਹੋ ਜਾਵੋ। 416-884-5453 ਦਾ ਡਾਕਟਰ ਸਾਹਿਬ ਨਾਲ ਸੰਪਰਕ ਕਰ ਲਿਓ। ਗਿੱਟੇ ਮੋਢੇ ਗਿੱਟਿਆਂ 'ਚ ਦਖਲ ਹੋਣੀ ਆ, ਕੱਢ ਲਾਂਗੇ, ਕੱਢ ਲੈਣੇ ਉਹਨਾਂ ਨੇ ਬਾਹਰ, ਅਤੇ ਬੈਕ ਪੇਨ ਆ ਕੋਈ, ਮਾਈਗਰੇਨ ਆ ਤੁਹਾਨੂੰ। ਕਈ ਵਾਰ ਪਰਮਿੰਦਰ ਤੁਸੀਂ ਇੱਕ ਗੱਲ ਤਾਂ ਮੰਨ ਦਿਓ, ਕਈ ਵਾਰ ਬੰਦਾ ਬਿਮਾਰ ਹੋਵੇ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਮੈਂ ਬਿਮਾਰ ਹਾਂ, ਚਾਹੇ ਉਹ ਮਾਨਸਿਕ ਤੌਰ 'ਤੇ ਚਾਹੇ ਹੈ ਨਾ ਦੂਜੀ ਤਰ੍ਹਾਂ। ਉਹ ਜਦ ਫਿਰ ਕਿਸੇ ਨਾਲ ਜਾਂਦਾ ਕੋਈ ਗੱਲ ਕਰਦਾ ਬਹਿੰਦਾ, ਜਦ ਜਾਂ ਵੱਖ ਵੱਖ ਬਾਹਰ ਆਪਾਂ ਨੂੰ ਹੁਣ ਆਡੀਅੰਸ ਖਬਰਾਂ ਕਿੰਨੀ ਕੁ ਬਾਹਰ ਸੁਣਦੀ ਆ, 1000 ਬੰਦਾ ਸੁਣਦਾ ਕਿ 10,000 ਸੁਣਦਾ ਕਿ 100 ਬੰਦਾ ਸੁਣਦਾ, ਆਪਾਂ ਨੂੰ ਪਤਾ ਹੀ ਨਹੀਂ। ਉਹ ਉਹਨਾਂ ਨੂੰ ਤਾਂ ਪਤਾ ਲੱਗ ਜਾਂਦਾ ਵੀ ਆਪਣਾ ਦਿਮਾਗ ਕਿੱਥੇ ਕੁ ਤੱਕ ਜਾਂਦਾ, ਆਪਾਂ ਕੀ ਕਰ ਸਕਦੇ, ਕਿੰਨੀ ਕੁ ਗੱਲ ਦੇ ਆਪਾਂ ਕਿੰਨੀ ਕੁ ਦਿਮਾਗ ਦੇ ਮਾਲਕ ਹੈਗੇ। ਕਿਸੇ ਦਾ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕਿਸੇ ਦਾ ਉਹ ਕਰਨਾ ਚਾਹੀਦਾ, ਉਹ ਵੀ ਸਪੈਸ਼ਲ ਨਾਮ ਲੈ ਕੇ ਦੇਖੋ, ਹੈ ਨਾ। 416-8 ਅੱਜ ਖੁੱਲ੍ਹੀ ਛੁੱਟੀ ਦੇ ਦੀ ਪਰਮਿੰਦਰ ਜੀ, ਮੈਂ ਕਿਹਾ ਮੇਰਾ ਮੈਨੂੰ ਕੱਢ ਲਿਓ ਗਾਲਾਂ ਕੱਢਣੀਆਂ ਜਿੰਨੀਆਂ ਅੱਜ 9 ਲੈ ਕੇ ਕੱਢ ਦਿਓ ਯਾਰ, ਸਿੱਧਾ ਹੀ ਲਾ ਖੁੱਲ੍ਹੀ ਛੁੱਟੀ ਅੱਜ, ਕਹਿ ਦਿਓ ਵੀ ਹਰਜੀਤ ਆਏ ਆ।
3: ਨਾਲੇ ਹਰਜੀਤ ਜੀ ਆ ਮਹੀਨਾ ਵੀ ਮੁੱਕਣ ਵਾਲਾ, ਲਾਸਟ ਕੋਟਾ ਪੂਰਾ ਹੋ ਜੂ,
0: ਕੋਟਾ ਪੂਰਾ ਹੋ ਜੂ ਇਸ ਮਹੀਨੇ ਦਾ, ਡਾਕਟਰ ਰਜਿੰਦਰ ਗਰਾਇਆ ਸਾਹਿਬ ਨਾਲ ਸੰਪਰਕ ਕਰ ਲਿਓ ਭਾਈ, 416-884-5453। ਹੁਣ ਇੰਨੀ ਕੁ ਤਾਂ ਬਹੁਤ ਆ ਯਾਰ, ਚਲੋ ਕੋਈ ਨਹੀਂ। ਹਾਰਨਬਿਲ ਇੰਸ਼ੋਰੈਂਸ ਰਮਨਦੀਪ ਨਾਲ ਕਰ ਲਿਓ ਸੰਪਰਕ, 200 ਬਲਕਾਂਸਨ ਰੋਡ ਯੂਨਿਟ ਨੰਬਰ 7, 647-237-3131 'ਤੇ। ਨਾਲੇ ਊਂ ਵੀ 5-7 ਕੁ ਮਹੀਨਿਆਂ ਬਾਅਦ ਆਪਣਾ ਪੰਗਾ ਪੈਣਾ ਹੀ ਹੁੰਦਾ ਕਿਸੇ ਨਾ ਕਿਸੇ ਨਾਲ, ਮਾੜਾ ਜ਼ੋਰ ਵੀ ਦਿਮਾਗ ਦਾ ਲੱਗਣਾ ਚਾਹੀਦਾ, ਚੰਗਾ ਸਮਾਂ 'ਤੇ ਨਿਕਲ ਜਾਂਦੀ ਪੜਾ ਸਿੱਤੇ। ਚਲੋ ਉੱਥੇ ਆਪਾਂ ਪਿਕਨਿਕ 'ਤੇ ਕੱਢ ਲੈਣੀ ਹੈ ਪੜਾਸ, ਆ ਜਿਓ ਭਾਈ, ਤੁਹਾਨੂੰ ਵੀ ਖੁੱਲ੍ਹਾ ਹੀ ਸੱਦਾ, ਜਿਹੜੇ ਆਪਣੇ ਨਾਲ ਨਹੀਂ ਵੀ ਬੋਲਦੇ ਬਾਲਦੇ ਜਾਂ ਕੁਛ ਵਿਰੋਧੀ ਵਿਚਾਰੇ ਪਤਾ ਨਹੀਂ ਕਿਵੇਂ ਚੁੱਪ ਚੁੱਪ ਕਰੇ ਹੋਏ, ਉਹਨਾਂ ਨੂੰ ਵੀ ਖੁੱਦਾਂ ਹੀ ਸੱਦਾ, ਆ ਜਿਓ ਕਰ ਲਿਓ ਉੱਥੇ ਜਿਹੜਾ ਚੌਲ ਲਾਉਣਾ ਲਾ ਲਿਓ ਭਾਈ, ਚਾਹੇ ਬਾਜਿਆਂ 'ਤੇ ਲਾ ਲਿਓ ਅਤੇ ਚਾਹੇ ਉੱਦਾਂ ਗੱਲਾਂ ਕਰ ਲਿਓ, ਕੋਈ ਚੱਕਰ ਨਹੀਂ। ਕੱਲ੍ਹ ਮਿਊਜ਼ਿਕ ਸਿਸਟਮ ਸਾਰਾ ਕਰਤਾ ਆਪਾਂ, ਮਜੀਸ਼ੀਅਨ ਮਜੀਸ਼ੀਅਨ ਜੇ ਕਰਤੇ ਫਿੱਟ। 647-237-3131 'ਤੇ ਰਮਨਦੀਪ ਨਾਲ ਕਰ ਲਿਓ ਸੰਪਰਕ, ਸ਼ਰਮਾ ਸਾਹਿਬ ਨਾਲ ਸੰਪਰਕ ਹੋ ਸਕਦਾ, 647-606-81 ਦੱਸਦੇ ਗਰੀਸ਼ ਜੀ ਨਾਲ, ਦਾਣਾ ਮੰਡੀ ਸੁਪਰ ਮਾਰਕੀਟ 1729 ਕੁਈਨ ਸਟਰੀਟ ਈਸਟ ਬਰੈਂਪਟਨ, 905-286-9957। ਅਮਨਦੀਪ ਕੌਰ ਨਾਲ ਸੰਪਰਕ ਕਰ ਲਿਓ, ਤੁਸੀਂ ਕਾਰਾਂ ਦੀ ਅਤੇ ਘਰਾਂ ਦੀ ਇੰਸ਼ੋਰੈਂਸ ਲੈਣੀ ਹੈ, 416-618-2761। ਹੁਣ ਕੱਲ੍ਹ ਨੂੰ ਬੰਦਾ ਇਹਨਾਂ ਨੂੰ ਕੋਈ ਕਾਲ ਕਰ ਲੈਂਦਾ, ਅਗਲਾ ਉਹ ਕਹਿਣਗੇ ਵੀ ਤੇਰੀ ਇੰਸ਼ੋਰੈਂਸ 700 ਬਣਦੀ ਆ, ਅਗਲਾ ਕਹੂ ਯਾਰ ਮੈਂ ਤਾਂ $675 ਪਹਿਲਾਂ ਹੀ ਦਿੰਦਾ ਅਤੇ $25, ਉਹ ਇਹ ਥੋੜ੍ਹੀ ਜਾ ਕੇ ਕਿਸੇ ਨੂੰ ਕਹਿ ਸਕਦਾ ਵੀ ਉਹਨਾਂ ਤੋਂ ਤਾਂ ਇੰਸ਼ੋਰੈਂਸ ਅਸੀਂ ਕਰਾਈ ਸੀ ਜੀ, ਹੋਈ ਨਹੀਂ, ਉਹ ਅਗਲੇ ਦਾ ਕੋਡ ਇੰਨਾ ਥੋੜ੍ਹਾ ਉਹਨਾਂ ਦੇ ਸਿਸਟਮ 'ਚ ਕੀ ਆ, ਇਹ ਤਾਂ ਭਾਈ ਵੱਖ ਵੱਖ ਕੋਟ ਲੈਣੇ ਪੈਂਦੇ, ਵੱਖ ਵੱਖ ਡਾਕਟਰਾਂ ਨੂੰ ਦਿਖਾਓ ਜਾ ਕੇ ਆਪਣੇ ਦਿਮਾਗਾਂ ਦਾ ਇਲਾਜ। 416-618-2761 ਪੰਜਾਬੀ ਵਿਰਸਾ ਹੋ ਰਿਹਾ 9 ਅਗਸਤ ਨੂੰ, ਚੱਕਦਾ ਨੇ ਆਪਾਂ ਫੱਟੇ, ਮਨਮੋਹਨ ਬਾਰਸੋਣਾ ਨੂੰ ਮਿਲਾਂਗੇ, ਨਾਲੇ ਦੇਖਾਂਗੇ ਗੀਤ ਸੁਣਾਂਗੇ ਉਹਨਾਂ ਦੇ। ਹਰਜਿੰਦਰ ਗਿੱਲ ਸਾਹਿਬ 647-406-6862, 416-303-4444 'ਤੇ ਤੁਹਾਡੇ ਨਗਰਾ ਸਾਹਿਬ ਨਾਲ ਸੰਪਰਕ ਕਰ ਲਿਓ। ਚਲੋ ਅੱਗੇ ਕਹਿੰਦੇ ਯੂ ਐਸ ਕੌਂਸਲੇਟ 'ਤੇ ਗੋਲੀਆਂ ਚਲਾਉਣ ਵਾਲੇ ਨਾ ਫੜ ਸਕੀ ਟੋਰਾਂਟੋ ਪੁਲਿਸ, ਉਹਨਾਂ ਨੂੰ ਭੱਜ ਗਏ। ਜੇ ਅੱਜ ਇਲੈਕਸ਼ਨ ਹੋ ਜਾਂਦੀ ਹੈ ਪਰਮਿੰਦਰ ਜੀ, ਲਿਬਰਲ ਪਾਰਟੀ 55 ਸੀਟਾਂ ਪਲੱਸ ਕਰ ਰਹੀ ਆ ਅਤੇ ਕੰਜ਼ਰਵੇਟਿਵ ਪਾਰਟੀ ਮਾਈਨਸ 70 'ਤੇ ਜਾ ਰਹੀ ਆ। ਬੀ ਕਿਊ ਹੈਗੀ ਜਿਹੜੀ ਪਾਰਟੀ ਮਾਈਨਸ ਪਲੱਸ 5 'ਚ ਆ, ਐਨ ਡੀ ਪੀ ਵਾਲੇ ਪਲੱਸ 10 'ਚ ਜਾ ਰਹੇ ਆ, ਗ੍ਰੀਨ ਪਾਰਟੀ ਮਾਈਨਸ 'ਚ ਆ, ਪਹਿਲਾਂ ਹੀ 1 ਆ ਉਹਨਾਂ ਕੋਲ। ਅਤੇ ਤੀਜੀ ਵਾਰ ਭਾਈ ਆਪਣੇ ਪੈਟਰਿਕ ਬਰਾਊਨ ਸਾਹਿਬ ਨੇ ਕਾਗਜ਼ ਦਾਖਲ ਕਰਤੇ ਨੇ ਬਰੈਂਪਟਨ ਦੇ, ਅਤੇ ਦੇਖੋ ਰੱਬ ਸੁੱਖ ਰੱਖੇ ਕਿਹੜੇ ਕਿਹਦੇ ਸਰ ਤਾਜ ਸਜਦਾ ਐਤਕੀ। ਬਰੈਂਪਟਨ ਵਿਖੇ ਕਤਲ ਮਾਮਲੇ 'ਚ ਬਿੱਕੀ ਰਾਮ ਬਾਲਾ ਕੁਮਾਰ ਗ੍ਰਿਫਤਾਰ ਹੋ ਗਿਆ। ਪਰਮਿੰਦਰ ਜੀ, ਤੁਸੀਂ ਹੁਣ ਇਹ ਕਹਿਣਾ ਚਾਹੁੰਦੇ ਹੋ ਵੀ ਅਕਾਲ ਤਖ਼ਤ ਸਾਹਿਬ ਦੀ ਡੈਡਲਾਈਨ ਖਤਮ ਹੋ ਗਈ ਅੱਜ, ਕੋਈ ਪਹੁੰਚਿਆ, ਕੌਣ ਪਹੁੰਚ ਗਿਆ ਉੱਥੇ?
3: ਬਿਲਕੁਲ, ਬੇਅਦਬੀ ਕਾਨੂੰਨ ਨੂੰ ਲੈ ਕੇ ਜਿਹੜਾ ਜੱਦੋਜਹਿਦ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਾਲੇ ਚੱਲ ਰਹੀ ਸੀ, ਉਹਦੀ ਆਖਰੀ ਤਰੀਕ ਸੀ। ਆਪਾਂ ਚੇਤਾ ਨਾ ਭੁੱਲੀਏ ਕਿ ਪਿਛਲੀ 29 ਜੂਨ ਨੂੰ 30 ਦਿਨ ਦਾ ਸਮਾਂ ਦਿੱਤਾ ਗਿਆ ਸੀ ਔਰ ਅੱਜ ਆਖਰੀ ਦਿਨ ਸੀ, ਪਰ ਆਖਰੀ ਦਿਨ ਵੇਲੇ ਬੇਲਾ ਸੰਭਾਲ ਲਿਆ ਭਗਵੰਤ ਮਾਨ ਸਰਕਾਰ ਨੇ, ਵਫਦ ਭੇਜਿਆ ਕਿਸ ਮਾਮਲੇ 'ਚ ਕਿ ਬੇਅਦਬੀ ਕਾਨੂੰਨ 'ਚ ਜਿਹੜੀਆਂ ਸੋਧਾਂ, ਉਸ ਵੇਲੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜੇ ਨੇ ਕਿਹਾ ਸੀ ਕਿ ਇਹਨਾਂ ਸ਼ਬਦਾਂ ਦੇ ਉੱਪਰ ਜਾਂ ਇਹਨਾਂ ਮੱਦਾਂ ਦੇ ਉੱਪਰ ਇਹਨਾਂ ਧਰਾਵਾਂ ਦੇ ਉੱਪਰ ਸੋਧ ਹੋਣੀ ਚਾਹੀਦੀ ਹੈ। ਸੋ ਉਹ ਸੋਧ ਡਾਕਟਰ ਇੰਦਰਜੀਤ ਸਿੰਘ ਨਿੱਜਰ ਦੀ ਅਗਵਾਈ ਚ ਵਫਦ ਨੇ ਦਿੱਤੀ ਆ। ਹੁਣ ਇਹ ਖਰੜਾ ਸਵੀਕਾਰ ਹੁੰਦਾ ਨਹੀਂ ਸਵੀਕਾਰ ਹੁੰਦਾ ਇਹਦੀ ਹਾਲੇ ਅਪਡੇਟ ਆਉਣੀ ਆ, ਪਰ ਹਾਲ ਦੀ ਘੜੀ ਮੈਨੂੰ ਲੱਗਦਾ ਕਿ ਦੋਹਾਂ ਧਿਰਾਂ ਚ ਇੱਕ ਸਹਿਮਤੀ ਜ਼ਰੂਰ ਬਣ ਗਈ ਆ ਕਿ ਹੁਣ ਭਾਈ ਕਾਨੂੰਨ ਲਾਗੂ ਹੋ ਜਾਣਾ ਚਾਹੀਦਾ।
0: ਹਰਮਨ ਭਾਈ ਦਾ ਮੈਸੇਜ ਆ, ਭੇਜੇ ਹੋਏ ਮੈਸੇਜ ਆਪਾਂ ਰੋਜ਼ ਇਹਨਾਂ ਦੇ ਪੜ੍ਹਦੇ ਹਾਂ। ਵੈਰੀ ਨਾਈਸ ਸੌਂਗ, ਕਹਿੰਦੇ ਰੋਟੀ ਵਾਲਾ ਅਮਰ ਸੰਭੀ ਦਾ ਜਿਹੜਾ ਗੀਤ ਲਾਇਆ ਸੀ ਹਰਮਨ ਭਾਈ, ਥੈਂਕ ਯੂ ਸੋ ਮਚ। ਹਰਮਨ ਭਾਈ ਛੁੱਟੀ ਆ ਤੁਹਾਨੂੰ ਐਤਵਾਰ ਦੀ, ਮੈਨੂੰ ਲੱਗਦਾ ਆਉਣਾ ਉੱਥੇ। ਅਮਿਸ਼ਨ ਸਰਟੀਫਾਈਡ ਅਮਿਸ਼ਨ ਇੰਸਪੈਕਟਰ ਨੇ ਸ਼ਿਵ ਸਿੱਧੂ ਸਾਹਿਬ, ਤੁਸੀਂ ਟਰੱਕਾਂ ਦੇ ਆਪਣੇ ਅਮਿਸ਼ਨ ਕਰਾਉਣਾ ਚਾਹੁੰਦੇ ਹੋ 647-919-9946 647-919-9946 'ਤੇ ਸੰਪਰਕ ਕਰ ਲਿਓ। ਅਤੇ ਪੰਜਾਬੀ ਟਿਫਨ ਸਰਵਿਸ ਤੋਂ ਪਰਮਜੀਤ ਹੋਣਾ ਨਾਲ ਸੰਪਰਕ ਕੀਤਾ ਜਾ ਸਕਦਾ 437-430-1063 'ਤੇ। ਅਤੇ ਸਨੀ ਬਾਈ ਨਾਲ ਸੰਪਰਕ ਕਰ ਲਿਓ, ਗਰਾਜ ਡੋਰ ਰਿਪੇਅਰ ਦਾ ਕੋਈ ਕੰਮ ਹੈ 647-470-1245 'ਤੇ। ਅਤੇ ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ 416-930-1251। ਕਵਾਲਟੀ ਲੋਜਿਸਟਿਕਿੰਗ ਵਾਲਿਆਂ ਨਾਲ ਸੰਪਰਕ ਕਰ ਲਿਓ, ਟਰੱਕਾਂ ਦੀ ਡਰਾਈਵਰੀ ਕਰਨੀ ਚਾਹੁੰਦੇ ਹੋ ਸਿਟੀ ਦੇ ਵਿੱਚ ਅਤੇ ਕੰਮ ਗੱਲਬਾਤ ਹੈਗੀ ਉਹਨਾਂ ਦੀ, ਕਿੰਨਾ ਨੰਬਰ ਹੈ 416-717-2339 416-455-9311 'ਤੇ ਸੰਪਰਕ ਕੀਤਾ ਜਾ ਸਕਦਾ। ਕਾਫੀ ਮੈਨੂੰ ਪਰਸਨਲੀ ਕਾਲਾਂ ਆਈ ਜਾਂਦੀਆਂ, ਤੁਸੀਂ ਜੇ ਹੋ ਸਕੇ ਤਾਂ ਮੈਨੂੰ ਬਾਅਦ ਦੇ ਵਿੱਚ ਕਾਲ ਕਰ ਲਿਓ। 93-45 ਤੋਂ ਭਾਅ ਜੀ ਦੇ ਚਲੋ ਆਏ ਗਿਆ ਸੀ ਇੱਧਰ ਮੈਸੇਜ ਉਹਨਾਂ ਦਾ, ਅਤੇ ਇੱਧਰੋਂ 28-29 ਤੋਂ ਵੀ ਭਾਅ ਜੀ ਦਾ ਮੈਸੇਜ ਆ ਗਿਆ। ਅਤੇ ਗੁੱਡ ਮੋਰਨਿੰਗ, ਕਹਿੰਦੇ ਜੰਜੂਆ ਸਾਹਿਬ ਪਲੀਜ਼ ਐਡ ਮੀ ਇਨ ਗਰੁੱਪ ਐਂਡ ਸੈਂਡ ਮੀ ਸਟਿੱਕਰ। ਬਿਲਕੁਲ ਭਾਅ ਜੀ, ਬਿਲਕੁਲ ਆਹੀ ਚੀਜ਼ ਕਰਨ ਤਾਂ ਆਪਾਂ ਬੈਠੇ ਹਾਂ, ਲੈ ਚੱਕੋ ਨਾਲ ਦੇ ਨਾਲੇ ਇੰਨੀ ਸੇਵਾ ਤੁਸੀਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਤੇ ਚਲੋ ਸਾਰਿਆਂ ਨੂੰ ਹੋਵਾ, ਤੁਸੀਂ ਕਾਲ ਲਾਉਂਦੇ ਮੈਨੂੰ ਨਹੀਂ ਸੱਚੋ। ਅੱਛਾ ਮੈਨੂੰ, ਅੱਛਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤੇ ਵਾਰਸ ਪੰਜਾਬ ਦਾ ਅਕਾਲੀ ਦਲ ਦਾ ਹੱਲਾ ਬੋਲੋ, ਨਾਲੇ ਕਹਿੰਦੇ ਮਨਪ੍ਰੀਤ ਆਲੀ ਸਾਹਿਬ ਨੂੰ ਵੀ ਕੋਈ ਉਹ ਹੋ ਗਿਆ, ਕਹਿੰਦੇ ਕਿਹੜਾ ਬਾਈ ਆ ਮਨਦੀਪ ਸਿੰਘ ਉੱਥੇ ਇਲੈਕਸ਼ਨ ਲੜਿਆ ਸੀ,
3: ਸੰਦੀਪ ਸਿੰਘ ਸੰਨੀ ਜਿਹਨੇ ਸੁਧੀਰ ਸੂਰੀ ਮਾਰਿਆ ਸੀ, ਉਹਦੇ ਭਰਾ ਮਨਦੀਪ ਸਿੰਘ ਜਿਹੜੇ ਤਨ ਤਨ ਜਿਵਨੀ ਚੋਣ ਲੜੇ ਸੀ, ਉਹਨਾਂ ਨੇ ਮੋਰਚਾ ਖੋਲਤਾ ਜੀ ਵਾਰਸ ਅਕਾਲੀ ਦਲ ਦੇ ਖਿਲਾਫ। ਉਹ ਕਹਿੰਦੇ ਜੀ ਇਹਦੇ ਵਿੱਚ ਤਾਂ ਉਹ ਹਰਜੀਤ ਜੀ ਉਹੀ ਆਗੂ ਆ ਗਏ ਨੇ ਜਿਹੜੇ ਪਹਿਲਾਂ ਬਾਦਲ ਦਲੀਆਂ ਨਾਲ ਸੀ ਜਾਂ ਪੰਥ ਦੇ ਵਿਰੋਧ ਚ ਭੁਗਤਦੇ ਰਹੇ ਨੇ, ਔਰ ਮਨਪ੍ਰੀਤ ਆਲੀ ਤੇ ਉਹਨਾਂ ਨੇ ਖਾਸ ਕਿਰਪਾ ਕੀਤੀ ਆ ਮਨਦੀਪ ਸਿੰਘ ਨੇ। ਉਹ ਕਹਿੰਦੇ ਕਰੋੜਾਂ ਰੁਪਈਏ ਦੇ ਕੇ ਇਹ ਆਏ ਨੇ, ਸੋ ਦੇਖਦੇ ਆ। ਮੇਰੀ ਵੀ ਟਰਾਈ ਸੀ ਅੱਜ ਮਨਪ੍ਰੀਤ ਆਲੀ ਨੂੰ ਔਨ ਏਅਰ ਕਰਨ ਦੀ, ਕੱਲ ਤੱਕ ਦੇਖਦੇ ਆ ਕਿ ਉਹ
0: ਨਹੀਂ। ਫਿਰ ਤਾਂ ਉਹੀ ਗੱਲ ਹੋ ਗਈ ਨਾ, ਜਿਵੇਂ ਮਾਨ ਸਾਹਿਬ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਅਸੀਂ ਜੀ ਉਹ ਨਹੀਂ ਲੈਣੇ ਜਿਹੜੇ ਕੀ ਕਿਵੇਂ ਕਿਹੜੇ ਕੀ ਸੀ ਵਿਕ ਦੇਖ ਰਹੇ ਕਿੱਦਾਂ ਕੁਛ ਕਿਹਾ ਸੀ, ਉਹ ਸਾਰੇ ਚੱਕ ਕੇ ਉਹੀ ਪਾਰਟੀਆਂ ਵਾਲੇ ਤਾਂ ਲੈ ਲਏ। ਹੁਣ ਕਹਿੰਦੇ ਨਵੀਂ ਪਾਰਟੀ ਸਰਕਾਰ ਬਣ ਗਈ, ਮਤਲਬ ਉਹ ਧੋਤੇ ਦੁੱਧ ਧੋਤੇ ਗਏ, ਜਿਵੇਂ ਮੋਦੀ ਸਰਕਾਰ ਆਪਾਂ ਕਹਿੰਦੇ ਹਾਂ ਜਿਹੜਾ ਬੀਜੇਪੀ 'ਚ ਜਾਂਦਾ ਦੁੱਧ ਧੋਤਾ ਹੋ ਜਾਂਦਾ, ਜਾਂ ਵਾਸ਼ਿੰਗ ਮਸ਼ੀਨ ਹੈਗੀ ਉਹਨਾਂ ਕੋਲ ਜੀ, ਤਾਂ ਇਹਨਾਂ ਕੋਲ ਕਿਹੜਾ ਨਾ ਡਰਾਇਰ ਆ ਜਿਹੜਾ ਸਾਫ਼ ਕਰ ਦਿੰਦੇ ਬਿਨਾਂ ਪਾਣੀ ਪੂਣੀ ਤੋਂ, ਸਮਝ ਜੀ ਨਹੀਂ ਆਈ। ਇਹਨਾਂ 'ਚ ਵੀ ਤਾਂ ਉਹੀ ਲੀਡਰ ਆਏ ਨੇ।
3: ਔਰ ਨਾਲ ਦੀ ਨਾਲ ਇਹ ਵੀ ਆਪਾਂ ਮਤਲਬ ਕਹਿਣਾ ਬਣਦਾ ਕਿ ਵਾਰਸ ਪੰਜਾਬ ਦੇ ਅਕਾਲੀ ਦਲ ਦੇ ਜਿਹੜਾ ਲੀਡਰ ਆ ਪੂਰੀ ਪਾਰਟੀ ਆ ਖੰਡਾ ਦੇ, ਅੱਜ ਜਿਹੜਾ ਮੋਹਾਲੀ ਦੇ ਵਿੱਚ ਵੀ ਰੋਸ ਪ੍ਰਦਰਸ਼ਨ ਹੋ ਰਿਹਾ, ਕੋਈ ਬਿਆਨ ਕੋਈ ਦੇ ਰਿਹਾ, ਕੋਈ ਬੰਦਾ ਕੁਛ ਕਰ ਰਿਹਾ, ਇੱਕ ਪਾਰਟੀ ਦੀ ਜਿਹੜੀ ਇਕਜੁੱਟਤਾ ਹੁੰਦੀ ਹੈ, ਇੱਕ ਪ੍ਰੋਗਰਾਮ ਹੁੰਦਾ, ਉਹ ਕਿਤੇ ਨਜ਼ਰ ਨਹੀਂ ਆ ਰਿਹਾ ਜੀ।
0: ਚਲੋ ਹੁਣ ਦੋ ਹੈਡਲਾਈਨਸ।
3: ਹੈਡਲਾਈਨਸ ਟੁੱਟ ਭੱਜ ਮਗਰੋਂ ਮੁੜ ਸਰਗਰਮ ਹੋਇਆ ਅਕਾਲੀ ਦਲ ਪੁਨਰ ਸੁਰਜੀਤ, ਭਾਈ ਰਾਜੋਆਣਾ ਤੇ ਭਾਈ ਜਗਤਾਰ ਸਿੰਘ ਅਵਾਰਾ ਦੀਆਂ ਪਟੀਸ਼ਨਾਂ ਉੱਤੇ ਜਲਦ ਫੈਸਲੇ ਲਈ ਰਾਜਪਾਲ ਪੰਜਾਬ ਤੱਕ ਕੀਤੀ ਪਹੁੰਚ, ਸੰਗਰੂਰ ਦੀ ਅਦਾਲਤ 'ਚ ਪੇਸ਼ ਹੋਣਗੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ, ਸੰਗਰੂਰ ਵਾਸੀ ਬਜਰੰਗ ਦਲ ਦੇ ਆਗੂ ਅਤੇਸ਼ ਭਾਰਦਵਾਜ ਨੇ ਦਰਜ ਕਰਵਾਇਆ ਸੀ ਮਾਣਹਾਨੀ ਦਾ ਮੁਕੱਦਮਾ, ਕੰਗਣਾ ਰਣੌਤ ਨੇ ਫਿਰ ਪਾਇਆ ਨਵਾਂ ਪੰਗਾ, ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ, ਜ਼ੈਨ ਜ਼ੀ ਨੂੰ ਕਿਹਾ ਜਨਰੇਸ਼ਨ ਗਟਰ, ਚੰਡੀਗੜ੍ਹ 'ਚ ਵੀ ਚੱਲਿਆ ਜ਼ਿੰਦ ਜੀ ਦਾ ਜ਼ੋਰ, ਪੰਜਾਬ ਯੂਨੀਵਰਸਿਟੀ 'ਚ ਕਰੰਟ ਨਾਲ ਲੱਗਣ ਨਾਲ PhD ਸਕਾਲਰ ਜੋਤੀ ਦੀ ਮੌਤ ਮਗਰੋਂ ਵਿਦਿਆਰਥੀਆਂ ਦੇ ਸੰਘਰਸ਼ ਨੂੰ ਮਿਲੀ ਸਫਲਤਾ, ਯੂਨੀਵਰਸਿਟੀ ਪ੍ਰਸ਼ਾਸਨ ਨੇ ਵਾਈਸ ਚਾਂਸਲਰ ਰੇਨੂ ਬਿੱਗ ਨੂੰ ਅਹੁਦੇ ਤੋਂ ਹਟਾਇਆ, ਡਾਕਟਰ ਮੀਨਾਕਸ਼ੀ ਗੋਇਲ ਬਣੇ ਨਵੇਂ BC ਜੀ।
0: ਥੈਂਕ ਯੂ ਸੋ ਮਚ, ਜੁੜਦੇ ਹਾਂ ਕੱਲ੍ਹ ਦੇ ਪ੍ਰੋਗਰਾਮ 'ਚ। ਇਹ ਸੀ ਆਪਣਾ ਅੱਜ ਦਾ ਪ੍ਰੋਗਰਾਮ, ਵੱਧ ਘਾਟਾ ਬੋਲਿਆ ਗਿਆ ਕਰਦੇ ਹੋ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰੀ ਨਹੀਂ, ਆਪਣੇ ਬਾਅਦ ਸ਼ੰਮੀ ਪੱਠਲ ਨੂੰ ਲੈ ਕੇ ਪ੍ਰੋਗਰਾਮ ਹਾਜ਼ਰ। ਦੋ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਲ 'ਤੇ ਨਾ ਲਾਇਓ, ਚੱਲਦੇ ਰਹਿੰਦਾ।

0: ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟੋਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰ ਨੂੰ ਅੱਗ ਨਹੀਂ ਲੱਗੇਗੀ। ਸ਼ਾਇਦ
1: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7763 ਤੇ 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
0: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 wheelers ਅਤੇ 18 wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਨ ਗੈਰੀ ਨੂੰ
0: 905-459-5533
1: 905-459-5533 ਤੇ
0: PNJ ਸਪ੍ਰਿੰਗ ਵੀਲ ਅਲਾਈਨਮੈਂਟ
3: ਅੰਟੇਰੀਓ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ ਸੌਕਰ ਕਬੱਡੀ ਫੀਲਡ ਹਾਕੀ ਵਾਲੀਬਾਲ ਬਾਸਕਟਬਾਲ ਵੇਟਲਿਫਟਿੰਗ ਗੱਤਕਾ ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 647-807-0007 ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ

0: duper-sat, jump, asas, glasses, hebbises, nadet, hosi, bises, bole, sone, hal, sasir, kal.
1: ਕਾਦੀ ਡਾਊਨ ਪੇਮੈਂਟ ਤੇ ਮੌਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮੌਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416-917-7763 416-917-7763

ਵੈਰੀ ਗੁੱਡ ਮਾਰਨਿੰਗ ਜੀ, ਹੈਪੀ ਵੈਡਨਸਡੇ। ਤੁਹਾਡਾ ਆਪਣਾ ਪ੍ਰੋਗਰਾਮ ਸਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੈ। ਐਸਟੀਮੇਟ ਪੀਅਰਸਨ ਏਅਰਪੋਰਟ ਤੇ ਤਾਪਮਾਨ 20 ਡਿਗਰੀ ਸੈਲਸੀਅਸ ਤੇ ਅੱਜ ਵੱਧ ਤੋਂ ਵੱਧ ਤਾਪਮਾਨ ਹੈ ਜਿਹੜਾ ਉਹ 25 ਡਿਗਰੀ ਨੂੰ ਛੂਹੇਗਾ ਤੇ ਫੀਲ ਲਾਈਕ 29 ਡਿਗਰੀ ਸੈਲਸੀਅਸ ਹੈ ਜਿਹੜਾ ਅੱਜ ਦਾ ਤਾਪਮਾਨ ਰਹਿਣ ਦੀ ਸੰਭਾਵਨਾ ਹੈ। ਤੇ ਅੱਜ ਪ੍ਰੋਗਰਾਮ ਦੇ ਵਿੱਚ ਕੁਝ ਕੁ ਹਲਕੀਆਂ ਫੁਲਕੀਆਂ ਗੱਲਾਂ ਬਾਤਾਂ, ਕੁਝ ਕੁ ਹੈਡਲਾਈਨਸ ਵੀ ਹੋਣਗੀਆਂ, ਬਾਕੀ ਤੁਸੀਂ ਹੈ ਜਿਹੜਾ ਸਾਡੇ ਨਾਲ ਜਾਣਕਾਰੀ ਹੋਰ ਸਾਂਝੀ ਕਰਨਾ ਚਾਹੁੰਦੇ ਹੋ ਟ੍ਰੈਫਿਕ ਬਾਬਤ ਹੋ ਗਿਆ, ਜਾਂ ਫਿਰ ਤੁਸੀਂ ਹੈ ਜਿਹੜਾ ਕੋਈ ਤੁਹਾਡੇ ਤੱਕ ਨਿਊਜ਼ ਵਿਊਜ਼ ਹੈ ਤੁਸੀਂ ਚਾਹੁੰਦੇ ਹੋ ਉਹਦੇ 'ਤੇ ਗੱਲਬਾਤ ਕੀਤੀ ਜਾਵੇ, ਕੋਈ ਅਪਡੇਟ ਦੇਣਾ ਚਾਹੁੰਦੇ ਹੋ ਤਾਂ ਮੋਰ ਦੈਨ ਵੈਲਕਮ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 9056733337 ਤੇ ਦੋਸਤੋ ਸਟੂਡੀਓ ਦੇ ਵਿੱਚ ਸੰਪਰਕ ਕੀਤਾ ਜਾ ਸਕਦਾ। ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹਾਂ, ਸਮੇਂ ਸਮੇਂ ਸਿਰ ਹੈ ਜਿਹੜਾ ਤੁਸੀਂ ਆਪਣੇ ਵਿਚਾਰ ਆਪਣੇ ਫੀਡਬੈਕ ਹੈ ਜਿਹੜੇ ਸਾਡੇ ਤੱਕ ਘੱਲਦੇ ਰਹਿੰਦੇ ਹੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ। ਕੁਛ ਕੁ ਮੈਸੇਜ ਹਰਮਨ ਜੀ ਹੋਣਾ ਦੇ ਪਹਿਲਾਂ ਮੈਂ ਪੜ੍ਹ ਲੈਂਦਾ, ਕੱਲ੍ਹ ਦੇ ਵੀ ਮੈਸੇਜ ਰਹਿ ਗਏ, ਬਹੁਤ ਸੋਹਣੀਆਂ ਖੂਬਸੂਰਤ ਗੱਲਾਂ ਹਰਮਨ ਜੀ ਹੋਣੀ ਭੇਜਦੇ ਆ ਤੇ ਉਹਨਾਂ ਦਾ ਬਹੁਤ ਧੰਨਵਾਦ। ਕਹਿੰਦੇ ਹਰੇਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇੱਕ ਸਮਾਂ ਜਿਹੜਾ ਅਜਿਹਾ ਜ਼ਰੂਰ ਆਉਂਦਾ ਹੈ ਜਦੋਂ ਉਸ ਨੂੰ ਸੱਚੇ ਦਿਲੋਂ ਮਹਿਸੂਸ ਹੁੰਦਾ ਹੈ ਕਿ ਇਸ ਦੁਨੀਆਂ ਦੇ ਵਿੱਚ ਪਰਮਾਤਮਾ ਤੋਂ ਬਿਨਾਂ ਉਸ ਦਾ ਕੋਈ ਵੀ ਆਪਣਾ ਨਹੀਂ ਹੈ। ਮੈਂ ਹੁਣ ਰੱਬ ਅੱਗੇ ਬਹਿ ਕੇ ਬਹੁਤੀਆਂ ਚੀਜ਼ਾਂ ਨਹੀਂ ਮੰਗਦਾ, ਨਾ ਹੀ ਦੁਨੀਆਂ ਭਰ ਦੇ ਸੁੱਖਾਂ ਲਈ ਕੋਈ ਲੰਬੀ ਲਿਸਟ ਅੱਗੇ ਰੱਖਦਾ। ਮੈਂ ਤਾਂ ਬਸ ਚੁੱਪ ਚਾਪ ਉਹਦਾ ਹੱਥ ਆਪਣੇ ਸਿਰ ਤੇ ਮਹਿਸੂਸ ਕਰਦਾ ਹਾਂ ਤੇ ਮਨ ਹੀ ਮਨ ਵਿੱਚ ਕਹਿੰਦਾ ਹਾਂ ਕਿ ਤੂੰ ਜਿੱਥੇ ਵੀ ਰੱਖਿਆ ਬਹੁਤ ਸੋਹਣਾ ਰੱਖਿਆ, ਸ਼ੁਕਰਾਨਾ ਕਰਦਾ ਹਾਂ। ਕਿਆ ਬਾਤ ਹੈ, ਬਾਪ ਨਾਲ ਬੇਫਿਕਰੀ ਹੁੰਦੀ, ਮਾਵਾਂ ਹੁੰਦੀਆਂ ਜਿਵੇਂ ਦੁਆਵਾਂ, ਭੈਣਾਂ ਹੋਣ ਦਿਲਾਸੇ ਵਰਗੀਆਂ, ਸਕੇ ਭਾਈ ਜਿਉ ਹੁੰਦੀਆਂ ਬਾਹਾਂ। ਦੁਆਵਾਂ ਦਿਲਾਸੇ ਅਤੇ ਬੇਫਿਕਰੀ ਹਰ ਕੋਈ ਬੰਦਾ ਚਾਹਵੇ, ਜੇ ਬਾਹਾਂ ਵੱਡੀਆਂ ਜਾਵਣ ਵੱਡੀਆਂ ਜਾਵਣ ਕਿਧਰੇ ਤਾਂ ਬੰਦਾ ਜਿਉਂਦੇ ਜੀ ਮਰ ਜਾਵੇ। ਜੀਵਨ ਸਾਥੀ ਦਿਲ ਦੀ ਧੜਕਣ ਵਾਂਗੂ ਹੁੰਦਾ, ਆਖਰੀ ਸਾਹ ਤੱਕ ਸਾਥ ਨਿਭਾਵੇ, ਅਹਿਸਾਸ ਔਲਾਦ ਦਾ ਜੰਨਤ ਵਰਗਾ ਹੁੰਦਾ ਜੇ ਰੱਬ ਨਜ਼ਰ ਮਿਹਰ ਦੀ ਪਾਵੇ। ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਭਾਜੀ ਅਮਨਦੀਪ ਜੀ। ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ ਮੁਲਤਾਨੀ ਸਾਹਿਬ, ਸਤਿ ਸ਼੍ਰੀ ਅਕਾਲ ਭਾਜੀ। ਪ੍ਰੀਤ ਭਾਜੀ ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ ਗਗਨ ਭਾਜੀ, ਗੁੱਡ ਮਾਰਨਿੰਗ ਸਰ ਦਿਲਬਾਗ ਜੀ, ਗੁੱਡ ਮਾਰਨਿੰਗ ਭਾਜੀ ਸਰਗੁਣ ਜੀ, ਗੁੱਡ ਮਾਰਨਿੰਗ ਸਰ ਮਨਦੀਪ ਜੀ, ਸਤਿ ਸ਼੍ਰੀ ਅਕਾਲ ਵਿਕਰਮ ਜੀ, ਸਤਿ ਸ਼੍ਰੀ ਅਕਾਲ, ਧੰਨਵਾਦ ਧੰਨਵਾਦ ਜੀ ਤੁਹਾਡੇ ਜਿਹੜੇ ਇੰਨੇ ਖੂਬਸੂਰਤ ਮੈਸੇਜ ਆਉਂਦੇ ਆ। ਲਖਵਿੰਦਰ ਭਾਜੀ ਸਾਡੇ ਗੁੱਡ ਮਾਰਨਿੰਗ ਭਾਜੀ, ਬਹੁਤ ਬਹੁਤ ਧੰਨਵਾਦ। ਰੇਸ਼ਮ ਭਾਜੀ ਹੋਣਾ ਨੇ ਲਿਖਿਆ ਗੁੱਡ ਮਾਰਨਿੰਗ ਮਾਈ ਫੈਮਿਲੀ ਐਂਡ ਫਰੈਂਡਸ, ਮੇ ਯੋਰ ਕੱਪ ਕੰਟੀਨਿਊਲੀ overflow with God's love, His perfect peace, endless hope and overwhelming joy. May God bless you, have a blessed day. ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਰੇਸ਼ਮ ਭਾਜੀ, ਥੈਂਕ ਯੂ ਸੋ ਮੱਚ। ਸਾਰਿਆਂ ਦਾ ਹੀ ਜਿਹਨਾਂ ਜਿਹਨਾਂ ਨੇ ਸਾਡੇ ਤੱਕ ਮੈਸੇਜ ਘੱਲੇ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਤੁਸੀਂ ਸਮਾਂ ਕੱਢ ਕੇ ਜਿਹੜੇ ਆਪਣੇ ਮੈਸੇਜ ਆ ਜਿਹੜੇ ਮੇਰੇ ਤੱਕ ਪਹੁੰਚਾਉਂਦੇ ਹੋ। ਆਓ ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉਸ ਤੋਂ ਬਾਅਦ ਫਿਰ ਅੱਜ ਸੱਭਿਆਚਾਰ ਦੀ ਪਟਾਰੀ ਦੇ ਵਿੱਚੋਂ ਤੁਹਾਨੂੰ ਬਹੁਤ ਪਿੱਛੇ ਲੈ ਜਾਵਾਂਗੇ। ਉਹਦੇ ਤੋਂ ਜਿਹੜਾ ਇੱਕ ਮੈਂ ਵਿਸ਼ਾ ਲੈ ਕੇ ਆਇਆ ਅਤੇ ਉਹ ਚਲੋ ਵਾਹ ਵਾਸਤਾ ਜਿਹੜਾ ਆ ਸਿੱਧੇ ਜਾਂ ਸਿੱਧੇ ਢੰਗ ਦੇ ਨਾਲ ਜਿਹੜਾ ਸਾਡਾ ਰੱਖਦਾ। ਆਓ ਪਹਿਲਾਂ ਕੁਛ ਕੁ ਜਿਹੜੀਆਂ ਔਨਲਾਈਨ ਕਹਿਤਾ ਕੁਛ ਕੁ ਜਿਹੜੀਆਂ ਖਬਰਾਂ ਨੇ ਉਹਨਾਂ 'ਤੇ ਜਿਹੜਾ ਇੱਕ ਪੰਛੀ ਝਾਤ ਅਤੇ ਫਿਰ ਆਪਾਂ ਜਿਹੜਾ ਆ ਸੱਭਿਆਚਾਰ ਵਿਸ਼ੇ ਵੱਲ ਆਵਾਂਗੇ। ਬਾਕੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਮੂਲੀਅਤ ਕਰ ਸਕਦੇ ਹੋ, ਜਾਂ ਫਿਰ ਕਿਸੇ ਵੀ ਸਾਡੇ ਸਪੋਂਸਰ ਦਾ ਤੁਹਾਨੂੰ ਨੰਬਰ ਚਾਹੀਦਾ, ਨੋਟ ਨਹੀਂ ਹੁੰਦਾ, ਡਰਾਈਵ ਕਰਦੇ ਪਏ ਹੋ, ਆਫਟਰ ਦਾ ਪ੍ਰੋਗਰਾਮ ਹੈ ਜਿਹੜਾ ਤੁਸੀਂ ਮੇਰੇ ਤੋਂ ਕਾਲ ਕਰਕੇ ਲੈ ਸਕਦੇ ਹੋ 416-916-7763 4169177763। ਕੁਛ ਕੁ ਜਿਹੜੀਆਂ ਅਨਾਊਂਸਮੈਂਟ ਹੈ, ਇੱਕ ਤਾਂ 9 ਅਗਸਤ ਨੂੰ ਹੈ ਜਿਹੜਾ ਪੰਜਾਬੀ ਵਿਰਸਾ 2026 ਹੈ ਜਿਹੜਾ ਹੋਵੇਗਾ। ਸਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਵੀ ਪਿਛਲੇ ਸ਼ਨੀਵਾਰ ਜਿਹੜਾ ਨਹੀਂ ਹੋਇਆ ਕਿਉਂਕਿ ਉੱਥੇ ਯੂਨੀਫੋਰ ਜਿਹੜੇ ਕਾਮੇ ਹੈ ਉਹਨਾਂ ਦੀ ਹੜਤਾਲ ਚੱਲ ਰਹੀ ਸੀਗੀ ਅਤੇ ਜਿਹੜੀ ਵੀ ਗੱਡੀ ਐਂਟਰ ਕਰਦੇ ਸੀਗੇ ਤਾਂ ਉਸ ਨੂੰ ਉਹ ਰੋਕ ਲੈਂਦੇ ਸੀਗੇ, ਰੋਕ ਕੇ ਥੋੜ੍ਹੀ ਦੇਰ ਉੱਥੇ ਰੋਕ ਕੇ ਫਿਰ ਅੱਗੇ ਜਾਣ ਦਿੱਤਾ ਜਾਂਦਾ ਸੀ। ਸੋ ਇਸ ਖੱਜਲ ਖਵਾਰੀ ਤੋਂ ਬਚਣਾ ਕਰਕੇ ਆ ਜਿਹੜਾ ਮੈਨੇਜਮੈਂਟ ਨੇ ਆ ਜਿਹੜਾ ਇਹ ਫਿਰ ਜਿਹੜਾ ਪ੍ਰੋਗਰਾਮ ਹੈ ਔਰਗਨਾਈਜ਼ਰਸ ਨੇ ਆ ਜਿਹੜਾ ਤੁਹਾਡੀ ਸੇਫਟੀ ਨੂੰ ਮੁੱਖ ਰੱਖਦੇ ਹੋਏ ਇਹ ਹੁਣ 9 ਅਗਸਤ ਨੂੰ ਜਿਹੜਾ ਇਹ ਪੰਜਾਬੀ ਵਿਰਸਾ ਹੋਵੇਗਾ 2026। ਸੋ ਜਿਨ੍ਹਾਂ ਨੇ ਹਜੇ ਤੱਕ ਟਿਕਟਾਂ ਨਹੀਂ ਲਈਆਂ, ਕਿਉਂਕਿ ਕੁਝ ਕੁ ਟਿਕਟਾਂ ਜਿਹੜੀਆਂ ਉਹ ਰੀਫੰਡ ਹੋ ਗਈਆਂ ਕਿਉਂਕਿ ਕਈ ਵਾਰ ਸਕੈਜੂਅਲ ਆ ਜਿਹੜੇ ਪਹਿਲਾਂ ਹੀ ਆ ਜਿਹੜੇ ਪ੍ਰੀ ਪਲੈਨਡ ਹੁੰਦੇ ਨੇ, ਹਾਂਜੀ, ਉਸ ਕਰਕੇ ਹੁਣ ਉਹ
ਕੁਝ ਉਹ ਟਿਕਟਾਂ ਜਿਹੜੀਆਂ ਵਾਪਸ ਫਿਰ ਸੇਲ ਵਾਸਤੇ ਹੈਗੀਆਂ ਨੇ। ਜੇ ਤੁਸੀਂ ਹਜੇ ਤੱਕ ਟਿਕਟਾਂ ਪੰਜਾਬੀ ਵਿਰਸੇ ਦੀਆਂ ਨਹੀਂ ਲਿੱਤੀਆਂ ਤੇ ਜਰੂਰ ਹੈ ਜਿਹੜਾ ਤੁਸੀਂ ਹਰਜਿੰਦਰ ਗਿੱਲ ਭਾਜੀ ਜਾਂ ਟੀਮ ਫੋਰ ਇੰਟਰਟੇਨਮੈਂਟ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਖੂਬਸੂਰਤ ਇਹ ਸ਼ੋਅ ਆਪਣੇ ਪਰਿਵਾਰਾਂ ਦੇ ਨਾਲ, ਇਹ ਬਹੁਤ ਘੱਟ ਇਹੋ ਜਿਹੇ ਸ਼ੋਅ ਹੁੰਦੇ ਨੇ ਜਿਹੜੇ ਆਪਾਂ ਕਹਿੰਦੇ ਹਾਂ ਵੀ ਆਪਾਂ ਪਰਿਵਾਰਾਂ ਦੇ ਨਾਲ ਮਾਣ ਸਕਦੇ ਹਾਂ, ਉੱਥੇ ਜਾ ਸਕਦੇ ਹਾਂ। ਸੋ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ ਹਰਜਿੰਦਰ ਭਾਜੀ ਹੋਣਾ ਦੇ ਨਾਲ ਗੱਲ ਕਰ ਸਕਦੇ ਹੋ, ਸ਼ੋਅ ਬਾਬਤ ਜਾਣਕਾਰੀ ਲੈਣੀ ਹੈ ਜਾਂ ਫਿਰ ਪੰਜਾਬੀ ਵਿਰਸਾ ਬਾਬਤ ਤੁਸੀਂ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੁਹਾਡੀ ਜਿਹੜੀ ਹੈ ਟਿਕਟਾਂ ਦੇ ਉੱਤੇ ਹੈ ਜਿਹੜੀ ਕੁਛ ਕੁ ਡਾਲਰਾਂ ਦੀ ਬਚਤ ਹੋ ਜਾਵੇਗੀ। ਸੋ ਹਰਜਿੰਦਰ ਭਾਜੀ ਹੋਣਾ ਨੰਬਰ 647-468-62 6472 ਤੇ ਜਿਹੜਾ ਸੰਪਰਕ ਕੀਤਾ ਜਾ ਸਕਦਾ। 9 ਅਗਸਤ ਨੂੰ ਹੈ ਜਿਹੜਾ ਇਹ ਪੰਜਾਬੀ ਵਿਰਸਾ ਹੋਣਾ, 6 ਵਜੇ ਇਹ ਪ੍ਰੋਗਰਾਮ ਹੈ ਜਿਹੜਾ ਸਟਾਰਟ ਹੋ ਜਾਣਾ, ਘੰਟਾ ਜਿਹੜਾ ਅਰਲੀ ਸਟਾਰਟ ਹੋਵੇਗਾ। ਤੇ ਤੁਸੀਂ ਇਹ ਜਿਹੜਾ ਆਪਣੇ ਪਰਿਵਾਰਾਂ ਸਮੇਤ ਹੈ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਉਸ ਵਿਰਸੇ ਨੂੰ, ਉਸ ਅਮੀਰ ਸੱਭਿਆਚਾਰ ਨੂੰ ਹੈ ਜਿਹੜਾ ਰਲ ਕੇ ਜਿਹੜਾ ਆਪਾਂ ਯਾਦ ਕਰ ਸਕਦੇ ਹਾਂ। ਸੋ ਇੱਕ ਤਾਂ ਇਹ ਹੋ ਰਿਹਾ ਤੇ ਇੱਕ ਹੈ ਜਿਹੜਾ ਫਿਰ ਰੰਗਲੇ ਸਰਦਾਰ, ਹਾਂਜੀ ਇਹਨਾਂ ਦਾ ਵੀ ਹੈ ਜਿਹੜਾ ਇੱਕ ਸ਼ੋਅ ਆ ਰਿਹਾ। ਸੋ ਪ੍ਰਭ ਹੋਣਾ ਨੇ ਮੈਸੇਜ ਘੱਲਿਆ ਹੋਇਆ। ਸੋ ਰੰਗਲੇ ਸਰਦਾਰ ਹੈ ਜਿਹੜਾ ਇਹ ਬੜੀ ਜਲਦੀ ਹੈ ਜਿਹੜਾ ਇਹ ਸ਼ੋਅ ਹੈ ਜਿਹੜਾ ਹੋਵੇਗਾ। ਸੋ ਇਹਦੇ ਬਾਬਤ ਹੈ ਜਿਹੜੀ ਜਲਦੀ ਤੁਹਾਡੇ ਨਾਲ 7 ਅਗਸਤ ਨੂੰ ਆਉਣਾ, ਇਹਦੇ ਬਾਬਤ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ, ਇਹਨਾਂ ਦੀ ਪ੍ਰੈਸ ਕਾਨਫਰੰਸ ਹੋਈ ਸੀਗੀ ਪਿਛਲੇ ਵੀਕਐਂਡ ਤੇ, ਉੱਥੇ ਮੀਟ ਐਂਡ ਗਰੀਟ ਕਹਿ ਲਓ, ਉੱਥੇ ਜਾਣ ਦਾ ਮੌਕਾ ਮਿਲਿਆ। ਖੂਬਸੂਰਤ ਵਧੀਆ ਗਾਇਕੀ ਕਰਦੇ ਨੇ ਨੌਜਵਾਨ, ਇੱਕ ਅਰਥ ਭਰਪੂਰ ਗਾਇਕੀ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਹੌਲੀ ਹੌਲੀ ਅਲੋਪ ਹੋ ਰਹੀ ਹੈ, ਪੋਟਿਆਂ ਤੇ ਗਿਣੇ ਜਾ ਸਕਦੇ ਨੇ ਉਹ ਲੋਕ, ਉਹ ਸਿੰਗਰ ਕੁਛ ਕੁ ਨੇ ਜਿਹੜੇ ਅਰਥ ਭਰਪੂਰ ਗਾਇਕੀ ਕਰਦੇ ਆ, ਨਹੀਂ ਤਾਂ ਗਾਇਕੀ ਆ ਜਿਹੜੀ ਸਿਰਫ ਇੱਕ ਘੇਰੇ ਦੇ ਵਿੱਚ ਹੀ ਘੁੰਮਦੀ ਪਈ ਹੈ। ਸੋ ਇੱਦਾਂ ਦੀ ਗਾਇਕੀ ਮੰਨਣਾ ਚਾਹੁੰਦੇ ਹੋ ਤੇ ਇਹ ਜਿਹੜਾ ਸ਼ੋਅ ਹੈ ਜਿਹੜਾ 7 ਅਗਸਤ ਨੂੰ ਹੋਣਾ ਰੰਗਲੇ ਸਰਦਾਰ, ਸੋ ਤੁਸੀਂ ਇਹ ਜਿਹੜਾ ਸੰਪਰਕ ਕਰ ਸਕਦੇ ਹੋ ਟਿਕਟਾਂ ਬਾਬਤ 437-870-0001 4378700001 ਤੇ ਹੈ ਜਿਹੜਾ ਤੁਸੀਂ ਸੰਪਰਕ ਕਰ ਸਕਦੇ ਹੋ ਰੰਗਲੇ ਸਰਦਾਰ ਦੇ। ਇਹ ਜਿਹੜਾ ਸ਼ੋਅ ਹੋਣ ਜਾ ਰਿਹਾ ਇਹਦੇ ਬਾਬਤ ਕੋਈ ਹੋਰ ਜਾਣਕਾਰੀ ਲੈਣੀ ਹੈ ਤਾਂ ਵੀ, ਜਾਂ ਫਿਰ ਤੁਸੀਂ ਸਪੋਂਸਰਸ਼ਿਪ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਸੇ ਨੰਬਰ 'ਤੇ ਹੈ ਜਿਹੜੀ ਕਾਲ ਕਰ ਸਕਦੇ ਹੋ। ਅਤੇ ਆਓ ਫਿਰ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਕੁਛ ਕੁ ਜਿਹੜੀਆਂ ਖਾਸ ਖਬਰਾਂ ਦੇ ਨਾਲ। ਉਸ ਤੋਂ ਪਹਿਲਾਂ ਜਿਹੜੀਆਂ 6 ਗੇਮਸ ਹੈ ਦੋਸਤੋ ਹੋ ਰਹੀਆਂ ਨੇ, 31 ਅਗਸਤ ਤੋਂ ਲੈ ਕੇ 3 ਅਗਸਤ ਬਰੈਂਪਟਨ ਸੋਕਰ ਸੈਂਟਰ, ਕੈਸੀ ਕੈਂਬਲ ਕਮਿਊਨਿਟੀ ਸੈਂਟਰ। ਸੋ ਇੱਥੇ ਜਿਹੜੀਆਂ ਇਹ 6 ਗੇਮ ਹੋ ਰਹੀਆਂ ਨੇ, ਓਪਨਿੰਗ ਸੈਰੇਮਨੀ ਵੀ ਹੋਵੇਗੀ ਸੈਟਰਡੇ ਨੂੰ 1 ਅਗਸਤ ਨੂੰ, ਤੇ ਵੱਖ ਵੱਖ ਤਰ੍ਹਾਂ ਦੇ ਜਿਹੜੇ ਮੈਚ ਜਿਹੜੇ ਕਰਾਏ ਜਾ ਰਹੇ ਨੇ, ਸੋਕਰ ਹੋ ਗਿਆ, ਕਬੱਡੀ ਹੋ ਗਿਆ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ,

647-807-0007 647-807-0007 ਤੇ ਜਾਂ ਫਿਰ ਤੁਸੀਂ sikhgamescanada.ca ਇਹ ਵੈਬਸਾਈਟ ਵੀ ਹੈ ਜਿਹੜੀ ਵਿਜ਼ਿਟ ਕਰ ਸਕਦੇ ਹੋ। ਸੋ ਆਓ ਫਿਰ ਹੁਣ ਹੈਡਲਾਈਨਸ ਵੱਲ ਚੱਲਦੇ ਹਾਂ। ਪਹਿਲੀ ਖਬਰ ਇਹ ਹੈ ਵੀ ਕੈਨੇਡਾ ਦੇ ਵਿੱਚ ਇੱਕ ਨਵਾਂ ਸਰਵੇਖਣ ਆਇਆ, ਉਹਦੇ ਵਿੱਚ ਪਤਾ ਚੱਲਿਆ ਵੀ ਅੱਧੇ ਤੋਂ ਵੱਧ ਜਿਹੜੇ ਕੈਨੇਡੀਅਨਸ ਹੈ ਅਜਿਹੀਆਂ ਆਨਲਾਈਨ ਆਦਤਾਂ ਅਪਣਾ ਰਹੇ ਨੇ ਜੋ ਉਹਨਾਂ ਨੂੰ ਫਰੌਡ ਦਾ ਸ਼ਿਕਾਰ ਬਣਾ ਦਿੰਦੀਆਂ ਨੇ। ਲਗਭਗ 46% ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਹਰ ਹਫ਼ਤੇ ਜਾਂ ਹਰ ਰੋਜ਼ ਫਰੌਡ ਦੀ ਕੋਸ਼ਿਸ਼ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਸਾਈਬਰ ਕ੍ਰਾਈਮ ਹੈ ਜਿਹੜਾ ਕਿਸ ਤੀਬਰਤਾ ਦੇ ਨਾਲ ਅੱਗੇ ਵੱਧ ਰਿਹਾ। ਤੁਸੀਂ ਹਰ ਦਿਨ ਆ ਜਿਹੜਾ ਆਪਣੇ ਆਪ ਨੂੰ ਆ ਜਿਹੜਾ ਇਸ ਸਕੈਮ ਤੋਂ, ਇਸ ਸਾਈਬਰ ਕ੍ਰਾਈਮ ਤੋਂ ਆ ਜਿਹੜਾ ਕਿਸ ਤਰ੍ਹਾਂ ਬਚਾਉਣਾ, ਸੁਚੇਤ ਰਹਿਣਾ, ਜਾਗਰੂਕ ਕਰਨਾ, ਇਹ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਸਕੀਮਸ ਜਿਹੜੀਆਂ ਅੱਜ ਕੱਲ੍ਹ ਸਕੈਮ ਚੱਲਦੇ ਨੇ, ਅਸੀਂ ਗਾਹੇ ਬਗਾਹੇ ਉਹਦੇ 'ਤੇ ਪ੍ਰੋਗਰਾਮ ਕਰਕੇ ਤੁਹਾਨੂੰ ਜਾਗਰੂਕ ਕਰਦੇ ਰਹਿੰਦੇ ਹਾਂ। ਸੋ ਜਦਕਿ ਜਿਹੜਾ 1/4 ਲੋਕ ਹੈ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਹੈ ਜਿਹੜਾ ਕਹਿੰਦੇ ਪਿਛਲੇ 1 ਸਾਲ ਦੇ ਵਿੱਚ ਵਿੱਤੀ ਧੋਖਾਧੜੀ ਦਾ ਸ਼ਿਕਾਰ ਜਿਹੜਾ ਹੋਇਆ ਆ, ਉਹਨਾਂ ਨੂੰ ਫਾਈਨੈਂਸ਼ੀਅਲ ਲੌਸ ਹੈ ਜਿਹੜਾ ਉਹ ਹੋਇਆ, ਸਾਈਬਰ ਕ੍ਰਾਈਮ ਹੈ। ਸਰਵੇਖਣ ਹੈ ਜਿਹੜਾ ਹੁਣ ਕਾਰਨ ਜਿਹੜੇ ਹੈ ਅਧਿਐਨ ਦੇ ਵਿੱਚ ਸਾਹਮਣੇ ਆਇਆ ਵੀ ਕਾਰਨ ਕੀ ਹੋਏ ਨੇ ਵੀ ਜਿਹੜੇ ਇੰਨੇ ਲੋਕ ਹੈ ਜਿਹੜੇ ਸਾਈਬਰ ਕ੍ਰਾਈਮ ਦਾ ਜਿਹੜਾ ਸ਼ਿਕਾਰ ਹੋ ਰਹੇ ਨੇ। ਕਈ ਵਾਰ ਆਪਾਂ ਨੂੰ ਪਤਾ ਨਹੀਂ ਹੁੰਦਾ, ਅਨਇੰਟੈਂਸ਼ਨਲੀ ਹੈ ਜਿਹੜਾ ਆਪਾਂ ਇਹਨਾਂ ਲੋਕਾਂ ਦੇ ਕਹਿ ਲਓ ਵੀ ਘੇਰੇ ਦੇ ਵਿੱਚ ਆ ਜਾਂਦੇ ਹਾਂ, ਕਿੱਥੇ ਕਿੱਥੇ ਗਲਤੀ ਆਪਾਂ ਕਰ ਲੈਂਦੇ ਹਾਂ। ਸਰਵੇਖਣ ਦੇ ਵਿੱਚ ਦੋਸਤੋ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਲੋਕ ਜਿਹੜਾ ਪਬਲਿਕ ਵਾਈਫਾਈ ਹੈ, ਪਬਲਿਕ ਵਾਈਫਾਈ ਆਪਾਂ ਕਿੱਥੇ ਯੂਜ਼ ਕਰਦੇ ਹਾਂ ਸਾਰਿਆਂ ਨੂੰ ਪਤਾ, ਏਅਰਪੋਰਟ ਹੋ ਗਿਆ ਜਾਂ ਹੋਰ ਕਈ ਪਬਲਿਕ ਪਲੇਸਿਸ, ਲਾਇਬ੍ਰੇਰੀ ਹੋ ਗਈਆਂ। ਸੋ ਇੱਦਾਂ ਦੇ ਜਿਹੜੇ ਪਬਲਿਕ ਪਲੇਸਿਸ ਹੈ ਉੱਥੇ ਜਦੋਂ ਆਪਾਂ ਵਾਈਫਾਈ ਅਤੇ ਬੈਂਕਿੰਗ ਕੋਈ ਆਪਾਂ ਆਪਣੀ ਐਪ ਖੋਲ੍ਹ ਲੈਂਦੇ ਹਾਂ ਜਾਂ ਫਿਰ ਕੋਈ ਹੈ ਜਿਹੜਾ ਅਣਜਾਣ ਲਿੰਕ ਉਹਦੇ 'ਤੇ ਕਲਿੱਕ ਕਰ ਦਿੰਦੇ ਹਾਂ ਜਾਂ ਅਣਜਾਣ ਵੈਬਸਾਈਟ ਤੋਂ ਕੋਈ ਐਪ ਹੈ ਜਿਹੜੀ ਡਾਊਨਲੋਡ ਕਰ ਲੈਂਦੇ ਹਾਂ, ਅਤੇ ਇਹਦੇ ਕਰਕੇ ਜ਼ਿਆਦਾਤਰ ਚਾਂਸਿਸ ਇਹ ਹੁੰਦੇ ਨੇ ਵੀ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ। ਹੈਰਾਨੀ ਦੀ ਗੱਲ ਇਹ ਹੈ ਵੀ 89% ਲੋਕਾਂ ਨੂੰ ਲੱਗਦਾ ਹੈ ਕਿ ਉਹ ਫਰਾਡ ਨੂੰ ਆਸਾਨੀ ਦੇ ਨਾਲ ਪਛਾਣ ਸਕਦੇ ਨੇ। ਪਰ ਜਿਹੜੇ ਮਾਹਿਰ ਹੈ ਦੋਸਤੋ ਕਹਿ ਰਹੇ ਨੇ ਵੀ AI ਦੀ, ਆਰਟੀਫਿਸ਼ਲ ਇੰਟੈਲੀਜੈਂਸ ਟੂਲ ਦੀ ਮਦਦ ਨਾਲ ਹੁਣ ਜਿਹੜੀਆਂ ਨਵੀਆਂ ਬਣ ਰਹੀਆਂ ਠੱਗੀਆਂ ਨੇ ਉਹ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਹੁਣ ਭਰੋਸੇਯੋਗ ਦਿਖਾਈ ਦਿੰਦੀਆਂ ਹਨ। ਤੁਹਾਨੂੰ ਇੱਦਾਂ ਲੱਗਦਾ ਵੀ ਇਹ ਬੜਾ ਜੈਨੂਇਨ ਹੈ, ਤੁਸੀਂ ਵੈਬਸਾਈਟ ਵੀ ਦੇਖੋਗੇ ਤੁਹਾਨੂੰ ਪੂਰਾ ਲੱਗੂਗਾ ਵੀ ਇਹ ਆਫੀਸ਼ੀਅਲ ਵੈਬਸਾਈਟ ਹੈ ਕਿਸੇ ਕੰਪਨੀ ਦੀ, ਪਰ ਬਾਅਦ ਦੇ ਵਿੱਚ ਜਦੋਂ ਠੱਗੀ ਹੋ ਜਾਂਦੀ ਹੈ ਅਤੇ ਫਿਰ ਜਦੋਂ ਪੈਸੇ ਨਿਕਲ ਜਾਂਦੇ ਨੇ ਅਕਾਊਂਟ ਦੇ ਵਿੱਚ, ਬਾਅਦ 'ਚੋਂ ਪਤਾ ਚੱਲਦਾ ਵੀ ਭਾਈ ਅਸੀਂ ਤਾਂ ਠੱਗੀ ਦਾ ਸ਼ਿਕਾਰ ਹੋ ਚੁੱਕੇ ਹਾਂ। ਮਾਹਿਰਾਂ ਦੀ ਸਲਾਹ ਹੈ ਕਿ ਕਿਸੇ ਵੀ ਕਾਲ, ਟੈਕਸਟ ਜਾਂ ਫਿਰ ਈਮੇਲ 'ਤੇ ਤੁਰੰਤ ਹੈ ਜਿਹੜਾ ਭਰੋਸਾ ਨਾ ਕਰੋ, ਪਹਿਲਾਂ ਜਾਣਕਾਰੀ ਹੈ ਦੀ ਉਹਦੀ ਪੁਸ਼ਟੀ ਕਰੋ, ਪਬਲਿਕ ਵਾਈਫਾਈ 'ਤੇ ਬੈਂਕਿੰਗ ਹੈ ਜਿਹੜੀ ਕਦੇ ਨਾ ਕਰੋ, ਅਤੇ ਆਪਣੀ ਨਿੱਜੀ ਜਾਂ ਫਿਰ ਫਾਈਨੈਂਸ਼ੀਅਲ ਇਨਫੋਰਮੇਸ਼ਨ ਕਿਸੇ ਨਾਲ ਵੀ ਹੈ ਜਿਹੜੀ ਉਹ ਸਾਂਝੀ ਨਾ ਕਰੋ। ਸੋ ਇਹਦੇ 'ਤੇ ਆ ਜਿਹੜਾ 1-2 ਸਵਾਲ ਹੈ, ਜੇ ਤੁਸੀਂ ਉਹਦੇ 'ਤੇ ਆਪਣਾ ਵਿਊ ਪੁਆਇੰਟ ਜਾਂ ਟੀਕਾ ਟਿੱਪਣੀ ਦੇਣਾ ਚਾਹੁੰਦੇ ਹੋ ਕਿ ਤੁਹਾਨੂੰ ਕਦੇ ਫੋਨ, ਟੈਕਸਟ ਜਾਂ ਫਿਰ ਈਮੇਲ ਰਾਹੀਂ ਫਰਾਡ ਦੀ ਕੋਸ਼ਿਸ਼ ਦਾ ਸਾਹਮਣਾ ਕਰਨਾ ਪਿਆ, ਕੋਈ ਹੋਰ ਨਵਾਂ ਤਰੀਕਾ ਤੁਹਾਡੇ ਸਾਹਮਣੇ ਆਇਆ ਵੀ ਭਾਈ ਹੁਣ ਸਾਈਬਰ ਕ੍ਰਾਈਮ ਵਾਲਿਆਂ ਨੇ ਇੱਕ ਨਵਾਂ ਹੀ ਆ ਜਿਹੜਾ ਸਕੈਮ ਸ਼ੁਰੂ ਕਰ ਦਿੱਤਾ, ਕੀ ਤੁਸੀਂ ਕਦੇ ਪਬਲਿਕ ਵਾਈਫਾਈ 'ਤੇ ਬੈਂਕਿੰਗ ਜਾਂ ਫਿਰ ਹੋਰ ਕੋਈ ਪਰਸਨਲ ਕੰਮ ਹੈ ਜਿਹੜਾ ਉਹਦੇ 'ਤੇ ਕੀਤਾ? ਸੋ ਇਹ ਜਿਹੜੀਆਂ ਚੀਜ਼ਾਂ ਨੇ ਇਹ ਇੱਕ ਜਾਗਰੂਕਤਾ ਦੇ ਤੌਰ 'ਤੇ ਮੈਂ ਤੁਹਾਡੇ ਨਾਲ ਇਹ ਸਾਂਝੀਆਂ ਕਰਦਾ ਨੇ। ਕੀ ਤੁਹਾਨੂੰ ਲੱਗਦਾ ਸਕੂਲਾਂ ਅਤੇ ਪਰਿਵਾਰਾਂ ਦੇ ਵਿੱਚ ਸਾਈਬਰ ਸੁਰੱਖਿਆ ਅਤੇ ਫਰੌਡ ਬਾਰੇ ਜਾਗਰੂਕਤਾ ਵਧਾਉਣ ਲਈ ਖਾਸ ਜਿਹੜੀ ਹੈ ਸਿੱਖਿਆ ਜਾਂ ਫਿਰ ਸਰਕਾਰ ਨੂੰ ਹੋਰ ਉਪਰਾਲੇ ਕਰਨੇ ਚਾਹੀਦੇ ਨੇ ਤਾਂ ਕਿ ਪਬਲਿਕ ਹੈ ਜਿਹੜੀ ਲੋਕ ਹੈ ਜਿਹੜੇ ਉਹਨਾਂ ਨੂੰ ਹੋਰ ਜਾਗਰੂਕ ਹੈ ਜਿਹੜਾ ਕੀਤਾ ਜਾਵੇ? AI ਨਾਲ ਬਣ ਰਹੀਆਂ ਨਕਲੀ ਕਾਲਾਂ ਅਤੇ ਸੁਨੇਹਿਆਂ ਤੋਂ ਬਚਣ ਲਈ ਸਾਰਿਆਂ ਨੂੰ ਹੈ ਜਿਹੜਾ ਹੋਰ ਸਾਵਧਾਨੀਆਂ ਜਿਹੜੀਆਂ ਉਹ ਵਰਤਣੀਆਂ ਚਾਹੀਦੀਆਂ ਨੇ। ਸੋ ਇਹ ਇੱਕ ਸਰਵੇਖਣ ਆਇਆ, ਸਰਵੇਖਣ ਦੇ ਆਧਾਰ 'ਤੇ ਹੈ ਜਿਹੜੇ ਮੈਂ ਤੁਹਾਨੂੰ ਹੈ ਜਿਹੜੇ ਇਹ ਸਵਾਲ ਤੁਹਾਡੇ ਨਾਲ ਤਾਂ ਕੀਤੇ ਆ ਕਿ ਤੁਹਾਨੂੰ ਕਦੇ ਫੋਨ, ਟੈਕਸਟ ਜਾਂ ਈਮੇਲ ਰਾਹੀਂ ਫਰਾਡ ਦੀ ਕੋਸ਼ਿਸ਼ ਦਾ ਸਾਹਮਣਾ ਕਰਨਾ ਪਿਆ ਜਾਂ ਫਿਰ ਤੁਹਾਡੇ ਪਰਿਵਾਰ ਦੇ ਵਿੱਚੋਂ ਪਿਛਲੇ 1 ਸਾਲ ਦੇ ਵਿੱਚ ਕੋਈ ਇਸ ਸਾਈਬਰ ਠੱਗੀ ਦਾ ਜਿਹੜਾ ਉਹ ਸ਼ਿਕਾਰ ਹੋਇਆ ਜਾਂ ਫਿਰ ਹੁੰਦੇ ਹੁੰਦੇ ਬਚ ਗਿਆ? ਸੋ ਕੋਈ ਨਵਾਂ ਤਰੀਕਾ ਤੁਹਾਨੂੰ ਲੱਗਿਆ ਹੋਵੇ ਵੀ ਭਾਈ ਹੁਣ ਆਹ ਨਵੇਂ ਤਰੀਕੇ ਦੇ ਨਾਲ ਹੈ ਜਿਹੜਾ ਸਾਈਬਰ ਕ੍ਰਾਈਮ ਹੈ ਜਾਂ ਸਾਈਬਰ ਸਕੈਮਸ ਵਾਲੇ ਹੈ ਜਿਹੜਾ ਉਹ ਇੱਦਾਂ ਤੁਹਾਨੂੰ ਠੱਗਣ ਦੀ ਕੋਸ਼ਿਸ਼ਾਂ ਕਰ ਰਹੇ ਨੇ, ਉਹਦੇ ਬਾਬਤ ਵੀ ਜ਼ਰੂਰ ਦੱਸ ਦਿਆ ਕਰੋ, ਫਿਰ ਸਾਰਿਆਂ ਨੂੰ ਹੈ ਜਿਹੜੀ ਇੱਕ ਤਰ੍ਹਾਂ ਜਾਣਕਾਰੀ ਇਸ ਬਾਬਤ ਹੋ ਜਾਂਦੀ ਹੈ। ਕੈਨੇਡਾ ਦੀ ਫੈਡਰਲ ਸਰਕਾਰ ਨੇ

ਅੱਜ ਤੋਂ ਯੋਗ ਜਿਹੜੇ ਕੈਨੇਡੀਅਨ ਨੇ ਉਹਨਾਂ ਲਈ ਆਨਲਾਈਨ ਪਾਸਪੋਰਟ ਰਿਨਿਊਲ ਸੇਵਾ ਦਾ ਵਿਸਥਾਰ ਕਰ ਦਿੱਤਾ। ਹੁਣ ਲੋਕ ਘਰ ਬੈਠੇ ਹੀ ਆਪਣਾ ਪਾਸਪੋਰਟ ਨੂੰ ਰਿਨਿਊ ਕਰਨ ਲਈ ਅਰਜ਼ੀ ਦੇ ਸਕਣਗੇ। ਇਸ ਸੇਵਾ ਵਾਸਤੇ ਜਿਹੜਾ ਅਰਜ਼ੀ ਕਰ ਰਿਹਾ ਐਪਲੀਕੈਂਟ ਹੈ ਉਹਦਾ ਕੈਨੇਡਾ ਦੇ ਵਿੱਚ ਪਤਾ ਹੋਣਾ ਲਾਜ਼ਮੀ ਹੈ। ਪਿਛਲਾ ਪਾਸਪੋਰਟ ਬਣਾਉਂਦੇ ਸਮੇਂ ਘੱਟੋ ਘੱਟ ਉਮਰ 16 ਸਾਲ ਹੋਣੀ ਚਾਹੀਦੀ ਹੈ ਅਤੇ ਪਾਸਪੋਰਟ ਪਿਛਲੇ 15 ਸਾਲਾਂ ਦੇ ਵਿੱਚ ਜਾਰੀ ਹੋਇਆ ਹੋਵੇ। ਪਾਸਪੋਰਟ ਦੀ ਫੋਟੋ ਫਿਰ ਵੀ ਹੈ ਜਿਹੜਾ ਕਿਸੇ ਪ੍ਰੋਫੈਸ਼ਨਲ ਫੋਟੋਗ੍ਰਾਫਰ ਤੋਂ ਖਿਚਵਾਉਣੀ ਪਵੇਗੀ ਅਤੇ ਉਸਦੀ ਡਿਜੀਟਲ ਕਾਪੀ ਹੈ ਜਿਹੜੀ ਅਪਲੋਡ ਕਰਨੀ ਪਵੇਗੀ। ਸਰਕਾਰ ਦਾ ਕਹਿਣਾ ਕਿ ਆਨਲਾਈਨ ਅਰਜ਼ੀ ਦੇਣ ਵਾਲਿਆਂ ਨੂੰ ਲਗਭਗ 20 ਦਿਨਾਂ ਦੇ ਵਿੱਚ ਨਵਾਂ ਪਾਸਪੋਰਟ ਹੈ ਜਿਹੜਾ ਉਹ ਮਿਲ ਜਾਣਾ ਚਾਹੀਦਾ ਅਤੇ ਉਹ ਆਪਣੀ ਅਰਜ਼ੀ ਦੀ ਜਿਹੜੀ ਪ੍ਰਗਤੀ ਹੈ ਪ੍ਰੋਗਰੈਸ ਹੈ ਜਿਹੜੀ ਉਹ ਰੀਅਲ ਟਾਈਮ ਦੇ ਵਿੱਚ ਹੈ ਜਿਹੜੀ ਟਰੈਕ ਕਰ ਸਕਦੇ ਨੇ। ਇਸ ਤੋਂ ਇਲਾਵਾ ਜੇ ਪਾਸਪੋਰਟ 30 ਦਿਨਾਂ ਦੇ ਵੱਧ ਸਮੇਂ ਦੇ ਵਿੱਚ ਮਿਲਦਾ ਹੈ ਤਾਂ ਸਰਕਾਰ ਪਾਸਪੋਰਟ ਫੀਸ ਹੈ ਜਿਹੜੀ ਵਾਪਸ ਕਰਨ ਦੀ ਨੀਤੀ ਹੈ ਜਿਹੜੀ ਉਹਦੇ ਤੇ ਅਮਲ ਕਰਦੀ ਹੈ। ਅੰਟਾਰੀਓ ਦੇ 2 ਰਹਿਣ ਵਾਲੇ ਕੈਨੇਡੀਅਨ ਪਾਸਪੋਰਟ ਰਿਨਿਊਅਲ ਨਾਲ ਜੁੜੇ ਇੱਕ ਕਥਿਤ ਆਨਲਾਈਨ ਧੋਖਾਧੜੀ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ ਨੇ। ਕਰ ਲੋ ਘਿਓ ਨੂੰ ਭਾਂਡਾ, ਹਜੇ ਪਾਸਪੋਰਟ ਦੀ ਪਿੱਛੇ ਹੀ ਹੈ ਜਿਹੜੀ ਮੈਂ ਖਬਰ ਕੀਤੀ ਆ, ਫਰੋਡ ਨਾਲ ਹੀ ਆ ਗਈ ਖਬਰ। ਉਹਨਾਂ ਨੇ ਜਾਂਚ ਦੇ ਵਿੱਚ ਆਇਆ ਵੀ ਉਹਨਾਂ ਨੇ ਪਾਸਪੋਰਟ ਆਨਲਾਈਨ ਅਤੇ ਪਾਸਪੋਰਟ ਐਕਸਪ੍ਰੈਸ ਨਾਮ ਦੀਆਂ ਵੈਬਸਾਈਟਾਂ ਅਤੇ ਆਨਲਾਈਨ ਇਸ਼ਤਿਹਾਰ ਐਡਵਰਟਾਈਜ਼ਮੈਂਟ ਚਲਾ ਕੇ ਲੋਕਾਂ ਨੂੰ ਇਹ ਭਰੋਸਾ ਦਿਵਾਇਆ ਕਿ ਉਹ ਸਰਕਾਰ ਦੇ ਨਾਲ ਸੰਬੰਧਿਤ ਨੇ ਅਤੇ ਤੇਜ਼ ਪਾਸਪੋਰਟ ਸੇਵਾਵਾਂ ਮੁਹੱਈਆ ਕਰਾਉਂਦੇ ਨੇ, ਜਦਕਿ ਉਹਨਾਂ ਦਾ ਕੈਨੇਡਾ ਸਰਕਾਰ ਦੇ ਨਾਲ ਕੋਈ ਅਧਿਕਾਰਿਤਕ ਸੰਬੰਧ ਹੈ ਜਿਹੜਾ ਉਹ ਨਹੀਂ ਸੀ। ਸੋ ਅਧਿਕਾਰੀਆਂ ਨੇ ਲੋਕਾਂ ਨੂੰ ਸਲਾਹ ਦਿੱਤੀ ਵੀ ਪਾਸਪੋਰਟ ਜਾਂ ਫਿਰ ਹੋਰ ਸਰਕਾਰੀ ਸੇਵਾਵਾਂ ਲਈ ਹਮੇਸ਼ਾ ਜਿਹੜੀ ਹੈ ਜੈਨੂਅਨ ਸਰਕਾਰੀ ਵੈਬਸਾਈਟ ਹੈ ਉਹੀ ਵਰਤੋ ਅਤੇ ਕਿਸੇ ਵੀ ਸ਼ੱਕੀ ਵੈਬਸਾਈਟ ਜਾਂ ਫਿਰ ਐਡਵਰਟਾਈਜ਼ਮੈਂਟ ਦੀ ਸੂਚਨਾ ਤੁਸੀਂ ਹੈ ਜਿਹੜਾ ਸੰਬੰਧਿਤ ਅਧਿਕਾਰੀਆਂ ਨੂੰ ਦੇ ਸਕਦੇ ਹੋ। ਕੱਲ੍ਹ ਜਿਹੜਾ ਤੁਹਾਡੇ ਨਾਲ ER ਡਿਪਾਰਟਮੈਂਟ ਦੀ ਗੱਲ ਕੀਤੀ, ਅੱਜ ਇੱਕ ਹੋਰ ਹੈ ਜਿਹੜੀ ਕੱਲ੍ਹ ਸ਼ਾਮੀ ਇੱਕ ਖਬਰ ਆ ਗਈ ਵੀ ਕੈਨੇਡਾ ਭਰ ਦੇ ਹਸਪਤਾਲਾਂ ਦੇ ਜਿਹੜੇ ਐਮਰਜੈਂਸੀ ਵਿਭਾਗ ਹੈ ਉਹਨਾਂ ਦੇ ਵਿੱਚ ਜਿਹੜੇ ਮੈਂਟਲ ਡਿਸਟਰਬ ਨੇ ਜਾਂ ਮਾਨਸਿਕ ਸਿਹਤ ਨਾਲ ਜੁੜੇ ਜਿਹੜੇ ਮਰੀਜ਼ ਹੈ ਉਹਨਾਂ ਨੂੰ ਹਸਪਤਾਲ ਦੇ ਸਾਈਕੈਟ੍ਰਿਕ ਵਾਰਡ ਵਿੱਚ ਦਾਖਲ ਹੋਣ ਲਈ ਕਈ ਘੰਟਿਆਂ ਤੋਂ ਲੈ ਕੇ ਕਈ ਦਿਨਾਂ ਤੱਕ ਉਡੀਕ ਕਰਨੀ ਪੈਂਦੀ ਹੈ ਅਤੇ ਕੁਝ ਮਾਮਲਿਆਂ ਦੇ ਵਿੱਚ ਅਲਬਰਟਾ ਦੇ ਵਿੱਚ ਇੱਕ ਮਰੀਜ਼ ਹੈ ਉਹਨੂੰ 16 ਦਿਨ ਅਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਬੰਦੇ ਨੂੰ 9 ਦਿਨ ਤੋਂ ਵੱਧ ER ਦੇ ਵਿੱਚ ਉਡੀਕ ਕਰਨੀ ਪਈ ਹੈ। ਸੋ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਵੀ ਕੈਨੇਡਾ ਦੇ ਵਿੱਚ ਮਾਨਸਿਕ ਸਿਹਤ ਸੇਵਾਵਾਂ ਦੇ ਵਿੱਚ ਵੱਧ ਨਿਵੇਸ਼ ਅਤੇ ਹੋਰ ਸਾਈਕੈਟ੍ਰਿਕ ਬੈੱਡਾਂ ਦੀ ਉਪਲਬਧਤਾ ਅਤੇ ਕਮਿਊਨਿਟੀ ਪੱਧਰ 'ਤੇ ਇਲਾਜ ਦੀਆਂ ਬਿਹਤਰ ਸਹੂਲਤਾਂ ਦੀ ਲੋੜ ਹੈ ਤਾਂ ਜੋ ਮਰੀਜ਼ਾਂ ਨੂੰ ER ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਲੰਬੇ ਸਮੇਂ ਤੱਕ ਉਡੀਕ ਹੈ ਜਿਹੜੀ ਉਹ ਨਾ ਕਰਨੀ ਪਵੇ। ਸੋ ਦੋਸਤੋ, ਇਹ ਸਾਡਾ ਇੱਥੇ ਹੈਲਥ ਦਾ ਜਿਹੜਾ ਢਾਂਚਾ ਹਿੱਲਿਆ ਪਿਆ ਉਹਦੇ 'ਤੇ ਕਟਾਕਸ਼ ਕਰਦੀ ਇੱਕ ਹੋਰ ਖਬਰ ਸੀਗੀ। ਸੋ ਅੰਟਾਰੀਓ ਦੇ ਡਗਫੋਰਡ ਨੇ ਹਾਲ ਹੀ ਵਿੱਚ ਕਿਹਾ ਵੀ ਉਹਨਾਂ ਦਾ 0 ਖਰਚਾ ਖਾਤਾ ਹੈ, ਮਤਲਬ ਉਹਨਾਂ ਨੇ ਪਬਲਿਕ ਐਕਸਪੈਂਸ ਹੈ ਜਿਹੜੇ ਉਹ ਨਹੀਂ ਕਰਦੇ, ਉਹ ਆਪਣੀ ਜੇਬ ਤੋਂ ਐਕਸਪੈਂਸ ਕਰਦੇ ਨੇ। ਪਰ ਸਰਕਾਰੀ ਖਰਚਿਆਂ ਦੇ ਰਿਕਾਰਡਾਂ ਮੁਤਾਬਕ 2018 ਤੋਂ ਲੈ ਕੇ 2022 ਦਰਮਿਆਨ ਉਹਨਾਂ ਨੇ ਸਰਕਾਰੀ ਕੰਮਾਂ ਲਈ ਲਗਭਗ 44,000 ਦੇ ਖਰਚੇ ਕਲੇਮ ਕੀਤੇ ਨੇ। ਇਹਨਾਂ ਵਿੱਚੋਂ ਕਰੀਬ 26,000 ਹੈ ਜਿਹੜਾ ਹਵਾਈ ਯਾਤਰਾ, 17,500 ਤੋਂ ਵੱਧ ਹੋਟਲ ਰਿਹਾਇਸ਼ ਅਤੇ ਲਗਭਗ $550 ਹੈ ਜਿਹੜਾ ਖਾਣ ਪੀਣ ਅਤੇ ਜਿਹੜੇ ਖਰਚੇ ਸ਼ਾਮਿਲ ਨੇ। ਮੈਂ ਕਹਿੰਦਾ ਵੀ ਚਲੋ ਇਹ ਜਿਹੜੇ ਖਰਚੇ ਹੈ ਇਹ ਤਾਂ ਵੀ ਜਾਇਜ਼ ਨੇ, ਪਰ ਕੁਝ ਕਦੇ ਜਿਹੜੇ ਪਿੱਛੇ ਜਿਹੀਆਂ ਖਬਰਾਂ ਆਈਆਂ ਸੀਗੀਆਂ ਜਦੋਂ ਇਹ ਮਾਮਲਾ ਪਿੱਛੇ ਜੇ ਸਾਹਮਣੇ ਵੀ GTA ਦੇ ਕੁਝ ਜਿਹੜੇ MPP ਹੈ ਉਹਨਾਂ ਵੱਲੋਂ ਟੋਰਾਂਟੋ ਦੇ ਹੋਟਲਾਂ ਦੇ ਖਰਚਿਆਂ ਨੂੰ ਲੈ ਕੇ ਜਿਹੜਾ ਪਿੱਛੇ ਜੇ ਆਪਾਂ ਵਿਵਾਦ ਹੈ ਉਹਦੇ 'ਤੇ ਗੱਲ ਕੀਤੀ ਹੈ। ਸੋ ਸਾਰੇ ਆ ਜਿਹੜੇ ਆਪੋ ਆਪਣੀ ਹੈ ਜਿਹੜੀ ਕਹਿ ਲਓ ਬੀਨ ਹੈ ਜਿਹੜੇ ਬਜਾਈ ਜਾਂਦੇ ਹੈ। ਅਤੇ ਇੱਕ ਦੋਸਤੋ ਖਬਰ ਇਹ ਹੈ ਵੀ ਨਿਊ ਬ੍ਰੰਸਵਿਕ ਦੇ ਪ੍ਰੀਮੀਅਰ ਉਹਨਾਂ ਨੇ ਕਿਹਾ ਵੀ ਜੇ ਅਮਰੀਕਾ ਵੱਲੋਂ ਕੈਨੇਡਾ 'ਤੇ ਨਵੇਂ ਟੈਰਿਫ ਲਗਾਏ ਜਾਂਦੇ ਹਨ ਤਾਂ ਉਹਨਾਂ ਦੀ ਸਰਕਾਰ ਆਪਣੇ ਸੂਬੇ ਦੀ ਜਿਹੜੀ ਐਨਰਜੀ ਸਪਲਾਈ ਨੂੰ ਵੀ ਹੈ ਜਿਹੜਾ ਗੱਲਬਾਤ ਦੇ ਵਿੱਚ ਇੱਕ ਦਬਾਅ ਦੇ ਸਾਧਨ ਵਜੋਂ ਵਰਤਣ ਲਈ ਤਿਆਰ ਹੈ, ਮਤਲਬ ਉਹਦੇ 'ਤੇ ਵੀ ਟੈਰਿਫ ਲਾਇਆ ਜਾ ਸਕਦਾ ਜਿਹੜੀ ਐਨਰਜੀ ਜਿਹੜੀ ਉਹ US ਨੂੰ ਭੇਜੀ ਜਾ ਰਹੀ ਹੈ। ਉਹਨਾਂ ਨੇ ਕਿਹਾ ਵੀ ਕੈਨੇਡਾ ਦੇ ਹਿੱਤਾਂ ਅਤੇ ਨੌਕਰੀਆਂ ਦੀ ਰੱਖਿਆ ਲਈ ਜੋ ਵੀ ਕਰਨਾ ਪਿਆ ਉਹ ਕੀਤਾ ਜਾਵੇਗਾ। ਇਹ ਬਿਆਨ ਉਸ ਵੇਲੇ ਆਇਆ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਸੂਬਾਈ ਪ੍ਰੀਮੀਅਰ ਜਿਹੜੇ ਆ ਅਮਰੀਕੀ ਟੈਰਿਫ ਧਮਕੀਆਂ ਦਾ ਸਾਂਝਾ ਜਵਾਬ ਤਿਆਰ ਕਰ ਰਹੇ ਹਨ। ਓਨਟਾਰੀਓ
ਸਰਕਾਰ ਹੁਣ ਫੈਡਰਲ ਸਰਕਾਰ ਦੇ ਐਲਟੋ ਹਾਈ ਸਪੀਡ ਰੇਲ ਪ੍ਰੋਜੈਕਟ ਲਈ ਆਪਣੇ ਸਮਰਥਨ ਤੇ ਮੁੜ ਵਿਚਾਰ ਕਰ ਰਹੀ ਹੈ। ਇਸ ਸਥਿਤੀ ਹੈ ਜਿਹੜੀ ਉਸ ਤੋਂ ਬਾਅਦ ਬਣੀ ਜਦੋਂ ਫੈਡਰਲ ਸਰਕਾਰ ਨੇ ਬਿਲੀ ਬਿਸ਼ਪ ਟੋਰਾਂਟੋ ਸਿਟੀ ਏਅਰਪੋਰਟ ਦੇ ਵਿਸਤਾਰ ਦੀ ਯੋਜਨਾ ਨੂੰ ਹੈ ਜਿਹੜਾ ਰੱਦ ਕਰ ਦਿੱਤਾ। ਸੂਤਰਾਂ ਮੁਤਾਬਕ ਹੁਣ ਟਿੱਟ ਫੋਰ ਜੇ ਟੈਟ ਚੱਲਾਂਗੇ ਤਾਂ ਫਿਰ ਉਹ ਕੰਮ ਬਣਦਾ ਨਹੀਂ, ਉਹ ਵਿਗੜਦਾ ਆ, ਉਹ ਇੱਥੇ ਹੀ ਹੈ। ਹੁਣ ਓਨਟਾਰੀਓ ਕਹਿੰਦੇ ਵੀ ਸਾਡਾ ਜਿਹੜਾ ਬਿਲੀ ਬਿਸ਼ਪ ਏਅਰਪੋਰਟ ਹੈ ਜਿਹੜਾ ਉਹ ਫੈਡਰਲ ਨੇ ਰੋਕ ਦਿੱਤਾ, ਅਤੇ ਅਸੀਂ ਆ ਜਿਹੜਾ ਹੁਣ ਇਹ ਵਿਚਾਰ ਕਰ ਰਹੇ ਹਾਂ ਵੀ ਫੈਡਰਲ ਦਾ ਜਿਹੜਾ ਆਲਟੋ ਹਾਈ ਸਪੀਡ ਪ੍ਰੋਜੈਕਟ ਹੈ ਉਹਦਾ ਸਮਰਥਨ ਕਰਨਾ ਹੈ ਜਾਂ ਨਹੀਂ ਕਰਨਾ ਹੈ। ਸੋ ਹੁਣ ਇਸ ਰੇੜਕੇ ਦੇ ਵਿੱਚ ਇਹ ਜਿਹੜੇ ਹੈ ਇਹ ਫਸ ਗਏ ਨੇ। ਸੋ ਇਹ ਸੀਗੀਆਂ ਕੁਝ ਕੁ ਜਿਹੜੀਆਂ ਦੋਸਤੋ ਖਬਰਾਂ। ਗੋਡੀ ਹਾਊ ਇੰਟਰਨੈਸ਼ਨਲ ਬ੍ਰਿਜ ਹੈ ਜਿਹੜਾ ਕੱਲ੍ਹ ਖੁੱਲ੍ਹਿਆ ਅਤੇ ਕਹਿੰਦੇ ਪਹਿਲੇ 12 ਘੰਟਿਆਂ ਦੇ ਵਿੱਚ ਲਗਭਗ 7500 ਵਾਹਨ ਹੈ ਜਿਹੜੇ ਉਹਨਾਂ ਨੇ ਉਸ ਨੂੰ ਪਾਰ ਕੀਤਾ, ਜੋ ਇਸ ਨਵੇਂ ਬਾਰਡਰ ਰੂਟ ਲਈ ਬਹੁਤ ਵਧੀਆ ਸ਼ੁਰੂਆਤ ਮੰਨੀ ਜਾ ਰਹੀ ਹੈ। ਇਹ ਪੁੱਲ ਹੈ ਜਿਹੜਾ ਵਿੰਡਸਰ ਨੂੰ ਡਿਟਰੋਇਟ ਨਾਲ ਜੋੜਦਾ ਹੈ ਅਤੇ ਇਸ ਨਾਲ ਟਰੱਕਾਂ ਅਤੇ ਹੋਰ ਵਾਹਨਾਂ ਦੀ ਆਵਾਜਾਈ ਤੇਜ਼ ਹੋਣ ਦੀ ਉਮੀਦ ਹੈ। ਅਧਿਕਾਰੀਆਂ ਦਾ ਕਹਿਣਾ ਹੈ ਵੀ ਇਹ ਪੁੱਲ ਕੈਨੇਡਾ ਅਮਰੀਕਾ ਵਪਾਰ ਸਪਲਾਈ ਚੇਨ ਅਤੇ ਸਰਹੱਦੀ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣ ਲਈ ਅਹਿਮ ਭੂਮਿਕਾ ਜਿਹੜੇ ਹੈ ਉਹ ਨਿਭਾਉਣਗੇ। ਸੋ ਦੋਸਤੋ ਇਹ ਸੀਗੀਆਂ ਕੁਝ ਕੁ ਜਿਹੜੀਆਂ ਖਾਸ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਅਤੇ ਆਓ ਫਿਰ ਅੱਜ ਦਾ ਜਿਹੜਾ ਇੱਕ ਸੱਭਿਆਚਾਰਕ ਵਿਸ਼ਾ ਆ ਉਹਦੇ ਵੱਲ ਆਪਾਂ ਗੱਲ ਚੱਲਦੇ ਹਾਂ। ਬਾਕੀ ਤੁਸੀਂ ਹੋਮ ਆਟੋ ਇੰਸ਼ੋਰੈਂਸ ਵਾਸਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਸੀਂ ਆ ਜਿਹੜਾ ਕੋਈ ਹਮੇਸ਼ਾ ਇਹ ਨਾ ਸਾਡੀ ਇੱਕ ਦੁੱਖ ਦੀ ਰੱਗ ਹੈ ਇੰਸ਼ੋਰੈਂਸ ਦਾ ਮੁੱਦਾ, ਆਟੋ ਇੰਸ਼ੋਰੈਂਸ ਖਾਸ ਕਰਕੇ ਜਿੱਥੇ ਵੀ ਚੱਲ ਜਾਈਏ ਇਹ ਜਿਹੜਾ ਮੁੱਦਾ ਆ, ਜਦੋਂ ਹੁਣ ਇਲੈਕਸ਼ਨਸ ਆਉਂਦੇ ਨੇ ਉਦੋਂ ਥੋੜ੍ਹੀ ਦੇਰ ਇਹ ਮੁੱਦਾ ਜਿਹੜਾ ਆ ਥੋੜ੍ਹਾ ਜਿਹਾ ਹਿਲਦਾ ਡੁੱਲਦਾ ਕਹਿ ਲਓ ਬਿੱਲੀਓ ਥੈਲਿਓ ਬਾਹਰ ਆ ਜਾਂਦੀ ਹੈ, ਅਤੇ ਜਿੱਦੀ ਇਲੈਕਸ਼ਨ ਖਤਮ ਹੋ ਜਾਂਦੇ ਅਤੇ ਉਹੀ ਬਿੱਲੀ ਫਿਰ ਉਸ ਥੈਲੇ ਦੇ ਵਿੱਚ ਆ ਜਿਹੜੀ ਵੜ ਜਾਂਦੀ ਹੈ। ਸੋ ਪਰ ਤੁਸੀਂ ਆ ਜਿਹੜਾ ਜਦੋਂ ਵੀ ਹੋਮ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਂਦੀ ਹੈ ਸ਼ੋਪ ਅਰਾਊਂਡ ਕਰੋ, ਮਨਵੀਰ ਸਿੰਘ ਹੋਣਾ ਦੇ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ। ਹੋ ਸਕਦਾ ਇਹ ਵੀ ਤੁਹਾਡੇ ਜਿਹੜੇ ਬਹੁਤ ਸਾਰੇ ਡਾਲਰਾਂ ਦੀ ਆ ਜਿਹੜੀ ਬੱਚਤ ਕਰਾ ਦੇਣ। ਸੋ ਮਨਵੀਰ ਸਿੰਘ ਉਹਨਾਂ ਦਾ ਨੰਬਰ ਹੈ ਜੀ 647-219-2870 647-219-2870 ਤੇ ਆ ਜਿਹੜਾ ਸੰਪਰਕ ਕੀਤਾ ਜਾ ਸਕਦਾ। ਕੱਲ੍ਹ ਅਮਰੀਕ ਭਾਅ ਜੀ ਉਹਨਾਂ ਨੇ ਇੱਕ ਬੜਾ ਹੀ ਖੂਬਸੂਰਤ ਗੀਤ ਹੈ ਜਿਹੜਾ ਉਹ ਭੇਜਿਆ ਸੀਗਾ, ਪਰ ਉਹ ਪਲੇਅ ਨਹੀਂ ਕਰ ਸਕੇ, ਐਂਡ 'ਚ ਕੁਝ ਕੁ ਸੈਕਿੰਡ ਪਲੇਅ ਹੋਇਆ, ਪਰ ਗੀਤ ਹੈ ਜਿਹੜਾ ਖੂਬਸੂਰਤ ਹੈ ਇਹ ਗੀਤ। ਉਸ ਤੋਂ ਬਾਅਦ ਫਿਰ ਅੱਜ ਦੇ ਜਿਹੜਾ ਸੱਭਿਆਚਾਰਕ ਵਿਸ਼ਾ ਉਹਦੇ 'ਤੇ ਗੱਲਬਾਤ ਕਰਦੇ ਹਾਂ।

0: ਦੋਸਤੋ ਅੱਜ ਜਿਹੜਾ ਮੈਂ ਵਿਸ਼ਾ ਜਿਹੜਾ ਆ ਸੱਭਿਆਚਾਰਕ ਵਿਸ਼ਾ ਮੈਂ ਛੇੜਨਾ ਚਾਹੁੰਦਾ ਉਹ ਵਿਸ਼ਾ ਇਹ ਹੈ ਵੀ ਅੱਜ ਜਿਹੜੀ ਗੱਲ ਹੈ ਜਿਹੜੀ ਕਰਨੀ ਹੈ ਮੈਂ ਇੱਕ ਚਾਰ ਖੁੰਜਾ ਛੋਟਾ ਜਿਹਾ ਕੱਪੜਾ ਚਾਰ ਖੁੰਜਿਆਂ ਵਾਲਾ ਇੱਕ ਛੋਟਾ ਜਿਹਾ ਕੱਪੜਾ ਉਹਦੀ ਗੱਲ ਕਰਨੀ ਹੈ ਜਿਸ ਦਾ ਜਿਹੜਾ ਉਪਯੋਗ ਹੈ ਜ਼ਿਆਦਾਤਰ ਸਫਾਈ ਅਤੇ ਕੁਝ ਹੋਰ ਉਦੇਸ਼ਾਂ ਲਈ ਜਿਹੜਾ ਕੀਤਾ ਜਾਂਦਾ। ਸੋ ਮੈਂ ਅੱਜ ਗੱਲ ਕਰਨ ਜਾ ਰਿਹਾ ਰੁਮਾਲ, ਜਿਸ ਦਾ ਪੰਜਾਬੀ ਸੱਭਿਆਚਾਰ ਦੇ ਵਿੱਚ ਦੋਸਤੋ ਇੱਕ ਖਾਸ ਮਹੱਤਵ ਹੈ ਜਿਹੜਾ ਹੋ ਰਿਹਾ ਆ। ਸੋ ਇਹ ਰੁਮਾਲ ਹੈ ਜਿਹੜਾ ਸਮੇਂ ਸਮੇਂ ਸਿਰ ਹੈ ਜਿਹੜਾ ਬਹੁਤ ਉਪਯੋਗੀ ਰਿਹਾ। ਠੀਕ ਹੈ, ਰੁਮਾਲ ਨੂੰ ਆ ਜਿਹੜਾ ਸਾਫ਼ ਸਫਾਈ ਹੈ ਗੁੱਟੀ 'ਤੇ ਵੀ ਆ ਜਿਹੜਾ ਰੁਮਾਲ ਨਿਆਣਿਆਂ ਦੇ ਬੰਨਿਆ ਜਾਂਦਾ ਸੀ, ਪਰ ਇਸ ਦੀ ਹੈ ਜਿਹੜੀ ਬਹੁਤ ਵੱਡੀ ਇੱਕ ਧਾਰਮਿਕ ਮਹੱਤਤਾ ਵੀ ਹੈ ਅਤੇ ਨਾਲ ਦੀ ਨਾਲ ਹੋਰ ਕਈ ਜਗ੍ਹਾ ਜਿਹੜਾ ਆ ਇਹ ਰੁਮਾਲ ਕੰਮ ਆਉਂਦਾ ਆ। ਸੋ ਕੀ ਅੱਜ ਵੀ ਆ ਜਿਹੜਾ ਇਹ ਰੁਮਾਲ ਆ ਜਿਹੜਾ ਯੂਜ਼ ਕੀਤਾ ਜਾਂਦਾ? ਤੁਸੀਂ ਇਹ ਦੇਖੋ, ਜਦੋਂ ਮੈਂ ਸੁਰਤ ਸੰਭਾਲੀ ਸੀ ਨਾ ਤਾਂ ਇਹ ਮੰਨਿਆ ਜਾਂਦਾ ਸੀਗਾ ਵੀ ਜੇ ਜੇਬ 'ਚ ਰੁਮਾਲ ਨਹੀਂ ਹੈਗਾ ਤਾਂ ਫਿਰ ਬਹੁਤ ਤੁਹਾਡਾ ਇੱਕ ਖਾਸ ਚੀਜ਼ ਹੈ ਜਿਹੜੀ ਉਹ ਤੁਸੀਂ ਆ ਜਿਹੜਾ ਉਸ ਤੋਂ ਦੂਰ ਹੋ, ਮਤਲਬ ਇੱਕ ਗਹਿਣਾ ਮੰਨਿਆ ਜਾਂਦਾ ਸੀਗਾ ਜਦੋਂ ਮੈਂ ਸੁਰਤ ਸੰਭਾਲੀ ਸੀ। ਜਦੋਂ ਤਿਆਰ ਹੋਣਾ ਤਾਂ ਇਹ ਖਾਸ ਹੋਣਾ ਵੀ ਜੇਬ 'ਚ ਰੁਮਾਲ ਹੈ ਜਾਂ ਨਹੀਂ ਹੈ, ਉਸ ਟਾਈਮ ਰੁਮਾਲ ਦੀ ਇੰਨੀ ਮਹੱਤਤਾ ਹੁੰਦੀ ਸੀ। ਚਲੋ ਰੁਮਾਲ ਹੈ ਜਿਹੜਾ ਇੱਕ ਕਢਾਈ ਦਾ ਰੁਮਾਲ ਆਏ ਨੇ, ਕਰੋਸ਼ੀ ਵਾਲੇ ਰੁਮਾਲ ਆਏ ਨੇ। ਸੋ ਇਹ ਰੁਮਾਲ ਕੀ ਹੈ, ਇਹਨਾਂ ਦੀ ਕੀ ਇਹਨਾਂ ਦੇ ਵਿੱਚ ਫਰਕ ਹੈ? ਤੁਹਾਨੂੰ ਪਤਾ ਵੀ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਰੁਮਾਲ ਜਿਹੜਾ ਮਸ਼ਹੂਰ ਆ ਕਿਹੜੇ ਇਲਾਕੇ ਦਾ ਮਸ਼ਹੂਰ ਹੈ? ਮੈਨੂੰ ਉਦਾਂ ਉਮੀਦ ਘੱਟ ਹੀ ਹੈ ਵੀ ਤੁਹਾਨੂੰ ਇਹਦੇ ਬਾਬਤ ਪਤਾ ਹੋਵੇਗਾ ਵੀ ਸਭ ਤੋਂ ਜ਼ਿਆਦਾ ਮਸ਼ਹੂਰ ਕਢਾਈ ਦਾ ਰੁਮਾਲ ਹੈ ਜਿਹੜਾ ਉਹ ਕਿਸ ਇਲਾਕੇ ਦਾ ਮਸ਼ਹੂਰ ਹੈ। ਸੋ ਇਹ ਰੁਮਾਲ ਦੇ ਉੱਤੇ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ ਕਿ ਅੱਜ ਵੀ ਆ ਜਿਹੜਾ ਰੁਮਾਲ ਆਪਣੀ ਉਹ ਇੰਪੋਰਟੈਂਸ ਰੱਖਦਾ ਪਿਆ, ਰੁਮਾਲ ਅੱਜ ਵੀ ਆ ਜਿਹੜਾ ਇਸਤੇਮਾਲ ਕੀਤੇ ਜਾਂਦੇ ਆ, ਜਾਂ ਫਿਰ ਪੇਪਰ ਟਾਵਲਸ ਹੈ ਉਹਨਾਂ ਨੇ ਜਿਹੜੇ ਆ ਹੁਣ ਰੁਮਾਲ ਦੀ ਜਗ੍ਹਾ ਲੈ ਲਈ ਹੈ। ਸੋ ਇਹਦੇ 'ਤੇ ਆ ਜਿਹੜੇ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ। ਰੁਮਾਲ ਦੇ ਨਾਲ ਇੱਕ ਜੁੜਿਆ ਇਹ ਵੀ ਸਾਇੰਟੀਫਿਕ ਕਹਿ ਲਓ ਜਾਂ ਫਿਰ ਇਹ ਮਿੱਥ ਕਹਿ ਲਓ ਵੀ ਕਹਿੰਦੇ ਵੀ ਰੁਮਾਲ ਹੈ ਜਿਹੜਾ ਕਿਸੇ ਦੂਸਰੇ ਦਾ ਰੁਮਾਲ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਦੇ ਨਾਲ ਪਤਾ ਨਹੀਂ ਕਹਿੰਦੇ ਲੜਾਈ ਪੈ ਜਾਂਦੀ ਹੈ, ਹੈ ਨਾ, ਕੁਛ ਇਹੋ ਜਿਹਾ ਮਿੱਥ ਹੈ ਜਿਹੜਾ ਜੁੜਿਆ ਹੋਇਆ ਰੁਮਾਲ। ਰੁਮਾਲਾਂ ਦੇ ਨਾਲ ਹੈ ਜਿਹੜਾ ਇਹੋ ਜਿਹੇ ਕਈ ਕਹਿ ਲਓ ਵੀ ਵਹਿਮ ਵੀ ਜੁੜੇ ਹੋਏ ਨੇ, ਪਰ ਕੀ ਉਹ ਵਹਿਮ ਹੈ ਜਿਹੜਾ ਬਾਕੀ ਹੈ ਜਿਹੜਾ ਕਿਸੇ ਤੱਥ ਦੇ ਆਧਾਰ 'ਤੇ ਹੈ? ਰੁਮਾਲ ਦੇ ਉੱਤੇ ਤੁਸੀਂ ਕੋਈ ਯਾਦ ਤੁਹਾਡੀ ਜੁੜੀ ਹੋਵੇ, ਸਿਆਣੇ ਆ ਜਿਹੜੇ ਉਹ ਰੁਮਾਲ ਦਾ ਇਸਤੇਮਾਲ ਕਰਦੇ ਸੀਗੇ ਉਹ ਖਾਸ ਪਰਪਸ ਲਈ ਕਰਦੇ ਹੁੰਦੇ ਸੀ। ਕਿਹੜੇ ਪਰਪਸ ਲਈ ਕਰਦੇ? ਕਿਉਂਕਿ ਮੈਂ ਆਪਣੇ ਨਾਨਾ ਨਾਨੀ ਦਾਦਾ ਦਾਦੀ ਨੂੰ ਦੇਖਿਆ ਹੋਇਆ ਰੁਮਾਲ ਦਾ ਉਹ ਖਾਸ ਪਰਪਸ ਲਈ ਇਸਤੇਮਾਲ ਕਰਦੇ ਹੁੰਦੇ ਸੀਗੇ। ਆਇਓ ਤੁਹਾਡੇ ਤੋਂ ਆ ਜਿਹੜਾ ਮੈਂ ਹੋਰ ਜਾਣਕਾਰੀ ਲੈਂਦਾ ਰੁਮਾਲ ਬਾਬਤ। ਰੁਮਾਲ ਦੇ ਨਾਲ ਸ਼ਾਇਦ ਕਈ ਜੁੜੀਆਂ ਚੀਜ਼ਾਂ ਮੈਂ ਨਹੀਂ ਕਹਿ ਸਕਿਆ, ਮੈਨੂੰ ਜਾਂ ਹਜੇ ਕਹਿਣੀਆਂ ਨੇ, ਪਰ ਮੈਨੂੰ ਸ਼ਾਇਦ ਯਾਦ ਨਹੀਂ ਹੈ। ਪਰ ਤੁਸੀਂ ਆ ਜਿਹੜਾ ਇਹਦੇ 'ਤੇ ਜ਼ਰੂਰ ਚਾਨਣਾ ਪਾ ਸਕਦੇ। ਇੱਕ ਖੂਬਸੂਰਤ ਗੀਤ ਹੈ ਜਿਹੜਾ ਰੁਮਾਲ ਦੇ ਉੱਤੇ, ਉਹ ਵੀ ਮੈਂ ਕਿਊ ਅਪ ਕੀਤਾ, ਉਹ ਤੁਹਾਡੇ ਰੇਡੀਓ ਸੈੱਟ 'ਤੇ ਆ ਰਿਹਾ। ਬਾਕੀ ਸਟੂਡੀਓ ਦੇ ਵਿੱਚ ਸਾਂਝ ਪਾਉਣ ਵਾਸਤੇ ਨੰਬਰ ਹੈ 905-673-3337 9056733337। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ ਜੀ। ਐਨੂ ਜੀ ਜੀ ਸਰ ਕੀ ਕਹਿਣਾ ਚਾਹੁੰਦੇ ਹੋ?
1: ਤੁਹਾਨੂੰ ਰੁਮਾਲ ਬਾਰੇ ਮੈਂ ਕਿਹਾ, ਇੱਕ ਤਾਂ ਪੈਸੇ ਤੁਸੀਂ ਬੰਨਣ ਦੇ ਹੀ ਕੰਮ ਆਉਂਦਾ ਸੀ ਇਹ ਬਜ਼ੁਰਗਾਂ ਦੇ।
0: ਹਾਂ ਸਹੀ ਗੱਲ ਹੈ, ਸਹੀ ਗੱਲ ਹੈ। ਹਾਂ ਇੱਕ ਤਾਂ ਪੈਸੇ, ਹੋਰ ਵੀ ਇੱਕ ਕੰਮ ਆਉਂਦਾ ਸੀਗਾ,
1: ਫਿਰ ਤਾਂ ਮੂੰਹ ਮਾ ਸਾਫ ਕਰਨਾ ਤਾਂ ਹੁੰਦਾ ਹੀ ਹੈ।
0: ਹਾਂਜੀ ਉਹ ਤਾਂ ਹੁੰਦਾ ਹੀ ਸੀਗਾ,
1: ਉਹ ਤਾਂ ਅਲੱਗ ਚੀਜ਼ ਹੈ।
0: ਅੱਛਾ ਤੁਸੀਂ ਜਦੋਂ ਭਾਜੀ ਸੁਰਤ ਸੰਭਾਲੀ ਹੈ ਤਾਂ ਮੈਨੂੰ ਇਹ ਲੱਗਦਾ ਵੀ ਤੁਸੀਂ ਉਸ ਟਾਈਮ ਵੀ ਰੁਮਾਲ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਮਹੱਤਤਾ ਹੁੰਦੀ ਸੀ।
1: ਤੈ
0: ਲਾ ਕੇ ਨਾਲੇ ਪ੍ਰੋਪਰ ਰੱਖਿਆ, ਸਹੀ। ਉਹਦੀ ਵੀ ਆਪਣੀ ਕਟੋਰ ਹੁੰਦੀ ਸੀ, ਜਿੱਦਾਂ ਹੁਣ ਘੜੀ ਦੀ ਹੈ ਨਾ, ਘੜੀ ਲਾਈ ਹੁੰਦੀ ਹੈ, ਉਹਦੀ ਵੀ ਆਪਣੀ ਕਟੋਰ ਹੁੰਦੀ ਸੀ।
1: ਮੈਨੂੰ ਘੜੀ ਕੁੜੀ ਦਾ ਨੀ, ਮੈਨੂੰ ਕਦੇ ਰਿਹਾ ਮੈਂ ਕਹਾ ਘੜੀ ਕੁੜੀ, ਮੈਂ ਇੱਥੇ ਲੈ ਜਾਂਦਾ ਕਦੇ ਘੜੀ ਨਾ ਸ਼ਾਂਪ ਨਾ ਛੱਲਾ ਕਦੇ ਇਹਨਾਂ ਚੀਜ਼ਾਂ ਨੀ, ਮੈਨੂੰ ਤਾਂ ਨੀ ਪਤਾ ਵੀ ਜਿਹੜੇ ਸਹੁਰੇ ਨੇ ਮਾੜਾ ਮੁੱਠਾ ਦਿੱਤਾ ਸੀ ਗੋਭੀ ਹੈਗਾ ਮੇਰੇ ਕੋਲ ਕਿ ਨਹੀਂ।
0: ਦਾਜ ਦੇ ਵਿੱਚ ਤੁਹਾਨੂੰ ਰੁਮਾਲ ਆਇਆ ਸੀ?
1: ਉਦਾਂ ਨੀ ਹੈਗਾ ਵੀ ਪੱਕਾ ਵੀ ਭਾਈ ਉਹਨਾਂ ਨਾਲ ਵਰਤਿਆ ਜਾਂ ਨਹੀਂ। ਇਹ ਮੇਰਾ ਇੱਕ ਕੁਐਸਚਨ ਹੋਰ ਸੀ।
0: ਹਾਂਜੀ ਹਾਂਜੀ
1: ਚਲੋ ਮੈਂ ਉਦਾਂ ਨਾਰਮਲੀ ਗੱਲ ਕਰਦਾ, ਇਹਨੂੰ ਕੋਈ ਸੀਰੀਅਸ ਨਾ ਲਿਓ। ਮੈਂ ਉਦਾਂ ਸੋਚਦਾ ਵੀ ਦੇਖੋ ਹੁਣ ਆਪਾਂ ਜਿੱਦਾਂ ਗਾਉਣੇ ਵਾਲੇ ਦੇਖਣ ਜਾਂਦੇ ਹਾਂ, ਆਪਾਂ ਲਾ ਕੇ ਜਾਂਦੇ ਹਾਂ ਪੈਸੇ, ਹੈ ਨਾ, ਪੈਸੇ ਲਾ ਕੇ ਜਿੱਤ। ਹੁਣ ਆਪਾਂ ਚਲੋ ਮੈਂ ਉਹਨੂੰ ਕਹਿੰਦਾ ਹੁਣ ਤਾਂ ਸਾਰਿਆਂ ਦਾ ਹੀ ਔਖਾ ਜਿਹਾ ਕੰਮ ਆ। ਮੈਂ ਕੱਲ ਵੀ ਤੁਹਾਡੇ ਨਾਲ ਗੱਲ ਕਰ ਰਹੀ ਸੀ, ਮੈਂ ਕਹਿੰਦਾ ਰੇਡੀਓ ਵਾਲੇ ਆ ਸਾਰੇ ਪੰਜ ਪੰਜ ਸੱਤ ਸੱਤ ਕੰਮ ਕਰਦੇ ਨੇ ਸਾਰੇ ਰੇਡੀਓ ਤਕਰੀਬਨ, ਤੇ ਤਿੰਨ ਚਾਰ ਤਿੰਨ ਕੁ ਤਾਂ ਹੈਗੀ ਨੇ ਹਰ ਇੱਕ ਰੇਡੀਓ ਵਾਲੇ, ਇੱਕ ਰੇਡੀਓ, ਇੱਕ ਟਰੈਕਿੰਗ, ਇੱਕ ਇੰਸ਼ੋਰੈਂਸ, ਇੱਕ ਰੀਅਲ ਸਟੇਟ, ਇੱਕ ਤਾਂ ਹੋਰ ਲਾ ਲਓ,
0: ਚਲੋ ਲਾ ਲਓ
1: ਡਾਕਟਰ, ਮੋਰਗੇ ਦੀਆਂ ਡਾਕਟਰ, ਮੈਂ ਵੀ ਡਾਕਟਰਾਂ ਦੀ ਗੱਲ ਕਰਦਾ ਜੀ, ਹੈਗਾ ਵੀ ਲੈ ਲਓ ਇੱਕ ਲਾਇਸੈਂਸ, ਤੁਸੀਂ ਦਸ ਪੰਦਰਾਂ ਪਰਸੈਂਟ, ਹਜ਼ਾਰ ਪੰਦਰਾਂ ਸੌ ਬੰਦਾ ਹੋਣਾ, ਦਸ ਪੰਦਰਾਂ ਪਰਸੈਂਟ ਡਾਕਟਰੀ ਵੀ ਕਰ ਲਓ ਮਾੜੇ ਮੋਟੇ, ਇਹ ਵੀ ਪੜ ਲਓ, ਡਾਕਟਰਾਂ ਦੀ ਘਾਟ ਪੂਰੀ ਹੋ ਜਾਵੇ। ਮੋਟੇ ਪੈਸੇ ਕਮਾਉਣੇ ਨੇ, ਆਮ ਵੀ ਤਿੰਨ ਚਾਰ ਘਰ ਵੇਚੇ ਸਾਲ ਚ, ਕਾਹਨੂੰ ਮੱਥਾ ਮਾਰਨਾ ਸਾਰਾ ਸਾਲ, ਹੈ ਨਾ ਡਾਕਟਰਾਂ ਵਾਂਗ।
0: ਕੁਲਦੀਪ ਭਾਜੀ, ਕੁਲਦੀਪ ਭਾਜੀ ਇੱਕ ਦੱਸਿਓ, ਇੱਕ ਮਿੰਟ ਦੱਸਿਓ, ਤੁਸੀਂ ਇਸ ਟਾਈਮ ਕੀ ਕੰਮ ਕਰਦੇ ਪਏ ਹੋ? ਟਰਾਂਸਪੋਰਟ ਦੇ ਵੀ ਆ ਜਿਹੜਾ ਇਹੀ ਚੀਜ਼ ਹੋਈ ਆ, ਹਰ ਇੱਕ ਫੀਲਡ ਦੇ ਵਿੱਚ ਇਹ ਚੀਜ਼ ਆ। ਕਿਹੜੀ ਫੀਲਡ ਆ ਜਿਹਦੇ ਵਿੱਚ ਏਦਾਂ ਦਾ ਨਹੀਂ ਹੋਇਆ? ਪਰ ਮੇਨ ਇਹ ਹੈ ਵੀ ਅਸੀਂ ਹੈਲਦੀ ਕੰਪੀਟੀਸ਼ਨ। ਹਾਂਜੀ, ਮੈਂ ਜਿੱਦਾਂ ਤੁਸੀਂ ਕਹਿੰਦੇ ਵੀ ਸਾਰੇ ਆ ਜਿਹੜਾ ਇੱਕ ਪਾਸੇ ਨੂੰ ਹੀ ਹੋ ਜਾਂਦੇ ਆ, ਉਹ ਹੁਣ ਜਿਹੜਾ ਆ, ਜੇ ਆਪਾਂ ਟਰਾਂਸਪੋਰਟ ਦੀ ਗੱਲ ਕਰੀਏ, ਉਹਦੇ ਤੇ ਇਲਜ਼ਾਮ ਇਹ ਲੱਗਦੇ ਆ ਵੀ ਆਪਾਂ ਇਹਦੇ ਰੇਟ ਅਸੀਂ ਸੈੱਟ ਦਿੱਤੇ, ਆਪਾਂ ਹੈਲਦੀ ਕੰਪੀਟੀਸ਼ਨ ਨਹੀਂ ਕੀਤਾ।
1: ਹਾਂ,
0: ਸੋ ਮਤਲਬ ਗੱਲ ਇਹ ਹੈ ਵੀ ਆਪਾਂ ਇੱਕ ਹੈਲਦੀ ਕੰਪੀਟੀਸ਼ਨ ਕ੍ਰੀਏਟ ਕਰੀਏ। ਦੇਖੋ, ਜਿਹਨੇ ਜੋ ਕਰਨਾ ਆ ਉਹਦੀ ਆਪਣੀ ਇੱਥੇ ਹੈ ਮਨਸ਼ਾ ਵੀ ਕਰੇ, ਪਰ ਕਰੇ ਤੇ ਹੈਲਦੀ ਕੰਪੀਟੀਸ਼ਨ ਦੇ ਨਾਲ ਕਰੇ, ਹਨਾ। ਇਹ ਨੀ ਨਾ ਵੀ ਇੱਕ ਉਹ ਹੈ ਤੇ ਮੈਂ ਕੋਈ ਏਦਾਂ ਦਾ ਕੱਢਾਂ ਵੀ ਸਾਰੇ ਉਹ ਇੰਡਸਟਰੀ ਨੂੰ ਆ ਜਿਹੜਾ ਇਫੈਕਟ ਪਵੇ। ਉਹ ਜਦੋਂ ਇੱਕ ਦੇਖਦਾ ਨਾ ਵੀ ਇੱਕ ਇਹੋ ਜਿਹਾ ਕਰਦਾ, ਉਹ ਫਿਰ ਉਹ ਉਧਰ ਨੂੰ ਵੀ ਭੇਡ ਚਾਲ ਸ਼ੁਰੂ ਹੋ ਜਾਂਦੀ ਹੈ। ਸਾਨੂੰ ਤਾਂ ਹੁਣ ਜਿਹੜੇ ਸਾਡੇ ਨਵੇਂ ਬੱਚੇ ਆ ਨਾ ਪੂਰ ਹੈ, ਉਹਨਾਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ। ਪਰ ਭਾਜੀ ਤੁਸੀਂ ਇਹ ਦੇਖੋ, ਜਿਹੜੇ ਆਲਰੇਡੀ ਡਾਕਟਰ ਆ ਉਹ ਤਾਂ ਉਹ ਛੱਡ ਕੇ ਪੇਸ਼ਾ ਜਿਹੜਾ ਆ ਉਹ ਛੱਡ ਰਹੇ ਨੇ ਦਸਾਂ ਦੇ ਵਿੱਚੋਂ ਇੱਕ ਜਣਾ, ਕਿਉਂਕਿ ਆ ਜਿਹੜਾ ਉੱਦਾਂ ਦਾ ਵਰਕ ਕਲਚਰ ਨਹੀਂ ਹੈਗਾ। ਪੈਸੇ ਨੂੰ ਕੀ ਕਰਨਾ ਫਿਰ ਤੁਸੀਂ? ਹੁਣ ਜਦੋਂ ਤੁਹਾਨੂੰ ਇਹ ਜਿਹੜਾ ਹਮੇਸ਼ਾ ਬਰਨਆਊਟ ਹੀ ਮਿਲਦਾ ਪਿਆ, ਤੁਸੀਂ ਇਹ ਜਿਹੜਾ ਕੰਮ ਤੋਂ ਜਾਣ ਤੋਂ ਡਰਦੇ ਹੋ, ਕੰਮ ਤੇ ਜਾਣ ਤੋਂ ਤੁਹਾਡਾ ਦਿਲ ਨਹੀਂ ਕਰਦਾ ਪਿਆ, ਪੈਸੇ ਨੂੰ ਕੀ ਕਰੋਗੇ ਤੁਸੀਂ? ਪੀਸ ਆਫ ਮਾਈਂਡ ਹੀ ਨਹੀਂ ਹੈਗਾ ਜਦੋਂ ਤੁਹਾਡਾ, ਉਹ ਤੁਸੀਂ ਇਹ 2 ਸਾਲ ਕਰ ਲੂਗੇ, 3 ਸਾਲ ਕਰ ਲੂਗੇ, 5 ਸਾਲ ਬਾਅਦ ਕਹੋਗੇ ਮੈਂ ਪੇਸ਼ਾ ਚੇਂਜ ਕਰਦਾ, ਹੈ ਨਾ।
1: ਬਚਦਾ ਹੀ ਨਹੀਂ ਜੀ, ਬਚਦਾ ਹੀ ਨਹੀਂ। ਹੁਣ ਮਾਸਟਰ ਦਾਤੀ ਅਸੀਂ ਤਾਂ ਹੁਣ ਚਲੋ ਐਡੇ ਪੜੇ ਲਿਖੇ ਹੈ ਨਹੀਂ ਬਈ, ਅਸੀਂ ਤਾਂ ਹੁਣ ਜਿੱਥੇ ਬੈਠੇ ਆ ਭਾਈ ਉੱਥੇ ਉੱਥੇ ਮਤਲਬ ਟਿਕੇ ਵੇ ਆ, ਉੱਥੇ ਉਹੀ ਕਰੀ ਜਾਂਦੇ ਆ ਜਿਹੜਾ ਕੁਝ ਕਰਦੇ ਆ ਵੀ ਚਲੋ ਜਿੰਨਾ ਕੁ 20-25 ਹਜ਼ਾਰ ਆਉਂਦਾ ਕਾਣਾ ਭੁਪਿੰਦਰ ਦਾ, ਉਹਦੇ ਨਾਲ ਗੁਜ਼ਾਰਾ ਕਰੀ ਜਾਂਦੇ ਆ। ਚਲੋ ਮੇਰਾ ਦੂਜੀ ਸੀ ਨੀ ਵੀ ਆਪਾਂ ਹੁਣ ਦੇਖੋ ਸਾਰੀ ਤੰਗ ਆ ਆਪਾਂ ਪੈਸੇ ਤੇ ਲੈ ਕੇ ਨੀ ਤਕਰੀਬਨ ਮੋਸਟਲੀ।
0: ਕੁਲਦੀਪ ਭਾਜੀ, ਜੇ ਆਪਾਂ ਗੱਲ ਸੁਣਿਓ, ਮੈਂ ਕਹਿੰਦਾ ਵੀ ਲਾਈਨਸ ਮੇਰੀਆਂ ਸਾਰੀਆਂ ਫਲੈਸ਼ ਆ, ਜੇ ਆਪਾਂ ਇਹ ਆਪਾਂ ਕੱਲ ਕਰ ਲਈਏ ਅੱਜ, ਕਿਉਂਕਿ ਸਮਾਂ ਵੀ ਘੱਟ ਹੈ, ਹਨਾ। ਆਪਾਂ ਮੈਂ ਤੁਹਾਡੇ ਆਪਾਂ ਕੱਲ ਨੂੰ ਕਰ ਲਾਂਗੇ, ਕੱਲ ਨੂੰ ਸ਼ੁਰੂ ਚ ਕਰ ਦਿਓ ਤੁਸੀਂ, ਆਪਾਂ ਕੱਲ ਨੂੰ ਇਹਦੇ ਤੇ ਡਿਸਕਸ਼ਨ ਕਰ ਲਾਂਗੇ।
1: ਥੈਂਕ ਯੂ
0: ਕੁਲਦੀਪ ਜੀ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਝਦੇ ਹੋ ਸਮੇਂ ਦੀ ਕਦਰ। 3440 ਜੀ, ਸਵਾਗਤ ਹੈ ਜੀ।
2: ਹਾਂਜੀ, ਧੰਨਵਾਦ ਜੀ। ਮੈਂ ਹੁਣ ਵੀ ਜਦੋਂ ਭਾਜੀ ਇੰਡੀਆ ਜਾਂਦਾ ਤੇ ਰੁਮਾਲ ਰੱਖੀ ਦਾ ਕੋਲੇ,
0: ਹੈਨਾ। ਅੱਛਾ ਜੀ,
2: ਕਿਉਂਕਿ ਹੁਣ ਭਾਵੇਂ ਨੈਪਕਿਨ ਵਗੈਰਾ ਉੱਥੇ ਆ ਗਏ ਆ, ਪਰ ਜੇ ਹੱਥ ਸਾਫ ਕਰਨ ਲੱਗੋ ਨੈਪਕਿਨ ਹੱਥਾਂ ਨੂੰ ਚਿੰਬੜੀ ਜਾਂਦੇ ਆ, ਪੇਪਰ ਇਹੋ ਜਿਹਾ ਹੁੰਦਾ ਜਾਣੀ।
0: ਜੀ ਜੀ ਜੀ, ਬਿਲਕੁਲ।
2: ਤੇ ਇੱਥੇ ਚਲੋ ਲੋੜ ਨਹੀਂ ਪੈਂਦੀ, ਇੱਥੇ ਆਪਣਾ ਜਦੋਂ ਗੁਰਦੁਆਰਾ ਸਾਹਿਬ ਜਾਣਾ ਹੋਵੇ ਜਾਂ ਹੋਰ ਢੱਕਣ ਨੂੰ ਕਈ ਵਾਰੀ ਲੈ ਜਾਈਦਾ। ਤੇ ਬਾਕੀ ਪਹਿਲੇ ਜਦੋਂ ਸਮੇਂ ਦੇ ਵਿੱਚ ਏਡੇ ਲੋਕਾਂ ਕੋਲ ਜੇਬ ਖਰਚੇ ਵੀ ਹੁੰਦੇ ਵੀ ਹੁੰਦੇ ਸੀ, ਜਾਂ ਹੋਰ ਪਿਆਰ ਦੀ ਨਿਸ਼ਾਨੀ ਵਜੋਂ ਵੀ ਇਹਨੂੰ ਐਕਸਚੇਂਜ ਕੀਤਾ ਜਾਂਦਾ ਸੀ ਛੱਲੇ ਵਾਂਗੂ,
0: ਛੱਲਾ
2: ਦੇ ਰੁਮਾਲ, ਉਦੋਂ
0: ਰੁਮਾਲ ਨੀ ਇਸਤੇਮਾਲ ਕਰਨਾ ਚਾਹੀਦਾ, ਲੜਾਈ ਪੈ ਜਾਂਦੀ ਹੈ ਕੁਛ ਏਦਾਂ ਵੀ ਸੀਗਾ ਕੋਈ ਵਹਿਮ?
2: ਲੜਾਈ ਦਾ ਮੈਂ ਤਾਂ ਨੀ ਸੁਣਿਆ ਹੈਗਾ, ਮੇਰਾ ਖਿਆਲ ਵੈਸੇ ਹੀ ਜਿਵੇਂ ਵਾਇਰਸ ਵਗੈਰਾ ਕੋਈ ਜਿਵੇਂ ਹੁੰਦਾ ਵੱਲੋਂ ਯੂਜ ਕਰੋ ਇੱਕ ਦੂਜੇ ਦਾ, ਕੁਛ ਏਦਾਂ ਹੋਣਾ ਤੇ
0: ਜਰੂਰ ਲਾ ਦੇਣਾ ਜੀ। ਥੈਂਕ ਯੂ ਜੀ, ਸੋ ਨਾਈਸ ਆਫ ਯੂ, ਸੋ ਨਾਈਸ ਆਫ ਯੂ। ਅੱਛਾ ਮੈਨੂੰ ਇੱਕ ਇਹ ਚੀਜ਼ ਦੱਸਿਓ ਨਾਲੇ, ਕਿਹੜੇ ਇਲਾਕੇ ਦਾ ਕਢਾਈਦਾਰ ਰੁਮਾਲ ਹੈ ਜਿਹੜਾ ਬੜਾ ਮਸ਼ਹੂਰ ਹੋਇਆ, ਕਿਹੜੇ ਇਲਾਕੇ ਦਾ? ਹਾਂਜੀ 9445 ਕਪਤਾਨ ਸਾਹਿਬ ਜੀ ਆਇਆਂ ਨੂੰ, ਕੈਪਟਨ ਸਾਹਿਬ
1: ਸ਼ਮੀ ਪਟਲ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਭਾਈ,
1: ਰੁਮਾਲ ਤੇ ਹੀ ਬੋਲੂੰਗਾ, ਰੁਮਾਲ ਬੜੇ ਕੰਮ ਆਉਂਦਾ। ਪਰਸੋਂ ਦੀ ਗੱਲ ਹੈ, ਮੈਂ ਸਟੋਰ ਦੇ ਵਿੱਚੋਂ ਪੈਗ ਟੇਬਲ ਖਰੀਦਿਆ ਛੋਟਾ ਜਿਹਾ।
0: ਅੱਛਾ ਜੀ।
1: ਅੱਛਾ, ਮੇਰੇ ਕੋਲੇ ਮੋਬਿਲਟੀ ਸਕੂਟਰ ਹੀ ਹੈ, ਉਹਦੇ ਅੱਗੇ ਇੱਕ ਟਾਇਰ ਹੈ, ਪਿੱਛੇ ਦੋ ਟਾਇਰ ਹੈਗੇ। ਹੁਣ ਮੈਂ ਉਹਨੂੰ ਉਹਦੇ ਤੇ ਲੈ ਕੇ ਜਾਣਾ ਸੀ, ਬੜਾ ਕੋਸ਼ਿਸ਼ ਕਰਦਾ ਰਿਹਾ। ਫਿਰ ਮੇਰੇ ਦਿਮਾਗ ਚ ਆਇਆ ਵੀ ਰੁਮਾਲ ਜੇਬ ਚੋਂ ਕੱਢ, ਜਿਸ ਤੁਸੀਂ ਖੱਬੇ ਪਾਸੇ ਆਪਣਾ ਬਾਂਹ ਰੱਖਦੇ ਉਹਦੇ ਨਾਲ ਇਹਨੂੰ ਬੰਨਦੇ। ਰੁਮਾਲ ਕੱਢਿਆ ਤੇ ਮੈਂ ਪੈਗ ਟੇਬਲ ਉਹਦੇ ਨਾਲ ਬੰਨਤਾ ਤੇ ਘਰੇ ਬੜੀ ਆਸਾਨੀ ਨਾਲ ਲੈ ਕੇ ਆ ਗਏ। ਨੰਬਰ ਦੋ, ਗੁਰੂ ਘਰਾਂ ਚ ਤੁਸੀਂ ਜਾਣੇ ਆਪਦਾ ਰੁਮਾਲ ਲੈ ਕੇ ਜਾਓ। ਐਸੇ ਐਤਵਾਰ ਨੂੰ ਮੈਂ ਬੈਠਾ ਸੀ, ਇੱਕ ਆਇਆ ਅੰਦਰੋਂ ਰੁਮਾਲ ਸਿਰ ਤੋਂ ਲਾਇਆ, ਉਹ ਮੈਂ ਸਿੱਟਤਾ। ਦੂਜਾ ਇੱਕ ਬੰਦਾ ਹੋਰ ਖੜਾ ਕਹਿੰਦਾ, ਦੇਖੋ ਇਸਨੇ ਗੰਢ ਵੀ ਨੀ ਖੋਲੀ ਉਸ ਰੁਮਾਲ ਦੀ, ਉਵੇਂ ਹੀ ਸਿੱਟ ਦਿੱਤਾ। ਰੁਮਾਲ ਜਿਹੜਾ ਗਰਮੀਆਂ ਚ ਮੂੰਹ ਪੂੰਜਣ ਦੇ ਵੀ ਕੰਮ ਆਉਂਦਾ, ਜਦੋਂ ਗੁਰੂ ਘਰ ਚ ਜਾਈਦਾ ਕਈ ਦਫ਼ਾ ਹੱਥ ਪੂੰਜਣੇ ਪੈ ਜਾਏ, ਪ੍ਰਸ਼ਾਦ ਦਿੰਦੇ ਹੈ ਨਾ ਗਿਆਨੀ, ਕਈ ਦਫ਼ਾ ਤਾਂ ਉਹ ਟਿਸ਼ੂ ਪੇਪਰ ਦੇ ਦਿੰਦੇ ਆ, ਨਹੀਂ ਤਾਂ ਉਸ ਰੁਮਾਲ ਦੇ ਨਾਲ ਹੱਥ ਵੀ ਪਾਉਣਾ। ਕਈ ਦਫ਼ਾ ਉਸ ਦੇਖੋ ਮੈਂ ਜਾਂਦਾ ਮੋਬਿਲਟੀ ਸਕੂਟਰ ਤੇ ਮੇਰੀ ਜੇਬ ਦੇ ਵਿੱਚ ਫੋਨ ਹੁੰਦਾ ਹੈ, ਮੈਂ ਇਹਦੇ ਵਿੱਚ ਲਪੇਟ ਲੈਂਦਾ, ਫਿਰ ਉਹ ਜਿਹੜਾ ਫੋਨ ਆ ਖਿਸਕਦਾ ਨੀ ਆ, ਉਹ ਖਿਸਕ ਕੇ ਡਿੱਗ ਵੀ ਸਕਦਾ। ਇਹ ਰੁਮਾਲ ਬੜੇ ਕੰਮ ਆਉਂਦਾ ਮੇਰੇ ਖਿਆਲ। ਪਟਿਆਲੇ ਦੇ ਹੋਣੇ ਆ ਰੁਮਾਲ ਮਸ਼ਹੂਰ, ਜਿਹੜਾ ਤੁਸੀਂ ਸਵਾਲ ਪਾਇਆ ਹੈ
0: ਪਟਿਆਲੇ ਦੇ ਤੁਸੀਂ ਕਹਿੰਦੇ ਹੋ, ਚਲੋ ਮੈਂ ਬਾਅਦ ਚੋਂ ਦੱਸੂਗਾ ਹਜੇ, ਪਰ ਦੇਖ ਲੈਂਦੇ ਹਾਂ ਹੋਰ ਸਾਡੇ ਸਰੋਤੇ ਕਿਹੜਾ ਕਿਹੜਾ।
1: ਟੱਪਾ ਜਾ ਮਾਰਿਆ ਵੇਖੇ,
0: ਤੁੱਕਾ ਮਾਰਿਆ, ਤੁੱਕਾ ਮਾਰਿਆ। ਠੀਕ ਹੈ ਜੀ, ਧੰਨਵਾਦ ਕੈਪਟਨ ਸਾਹਿਬ, ਧੰਨਵਾਦ ਜੀ, ਥੈਂਕ ਯੂ ਸੋ ਨਾਈਸ ਆਫ ਯੂ। ਅਗਲੀ ਕਾਲ ਤੇ ਚੱਲਦਾ ਮੈਂ, ਕੁਲਦੀਪ ਪਾਂਡੇ ਜੀ, ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਬੇਟਾ ਜੀ, ਮੈਂ ਅੱਜ ਸਵੇਰੇ ਸਵੇਰੇ ਜਾਣਾ ਸੀ ਮਟੈਨਿਕਲ ਗਾਰਡਨ, ਤਾਂ ਮੈਂ ਸਵੇਰੇ ਤੁਹਾਡੇ 5 ਵਜੇ ਪਹਿਲਾਂ ਲਾਉਣ ਲਾ ਕੇ ਉੱਠੀ ਹੈ।
0: ਤੇ
3: ਜਿਹੜਾ ਤੁਸੀਂ ਕਹਿੰਦੇ ਨਾ ਰੁਮਾਲ, ਰੁਮਾਲ ਤਾਂ ਬਹੁਤ ਮਹੱਤਤਾ ਰੱਖਦਾ ਸੀ ਪਹਿਲੇ ਦਿਨਾਂ ਚ, ਕਹਿੰਦੇ ਕੱਢਣਾ ਰੁਮਾਲ ਦੇ ਕੇ ਆਪ ਜਾ ਕੇ ਬਿਲਟ ਵਿੱਚ ਬਹਿ ਗਏ, ਮੇਰਾ ਡਿੱਗਿਆ ਰੁਮਾਲ ਫੜਾਈ ਰਾਹ ਰਾਹ ਜਾਨਵਰ ਜੀ।
0: ਕਿਆ ਬਾਤ ਹੈ, ਬਹੁਤ ਹੀ ਪੁਰਾਣੇ ਗੀਤ ਨਗਮੇ ਆ ਜਿਹੜੇ ਤੁਸੀਂ ਯਾਦ ਕਰਾਤੇ।
3: ਓਕੇ ਬੇਟਾ, ਮੈਂ ਤਾਂ ਇਹ ਪਤਾ ਨੀ, ਮੇਰੇ ਖਿਆਲ ਦੁਆਬੇ ਦੇ ਹੋਣਗੇ ਮਸ਼ਹੂਰ ਜਾ ਕੇ, ਮੈਨੂੰ ਇਹਦੇ ਬਾਰੇ ਪਤਾ ਨੀ ਕਿੱਥੇ ਮਸ਼ਹੂਰ
0: ਜੀ ਜੀ। ਸਤਿ ਸ੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਅੱਛਾ, ਕਿਸੇ ਨੇ ਧਾਰਮਿਕ ਪੱਖ ਤੋਂ ਮਹੱਤਤਾ ਜਿਹੜੀ ਆ ਰੁਮਾਲ ਦੀ ਉਹ ਨਹੀਂ ਦੱਸੀ। ਦਾਜ ਦੇ ਵਿੱਚ ਜਿਹੜੇ ਸਵਾਣੀਆਂ ਸੀ ਨਾ, ਜਾਂ ਫਿਰ ਕਹਿ ਲਓ ਵੀ ਜਿਹੜੀਆਂ ਅਨਵਿਆਹੀਆਂ ਜਿਹਨਾਂ ਦਾ ਵਿਆਹ ਹੋਣਾ ਹੁੰਦਾ ਸੀ, ਉਹ ਦਾਜ ਦੇ ਵਿੱਚ ਰੁਮਾਲ ਜਿਹੜਾ ਲੈ ਕੇ ਜਾਣਾ, ਉਹਦੇ ਤੇ ਐਨ ਕਢਾਈ ਕਰਦੀਆਂ ਹੁੰਦੀਆਂ ਸੀ। ਅੱਛਾ, ਕਈ ਜਿਹੜੇ ਜਗ੍ਹਾ ਦੇ ਰੁਮਾਲ ਆ ਜਿਹੜੇ ਉਹਨਾਂ ਦੇ ਵਿੱਚ ਇਤਿਹਾਸ ਹੈ ਜਿਹੜਾ ਦਰਸਾਇਆ ਗਿਆ। ਸੋ ਰੁਮਾਲ ਦੀ ਆ ਜਿਹੜੀ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਸ ਹੈ, ਪਰ ਇਹ ਨਹੀਂ ਦੱਸਿਆ ਹਜੇ ਕਿਸੇ ਨੇ, ਸਹੀ ਨਹੀਂ ਦੱਸਿਆ। ਚਲੋ ਤੁਸੀਂ ਵੱਖ ਵੱਖ ਜਿਹੜੇ ਅੰਦਾਜ਼ੇ ਲਾ ਰਹੇ ਹੋ, ਵੀ ਕਢਾਈਦਾਰ ਰੁਮਾਲ ਆ ਜਿਹੜਾ ਇੰਡੀਆ ਦੇ ਕਿਸ ਇਲਾਕੇ ਦਾ ਬਹੁਤ ਮਸ਼ਹੂਰ ਹੈ? ਕਢਾਈਦਾਰ ਰੁਮਾਲ ਹੈ ਜਿਹੜਾ ਉਹ ਬਹੁਤ ਮਸ਼ਹੂਰ ਹੈ, ਬਹੁਤ ਹੀ ਜ਼ਿਆਦਾ ਮਸ਼ਹੂਰ ਹੈ। ਸੋ ਮੈਂ ਇੱਕ ਪੁਰਾਤਨ ਪੱਖ ਹੈ ਜਿਹੜਾ ਇਹ ਵੀ ਦੱਸਦਾ ਤੁਹਾਡੇ ਨਾਲ। ਉਸ ਤੋਂ ਪਹਿਲਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰਸ, ਟਰੱਕਾਂ ਟਰੇਲਾਂ ਦਾ ਤੁਸੀਂ ਕੋਈ ਕੰਮ ਕਰਾਉਣਾ ਚਾਹੁੰਦੇ ਹੋ, ਅਮਿਸ਼ਨ ਦਾ ਜਾਂ ਫਿਰ ਕੋਈ ਮਕੈਨੀਕਲ ਇਸ਼ੂ ਆ ਗਿਆ, ਤਾਂ ਫਿਰ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। 24 ਆਵਰ ਫੁੱਲੀ ਸਿਕਿਉਰਡ ਯਾਰਡ ਹੈ, ਸਕਿਉਰਿਟੀ ਹੈ ਜਿਹੜੀ 24 ਆਵਰ ਰਹਿੰਦੀ ਹੈ। ਤੁਸੀਂ ਇਹ ਜਿਹੜਾ ਐਨੂਅਲ ਸੇਫਟੀ ਅਮਿਸ਼ਨ ਕਰਾਉਣਾ, ਟਾਇਰਾਂ ਦੀ ਕੋਈ ਮੁਰੰਮਤ ਕਰਾਉਣੀ ਹੈ, ਜਾਂ ਫਿਰ ਤੁਸੀਂ ਟਰਾਂਸਮਿਸ਼ਨ ਡੈਫ ਹੈ ਜਿਹੜੇ ਰੀਬਿਲਟ ਕਰਾਉਣਾ ਚਾਹੁੰਦੇ ਹੋ, ਸਪੈਸ਼ਲਾਈਜ਼ ਕਰਦੇ ਨੇ ਕਾਰ ਹੌਲਰਸ ਦੇ ਵਿੱਚ। ਸੋ ਤੁਸੀਂ ਪ੍ਰੋਵਨ ਟਰੱਕ ਰਿਪੇਅਰ ਐਂਡ ਟਾਇਰ ਦੇ ਸਰਦਾਰ ਗੁਰਪ੍ਰੀਤ ਸਿੰਘ ਜੀ, ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 519-400-9060, 519-400-9061 'ਤੇ, ਜਾਂ ਫਿਰ ਤੁਸੀਂ 14 ਮੈਂਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਤੁਸੀਂ ਜਾ ਸਕਦੇ ਹੋ, ਡਰੀਮ ਹੋਮ ਅਪਲਾਈਸਿਸ 'ਤੇ ਜਾ ਕੇ ਤੁਸੀਂ 30% ਜਾਂ ਉਸ ਤੋਂ ਵੱਧ ਬੱਚਤ ਹੈ ਕਰ ਸਕਦੇ ਹੋ। ਘਰਾਂ ਦੇ ਵਿੱਚ ਤੁਸੀਂ ਆ ਜਿਹੜਾ ਕਈ ਵਾਰ ਹੁੰਦਾ ਵੀ ਕਿਚਨ ਰੀਮੋਡਲ ਕਰਾਈ ਹੈ ਜਾਂ ਫਿਰ ਕੋਈ ਨਵਾਂ ਅਪਲਾਇੰਸ ਲੈਣਾ, ਬੰਡਲ ਪੈਕੇਜ ਲੈਂਦੇ ਹੋ, ਉਨੀ ਜ਼ਿਆਦਾ ਤੁਹਾਡੀਆਂ ਜਿਹੜੀਆਂ ਬੱਚਤਾਂ ਹੁੰਦੀਆਂ ਨੇ ਡਰੀਮ ਹੋਮ ਅਪਲਾਇੰਸ 'ਤੇ ਜਾ ਕੇ। ਸੋ ਤੁਸੀਂ ਅੱਜ ਜਦੋਂ ਜਾਂਦੇ ਹੋ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਕਹਿੰਦੇ ਵੀ ਜੀ ਟੀ ਐਨ ਈ ਪੂਰੇ ਕੈਨੇਡਾ ਦੇ ਵਿੱਚੋਂ ਕੋਈ ਵੀ ਮਾਡਲ ਲਿਆਓ, ਕੋਈ ਵੀ ਸੇਲ ਚੱਲਦੀ ਹੈ ਸਾਡੇ ਕੋਲ ਲਿਆਓ, ਅਸੀਂ ਮੈਚ ਨਹੀਂ ਉਸ ਨੂੰ ਉਸ ਪ੍ਰਾਈਸ ਨੂੰ ਆ ਜਿਹੜਾ ਬੀਟ ਕਰਾਂਗੇ। ਸੋ 905-805-3000, 905-805-3000 ਡਰੀਮ ਹੋਮ ਅਪਲਾਇੰਸ, ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਯੂਨਿਟ ਨੰਬਰ 2 ਤੇ ਵਿਜ਼ਿਟ ਕਰ ਸਕਦੇ ਹੋ। ਆਪਣੇ ਆਪ ਨੂੰ ਜਾਂ ਫਿਰ ਬੱਚਿਆਂ ਨੂੰ ਆ ਜਿਹੜਾ ਭੰਗੜੇ ਦੇ ਨਾਲ ਵਿਰਸੇ ਦੇ ਨਾਲ ਸੱਭਿਆਚਾਰ ਦੇ ਨਾਲ ਜੋੜੀ ਰੱਖਣਾ ਚਾਹੁੰਦੇ ਹੋ ਤਾਂ ਫਿਰ ਦਾ ਭੰਗੜਾ ਅਕੈਡਮੀ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ। ਮੈਂ ਤਾਂ ਇਹ ਕਹਿੰਦਾ ਚਲੋ ਜਿੰਮ ਜਾਂਦੇ ਉਹ ਵੀ ਠੀਕ ਹੈ, ਪਰ ਸਮਾਂ ਥੋੜ੍ਹਾ ਜਿਹਾ ਕੱਢ ਲਿਆ ਕਰੋ, ਭੰਗੜਾ ਪਾ ਲਿਆ ਕਰੋ। ਹਰ ਇੱਕ ਅੰਗ ਦੀ ਆ ਜਿਹੜੀ ਬੜੀ ਖੂਬਸੂਰਤ ਕਸਰਤ ਹੋ ਜਾਂਦੀ ਹੈ, ਹਲਕਾ ਹਲਕਾ ਸਰੀਰ ਹੈ ਜਿਹੜਾ ਮਹਿਸੂਸ ਹੋਣ ਲੱਗਦਾ, ਨਾਲ ਦੀ ਨਾਲ ਇੱਕ ਤਾਂ ਇੰਟਰਟੇਨਮੈਂਟ ਅਤੇ ਨਾਲ ਦੀ ਨਾਲ ਤੁਹਾਡੀ ਕਸਰਤ, ਨਾਲੇ ਨਾਲੇ ਪੁੰਨ ਨਾਲੇ ਫਲੀਆਂ, ਜਾ ਕਹਿ ਲਓ ਨਾਲੇ ਦੋ ਦੋ ਚੌਪੜੀਆਂ। ਸੋ ਤੁਸੀਂ ਆ ਜਿਹੜਾ ਦਾ ਭੰਗੜਾ ਅਕੈਡਮੀ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਟਾਈਮਿੰਗਸ ਵੱਖ ਵੱਖ ਟਾਈਮਿੰਗਸ ਦੀਆਂ ਕਲਾਸਾਂ ਚੱਲਦੀਆਂ, ਤੁਸੀਂ ਆਪਣੇ ਸਕੈਜੂਲ ਦੇ ਹਿਸਾਬ ਦੇ ਨਾਲ ਅਰੇਂਜ ਕਰ ਸਕਦੇ ਹੋ। ਸੋ ਨੰਬਰ ਹੈ ਹਰਜੋਤ ਹੋਣਾ ਦਾ 647-7-76-72 6-4-7-5-0-7-7-6-7-2 ਤੇ ਤੁਸੀਂ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ ਦਾ ਭੰਗੜਾ ਅਕੈਡਮੀ। ਤੇ ਖੂਬਸੂਰਤ ਗੀਤ ਹੈ ਜਿਹੜਾ ਇੱਕ ਮੈਂ ਕਿਊ ਅਪ ਕੀਤਾ ਹੋਇਆ, ਬਹੁਤ ਹੀ ਪਿਆਰਾ ਗੁਲਸ਼ਨ ਕੋਮਲ ਹੋਣਾ ਦੀ ਆਵਾਜ਼ ਦੇ ਵਿੱਚ ਇਹ ਗੀਤ ਹੈ। ਤੇ ਬਾਕੀ ਆ ਜਿਹੜਾ ਤੁਸੀਂ ਆ ਜਿਹੜਾ ਓਰਲ ਹੈਲਥ ਬਾਬਤ ਹੈ ਜਿਹੜਾ ਕਈ ਵਾਰ ਜਿਹੜਾ ਜਿੱਦਾਂ ਬਲਬੀਰ ਜੀ ਹੋਣੀ ਦੱਸ ਦੇ ਕੇ ਜਾਂਦੇ ਆ ਵੀ ਜ਼ਿਆਦਾਤਰ ਜਿਹੜੀਆਂ ਸਿਹਤ ਬਾਬਤ ਜਿਹੜੀਆਂ ਸਮੱਸਿਆਵਾਂ ਨੇ ਉਹ ਤੁਹਾਡੇ ਮੂੰਹ ਤੋਂ ਸ਼ੁਰੂ ਹੁੰਦੀਆਂ ਨੇ। ਤੁਹਾਡਾ ਜਿਹੜਾ ਮੂੰਹ ਆ ਜਿਹੜਾ ਇਹੋ ਜਿਹੇ ਸਿਮਟਮਸ ਜਾਂ ਫਿਰ ਤੁਹਾਨੂੰ ਇਹ ਜਿਹੜਾ ਆਲਰੇਡੀ ਆ ਜਿਹੜਾ ਆਗਾਹ ਕਰਨਾ ਸ਼ੁਰੂ ਕਰ ਦਿੰਦਾ ਆ ਵੀ ਭਾਈ ਸਰੀਰ ਦੇ ਵਿੱਚ ਕੋਈ ਨਾ ਕੋਈ ਨੁਕਸ ਪੈ ਸਕਦਾ। ਇਸ ਕਰਕੇ ਓਰਲ ਹੈਲਥ ਦਾ ਜਿਹੜਾ ਬੜਾ ਧਿਆਨ ਰੱਖੋ, ਦੰਦਾਂ ਦਾ, ਮਸੂੜਿਆਂ ਦਾ ਬਹੁਤ ਧਿਆਨ ਰੱਖੋ। ਕਈ ਜਿਹੜੀਆਂ ਬਿਮਾਰੀਆਂ ਨੇ ਉਹ ਦੰਦਾਂ ਦੇ ਵਿੱਚ ਹੀ ਆ ਜਿਹੜੀਆਂ ਜਾਂ ਤੁਹਾਡੇ ਮੂੰਹ ਦੇ ਵਿੱਚ ਹੀ ਆ ਜਿਹੜੀਆਂ ਪਹਿਚਾਨੀਆਂ ਜਾਂਦੀਆਂ ਨੇ ਤੇ ਉਹਨਾਂ ਦਾ ਜੇ ਪਹਿਲੀ ਇਲਾਜ ਹੋ ਜਾਵੇ ਤਾਂ ਫਿਰ ਜਿਹੜਾ ਆ ਤੁਸੀਂ ਬਹੁਤ ਸਾਰਾ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਤੋਂ ਬਚ ਸਕਦੇ ਹੋ। ਸੋ ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਪ੍ਰੋਵਾਈਡ ਕਰਦੇ ਨੇ ਬਲਬੀਰ ਕੌਰ ਜੀ, ਉਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 6479690008 6479690008 ਤੇ ਤੁਸੀਂ ਬਲਬੀਰ ਕੌਰ ਜੀ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। ਕਹਿੰਦੇ ਆਪਣੀ ਤੇ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਆ ਜਿਹੜਾ ਸਾਡੇ ਨਾਲ ਤੁਸੀਂ ਸੰਪਰਕ ਕਰੋ। ਤੋ ਇਹ ਤਾਂ ਆਪਣਾ ਡੈਂਟਲ ਟਰੱਕ ਜਿੱਥੇ ਵੀ ਤੁਸੀਂ ਆ ਜਿਹੜਾ ਚਾਹੁੰਦੇ ਹੋ ਉੱਥੇ ਇਹ ਡੈਂਟਲ ਟਰੱਕ ਆਪਣਾ ਲੈ ਕੇ ਆ ਜਾਂਦੇ ਨੇ। ਸੋ 6479690008 ਤੇ ਆ ਜਿਹੜਾ ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਲਓ ਜੀ ਖੂਬਸੂਰਤ ਗੀਤ, ਉਸ ਤੋਂ ਬਾਅਦ ਫਿਰ ਤੁਹਾਡੀਆਂ ਹੋਰ ਕਾਲਸ ਲੈਂਦਾ ਮੈਂ। ਓਹੋ ਗੀਤ ਕਿੱਥੇ ਰਹਿ ਗਿਆ, ਆ ਰਿਹਾ।

0: क्या बात है जी, क्या बात है। मेरी बेनती है थोड़ी देर जिहड़ा कॉल होल्ड कर लिया करो, क्योंकि मैं कोशिश होंदी है सारियां दी जिहड़ी कॉल फेर ते करदे रहा। लखविंदर भाजी सत श्री अकाल जी, आनु जी
1: ਚੰਮੀ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਜੀ।
1: ਭਾਜੀ ਤੁਸੀਂ ਦੰਦਾਂ ਦੀ ਗੱਲ ਕਰ ਰਹੇ ਸੀ, ਦੰਦਾਂ ਦੀਆਂ ਮੈਂ ਛੋਟੀਆਂ ਛੋਟੀਆਂ ਦੋ ਟਿਪਸ ਦੇ ਸਕਦਾ?
0: ਹਾਂਜੀ, ਦੇ ਦੋ ਜੀ।
1: ਇੱਕ ਭਾਜੀ ਜਿਹੜਾ ਫਟਕੜੀ ਵਾਲਾ ਪਾਣੀ ਤੇ ਇੱਕ ਜਿਹੜਾ ਸਾਲਟ ਨੀ ਹੁੰਦਾ ਉਹ, ਤੁਸੀਂ ਹਫ਼ਤੇ ਚ ਦੋ ਵਾਰੀ ਜਰੂਰ ਕਰਨਾ ਚਾਹੀਦਾ ਆਪਾਂ।
0: ਅੱਛਾ ਜੀ,
1: ਸਿਰਫ ਹਫ਼ਤੇ ਚ ਦੋ ਵਾਰੀ ਬਹੁਤ ਹੈ?
0: ਨਹੀਂ, ਕੁਰਲੀ ਕਰਨੀ ਹੈ ਜਾਂ ਫਿਰ
1: ਕੁਰਲੀ ਕਰਨੀ, ਮੂੰਹ ਚ ਰੱਖਣਾ ਥੋੜਾ ਜਿਹਾ ਚਿਹਰਾ, ਉਹਨੂੰ ਘੁਮਾਉਣਾ ਮੂੰਹ ਦੇ ਵਿੱਚ ਜਿਵੇਂ ਆਪਾਂ ਆਪ ਕੁਰਲੀ ਕਰਦੇ ਹਾਂ। ਮੈਂ ਕਹਿੰਦਾ ਕਿਸੇ ਦਾ ਜਿਹਦੇ ਬਲੱਡ ਆਉਂਦਾ ਉਹ ਵੀ ਰੁਕ ਜੂ, ਸੂੜੇ ਵੀ ਤੁਹਾਡੇ ਐਨ ਪੂਰੇ ਪੂਰੇ ਮਜ਼ਬੂਤ ਹੋ ਜਾਣਗੇ ਭਾਜੀ।
0: ਅੱਛਾ ਜੀ, ਕਿਆ ਬਾਤ ਹੈ,
1: ਮੈਂ ਪਰਖਿਆ ਹੋਇਆ ਕੰਮ ਹੈ ਮੇਰਾ ਇਹ।
0: ਕਿਆ ਬਾਤ ਹੈ ਭਾਜੀ, ਇਹ ਤਾਂ ਬੜਾ ਤੁਸੀਂ ਵਧੀਆ ਇੱਕ ਨੁਸਖਾ ਦੱਸ ਦਿੱਤਾ।
1: ਥੋੜੀ ਜਿਹੀ ਫਟਕੜੀ ਲੈ ਕੇ ਪਾਣੀ ਦੇ ਵਿੱਚ ਪਾ ਕੇ ਉਹਨੂੰ ਗਰਮ ਕਰ ਲੈਣਾ, ਉਹ ਗਰਮ ਪਾਣੀ ਜਿਹੜਾ ਨਾ ਤੁਸੀਂ ਕਿਸੇ ਕੱਚ ਦੀ ਸ਼ੀਸ਼ੀ ਚ ਪਾ ਕੇ ਨਾ ਆਪਣੇ ਵਾਸ਼ਰੂਮ ਚ ਹੀ ਰੱਖ ਲਓ, ਤੁਸੀਂ ਆਪਣਾ ਬ੍ਰਸ਼ ਕਰਦੇ ਹੋ।
0: ਅੱਛਾ ਜੀ,
1: ਸੌਖਾ ਹੀ ਕੰਮ ਹੈ। ਉਹ ਇੱਕ ਛੋਟਾ ਜਿਹਾ ਉਹਦਾ ਘੁੱਟ ਜਿਹਾ ਲੈ ਕੇ ਤੇ ਉਹਨੂੰ ਦੰਦਾਂ ਦੇ ਵਿੱਚ ਘੁਮਾ ਦਿਓ ਥੋੜਾ ਜਿਹਾ ਚਿਹਰਾ ਤੇ ਉਸ ਤੋਂ ਬਾਅਦ ਕੁਰਲੀ ਕਰ ਦਿਓ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ
1: ਭਾਈ। ਨਾਲੇ ਤਾਂ ਤੁਹਾਡੇ ਸੂੜੇ ਵੀ ਉਹ ਟਾਇਟ ਕਰਦੀ, ਜਿਹੜੀ ਫਟਕੜੀ ਹੁੰਦੀ ਹੈ ਟਾਇਟ ਕਰ ਦਿੰਦੀ ਤੇ
0: ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ। ਹੈ
1: ਹਾਂਜੀ, ਤੇ ਸੌਖਾ ਜਿਹਾ ਤਰੀਕਾ।
0: ਸੌਖਾ,
1: ਬਾਕੀ ਭਾਜੀ ਤੁਹਾਡਾ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ।
0: ਧੰਨਵਾਦ
1: ਸਾਰੇ ਸਰੋਤਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੇਰਾ ਵੀਰ ਚੜ੍ਹਦੀ ਕਲਾ ਚ ਰਵੇ
0: ਜੀ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਹਰਮਨ ਜੀ ਹੋਣਾ ਦਾ ਮੈਸੇਜ ਪੜ੍ਹੀ ਨਹੀਂ ਹੁੰਦੇ, ਉਹਨਾਂ ਦੇ ਕਹਿੰਦੇ ਵੀ ਜਦੋਂ ਸ਼ਗਨ ਪਾਉਣ ਆਉਂਦੇ ਸੀ ਤਾਂ ਥਾਲ ਨੂੰ ਕਵਰ ਕਰਨ ਲਈ ਵੀ ਹੈ ਜਿਹੜਾ ਰੁਮਾਲ ਦਾ ਇਸਤੇਮਾਲ ਕਰਦੇ ਸੀ। ਅਖੰਡ ਪਾਠ ਸਾਹਿਬ ਤੇ ਦੇਗ ਵਾਲੀ ਥਾਲੀ ਨੂੰ ਵੀ ਹੈ ਜਿਹੜਾ ਰੁਮਾਲ ਦੇ ਨਾਲ, ਜਿਹੜਾ ਇੱਕ ਸੁੱਚੇ ਰੁਮਾਲ ਦੇ ਨਾਲ ਕਵਰ ਕੀਤਾ ਜਾਂਦਾ। ਰੁਮਾਲਾ ਸਾਹਿਬ ਦੇਖੋ, ਹਾਂਜੀ, ਜਿਹਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖਿਆ ਜਾਂਦਾ। ਸੋ ਰੁਮਾਲ ਦੀ ਹੈ ਜਿਹੜੀ ਬਹੁਤ ਵੱਡੀ ਹੈ ਜਿਹੜੀ ਮਹੱਤਤਾ ਰਹੀ ਹੈ ਦੋਸਤੋ। ਇੱਕ ਭਾਜੀ ਕਹਿੰਦੇ ਰੁਮਾਲ ਦਾ ਜੱਲੀ ਵਾਲਾ ਗੀਤ ਲਾ ਦਿਓ ਜੀ, ਜ਼ਰੂਰ ਹੈ ਜਿਹੜਾ ਉਹ ਗੀਤ ਹੈ ਜਿਹੜਾ ਮੈਂ ਕਿਊ ਅਪ ਕਰ ਲਿਆ, ਉਹ ਜ਼ਰੂਰ ਹੈ ਜਿਹੜਾ ਲੱਗੂਗਾ। ਅਤੇ ਰੁਮਾਲ ਹੈ ਦੋਸਤੋ, ਤੁਹਾਨੂੰ ਚੇਤਾ ਹੋਣਾ, ਜਿਹੜੇ ਸਾਡੇ ਬਜ਼ੁਰਗ ਸੀਗੇ ਉਹ ਜਿਹੜੀਆਂ ਘਰ ਦੀਆਂ ਕੁੰਜੀਆਂ ਜਾਂ ਚਾਬੀਆਂ ਹੁੰਦੀਆਂ ਸੀ ਨਾ, ਉਹਨੂੰ ਵੀ ਇਹ ਰੁਮਾਲ ਦੇ ਨਾਲ ਗੱਠ ਦੇ ਕੇ ਜਿਹੜਾ ਰੱਖਦੇ ਹੁੰਦੇ ਸੀਗੇ। ਅਤੇ ਕਿਹੜੇ ਜਗ੍ਹਾ ਦਾ ਸਭ ਤੋਂ ਵੱਧ ਜਿਹੜਾ ਪ੍ਰਸਿੱਧ ਹੈਗਾ ਆ, ਉਹ ਕਾਂਗੜੇ ਦਾ ਕਢਾਈਦਾਰ ਰੁਮਾਲ ਹੈ, ਉਹ ਕਾਫੀ ਪ੍ਰਸਿੱਧ ਹੈ। ਕਾਂਗੜੇ ਦੇ ਵਿੱਚ ਕਹਿੰਦੇ ਰੇਸ਼ਮ ਜਾਂ ਟੱਸਰ ਦੇ ਨਾਲ ਕੱਢੇ ਜਾਂਦੇ ਰੁਮਾਲਾਂ ਦੇ ਵਿੱਚ ਕੁਦਰਤੀ ਨਜ਼ਾਰਿਆਂ ਅਤੇ ਮਿਥਿਹਾਸ ਨਾਲ ਸੰਬੰਧਿਤ ਪਾਤਰਾਂ ਨੂੰ ਆ ਜਿਹੜਾ ਚਿੱਤਰਿਆ ਜਾਂਦਾ ਸੀਗਾ, ਪੇਂਟਿੰਗ ਦੇ ਰੂਪ ਦੇ ਵਿੱਚ ਬਣਾਇਆ।

0: करेंगे फ्रॉम इंश्योरेंस फॉर यू 41
1: ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158 दुनिया विच किते भी घूमण फिरण लई या सस्ते टूर पैकेजेस लई याद रखो कटारिया टूर्स एंड ट्रैवल 905-678-1200 कटारिया टूर्स एंड ट्रैवल दो लोकेशन तो अपनिया सेवावां प्रदान करदे ने 2883 डेरी रोड ईस्ट मिसिसागा सेकंड लोकेशन 4550 एबनेजर रोड ब्रैम्पटन
2: स्टारगेट लॉजिस्टिक्स नॉर्थ अमेरिका दी वन ऑफ द फास्टेस्ट ग्रोइंग कंपनी हायर कर रहे ने एजेड ड्राइवर्स जेकर तुहानू भी है काम दी पाल ता आज ही संपर्क करो स्टारगेट लॉजिस्टिक दे नाल वर्क लोकली या क्रॉस बॉर्डर सर्व कर दे ने जीटीए मिडवेस्ट मॉन्ट्रियल ते नॉर्थ अमेरिका दे विच स्टारगेट लॉजिस्टिक आज ही कॉल करो 905-564-9992
1: ओ जी हुण तुसी भी देर ना लगाओ ग्रीन वैली सुपरमार्केट आओ सुपर डील्स दे नाल ग्रोसरी ते डॉलर बचाओ वेजिटेबल फ्रेश फ्रूट्स मीट चिल्ड बियर डाइन इन ते टेक आउट भी कर सकते हो देर रात तक हफ्ते दे सत्तो दिन खुलता है तंदूरी बाइट चाट एक्सप्रेस विच बैठ के वधिया स्वादले फूड दा मजा उठाओ वधेरे जानकारी ते ऑर्डर लई कॉल कमाओ 905-913-1666 905-913-1666 या पहुंचो 11665 मैकवीन ਡਰਾਈਵ ਮੇਫੀਲਡ ਦੇ ਨੁੱਕਰ ਤੇ
3: ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਰੇਡੀਓ ਤੁਸੀਂ 530 ਏਐਮ ਡਾਇਲ ਤੇ ਸੁਣ ਰਹੇ ਹੋ ਸਟੂਡੀਓ ਦਾ ਨੰਬਰ 416-837-1515 ਤੇ ਸਟੂਡੀਓ ਦੇ ਵਿੱਚ ਸਾਡੇ ਗੈਸਟ ਪਹੁੰਚੇ ਹੋਏ ਹਨ ਰਾਘਵ ਧੀਰ ਸਾਹਿਬ ਇਹ ਇਲੈਕਸ਼ਨਸ ਲੜ ਰਹੇ ਹਨ ਮਿਊਨਿਸਪਲ ਇਲੈਕਸ਼ਨਸ ਇਹਨਾਂ ਨੇ ਸੋਚਿਆ ਕੀ ਸੋਚਿਆ ਇਹਨਾਂ ਨੇ ਖੁਦ ਪੁੱਛ ਲੈਂਦੇ ਹੈਗੇ ਆ ਪਰ ਸਿਟੀ ਆਫ ਬ੍ਰੈਂਪਟਨ ਵਿੱਚ ਕਹਿੰਦੇ ਕਾਫੀ ਕੰਮ ਕਰਨ ਦੀ ਲੋੜ ਹੈਗੀ ਆ ਤੇ ਕੀ ਕੁਝ ਇਹ ਕਰਨਗੇ ਪੁਰਾਣੇ ਕੰਮ ਕੀਤੇ ਹੋਏ ਕਿੱਦਾਂ ਖੋਜ ਕਰਨਗੇ ਸਿਟੀ ਬਾਰੇ ਕੀ ਸੋਚਦੇ ਆ ਇਹਨਾਂ ਦਾ ਆਪਾਂ ਵੈਲਕਮ ਕਰਦੇ ਹਾਂ ਰਾਘਵ ਜੀ ਸਤਿ ਸ੍ਰੀ ਅਕਾਲ ਜੀ ਇਹਨਾਂ ਪ੍ਰੋਗਰਾਮ ਦੇ ਵਿੱਚ
4: ਸਤਿ ਸ੍ਰੀ ਅਕਾਲ ਭਾਅ ਜੀ ਥੈਂਕ ਯੂ ਫਾਰ ਹੈਵਿੰਗ ਮੀ ਟੁਡੇ
3: ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਪਹੁੰਚੇ ਦਾ ਸਵੇਰੇ ਸਵੇਰੇ ਉੱਠ ਕੇ ਪਹੁੰਚੇ ਹੋ ਫਿਰ ਪਹਿਲੇ ਪਤਾ ਲੱਗ ਗਿਆ ਬੰਦੇ ਕੰਮ ਕਰਨ ਵਾਲੇ ਹਨ ਨਹੀਂ ਤਾਂ ਲੋਕੀ ਕਿ ਉੱਠਦੇ ਹੀ ਨਹੀਂ ਹੈਗੇ ਸੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਨਾ ਪੈਂਦਾ ਸਿਟੀ ਦੇ ਵਿੱਚ ਤੁਸੀਂ ਮਿਊਨਿਸਪਲ ਇਲੈਕਸ਼ਨ ਵਿੱਚ ਆਪਣਾ ਨਾਂ ਭਰ ਦਿੱਤਾ ਇੱਕ ਵਾਰਡ ਦੱਸ ਦੇਵੋ ਅਤੇ ਫਿਰ ਉਹ ਤੋਂ ਬਾਅਦ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਬਈ ਸਿਟੀ ਦੀਆਂ ਪ੍ਰੋਬਲਮ ਦੀਆਂ
4: ਮੇਰਾ ਭਾਅ ਜੀ ਵਾਰਡ 2-6 ਆ ਜੀ
3: ਜੀ
4: ਜਿਹੜਾ ਨੌਰਥ ਆਫ ਬੋਵੇਡ ਵੈਸਟ ਆਫ ਫੋਰਟਨ ਸਾਰਾ ਆਉਂਦਾ
3: ਜੀ
4: ਵੈਸਟ ਆਫ ਮਿਸਿਸਾਗਾ ਸਾਊਥ ਆਫ ਸਟੀਲ ਮੇਵਿਸ ਤੱਕ ਇਹ ਬ੍ਰੈਂਪਟਨ ਦਾ ਸਭ ਤੋਂ ਵੱਡਾ ਵਾਰਡ ਆ
3: ਜੀ
4: ਤੇ ਇਹ ਇਕੱਲਾ ਵਾਰਡ 6 ਨੰਬਰ ਰਹਿ ਗਿਆ ਜਿਸ 'ਚ ਬਹੁਤ ਖਾਲੀ ਜ਼ਮੀਨ ਪਈ ਆ ਤੇ ਜਿਹੜਾ ਫਿਊਚਰ ਆ ਬ੍ਰੈਂਪਟਨ ਦਾ
3: ਜੀ ਹਰ ਇੱਕ ਵਾਰਡ ਜਿਹੜਾ ਵਾਰਡ ਹੈਗਾ ਬ੍ਰੈਂਪਟਨ ਦਾ ਫਿਊਚਰ ਹੈਗਾ ਵਾਰਡ 6 ਵਿੱਚ ਇੱਥੇ ਹੀ ਜ਼ਮੀਨ ਰਹਿ ਗਈ ਆ ਕਿੱਦਾਂ ਡਿਵੈਲਪ ਕਰਨੀ ਹੈ ਕੀ ਕੁਝ ਆਉਣਾ ਚਾਹੀਦਾ ਉਹ ਬੜੀ ਸੋਚ ਸਮਝ ਕੇ ਆਉਣਾ ਚਾਹੀਦਾ ਪਰ ਸਿਟੀ ਦਾ ਬਹੁਤ ਲੰਬਾ ਪਲਾਨ ਕੀਤਾ ਹੁੰਦਾ ਰਾਘਵ ਜੀ ਕਾਫੀ ਸਾਰੀਆਂ ਮੁਸ਼ਕਲਾਂ ਬ੍ਰੈਂਪਟਨ ਦੇ ਵਿੱਚ ਸਭ ਤੋਂ ਵੱਡੀਆਂ 2-3 ਮੁਸ਼ਕਲਾਂ ਦੱਸ ਦਿਓ ਜਿਹੜੀਆਂ ਆਈਆਂ ਹੋਈਆਂ ਜੇ ਲੋਕੀ ਆਵਾਜ਼ ਉਠਾਉਂਦੇ ਹਨ
4: ਸਭ ਤੋਂ ਵੱਡੀਆਂ ਮੁਸ਼ਕਲ ਤਾਂ ਹੈਗੀ ਜੀ ਪ੍ਰੋਪਰਟੀ ਟੈਕਸ ਇਸ ਵਕਤ
3: ਜੀ
4: ਦਰਵਾਜ਼ਿਆਂ ਦੇ ਲੋਕੀ ਰੋਂਦੇ ਹੀ ਨਹੀਂ ਆ ਬਸ
3: ਜੀ
4: ਪ੍ਰੋਪਰਟੀ ਟੈਕਸ ਦੀ ਉਹਨਾਂ ਨੇ ਕਹਿੰਦੇ ਬਹੁਤ ਮਾਰ ਦੇ ਥੱਲੇ ਆ
3: ਜੀ
4: ਦੇਖੋ ਜਿਹੜਾ ਕੰਮ ਕਰਨ ਵਾਲਾ ਬੰਦਾ ਉਹਦੀਆਂ ਪੇ ਨਹੀਂ ਇੰਨੀ ਵਧੀ ਜਿੰਨਾ ਪ੍ਰੋਪਰਟੀ ਟੈਕਸ ਆਪਣਾ ਵੱਧ ਗਿਆ ਤੇ ਉਹ ਖਰਚੇ ਬਹੁਤ ਜ਼ਿਆਦਾ ਫਿਰ ਸਪੀਡਿੰਗ ਤੇ ਕ੍ਰਾਈਮ ਦਾ ਖਰਚਾ ਬਹੁਤ ਜ਼ਿਆਦਾ
3: ਜੀ
4: ਉਹਨਾਂ ਨੂੰ ਬਹੁਤ ਉਹਦੇ ਸਟ੍ਰੈਸ ਆ
3: ਜੀ
4: ਤੇ ਹਸਪੀਟਲ ਦੀ ਬਹੁਤ ਗੱਲ ਕਰਦੇ ਲੋਕੀ ਆਪਣੇ ਇੱਥੇ ਯੂਨੀਵਰਸਿਟੀ ਦੀ ਬਹੁਤ ਗੱਲ ਕਰਦੇ ਤੇ ਸਾਰੇ ਮੁੱਦੇ ਹੈਗੇ ਆ ਜਿਹੜੇ ਲੋਕੀ ਗੱਲ ਕਰਦੇ ਆ ਤੇ ਉਹਦੇ ਤੇ ਉਹ ਚਾਹੁੰਦੇ ਆ ਕਿ ਸਾਨੂੰ ਸਾਡੀ ਕੋਈ ਆਵਾਜ਼ ਸਿਟੀ ਹਾਲ ਤੱਕ ਪਹੁੰਚੇ ਤੇ ਸਾਨੂੰ ਕੋਈ ਸੋਲੂਸ਼ਨ ਮਿਲੇਗਾ
3: ਜੀ ਸੋ ਹਸਪੀਟਲ ਤੋਂ ਸ਼ੁਰੂ ਕਰ ਲੈਂਦੇ ਹੈਗੇ ਆ ਕੱਲ ਸਾਨੂੰ ਉਸ ਜਗ੍ਹਾ ਤੇ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਜਿੱਥੇ ਬਰਡ ਕੰਸਟਰਕਸ਼ਨ ਦੇ ਖੋਖੇ ਪਏ ਹਨ ਪਰ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਹਨ ਸੈਕਿੰਡ ਹਸਪੀਟਲ ਇਹ ਸੈਕਿੰਡ ਹਸਪੀਟਲ ਹੈਗਾ ਸੈਕਿੰਡ ਹਸਪੀਟਲ ਪਹਿਲੇ ਹਸਪੀਟਲ ਨੂੰ ਬੰਦ ਕਰਕੇ ਇੱਕ ਹਸਪੀਟਲ ਖੋਲਿਆ ਹੁਣ ਉਹੀ ਹਸਪੀਟਲ ਛੋਟਾ ਖੋਲ੍ਹ ਕੇ ਅਤੇ ਉੱਥੇ ਇੱਕ ਹੋਰ ਵਿੰਗ ਬਣਾਉਣਾ ਚਾਹੁੰਦੇ ਉਹਦੇ ਬਾਰੇ ਦੱਸੋ
4: ਸੋ ਭਾਅ ਜੀ ਅਗਰ ਤੁਹਾਨੂੰ ਪਤਾ ਹੋਵੇ ਪ੍ਰੋਵਿੰਸ ਨੇ ਕਿਹਾ ਸੀਗਾ ਕਿ $250 ਮਿਲੀਅਨ ਦੀ ਐਕਸਪੈਂਸ਼ਨ ਆ ਹੈ

0: ਤੇ 250 ਮਿਲੀਅਨ ਡਾਲਰ ਚੋਂ 125 ਮਿਲੀਅਨ ਡਾਲਰ ਆਪਣੇ ਸਿਟੀ ਆਫ ਬ੍ਰੈਂਪਟਨ ਦਊਗਾ
1: ਜੀ।
0: ਇਹ ਮਿਊਨਿਸਪਲ ਦਾ ਪਾਰਟ ਆ
1: ਜੀ।
0: ਤੇ ਅਗਰ ਤੁਹਾਨੂੰ ਨਹੀਂ ਪਤਾ, ਮਾਰਚ 2026 ਤੱਕ 112.5 ਮਿਲੀਅਨ ਡਾਲਰ ਜਿਹੜਾ ਆਪਣੇ ਕੋਲ ਐਕਸਟਰਾ 1% ਲੈਵੀ ਲਿੱਤੀ ਜਾਂਦੀ ਹੈ ਪ੍ਰੋਪਰਟੀ ਟੈਕਸਾਂ ਦੇ ਵਿੱਚੋਂ
1: ਜੀ,
0: ਉਹ ਇਕੱਠਾ ਹੋ ਚੁੱਕਾ। ਤੇ ਦੂਜੇ ਪਾਸੋਂ ਆਪਣਾ ਮੇਅਰ ਕਹਿੰਦਾ ਮੈਂ ਹਾਕੀ ਦੇ ਟੂਰਨਾਮੈਂਟ ਕਰਾ ਕੇ ਮੈਂ 15.4 ਮਿਲੀਅਨ ਡਾਲਰ ਇਕੱਠਾ ਕਰ ਲਿਆ
1: ਜੀ।
0: ਇਹ ਟੋਟਲ ਭਾਜੀ 127.9 ਮਿਲੀਅਨ ਡਾਲਰ ਬਣਦਾ
1: ਜੀ।
0: ਤੇ ਅਗਰ ਪੈਸਾ ਇਕੱਠਾ ਹੋ ਚੁੱਕਾ ਹੁਣ ਤੱਕ, ਤੇ ਕਿਉਂ ਨਹੀਂ ਇਹ ਪ੍ਰੋਵਿੰਸ ਨੂੰ ਦਿੱਤਾ ਜਾਂਦਾ ਤੇ ਬਾਕੀ ਫੰਡਿੰਗ ਲੈ ਕੇ ਇਹ ਹਸਪੀਟਲ ਦਾ ਕੰਮ ਸ਼ੁਰੂ ਕੀਤਾ ਜਾਂਦਾ?
2: ਇਹ ਕਹਿੰਦੇ ਹਨ ਹਸਪੀਟਲ ਦਾ ਕੰਮ ਸ਼ੁਰੂ ਹੈਗਾ, ਉੱਥੇ ਜਿਹੜਾ ਫੇਜ਼ ਹੈਗਾ ਹੁਣ ਬਰਡ ਕੰਸਟਰਕਸ਼ਨ ਵਾਲੇ ਕਰ ਰਹੇ ਹਨ, ਪਰ ਕਾਫੀ ਲੰਬੇ ਤੋਂ ਕਹਿ ਰਹੇ ਹਨ ਆਵੇਗਾ ਆਵੇਗਾ ਆਵੇਗਾ। ਹੁਣ ਵੀ ਸੁਣ ਵਿੱਚ ਮਿਲਿਆ, ਕਿਉਂਕਿ ਸਾਡੇ ਰਿਸਪੈਕਟਡ ਮੇਅਰ ਪੈਟਰਿਕ ਬਰਾਊਨ ਨੇ ਵੀ ਪੇਪਰ ਭਰ ਦਿੱਤੇ ਆ, ਕਹਿੰਦੇ ਜਿਹੜੇ ਕੰਮ ਅਧੂਰੇ ਆ ਮੈਂ ਪੂਰੇ ਕਰਾਂਗਾ। ਸੋ ਉਹੀ ਅਕਾਲੀਆਂ ਦੀ ਗੱਲ ਹੋ ਗਈ, 10 ਸਾਲ ਲਟਕਾਈ ਰੱਖੋ, ਜਦੋਂ ਇਲੈਕਸ਼ਨ ਆਉਂਦੀਆਂ ਤੇ ਉਦੋਂ ਫੇਰ ਇਹਨੂੰ ਫੜ ਲਵੋ।
0: ਦੇਖੋ ਜੀ, ਤੁਸੀਂ ਕੰਮ ਤਾਂ ਸ਼ੁਰੂ ਕਰੋ, ਡਿਗਿੰਗ ਤਾਂ ਕਰਾਓ
1: ਜੀ।
0: ਤੁਸੀਂ ਦਿਖਾਓ ਤਾਂ ਸਹੀ ਸ਼ੁਰੂ ਕੀਤਾ ਵਾ। ਇਹਨਾਂ ਨੇ ਐਂਬਲਟਨ ਕਮਿਊਨਿਟੀ ਸੈਂਟਰ ਦੀ ਵੀ ਗੱਲ ਕੀਤੀ ਆ, ਹਾਰਡਨ ਦੀ ਗੱਲ ਕੀਤੀ ਆ। ਤੁਸੀਂ ਡਿਗਿੰਗ ਸ਼ੁਰੂ ਕਰਾਓ। ਤੁਸੀਂ ਲੋਕਾਂ ਨੂੰ ਕਹੀ ਜਾਂਦੇ ਸਤੰਬਰ ਧੋਣਾ ਅਕਤੂਬਰ ਧੋਣਾ, ਉਹ ਤੱਕ ਤਾਂ ਇਲੈਕਸ਼ਨ ਹੋ ਜਾਣੇ ਆ
1: ਜੀ।
0: ਤੁਸੀਂ ਕਿਸ ਬੇਸ ਤੇ ਵੋਟਾਂ ਮੰਗੋਗੇ ਜਦ ਤੁਹਾਨੂੰ 2 ਟਰਮਾਂ ਦਿੱਤੀਆਂ ਸੀ ਤੇ ਤੁਸੀਂ ਕੰਮ ਕੀਤੇ ਨੀ ਕੋਈ?
2: ਤੇ ਹਸਪੀਟਲ ਜਿਹੜੇ ਪੈਸੇ ਇਕੱਠੇ ਹੋ ਗਏ ਹਨ, ਹਸਪੀਟਲ ਬਣ ਨਹੀਂ ਰਿਹਾ। ਜੇ ਦੇਖਿਆ ਜਾਏ ਮਿਸਿਸਾਗਾ ਵਿੱਚ 3 ਹਸਪੀਟਲ ਆ
0: ਬਾਜੀ, 3 ਨਹੀਂ 4 ਹਸਪੀਟਲ ਆ ਮਿਸਿਸਾਗਾ, ਚੌਥਾ ਵੀ ਸ਼ੁਰੂ ਹੋ ਗਿਆ ਕੰਸਟਰਕਸ਼ਨ।
2: ਸੋ ਮਿਸਿਸਾਗਾ ਵਿੱਚ ਚੌਥਾ ਸ਼ੁਰੂ ਹੋ ਗਿਆ, ਬ੍ਰੈਂਟ ਵਿੱਚ ਹਜੇ ਦੂਸਰਾ ਨਹੀਂ ਸ਼ੁਰੂ ਹੋਇਆ।
0: ਬਿਲਕੁਲ,
2: ਇਹ ਰੀਜ਼ਨ ਤੁਸੀਂ ਕੀ ਸਮਝਦੇ ਹੋ ਕੱਲ੍ਹ ਹੀ ਨਹੀਂ ਸ਼ੁਰੂ ਕਰਦੇ?
0: ਰੀਜ਼ਨ ਹੈਗਾ ਜੀ, ਪੰਜਾਬੀਆਂ ਨੂੰ ਤੇ ਆਪਣੇ ਬ੍ਰੈਂਪਟਨ ਵਾਸੀਆਂ ਨੂੰ ਇਹ ਟੇਕ ਇਟ ਫੋਰ ਗਰੰਟਿਡ ਕੀਤਾ ਜਾ ਰਿਹਾ। ਇਹ ਸਵਾਲ ਨਹੀਂ ਪੁੱਛਦੇ, ਆਪਣੀ ਮਿਹਨਤ ਕਰਨ ਵਾਲੀ ਕੌਮ ਹੈਗੀ ਆ
1: ਜੀ,
0: ਜਿਹੜੀ ਇਮੀਗ੍ਰੈਂਟ ਕੌਮ ਆ, ਆਪਾਂ ਬਹੁਤ ਕੰਮਾਂ ਕਾਜਾਂ 'ਚ ਬਿਜ਼ੀ ਆ
1: ਜੀ।
0: ਤੇ ਆਪਾਂ ਨੂੰ ਹੁੰਦਾ ਵਾ ਕਿ ਚਲੋ ਜੀ ਆਪਾਂ ਕੰਮ ਤੇ ਗਏ, 200-500 ਡਾਲਰ, ਕੋਈ ਪ੍ਰੋਪਰਟੀ ਟੈਕਸ ਵੱਧ ਗਿਆ, ਕੋਈ ਖਰਚਾ ਆ ਗਿਆ, ਆਪਾਂ ਸਵਾਲ ਨਹੀਂ ਪੁੱਛਦੇ। ਆਪਾਂ ਸਿਟੀ ਦੇ ਵਿੱਚ ਨਹੀਂ ਜਾਂਦੇ, ਜਦੋਂ ਸਿਟੀ ਦੇ ਵਿੱਚ ਕੋਈ ਮੋਸ਼ਨ ਪਾਸ ਹੋ ਰਿਹਾ, ਜਦੋਂ ਕੋਈ ਆਪਣੇ ਇਹਨਾਂ ਨੇ ਕੋਈ ਪ੍ਰੋਪਰਟੀ ਦੇ ਰਿਲੇਟਡ ਚੇਂਜ ਆਫ ਯੂਜ਼ ਕਰਨਾ ਹੁੰਦਾ, ਤੇ ਆਪਾਂ ਸਵਾਲ ਨਹੀਂ ਪੁੱਛਦੇ। ਆਪਾਂ ਸਿਰਫ ਇਹਨਾਂ ਨੂੰ ਵੋਟਾਂ ਪਾ ਦਿੰਦੇ, ਇੱਕ ਫੋਟੋ ਖਿਚਾ ਲਈ ਇਹਨਾਂ ਨਾਲ ਤੇ ਆਪਣੀ ਟੋਰ ਆ ਜਾਂਦੀ ਹੈ।
2: ਇਹ ਜਿਹੜਾ VIP ਕਲਚਰ, ਜਦ ਤੇ ਇਹ ਨਹੀਂ ਖਤਮ ਹੁੰਦਾ ਜਦ ਤੇ ਕੁਝ ਨਹੀਂ ਹੋ ਸਕਦਾ ਹੈਗਾ। ਫੋਟੋ ਖਿਚਾਉਣਾ ਕੀ ਮਿਲ ਜਾਣਾ, ਜੇ ਤੁਹਾਨੂੰ ਮਿਹਨਤ ਕੀਤੀ ਹੋਈ ਕਮਾਈ ਦਾ ਜਿਹੜਾ ਫਲ ਹੈਗਾ ਉਹ ਨਹੀਂ ਮਿਲਿਆ, ਤੁਹਾਨੂੰ ਹੌਸਪੀਟਲ ਦੀ ਲੋੜ ਸੀ, ਹੌਸਪੀਟਲ ਮਿਲ ਰਿਹਾ। ਜੇ ਦੇਖਿਆ ਜਾਵੇ ਹੁਣ ਡਾਕਟਰ ਵੀ ਅੱਕੇ ਪਏ ਹਨ, ਥੱਕੇ ਪਏ ਹਨ, ਐਮਰਜੈਂਸੀ ਸਟ੍ਰੈਚਰ ਦੇ ਉੱਪਰ ਉੱਥੇ ਲੋਕਾਂ ਨੂੰ ਠੀਕ ਕਰਕੇ, ਸਾਡੇ 'ਤੇ ਬਹੁਤ ਪ੍ਰੈਸ਼ਰ ਹੈਗਾ ਆ ਵੀ ਸਾਨੂੰ ਡਾਕਟਰ ਵੀ ਨਹੀਂ ਮਿਲਦੇ, ਹੌਸਪੀਟਲ ਦਾ ਕਿਆ ਮਿਲਣਾ?
0: ਭਾਜੀ ਅਗਰ ਤੁਹਾਨੂੰ ਨਹੀਂ ਪਤਾ, ਮੇਰੀ ਵਾਈਫ ਖੁਦ ਡੈਂਟਿਸਟ ਹੈ ਜੀ
1: ਜੀ,
0: ਅਤੇ ਉਹਦੇ ਕਾਫੀ ਫਰੈਂਡਸ ਅਮੈਰੀਕਾ ਮੂਵ ਹੋ ਗਏ ਨੇ
1: ਜੀ।
0: ਤੇ ਜਿੰਨਾ ਕਿੱਥੇ ਕ੍ਰਾਈਮ ਹੋ ਰਿਹਾ ਵਾ ਤੇ ਜਿੰਨਾ ਕਿ ਬ੍ਰੈਂਪਟਨ ਚ ਲੋਕੀ ਦੁਖੀ ਨੇ, ਸਾਨੂੰ ਵੀ ਆਪਸ਼ਨ ਮਿਲਦਾ ਪਿਆ ਕਿ ਅਮਰੀਕਾ ਚਲ ਜਾਓ। ਬਟ ਆਪਾਂ ਭੱਜਣ ਵਾਲੇ ਨਹੀਂ ਹੈਗੇ, ਆਪਾਂ ਖੜ ਕੇ ਫਾਈਟ ਕਰਨ ਵਾਲਿਆਂ ਚੋਂ ਬਲੀਵ ਕਰਦੇ ਹਾਂ, ਕਿਉਂਕਿ ਜਿੰਨਾ ਕਿੱਥੇ ਗਾਹ ਪਾਇਆ ਹੋਇਆ ਬ੍ਰੈਂਪਟਨ ਦੇ ਵਿੱਚ ਲੋਕਾਂ ਨੇ, ਆਪਣੇ ਕੌਂਸਲ ਨੇ ਮਿਲ ਕੇ, ਤੇ ਜਿੰਨੇ ਪੈਸੇ ਖਾਧੇ ਜਾ ਰਹੇ ਨੇ
1: ਜੀ।
0: ਦੇਖੋ ਕਈ ਵਾਰੀ ਤੁਹਾਨੂੰ ਸਕੈਮ ਜਾਂ ਕਰਪਸ਼ਨ ਨਾ ਦੇਖਣ ਦੀ ਲੋੜ ਨਹੀਂ ਹੁੰਦੀ, ਉਹ ਸੁੰਘੀ ਜਾਂਦੀ ਆ
1: ਜੀ,
0: ਤੇ ਲੋਕੀ ਸੁੰਘ ਰਹੇ ਨੇ ਬ੍ਰੈਂਪਟਨ ਦੇ ਵਿੱਚ ਕੀ ਕਰਪਸ਼ਨ ਹੋ ਰਹੀ ਆ।
2: ਇੱਕ ਮੈਂ ਫੋਨ ਕਾਲ ਲੈ ਲਵਾਂਗਾ, ਲਾਈਨਾਂ ਟੈਸਟ ਕਰ ਲੈਂਦਾ ਹੈਗਾ, ਕਿਉਂਕਿ ਫੋਨ ਕਾਲ ਟੈਸਟ ਕਰ ਲੈਂਦਾ। ਜੇ ਤੁਸੀਂ ਕਾਲ ਕਰਨਾ ਚਾਹੁੰਦੇ ਹੋ ਹੁਣ ਕਾਲ ਕਰ ਸਕਦੇ ਹੋ, 416-837-1515 ਲਓ ਜੀ, ਲਾਈਨਾਂ ਫਲੈਸ਼ ਕਰਨ ਲੱਗ ਪਈਆਂ ਆਲਰੇਡੀ। ਅਤੇ ਬੂਟਾ ਧਾਲੀਵਾਲ ਜੀ ਪ੍ਰੋਗਰਾਮ ਸੁਣ ਰਹੇ ਹਨ, ਇੱਕ ਵੀਰ ਮੇਰੇ ਨੇ ਮੈਸੇਜ ਕੀਤਾ, ਰੇਡੀਓ ਦੀ ਆਵਾਜ਼ ਬਹੁਤ ਵਧੀਆ ਆ ਰਹੀ ਹੈ, ਧੰਨਵਾਦ ਤੁਹਾਡਾ, ਰਿਸਪੈਕਟ ਦਿੰਦੇ ਹੋ, ਬਹੁਤ ਬਹੁਤ ਧੰਨਵਾਦ। ਇੱਕ ਮੈਂ ਲਾਈਨ ਹਜੇ ਟੈਸਟ ਕਰ ਲੈਂਦਾ ਹੈਗਾ। ਗਜੀਤ ਗੋਸਲ ਜੀ ਤੁਹਾਡੀ ਵਾਰੀ ਆ ਗਈ, ਆ ਜਾਓ ਜੀ ਏਅਰ ਤੇ। ਸਤਿ ਸ਼੍ਰੀ ਅਕਾਲ
3: ਜੀ ਭਾਜੀ, ਸਤਿ ਸ਼੍ਰੀ ਅਕਾਲ ਭਾਜੀ ਨੇ ਵੀ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਭਾਜੀ।
3: ਭਾਜੀ ਆਪਾਂ ਚੇਂਜ ਕਿੱਦਾਂ ਲਿਆਵਾਂਗੇ? ਮੈਂ ਪਾਰਕ ਦੇ ਵਿੱਚ ਗਿਆ, 17 ਬੰਦੇ ਬੈਠੇ, ਉਹਨਾਂ ਨੂੰ ਮੈਂ ਕਿਹਾ ਵੀ ਵੋਟ ਕਿੰਨੇ ਬੰਦਿਆਂ ਦੀ ਆ? 3 ਬੰਦਿਆਂ ਦੀ ਵੋਟ ਸੀ ਉੱਥੇ, ਬਜ਼ੁਰਗਾਂ ਦੀ, ਪਿੱਛੇ ਜੰਗ ਸੀ ਹੈ ਨਾ ਇੱਕ। ਹੁਣ 17 ਬੰਦਿਆਂ ਚੋਂ 3 ਬੰਦਿਆਂ ਦੀ ਵੋਟ ਆ, ਅਸੀਂ ਲੋਕੀ ਤਾਂ ਸਿਟੀਜ਼ਨ ਹੀ ਨਹੀਂ ਭਾਜੀ ਲੈਂਦੇ ਇਸ ਮੁਲਕ ਦੀ, ਸਾਨੂੰ ਤਾਂ ਪੰਜਾਬ ਦੀਆਂ ਵੋਟਾਂ ਦਾ ਫਿਕਰ ਰਹਿੰਦਾ, ਉਹਦੇ ਕੌਣ ਆਉਂਦਾ ਤੇ ਕੌਣ ਜਾਂਦਾ, ਹਨਾ।
2: ਹੁਣ ਤੁਸੀਂ ਪਹਿਲਾਂ ਮੈਂ ਇਸ ਗੱਲ ਦਾ ਗੌਰ ਨਹੀਂ ਕੀਤਾ, ਵਧੀਆ ਗੱਲ ਹੈ ਗਈ ਆ, ਉੱਦਾਂ ਆਪਾਂ ਰੋਂਦੇ ਆ ਸਾਡੇ ਆਹ ਵੱਧ ਗਿਆ ਆਹ ਵੱਧ ਗਿਆ, ਪਰ ਆਪਾਂ ਥੋੜੇ ਜਿਹੇ ਪੈਸੇ ਦੀ ਖਾਤਰ ਆਪਾਂ ਇੱਥੇ ਸਿਟੀਜ਼ਨਸ਼ਿਪ ਲੈ ਕੇ ਵੋਟ ਪਾ ਕੇ,
3: $600 ਲੱਗਦਾ ਹੁਣ, ਅੱਜ $600 ਲੱਗਦਾ ਅੱਜ ਦੇ ਟਾਈਮ 'ਚ ਨਾ
2: ਜੀ।
3: ਜੇ ਤੁਸੀਂ ਲੈਣਾ ਭਾਜੀ ਇਹਨਾਂ ਦੀ ਪ੍ਰੋਬਲਮ ਪਤਾ ਕੀ ਆ, ਕੱਲ ਦੀ ਸਿਟੀਜਨ ਲੈਂਦੇ ਕਈ ਜੰਗ ਬੰਦੇ, ਮੈਂ ਨੋਟ ਕੀਤਾ, ਮੈਂ ਇੱਕ ਦੋ ਨਾ ਸਵਾਲ ਵੀ ਕੀਤੇ, ਇੱਕ ਅੱਠਵੀਂ ਫੇਲ ਆ, ਕੋਈ ਦਸਵੀਂ ਫੇਲ ਆ, ਜਦੋਂ ਕੈਨੇਡਾ ਦੀ ਸਿਟੀਜਨ ਲੈਣੀ ਆ ਪਲੱਸ ਟੂ ਦਾ ਸਰਟੀਫਿਕੇਟ ਲੱਗਦਾ ਨਾਲ, ਤੇ ਨਾਲ 4.5 ਬੈਂਡ ਲੈਣੇ ਪੈਂਦੇ ਜੇ ਤੁਹਾਡੇ ਕੋਲ ਸਰਟੀਫਿਕੇਟ ਨਹੀਂ ਹੈਗਾ ਪਲੱਸ ਟੂ ਦਾ, ਹਨਾ, ਇਹ ਹਰਪਰ ਗੌਰਮੈਂਟ ਨੇ ਉਹ ਚੇਂਜ ਕੀਤਾ ਸੀ, ਹਨਾ, ਇਹਨਾਂ ਲੋਕਾਂ ਕੋਲ ਪਲੱਸ ਟੂ ਦਾ ਸਰਟੀਫਿਕੇਟ ਹੀ ਹੈ ਨੀ ਬਹੁਤ ਬੰਦਿਆਂ ਕੋਲ, ਇਹਨਾਂ ਨੂੰ 52 ਸਾਲ ਤੋਂ ਬਾਅਦ ਮਿਲਣੀ ਸਿਟੀਜਨ, ਪਰ ਬਜ਼ੁਰਗ ਸਾਡੇ ਪਤਾ ਨੀ ਕੱਲ ਨੀ ਲੈਂਦੇ ਜੀ, ਜੇ ਭਾਜੀ 40% ਵੋਟਿੰਗ ਹੋਊਗੀ ਹਨਾ ਬ੍ਰੈਮਟਨ ਚ, ਫੇਰ ਅਸੀਂ ਚੇਂਜ ਲਿਆ ਸਕਦੇ ਹਾਂ, ਨਹੀਂ ਤਾਂ ਕੋਈ ਚੇਂਜ ਨੀ ਆਉਣਾ, ਆਹੀ ਸਾਰਾ ਕੁਝ ਰਿਪੀਟ ਹੋਣਾ, ਮੇਰੀ ਗੱਲ ਯਾਦ ਰੱਖਿਓ, ਥੈਂਕ ਯੂ ਭਾਜੀ,
2: ਧੰਨਵਾਦ ਤੁਹਾਡਾ ਕਾਲ ਕਰਨ ਦਾ। ਵੋਟਾਂ ਪਾਉਣੀਆਂ ਬੜੀਆਂ ਜ਼ਰੂਰੀ ਆ, ਬਾਹਰ ਨਿਕਲਣਾ ਬੜਾ ਜ਼ਰੂਰੀ ਆ ਕਹਿੰਦੇ।
0: ਇਹ ਬਹੁਤ ਸਹੀ ਗੱਲ ਕਹੀ ਭਾਜੀ ਨੇ ਜੀ, ਪਾਰਕਾਂ ਦੇ ਵਿੱਚ ਨੋ ਡਾਊਟ 25-30% ਪਾਪੂਲੇਸ਼ਨ ਜਿਹੜੀ ਆਪਣੇ ਸੀਨੀਅਰ ਬੈਠੇ ਆ ਉਹਨਾਂ ਦੀਆਂ ਵੋਟਾਂ ਨੇ
2: ਜੀ,
0: ਤੇ ਉਹੀ ਆਪਣੇ ਕੌਂਸਲ ਨੂੰ ਐਂਟਰਟੇਨ ਕਰਦੇ ਪਏ ਆ
2: ਜੀ,
0: ਪਾਰਕਾਂ ਦੇ ਵਿੱਚ ਸਮੋਸੇ ਖਵਾਤੇ, ਪਕੌੜੇ ਖਵਾਤੇ, ਫੋਟੋਆਂ ਲੈ ਲਈਆਂ
2: ਜੀ,
0: ਇਵੈਂਟ ਕਰ ਲਏ, ਕਿਉਂਕਿ ਬਾਕੀ ਤਾਂ ਕੰਮਾਂ 'ਚ ਬਿਜ਼ੀ ਨੇ, ਤੇ ਉਹੀ ਜਾ ਕੇ ਆਪਣੇ ਪਰਿਵਾਰਾਂ ਨੂੰ ਕਹਿੰਦੇ ਵੋਟਾਂ ਪਾਓ, ਭਾਵਾਂ ਉਹ ਬਾਕੀ 75% ਪੱਕੇ ਨਹੀਂ ਵੀ ਹੈਗੇ ਇੱਥੇ ਸਿਟੀਜ਼ਨ
2: ਜੀ,
0: ਬਟ ਪਰਿਵਾਰ ਬੱਚੇ ਉਹਨਾਂ ਦੇ ਸਿਟੀਜ਼ਨ ਨੇ
2: ਜੀ,
0: ਅੱਗੇ ਫੈਮਲੀਆਂ ਸਿਟੀਜ਼ਨ, ਰਿਸ਼ਤੇਦਾਰੀਆਂ ਸਿਟੀਜ਼ਨ ਨੇ, ਤੇ ਆਪਾਂ ਉਹੀ ਉਹਨਾਂ ਨੂੰ ਕਹਿ ਰਹੇ ਹਾਂ, ਤੁਸੀਂ ਇਹਨਾਂ ਨੂੰ ਕਈ ਵਾਰੀ ਮਜਬੂਰੀ ਹੁੰਦੀ ਆ ਕਿਉਂਕਿ ਸਿਟੀ ਤੋਂ ਫੰਡਿੰਗ ਮਿਲਦੀ ਹੈ ਜੀ
2: ਜੀ,
0: ਸੀਨੀਅਰ ਕਲੱਬਾਂ ਨੂੰ
2: ਮਿਲਣੀ ਵੀ ਚਾਹੀਦੀ ਹੈਗੀ ਆ, ਕਿਉਂਕਿ ਜਿਹੜੀ ਫੰਡਿੰਗ ਹੈਗੀ ਬਜ਼ੁਰਗਾਂ ਵਾਸਤੇ ਐਂਟਰਟੇਨਮੈਂਟ ਵਾਸਤੇ ਰੱਖੀ ਜਾਂਦੀ ਹੈਗੀ ਆ, ਜੇ ਬਜ਼ੁਰਗ ਲੈ ਰਹੇ ਆ ਨੋਟ ਅ ਪ੍ਰੋਬਲਮ, ਪਰ ਜੇ ਸਾਰੀ ਬਹੁਤ ਸਾਰੀ ਸਿਟੀ ਆਵਾਜ਼ ਉਠਾ ਰਹੀ ਹੈਗੀ ਸਾਡੀ ਸਿਟੀ ਵਿੱਚ ਆਹ ਨਹੀਂ ਹੈਗਾ, ਆਹ ਨਹੀਂ ਹੈਗਾ, ਆਹ ਨਹੀਂ ਹੋਇਆ। ਹੁਣ ਆਪਾਂ ਹੌਸਪੀਟਲ ਦੀ ਗੱਲ ਕਰਦੇ ਸੀਗੇ, ਡਾਕਟਰ ਦਾ ਸ਼ੋਰਟ ਹਨ, ਵੇਟਿੰਗ ਪੀਰੀਅਡ ਵੱਧ ਹਨ, ਅਤੇ ਐਮਰਜੈਂਸੀ ਲਾਈਨਾਂ ਵਿੱਚ ਉਹਨਾਂ ਨੂੰ ਟ੍ਰੀਟ ਕੀਤਾ ਜਾ ਰਿਹਾ ਹੈਗਾ। ਮੈਨੂੰ ਚੇਤਾ ਆਉਂਦਾ ਰੋਮਨਾ ਸੈਂਤੁਸ ਵੀ ਕਹਿ ਰਹੇ ਸਨ ਬਈ ਉਹਨੇ ਕਿਹਾ ਸਿਸਟਰ ਕੋਈ ਜਿਹੜਾ ਬਿਮਾਰ ਹੋ ਗਿਆ ਸਰ, ਜਿਹੜੇ ਸਿਟੀ ਕੌਂਸਲਰ ਉਹ ਕਹਿੰਦੇ ਉਹਨਾਂ ਨੂੰ ਵੀ ਹਾਫਵੇ ਹਾਲਵੇ ਵਿੱਚ ਹੀ ਟ੍ਰੀਟ ਕੀਤਾ, ਉਹਨੇ ਟੇਕ ਕੇਅਰ ਕੀਤੀ ਆ। ਇਹਨਾਂ ਨੂੰ ਵੀ ਪਤਾ ਪ੍ਰੋਬਲਮ ਹੈਗੀ ਆ, ਪਰ ਹਜੇ ਤੱਕ ਸੋਲਵ ਨਹੀਂ ਹੋ ਰਹੀ। ਆਪਾਂ ਵੀ ਕੋਸ਼ਿਸ਼ ਕੀਤੀ ਸੀ ਬਈ ਈਮੇਲ ਪਾ ਕੇ ਪੁੱਛੀ ਹੌਸਪੀਟਲ ਬਈ ਇੰਨੀ ਦੇਰ ਕੱਲੇ ਹੋ ਗਈ ਆ, ਜੇ ਮਿਸ ਸਕੇ ਚੌਥਾ ਹੌਸਪੀਟਲ ਸ਼ੁਰੂ ਹੋ ਸਕਦਾ, ਤਾਂ ਬੈਂਡ ਵਿੱਚ ਦੂਸਰਾ ਕੱਲੇ ਨਹੀਂ ਹੋਇਆ।
0: ਭਾਜੀ ਦੇਖੋ
2: ਫੰਡ ਹੈ ਨਹੀਂ,
0: ਫੰਡ ਬਿਲਕੁਲ ਹੈਗੇ ਜੀ, ਪਹਿਲਾਂ $200 million ਰਿਜ਼ਰਵ ਫੰਡ ਸੀ,
2: ਉਹਦਾ ਕੀ ਬਣਿਆ?
0: ਮੈਂ ਮੇਅਰ ਹੁੰਦਾ ਭਾਜੀ, ਤੇ ਮੈਂ 125 million ਉੱਚੋ ਦੇ ਕੇ ਦਿੰਦਾ
2: ਜੀ,
0: ਉਹ ਬਾਅਦ ਚ ਅਸੀਂ ਆਪੇ ਇਕੱਠਾ ਕਰਦੇ ਰਹੀਏ, ਰਿਜ਼ਰਵ ਨੂੰ ਵਧਾਉਂਦੇ ਰਹੀਏ, ਬਟ ਉਹ ਫੰਡ ਇੱਕ ਹਸਪਤਾਲ ਲਈ ਜਾਣਾ ਸੀ।
2: ਪਰ ਹੁਣ ਤਾਂ ਰਿਜ਼ਰਵ ਕਹਿੰਦੇ ਉੱਚ ਉੱਚ ਵੀ ਕੱਖ ਨਹੀਂ ਰਿਹਾ,
0: ਉਹਦੇ ਚ ਜੀ ਰਿਜ਼ਰਵ ਆਪਣੇ $9 million ਰਹਿ ਗਿਆ ਸੀਗਾ ਅੱਜ ਤੋਂ 3 ਸਾਲ ਪਹਿਲਾਂ, ਤੇ ਇਸ ਵਕਤ ਮੈਂ ਕਰੰਟ ਰਿਪੋਰਟ ਦੇਖੀ $35 million ਹੈਗਾ ਵਾ
2: ਜੀ,
0: ਤੇ ਉਹ 35 million ਕਿੰਨਾ ਕੁ ਸੱਚ ਆ ਤੇ ਕਿੰਨਾ ਕੁ ਫਿਊਚਰ ਫੰਡ ਨੂੰ ਵੀ ਐਡ ਕਰਕੇ ਕਹਿ ਰਹੇ ਨੇ ਐਂਡ ਆਫ ਈਅਰ ਤੱਕ ਆਜੂਗਾ, ਇਟਸ ਅ ਡਿਫਰੈਂਟ ਸਟੋਰੀ।
2: ਇੱਕ ਕਾਲ ਹੋ ਲੈ, ਸਤਿ ਸ੍ਰੀ ਅਕਾਲ ਜੀ, ਵਿਰਾਸਤ ਰੇਡੀਓ।
1: ਸਮਰ ਸਾਹਿਬ ਸਤਿ ਸ੍ਰੀ ਅਕਾਲ ਜੀ, ਬਾਈ ਜੀ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਸਮਰ ਸਾਹਿਬ, ਸੈਂਡਲਵੁੱਡ ਵਾਲੀ ਜਿਹੜੀ ਬਿਲਡਿੰਗ ਆ ਉਹਦਾ ਸਿਟੀ ਅਟਕਾਰ ਮਾਰ ਗਈ ਆ, ਹਾਲੇ ਤੇ ਦੱਸਿਆ ਵੀ ਉਹ ਪੈਸਾ ਕਿੱਥੇ ਗਿਆ। ਕਹਿੰਦਾ ਉਹਦੇ ਭਾਈ ਸਾਹਿਬ ਨੂੰ ਇੱਕ ਬੇਨਤੀ ਆ, ਡਾਟਾ ਕੱਢ ਕੇ ਲਿਆਉਣ ਵੀ ਜਿੰਨੇ ਕੌਂਸਲਰ ਸਿਟੀ ਦੇ ਵਿੱਚ ਹੈਗੇ ਆ ਇਨਕਲੂਡ, ਸਾਡੇ ਡਿਪਟੀ ਮੇਅਰ ਵੀ, ਇਹਨਾਂ ਦੀਆਂ ਇਲੈਕਸ਼ਨ ਤੋਂ ਪਹਿਲਾਂ ਪ੍ਰੋਪਰਟੀਆਂ ਕੀ ਸੀ ਤਾਂ ਹੁਣ ਕੀ ਆ?
2: ਧੰਨਵਾਦ ਤੁਹਾਡਾ। ਇੱਕ ਤਾਂ ਬਹੁਤ ਫੋਨ ਕਾਲ ਆਉਂਦੇ ਆ, ਕਹਿੰਦੇ ਹਨ ਵੀ ਚਲੋ ਜੇ ਘਪਲਾ ਹੋਇਆ ਆਪਾਂ ਕਹਿ ਦਿੰਦੇ ਆਹ ਹੋਇਆ ਆਹ ਹੋਇਆ, ਵੀ ਜਦੋਂ ਕੋਈ ਜਿੱਤ ਕੇ ਜਾਵੇ ਨਾ ਉਹ ਪਹਿਲਾਂ ਇਹੀ ਕੰਮ ਕਰੇ ਵੀ ਪੁਰਾਣੇ ਕੰਮਾਂ ਵਿੱਚ ਲੋਕ ਆਵਾਜ਼ ਉਠਾ ਰਹੇ ਉਹਦੇ ਸਾਰੇ ਪੇਪਰ ਵਰਕ ਬਾਹਰ ਕੱਢ ਕੇ ਲੈ ਕੇ ਆਉਣ, ਸਾਨੂੰ ਦੱਸਣ ਵੀ ਇਹ ਪੈਸਾ ਇਸ ਹਿਸਾਬ ਨਾਲ ਖਰਚਿਆ ਗਿਆ। ਹੁਣ ਇਹਨਾਂ ਨੇ ਬਿਲਡਿੰਗ ਦੀ ਗੱਲਬਾਤ ਕੀਤੀ ਹੈ, ਉਹੀ ਬਿਲਡਿੰਗ ਹੈਗੀ ਹੈ ਸੈਂਡਲਵੁੱਡ ਦੇ ਹਾਈਵੇ 10 ਤੇ, ਜਿਹੜੀ ਪਹਿਲਾਂ 33 million ਦੀ ਵੇਚੀ ਸੀ, ਵਾਪਸ 80 million ਦੀ 80 ਜਿੰਨਾ ਵੀ ਨੰਬਰ ਹੈਗਾ ਆ ਉਸ ਹਿਸਾਬ ਨਾਲ ਖਰੀਦ ਲਈ ਹੈਗੀ ਆ। ਈਵਨ ਦੋ ਇਹਨਾਂ ਦਾ ਆਪਣਾ ਹੀ ਅਪਰੇਜ਼ਲ ਕਹਿੰਦਾ ਵੀ $10 million ਮਹਿੰਗੀ ਆ, ਅਤੇ ਉਹ ਜਦੋਂ ਇੱਧਰ ਇਹ ਕੰਮ ਹੁੰਦੇ ਹਨ ਤਾਂ ਫਿਰ ਦੁੱਖ ਤਾਂ ਲੱਗਦਾ ਹੀ ਆ, ਮਿਲੀਅਨਸ ਆਫ ਡਾਲਰ ਵੇਸਟ ਹੋ ਜਾਂਦਾ।
0: ਭਾਜੀ ਉਹ ਟੈਕਸ ਪੇਅਰ ਮਨੀ ਹੈ ਜੀ
2: ਜੀ,
0: ਉਹ ਬ੍ਰੈਮਟਨ ਦਾ ਪੈਸਾ ਵਾ ਇਹ। ਹੁਣ ਤਾਂ ਦੇਖੋ ਲੋਕਾਂ ਨੂੰ ਇਹ ਚੀਜ਼ ਦਿਖਦੀ ਪਈ ਆ, ਬਟ ਆਪਾਂ ਜਿਹੜਾ ਹੁਣ ਯੂਨੀਵਰਸਿਟੀ ਵੀ ਲੈ ਕੇ ਆਏ ਆ ਮੈਡੀਕਲ ਸਕੂਲ ਦੀ, ਉਹ ਲਾਇਬ੍ਰੇਰੀ ਸੀਗੀ, ਉਹ ਚ ਵੀ $8 million ਦਾ ਵਿੱਚ ਕੋਸਟ ਹੈਗੀ ਆ ਸਿਟੀ ਦੀ, ਬਟ ਉਹ ਟੈਕਸ ਪੇਅਰ ਮਨੀ ਹੈ ਜੀ। ਬਟ ਉਹ ਮੈਡੀਕਲ ਸਕੂਲ ਆ, ਯੂਨੀਵਰਸਿਟੀ ਨਹੀਂ ਹੈਗੀ। ਕਈ ਲੋਕੀ ਕਹਿੰਦੇ ਆ ਗਈ ਆ ਜੀ ਯੂਨੀਵਰਸਿਟੀ, ਤੁਸੀਂ ਇੱਕ ਮੈਡੀਕਲ 100 ਸੀਟਾਂ ਨੂੰ ਯੂਨੀਵਰਸਿਟੀ ਨਹੀਂ ਕਹਿ ਸਕਦੇ, ਯੂਨੀਵਰਸਿਟੀ ਹੁੰਦੀ ਫੁੱਲ ਫਲੈਜ਼ ਕੈਂਪਸ
2: ਜੀ,
0: ਜਿਹਦੇ ਚ ਰੈਜ਼ੀਡੈਂਸ ਵੀ ਹੈਗੀ ਨੇ, ਜਿਹਦੇ ਵਿੱਚ ਆਪਣੇ ਪਲੇ ਗਰਾਊਂਡਸ ਵੀ ਹੈਗੇ ਨੇ, ਜਿਹਦੇ ਵਿੱਚ ਸਭ ਕੁਝ ਹੈਗਾ ਵਾ
2: ਜੀ।
0: ਤੇ ਜਿਹੜੀ ਭਾਜੀ ਨੇ ਗੱਲ ਕਹੀ ਕਿ ਬਿਲਡਿੰਗ ਦੀ, ਹੁਣ ਉਹ ਸਿਟੀ ਦਾ ਪ੍ਰੇਜ਼ਰ ਸੀ ਜਿਹਨੇ $10 million ਦੀ ਕੋਸਟ ਕਿਹਾ ਤੀ
2: ਜੀ,
0: ਸਾਰੇ ਰਲੇ ਹੋਏ ਆ ਜੀ, ਸਾਰਿਆਂ ਦੀਆਂ ਦੋਸਤੀਆਂ ਨੇ ਕੱਟ ਬੈ ਕੇ ਨੇ, ਤੇ ਇਹ ਡੈਫੀਨੇਟਲੀ ਇਹ ਬਾਹਰ ਆ ਚੁੱਕਾ, ਬਹੁਤ ਵਾਰੀ ਆ ਚੁੱਕਾ ਵਾ, ਇਹ ਨਹੀਂ ਹੋਰ ਬੜੀਆਂ ਚੀਜ਼ਾਂ ਆ ਚੁੱਕੀਆਂ। ਹੌਸਪੀਟਲ ਦਾ ਤਾਂ ਮੈਂ ਵਿਦ ਪ੍ਰੂਫ ਅੱਜ ਮੇਰੀ ਵੀਡੀਓ ਪਊਗੀ ਜੀ
2: ਜੀ,
0: ਮੇਰੇ ਨਾਲ ਲੋਕੀ ਫਿਰ ਰਾਘਵ ਫੋਰ ਬ੍ਰੈਮਟਨ ਤੇ ਜੁੜ ਸਕਦੇ ਆ, ਤੇ ਮੈਂ ਪੂਰੇ ਜਿੰਨੇ ਵੀ ਕਰਪਸ਼ਨ ਆ ਕੱਢ ਕੇ ਲੈ ਕੇ ਆ ਰਹੇ ਹਾਂ, ਜਿੱਥੇ ਤੱਕ ਮੈਂ ਲਿਆ ਸਕਦਾ। ਨਾ ਮੈਨੂੰ ਇਹਨਾਂ ਤੋਂ ਕੰਟਰੈਕਟ ਚਾਹੀਦੇ ਆ, ਨਾ ਮੈਨੂੰ ਸਿਟੀ ਤੋਂ ਕੋਈ ਆਪਣੇ ਫਾਇਦਾ ਚਾਹੀਦਾ, ਨਾ ਮੈਨੂੰ ਜੋਬ ਚਾਹੀਦੀ ਆ
2: ਜੀ।
0: ਮੈਂ ਅਗਰ ਕੌਂਸਲ ਜਿੱਤ ਕੇ ਜਾਂਦਾ, ਮੈਨੂੰ ਬਦਲਾਵ ਚਾਹੀਦਾ ਵਾ, ਕਿਉਂਕਿ ਸਾਡੇ ਮੇਰਾ ਆਪਣਾ 3 ਸਾਲ ਦਾ ਬੱਚਾ ਵਾ ਜੀ, ਤੇ ਅਸੀਂ ਫਿਊਚਰ ਵਾਸਤੇ ਕੁਝ ਕੰਮ ਕਰੀਏ, ਨਾ ਕਿ ਇੱਥੇ ਇਹਨਾਂ ਨੂੰ ਖਵਾ ਕੇ ਇਹਨਾਂ ਦੇ ਢਿੱਡ ਭਰੀ ਜਾਈਏ।
2: ਤੁਸੀਂ ਦੇਖ ਰਹੇ ਵਿਰਾਸਤ ਟੀਵੀ, ਸੁਣ ਰਹੇ ਵਿਰਾਸਤ ਰੇਡੀਓ 530 AM ਦੇ ਸਟੂਡੀਓ ਨੰਬਰ 416-837-1515 ਹੁੰਦੇ ਹਨ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਇੰਡੀਆ ਪੰਜਾਬ ਇੰਡੀਆ ਬਾਜ਼ਾਰ ਵਾਲੇ ਪ੍ਰੋਗਰਾਮ ਸਪੋਂਸਰ ਕਰ ਰਹੇ ਹਨ। ਚੈਨ ਸਿੰਘ ਬੋਲਾ ਸਾਹਿਬ ਕੈਂਡੀ ਰੋਡ 'ਤੇ ਹਨ, ਬਰੈਂਪਟਨ ਦੇ ਵਿੱਚ, ਅਤੇ ਰੈਕਸਡੇਲ ਵਿੱਚ ਹਨ, ਇੰਡੀਆ ਬਾਜ਼ਾਰ ਰੈਕਸਡੇਲ ਅਥੋਫਿਕੋ ਦੇ ਵਿੱਚ ਹਨ। ਦੋਨੇ ਸਟੋਰਾਂ 'ਤੇ ਜਾ ਕੇ ਤੁਸੀਂ ਵਧੀਆ ਗਰੋਸਰੀ ਸ਼ੋਪਿੰਗ ਕਰ ਸਕਦੇ ਹੋ। ਅਵੀ ਧਾਲੀਵਾਲ ਜੀ, ਬਹੁਤ ਸਾਰੇ ਲੋਕ ਅਮੈਰੀਕਾ ਮੂਵ ਹੋ ਰਹੇ ਹਨ, ਜੇ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਤੁਹਾਡੀ ਹੈਲਪ ਕਰ ਸਕਦੇ ਹਨ। 416-882-1200 ਸਾਡਾ ਪਲੇਟਫਾਰਮ ਸਾਰਿਆਂ ਵਾਸਤੇ ਖੁੱਲ੍ਹਾ ਹੈਗਾ ਆ। ਲਓ ਜੀ ਦੁਬਾਰਾ ਨੰਬਰ ਬੋਲਦਾ, 416-837-1515 ਸਾਡਾ ਪਲੇਟਫਾਰਮ ਸਾਰਿਆਂ ਵਾਸਤੇ ਖੁੱਲ੍ਹਾ ਹੈ। ਕੋਈ ਵੀ ਇੱਥੇ ਆ ਕੇ ਬੈਠਣਾ ਚਾਹੁੰਦਾ, ਇਹ ਨਾ ਸੋਚਿਓ ਵੀ ਜਿਹੜੇ ਕੋਈ ਵੀ ਪੁਰਾਣਿਆਂ ਦੇ ਅਗੇਂਸਟ ਜਾਂ ਉਹਨਾਂ ਦੀ ਆਵਾਜ਼ ਬੋਲਦੇ ਹਨ, ਵੀ ਉਹਨਾਂ ਨੂੰ ਆਪਾਂ ਲੈ ਕੇ ਆਉਂਦੇ। ਤੁਸੀਂ ਵੀ ਇੱਥੇ ਆ ਕੇ ਆਪਣੇ ਇਨਪੁਟ ਪਾ ਸਕਦੇ, ਸ਼ੇਅਰ ਕਰ ਸਕਦੇ ਹੋ। ਮੈਂ ਬੇਨਤੀ ਕਰਦਾ, ਜਿੰਨੇ ਵੀ ਪੁਰਾਣੇ ਕੌਂਸਲਰਸ, ਰੀਜਨਲ ਕੌਂਸਲਰ ਜਾਂ ਮੇਅਰ ਸਾਹਿਬ ਹਨ, ਤੁਹਾਡੇ ਵਾਸਤੇ ਸੀਟ ਅਵੇਲੇਬਲ ਆ, ਪਰ ਜਵਾਬ ਤੁਹਾਨੂੰ ਸਾਡੇ ਵੀ ਦੇਣੇ ਪੈਣੇ ਹੈਗੇ ਆ। ਦਿਸ ਪਲੇਟਫਾਰਮ ਇਜ਼ ਫੋਰ ਐਵਰੀਬਡੀ। ਲਾਈਨਾਂ ਸਾਰੀਆਂ ਬਿਜ਼ੀ ਹੋ ਗਈਆਂ, ਪਹਿਲਾਂ ਮੈਂ ਦੱਸ ਦੇਵਾਂ, ਸ਼ੇਰ ਆਟਾ ਮੇਡ ਫਰੈਸ਼ਲ ਕਹਿੰਦਾ, ਸ਼ੇਰ ਆਟਾ ਪ੍ਰੋਗਰਾਮ ਸਪੋਂਸਰ ਕਰਦਾ। ਨਿਊ ਬੈਸਟ ਟਰੱਕ ਰਿਪੇਅਰ ਟਾਇਰ ਸੈਂਟਰ ਵਾਲੇ ਹਨ, 1136 ਮੈਡੀਸਨ ਬੁਲਵਾਰਡ ਦੇ। ਟਰੱਕਾਂ ਦੀ ਮਕੈਨਿਕ ਰਿਪੇਅਰ ਕਰਵਾਉਣੀ ਹੋਵੇ ਜਾਂ ਤੁਹਾਨੂੰ ਡਾਇਮੰਡ ਟਰੱਕ ਪਾਰਟਸ ਚਾਹੀਦੇ ਹਨ, ਸਟੈਕ ਕਿਟ, ਸਟੇਨਲੈਸ ਸਟੀਲ ਬੰਪਰਸ, ਏਅਰ ਟੈਂਕਸ, ਏਅਰ ਬੈਗਸ, ਤਾਂ ਤੁਸੀਂ ਸੁਰਜੀਤ ਜਾਂ ਬਲਕਾਰ ਕੋਲੋਂ ਲੈ ਸਕਦੇ ਹੋ। 905-212-9000 ਅਤੇ ਜਸ ਭੁੱਲ ਸਾਹਿਬ ਮੋਰਗੀ ਦੀਆਂ ਸੇਵਾਵਾਂ ਪੇਸ਼ ਕਰਦੇ ਹਨ, 416-732-2611। 1 by 1 ਮੈਂ ਸਾਰੀਆਂ ਕਲੀਅਰ ਕਰ ਦੇਣੀਆਂ। ਪਹਿਲਾਂ 1604, ਫਿਰ ਸੁਖਵਿੰਦਰ, ਫਿਰ 3440, ਫਿਰ 94-43। 1 by 1 1604 ਤੁਸੀਂ ਇੱਥੇ ਹੋ ਜੀ।
4: ਹਾਂਜੀ ਭਾਈ,
2: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਂ ਥੋੜ੍ਹਾ ਜਿਹਾ ਟਿਕਟ ਇਸ਼ੂ ਕਰਦੇ ਨਾ, ਉਹਦੇ ਬਾਰੇ ਕਹਿਣਾ, ਜਿੱਦਾਂ ਫਾਈਨ ਵਗੈਰਾ ਲਾਉਂਦੇ ਆ, ਅਤੇ ਮਤਲਬ ਫਾਈਨ ਵਗੈਰਾ ਲਾਉਣਾ ਮਤਲਬ ਚਲੋ ਠੀਕ ਹੈ, ਚੰਗੀ ਗੱਲ ਹੈ, ਕਿਉਂਕਿ ਬੰਦੇ ਨੂੰ ਪਨਿਸ਼ ਕਰਨਾ ਖੜਾ ਹੁੰਦਾ, ਪਰ ਉਹ ਮੈਨੂੰ ਲੱਗਦਾ ਵੀ ਇਹ ਫਾਈਨ ਨਹੀਂ ਲਾਉਂਦੇ, ਮਤਲਬ ਇਹ ਲੁੱਟਣ ਵਾਲਾ ਕੰਮ ਬਣਾਇਆ ਹੋਇਆ। ਜਿੱਦਾਂ ਫਾਈਨ ਤਾਂ ਚਲੋ ਥੋੜਾ ਬਹੁਤ ਵੀ ਜਿੱਦਾਂ ਬੰਦੇ ਨੂੰ ਲਾਓ ਤੇ ਉਹਨੂੰ ਪਨਿਸ਼ਮੈਂਟ ਹੋ ਜਾਂਦੀ ਹੈ
2: ਜੀ,
4: ਪਰ ਇਹਦਾ ਜਿੱਦਾਂ ਗ੍ਰਾਸ ਕਟਿੰਗ ਦਾ $250, $300 ਲਾ ਤਾ, ਮਤਲਬ ਇੰਨਾ ਮਤਲਬ ਜ਼ਿਆਦਾ ਫਾਈਨ, ਆਈ ਥਿੰਕ ਜਸਟ ਇਹਨਾਂ ਦਾ ਆਪਣਾ ਖਜ਼ਾਨਾ ਭਰਨ ਵਾਲਾ ਕੰਮ ਹੀ ਕਰਦੇ ਆ। ਮੈਨੂੰ
2: ਨਹੀਂ ਕਰਦੇ ਟਿਕਟ ਮਿਲੇਗੀ, ਪਰ ਜਦੋਂ ਕੰਮ ਸਾਰਿਆਂ ਦਾ ਔਖਾ ਹੁੰਦਾ ਥੋੜੀ ਸਸਤੀ ਕਰ ਦੇਵੋ, ਵਾਰਨਿੰਗ ਦੇ ਦੇਵੋ, ਕਹਿੰਦਾ ਯਾਰ ਵੀ ਆਹ ਕੰਮ ਨਾ ਕਰੋ, ਇਹ ਠੀਕ ਆ ਰਿਹਾ ਜੇ ਲੋਕਾਂ ਦੇ ਕੰਮ ਔਖੇ ਪਏ ਹਨ। ਮੈਂ ਲਾਈਨਾਂ ਕਲੀਅਰ ਕਰਵਾ ਰਾਘਵ ਜੀ, ਫਿਰ ਤੁਸੀਂ ਸਾਰਿਆਂ ਦਾ ਜਵਾਬ ਦੇ ਦਿਓ। ਸੁਖਵਿੰਦਰ ਬੇਂਸ ਆ ਜਾਓ ਜੀ।
5: ਕੰਬਲ ਸਾਹਿਬ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਤੁਹਾਡਾ,
2: ਧੰਨਵਾਦ ਜੀ।
5: ਉਹ ਡੇਲੀ ਡੇਲੀ ਸੁਣਨੇ ਵਾਲੇ ਆ ਜੀ ਸਵੇਰ ਨੂੰ,
2: ਧੰਨਵਾਦ।
5: ਤੇ ਜਿਹੜੀ ਤੁਸੀਂ ਗੱਲ ਕੀਤੀ ਆ ਭਾਈ ਸਾਹਿਬ ਕਰਕੇ ਗਿਆ, ਜਿਹੜੀ ਆ ਸੰਦਰਬੋਰ ਤੇ ਬਿਲਡਿੰਗ ਸੀਗੀ, ਉਹਦਾ 50 million ਜਾਂ ਕਿੰਨਾ ਵੀ ਬਚਿਆ ਆ, ਉਹ ਹੁਣ ਨਵੇਂ ਹੋਸਪਿਟਲ ਦੀ ਬੇਸਮੈਂਟ ਬਣ ਰਹੀ ਥੱਲਿਓ, ਉਹ ਜਦੋਂ ਹੁਣ ਤਾਂ ਆਊਗੀ ਤਾਂ ਫੇਰ ਵਿੱਚੋਂ ਨਿਕਲਣਗੇ ਜਿਹੜੇ ਸਾਡੇ ਆਪਣੇ ਐਮ ਪੀ ਵਗੈਰਾ ਆ ਜਾਂ ਜਿਹੜੇ ਕੌਂਸਲਰ ਚੁਣੇ ਹੋ ਆ, ਉਹ ਹਲੇ ਥੱਲੇ ਆਏ ਹੋ ਆ।
2: ਹਾਂਜੀ,
5: ਤੇ ਬਾਕੀ ਟਿਕਟਾਂ ਦੀ ਗੱਲ ਹੈ, ਟਿਕਟ ਦੇਖੋ ਸਿਟੀ ਨੂੰ ਕੌਣ ਦਊਗਾ, ਸਿਟੀ ਦਾ ਆਪਣਾ ਘਾਹ ਮੇਰਾ ਖਿਆਲ ਲੱਖ ਲੱਖ ਦੇ ਉੱਚਾ ਹੋਇਆ ਹੁੰਦਾ।
2: ਤੁਸੀਂ ਸਿਟੀ ਦੀ ਗੱਲ ਕੀਤੀ ਨਾ, ਇੱਕ ਜਿਹੜਾ ਦਰਖਤ ਹੈਗਾ ਨਾ, ਕੱਲ ਆਪਾਂ ਜਦੋਂ ਗਏ ਜਿੱਥੇ ਹੌਸਪਿਟਲ ਨਵਾਂ ਬਣ ਰਿਹਾ, ਉੱਥੇ ਨਾ ਸਾਈਡ ਵਾਕ ਸਾਰੀ ਘੇਰੀ ਪਈ ਹੈਗੀ ਆ, ਉਹ 10 ਫੁੱਟ by 10 ਫੁੱਟ ਆਲਮੋਸਟ ਉਹ ਸੜਕ ਦੇ ਵੀ ਆ ਗਿਆ। ਅਸੀਂ ਸੋਚਿਆ ਵੀ ਇਹ ਨਵਾਂ ਫਰੈਸ਼ ਗਰੋ ਹੋ ਗਿਆ, ਕਿਸੇ ਨੇ ਸਿਟੀ ਨਹੀਂ ਦੇਖੀ, ਨਹੀਂ ਕੱਟਿਆ ਨਹੀਂ ਹੈਗਾ। ਉੱਥੇ ਆਪਾਂ ਆਵਾਜ਼ ਉਠਾਈ ਸੀ, ਘਾਹ ਨਹੀਂ ਕੱਟਿਆ, ਘਾਹ ਕੱਢ ਦਿੱਤਾ, ਫਿਰ ਆਵਾਜ਼ ਉਠਾਈ ਵੀ ਮਸ਼ੀਨ ਨਹੀਂ ਮੂਵ ਕੀਤੀ, ਮਸ਼ੀਨ ਮੂਵ ਕਰਤੀ, ਹੁਣ ਲੱਗਦਾ ਅੱਜ ਸ਼ਾਮ ਤੱਕ ਉਹ ਦਰਖਤ ਵੀ ਕੱਟ ਦੇਣਗੇ। ਧੰਨਵਾਦ ਤੁਹਾਡਾ। ਰਾਘਵ ਜੀ, ਤੁਸੀਂ ਸੁਣ ਲੈ, ਲੋਕ ਚਾਹੁੰਦੇ ਹਨ ਵੀ ਸਿਟੀ ਵਿੱਚ ਬਦਲਾਅ ਆਵੇ, ਤੇ ਲਿਆ ਇਹੀ ਸਕਦੇ ਹਨ। ਇਹ ਵੀ ਕਹਿੰਦੇ ਹਨ ਵੀ ਸਿਟੀ ਵਿੱਚ ਜਿਹੜੇ ਆਪਣੇ ਕੰਮ ਕਰਨੇ ਉਹ ਕਰਨੀ, ਜਿਵੇਂ ਸਾਨੂੰ ਟਿਕਟਾਂ ਦੇ ਰਹੇ ਹਨ। ਪਹਿਲਾਂ ਦੇਖੋ ਜੀ, ਇਹਨਾਂ ਨੂੰ ਮੈਂ ਕਿਹਾ ਸੀਗਾ ਵੀ ਇੰਨੇ ਸਟੂਡੈਂਟ, ਆਈ ਹੈਵ ਨਥਿੰਗ ਅਗੇਂਸਟ ਸਟੂਡੈਂਟਸ, ਦੇ ਆਰ ਮੋਸਟ ਵੈਲਕਮ, ਜੇ ਪ੍ਰੋਪਰ ਤਰੀਕੇ ਨਾਲ ਲਿਆਉਂਦੇ, ਇਹਨਾਂ ਨੂੰ ਰੱਖੇ, ਸਭ ਕੁਝ ਠੀਕ ਹੋ ਸਕਦਾ ਸੀਗਾ। ਅਤੇ ਇਹਨਾਂ ਨੇ ਪਾਪੂਲੇਸ਼ਨ ਇੱਕਦਮ 'ਚ ਇੰਨੇ ਵਧਾ ਦਿੱਤੀ ਨਾ, ਇਹਨਾਂ ਨੇ ਲੋਕਲ, ਇਹਨਾਂ ਨੇ ਸੋਚਿਆ ਰੱਖਾਂਗੇ ਕਿੱਥੇ, ਫਿਰ ਲੋਕਾਂ ਨੇ ਬਣਾਈ ਜੋ ਕੁਝ ਬਣਾਉਣਾ ਗਰਾਜ, ਇਹਨਾਂ ਨੂੰ ਪਤਾ ਸੀਗਾ ਵੀ ਗਰਾਜ ਜੀ ਕਮਰੇ ਕਿਰਾਏ 'ਤੇ ਚੜ੍ਹ ਰਹੇ ਹਨ, ਇਹਨਾਂ ਨੂੰ ਖੁਦ ਪਤਾ ਸੀਗਾ ਲੋਕਾਂ ਨੂੰ, ਇਹ ਜੇ ਕੋਈ ਜਿਹੜੇ ਪਤਾ ਸੀਗਾ, ਪਰ ਇਹਨਾਂ ਕੁਛ ਨਹੀਂ ਕਿਹਾ। ਹੁਣ ਦੇਖਿਆ ਸਟੂਡੈਂਟ ਬੰਦ ਕਰਤੇ, ਹੁਣ ਇਹ ਟਿਕਟਾਂ ਦੇਣ ਲੱਗ ਪਏ ਜਿਹਨਾਂ ਦੇ ਘਰਾਂ ਵਿੱਚ ਕੰਮ ਕੀਤੇ ਹੋਏ ਹਨ, ਸੋ ਲੋਕਾਂ ਦੇ ਕੁੱਟ ਪੈ ਰਹੀ ਆ।
0: ਭਾਅ ਜੀ ਬਿਲਕੁਲ ਕੁੱਟ ਪੈ ਰਹੀ। ਅਗਰ ਤੁਹਾਨੂੰ ਨਹੀਂ ਪਤਾ, ਮੈਂ ਅੱਜ ਤੋਂ 15.5 ਸਾਲ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਆਇਆ ਸੀਗਾ ਜੀ,
2: ਜੀ
0: ਕੈਨੇਡਾ ਦੇ ਵਿੱਚ, ਤੇ ਅਸੀਂ ਮਿਹਨਤ ਕੀਤੀ ਆ। ਅਸੀਂ ਤਾਂ 6 ਮਹੀਨੇ ਕੰਮ ਵੀ ਨਹੀਂ ਕਰ ਸਕਦੇ, ਸਾਨੂੰ ਤਾਂ ਉਹ ਸਿੰਨ ਵੀ ਨਹੀਂ ਮਿਲਦਾ ਜੀ, ਨਾ ਉਸ ਟਾਈਮ ਉਬਰ ਹੁੰਦੀ ਸੀ, ਨਾ ਲਿਫਟ ਹੁੰਦੀ ਸੀ, ਨਾ ਗੱਡੀਆਂ ਕਢਾ ਸਕਦੇ ਸੀ
2: ਜੀ।
0: ਠੀਕ ਹੈ ਜੀ। ਤੇ ਸਟੂਡੈਂਟ ਭਾਅ ਜੀ ਮਿਹਨਤ ਕਰਨ ਆਇਆ ਇੱਥੇ, ਉਹ ਜਿਹੜਾ ਮਿਹਨਤ ਕਰਦਾ ਪਿਆ, ਸਿਰਫ ਦੇਖੋ 5-10% ਹਰ ਮਾੜੇ ਥਾਂ ਤੇ ਹਰ ਤਰ੍ਹਾਂ ਦੇ ਬੰਦੇ ਹੁੰਦੇ
2: ਜੀ,
0: ਹਰ ਕਲਚਰ ਚ ਵੀ ਆ, ਹਰ ਰਿਲੀਜਨ ਚ ਵੀ ਆ, ਜਿਹੜੇ ਮਤਲਬ ਕਹਿੰਦੇ ਨਾ ਕਿ ਇੱਕ ਰੂਲਸ ਨੂੰ ਬ੍ਰੇਕ ਕਰਨ ਵਾਲੇ ਤੇ ਇੱਕ ਖਰਾਬ ਮਾਹੌਲ ਬਣਾਉਣ ਵਾਲੇ
2: ਜੀ।
0: ਤੇ ਸਟੂਡੈਂਟ ਨੂੰ ਨੋ ਡਾਊਟ ਬੜਾ ਮਾੜਾ ਕਿਹਾ ਗਿਆ, ਹੁਣ ਵੀ ਬਹੁਤ ਤੰਗ ਕੀਤਾ ਜਾ ਰਿਹਾ। ਪਹਿਲਾਂ ਤੁਸੀਂ ਕਹਿ ਰਹੇ ਆ ਆਓ ਜੀ ਇੱਥੇ ਸੈਟਲ ਹੋਵੋ, ਹੁਣ ਉਹਨਾਂ ਨੂੰ ਬੱਚਿਆਂ ਨੂੰ ਸੜਕਾਂ ਤੇ ਧਰਨੇ ਲਾਣੇ ਪੈ ਰਹੇ ਨੇ, ਉਹਨਾਂ ਦੇ ਪਰਮਿਟ ਨਹੀਂ ਵਧਾਏ ਜਾ ਰਹੇ ਨੇ। ਤੇ ਡੈਫੀਨੇਟਲੀ ਬੇਸਮੈਂਟਾਂ ਦੇ ਵਿੱਚ ਅਗਰ ਬੰਦਾ ਸੇਵਿੰਗ ਕਰਨਾ ਚਾਹੁੰਦਾ, ਕਿੰਨੀ ਕੁ ਕਮਾਈਆਂ ਹੈਗੀਆਂ ਨੇ
2: ਜੀ,
0: ਉਹਨਾਂ ਨੇ ਗੱਡੀ ਵੀ ਲੈ ਕੇ ਜਾਣੀ, ਸਕੂਲ ਕਾਲਜ ਦੀਆਂ ਫੀਸਾਂ ਕੱਢਣੀਆਂ ਨੇ, ਤੇ ਉਹਨਾਂ ਦੇ ਓਨੇ ਕੀ ਖਰਚੇ ਨੇ, ਤੇ ਉਹਨਾਂ ਨੂੰ ਬੇਸਮੈਂਟ ਸਸਤੀ ਪੈਂਦੀ ਆ, ਕਿੱਥੇ 3-4 ਹਜ਼ਾਰ ਦਾ ਘਰ ਰੈਂਟ ਕਰਨਾ, ਤੇ ਮੁੰਡਿਆਂ ਨੂੰ ਕੋਈ ਘਰ ਨਹੀਂ ਦਿੰਦਾ
2: ਜੀ,
0: ਜਾਂ ਕਪਲ ਨੂੰ ਘਰ ਮਿਲਦਾ ਜਾਂ ਫੈਮਿਲੀ ਨੂੰ ਮਿਲਦਾ, ਕੋਈ ਵਿਰਲਾ ਵਿਰਲਾ ਬੰਦਾ ਦੇ ਦੇਗਾ, ਸਟੂਡੈਂਟ ਨੂੰ ਤੇ ਘਰ ਮਿਲ ਜਾਂਦਾ, ਨਹੀਂ ਤਾਂ ਨਹੀਂ ਮਿਲਦਾ ਸੀ
2: ਜੀ।
0: ਤੇ ਉਹਨਾਂ ਤੇ ਠੀਕ ਹੈ, ਉਹ ਮੇਨਟੇਨ ਨਹੀਂ ਕਰਦੇ ਸੀ ਘਾਹ ਘੂ, ਬਟ ਬੜੇ ਚੰਗੇ ਵੀ ਸੀਗੇ। ਮੈਂ ਵੀ ਸਟੂਡੈਂਟਾਂ ਨੂੰ ਘਰ ਦਿੱਤਾ ਹੋਇਆ ਜੀ ਆਪਣਾ
2: ਜੀ,
0: ਬੜਾ ਵਧੀਆ ਮੇਨਟੇਨ ਰੱਖਿਆ ਸੀ
2: ਜੀ।
0: ਤੇ ਬਟ ਜਿਹੜਾ ਹੁਣ ਪਾਰਕਿੰਗ ਦਾ ਫਾਈਨ ਲਾਇਆ ਜਾ ਰਿਹਾ, ਅਗਰ ਤੁਹਾਨੂੰ ਨਹੀਂ ਪਤਾ, 1 ਸਾਲ ਦੇ ਵਿੱਚ, 1 ਸਾਲ ਵੀ ਕੀ, ਹੁਣ ਤੱਕ $8 million ਪਾਰਕਿੰਗ ਦਾ ਫਾਈਨ ਲੱਗ ਚੁੱਕਾ
2: ਜੀ।
0: ਬ੍ਰੈਂਪਟਨ ਦੇ ਵਾਸੀਆਂ ਦਾ ਸਿਰਫ ਗਲਾ ਘੁੱਟਿਆ ਹੋਇਆ, ਪਹਿਲਾਂ ਬੇਸਮੈਂਟਾਂ ਦਾ ਆਰਡਰ ਲਿਆਂਦਾ, ਫਿਰ ਲੋਕਾਂ ਨੂੰ ਪਾਰਕਿੰਗ ਐਕਸਟੈਂਸ਼ਨ ਕਰਨੀ ਸੀ, ਉਹਦੀ ਮਾਈਨਰ ਵੇਰੀਅੰਸ ਦੀ ਫੀਸ 12,000 ਕਰਤੀ 750 ਤੋਂ
2: ਜੀ,
0: ਕਿਤੋਂ ਹੋਰ ਨਹੀਂ ਪੈਸੇ ਬਣਦੇ। ਹਾਂ ਵੀ ਤੁਸੀਂ ਜੀ ਥੋੜਾ ਜਿਹਾ ਘਾਹ ਤੇ ਤੁਹਾਡਾ ਟਾਇਰ ਆ ਗਿਆ, ਥੋੜਾ ਜਿਹਾ ਬਾਹਰ ਆ ਗਿਆ, ਬੰਪਰ ਬਾਹਰ ਆ ਗਿਆ, ਮੈਂ ਲੋਕਾਂ ਨੂੰ ਡੋਰ ਨੋਕਿੰਗ ਤੇ ਮਿਲਦਾ ਪਿਆ ਜੀ। ਤੇ ਅਗਰ 20 ਘਰਾਂ ਦੀ ਪਾਰਕਿੰਗ ਦਾ ਇਸ਼ੂ ਹੋਣਾ, 4 ਘਰਾਂ ਨੂੰ ਟਿਕਟਾਂ ਮਿਲੀਆਂ, 4 ਦੇ ਪ੍ਰਾਈਜ਼ ਵੀ ਅਲੱਗ ਆ, ਕਿਸੇ ਨੂੰ 50 ਦੀ, ਕਿਸੇ ਨੂੰ 80 ਦੀ, ਕਿਸੇ ਨੂੰ 150 ਦੀ
2: ਜੀ।
0: ਤੇ ਮੈਨੂੰ ਵੈਟਰਨ ਵਾਲਾ ਏਰੀਆ 'ਚ ਮੈਨੂੰ ਬੜੇ ਲੋਕਾਂ ਨੇ ਗੱਲ ਕਹੀ, ਮਤਲਬ ਜਾਂ ਤਾਂ ਤੁਸੀਂ ਫੇਅਰ ਰੋ ਸਾਰਿਆਂ ਨਾਲ, 20 ਨੂੰ 50 ਦੀ ਦੋ ਅਗਰ ਜੀ ਆ, ਤੇ ਕਿਉਂ ਅਲੱਗ ਹੋ ਰਿਹਾ ਵਾ ਲੋਕਾਂ ਨਾਲ
2: ਜੀ। 3440 ਤੁਸੀਂ ਨੈਕਸਟ ਹੋ, ਫਿਰ 9443।
6: ਹਾਂਜੀ ਹਾਂਜੀ ਵੀਰ ਜੀ, ਬੇਨਤੀ ਆ ਜੀ, ਕਿਸੇ ਵੀ ਲੈਵਲ ਦੀ ਗੌਰਮੈਂਟ ਹੋਵੇ, ਕਿਸੇ ਦੇਸੀ ਨੂੰ ਵੋਟ ਹੀ ਨਾ ਪਾਓ, ਕਿਉਂਕਿ ਜੇ ਸਾਡੇ ਕੋਲ ਸਾਡੇ ਵਿੱਚ ਇੰਨੀ ਕੁ ਐਡਮਿਨਿਸਟ੍ਰੇਸ਼ਨ ਜਿਹੜੀ ਵਧੀਆ ਹੁੰਦੀ ਤਾਂ ਇੰਡੀਆ ਨੂੰ ਵਧੀਆ ਬਣਾ ਲੈਂਦੇ
2: ਜੀ। ਇੱਥੇ ਤਾਂ ਪੈਟਰ ਵੱਲੋਂ ਦੇਸੀ ਨਹੀਂ ਕਹਿ ਸਕਦੇ, ਹੋਰ ਬਹੁਤ ਗੋਰੇ ਬੈਠੇ ਉਹਨੂੰ ਦੇਸੀ ਨਹੀਂ ਕਹਿ ਸਕਦੇ, ਨਾ ਉਹ ਨਹੀਂ ਕਿਸੇ ਲੈਣਾ ਚਾਹੁੰਦਾ। ਸੋ
6: ਗੋਰਿਆਂ ਨੂੰ ਸਿਖਾਇਆ, ਹੁਣ ਜਿਹੜੇ ਦੇਸੀ ਜਾ ਵੜੇ ਜਾਂਦੇ ਬਾਰਡਰ 'ਚ, ਗੋਰਿਆਂ ਨੂੰ ਤਾਂ ਬਾਅਦ 'ਚ ਹੀ ਅਕਲ ਆਈ ਹੈ ਵੀ ਕਿੱਥੇ ਕਰਪਸ਼ਨ ਕਿਵੇਂ ਕਰਨੀ ਹੈ।
2: ਤੁਸੀਂ ਸੋਚਦੇ ਹੋ ਸਾਡੇ ਜਿਹੜੇ ਦੇਸੀ ਬੰਦੇ ਉਹਨਾਂ ਨੇ ਇਹਨਾਂ ਨੂੰ ਗਾਈਡ ਕੀਤਾ ਵੀ ਆਪਾਂ ਗਲਤ ਕੰਮ ਕਿੱਦਾਂ ਕਰ ਸਕਦੇ, ਤੁਹਾਡੇ ਵਿਚਾਰ ਏਅਰ ਤੇ ਚਲ ਗਏ ਹਨ। 9443
7: ਸਤਿ ਸ੍ਰੀ ਅਕਾਲ ਬਾਈ ਜੀ, ਤਮਨ ਸਾਹਿਬ ਕੀ ਹਾਲ ਚਾਲ ਹੈ?
2: ਠੀਕ ਠਾਕ ਵੀਰ ਮੇਰੇ।
7: ਬਾਈ ਜਿਹੜੀ ਇਹ ਗੱਲ ਕਰ ਰਹੇ ਆ, ਦਰਅਸਲ ਆ ਗੱਲ ਉੱਤੇ ਤੱਕ ਪਹੁੰਚਦੀ ਨਹੀਂ। ਮੈਂ ਗੋਲਫ ਤੋਂ ਬੋਲ ਰਿਹਾ, ਸਾਡੇ ਵੀ ਇਹਨਾਂ ਨੇ ਇੱਥੇ ਟਿਕਟਾਂ ਲਾਤੀਆਂ ਸਾਰੀ ਲਾਈਨ ਦੇ ਉੱਤੇ
2: ਜੀ।
7: ਤੇ ਉਹ ਚਲੋ ਅਸੀਂ ਉਸ ਵੇਲੇ 15-20 ਘਰ ਸੀ, ਸਾਰਿਆਂ ਨੇ ਨਾ ਉਹ ਟਿਕਟਾਂ ਪੇ ਕੀਤੀਆਂ। ਅਗਲੀ ਵਾਰੀ MP ਦੀ ਇਲੈਕਸ਼ਨ ਵਾਸਤੇ MP ਆਇਆ ਸਾਡੇ, ਲੱਗਾ ਵੋਟ ਲਾਉਣ, ਮੈਂ ਕਿਹਾ ਨਹੀਂ ਲਾਉਣਾ ਇੱਥੇ ਲਓ
2: ਜੀ।
7: ਕਹਿੰਦਾ ਕਿਉਂ, ਗੋਰਾ ਸੀ? ਮੈਂ ਕਿਹਾ ਜੀ ਅਸੀਂ ਪਿਛਲੇ ਸਾਲ ਇੰਨੀਆਂ ਟਿਕਟਾਂ ਭਰੀਆਂ ਨੇ
2: ਜੀ।
7: ਤੇ ਉਹ ਭਾਜੀ ਗੱਲ ਉਹਨੂੰ ਮੈਂ ਕਹੀ, ਉਹ ਕਹਿੰਦਾ ਮੈਨੂੰ ਨੋਟ ਕਰਾ ਦਿੱਤਾ। ਮੈਂ ਕਰਾ ਦਿੱਤਾ, ਸਾਡੇ ਗੋਲਫ ਦੇ ਵਿੱਚ ਗੱਡੀ ਜਿੱਥੇ ਮਰਜ਼ੀ ਖੜੀ ਹੋ, ਕਿਸੇ ਇੰਸਪੈਕਟਰ ਦੀ ਯਾਹ ਨਹੀਂ ਹੈਗੀ ਕਿ ਉਹ ਆਣ ਕੇ ਤੇ ਚਲਾਨ ਕੱਟ ਜੇ
2: ਜੀ।
7: ਇਹ ਹੈ ਕਿ ਇੱਥੇ ਲੋਕ ਉੱਠਦੇ ਹੀ ਨਹੀਂ, ਆਵਾਜ਼ ਹੀ ਨਹੀਂ ਉਠਾਉਂਦੇ, ਉਹਨਾਂ ਨੂੰ ਗੱਲ ਹੀ ਨਹੀਂ ਦੱਸਦੇ, ਤੇ ਫਿਰ ਤੇ ਹਾਲ ਹੋਣਾ ਹੀ ਹੈ ਜੋ ਹੋ ਰਿਹਾ।
2: ਧੰਨਵਾਦ ਤੁਹਾਡਾ, ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ ਹੈ, ਪਰ ਹਾਂ ਗੱਡੀਆਂ ਸਹੀ ਜਗ੍ਹਾ ਲਾਉਣੀ ਬੜੀ ਜ਼ਰੂਰੀ ਹੁੰਦੀ ਹੈ। ਹਾਂ ਘਰਾਂ ਦੀਆਂ ਪਾਰਕਾਂ ਜਾਂ ਜਿਹੜੇ ਘਰ ਹਨ, ਜਿਹੜੀਆਂ ਸੜਕਾਂ ਹਨ, ਅੱਗੇ ਬੜੀਆਂ ਚੌੜੀਆਂ ਹੁੰਦੀਆਂ ਸੀਗੀਆਂ, ਦੋਨੇ ਪਾਸੇ ਗੱਡੀ ਲਾ ਸਕਦੇ, ਹੁਣ ਤਾਂ ਇੱਕ ਪਾਸੇ ਵੀ ਨਹੀਂ ਲਾ ਸਕਦੇ। ਨੋ ਡਾਊਟ ਸ੍ਰੀ ਨੂੰ ਵੀ ਪਤਾ ਹੋਣਾ ਚਾਹੀਦਾ, ਅੱਜ ਕੱਲ੍ਹ ਅੱਗੇ ਘਰ ਦੇ ਵਿੱਚ ਇੱਕ ਕਾਰ ਹੁੰਦੀ ਸੀ, ਸਰ ਜਾਂਦਾ ਸੀਗਾ, ਇੱਕ ਕਿਰਾਏਦਾਰ ਦੀ ਹੋ ਗਈ। ਹੁਣ ਸ੍ਰੀ ਨੂੰ ਵੀ ਪਤਾ ਹਰ ਇੱਕ ਘਰ ਵਿੱਚ 4-4 ਕਾਰਾਂ ਹਨ, ਇਹਦਾ ਮਤਲਬ ਇਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ ਵੀ ਜਿਹੜੇ ਘਰਾਂ ਦੇ ਡਰਾਈਵੇ ਆ ਚੌੜੇ ਹੋਣੇ ਚਾਹੀਦੇ ਹਨ, ਵੀ ਲੋਕ ਗੱਡੀਆਂ ਲਾ ਸਕਣ, ਦੋ ਅੰਦਰ ਦੋ ਬਾਹਰ ਲਾ ਸਕਣ, ਗੱਡੀਆਂ ਕਿੱਥੇ ਲਾਉਣ ਲੋਕ। ਸੋ ਪਲਾਨਿੰਗ ਬੜੀ ਜ਼ਰੂਰੀ ਹੁੰਦੀ ਹੈ, ਪਲਾਨਿੰਗ ਬੜੀ ਵਧੀਆ ਹੋਣੀ ਚਾਹੀਦੀ ਹੈ, ਜਿਹੜਾ ਸਿਟੀ ਵਧੀਆ ਤਰੀਕੇ ਨਾਲ ਚੱਲ ਸਕੇ।
0: ਭਾਅ ਜੀ ਅਗਰ ਤੁਹਾਨੂੰ ਨਹੀਂ ਪਤਾ, ਇਹ ਬਿਲਡਰਾਂ ਵਾਸਤੇ ਕੰਮ ਕਰਦੇ ਪਏ ਆ, ਇਹ ਲੋਕਾਂ ਲਈ ਨਹੀਂ ਕੰਮ ਕਰ ਰਹੇ। ਅਗਰ ਤੁਹਾਨੂੰ ਪਤਾ ਹੋਵੇ, ਬਿਲਡਰਾਂ ਨੂੰ ਇਸ ਵਕਤ 0 ਲੋਟ ਲਾਈਨ 'ਤੇ ਵੀ ਘਰ ਬਣਾ ਸਕਦੇ ਆ, ਤੁਹਾਡੇ ਸਿਰਫ ਇੱਕ ਪਾਸੇ 2-4 ਫੁੱਟ ਹੋਊਗਾ, ਦੂਜਾ ਪਾਸਾ ਕੰਧ 'ਤੇ ਤੁਹਾਡਾ ਘਰ ਖਤਮ ਆ
2: ਜੀ।
0: ਤੇ ਪਾਰਕਿੰਗ ਤਾਂ ਇੰਨੀਆਂ ਛੋਟੀਆਂ ਕਰਤੀਆਂ, ਡੇਢ ਡੇਢ ਦੋ ਦੋ ਮਿਲੀਅਨ ਡਾਲਰ ਦੇ ਘਰ ਵਿੱਚ ਆ ਸਾਡੇ ਏਰੀਆ ਦੇ ਵਿੱਚ
8: ਜੀ,
0: ਤੇ ਦੋ ਗੱਡੀਆਂ ਲੱਗਦੀਆਂ। ਹੁਣ ਜਿੱਦਾਂ ਜਿੱਦਾਂ ਮਹਿੰਗਾਈ ਵੱਧਦੀ ਪਈ ਆ, ਬੱਚੇ ਵੀ ਲੋਕਾਂ ਦੇ ਨਾਲ ਵਿੱਚ ਰਹਿੰਦੇ ਪਏ ਆ
8: ਜੀ,
0: ਜਾਂ ਕਿਸਦੇ ਦੋ ਭਰਾ ਇਕੱਠੇ ਰਹਿੰਦੇ ਪਏ ਆ, ਤੇ ਦੋਨਾਂ ਕੋ ਜਾਂ ਉਹਨਾਂ ਦੇ ਪਾਰਟਨਰਸ ਕੋ ਦੋ ਦੋ ਗੱਡੀਆਂ ਹੈਗੀਆਂ ਨੇ
8: ਜੀ,
0: ਤੇ ਗੱਡੀਆਂ ਤਾਂ ਲੱਗਣੀਆਂ ਹੀ ਆ। ਜਾਂ ਤਾਂ ਤੁਸੀਂ ਸੜਕਾਂ ਚੌੜੀਆਂ ਕਰ ਦੋ
8: ਜੀ,
0: ਜਾਂ ਤੁਸੀਂ ਮਾਈਨਰ ਵੇਰੀਅੰਸ ਦੀ ਫੀਸ ਘਟਾ ਦੋ, ਜਾਂ ਤੁਸੀਂ ਬਿਲਡਰਾਂ ਨੂੰ ਐਂਟਰਟੇਨ ਇੰਨਾ ਨਾ ਕਰੋ ਕਿ ਲੋਕਾਂ ਨੂੰ ਦੁਖੀ ਕਰ ਦੋ
8: ਜੀ।
0: ਤੇ ਬਹੁਤ ਇਸ਼ੂ ਹੈ ਇਹ ਬ੍ਰੈਂਪਟਨ ਚ।
2: ਇੱਕ ਕਾਲ ਮੈਂ ਹੋ ਲੈ ਲੈਣਾ ਸਰ, ਕਮਰਸ਼ੀਅਲ ਬ੍ਰੇਕ ਵਾਲੀ ਜਿਹੜਾ ਬੀਕੇ ਟੈਕਸ ਐਂਡ ਅਕਾਊਂਟਿੰਗ ਸਰਵਿਸ ਵਾਲੇ ਪ੍ਰੋਗਰਾਮ ਸਪੌਂਸਰ ਕਰਦੇ ਆ ਪਾਲ ਮਾਂਗੜ ਸਾਹਿਬ 905-455-1414 ਸਵਾਲ ਗਹੁਣੀਆ ਤੇ ਸਾਰੇ ਵੱਲੋਂ ਸਪੌਂਸਰ ਕੀਤਾ ਐਕਸਟਰ ਫਾਈਨੈਂਸ਼ੀਅਲ ਤੋਂ ਐਲ ਪੀ ਰੂਫਿੰਗ, ਰੂਫਾਂ ਛੱਤਾਂ ਨੇ ਸ਼ਿੰਗਲ ਚੇਂਜ ਕਰਾਉਣੇ ਹੋ ਰਿਪਲੇਸ ਰਿਪੇਅਰ ਕਰਕੇ ਦਿੰਦੇ ਹਨ। ਬਲਵਿੰਦਰ ਸਿੰਘ ਜੀ ਕੌਂਕੜੀ ਦਾ ਕੰਮ ਵੀ ਕਰਦੇ ਹਨ, ਸਮੈਂਟ ਪਾਉਣਾ ਹੋਵੇ 416-602-7216। ਜਤਿੰਦਰ ਜੀ ਆ ਜਾਓ ਇਹ ਤੇ।
9: ਹੈਲੋ
2: ਹੈਲੋ, ਹਾਂਜੀ ਤੁਸੀਂ ਇਹ ਤੇ ਹੋ ਜੀ।
9: ਹਾਂਜੀ ਭਾਜੀ, ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ?
2: ਠੀਕ ਠਾਕ ਜੀ।
9: ਹਾਂਜੀ ਭਾਜੀ, ਮੈਂ ਵੀ ਆਪਣਾ ਇਨਪੁਟ ਦੇਣਾ ਚਾਹੁੰਦਾ। ਜਿਹੜੇ ਭਾਜੀ ਆਏ ਸੀ ਸਟੂਡੈਂਟ, ਜਿਹੜੇ ਪਹਿਲਾਂ ਉਹ ਪਹਿਲਾਂ ਠੀਕ ਕਹਿ ਰਹੇ ਆ ਵੀ ਪਹਿਲਾਂ ਜਿੰਨੇ ਵੀ ਸਟੂਡੈਂਟ ਆਏ ਸੀ ਉਹ ਗੁੱਡ ਸੀ ਤੇ ਆਪਣਾ ਸਿਸਟਮ ਵੀ ਪਹਿਲਾਂ ਠੀਕ ਸੀਗਾ ਨਾ, 2020 ਬਾਅਦ ਤੋਂ ਬਾਅਦ ਆਏ ਆ। ਉਸ ਤੋਂ ਬਾਅਦ ਮੈਂ ਐਗਰੀ ਨਹੀਂ ਕਰਦਾ ਵੀ ਸਟੂਡੈਂਟ ਸੇਵ ਹੀ ਨਹੀਂ ਕਰਦਾ ਜੀ, ਜੀ ਹੈ ਜੀ, ਖਰਚੇ ਬੱਚੇ ਬੜੇ ਆ ਜੀ। ਮੈਂ ਤੁਹਾਨੂੰ ਇਗਜ਼ਾਮਪਲ ਦਿੰਦਾ ਹੈਗਾ, ਇਹ ਟਰੂ ਹੈਗਾ ਜੀ। ਸਟੂਡੈਂਟ ਜਿਹੜੇ ਆਏ ਸੀ 2020 ਤੋਂ ਬਾਅਦ, ਉਸ ਤੋਂ ਬਾਅਦ ਉਹਨਾਂ ਨੇ ਆਪਣਾ ਟਰੱਕ ਦਾ ਲਾਇਸੈਂਸ ਲੈ ਕੇ ਟਰੱਕ ਚੜ੍ਹ ਕੇ $8,000 ਕਮਾਉਂਦੇ ਆ ਜੀ, ਬੇਸਮੈਂਟ ਸਿਰਫ $250। ਉਸ ਤੋਂ ਬਾਅਦ ਆਪਣੇ ਪੇਰੈਂਟਸ ਨੂੰ ਬੁਲਾਉਂਦੇ, ਵਿਜ਼ਟਰ ਪੇਰੈਂਟਸ ਡੈਡੀ ਲੈਂਦਾ ਉਹਨਾਂ ਦਾ, ਆਪਣਾ ਫਾਦਰ ਸਾਹਿਬ ਲੈਂਦੇ ਹੈਗੇ ਟਰੱਕ ਦਾ ਲਾਇਸੈਂਸ, ਉਹ ਵੀ ਮਤਲਬ 7-8,000 ਕਮਾਉਂਦੇ ਹੈਗੇ, ਤੇ LMI ਦੇ ਬੇਸ ਤੇ ਫਿਰ PR ਲੈਂਦੇ ਹੈਗੇ। ਆਹ ਸਿਸਟਮ ਚੱਲਦਾ, ਇੱਕ ਵਾਰੀ ਫੀਸ ਦਿੰਦੇ ਆ, ਉਸ ਤੋਂ ਬਾਅਦ ਦੁੱਖੀ ਨਹੀਂ ਦਿੰਦੇ ਉਹ ਕੰਟਰੀ ਨੂੰ, ਤੇ ਉਹਨਾਂ ਦੀ ਮੰਮੀ ਮਦਰ ਆ ਜਾਂਦੀ ਹੈ। ਚਲੋ ਆਪਾਂ ਮਨਾ ਨਹੀਂ ਕਰਦੇ ਕਿਸੇ ਨੂੰ ਕੰਮ ਤੋਂ, ਕੈਸ਼ ਤੇ ਜੋਬਾਂ ਕਰਦੇ ਹੈਗੇ, 2,500-3,000 ਉਹ ਵੀ ਕਮਾਉਂਦੀ ਆ। ਤੇ ਸਟੂਡੈਂਟ ਤਾਂ ਭਾਰੀ ਉਹਦੇ ਤਾਂ ਵਾਰੇ ਨਿਆਰੇ ਹੋਏ ਪਏ, ਮਰੇ ਪਏ ਆ। ਜਿਹੜਾ ਸਿਟੀ ਜਿਹੜੇ ਪਰਿਵਾਰ ਵਾਲੇ ਹੈਗੇ ਜਿਹਨਾਂ ਨੇ ਮਤਲਬ ਕਿ ਆਪਣਾ ਘਰ ਲਏ ਹੈ, ਉਹ ਮਰੇ ਪਏ ਆ। ਸਟੂਡੈਂਟ ਤਾਂ ਵਾਰੇ ਨਿਆਰੇ ਆ ਭਾਰੀ, ਨੰਬਰ 1 ਚੱਲਦਾ ਪਿਆ ਸੀ। ਉਹ ਹੁਣ ਜਿਹੜਾ ਖੂਨ ਲੱਗਿਆ ਸੀ ਉਹ ਖੂਨ ਮਿਲਦਾ ਨੀ ਪਿਆ। ਹੁਣ ਮਤਲਬ ਕਿ ਕਹਿੰਦੇ ਨਹੀਂ ਜੀ, ਸਾਨੂੰ ਉਹੀ ਖੂਨ ਦਿਓ ਜੀ, ਸਾਡੇ ਮਤਲਬ ਕਿ ਓਪਨ ਵਰਕ ਪਰਮਿਟ ਸਾਡੇ ਸਪਾਊਸ ਨੂੰ ਦਿਓ ਜੀ। ਉਹ ਆ ਕੇ ਰੱਜ ਕੇ ਮਤਲਬ ਚੱਪਲਾਂ ਲਾ ਕੇ ਉੱਥੇ, ਕੋਈ ਸਟੱਡੀ ਨੀ ਕੀਤੀ, ਉਹ ਆ ਕੇ ਇੱਥੇ ਜਿੰਨਾ ਮਰਜ਼ੀ ਕਦਰ ਪਾਈ ਜਾਵੇ। ਭਾਜੀ ਆਹ ਬੰਦੇ ਜਿਹੜੇ ਕਹਿੰਦੇ ਨਾ ਸਟੂਡੈਂਟ ਦੀ ਫੇਵਰ, ਚਲੋ ਆਪਾਂ ਅਗੇਂਸਟ ਨਹੀਂ ਹੈਗੇ, ਬਟ ਉਹਨਾਂ ਨੂੰ ਥੋੜਾ ਸੁਧਾਰ ਕਰਨਾ ਚਾਹੀਦਾ। ਪਲੱਸ ਟੂ ਵਾਲੇ ਨਹੀਂ ਆਉਣੇ ਚਾਹੀਦੇ, ਗ੍ਰੈਜੂਏਟ ਕਰਕੇ ਆਉਣੇ ਚਾਹੀਦੇ। ਪਲਾਜ਼ਿਆਂ 'ਚ ਹਾਲੇ ਵੀ ਜਾ ਕੇ ਦੇਖੋ, ਪਲਾਜ਼ਿਆਂ 'ਚ ਬਾਹਰ ਮਤਲਬ ਬੋਣ ਦੇ ਉੱਤੇ ਮਤਲਬ ਵੀਰਾਂ ਰੱਖ ਕੇ ਮਤਲਬ ਕਿ ਉੱਥੇ ਝੁੰਡ ਬਣਾ ਕੇ ਖੜੇ ਰਹਿੰਦੇ ਆ ਜੀ।
2: ਧੰਨਵਾਦ ਸਰ, ਮਾਫ਼ ਕਰਨ ਲਾਈਨ ਹੋਰ ਤੇ ਮੈਂ ਕੱਟੀ ਕੇ ਦੁਬਾਰਾ ਕਾਲ ਕਰ ਸਕਦਾ। ਅਮਰੀਕ ਸਿੰਘ ਤੁਸੀਂ ਵੀ ਲਾਈਨ ਹੋਰ ਤੇ ਰੱਖੋ। ਇੱਕ ਗੱਲ ਮੈਂ ਦੱਸ ਦੇਵਾਂ, ਸਾਰੇ ਨਹੀਂ ਚੰਗੇ ਤੇ ਸਾਰੇ ਨਹੀਂ ਮਾੜੇ, ਨੰਬਰ 1। ਨੰਬਰ 2, ਇਸੇ ਤਰ੍ਹਾਂ ਜਿਹੜੇ ਪੁਰਾਣੇ ਲੋਕ ਆਏ ਹੋਏ ਹਨ, ਮੈਂ ਉਹ ਵੀ ਦੇਖੇ ਆ, ਜਿਹੜੇ ਕਹਿੰਦੇ ਅੱਛਾ ਬੇਸਮੈਂਟ ਚਾਹੀਦੀ ਕਿਰਾਏ 'ਤੇ ਲੈ ਲਵੋ, ਕਿਸੇ ਨੂੰ ਲਿਆ ਨਹੀਂ ਸਕਦੇ, ਤੁਸੀਂ ਥੱਲੇ ਕੁੱਕ ਨਹੀਂ ਕਰਦੇ। ਅੱਛਾ ਜਿਹੜੇ ਕੱਪੜੇ ਧੋਣੇ ਆ ਨਾ, ਤੁਸੀਂ ਸਾਨੂੰ ਦੱਸ ਕੇ ਧੋਇਆ ਕਰੋ, ਤੁਸੀਂ ਵੱਧ ਧੋਣ ਲੱਗ ਪਏ ਹਨ। ਕਿਰਾਏਦਾਰ ਪਤਾ ਕੌਣ ਹੁੰਦਾ? ਉਹਦਾ ਵੀ ਹੱਕ ਹੁੰਦਾ ਗੱਡੀ ਪਾਰਕ ਕਰਨਾ, ਥੱਲੇ ਬੇਸਮੈਂਟ ਵਿੱਚ ਕੁੱਕ ਕਰਨਾ, ਥੱਲੇ ਆਪਣੇ ਆਪਣੇ ਪਰਿਵਾਰਾਂ ਨੂੰ ਸੱਦਣਾ। ਆਪਾਂ ਹੀ ਬੜੇ ਉਹਨਾਂ 'ਤੇ ਸਟੋਪ ਲਾਏ ਸੀਗੇ, ਅਸੀਂ ਖੁਦ ਰੱਖੇ ਸੀਗੇ, ਸੈਪਰੇਟ ਪਾਰਕਿੰਗ ਦਿੱਤੀ, ਸਾਸੀ ਪੈਸੇ ਘਰ ਦਾ ਤਾਂ ਬੜੇ ਵਧੀਆ ਤਰੀਕੇ ਨਾਲ ਗਏ। ਹਾਂ, ਕਈ ਮਾੜੇ ਵੀ ਹੁੰਦੇ ਹਨ, ਪੈਸੇ ਵੀ ਸੇਵ ਕਰਨੇ, ਅਸੀਂ ਪੈਸੇ ਸੇਵ ਕਰਦੇ। ਸਾਡੇ ਤੋਂ ਪਹਿਲਾਂ ਜਿਹੜੇ ਆਏ ਸੀ, ਮੈਨੂੰ ਚੇਤਾ ਜਿਹੜੇ 72 ਦੇ ਆਏ ਸੀ ਜਾਂ 79 ਵਿੱਚ, ਕਾਫੀ ਐਸੇ ਜਦੋਂ ਆਪਾਂ ਆਏ ਸੀਗੇ, ਇੱਕ ਇੱਕ ਪਾਰਟਮੈਂਟ 'ਚ 15-15 ਜਣੇ ਰਹਿੰਦੇ ਸੀਗੇ। ਉਹਨਾਂ ਨੂੰ ਉਸ ਵੇਲੇ ਸੰਗ ਨਹੀਂ ਹੁੰਦੀ। ਹੁਣ ਜਿਹੜੇ ਪੁਰਾਣੇ ਹੋ ਗਏ, ਉਹਨਾਂ ਦੇ ਬੱਚਿਆਂ ਨੂੰ ਕਹਿ ਕੇ ਦੇਖੋ ਵੀ ਥੱਲੇ ਬੇ ਤੂੰ ਇੱਦਾਂ ਕਰ, ਬੇਸਮਰ 'ਚ ਰਹਿ ਕੇ ਦੇਖ, ਜਾਂ ਤੂੰ ਇੱਥੇ ਕੰਮ ਕਰਕੇ ਦੇਖ, ਇਹਨਾਂ ਦੈਟਸ ਨੋਟ ਮਾਈ ਸਟੈਂਡਰਡ। ਕਈਆਂ ਦਾ ਸਟੈਂਡਰਡ ਵੀ ਬਦਲ ਜਾਂਦਾ ਹੈਗਾ। ਕਈ ਸੰਗਦੇ ਨਹੀਂ ਮਿਹਨਤ ਕਰ, ਤੂੰ ਮਿਹਨਤ ਕਰੋ, ਪੈਸੇ ਕਮਾਉਣੇ ਚਾਹੀਦੇ ਆ। ਮੈਂ ਕਹਿੰਦਾ ਬੱਚੇ ਵੀ ਕਮਾਉਣ, ਤੁਸੀਂ ਵੀ ਕਮਾਵੋ। ਹਾਂ, ਥੋੜ੍ਹੀ ਬਹੁਤੀ ਗਲਤੀ ਹੋਈ, ਆਪਾਂ ਸਿਟੀ ਦੀ ਗੱਲ ਕਰਨੀ ਹੈ, ਸਿਟੀ ਦੇ ਟੋਪ ਦੇ ਉੱਪਰ ਆਪਾਂ ਰਹੀਏ। ਰਾਘਵ ਵੀ ਇੱਕ ਇਹਨਾਂ ਨੇ ਜਿਹੜਾ ਗਰਵੇ ਦਾ ਪਲਾਂਟ ਜਿਹਾ ਲੈ ਕੇ ਆਉਂਦਾ ਸੀਗਾ, ਉਹ 'ਚ ਪਹਿਲਾਂ ਵੀ ਕਾਫੀ ਪੋਲਿਊਸ਼ਨ ਫੈਲ ਰਿਹਾ ਸੀ, ਲੋਕਾਂ ਨੂੰ ਨਹੀਂ ਪਤਾ। ਹੁਣ ਈਵਨ ਇੱਕ ਬੰਦੇ ਨੇ ਉਹ 'ਚ ਨਾ ਕੀਤੀ ਸੀ, ਗੁਰਪ੍ਰਤਾਪ ਤੂਰ ਨੇ, ਤੇ ਇਹਨਾਂ ਨੇ ਬਾਕੀ ਹੁਣ ਉਹਦੀ ਜਿਹੜੀ ਕਪੈਸਿਟੀ ਹੋਰ ਵਧਾ ਦਿੱਤੀ ਹੈਗੀ, ਲੋਕੀ ਤਾਂ ਬਿਮਾਰ ਹੋ ਜਾਣਗੇ।
0: ਭਾਜੀ 1,80,000 ਟਨ ਤੋਂ ਇਹਨਾਂ ਨੇ ਕਪੈਸਿਟੀ 900,000 ਟਨ ਕਰਤੀ।
2: ਸੋ 1,80,000 ਟਨ ਵੀ ਕਾਫੀ ਪੋਲਿਊਸ਼ਨ ਫੈਲਾ ਰਿਹਾ ਸੀਗਾ, ਹੁਣ 900,000 ਟਨ 900,000 ਟਨ ਹੈਗਾ
0: ਐਕਸਪੈਂਸ਼ਨ ਕਰਦੇ ਪਏ ਉਹਦੀ
2: ਕਰਦੇ ਪਏ ਆ।
0: ਹਾਂਜੀ,
2: ਲੋਕਾਂ ਨੇ ਆਵਾਜ਼ ਇੱਥੇ ਧਰਨੇ ਲੱਗਣੇ ਚਾਹੀਦੇ ਸੀ, ਮੈਂ ਤਾਂ ਕਹਿੰਦਾ ਲੱਗਣੇ ਸੀ,
0: ਡੈਫੀਨੇਟ ਲੱਗਣੇ ਚਾਹੀਦੇ ਸੀ। ਬ੍ਰੈਂਪਟਨ ਦੀ ਪੋਪੂਲੇਸ਼ਨ 1.5 ਮਿਲੀਅਨ ਹੈਗੀ ਬੇਸਮੈਂਟ ਮਿਲਾ ਕੇ
2: ਜੀ,
0: 8,00,000 ਤਾਂ ਸਟੈਟਸ ਤੋਂ ਥੋੜੀ ਜੀ ਅਪਡੇਟ ਆਇਆ ਵਾ ਰੀਸੈਂਟਲੀ
2: ਜੀ,
0: ਮਿਸਿਸ ਆਗਾ ਤੋਂ ਆਪਾਂ ਅੱਗੇ ਹੋ ਗਏ ਪੋਪੂਲੇਸ਼ਨ ਦੇ ਵਿੱਚ
2: ਜੀ।
0: ਤੇ ਧਰਨੇ ਭਾਜੀ ਕਿੱਦਾਂ ਲਾਉਣ ਲੋਕੀ? ਇਮੀਗ੍ਰੈਂਟ ਪੋਪੂਲੇਸ਼ਨ ਘਰੋਂ ਤਾਂ ਨਿਕਲਦੇ ਨਹੀਂ
2: ਜੀ,
0: ਆਪਣੇ ਬੱਚਿਆਂ ਦੇ ਫਿਊਚਰ ਵਾਸਤੇ, ਆਪਾਂ ਨੂੰ ਕੱਲ ਸਿਹਤ ਵਾਸਤੇ ਆਪਣੀ, ਉੱਥੋਂ ਜਿਹੜੇ ਕੈਮੀਕਲਸ ਨਿਕਲਨੇ ਹਵਾ ਦੇ ਪਦਾਰਥ ਆਣੇ ਆ ਉਹ ਆਪਣੇ ਲਈ ਖਰਾਬ ਨੇ
2: ਜੀ।
0: ਬਟ ਲੋਕੀ ਕਹਿੰਦੇ ਪ੍ਰੋਵਿੰਸ ਨੇ ਜੀ ਇਹ ਅਪਰੂਵਲ ਦੇਤੀ, ਬਟ ਮੈਨੂੰ ਦੱਸੋ ਕਿਹੜਾ ਬੰਦਾ ਵਾ ਜਿਹੜਾ ਪਰਮਿਟ ਦਊਗਾ, ਉਹ ਸਿਟੀ ਦਊਗੀ।
2: ਫੋਰ ਨੇ ਵੀ ਟਰਾਈ ਕੀਤਾ ਸੀ ਆਪਣੇ ਦੂਸਰੇ ਦੀ ਏਅਰਪੋਰਟ ਐਕਸਪੈਂਸ਼ਨ ਦੀ, ਲੋਕਾਂ ਨੇ ਆਵਾਜ਼ ਉਠਾਈ ਬੰਦ ਕਰਤੀ।
0: ਬਿਲਕੁਲ ਭਾਜੀ,
2: ਆਵਾਜ਼ ਉਠਾਉਂਗੇ ਤਾਂ ਹੀ ਬੰਦ ਹੋਊਗੀ,
0: ਆਵਾਜ਼ ਤਾਂ ਉਠਾਉਣੀ ਪੈਣੀ ਆ। ਹੁਣ ਭਾਜੀ ਨੇ ਕਿਹਾ ਜੀ ਇੰਡੀਅਨ ਕਿਸੇ ਵਿਦੇਸੀ ਨੂੰ ਵੋਟ ਨਾ ਪਾਓ
2: ਜੀ,
0: ਅਗਰ ਦੇਸੀ ਪੁਰਾਣਿਆਂ ਨੇ ਗਾਹ ਪਾ ਦਿੱਤਾ, ਗੰਦ ਪਾ ਦਿੱਤਾ, ਤੇ ਨਵਿਆਂ ਨੂੰ ਸਾਫ਼ ਤਾਂ ਕਰਨ ਤੋਂ ਜਿਹੜੇ ਕਰਨਾ ਚਾਹੁੰਦੇ ਆ
2: ਜੀ।
0: ਅਗਰ ਇੰਡੀਆ ਤੋਂ ਆਏ ਆ ਤੁਸੀਂ ਕਹਿੰਦੇ ਆ ਜੀ ਦੇਸੀ ਬੰਦੇ ਇੰਡੀਆ ਨਾ, ਤੇ ਉੱਥੇ ਵੀ ਚੰਗੇ ਬੰਦੇ ਹੈਗੇ ਜਿਹੜੇ ਕੰਮ ਕਰਦੇ ਪਏ
2: ਜੀ।
0: ਮੇਰੇ ਕੋਲ ਬਹੁਤ ਨਾਮ ਹੈਗੇ ਆ ਜੀ ਜਿਹਨਾਂ ਨੇ ਲੋਕਾਂ ਨੇ ਕੰਮ ਕੀਤੇ, ਉੱਥੇ ਵੀ ਐਕਟਿਵਿਸਟ ਹੈਗੇ ਨੇ। ਤਾਂ ਹੁਣ ਦੇਖੋ ਕਾਂਗਰਸ ਜਨਤਾ ਪਾਰਟੀ ਨੇ
2: ਜੀ
0: ਐਡਾ ਤਗੜਾ ਬੰਦਾ ਸੁੱਟਤਾ
2: ਜੀ,
0: ਤੁਸੀਂ ਦੇਖਿਆ ਹੋਣਾ ਐਜੂਕੇਸ਼ਨ ਮਿਨਿਸਟਰ ਆਫ ਦਾ ਕੰਟਰੀ
2: ਜੀ,
0: ਜਿਹਨੂੰ ਇਸਤੀਫਾ ਦੇਣਾ ਪਿਆ ਜਦੋਂ ਧਰਨੇ ਲੱਗੇ ਉੱਥੇ ਇੰਨੇ ਜ਼ਿਆਦਾ
2: ਜੀ।
0: ਤੇ ਸਭ ਕੁਝ ਪੋਸੀਬਲ ਆ ਜੀ, ਲੋਕੀ ਘਰੋਂ ਨਿਕਲਣ।
2: ਸੋ ਜੇ ਕੋਈ ਗਲਤ ਲੱਗਦਾ ਹੋ ਰਿਹਾ ਆਵਾਜ਼ ਤਾਂ ਉਠਾਉਣੀ ਪੈਂਦੀ ਹੈਗੀ ਆ, ਲਾਈਨਾਂ ਮੇਰੀਆਂ ਫੇਰ ਸਾਰੀਆਂ ਬਿਜ਼ੀ ਹਨ। ਅਮਰੀਕ ਸਿੰਘ ਜੀ ਤੁਸੀਂ ਆ ਜਾਓ।
8: ਅਮਰ ਸਾਹਿਬ ਸਤਿ ਸ੍ਰੀ ਅਕਾਲ, ਦੋਨਾਂ ਵੀਰਾਂ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ?
8: ਬਹੁਤ ਵਧੀਆ ਬਾਬਾ ਜੀ ਦੀ ਕਿਰਪਾ। ਤਾਂ ਅਮਰ ਸਾਹਿਬ ਆਪਾਂ ਗੱਲ ਕਰਨੀ ਇਹ ਚਾਹੁੰਦੇ ਹਾਂ ਵੀ ਜਿਹੜੇ ਸਿਟੀ ਦੇ ਵਿੱਚ ਇੰਨੀ ਕੱਪੜੇ ਜਿਹੜੀ ਇੰਨੀ ਕਰਪਸ਼ਨ ਹੋਈ ਆ, ਇਹ ਪਹਿਲਾਂ ਕੀ ਸੀ ਤੇ ਹੁਣ ਕੀ ਆ? ਕੀ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ ਜਾਂ ਇਕੱਲਾ ਪੰਜਾਬ ਨੂੰ ਭੰਡੀ ਜਾਣਾ ਜੀ? ਉੱਥੇ ਇਹ ਹੋ ਗਿਆ, ਫਲਾਨਾ ਹੋ ਗਿਆ, ਧੈਂਕੜਾ ਹੋ ਗਿਆ, ਬਾਕੀ ਦੋ ਲਾਈਨਾਂ ਸੁਣਾਉਣੀਆਂ ਤੁਹਾਨੂੰ ਤੇ ਦੋ ਲਾਈਨਾਂ ਲੈ ਕੇ ਖੇਮਣਾ ਜੱਜ ਹੋਊਗਾ।
2: ਆ ਜਾਓ ਆ ਜਾਓ।
8: ਉਹ ਜਾਂਦੀ ਬਾਰੀ ਵੀਰੀ, ਉਹ ਸੁਣ ਲੋ ਚੰਦ ਗੱਲਾਂ, ਉਹ ਵਿੱਚ ਪੰਜਾਬ ਦੇ ਮਾਰੀਦਾ ਹੈ ਜੋ ਸ਼ਲਾ, ਉਹ ਗਿਣਤੀ ਦੇ ਵਿੱਚ ਬੱਬਰ ਨੇ, ਗਿਣਤੀ ਦੇ ਵਿੱਚ ਬੱਬਰ ਨੇ ਜਿੰਨੇ ਨੇ ਤਾਰੇ, ਸਿੱਖ ਮਾਰਿਆ ਨੀ ਮੁੱਕਣੇ ਜ਼ਾਲਮ ਸਰਕਾਰੇ, ਹਾਂ ਸਿੱਖ ਮਾਰਿਆ ਨੀ ਮੁੱਕਣੇ ਜ਼ਾਲਮ ਸਰਕਾਰੇ, ਲਵ ਯੂ ਪੰਜਾਬ।
2: ਬਹੁਤ ਵਧੀਆ, ਕੀਪ ਅਪ ਦਾ ਗੁੱਡ ਵਰਕ ਅਮਰੀਕ ਸਿੰਘ ਜੀ, ਧੰਨਵਾਦ ਤੁਹਾਡਾ। ਸੋ ਲੋਕੀ ਆਵਾਜ਼ ਉਠਾਉਣਗੇ, ਕੁਝ ਕਰਨਗੇ ਤਾਂ ਹੀ ਕੁਝ ਹੋਵੇਗਾ। ਸੋ ਜੇ ਲੱਗਦਾ ਬਰੈਂਪਟਨ ਠੀਕ ਚੱਲ ਰਿਹਾ ਹੈਗਾ ਤੇ ਅਸੀਂ ਤਾਂ ਆਪਣਾ ਰੇਡੀਓ ਕਰੀਏ, ਤੁਸੀਂ ਜਿਹਨੂੰ ਵੋਟ ਪਾਣੀ ਆ ਪਾ ਸਕਦੇ ਹੋ। ਜੇ ਟੈਕਸ ਵੱਧ ਗਿਆ, ਪਰ ਕਹਿੰਦੇ ਟੈਕਸ ਨਹੀਂ ਵਧਿਆ, ਟੈਕਸ ਤਾਂ ਵਧਿਆ
0: ਭਾਜੀ। ਮੇਰਾ ਖੁਦ ਦਾ ਟੈਕਸ 12,000 ਹੋ ਗਿਆ, 10,600 ਤੋਂ
2: ਜੀ,
0: ਤੇ ਇਹ ਕਹਿੰਦੇ ਜੀ 1-2% ਲੈਵੀ ਐਕਸਟਰਾ ਹੋਈ ਆ, 3% ਹੋਈ ਆ, ਬਟ ਭਾਜੀ ਆਲਮੋਸਟ ਮੋਰ ਦੈਨ 10% ਟੈਕਸ ਵਧਿਆ ਜੀ ਦੇਖਿਆ ਜਾਵੇ ਤਾਂ।
2: ਇੱਕ ਇਹ ਵੀ ਸਵਾਲ ਸਰ ਸਾਡੇ ਦਰਸ਼ਕਾਂ ਦਾ, ਸਰੋਤਿਆਂ ਦਾ, ਲਾਈਨਾਂ ਹੋਰ ਦੇ ਰੱਖੇ, ਸਾਡੀ ਲਾਈਨਾਂ ਮੈਂ ਲੈਣ ਦੀ ਕੋਸ਼ਿਸ਼ ਕਰੂੰਗਾ। 416-837-1515 ਦੇ ਕਹਿੰਦੇ ਵੀ ਜੇ ਪ੍ਰੋਪਰਟੀਆਂ ਦੀ ਪ੍ਰਾਈਸਾਂ ਘੱਟ ਗਈਆਂ ਤਾਂ ਟੈਕਸ ਕੱਲੇ ਨਹੀਂ ਘੱਟਦਾ, ਪਰ ਇਹਨਾਂ ਖਰਚੇ ਵੱਧਦੇ ਨਾ?
0: ਖਰਚੇ ਤਾਂ ਵੱਧਦਾ, ਬਟ ਦੇਖੋ ਜਿਹੜੀ ਚੀਜ਼ ਵੱਧ ਚੁੱਕੀ ਹੈ, ਅਗਰ ਸਿਟੀ ਕੰਮ ਕਰੇ ਹੋਸਪਿਟਲ ਲਈ ਜਾਂ ਜਿਹੜੇ ਪੈਸੇ ਰਿਜ਼ਰਵ ਦੇ ਆ ਜਾਂ ਜਿਹੜੇ ਟੈਕਸ ਤੋਂ ਕਲੈਕਟ ਹੋ ਰਹੇ ਆ, ਤੁਸੀਂ ਦੇਖੋ ਜਦੋਂ ਵੀ ਕੋਈ ਨਵਾਂ ਏਰੀਆ ਬਣਦਾ ਉਦੋਂ ਟੈਕਸ ਵਧਣ ਦੇ ਆ
2: ਜੀ।
0: ਜਦੋਂ ਏਰੀਆ ਬਣ ਹੀ ਗਿਆ ਹੁਣ ਟੈਕਸ ਘਟਾਓ ਲੋਕਾਂ ਦਾ
2: ਜੀ,
0: ਉਹ ਸੈੱਟ ਹੋ ਜਾਂਦਾ। ਅਗਰ ਕੋਵਿਡ ਤੋਂ ਬਾਅਦ ਸਾਰੇ ਰੈਸਟੋਰੈਂਟਾਂ ਨੇ ਪ੍ਰਾਈਸ ਚੱਕ ਤੇ ਜਾਂ ਸਾਰੀਆਂ ਗਰੋਸਰੀਆਂ ਪ੍ਰਾਈਸ ਉੱਪਰ ਚੱਲ ਗਏ, ਜਦੋਂ ਸਾਰੀਆਂ ਠੀਕ ਚੀਜ਼ਾਂ ਆਈਆਂ ਥੱਲੇ ਨਹੀਂ ਆਏ
2: ਜੀ।
0: ਇਹ ਟੈਕਸ ਦਾ ਆਪਣੇ ਮਾਮਲਾ ਜੀ, ਕਿਉਂਕਿ ਲੋਕੀ ਸਵਾਲ ਨਹੀਂ ਪੁੱਛਦੇ, ਲੋਕੀ ਬਾਹਰ ਨਹੀਂ ਨਿਕਲਦੇ ਵੋਟਾਂ ਪਾਉਣ ਲਈ। ਅਗਰ ਆਪਾਂ ਵੋਟ ਨਹੀਂ ਪਾਣੀ ਆਪਾਂ ਸਵਾਲ ਨਹੀਂ ਪੁੱਛ ਸਕਦੇ
2: ਜੀ,
0: ਤੇ ਆਪਾਂ ਇਹੀ ਸਾਰਿਆਂ ਨੂੰ ਕਹਿ ਰਹੇ ਹਾਂ 25% ਨਹੀਂ, ਆਪਾਂ ਮੇਰੇ ਤਾਂ ਇਹ ਵਾਰਡ 'ਚ 20% ਵੋਟ ਹੋਈ ਹੈ ਜੀ
2: ਜੀ,
0: ਤੇ ਬਟ 25% ਓਵਰਆਲ ਬ੍ਰੈਂਪਟਨ ਜਿਹੜੇ ਹੈ ਆਪਾਂ 40% ਜਾਂ 35% ਵੀ ਐਕਸਟਰਾ 10% ਵੋਟਾਂ ਪਾ ਗਏ ਤੇ ਸਾਰੇ ਹੀ ਜਾਊਗੇ ਜੀ ਕੌਂਸਲ।
2: ਸਾਰੇ ਕਹਿ ਦਿੰਦੇ ਮੈਂ ਤੁਹਾਡੇ ਲਈ ਖੜਾ, ਪਰ ਬਾਅਦ ਵਿੱਚ ਸਾਰੇ ਚੁੱਪ ਚੁੱਪ ਕਰ ਜੇ, ਅਸੀਂ ਬੈਸਟ ਆਫ ਲੱਕ ਜੇ ਤੁਸੀਂ ਜਿੱਤ ਜਾਂਦੇ ਹੋ। ਜੋ ਲੋਕੀ ਚਾਹੁੰਦੇ ਹਨ ਉਹ ਬਿਲਡਿੰਗ ਦਾ ਘਪਲਾ ਜਾਂ ਹੋਸਪਿਟਲ ਕਹਿੰਦੇ ਡਿਲੇਅ ਕੀਤਾ ਗਿਆ, ਇਹ ਸਾਰੀ ਇਨਫੋਰਮੇਸ਼ਨ ਬਾਹਰ ਲੈ ਕੇ ਆਉਂਗੇ?
0: ਭਾਜੀ ਦੇਖੋ ਮੈਂ 500% ਬਾਹਰ ਲੈ ਕੇ ਆਊਂਗਾ, ਬਟ ਤੁਹਾਨੂੰ ਅਗਰ ਨਹੀਂ ਪਤਾ ਇੱਕ ਕੋਈ ਵੀ ਮੋਸ਼ਨ ਪਾਸ 6 ਵੋਟਾਂ ਦੇ ਨਾਲ ਹੋਣਾ
2: ਜੀ,
0: ਅਗਰ 10 ਕੌਂਸਲਰ ਤੇ 1 ਮੇਅਰ ਹੈਗਾ ਵਾ ਤੇ ਮੇਅਰ ਭਾਵੇਂ ਮਨਾ ਵੀ ਕਰ ਦੇਵੇ ਨਾ, ਤੇ ਅਗਰ 6 ਕੌਂਸਲਰ ਨੇ ਇੱਕ ਪਾਸੇ ਦੀ ਵੋਟ ਕਰਤੀ ਤੇ ਸਾਰੇ ਘਪਲੇ ਬਾਹਰ ਆਉਗੇ, ਸਾਰੀਆਂ ਚੀਜ਼ਾਂ ਬਾਹਰ ਆਉਗੀਆਂ, ਬਟ ਚੰਗੇ ਬੰਦੇ ਅੰਦਰ ਜਾਣਗੇ ਤਾਂ ਤੇ ਨਵੇਂ ਬੰਦੇ ਜਾਣਗੇ, ਕਿਉਂਕਿ ਮੇਅਰ ਤੇ ਉਹਦੀ ਕਰੰਟ ਸਲੇਟ ਤਾਂ ਇਕੱਠੇ ਕੰਮ ਕਰ ਰਹੇ ਆ। ਅਗਰ ਉਹਦੀ ਸਲੇਟ ਮੰਨਦੀ ਆ ਉਹ ਚੰਗਾ ਕੰਮ ਕਰਦੇ ਹੋ ਤਾਂ ਹੀ ਉਹਦੇ ਨਾਲ ਆ, ਬਟ ਉਹ ਚੰਗਾ ਨਹੀਂ ਕਰਦੇ। ਇਹ ਇਕੱਠਿਆਂ ਨੇ ਇੱਕ ਮਿਕ ਹੋ ਕੇ ਇਕੱਠੇ ਘਪਲੇ ਕੀਤੇ ਆ ਤੇ ਇੱਕ ਦੂਜੇ ਦੀ ਬਾਂਹ ਫੜੀ ਹੋਈ ਆ
2: ਜੀ। ਤੁਸੀਂ ਕਹਿੰਦੇ ਘਪਲੇ ਕੀਤੇ, ਤੁਹਾਡੀ ਆਵਾਜ਼ ਏਅਰ ਤੇ ਚੱਲ ਗਈ ਹੈਗੀ ਆ, 4473 ਤੁਸੀਂ ਏਅਰ ਤੇ ਹੋ ਜੀ, 4473 ਤੁਸੀਂ ਏਅਰ ਤੇ ਹੋ ਜੀ, ਆ ਜਾਓ।
10: ਹਾਂਜੀ ਹਾਂਜੀ ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ
10: ਭਾਜੀ, ਜਿਹੜੇ ਮੁੱਦੇ ਤੇ ਤੁਸੀਂ ਗੱਲ ਕਰ ਰਹੇ ਆ ਨਾ, ਇਹ ਤਾਂ ਬਹੁਤ ਸੰਜੀਦਾ ਹੈਗਾ ਆ ਨਾ, ਤੇ ਆਪਾਂ ਨੂੰ ਵੱਧ ਤੋਂ ਵੱਧ ਗੱਲ ਵੀ ਕਰਨੀ ਚਾਹੀਦੀ ਹੈ, ਪਰ ਗੱਲ ਦੇ ਨਾਲ ਜਿਹੜੀ ਪ੍ਰੋਬਲਮ ਹੈਗੀ ਆਪਣੇ ਵਿੱਚ, ਮੈਂ ਵੀ ਉਹਦੇ ਵਿੱਚ ਹੀ ਆਉਣਾ ਜੀ। ਅਸੀਂ ਨਾ ਜਦੋਂ ਵੋਟਾਂ ਆਉਂਦੀਆਂ ਆ, ਕੁਛ ਬੰਦੇ ਤਾਂ ਵੋਟਾਂ ਹੀ ਨਹੀਂ ਪਾਉਂਦੇ, ਤੇ ਜੇ ਪਾਉਂਦੇ ਆ ਤੇ ਆਪਾਂ, ਫਲਾਨੇ ਨੇ ਮੈਨੂੰ ਕਿਹਾ ਸੀਗਾ, ਉਹ ਜਾਣਦਾ ਆ ਜਾਂ ਸਾਡੀ ਕੰਪਨੀ 'ਚ ਕੰਮ ਕਰਦਾ ਬੰਦਾ, ਉਹਨੇ ਮੈਨੂੰ ਕਹਿਤਾ ਨਾ, ਇਹ ਬਹੁਤ ਜ਼ਿਆਦਾ ਪ੍ਰੋਬਲਮ ਹੈਗੀ ਆਪਣੇ 'ਚ
0: ਜੀ।
10: ਦੂਸਰੀ ਜਿਹੜੀ ਕਰਪਸ਼ਨ ਦੀ ਗੱਲ ਕਰਦੇ ਆ ਬਾਈ ਜੀ, ਸਿਰਾ ਲੱਗ ਗਿਆ ਹੁਣ ਤਾਂ। ਮੈਂ ਤਾਂ ਕਹਿੰਦੇ ਹੁੰਦੇ ਵੀ ਆਪਾਂ ਇਸੇ ਸਿਸਟਮ 'ਚੋਂ ਨਿਕਲ ਕੇ ਉੱਥੋਂ ਆਏ ਸੀਗੇ, ਤਾਂ ਉਦੋਂ ਜ਼ਿਆਦਾ ਬੈਡ ਦੇ ਵਿੱਚ ਆਪਾਂ ਫਸ ਗਏ ਆ ਕੇ ਇੱਥੇ ਨਾ
0: ਜੀ।
10: ਤੇ ਸਾਰੀ ਉਮਰ ਇੱਥੇ ਕਮਾਈਆਂ ਕਰੀ, ਚਲੋ ਤਾਂ ਮੁੜ ਕੇ ਨਜ਼ਾਰੇ ਇਹ ਲੈਂਦੇ ਆ ਬਾਈ। ਤੁਸੀਂ ਇਲੈਕਸ਼ਨਾਂ 'ਚ ਖੜਨਾ ਆ ਤੁਹਾਡਾ, ਯਾਨੀ ਕਿ ਚਲੋ ਚੰਗੀ ਗੱਲ ਆ ਜੇ ਤੁਸੀਂ ਸੋਚ ਰੱਖਦੇ ਆ ਨਾ। ਜਿਹੜੀ ਤੁਸੀਂ ਇੱਕ ਗੱਲ ਇਹ ਕਹੀ ਹੈ ਨਾ ਵੀ 6 ਬੰਦੇ ਵੋਟਾਂ ਪਾਉਣਗੇ ਤੇ ਆਪਾਂ ਕੁਛ ਕਰ ਸਕਦੇ ਆ, ਨਹੀਂ ਤਾਂ ਕੁਛ ਨੀ ਹੋਣਾ ਬਾਈ ਜੀ। ਇੱਥੇ ਹੀ ਇੱਕ ਇਹ ਕੁੰਡੀ ਹੈਗੀ ਆ, ਤੁਹਾਡੇ ਤੋਂ ਵੀ ਗਾਹ ਇਹ ਆਨਸਰ ਮਿਲ ਜਾਣਾ ਵੀ ਬਾਈ ਮੈਂ ਤਾਂ ਖੜਾ ਸੀਗਾ ਪਰ ਨਾਲ ਕੋਈ ਨੀ ਖੜਿਆ ਮੇਰੇ, ਹੈਨਾ। ਤੇ ਇਸ ਕਰਕੇ ਤਾਣਾ ਬਾਣਾ ਜ਼ਿਆਦਾ ਉਲਝ ਗਿਆ ਜੀ। ਤੇ ਕੰਟਰੀ ਆ ਜਿਹੜੀ ਜਿਹੜੀ ਸਿੱਧੀ ਲਫ਼ਜ਼ਾਂ 'ਚ ਆਪਾਂ ਕਹਿ ਲਈਏ, ਕਰਪਸ਼ਨ ਦਾ ਬੋਲਬਾਲਾ ਬਹੁਤ ਜ਼ਿਆਦਾ ਆ। ਸਾਡੇ ਤੋਂ ਜ਼ੀਰੋ ਇਨਫਰਾਸਟ੍ਰਕਚਰ ਹੈਗਾ ਆ, ਹੈਨਾ। ਬ੍ਰੈਂਪਟਨ ਦੇ ਵਿੱਚ ਜੇ ਆਪਾਂ ਰਹਿੰਦੇ ਆ, ਓਵਰ ਕਰਾਊਡਡ ਆ, ਹੈਨਾ। ਹੌਸਪੀਟਲ ਜਿੰਨੇ ਚਾਹੀਦੇ ਆ ਉਨੇ ਹੈ ਨੀ, ਜਾਂ ਕੋਈ ਵੀ ਹੋਰ ਫੈਸਿਲਿਟੀ ਚਾਹੀਦੀ ਆ ਉਹ ਹੈ ਨੀ ਗੀ। ਤਾਂ ਇੱਕ ਤਾਂ ਅਸੀਂ ਜਿਹੜੀ ਸਾਡੀ ਵੀ ਕਮੀ ਹੈਗੀ, ਅਸੀਂ ਕੰਪਲੇਂਟ ਨੀ ਕਰਦੇ ਕਿਸੇ ਨੂੰ, ਨਾ ਕਦੀ ਆਪਣੇ ਐਮ ਪੀ ਨੂੰ ਪੁੱਛਿਆ, ਨਾ ਕਦੀ ਐਮ ਪੀ ਪੀ ਨੂੰ, ਨਾ ਕਦੇ ਸਿਟੀ ਕੌਂਸਲਰ ਨੂੰ। ਅਸੀਂ ਪੁੱਛਦੇ ਹੀ ਨੀ ਬਾਹਰ ਵੀ ਕਿਉਂ ਤੇ ਜਾਏ ਉਹਨੇ ਆ, ਖਾਏ ਉਹਨੇ ਆਹ ਹੀ ਕਰੇ ਉਹਨੇ ਆ, ਜਾਂ ਰੇਡੀਓ ਤੇ ਆ ਕੇ ਆਪਾਂ ਗੱਲਾਂ ਕਰ ਲੈਂਦੇ, ਇੱਦਾਂ ਆਪਣੀ ਫਰਸਟ੍ਰੇਸ਼ਨ ਕੱਢ ਲੈਂਦੇ ਆ, ਪਰ ਐਕਸ਼ਨ ਅਸੀਂ ਨਹੀਂ ਕਰਦੇ।
2: ਧੰਨਵਾਦ ਤੁਹਾਡਾ। ਐਕਸ਼ਨ ਲੈਣਾ ਬੜਾ ਜ਼ਰੂਰੀ ਹੁੰਦਾ। ਐਕਸ਼ਨ ਲਵੋ, ਬੋਰਡ ਆਪਣੇ ਪਾ ਕੇ ਆਵੋ, ਭਾਵੇਂ ਮੈਂ ਤਾਂ ਕਹਿੰਦਾ ਭਾਵੇਂ ਖਰਾਬ ਕਰਕੇ ਆ ਜਾਓ, ਭਾਵੇਂ ਪਾ ਕੇ ਆ ਜਾਓ, ਘਰੋਂ ਬਾਹਰ ਨਿਕਲੇ ਉਹ ਬੂਥ ਦੇ ਪਿੱਛੇ ਖੜ ਕੇ ਨਾ ਉਹ ਪੇਪਰ ਉੱਪਰ ਪੈਨਸਲ ਜ਼ਰੂਰ ਘਸਾ ਕੇ ਆਵੋ ਵੀ ਤੁਹਾਡੀ ਵੋਟ ਕਾਊਂਟ ਕੀਤੀ ਜਾਵੇ। ਲਾਈਨਾਂ ਮੇਰੀਆਂ ਫਿਰ ਸਾਰੀਆਂ ਹੀ ਬਿਜ਼ੀ ਹਨ, ਹੋਲ 'ਤੇ ਰੱਖੋ। ਬਲਦੇਵ ਸਿੰਘ ਜੀ, ਤੁਹਾਡੀ ਵਾਰੀ ਵੀ ਆ ਜਾਵੇਗੀ। ਪ੍ਰੋਗਰਾਮ ਨੂੰ ਸਪੋਂਸਰ ਕੀਤਾ ਗਿਆ ਸਟਾਰ ਲੇਨ ਪੇਂਟਿੰਗ ਵੱਲੋਂ। ਮੋਟਰ ਮੋਟਰ ਬਿਜ਼ਨਸ ਪੇਂਟ ਕਰਵਾਉਣੀ ਹੋਵੇ, ਕਮਰਸ਼ੀਅਲ ਪੇਂਟ ਵੀ ਕਰਕੇ ਦਿੰਦੇ ਆ। 416-230-4000 ਨੰਬਰ ਹੈਗਾ। ਦਵਿੰਦਰ ਸਿੰਘ ਪਵਾਰ ਅਕਾਲ ਮੋਰਗੇਜ ਨਾਲ ਕੰਮ ਕਰਦੇ ਹਨ, ਪਰਸਨਲ ਮੋਰਗੇਜ ਸੋਲੂਸ਼ਨਸ ਤੁਹਾਡੇ ਪਾਸੇ ਲੈ ਕੇ ਆਉਂਦੇ ਆ। 6479888731 ਅਤੇ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ, ਟਰੱਕਾਂ ਦੀ ਰਿਪੇਅਰ ਕਰਵਾਉਣੀ ਹੋਵੇ ਤਾਂ 3472713834। ਅਤੇ ਸਟਾਰਗੇਟ ਲੋਜਿਸਟਿਕਸ ਵੱਲ ਮਕੈਨਿਕ ਚਾਹੀਦਾ ਜਿਹੜਾ ਇਲੈਕਟ੍ਰੀਕਲ ਵਿੱਚ ਮਾਹਰ ਹੋਵੇ ਅਤੇ ਡੀ ਪੀ ਐਫ ਡਾਇਗਨੋਸ ਕਰਦਾ ਹੋਵੇ, ਵਧੀਆ ਤਨਖਾਹ ਮਿਲੇਗੀ। ਜੇ ਕੋਈ ਸਿੱਖਣਾ ਵੀ ਚਾਹੁੰਦਾ, ਕਹਿੰਦੇ ਸਿਖਾਲ ਵੀ ਦੇਵਾਂਗੇ ਪਰ ਕੰਮ ਕਰਨ ਵਾਲਾ ਲਾਇਕ ਹੋਵੇ। ਜੇ ਲਾਇਸੈਂਸ ਹੈਗਾ ਤਾਂ ਓਬਵੀਅਸਲੀ ਵੱਧ ਪੈਸੇ ਮਿਲਣਗੇ। ਤੁਸੀਂ 416-566-3526 4165-6635-26 'ਤੇ ਹੈਪੀ ਸੋਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ। ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਮਰ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲ ਟੇਕ ਆਊਟ ਰੈਸਟੋਰੈਂਟ ਵੀ ਹੈਗਾ, ਮੀਟ ਸ਼ੋਪ ਹੈਗੀ ਆ, ਮੀਟ ਖਾ ਕੇ ਬੜਾ ਵਧੀਆ ਮੀਟ ਬਣਾਉਂਦੇ ਹਨ। ਉਹ ਵੱਖਰੀ ਰੱਖੀ ਹੋਈ ਹੈਗੀ ਆ, 905-7-9658 ਹੈਗਾ ਫੋਨ ਨੰਬਰ ਇੰਡੀਆ ਪੰਜਾਬੀ ਬਾਜ਼ਾਰ ਦਾ। ਐਲੇ ਟਰੱਕ ਅਤੇ ਰਾਜਾ ਬਾਈ ਜੀ 24 ਘੰਟੇ ਟਰੱਕਾਂ ਦਾ ਓਇਲ ਚੇਂਜ ਕਰਕੇ ਦਿੰਦੇ ਆ ਕਾਰਾਂ ਦਾ। 1176 ਮਾਇਰ ਸਾਈਡ ਡਰਾਈਵ 'ਤੇ 24 ਘੰਟੇ ਖੁੱਲ੍ਹੇ ਰਹਿੰਦੇ ਹਨ ਐਲੇ ਟਰੱਕ ਅਤੇ ਰਾਜਾ ਬਾਈ ਜੀ। ਬਲਦੇਵ ਸਿੰਘ ਜੀ ਤੁਸੀਂ ਆ ਜਾਓ ਜੀ, ਲਓ ਜੀ ਤੁਹਾਨੂੰ ਟਾਈਮ ਦੇ ਦਿੱਤਾ। ਤੁਸੀਂ ਕਹਿੰਦੇ ਮੈਂ ਲਾਈਨ ਕੱਟਦਾ, ਹੁਣ ਕੱਟਣੀ ਨਹੀਂ ਹੈਗੀ, ਤੁਸੀਂ ਪ੍ਰੋਗਰਾਮ ਹੋਸਟ ਕਰੋ, ਆ ਜਾਓ।
11: ਟੁੱਟੀ ਜੁੰਗਲੀ ਪਾ ਕੇ ਮੁੜ ਕੇ ਕਹਿੰਦਾ ਸੋਰੀ ਲੈਣ ਟੁੱਟੀ ਗਈ
0: ਜੀ,
11: ਤੇ ਦੋਨਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
11: ਮੈਂ ਕਿਹਾ ਜੀ ਜਿੱਤ ਗਏ ਨਾ, ਮੈਂ ਕੁਆਸ਼ਚਨ ਪਹਿਲਾਂ ਮੈਂ ਹੀ ਇਹਨਾਂ ਨੂੰ ਕਰੂੰਗਾ
0: ਜੀ। ਦੱਸੋ
11: ਮੈਂ ਨਾਲੇ ਬਾਹਰ ਰਹਿਣਾ ਬ੍ਰੈਂਪਟਨ ਤੋਂ, ਪਹਿਲਾਂ ਤਾਂ ਪਹਿਲਾਂ ਜਿਹੜੇ ਕਾਲਾਂ ਕਹਿੰਦੇ ਕਈਆਂ ਦਾ ਵੋਟਾਂ ਹੀ ਹੈ ਨੀ, ਜਿਹੜੀਆਂ ਵੋਟਾਂ ਹੈਗੀਆਂ ਵੋਟਾਂ ਹੀ ਪਾਉਣ ਨੀ ਜਾਂਦੇ, ਫਿਰ ਕਹਿੰਦੇ ਨਿਜ਼ਾਮ ਚੇਂਜ ਕਰਨਾ
0: ਜੀ।
11: ਤੇ ਬਾਕੀ ਤੁਸੀਂ ਕਹਿੰਦਾ ਤੂਰ ਨੇ ਆਵਾਜ਼ ਉਠਾਈ ਸੀਗੀ, ਤੂਰ ਨੂੰ ਉਠਾਈ ਟਿਕਟਾਂ ਮਿਲੀਆਂ ਸੀ, ਤੂਰ ਮੈਂ ਮੇਲੇ ਚ ਗਏ ਰਹੇ, ਮੈਂ ਕਿਹਾ ਤੂੰ ਕੋਈ ਕੰਮ ਨੀ ਕਰਦਾ ਚਾਜੇ ਦਾ ਬ੍ਰੈਂਪਟਨ ਦਾ ਨਾ।
2: ਤੂਰ ਨੇ ਉਸ ਮੁੱਦੇ ਆਵਾਜ਼ ਉਠਾਈ ਸੀ ਜਿੱਥੇ ਉਹ ਗਾਰਵੀ ਦਾ ਪਲਾਨ ਇਹਨਾਂ ਨੇ ਐਕਸਪੈਂਡ ਕਰਨਾ ਸੀਗਾ ਨਾ, ਉਹ ਉੱਥੇ ਆਵਾਜ਼ ਉਠਾਈ ਸੀ, ਉੱਥੇ ਉਹਨਾਂ ਜ਼ਰੂਰ ਅਗੇਂਸਟ ਵੋਟ ਪਾਈ ਸੀ ਵੀ ਇਹ ਇਹਨਾਂ ਨਾਲ ਪੋਲਿਊਸ਼ਨ ਵਧੇਗੀ, ਲੋਕਾਂ ਨੂੰ ਬਿਮਾਰੀਆਂ ਵੱਧ ਲੱਗੀਆਂ। ਬਾਕੀ ਜਗ੍ਹਾ ਕਿੱਥੇ ਉਠਾਈ ਹੈਗੀ ਤੁਹਾਨੂੰ ਪਤਾ ਹੀ ਹੈਗਾ,
11: ਜਿੱਥੇ ਉਠਾਈ ਟੈਕਸ ਸਫਾਈ ਕਰਦਾ ਸੀ ਉੱਥੇ ਨੀ ਬਿਮਾਰੀ ਫੈਲਣੀ ਸੀ
0: ਜੀ।
11: ਮੈਂ ਬਾਹਰ ਰਹਿੰਦਾ, ਮੈਂ ਤਾਂ ਆਪਦੇ ਮੈਂ ਹੀ ਤਾਂ ਰਹਿੰਦਾ, ਮੈਂ ਸਿੱਧੇ ਆਪਦੇ ਮੰਤਰੀ ਸੰਤਰੀਆਂ ਸਾਰਿਆਂ ਮਿਲਦਾ, ਨਾਲੇ ਆਪਣਾ ਦੇਸੀ ਨੀ ਕੋਈ, ਜਦੋਂ ਮਰਜ਼ੀ ਕੰਮ ਕਰਾ, ਤੁਹਾਡੇ ਤਾਂ 18-15 ਸਾਲ ਜਿੰਨੇ ਚਪੜਾਸੀ ਵੀ ਹੈਗੇ ਆ, ਬ੍ਰੈਂਪਟਨ ਦਾ ਕਹਿੰਦਾ ਬੁਰਾ ਹਾਲ ਹੋਇਆ ਵਾ, ਇਹਨੂੰ ਕੰਮ ਕਾਹਤੋਂ ਨੀ ਕਰਦੇ
0: ਜੀ। ਲੋਕਾਂ ਨੂੰ ਕੰਮ ਲੈਣਾ ਵੀ ਨਹੀਂ ਆਉਂਦਾ ਨਾ, ਸਾਨੂੰ ਦੱਸਣਾ ਵੀ ਹੈ ਵੀ ਇੱਥੇ ਕੰਮ ਨਹੀਂ ਹੋਇਆ, ਕਰਕੇ ਦੇਵੋ। ਹੁਣ ਦੇਖੋ ਜੀ, ਉਹ ਜਿਹੜਾ ਆਪਾਂ ਰੱਗ ਵੀ ਕੱਲ੍ਹ ਆਪਾਂ ਦਰਖਤ ਦੇਖਿਆ ਨਾ, ਇੱਥੇ ਉਹਨੂੰ ਪੂਰਾ 6 ਮਹੀਨੇ ਲੱਗ ਗਏ ਹੁਣ ਗਰੋ ਹੋਣ ਵਾਸਤੇ, 6 ਮਹੀਨੇ ਤੋਂ ਬਾਅਦ ਵਿੰਟਰ ਤੋਂ ਬਾਅਦ 2 ਸਾਲ ਲੱਗ ਗਏ, ਵਿੰਟਰ ਤੋਂ ਬਾਅਦ ਦਿਸਣਾ ਸ਼ੁਰੂ ਹੋ ਗਿਆ।
2: ਉੱਥੇ ਹੀ ਇਹਨਾਂ ਨੇ ਫੋਟੋ ਖਿਚਾਈ ਸੀ ਵੀ ਇੱਥੇ ਹੌਸਪੀਟਲ ਆ ਰਿਹਾ, ਉੱਥੇ ਹੀ ਮਸ਼ੀਨਾਂ ਖੜੀ ਚੁਕਾਈਆਂ, ਉੱਥੇ ਹੀ ਬਰਡ ਕੰਸਟਰਕਸ਼ਨ ਵਾਲੇ ਜੇ ਕੰਮ ਹੋ ਰਿਹਾ ਤਾਂ ਉਹ ਲੰਘਦੇ ਹਨ ਸਾਈਡ ਵਾਕ ਤੋਂ, ਲੰਘ ਨਹੀਂ ਸਕਦਾ ਸਾਈਡ ਵਾਕ ਤੋਂ, ਸਾਰੀ ਸਾਈਡ ਵਾਕ 'ਤੇ ਆਲਮੋਸਟ ਅੱਧੀ ਸੜਕ ਰੋਕੀ ਪਈ ਸੀ ਉਸ ਦਰਖਤ 'ਤੇ। ਅੱਜ ਮੈਂ ਸੋਸ਼ਲ ਮੀਡੀਆ ਦੇ ਉੱਪਰ ਪਾ ਦੇਵਾਂਗਾ, ਉਹ ਟਿਕਟ ਕੌਣ ਦੇਵੇਗਾ ਸਿਟੀ ਨੂੰ? ਸਾਨੂੰ ਆਵਾਜ਼ ਤਾਂ ਠਾਣੀ ਪਵੇ, ਇੱਥੇ ਕੰਮ ਨਹੀਂ ਹੋ ਰਿਹਾ, ਦੱਸਣਾ ਤਾਂ ਪੈਣਾ ਹੈਗਾ। ਆਹ ਸੈਂਡਰ ਬੋਰਡ 'ਤੇ ਟੋਪ ਡਰੋਪ 'ਤੇ ਗਰਾਊਂਡ ਸੀਗੀ, ਸਾਡਾ ਸੌਕਰ ਦਾ ਕਲੱਬ ਸੀਗਾ, ਸਿੱਖ ਸਪੋਰਟਸ ਕਲੱਬ, 1600 ਬੱਚਾ ਖੇਡਦਾ, 100 ਟੀਮਾਂ ਸੀਗੀਆਂ। ਅਸੀਂ ਮਿਹਨਤਾਂ ਕੀਤੀਆਂ ਵੀ ਸਾਨੂੰ ਆਹ ਗਰਾਊਂਡ ਦੇਵੋ ਖੇਡਣ ਵਾਸਤੇ, ਅਸੀਂ ਖਰਚਾ ਕਰਾਂਗੇ, ਅਸੀਂ ਸੇਫਟੀ ਦੇ ਹਿਸਾਬ ਨਾਲ ਫੈਂਸ ਲਾਵਾਂਗੇ, ਖਰਚਾ ਸਾਡੇ 'ਤੇ ਛੱਡ ਦਿਓ ਪਰ ਬਰਤਨ ਦੇ ਦੇਵੋ। ਇਹਨਾਂ ਨੇ 30 ਸਾਲ ਬਾਅਦ ਉੱਥੇ ਹੋਰ ਕੁਛ ਕਰਨ ਲੱਗੇ ਆ, ਖਾਲੀ ਪਈ ਰਹੀ ਪਰ ਕਿਸੇ ਨੂੰ ਬਰਤਨ ਨਹੀਂ ਦਿੱਤੀ। ਸਕੂਲਾਂ ਦੇ ਵਿੱਚ ਜਿਹੜੀਆਂ ਗਰਾਊਂਡਾਂ ਬਣਦੀਆਂ ਉੱਚੀਆਂ ਨੀਵੀਆਂ, ਮੈਂ ਕਿਹਾ ਇਹ ਇਕੱਲੇ ਬਣਦੀਆਂ ਉੱਚੀਆਂ ਨੀਵੀਆਂ? ਕਹਿੰਦੇ ਬਿਲਡਰ ਬਣਾ ਗਿਆ। ਬਿਲਡਰ ਨੂੰ ਕਹੋ ਵੀ ਸਾਨੂੰ ਗਰਾਊਂਡ ਲੈਵਲ 'ਤੇ ਚਾਹੀਦੀ ਆ, ਬੱਚੇ ਖੇਡ ਸਕਣ। ਉੱਥੇ ਬੱਚੇ ਤਾਂ ਕਿਆ ਕਹਿੰਦੇ ਸਨੋ ਸਲਾਈਡਿੰਗ ਕਰਨ ਲੱਗੇ, ਉਹਦੇ ਗਰਾਊਂਡ ਇਸ ਹਿਸਾਬ ਨਾਲ ਉੱਚੀ ਨੀਵੀਂ ਹੁੰਦੀ ਆ, ਫਿਰ ਇਹ ਠੀਕ ਕਰਨ ਲੱਗੇ ਹਨ। ਸੋ ਇਹਨਾਂ ਨੂੰ ਵੀ ਜਗਾਉਣਾ ਪੈਂਦਾ ਵੀ ਕੰਮ ਕੰਮ ਕਰੋ, ਤਾਂ ਹੀ ਕੰਮ ਹੁੰਦੇ ਹਨ। ਤੁਸੀਂ ਵਾਰਡ 216 ਬਾਰੇ ਦੱਸ ਦਿਓ ਜੀ।
0: ਭਾਜੀ ਵਾਰਡ 216 ਮਾਊਂਟ ਪਲੈਜ਼ੈਂਟ ਵਾਲਾ ਸਾਰਾ ਏਰੀਆ ਆਪਣਾ ਵਾ
2: ਜੀ,
0: ਅਤੇ ਤੁਸੀਂ ਦੇਖੋ ਕਿ ਫਿਊਚਰ ਉੱਥੇ ਆ। ਹੁਣ ਇੰਨੇ ਕੌਂਡੋਜ਼ ਵੀ ਆ ਗਏ ਮਾਊਂਟ ਪਲੈਜ਼ੈਂਟ ਲੱਗੇ, ਚਲੋ ਕਲੋਜ਼ ਟੂ ਗੋ ਟ੍ਰੇਨ ਵਧੀਆ ਵਾ, ਹੋਣੇ ਚਾਹੀਦੇ ਆ। ਬਟ ਇਹ ਵੀ ਨਹੀਂ ਕਿ ਉੱਥੇ ਤੁਸੀਂ ਜਿਹੜੇ ਹੋਰ ਵੀ ਘਰ ਹੈਗੇ ਆ, ਤੁਸੀਂ ਵਾਲਮਾਰਟ ਦੇ ਸਾਹਮਣੇ ਪਿੱਛੇ ਕਾਫੀ ਸਟੇਟ ਹੋਮ ਲੋਕਾਂ ਦੇ ਹੈਗੇ ਆ
2: ਜੀ,
0: ਉੱਥੇ ਐਡੀਆਂ ਐਡੀਆਂ ਬਿਲਡਿੰਗਾਂ ਤੁਸੀਂ ਬਿਲਕੁਲ ਰੈਜ਼ੀਡੈਂਸ਼ੀਅਲ ਦੇ ਨਾਲ ਜੋੜ ਕੇ ਲੈ ਕੇ ਆਓ
2: ਜੀ,
0: ਉਹਦਾ ਕੋਈ ਤੁੱਕ ਨਹੀਂ ਬਣਦਾ
2: ਜੀ।
0: ਮੈਂ ਉੱਥੇ ਇੱਕ ਏਰੀਆ ਵਾਸਤੇ ਫਾਈਟ ਕਰ ਰਿਹਾ ਸੀਗਾ ਜਿੱਥੇ 3000 ਘਰ ਤੇ 1900 ਯੂਨਿਟ ਕੌਂਡੋ ਯੂਨਿਟ 8 ਟਾਵਰਾਂ ਦੇ ਵਿੱਚ ਪਾਸ ਕੀਤਾ ਗਿਆ ਪਿਛਲੇ ਸਾਲ ਅਕਤੂਬਰ ਦੇ ਵਿੱਚ
2: ਜੀ।
0: ਸਾਡੀ ਕੌਂਸਲ ਨੂੰ 2.5 ਸਾਲ ਤੋਂ ਅਸੀਂ ਰੀਚ ਆਊਟ ਕਰ ਰਹੇ ਸੀ ਸਾਡੇ ਏਰੀਆ 'ਚ,
2: ਵੀ ਟ੍ਰੈਫਿਕ ਕੌਣ ਕੰਟਰੋਲ ਕਰੂਗਾ?
0: ਟ੍ਰੈਫਿਕ ਤਾਂ ਅਸੀਂ ਕਿਹਾ ਟ੍ਰੈਫਿਕ ਦੀ ਸਟੱਡੀ ਕਰੋ, ਕੰਜ਼ਰਵੇਸ਼ਨ ਦੀ ਸਟੱਡੀ ਕਰੋ, ਜਿਹੜੀਆਂ ਸਟੱਡੀਆਂ ਕੰਪਲੀਟ ਨਹੀਂ ਹੋਈਆਂ। ਬਟ ਇਹਨਾਂ ਨੇ ਏਰੀਆ ਪਾਸ ਕਰਤਾ, ਸਾਡੇ ਨਾਲ ਮੀਟਿੰਗ ਕੋਈ ਨਹੀਂ ਹੋਈ, ਸਿਰਫ ਅਸੀਂ ਜਾ ਕੇ ਸਿਟੀ ਹਾਲ ਜਾ ਕੇ ਅਸੀਂ ਆਪਣੇ ਡੈਲੀਗੇਸ਼ਨ 'ਚ ਗਏ, ਸਾਡੇ ਏਰੀਆ 'ਚੋਂ 25 ਬੰਦੇ ਗਏ, ਉੱਦਾਂ 497 ਘਰ ਆ ਸਾਡੇ ਨੇਬਰਹੁੱਡ 'ਚ
2: ਜੀ।
0: ਤੇ ਜਦੋਂ ਮੈਂ ਕੌਂਸਲਰ ਨੂੰ, ਮੈਨੂੰ ਅਪ੍ਰੈਲ 'ਚ ਕਾਲ ਆਉਂਦੀ ਹੈ ਜੀ ਕਿ ਰਾਘਵ ਮੈਂ ਤਾਂ ਕਦੀ ਕੋਈ ਵਿਗਾੜੇ ਨਹੀਂ ਤੇਰਾ, ਤੂੰ ਕਾਹਤੋਂ ਮੇਰੇ ਅਗੇਂਸਟ ਖੜਦਾ ਪਿਆ
2: ਜੀ?
0: ਮੈਂ ਕਿਹਾ ਤੂੰ ਮੇਰੀ ਭੈਣ ਆ, ਮੈਂ ਤੇਰੇ ਲਈ ਵੋਟ ਪਾਈ ਸੀ, ਤੇਰੀ ਬਹੁਤ ਇੱਜ਼ਤ ਕਰਦਾ, ਬਟ ਤੂੰ ਸਾਡੇ ਫੋਨ ਨਹੀਂ ਚੱਕੇ, ਤੂੰ ਸਾਡੇ ਲਈ ਕੰਮ ਨਹੀਂ ਕੀਤੇ, ਤੂੰ ਸਿਰਫ ਪਾਰਕਾਂ 'ਚ ਜਾ ਕੇ ਸਮੋਸੇ ਪਕੌੜੇ ਖਾ ਕੇ ਫੋਟੋਆਂ ਲੋਕਾਂ ਨਾਲ ਖਿਚਾ ਕੇ ਚੱਲ ਗਈ, ਬਟ ਜਿਹੜੇ ਇਸ਼ੂ ਲੋਕਾਂ ਦੇ ਆ ਉਹ ਨਹੀਂ ਆਪਾਂ ਸੁਣੇ। ਮਤਲਬ ਸੀਨੀਅਰਸ ਨੂੰ ਆਪਾਂ ਬਹੁਤ ਖੁਸ਼ ਕੀਤਾ, ਬੜੇ ਖੁਸ਼ ਆ ਸੀਨੀਅਰਸ, ਬਟ ਲੋਕੀ ਨਹੀਂ ਖੁਸ਼ ਹੈਗੇ
2: ਜੀ।
0: ਤੇ ਭਾਜੀ 20 ਅਪ੍ਰੈਲ ਨੂੰ ਮੇਰੀ 26 ਮਿੰਟ ਗੱਲ ਹੁੰਦੀ ਸ਼ਾਮੀ, ਮੈਂ ਵੀਡੀਓ ਪਾਈ ਹੋਈ ਆਪਣੇ ਸੋਸ਼ਲ ਮੀਡੀਆ ਤੇ, ਤੇ ਪਿੰਨ ਕੀਤੀ ਹੋਈ ਆ ਵਿਦ ਪ੍ਰੂਫ। 26 ਮਿੰਟ ਗੱਲ ਕਰਨ ਤੋਂ ਬਾਅਦ 22 ਤਰੀਕ ਨੂੰ ਭਾਜੀ 8 ਦੇ 8 ਕੌਂਡੋ ਟਾਵਰ ਬਲੌਕ ਹੋ ਜਾਂਦੇ ਆ
2: ਜੀ।
0: ਉਹਦਾ ਮਤਲਬ ਕੀ ਹੁੰਦਾ, ਜੇ ਬਲੌਕ ਹੋ ਕੇ ਇਕੱਲੇ ਬਲੌਕ ਨਹੀਂ ਹੁੰਦੇ, ਉਹਨੂੰ ਕਨਵਰਟ ਕੀਤਾ ਜਾਂਦਾ ਵਰਸ਼ਿਪ ਸਾਈਟ ਤੇ। ਵਰਸ਼ਿਪ ਸਾਈਟ ਤੁਹਾਨੂੰ ਪਤਾ ਵਾ, ਆਪਾਂ ਹਰ ਬੰਦੇ ਨੂੰ ਕਹਿ ਸਕਦੇ ਮੈਂ ਤੁਹਾਡੀ ਵਰਸ਼ਿਪ ਸਾਈਟ ਤੁਹਾਨੂੰ ਦਊਂਗਾ
2: ਜੀ,
0: ਹਰ ਡਿਫਰੈਂਟ ਰਿਲੀਜਨ ਦੇ ਬੰਦੇ ਨੂੰ, ਐਥਨਿਕ ਵਾਲੇ ਨੂੰ
2: ਜੀ,
0: ਤੇ ਉਹਦੀ ਵੋਟ ਉਸ ਬੇਸ ਤੇ ਖਿੱਚ ਸਕਦੇ ਆ, ਕਿਉਂਕਿ ਆਪਾਂ ਲੋਕਾਂ ਦੀ ਇੱਕ ਰਿਲੀਜੀਅਸ, ਆਪਾਂ ਰਿਲੀਜਨ ਵਾਲੇ ਬੰਦੇ ਆ, ਆਪਾਂ ਨੂੰ ਹੁੰਦਾ ਚਲੋ ਸਾਡਾ ਗੁਰਦੁਆਰਾ ਮੰਦਿਰ ਮੌਸਕ ਆਸੇ ਪਾਸੇ ਆ, ਤੇ ਆਪਾਂ ਇੱਥੇ ਘਰ ਲੈ ਲਈਏ ਜਾਂ ਸਾਡੇ ਮਾਪੇ ਤੁਰ ਕੇ ਚੱਲ ਜੂਗੇ, ਤੇ ਉਸ ਬੇਸ ਤੇ ਵੋਟਾਂ ਖਿੱਚੀਆਂ ਜਾਣੀਆਂ ਨੇ। ਇੱਕ ਤਾਂ ਪੈਸੇ ਦੇ ਕੇ ਖਿੱਚੀਆਂ ਜਾਂਦੀਆਂ ਪਈਆਂ ਨੇ, ਭਾਵਾਂ ਸੀਨੀਅਰ ਕਲੱਬਾਂ ਨੂੰ ਦੇ ਰਹੇ ਆ, ਭਾਵਾਂ ਕਿਤੇ ਹੋਰ ਈਵੈਂਟਾਂ ਵਾਸਤੇ ਦੇ ਰਹੇ ਆ, ਇੱਕ ਰਿਲੀਜੀਅਸ ਬੇਸ ਤੇ ਖਿੱਚੀਆਂ ਜਾ ਰਹੀਆਂ। ਜਿੰਨੀ ਦੇਰ ਆਪਾਂ ਇਸ ਮੁੱਦੇ ਤੋਂ ਲੋਕੀ ਉੱਪਰ ਨਹੀਂ ਉੱਠੋਗੇ, ਆਪਾਂ ਨੂੰ ਬਦਲਾਵ ਨਹੀਂ ਮਿਲਣਾ, ਆਪਾਂ ਨੂੰ ਨਾ ਕਿਸੇ ਦੀ ਸੁਣ ਕੇ ਆਪਣੀ ਰਿਸਰਚ ਕਰਕੇ ਹੋਮਵਰਕ ਕਰਕੇ ਵੋਟ ਪਾਓ, ਕਿਹੜਾ ਬੰਦਾ ਤੁਹਾਡੇ ਲਈ ਗੱਲ ਕਰ ਰਿਹਾ ਤੇ ਤੁਹਾਡੇ ਲਈ ਫਾਈਟ ਕਰ ਰਿਹਾ, ਨਾ ਕਿ ਹਾਂ ਵੀ ਕਿ ਇਸ ਬੰਦਿਆਂ ਨੇ ਕਿ ਹਾਂ ਵੀ ਮੇਰੇ ਦੋਸਤ ਨੇ ਮੈਨੂੰ ਫੋਨ ਕਰਤਾ ਇਹਨੂੰ ਵੋਟ ਪਾਣੀ ਆ। ਬਟ ਪੁਰਾਣੀ ਕੌਂਸਲ ਨੇ ਅਗਰ ਕੰਮ ਕੀਤਾ ਤੇ ਵੋਟ ਪਾਓ, ਮੈਂ ਨਹੀਂ ਮਨਾ ਕਰਦਾ, ਤੇ ਜਿਹੜੇ ਵੀ ਵਾਰਡ 'ਚ ਰਹਿੰਦੇ ਮੈਂ ਕਹਿੰਦਾ ਪਿਆ ਕਰੰਟ ਕੌਂਸਲ ਸਾਰੀ ਜਾਣੀ ਚਾਹੀਦੀ ਆ, ਇਨਕਲੂਡਿੰਗ ਮੇਅਰ, ਕਿਉਂਕਿ ਬਦਲਾਵ ਤਾਂ ਹੀ ਆਉਣਾ ਵਾ, ਇਹ ਸਾਰੇ ਮਿਲੇ ਹੋਏ ਆ, ਤੇ ਮੈਂ ਕਿਸੇ ਦੇ ਨਾਲ ਅਲਾਇੰਸ 'ਚ ਨਹੀਂ ਹੈਗਾ
2: ਜੀ।
0: ਬਟ ਮੈਂ ਸਾਰਿਆਂ ਲਈ ਕੰਮ ਕਰਦਾ ਪਿਆ, ਇਕੱਲੇ ਆਪਣੇ ਲਈ ਨਹੀਂ ਕਰਦਾ ਪਿਆ, ਕਿ ਸਾਰੀ ਕੌਂਸਲ ਨੂੰ ਕਿੱਕ ਆਊਟ ਕਰੋ
2: ਜੀ। ਧੰਨਵਾਦ ਤੁਹਾਡਾ ਮੈਸੇਜ ਦੇਣ ਦਾ, ਤੁਹਾਡੇ ਵਿਚਾਰ ਆਪਣੇ ਏਅਰ 'ਤੇ ਚਲ ਗਏ ਹਨ। ਸੋ ਸਾਰੇ ਹੀ ਆਪਣੇ ਹਨ ਕਿਨ ਕਿਨ ਨੂੰ ਵੋਟ ਪਾਉਣੀ ਹੈਗੀ ਆ, ਉਹ ਅਕਤੂਬਰ ਜਦੋਂ ਇਲੈਕਸ਼ਨ ਵੋਟਾਂ ਪੈਣੀਆਂ ਪਤਾ ਲੱਗ ਜਾਣਾ, ਪਰ ਉਸ ਟਾਈਮ ਵੀ ਤੁਹਾਨੂੰ ਲਾਈਨਾਂ ਪਲੀਜ਼ ਮੈਂ ਹਜੇ ਨਹੀਂ ਲੈ ਸਕਦਾ, ਉਸ ਟਾਈਮ ਵੀ ਤੁਹਾਨੂੰ ਦੱਸਿਆ ਕਾਫੀ ਸਾਰਾ ਵਕਤ ਦਿੱਤਾ ਜਾਂਦਾ ਹੈਗਾ, ਸਵੇਰ ਨੂੰ ਪਾ ਲਓ, ਸ਼ਾਮ ਨੂੰ ਪਾ ਲਓ, ਵੀਕਐਂਡ 'ਤੇ ਪਾ ਲਵੋ, ਸਾਰੀ ਦਿਹਾੜੀ ਪੋਲ ਖੁੱਲ੍ਹੇ ਰਹਿੰਦੇ ਹਨ, ਪਰ ਜੇ ਤੁਸੀਂ ਅਰਲੀ ਪਾਣੀ ਆ ਅਰਲੀ ਪਾ ਸਕਦੇ ਹੋ। ਸੋ ਵੋਟਾਂ ਪਾਉਣੀਆਂ ਬੜੀਆਂ ਜ਼ਰੂਰੀ ਹੁੰਦੀਆਂ, ਆਪਣੀ ਸਿਟੀ ਵਾਸਤੇ ਆਵਾਜ਼ ਉਠਾਉਣੀ ਬੜੀ ਜ਼ਰੂਰੀ ਹੁੰਦੀ ਆ। ਕਈ ਵਾਰੀ ਪਹਿਲਾਂ ਲੱਗਦਾ ਸੀਗਾ ਵੀ ਇੱਕੋ ਲੈਵਲ ਦੀ ਗਵਰਨਮੈਂਟ ਉਹੀ ਕੰਮ ਕਰੂਗਾ, ਪਰ ਹਰ ਇੱਕ ਲੈਵਲ ਦੀ ਗਵਰਨਮੈਂਟ ਨੂੰ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਆ, ਚਾਹੇ ਸਾਡੇ ਰੀਜਨਲ ਕੌਂਸਲ ਹੋਣ, ਸਾਡੇ ਮਿਊਨਸੀਪਲ ਕੌਂਸਲ, ਸਿਟੀ ਕੌਂਸਲ ਹੋਣ, ਚਾਹੇ ਮੇਅਰ ਹੋਣ, ਚਾਹੇ ਐਮ ਪੀ ਪੀਸ ਹੋਣ, ਚਾਹੇ ਐਮ ਪੀ ਹੋਣ, ਰਲ ਮਿਲ ਕੇ ਕੰਮ ਕਰੋਗੇ ਤਾਂ ਹੀ ਇਹ ਕੰਟਰੀ ਗਰੋ ਹੋ ਸਕਦੀ ਹੈਗੀ ਆ। ਨਹੀਂ ਤਾਂ ਇੱਦਾਂ ਕਰੀ ਜਾਵਾਂਗੇ ਵੀ ਸਾਡੀਆਂ ਫੈਕਟਰੀਆਂ ਕਿੱਥੇ ਗਈਆਂ, ਹਾਈਵੇ ਸਟਾਕ ਹਨ, 410 ਤੁਸੀਂ ਦੇਖ ਲਵੋ ਉੱਥੇ ਜਦੋਂ ਹੁਣ ਮੈਨੂੰ ਇੱਥੇ ਖਬਰ ਪਾਉਣ ਦੀ ਲੋੜ ਨਹੀਂ, ਜਾਂਚ ਕਰ ਲਓ, ਮੈਂ ਹੁਣ ਤੋਂ ਕਹਿ ਸਕਦਾ ਹੈਗਾ ਵੀ ਮੇਅਫੀਲਡ ਤੋਂ ਜੈਮ ਲੱਗਣਾ ਸ਼ੁਰੂ ਹੋ ਜਾਂਦਾ ਅਤੇ ਜਾ ਕੇ ਉਹ 401 ਤੱਕ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਇਹ ਐਵਰੀ ਡੇ ਦਾ ਕੰਮ ਹੈਗਾ, ਉੱਥੇ ਜਗ੍ਹਾ ਹੈਗੀ ਆ, ਐਕਸਪੈਂਸ਼ਨ ਹੋ ਸਕਦੀ ਹੈਗੀ ਆ, ਉਹ ਐਕਸਪੈਂਸ਼ਨ ਕਰ ਹੋਰ ਅਨਾਊਂਸ ਕਰੀ ਜਾਂਦੇ ਹੈਗੇ ਆ। ਜਦੋਂ ਫੈਡਰਲ ਸਰਕਾਰ ਅਨਾਊਂਸ ਕਰਦੀ ਹੈ ਵੀ ਆਪਾਂ 410 ਨੂੰ ਹੋਰ ਨੌਰਥ ਨੂੰ ਲੈ ਕੇ ਚਲੇ ਜਾਣਾ, ਵਧਾ ਦੇਣਾ ਹੈਗਾ, ਉਹਨਾਂ ਨੂੰ ਸਾਡਾ ਸਵਾਲ ਨਹੀਂ ਪੁੱਛਣਾ ਪੈਂਦਾ। ਜਿਹੜੇ ਪਹਿਲੀਆਂ ਲਾਈਨਾਂ ਉਹ ਤਾਂ ਖੁੱਲ੍ਹੀਆਂ ਕਰ ਦੇਵੋ, ਲੋਕ ਸਹੀ ਤਰੀਕੇ ਨਾਲ ਐਕਸੀਡੈਂਟ 'ਤੇ ਐਂਟਰ ਹੋ ਜਾਣ, ਪਰ ਇਹ ਕੰਮ ਹੋ ਨਹੀਂ ਰਹੇ।
0: ਕਿਉਂਕਿ ਭਾਅ ਜੀ ਆਪਾਂ ਆਪਣੇ ਮਿਨਿਸਟਰਾਂ ਨੂੰ ਸਵਾਲ ਨਹੀਂ ਪੁੱਛਦੇ ਅਤੇ ਸਾਰੇ ਆਪਣੀ ਕਮਿਊਨਿਟੀ ਦੇ
2: ਜੀ,
0: ਅਤੇ ਅਗਰ ਆਪਾਂ ਆਪਣੀ ਭਾਸ਼ਾ 'ਚ ਵੀ ਨਹੀਂ ਸਵਾਲ ਪੁੱਛ ਸਕਦੇ ਤਾਂ ਕੋਈ ਫਾਇਦਾ ਨਹੀਂ ਹੈਗਾ
2: ਜੀ।
0: ਅਤੇ ਸਵਾਲ ਕੀਤੇ ਜਾਣੇ ਚਾਹੀਦੇ। ਜਦੋਂ ਦੁਖੀ ਆ ਤਾਂ ਹੀ ਉਹ ਬੰਦਾ, ਅਗਰ ਸੱਟ ਲੱਗੇ ਹਸਪਤਾਲ ਜਾਂਦੇ, ਅਗਰ ਆਪਾਂ ਸੜਕਾਂ ਤੋਂ ਦੁਖੀ ਹਾਂ ਤਾਂ ਉਹ ਕੰਮ ਆਪਣੇ ਕੌਂਸਲਰ ਜਾਂ ਮਿਨਿਸਟਰਾਂ ਨੇ ਕਰਾਉਣੇ, ਉਹਨਾਂ ਸਵਾਲ ਪੁੱਛੋ, ਤੁਹਾਨੂੰ ਵੋਟਾਂ ਪਾਈਆਂ ਨੇ ਕਿ ਹਾਂ ਵੀ ਕੰਮ ਕਿੱਥੇ ਨੇ।
2: ਬਹੁਤ ਵਾਰੀ ਕਿਹਾ ਜਾਂਦਾ ਕਈਆਂ ਨੂੰ ਇਹਨਾਂ ਨੇ ਪਾਰਕਿੰਗ ਅਲਾਓ ਕਰ ਦਿੱਤੀ ਹੈਗੀ ਆ, ਅਤੇ ਜਿੱਥੇ ਪ੍ਰੋਪਰਟੀ ਟੈਕਸ ਮਿਲੀਅਨਸ ਦੇ ਵਿੱਚ ਹੋਣਾ ਚਾਹੀਦਾ ਉਹ ਹਜ਼ਾਰਾਂ ਦੇ ਵਿੱਚ ਹੈਗਾ, ਉਹ ਪੈਸਾ ਮਿੱਤਰਾਂ ਤੋਂ ਸਾਨੂੰ ਜਾ ਰਿਹਾ?
0: ਬਿਲਕੁਲ ਜਾ ਰਿਹਾ ਜੀ, ਕੁਛ ਨਾ ਕੁਛ ਤਾਂ ਹੋ ਹੀ ਰਿਹਾ ਜੀ। ਉਹਦੀ ਮੇਰੀ ਇੰਨਾ ਹੋਮਵਰਕ ਹੈ ਨਹੀਂ, ਉਹ ਮੈਨੂੰ ਪਤਾ ਤੁਸੀਂ ਕਿਹੜੇ ਪਾਰਕਿੰਗ ਲੋਟ ਦੀ ਗੱਲ ਕਰਦੇ ਜਿੱਥੇ ਕਮਰਸ਼ਲ ਵਹੀਕਲ ਲੱਗੇ ਹੋਏ ਨੇ
2: ਜੀ,
0: ਤੇ ਹਜ਼ਾਰ ਕੁਛ ਡਾਲਰ ਦਾ ਉਹਦਾ ਟੈਕਸ ਆ, ਜਿੱਥੇ ਲੱਖਾਂ ਡਾਲਰ ਟੈਕਸ ਹੋਣਾ ਚਾਹੀਦਾ ਸੀ।
2: ਸੋ ਉਹਨਾਂ ਦੀ ਮਦਦ ਕਰਕੇ ਹੋਰ ਖੂਨ ਚੂਸ ਹੋ ਰਿਹਾ ਹੈਗਾ ਆ। ਸੋ ਮੈਂ ਚਾਹੁੰਦਾ ਕੋਈ ਵੀ ਅੱਗੇ ਆਉਂਦਾ ਸਿਟੀ ਦੇ ਵਿੱਚ ਪੁਰਾਣੇ ਘਪਲੇ ਬਾਹਰ ਕੱਢ ਕੇ ਲੈ ਕੇ ਆਵੇ, ਜੇ ਲੱਗਦਾ ਘਪਲੇ ਹੈਗੇ ਆ, ਮੈਂ ਇਹ ਨਹੀਂ ਕਹਿੰਦਾ, ਜੇ ਲੱਗਦਾ ਹੈਗਾ ਜਦ ਤੱਕ ਪੇਪਰ ਵਰਕ ਬਾਹਰ ਨਹੀਂ ਆਉਂਦਾ, ਜਦ ਤੱਕ ਕੁਝ ਨਹੀਂ ਕਹਿ ਸਕਦੇ, ਪਰ ਤੁਹਾਨੂੰ ਦਿਸਦਾ ਹੈਗਾ ਹੌਸਪੀਟਲ ਤਾਂ ਸਾਹਮਣੇ ਦਿਸਦਾ ਹੈਗਾ ਨਾ, ਜਿੱਥੇ 4 ਹੋਣੇ ਚਾਹੀਦੇ ਆ, ਹਜੇ ਦੂਸਰਾ ਨਹੀਂ ਤਿਆਰ ਕਰ ਸਕਦੇ।
0: ਬਿਲਕੁਲ ਜੀ, ਦੇਖੋ ਇੱਕ ਐਵਰੇਜ ਓਨਟੈਰੀਓ ਦਾ 2.5 ਬੈੱਡ ਪਰ 1000 ਪੇਸ਼ੈਂਟ ਆ
2: ਜੀ,
0: ਅਤੇ ਬਰੈਂਪਟਨ ਕੋ 1 ਬੈੱਡ ਵੀ 1000 ਪੇਸ਼ੈਂਟ ਲੈਣੀ ਹੈਗਾ, ਅਤੇ ਇੰਨੀ ਵੱਡੀ ਪਾਪੂਲੇਸ਼ਨ ਹੋਵੇ ਇੱਕ ਸ਼ਹਿਰ ਦੀ, ਕੈਨੇਡਾ ਦਾ ਵਨ ਆਫ ਦਾ ਬਿਗੈਸਟ ਸ਼ਹਿਰ ਹੋਵੇ, ਅਤੇ ਆਪਣੇ ਕੋਲ 1 ਬੈੱਡ ਵੀ ਨਹੀਂ ਹੈਗਾ 1000 ਪੇਸ਼ੈਂਟ ਵਾਸਤੇ।
2: ਕਿਆ ਬਾਤ ਹੈ, ਅੰਕੜੇ ਬਾਹਰ ਦਿਸ ਗਏ ਹਨ। ਮੈਂ ਤੁਹਾਡੇ ਸਪੋਂਸਰ ਵੀਰਾ ਭੈਣ ਧੰਨਵਾਦ ਕਰਦਾ, ਮਨਮੋਹਨ ਵਾਸ ਕਮਲ ਹੀ ਅਤੇ ਸੰਗਤਾਰ ਦਾ ਸ਼ੋਅ ਆ ਰਿਹਾ ਸੰਡੇ ਅਗਸਤ ਦੀ 9 ਤਰੀਕ ਨੂੰ, ਤੁਸੀਂ ਇਸ ਸ਼ੋਅ 'ਤੇ ਪਹੁੰਚਣਾ ਹੋਵੇ, ਤੁਸੀਂ ਟੀਮ ਫੋਰ ਐਂਟਰਟੇਨਮੈਂਟ ਨਾਲ ਗੱਲਬਾਤ ਕਰ ਲਿਓ, ਟਿਕਟ ਮਾਸਟਰ .ca 'ਤੇ ਜਾ ਕੇ ਟਿਕਟਾਂ ਲੈ ਲਿਓ, ਟਿਕਟਾਂ ਹੱਥ ਹੋਣਗੇ ਤਾਂ ਸ਼ੋਅ ਦੇਖ ਸਕਦੇ ਹੋ, ਸ਼ੋਅ ਦੇਖਣਾ ਹੋਵੇ ਤਾਂ ਤੁਸੀਂ ਟਿਕਟਾਂ ਲੈ ਲਿਓ। ਬਸ ਇਹੀ ਕਹਿਣਾ ਚਾਹੁੰਦੇ ਹਾਂ, ਵਧੀਆ ਸ਼ੋਅ ਹੋਵੇਗਾ, ਪਰਿਵਾਰਕ ਸ਼ੋਅ ਹੋਵੇਗਾ, ਇਹ ਭਰਾਵਾਂ ਦੀ ਟੀਮ ਜਿਹੜੀ ਹੈਗੀ ਆ ਬੜੀ ਰੌਣਕ ਲਾਉਂਦੀ ਆ, ਪਹੁੰਚਣਾ ਜ਼ਰੂਰ। ਮਨਜੀਤ ਚੀਮਾ ਜੀ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, ਪ੍ਰਾਈਵੇਟ ਪ੍ਰੋਪਰਟੀ, ਪ੍ਰਾਈਵੇਟ ਕਹਿਤਾ, ਕਮਰਸ਼ੀਅਲ ਪ੍ਰੋਪਰਟੀ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਲੈਣੀ ਹੋਵੇ, ਵੇਚਣੀ ਹੋਵੇ, ਖਰੀਦਣੀ ਹੋਵੇ, ਤਾਂ ਤੁਸੀਂ ਮਨਜੀਤ ਚੀਮਾ ਨਾਲ ਸੰਪਰਕ ਕਰ ਲਿਓ, 416-357-9565 ਲਾਈਨਾਂ। ਹੁਣ ਮੈਂ ਲੈ ਨਹੀਂ ਸਕਦੀ, ਟਾਈਮ ਬਿਲਕੁਲ ਸਮਾਜੂਲ ਜਾ ਰਿਹਾ, ਮਾਫ਼ ਕਰਦਾ ਮੇਰੀ ਨਿਗਾਹ ਨੇ ਜੀ, ਤੁਹਾਡੀ ਲਾਈਨਾਂ ਸਾਰੀਆਂ ਹੀ ਬਿਜ਼ੀ ਹਨ, ਡਰੋਪ ਕਰ ਦਿਓ, ਤੁਹਾਡਾ ਟਾਈਮ ਵੀ ਖਰਾਬ ਹੋਵੇਗਾ, ਲਾਈਨਾਂ ਹੁਣ ਮੈਂ ਨਹੀਂ ਲੈ ਸਕਦੀਆਂ ਪਲੀਜ਼, ਕਿਉਂਕਿ ਮੇਰੇ 2-4 ਕਮਰਸ਼ੀਅਲ ਹੋਰ ਰਹਿੰਦੇ ਹਨ। ਬਾਕੀ ਤੁਸੀਂ ਟੈਕਸ ਮੈਸੇਜ ਕਰਕੇ ਸਵਾਲ ਕਰ ਸਕਦੇ ਹੋ, ਮੈਨੂੰ ਤੁਹਾਡੇ ਪੁੱਛ ਲਿਆ ਕਰਾਂਗੇ ਜ਼ਰੂਰ। ਟਾਰਗੇਟ ਰਜਿਸਟਰੀ 905-564-9191 ਟਾਰਗੇਟ ਰਜਿਸਟਰੀ ਨੂੰ, ਮਕੈਨਿਕ ਚਾਹੀਦੇ ਹਨ, ਇਲੈਕਟ੍ਰੀਕਲ ਮਕੈਨਿਕ, DPF ਦਾ ਮਕੈਨਿਕ ਜਿਹੜਾ ਡਾਇਗਨੋਸ ਕਰ ਸਕੇ, ਤਾਂ ਤੁਸੀਂ ਹੈਪੀ ਸਹੂਤਾ ਸਾਹਿਬ ਨਾਲ ਗੱਲਬਾਤ ਕਰ ਲੈਣੀ ਆ, 416-566-3526, CWC ਇਮੀਗ੍ਰੇਸ਼ਨ ਗਰੁੱਪ ਦੀ ਖਹਿਰਾ ਸਾਹਿਬ ਦਾ ਨੰਬਰ 905-670-4444, ਐਕਸਪ੍ਰੈਸ ਐਂਟਰੀ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਅਪੀਲ ਦਾ ਕੇਸ ਹੋਵੇ ਤਾਂ ਤੁਸੀਂ CWC ਇਮੀਗ੍ਰੇਸ਼ਨ ਨਾਲ ਸੰਪਰਕ ਕਰਨਾ, ਟੋਪ ਆਟੋ ਕਲੇਜਨ, ਦੁਆਬਾ ਸਵੀਟਸ ਐਂਡ ਰੈਸਟੋਰੈਂਟ, ਐਮ ਸਵਿਸ, ਕੈਨੇਡਾ ਕੰਸੂਮਰ ਕਰੈਡਿਟ ਅਸੈਸਰੋ ਜਸਵੀਰ ਸਿੰਘ ਹੁੰਡਲ ਜੀ ਦਾ ਨੰਬਰ ਮੈਂ ਦੇ ਦਿੰਦਾ, 416-502-3100 ਹੈਗਾ। ਰੱਬ ਨਾ ਕਰੇ ਕੰਮ ਔਖਾ ਹੋ ਗਿਆ, ਸੌਖਾ ਕਰ ਦੇਣਗੇ, ਪਾਵਰ ਆਫ ਸੇਲ ਅਤੇ ਘਰ ਨਹੀਂ ਲਿਜਾਣ ਦਿੰਦੇ, ਕਲੈਕਸ਼ਨ ਕਾਲਾਂ ਆ ਰਹੀਆਂ ਹਨ, ਕਾਲਾਂ ਦੂਰ ਕਰ ਦਿੰਦੇ ਹਨ, 70% ਤੱਕ ਕਰਜ਼ਾ ਮਾਫ਼ ਕਰਕੇ ਦਿੰਦੇ ਆ, 416-502-3100। ਅਲਫਾ ਟਰਾਂਸੋ ਲੱਕੀ ਅਤੇ ਸੁੱਕੀ ਸੈਣੀ ਸਾਹਿਬ ਦਾ ਨੰਬਰ 905-799-1525, AZ ਡਰਾਈਵਰ ਦੇ ਓਨਰ ਆਪਰੇਟਰੀ ਸਦਾ ਲੋੜ ਰਹਿੰਦੀ ਹੈ। ਕਟਾਰੀਆ ਟੂਰ ਐਂਡ ਟਰੈਵਲ, ਹਵਾਈ ਜਹਾਜ਼ ਦੀਆਂ ਟਿਕਟਾਂ ਲੈਣੀਆਂ ਹੋਣ, ਕਟਾਰੀਆ ਟੂਰ ਐਂਡ ਟਰੈਵਲ, 905-677-1200, ਗ੍ਰੀਨ ਵੈਲੀ ਸੁਪਰ ਮਾਰਕੀਟ ਢਿੱਲੋਂ। ਵੀਡੀਓ ਤੋਂ IPTV ਡਿਵਾਈਸ ਲੈ ਸਕਦੇ ਹੋ, 4K ਦੇ ਵਿੱਚ ਗੁਰਬਾਣੀ ਰੇਡੀਓ, 4525 ਅਵਨੀਜ਼ਰ ਰੋਡ ਬ੍ਰੈਂਪਟਨ ਵਿੱਚ ਹਨ। ਵਧੀਆ ਗਿਫਟ ਹੈਗਾ, ਕਿਸੇ ਨੂੰ ਗਿਫਟ ਲੈ ਕੇ ਦੇਣਾ ਹੋਵੇ, ਸਸਤੀ ਪ੍ਰਾਈਸ ਵਿੱਚ ਮਿਲਦਾ ਹੈਗਾ, ਅਤੇ ਇੱਕ ਨਵਾਂ ਗੁਰਬਾਣੀ ਰੇਡੀਓ ਵੀ ਪਹੁੰਚ ਗਿਆ ਹੈਗਾ, 905-204-1313, ਅਤੇ ਨਵ ਏਅਰ ਕੰਫਰਟ ਤੋਂ ਜਤਿੰਦਰ ਭਾਈ ਜੀ, ਹੀਟਿੰਗ, ਵੈਂਟੀਲੇਸ਼ਨ, ਏਅਰ ਕੰਡੀਸ਼ਨ ਦਾ ਕੰਮ ਹੋਵੇ, ਏਅਰ ਕੰਡੀਸ਼ਨ ਰਿਪਲੇਸ ਕਰਨਾ, ਰਿਪੇਅਰ ਕਰਨਾ, ਕੋਈ ਪਾਈਪ ਲੀਕ ਹੋ ਗਿਆ ਉਹ ਫਿਕਸ ਕਰਵਾਉਣਾ ਕਰਵਾ ਸਕਦੇ, ਐਚ ਵੈਕ ਦਾ ਕੰਮ ਕਰਦੇ ਹਨ। 6477076640 ਸਮੋਸਾ ਐਂਡ ਸਵੀਟ ਫੈਕਟਰੀ ਵਾਲਾ ਬਹੁਤ ਬਹੁਤ ਧੰਨਵਾਦ, ਮੋਨਾ ਮਹਿੰਗੀ ਜੀ ਤੁਹਾਡਾ ਧੰਨਵਾਦ, ਡਕਾਰ ਰਜੈਸਟਿਕ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ, ਨੈਸ਼ਨਲ ਕਬੱਡੀ ਐਸੋਸੀਏਸ਼ਨ ਵਾਲਿਆਂ ਦੀ ਕਬੱਡੀ ਦਾ ਮੈਚ ਹੁਣ ਅਗਸਤ 15 ਤੋਂ ਹੋਣੇ ਆ, ਸਿੱਖ ਗੇਮਸ ਹੋ ਰਹੀਆਂ ਹਨ ਬ੍ਰੈਂਪਟਨ ਵਿੱਚ ਜੁਲਾਈ 31 ਤੋਂ ਲੈ ਕੇ ਅਗਸਤ 3 ਤੱਕ, ਬ੍ਰੈਂਪਟਨ ਸੌਕਰ ਸੈਂਟਰ ਕੇ ਸੀ ਕੈਂਪਲ ਕਮਿਊਨਿਟੀ ਸੈਂਟਰ ਵਿੱਚ ਹੋ ਰਹੀਆਂ ਹਨ। ਸੈਣੀ ਪ੍ਰਕਿਰਨ ਸੰਡੇ ਗਾਸੀ 23 ਤਰੀਕ ਨੂੰ ਹੋਣ ਜਾ ਰਹੀ ਹੈਗੀ ਆ, ਪੰਜਾਬੀ ਵਿਰਸਾ ਸੰਡੇ ਗਾਸੀ 9 ਤਰੀਕ ਨੂੰ ਹੋਣ ਜਾ ਰਿਹਾ, ਪੁੱਲਮੈਨ ਆਟੋਕਲੇਵ ਵਾਲੇ ਪ੍ਰੋਗਰਾਮ ਸੁਣ ਰਹੇ ਹਨ, ਬਹੁਤ ਬਹੁਤ ਧੰਨਵਾਦ। ਮੈਸੇਜ ਤੁਹਾਡੇ ਦੇਖੇ ਨਹੀਂ, ਕਾਫੀ ਸਾਰੇ ਮੈਸੇਜ ਆਏ ਹੁਣ ਬਾਅਦ ਵਿੱਚ ਮੈਂ ਲੈ ਲਵਾਂਗਾ, ਧੰਨਵਾਦ। ਲਾਈਨਾਂ ਡਰੋਪ ਕਰਨ ਦਾ ਤੁਸੀਂ ਕਹਿਣਾ ਮੰਨ ਲੈਂਦੇ ਹੋ, ਖਬਰਾਂ 'ਚ ਸਾਂਝ ਨਹੀਂ ਪਾਈ ਗਈ ਕਿਉਂਕਿ ਸਾਡੇ ਗੈਸਟ ਆਏ ਹੋਏ ਸਰ ਰਾਘਵ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
0: ਮੈਂ ਹੀ ਕਹਿਣਾ ਚਾਹੁੰਦਾ ਜੀ, ਬਾਹਰ ਆਇਓ, ਵੋਟ ਪਾਈਓ, ਮੇਰਾ ਨੰਬਰ ਰਾਘਵ ਧੀਰ, ਮੇਰਾ ਨਾਮ ਹੈ ਵਾਰਡ 2 & 6 ਚੋਂ, ਮੇਰਾ ਨੰਬਰ ਹੈ 4168902068, ਕਿ ਆਪਾਂ ਬਦਲਾਵ ਲੈ ਕੇ ਆਈਏ ਅਤੇ ਕੋਈ ਵੀ ਵਾਰਡ 'ਚ ਆ ਅਤੇ ਵੋਟ ਜ਼ਰੂਰ ਪਾਈਓ।
2: ਧੰਨਵਾਦ ਤੁਹਾਡਾ, ਅਤੇ ਸਾਡੇ ਸਟੂਡੀਓ 'ਚ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ। ਨੰਬਰ ਬਾਅਦ ਵਿੱਚ ਲੈਣਾ ਮੇਰੇ ਕੋਲ, ਐਸਾ ਸੀ 416-451-2522 ਵਜੇ 'ਤੇ ਮੇਰੇ ਵੱਲੋਂ ਸਾਡੀ 451-2522 ਵਜੇ 'ਤੇ ਮੇਰੇ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਹੈਵ ਅ ਗੁੱਡ ਡੇ, ਗੁੱਡ ਬਾਏ।

0: ਪੰਜਾਬੀ ਲਹਿਰਾਂ
1: ਪੰਜਾਬੀ ਲਹਿਰਾਂ
0: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
0: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
0: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
0: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
1: ਪ੍ਰੋਗਰਾਮ ਪੰਜਾਬੀ ਲਹਿਰਾਂ
0: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਇਹ ਸੱਚ ਕਹੇ ਜੇ ਹੁੰਦਾ
4: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
5: ਮਿੱਟੀ ਚੁਗਦੀ ਫਸਲ ਸੱਚ ਹੈ
4: ਖੁਰੋ ਦੀ ਪਾਣੀ

0: ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਦੀ ਖੂਬਸੂਰਤ ਸਵੇਰ ਨੂੰ ਤੁਸੀਂ ਜੀਆਂ ਆਖ ਰਹੇ ਹੋਵੋਗੇ, ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਕੁਦਰਤ ਦੇ ਵਰਤਾਰੇ ਦੇ ਵਿੱਚ ਖੁਸ਼ਬਾਸ਼ ਹੋਵੋਗੇ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਹਿੱਸੇ ਨੂੰ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਜੀ ਮੱਲੀ ਟੈਂਟ ਸਰਵਿਸਿਸ। ਆਊਟਡੋਰ ਟੈਂਟ ਦੀਆਂ ਸੇਵਾਵਾਂ ਦਿੰਦੇ ਨੇ। ਤੁਹਾਡਾ ਆਊਟਡੋਰ ਵਿਆਹ ਸ਼ਾਦੀ ਦਾ ਫੰਕਸ਼ਨ, ਗੁੱਤੀਆਂ, ਮੇਲੇ, ਤਿਉਹਾਰ, ਅੱਜ ਕੱਲ੍ਹ ਤਾਂ ਭਾਈ ਪਿਕਨਿਕਾਂ ਬੜੀਆਂ ਹੁੰਦੀਆਂ। ਸੋ ਜਿਹੜੇ ਜਿੰਨੇ ਵੀ ਆਊਟਡੋਰ ਈਵੈਂਟਸ ਆ ਉਹਨਾਂ ਵਾਸਤੇ ਜਾਣਿਆ ਪਹਿਚਾਣਿਆ ਨਾਮ ਆ ਮੱਲੀ ਟੈਂਟ ਸਰਵਿਸ ਨੂੰ ਤੁਸੀਂ ਯਾਦ ਰੱਖਣਾ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। 647-9999 6479-2569 ਮੱਲੀ ਟੈਂਟ ਸਰਵਿਸ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ। ਔਰ ਨਾਲ ਦੀ ਨਾਲ ਨਾਨਕ ਰੈਨੋਵੇਸ਼ਨ ਦਾ ਤੁਹਾਨੂੰ ਸੁਨੇਹਾ ਦੇ ਦਈਏ।
1: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਸੋ ਬਿਲਕੁਲ ਜੀ 905-673-3337 9056-733-3337 'ਤੇ ਗੱਲਾਂ ਬਾਤਾਂ ਹੋ ਸਕਦੀਆਂ ਨੇ। ਜਿਹੜੇ ਹੋਏ ਪੰਜਾਬੀ ਲਹਿਰਾਂ ਦੇ ਵਿੱਚ ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਅਤੇ ਦੋ ਕੁ ਗੱਲਾਂ ਮੈਨੂੰ ਕੁਦਰਤ ਦੀ ਗੱਲ ਤੋਂ ਯਾਦ ਆਈ। ਜਿਵੇਂ ਕੁਦਰਤ ਦੀ ਗੱਲ ਕੀਤੀ ਅਤੇ ਜਿੱਥੇ ਆਪਾਂ ਆਪਣੇ ਪਿਆਰਿਆਂ ਨੂੰ ਪਿਆਰ ਕਰਦੇ ਹਾਂ, ਆਪਣੇ ਰਿਸ਼ਤੇ ਨਾਤਿਆਂ ਨੂੰ ਪਿਆਰ ਕਰਦੇ ਹਾਂ, ਆਪਣੇ ਧਨ ਦੌਲਤ ਨੂੰ ਪਿਆਰ ਕਰਦੇ ਹਾਂ, ਉਹਨੂੰ ਸਭ ਤੋਂ ਜ਼ਿਆਦਾ ਕਰਦੇ ਹਾਂ, ਉੱਥੇ ਕੁਦਰਤ ਨੂੰ ਵੀ ਸਾਡਾ ਪਿਆਰ ਕਰਨਾ ਬਣਦਾ। ਅਸੀਂ ਹਮੇਸ਼ਾ ਭੁੱਲ ਜਾਂਦੇ ਹਾਂ ਕਿ ਕੁਦਰਤ ਨੇ ਸਾਨੂੰ ਬਹੁਤ ਕੁਝ ਦੇ ਕੇ ਨਵਾਜਿਆ। ਸੋ ਕੁਦਰਤ ਨੂੰ ਮੁਹੱਬਤ ਕਰਨਾ, ਪਿਆਰ ਕਰਨਾ, ਸਾਡਾ ਤਾਂ ਬਾਬਾ ਕਹਿ ਗਿਆ ਕਿ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ। ਸੋ ਕੁਦਰਤ ਨੂੰ ਵੀ ਪਿਆਰ ਕਰੋ। ਸੋ 905-673-3337 ਕੁਦਰਤ ਦੇ ਦੋ ਕੁ ਲਾਈਨਾਂ। ਪੌਣਾ ਨੂੰ ਲਾਇਆ ਕਿਸਨੇ ਜਾਗ ਇਹ ਜ਼ਹਿਰਾਂ ਦਾ, ਅਤੇ ਚਿਹਰਾ ਹੀ ਬਦਲ ਗਿਆ ਏ ਹੱਸਦੇ ਹੋਏ ਸ਼ਹਿਰਾਂ ਦਾ, ਅਤੇ ਪਾਇਆ ਨਾ ਪਾਰ ਕਿਸੇ ਵੀ ਰੱਬ ਦਿਆਂ ਰੰਗਾਂ ਦਾ, ਲੱਭਦਾ ਨਾ ਆਰ ਕੋਈ ਵੀ ਕੁਦਰਤ ਦਿਆਂ ਕਹਿਰਾਂ ਦਾ। ਸੋ ਕੁਦਰਤ ਫਿਰ ਜਦੋਂ ਪਿਆਰ ਵੀ ਕਰਦੀ ਹੈ ਅਤੇ ਬੜਾ ਕਰਦੀ ਹੈ, ਅਤੇ ਜਦੋਂ ਕਹਿਰ ਵਰਤਾਉਣ 'ਤੇ ਆਵੇ ਤਾਂ ਫਿਰ ਕੁਦਰਤ ਦਾ ਇਸ ਤੋਂ ਵੱਡਾ ਕੋਈ, ਮੈਨੂੰ ਲੱਗਦਾ ਕਿ ਕੁਦਰਤ ਨੂੰ ਰੋਕ ਨਹੀਂ ਅਜੇ ਤੱਕ ਕੋਈ ਪਾਇਆ, ਕੋਈ ਵੀ ਸਾਇੰਸ ਨਹੀਂ ਬਣੀ ਜਿਹੜੀ ਕੁਦਰਤ ਨੂੰ ਕੰਟਰੋਲ ਕਰ ਸਕਦੀ ਹੋਵੇ। ਸੋ 905-673-3337 ਸਵਾਗਤ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਹੋਣਾ ਦਾ, ਪੰਜਾਬ ਦੀ ਧਰਤੀ ਤੋਂ ਲੌਡਾ ਵੇਲਾ, ਤਰਕਾਲਾਂ, ਸ਼ਾਮਾਂ ਢਲਦੀ ਦੁਪਹਿਰ ਦੇ ਵਿੱਚ ਸਵਾਗਤ ਹੈ ਤੁਹਾਡਾ, ਔਰ ਸਾਡੇ ਕੈਨੇਡਾ ਦੀ ਸੋਹਣੀ ਸੱਜਰੀ ਸਵੇਰ ਦੇ ਵੱਲੋਂ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪੰਜਾਬੀ ਲੜਨ ਦੇ ਵਿੱਚ ਰਮੇਸ਼ ਜੀ ਤੁਹਾਡਾ।
2: ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਜੀ। ਔਰ ਜੀ ਆਇਆਂ ਨੂੰ ਆਪਾਂ ਪਹਿਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਅੱਜ ਅਕਾਲੀ ਦਲ ਵਾਰਸ ਪੰਜਾਬ ਨੇ ਚੰਡੀਗੜ੍ਹ ਦੇ ਵਿੱਚ ਕਹਿੰਦੇ ਬੈਰੀਗੇਡ ਤੋੜਤੇ ਜੀ।
2: ਸੰਧੂ ਜੀ ਬੈਰੀਗੇਡ ਤੇ ਖੈਰ

ਕੌਮੀ ਰਾਜਧਾਨੀ ਦਿੱਲੀ ਵਿੱਚ ਤੇ ਪ੍ਰਾਥਮ ਤੋਂ ਜੀ ਰੋਕਿਆ ਹੀ ਜਾਂਦਾ ਬੈਰੀਕੇਡ ਲਾ ਕੇ ਦਿੱਲੀ ਨਾ ਆ ਸਕਣ। ਚੰਡੀਗੜ੍ਹ ਦੇ ਵਿੱਚ ਵੀ ਅੱਜ ਕੱਲ ਇੱਕ ਰਵਾਇਤ ਬਣ ਗਈ ਹੈ ਪਿਛਲੇ ਕਾਫੀ ਸਾਲਾਂ ਤੋਂ ਕਿ ਚੰਡੀਗੜ੍ਹ ਦੇ ਵਿੱਚ ਐਂਟਰ ਹੀ ਨਹੀਂ ਹੁਣ ਦਿੱਤਾ ਜਾਂਦਾ ਪ੍ਰਦਰਸ਼ਨਕਾਰੀਆਂ ਨੂੰ। ਉੱਥੇ ਇੱਕ ਰਸਤਿਆਂ ਚ ਇੱਧਰ ਉੱਧਰ ਚਲੋ ਦਰਖਤ ਸੋਹਣੇ ਆ ਤੇ ਉਹਨਾਂ ਦਰਖਤਾਂ ਦੇ ਗੱਲ ਆਪਣੀ ਸੁਣਾ ਕੇ ਵਾਪਸ ਮੁੜ ਆਉਂਦੇ ਆ ਤੇ ਜੇ ਪ੍ਰਦਰਸ਼ਨਕਾਰੀ ਭੋਰਾ ਅੱਗੇ ਨੂੰ ਵਧਣ ਦਾ ਯਤਨ ਕਰਨ ਪਾਣੀ ਦੀਆਂ ਵਿਛਾੜਾਂ ਤੇ ਲਾਠੀ ਚਾਰਜ ਹੁੰਦਾ। ਪਹਿਲਾਂ ਸਮਾਂ ਹੁੰਦਾ ਸੀ ਜਦੋਂ ਪ੍ਰਦਰਸ਼ਨਕਾਰੀ ਮਟਕਾ ਚੌਂਕ ਤੱਕ ਜਾ ਸਕਦੇ ਸੀਗੇ, ਜਦੋਂ 17 ਸੈਕਟਰ ਤੱਕ ਜਾ ਸਕਦੇ। ਅਗਲਿਆਂ ਨੇ ਹੁਕਮ ਸੁਣਾ ਤੇ ਕਹਿੰਦੇ ਜੀ ਅਸੀਂ ਪੈਰ ਨਹੀਂ ਧਰਨ ਦੇਣਾ, ਤੁਸੀਂ ਹੁੰਦੇ ਕੌਣ ਹੋ ਚੰਡੀਗੜ੍ਹ ਚ? ਪਰੰਤੂ ਅੱਜ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਵਾਰਸ ਪੰਜਾਬ ਦੀ, ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ, ਇੱਕ ਰਾਜਨੀਤਿਕ ਪਾਰਟੀ ਜਿਹਦੇ ਪ੍ਰਧਾਨ ਨੇ ਅੰਮ੍ਰਿਤਪਾਲ ਸਿੰਘ ਜਿਹੜੇ ਲੋਕ ਸਭਾ ਮੈਂਬਰ ਹੈ ਖਡੂਰ ਸਾਹਿਬ ਤੋਂ, ਉਵੇਂ ਉਹ ਜੇਲ੍ਹ ਚ ਬੰਦ ਹੈ। ਉਹ ਜਥੇਬੰਦੀ ਜਿਹੜੀ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੀਆਂ ਸਰਗਰਮੀਆਂ ਤੇਜ਼ ਕਰ ਰਹੀ ਹੈ, ਉਹ ਜਥੇਬੰਦੀ ਜਿਹੜੀ ਦੇ ਨਾਲ ਕਾਫੀ ਸਾਰੇ ਲੀਡਰ ਇਧਰੋਂ ਉਧਰੋਂ ਆ ਕੇ ਜੁੜ ਰਹੇ ਆ, ਤੇ ਉਸ ਜਥੇਬੰਦੀ ਨੇ ਅੱਜ ਦੋ ਮੰਗਾਂ ਨੂੰ ਲੈ ਕੇ ਐਲਾਨ ਕੀਤਾ ਸੀ ਕਿ ਅਸੀਂ ਚੰਡੀਗੜ੍ਹ ਵਾਲੇ ਪਾਸੇ ਨੂੰ ਮਾਰਚ ਕਰਾਂਗੇ। ਚੰਡੀਗੜ੍ਹ ਵਾਲੇ ਪਾਸੇ ਦੋ ਮੰਗਾਂ ਦੇ ਵਿੱਚ ਇੱਕ ਮੰਗ ਬੰਦੀ ਸਿੰਘਾਂ ਦੀ ਰਿਹਾਈ ਤੇ ਦੂਸਰੀ ਮੰਗ ਜਿਹੜੀ ਉਹ ਸੀ ਅੰਮ੍ਰਿਤਪਾਲ ਸਿੰਘ ਦੀ ਰਿਹਾਈ, ਕਿ ਅੰਮ੍ਰਿਤਪਾਲ ਸਿੰਘ ਜਿਹਨੂੰ ਤੁਸੀਂ ਡਿਬਰੂਗੜ੍ਹ ਜੇਲ੍ਹ ਚ ਬੰਦ ਕੀਤਾ ਉਹਨੂੰ ਰਿਹਾ ਕਰੋ, ਤੇ ਭਾਈ ਲੋਕਾਂ ਦਾ ਚੁਣਿਆ ਨੁਮਾਇੰਦਾ ਆ, ਲੋਕਾਂ ਨੇ ਵੋਟਾਂ ਪਾਈਆਂ। ਮੰਗਾਂ ਦੋਨੇ ਬਿਲਕੁਲ ਵਾਜਬ, ਦੋਨੇ ਜਾਇਜ਼ ਮੰਗਾਂ, ਤੇ ਜਦੋਂ ਪ੍ਰਦਰਸ਼ਨਕਾਰੀ ਮੋਹਾਲੀ ਚ ਇਕੱਠੇ ਹੋ ਕੇ ਚੰਡੀਗੜ੍ਹ ਵਾਲੇ ਪਾਸੇ ਨੂੰ ਪ੍ਰਭ ਸੰਧੂ ਜੀ ਵਧਣ ਲੱਗੇ ਤੇ ਚੰਡੀਗੜ੍ਹ ਦੀ ਪੁਲਿਸ ਕਹਿੰਦੀ ਤੁਸੀਂ ਹੁੰਦੇ ਕੌਣ ਹੋ? ਅਗਲਿਆਂ ਨੇ ਲੋਹੇ ਦੇ ਵੱਡੇ ਬੈਰੀਗੇਟ ਲਾ ਤੇ ਪਾਣੀ ਵਾਲੀਆਂ ਜਿਹਨੂੰ ਤੋਪਾਂ ਆਖਦੇ ਉਹ ਬੀੜ ਦਿੱਤੀਆਂ ਪਾਣੀ ਵਾਲੀਆਂ। ਉੱਥੇ ਫਿਰ ਟਕਰਾਅ ਹੋ ਜਾਂਦਾ ਹੈ ਦੋਵਾਂ ਧਿਰਾਂ ਦਾ, ਇੱਕ ਪਾਸੇ ਪੁਲਿਸ ਤੇ ਦੂਜੇ ਪਾਸੇ ਪ੍ਰਦਰਸ਼ਨਕਾਰੀ ਵਾਰਸ ਪੰਜਾਬ ਦੀ ਜਥੇਬੰਦੀ। ਉਸ ਟਕਰਾਅ ਵਿੱਚ ਪਮਾ ਕੇ ਪਾਣੀ ਦੀਆਂ ਤੋਪਾਂ ਚਲਾਈਆਂ ਗਈਆਂ, ਥਰੂ ਗੈਸ ਦੇ ਗੋਲੇ ਵੀ ਸਿੱਟੇ ਗਏ, ਬਲ ਦਾ ਪ੍ਰਯੋਗ ਵੀ ਕੀਤਾ। ਪ੍ਰੰਤੂ ਪ੍ਰਭ ਸੰਧੂ ਜੀ, ਬੜੇ ਚਿਰਾਂ ਬਾਅਦ ਅਸੀਂ ਇਹ ਦ੍ਰਿਸ਼ ਇਹੋ ਜਿਹੇ ਦੇਖਣ ਨੂੰ ਮਿਲਦੇ ਆ, ਕਿਸਾਨੀ ਅੰਦੋਲਨ ਚ ਵੇਖਦੇ ਸੀ ਜਦੋਂ ਪ੍ਰਦਰਸ਼ਨਕਾਰੀ ਪੁਲਿਸ ਤੇ ਭਾਰੀ ਪੈ ਜਾਂਦੇ ਆ, ਜਦੋਂ ਪ੍ਰਦਰਸ਼ਨਕਾਰੀਆਂ ਚੋਂ ਇੱਕ ਜਵਾਨ ਪੁਲਿਸ ਵਾਲੀ ਗੱਡੀ ਦੇ ਉੱਪਰ ਚੜ੍ਹ ਕੇ ਵਾਟਰ ਕੈਨਨ ਦਾ ਮੂੰਹ ਮੋੜ ਦਿੰਦਾ, ਬੜੇ ਸਾਲਾਂ ਬਾਅਦ ਇਹ ਦ੍ਰਿਸ਼ ਵੇਖਣ ਨੂੰ ਮਿਲਿਆ। ਤੇ ਫਿਰ ਉਹ ਲੋਕ ਜਿਹੜੇ ਇਕੱਠੇ ਹੋਏ ਸੀ ਜਿਹਨਾਂ ਨੇ ਕੇਵਲ ਚੰਡੀਗੜ੍ਹ ਵਾਲੇ ਪਾਸੇ ਨੂੰ ਮਾਰਚ ਕਰਨਾ ਸੀ, ਉਹ ਇਸ ਵੇਲੇ ਦੀਆਂ ਜੋ ਮੇਰੇ ਕੋਲ ਰਿਪੋਰਟਾਂ ਆ ਮੁੱਖ ਮੰਤਰੀ ਦੀ ਰਿਹਾਇਸ਼ ਦੇ ਨੇੜੇ ਤੇੜੇ ਪਹੁੰਚ ਚੁੱਕੇ ਆ। ਖੈਰ ਉੱਥੇ ਬੜੇ ਜ਼ਬਰਦਸਤ ਬੈਰੀਕੇਟ ਹੈ, ਮੁੱਖ ਮੰਤਰੀ ਦੀ ਕੋਠੀ ਤੱਕ ਤਾਂ ਨਹੀਂ ਪਹੁੰਚ ਪਾਉਣਗੇ, ਪਰੰਤੂ ਕਾਫੀ ਲੰਬਾ ਪੈਂਡਾ, ਕਰੀਬ ਕਰੀਬ 8-10 ਕਿਲੋਮੀਟਰ ਦਾ ਪੈਂਡਾ ਆ। ਜਦੋਂ ਅਸੀਂ ਚੰਡੀਗੜ੍ਹ ਚ ਇੰਟਰ ਹੋ ਕੇ ਮੁੱਖ ਮੰਤਰੀ ਦੀ ਕੋਠੀ ਦੇ ਸਫ਼ਰ ਦੀ ਗੱਲ ਕਰੀਏ, ਉਹ 10 ਕਿਲੋਮੀਟਰ ਦਾ ਜਿਹੜਾ ਪੈਂਡਾ, ਕਿਸੇ ਨੇ ਪੈਦਲ, ਕਿਸੇ ਨੇ ਦੌੜ ਕੇ, ਕਿਸੇ ਨੇ ਮੋਟਰਸਾਈਕਲ ਤੇ, ਕਿਸੇ ਨੇ ਕਾਰ ਤੇ, ਕਿਸੇ ਨੇ ਆਟੋ, ਕਿਸੇ ਨੇ ਕਿਸੇ ਢੰਗ ਦੇ ਨਾਲ ਉਹ ਸਫ਼ਰ ਕਰਕੇ ਜਿਹੜਾ ਮੁੱਖ ਮੰਤਰੀ ਦੀ ਕੋਠੀ ਵਾਲੇ ਪਾਸੇ ਨੂੰ ਚਾਲੇ ਪਾ ਦਿੱਤੇ। ਸੋ ਚੰਡੀਗੜ੍ਹ ਪੁਲਿਸ ਦੀਆਂ ਦੜਾਈਆਂ ਲਗਾਈਆਂ ਬਾਬਾ, ਔਰ ਚੰਡੀਗੜ੍ਹ ਦੀ ਪੁਲਿਸ ਫਿਰ ਇਹ ਫੈਸਲਾ ਲੈਂਦੀ ਹੈ ਕਿ ਤੁਸੀਂ ਭਾਈ ਮੁੱਖ ਮੰਤਰੀ ਦੀ ਕੋਠੀ ਵੱਲ ਜਾਣਾ ਹੈ, ਉੱਧਰ ਨੂੰ ਆ ਜਾਓ, ਪਰੰਤੂ ਰਾਜਪਾਲ ਦੇ ਰਿਹਾਇਸ਼ ਵਾਲੇ ਪਾਸੇ ਨੂੰ ਨਹੀਂ। ਉੱਧਰ ਵੀ ਜ਼ਬਰਦਸਤ ਬੈਰੀਕੇਡ ਕਰ ਦਿੱਤੇ, ਕਿਉਂਕਿ ਰਾਜਪਾਲ ਦੀ ਕੋਠੀ ਵਾਲੇ ਪਾਸੇ ਨੂੰ ਇੱਕ ਵੱਖਰਾ ਮੋੜ ਹੈ ਤੇ ਮੁੱਖ ਮੰਤਰੀ ਦੀ ਕੋਠੀ ਨੂੰ ਕਹਿ ਲਓ ਖੱਬੇ ਪਾਸੇ ਨੂੰ, ਉਹ ਸੱਜੇ ਪਾਸੇ ਨੂੰ ਹੈ, ਤੇ ਉੱਥੇ ਵੀ ਵੱਡੇ ਬੈਰੀਕੇਡ ਇਸ ਵੇਲੇ ਲੱਗੇ ਹੈ। ਪਾਣੀ ਦੀਆਂ ਵਿਛਾੜਾਂ ਤੇ ਗ੍ਰਿਫਤਾਰੀਆਂ ਜਿਹਨੂੰ ਡਿਟੇਨ ਕਰਨਾ ਕਹਿੰਦੇ ਆ, ਡਿਟੇਨ ਕੀਤਾ ਗਿਆ, ਜਿਹਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਦੀ ਪਤਨੀ ਵੀ ਮੈਨੂੰ ਇੱਕ ਤਸਵੀਰਾਂ ਚ ਨਜ਼ਰ ਆਏ ਆ ਕਿ ਉਹਨਾਂ ਨੂੰ ਵੀ ਡਿਟੇਨ ਕੀਤਾ ਗਿਆ। ਬਹੁਤ ਸਾਰੇ ਉੱਥੇ ਅਕਾਲੀ ਜਿਹੜੇ ਵਾਰਸ ਪੰਜਾਬ ਦੀ ਜਥੇਬੰਦੀ ਨਾਲ ਸੰਬੰਧਿਤ ਅਕਾਲੀ ਲੀਡਰ ਹੈ, ਉਹ ਵੀ ਉੱਥੇ ਪਹੁੰਚੇ ਹੋਏ ਹੈ, ਕਈਆਂ ਦੀ ਗ੍ਰਿਫਤਾਰੀ ਦੀ ਖਬਰ ਹੈ। ਪਰੰਤੂ ਇਹ ਆਪਣੇ ਆਪ ਚ ਵੱਡੀ ਚੀਜ਼ ਹੈ ਕਿ ਵਾਰਸ ਪੰਜਾਬ ਦੀ ਜਥੇਬੰਦੀ, ਜਿਹਨੂੰ ਅੱਜ ਤੋਂ 2-4 ਮਹੀਨੇ ਤੱਕ ਪਹਿਲਾਂ ਇੱਕ ਛੋਟੀ ਜਿਹੀ ਜਥੇਬੰਦੀ ਮੰਨਿਆ ਜਾਂਦਾ ਸੀ ਕਿ ਸ਼ਾਇਦ ਏਡਾ ਵੱਡਾ ਸੰਘਰਸ਼ ਨਹੀਂ ਕਰ ਸਕਦੇ, ਤੇ ਅੱਜ ਬਹੁਤ ਸਾਰੀਆਂ ਔਰਤਾਂ ਤੇ ਵੱਡੀ ਗਿਣਤੀ ਵਿੱਚ ਨੌਜਵਾਨ ਤਬਕਾ, ਬਾਪੂ ਤਰਸੇਮ ਸਿੰਘ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਪਿਤਾ, ਉਹ ਵੀ ਅਗਵਾਈ ਕਰਦੇ ਨਜ਼ਰ ਆਏ ਹੈ, ਉਹ ਤੇ ਉਲਟਾ ਨੌਜਵਾਨਾਂ ਨੂੰ ਸੰਬੋਧਨ ਕਰਦੇ ਨਜ਼ਰ ਆਏ ਹੈ ਕਿ ਭਾਈ ਤੁਸੀਂ ਆਪ ਹੁਦਰਾ ਨਾ ਕਰੋ, ਲੀਡਰਾਂ ਦੀ ਗੱਲ ਮੰਨੋ, ਲੀਡਰਾਂ ਨੂੰ ਅਗਵਾਈ ਕਰ ਲੈਣ ਤੋਂ ਅਸੀਂ ਅੱਗੇ ਹਿਸਾਬ ਕਿਤਾਬ ਦੇ ਨਾਲ ਵਧਣਾ ਹੈ। ਪਰੰਤੂ ਜੋਸ਼ ਜੋ ਅਸੀਂ ਤਸਵੀਰਾਂ ਚ ਉੱਥੇ ਵੇਖਿਆ, ਉਹ ਜੋਸ਼ ਬੜਾ ਸਿੱਧਾ ਸੀ ਕਿ ਤੁਸੀਂ ਹਰ ਵਾਰ ਸਾਨੂੰ ਰੋਕ ਲੈਂਦੇ ਹੋ, ਇਸ ਵਾਰ ਤੁਸੀਂ ਮੁੱਖ ਮੰਤਰੀ ਦੀ ਕੋਠੀ ਵੱਲ ਪਾਸੇ ਜਾਣਾ। ਸੋ ਸਿਆਸੀ ਪਾਰਟੀਆਂ ਦੇ ਲੀਡਰ ਤੇ ਪ੍ਰਭ ਸੰਧੂ ਜੀ ਜਾ ਆਉਂਦੇ ਸੀ ਉੱਥੇ ਤੱਕ ਮੁੱਖ ਮੰਤਰੀ ਦੀ ਕੋਠੀ ਦੇ 1.5 ਕਿਲੋਮੀਟਰ ਨੇੜੇ, ਪਰੰਤੂ ਕੋਈ ਸੰਘਰਸ਼ੀ ਜਥੇਬੰਦੀ ਨਹੀਂ ਜਾਂਦੀ ਸੀ, ਜਾਣ ਹੀ ਨਹੀਂ ਦਿੱਤਾ ਜਾਂਦਾ ਸੀ। ਬੜੇ ਚਿਰਾਂ ਬਾਅਦ ਅਸੀਂ ਦ੍ਰਿਸ਼

0: ਰਹੇ ਹਾਂ ਕਿ ਕੋਈ ਇੱਕ ਜਥੇਬੰਦੀ ਮੁੱਖ ਮੰਤਰੀ ਦੀ ਕੋਠੀ ਦੇ ਨੇੜੇ ਤੇੜੇ ਵਾਲੇ ਪਾਸੇ ਨੂੰ ਵੱਧ ਪਾਈ ਹੈਗੀ ਹੈ। ਸੋ ਇਹਨੂੰ ਸਿਆਸੀ ਤੌਰ ਤੇ ਵਾਰਸ ਪੰਜਾਬ ਦੀ ਜਥੇਬੰਦੀ ਦੀ ਅਚੀਵਮੈਂਟ ਵੀ ਵੇਖਿਆ ਜਾ ਸਕਦਾ ਹੈ, ਪੰਜਾਬੀਆਂ ਦਾ ਗੁੱਸਾ ਪੰਜਾਬ ਦੇ ਮੁੱਖ ਮੰਤਰੀ ਦੇ ਪ੍ਰਤੀ ਵੀ ਵੇਖਿਆ ਜਾ ਸਕਦਾ ਹੈ, ਪੰਜਾਬ ਦੇ ਸੰਘਰਸ਼ਾਂ ਦੀ ਗੂੰਜ ਦੇ ਰੂਪ ਵਿੱਚ ਵੀ ਵੇਖਿਆ ਜਾ ਸਕਦਾ ਹੈ। ਵੱਡੀ ਗੱਲ ਹੈ ਕਿ ਉਹ ਚੰਡੀਗੜ੍ਹ ਜਿੱਥੇ ਕਹਿੰਦੇ ਅਸੀਂ ਵੜਨ ਨਹੀਂ ਦੇਣਾ, ਚੰਡੀਗੜ੍ਹ ਛੱਡੋ ਕਿ ਮੁੱਖ ਮੰਤਰੀ ਦੀ ਕੋਠੀ ਵਾਲੇ ਪਾਸੇ ਨੂੰ ਤੇ ਤੁਸੀਂ ਜਾ ਨਹੀਂ ਸਕਦੇ, ਉੱਥੇ ਤੱਕ ਕਾਫੀ ਵੱਡੀ ਗਿਣਤੀ ਚ ਅੱਜ ਵਾਰਸ ਪੰਜਾਬ ਜਥੇਬੰਦੀ ਦੇ ਕਾਰਕੁਨ, ਉਹਨਾਂ ਦੇ ਲੀਡਰ, ਉਹਨਾਂ ਦੇ ਵਰਕਰ ਉੱਥੇ ਪਹੁੰਚ ਗਏ ਨੇ।
1: ਸੋ ਬਿਲਕੁਲ ਜੀ, ਹੈ ਤਾਂ ਰਮੇਸ਼ ਜੀ ਆਪਣੀ ਤਰਾਸਦੀ ਹੈ, ਅਸੀਂ ਆਪਣੇ ਚੰਡੀਗੜ੍ਹ ਨਹੀਂ ਜਾ ਸਕਦੇ, ਅਸੀਂ ਆਪਣੀ ਰਾਜਧਾਨੀ ਨਹੀਂ ਜਾ ਸਕਦੇ, ਅਤੇ ਇਸ ਤੋਂ ਵੱਡੀ ਤਾਂ ਮੈਨੂੰ ਲੱਗਦਾ ਕਿ ਜਿੱਥੇ ਸਾਨੂੰ ਪਹੁੰਚਣ ਲਈ ਜਦੋਂ ਜਹਿਦ ਕਰਨੀ ਪੈਂਦੀ ਆਪਣੀ ਗੱਲ ਰੱਖਣ ਵਾਸਤੇ। ਸੋ 905-673-33-37 ਆਲ ਵੇ ਰੂਫਰਸ ਵਾਲਿਆਂ ਦਾ ਸੁਨੇਹਾ ਤੁਹਾਨੂੰ ਦਈਏ, ਤੁਸੀਂ ਘਰ ਦੀਆਂ ਛੱਤਾਂ ਚੇਂਜ ਕਰਵਾਉਣੀਆਂ, ਰਿਪੇਅਰ ਕਰਵਾਉਣੀਆਂ, ਤੁਹਾਡੇ ਕਮਰਸ਼ੀਅਲ ਯੂਨਿਟ ਦੀ ਛੱਤ, ਫਲੈਟ ਰੂਫ, ਸ਼ਿੰਗਲ ਰੂਫ, ਮੈਟਲ ਰੂਫ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਰੂਫ ਹੋਵੇ, ਤੁਸੀਂ ਉਸਨੂੰ ਚੇਂਜ ਕਰਵਾਉਣਾ, ਰਿਪੇਅਰ ਕਰਵਾਉਣਾ, ਤਾਂ ਆਲ ਵੇ ਰੂਫਰਸ ਵਾਲਿਆਂ ਨੂੰ ਤੁਸੀਂ ਯਾਦ ਰੱਖਣਾ, ਪੰਜਾਬੀ ਲਾਈਨ ਦਾ ਰੈਫਰੈਂਸ ਦੇਣਾ ਨਹੀਂ ਭੁੱਲਣਾ। 647-505-0905-0943 ਆਲ ਵੇ ਰੂਫਰਸ ਵਾਲਿਆਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਔਰ ਨਾਲ ਦੀ ਨਾਲ ਤੁਹਾਨੂੰ ਗਿੱਲ ਫਾਰਮ ਦਾ ਸੁਨੇਹਾ ਦਈਏ, ਗਿੱਲ ਫਾਰਮ ਡਿਕਸੀ ਰੋਡ ਅਤੇ ਕੈਂਗ ਸਟਰੀਟ 'ਤੇ ਲੋਕੇਟਡ ਨੇ, ਕੈਲਡਨ ਦੇ ਫੁੱਲਾਂ ਦੇ ਸੋਹਣੇ ਸ਼ਹਿਰ ਦੇ ਵਿੱਚ। ਹਰ ਤਰ੍ਹਾਂ ਦੀ ਪਨੀਰੀ ਤੁਹਾਨੂੰ ਮਿਲ ਜਾਣੀ ਆ ਬੈਕਯਾਰਡ ਅਤੇ ਫਾਰਮ ਹਾਊਸ ਦੇ ਲਈ, ਨਾਲ ਦੀ ਨਾਲ ਤੁਸੀਂ ਚੱਕੀ ਆਟਾ ਲੈ ਕੇ ਆ ਸਕਦੇ ਹੋ, ਤਾਜ਼ਾ ਸਬਜ਼ੀਆਂ ਅਤੇ ਫਾਰਮ ਪ੍ਰੋਡਿਊਸ ਦੇ ਲਈ। ਗਿੱਲ ਫਾਰਮ 416-898-8778, 416-898-8778-478-87-78-78-78। ਗਿੱਲ ਫਾਰਮ। ਅਗਲੀ ਖਬਰ ਵੱਲ ਵੱਧਦੇ ਹਾਂ ਜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਕਾਨੂੰਨ ਦੇ ਜਿਹੜੇ ਮਾਮਲੇ, ਪੰਜਾਬ ਸਰਕਾਰ ਨੇ ਅਕਾਲ ਤਖ਼ਤ ਵਿਖੇ ਹੁਣ ਜਵਾਬ ਦਾਖਲ ਕੀਤਾ ਜੀ, ਕੀ ਉਹ ਜਵਾਬ ਹੈ ਜੀ?
0: ਪ੍ਰਭ ਸੰਧੂ ਜੀ, ਕਰੀਬ ਕਰੀਬ ਇੱਕ ਮਹੀਨਾ, ਪਹਿਲੀ ਗੱਲ ਹੈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੇ ਪੰਜਾਬ ਦੀ ਸਰਕਾਰ ਲਈ ਆਦੇਸ਼ ਜਾਰੀ ਕੀਤੇ ਸੀ ਕਿ ਜਿਹੜਾ ਕਾਨੂੰਨ ਤੁਸੀਂ ਬਣਾਇਆ ਬੇਅਦਬੀਆਂ ਰੋਕਣ ਦੇ ਲਈ, ਇੱਕ ਸਖ਼ਤ ਕਾਨੂੰਨ, ਉਸ ਕਾਨੂੰਨ ਦੇ ਵਿੱਚ ਕੁਛ ਨੁਕਸ ਹੈ ਤੇ ਉਹ ਨੁਕਸ ਦੂਰ ਕੀਤੇ ਜਾਣ ਇੱਕ ਮਹੀਨੇ ਦਾ ਸਮਾਂ ਦਿੱਤਾ ਸੀ। ਅੱਜ ਉਹ ਇੱਕ ਮਹੀਨੇ ਦਾ ਸਮਾਂ ਪੂਰਾ ਹੋ ਗਿਆ, ਜੋ ਅਲਟੀਮੇਟਮ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਵਾਲੇ ਪਾਸਿਓਂ ਦਿੱਤਾ ਗਿਆ ਸੀ। ਤੇ ਅੱਜ ਫਿਰ ਨਜ਼ਰਾਂ ਤੇ ਸਾਰਿਆਂ ਦੀਆਂ ਸੀਗੀਆਂ ਕਿ ਪੰਜਾਬ ਦੀ ਸਰਕਾਰ ਕੀ ਇਸ ਮਸਲੇ ਤੇ ਵੀ ਚੁੱਪ ਰਹਿੰਦੀ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਨਾਲ ਮੱਥਾ ਲਾਉਂਦੀ ਜਾਂ ਕੁਛ ਨਾ ਕੁਛ ਜਾ ਕੇ ਆਪਣਾ ਪੱਖ ਰੱਖਦੀ, ਨਜ਼ਰਾਂ ਸਾਰਿਆਂ ਦੀਆਂ ਸੀ ਕਿਉਂਕਿ ਇੱਕ ਮਹੀਨਾ ਮੁਕੰਮਲ ਹੋ ਗਿਆ ਸੀ ਉਸ ਗੱਲ ਨੂੰ। ਤੇ ਫਿਰ ਅੱਜ ਪੰਜਾਬ ਸਰਕਾਰ ਵਾਲੇ ਪਾਸਿਓਂ ਨਿੱਜਰ ਸਾਹਿਬ, ਜਿਹੜੇ ਇਹਨਾਂ ਦੇ ਉੱਘੇ ਲੀਡਰ ਹੈ ਇੰਦਰਬੀਰ ਸਿੰਘ ਨਿੱਜਰ, ਉਹ ਪਹੁੰਚ ਜਾਂਦੇ ਨੇ ਅਕਾਲ ਤਖ਼ਤ ਸਕੱਤਰਤ ਵਿਖੇ, ਤੇ ਅਕਾਲ ਤਖ਼ਤ ਸਕੱਤਰਤ ਵਿਖੇ ਜਾ ਕੇ ਪੰਜਾਬ ਸਰਕਾਰ ਵਾਲਾ ਪਾਸਿਓਂ ਇੱਕ ਜਵਾਬ, ਇੱਕ ਖਰੜਾ ਪੇਸ਼ ਕੀਤਾ ਕਿ ਆਹ ਖਰੜਾ ਆ, ਜਿਹੜੀਆਂ ਕੁਛ ਤੁਸੀਂ ਸੋਧਾਂ ਦੀ ਗੱਲ ਕੀਤੀ, ਅਸੀਂ ਆ ਸੋਧਾ ਕਰਨ ਜਾ ਰਹੇ ਹਾਂ, ਸੋਧਾ ਕਰਨ ਨੂੰ ਤਿਆਰ ਹਾਂ, ਤੁਸੀਂ ਇਸ ਖਰੜੇ ਨੂੰ ਵੇਖ ਲਓ। ਪਤਾ ਇਹ ਲੱਗਾ ਕਿ ਅਕਾਲ ਤਖ਼ਤ ਵਾਲੇ ਪਾਸਿਓਂ ਉਹ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਕੁਛ ਦਿਨ ਅਸੀਂ ਵਿਚਾਰ ਕਰਾਂਗੇ ਫਿਰ ਦੱਸਾਂਗੇ, ਗੱਲ ਵੀ ਠੀਕ ਹੈ। ਹੁਣ ਇਹ ਖਰੜੇ ਵਿੱਚ ਹੈ ਕੀ ਹੈ, ਬਹੁਤਾ ਕੁਛ ਤੇ ਪ੍ਰਭ ਸੰਧੂ ਜੀ ਅਜੇ ਨਹੀਂ ਪਤਾ, ਇੰਨਾ ਕੁ ਜ਼ਰੂਰ ਹੈ ਕਿ ਜਿਹੜੀਆਂ ਦੋ ਤਿੰਨ ਚੀਜ਼ਾਂ ਰੌਲੇ ਰੱਪੇ ਦਾ ਵੱਡਾ ਕਾਰਨ ਸੀ, ਜਿਹਦੇ ਵਿੱਚ ਸੀਗਾ ਕਿ ਬੜਾ ਸਿੱਧਾ ਸੀ ਕਿ ਜੇ ਕੋਈ ਬੇਅਦਬੀ ਕਰਦਾ, ਕੰਸਟੋਡੀਅਨ ਸ਼ਬਦ ਭਾਵ ਕਿ ਜਿਹੜਾ ਉਹਦਾ ਵਾਰਸ ਹੈ ਉਹਨੂੰ ਵੀ ਅਸੀਂ ਧੱਕ ਦਿਆਂਗੇ, ਸਜ਼ਾ ਦੇ ਦਿਆਂਗੇ। ਉਹਦੇ ਵਿੱਚ ਕੁਛ ਨਵੀਆਂ ਚੀਜ਼ਾਂ ਜ਼ਰੂਰ ਇੱਕ ਪਾਈਆਂ ਗਈਆਂ ਨੇ ਹੁਣ ਨਵੇਂ ਖਰੜੇ ਵਿੱਚ, ਜੇ ਕਾਨੂੰਨ ਨਹੀਂ ਕਹਿ ਸਕਦੇ, ਕਾਨੂੰਨ ਤੇ ਪਹਿਲੇ ਵਾਲੇ ਸਟੈਂਡ ਕਰਦਾ, ਉਸ ਨਵੇਂ ਖਰੜੇ ਵਿੱਚ ਇਹ ਚੀਜ਼ਾਂ ਪਾਈਆਂ ਗਈਆਂ ਕਿ ਦੇਖਿਆ ਜਾਵੇਗਾ ਕਿ ਬੇਅਦਬੀ ਜਾਣੇ ਅਣਜਾਣੇ ਵਿੱਚ ਹੋਈ ਹੈ ਜਾਂ ਤੱਕ ਕੇ ਕੀਤੀ ਗਈ ਹੈ। ਜਿਵੇਂ ਪੰਜਾਬ ਦੀ ਸਰਕਾਰ ਕਹਿੰਦੀ ਜੀ ਮਾਨਸਿਕ ਰੋਗੀ ਕੋਈ ਬੇਅਦਬੀ ਕਰ ਦਿੰਦਾ ਅਸੀਂ ਉਹਦੇ ਪਰਿਵਾਰ ਨੂੰ ਟੰਗ ਦੇਣਾ, ਉਹਦੇ ਵਿੱਚ ਵੀ ਕਿਹਾ ਕਿ ਨਹੀਂ ਉਹਦਾ ਮੈਡੀਕਲ ਬੋਰਡ ਉਹਦਾ ਟੈਸਟ ਕਰੇਗਾ ਕਿ ਉਹ ਮਾਨਸਿਕ ਰੋਗੀ ਹੈ ਜਾਂ ਨਹੀਂ ਹੈ। ਸੋ ਏਦਾਂ ਦੀਆਂ ਕੁਛ ਢਿੱਲਾਂ ਛੋਟਾਂ ਮੱਦਾਂ ਜਿਹੜੀਆਂ ਥੋੜੀਆਂ ਬਹੁਤੀਆਂ ਇੱਧਰ ਉੱਧਰ ਕੀਤੀਆਂ ਗਈਆਂ ਨੇ ਨਵੇਂ ਖਰੜੇ ਦੇ ਵਿੱਚ, ਤੇ ਉੱਪਰੋਂ ਹੁਣ ਮਾਨਸੂਨ ਅਜਲਾਸ ਜਿਹੜਾ ਪੰਜਾਬ ਦੀ ਸਰਕਾਰ ਦਾ ਥੋੜੇ ਦਿਨਾਂ 'ਚ ਉਹ ਸ਼ੁਰੂ ਹੋ ਜਾਣਾ। ਮੈਂ ਪਹਿਲਾਂ ਵੀ ਕਈ ਵਾਰ ਜ਼ਿਕਰ ਕੀਤਾ ਸੀ ਕਿ ਇਸ ਮਾਨਸੂਨ ਅਜਲਾਸ ਵਿੱਚ ਬੇਅਦਬੀਆਂ ਵਾਲੇ ਮਸਲੇ 'ਚ ਕਾਨੂੰਨ 'ਚ ਸੋਧਾਂ ਦੀ ਗੱਲ ਜ਼ਰੂਰ ਆਵੇਗੀ, ਕਿਉਂਕਿ ਜੇ ਇਹ ਨਹੀਂ ਆਉਂਦੀ ਤੇ ਫਿਰ ਤਾਂ ਸਿੱਧਾ ਹੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਕਹਿ ਲਈਏ ਟੱਕਰ ਹੈ, ਅਕਾਲ ਤਖ਼ਤ ਸਾਹਿਬ ਨੂੰ ਟੱਕਰ ਹੋਵੇਗੀ ਪੰਜਾਬ ਦੀ ਸਰਕਾਰ ਦੀ, ਕਿਉਂਕਿ ਉੱਥੋਂ ਆਦੇਸ਼ ਹੈ ਕਿ ਇਸ ਕਾਨੂੰਨ ਵਿੱਚ ਸੋਧਾਂ ਕਰੋ, ਤੇ ਕਾਨੂੰਨ ਵੀ ਉਹਨਾਂ ਨਾਲ ਮੁਤਲਕ ਹੈ, ਉਹਨਾਂ ਦੇ ਵਿਸ਼ੇ ਧਰਮ ਦੇ ਨਾਲ ਮੁਤਲਕ ਹੈ, ਦੂਸਰੇ ਕਿਸੇ ਧਰਮ ਦੇ ਨਾਲ ਨਹੀਂ ਹੈ। ਤੇ ਜੇ ਉਹ ਕਹਿੰਦੇ ਆ ਕਿ ਆ ਸੋਧਾਂ ਕਰਨ ਦੀ ਜ਼ਰੂਰਤ ਹੈ, ਤੇ ਸੋਧਾਂ ਕਰਨ ਚ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ। ਸੋ ਪੰਜਾਬ ਦੀ ਸਰਕਾਰ ਨੇ ਅੱਜ ਇੱਕ ਖਰੜਾ ਜਿਹੜਾ ਡਰਾਫਟ ਨੂੰ ਆਪਾਂ ਆਖਦੇ ਉਹ ਦੇ ਦਿੱਤਾ ਹੈ ਅਕਾਲ ਤਖ਼ਤ ਸਕੱਤਰਤ ਵਿਖੇ। ਹੁਣ ਉਹ ਵਿਚਾਰ ਚਰਚਾ ਕਰਨਗੇ ਤੇ ਉਸ ਤੋਂ ਬਾਅਦ ਫਿਰ ਵੇਖਦੇ ਗੱਲ ਕਿੱਥੇ ਕ ਜਾ ਕੇ ਮੁੱਕਦੀ ਹੈ, ਕਿੱਥੇ ਕ ਰੁਕਦੀ ਹੈ। ਸੰਭਾਵਨਾ ਹੈ ਕਿ ਇਸ ਮਾਨਸੂਨ ਅਜਲਾਸ ਦੇ ਦੌਰਾਨ ਜਿਹੜਾ ਜਾਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਐਕਟ ਹੈਗਾ ਉਹਦੇ ਵਿੱਚ ਨਵੇਂ ਸਿਰੇ ਤੋਂ ਕੋਈ ਨਾ ਕੋਈ ਸੋਧ ਹੋ ਜਾਏਗੀ।
2: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
4: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
3: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ, ਹੁਣੇ ਕਾਲ ਕਰੋ 416-509-1509 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
3: 416-509-1509
5: ਔਰ ਵਿਜ਼ਿਟ insuranceforyou.ca।
1: ਸੋ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਹਰਵੀਨ ਮਾਵੀ ਜੀ ਹੁਣਾਂ ਦਾ ਦੇ ਦਈਏ। ਹੋਮ ਆਟੋ ਇੰਸ਼ੋਰੈਂਸ ਦੇ ਐਡਵਾਈਜ਼ਰ ਨੇ, 12 ਸਾਲਾਂ ਦਾ ਤਜਰਬਾ ਆ। ਤੁਸੀਂ ਆਪਣੇ ਆਟੋ ਅਤੇ ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ, ਤੁਹਾਡੀ ਇੰਸ਼ੋਰੈਂਸ ਵੱਧ ਕੇ ਆ ਗਈ ਆ, ਤਾਂ ਇਹਨਾਂ ਕੋਲ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟਸ ਆਏ ਹੋਏ ਨੇ, ਉਹ ਲਗਾ ਕੇ ਤੁਹਾਡੇ ਬਹੁਤ ਸਾਰੇ ਡਾਲਰ ਬਚਾ ਦੇਣਗੇ, ਬਹੁਤ ਸਾਰੀ ਤੁਹਾਡੀ ਸੇਵਿੰਗ ਕਰਾ ਦੇਣਗੇ। ਹਰਵੀਨ ਮਾਵੀ ਜੀ ਨੂੰ ਤੁਸੀਂ ਕਾਲ ਕਰ ਲੈਣੀ ਜੀ, 6472870976, 647-287-0976। ਹਰਵੀਨ ਮਾਵੀ ਜੀ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ, ਪੰਜਾਬੀ ਹਿੰਦੀ ਇੰਗਲਿਸ਼ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਡੀਲ ਕਰਨਗੇ। ਹਰਵੀਨ ਮਾਵੀ ਜੀ, 12 ਸਾਲਾਂ ਦੇ ਤਜਰਬੇ ਵਾਲੇ ਹੋਮ ਅਤੇ ਆਟੋ ਇੰਸ਼ੋਰੈਂਸ ਐਡਵਾਈਜ਼ਰ। ਸੋ 905-673-3337। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪੰਜਾਬ ਕੱਲ੍ਹ ਨੂੰ ਫਿਰ ਬੰਦ ਰਹੂਗਾ, ਹੁਣ ਪੰਜਾਬ ਨੂੰ ਕੌਣ ਬੰਦ ਕਰ ਰਿਹਾ?
0: ਪ੍ਰਭ ਸੰਧੂ ਜੀ, ਉਹੀ ਮਸਲਾ, ਉਹੀ ਕਾਰਨ ਹੈ ਜਿਹੜਾ 2-3 ਦਿਨ ਪਹਿਲਾਂ ਵਾਪਰਿਆ, ਜਿਹੜਾ ਪੰਜਾਬ ਬੰਦ ਅੰਸ਼ਿਕ ਤੌਰ ਤੇ ਹੋਇਆ ਸੀ
1: ਜੀ।
0: ਉਹੀ ਜਥੇਬੰਦੀ ਨੇ, ਉਹਨਾਂ ਧਿਰਾਂ ਨੇ ਹੀ ਦੁਬਾਰਾ ਐਲਾਨ ਕੀਤਾ ਕੱਲ੍ਹ ਵਾਲਾ 30 ਜੁਲਾਈ ਦਾ ਪੰਜਾਬ ਬੰਦ। 29 ਜੁਲਾਈ ਦੀ ਇਸ ਵੇਲੇ ਲਗਭਗ ਸ਼ਾਮ ਕਹਿ ਸਕਦੇ ਹਾਂ, ਤੇ 30 ਜੁਲਾਈ ਜਦੋਂ ਸ਼ੁਰੂ ਹੋਣੀ ਹੈ ਫਿਰ ਪਤਾ ਲੱਗਣਾ ਕਿ ਇਸ ਬੰਦ ਨੂੰ ਕਿੰਨਾ ਕੁ ਹੰਗਾਰਾ ਮਿਲਦਾ। ਬੰਦ ਦਿੱਤਾ ਸਫਾਈ ਸੇਵਕਾਂ ਨੇ, ਸਫਾਈ ਕਰਮਚਾਰੀਆਂ ਨੇ, ਤੇ ਸਫਾਈ ਕਰਮਚਾਰੀਆਂ ਦੇ ਨਾਲ ਸਮਰਥਨ ਦੇ ਵਿੱਚ ਦਲਿਤ ਜਥੇਬੰਦੀਆਂ ਕਾਫੀ ਵੱਡੇ ਪੱਧਰ ਤੇ, ਔਰ ਖਾਸ ਕਰਕੇ ਬਾਲਮੀਕ ਭਾਈਚਾਰੇ ਦੀਆਂ ਜਥੇਬੰਦੀਆਂ ਤੇ 100% ਹੀ ਕਹਿ ਸਕਦੇ ਹਾਂ, ਕੁਛ ਟਾਮੀਆਂ ਟਾਮੀਆਂ ਨੂੰ ਛੱਡ ਕੇ ਜਿਹੜੀਆਂ ਸਿੱਧੇ ਤੌਰ ਤੇ ਉਹਨਾਂ ਦੇ ਹੱਕ ਚ ਨੇਤਰੀਆਂ। ਮਸਲਾ ਇਹ ਬਰਨਾਲਾ ਲਾਠੀਚਾਰਜ ਨਾਲ ਜੁੜਿਆ, ਜਿੱਥੇ ਬਰਨਾਲੇ ਦੀ ਪੁਲਿਸ ਨੇ ਸਫਾਈ ਸੇਵਕ ਬੰਦਿਆਂ ਤੇ ਔਰਤਾਂ ਦੇ ਉੱਪਰ ਬੇਰਹਿਮੀ ਦੇ ਨਾਲ, ਕਹਾਂਗੇ ਕਿ ਬੇਰਹਿਮੀ ਦੇ ਨਾਲ ਤੱਕ ਕੇ ਕੁੱਟਿਆ ਮਾਰਿਆ ਗਿਆ, ਲਾਠੀਚਾਰਜ ਕੀਤਾ ਸੀ, ਕਾਫੀ ਸੱਟਾਂ ਚੋਟਾਂ ਵੀ ਲੱਗੀਆਂ ਸੀ। ਸੰਘਰਸ਼ ਉਹਨਾਂ ਦਾ ਪਹਿਲਾਂ ਕਾਫੀ ਦਿਨਾਂ ਤੋਂ ਚੱਲ ਰਿਹਾ ਸੀਗਾ, ਸੰਘਰਸ਼ ਨੂੰ ਅਜੇ ਤੱਕ ਗੱਲਾਂ ਬਾਤਾਂ ਦੇ ਵਿੱਚ ਪੰਜਾਬ ਦੀ ਸਰਕਾਰ ਨੇ ਬੂਰ ਪਾਇਆ, ਕਹਿ ਦਿੱਤਾ ਤਨਖਾਹਾਂ ਵੀ ਵਧਾ ਦਿੱਤੀਆਂ, ਕਹਿ ਦਿੱਤਾ ਕੱਚੇ ਵੀ ਪੱਕੇ ਕਰਾਂਗੇ, ਹੋਰ ਵੀ ਕਹਿ ਦਿੱਤਾ ਕਾਫੀ ਕੁਛ, ਪਰੰਤੂ ਉਹ ਕਹਿੰਦੇ ਕਿ ਅਜੇ ਉਸ ਰੂਪ ਵਿੱਚ ਜਿਸ ਰੂਪ ਚ ਸਾਡੀ ਮੰਗ ਹੈ ਉਸ ਰੂਪ ਚ ਸਰਕਾਰ ਕੁਛ ਕਰ ਨਹੀਂ ਰਹੀ। ਇੱਕ ਤੇ ਮੰਗਾਂ ਵਾਲੀ ਗੱਲ ਹੈ ਜਿਹੜਾ ਉਹਨਾਂ ਦਾ ਪਹਿਲਾਂ ਰੋਸ ਪ੍ਰਦਰਸ਼ਨ ਚੱਲਦੇ ਆ ਰਹੇ। ਦੂਜਾ ਬਰਨਾਲੇ ਵਾਲੇ ਮਸਲੇ ਚੋਂ ਕਹਿੰਦੇ ਜੀ ਸਾਨੂੰ ਗੱਲਾਂ ਬਾਤਾਂ ਨਹੀਂ ਚਾਹੀਦੀਆਂ, ਸਿੱਟ ਬਣਾਤੀ ਆ ਬਣਾਤੀ, ਪੁਲਿਸ ਤੇ ਮੁਕੱਦਮਾ ਦਰਜ ਕਰੋ, ਇਹਨਾਂ ਨੂੰ ਨੌਕਰੀਆਂ ਤੋਂ ਕੱਢੋ, ਇਹਨਾਂ ਨੂੰ ਗ੍ਰਿਫਤਾਰ ਕਰੋ, ਕਿਉਂ ਲਾਠੀਚਾਰਜ ਕੀਤਾ, ਸਾਡੇ ਤੇ ਕਸੂਰ ਕੀ ਸੀ, ਇਸ ਢੰਗ ਦੇ ਨਾਲ ਲਾਠੀਚਾਰਜ ਸਾਡੇ ਤੇ ਕਿਉਂ ਬਲ ਦਾ ਪ੍ਰਯੋਗ ਕੀਤਾ ਗਿਆ। ਹੁਣ ਮੈਂ ਬੀਤੇ ਦਿਨ ਵਿੱਚ ਜ਼ਿਕਰ ਕਰ ਚੁੱਕਾ ਕਿ ਅਸਲ ਵਿੱਚ ਇਹ ਸਾਰੇ ਘਟਨਾ ਕ੍ਰਮ ਚ ਇੱਕ ਤੇ ਰੋਸ ਹੈ ਜਿਹੜਾ ਆਪਣਾ ਜਾਇਜ਼ ਵੀ ਹੈ ਤੇ ਸੁਭਾਵਿਕ ਵੀ ਹੈ, ਦੂਜੀ ਸਿਆਸਤ ਵੀ ਹੈ। ਹੁਣ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਆਪਾਂ ਸਿਆਸੀ ਧਿਰਾਂ ਦੂਸਰੀਆਂ, ਉਹ 30 ਜੁਲਾਈ ਦੇ ਬੰਦ ਨੂੰ ਇਸ ਕਰਕੇ ਵੀ ਸਮਰਥਨ ਦੇ ਰਹੀਆਂ ਕਿ ਉਹ ਗੱਲ ਸਿੱਧੇ ਤੌਰ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਜਾਂਦੀ ਹੈ, ਆਮ ਆਦਮੀ ਪਾਰਟੀ ਦਾ ਵਿਰੋਧ ਹੋਣਾ, ਸੋ ਇਸ ਕਰਕੇ ਸਿਆਸੀ ਤੌਰ ਤੇ ਕੁਛ ਸਿਆਸੀ ਪਾਰਟੀਆਂ ਲਾਹਾ ਕੱਟਣ ਚ ਲੱਗੀਆਂ ਹੋਈਆਂ। ਜਿਹੜਾ ਗਰੀਬ ਤਬਕਾ, ਸਫਾਈ ਸੇਵਕ ਕਰਮਚਾਰੀ ਨੇ ਜਾਂ ਦਲਿਤ ਸਮਾਜ ਦੇ ਲੋਕ ਨੇ, ਉਹਨਾਂ ਦਾ ਗੁੱਸਾ ਗਿਆ ਬਰਨਾਲੇ ਲਾਠੀਚਾਰਜ ਨੂੰ ਲੈ ਕੇ ਆ, ਜਿੱਥੇ ਪੰਜਾਬ ਦੀ ਸਰਕਾਰ ਨੇ ਉਸ ਢੰਗ ਦੇ ਨਾਲ ਉਹਨਾਂ ਨੂੰ ਤਸੱਲੀ ਨਹੀਂ ਕਰਾਈ ਜਿਸ ਢੰਗ ਦੇ ਨਾਲ ਪੰਜਾਬ ਦੀ ਸਰਕਾਰ ਨੂੰ ਕਰਾਉਣੀ ਚਾਹੀਦੀ ਸੀ। ਉਹਨਾਂ ਨੇ ਉੱਪਰੋਂ ਉੱਪਰੋਂ ਤੀਜੇ ਚੌਥੇ ਦਿਨ DSV ਸਸਪੈਂਡ ਕਰ ਦਿੱਤਾ, ਪੰਜਵੇਂ ਦਿਨ SHO ਲੈਣ ਹਾਜ਼ਰ ਕਰ ਦਿੱਤਾ, ਛੇਵੇਂ ਸੱਤਵੇਂ ਦਿਨ ਜਾ ਕੇ ਕਹਿੰਦੇ ਜੀ ਅਸੀਂ ਤੇ ਚਲੋ ਇੱਥੇ ਜਾਂਚ ਟੀਮ ਬਿਠਾ ਦਿੱਤੀ। ਤੇ ਜਾਂਚ ਟੀਮ ਬਿਠਾਉਣ ਦਾ ਤੇ ਅਰਥ ਪ੍ਰਭ ਸੰਧੂ ਜੀ, ਅੱਜ ਕੱਲ੍ਹ ਲੋਕ ਸਿੱਧਾ ਹੀ ਜਾਣਦੇ ਆ ਕਿ ਅੱਖਾਂ 'ਚ ਘੱਟਾ ਤੇ ਗੁੱਸੇ ਨੂੰ ਸ਼ਾਂਤ ਕਰਨਾ, ਜਾਂਚ ਟੀਮ ਬਣਾਉਣ ਦਾ ਤੇ ਅਰਥ ਆਹੀ ਰਹਿ ਗਿਆ। ਹੁਣ ਲੋਕ ਇਸ ਗੱਲ ਨੂੰ ਸਮਝਣ ਲੱਗ ਪਏ ਆ, ਇਸ ਕਰਕੇ ਉਹ ਲੋਕਾਂ ਨੂੰ ਜਿਹੜਾ ਗੁੱਸਾ ਆ ਉਹ ਪੰਜਾਬ ਦੀ ਸਰਕਾਰ ਉਸ ਢੰਗ ਦੇ ਨਾਲ ਸ਼ਾਂਤ ਨਹੀਂ ਕਰਾ ਸਕੀ। ਤੇ ਬਾਕੀ ਤੇ ਭਾਈ ਸਿਆਸੀ ਤੌਰ ਤੇ ਦੂਜੀਆਂ ਪਾਰਟੀਆਂ ਜਿਹਨਾਂ ਨੂੰ ਅਸੀਂ ਵਿਰੋਧੀ ਧਿਰਾਂ ਕਹਿੰਦੇ ਹਾਂ, ਉੱਥੇ ਮੁੱਦਾ ਤੇ ਮੌਕਾ ਭਾਲਦੀਆਂ ਤੇ ਉਹਨਾਂ ਨੂੰ ਮੁੱਦਾ ਵੀ ਮਿਲਿਆ ਹੋਇਆ ਤੇ ਮੌਕਾ ਵੀ ਮਿਲਿਆ ਹੋਇਆ। ਬਾਕੀ ਕੱਲ ਵੇਖਦੇ ਹਾਂ ਕਿਸ ਪੱਧਰ ਤੇ ਹੰਗਾਰਾ ਮਿਲਦਾ ਪੰਜਾਬ ਬੰਦ ਨੂੰ। ਐਲਾਨ ਕਾਫੀ ਵੱਡੇ ਪੱਧਰ ਤੇ ਆ, ਰੌਲਾ ਰੱਪਾ ਵੀ ਕਾਫੀ ਵੱਡੇ ਪੱਧਰ ਤੇ ਹੈ।
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, TV ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।
1: ਸੋ 905-673-33-37, 905-673-3337। ਇੱਕ ਮੈਸੇਜ ਤੁਹਾਨੂੰ ਹਰਪ੍ਰੀਤ ਸੈਣੀ ਹੋਣਾ ਦਾ ਦਈਏ। ਟੋਪ ਚੋਇਸ ਇੰਸ਼ੋਰੈਂਸ ਦੇ ਨਾਲ ਕੰਮ ਕਰਦੇ ਨੇ, ਪਰਿਵਾਰਾਂ ਨੂੰ ਸੁਰੱਖਿਅਤ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਨਾਲ ਦੀ ਨਾਲ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ, ਸੁਪਰ ਵੀਜ਼ਾ, ਹੈਲਥ ਇੰਸ਼ੋਰੈਂਸ ਅਤੇ ਡੈਂਟਲ ਇਨਵੈਸਟਮੈਂਟ ਪਲਾਨ ਦੀ ਜਾਣਕਾਰੀ ਲਈ ਹਰਪ੍ਰੀਤ ਸੈਣੀ ਹੋਣਾਂ ਨਾਲ ਗੱਲਬਾਤ ਕਰ ਸਕਦੇ ਹੋ। 416-817-6500, 416-817-6500 ਤੇ ਉਹਨੂੰ ਤੁਸੀਂ ਗੱਲਾਂ ਬਾਤਾਂ ਕਰ ਸਕਦੇ ਹੋ। ਨਾਲ ਦੇ ਨਾਲ ਹਰਮਨ ਬੱਤਾ ਜੀ ਦਾ ਸੁਨੇਹਾ ਦੇ ਦਈਏ। ਮੌਰਗੇਜ ਲੱਭ ਰਹੇ ਸੀ, ਮੌਰਗੇਜ ਦੇ ਵਿੱਚ ਮੁਸ਼ਕਲ ਆ ਰਹੀ ਸੀ, ਪਰੇਸ਼ਾਨੀ ਆ ਰਹੀ ਸੀ, ਅਤੇ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਤੁਸੀਂ ਯਾਦ ਰੱਖੋ। ਘਰ ਖਰੀਦਣਾ, ਰੀਨਿਊਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ ਇਨਵੈਸਟਮੈਂਟ ਪ੍ਰੋਪਰਟੀ ਦੇ ਲਈ ਮੌਰਗੇਜ ਲੈਣੀ ਤਾਂ ਹਰਮਨ ਬੱਤਾ ਮੌਰਗੇਜ ਬ੍ਰੋਕਰ ਨੂੰ ਤੁਸੀਂ ਯਾਦ ਰੱਖਣਾ। 647-685-9000, 647-685-9000 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਹਰਮਨ ਬੱਤਾ ਹੋਣ ਦੇ ਨਾਲ। ਅਗਲੀ ਖਬਰ ਦੇ ਵੱਲ ਚੱਲਦੇ ਹਾਂ ਜੀ। ਲੋਕ ਸਭਾ ਦੇ ਵਿੱਚ ਰਮੇਸ਼ ਜੀ, ਪੰਜਾਬ ਪੇਪਰ ਲੀਕ ਦਾ ਮਾਮਲਾ ਗਰਮਾਇਆ। ਪਹਿਲਾਂ ਭਾਰਤੀ ਮਾਮਲੇ 'ਤੇ ਗੱਲਬਾਤ ਹੋਈ, ਉੱਧਰ ਉਹਨਾਂ ਨੇ ਇੱਕ ਫਾਸਟ ਟਰੈਕ ਅਦਾਲਤ ਬਣਾਤੀ ਆ। ਹੁਣ ਪਤਾ ਨਹੀਂ ਉਹ ਫਾਸਟ ਟਰੈਕ ਅਦਾਲਤ ਕੀ ਕਰਦੀ ਆ, ਪਰ ਸਾਡੇ ਪੰਜਾਬ ਦੇ ਲੀਡਰ ਕਹਿ ਰਹੇ ਸੀ ਦੇਖੋ ਹਾਂਜੀ ਬੜਾ ਗਲਤ ਕੀਤਾ, ਪਰ ਆਪਦੇ ਵੱਲ ਉਂਗਲਾਂ ਆਈਆਂ ਨਹੀਂ। ਹੁਣ ਇੱਧਰ ਕਹਿੰਦੇ ਮਾਮਲਾ ਗਰਮਾ ਗਿਆ ਜੀ, ਇਹ ਸਾਰਾ ਕੀ ਮਸਲਾ?
0: ਪ੍ਰਭ ਸੰਧੂ ਜੀ, ਲੋਕ ਸਭਾ ਦੇ ਸੈਸ਼ਨ ਦੇ ਦੌਰਾਨ ਅੱਜ ਕਾਂਗਰਸ ਨੇ ਜਾਂ ਹੋਰ ਵਿਰੋਧੀ ਧਿਰਾਂ ਨੇ ਜਿਹੜਾ ਮਸਲਾ ਪੇਪਰ ਲੀਕ, ਨੀਟ ਪ੍ਰੀਖਿਆ ਵਾਲਾ, ਵਿਦਿਆਰਥੀਆਂ ਤੇ ਲਾਠੀਚਾਰਜ ਦਾ ਮਸਲਾ ਹੈ, ਉਹ ਕਾਫੀ ਵੱਡੇ ਪੱਧਰ ਤੇ ਅੱਜ ਚੁੱਕਿਆ, ਕਿਉਂਕਿ ਬਹਿਸ ਹੋ ਰਹੀ ਸੀ ਲੋਕ ਸਭਾ ਦੇ ਵਿੱਚ। ਰਾਹੁਲ ਗਾਂਧੀ ਤੇ ਕਾਫੀ ਲੰਬਾ ਚੌੜਾ 45-50 ਮਿੰਟ ਬੋਲੇ, ਔਰ ਕਾਫੀ ਇੱਦਾਂ ਦੇ ਸ਼ਬਦਾਂ ਦਾ ਪ੍ਰਯੋਗ ਵੀ ਕੀਤਾ ਜਿੱਥੇ ਭਾਰਤੀ ਜਨਤਾ ਪਾਰਟੀ ਵਾਲੇ ਉਹਨਾਂ ਨੂੰ ਟੁੱਟ ਟੁੱਟ ਕੇ ਪੈਂਦੇ ਵੀ ਅਸੀਂ ਵੇਖੇ। ਸਪੀਕਰ ਸਾਹਿਬ ਨੇ ਵੀ 5-7 ਵਾਰ ਟੋਕਿਆ। ਉਹਨਾਂ ਨੇ ਅਸਲ ਵਿੱਚ ਕੁਝ ਵਿਦਿਆਰਥੀਆਂ ਦੀ ਗੱਲ ਦਾ ਨਾ ਹਵਾਲਾ ਦੇ ਕੇ ਅੰਧ ਭਗਤ, ਈਡੀਅਟ, ਮੂਰਖ ਜਿਹਨੂੰ ਅਸੀਂ ਕਹਿ ਦਈਦਾ, ਇਹੋ ਜਿਹੇ ਸ਼ਬਦਾਂ ਦਾ ਕਈ ਵਾਰ ਪ੍ਰਯੋਗ ਕੀਤਾ। ਫਿਰ ਭਾਜਪਾ ਵਾਲੇ ਗੁੱਸੇ ਹੋ ਗਏ ਜੀ ਰਾਹੁਲ ਗਾਂਧੀ ਮਾੜਾ ਬੋਲ ਰਹੇ ਹੈ। ਖੈਰ 45-50 ਮਿੰਟ ਉਹਨਾਂ ਨੇ ਲੋਕ ਸਭਾ ਦੇ ਅੰਦਰ ਖੜ ਕੇ ਕਾਫੀ ਗੱਲਾਂ ਬਾਤਾਂ ਕੀਤੀਆਂ, ਭਾਰਤੀ ਜਨਤਾ ਪਾਰਟੀ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ, ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਦਿੱਲੀ ਵਿੱਚ ਜੋ ਵਿਦਿਆਰਥੀਆਂ ਤੇ ਲਾਠੀਚਾਰਜ ਹੋਇਆ ਉਹਦੇ ਲਈ ਗ੍ਰਹਿ ਮੰਤਰੀ ਨੂੰ ਜ਼ਿੰਮੇਵਾਰ ਦੱਸਿਆ। ਔਰ ਜਦੋਂ ਬਾਰ ਬਾਰ ਟੋਕਦੇ ਸੀ ਰਾਹੁਲ ਗਾਂਧੀ ਨੂੰ ਕਿ ਭਾਈ ਤੂੰ ਕਿਉਂ ਬੋਲਦਾ ਐਵੇਂ, ਜਦੋਂ ਅੰਧ ਭਗਤ ਵਰਗੇ ਸ਼ਬਦਾਂ ਦਾ ਪ੍ਰਯੋਗ ਕਰਦਾ ਸੀ, ਤੇ ਰਾਹੁਲ ਗਾਂਧੀ ਵੀ ਅੱਜ ਕਾਫੀ ਜਿਹਨੂੰ ਕਹਿੰਦੇ ਨਾ ਕਿ ਮੂਡ ਦੇ ਵਿੱਚ ਕਾਫੀ ਤਿੱਖਾ ਭਾਸ਼ਣ ਕਰਦੇ ਨਜ਼ਰ ਆਏ. ਉਹ ਕਹਿੰਦੇ ਜੀ ਗੱਲ ਜੇ ਭਾਰਤੀ ਜਨਤਾ ਪਾਰਟੀ ਨੇ ਬੋਲਣਾ, ਦੇਸ਼ ਦੇ ਵਿੱਚ ਕਿਸੇ ਨੂੰ ਬੋਲਣ ਹੀ ਨਹੀਂ ਦੇਣਾ, ਤੇ ਮੈਂ ਬਹਿ ਜਾਂਦਾ ਜੇ ਤੁਸੀਂ ਨਹੀਂ ਬੋਲਣ ਦੇਣਾ ਤੁਸੀਂ ਬੋਲਣਾ. ਤੇ ਫਿਰ ਖੈਰ 45-50 ਮਿੰਟ ਰਾਹੁਲ ਗਾਂਧੀ ਨੇ ਗੱਲ ਆਪਣੀ ਠੋਕ ਵਜਾ ਕੇ ਰੱਖੀ ਸਾਰੇ ਕਾਸੇ ਦੇ ਮਗਰੋਂ. ਜਿਹੜਾ ਪੇਪਰ ਲੀਕ ਭਾਰਤ ਪੱਧਰ ਦਾ ਮਸਲਾ ਹੈ, ਉੱਤੇ ਚਰਚਾ ਤੋਂ ਬਾਅਦ ਜਿਹੜਾ ਨਵਾਂ ਪੇਪਰ ਲੀਕ ਸੋਧ ਬਿੱਲ ਹੈ ਪ੍ਰਭ ਸੰਧੂ ਜੀ, ਉਹ ਅੱਜ ਲੋਕ ਸਭਾ ਚ ਪਾਸ ਹੋ ਗਿਆ, ਜਿਹਦੇ ਵਿੱਚ ਪਹਿਲੇ ਕਾਨੂੰਨ ਦੇ ਮੁਕਾਬਲੇ ਜਿਹੜਾ 224 ਚ ਬਣਿਆ, ਉਸ ਕਾਨੂੰਨ ਦੇ ਮੁਕਾਬਲੇ ਜਿਹੜਾ ਹੁਣ ਅੱਜ 226 ਚ ਬਣਿਆ, ਸਜ਼ਾਵਾਂ ਸਖ਼ਤ ਕਰ ਦਿੱਤੀਆਂ ਗਈਆਂ. ਜਿਵੇਂ ਪਹਿਲਾਂ 3-5 ਸਾਲ ਦੀ ਸਜ਼ਾ ਸੀਗੀ, ਹੁਣ 5-10 ਸਾਲ ਦੀ ਸਜ਼ਾ ਦਾ ਜਿਹੜਾ ਕਹਿ ਲਈਏ ਇਹਦੇ ਵਿੱਚ ਜਿਹੜਾ ਪ੍ਰਬੰਧ ਹੈਗਾ ਕਿ 5-10 ਸਾਲ ਦੀ ਸਜ਼ਾ ਹੋ ਸਕਦੀ ਹੈ. ਕਾਫੀ ਵੱਡੇ ਪੱਧਰ ਤੇ ਕਰੋੜਾਂ ਤੇ ਜੁਰਮਾਨੇ ਦੀ ਗੱਲ ਹੈ. ਪਹਿਲਾਂ ਸੀ ਕਿ ਜਿਹੜਾ ਪੇਪਰ ਲੀਕ ਹੁੰਦਾ ਉੱਤੇ ਜਾਂਚ ਟੀਮ ਬਣਦੀ ਹੈ, ਉਹਦੀ ਕੋਈ ਸਮਾਂ ਸੀਮਾ ਨਹੀਂ ਸੀ, ਤੈਅ ਹੁਣ 2 ਮਹੀਨੇ ਵਿੱਚ ਜਾਂਚ ਮੁਕੰਮਲ ਹੋਵੇਗੀ. ਭਾਵ ਕਿ ਨਵੇਂ ਕਾਨੂੰਨ ਵਿੱਚ ਕਾਫੀ ਕੁਛ ਜਿਹੜੀਆਂ ਚੀਜ਼ਾਂ ਚੰਗੀਆਂ ਜੋੜੀਆਂ ਗਈਆਂ, ਬਾਕੀ ਤੇ ਅਮਲੀ ਰੂਪ ਦੇ ਵਿੱਚ ਕੀ ਹੁੰਦਾ ਹੈ ਸਮਾਂ ਦੱਸੇਗਾ. ਹੁਣ ਜਿਹੜਾ ਤੁਸੀਂ ਪੰਜਾਬ ਦੀ ਗੱਲ ਕੀਤੀ ਹੈ ਪ੍ਰਭ ਸੰਧੂ ਜੀ, ਤੇ ਗੱਲ ਹੈ ਦਿੱਲੀ ਦੀ ਲੋਕ ਸਭਾ ਦੀ, ਜਿਹੜਾ ਮਸਲਾ ਗੂੰਜ ਰਿਹਾ ਆ ਤੇ ਜਿਸ ਮਸਲੇ ਤੇ ਅੱਜ ਕਾਨੂੰਨ ਹੁਣ ਉੱਥੇ ਬੀਬੀ ਜਿਹੜੇ ਪੰਜਾਬ ਵਾਲੇ ਇੱਕ ਪਾਰਲੀਮੈਂਟ ਹੈ ਬੀਬੀ ਜੀ ਹਰਸਿਮਰਤ ਕੌਰ, ਉਹ ਵੀ ਬੋਲੇ. ਹਰਸਿਮਰਤ ਕੌਰ ਨੇ ਦਿੱਲੀ ਵਾਲੇ ਪੇਪਰ ਦੀਆਂ ਤੇ ਗੱਲਾਂ ਕੀਤੀਆਂ 2, ਤੇ ਜਿਹੜਾ ਪੰਜਾਬ ਹੈ ਉੱਤੇ ਕੀਤੀਆਂ 20 ਗੱਲਾਂ. ਉਹਨਾਂ ਨੇ ਸਿੱਧਾ ਹੀ ਕਹਿਤਾ ਜੀ ਕਿ ਪੰਜਾਬ ਵਿੱਚ ਵੀ ਪੇਪਰ ਲੀਕ ਹੋਇਆ ਤੇ ਪੰਜਾਬ ਦੀ ਸਰਕਾਰ ਤੇ ਕਹਿੰਦੇ ਖੁਦ ਪੇਪਰ ਲੀਕਰ ਆ ਰਹੀ ਹੈ, ਇੱਥੇ ਆ ਕੇ ਅਸਤੀਫੇ ਮੰਗਦੇ ਤੇ ਪੰਜਾਬ 'ਚ ਕਹਿੰਦੀ ਅਸਤੀਫੇ ਨਹੀਂ ਦਿੰਦੇ. ਹੁਣ ਬੀਬਾ ਹਰਸਿਮਰਤ ਕੌਰ ਨੇ ਜਿਹੜੀ ਗੱਲ ਲੋਕ ਸਭਾ 'ਚ ਕੀਤੀ ਹੈ ਪੰਜਾਬ ਨੂੰ ਲੈ ਕੇ, ਗੱਲ ਤੇ ਬੜੀ ਸਾਫ਼ ਹੈ ਕਿ ਲੋਕ ਸਭਾ ਦੇ ਵਿੱਚ ਉਹ ਮਸਲਾ ਚੁੱਕਣ ਦੇ ਨਾਲ ਕੋਈ ਪੰਜਾਬ ਦੀ ਸਰਕਾਰ ਦੇ ਲਈ ਕੋਈ ਫਰਕ ਨਹੀਂ ਹੈ, ਨਾ ਉਹ ਮਸਲਾ ਲੋਕ ਸਭਾ ਦੇ ਪੱਧਰ ਦਾ ਹੈ. ਪਰੰਤੂ ਅਗਲਿਆਂ ਨੂੰ ਮੌਕਾ ਮਿਲ ਗਿਆ, ਅਕਾਲੀ ਦਲ ਵਾਲਿਆਂ ਨੂੰ, ਉਹਨਾਂ ਨੇ ਪੰਜਾਬ ਦਾ ਮਸਲਾ ਚੁੱਕ ਲਿਆ. ਕਿਉਂਕਿ ਆ ਪੰਜਾਬ ਵਿੱਚ ਵੀ ਪ੍ਰਭ ਸੰਧੂ ਜੀ ਆ ਥੋੜੇ ਦਿਨ ਪਹਿਲਾਂ ਹੀ ਇੱਕ ਪੇਪਰ ਲੀਕ ਹੋਇਆ, ਹਾਲਾਂਕਿ ਪੰਜਾਬ ਦੀ ਸਰਕਾਰ ਨਹੀਂ ਮੰਨ ਰਹੀ, ਉਹਨੂੰ ਲੀਕ ਨਹੀਂ ਕਹਿ ਰਹੀ. ਪੰਜਾਬ ਦੀ ਸਰਕਾਰ ਕਹਿੰਦੀ ਕਿ ਧੋਖਾਧੜੀ ਹੋਈ ਹੈ, ਜਿਹਨਾਂ ਨੇ ਧੋਖਾਧੜੀ ਕੀਤੀ ਅਸੀਂ ਗ੍ਰਿਫਤਾਰ ਕਰ ਲਏ, ਲੀਕ ਨਹੀਂ ਹੋਇਆ. ਪਰੰਤੂ ਦੂਜੇ ਪਾਸੇ ਅੰਕੜੇ ਇਹ ਆ ਰਹੇ ਕਿ 222 ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰੀਏ ਤੇ ਪੰਜਾਬ 'ਚ ਕਈ ਪ੍ਰੀਖਿਆਵਾਂ ਲੀਕ ਹੋਈਆਂ. ਤੇ ਜੇ ਆਪਾਂ ਆਮ ਆਦਮੀ ਪਾਰਟੀ ਵਾਲੇ ਪਾਸਿਓਂ ਗੱਲ ਕਰੀਏ, ਭਗਵੰਤ ਮਾਨ ਜੀ ਆਪਣਾ ਮੋਢਾ ਆਪ ਹੀ ਥਾਪੜੀ ਜਾਂਦੇ ਆ, ਕਹਿੰਦੇ ਜਦੋਂ ਤੋਂ ਅਸੀਂ ਆਏ ਹਾਂ ਇੱਕ ਵਾਰੀ ਪੇਪਰ ਲੀਕ ਹੋਇਆ. ਭਾਵ ਕਿ ਪੇਪਰ ਲੀਕ ਦੀ ਡੈਫੀਨੇਸ਼ਨ ਆਪਣੇ ਆਪਣੇ ਢੰਗ ਦੇ ਨਾਲ ਸੈੱਟ ਕੀਤੀ ਜਾ ਰਹੀ ਹੈ. ਵਿਰੋਧੀ ਹਰੇਕ ਚੀਜ਼ ਨੂੰ ਪੇਪਰ ਲੀਕ ਦੱਸਦੇ ਆ ਜੇ ਕਿਤੇ ਵੀ ਗੜਬੜ ਹੋ ਗਈ, ਤੇ ਸਰਕਾਰ ਕਹਿੰਦੀ ਨਾ ਜੀ ਨਾ ਪੇਪਰ ਲੀਕ ਤੇ ਉਹ ਹੈ ਜੇ ਕੋਈ ਬੰਡਲ ਦੇ ਵਿੱਚੋਂ ਚੋਰੀ ਹੋ ਗਿਆ ਤੇ ਕਿਸੇ ਨੇ ਬਾਹਰ ਕਿਸੇ ਨੂੰ ਦੇ ਦਿੱਤਾ, ਆ ਜਿਹੜੀਆਂ ਕੁਛ ਗੜਬੜੀਆਂ ਹੁੰਦੀਆਂ ਅਸੀਂ ਇਹਨੂੰ ਲੀਕ ਕਹਿੰਦੇ ਹੀ ਨਹੀਂ ਹੈਗੇ. ਸੋ ਏਦਾਂ ਦੇ ਮਸਲੇ ਵੀ ਚੱਲ ਰਹੇ ਆ ਲੋਕ ਸਭਾ ਦੇ ਵਿੱਚ, ਜਿੱਥੇ ਦਿੱਲੀ ਦਾ ਜਾਂ ਭਾਰਤ ਪੱਧਰ ਦੇ ਮੁੱਦੇ ਦੀ ਅੱਜ ਕਾਫੀ ਗੂੰਜ ਪਈ ਹੈ, ਉੱਥੇ ਪੰਜਾਬ ਪ੍ਰੀਖਿਆ ਜਿਹੜੀਆਂ ਦੇ ਵਿੱਚ ਗੜਬੜੀਆਂ ਹੋਈਆਂ ਨੇ ਕੁਝ ਦੇ ਵਿੱਚ, ਖਾਸ ਕਰਕੇ ਆ ਥੋੜੇ ਦਿਨ ਪਹਿਲਾਂ ਜਿਹੜੀ ਬਾਬਾ ਫਰੀਦ ਯੂਨੀਵਰਸਿਟੀ ਫਾਰਮੇਸੀ ਨੂੰ ਲੈ ਕੇ ਜਿਹੜੀ ਪ੍ਰੀਖਿਆ ਸੀ, ਜਿਹੜੀ ਭਰਤੀ ਕੀਤੀ ਜਾਣੀ ਸੀ, ਉਹਦਾ ਮਸਲਾ ਅੱਜ ਹਰਸਿਮਰਤ ਕੌਰ ਨੇ ਉੱਥੇ ਕਾਫੀ ਵੱਡੇ ਪੱਧਰ ਤੇ ਚੁੱਕਦੇ ਹੋਏ ਆਮ ਆਦਮੀ ਪਾਰਟੀ ਤੇ ਤਿੱਖੇ ਤਿੱਖੇ ਸ਼ਬਦੀ ਵਾਰ ਕੀਤੇ।
7: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕੁਇਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾਫੇਸ਼ੀਅਲ, ਲੇਜ਼ਰ ਹੈਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
1: ਨਾਲ ਦੀ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੁਨੇਹਾ ਤੁਹਾਨੂੰ ਦਈਏ। ਤੁਸੀਂ ਕੰਟਰੈਕਟਰ ਹੋ, ਰੈਨੋਵੇਟਰ ਹੋ, ਬਿਲਡਰਸ ਹੋ, ਘਰ ਮਾਲਕਾਂ ਲਈ ਇੱਕ ਵਧੀਆ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼, ਜਿੱਥੇ ਰੈਨੋਵੇਸ਼ਨ ਦੀਆਂ ਸਾਰੀਆਂ ਜ਼ਰੂਰਤਾਂ ਤੁਹਾਡੀਆਂ ਪੂਰੀਆਂ ਹੋ ਜਾਣੀਆਂ ਇੱਕੋ ਛੱਤ ਦੇ ਥੱਲੇ। ਪਲੰਬਿੰਗ ਸਪਲਾਈਜ਼, ਐਚ ਵੀ ਸੀ ਸਮੱਗਰੀ ਜਾਂ ਇਲੈਕਟ੍ਰੀਕਲ, ਫਲੋਰਿੰਗ, ਟਾਇਲ, ਦਰਵਾਜ਼ੇ, ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ, ਟੂਲਸ, ਹਾਰਡਵੇਅਰ, ਵੈਂਟੀ ਪੋਸਟ, ਯਾਰ ਸਾਰਾ ਕੁਛ ਮਿਲ ਜਾਣਾ ਤੁਹਾਨੂੰ ਉੱਥੇ। ਹੁਣ ਤੁਹਾਨੂੰ ਇੱਧਰ ਉੱਧਰ ਵੱਖ ਵੱਖ ਸਟੋਰਾਂ 'ਤੇ ਜਾ ਕੇ ਸ਼ੋਪਿੰਗ ਕਰਨ ਦੀ ਲੋੜ ਨਹੀਂ। ਡਿਕਸੀ ਤੇ ਸਟੀਲ ਦੇ ਇੰਟਰਸੈਕਸ਼ਨ ਦੇ ਖੁੱਲ ਚੁੱਕੇ ਨੇ ਔਰ ਨਾਲ ਦੀ ਨਾਲ ਕਹਿੰਦੇ ਕਿ ਵਧੀਆ ਕੀਮਤਾਂ, ਵਧੀਆ ਕੁਆਲਿਟੀ ਅਤੇ ਵਧੀਆ ਸੇਵਾਵਾਂ ਅਸੀਂ ਦੇਵਾਂਗੇ, ਇਸ ਚੀਜ਼ ਦੀ ਸਾਡੀ ਗਰੰਟੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਜਾ ਕੇ ਪ੍ਰਾਈਜ਼ ਚੈੱਕ ਕਰ ਸਕਦੇ ਹੋ, www.bestvaluebuildingsupply.ca 8005 ਡਿਕਸੀ ਰੋਡ ਬਰੈਂਪਟਨ ਦੇ ਲੋਕੇਟਡ ਨੇ, 647-961-0585 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਜ਼ਰੂਰ ਇੱਕ ਗੇੜਾ ਲਾ ਕੇ ਆਓ, ਤੁਹਾਡਾ ਸਮਾਂ ਅਤੇ ਡੋਲਰਸ ਦੋਨੋਂ ਬਚਣਗੇ। ਸੋ 905-673-3337 ਇੱਕ ਖਬਰ ਲੈ ਕੇ, ਉਸ ਤੋਂ ਬਾਅਦ ਫਿਰ ਕਾਲਸ ਬਹੁਤ ਸਾਰੀਆਂ ਨੇ, ਕਾਲਸ ਦੇ ਵੱਲ ਚੱਲਾਂਗੇ। ਰਮੇਸ਼ ਜੀ, ਕਾਂਗਰਸੀਆਂ ਦੇ ਅੰਦਰੂਨੀ ਰੌਲੇ ਰੱਪੇ ਦੌਰਾਨ ਭੁਪੇਸ਼ ਬਘੇਲ ਹੁਣ ਫਿਰ ਪੰਜਾਬ ਆਉਣ ਦੀ ਤਿਆਰੀ ਕਰ ਰਿਹਾ।
0: ਉਹ ਵੱਡੇ ਕਾਂਗਰਸੀ ਲੀਡਰਾਂ ਨੇ ਹੁਣ ਅਗਲੇ ਮਹੀਨੇ 'ਚ ਪੰਜਾਬ ਆਉਣਾ, ਉਹਦੇ ਵਿੱਚੋਂ ਇੱਕ ਤਾਂ ਤੁਸੀਂ ਜ਼ਿਕਰ ਕਰਤਾ ਭੁਪੇਸ਼ ਬਘੇਲ ਹੋਣਾ ਦਾ, ਔਰ ਭੁਪੇਸ਼ ਬਘੇਲ ਹੋਣਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਹੜਾ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼ ਹੈ, ਜਿਹੜਾ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ, ਉਹਦੇ ਲਈ ਆਉਣਾ ਹੈ। ਪਰੰਤੂ ਇੱਕ ਹੋਰ ਕਾਂਗਰਸੀ ਵੱਡਾ ਲੀਡਰ, ਸਭ ਤੋਂ ਵੱਡਾ ਕਹਿ ਸਕਦੇ ਹਾਂ, ਜਿਹੜੇ ਇਸ ਵੇਲੇ ਕਾਂਗਰਸ ਦੇ ਪ੍ਰਧਾਨ ਨੇ, ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ। ਪ੍ਰਭ ਸੰਧੂ ਜੀ, ਮੈਨੂੰ ਜੋ ਜਾਣਕਾਰੀ ਹੈ ਪੰਜਾਬ ਉਹ ਵੀ ਆ ਰਹੀ ਹੈ, ਹਾਲਾਂਕਿ ਉਹਨਾਂ ਦਾ ਆਉਣ ਦਾ ਕਾਰਨ ਜਿਹੜਾ ਕਾਂਗਰਸ ਦੇ ਸਿਆਸੀ ਮਸਲਿਆਂ ਨਾਲ ਜੁੜਿਆ ਨਹੀਂ, ਉਹ ਕਾਨੂੰਨੀ ਪ੍ਰਣਾਲੀ ਨਾਲ ਜੁੜਿਆ ਮਸਲਾ ਆ। ਬੀਤੇ ਸਮੇਂ 'ਚ ਆਖਦਿਆ ਕਿ ਮਲਿਕਾਰਜੁਨ ਖੜਗੇ ਨੇ ਕੁਛ ਬਜਰੰਗ ਦਲ ਨੂੰ ਲੈ ਕੇ ਟੇਢਾ ਮੇਢਾ ਬਿਆਨ ਦੇ ਦਿੱਤਾ ਸੀ, ਬਜਰੰਗ ਦਲ ਦੀ ਤੁਲਨਾ ਇੱਕ ਭਾਰਤ ਦਾ ਬੈਨ ਕੀਤਾ ਫਰੰਟ ਹੈ PFI, ਉਸ PFI ਦੇ ਨਾਲ PFI ਨਾਲ ਤੁਲਨਾ ਕਰ ਦਿੱਤੀ ਸੀ। ਬਜਰੰਗ ਦਲ ਵਾਲੇ ਅਦਾਲਤ ਵਿੱਚ ਚਲੇ ਗਏ ਤੇ ਉਹ ਅਦਾਲਤ ਵਿੱਚ ਜਦੋਂ ਗਏ ਤੇ ਫਿਰ ਕੁਦਰਤੀ ਅਦਾਲਤੀ ਕਾਰਵਾਈ ਹੈ, ਭਾਵੇਂ ਕਾਂਗਰਸ ਦਾ ਪ੍ਰਧਾਨ ਹੋਵੇ, ਤੇ ਉਹ ਪਤਾ ਲੱਗਾ ਕਿ ਮਲਿਕਾਰਜੁਨ ਖੜਗੇ ਨੂੰ ਵੀ ਪੇਸ਼ੀ ਭੁਗਤਣ ਲਈ ਪੰਜਾਬ ਦੇ ਵਿੱਚ ਸੰਗਰੂਰ ਦੀ ਇੱਕ ਅਦਾਲਤ ਵਿੱਚ ਆਉਣਾ ਪੈਣਾ ਹੈ। ਤੇ ਜਿਹੜਾ ਤੁਸੀਂ ਕੀਤਾ ਜ਼ਿਕਰ ਭੁਪੇਸ਼ ਬਘੇਲ ਦਾ, ਪ੍ਰਭ ਸੰਧੂ ਜੀ, ਇਸ ਵਾਰ ਭੁਪੇਸ਼ ਬਘੇਲ ਆ ਰਹੇ ਆ ਔਰ ਕਹਿੰਦੇ ਆ ਕਿ ਉਹਨਾਂ ਨੇ 10 ਦਿਨ ਪੰਜਾਬ ਚਲਾਉਣੇ ਔਰ 10 ਦਿਨ ਉਹ ਚੰਡੀਗੜ੍ਹ ਦੇ ਮੁੱਖ ਦਫ਼ਤਰ ਜਾਂ ਕਿਸੇ ਅਲੀਸ਼ਾਨ ਹੋਟਲ 'ਚ ਨਹੀਂ ਲਾਉਣੇ, ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾਣਾ, ਜ਼ਿਲ੍ਹਿਆਂ 'ਚ ਜਾ ਕੇ ਉੱਥੇ ਜ਼ਿਲ੍ਹੇ ਤੇ ਬਲਾਕ ਦੇ ਆਗੂਆਂ ਦੇ ਨਾਲ ਮੇਲ ਮਿਲਾਪ ਕਰਨੇ, ਗੱਲਾਂ ਬਾਤਾਂ ਕਰਨੀਆਂ, ਗੱਲਾਂ ਬਾਤਾਂ ਸੁਣਨੀਆਂ ਤੇ ਪੰਜਾਬ ਦੀ ਗਰਾਊਂਡ ਪੱਧਰ ਦੀ ਹਕੀਕਤ ਜਾਣਨੀ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਆ। ਕਿਉਂਕਿ ਜਿੱਦਾਂ ਦੀਆਂ ਗੱਲਾਂ ਇਸ ਵੇਲੇ ਕਾਂਗਰਸ ਵਿੱਚ ਹੋ ਚੁੱਕੀਆਂ, ਜਿੱਦਾਂ ਵੱਡੇ ਪੱਧਰ ਤੇ ਕਾਟੋ ਕਲੇਸ਼ ਹੈ, ਰਾਜਾ ਬੜਿੰਗ ਕਹਿੰਦਾ ਕਿ ਮੈਂ ਜੇ ਇੱਧਰ ਉੱਧਰ ਹੋ ਗਿਆ ਤੇ ਤੁਹਾਡੀ ਪਾਰਟੀ ਹਰ ਗਈ, ਚਰਨਜੀਤ ਸਿੰਘ ਚੰਨੀ ਕਹਿੰਦਾ ਜੀ ਅਸੀਂ ਇੱਧਰ ਉੱਧਰ ਹੋ ਗਏ ਤੇ ਤਾਂ ਤੁਹਾਡੀ ਪਾਰਟੀ ਹਰ ਗਈ। ਭਾਵੇਂ ਦੋਵੇਂ ਇਹ ਦਾਅਵਾ ਕਰ ਰਹੇ ਆ ਕਿ ਅਸੀਂ ਹੀ ਪਾਰਟੀ ਹਾਂ, ਇੱਕ ਧੜਾ ਤੇ ਦੋ ਧੜੇ ਕਹਿ ਸਕਦੇ ਹਾਂ, ਤੀਜਾ ਧੜਾ ਚਲੋ ਚੁੱਪ ਚਪੀਤੇ ਹੈ। ਇਹ ਦੋ ਧੜੇ ਜਦੋਂ ਆਹਮਣੇ ਸਾਹਮਣੇ ਆ ਤੇ ਵੱਡੇ ਦਾਅਵੇ ਕਰ ਰਹੇ ਤੇ ਹਾਈ ਕਮਾਂਡ, ਸੱਚੀ ਗੱਲ ਹੈ ਕਿ ਦੋਹਾਂ ਧੜਿਆਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਬੜੀ ਕਸੂਤੀ ਸਥਿਤੀ ਚ ਹਾਈ ਕਮਾਂਡ, ਹੁਣ ਦਾਅਵੇ ਦੋਵੇਂ ਤੇ ਧੜੇ ਵੱਡੇ ਕਰ ਰਹੇ ਹੈ, ਉਹ ਦਾਅਵਿਆਂ ਦੀ ਹਕੀਕਤ ਕੀ ਹੈ, ਸੱਚਮੁੱਚ ਜਿਹੜੇ ਦਾਅਵੇ ਨੇ ਕਿਹਦੇ ਸੱਚੇ ਤੇ ਕਿਹਦੇ ਝੂਠੇ ਹੈ, ਉਹਨਾਂ ਦੀ ਲੀਡਰਸ਼ਿਪ ਕੀ ਕਹਿੰਦੀ ਹੈ, ਬਲਾਕ ਪੱਧਰ ਦੇ ਲੀਡਰ ਕੀ ਕਹਿੰਦੇ ਜ਼ਿਲ੍ਹੇ ਪੱਧਰ ਤੇ, ਉਹ ਸੱਚ ਜਾਣਨ ਲਈ, ਉਹ ਹਕੀਕਤ ਜਾਣਨ ਦੇ ਲਈ ਜਿਹੜਾ ਭੁਪੇਸ਼ ਬਘੇਲ ਜਿਹੜੇ ਪੰਜਾਬ ਦੇ ਸਿਆਸੀ ਮਾਮਲਿਆਂ ਤੇ ਕਾਂਗਰਸ ਪਾਰਟੀ ਨੇ ਇੰਚਾਰਜ ਲਾਏ ਹੈ, ਉਹ ਹੁਣ 10 ਦਿਨ ਲਈ ਪੰਜਾਬ ਆ ਰਹੇ, ਪਰਸੋਂ ਨੂੰ ਉਹਨਾਂ ਨੇ ਪੰਜਾਬ ਪਹੁੰਚ ਜਾਣਾ ਹੈ, 10 ਦਿਨ ਪੰਜਾਬ ਰੁਕਣਾ ਤੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਕਾਂਗਰਸ ਦੇ ਜਿਹੜੇ ਸਥਾਨਕ ਲੀਡਰ ਹੈ ਉਹਨਾਂ ਦੇ ਨਾਲ ਵਿਚਾਰਾਂ ਕਰਨੀਆਂ। ਸੋ ਵੇਖਦੇ ਭਾਈ ਫਿਰ ਭੁਪੇਸ਼ ਬਘੇਲ ਕੀ ਰਿਪੋਰਟ ਲੈ ਕੇ ਜਾਂਦੇ ਆ ਤੇ ਜਾ ਕੇ ਫਿਰ ਕੀ ਸੁਨੇਹਾ ਦਿੱਲੀ ਹਾਈ ਕਮਾਂਡ ਦੇ ਕੰਨਾਂ 'ਚ ਪਾਉਂਦੇ ਨੇ।
1: ਸੋ ਬਿਲਕੁਲ ਜੀ, ਕਾਲਸ ਤੋਂ ਪਹਿਲਾਂ ਮੈਂ ਸੁਨੇਹਾ ਦੇ ਦਿਆਂ। ਹਰਵੀਰ ਮਾਵੀ ਜੀ, ਉਹਨਾਂ ਦਾ 12 ਸਾਲਾਂ ਦਾ ਐਕਸਪੀਰੀਅੰਸ ਆ ਹੋਮ ਤੇ ਆਟੋ ਇੰਸ਼ੋਰੈਂਸ ਵਿੱਚ, ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ। ਤੁਸੀਂ ਆਪਣੀ ਆਟੋ ਤੇ ਹੋਮ ਇੰਸ਼ੋਰੈਂਸ ਕਟਵਾਉਣਾ ਚਾਹੁੰਦੇ ਹੋ, ਇਹ ਬੰਡਲ ਤੇ ਗਰੁੱਪ ਡਿਸਕਾਊਂਟ ਲਗਾ ਕੇ $1,000 ਤੁਹਾਡੇ ਸੇਵ ਕਰਕੇ ਦੇ ਸਕਦੇ ਨੇ। ਸੋ ਹਰਵੀਨ ਮਾਵੀ ਜੀ, ਆਟੋ ਹੋਮ ਇੰਸ਼ੋਰੈਂਸ, 647-287-0976 647-287-0976 ਹਰਵੀਨ ਮਾਵੀ ਜੀ, ਉਹਨਾਂ ਨੂੰ ਤੁਸੀਂ ਗੱਲਬਾਤ ਕਰ ਸਕਦੇ ਹੋ। ਰਮੇਸ਼ ਜੀ, ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਚੱਲੀਏ ਕਾਲਸ ਦੇ ਵੱਲ, ਬਹੁਤ ਸਾਰੀਆਂ ਕਾਲਸ ਨੇ
0: ਜੀ। ਜੀ ਜੀ ਸੰਧੂ ਸਰ
1: ਜੀ, ਸਰ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ ਏਅਰ 1052।
8: ਹਾਂਜੀ ਸਿੱਧੂ ਸਾਹਿਬ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
8: ਹਾਂਜੀ, ਜਿਹੜੇ ਬਘੇਲ ਸਾਹਿਬ ਆ ਰਹੇ ਆ ਨਾ, ਇਹ ਮੇਰਾ ਵਿਊ ਮੈਂ 100% ਤੁਹਾਨੂੰ ਦੱਸ ਰਿਹਾ ਕਿ ਇਹਨਾਂ ਨੇ ਰਾਜਾ ਵੜਿੰਗ ਦੇ ਹੱਕ ਚ ਸਭ ਕੁਛ ਦੇਣਾ। ਮੈਨੂੰ ਲੱਗਦਾ ਕਿ ਰਾਜਾ ਵੜਿੰਗ ਨੇ ਜਿਹੜਾ ਬਾਡੀਆਂ ਚ ਪੈਸਾ ਖਾਧਾ ਨਾ, ਉਹ ਵੀ ਇਹਨਾਂ ਨੂੰ ਨਹਾ ਦਿੱਤਾ। ਇਹ ਕਦੀ ਹੋ ਨਹੀਂ ਸਕਦਾ ਕਿ ਇਹ ਰਾਜਾ ਵੜਿੰਗ ਦੇ ਅਗੇਂਸਟ ਜਾਣਗੇ
1: ਜੀ।
8: ਮੇਰੇ 100% ਵਿਊ ਆ।
1: ਚਲੋ ਜੀ, ਜੀ ਜੀ ਰਮੇਸ਼ ਜੀ,
0: ਚਲੋ ਇਹ ਤੇ ਕਿਆਸ ਰਹੀਆਂ ਜੀ, ਵੱਖਰੀਆਂ ਵੱਖਰੀਆਂ ਹੋ ਸਕਦੀਆਂ। ਵੈਸੇ ਜਿਹੜੀ ਮੈਨੂੰ ਐ ਲੱਗਦਾ ਆ ਕਿ ਭੁਪੇਸ਼ ਬਘੇਲ ਵੀ ਇੱਕ ਹੱਦ ਤੱਕ ਹੀ ਆਪਣੀ ਜਿਹੜੀ ਇਹਦੇ ਵਿੱਚ ਸਾਰੇ ਕਾਸੇ ਦੇ ਵਿੱਚ ਯੋਗਦਾਨ ਪਾ ਸਕਦੇ ਆ। ਵੱਡੀ ਮਰਜ਼ੀ ਰਾਹੁਲ ਗਾਂਧੀ ਦੀ ਚੱਲਣੀ ਹੈ, ਭੋਰਾ ਕੁ ਪ੍ਰਿਅੰਕਾ ਗਾਂਧੀ ਦੀ ਚੱਲਣੀ ਹੈ, ਥੋੜੀ ਜਿਹੀ ਜਿਹੜੀ ਚੱਲਣੀ ਹੈਗੀ ਆ ਉਹ ਮਲਕਰਜਨ ਖੜਗੇ ਦੀ ਚੱਲਣੀ ਆ, ਜਾਂ ਵੇਨੂ ਗੋਪਾਲ ਹੁਣਾਂ ਦੀ ਚੱਲ ਸਕਦੀ ਹੈ। ਤੇ ਰਾਹੁਲ ਗਾਂਧੀ ਨੇ ਫੈਸਲਾ ਲੈਣਾ ਹੈ। ਜੇ ਤੇ ਰਾਹੁਲ ਗਾਂਧੀ ਤੇ ਨਾਲ ਕਿਤੇ ਤਾਰਾਂ ਰਲ ਗਈਆਂ ਵਧੀਆ, ਜਿਨ੍ਹਾਂ ਦਾ ਜ਼ਿਕਰ ਕੀਤਾ ਰਾਜਾ ਵੜਿੰਗ ਦਾ, ਤੇ ਹੋ ਸਕਦਾ। ਬਾਕੀ ਅਜੇ ਸਰੋਤਿਓ ਅਸੀਂ ਪੱਕਾ ਨਾ ਕਹੀਏ, ਕਿਉਂਕਿ ਕਾਂਗਰਸ ਦੇ ਜਿਹੜੇ ਹੁੰਦੇ ਨਾ ਫੈਸਲੇ, ਇਹ ਹੈਰਾਨੀਜਨਕ ਹੀ ਹੁੰਦੇ ਹਾਈ ਕਮਾਂਡ ਦੇ। ਇੱਥੇ ਅਸੀਂ ਸੋਚਦੇ ਕੁਛ ਹੁੰਦੇ ਤੇ ਕਈ ਵਾਰੀ ਨਿਕਲ ਕੁਛ ਆਉਂਦਾ ਹੈਗਾ, ਇਸ ਕਰਕੇ ਰੁਕ ਜਾਂਦੇ ਥੋੜੇ ਦਿਨ, ਦੇਖਦੇ ਆ ਕੀ ਕਰਦੀ ਹਾਈ ਕਮਾਂਡ
1: ਜੀ। ਨੈਕਸਟ ਕਾਲ ਵੱਲ ਜਾਂਦੇ ਆ ਜੀ। ਸਰ ਸਤਿ ਸ੍ਰੀ ਅਕਾਲ, ਤੁਸੀਂ ਆਨਰ ਹੋ। ਕੁਲਦੀਪ ਜੀ
9: ਦੂਸਰੀ ਗੱਲ ਹੈ ਵੀ ਇਹ ਰਮੇਸ਼ ਜੀ ਨੇ ਗੱਲ ਬੜੀ ਵਧੀਆ ਕੀਤੀ ਹੈ, ਜਿਹੜਾ ਤੁਸੀਂ ਵਾਰਸ ਪੰਜਾਬ ਬਾਰੇ ਪੁੱਛਿਆ ਸੀ। ਇਹਨਾਂ ਨੇ ਇੱਕ ਗੱਲ ਕਹੀ ਵੀ ਬੜੇ ਚਿਰਾਂ ਬਾਅਦ ਇੱਕ ਵਾਟਰ ਕੈਨਨ ਮੋੜਨ ਵਾਲਾ ਦ੍ਰਿਸ਼ ਜਿਹੜਾ ਉਹ ਸਾਹਮਣੇ ਆਇਆ। ਲੇਕਿਨ ਮੈਂ ਆਪਣਾ ਨਾਲ ਸਵਾਲ ਮੇਰਾ ਇਸ ਤਰ੍ਹਾਂ ਹੈ ਜੀ, ਰਮੇਸ਼ ਜੀ ਤੁਸੀਂ ਬੜੇ ਸੂਝਵਾਨ ਦੇ ਸਿਆਣੇ ਪੱਤਰਕਾਰ ਹੋ, ਸਭ ਤੋਂ ਜ਼ਿਆਦਾ ਕੁਰਬਾਨੀਆਂ ਦੇਣ ਚ ਅਸੀਂ ਪੰਜਾਬੀ, ਜੇ ਮਿੱਠੇ ਚੌਲਾਂ ਦਾ ਤੇ ਦਹੀਂ ਦਾ ਲੰਗਰ ਲੱਗਾ ਹੋਵੇ ਤਲਵਾੜੇ ਤੋਂ ਡੇ ਹੁਸ਼ਿਆਰਪੁਰ ਚ, ਅਸੀਂ 500 ਦਾ ਤੇਲ ਫੂਕ ਕੇ ਜਾ ਸਕਦੇ ਹਾਂ ਕਿਉਂਕਿ ਫ੍ਰੀ ਦਾ ਲੰਗਰ ਹੈ। ਅਸੀਂ ਕੁਰਬਾਨੀਆਂ ਵੀ ਦਿੱਤੀਆਂ, ਅਸੀਂ ਬੜਾ ਕੁਛ ਕੀਤਾ, ਉਹ ਹਿਸਾਬ ਸਹੀ ਇੱਥੇ ਕੈਨੇਡਾ ਚ ਵੀ ਹੈਗਾ, ਬਾਹਰਲੇ ਦੇਸ਼ਾਂ ਚ ਵੀ ਉਹ ਕੁਛ ਹੀ ਹੈ। ਰਮੇਸ਼ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀ ਪਿਛਲੇ ਜ਼ਿਆਦਾ ਨਹੀਂ 50-60 ਸਾਲਾਂ ਦੇ ਵਿੱਚ, 50-60 ਸਾਲ ਦੇ ਹੋਰ ਵੀ ਤੁਸੀਂ ਪਿੱਛੇ ਜਾ ਸਕਦੇ ਹੋ, ਮੈਨੂੰ ਕੋਈ ਇੱਕ ਮਸਲਾ ਦੱਸਿਓ ਸਿੱਖਾਂ ਦਾ ਜਿਹੜਾ ਮੁਕੰਮਲ ਤੌਰ ਤੇ ਤੇ ਪੂਰਨ ਤੌਰ ਤੇ ਕੋਈ ਹੱਲ ਹੋ ਗਿਆ ਹੋਵੇ ਅੱਜ ਤੱਕ, ਜਿਹਦੇ ਚ ਅਸੀਂ ਸਫਲਤਾ ਪਾਈ ਹੈ, ਅਸੀਂ ਵਾਕਈ ਉਹਨੂੰ ਕਹੀਏ ਸਾਡੇ ਉਹ ਇਤਿਹਾਸ ਦੇ ਵਿੱਚ ਲਿਖਿਆ ਗਿਆ ਹੋਵੇ ਕਿ ਹਾਂਜੀ ਇਹ ਅਸੀਂ ਮਸਲਾ ਜਿਹੜਾ ਉਹ ਹੱਲ ਕੀਤਾ, ਤੇ ਇਹਦੀ ਸਾਰੀ ਜਿੱਤ ਜਿੱਤਦੀ ਉਹ ਜਿੱਤ ਵੀ ਅਸੀਂ ਖੁਸ਼ੀ ਮਨਾ ਸਕੀਏ। ਅਸੀਂ ਬੜਾ ਇੱਥੇ ਵੀ ਕਰਦੇ ਹਾਂ, ਕੱਲ੍ਹ ਵੀ ਇੱਕ ਸਵਾਲ ਆਇਆ ਸੀ ਤੇ ਸਟੂਡੈਂਟਾਂ ਦਾ, ਇੱਥੇ ਜੋ ਕੁਛ ਹੋਇਆ ਉਹ ਵੀ ਠੀਕ ਹੈ, ਭਗਵੰਤ ਮਾਨ ਤੇ ਮੋਦੀ ਦੀਆਂ ਗੱਲਾਂ ਆਈਆਂ ਨੇ, ਜੇ ਇੰਡੀਆ ਦੇ ਪੰਜਾਬ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਇੱਥੇ ਵੀ ਜੇ ਸਿੱਖਾਂ ਦੀ ਗਿਣਤੀ ਹੈ ਤਾਂ ਬਹੁਤ ਜ਼ਿਆਦਾ ਹੈ। ਮੈਂ ਉਹ ਸਾਰੇ ਲੀਡਰਾਂ ਨੂੰ ਕਹਿਣਾ ਚਾਹੁੰਦਾ ਉਹਨਾਂ ਨੇ ਕਿੰਨਾ ਕੁ ਟਾਈਮ ਕੱਢ ਕੇ ਕਹਿਣ ਕਰੀ ਗਏ ਨੇ, ਜਾਂ ਕਿੰਨੇ ਕੁ ਮੰਤਰੀ ਸਾਡੇ ਇੱਥੋਂ ਜਿਹੜੇ ਨੇ ਜਿਹੜੇ ਸ਼ਾਸਿਤ ਸਾਧਨ ਸਹੂਲਤਾਂ ਦੇ ਨੇ ਉਹਨਾਂ ਨੇ ਜਾ ਕੇ ਉਹਨਾਂ ਦੇ ਹੱਥ ਚ ਨਾਰਾ ਮਾਰਿਆ, ਤੇ ਨਾਲ ਦੇ ਨਾਲ ਅਸੀਂ ਇਹ ਵੇਖੀਏ ਕਿ ਗੱਲਾਂ ਕਰਨੇ ਆ ਅਸੀਂ ਬਹੁਤ ਜ਼ਿਆਦਾ ਵੀ, ਅਸੀਂ ਲੰਗਰ ਵੀ ਲਾਉਂਦੇ ਹਾਂ ਵੱਖ ਵੱਖ ਦੇਸ਼ਾਂ ਦੇ ਵਿੱਚ ਵੀ। ਲੇਕਿਨ ਇਹ ਰਮੇਸ਼ ਜੀ ਮੈਨੂੰ ਜ਼ਰੂਰ ਦੱਸਿਓ ਵੀ ਆਹ ਥੋੜਾ ਜਿਹਾ ਸਮਾਂ ਜਿਹੜਾ ਮੈਂ ਤੁਹਾਨੂੰ ਥੋੜਾ ਜਿਹਾ ਸਮਾਂ ਦਿੱਤਾ ਦੱਸਿਆ, ਇਹਦੇ ਵਿੱਚ ਕੋਈ ਇੱਕ ਮੁਕੰਮਲ ਤੌਰ ਤੇ ਸਾਡਾ ਇੱਕ ਮਸਲਾ ਹੱਲ ਹੋਇਆ ਹੋਵੇ, ਪ੍ਰੋਗਰਾਮ ਦੇ ਸੈਂਟਰ ਆ ਬੜਾ ਵਧੀਆ ਚੜ੍ਹਦੀ ਕਲਾ ਜ਼ਰੂਰ
1: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੈਂ ਥੋੜ੍ਹੀ ਜਿਹੀ ਗੱਲ ਐਡ ਕਰੂੰਗਾ, ਮੈਨੂੰ ਲੱਗਦਾ ਕਿ ਰਮੇਸ਼ ਜੀ ਤੁਸੀਂ ਵੀ ਸ਼ਾਇਦ ਇਸ 'ਤੇ ਗੱਲ 'ਤੇ ਜ਼ਰੂਰ ਚਾਨਣਾ ਪਾਇਓ। ਮੈਂ ਮੇਰੀ ਜ਼ਿਆਦਾ ਨੌਲੇਜ ਨਹੀਂ ਇਸ ਵਿੱਚ, ਪਰ ਮੈਨੂੰ ਇਹ ਲੱਗਦਾ ਕਿ ਅੱਜ ਤੱਕ ਪੰਜਾਬੀਆਂ ਅਤੇ ਸਿੱਖਾਂ ਨੂੰ ਕਦੇ ਵੀ ਕੋਈ ਹੱਲ ਜਾਂ ਉਹਨਾਂ ਦੀਆਂ ਮੰਗਾਂ ਕਦੇ ਵੀ ਨਹੀਂ ਪੂਰੀਆਂ ਹੋਈਆਂ। ਜੇ ਕੋਈ ਕਿਤੇ ਕੁਛ ਹੱਕ ਲਿਆ ਆ ਤਾਂ ਲੜ ਕੇ ਲਿਆ ਆ ਅੱਜ ਤੱਕ ਇਤਿਹਾਸ, ਮੈਨੂੰ ਲੱਗਦਾ ਜਿੰਨਾ ਕੁ ਮੈਂ ਪੜ੍ਹਿਆ ਜੀ। ਰਮੇਸ਼ ਜੀ
0: ਚਲੋ ਪ੍ਰਭ ਸੰਧੂ ਜੀ, ਹੱਕ ਜਿਹੜੇ ਹੁੰਦੇ ਨਾ ਹੱਕ ਲੜਕੇ ਮਿਲਦੇ ਆ, ਲੜਕੇ ਵੀ ਮਿਲ ਜਾਣੇ ਵੀ ਬੜੀ ਵੱਡੀ ਅਚੀਵਮੈਂਟ ਹੈ। ਜਿਹੜਾ ਨਾ ਸਰੋਤਿਓ ਸਵਾਲ ਹੈ ਨਾ ਤੁਸੀਂ ਪੁੱਛਿਆ ਕਿ ਪੰਜਾਬ ਦੇ ਵਿੱਚ ਸਿੱਖ ਕੌਮ ਨੇ, ਸਿੱਖ ਭਾਈਚਾਰੇ ਨੇ ਆਪਣੀ ਬੀਤੇ ਸਮੇਂ ਚ, ਬੀਤੇ ਸਾਲਾਂ ਜਾਂ ਦਹਾਕਿਆਂ ਚ ਕਿਹੜੀ ਏਦਾਂ ਦੀ ਮੰਗ ਹੈ ਜਿਹੜੀ ਮਨਵਾਈ ਹੋਵੇ ਸਰਕਾਰਾਂ ਤੋਂ? ਦੇਖੋ ਅਸਲ ਵਿੱਚ ਨਾ ਪਹਿਲਾਂ ਤੇ ਇਹ ਸਵਾਲ ਦਾ ਮੈਂ ਜਵਾਬ ਸੱਚਮੁੱਚ ਨਹੀਂ ਦੇ ਸਕਦਾ, ਕਿਉਂਕਿ ਪਹਿਲਾਂ ਮੰਗਾਂ ਦੀ ਸੂਚੀ ਤੈਅ ਹੋਵੇ, ਸਾਡੀ ਡਿਮਾਂਡ ਕੀ ਹੈ, ਫਿਰ ਹੀ ਦੇਖਾਂਗੇ ਨਾ ਕਿਹੜੀ ਮੰਨੀ ਗਈ ਤੇ ਕਿਹੜੀ ਨਹੀਂ ਹੈ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ, ਦੇਖੋ ਤੁਸੀਂ ਇਸ ਗੱਲ ਨੂੰ ਮੇਰੀ ਨੂੰ ਕੱਟ ਵੀ ਸਕਦੇ ਹੋ, ਮਤਲਬ ਮੈਨੂੰ ਲੱਗਦਾ ਕਿ ਪੰਜਾਬੀ ਤੇ ਸਿੱਖ ਦੋ ਚੀਜ਼ਾਂ ਜਦੋਂ ਅਸੀਂ ਨਖੇੜ ਕੇ ਚੱਲਦੇ ਹਾਂ ਫਿਰ ਸਵਾਲ ਦਾ ਜਵਾਬ ਦੇਣਾ ਔਖਾ ਹੋ ਜਾਂਦਾ। ਜੇ ਤੇ ਅਸੀਂ ਕਿਸਾਨੀ ਅੰਦੋਲਨ ਦੀ ਤਾਜ਼ਾ ਤਰੀਨ ਗੱਲ ਕਰੀਏ, ਜਿਹੜਾ ਕੁਛ ਸਾਲ ਪਹਿਲਾਂ ਅਸੀਂ ਤੁਸੀਂ ਕੀਤਾ ਸਾਰੇ ਲੜੇ, ਉਹਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਢੰਗ ਨਾਲ ਯੋਗਦਾਨ ਪਾਇਆ, ਵੱਡੇ ਹਿੱਸੇ ਨਾਲ ਕਿਸਾਨੀ ਅੰਦੋਲਨ, ਕਿ ਅਸੀਂ ਉਹਨੂੰ ਸਿੱਖਾਂ ਦਾ ਅੰਦੋਲਨ ਨਹੀਂ ਮੰਨਦੇ। ਮੈਂ ਤੇ ਉਹੀ ਪਹਿਲਾਂ ਕਹਿ ਕੇ ਹਟਿਆ ਕਿ ਪੰਜਾਬੀ ਤੇ ਸਿੱਖਾਂ ਸ਼ਬਦ ਵਿੱਚ ਬਹੁਤਾ ਜਦੋਂ ਅਸੀਂ ਫਰਕ ਪਾ ਲੈਂਦੇ ਫਿਰ ਮੈਨੂੰ ਸਵਾਲ ਦਾ ਜਵਾਬ ਦੇਣਾ ਔਖਾ ਹੋ ਜਾਂਦਾ। ਮੈਂ ਸਮਝਦਾ ਕਿ ਜਿੰਨੇ ਕੁ ਸੰਘਰਸ਼ ਸਿੱਖ ਭਾਈਚਾਰੇ ਨੇ ਲੜੇ ਆ ਕਾਫੀ ਵੱਡੀਆਂ ਅਚੀਵਮੈਂਟ ਰਹੀਆਂ, ਇੱਦਾਂ ਦੀ ਗੱਲ ਨਹੀਂ ਆ। ਹਾਂ, ਜਿਹੜੀਆਂ ਪ੍ਰਾਪਤੀਆਂ ਤੁਸੀਂ ਚਾਹੁੰਦੇ ਹੋ ਪਹਿਲਾਂ ਉਹ ਮੰਗਾਂ ਦੀ ਸੂਚੀ ਬਣਾ ਲਈਏ। ਮੈਂ ਹਮੇਸ਼ਾ ਹੀ ਗੱਲ ਕਰਦਾ ਹੁੰਦਾ ਕਿ ਅੱਜ ਤੱਕ ਸਾਡਾ ਦਿਖਾਣ ਤੇ ਹੈ ਕਿ ਅਸੀਂ ਆਪਣੀਆਂ ਮੰਗਾਂ ਹੀ ਨਹੀਂ ਤੈਅ ਕਰ ਪਾ ਰਹੇ ਕਿ ਸਾਡੀ ਡਿਮਾਂਡ ਕੀ ਹੈ। ਜਿੰਨਾ ਚਿਰ ਡਿਮਾਂਡ ਤੈਅ ਨਹੀਂ ਤੇ ਉਹਨਾਂ ਚਿਰ ਜਿੱਤ ਹਾਰ ਦਾ ਤਾਂ ਪਤਾ ਹੀ ਨਹੀਂ ਕਿ ਅਸੀਂ ਜਿੱਤ ਰਹੇ ਕਿ ਹਾਰ ਰਹੇ ਹਾਂ। ਸੋ ਇਸ ਕਰਕੇ ਪੰਜਾਬੀਆਂ ਦਾ ਵਿੱਚੇ ਉੱਚ ਸਿੱਖ ਆ ਜਾਂਦੇ ਆ। ਮੈਂ ਸਮਝਦਾ ਇੱਕ ਦਿਖਾਣ ਤੈਅ, ਅਸੀਂ ਆਪਣੀ ਮੰਗ ਹੀ ਨਹੀਂ ਤੈਅ ਕਰ ਸਕੇ ਕਿ ਸਾਡੀ ਡਿਮਾਂਡ ਕੀ ਹੋਣੀ ਚਾਹੀਦੀ ਹੈ। ਜਿੰਨਾ ਚਿਰ ਡਿਮਾਂਡ ਤੈਅ ਨਹੀਂ ਤੇ ਫਿਰ ਜਿੱਤ ਹਾਰ ਦਾ ਜਵਾਬ ਮੈਂ ਕਿੱਥੋਂ ਦੇ ਦਾਂਗਾ।
1: ਇਹ ਸ਼ੁਰੂ ਤੋਂ ਇਹ ਵੀ ਤਰਾਸਦੀ ਰਹੀ ਆ ਕਿ ਸਾਡੀਆਂ ਮੰਗਾਂ ਕਲੀਅਰ ਨਹੀਂ, ਸਾਡੇ ਨਤੀਜੇ ਜਿਹੜੇ ਅਸੀਂ ਮੰਗਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਪਹਿਲਾਂ ਉਹ ਰੋਡ ਮੈਪ ਹੀ ਨਹੀਂ ਕਲੀਅਰ। ਜੀ ਸਤਿ ਸ਼੍ਰੀ ਅਕਾਲ ਸਰ, ਸਚਵੰਤ ਭੱਟੀ ਜੀ ਤੁਸੀਂ ਵੀ ਆਉਂਦੇ ਹੋ ਜੀ।
10: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ ਜੀ।
10: ਰਮੇਸ਼ ਜੀ ਧੰਨਵਾਦ ਤੁਹਾਡਾ ਸਮਾਂ ਦੇਣ ਦਾ, ਪਰ ਤੁਸੀਂ ਬੜੀ ਬਖੂਬੀ, ਮੈਂ ਅੱਗੇ ਵੀ ਆਪ ਜੀ ਨੂੰ ਬੇਨਤੀ ਕਰਦਾ ਨਾ, ਜਿਹੜਾ ਪੰਜਾਬ ਦੇ ਰਿਲੇਟਿਡ ਸਵਾਲ ਆ ਉਹ ਬਹੁਤ ਤੁਹਾਡਾ ਧੰਨਵਾਦ, ਬੜੀ ਬਖੂਬੀ ਨਾਲ ਤੁਸੀਂ ਉਹਨੂੰ ਫਿਸ਼ ਟੇਲ ਦੇ ਜਾਂਦੇ ਹੋ। ਤੇ ਇਹ ਸਾਡੇ, ਚਲੋ ਤੁਸੀਂ ਕਹਿੰਦੇ ਵੀ ਆਪਾਂ ਬਣਾ ਲਈਏ, ਬਣਿਆ ਤਾਂ ਪਹਿਲਾਂ ਹੀ ਹੈਗਾ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ, ਉਹ ਅੱਜ ਦਾ ਥੋੜਾ ਬਣਿਆ, ਉਹ ਤਾਂ 78 ਦਾ ਹੀ ਬਣਿਆ, 77 ਦਾ। ਤੇ ਉਹਦੇ ਵਿੱਚੋਂ ਕਿੰਨੀਆਂ ਕੁ ਪੂਰੀਆਂ ਹੋ ਗਈਆਂ, ਤੇ ਤਿੰਨ ਚਾਰ ਮੈਂ ਤੁਹਾਨੂੰ ਦੱਸ ਦਿੰਦਾ, ਉਹ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵੀ ਸਾਡੇ ਪਾਣੀ ਸਾਨੂੰ ਮਿਲ ਗਏ, ਚੰਡੀਗੜ੍ਹ ਸਾਡੀ ਰਾਜਧਾਨੀ ਸਾਨੂੰ ਮਿਲ ਗਈ, ਪੰਜਾਬੀ ਬੋਲਦੇ ਇਲਾਕੇ ਸਾਨੂੰ ਮਿਲ ਗਏ, ਪੰਜਾਬੀ ਨੂੰ ਸਾਡੀ ਅਹਿਮੀਅਤ ਦੇ ਦਿੱਤੀ ਆ ਬੋਰਡਾਂ ਦੇ ਉੱਤੇ, ਸਾਰੇ ਆ ਲੱਖੇ ਸਿਧਾਣੇ ਵਰਗੇ ਕਾਲੇ ਕਰਦੇ ਰਹਿੰਦੇ ਆ, ਬੋਰਡ ਵੀ ਸਾਡੀ ਪੰਜਾਬੀ ਨੇ ਲਿਖੀ ਹਾਈਵੇ ਦੇ ਉੱਤੇ, ਰੋਡਾਂ ਦੇ ਉੱਤੇ, ਤੇ ਸਾਡੇ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਮੁੱਖ ਨਹੀਂ ਦਿੱਤਾ ਜਾਂਦਾ, ਉੱਥੇ ਬਾਹਰੋਂ ਭਾਸ਼ਾ ਹਿੰਦੀ ਜਾਂ ਉਹ ਥੋਪੀਆਂ ਜਾਂਦੀਆਂ। ਮਸਲੇ ਤਾਂ ਸਾਡੇ ਉਂਗਲਾਂ ਦੇ ਨੇ ਜੀ, ਇਹ ਤੁਸੀਂ ਪਤਾ ਨੀ ਕਿਹੜੇ ਹਿਸਾਬ ਨਾਲ, ਸੋਰੀ ਟੂ ਸੇ, ਵੀ ਇਹ ਜਦੋਂ ਪੰਜਾਬੀ ਜਾਂ ਸਿੱਖਾਂ ਦੇ ਮਸਲੇ ਵਿੱਚ ਆਣ ਕੇ ਉਹ ਤੁਸੀਂ ਫੈਸਟੇਲ ਜਾਣਾ, ਕਿਉਂਕਿ ਇਹ ਜਿਹੜੇ ਰਾਜ ਬਣੇ ਸੀ 47 ਤੋਂ ਬਾਅਦ ਵਿੱਚ, ਰਾਜ ਹੀ ਇਸ ਕਰਕੇ ਭਾਸ਼ਾ ਦੇ ਆਧਾਰ ਤੇ ਬਣੇ ਸੀ। ਹੁਣ ਮੈਨੂੰ ਇਹ ਦੱਸੋ 66 ਦੇ ਵਿੱਚ ਕਿੰਨੀਆਂ ਕੁਰਬਾਨੀਆਂ ਹੋਈਆਂ ਇੱਕ ਪੰਜਾਬੀ ਸੂਬਾ ਲੈਣ ਲਈ, ਤੇ ਬਾਕੀਆਂ ਨੇ ਕਿਸੇ ਦੇ ਚੀਜ਼ੀ ਨੂੰ ਖੂਨ ਵੀ ਨੀ ਲੱਗਾ, ਉਹਨਾਂ ਨੂੰ ਰਾਜ ਮਿਲ ਗਏ, ਹਰਿਆਣਾ ਮਿਲ ਗਿਆ, ਹਿਮਾਚਲ ਮਿਲ ਗਿਆ, ਬਾਕੀ ਹੋਰ ਜਿੰਨੇ ਮਿਲ ਗਏ। ਹਾਲਾਂਕਿ ਦੇਸ਼ ਦੇ ਇਸ ਹਿਸਾਬ ਨਾਲ ਆਇਆ ਸੀ ਵੀ ਬੋਲੀ ਦੇ ਹਿਸਾਬ ਨਾਲ ਰਾਜਾਂ ਦੀ ਵੰਡ ਹੋਊਗੀ, ਤੇ ਬੋਲੀ ਦੀ ਆਪਣੇ ਲਈ ਵੀ ਇਹ ਕਰਨਾ ਪਿਆ। ਤੇ ਇੱਕ ਤੁਹਾਡਾ ਧੰਨਵਾਦ ਇਹ ਚੀਜ਼ ਦਾ, ਤੇ ਮੈਨੂੰ ਪਤਾ ਉਹ ਦੀਪ ਸਿੱਧੂ ਦੀ ਗੱਲ ਮੈਨੂੰ ਫਿਰ ਤੁਹਾਡੇ ਇਹੋ ਜਿਹੇ ਆਂਸਰਾਂ ਤੇ ਜਿੰਨੇ ਵੀ ਕੋਈ ਮੀਡੀਆ ਕਰ ਰਹੇ ਆ ਉਹ ਜਾਲ ਯਾਦ ਆ ਜਾਂਦੀ ਵੀ ਜਿੱਦਾਂ ਕਾਮਰੇਡਾਂ ਨੇ ਸਾਨੂੰ ਕਦੀ ਵਿਕਟਮ ਹੋਣ ਹੀ ਨੀ ਦੇਣਾ। ਮੈਂ ਤੁਹਾਨੂੰ ਨੀ ਕਹਿ ਰਿਹਾ ਵੀ ਤੁਸੀਂ ਕਾਮਰੇਡ ਹੋ, ਮੈਂ ਸੋਰੀ ਟੂ ਸੇ, ਮੈਂ ਉਹਦੀ ਗੱਲ ਕੋਟ ਕਰ ਰਿਹਾ ਵੀ ਉਹ ਕਦੀ ਕਹਿੰਦੇ ਸਾਨੂੰ ਵਿਕਟਮ ਹੋਣ ਹੀ ਨੀ ਦਿੰਦੇ। ਜਿੱਦਾਂ ਆਪਣੇ ਅਮਰੀਕਾ ਦੇ ਵਿੱਚ ਉਹ ਬਲੈਕ 11 ਮੈਟਰ ਦੇ ਵਿੱਚ ਗੋਰਿਆਂ ਨੇ ਉਹਦੇ ਪੈਲਰ ਖੜੀ ਕਰ ਦਿੱਤੀ, ਐਵਰੀ ਬੋਡੀ 11 ਮੈਟਰ, ਆ 11 ਮੈਟਰ, ਉਹ ਤਾਰ ਪੀਡੋ ਕਰਨ ਨੂੰ ਇਹ ਫਿਸ਼ ਟੇਲਾਂ ਦਿੱਤੀਆਂ ਜਾਂਦੀਆਂ। ਧੰਨਵਾਦ ਤੁਹਾਡਾ ਸਮਾਂ ਦੇਣ ਦਾ। ਇੱਕ ਤੁਹਾਡੇ ਪਿਊਸ਼ ਗੋਲ ਦੀ ਵੀਡੀਓ ਸੀ, ਉਹ ਮੈਨੂੰ ਦੱਸਿਓ ਵੀ ਉਹ ਸੱਚੀ ਆ ਕਿ ਝੂਠੀ ਆ, ਏ ਆਈ ਨਾ ਬਣੀ ਆ, ਵੀ ਜਿਹੜਾ ਕਹਿੰਦਾ ਵੀ ਦੋ ਚਾਰ ਮਾਰ ਕੇ ਜਿਹੜਾ ਕਾਕਰੋਚ ਆ ਟੰਗ ਦਿਓ ਤੇ ਇਹਨਾਂ ਨੂੰ ਪਤਾ ਲੱਗ ਜੂ ਸਾਡੀ ਪਾਵਰ ਕੀ ਹੁੰਦੀ ਆ। ਉਹ ਕਈ ਮੀਡੀਆਕਾਰ ਤੇ ਕਹਿੰਦੇ ਜੀ ਸੱਚੀ ਆ, ਤੇ ਕਈ ਮੀਡੀਆਕਾਰ ਤੁਹਾਡੇ ਹੀ ਇੱਥੇ ਦੇ ਕਹਿੰਦੇ ਆ ਵੀ ਉਹ ਏ ਆਈ ਨਾ ਬਣਾਈ ਆ, ਤੇ ਉਹਦੇ ਬਾਰੇ ਜ਼ਰੂਰ ਦੱਸਿਓ।
1: ਜੀ ਸਰ, ਬਹੁਤ ਸ਼ੁਕਰੀਆ,
10: ਧੰਨਵਾਦ ਤੁਹਾਡਾ ਸਮਾਂ।
1: ਥੈਂਕ ਯੂ ਜੀ। ਜੀ ਰਮੇਸ਼
0: ਸਰੋਤਿਓ, ਅਸਲ ਵਿੱਚ ਚਲੋ ਮੈਂ ਇੱਕ ਨਿੱਕੀ ਜਿਹੀ ਗੱਲ ਦੇ ਨਾਲ ਹੀ, ਕਿਉਂਕਿ ਏਡੀ ਵੱਡੀ ਗੱਲ ਨਹੀਂ ਕਰ ਪਾਵਾਂਗੇ, ਫਿਰ ਤੇ ਡਿਬੇਟ ਸਾਡੀ ਦੋਹਾਂ ਦੀ ਹੋ ਜਾਏਗੀ, ਇੱਕ ਕੇਂਦਰਿਤ ਹੋ ਜਾਏਗੀ ਕਿਸੇ ਗੱਲ ਤੇ। ਅਸਲ ਵਿੱਚ ਨਾ ਮੈਂ ਹਮੇਸ਼ਾ ਹੀ ਜਿਹੜੀ ਗੱਲ ਕਹੀ ਹੈ ਉੱਤੇ ਯਤਨ ਕਰਦਾ ਹੁੰਦਾ ਕਿ ਮੈਂ ਉੱਤੇ ਸਟੈਂਡ ਲਵਾਂ ਤੇ ਆਪਣੀ ਗੱਲ ਦੀ ਪੁਸ਼ਟੀ ਕਰਾਂ ਕਿ ਮੈਂ ਕਿਉਂ ਕਹੀ ਹੈ। ਦੇਖੋ, ਇੱਕ ਗੱਲ ਬੜੀ ਸਾਫ਼ ਹੈ ਜਿਹੜੀ ਮੈਂ ਗੱਲ ਕਹਿੰਦਾ ਕਿ ਅਸੀਂ ਮੰਗ ਹੀ ਨਹੀਂ ਤੈਅ ਕਰ ਪਾ ਰਹੇ, ਇਹੀ ਸਭ ਤੋਂ ਵੱਡਾ ਮਸਲਾ ਹੈ। ਮੈਂ ਅੱਜ ਵੀ ਉੱਥੇ ਖੜਾ ਹੈ। ਉਹਦਾ ਇੱਕ ਉਦਾਹਰਨ ਦਿੰਦਾ ਜਿਹੜਾ ਤੇ ਤੁਸੀਂ ਆਨੰਦਪੁਰ ਤੇ ਮਤੇ ਦੀ ਗੱਲ ਕੀਤੀ ਹੈ। ਜੇ ਤੁਸੀਂ ਮੈਨੂੰ ਲਗਾਤਾਰ ਇਸ ਪਲੇਟਫਾਰਮ ਨਾਲ ਜੁੜੇ ਹੋ, ਮੈਂ ਉਹਨਾਂ ਪੱਤਰਕਾਰਾਂ ਚੋਂ ਇੱਕ ਹੈ ਜਿਹੜਾ ਆਨੰਦਪੁਰ ਤੇ ਮਤੇ ਨੂੰ ਬਿਹਤਰ ਮਤਿਆਂ ਚੋਂ ਮਤਾ ਮੰਨਦਾ ਹੈ, ਜਿਹਨੂੰ ਮੈਂ ਬਹੁਤ ਸਾਰੇ ਦੁੱਖਾਂ ਦਾ ਦਾਰੂ ਮੰਨਦਾ ਹੈ। ਆਨੰਦਪੁਰ ਦਾ ਮਤਾ ਬਹੁਤ ਸਾਰੇ ਦੁੱਖਾਂ ਦਾ ਦਾਰੂ ਹੈ। ਔਰ ਆਨੰਦਪੁਰ ਦਾ ਮਤਾ ਮੈਂ ਕਈ ਵਾਰੀ ਕਿਹਾ ਕਿ ਉਹ ਆਪਣੇ ਆਪ ਚ ਪਤਾ ਨੀ ਆਨੰਦਪੁਰ ਸ਼ਬਦ ਅੱਗੇ ਕਰਕੇ ਉਹ ਮਤਾ ਰੁਲ ਗਿਆ। ਪਤਾ ਨੀ ਪੰਜਾਬ ਦੇ ਸਿੱਖਾਂ ਨੇ ਦਿੱਲੀ ਚ ਕੁਰਸੀ ਲੈਣ ਦੀ ਖਾਤਰ ਉਹ ਮਸਲਾ ਰੋਲ ਦਿੱਤਾ, ਤੇ ਪਤਾ ਨੀ ਅਸੀਂ ਏਡੇ ਨਿਆਣੇ ਰਹੇ ਕਿ ਉਹ ਮਸਲੇ ਨੂੰ ਅਸੀਂ ਧਰਮ ਦੇ ਨਾਲ ਜੋੜ ਦਿੱਤਾ। ਮਸਲਾ ਤੇ ਹੈ ਹੀ ਨੀ ਕਿਸੇ ਧਰਮ ਦਾ। ਉਸ ਮਸਲੇ ਚ ਮਾਫ ਕਰਨਾ, ਜਿਸ ਮਸਲੇ ਨੂੰ ਉਸਨੂੰ ਪੜ੍ਹੋ ਭੁੱਖੋ, ਤੇ ਮੈਂ ਦਾਅਵੇ ਨਾਲ ਕਹਿ ਸਕਦਾ ਉਹ ਮਸਲਾ ਸਿੱਖਾਂ ਦਾ ਮਸਲਾ ਨਹੀਂ ਹੈ। ਉਹ ਜਿਹੜਾ ਮਤਾ ਉਹ ਸਿੱਖਾਂ ਲਈ ਨਹੀਂ ਹੈ, ਉਹ ਸਰਬ ਸਾਰਿਆਂ ਲਈ ਹੈ। ਚਾਹੇ ਕੋਈ ਈਸਾਈ ਹੈ, ਚਾਹੇ ਉਹ ਕੇਰਲਾ ਚ ਬੈਠਾ ਹੈ, ਚਾਹੇ ਉਹ ਤਮਿਲਨਾਡੂ ਚ ਬੈਠਾ, ਚਾਹੇ ਪੱਛਮੀ ਬੰਗਾਲ ਚ ਹੈ, ਜਿਸ ਮਤੇ ਨੂੰ ਪੜ੍ਹਦੇ ਹਾਂ। ਅਸਲ ਵਿੱਚ ਅਸੀਂ ਉਸ ਮਤੇ ਦੀ ਡੈਫੀਨੇਸ਼ਨ ਹੀ ਨਹੀਂ, ਅਸੀਂ ਗੱਲ ਹੀ ਸਿੱਖਾਂ ਨਾਲ ਜੋੜ ਕੇ ਕਰਦੀ ਹੈ, ਅਸੀਂ ਗੱਲ ਹੀ ਇੱਕ ਉੱਥੇ ਕਰਦੀ ਹੈ, ਤੇ ਫਿਰ ਅਸੀਂ ਕਹਿੰਦੇ ਆਨੰਦਪੁਰ ਦਾ ਮਤਾ ਲਾਗੂ ਹੋਵੇ। ਬਹੁਤੇ ਤੇ ਪੜ੍ਹਦੇ ਹੀ ਨਹੀਂ ਕਿ ਇਹ ਤੇ ਭਾਈ ਸਿੱਖਾਂ ਦਾ ਹੀ ਕੋਈ ਮਸਲਾ ਆ, ਸਿੱਖਾਂ ਨੇ ਪਾਸ ਕੀਤਾ, ਹੋ ਸਕਦਾ ਉਹਨਾਂ ਲਈ ਹੋਵੇ। ਉਹ ਤੇ ਭਾਈ ਇੱਕ ਬਾਕੀ ਅਸੀਂ ਸਿੱਖ ਭਾਈਚਾਰਾ ਜਾਂ ਕਹੀਏ ਬਹੁਤ ਸਾਰੇ ਅਸੀਂ ਜਿਹੜੇ ਡਿਮਾਂਡ ਕਰਤਾ ਨੇ ਆਪਣੀਆਂ ਡਿਮਾਂਡ ਤੈਅ ਨਹੀਂ ਕਰ ਪਾਏ, ਅਸੀਂ ਸੁਨੇਹਾ ਹੀ ਨਹੀਂ ਭੇਜ ਪਾ ਰਹੇ। ਹੁਣ ਤੁਸੀਂ ਵੋਟਾਂ ਦੀ ਗੱਲ ਕੀਤੀ, ਮੈਂ ਇੱਕ ਉਦਾਹਰਨ ਦੇ ਦਿੰਦਾ। ਮੈਨੂੰ ਲੱਗਦਾ ਕਿ ਡਿਮਾਂਡ ਹੀ ਗਲਤ ਹੈ, ਮੈਂ ਹੀ ਉਸ ਹੱਕ ਚ ਨਹੀਂ ਹੈ। ਬਾਕੀ ਤਾਂ ਚਲੋ ਪੰਜਾਬੀ ਕਿੰਨੇ ਨੇ, ਦੇਸ਼ਵਾਸੀ ਕਿੰਨੇ ਆ, ਕੇਂਦਰ ਕੀ ਕਹਿੰਦਾ, ਪੰਜਾਬ ਕੀ ਕਹਿੰਦਾ, ਮੈਨੂੰ ਹੀ ਕਨਵਿੰਸ ਕਰਾਓ ਤੁਸੀਂ। ਮੇਰਾ ਤਰਕ ਇਹ ਹੈ ਕਿ ਪੰਜਾਬੀ ਵਿੱਚ ਵੋਟ ਲੇਖ ਹੋਣੇ ਚਾਹੀਦੇ, ਜਿਸ ਅਸੀਂ ਡਿਮਾਂਡ ਹੀ ਹੋਣੀ ਚਾਹੀਦੀ ਹੈ, ਡਿਮਾਂਡ ਜਿਹੜੇ ਸੂਬੇ ਦੇ ਵਿੱਚ ਬੋਰਡ ਲੱਗਾ ਉਸ ਸੂਬੇ ਦੀ ਭਾਸ਼ਾ ਸਭ ਤੋਂ ਉੱਪਰ, ਦੂਜੇ ਨੰਬਰ ਤੇ ਹਿੰਦੀ ਤੇ ਤੀਜੇ ਨੰਬਰ ਤੇ ਅੰਗਰੇਜ਼ੀ। ਕਾਰਨ ਉਹਦਾ ਇਹ ਨਹੀਂ ਕਿ ਅਸੀਂ ਅੰਗਰੇਜ਼ੀ ਜਾਂ ਹਿੰਦੀ ਨੂੰ ਪ੍ਰਫੁਲਿਤ ਕਰਨਾ, ਕਾਰਨ ਇਹ ਆ ਕਿ ਮੈਂ ਗੁਜਰਾਤ ਗਿਆ, ਮੈਂ ਪੱਛਮੀ ਬੰਗਾਲ ਗਿਆ, ਉੱਥੇ ਬੋਰਡ ਹੀ ਹੈ ਨਹੀਂ, ਉਹਨਾਂ ਨੇ ਆਪਣੀ ਭਾਸ਼ਾ ਚ ਲਿਖੇ ਹੈ, ਮੈਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕਿੱਥੋਂ ਲੰਘ ਰਿਹਾ, ਕਿਹੜੇ ਸ਼ਹਿਰ ਆ ਗਿਆ। ਜੇ ਉੱਥੇ ਹਿੰਦੀ ਤੇ ਇੰਗਲਿਸ਼ ਦਾ ਪ੍ਰਯੋਗ ਕੀਤਾ ਹੁੰਦਾ ਤੇ ਮੈਨੂੰ ਸੌਖਾ ਰਹਿਣਾ ਸੀ। ਕੁਛ ਗੱਲਾਂ ਤੇ ਅਸੀਂ ਅੜੀਏ ਨਾ ਬੇਲੋੜਾ। ਮੈਂ ਕਹਿੰਦਾ ਪੰਜਾਬੀ ਰੱਖੋ, ਕਹੋ ਜਿਹੜੇ ਜੀ ਟੀ ਰੋਡ ਤੇ ਰੋਡ ਲੱਗਦੇ, ਜਿਹੜੇ ਲੱਖੇ ਸਧਾਣੇ ਨੇ ਕਾਲੇ ਕੀਤੇ ਆ, ਉਹਨੂੰ ਕਹਿ ਜੀ ਉਹਦੀ ਡਿਮਾਂਡ ਹੀ ਹੋਣੀ ਚਾਹੀਦੀ ਕਿ ਭਾਈ ਸਭ ਤੋਂ ਉੱਪਰ ਪੰਜਾਬੀ, ਦੂਜੇ ਨੰਬਰ ਤੇ ਹਿੰਦੀ ਜਾਂ ਅੰਗਰੇਜ਼ੀ ਲਿਖ ਲਓ, ਤੀਜੇ ਨੰਬਰ ਤੇ ਹਿੰਦੀ ਜਾਂ ਅੰਗਰੇਜ਼ੀ ਲਿਖ ਲਓ, ਤਿੰਨੇ ਭਾਸ਼ਾਵਾਂ ਦਾ ਪ੍ਰਯੋਗ ਕਰ ਲਓ, ਕੀ ਇਤਰਾਜ਼ ਹੈ। ਡਿਮਾਂਡ ਇਹ ਹੋਣੀ ਚਾਹੀਦੀ ਜਿਹੜੀ ਪੂਰੇ ਭਾਰਤ ਵਿੱਚ ਇੰਪਲੀਮੈਂਟ ਹੋਣ ਯੋਗ ਹੈ, ਕਿ ਜੇ ਅਸੀਂ ਪੱਛਮੀ ਬੰਗਾਲ ਚ ਜਾਂਦੇ ਉਹਨਾਂ ਦੀ ਭਾਸ਼ਾ ਉੱਪਰ ਲਿਖ ਦੋ, ਬਾਕੀ ਹਿੰਦੀ ਤੇ ਅੰਗਰੇਜ਼ੀ, ਜੇ ਅਸੀਂ ਉੜੀਸਾ ਜਾਂਦੇ ਉੱਪਰ ਲਿਖ ਲੈਣ, ਤੇ ਅਸੀਂ ਪੰਜਾਬੀ ਗੱਲ ਕਹਿੰਦੇ ਲਿਖਣੀ ਜੀ, ਬਾਕੀ ਤੇ ਕਾਲੋ ਕਾਲਾ ਪੋਚਾ ਮਾਰਨਾ, ਇਹ ਨਹੀਂ ਚੱਲਣਾ। ਇਹ ਡਿਮਾਂਡ ਨਾ ਅੱਜ ਪੂਰੀ ਹੋਵੇ ਨਾ ਕੱਲ ਪੂਰੀ ਹੋਵੇ, ਔਰ ਇਹਦੇ ਵਿੱਚ ਅਸੀਂ ਆਪਸ ਵਿੱਚ ਵਿਵਾਦ ਚ ਪੈ ਰਹਿਣਾ ਆ। ਇਹੀ ਜਿਹੜਾ ਮਸਲੇ ਦਾ ਮੈਂ ਇਹੀ ਤਰਕ ਦਿੱਤਾ ਸੀ ਕਿ ਸਾਡੀ ਡਿਮਾਂਡ ਹੀ ਨਹੀਂ ਕਲੀਅਰ, ਅਸੀਂ ਕੇਵਲ ਤੇ ਕੇਵਲ ਰੌਲਾ ਪਾ ਰਹੇ ਹਾਂ, ਡਿਮਾਂਡ ਹੀ ਨਹੀਂ ਤੈਅ ਕਰ ਪਾ ਰਹੇ ਕਿ ਸਾਨੂੰ ਮੰਗ ਕੀ ਤੇ ਕਿਵੇਂ ਕਰਨੀ ਚਾਹੀਦੀ।
1: ਜੀ ਬਿਲਕੁਲ ਜੀ, 905-673-3337 ਸੰਧੂ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ। ਸੰਧੂ ਸਾਹਿਬ ਸਤਿ ਸ੍ਰੀ ਅਕਾਲ, ਤੁਸੀਂ ਓਨਰ ਹੋ ਜੀ ਨਵ ਏਅਰ ਕੰਫਰਟ ਤੋਂ।
11: ਰਮੇਸ਼ ਜੀ, ਅਸੀਂ ਉਹ ਕੌਮ ਆ ਜਿਹਨਾਂ ਨੇ ਹੀ ਸਿਕੰਦਰ ਨੂੰ ਡੱਕਿਆ, ਅਸੀਂ ਇੰਨੀ ਤਕੜੀ ਕੌਮ ਆ, ਪਰ ਸਾਡੀ ਇਹ ਮਾੜੀ ਹੈਗੀ ਆ, ਅਸੀਂ ਇਕੱਠੇ ਨਹੀਂ ਹੋਣਾ ਚਾਹੁੰਦੇ। ਅਸੀਂ ਬਹੁਤ ਜਾਦੂ ਆ, ਬਹੁਤ ਤਕੜੇ ਆ, ਪਰ ਸਾਡਾ ਇਹ ਘਰ ਨਹੀਂ ਹੈਗਾ। ਮੈਂ ਫਿਰ ਕਹੂੰਗਾ, ਅਸੀਂ ਬਹੁਤ ਤਕੜੇ ਆ, ਅਸੀਂ ਦੁਨੀਆਂ ਜਿੱਤ ਸਕਦੇ ਹਾਂ, ਪਰ ਅਸੀਂ ਮਾੜੀ ਕਿਸਮਤ ਸਾਡੀ ਇਹ ਆ ਕਿ ਅਸੀਂ ਆਪਣੇ ਲੋਕਾਂ ਨੂੰ ਸਪੋਰਟ ਨਹੀਂ ਕਰਦੇ। ਮੈਂ ਚਾਹੁੰਦਾ ਕਿ ਆਪਾਂ ਪੰਜਾਬੀ ਲੋਕ ਇੰਨੇ ਤਕੜੇ ਆ, ਅਸੀਂ ਦੁਨੀਆਂ ਭਰ ਦੇ ਤਕੜੇ ਲੋਕਾਂ ਚ ਸ਼ਾਮਿਲ ਹੁੰਦੇ ਹਾਂ, ਪਰ ਸਾਡਾ ਇਹ ਘਰ ਨਹੀਂ ਹੈਗਾ। ਮੈਂ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ ਕਿ ਅਸੀਂ ਕਿੱਥੇ ਮਾਰ ਖਾ ਰਹੇ। ਦੱਸੋ
1: ਜੀ ਸਰ, ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਦੇਖੋ ਮੇਰਾ ਮੰਨਣਾ ਇਹ ਆ ਕਿ ਕੋਈ ਵੀ ਏਕਤਾ ਕਿਸੇ ਕਾਰਨ ਤੇ ਹੁੰਦੀ, ਕਿਸੇ ਮੁੱਦੇ ਤੇ ਹੁੰਦੀ ਹੈ। ਇਸ ਕਰਕੇ ਨਹੀਂ ਹੁੰਦੀ ਕਿ ਅਸੀਂ ਦੋਨੇ ਪਗੜੀ ਧਾਰੀ ਆ, ਜਾਂ ਅਸੀਂ ਦੋਨੇ ਰੋਡੇ ਪੋਡੇ ਆ, ਜਾਂ ਅਸੀਂ ਦੋਵੇਂ ਟਾਈ ਬੰਨਦੇ ਆ, ਜਾਂ ਅਸੀਂ ਦੋਨੇ ਦਿੱਲੀ ਚ ਰਹਿੰਦੇ ਆ, ਜਾਂ ਪੰਜਾਬ ਚ ਰਹਿੰਦੇ, ਜਾਂ ਅਸੀਂ ਦੋਨੇ ਅੰਮ੍ਰਿਤਸਰ ਚ ਰਹਿੰਦੇ ਹਾਂ। ਅਸੀਂ ਅੰਮ੍ਰਿਤਸਰ ਦੇ ਇੱਕ ਮੁਹੱਲੇ ਚ ਰਹਿੰਦੇ ਹੋਏ ਵੀ ਦੋਨੇ ਇੱਕ ਦੂਜੇ ਦੇ ਵਿਰੋਧੀ ਹੋ ਸਕਦੇ ਹਾਂ। ਮੈਂ ਅੰਮ੍ਰਿਤਸਰ ਵਿੱਚ, ਤੁਸੀਂ ਕੇਰਲਾ ਚ ਰਹਿੰਦੇ ਹੋਏ, ਅਸੀਂ ਇੱਕ ਹੋ ਸਕਦੇ ਹਾਂ, ਕਿਉਂਕਿ ਮੁੱਦੇ ਤੇ ਏਕਤਾ ਹੋਣੀ ਹੈ। ਮੈਂ ਹੁਣੇ ਕਹਿ ਕੇ ਹਟਿਆ ਕਿ ਸਾਡਾ ਮੁੱਦਾ ਨਹੀਂ ਕਲੀਅਰ, ਅਸੀਂ ਮੁੱਦੇ ਚ ਨਹੀਂ। ਉਦਾਹਰਨ ਹੁਣੇ ਆਪਾਂ ਚਰਚਾ ਚ ਲੈ ਆਏ ਲੱਖੇ ਸਧਾਣੇ ਵਾਲੀ ਨਾਲ ਜੋੜ ਕੇ ਪੰਜਾਬੀ ਭਾਸ਼ਾ ਵਾਲੀ, ਕਿ ਇਸ ਗੱਲ ਚ ਥੋੜਾ ਰੌਲਾ ਹੈ ਪੰਜਾਬੀਆਂ ਦਾ। ਅਸੀਂ ਤੇ ਕਹਿੰਦੇ ਪੰਜਾਬੀ ਇੱਕ ਨੰਬਰ ਤੇ ਚਾਹੀਦੀ ਹੈ। ਮੈਂ ਤੇ ਇੱਥੋਂ ਤੱਕ ਹੱਕ ਚ ਕਿ ਬੇਸਿਕ ਪੜ੍ਹਾਈ ਆਪਣੀ ਮਦਰ ਟੰਗ ਚਾਹੀਦੀ, ਬੇਸਿਕ ਪੜ੍ਹਾਈ ਜਿਹੜੀ ਤੈਅ ਕਰ ਲਓ, ਪੰਜਵੀਂ ਤੱਕ ਰੱਖਣੀ, ਤੀਜੀ ਤੱਕ ਰੱਖਣੀ, ਪਹਿਲੀ ਤੱਕ ਰੱਖਣੀ, ਬੇਸਿਕ ਪੜ੍ਹਾਈ ਆਪਣੀ ਮਦਰ ਟੰਗ ਚ ਹੋਣੀ ਚਾਹੀਦੀ। ਪਰੰਤੂ ਅਸੀਂ ਇਹ ਕਹੀਏ ਕਿ ਅੰਗਰੇਜ਼ੀ ਦੀਆਂ ਕਿਤਾਬਾਂ ਪਾੜ ਕੇ ਸਿੱਟ ਦੇਣੀਆਂ, ਹਿੰਦੀ ਦੀਆਂ ਪਾੜ ਕੇ ਸਿੱਟ ਦੇਣੀਆਂ, ਉੱਥੇ ਅਸੀਂ ਵੰਡੇ ਜਾਣਾ ਆ। ਮੈਂ ਕਹਿਣਾ ਨਾ ਜੀ, ਮੈਂ ਤੇ ਆਪਣੇ ਬੱਚੇ ਨੂੰ ਪੜ੍ਹਾਉਣੀ ਹੈ, ਤੁਸੀਂ ਕਹਿਣਾ ਨਾ ਅਸੀਂ ਨਹੀਂ ਪੜ੍ਹਾਉਣੀ, ਅਸੀਂ ਵਿਰੋਧ ਕਰਦੇ ਹਾਂ। ਅਸੀਂ, ਮੈਨੂੰ ਲੱਗਦਾ ਕਿ ਮੁੱਦਾ, ਮੰਗ, ਡਿਮਾਂਡ ਉਹ ਤੈਅ ਕਰ ਲਈਏ ਕਿ ਸਾਡੀ ਡਿਮਾਂਡ ਕੀ, ਪਾਣੀ ਦੀ ਡਿਮਾਂਡ ਕੀ ਹੈ। ਪਾਣੀਆਂ ਦੀ ਡਿਮਾਂਡ ਹੀ ਨਹੀਂ ਬਹੁਤਿਆਂ ਨੂੰ ਪਤਾ, ਉਹ ਜਿੰਨਾ ਚਿਰ ਅਸੀਂ ਡਿਮਾਂਡ ਹੀ ਨਹੀਂ ਤੈਅ, ਅੱਧੇ ਇੱਧਰ ਅੱਧੇ ਇੱਧਰ। ਇਸ ਕਰਕੇ ਮੁੱਦੇ ਤੇ ਏਕਤਾ ਹੋਣੀ ਹੈ, ਕਿਸੇ ਧਰਮ ਜਾਤ ਮਜ਼ਹਬ ਤੇ ਏਕਤਾ ਨਹੀਂ ਕਦੇ ਹੁੰਦੀ।
1: ਜੀ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਮੋਨਾ ਮਹਿੰਗੀ ਜੀ ਉਹਨਾਂ ਦਾ ਸੁਨੇਹਾ ਦੇ ਦਈਏ, ਪਰਿਵਾਰਾਂ ਨੂੰ ਕਵਰੇਜ ਅਤੇ ਭਵਿੱਖ ਦੀ ਫਾਈਨੈਂਸ਼ੀਅਲ ਪਲਾਨਿੰਗ ਦੀ ਸਲਾਹ ਦਿੰਦੇ ਨੇ। ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸਬਿਲਟੀ ਕਵਰੇਜ ਰਿਟਾਇਰਮੈਂਟ ਅਤੇ ਫਾਈਨੈਂਸ਼ੀਅਲ ਪਲਾਨ ਦੀ ਜਾਣਕਾਰੀ ਲੈਣ ਦੇ ਲਈ ਮੋਨਾ ਮਹਿੰਗੀ ਜੀ ਉਹਨਾਂ ਨੂੰ ਤੁਸੀਂ ਸੰਪਰਕ ਕਰ ਸਕਦੇ ਹੋ 416-509-1509-416-509-1509। ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ। ਨਾਲ ਦੀ ਨਾਲ ਬ੍ਰੈਮਟਨ ਕ੍ਰੈਮਟੋਰੀਅਮ ਦਾ ਸੁਨੇਹਾ ਤੁਹਾਨੂੰ ਦਈਏ, ਕਮਿਸ਼ਨ ਅਤੇ ਫਿਊਨਲ ਦੀਆਂ ਸੇਵਾਵਾਂ ਦਿੰਦੇ ਨੇ। ਤੁਸੀਂ ਆਪਣੇ ਫਿਊਨਲ ਦੀ ਪ੍ਰੀ ਪਲਾਨਿੰਗ ਕਰਨਾ ਚਾਹੁੰਦੇ ਹੋ, ਅੱਜ ਦੇ ਰੇਟ ਲੌਕ ਕਰਨਾ ਚਾਹੁੰਦੇ ਹੋ, ਤਾਂ ਬ੍ਰੈਮਟਨ ਕ੍ਰੈਮਟੋਰੀਅਮ ਨਾਲ ਗੱਲਬਾਤ ਕਰ ਸਕਦੇ ਹੋ। 905-458-2222 905-458-2222। ਕਾਲਸ ਬਹੁਤ ਸਾਰੀਆਂ ਨੇ, ਅੱਜ ਗੱਲਾਂ ਵੀ ਬੜੀਆਂ ਖੂਬਸੂਰਤ ਹੋ ਰਹੀਆਂ ਨੇ। ਸੋ ਦੇਖਦੇ ਹਾਂ ਜੀ ਕਿਹਨਾਂ ਕਿਹਨਾਂ ਦੋਸਤਾਂ ਦੀ ਕਾਲ ਆਪਾਂ ਓਨਰ ਕਰ ਸਕਦੇ ਹਾਂ। ਜੀ ਗੁਰਿੰਦਰ ਜੀ, ਜੀ ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਹੋ ਜੀ।
12: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ ਜੀ।
12: ਤੇ ਇੱਕ ਤਾਂ ਜੀ ਹੋਲਡ ਤੇ ਪਾਇਆ, ਤੁਹਾਡੀ ਆਵਾਜ਼ ਘੱਟ ਸੁਣਦੀ ਹੈ ਨਾ, ਜਦੋਂ ਤੁਸੀਂ ਹੋਲਡ ਤੇ ਪਾਇਆ ਹੁੰਦਾ ਪਤਾ ਨਹੀਂ ਲੱਗਦਾ ਤੁਸੀਂ ਕਾਲ ਚੱਕੀ ਕਿ ਨਹੀਂ।
1: ਓਕੇ।
12: ਤੇ ਦੂਸਰੇ ਨੰਬਰ ਤੇ ਜੀ ਜਿਹੜਾ ਰਮੇਸ਼ ਜੀ ਤੁਸੀਂ ਫੇਰ ਗੱਲ ਨੂੰ ਟਵਿਸਟ ਕਰ ਗਏ ਹੈ ਨਾ, ਜਦ ਇੱਕ ਤੁਸੀਂ ਪੁੱਛਿਆ ਪਹਿਲਾਂ ਮੰਗਾਂ ਕਿਹੜੀਆਂ ਆ ਸਾਨੂੰ ਉਹ ਡਿਸਾਈਡ ਕਰਨੀਆਂ, ਜਦੋਂ ਤੁਹਾਨੂੰ ਦੱਸਤੀ ਵੀ ਆਹ ਮੰਗ ਆ ਤੁਸੀਂ ਫੇਰ ਟਵਿਸਟ ਕਰ ਗਏ ਉਹਨੂੰ, ਹੈ ਨਾ ਵੀ ਕਲੀਅਰ ਕੱਟ ਉਹਦਾ ਆਪਾਂ ਕਹਿੰਦੇ ਪੰਜਾਬੀ ਲੈਂਗੁਏਜ, ਉਹ ਤਾਂ ਕਾਨੂੰਨ ਹੈ ਅੱਗੋਂ ਪੰਜਾਬ ਸਰਕਾਰ ਦਾ ਪਾਸ ਕੀਤੇ ਹੋਏ ਆਪਦੇ ਕਾਨੂੰਨ ਹੈ ਇਹਨਾਂ ਦੇ, ਉਹ ਫੇਰ ਨਹੀਂ ਕਰਦੇ। ਵੀ ਪਾਣੀਆਂ ਦਾ ਵੀ ਤੁਹਾਨੂੰ ਸਾਰਾ ਪਤਾ ਹੈ ਵੀ ਕਿੱਦਾਂ ਮੁੱਦਾ ਹੋਣਾ ਆ, ਕੀ ਹੈਗਾ ਉਹਦਾ ਮੁੱਦਾ, ਉਹ ਪੰਜਾਬ ਦੇ ਸ਼ਾਇਦ ਇਕੱਲੇ ਇਕੱਲੇ ਨੂੰ ਪਤਾ ਹੈ ਵੀ ਉਹਦਾ ਜਿਹੜਾ ਰਿਪੇਰੀਅਨ ਲਾ ਆ ਉਹ ਕੀ ਹੈਗਾ ਆ ਤੇ ਉਹ ਕਿੱਦਾਂ ਸਰਕਾਰਾਂ ਸਾਡੇ ਹੱਕ 'ਚ ਨਹੀਂ ਕਰਦੀਆਂ। ਅਸੀਂ ਉਹਨੂੰ ਫੇਰ ਚੀਜ਼ਾਂ ਨੂੰ ਬਾਈਪਾਸ ਕਰਕੇ ਆਪਣੇ ਆਪ ਨੂੰ ਹੀ ਦੋਸ਼ੀ ਕਹਿਣਾ, ਵੀ ਮੰਗਾਂ ਅਸੀਂ ਰੱਖੀਆਂ ਸਰਕਾਰ ਕਰਦੀ ਨੇ, ਫਿਰ ਦੋਸ਼ੀ ਕਹਾਉਣਾ ਸਿੱਖਿਆ ਜੀ, ਹਨਾ ਵੀ ਸਿੱਖ ਤੇ ਕਹਿੰਦੇ ਪੰਜਾਬੀਆਂ ਨੂੰ ਨੀ ਪਤਾ, ਪੰਜਾਬੀਆਂ ਨੂੰ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਨੀ ਤੁਸੀਂ ਧਰਮ ਯੁੱਧ ਮੋਰਚਾ ਕੀ ਸੀਗਾ ਕੀ ਨਹੀਂ ਸੀਗਾ, ਇਹ ਤਾਂ ਫਿਰ ਉਹਨਾਂ ਨੂੰ ਸੋਚਣਾ ਚਾਹੀਦਾ ਜਿਹਨਾਂ ਨੂੰ ਨਹੀਂ ਪਤਾ ਹੈਗਾ, ਜਿਹਦੇ ਪਿੱਛੇ ਏਡਾ ਕਿੱਡੀ ਕਤਲੋਕਾਰਤ ਹੋ ਗਈ, ਫੌਜ ਚੜ੍ਹ ਕੇ ਦਰਬਾਰ ਸਾਹਿਬ ਆ ਗਈ। ਪਾਣੀ ਦਾ ਮੁੱਦਾ ਸਾਰਿਆਂ ਨੂੰ ਪਤਾ, ਪੰਜਾਬੀ ਸੂਬਾ ਪੰਜਾਬੀ ਬੋਲਦੇ ਇਲਾਕੇ ਜਿਹੜੀਆਂ ਐਜੀਟੇਸ਼ਨ ਇੰਨੀਆਂ ਚੱਲਦੀਆਂ ਪਈਆਂ ਪੰਜਾਬ ਦੇ ਵਿੱਚ, ਅੱਜ ਦੀ ਡੇਟ 'ਚ ਵੀ ਚੱਲਦੀ ਪਈ ਆ, ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੀ ਲੈ ਲਓ ਤੁਸੀਂ। ਕੱਲ ਵੀ ਤੁਸੀਂ ਇੱਕ ਗੱਲ ਕਹੀ ਸੀਗੀ ਬਈ ਉਹ ਆਪਣਾ ਰੋਡ ਮੈਪ ਦੱਸੇ ਵੀ ਉਹਦਾ ਕੀ ਆ ਆਪਣਾ ਦੂਜੇ ਦਾ ਇਹਦਾ ਅੰਮ੍ਰਿਤਪਾਲ ਦਾ, ਅੰਮ੍ਰਿਤਪਾਲ ਨੂੰ ਜੇਲ੍ਹ ਤੋਂ ਤਾਂ ਛੱਡਦੇ ਨਹੀਂ ਪਏ, ਉਹਦੇ ਖਿਲਾਫ਼ ਕੋਈ ਦੋਸ਼ ਨਹੀਂ ਸਿੱਧ ਹੋਇਆ, ਕੁਛ ਨਹੀਂ ਹੋਇਆ, 3 ਸਾਲ ਤੋਂ ਬਿਨਾਂ ਕਸੂਰ ਉਹਨੂੰ ਜੇਲ੍ਹ 'ਚ ਟੰਗਿਆ ਹੋਇਆ ਆ। ਅਤੇ ਇਹਦੇ ਬਾਰੇ ਦੱਸਿਓ ਜੀ, ਪਰ ਇੱਦਾਂ ਟਵਿਸਟ ਜਿਹੜੀ ਆਪਾਂ ਗੱਲ ਆਪਾਂ ਨੂੰ ਮੰਨਣ 'ਚ ਹਰਜ ਕੀ ਆ ਵੀ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਹੈਗੀ, ਮੰਗਾਂ ਸਾਰੀਆਂ ਤੁਹਾਨੂੰ ਦੱਸਦੀਆਂ, ਤੁਹਾਨੂੰ ਪਤਾ ਵੀ ਹੈਗੀਆਂ ਆ। ਮੈਂ ਉਹਦਾ ਹੀ ਸੁਣਦਾ ਜੀ।
1: ਬਹੁਤ ਸ਼ੁਕਰੀਆ ਜੀ। ਜੀ ਰਮੇਸ਼ ਜੀ,
0: ਚਲੋ ਦੂਜੇ ਜਿਹੜਾ ਪਹਿਲਾ ਨੁਕਤਾ ਆ ਕਿ ਰਮੇਸ਼ ਤੁਹਾਡੀਆਂ ਮੰਗਾਂ ਨੂੰ ਇਗਨੋਰ ਕਰਦਾ ਜਾਂ ਸਰਕਾਰ ਨੂੰ ਚੰਗਾ ਨਹੀਂ ਕਹਿੰਦਾ ਜਾਂ ਮਾੜਾ ਕਹਿੰਦਾ ਜਾਂ ਮਾੜਾ ਨਹੀਂ ਕਹਿੰਦਾ, ਉਹ ਤਾਂ ਮੈਨੂੰ ਲੱਗਦਾ ਹੈ ਕਿ ਤੁਸੀਂ ਹੀ ਫੈਸਲਾ ਕਰੋਗੇ, ਬਾਕੀ ਸਰੋਤੀ ਫੈਸਲਾ ਕਰੋਗੇ, ਮੈਂ ਸਫਾਈ ਦਿੰਦਾ ਚੰਗਾ ਨਹੀਂ ਲੱਗਦਾ। ਅਸੀਂ ਗੱਲ ਨੂੰ ਅੱਗੇ ਵਧਾਉਂਦੇ ਹਾਂ। ਦੇਖੋ ਅੰਮ੍ਰਿਤਪਾਲ ਬਾਰੇ ਬੜਾ ਸਿੱਧਾ ਅਤੇ ਸਪਸ਼ਟ ਹੈ, ਕੋਈ ਗੋਲ ਮੋਲ ਨਹੀਂ, ਇਕੱਲਾ ਅੰਮ੍ਰਿਤਪਾਲ ਨਹੀਂ, ਅੰਮ੍ਰਿਤਪਾਲ ਦੀ ਥਾਂ 'ਤੇ ਕੋਈ ਹੋਰ ਆ ਜਾਏ ਜਿਹਦਾ ਨਾਂ ਕੋਈ ਵੀ ਹੋਵੇ, ਸਾਨੂੰ ਇਸ ਗੱਲ ਦਾ, ਜਿੰਨਾ ਚਿਰ ਉਹ ਵਿਅਕਤੀ ਆਪਣਾ ਜਿਹੜਾ ਸਿਆਸੀ ਤੌਰ ਤੇ ਸਿਸਟਮ ਰਾਜ ਕਰਕੇ ਸਿਸਟਮ ਬਦਲਣ ਦੀ ਗੱਲ ਕਰਦਾ, ਜਿੰਨਾ ਚਿਰ ਉਹ ਆਪਣਾ ਰੋਡ ਮੈਪ ਕਲੀਅਰ ਨਹੀਂ ਕਰਦਾ, ਮੈਂ ਇਹੀ ਸਲਾਹ ਦੇਵਾਂਗਾ ਕਿ ਸਾਨੂੰ ਅੱਖਾਂ ਬੰਦ ਕਰਕੇ ਕਿਸੇ ਮਗਰ ਨਹੀਂ ਲੱਗਣਾ ਚਾਹੀਦਾ। ਰਿਹਾ ਗੱਲ ਕਿ ਅੰਮ੍ਰਿਤਪਾਲ ਉਹ ਜੇਲ੍ਹ 'ਚ ਬੰਦ ਹੈ, ਭਾਈ ਸਾਰਾ ਕੁਛ ਅੰਮ੍ਰਿਤਪਾਲ ਥੋੜ੍ਹਾ ਕਰਦਾ, ਅੱਜ ਚੰਡੀਗੜ੍ਹ 'ਚ ਏਡਾ ਵੱਡੀ ਸਫਲਤਾ ਉਹਨਾਂ ਨੇ ਪ੍ਰਾਪਤ ਕੀਤੀ ਹੈ, ਮੁੱਖ ਮੰਤਰੀ ਦੀ ਕੋਠੀ ਤੱਕ ਪਹੁੰਚ ਗਏ, ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਨਹੀਂ ਲੋਕ ਐਂਟਰ ਹੋ ਸਕੇ ਪੰਜਾਬ ਦੀਆਂ ਸੰਘਰਸ਼ੀ ਜਥੇਬੰਦੀਆਂ, ਪਿਛਲੇ ਕਈ ਸਾਲਾਂ ਤੋਂ ਪੰਜਾਬ ਦੀ ਕੋਈ ਸੰਘਰਸ਼ੀ ਜਥੇਬੰਦੀ, ਆਏ ਇੱਕ ਦੋ ਕਿਸਾਨ ਜਥੇਬੰਦੀਆਂ ਉਹ ਵੀ ਪਰਮਿਸ਼ਨ ਲੈ ਕੇ 34 ਸੈਕਟਰ ਗਈਆਂ, ਪਰਮਿਸ਼ਨ ਲੈ ਕੇ ਆਗਿਆ ਲੈ ਕੇ 34 ਸੈਕਟਰ ਉੱਥੇ ਤੱਕ ਨਹੀਂ ਪਹੁੰਚ ਸਕੀਆਂ ਜਿੱਥੇ ਪਹੁੰਚ ਕੇ, ਏਡੀ ਵੱਡੀ ਅਚੀਵਮੈਂਟ ਅਸੀਂ ਕਰ ਸਕਦੇ, ਹੋਰ ਅਸੀਂ ਸਾਰੀਆਂ ਜੁਗਤਾਂ ਲੜਾ ਸਕਦੇ ਹਾਂ। ਰੋਡ ਮੈਪ ਤੇ ਆਪਾਂ ਚੁੱਪ ਹਾਂ, ਦੇਖੋ ਰੋਡ ਮੈਪ ਤਾਂ ਕਲੀਅਰ ਕਰਨਾ ਹੀ ਪਊਗਾ, ਜਿਹੜਾ ਵੀ ਧਿਰ ਜਿਹੜੀ ਵੀ ਧਿਰ ਕਹਿੰਦੀ ਕਿ ਅਸੀਂ ਰਾਜ ਪ੍ਰਬੰਧ ਵਧੀਆ ਦੇਣਾ ਲੋਕਾਂ ਨੂੰ, ਜਿੰਨਾ ਚਿਰ ਉਹ ਰੋਡ ਮੈਪ ਕਲੀਅਰ ਨਹੀਂ ਕਰਦੀ ਉਹਨਾਂ ਚਿਰ ਆਪਣੇ ਆਪ ਸ਼ੱਕੀ ਹੈ, ਕੀ ਪਤਾ ਭਾਈ ਉਹਦੇ ਮਨ 'ਚ ਕੀ ਆ, ਅੱਗੇ ਅਸੀਂ ਵੇਖ ਹੀ ਲਿਆ ਤੁਸੀਂ, ਅਸੀਂ ਰਲ ਕੇ ਵੇਖਿਆ ਹੈ, ਪਰਖ ਹੀ ਲਿਆ, ਜਿਹੜੇ ਕਹਿੰਦੇ ਸੀ ਪੰਜਾਬ ਨੂੰ ਸੋਨੇ ਦਾ ਬਣਾ ਦੇਣਾ, ਪੰਜਾਬ ਕਮਾਲ ਦਾ ਹੋ ਜਾਏਗਾ, ਧਰਨੇ ਨੀ ਲੱਗਣਗੇ, ਰੈਲੀਆਂ ਨੀ ਲੱਗਣਗੀਆਂ, ਕੱਚੇ ਪੱਕੇ ਹੋ ਜਾਣਗੇ, ਉਹ ਆਪਾਂ ਵੇਖ ਹੀ ਲਿਆ ਨਾ ਆਪਾਂ। ਸੋ ਮੈਨੂੰ ਲੱਗਦਾ ਕਿ ਉਹ 'ਚੋਂ ਆਪਾਂ ਸਿੱਖ ਕੇ ਹੀ ਅੱਗੇ ਵਧਣਾ ਚਾਹੀਦਾ। ਅੰਮ੍ਰਿਤਪਾਲ ਜਾਂ ਅੰਮ੍ਰਿਤਪਾਲ ਦੀ ਪਾਰਟੀ ਦੇ ਨਾਲ ਕੋਈ ਰੌਲਾ ਨਹੀਂ, ਜਿਹੜੀ ਮਰਜ਼ੀ ਸਿਆਸੀ ਧਿਰ ਹੋਵੇ, ਮੇਰੀ ਤੇ ਇਹੀ ਸਲਾਹ ਆ ਕਿ ਉਹਨੂੰ ਪੁੱਛ ਹੀ ਲੈਣਾ ਚਾਹੀਦਾ ਕਿ ਭਾਈ ਖੁੱਲ ਕੇ ਦੱਸ ਇੱਕ ਵਾਰ ਤੇਰਾ ਰੋਡ ਮੈਪ ਕੀ ਆ, ਤੂੰ ਕੀ ਕਹਿਣਾ ਚਾਹੁੰਦਾ ਤੇ ਕਿਵੇਂ ਦੇਵੇਂਗਾ ਤੇ ਕੀ ਤੇਰੀ ਪਾਲਿਸੀ ਮੈਟਰ ਆ, ਫਿਰ ਆਪਾਂ ਫੈਸਲਾ ਕਰਾਂਗੇ ਕਿ ਆਪਾਂ ਤੇਰੇ ਨਾਲ ਆ ਜਾਂ ਨਹੀਂ।
1: ਸੋ ਬਿਲਕੁਲ ਜੀ 905-673-3337 ਕਾਲਸ ਬਹੁਤ ਸਾਰੀਆਂ ਨੇ, ਸਮਾਂ ਸਾਡੇ ਕੋਲ ਡੇਢ ਮਿੰਟ ਦਾ ਰਹਿ ਗਿਆ। ਆਈ ਥਿੰਕ ਆਪਣੇ ਨਾ ਤੁਹਾਡੀ ਗੱਲ ਪੂਰੀ ਹੋਣੀ ਆ ਨਾ ਰਮੇਸ਼ ਜੀ ਉਹਨਾਂ ਦੇ ਜਵਾਬ ਪੂਰੇ ਹੋਣੇ ਆ। ਸੋ ਆਪਾਂ ਇਹਨਾਂ ਨੂੰ ਇੱਥੇ ਹੀ ਪਾਊਜ਼ ਕਰਦੇ ਹਾਂ, ਕੱਲ੍ਹ ਨੂੰ ਫਿਰ ਨਵਾਂ ਦਿਨ ਨਵੀਂ ਸ਼ੁਰੂਆਤ ਨਵੀਆਂ ਗੱਲਾਂ ਬਾਤਾਂ ਅਤੇ ਨਵੇਂ ਵਿਸ਼ਿਆਂ 'ਤੇ ਗੱਲਬਾਤ ਕਰਾਂਗੇ। ਸੋ ਇੱਥੇ ਮੈਨੂੰ ਥੋੜ੍ਹੀ ਜਿਹੀ ਮਾਫੀ ਚਾਹੀਦੀ ਹੈ ਜਿੰਨੇ ਵੀ ਦੋਸਤ ਕਾਲ ਕਰ ਰਹੇ ਆ 6643-5152-7299-445 ਬਹੁਤ ਸਾਰੀਆਂ ਕਾਲਸ ਨੇ, ਸੋ ਮਾਫ ਕਰਨਾ, ਆਪਾਂ ਕੱਲ੍ਹ ਨੂੰ ਗੱਲਾਂ ਬਾਤਾਂ ਕਰਾਂਗੇ। ਰਮੇਸ਼ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ, ਅੱਜ ਬਹੁਤ ਖੂਬ ਸਾਥ ਰਿਹਾ, ਕੱਲ੍ਹ ਨੂੰ ਫਿਰ ਨਵੀਂ ਸਵੇਰ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਬਹੁਤ ਬਹੁਤ ਧੰਨਵਾਦ ਜੀ।
0: ਜੀ ਮਿਹਰਬਾਨੀ,
1: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਸੋ ਕੱਲ੍ਹ ਨੂੰ ਮਿਲਾਂਗੇ ਜੀ, ਫਿਰ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਰਮੇਸ਼ ਸ਼ਹਿਰ ਪੂਜਣਾ ਜਾਰੀ ਰੱਖਾਂਗੇ। ਸੋ ਅੱਜ ਮੈਨੂੰ ਤੁਸੀਂ ਇੱਥੇ ਇਜਾਜ਼ਤ ਦਿਓ, ਅੱਜ ਦਾ ਦਿਨ ਤੁਹਾਡਾ ਸ਼ੁਭ ਹੋਵੇ, ਅੱਜ ਦਾ ਦਿਨ ਤੁਹਾਡੇ ਲਈ ਚੜ੍ਹਦੀ ਕਲਾ ਵਾਲਾ ਸੁਨੇਹਾ ਲੈ ਕੇ ਆਏ। ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ, ਅਤੇ ਅੱਜ ਦੇ ਦਿਨ ਨੂੰ ਬੜੀ ਚੜ੍ਹਦੀ ਕਲਾ ਨਾਲ ਤੁਸੀਂ ਇੰਜੋਏ ਕਰੋ। ਸੋ ਮਿਲਦੇ ਹਾਂ ਜੀ ਆਪਾਂ ਸ਼ਾਮ ਨੂੰ ਰੇਡੀ ਪ੍ਰੋਗਰਾਮ ਉਡਾਣ ਦੇ ਵਿੱਚ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ, ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

0: Mohan. Contact us at richmohan.com.
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
2: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
3: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
1: ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905-789

ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313, 905-204-1313।

ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ, ਕਿਵੇਂ ਹੋ, ਕੀ ਹਾਲ ਚਾਲ ਨੇ, ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਵੈਲਕਮ ਸਵਾਗਤ ਹੈ ਐਂਡ ਹੈਪੀ ਮਿਡ ਵੀਕ ਬਈ। ਮਿਡ ਵੀਕ ਆ ਗਿਆ, ਮਿਡ ਵੀਕ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਹੋਣ ਤੇ ਜਦੋਂ ਵੀਕ ਦਾ ਮਿਡ ਆ ਜਾਂਦਾ ਫਿਰ ਤਾਂ ਬਹਿਰਾ ਬਹਿਰਾ ਬੱਲੇ ਬੱਲੇ ਆ, ਹੈ ਸਾਰਿਆਂ ਨੂੰ ਚਾਹ ਐਕਸਾਈਟਮੈਂਟ ਕਿ ਵਧੀਆ ਹੁਣ ਵੀਕਐਂਡ ਨੇੜੇ ਆ, ਕਰਾਂਗੇ ਇੰਜੋਏ, ਕਰਾਂਗੇ ਫੰਕਸ਼ਨ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਸਾਰਿਆਂ ਦਾ ਵੈਲਕਮ ਐਂਡ ਬੜਾ ਹੀ ਖੂਬਸੂਰਤ ਮੌਸਮ, ਖੂਬਸੂਰਤ ਹੈ, ਹਲਕੀ ਫੁਲਕੀ ਮੱਠੀ ਮੱਠੀ ਜੀ, ਮੈਂ ਨਹੀਂ ਕਹੂੰਗਾ ਠੰਡ, ਬਟ ਕੂਲ ਜੀ ਹਵਾ ਚੱਲ ਰਹੀ ਹੈ ਅਤੇ ਵਧੀਆ ਯਾਰ, ਸੋਹਣੀ ਸਵੇਰ ਹੈ। ਅੱਜ ਸਵੇਰੇ ਦੇਖਿਆ ਜਦੋਂ ਲੋਕ ਬਾਹਰ ਵਾਕਾਂ ਲਈ ਜਾ ਰਹੇ ਸੀ, ਕਿਹਾ ਯਾਰ ਸਮਰ ਦੇ ਮਜ਼ੇ ਨੇ, ਹੈ ਇੱਥੇ ਬਾਕੀ ਸਮਰ ਦੀ ਕੋਈ ਰੀਸ ਨਹੀਂ, ਚਲੋ ਵਿੰਟਰ ਆਉਂਦੀ ਉਦੋਂ ਥੋੜ੍ਹਾ ਸੈਡ ਹੋ ਜਾਈਦਾ, ਬਟ ਜੋ ਆਪਣੇ ਟੋਰਾਂਟੋ ਦੀ ਸਮਰ ਹੈ, ਸਮਰ ਦਾ ਮੌਸਮ ਹੈ, ਇਟਸ ਅਮੇਜ਼ਿੰਗ ਕਿ ਨਹੀਂ, ਵਧੀਆ ਚਿੱਤ ਜਿਹਾ ਲੱਗਦਾ। ਬਾਹਰ ਲੋਕ ਤੁਰੇ ਫਿਰਦੇ ਆ, ਬੱਚੇ ਚਲੋ ਹੁਣ ਖੇਡਦੇ ਘੱਟ ਹੈ, ਸਾਡੇ ਸਮੇਂ ਆ ਸੀਗਾ ਅਸੀਂ ਤਾਂ ਯਾਰ ਘਰੇ ਬੈਠਦੇ ਨਹੀਂ ਸੀ, ਅੱਜ ਕੱਲ੍ਹ ਪਤਾ ਨਹੀਂ ਬੱਚੇ ਘਰੋਂ ਨਿਕਲਦੇ ਨਹੀਂ। ਜਦੋਂ ਅਸੀਂ ਸਕੂਲੋਂ ਆਉਣਾ ਤਾਂ ਜਦੀ ਬੈਗ ਬੂਗ ਰੱਖ ਕੇ ਖਾਣਾ ਪੀਣਾ ਮਾੜਾ ਮੋਟਾ ਜਿਹਾ ਖਾ ਕੇ ਪੇਰੈਂਟਸ ਨੂੰ ਕਹਿ ਦੇਣਾ ਕਿ ਅਸੀਂ ਬਈ ਚੱਲੇ ਹਾਂ ਉਹਦੇ ਘਰ ਬਾਸਕਿਟਬਾਲ ਖੇਡਣ, ਜਾਂ ਬਾਈਕ ਚੱਕ ਲੈਣਾ ਪਾਰਕ 'ਚ ਚੱਲ ਜਾਣਾ, ਦੁਪਹਿਰ ਸੋਰੀ ਸ਼ਾਮ ਨੂੰ ਰਾਤ ਤੱਕ ਬਾਹਰ ਹੀ ਰਹੀਦਾ ਸੀਗਾ। ਹੁਣ ਚਲੋ ਉਹ ਮਾਹੌਲ ਉਸ ਲੈਵਲ ਤੱਕ ਦਾ ਨਹੀਂ ਰਿਹਾ, ਅਤੇ ਉਹਦੇ ਕੁਝ ਇੱਕ ਕਾਰਨ ਨੇ, ਇੱਕ ਤਾਂ ਹੋ ਸਕਦਾ ਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਬੱਚੇ ਥੋੜ੍ਹੇ ਆਪਣੇ ਫੋਨਾਂ ਨਾਲ ਜ਼ਿਆਦਾ ਅਟੈਚ ਹੋ ਗਏ, ਜਾਂ ਉਸ ਤੋਂ ਇਲਾਵਾ ਥੋੜ੍ਹੇ ਜਿਹਾ ਪੇਰੈਂਟਸ ਨੂੰ ਕਿਤੇ ਨਾ ਕਿਤੇ ਹੁਣ ਡਰ ਜਿਹਾ ਵੀ ਹੋ ਸਕਦਾ ਕਿ ਯਾਰ ਅਸੀਂ ਬੱਚੇ ਨੂੰ ਬੜਾ ਕੋਈ ਬਾਹਰ ਨਹੀਂ ਭੇਜਣਾ ਹੈਗਾ, ਡਰ ਹੀ ਲੱਗਦਾ ਕਿ ਬੱਚੇ ਇਕੱਲੇ ਬਾਹਰ ਜਾਣ। ਬੈਕ ਇਨ ਦਾ ਡੇ ਇੱਥੇ ਹੁਣ ਜਿਹੜੇ ਲੋਕ ਰਹਿ ਰਹੇ ਆ ਪਿਛਲੇ 25-30 ਸਾਲਾਂ ਤੋਂ, ਬੜਾ ਯਾਰ ਸਿਸਟਮ ਥੋੜ੍ਹਾ ਜਿਹਾ ਅਲੱਗ ਹੁੰਦਾ ਸੀਗਾ। ਬਾਹਰ ਤੁਸੀਂ ਨਾ ਸਾਡੀਆਂ ਹੁਣ ਸਟਰੀਟਸ ਦੇ ਉੱਤੇ ਮੈਨੂੰ ਯਾਦ ਦੇਖਣਾ, ਅਤੇ ਤਕਰੀਬਨ ਹਰ ਇੱਕ ਘਰ ਦੇ ਮੂਹਰੇ ਬੱਚੇ ਖੇਡ ਰਹੇ ਹੁੰਦੇ ਸੀ। ਹੁਣ ਉਸ ਲੈਵਲ ਦਾ ਪਤਾ ਨਹੀਂ, ਹੋ ਸਕਦਾ ਕਿ ਸਾਡੀ ਏਰੀਏ ਦੇ ਵਿੱਚ ਹੈ ਨਹੀਂ ਗਾ, ਬਟ ਉਹਨਾਂ ਨਹੀਂ ਦੇਖਣ ਨੂੰ ਮਿਲਦਾ, ਨਹੀਂ ਤਾਂ ਬਾਸਕਿਟਬਾਲ ਨੈੱਟ ਹੀ ਹਰੇਕ ਕੋਲ ਹੁੰਦੇ ਸੀਗੇ। ਹੁਣ ਤੁਸੀਂ ਦੇਖੋਗੇ ਤਾਂ ਟਾਵੇਂ ਟਾਵੇਂ ਘਰ ਨੇ ਜਿਨ੍ਹਾਂ ਦੇ ਡਰਾਈਵਿਆਂ ਦੇ ਵਿੱਚ ਬਾਸਕਿਟਬਾਲ ਦੇ ਨੈੱਟ ਰੱਖੇ ਹੋਏ ਨੇ। ਪਤਾ ਨਹੀਂ, ਹੋ ਸਕਦਾ ਮੇਰੀ ਏਰੀਆ ਡਿਫਰੈਂਟ ਹੈ, ਤੁਸੀਂ ਦੱਸ ਸਕਦੇ ਹੋ ਕਿ ਨਵੀਂ ਨਹੀਂ ਯਾਰ, ਹਜੇ ਵੀ ਬਹੁਤ ਸਾਰੇ ਬੱਚੇ ਬਾਹਰ ਖੇਡਦੇ ਨੇ ਅਤੇ ਬੜੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਨੇ। ਮੇ ਬੀ ਜਿੱਥੇ ਯੰਗ ਪੇਰੈਂਟਸ ਰਹਿ ਰਹੇ ਨੇ ਉੱਥੇ ਥੋੜ੍ਹਾ ਜਿਹਾ ਹੋਰ ਸਿਸਟਮ ਹੋਵੇਗਾ, ਬਟ ਜਿੱਥੇ ਤੱਕ ਮੈਂ ਦੇਖਿਆ, ਮੈਂ ਨੋਟਿਸ ਕੀਤਾ, ਚੇਂਜ ਜ਼ਰੂਰ ਆ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਦੋ ਤਿੰਨ ਚੀਜ਼ਾਂ ਤੁਹਾਨੂੰ ਦੱਸ ਦਈਏ। ਇੱਕ ਤਾਂ ਕੁਆਲਿਟੀ ਕਾਰ ਰਿਪੇਅਰ ਦੇ ਸਾਡੇ ਕੁਲਵੰਤ ਭਾਜੀ ਦੀ ਕੋਈ ਰੀਸ ਨਹੀਂ, ਕੁਆਲਿਟੀ ਕਾਰ ਰਿਪੇਅਰ ਨੂੰ ਯਾਦ ਰੱਖੋ। ਕਿਸੇ ਨੇ ਵੀ ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਤੁਹਾਡੇ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਤਾਂ ਕੁਆਲਿਟੀ ਕਾਰ ਰਿਪੇਅਰ ਦੇ ਮਿਸਟਰ ਕੁਲਵੰਤ, ਕੁਲਵੰਤ ਜੀ ਤੁਹਾਡੇ ਲਈ ਹਾਜ਼ਰ ਨੇ। ਬਹੁਤ ਵਧੀਆ, ਬੜੀ ਕਮਾਲ ਦੀ ਟੀਮ ਹੈ, ਅਤੇ ਨੰਬਰ ਹੈ ਕੁਆਲਿਟੀ ਕਾਰ ਰਿਪੇਅਰ ਦਾ 905-460-1111, 905-460-1111, 905-460-1111, ਅਤੇ ਤੁਸੀਂ ਇਹਨਾਂ ਨਾਲ ਜ਼ਰੂਰ ਗੱਲਬਾਤ ਕਰੋ। ਅਤੇ ਸਟੂਡੀਓ ਦਾ ਆਪਣਾ ਫੋਨ ਨੰਬਰ ਆਲਵੇਜ਼ ਇੱਕੋ ਇੱਕ ਹੁੰਦਾ, ਅਤੇ ਉਹ ਹੈ 905-673-3337, 905-673-3337। ਗਰੋਸਰੀ ਕਰਨੀ ਹੈ ਤਾਂ ਹਮੇਸ਼ਾ ਹਮੇਸ਼ਾ ਹਮੇਸ਼ਾ ਤੁਸੀਂ ਪਹੁੰਚ ਸਕਦੇ ਹੋ ਐਟ ਫਰੈਸ਼ ਫੂਡ ਸੈਂਟਰ 12

0: 1570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਬਿਲਕੁਲ ਨਾਲ। ਤੁਹਾਡੇ ਲਈ ਫਰੈਸ਼ ਫੂਡ ਸੈਂਟਰ ਹਾਜ਼ਰ ਹੈ। ਸੋ ਫਰੈਸ਼ ਫੂਡ ਸੈਂਟਰ ਤੇ ਤੁਸੀਂ ਇੱਕ ਗੇੜਾ ਜ਼ਰੂਰ ਜ਼ਰੂਰ ਜ਼ਰੂਰ ਮਾਰ ਕੇ ਆਓ ਐਂਡ ਵਧੀਆ ਆਪਣੇ ਮਨਪਸੰਦ ਦੀ ਗ੍ਰੋਸਰੀ ਕਰੋ। 12570 ਕੈਨੇਡੀ ਰੋਡ। ਸੋ ਜਿੱਥੇ ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, ਸਟੂਡੀਓ ਦਾ ਨੰਬਰ ਵੈਸੇ ਤੁਹਾਨੂੰ ਯਾਦ ਹੀ ਹੈ। ਵਕਾਰ ਖਾਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ। ਖਾਨ ਸਾਹਿਬ ਵੈਲਕਮ।
1: ਥੈਂਕ ਯੂ ਸੋ ਮਚ ਨਵੀ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਵੀ ਜੀ, ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ। ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ। 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ। ਕੈਨੇਡਾ, US ਅਨਲਿਮਿਟਿਡ ਕਾਲਿੰਗ ਮਿਲੇਗੀ। ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ। ਨੰਬਰ ਹੈ 6478648000 6478648000। ਅਸੀਂ 18 ਸਾਲ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ। ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000 6478648000
0: ਜੀ 5991 ਹੈਲੋ 5991 ਹਾਂਜੀ ਵੈਲਕਮ।
2: ਆਪਣੇ ਬੱਚੇ ਪਾਰਕ ਲਿਜਾਣੇ ਬੰਦ ਕਰ ਦਿੱਤੇ ਨੇ ਜਸਟ ਬਿਕੋਜ਼ ਆਫ ਸਾਡੇ ਹਾਂਜੀ ਬਜ਼ੁਰਗ ਨੇ, ਉਹ ਬੱਚਿਆਂ ਨਾਲ ਗਲਤ ਹਰਕਤਾਂ ਕਰਦੇ ਨੇ। ਇਸ ਕਰਕੇ ਆਈ ਥਿੰਕ ਇਹ ਵੀ ਇੱਕ ਮੇਨ ਰੀਜ਼ਨ ਹੋ ਸਕਦਾ ਹੈ। ਓਨੈਸਟਲੀ ਬੋਲ ਰਿਹਾ, ਸਾਡੀਆਂ 3-4 ਫੈਮਿਲੀਜ਼ ਨੇ ਆਪਣੇ ਬੱਚਿਆਂ ਨੂੰ ਪਾਰਕ ਲਿਜਾਣਾ ਬੰਦ ਕਰਤਾ ਜਸਟ ਬਿਕੋਜ਼ ਆਫ ਦੈਟ ਇੰਸੀਡੈਂਟ।
0: ਬੱਚਿਆਂ ਲਈ ਵੀ ਤੁਸੀਂ ਇਹ ਚੀਜ਼ ਦੇਖੀ ਹੈ?
2: ਹਾਂਜੀ ਹਾਂਜੀ ਨਵੀ ਜੀ, ਮੈਂ ਤਾਂ ਇਸੇ ਕਰਕੇ ਉਹ ਉਸ ਦਿਨ ਮੈਂ ਇਹ ਪੁਆਇੰਟ ਥੋੜਾ ਰੇਜ਼ ਕੀਤਾ ਸੀਗਾ, ਸ਼ਾਇਦ ਉਸ ਦਿਨ ਇਹ ਪੁਆਇੰਟ ਮੇਰਾ ਥੱਲੇ ਹੀ ਰਹਿ ਗਿਆ
0: ਮੈਨੂੰ। ਨਹੀਂ ਨਹੀਂ, ਥੱਲੇ ਕੁਛ ਨਹੀਂ ਰਿਹਾ ਉਹ ਯਾਰ, ਮੈਂ ਕਲੀਅਰਲੀ ਉਹਦੇ ਬਾਰੇ ਮੈਂ ਆਪਣਾ ਸਟ੍ਰਿਕਟਲੀ ਓਪੀਨੀਅਨ ਦਿੱਤਾ, ਮੈਂ ਬਿਆਨ ਦਿੱਤਾ, ਮੈਂ ਉਹਦੇ ਬਾਰੇ ਬੋਲਿਆ। ਕਿਉਂ ਐਂ ਕਿਵੇਂ ਦੱਬਿਆ ਰਹਿ ਗਿਆ?
2: ਹਾਂਜੀ ਨਹੀਂ ਨਵੀ ਜੀ, ਬਹੁਤ ਬਹੁਤ ਨਵੀ ਜੀ ਫੀਲ ਹੋਇਆ ਹੁੰਦਾ ਹੈ ਕਿ ਜਦੋਂ ਅਸੀਂ ਜਾਂਦੇ ਹਾਂ ਪਾਰਕ ਵਿੱਚ, ਸਾਡੇ ਬਜ਼ੁਰਗ ਸਾਡੇ ਪੇਰੈਂਟਸ ਦੀ ਏਜ ਦੇ ਹੀ ਜੇ ਸਾਡੀਆਂ ਵਾਈਫ ਨੂੰ ਗਲਤ ਨਿਗਾਹ ਨਾਲ ਇੱਦਾਂ ਦੇਖਦੇ ਨੇ ਜਾਂ ਸਾਡੇ ਬੱਚਿਆਂ ਬਾਰੇ ਉਹਨਾਂ ਦੇ ਬੋਡੀ ਪਾਰਟਸ ਨੂੰ ਲੈ ਕੇ ਗਲਤ ਕਮੈਂਟਿੰਗ ਕਰਦੇ ਨੇ ਜੋ ਕਿ ਬੱਚੇ ਇਤਨੀ ਪੰਜਾਬੀ ਟਿਪੀਕਲ ਨੂੰ ਸਮਝ ਨਹੀਂ ਸਕਦੇ, ਉਹ ਚੀਜ਼ਾਂ ਕਰਦੇ ਨੇ, ਉਹ ਦੇਖ ਕੇ ਬਹੁਤ ਫੀਲ ਹੁੰਦਾ ਕਿ ਅਸੀਂ ਬਜ਼ੁਰਗਾਂ ਨੂੰ ਆਪਣੇ ਮੰਨਦੇ ਹਾਂ ਕਿ ਇਹ ਸਾਨੂੰ ਸੇਫ ਰੱਖਣਗੇ, ਤੇ ਸਾਡੇ ਬੱਚਿਆਂ ਤੇ ਆ ਕੇ ਗਲਤ ਕਮੈਂਟਿੰਗ ਕਰਦੇ ਨੇ। ਇਹ ਬਹੁਤ ਫੀਲ ਹੋਇਆ ਜੀ ਇਹ ਬਾਰੇ।
0: ਨਹੀਂ ਠੀਕ ਹੈ, ਥੈਂਕ ਯੂ ਸਰ, ਥੈਂਕ ਯੂ, ਕੋਈ ਨਾ ਕਰਦੇ ਹਾਂ ਇਹਦੇ ਤੇ ਗੱਲਬਾਤ। ਥੈਂਕ ਯੂ 0080 ਹਾਂਜੀ ਵੀਰ, ਕੀ ਹਾਲ ਹੈ?
3: ਸਾਡੀ ਸਟੇਟ ਚ ਬ੍ਰੋ ਇੱਕ ਹੈਗਾ ਬਾਸਕਿਟਬਾਲ ਦਾ, ਆਪਾਂ ਉੱਥੇ ਬੱਚੇ ਖੇਡਦੇ, ਆਪਾਂ ਵੀ ਜੁਆਇਨ ਕਰ ਲਈ, ਇੱਕੋ ਹੀ ਲੱਗਿਆ ਸਾਡੀ ਸਟੇਟ ਦੇ ਨੈਟ ਨਾ ਬਾਹਰ ਲਾਇਆ ਹੋਇਆ।
0: ਸਿਰਫ ਇੱਕ?
3: ਹਾਂ ਸਿਰਫ ਇੱਕ ਹੈਗਾ। ਤੇ ਦੂਜੀ ਗੱਲ ਪਤਾ ਕੀ ਆ, ਇੱਕ ਨਾ ਵੈਬ ਸੀਰੀਜ਼ ਆਈ ਆ, ਪਤਾ ਨੀ ਤੁਸੀਂ ਬਿਜ਼ੀ ਹੁੰਦੇ, ਪ੍ਰੀਤਮ ਮੈਮ ਪੈਦਰੋ।
0: ਅੱਛਾ,
3: ਉਹਦੇ ਚ ਕੀ ਆ ਨਾ, ਬੱਚੇ ਨਾ ਅੱਜ ਕੱਲ ਨਾ ਵੀਡੀਓ ਗੇਮਸ ਜਾਂ ਗੇਮਸ ਦੇ ਨਾ ਜਿਹੜੇ ਉਹਨਾਂ ਨੂੰ ਟਾਰਗੇਟ ਮਿਲਦੇ ਜੇ, ਉਹਨਾਂ ਚ ਬੜੇ ਇੱਦਾਂ ਦੇ ਇਨਵੋਲਵ ਕਰਕੇ ਨਾ ਬੱਚੇ ਬਹੁਤ ਬਿਜ਼ੀ ਕੀਤੇ ਜਾਂਦੇ ਆ, ਉਹਨਾਂ ਨੂੰ ਅਲੱਗ ਅਲੱਗ ਟਾਸਕ ਦਿੱਤੇ ਜਾਂਦੇ ਆ। ਵੈਸੇ ਪੇਰੈਂਟਸ ਨੂੰ ਇਸ ਵੈਬ ਸੀਰੀਜ਼ ਦੇਖਣੀ ਚਾਹੀਦੀ ਹੈ, ਤੁਸੀਂ ਵੀ ਦੇਖੋ ਜਦੋਂ ਪੇਰੈਂਟਸ ਨੂੰ ਤੁਸੀਂ ਦੇਖਿਓ। ਹਾਂ ਬਾਕੀ ਸੇਫਟੀ ਕੰਸਰਨ ਜ਼ਰੂਰ ਹੈਗਾ ਨਾ, ਆਪਾਂ ਜਿੱਥੇ ਰਹਿ ਰਹੇ ਹਾਂ ਬੱਚਿਆਂ ਦੀ ਸੇਫਟੀ ਉਹਦੇ ਲਈ ਆ, ਬਾਕੀ ਤਾਂ ਬਜ਼ੁਰਗ ਜਾਂ ਉਹ ਕੋਈ ਰੀਜ਼ਨ ਮੈਨੂੰ ਲੱਗਦਾ ਨਹੀਂ, ਕਿਉਂਕਿ ਨਾ ਅੱਜ ਕੱਲ੍ਹ ਬੱਚੇ ਵੀ ਨਾ ਜ਼ਿਆਦਾ ਥੋੜ੍ਹਾ ਜਿਹਾ ਆਪਣੇ 'ਚ ਰਹਿਣਾ ਪਸੰਦ ਕਰਦੇ ਨੇ। ਕੋਈ ਬਜ਼ੁਰਗ ਜੇ ਤੁਹਾਨੂੰ ਹਾਏ ਹੈਲੋ ਸਤਿ ਸ਼੍ਰੀ ਅਕਾਲ ਵੀ ਬੁਲਾ ਦਿੰਦਾ ਨਾ, ਬੱਚੇ ਵੀ ਵੀਅਰਡ ਜਾਂ ਇਗਨੋਰ ਜਾਂ ਮਾਰ ਦਿੰਦੇ ਆ, ਤਾਂ ਉਹ ਅੱਜ ਕੱਲ੍ਹ ਬੱਚੇ ਵੀ ਆਪਣੇ 'ਚ ਵੀ ਰਹਿਣਾ ਪਸੰਦ ਕਰਦੇ ਆ, ਤਾਂ ਆਈ ਥਿੰਕ ਬਹੁਤ ਘੱਟ ਦੇਖਣ ਨੂੰ ਮਿਲਦਾ ਜਾਂਦਾ। ਜੀ ਕਿਹਾ ਨਾ ਬੱਚੇ ਤੁਹਾਡੇ ਟਾਈਮ 'ਚ ਬਹੁਤ ਖੇਡਦੇ ਸੀ ਇੱਥੇ।
0: ਕਿਹੜਾ ਆਪਣਾ ਸ਼ੋਅ ਕਿਹੜਾ ਤੁਸੀਂ ਦੱਸਿਆ?
3: ਪ੍ਰੀਤਮ ਐਂਡ ਪੈਡਰੋ ਕਰਕੇ ਨਾ ਵੈਬ ਸੀਰੀਜ਼ ਆ।
0: ਪ੍ਰੀਤਮ ਐਂਡ ਪੈਡਰੋ,
3: ਤੇ ਉਹਦੇ ਚ ਨਾ ਬੱਚਿਆਂ ਨੂੰ ਕੰਟਰੋਲ ਕਰਕੇ ਨਾ ਬਲੂ ਚਿਪ ਵੀਡੀਓ ਗੇਮ ਦੀ ਕੰਟਰੋਲ ਕਰਕੇ ਉਹਨੂੰ ਟਾਸਕ ਦਿੱਤੇ ਜਾਂਦੇ ਆ, ਤੁਸੀਂ ਦੇਖਿਓ ਮੈਂ ਤੁਹਾਨੂੰ ਨਾ
0: ਠੀਕ ਹੈ ਕੋਈ ਨਾ ਮੈਂ ਜ਼ਰੂਰ ਦੇਖਾਂਗਾ। ਐਂਡ ਅੱਛਾ ਸੇਫਟੀ ਕੰਸਰਨ ਇੰਨਾ ਜ਼ਿਆਦਾ ਹੈ, ਹੁਣ ਇੱਕ ਬਾਈ ਜੀ ਸ਼ੇਅਰ ਕਰਕੇ ਹਟੇ ਆ, ਕਹਿੰਦੇ ਨਵੀਂ ਅਸੀਂ ਬੱਚਿਆਂ ਨੂੰ ਪਾਰਕ ਲਿਜਾਣਾ ਹੀ ਬੰਦ ਕਰ ਦਿੱਤਾ, ਇਹ ਉਹਨਾਂ ਦੇ ਲਫ਼ਜ਼ ਨੇ ਬਜ਼ੁਰਗਾਂ ਕਰਕੇ ਵੀ, ਬਜ਼ੁਰਗ ਕੁਝ ਕੁ ਬੱਚਿਆਂ ਨੂੰ ਬਹੁਤ ਇੱਕ ਭੈੜੀ ਅੱਖ ਨਾਲ ਦੇਖਦੇ ਨੇ।
3: ਭਾਜੀ ਹੋ ਸਕਦਾ ਭਾਜੀ ਉਹਨਾਂ ਨੇ ਐਕਸਪੀਰੀਅੰਸ ਹੋਵੇ, ਸਾਡੇ ਨਾ ਅਸੀਂ ਵੈਸਟ ਸਾਈਡ ਰਹਿੰਦੇ ਹਾਂ, ਸਾਡੇ ਪਾਰਕ 'ਚ ਤਾਂ ਬਰੋ ਬਜ਼ੁਰਗ ਨਾ ਇਕੱਠੇ ਹੋ ਕੇ ਕੈਨੇਡਾ ਡੇ ਮਨਾਇਆ, ਬਹੁਤ ਵਧੀਆ ਬੱਚਿਆਂ ਦੀਆਂ ਗੇਮਾਂ ਕਰਾਈਆਂ, ਬੱਚਿਆਂ ਨੂੰ ਪ੍ਰਾਈਜ਼ ਦਿੱਤੇ, ਬੱਚਿਆਂ ਨੂੰ ਐਪਰੀਸ਼ੀਏਟ ਕੀਤਾ, ਉਹਨਾਂ ਲਈ ਬੱਚਿਆਂ ਦੇ ਲਈ ਉਹਨਾਂ ਲਈ ਫੂਡ ਵਗੈਰਾ ਅਰੇਂਜ ਕੀਤਾ ਸੀ ਸੰਡੇ ਨੂੰ, ਤਾਂ ਸਾਡੇ ਏਰੀਏ ਦੇ ਬਜ਼ੁਰਗ ਤਾਂ ਦਿਆ ਦੇ।
0: ਠੀਕ ਹੈ ਸਰ, ਤੁਸੀਂ ਤੁਸੀਂ ਤੁਹਾਨੂੰ ਨਹੀਂ ਲੱਗਦਾ ਤੁਹਾਡੇ ਐਕਸਪੀਰੀਅੰਸ ਮੁਤਾਬਕ ਕਿ ਬਜ਼ੁਰਗਾਂ 'ਚ ਇਹ ਕੋਈ ਇਸ਼ੂ ਹੈ?
3: ਨਹੀਂ, ਆਈ ਹੈਵ ਐਨ ਐਕਸਪੀਰੀਅੰਸ ਯਾਰ, ਸਾਡੇ ਬਜ਼ੁਰਗ ਦਾ ਇੱਥੇ ਵਧੀਆ ਦੇਆਰ, ਦੇ ਲਾਈਕ ਦਾ ਕੇਸ ਉਹਨਾਂ ਨੂੰ ਕੈਂਡੀ ਦਿੰਦੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਨੇ, ਸਾਡੇ ਤਾਂ ਅਸੀਂ ਇੱਦਾਂ ਦਾ ਐਕਸਪੀਰੀਅੰਸ।
0: ਠੀਕ ਹੈ, ਓਕੇ, ਨਹੀਂ, ਥੈਂਕ ਯੂ, ਗੁੱਡ, ਥੈਂਕ ਯੂ ਫਾਰ ਸ਼ੇਅਰਿੰਗ। ਨਹੀਂ, ਕਰਦੇ ਆ ਥੋੜੀ ਜਿਹੀ ਇੱਥੇ ਗੱਲਬਾਤ। ਭਾਜੀ ਦਾ ਪਰਸੋਂ ਚੌਥੇ ਵੀ ਫੋਨ ਆਇਆ ਸੀਗਾ ਇਸ ਕੰਸਰਨ ਨੂੰ ਲੈ ਕੇ, ਅੱਜ ਇਹਨਾਂ ਨੇ ਫਿਰ ਇੱਕ ਕੰਸਰਨ ਜ਼ਾਹਿਰ ਕੀਤਾ। ਸੋ ਕਿਉਂ ਨਹੀਂ ਯਾਰ, ਇਹ ਬੜੀ ਵੱਡੀ ਗੱਲ ਹੈ, ਜੇ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਤਾਂ ਆਪਾਂ ਕਿਉਂ ਨਾ ਇਹਦੇ 'ਤੇ ਗੱਲਬਾਤ ਜ਼ਰੂਰ ਕਰ ਸਕਦੇ ਹਾਂ। ਏਰੀਅਨ ਮਿਲਸ, ਐਕਿਰਾ ਨੂੰ ਯਾਦ ਰੱਖੋ, ਐਕਿਰਾ ਦੀ ਤੁਹਾਨੂੰ ਗੱਡੀ ਚਾਹੀਦੀ ਹੈ, ਐਕਿਰਾ ਤੁਹਾਨੂੰ ਐਸ ਯੂ ਵੀ ਚਾਹੀਦਾ। ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਬਾਈ ਜੀ ਤੁਹਾਡੇ ਲਈ ਹਾਜ਼ਰ ਨੇ। ਨੰਬਰ ਹੈ 9058285800, 9058285800। ਬਹੁਤ ਹੀ ਕਮਾਲ ਦੀ ਡੀਲਰਸ਼ਿਪ, ਕਮਾਲ ਦੀਆਂ ਡੀਲਾਂ, ਅਤੇ ਜਦੋਂ ਕਮਾਲ ਦੇ ਇਨਸਾਨ ਮਿਲ ਜਾਣ ਇੱਕ ਵਧੀਆ ਡੀਲਰਸ਼ਿਪ 'ਤੇ, ਫਿਰ ਤਾਂ ਬਹਿਰਾ ਬਹਿਰਾ ਹੀ ਆ। 9058285800, 9058285800 ਨੰਬਰ ਹੈ। 8777, ਹੈਲੋ।
4: ਹਾਂਜੀ ਨਵੀਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
4: ਸਤਿ ਸ਼੍ਰੀ ਅਕਾਲ। ਜਿਹੜਾ ਪਹਿਲੇ ਕਾਲਰ ਆਏ ਨਾ ਬਜ਼ੁਰਗਾਂ ਬਾਰੇ ਕਹਿ ਰਹੇ, ਮੈਂ ਡਿਸਐਗਰੀ ਕਰਦਾ ਵਾਂ, ਕਿਉਂਕਿ ਮੈਂ 3-4 ਪਾਰਕ ਆ ਮੈਂ ਜਾਣਾ ਘੁੰਮਦਾ ਵਾਂ, ਬੱਚਿਆਂ ਨੂੰ ਸਾਰੇ ਪਿਆਰ ਕਰਦੇ ਆ, ਇਹੋ ਜਿਹਾ ਕੋਈ ਨੀ ਹੈਗਾ। ਬਜ਼ੁਰਗ ਯਾਰ ਬੱਚਿਆਂ ਨੂੰ ਇਸ ਤਰ੍ਹਾਂ ਕਰਨ ਕਿਸੇ ਕਿਕਣਗੇ। ਮੈਂ ਤੇ ਚਲੋ ਮੈਂ ਇਹ ਤੇਰੀ ਐਗਰੀ ਕਰਦਾ ਵੀ ਤੁਹਾਡੀ, ਤੁਸੀਂ ਕਹਿੰਦਾ ਮੇਰੀ ਵਾਈਫ ਆ ਲਵੇ ਜਾਂ ਕਿਤਰਾ ਬੜੀ ਨਿਗਾਹ ਨਾਲ ਵੇਂਦੇ ਆ, ਤੁਹਾਨੂੰ ਕਿਤਰਾ ਪਤਾ ਤੁਸੀਂ ਐਕਸਰੇ ਲਾਇਆ ਵੀ ਉਹ ਮਾੜੀ ਨਿਗਾਹ ਕੇ ਚੰਗੀ ਨਿਗਾਹ ਵਾ। ਹਾਂਜੀ, ਕੀ ਪਤਾ ਦੇਖਦਾ ਵੇ ਆਪਣੀ ਧੀ ਵਾਂਗੂ ਵੀ ਮੇਰੀ ਧੀ ਕੋਈ ਇਹੋ ਜਿਹੀ ਹੈਗੀ ਸੀ ਪਹਿਲਾਂ ਜਾਂ ਕਿਤਰਾ ਕੀ ਹਿਸਾਬ ਕਿਤਾਬ ਆ। ਹਾਂਜੀ, ਅਸੀਂ ਗੱਲ ਕਰਨ ਲੱਗੇ ਨਾ ਓਨ ਏਅਰ, ਅਸੀਂ ਸੋਚਦੇ ਹੀ ਨੀ ਗੇ, ਬੱਚੇ ਸਾਰੇ ਪਿਆਰੇ ਆ, ਵੇਖੋ ਜਿਹੜੇ ਉਹ ਬਜ਼ੁਰਗ ਉਹਨਾਂ ਦੇ ਬੱਚੇ ਨੀ ਹੈਗੇ। ਮੈਂ ਹਜੇ ਤੱਕ ਕੋਈ ਇਹੋ ਜਿਹਾ ਕੇਸ ਨੀ ਸੁਣਿਆ ਵੀ ਬੱਚਿਆਂ ਨੂੰ ਸਾਡੇ ਬਜ਼ੁਰਗ ਜਾਂ ਕਿਤਰਾ ਵਾ। ਤੁਸੀਂ ਮੈਂ ਨਾ ਨਵੀਂ ਜੀ ਕੈਮਰਾ ਲੈ ਕੇ ਆ ਜਾਓ, ਜਿੰਨੇ ਬਜ਼ੁਰਗ ਹਰ ਇੱਕ ਆਪਣਾ ਬੱਚਾ ਲੈ ਕੇ ਆਇਆ ਹੁੰਦਾ, ਕੱਲਾ ਨੀ ਆਉਂਦਾ, ਤਾਂ ਹੀ ਆਉਂਦੇ ਪਾਰਕਾਂ 'ਚ, ਉਹ ਆਪਣੇ ਬੱਚੇ ਲੈ ਕੇ ਆਉਂਦੇ ਆ, ਉਹਨਾਂ ਦੇ ਨਾਲ ਕੋਈ ਨਾ ਕੋਈ ਹੁੰਦਾ ਵਾ, ਇਹੋ ਜਿਹੀ ਹਰਕਤ ਹੋਵੇ ਤੇ ਪੁਲਿਸ ਦਾ ਕਾਨੂੰਨ ਕਿੱਡਾ ਤਕੜਾ। ਤੁਸੀਂ ਗੱਲ ਕਰਤੀ ਓਨ ਏਅਰ, ਤੁਸੀਂ ਕੋਈ ਕੰਪਲੇਂਟ ਕੀਤੀ ਪਠਾਣੇ ਗਏ ਜਾਂ ਕਿਤਰਾ? ਡਿਸਐਗਰੀ ਕਰਦਾ ਮੈਂ ਇਹੋ ਜਿਹੀ ਕੰਪਲੇਂਟ ਨੂੰ, ਮੈਂ ਕਹਿੰਦਾ ਜਾਂ ਤੇ ਕੋਈ ਸਬੂਤ ਹੋਵੇ ਜਾਂ ਕਿਤਰਾ ਵਾ।
0: ਠੀਕ ਹੈ,
3: ਤੁਹਾਡੇ ਕੋਲ ਐਕਸਰੇ ਲੱਗਾ ਨਾ ਵੀ ਤੁਸੀਂ ਵੇਖ ਲੈਂਦੇ ਵੀ ਮੇਰੀ ਸਾਡੀ ਘਰਦਿਆਂ ਨੂੰ ਕਿਹੜਾ ਬੁਰੀ ਨਜ਼ਰ ਨਾਲ ਵੇਖਣ ਡਿਆ, ਬੜਾ ਤਕੜਾ ਤਾਂ ਐਕਸਰੇ ਆ ਤੁਹਾਡੇ ਕੋਲ।
0: ਨਵੀਂ ਹੋ ਰਿਹਾ ਤੁਸੀਂ ਉਹ ਦੇ ਸਕਦੇ ਹੋ। ਸੋ ਨਾਲ ਦੀ ਨਾਲ ਬਿਯੋਂਡ ਆਈਵਰ ਨੂੰ ਵੀ ਯਾਦ ਸਾਰੇ ਰੱਖੋ, ਅਗਰ ਕਿਸੇ ਨੂੰ ਵੀ ਐਨਕਾਂ ਚਾਹੀਦੀਆਂ। ਬਿਯੋਂਡ ਆਈਵਰ ਦੇ ਸਾਡੇ ਰੋਮੀ ਭਾਜੀ ਹਾਜ਼ਰ ਨੇ ਬਈ, ਨੰਬਰ ਹੈ 9057933937। ਬਿਯੋਂਡ ਆਈਵਰ ਹੰਬਰ ਵੈਸਟ ਗੋਰਵੇ, ਤੁਹਾਨੂੰ ਸਨਗਲਾਸਿਸ ਚਾਹੀਦੀਆਂ, ਨਿਗਾਹ ਦੀਆਂ ਐਨਕਾਂ ਚਾਹੀਦੀਆਂ, ਤਾਂ ਬਿਯੋਂਡ ਆਈਵਰ 9057933937। ਡਾਇਰੈਕਟ ਬਿਲਿੰਗ ਤੁਹਾਡੀ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, 9057933937। ਬਿਯੋਂਡ ਆਈਵਰ ਤੇ ਗੇੜਾ ਮਾਰੋ। ਹਾਂਜੀ ਭਾਜੀ, 5991। ਹਾਂਜੀ
5: ਹਾਂਜੀ ਨਵੀ, ਸਤਿ ਸ਼੍ਰੀ ਅਕਾਲ ਜੀ, ਮੈਂ ਵਾਪਸ ਆਇਆ। ਮੈਂ ਹੀ ਅੱਜ ਨੇ ਪ੍ਰਸੰਨ ਰੇਸ ਕੀਤਾ ਸੀਗਾ ਜੀ, ਬਟ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਕਿਸੇ ਨਾਲ ਇਹ ਚੀਜ਼ ਨਾ ਹੋਵੇ। ਉਹਨੇ ਸਾਡੀ ਸਟੇਟ ਵਿੱਚ ਕੈਨੇਡਾ ਡੇ ਮੇਲਾ ਹੋ ਕੇ ਅਡਿਆ, ਉਸੇ ਬਜ਼ੁਰਗ ਨੂੰ ਉਸੇ ਕੈਨੇਡਾ ਡੇ ਮੇਲੇ ਵਿੱਚੋਂ ਉਹਨਾਂ ਨੇ ਬਾਹਰ ਕੱਢਿਆ ਆ, ਜਿਹੜਾ ਉਹਨੇ ਹੋਇਆ ਸਾਡੇ ਡੌਨ ਮੇਨਾਕਰ ਪਾਰਕ 'ਚ ਹੋਇਆ ਸੀਗਾ, ਉਸ ਨੂੰ ਉੱਥੋਂ ਬਾਹਰ ਕੱਢਿਆ ਕਿ ਉਹ ਗਲਤ ਨਾਲ ਗਲਤ ਹਰਕਤ ਕਰ ਰਿਹਾ ਸੀਗਾ। ਮੈਂ ਇਹ ਕਹਿ ਰਿਹਾ ਕਿ ਜੋ ਤੁਹਾਡੇ ਤੋਂ ਪਹਿਲਾਂ ਕਾਲਰ ਆਏ ਨੇ, ਮੈਂ ਕਹਿੰਦਾ ਕਿਸੇ ਨਾਲ ਇਹ ਚੀਜ਼ ਨਾ ਹੋਵੇ। ਮੈਂ ਇਹ ਚੀਜ਼ ਫੇਸ ਕੀਤੀ ਹੈ, ਮੈਂ ਇਸ ਸੀਟ ਤੇ ਪਿਛਲੇ 8-9 ਸਾਲ ਤੋਂ ਰਹਿ ਰਿਹਾ, ਅਸੀਂ ਕਿਸੇ ਹੋਰ ਬਜ਼ੁਰਗ ਨੂੰ ਨੀ ਦੇਖਿਆ। ਇਸੇ ਸਾਲ ਚ ਸਾਡੇ ਨਾਲ ਇਹ ਇੰਸੀਡੈਂਟ ਹੋਇਆ, ਦੈਟਸ ਦਾ ਰੀਜ਼ਨ ਕਿ ਮੈਂ ਇੱਕ ਮਸ਼ਹੂਰ ਰੇਸ ਕੀਤਾ। ਮੈਂ ਤਾਂ ਇਹੀ ਕਹਿ ਰਿਹਾ ਸੀ, ਮੇਰੇ ਪੇਰੈਂਟਸ ਵੀ ਇੱਥੇ ਨੇ, ਉਹ ਵੀ ਮਤਲਬ ਕਿ ਆਪਣੇ ਸੁਪਰਵਾਈਜ਼ਰ ਤੇ ਇੱਥੇ ਆਏ ਹੋਏ ਨੇ, ਅਸੀਂ ਹੋਰ ਕਿਸੇ ਨੂੰ ਕਿਉਂ ਨੀ ਕਹਿਤਾ ਜੀਗਾ ਜੀ। ਅਗੇਨ ਕਿਸੇ ਨਾਲ ਇਹ ਚੀਜ਼ ਨਾ ਹੋਵੇ, ਸਾਡੇ ਨਾਲ ਹੋਈ ਹੈ, ਮੈਂ ਤਾਂ ਤੁਹਾਡੇ ਦੇ ਆ ਕੇ ਆਪਣੇ ਵਿਊ ਪੁਆਇੰਟ ਰੱਖੇ ਨੇ। ਬਾਕੀ ਜੇ ਕਿਸੇ ਨੂੰ ਕੁਛ ਮਾੜਾ ਲੱਗਾ ਹੋਵੇ ਤੇ ਕਿਸੇ ਬਜ਼ੁਰਗ ਨੂੰ ਮੈਂ ਮਾੜਾ ਕਿਹਾ ਹੋਇਆ, ਮਾਂ ਚੋੜ ਕੇ ਉਹਦੀ ਮਾਫੀ ਮੰਗਦਾ, ਬਟ ਸਾਡੇ ਨਾਲ ਇਹ ਚੀਜ਼ ਹੋਈ ਹੈ ਤਾਂ ਕਰਕੇ ਮੈਂ ਤੁਹਾਨੂੰ ਇਹ ਪੁਆਇੰਟ ਰੇਜ਼ ਕਰਨ ਨੂੰ ਕਿਹਾ ਸੀਗਾ, ਅਦਰਵਾਈਜ਼ ਤੁਸੀਂ ਪਹਿਲਾਂ ਨੀ ਕਰੀ।
0: ਤੁਸੀਂ ਤੁਸੀਂ ਗੱਲ ਕਰ ਰਹੇ ਸੀ ਵੀ ਤੁਹਾਡੇ ਵਾਈਫ ਨੂੰ ਕਿਸੇ ਨੇ ਗਲਤ ਕਮੈਂਟ ਕੀਤਾ?
5: ਹਾਂਜੀ ਹਾਂਜੀ, ਗਲਤ ਕਮੈਂਟ ਕੀਤਾ ਜੀ ਉਹਨਾਂ ਨੂੰ। ਉਹਨਾਂ ਨੂੰ ਜਿੱਦਾਂ ਹੁਣ ਆਪਾਂ ਬੱਚੇ ਪਿੱਛੇ ਖੜੇ ਹੋਣੇ, ਕਿਸੇ ਨੂੰ ਪਤਾ ਨੀ ਕਿ ਕੌਣ ਕਿਸੇ ਦਾ ਮਤਲਬ ਡੈਡ ਆ ਜਾਂ ਮੋਮ ਹੈ। ਮੈਂ ਉਹਨਾਂ ਦੇ ਨਾਲ ਪਿੱਛੇ ਖੜਾ ਸੀ, ਉਹਨਾਂ ਦੇ ਬੋਡੀ ਪਾਰਟ ਨੂੰ ਲੈ ਕੇ ਗਲਤ ਕਹਿ ਰਹੇ, ਜੋ ਮੈਂ ਇੱਥੇ ਕਹਿ ਨੀ ਸਕਦਾ। ਜੋ ਚੀਜ਼ ਕਹਿ ਰਹੇ ਸੀਗੇ ਬਜ਼ੁਰਗ, ਉਸ ਬਜ਼ੁਰਗ ਨੂੰ ਗੁਰਦੁਆਰਾ ਸਾਹਿਬ ਵਿੱਚੋਂ, ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵਿੱਚੋਂ ਵੀ ਉਹਨਾਂ ਨੇ ਆਉਣ ਤੋਂ ਮਨਾ ਕੀਤਾ ਹੋਇਆ ਵੀ ਤੁਸੀਂ ਇੱਥੇ ਆ ਕੇ ਲੇਡੀਜ਼ ਨਾਲ ਗਲਤ ਹਰਕਤਾਂ ਕਰਦੇ ਹੋ, ਤੁਸੀਂ ਗੁਰਦੁਆਰਾ ਸਾਹਿਬ ਵੀ ਨੀ ਆਉਣਾ ਹੈਗਾ।
0: ਠੀਕ ਹੈ,
5: ਅਸੀਂ ਪੁਲਿਸ ਕਾਲ ਕਰਦੇ ਕਰਦੇ ਰੁਕੇ ਹਾਂ, ਪੁਲਿਸ ਕਾਲ ਤਾਂ ਨੀ ਕਰੀ ਹੈਗੀ ਕਿ ਉਹਨਾਂ ਦੀ ਡਾਕਟਰ ਨੇ ਆ ਕੇ ਹੱਥ ਜੋੜਦੇ ਸੀਗੇ ਵੀ ਇਹ ਹੈ ਹੀ ਇੱਦਾਂ ਦੇ ਨੇ, ਤੁਸੀਂ ਕੁਛ ਵੀ ਇਹਦਾ ਨਾ ਕਰਿਓ, ਅਸੀਂ ਇਹਨਾਂ ਨੂੰ ਬੈਕ ਹੋਮ ਭੇਜ ਰਹੇ ਹਾਂ।
0: ਅੱਛਾ,
5: ਨੈਕਸਟ ਮੰਥ ਜਾਣ ਵਾਲੇ ਨੈਕਸਟ ਵਿੱਚ। ਹਾਂਜੀ
0: ਠੀਕ ਹੈ ਸਰ, ਥੈਂਕ ਯੂ ਸਰ। 5271 ਹੈਲੋ।
6: Hi dear, I just wanted to bring this to everyone's attention. It's not only the that bujurgan karke utthe problem hundi hai, safety is everyone's concern. Je tusi bacche nahi leke ja sakde ja nahi supervise kar sakde, then don't take it to the park. There's a lot of mental health issues. It's not only in our community, there's other people around as well. Meri street de utte hegi a tin basketball net, but the problem is mere neighbor nu problem hai jadon bacche khelde a bahar ki tusi sade drive vich todi ball nahi aani chahidi hegi, and he'll stand in, you know, jede security guard di position lage of the drive vich khada hunda hai.
0: Acha
6: ki mere ball aani nahi chahidi, te oh kai baar je oh ball chale jandi hai ਉਹ ਆਪਣੇ ਅੰਦਰ ਲੈ ਜਾਂਦਾ ਚੱਕ ਕੇ ਘਰ ਦੇ, ਦਿੰਦਾ ਨੀ ਵਾਪਸ।
0: ਅੱਛਾ,
6: ਤੇ ਲਾਸਟ ਟਾਈਮ ਮੈਨੂੰ ਦੋ ਟਾਈਮ ਤੇ ਉਹਨੂੰ ਕਹਿਣਾ ਪਿਆ ਕਿ ਤੂੰ ਮੇਰੇ ਬੱਚਿਆਂ ਨਾਲ ਅਗਲੀ ਵਾਰੀ ਅਸੋਲਟ ਨੀ ਕਰ ਸਕਦਾ, ਗੱਲ ਨੀ ਕਰ ਸਕਦਾ, ਤੈਨੂੰ ਕੋਈ ਪ੍ਰੋਬਲਮ ਆ ਤੂੰ ਮੇਰੇ ਨਾਲ ਗੱਲ ਕਰ। ਉਹ ਕਿਉਂਕਿ ਜਦੋਂ ਅਸੀਂ ਨਹੀਂ ਉਹਨਾਂ ਨੂੰ ਸੁਪਰਵਾਈਜ਼ ਕਰਦੇ ਜਾਂ ਅੰਦਰ ਚਲ ਜਾਂਦੇ ਆ, ਉਹ ਉਦੋਂ ਉਹਨਾਂ ਨੂੰ ਬੁਲਾ ਕੇ ਬੋਲਦਾ ਆ।
0: ਅੱਛਾ,
6: ਕਿ ਇਹ ਪਬਲਿਕ ਪਲੇਸ ਨੀ ਹੈਗੀ, ਜੇ ਤੁਸੀਂ ਖੇਡਣਾ ਆਪਣੇ ਪਾਰਕ ਚ ਜਾਓ, ਸਟਰੀਟ ਤੇ ਨੀ ਖੇਡ ਸਕਦੇ।
0: ਬੱਚਿਆਂ ਨੂੰ ਵੀ ਉਹ ਫਿਰ ਬੋਲਦਾ ਹੈ?
6: ਹਾਂਜੀ, ਉਹ ਬੁਲਾ ਕੇ ਉਹਨਾਂ ਨੂੰ ਬੋਲਦੇ ਆ। ਉਹ ਬੱਚੇ ਛੋਟੇ ਹੈਗੇ, ਵਿਚਾਰੇ ਡਰ ਜਾਂਦੇ ਆ ਕਿ ਮੰਮਾ ਸਾਨੂੰ ਰੂਡ ਬਣਦਾ ਆ, ਸਾਡੀ ਬਾਲ ਨੀ ਦਿੰਦਾ, ਉਹ ਚੱਕ ਕੇ ਅੰਦਰ ਹੀ ਲੈ ਜਾਂਦਾ ਆ ਨਾ, ਵੀ ਸਟਰੀਟ ਤੇ ਪਾਰਕ ਕਰਨਾ, ਉਹਨੇ ਫਿਰ ਆਪਣੇ ਡਰਾਈਵ ਵਿੱਚ ਵੀ ਗੱਡੀ ਪਾਰਕ ਨਹੀਂ ਕਰਨੀ।
0: ਤੁਸੀਂ ਨਾ ਇੱਕ ਡਾਕੂਮੈਂਟਰੀ ਦੇਖਿਓ ਜਦੋਂ ਤੁਹਾਡੇ ਕੋਲ ਟਾਈਮ ਹੋਇਆ, ਉਸ ਡਾਕੂਮੈਂਟਰੀ ਦਾ ਨਾਮ ਹੈ ਦ ਪਰਫੈਕਟ ਨੇਬਰ। ਇਹ ਨੈਟਫਲਿਕਸ ਦੇ ਉੱਤੇ ਆ। ਸੇਮ ਤੁਹਾਡਾ ਸਿਚੁਏਸ਼ਨ ਹੈ, ਲੇਡੀ ਉਹ ਘਰ 'ਚ ਰਹਿੰਦੀ ਆ, ਬੱਚੇ ਬਾਹਰ ਖੇਡ ਰਹੇ ਹੁੰਦੇ ਆ, ਉਹ ਉਹਨਾਂ ਨੂੰ ਵਾਰ ਵਾਰ ਕਹਿੰਦੀ ਆ ਬਾਹਰ ਨਹੀਂ ਤੁਸੀਂ ਖੇਡ ਸਕਦੇ, ਮੇਰੇ ਪ੍ਰੋਪਰਟੀ 'ਤੇ ਆ ਰਹੇ ਹੋ, ਤੁਹਾਡੀ ਬਾਲ ਇੱਧਰ ਆ ਰਹੀ ਹੈ, ਤੁਹਾਡੇ ਸ਼ੂ ਇੱਧਰ ਆ ਰਹੇ ਆ। ਤੁਸੀਂ ਦੇਖਿਓ ਜ਼ਰੂਰ, ਤੁਸੀਂ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਇਹਦਾ ਰਿਲੇਟ ਕਰੋਗੇ।
6: ਥੈਂਕ ਯੂ। ਠੀਕ ਹੈ,
0: ਅਤੇ ਇਹ ਜੋ ਇੱਕ ਭਾਜੀ ਨੇ ਕੰਸਰਨ ਰੇਜ਼ ਕੀਤਾ ਵੀ ਸਾਡੇ ਕੁਝ ਕਈ ਸੀਨੀਅਰ ਲੋਕ ਨੇ ਵੀ ਉਹਨਾਂ ਕਰਕੇ ਥੋੜੀ ਜਿਹੀ ਯੂ ਨੋ ਅਸੀਂ ਅਨਕੰਫਰਟੇਬਲ ਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ?
6: Again, it's very subjective, you know, har ek banda apne point of view nal dekhda. Main apne bacche kalle nahi bhejdi park te, main dusre lokan karke apne bacche nu restrict vi nahi kardi hegi ki utthe so and so hega park de vich, right? I go with them. Je main nahi available hegi, main nahi leke jaungi, right? ਹਾਂ, ਉੱਥੇ ਹੈਗੇ ਆ ਕੁਛ ਸੀਨੀਅਰਸ, ਬਿਕੋਜ਼ ਅਸੀਂ ਉਹਨਾਂ ਦੀ ਲੈਂਗੁਏਜ ਅੰਡਰਸਟੈਂਡ ਕਰਦੇ ਹਾਂ, ਉਹ ਗੌਸਿਪ ਕਰਦੇ ਆ, ਕਮੈਂਟ ਕਰਦੇ ਆ, ਕਿਉਂਕਿ ਨੇਚਰ ਨੀ ਤੁਸੀਂ ਚੇਂਜ ਕਰ ਸਕਦੇ ਉਹਨਾਂ ਦੀ, ਬਟ ਉਹਨਾਂ ਕਰਕੇ ਅਸੀਂ ਆਪਦੇ ਬੱਚਿਆਂ ਨੂੰ ਨੀ ਪਾਰਕ ਤੋਂ ਸਟਾਪ ਕਰੂੰਗੇ ਲੈ ਕੇ ਜਾਣ ਲਈ, ਕਿਉਂਕਿ ਵੀ ਹੈਵ ਓਨਲੀ ਲਿਮਿਟਡ ਮੰਥ, ਰਾਈਟ, ਟੂ ਫੋਰ ਦੈਟ ਟੂ ਇੰਜੋਏ।
0: ਠੀਕ ਹੈ, ਨਹੀਂ ਥੈਂਕ ਯੂ ਜੀ, ਬਹੁਤ ਸ਼ੁਕਰੀਆ ਤੁਹਾਡਾ। ਸੋ ਨੰਬਰ ਹੈ ਆਪਣਾ 9056733337, ਥੋੜ੍ਹਾ ਕਲੀਅਰ ਕਰ ਦੇਵਾਂ। ਦੇਖੋ, ਵੰਸ ਅਗੇਨ, ਇਹ ਕੋਈ ਮੇਰੇ ਵਿਊਜ਼ ਨਹੀਂ ਹੈਗੇ, ਨਾ ਮੈਂ ਇਸ ਚੀਜ਼ ਨਾਲ ਸਹਿਮਤ ਹਾਂ, ਨਾ ਮੈਂ ਕਦੇ ਕਿੰਨਾ ਕਿ ਮੈਂ ਨੋਟਿਸ ਕੀਤੀ ਇਹ ਚੀਜ਼। ਜਸਟ ਇਹ ਜੋ ਭਾਜੀ ਨੇ, ਇਹਨਾਂ ਨੇ ਪਰਸੋਂ ਵੀ ਆਪਣਾ ਕੰਸਰਨ ਰੇਜ਼ ਕੀਤਾ ਸੀ, ਕਹਿੰਦੇ ਗੱਲ ਕਰੋ ਇੱਥੇ, ਅੱਜ ਫਿਰ ਇਹਨਾਂ ਦਾ ਫੋਨ ਆਇਆ ਕਿ ਪਲੀਜ਼ ਇੱਥੇ ਗੱਲ ਕਰੋ। ਇਹ ਕਹਿੰਦੇ ਕਿ ਨਾ ਵੀ ਸਾਡੇ ਨਾਲ ਬਹੁਤ ਇੱਕ ਮਾੜਾ ਇੰਸੀਡੈਂਟ ਹੋਇਆ ਵੀ ਅਸੀਂ ਪਾਰਕ ਗਏ ਅਤੇ ਕੋਈ ਉੱਥੇ ਬਜ਼ੁਰਗ ਸੀਗੇ, ਉਹਨਾਂ ਨੇ ਮੇਰੀ ਵਾਈਫ ਬਾਰੇ ਗਲਤ ਬੋਲਿਆ, ਉਹਦੀ ਬਾਡੀ ਨੂੰ ਲੈ ਕੇ, ਉਹਦੇ ਬਾਡੀ ਪਾਰਟਸ ਨੂੰ ਲੈ ਕੇ ਕਮੈਂਟ ਕੀਤਾ ਅਤੇ ਅਸੀਂ ਸੁਣ ਲਿਆ। ਅਤੇ ਕਹਿੰਦੇ ਨਾ ਵੀ ਅਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਪਾਰਕ 'ਚ ਲੈ ਕੇ ਜਾਂਦੇ, ਸਾਨੂੰ ਕਿਤੇ ਨਾ ਕਿਤੇ ਇਹ ਡਰ ਰਹਿੰਦਾ ਵੀ ਕੋਈ ਸੀਨੀਅਰ ਸਾਡੇ ਬੱਚਿਆਂ ਬਾਰੇ ਵੀ ਕੁਛ ਬੋਲ ਦੇਣਗੇ, ਉਹਨਾਂ ਦੇ ਕੋਈ ਯੂਨੋ ਬੋਡੀ ਸ਼ੇਮਿੰਗ ਆਦਿ ਕਰ ਦੇਣਗੇ। ਸੋ ਆਈ ਡੋਨਟ ਨੋ, ਹੁਣ ਮੈਂ ਇਹਦੇ ਉੱਤੇ ਵਾਲਾ ਕੁਛ ਨਹੀਂ ਕਮੈਂਟ ਕਰਨਾ, ਬਟ ਤੁਸੀਂ ਦੱਸ ਦਿਓ ਕਿ ਇਹ ਵਾਕਈ ਕੋਈ ਇਸ਼ੂ ਹੈ ਵੀ ਪਾਰਕਾਂ ਦੇ ਵਿੱਚ ਕੋਈ ਸੀਨੀਅਰ ਕੋਈ ਬਜ਼ੁਰਗ ਕੋਈ ਲੜਕੀਆਂ ਬਾਰੇ ਕੁਛ ਬੋਲਦੇ ਆ ਜਾਂ ਕੋਈ ਬੱਚਿਆਂ ਬਾਰੇ ਕੁਛ ਬੋਲਦੇ ਆ। ਅਗੇਨ ਮੈਂ ਨਹੀਂ ਕਦੇ ਇਹ ਦੇਖਿਆ, ਸੋ ਮੈਂ ਇਸ ਚੀਜ਼ ਨਾਲ ਸਟੈਂਡ ਨਹੀਂ ਕਰਦਾ, ਬਟ ਜੇ ਕਿਤੇ ਨਾ ਕਿਤੇ ਕੋਈ ਐਸਾ ਇਸ਼ੂ ਹੈ ਤਾਂ ਤੁਸੀਂ ਆਪਣਾ ਓਪੀਨੀਅਨ ਦੇ ਸਕਦੇ ਹੋ। ਨੰਬਰ ਹੈ ਆਪਣਾ 905-673-3337, 905-673-3337 ਆਪਣਾ ਨੰਬਰ ਹੈ, 905-673-3337, 905-673-3337, 905-673-3337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਜੇ ਤੁਹਾਨੂੰ ਨਹੀਂ ਵੀ ਲੱਗਦਾ ਕਿ ਨਹੀਂ ਯਾਰ ਨਵੀਂ ਤਾਂ ਗੱਲ ਬਹੁਤ ਗਲਤ ਹੈ ਤਾਂ ਕਦੇ ਵੀ ਨਹੀਂ ਹੋ ਸਕਦਾ, ਤਾਂ ਵੀ ਦੱਸ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਨਵੀਂ ਕਿਤੇ ਨਾ ਕਿਤੇ ਇਸ਼ੂ ਹੈ, ਕਿਤੇ ਨਾ ਕਿਤੇ ਆਪਾਂ ਨੂੰ ਆਪਣੇ ਪੇਰੈਂਟਸ ਨੂੰ ਜ਼ਰੂਰ ਸਮਝਾਉਣਾ ਚਾਹੀਦਾ ਵੀ ਕੀ ਸਹੀ ਹੈ ਕੀ ਗਲਤ ਹੈ, ਤਾਂ ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਹੋ। 905-673-3337 ਆਪਣਾ ਫੋਨ ਨੰਬਰ ਹੈ, 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਸਕਦੀ ਹੈ, 905-673-3337। ਯਾਦ ਰੱਖੋ ਜ਼ਰੂਰ ਤੁਸੀਂ ਐਚ ਕੇ ਮੂਵਰਸ ਨੂੰ ਆਪਣੀ ਕਮਿਊਨਿਟੀ ਦੀ ਨੰਬਰ ਵਨ ਮੂਵਿੰਗ ਕੰਪਨੀ ਬਈ ਐਚ ਕੇ ਮੂਵਰਸ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ, ਤੇ ਨੰਬਰ ਹੈ 416-524-6704। ਅਗਰ ਨਵਾਂ ਘਰ ਲਿਆ ਮੁਬਾਰਕਾਂ ਤੇ ਹੁਣ ਮੂਵ ਹੋ ਰਹੇ ਹੋ ਤਾਂ 416-524-6704 ਇਹਨਾਂ ਦਾ ਫੋਨ ਨੰਬਰ ਹੈ। 0551 ਹੈਲੋ, 0551 ਚਲੋ ਜੀ, 6266 ਹੈਲੋ, 6266 ਹੈਲੋ ਜੀ।
7: ਹਾਂਜੀ ਨਵੀ ਜੀ, ਮੈਨੂੰ ਲੱਗਦਾ ਵੀ ਦੇਖੋ ਜਿਹੜੇ ਬੰਦੇ ਨੇ ਤੁਹਾਨੂੰ ਕੰਪਲੇਂਟ ਕੀਤੀ ਆ ਵੀ ਆਏ ਕਰਕੇ ਮੇਰੀ ਵਾਈਫ ਹੈ ਨਾ, ਮੈਨੂੰ ਲੱਗਦਾ ਵੀ ਜਿਹੜੇ ਬੰਦੇ ਹੁੰਦੇ ਨੇ ਹਨਾ ਉਹ ਸਾਰੇ ਕੁਛ ਨਾ ਕੁਛ ਦੇਖਦੇ ਨੇ, ਉਹ ਕਮੈਂਟ ਮਤਲਬ ਆਪਾਂ ਸਾਰੇ ਲੋਕ ਦੇਖਦੇ ਆ, ਲੇਡੀਜ਼ ਨੂੰ ਦੇਖ ਲੈਂਦੇ ਆ ਹਨਾ, ਤੇ ਆਪਾਂ ਆਪਣੇ ਮਨ ਦੇ ਵਿੱਚ ਸੋਚਦੇ ਆ ਕੁਛ ਨਾ ਕੁਛ ਸੋਚਦੇ ਆ ਆਪਾਂ ਹਨਾ, ਜੋ ਵੀ ਚੰਗਾ ਤਾਂ ਆਪਾਂ ਚੰਗਾ ਕਹਿ ਦਿੰਦੇ ਆ, ਮਾੜਾ ਤਾਂ ਮਾੜਾ। ਪਰ ਉਹਨਾਂ ਬੰਦਿਆਂ ਨੂੰ ਜਿਹੜੇ ਬਜ਼ੁਰਗ ਨੇ ਉੱਚੀ ਬੋਲਿਆ ਤੇ ਕਿਸੇ ਨੇ ਸੁਣ ਲਿਆ, ਉਹ ਬਹੁਤ ਮਾੜਾ ਲੱਗਦਾ ਸੁਣਨ ਵਾਲੇ ਨੂੰ, ਕਿਉਂਕਿ ਅਗਲਾ ਕਹਿੰਦਾ ਯਾਰ ਮੇਰੀ ਵਾਈਫ ਬਾਰੇ ਬੋਲਿਆ ਹਨਾ, ਤੇ ਕਹਿਣ ਦਾ ਮਤਲਬ ਹੈ ਵੀ ਕੋਈ ਜਿਹੜੇ ਜਿਹੜੇ ਬੰਦੇ ਨੇ ਕੰਪਲੇਂਟ ਕੀਤੀ ਆ ਉਹ ਵੀ ਲੋਕਾਂ ਨੂੰ ਦੇਖਦਾ ਹੋਊਗਾ, ਉਹ ਵੀ ਕੁਛ ਨਾ ਕੁਛ ਬੋਲਦਾ ਹੋਊਗਾ। ਸੋ ਗਲਤ ਇੱਥੇ ਇਹ ਹੋਇਆ ਹੈ ਵੀ ਇੰਨੀ ਉੱਚੀ ਬੋਲਿਆ ਗਿਆ ਕਿ ਕਿਸੇ ਨੂੰ ਸੁਣਿਆ। ਉਹ ਹਰ ਬੰਦੇ ਨੂੰ ਚਾਹੀਦਾ ਵੀ ਦੇਖੋ ਯਾਰ ਦੁਨੀਆ ਦੇਖਣ ਨੂੰ ਹੀ ਬਣੀ ਆ, ਪਰ ਕਿਸੇ ਬਾਰੇ ਇੱਦਾਂ ਉੱਚੀ ਕਮੈਂਟ ਨਾ ਕਰੋ, ਆਪਣੇ ਵਿਚਾਰ ਆਪਣੇ ਅੰਦਰ ਰੱਖੋ, ਤਾਂ ਹੀ ਆਪਣਾ ਇੱਕ ਸਮਾਜ ਇੱਕ ਵਧੀਆ ਬਣਦਾ ਆ। ਰਾਈਟ, ਏਦਾਂ ਉੱਚੀ ਬੋਲ ਕੇ ਤਾਂ ਤੁਸੀਂ ਕਿਸੇ ਦਾ ਮਨ ਹਰਟ ਕਰੋਗੇ, ਆਪਾਂ ਸਾਰੇ ਹੀ ਕਰਦੇ ਆ ਚੋਰੀਆਂ, ਆਪਾਂ ਸਾਰੇ ਹੀ ਕਰਦੇ ਆ, ਕੋਈ ਫੜਿਆ ਜਾਂਦਾ ਉਹਦੀ ਬਦਨਾਮੀ ਹੋ ਜਾਂਦੀ ਹੈ।
0: ਬੁਰੀ ਅੱਖ ਨਾਲ ਦੇਖਣਾ,
7: ਬੁਰੀ ਅੱਖ ਮਤਲਬ ਬਾਹਲੀ ਬੁਰੀ ਨਾ ਕਰੋ, ਨਾ ਦੁਨੀਆਂ ਦੇਖੋ, ਅੱਗੇ ਲੰਘੋ ਹਨਾ, ਥੋੜੀ ਆ ਵੀ ਕਿਸੇ ਦੇ ਬਾਰੇ ਉੱਚੀ ਬੋਲੋ, ਮਤਲਬ ਆਪਣੇ ਅੰਦਰ ਰੱਖੋ ਨਾ ਵਿਚਾਰ। ਮੈਂ ਤਾਂ ਆਪ ਕਹਿ ਰਿਹਾ ਵੀ ਗਲਤ ਆ ਕਿਸੇ ਬਾਰੇ ਬੋਲਣਾ।
0: ਪਰ ਤੁਸੀਂ ਕਦੇ ਕੋਈ ਚੀਜ਼ ਐਸੀ ਕੋਈ ਪਾਰਕਾਂ ਦੇ ਵਿੱਚ ਨੋਟਿਸ ਕੀਤੀ ਹੈ, ਤੁਹਾਨੂੰ ਨਹੀਂ ਲੱਗਦਾ ਕੋਈ ਇਸ਼ੂ ਹੈ?
7: ਮੈਂ ਵੀਡੀਓਜ਼ ਦੇਖੀਆਂ ਨੇ ਜਿਹਦੇ ਵਿੱਚ ਬਜ਼ੁਰਗ ਬੰਦੇ ਯੰਗ ਕੁੜੀਆਂ 15-16 ਸਾਲ ਦੀਆਂ ਤੇ ਕਈ ਦਿੰਦੇ ਨੇ ਕੋਈ ਕਮੈਂਟ ਜਾਂ ਕੋਈ ਇਤਨੀ ਹਰਕਤ ਹੀ ਕਰ ਦਿੰਦੇ ਨੇ ਜਾਂ ਉਹ ਕੁਛ ਚਾਹੁੰਦੇ ਨੇ ਕਰਨਾ ਤੇ ਉਹ ਫੜੇ ਜਾਂਦੇ ਨੇ, ਉਹਨਾਂ ਦੀ ਬਦਨਾਮੀ ਹੁੰਦੀ ਆ, ਏਦਾਂ ਮਾੜੀ ਗੱਲ ਆ। ਹੁਣ ਉਸ ਤਰ੍ਹਾਂ ਦਾ ਮੈਂਟਲ ਸਿਕਨੈਸ ਹੈ ਬਰੋ, ਉਹ ਸਾਰਿਆਂ ਦੀ ਪ੍ਰੋਬਲਮ ਨੀ ਹੈਗੀ, ਉਹ ਕੋਈ ਕੋਈ ਤਾਵਾਂ ਟੱਲਾ ਹੀ ਹੈ ਜਿਹੜਾ ਜਮੀ ਦਿਮਾਗ ਫ੍ਰੀ ਹੋਇਆ ਫਿਰਦਾ ਆ ਹਨਾ।
0: ਬਹੁਤ ਹੀ ਇੱਕ ਰੇਅਰ ਬੜਾ ਵਨ ਇਨ ਅ ਮਿਲੀਅਨ ਟਾਈਪ ਸਿਚੁਏਸ਼ਨ ਹੈ ਜਾਂ ਇਹ ਚੀਜ਼ ਹੋ ਰਹੀ ਹੈ? 905-673-3337 905-673-3337 ਆਪਣਾ ਨੰਬਰ ਹੈ ਤੇ ਤੁਸੀਂ ਸ਼ੇਅਰ ਕਰੋ। ਜੇ ਯਾਰ ਤੁਸੀਂ ਐਕਸਪੀਰੀਅੰਸ ਕੀਤਾ ਕਿ ਹਾਂ ਨਵੀ ਇਹ ਇਸ਼ੂ ਹੈ ਤਾਂ ਦੱਸੋ, ਜੇ ਤੁਹਾਨੂੰ ਲੱਗਦਾ ਨਹੀਂ ਯਾਰ ਨਵੀ ਐਵੇਂ ਬਿਨਾਂ ਕਿਸੇ ਗੱਲੋਂ ਬਦਨਾਮ ਕੀਤਾ ਜਾ ਰਿਹਾ ਤਾਂ ਤੁਸੀਂ ਤਾਂ ਕਹਿ ਦਿਓ। ਸੋ 9056733337 ਆਪਣਾ ਨੰਬਰ ਹੈ, 9056733337 ਆਪਣਾ ਫੋਨ ਨੰਬਰ ਹੈ। ਅਤੇ ਸਾਡੇ ਨਾਲ ਕਮਲਜੀਤ ਅਤੇ ਢਿੱਲੋਂ ਜੀ ਵੀ ਜੁੜੇ ਨੇ ਜੋ ਕਿ ਸਾਡੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਦੇ ਮਾਹਰ ਨੇ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ। ਤੁਸੀਂ ਜ਼ਰੂਰ ਕਮਲਜੀਤ ਨੂੰ ਕਾਲ ਕਰੋਗੇ, 500 ਤੋਂ ਲੈ ਕੇ $1,000 ਤੱਕ ਦਾ ਤੁਹਾਨੂੰ ਡਿਸਕਾਊਂਟ ਦਵਾ ਰਹੇ ਨੇ ਕਮਲਜੀਤ। ਸੋ ਨੰਬਰ ਹੈ 6473944369, $1,000 ਤੱਕ ਦਾ ਡਿਸਕਾਊਂਟ ਕੌਣ ਨਹੀਂ ਚਾਹੁੰਦਾ। ਸੋ ਕਮਲਜੀਤ ਵੈਲਕਮ।
8: ਥੈਂਕ ਯੂ ਨਵੀ, ਐਂਡ ਸਭ ਤੋਂ ਪਹਿਲਾਂ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ। ਅਗਰ ਕਿਸੇ ਦੀ ਵੀ ਰਿਨਿਊਅਲ ਆ ਗਈ ਹੈ, ਪ੍ਰਾਈਸ ਵੱਧ ਕੇ ਆ ਗਿਆ, ਜਾਂ ਕਿਸੇ ਨੂੰ ਵੀ ਕੋਈ ਆਟੋ ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਨੂੰ ਇੱਕ ਵਾਰ ਜ਼ਰੂਰ ਕਾਲ ਕਰਨਾ। ਜਿਵੇਂ ਤੁਸੀਂ ਦੱਸਿਆ ਕਿ ਕੋਈ ਸਾਲ ਦਾ $500 to $1,000 ਘੱਟ ਤੋਂ ਘੱਟ ਸੇਵ ਕਰਦਾ, ਤੇ ਆਪਾਂ ਤਾਂ ਹੀ ਕਹਿੰਦੇ ਹਾਂ ਕਿ ਤੁਸੀਂ ਆਪਣੀ ਪਾਲਿਸੀ ਸਾਡੇ ਨਾਲ ਚੇਂਜ ਕਰੋ। ਫੋਨ ਨੰਬਰ ਹੈਗਾ 6473944369, 6473943469। ਇਸ ਤੋਂ ਇਲਾਵਾ ਅਗਰ ਤੁਹਾਡਾ ਰੈਕਡ ਤਾਂ ਕਲੀਨ ਹੈ ਤੇ ਤੁਸੀਂ ਹਾਈ ਇੰਸ਼ੋਰੈਂਸ ਪ੍ਰੀਮੀਅਮ ਪੇ ਕਰ ਰਹੇ ਹੋ, ਤੇ ਅਸੀਂ ਤੁਹਾਨੂੰ ਹੋਰ ਵੀ ਡਿਸਕਾਊਂਟ ਦਵਾ ਕੇ ਦੇਵਾਂਗੇ, ਕਿਉਂਕਿ ਤੁਸੀਂ ਕਨਵਿਕਸ਼ਨ ਫ੍ਰੀ ਤੇ ਕਲੇਮ ਫ੍ਰੀ ਡਿਸਕਾਊਂਟ ਲੈ ਕੇ ਆਪਣਾ ਪ੍ਰੀਮੀਅਮ ਹੋਰ ਵੀ ਘੱਟ ਕਰ ਸਕਦੇ ਹੋ। ਕੋਈ ਨਵੀਂ ਗੱਡੀ ਲੈਣ ਬਾਰੇ ਸੋਚ ਰਹੇ ਹੋ ਤੇ ਸ਼ੋਪ ਅਰਾਊਂਡ ਕਰ ਰਹੇ ਹੋ, ਜ਼ਿਆਦਾ ਤੋਂ ਜ਼ਿਆਦਾ ਪ੍ਰੀਮੀਅਮ ਸੇਵ ਕਰਨਾ ਚਾਹੁੰਦੇ ਹਾਂ, ਤੇ ਅਸੀਂ ਤੁਹਾਡਾ ਆਟੋ ਹੋਮ ਤੇ ਕਮਰਸ਼ੀਅਲ ਇੰਸ਼ੋਰੈਂਸ ਤੇ $500 to $1,000 ਘੱਟ ਤੋਂ ਘੱਟ ਸੇਵ ਕਰਵਾ ਕੇ ਦੇਵਾਂਗੇ। ਇਸ ਤੋਂ ਇਲਾਵਾ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਦੀ ਇੰਸ਼ੋਰੈਂਸ ਚਾਹੀਦੀ ਹੈ, ਤੇ ਸਾਨੂੰ ਤਾਂ ਵੀ ਕਾਲ ਕਰਨਾ। ਫੋਨ ਨੰਬਰ ਹੈਗਾ 6473944369, 6473943469। ਥੈਂਕ ਯੂ ਨਵੀ।
0: 6473944369 ਨੰਬਰ ਹੈ, 6473943469। ਜੇ ਤੁਹਾਨੂੰ 500 ਤੋਂ 1,000 ਦਾ ਡਿਸਕਾਊਂਟ ਮਿਲਿਆ ਤਾਂ ਹੀ ਕਹਿਣਗੇ ਕਿ ਤੁਸੀਂ ਆਪਣੀ ਇੰਸ਼ੋਰੈਂਸ ਬਦਲੋ, ਨਹੀਂ ਤਾਂ ਨਹੀਂ। ਜੀ 0551, ਹੈਲੋ।
9: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
9: ਹਾਂਜੀ ਹਾਂਜੀ, ਇਹ ਹੈਗੇ ਨਵੀ ਜੀ, ਇਹ ਚੀਜ਼ਾਂ ਹੈਗੀਆਂ, ਹੁੰਦੀਆਂ ਗੱਲ ਨੀ, 10-15 ਸਾਲ ਪਹਿਲਾਂ ਦੀਆਂ ਗੱਲਾਂ, ਇਹ ਹੁੰਦੀਆਂ ਨੀ ਹੈਗੀਆਂ ਇਹ।
0: ਅੱਛਾ,
9: ਇੱਥੇ ਪਾਰਕਾਂ ਚ ਤਾਂ ਹੁਣ ਸ਼ਾਇਦ, ਪਹਿਲਾਂ ਮਾਲਾਂ ਦੇ ਵਿੱਚ ਹੁੰਦੇ ਸੀ, ਮਾਲ ਜਦੋਂ ਜਾਣਾ ਘੁੰਮਣ ਉੱਥੇ ਹੁੰਦਾ ਸੀ ਉੱਤੇ। ਹਾਂਜੀ, ਮੈਂ ਐਗਰੀ, ਜਿਹੜਾ ਭਾਈ ਸਾਹਿਬ ਗੱਲ ਕਰਕੇ, ਮੈਨੂੰ ਤਾਂ ਐਗਰੀ ਹੈਗੀ, ਹੁਣ ਹਜੇ ਵੀ ਹੁੰਦਾ ਇਹਨਾਂ, ਜਿੱਥੇ ਮਰਜ਼ੀ ਪਾਰਕ ਜਿਹੜਾ ਸਾਰੇ ਪਾਸੇ ਹੁੰਦਾ। ਓਕੇ ਥੈਂਕ ਯੂ।
0: ਚਲੋ, ਕਹਿੰਦੇ ਸਾਰੇ ਪਾਸੇ ਹੁੰਦਾ। 0661, ਹੈਲੋ।
10: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ।
10: ਹਾਂਜੀ, ਮੈਂ ਕਹਿਣਾ ਸੀਗਾ ਨਾ ਵੀ ਉਹ ਜਿਹੜੇ ਵੀ ਨੇ ਕਿਹਾ ਸੀਗਾ ਪ੍ਰੋਬਲਮ, ਉਹ ਤਾਂ ਉਹਦਾ ਹੋਊਗੀ ਜ਼ਰੂਰ, ਜਿਹੜਾ ਉਹਨੇ ਕਿਹਾ ਹੈਗਾ, ਐਂ ਤਾਂ ਕੋਈ ਕਹਿੰਦਾ ਨੀ। ਪਰ ਕਈ ਵਾਰੀ ਆਪਾਂ ਜਦੋਂ ਗੱਲ ਕਰਦੇ ਹਾਂ, ਕਈ ਵਾਰੀ ਆਪਣਾ ਕਹਿਣ ਦਾ ਭਾਵ ਕੁਛ ਹੋਰ ਹੁੰਦਾ, ਆਪਾਂ ਨੂੰ ਲੱਗਦਾ ਕਿ ਜਿਵੇਂ ਉਹਨੂੰ ਕਿਹਾ ਸੀ, ਲੱਗਦਾ ਕਿ ਸਾਰੇ ਬਜ਼ੁਰਗ ਇਹੋ ਜਿਹਾ ਕੁਛ ਕਰੀ ਜਾਂਦੇ। ਇੱਕ ਅੱਧਾ ਨਾ ਇਹ ਤਾਂ ਹੁੰਦਾ ਹੀ ਆ, ਇੰਡੀਆ ਪਿੰਡਾਂ ਚ ਵੀ ਹੁੰਦਾ ਕੁਛ ਨਾ ਕੁਛ, ਕੋਈ ਨਾ ਕੋਈ ਦਾ ਇਹੋ ਜਿਹਾ ਹੁੰਦਾ ਹੀ ਆ ਵਿੱਚ ਨਾ, ਟਾਵਾਂ ਟੱਲਾ। ਪਰ ਉਹਦੇ ਨਾਲ ਜਦੋਂ ਆਪਾਂ ਇਹ ਗੱਲ ਕਰਦੇ ਹਾਂ ਤੇ ਜੇ ਕੋਈ ਸੁਣਦਾ ਹੋਵੇ ਪਾਸੇ ਵੱਲੋਂ, ਅਗਲਾ ਕਹਿੰਦਾ ਵੀ ਜਿੰਨੇ ਬਜ਼ੁਰਗ ਬੈਠੇ ਸਾਰੇ ਖਣੀ ਇਸ ਤਰ੍ਹਾਂ ਕਰਦੇ ਆ ਨਾ। ਪਰ ਹੈ ਬਹੁਤ ਹੀ ਮਾੜਾ ਕੰਮ, ਬਹੁਤ ਮਾੜਾ ਕੰਮ ਨਹੀਂ, ਜਾਣੀ ਕਿ ਜੇ ਕੋਈ ਅਣਸੇ ਫੇਲ ਕਰਦਾ ਉਹਦੇ ਨਾਲ ਬਹੁਤ ਮਾੜਾ ਹੈ। ਪਰ ਉਹ ਜਿਵੇਂ ਆਪਾਂ ਇੱਕ ਦੂਜੇ ਦੀ ਗੱਲ ਕੱਟਣੀ ਨੀ ਚਾਹੀਦੀ, ਜੇ ਆਪਾਂ ਜੇ ਉਹ ਬੰਦੇ ਨੇ ਕਿਹਾ ਤੇ ਉਹ ਉਹਦੀ ਪੇਣ ਵਿੱਚੋਂ ਝਲਕਣੀ ਸੀਗੀ ਹਨਾ, ਉਹਨੂੰ ਇਹ ਨੀ ਹਨਾ ਚਾਹੀਦਾ ਵੀ ਯਾਰ ਐਵੇਂ ਕਹੀ ਜਾਂਦਾ, ਐਵੇਂ ਥੋੜੀ ਕਹੀ ਜਾਂਦਾ, ਉਹਦਾ ਦਿਮਾਗ ਥੋੜੀ ਖਰਾਬ ਆ। ਗੱਲ ਹੋਈ ਆ, ਪਰ ਉਹਦੇ ਕਹਿਣ ਦਾ ਭਾਵ, ਉਹਦਾ ਕਹਿਣ ਦਾ ਭਾਵ ਸੀ ਆ, ਉਹ ਹੁਣ ਜਿਵੇਂ ਕਿਹਾ ਸੀ ਨਾ, ਹੁਣ ਜਦੋਂ ਸ਼ੁਰੂਆਤ ਦੇ ਵਿੱਚ ਲੱਗਦਾ ਸੀ ਕਿ ਬਹੁਤ ਜ਼ਿਆਦਾ ਵੀ ਪ੍ਰੋਬਲਮ ਆ ਵੀ ਸਾਰੇ ਬਜ਼ੁਰਗ ਹੀ ਇਸੇ ਕੰਮ ਨੂੰ ਬੈਠੇ ਹਨਾ, ਪਰ ਉਹ ਇੱਕ ਬੰਦੇ ਦੀ ਗੱਲ ਕਰਦਾ ਸੀਗਾ ਵੀ ਉਹ ਬੰਦਾ ਗਲਤ ਸੀ, ਉਹਦੀ ਬੇਟੀ ਨੇ ਵੀ ਆ ਕੇ ਕਿਹਾ, ਉਹ ਪੋਸੀਬਲ ਹੈਗਾ, ਹੁੰਦਾ ਇਹੋ ਜਿਹਾ ਕੁਛ। ਪਰ ਇਹ ਨੀ ਹੈਗਾ ਕਿ ਆਪਾਂ ਸਾਰਿਆਂ ਨੂੰ ਕਹਿ ਦਈਏ ਕਿ, ਪਰ ਇਸ ਗੱਲ ਤੋਂ ਹੋਣਾ ਨੀ ਚਾਹੀਦਾ, ਬਹੁਤ ਮਾੜਾ ਜੀ।
0: ਚਲੋ, ਨਹੀਂ ਬਿਲਕੁਲ 100% ਨੀ ਹੋਣਾ ਚਾਹੀਦਾ, ਇਹ ਤਾਂ ਆਪਾਂ ਬਾਹਰ ਅੰਦਰ ਜਾਂਦੇ ਹਾਂ, ਬੱਚਿਆਂ ਨੂੰ ਵੀ ਲੈ ਕੇ ਜਾਂਦੇ ਹਾਂ, ਆਪਾਂ ਵਾਈਫ ਨੂੰ ਵੀ ਲੈ ਕੇ ਜਾਂਦੇ ਹਾਂ, ਆਪਾਂ ਐਜ਼ ਅ ਫੈਮਿਲੀ ਜਾਂਦੇ ਹਾਂ, ਤੇ ਐਸੀ ਜਗ੍ਹਾ ਤੇ ਤਾਂ ਕੋਈ ਇੱਦਾਂ ਦਾ ਕਮੈਂਟ ਬਿਲਕੁਲ ਨਹੀਂ ਹੋਣਾ ਚਾਹੀਦਾ। ਮੈਨੂੰ ਪਤਾ ਯਾਰ ਕਿਆ ਯਾਰ, ਦੇਖੋ ਬੜੇ ਆਪਣੇ ਬਜ਼ੁਰਗ ਨੇ, ਉਹ ਤਾਂ ਬੜੇ ਆਰਾਮ ਨਾਲ ਜਾ ਕੇ ਬੱਚਿਆਂ ਵਾਂਗ ਆਪਾਂ ਨੂੰ ਟ੍ਰੀਟ ਕਰਦੇ, ਹਾਂ ਪੁੱਤ ਪੁੱਤ ਕਰਦੇ ਆ ਵੀ ਕਿਵੇਂ ਹੈ, ਠੀਕ ਹੈ। ਸੋ ਇਹ ਬੜੇ ਰੇਅਰ, ਬੜੇ ਲਿਮਿਟਿਡ ਜੇ ਸਿਚੁਏਸ਼ਨ ਹੋਣੇ ਆ, ਬਟ ਚਲੋ ਜੇ ਕੋਈ ਹੈਗਾ ਤਾਂ ਆਪਾਂ ਨੂੰ ਵੀ ਗੱਲ ਕਰਨੀ ਚਾਹੀਦੀ ਹੈ ਕਿ ਇਹ ਚੀਜ਼ਾਂ ਨਾ ਹੋਣ ਤੇ ਇਹਨਾਂ 'ਤੇ ਰੋਕ ਪਾਇਆ ਜਾਵੇ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੀ ਓਇਲ ਚੇਂਜ, ਟਰੱਕ ਦੇ ਨਵੇਂ ਟਾਇਰ, ਟਰੱਕ ਦੀ ਕੋਈ ਰਿਪੇਅਰ ਹੈ ਤਾਂ ਈਗਲ ਟਰੱਕ ਤੇ ਆਪਣੇ ਟਰੱਕਾਂ ਨੂੰ ਲੈ ਕੇ ਜਾਓ। 10874 ਸਟੀਲਜ਼ ਐਵਨਿਊ ਈਸਟ, ਸਟੀਲਜ਼ ਅਤੇ ਜੇਮਸਨੋ ਪਾਰਕ ਵੀ ਦਾ ਕੋਰਨਰ ਹੈ, ਤੁਸੀਂ ਪਹੁੰਚੋ ਜ਼ਰੂਰ ਈਗਲ ਟਾਇਰ ਟਰੱਕ ਐਂਡ ਅਲਾਈਨਮੈਂਟ ਸੈਂਟਰ ਗ੍ਰੈਂਡ ਓਪਨਿੰਗ ਸਪੈਸ਼ਲਸ ਬੜੇ ਨੇ ਸੋ 401 ਤੋਂ ਉੱਤਨ ਸਾਰ ਹੈ ਮਿਲਟਨ 'ਚ 6472346293 ਇਹਨਾਂ ਦਾ ਨੰਬਰ ਹੈ ਹੁਣ ਵਿਆਹਾਂ ਦਾ ਸੀਜ਼ਨ ਪੂਰਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ ਤੁਹਾਨੂੰ ਕੋਟ ਪੈਂਟ ਚਾਹੀਦੇ ਆ ਕੁੜਤੇ ਪਜਾਮੇ ਚਾਹੀਦੇ ਆ ਤੁਹਾਨੂੰ ਕੋਈ ਵੀ ਏ ਟੂ ਜ਼ੈਡ ਕੱਪੜਿਆਂ ਦੀ ਲੋੜ ਹੈ ਇੱਕ ਕੁੜਤਾ ਪਜਾਮਾ ਇੱਕ ਕੋਟ ਪੈਂਟ ਲਓ ਦੂਜਾ ਤੁਹਾਨੂੰ ਮਿਲ ਰਿਹਾ 25% ਆਫ ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਕੁਈਨ ਕੈਨੇਡੀ ਮਿਕਵੀਨ ਮੇਫੀਅਲ 9054532222 ਸੋਰੀ ਮਲਟੀਪਲ ਲੋਕੇਸ਼ਨ ਦੇਖੋ ਮੈਂ ਭੁੱਲ ਗਿਆ ਸੋ ਏਅਰਪੋਰਟ ਡੇਰੀ ਮਿਕਵੀਨ ਮੇਫੀਅਲ ਐਂਡ ਕੁਈਨ ਐਂਡ ਕੈਨੇਡੀ 9054532225 9054532225 ਤੇ ਤੁਸੀਂ ਪਹੁੰਚਣਾ ਜ਼ਰੂਰ ਹੈ ਫੈਸ਼ਨ ਆਈ ਕਿਊ 6500 ਹੈਲੋ
11: ਹਾਂਜੀ ਨਵੀ ਬਾਈ ਕੀ ਹਾਲ ਹੈ ਜੀ
0: ਬਹੁਤ ਵਧੀਆ ਜੀ ਕਿਵੇਂ ਹੋ
11: ਬਹੁਤ ਵਧੀਆ ਵਧੀਆ ਮੈਂ ਨਵੀ ਬਾਈ ਨਾ ਲਾਸਟ ਕਾਲਰ ਨਾਲ ਬੜਾ ਸਹਿਮਤ ਹੈ ਕਿ 100 ਚੋਂ 2 ਬੰਦੇ ਆਏ ਹੋ ਸਕਦੇ ਆ ਪਰ ਆਪਾਂ ਸਾਰੇ ਬਜ਼ੁਰਗਾਂ ਨੂੰ ਆਪਾਂ ਉਸੇ ਅੱਖ ਨਾਲ ਨਹੀਂ ਦੇਖ ਸਕਦੇ ਇਹ ਗੱਲ ਬਿਲਕੁਲ ਸਹੀ ਹੈ ਕਿ ਹੋਣਗੇ ਭਾਜੀ ਨਾਲ ਜ਼ਰੂਰ ਹੋਇਆ ਹੋਊਗਾ ਇਹ ਗੱਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਵੇਂ ਉਹ ਇੱਕ ਕਾਲਰ ਕਹਿ ਗਏ ਵੀ ਤੁਸੀਂ ਐਕਸਰੇ ਫਿਟ ਕੀਤਾ ਹੁੰਦੇ ਨੇ ਭਾਜੀ ਜੇ ਅਗਲੇ ਨਾਲ ਹੋਇਆ ਤਾਂ ਹੋਇਆ ਹੋਊਗਾ ਪਰ ਜਿਵੇਂ ਸਾਡੇ ਪਾਰ ਭਾਜੀ ਕੇ ਬਜ਼ੁਰਗ ਆਉਂਦੇ ਆ ਹਨਾ ਹਸਬੈਂਡ ਵਾਈਫ ਇਕੱਠੇ ਆਉਂਦੇ ਆ ਬਜ਼ੁਰਗ ਉਹ ਸਾਡੇ ਬੱਚਿਆਂ ਨਾਲ ਬੜਾ ਖੇਡਦੇ ਆ ਲਗਾਵ ਕਰਦੇ ਆ ਮਤਲਬ ਕਾਇੰਡ ਆਫ ਅ ਫੈਮਿਲੀ ਸਾਡੇ ਉੱਥੇ ਇਕੱਠੇ ਹੋ ਕੇ ਕਦੇ ਕੋਈ ਪਕੌੜੇ ਲਿਆਇਆ ਇੱਕ ਦਿਨ ਰੱਖ ਲੈਂਦੇ ਕਈ ਵਾਰੀ ਉਹ ਸਾਡੇ ਬੱਚੇ ਉਹਨਾਂ ਨਾਲ ਬੜਾ ਦਾਦੂ ਦਾਦੀ ਕਰਦੇ ਰਹਿੰਦੇ ਉਹਨਾਂ ਨੂੰ ਹਨਾ ਮਤਲਬ ਲਾਈਕ ਕਦੇ ਸਾਨੂੰ ਐ ਮਾੜੀ ਅੱਖ ਨਾਲ ਦੇਖਿਆ ਨੀ ਕਦੇ ਕਿਸੇ ਨੂੰ ਮਤਲਬ ਲਾਈਕ ਕਿਵੇਂ ਭਾਜੀ ਇਹ ਮੈਂ ਆਨਲਾਈਨ ਵੀ ਦੇਖਿਆ ਵੀਡੀਓ ਬ੍ਰੈਂਪਟਨ ਚ ਕਈ ਵਾਰੀ ਗੋਰੇ ਗੋਰਿਆਂ ਨੇ ਆਪਦੇ ਬੱਚਿਆਂ ਨੂੰ ਲੈ ਕੇ ਕਿਸੇ ਪੰਜਾਬੀ ਬਜ਼ੁਰਗਾਂ ਦੇ ਅਗੇਂਸਟ ਪੁਲਿਸ ਕਾਲ ਵੀ ਕੀਤੀ ਹੈ ਉਹ ਇੱਕ ਦੋ ਤਾਂ ਭਾਜੀ ਫਿਰ ਮਾੜੇ ਅੰਸਰ ਹਰੇਕ ਥਾਂ ਤੇ ਹੀ ਹੁੰਦੇ ਆ ਉਹ ਚਲੋ ਕਹਿ ਲਓ ਵੀ ਹੁਣ ਕੈਨੇਡਾ ਚ ਜ਼ਿਆਦਾ ਹਾਈਲਾਈਟ ਹੋਣ ਲੱਗ ਗਿਆ ਇੰਡੀਆ ਚ ਤਾਂ ਸ਼ਾਇਦ 10-15 ਹੋਣਗੇ ਉਹ ਜੇ ਪਰ ਇੱਕ ਦੋ ਕੇਸਿਸ ਹੈਗੇ ਨੇ ਪਰ ਜੇ 100 ਚੋਂ 98 ਬਜ਼ੁਰਗ ਆਪਾਂ ਕਹੀਏ ਤੇ ਬਹੁਤ ਚੰਗੇ ਵੀ ਨੇ ਜਿਹੜੇ ਕਿ ਮਤਲਬ ਲਾਈਕ ਆਪਦੀ ਏਜ ਦੇ ਹਿਸਾਬ ਨਾਲ ਬਿਹੇਵ ਕਰਦੇ ਆ ਕਈ ਹੁਣ ਤੁਸੀਂ ਕਹੋ ਵੀ ਇੱਕ ਦੋ ਟਰਕੀ ਬੁੜੇ ਜਿਹਨਾਂ ਚ ਆ ਜਾਂਦੇ ਹੈਗੇ ਆ ਉਹ ਤਾਂ ਭਾਜੀ ਫਿਰ ਸਾਰੇ ਕਿਤੇ ਹੁੰਦੇ ਆ ਆਪਾਂ ਐਂ ਨੀ ਕਹਿ ਸਕਦੇ ਵੀ 100% ਹੀ ਸਹੀ ਨੇ ਪਰ ਆਪਾਂ ਇਹ ਵੀ ਨੀ ਕਹਿ ਸਕਦੇ ਕਿ 100% ਗਲਤ ਵੀ
0: ਯਾਨੀ ਆਈ ਥਿੰਕ ਦੇਖੋ ਤੁਸੀਂ ਗੱਲ ਠੀਕ ਕੀਤੀ ਹੈ ਕਿ ਜੇ 100 ਵਿੱਚੋਂ ਇੱਕੋ ਹੀ ਬੰਦਾ ਮਾੜਾ ਤਾਂ 99 ਜਿਹੜੇ ਬੜੇ ਪਿਆਰ ਕਰਨ ਵਾਲੇ ਆਪਾਂ ਜ਼ਰੂਰ ਉਹ ਵੀ ਇੱਕ ਐਕਨੋਲੇਜ ਕਰੀਏ
11: ਐਕਨੋਲੇਜ ਕਰੀਏ ਪਰ ਹਾਂ ਵੀ ਆਪਾਂ ਇਹ ਵੀ ਨੀ ਡਿਨਾਈ ਕਰ ਸਕਦੇ ਕਿ ਉਹ ਭਾਜੀ ਐਵੇਂ ਬਣਾ ਰਹੇ ਨੇ ਗੱਲ ਉਹ ਹੋਈ ਹੋਊਗੀ ਭਾਜੀ ਕਿ ਮੈਂ ਸਮਝਦਾ ਕਿ ਉਹ ਚੀਜ਼ 1-2% ਬੰਦੇ ਕਰ ਵੀ ਜਾਂਦੇ ਨੇ ਬਜ਼ੁਰਗ ਜਿਹਨਾਂ ਨੂੰ ਨਹੀਂ ਲਾਈਕ ਮਾਨਸਿਕਤਾ ਕਹਿ ਲਓ ਜਾਂ ਵੀ ਆਪਦੇ ਆਪ ਤੇ ਨਹੀਂ ਕੰਟਰੋਲ ਹੈਗਾ ਜਾਂ ਮਾਨਸਿਕਤਾ ਨੀ ਉਵੇਂ ਹੈਗੀ ਹਨਾ ਤਾਂ ਉਹ ਚੀਜ਼ਾਂ ਵੀ ਫਿਰ ਭਾਜੀ ਉਹ ਫਿਰ ਕਹਿ ਲਓ ਵੀ ਤੁਸੀਂ ਕਹਿ ਲਓ ਵੀ ਕਲਚਰ ਚੋਂ ਜਾਂ ਕਹਿ ਲਓ ਐਟੀਕੇਟ ਚੋਂ ਕਹਿ ਲਓ ਪਰ ਉਹਨਾਂ ਨੇ ਵੀ ਹੈ ਹੀ ਬਜ਼ੁਰਗ ਉਹਨਾਂ ਤੇ ਆਪਾਂ ਟੈਗ ਵੀ ਨੀ ਲਾ ਸਕਦੇ ਐਟੀਕੇਟ ਵਾਲਾ ਜਾਂ ਕਲਚਰ
0: ਨਹੀਂ ਚਲੋ ਬਟ ਇੰਨੀ ਕੋਈ ਗੱਲ ਨੀ ਹੈਗੀ ਵੀ ਆਪਾਂ ਨੂੰ ਕੋਈ ਡਰਨ ਦੀ ਲੋੜ ਹੈ ਜਾਂ ਆਪਾਂ ਪਾਰਕਾਂ ਚ ਨਾ ਜਾਈਏ ਕੋਈ ਏਡਾ ਵੱਡਾ ਇਸ਼ੂ ਨੀ ਹੈਗਾ ਮਾੜਾ ਵੀ ਮਿਲਦਾ ਤਾਂ ਪ੍ਰੋਟੈਕਟ ਕਰਨ ਵਾਲੇ ਤੇ ਤੁਹਾਡੀ ਦੇਖਭਾਲ ਕਰਨ ਵਾਲੇ ਵੀ ਕਿੰਨੇ ਆ ਸੋ ਉਹ ਵੀ ਆਪਾਂ ਗੱਲ ਜ਼ਰੂਰ ਨੋਟ ਕਰੀਏ ਸੋ 905-673-3337 ਨੰਬਰ ਹੈ ਨਹੀਂ ਸਾਰੇ ਸ਼ੇਅਰ ਕਰੀ ਚਲੋ ਆਪਣਾ ਓਪੀਨੀਅਨ ਯਾਰ ਇਹ ਤਾਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਮੈਨੂੰ ਪਤਾ ਮੇਰੀ ਹੈ ਨਾ ਆਪਣੀਆਂ ਕਈ ਵਾਰ ਗੱਲਾਂ ਥੋੜ੍ਹੀਆਂ ਜਿਹੀਆਂ ਡਿਫਰੈਂਟ ਕਹਿ ਲਓ ਕਿ ਕੋਨਸੈਪਟ ਜਿਹਾ ਹੋ ਜਾਂਦਾ ਬਟ ਇਹ ਜੋ ਚੀਜ਼ਾਂ ਡੇਲੀ ਬੇਸਿਸ ਤੇ ਫੇਸ ਕੋਈ ਨਾ ਕੋਈ ਕਰ ਰਿਹਾ ਤਾਂ ਵਾਈ ਨਾਟ ਆਪਾਂ ਇੱਥੇ ਜ਼ਰੂਰ ਡਿਸਕਸ ਕਰਿਆ ਕਰੀਏ ਸਬਜ਼ੀ ਮਾਰਕੀਟ ਜੋ ਕਿ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ ਸਬਜ਼ੀ ਮਾਰਕੀਟ 24 ਘੰਟੇ 7 ਦਿਨ ਤੁਹਾਡੇ ਲਈ ਖੁੱਲ੍ਹਾ ਕਿਆ ਬਾਤ ਹੈ ਸੋ ਸਬਜ਼ੀ ਮਾਰਕੀਟ 'ਤੇ ਹਰ ਤਰ੍ਹਾਂ ਦੀਆਂ ਹਰੀਆਂ ਤਾਜ਼ੀਆਂ ਸਬਜ਼ੀਆਂ ਤੁਹਾਨੂੰ ਮਿਲ ਰਹੀਆਂ ਨੇ ਸਬਜ਼ੀ ਮਾਰਕੀਟ 'ਤੇ ਤੁਸੀਂ ਜਾਓਗੇ ਤਾਂ ਤੁਹਾਨੂੰ ਗੋਲ ਕੱਦੂ ਚੱਪਣ ਕੱਦੂ ਟਿੰਡੋ ਹਰੇ ਮਟਰ ਫਰੈਸ਼ ਸਾਗ ਬਾਥੂ ਆਦਿ ਮਿਲ ਰਿਹਾ ਇੱਥੇ ਚਿਕਨ ਲੈਗ ਬਿਰਿਆਨੀ ਫਿਸ਼ ਪਕੌੜਾ 1 ਕਿਲੋ ਦੂਜਾ ਫ੍ਰੀ ਮਿਲ ਰਿਹਾ ਅਤੇ ਸਬਜ਼ੀ ਮਾਰਕੀਟ 24 ਘੰਟੇ 24/7 ਓਪਨ ਹੈ 10 ਲੋਰਮੈਲਗੇਟ ਸੈਂਡਲਵੁੱਡ ਮੈਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ ਸਬਜ਼ੀ ਮਾਰਕੀਟ 6266 ਜੀ ਵੈਲਕਮ
12: ਭਾਜੀ ਇੱਕ
7: ਤਾਂ ਨਾ ਮੈਨੂੰ ਲੱਗਦਾ ਵੀ ਜਿਹੜੇ ਆਪਾਂ ਮੇਲ ਆ ਆਪਾਂ ਨੂੰ ਸਮਾਜ ਵਿੱਚ ਰਹਿਣ ਵਾਸਤੇ ਨਾ ਅਕਲ ਉਦੋਂ ਆਉਂਦੀ ਹੈ ਜਦੋਂ ਆਪਾਂ ਰਿਸ਼ਤੇਦਾਰੀਆਂ ਵਾਲੇ ਹੋ ਜਾਂਦੇ ਹਾਂ, ਵਾਈਫ ਵਾਲੇ ਹੋ ਗਏ, ਧੀਆਂ ਵਾਲੇ ਹੋ ਗਏ, ਹੈਨਾ, ਉਦੋਂ ਬੰਦਾ ਇੱਕ ਬੜਾ ਸੰਸੀਅਰ ਬਣ ਜਾਂਦਾ। ਅਗਲਾ ਕਹਿੰਦਾ ਯਾਰ ਕਿਸੇ ਦੀ ਧੀ ਭੈਣ ਨੂੰ ਛੇੜਨ ਤੋਂ ਪਹਿਲਾਂ ਬੰਦਾ ਸੋਚਦਾ ਯਾਰ ਕੱਲ ਨੂੰ ਮੇਰੀ ਵੀ ਧੀ ਭੈਣ ਨੂੰ ਛੇੜੂਗਾ, ਹੈਨਾ, ਉਹ ਸਿਆਣਾ ਬਣ ਜਾਂਦਾ ਉਹ। ਤੇ ਕਈ ਜਿਹੜੀ ਮੈਨੂੰ ਲੱਗਦਾ ਵੀ ਜਿਹੜੀ ਫੈਮਲੀ ਚ ਜੋ ਮਤਲਬ ਆਪਾਂ ਕਹਿੰਦੇ ਵੀ ਆਪਣੀ ਪਰਸਨਲ ਫੈਮਲੀ ਦੇ ਵਿੱਚ ਅਟੈਚ ਨਹੀਂ ਹੈਗੇ, ਕੱਲੇ ਜੇ ਨੇ ਜਿਨ੍ਹਾਂ ਨੂੰ ਆਪਦੀ ਧੀ ਭੈਣ ਦਾ ਫਿਕਰ ਨਹੀਂ, ਉਹ ਵੀ ਇਹੋ ਜਿਹੇ ਕੰਮ ਬਹੁਤ ਕਰ, ਉਹਨਾਂ ਦੇ ਚਾਂਸ ਬਹੁਤ ਵੱਧ ਜਾਂਦੇ ਨੇ ਕਿਉਂਕਿ ਉਹ ਅੱਡ ਜੇ ਨੇ, ਹੈਨਾ। ਇਹ ਤਾਂ ਇੱਕ ਗੱਲ ਕਰਨੀ ਸੀ। ਦੂਜੀ ਗੱਲ ਮੈਂ ਇਹ ਕਰਨੀ ਸੀ ਭਾਜੀ, ਪਿੱਛੇ ਜੇ ਜਲੰਧਰ ਦੇ ਵਿੱਚ ਇੱਕ ਕੇਸ ਹੋਇਆ ਆਪਣੇ ਪੰਜਾਬ ਚ, ਉਹ ਬਜ਼ੁਰਗ ਬੰਦਾ ਸੀਗਾ, ਗਵਾਂਢ ਦੀ ਕੁੜੀ ਸੀ, ਉਹ ਆਪਣੀ ਸਹੇਲੀ ਨੂੰ ਮਿਲਣ ਜਿੱਦਾਂ ਉਹਨਾਂ ਦੇ ਘਰੇ ਜਾਂਦੀ ਸੀਗੀ, ਤੇ ਉੱਦਣ ਉਹਨਾਂ ਦੇ ਘਰੇ ਕੋਈ ਨੀ ਸੀਗਾ ਤੇ ਉਹ ਬਜ਼ੁਰਗ ਇਕੱਲਾ ਘਰੇ ਸੀ, ਤੇ ਉਹਨੇ ਉਸਦਾ ਰੇਪ ਕੀਤਾ ਕੁੜੀ ਦਾ ਜ਼ਬਰਦਸਤੀ, ਠੀਕ ਹੈ, ਤੇ ਮੁੜ ਕੇ ਉਸਨੂੰ ਮਾਰਤਾ ਕਿ ਮੇਰੀ ਚੋਰੀ ਨਾ ਫੜੀ ਜਾਵੇ। ਤੇ ਆਪਾਂ ਗੱਲ ਕਰਦੇ ਹਾਂ, ਉਹ ਕਹਿ ਰਹੇ ਨਾ ਵੀ ਹੁੰਦੀਆਂ ਨੇ ਚੀਜ਼ਾਂ ਕਿ ਨਹੀਂ ਹੁੰਦੀਆਂ, ਇਹ ਤਾਂ ਮੇਰੇ ਦਿਮਾਗ ਚ ਇੱਕ ਇਗਜ਼ਾਮਪਲ ਆ ਰਹੀ ਹੈ ਜਿਹੜੀ ਰੀਸੈਂਟਲੀ ਹੋਈ ਹੈ ਜਲੰਧਰ ਚ, ਇਹ ਤਾਂ ਇਸ ਲੈਵਲ ਤੱਕ ਦੀਆਂ ਗੱਲਾਂ ਨੇ, ਕਹਿਣਾ ਤਾਂ ਬਹੁਤ ਦੂਰ ਦੀ ਗੱਲ ਹੈ, ਐਕਸਟ੍ਰੀਮ ਕਿ ਤੱਕ ਚਲੇ ਜਾਂਦੇ ਨੇ। ਆਪਾਂ ਇਹ ਕਿਉਂ ਕਹਿ ਰਹੇ ਹਾਂ ਵੀ ਇਹ ਹੁੰਦੀਆਂ ਨੇ ਕਿ ਨਹੀਂ ਹੁੰਦੀਆਂ, ਆਪਾਂ ਇਸ ਦੁਨੀਆਂ ਚ ਰਹਿੰਦੇ ਹਾਂ, ਆਪਾਂ ਕਿੰਨੀਆਂ ਹੀ ਖ਼ਬਰਾਂ ਸੁਣਦੇ ਹਾਂ, ਇਹ ਤਾਂ ਬੜੀ ਛੋਟੀਆਂ ਜਿਹੀਆਂ ਗੱਲਾਂ ਕਰ ਰਹੇ ਹਾਂ ਵੀ ਕੁਛ ਨੇ ਕੁਛ ਕਹਿਤਾ। ਇਹ ਤਾਂ ਜਦੋਂ ਕੋਈ ਪਾਗਲ ਹੈ ਜਾਂ ਕੋਈ ਸਾਈਕੋ ਹੈ ਉਹ ਤਾਂ ਇਸ ਲੈਵਲ ਤੱਕ ਜਾਂਦੇ ਨੇ, ਠੀਕ ਹੈ ਨਾ, ਨਾਲੇ ਪਹਿਲਾਂ ਰੇਪ ਫਿਰ ਉਹਨੂੰ ਮਾਰਨਾ, ਕਿਸੇ ਦੀ ਧੀ ਮਾਰਤੀ,
0: ਡਰ ਲੱਗਦਾ ਸੀ ਤਾਂ ਕਿਸੇ ਦੇ ਨੇੜੇ ਨੀ ਜਾਣਾ, ਫਿਰ ਉਹ ਕਿਤੇ ਨਾ ਕਿਤੇ ਆਪਣੀ ਵੀ ਇੱਕ ਯੂਨੋ ਰਿਐਕਸ਼ਨ। ਉਹ ਨੀ, ਏਦਾਂ
7: ਨੀ, ਏਦਾਂ ਇਹ ਨੀ ਆਪਾਂ ਕਰ ਸਕਦੇ, ਫਿਰ ਆਪਣੀ ਜ਼ਿੰਦਗੀ ਦਾ ਸਿਸਟਮ ਹੀ ਖੜ
0: ਜਾਊਗਾ। ਹੁਣ ਜੇ ਕੋਈ ਕਹਿ ਰਿਹਾ ਕਿ ਅਸੀਂ ਤਾਂ ਵੀ ਪਾਰਕਾਂ ਚ ਨੀ ਜਾਣਾ ਹੁਣ, ਫਿਰ ਉਹ ਥੋੜੇ ਆਏ ਆ ਕਿ ਨਹੀਂ,
7: ਇਹ ਤਾਂ ਗਲਤ ਗੱਲ ਹੈ, ਕਿਸੇ ਇੱਕ ਦੀ ਗਲਤੀ ਦੀ ਸਜ਼ਾ ਸਾਰੇ ਕਿਉਂ ਭੁਗਤਣੀ,
0: ਸਾਰੇ ਕਿਉਂ
7: ਭੁਗਤੋਂ, ਦੂਜੇ ਦੀ ਕੰਪਲੇਂਟ ਕਰੋ ਨਾ, ਉਹ ਗਲਤ ਹੈ ਤੁਸੀਂ ਥੋੜੀ ਗਲਤ ਹੋ, ਆਪਣਾ ਜਾਓ ਹੱਸੋ ਖੇਡੋ, ਜ਼ਿੰਦਗੀ ਤਾਂ ਹੀ ਚੱਲੂਗੀ, ਰੱਬ ਅੱਗੇ ਦੁਆ ਕਰੋ ਵੀ ਜਿਹਨੂੰ ਸਭ ਠੀਕ ਹੋਵੇ।
0: ਬਿਲਕੁਲ ਬਿਲਕੁਲ, ਨਹੀਂ ਠੀਕ ਹੈ ਵੀਰੇ, ਥੈਂਕ ਯੂ, ਤੁਹਾਡਾ ਵੀ ਬਹੁਤ ਸ਼ੁਕਰੀਆ। ਸਾਡਾ ਹਰਮਨ ਜੁੜਿਆ ਤੇ ਬਾਕੀ ਕਾਲਰਸ ਹੋਲਡ ਕਰੋ, ਟੀਮ ਹਰਮਨ ਬੱਤਾ ਸਾਡੀ ਨੰਬਰ 1 ਮੋਰਗੇਜ ਫਾਈਨੈਂਸਿੰਗ ਦੀ ਟੀਮ। ਹਰਮਨ ਵੈਲਕਮ।
12: ਥੈਂਕ ਯੂ ਨਵੀ, ਗੁੱਡ ਮਾਰਨਿੰਗ ਐਵਰੀਵਨ। ਨਵੀ, ਸਿਟੀ ਪੁਆਇੰਟ ਕੌਂਡੋਜ਼ ਜਿਹੜੇ ਆਪਣੇ ਬ੍ਰੈਂਪਟਨ ਚ ਨੇ, ਕੁਈਨ ਐਂਡ ਦਾ ਗੌਰ ਰੋਡ ਤੇ ਉਹਨਾਂ ਦੀ ਕਲੋਜ਼ਿੰਗ ਆ ਰਹੀ ਹੈ, ਸਾਨੂੰ ਕਾਫੀ ਕਾਲਸ ਆ ਰਹੀਆਂ ਨੇ। ਰੀਸੈਂਟਲੀ RBC ਬੈਂਕ ਨੇ ਉੱਥੇ ਬਲੈਂਕਟ ਇੰਟਰੋਡਿਊਸ ਕੀਤੀ ਹੈ, ਸੋ ਦੈਟ ਮੀਨਸ ਕਿ ਤੁਹਾਡੀ ਜੇ ਫਾਈਲ RBC ਦੇ ਥਰੂ ਪ੍ਰੋਸੈਸ ਹੁੰਦੀ ਹੈ ਤਾਂ ਉਹਦੀ ਅਪਰੇਜ਼ਲ ਨਹੀਂ ਹੋਊਗੀ। ਉੱਥੇ ਇਹ ਦੇਖਿਆ ਜਾ ਰਿਹਾ ਕਿ ਜਿਹੜੇ ਕਲਾਇੰਟਸ ਨਵੀ ਮੈਨੂੰ ਕੰਸਲਟ ਕਰ ਰਹੇ ਨੇ, ਉਹ ਕਿਸੇ ਨੇ TD ਬੈਂਕ ਚ ਜਾਂ ਕਿਸੇ ਨੇ ਹੋਰ ਕਿਸੇ ਬੈਂਕ ਚ ਫਾਈਲ ਲਾ ਕੇ, ਤੇ $2-3 ਲੱਖ ਘੱਟ ਉਹਨਾਂ ਦੀ ਮਾਰਕੀਟ ਵੈਲਿਊ ਆ ਰਹੀ ਆ ਜਦੋਂ ਅਪਰੇਜ਼ਲ ਆਰਡਰ ਹੁੰਦੀ ਆ ਉਹ ਕੌਂਡੋਜ਼ ਦੀ। ਸੋ ਕਿਤਨਾ ਕਿਤੇ ਜਿਹੜੇ ਬਾਇਰਸ ਨੇ ਉਹਨਾਂ ਲਈ ਇਹ ਕਲੋਜ਼ ਕਰਨਾ ਬਹੁਤ ਔਖਾ ਹੋ ਰਿਹਾ, ਬਿਕਾਜ਼ ਬਿਲਡਰ ਪ੍ਰਾਈਸ ਵੀ ਨਹੀਂ ਘਟਾ ਰਹੇ। ਸੋ ਤੁਸੀਂ ਕਿਤੇ ਵੀ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਸਾਡੀ ਟੀਮ ਨਾਲ ਜ਼ਰੂਰ ਕੰਸਲਟ ਕਰੋ, ਚਾਹੇ ਕੋਈ ਆਹ ਪ੍ਰੋਜੈਕਟ ਚ ਤੁਹਾਡੀ ਕਲੋਜ਼ਿੰਗ ਆ ਰਹੀ ਹੈ ਜਾਂ ਕਿਸੇ ਹੋਰ ਪ੍ਰੀਕੌਨ ਚ ਅਗਲੇ 6-8 ਮਹੀਨੇ ਚ ਕਲੋਜ਼ਿੰਗ ਆ ਰਹੀ ਆ, ਜ਼ਰੂਰ ਸਾਡੀ ਟੀਮ ਨਾਲ ਕੰਸਲਟ ਕਰੋ ਤਾਂ ਕਿ ਅਸੀਂ ਫਾਇੰਡ ਆਊਟ ਕਰਕੇ ਕਿ ਕਿਹੜੇ ਬੈਂਕ ਤੋਂ ਬਲੈਂਕਟ ਮੋਰਗੇਜ ਪ੍ਰੋਗਰਾਮ ਇੰਟਰੋਡਿਊਸ ਹੋਇਆ, ਤਾਂ ਆਪਾਂ ਉਹ ਬੈਂਕ ਚ ਤੁਹਾਡੀ ਫਾਈਲ ਲਾ ਸਕਦੇ ਹਾਂ ਤਾਂ ਕਿ ਤੁਹਾਨੂੰ ਐਕਸਟਰਾ $2-3 ਲੱਖ ਡਾਊਨ ਪੇਮੈਂਟ ਨਾ ਕਰਨੀ ਪਵੇ। ਟੀਮ ਹਰਮਨ ਬੱਤਾ 6476859000 6476589000 ਥੈਂਕ ਯੂ ਨਵੀ।
0: ਨੰਬਰ ਇੱਕ ਵੀ ਕਿਹਾ, ਵਾਂਸ ਅਗੇਨ ਕਾਲ ਕਰੋ 6476859000 6476859000 ਟੀਮ ਹਰਮਨ ਬੱਤਾ, ਤੇ ਤੁਸੀਂ ਗੱਲਬਾਤ ਜ਼ਰੂਰ ਕਰੋ। 6936 ਹੈਲੋ
13: ਹੈਲੋ
0: ਜੀ,
13: ਸਤਿ ਸ਼੍ਰੀ ਅਕਾਲ ਭਾਜੀ। ਅਸੀਂ ਕਹਿਣਾ ਚਾਹੁੰਦੇ ਵੀ ਹੁੰਦੀਆਂ ਨੇ ਭਾਜੀ ਚੀਜ਼ਾਂ, ਕਾਫੀ ਅੱਜ ਕੱਲ ਜ਼ਿਆਦਾ ਹੋ ਰਹੀਆਂ ਨੇ। ਜਿਵੇਂ ਇੱਕ ਮੇਰੀ ਫਰੈਂਡ ਦਾ ਐਕਸਪੀਰੀਅੰਸ ਵੀ ਆ ਵੀ ਉਹ ਬੱਸ ਚ ਆ ਰਹੀ ਸੀ ਤੇ ਆਪਣੇ ਇੱਕ ਬਜ਼ੁਰਗ ਨਾਲ ਬੈਠ ਕੇ ਆ ਕੇ ਤੇ ਉਹਨਾਂ ਨੰਬਰ ਵਗੈਰਾ ਲੈਣ ਲੱਗ ਗਏ, ਮਤਲਬ ਉਹਨਾਂ ਨੂੰ ਦਿੱਤਾ ਨੀ, ਬੜਾ ਔਖਾ ਖਹਿੜਾ ਚੜਾਇਆ। ਏਦਾਂ ਬੱਸਾਂ ਚ ਵੀ ਤੰਗ ਕਰਦੇ ਆ ਜੀ।
0: ਨਹੀਂ ਬੱਸਾਂ, ਬੱਸ ਦੇ ਵਿੱਚ ਕੀ ਹੋਇਆ ਉਸ ਕੁੜੀ ਨਾਲ?
13: ਜੀ ਉਹ ਕੰਮ ਤੋਂ ਬੱਸ ਦੇ ਵਿੱਚ ਆ ਰਹੀ ਸੀ
0: ਓਕੇ,
13: ਤੇ ਆਪਣੇ ਬਜ਼ੁਰਗ ਕਾਕੇ ਨਾਲ ਸੀਟ ਤੇ ਬੈਠ ਕੇ ਸੀਟ ਖਾਲੀ ਪਈ ਸੀ ਤੇ ਹੌਲੀ ਹੌਲੀ ਗੱਲਬਾਤ ਓਦਾਂ ਹੀ ਸ਼ੁਰੂ ਕਰਕੇ ਵੀ ਕਿੱਥੇ ਪੜ੍ਹਦੇ ਹੋ ਕੰਮ ਕਰਦੇ ਹੋ ਤੇ ਫਿਰ ਨੰਬਰ ਲੈਣ ਲੱਗ ਗਏ ਉਹਨਾਂ ਦਾ ਵੀ ਆਪਾਂ ਏਦਾਂ ਫਰੈਂਡਸ਼ਿਪ ਕਰੀਏ ਤਾਂ
0: ਅੱਛਾ
13: ਗੱਲਾਂ ਸੁਣਦੀਆਂ ਨੇ ਮਤਲਬ ਵੀ ਪਤਾ ਲੱਗਦਾ ਉਹ ਏਦਾਂ ਹੀ ਸੋਚਦੇ ਆ ਜੀ
0: ਖਾਸ ਤੌਰ ਤੇ ਕੋਈ ਬੱਚੀ ਹੈ ਕੋਈ ਤੁਹਾਡੇ ਤੋਂ ਕਿੰਨੀ ਉਮਰ ਦੇ ਵਿੱਚ ਕੋਈ ਘੱਟ ਹੈ ਚੰਗਾ ਨਹੀਂ ਲੱਗਦਾ ਹੈਗਾ ਇੱਕ ਤਾਂ ਉਹੀ ਸੁਣ ਕੇ ਬੰਦਾ ਹੈਰਾਨ ਹੁੰਦਾ ਆ ਕਿ ਕਿੱਦਾਂ ਦੀ ਗੱਲ ਕਹੀ ਜਾ ਰਹੀ ਹੈ ਸੋ 905-673-3337 ਆਪਣਾ ਨੰਬਰ ਹੈ 905-673-3337 905-673-3337 ਆਪਣਾ ਫੋਨ ਨੰਬਰ ਹੈ ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਜ਼ਰੂਰ ਇਨਫੋਰਮੇਸ਼ਨ ਦੇਵਾਂ ਨਿਊ ਹਾਈਟਸ ਕਿਚਨ ਨੰਬਰ 1 ਕਿਚਨ ਆਪਣੇ ਮਨਪਸੰਦ ਦੀ ਤਿਆਰ ਕਰਵਾਉਣੀ ਹੈ ਨਿਊ ਹਾਈਟਸ ਕਿਚਨ ਦੇ ਸਾਡੇ ਜਸਪਾਲ ਰਾਏ ਭਾਅ ਜੀ ਨੇ ਬਹੁਤ ਹੀ ਸੋਹਣੀਆਂ ਬੜੀਆਂ ਕਮਾਲ ਦੀਆਂ ਕਿਚਨਾਂ ਭਾਅ ਜੀ ਰੈਡੀ ਕਰਦੇ ਨੇ ਕਿਚਨ ਕੈਬਨਿਟਸ ਕਾਊਂਟਰ ਟੋਪ ਵੈਨਿਟੀਜ਼ ਕੋਈ ਟੀ ਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਰੈਡੀ ਕਰਾਉਣਾ ਤਾਂ ਨਿਊ ਹਾਈਟਸ ਕਿਚਨ ਨੂੰ ਕਾਲ ਕਰੋ 416-859-1920 ਨਿਊ ਹਾਈਟਸ ਕਿਚਨ ਨਿਊ ਹਾਈਟਸ ਕਿਚਨ ਜੀ 1510 ਹਾਂਜੀ ਭਾਅ ਜੀ
14: ਮਿਹਰਬਾਨੀ ਸਮਾਜ ਵਿੱਚ ਨਵੀਂ ਜੀ ਸਾਰੀਆਂ ਵਿਰਤੀਆਂ ਦੇ ਲੋਕ ਹੁੰਦੇ ਨੇ ਹੁਣ ਉਮਰ ਵੱਡੀ ਹੋਣ ਨਾਲ ਕੋਈ ਸਾਰੇ ਬਜ਼ੁਰਗ ਨਹੀਂ ਹੋ ਜਾਂਦੇ ਇਹੀ ਜੀ ਵੱਡੀ ਸਮੱਸਿਆ ਵੀ ਕੋਈ ਨੀ ਹੈਗੀ ਬਈ ਸਾਰੇ ਹਲਕੇ ਹੀ ਫਿਰਦੇ ਨੇ 100 ਚੋਂ 2-4 ਮਿਲੇ ਜਾਂਦੇ ਨੇ ਠਰਕੀ ਹੁੰਦੇ ਨੇ ਪੂਰੇ ਉਹਨਾਂ ਨੇ ਵੀ ਸਾਰਿਆਂ ਨੇ ਬਜ਼ੁਰਗਾਂ ਨੇ ਜਵਾਨੀ ਹੰਢਾਈ ਹੁੰਦੀ ਹੈ ਨਾ ਉਹਨਾਂ ਨੂੰ ਕਿਹੜਾ ਕੋਈ ਤਜਰਬਾ ਨੀ ਹੁੰਦਾ ਗੁੱਡੀ ਗੁੱਡੀ ਕਰਕੇ ਹੱਥ ਫੇਰ ਜਾਂਦੇ ਆ ਹੁਣ ਇੱਥੇ ਤਾਂ ਜੇ ਪਿੱਠ ਜਾਂ ਮੋਢੇ ਤੇ ਹੱਥ ਰੱਖ ਦਿੰਦੇ ਉਹਨੂੰ ਸੈਕਸ ਅਸਾਲਟ ਕਹਿੰਦੇ ਨੇ ਉਹ ਆਪਣੇ ਪੰਜਾਬ ਵਿੱਚ ਆਮ ਹੀ ਕੰਮ ਚੱਲ ਜਾਂਦਾ ਹੈ ਤੇ ਹੁਣ ਜਿਹਨਾਂ ਨੇ ਸਾਰੀ ਜਵਾਨੀ ਹਰੀਆਂ ਗੋਰੀਆਂ ਚੁਗੀਆਂ ਤੇ ਉਹ ਚਰੀਆਂ ਤੇ ਫਿਰ ਉਹ ਹਟਦੇ ਨੀ ਹੈਗੇ ਉਹਦਾ ਕਬਰਾਂ ਚ
0: ਨਹੀਂ ਪਰ ਦੇਖੋ ਇਹ ਵੀ ਪਰ ਹੁਣ ਆਪਾਂ ਨੂੰ ਹੀ ਦੱਸਣ ਦੀ ਲੋੜ ਹੈ ਕਿ ਤੁਸੀਂ ਚਾਹੇ ਕਿਸੇ ਨਾਲ ਗੱਲ ਤੱਕ ਵੀ ਕਰ ਰਹੇ ਤੁਸੀਂ ਹੱਥ ਆਪਣੇ ਕੋਲ ਰੱਖੋ ਕਿਸੇ ਦੇ ਨਾ ਮੋਢੇ ਤੇ ਨਾ ਢੂਈ ਤੇ ਕਿਤੇ ਵੀ ਹੱਥ ਨਹੀਂ ਆਪਾਂ ਲਾ ਸਕਦੇ ਹੈਗੇ ਹੁਣ ਆਪਣੀ ਜ਼ਿੰਮੇਵਾਰੀ ਆਪਾਂ ਦੱਸੀਏ ਚੀਜ਼ਾਂ ਹਨਾ
14: ਦੱਸਣਾ ਚਾਹੀਦਾ ਬਿਲਕੁਲ ਦੱਸਣਾ ਚਾਹੀਦਾ ਜਿਹਨਾਂ ਨੂੰ ਪਤਾ ਆ ਆਪਣੇ ਸਾਡੇ ਬੁੱਢੇ ਏਦਾਂ ਦੇ ਨੇ ਉਹ ਥੋੜੀ ਜਿਹਾ ਖਾਸ ਖਿਆਲ ਰੱਖਣ ਉਹਨਾਂ ਅੰਦਰੇ ਤਾੜ ਥੋੜੇ ਜਿਹੇ ਬਾਹਰ ਘੱਟ ਫਿਰਨ ਤੋਰਨ ਦੇਣ ਪੰਜਾਬ ਵਿੱਚ ਤਾਂ ਆਮ ਜਿਹਾ ਇਹ ਚੱਲ ਚੁੱਲ ਜਾਂਦਾ ਇੱਥੇ ਫਿਰ ਉਹ ਮਾੜੀ ਮਾੜੀ ਗੱਲ ਤੇ ਅਸਾਲਟ ਸੈਕਸ ਅਸਾਲਟ ਹੋ ਜਾਂਦੇ ਫਿਰ ਉੱਥੇ ਬੱਗੀ ਦਾ ਦੇਣ ਜੋਗੇ ਪੈਸੇ ਰਹਿ ਜਾਂਦੇ ਬਦਨਾਮੀ ਵਾਧੂ ਦੀ
0: ਬਿਲਕੁਲ ਬਿਲਕੁਲ ਨਹੀਂ ਦੇਖੋ ਪ੍ਰੋਬਲਮ ਤਾਂ ਬੜੀ ਵੱਡੀ ਹੈ ਜੇ ਕੋਈ ਫੜਿਆ ਜਾਂਦਾ ਤੇ ਚਲੋ ਭਾਜੀ ਹੁਣ ਦੀ ਗੱਲ ਥੋੜ੍ਹੀ ਜਿਹੀ ਬੋਲਡ ਤੇ ਬਲੰਟ ਜ਼ਰੂਰ ਲੱਗੀ ਹੋਊਗੀ ਬਟ ਆਪਣਾ ਮੇਨ ਚਲੋ ਮਕਸਦ ਇਹ ਹੈ ਯਾਰ ਕਿ ਪਹਿਲੀ ਗੱਲ ਤਾਂ ਹੁਣ ਜਿਵੇਂ ਭਾਜੀ ਜਿਨ੍ਹਾਂ ਨੇ ਗੱਲ ਅੱਜ ਦੀ ਸ਼ੁਰੂ ਕੀਤੀ ਸੀ ਇੱਕ ਮੇਨ ਗੱਲ ਇਹ ਹੈ ਕਿ ਆਪਾਂ ਨੂੰ ਇਹ ਹੋਣਾ ਚਾਹੀਦਾ ਕਿ ਆਪਾਂ ਆਪਣੇ ਬੱਚਿਆਂ ਦੇ ਨਾਲ ਆਪਣੀ ਵਾਈਫ ਦੇ ਨਾਲ ਬਾਹਰ ਅੰਦਰ ਜਾ ਸਕਦੇ ਹਾਂ ਹੁਣ ਡਰ ਇਹੀ ਲੱਗਿਆ ਹੋਇਆ ਸਭ ਨੂੰ ਕਿ ਅਸੀਂ ਨਾ ਕਿਤੇ ਜਾਣ ਜੋਗੇ ਹੁਣ ਭਾਜੀ ਜਿਹਨਾਂ ਨਾਲ ਇਹ ਹੋਇਆ ਉਹ ਤਾਂ ਕਹਿੰਦੇ ਨੇ ਵੀ ਮੈਂ ਤਾਂ ਹੁਣ ਨਾ ਪਾਰਕ 'ਚ ਜਾਣਾ ਵਾਈਫ ਨੂੰ ਲੈ ਕੇ ਨਾ ਬੱਚਿਆਂ ਨੂੰ ਮੈਂ ਲੈ ਕੇ ਜਾਣਾ ਅਸੀਂ ਬਸ ਬੰਦ ਹੀ ਕਰ ਦਿੱਤਾ ਬਾਹਰ ਜਾਣਾ ਜਦੋਂ ਕਿ ਚਲੋ ਐਡੀ ਕੋਈ ਮੈਂ ਨਹੀਂ ਕਹਿੰਦਾ ਐਡੀ ਗੱਲ ਨਹੀਂ ਹੈਗੀ ਪਰ ਮੈਨੂੰ ਇਹ ਹੈ ਕਿ ਚੰਗੇ ਵੀ ਲੋਕ ਬਹੁਤ ਜ਼ਿਆਦਾ ਨੇ ਸੋ ਆਪਾਂ ਨੂੰ ਕੋਈ ਇੰਨਾ ਡਰਨ ਦੀ ਵੀ ਲੋੜ ਨਹੀਂ ਬਟ ਪਲੀਜ਼ ਆਪਣੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਆਪਾਂ ਸਮਝਾਈਏ ਕਿ ਯਾਰ ਇਹ ਚੀਜ਼ਾਂ ਆਪਾਂ ਨਹੀਂ ਕਰਨੀਆਂ ਹੈਗੀਆਂ ਇਹਨਾਂ ਚੀਜ਼ਾਂ ਤੋਂ ਆਪਾਂ ਜਿੰਨਾ ਦੂਰ ਰਹਿ ਸਕਦੇ ਹਾਂ ਦੂਰ ਰਹੋ ਸੋ ਮੈਨੂੰ ਨਹੀਂ ਸੀ ਪਤਾ ਵੀ ਇਹ ਕੋਈ ਐਡਾ ਵੱਡਾ ਇਸ਼ੂ ਹੈ ਨਾ ਮੈਨੂੰ ਲੱਗਦਾ ਸੀਗਾ ਕਿ ਇਹ ਚੀਜ਼ਾਂ ਪਾਰਕਾਂ ਪੂਰਕਾਂ 'ਚ ਪਬਲਿਕਲੀ ਹੋ ਰਹੀਆਂ ਇਸ ਲੈਵਲ ਤੱਕ ਦੀਆਂ ਜੇ ਹੋ ਰਹੀਆਂ ਨੇ ਤਾਂ ਇਹਨਾਂ 'ਤੇ ਰੋਕ ਜ਼ਰੂਰ ਪੈਣਾ ਚਾਹੀਦਾ ਸੋ ਨੰਬਰ ਹੈ ਆਪਣਾ 905-673-3337 ਕਿਸ ਦਾ ਕੋਈ ਕਮੈਂਟ ਰਹਿ ਗਿਆ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ 905-673-3337 ਆਪਣਾ ਨੰਬਰ ਹੈ 905-673-3337 ਫੋਨ ਨੰਬਰ ਹੈ ਇੱਕ ਮੈਂ ਤੁਹਾਨੂੰ SS ਲੋਨ ਕੇਅਰ ਦਾ ਨੰਬਰ ਜ਼ਰੂਰ ਦੇਵਾਂ ਤੁਸੀਂ ਅਗਰ ਆਪਣਾ ਨਵਾਂ ਘਾਹ ਲਗਵਾਉਣਾ ਸੋਲਡਿੰਗ ਜਿਹਨੂੰ ਕਹਿੰਦੇ ਕਰਾਉਣੀ ਹੈ ਜਾਂ ਤੁਸੀਂ ਏ ਟੂ ਜ਼ੈਡ ਕੋਈ ਵੀ ਲੈਂਡਸਕੇਪਿੰਗ ਦਾ ਕੰਮ ਕਰਵਾਉਣਾ ਤਾਂ ਫੋਨ ਨੰਬਰ ਤੁਸੀਂ ਨੋਟ ਕਰੋ ਜ਼ਰੂਰ, ਸਾਡੇ ਐਸ ਐਸ ਲੋਨ ਕੇਰਾਲਾ ਦਾ 437-655-1984 437-655-1984 ਨੰਬਰ ਹੈ। ਇੱਕ ਤੁਸੀਂ ਕੈਲਡਨ ਮਿਤਸੂਬਿਸ਼ੀ ਨੂੰ ਯਾਦ ਰੱਖੋ, ਮਿਤਸੂਬਿਸ਼ੀ ਦੀਆਂ ਗੱਡੀਆਂ, ਮਿਤਸੂਬਿਸ਼ੀ ਦੇ ਐਸ ਯੂ ਵੀ ਚਾਹੀਦੇ ਨੇ, ਕੈਲਡਨ ਮਿਤਸੂਬਿਸ਼ੀ 647-677-8-2754, 10 ਸਾਲ ਦੀ ਗੱਡੀਆਂ ਤੇ ਵਾਰੰਟੀ 647-678-2754। ਇੱਕ ਨਾ ਯੂਨਿਟ ਲੀਜ਼ ਲਈ ਅਵੇਲੇਬਲ ਹੈ, ਤੁਸੀਂ ਅਗਰ ਮਿਸੀਸਾਗਾ ਦੇ ਵਿੱਚ ਪ੍ਰਾਈਮ ਲੋਕੇਸ਼ਨ ਬ੍ਰਿਟੈਨੀਆ ਅਤੇ ਏਰਨ ਮਿਲਸ ਤੇ ਕੋਈ ਯੂਨਿਟ ਲੱਭ ਰਹੇ ਹੋ, ਕੋਈ ਤੁਸੀਂ ਕਿਸੇ ਵੀ ਕਿਸਮ ਦਾ ਦਫ਼ਤਰ ਖੋਲ੍ਹਣਾ, ਤੁਸੀਂ ਕੋਈ ਹੇਅਰ ਸਲੋਨ, ਨੇਲ ਸਲੋਨ ਖੋਲ੍ਹਣੀ ਹੈ, ਸੈੱਲਫੋਨ ਸਟੋਰ ਖੋਲ੍ਹਣਾ, ਬ੍ਰਿਟੈਨੀਆ ਏਰਨ ਮਿਲਸ ਤੇ ਯੂਨਿਟ ਅਵੇਲੇਬਲ ਹੈ। ਪਰਮਜੀਤ ਜੀ ਨੂੰ ਫੋਨ ਕਰੋ 416-993-1564 416-993-1564 416-993-1564 ਜਦੋਂ ਨਾ ਕਾਲ ਕਰਦੇ ਹੋ ਸਟੂਡੀਓ 'ਚ ਯਾਰ ਪਲੀਜ਼ ਹੋਲਡ ਕਰ ਲਿਆ ਕਰੋ, ਤੁਸੀਂ ਕੱਟ ਦਿੰਦੇ ਹੋ ਜਲਦੀ। ਹੁਣ ਤਿੰਨ ਕਾਲਾਂ ਆਈਆਂ, ਤਿੰਨੇ ਜਾਣੇ ਮੈਂ ਕਾਲ ਪਿੱਕ ਨਹੀਂ ਕੀਤੀ, ਕੱਟ ਦਿੱਤੀ, ਜਸਟ ਸਟੇ ਔਨ ਦਾ ਲਾਈਨ, ਹੋਲਡ ਕਰ ਲਿਆ ਕਰੋ ਜਾਂ ਦੁਬਾਰਾ ਤੋਂ ਕਰ ਲਓ ਫੋਨ ਅਤੇ ਗੱਲਬਾਤ ਆਪਣੀ ਪੱਕੀ ਹੋਊਗੀ। ਬਟ ਥੋੜ੍ਹਾ ਥੋੜ੍ਹਾ ਸਬਰ, ਪੇਸ਼ੈਂਸ ਜ਼ਰੂਰ ਪਲੀਜ਼ ਬੇਨਤੀ ਕਰਦੇ ਕਿ ਰੱਖਿਆ ਕਰੋ। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ, ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 Very good. G 8782 Hello?
15: Hello?
0: Haan ji.
15: Hello, Ravi?
0: Ji, ji.
15: ਮੇਰਾ ਵਿਚਾਰ ਥੋੜਾ ਜਿਹਾ ਡਿਫਰੈਂਟ ਆ ਇੱਥੋਂ।
0: ਓਕੇ,
15: ਬਈ ਸਾਰੇ ਆਪਾਂ ਘਰ ਦੇ ਵਿੱਚ ਚਾਰ ਪੰਜ ਭੈਣ ਭਰਾ ਹੁੰਦੇ ਆ, ਆਪਾਂ ਪੰਜੇ ਨੇ ਕੁਝ ਜਿਹੜਾ ਥਾਂ ਥਾਂ ਦੀ ਸਿੱਕਰੀ ਇਕੱਠੀ ਹੋਈ ਵੀ ਆ, ਤੇ ਜਿਹੜਾ ਬੰਦੇ ਨੂੰ ਜਾਂ ਬੁੜੀ ਨੂੰ ਕੋਈ ਬੰਦਾ ਜਾਂ ਬੁੜੀ ਕੁਛ ਕਹਿੰਦੀ ਆ, ਤਾਂ ਆਪਣੇ ਨਾਲ ਚਪੇੜ ਮਾਰੇ, ਚਾਹੇ ਉਹਨੂੰ ਪਤਾ ਲੱਗ ਜੂ ਕਹਿਣ ਵਾਲੇ ਨੂੰ।
0: ਚਪੇੜ ਮਾਰਤੀ ਤਾਂ ਫਿਰ ਚਾਰਜ ਤੁਹਾਡੇ ਤੇ ਲੱਗੇਗਾ।
15: ਹੁਣ ਤੈਨੂੰ ਮੈਂ ਦੱਸਦਾ, ਇੱਥੇ ਐਲਬੀਅਨ ਮਾਲ ਚ ਬੈਠੇ ਸੀ ਇੱਕ ਚੰਗਾ ਗੁਰਸਿੱਖ, ਉਧਰੋਂ ਗੋਰੀ ਕੁੜੀ ਆਉਂਦੀ, ਕਹਿੰਦਾ ਕਿੰਨੀ ਸੋਹਣੀ ਸੂਰਤ ਆ। ਮੈਂ ਕਿਹਾ ਜੀ ਨਾਲੇ ਤੁਹਾਡਾ ਹਾਂ ਪਾਣਾ ਪਿਆ ਪਿਆ, ਕਹਿੰਦਾ ਅੱਖਾਂ ਦੇਖਣ ਨੂੰ ਆ, ਕੀ ਕਹਿ ਦੋ ਕਹਿੰਦੇ ਤੁਸੀਂ।
0: ਚਲੋ ਨਹੀਂ ਦੇਖੋ, ਗੱਲਾਂ ਗਲਤ ਨਹੀਂ ਸਮਝਾਓ ਅਗਲਿਆਂ ਨੂੰ ਕਿ ਇੱਦਾਂ ਨਹੀਂ ਜ਼ਿੰਦਗੀ ਚੱਲਣੀ ਹੈ, ਕਰੋਗੇ ਕਿਤੇ ਨਾ ਕਿਤੇ ਫਿਰ ਤੁਹਾਨੂੰ ਅਗਲੀ ਨੇ ਫਿਰ ਕਰਤੀ ਨਾ ਪੁਲਿਸ ਕਾਲ ਵੀ ਮੈਨੂੰ ਅਸੋਲਟ ਕਰ ਰਿਹਾ ਬੰਦਾ, ਫਿਰ ਕੀ ਹੋਊਗਾ। ਹੁਣ ਤੁਹਾਡੀਆਂ ਦੇਖੋ ਕਾਲਾਂ ਬਹੁਤ ਆ ਰਹੀਆਂ ਨੇ, ਐਂਡ ਹੋ ਗਿਆ ਪ੍ਰੋਗਰਾਮ ਦਾ, ਤੁਸੀਂ ਇੱਦਾਂ ਹੀ ਕਰਦੇ ਹੁੰਦੇ ਹੋ। 8777 ਹੈਲੋ, ਚਲੋ 8777-5443 ਵੀ ਕੱਟ ਗਏ ਹੋ। ਇੱਕ ਮੈਂ ਮੈਸੇਜ ਤੁਹਾਨੂੰ ਜਾਣ ਤੋਂ ਪਹਿਲਾਂ ਦੇ ਦੇਵਾਂ, ਯਾਦ ਜ਼ਰੂਰ ਰੱਖੋ ਸਾਰੇ ਜਾਣੇ, ਜੇ ਤੁਸੀਂ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਆ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਤਾਂ ਮਾਹਰ ਨੇ ਕਮਲਜੀਤ ਕੌਰ, ਕਮਲਜੀਤ ਤੁਹਾਨੂੰ $1,000 ਤੱਕ ਦਾ ਡਿਸਕਾਊਂਟ ਲੈ ਕੇ ਦੇ ਰਹੇ ਆ। ਜੇ $500 ਤੋਂ ਲੈ ਕੇ $1,000 ਤੱਕ ਦਾ ਡਿਸਕਾਊਂਟ ਮਿਲਦਾ ਤਾਂ ਹੀ ਕਹਿਣਗੇ ਕਿ ਇੰਸ਼ੋਰੈਂਸ ਬਦਲੋ, ਨਹੀਂ ਤਾਂ ਕਹਿਣਗੇ ਰਹਿਣ ਦਿਓ ਜੀ ਤੁਹਾਡੀ ਵਧੀਆ ਇੰਸ਼ੋਰੈਂਸ। ਸੋ ਕਾਲ ਕਰ ਲਓ 647-394-4369 ਨੰਬਰ ਹੈ, 647-394-4369 647-394-4369। ਸੋ ਮੁੱਖ ਦੀ ਗੱਲ ਇਹ ਹੈ, ਪਲੀਜ਼ ਯਾਰ ਬਜ਼ੁਰਗਾਂ ਨੂੰ ਸਾਰਿਆਂ ਨੂੰ ਹੀ ਸਮਝਾਓ, ਘਰ ਦੇ ਵਿੱਚ ਕੋਈ ਵੀ ਜੀ ਨੇ ਕਿਸੇ ਨੂੰ ਗਲਤ ਕਮੈਂਟ ਨਹੀਂ ਕਰਨਾ, ਕਿਸੇ ਨੂੰ ਅਨਕੰਫਰਟੇਬਲ ਨਹੀਂ ਕਰਨਾ, ਕਿਸੇ ਨੂੰ ਨਹੀਂ ਜਾਣਦੇ ਨਾ ਕੋਈ ਉਹਨਾਂ ਨਾਲ ਫਾਲਤੂ ਦੀ ਗੱਲ ਕਰੋ। ਹੁਣ ਬੱਸਾਂ 'ਚ ਬਹਿ ਕੇ ਜੇ ਕੋਈ ਕਹਿ ਰਿਹਾ ਵੀ ਹਾਂ ਆਪਾਂ ਫਰੈਂਡਸ਼ਿਪ ਕਰੀਏ, ਯਾਰ ਇਹ ਕੋਈ ਗੱਲ ਹੁੰਦੀ ਆ? ਸੋ ਉਮਰ ਦੇ ਹਿਸਾਬ ਨਾਲ ਆਪਾਂ ਨੂੰ ਹੈਂਡਲ ਕਰਨਾ ਚਾਹੀਦਾ। ਅਤੇ ਮੇਨ ਗੱਲ ਇਹ ਵੀ ਹੈ, ਸਾਰੇ ਨਹੀਂ ਇੱਦਾਂ ਦੇ, ਬੜੇ ਚੰਗੇ, ਬਹੁਤ ਪਿਆਰੇ, ਬੜੇ ਕਹਿ ਲਓ ਕਿ ਆਪਣੇ ਗ੍ਰੈਂਡ ਪੇਰੈਂਟਸ ਟਾਈਪ ਦੇ ਵੀ ਆਪਾਂ ਨੂੰ ਬਜ਼ੁਰਗ ਯਾਰ ਜ਼ਿਆਦਾਤਰ ਉਹੀ ਮਿਲਦੇ ਨੇ, ਬਟ ਜਸਟ ਬੀ ਕੇਅਰਫੁਲ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ
16: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
17: Sajri Saver Banodi Awaz, eh hai Radio Awaz. ਹਰ ਰੋਜ਼ ਸਵੇਰੇ 9 ਤੋਂ 10 ਵਜੇ ਤੱਕ ਰੇਡੀਓ ਆਵਾਜ਼।
18: All advertisements are paid. Awaz the Voice does not take any responsibility for any paid advertisements during this program.

0: ਕਿ ਤੁਸੀਂ ਵੀ ਇਨਵੈਸਟਮੈਂਟ ਦੇ ਇਸ ਦੌਰ 'ਚ ਪ੍ਰਾਪਰਟੀ 'ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਿ ਤੁਸੀਂ ਵੀ ਪ੍ਰੋਫਿਟੇਬਲ ਆਊਟਕਮ ਲਈ ਪ੍ਰਾਪਰਟੀ ਲੱਭ ਰਹੇ ਹੋ, ਫਿਰ ਫੇਅਰ ਡੀਲ ਰਿਅਲਟੀ ਰਿਪ੍ਰੈਜ਼ੈਂਟਸ ਆਊਟਸਟੈਂਡਿੰਗ ਫਾਰਮ ਹਾਊਸ, 28 ਏਕਰ ਲੈਂਡ ਵਿਦ 2 ਰੋਡ ਫਰੰਟੇਜਸ, ਡਬਲ ਕਾਰ ਗਰਾਜ, ਗ੍ਰੀਨ ਹਾਊਸ ਐਂਡ ਵਰਕਸ਼ਾਪ, ਇਹੀ ਨਹੀਂ 407 ਤੇ 418 ਹਾਈਵੇ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ। ਫਾਰ ਬੈਸਟ ਇਨਵੈਸਟਮੈਂਟਸ ਕਾਲ ਦ ਬੈਸਟ ਟੀਮ, ਫੇਅਰ ਡੀਲ ਰਿਅਲਟੀ, ਬ੍ਰੋਕਰ ਆਫ ਰੈਕਡ ਹਰਦੀਪ ਪੰਦੇਵ ਐਂਡ 905-671-2000।
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ, ਜਿੱਥੇ ਤੁਸੀਂ ਟਰੱਕ ਵਾਸ਼, ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ। ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ, ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45, ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850, ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750, ਐਂਡ ਏਸੀ ਰੀਚਾਰਜ ਇਜ ਐਟ ਜਸਟ $180. ਸੋ ਰੀਚ ਆਊਟ ਟੂ ਦੈਮ, ਕਾਲ ਐਟ 905-452-9955. ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ, ਬਰੈਮਟਨ, ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ। ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ, ਯੂ ਕੈਨ ਕਾਲ ਦੈਮ, ਦੇਅਰ ਨੰਬਰ ਇਜ 905-452-9955।
3: ਰੀਅਲ ਐਸਟੇਟ ਦੀ ਦੁਨੀਆ ਵਿੱਚ ਆਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ, ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਾਲ ਹੱਥ ਮਿਲਾਓ,
4: ਰੀਅਲ ਐਸਟੇਟ ਦੀਆਂ ਬਰੀਕੀਆਂ ਸਿੱਖੋ ਤੇ ਕੰਪਨੀ ਵੱਲੋਂ ਕਲਾਇੰਟਸ ਲੀਡਸ ਵੀ ਪਾਓ।
3: ਫੇਅਰ ਡੀਲ ਰਿਐਲਿਟੀ ਇੰਕ ਬ੍ਰੋਕਰੇਜ ਨਵੇਂ ਏਜੰਟ ਹਾਇਰ ਕਰ ਰਹੇ ਨੇ।
4: ਅੱਜ ਹੀ ਕਾਲ ਕਰੋ ਫੇਅਰ ਡੀਲ ਦੇ ਬ੍ਰੋਕਰ ਆਫ ਰਿਕਾਰਡ ਹਰਦੀਪ ਪੰਦੇਰ ਨੂੰ
3: 905-671-2000,
4: 905-671-2000। ਫੇਅਰ ਡੀਲ ਨਾਲ ਹੱਥ ਮਿਲਾਓ, ਆਪਣੇ ਸੁਪਨਿਆਂ ਨੂੰ ਸੱਚ ਕਰ ਵਿਖਾਓ।
5: ਘਰ ਨੂੰ ਘਰ ਬਣਾਉਂਦਾ ਹੈ ਕੰਫਰਟੇਬਲ ਫਰਨੀਚਰ, ਤੇ ਜਦੋਂ ਫਰਨੀਚਰ ਦੀ ਗੱਲ ਆਉਂਦੀ ਹੈ ਤੇ ਫਿਰ ਯਾਦ ਆਉਂਦੇ ਨੇ ਕਾਸਾ ਫਰਨੀਚਰ ਵਾਲੇ, ਜੋ ਹੈ ਸਭ ਤੋਂ ਪੁਰਾਣੀ ਤੇ ਭਰੋਸੇਮੰਦ ਫਰਨੀਚਰ ਦੀ ਦੁਕਾਨ। ਜੀ ਹਾਂ, ਇੱਥੇ ਤੁਹਾਨੂੰ ਮਿਲਦਾ ਹੈ ਕਸਟਮ ਸੋਫਾ, ਲੈਦਰ ਸੋਫਾ, ਸੋਫੇ, ਡਬਲ ਬੈਡ, ਮੈਟ੍ਰੈਸ ਤੇ ਪੂਰੇ ਘਰ ਦਾ ਸਾਰਾ ਫਰਨੀਚਰ, ਉਹ ਵੀ ਵਾਜਿਬ ਰੇਟਾਂ ਤੇ। ਸੋ ਅੱਜ ਹੀ ਪਹੁੰਚੋ ਕਾਸਾ ਫਰਨੀਚਰ, 120 ਡੈਲਟਾ ਪਾਰਕ ਬੁਲੇਵਾਰਡ, ਬ੍ਰੈਮਟਨ। ਇਹਨਾਂ ਦੀ ਇੱਕ ਹੋਰ ਲੋਕੇਸ਼ਨ ਹੈ ਸੋਫਾ ਮਾਰਟ, 24 ਰੀਗਨ ਰੋਡ, ਬ੍ਰੈਮਟਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਪਰਮਜੀਤ ਹੋਰਾਂ ਨੂੰ 905-803-8056, 905-803-8056।
6: ऑटो ओनर्स, क्या आप ज्यादा इंश्योरेंस प्रीमियम पे कर रहे हैं या फिर नया ड्राइवर ऐड करने के बाद आपका इंश्योरेंस प्रीमियम बहुत बढ़ गया है? अगर आपके पास जी या G2 लाइसेंस है और कनाडा में 3 सालों का इंश्योरेंस एक्सपीरियंस है तो टेंशन मत लीजिए।
7: ऑल स्टेट इंश्योरेंस के दीक्षा गुलेरिया को आज ही कॉल करें, जो आपको अच्छा प्रीमियम, ऑनेस्ट एडवाइस और ग्रेट सर्विस भी देंगे। अपनी होम और ऑटो इंश्योरेंस का पैकेज बनवाएं और अप टू 30% तक बचाएं। ऑल स्टेट इंश्योरेंस के दीक्षा गुलेरिया 647-656-2810, दैट इज 647-656-2810।
8: ड्राइव कर रहे हो? सोनो एंजॉय कर रहे हो? कुछ बोल रहे हो?
9: ड्राइविंग लाइसेंस?
8: नो।
9: पुलिस ऑफिसर?
8: नो नो।
9: ट्रैफिक लाइट्स?
8: नो।
9: देन
10: डायमंड इंश्योरेंस दे पवन कौर गिल दा ए मैसेज। मोस्ट ऑफ इंटोरियंस इग्नोर कर रहे हैं अपनी ऑटो इंश्योरेंस रिन्यूअल या अपने रेट नु चेक कर ले। आज ही कॉल करो 30 तो वध कंपनीज ना काम कर रहे पवन कौर गिल। 3 मिनट दे विच 300 तो लेके 1500 तक साल दी इंश्योरेंस कट सकदी है ऑटो, होम और इन्वेस्टमेंट प्रॉपर्टीज दी। 647-325-9900, 647-325-9100, पवन कौर गिल फ्रॉम डायमंड इंश्योरेंस।
11: जिंदगी एक सफर है सुहाना।
12: ਕੀ ਤੁਸੀਂ ਕੈਨੇਡਾ ਵਿੱਚ ਸਟੂਡੈਂਟ ਵੀਜ਼ਾ ਦੇ ਉੱਤੇ, ਵਰਕ ਪਰਮਿਟ ਤੇ ਆਏ ਹੋਏ ਹੋ, ਜਾਂ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ PR ਹੋਲਡਰ ਹੋ, ਆਪਣੇ ਦੋਸਤ, ਰਿਸ਼ਤੇਦਾਰ ਤੇ ਮਿੱਤਰਾਂ ਨੂੰ ਅਗਰ ਵਿਜ਼ਿਟਰ ਜਾਂ ਟੂਰਿਸਟ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹੋ ਤਾਂ ਪਰਖਿਆ ਤੇ ਭਰੋਸੇ ਵਾਲਾ ਨਾਮ, ਪੰਜਾਬ ਵਿੱਚ ਸਭ ਤੋਂ ਵੱਧ ਸਕਸੈਸ ਰੇਟ ਦੇ ਨਾਲ ਈਜ਼ੀ ਵੀਜ਼ਾ, ਵਿਜ਼ਿਟਰ ਵੀਜ਼ਾ ਕੈਨੇਡਾ ਦਾ ਲਗਵਾ ਕੇ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਈਜ਼ੀ ਵੀਜ਼ਾ 9592200200, 95-922-00200 ਤੇ ਅੱਜ ਹੀ ਕਾਲ ਕਰਕੇ ਆਪਣੀ ਅਪਾਇੰਟਮੈਂਟ ਬਣਾਓ।
13: ਸੁਣੋ ਜੀ, ਕਿੱਥੇ ਹੋ? 11:30 ਹੋ ਗਿਆ ਰਾਤ ਦੇ, ਘਰੇ ਨਹੀਂ ਆਉਣਾ ਅੱਜ?
14: ਮੈਂ ਸੇਵਿੰਗ ਕਰ ਰਿਹਾ, ਨਾਲੇ ਗਰੋਸਰੀ ਖਰੀਦ ਰਿਹਾ, ਨਜ਼ਾਰਾ ਆ ਰਿਹਾ ਹੈਗਾ।
13: ਝੂਠ ਬੋਲਣ ਦੀ ਆਦਤ ਨਹੀਂ ਕੀ ਤੁਹਾਡੀ? ਰਾਤ ਨੂੰ 11:30 ਕਿਹੜਾ ਗਰੋਸਰੀ ਸਟੋਰ ਖੁੱਲਾ ਹੋਇਆ?
14: ਫਰੈਸ਼ ਗਰੋਸਰੀ ਡਿਪੂ ਰਾਤ ਦੇ 12 ਵਜੇ ਤੱਕ ਖੁੱਲਦੇ ਨੇ, ਜਿਨ੍ਹਾਂ ਦਾ ਕਹਿੰਦੇ ਇੱਕ ਡੋਰ ਤੋਂ ਬੜੋ ਦੂਜੇ ਤੋਂ ਨਿਕਲੋ, ਸੇਵਿੰਗ $100 ਦੀ। 905-458-1331, ਸਟੇਪਲ ਬੁਸ਼, ਸਟੋਰ ਰੂਮ ਤੇ ਸਟੇਪਲ ਬੁਸ਼ ਦਾ ਇੰਟਰਸੈਕਸ਼ਨ, ਫਰੈਸ਼ ਗਰੋਸਰੀ ਡਿਪੂ, 905-458-1300।
15: ਛੋਟਾ ਮੋਟਾ ਕਰਜ਼ਾ ਜਾਂ ਕਰਵਾਉਣੀ ਹੈ ਕੋਈ ਵੀ ਘਰ ਵਿੱਚ ਰੈਨੋਵੇਸ਼ਨ, ਹੋਮ ਐਕੁਇਟੀ ਵੀਜ਼ਾ ਲੈ ਸਕਦੇ ਹੋ। ਸਧਾਰਨ ਕ੍ਰੈਡਿਟ ਕਾਰਡਾਂ ਨਾਲੋਂ ਕਿਤੇ ਘੱਟ ਵਿਆਜ, ਆਸਾਨੀ ਨਾਲ ਉਪਲਬਧਤਾ।
16: ਅੱਜ ਹੀ ਹੋਮ ਐਕੁਇਟੀ ਵੀਜ਼ਾ ਲੈਣ ਦੇ ਲਈ ਕਾਲ ਕਰੋ 905-605-2000।
17: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ? ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਿਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੀ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401-416-816-8484-0001।
18: ਹੈਲੋ ਬ੍ਰੋ, ਕਿੱਥੇ ਆ ਤੂੰ?
19: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
18: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਐਂਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
19: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
18: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ, ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600, 905-451-2600।

ਸੰਗਲੀਆਂ ਤੇ ਰੂੜਾ ਕੂੜਾ ਮੇਰੇ ਸਾਹਿਬ ਦੀਆਂ ਬੜੀਆਂ, ਦਿਨ ਕੇ ਜਿੰਨੀ ਕਦਰ ਨਾ ਮੇਰੀ, ਮੈਨੂੰ ਤਖ਼ਤ ਬਿਠਾਇਆ ਸਾਈਆਂ। ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ, ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ। ਉਸ 'ਤੇ ਰਹਿਮਤਾਂ ਬਖਸ਼ਿਆ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਿਹਾ। ਮਨਦੀਪ ਸਿੰਘ ਬੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।

ਦੇ ਨਾਲ ਨਾਲ ਓਨਟੈਰੀਓ ਦੇ ਵਿੱਚ ਸਾਨੂੰ ਤੁਸੀਂ ਬਾਰਡਰ ਟੂ ਬਾਰਡਰ ਰੇਂਜ ਤਕਰੀਬਨ 1,000 ਕਿਲੋਮੀਟਰ ਦੇ ਰੇਡੀਅਸ ਨੂੰ ਈਸਟ ਵੈਸਟ ਸਾਊਥ ਨੌਰਥ ਦੇ ਵਿੱਚ ਇਹ ਫ੍ਰੀਕੁਐਂਸੀ ਕਵਰ ਕਰ ਰਹੀ ਹੈ। ਇਸ ਫ੍ਰੀਕੁਐਂਸੀ ਰਾਹੀਂ ਤੁਸੀਂ ਲੰਡਨ, ਕਿਚਨਰ, ਵਾਟਲੂ ਜਿੱਥੇ ਐਕਸਕਲੂਸਿਵਿਟੀ ਦੇ ਨਾਲ ਯਾਨੀ ਕਿ ਤੁਹਾਡਾ ਹੀ ਮੈਸੇਜ, ਤੁਹਾਡੀ ਹੀ ਗੱਲਬਾਤ ਚੱਲ ਰਹੀ ਹੁੰਦੀ ਹੈ ਦੇ ਨਾਲ ਨਾਲ ਤੁਸੀਂ ਅਗਰ ਓਸ਼ਵਾ, ਕਰਟਸ, ਬੋਮਨਵਿਲ ਤੋਂ ਲੈ ਕੇ ਤੁਸੀਂ ਸਾਨੂੰ ਸੁਣਦੇ ਜਾਂਦੇ ਹੋ ਕੋਬਰਗ ਤੱਕ, ਲਿੰਡਜੀ ਪੀਟਰਬਰੋ ਜਾਂ ਬੈਰੀ ਤੱਕ ਦੇ ਏਰੀਆ ਦੇ ਵਿੱਚ ਐਕਸਕਲੂਸਿਵਿਟੀ ਦੇ ਨਾਲ AM 530 ਚੱਲਦਾ ਅਤੇ ਤੁਸੀਂ ਸਾਨੂੰ ਸੁਣਦੇ ਹੋ। ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ। ਉਮੀਦ ਦਿਨ ਖੁਸ਼ਗਵਾਰ ਰਹੇਗਾ, ਚੜ੍ਹਦੀ ਕਲਾ ਵਾਲਾ ਨਿਰਭਉ ਨਿਰਵੈਰ ਰਹੇਗਾ, ਮੁਸਕਰਾਹਟ ਚਿਹਰੇ ਦਾ ਹਿੱਸਾ ਰਹੇਗੀ, ਰੋਸ਼ਨੀ ਰਸਤੇ ਦਿਖਾਵੇਗੀ, ਤੁਸੀਂ ਚੱਲਦੇ ਰਹੋਗੇ। ਹਮੇਸ਼ਾ ਹੀ ਤਰ੍ਹਾਂ ਇੱਕ ਸੋਚ, ਇੱਕ ਗੱਲਬਾਤ ਦੇ ਨਾਲ ਅਸੀਂ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਔਰ ਤਕਰੀਬਨ ਕਿ ਜ਼ਿੰਦਗੀ ਕੀ ਰੇਲ ਮੇ ਹਰ ਕੋਈ ਸਵਾਰ ਹੈ, ਆਪਣੀ ਆਪਣੀ ਮੰਜ਼ਿਲੋਂ ਕਾ ਸਬਕੋ ਇੰਤਜ਼ਾਰ ਹੈ, ਭੁੱਖੇ ਕੋ ਰੋਟੀ ਕਾ, ਬੇਕਾਰ ਕੋ ਰੋਜ਼ੀ ਕਾ ਇੰਤਜ਼ਾਰ ਹੈ। ਆਪਣੇ ਇੰਤਜ਼ਾਰ ਦੇ ਵਿੱਚ ਸਾਨੂੰ ਸ਼ਾਮਿਲ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਸਕਰੀਨ 'ਤੇ 9:16 ਹੋ ਚੁੱਕੇ ਨੇ ਅਤੇ ਕੁਛ ਖਬਰਾਂ ਜਿਨ੍ਹਾਂ ਤੁਹਾਡੇ ਤੱਕ ਲੈ ਕੇ ਆਉਂਦੇ। ਨਜ਼ਾਰਾ ਰੈਸਟੋ ਬਾਰ ਅਤੇ ਇੰਡੀਅਨ ਰੈਸਟੋਰੈਂਟ ਹੈ ਜਿਹੜਾ ਹਾਈ ਐਂਡ ਦੇ ਵਿੱਚ ਤੁਹਾਡੇ ਪਾਰਟੀਜ਼ ਨੂੰ ਔਰਗਨਾਈਜ਼ ਕਰਦਾ। ਤੁਹਾਡੇ ਜਨਮਦਿਨ ਦੀਆਂ ਪਾਰਟੀਆਂ ਫਿੱਕੀਆਂ ਸੀ, ਸਾਈਡ ਜੇ 'ਤੇ ਜਾ ਕੇ ਬਹਿ ਜਾਂਦੇ ਸੀ ਇੱਕ ਟੇਬਲ ਜਿਹਾ ਲੈ ਕੇ, ਹੁਣ ਤੁਸੀਂ ਇਹਨਾਂ ਨੂੰ ਇੱਕ ਵਧੀਆ ਸਿਸਟਮ ਦੇ ਨਾਲ ਯਾਨੀ ਕਿ DJ ਤੋਂ ਲੈ ਕੇ ਬਾਰ, ਪ੍ਰਾਈਵੇਟ ਬੂਥਸ ਤੋਂ ਲੈ ਕੇ ਹਾਈ ਐਂਡ ਖਾਣਾ ਅਤੇ 5-star ਜਿਹੜਾ ਹੈਗਾ ਹੋਟਲ ਵਰਗੀ ਲੁੱਕ ਦੇਣ ਵਾਲਾ ਇਹ ਨਜ਼ਾਰਾ ਜਿਹੜਾ ਹੈਗਾ, ਐਂਬੀਅੰਸ ਬੜਾ ਜ਼ਬਰਦਸਤ ਹੈਗਾ, ਸਟੇਜ ਬਣਿਆ ਹੋਇਆ, DJ ਦਾ ਕੰਟਰੋਲ ਤੁਹਾਡੇ ਕੋਲ ਆ ਜਾਂਦਾ, ਸਕਰੀਨ ਲੱਗੇ ਨੇ ਵੱਡੇ ਅਤੇ ਵੱਡੇ ਵਾਸ਼ਰੂਮ ਏਅਰਪੋਰਟ ਵਰਗੇ ਜਿਹੜੇ ਬਣਾਏ ਹੋਏ ਨੇ ਅਤੇ ਪੈਟੀਓ ਵੱਡਾ, ਬਾਹਰ ਤੁਸੀਂ ਬੈਠਣਾ, ਨਜ਼ਾਰਾ ਦਾ। ਅਤੇ ਤੁਸੀਂ ਆਪਣੀ ਕੋਈ ਵੀ ਪਾਰਟੀ, ਆਪਣਾ ਕੋਈ ਵੀ ਇਵੈਂਟ ਹੈ ਬੁੱਕ ਕਰਨਾ 6476338788, 6476338878 ਦੇ ਉੱਤੇ ਤੁਸੀਂ ਜਿਹੜੇ ਹੈਗੇ ਬੁੱਕ ਕਰ ਸਕਦੇ ਹੋ। ਔਰ ਸ਼ੋਅ ਦਾ ਹਿੱਸਾ ਤੁਹਾਡੇ ਤੱਕ ਲੈ ਕੇ ਆਉਂਦੇ ਨੇ ਸਾਡੇ ਪ੍ਰਾਊਡ ਸਪੋਂਸਰ 'ਚੋਂ ਫੇਅਰ ਡੀਲ ਰਿਐਲਟੀ ਨਾਲ ਕੰਮ ਕਰਦੇ ਹਰਦੀਪ ਪੰਦੇਰ, ਬ੍ਰੋਕਰ ਆਫ ਰੈਕਟ, ਰੀਅਲ ਸਟੇਟ ਦੇ ਵਿੱਚ ਸਟੱਕ ਹੋ, ਇਸ ਸਮੇਂ ਪ੍ਰੋਪਰਟੀ ਆਪਣੀ ਵੇਚਣੀ ਚਾਹੁੰਦੇ ਹੈਗੇ ਹੋ, ਚਾਹੁੰਦੇ ਹੋ ਕਿ ਅਪਰੇਜ਼ਲ ਦੀ ਇਸ਼ੂ ਆ ਰਹੀ ਹੈ ਅਤੇ ਵਿਕੂਗੀ ਕਿ ਨਹੀਂ ਵਿਕੂਗੀ, ਤੁਸੀਂ ਫੇਅਰ ਡੀਲ ਰਿਐਲਟੀ ਦੇ ਹਰਦੀਪ ਪੰਦੇਰ ਨੂੰ ਕੋਂਟੈਕਟ ਕਰ ਸਕਦੇ ਹੋ। ਹਰਦੀਪ ਕੌਰ ਪੰਦੇਰ ਦਾ ਨੰਬਰ ਹੈ 416-473-4242 ਨੰਬਰ ਦੇ ਉੱਤੇ ਤੁਸੀਂ ਕੋਂਟੈਕਟ ਕਰਨਾ ਹੈਗਾ। ਸ਼ੋਅ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਹਾਂ ਫਰੈਸ਼ ਗਰੋਸਰੀ ਡਿਪੂ, ਜਿੱਥੇ ਮਹਿੰਗਾਈ ਨਾਲ ਦੁਸ਼ਮਣੀ ਦੀ ਗੱਲ ਚੱਲਦੀ ਹੈ, ਮਹਿੰਗਾਈ ਨਾਲ ਦੁਸ਼ਮਣੀ ਯਾਨੀ ਕਿ ਜੋ ਰੇਟ ਫਰੈਸ਼ ਗਰੋਸਰੀ ਡਿਪੂ ਦਿੰਦਾ ਔਨ ਏਅਰ ਆ ਕੇ, ਡੰਕੇ ਦੀ ਚੋਟ 'ਤੇ ਤੁਸੀਂ ਕਿਸੇ ਹੋਰ ਗਰੋਸਰੀ ਸਟੋਰ ਤੋਂ ਨਹੀਂ ਲੈ ਸਕਦੇ। ਸੇਵਿੰਗ ਕਰੋ ਅਤੇ ਫਰੈਸ਼ ਗਰੋਸਰੀ ਡਿਪੂ ਨੂੰ ਕੋਂਟੈਕਟ ਕਰੋ। ਔਰ ਇਸੇ ਤਰ੍ਹਾਂ ਸ਼ੋਅ ਨੂੰ ਤੁਹਾਡੇ ਤੱਕ ਡੈਂਟਿਸਟਰੀ ਐਟ ਰੈਂਬਲਰ, ਡਾਕਟਰ ਜਤਿੰਦਰ ਕੌਰ ਗਰੇਵਾਲ ਹੋਣਾ ਦਾ ਕਲੀਨਿਕ ਜਿਹੜਾ ਕਿ ਡੈਂਟਿਸਟਰੀ ਦੇ ਵਿੱਚ ਟੌਪ ਦਾ ਨਾਮ ਹੈ। ਤੁਹਾਡੇ ਸਰਜਰੀਜ਼ ਹੋ ਗਏ ਦੰਦਾਂ ਦੇ, ਦੰਦ ਕਢਾਉਣੇ, ਰੂਟ ਕਨਾਲ ਜਾਂ ਤੁਸੀਂ ਬ੍ਰੇਸਿਸ ਤੋਂ ਲੈ ਕੇ ਬੱਚਿਆਂ ਦੇ ਦੰਦਾਂ ਦੀ ਚੈੱਕਅਪ ਕਰਾਉਣੀ ਹੈ, ਫ੍ਰੀ ਚੈੱਕਅਪ ਹੁੰਦਾ, 90,000 ਤੋਂ ਘੱਟ ਇਨਕਮ ਹੈ, ਤੁਸੀਂ ਫ੍ਰੀ ਵਿੱਚ ਇਲਾਜ ਕਰਾ ਸਕਦੇ ਹੋ। 905-451-8211 ਤੁਹਾਡੇ ਕੈਨੇਡੀਅਨ ਡੈਂਟਲ ਬੈਨੀਫਿਟ ਦਾ ਇੱਕ ਫੋਰਮ ਭਰਨਾ ਹੁੰਦਾ ਜਿਹਦੇ 'ਚੋਂ ਤੁਹਾਨੂੰ ਫ੍ਰੀ ਟ੍ਰੀਟਮੈਂਟ ਤੁਸੀਂ ਕਰਾ ਸਕਦੇ ਹੋ, ਉਹਦੇ ਲਈ ਵੀ 905-451-8211 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਔਰ ਮਿਲਟਨ ਫੋਰਡ ਜਿੱਥੇ ਚੋਪੜਾਸ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ, ਫੋਰਡ ਦੀ ਕੋਈ ਵੀ ਗੱਡੀ ਲਓ, ਮਿਲਟਨ ਫੋਰਡ 'ਤੇ ਆਓ, 416-300-9941 'ਤੇ ਕਾਲ ਕੀਤੀ ਜਾ ਸਕਦੀ ਹੈ। ਸੋ ਚੱਲਦੇ ਹਾਂ ਅਗਲੀ ਗੱਲਬਾਤ ਦੇ ਵੱਲ ਅਤੇ ਕੁਛ ਖਬਰਾਂ ਜਿਨ੍ਹਾਂ ਦੇ ਵਿੱਚੋਂ ਕ੍ਰਿਸ ਅਲੈਗਜ਼ੈਂਡਰ ਮਲਟੀਪਲ ਟਾਈਮ ਸਟੀਫਨ ਹਾਰਪਰ ਦੀ ਗਵਰਨਮੈਂਟ ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਰਹੇ, ਐਂਡ ਹੀ ਕੇਮ ਟੂ ਮਾਈ ਸਟੂਡੀਓ। ਮੈਂ ਕੁਛ ਇੰਟਰਵਿਊਜ਼ ਵੀ ਕ੍ਰਿਸ ਅਲੈਗਜ਼ੈਂਡਰ ਦੇ ਕੀਤੇ ਨੇ। ਜੇਸਨ ਕਿੰਨੀ ਤੋਂ ਬਾਅਦ ਇਹ ਚਿਹਰਾ ਸਾਹਮਣੇ ਆਇਆ ਸੀ ਏਜੈਕਸ ਦੇ ਏਰੀਏ ਤੋਂ, ਇਹ ਬਤੌਰ ਮੈਂਬਰ ਪਾਰਲੀਮੈਂਟ ਜਿਹੜਾ ਰਾਜਨੀਤਿਕ ਦੇ ਤੌਰ 'ਤੇ ਰੋਲ ਨਿਭਾ ਚੁੱਕੇ ਨੇ। ਇਲੀਵੀਆ ਚਾਓ ਜਿਹੜੀ ਕਿ NDP ਦੇ ਲੀਡਰ ਜੋ ਦੀ ਵਾਈਫ ਸਾਬਕਾ ਲੀਡਰ ਸੀਗੇ ਜਿਹੜੇ ਉਹਨਾਂ ਦੀ ਵਾਈਫ ਸੀ, ਅਤੇ ਅਲੀਵੀਆ ਚਾਓ ਮੇਅਰ ਬਣੀ, ਅਤੇ ਜੋ ਕਲਿਕਸ ਅਲੈਗਜ਼ੈਂਡਰ ਨੇ ਉਹਨਾਂ ਨੇ ਕੱਲ੍ਹ ਰਾਤ ਅਨਾਊਂਸ ਕਰ ਦਿੱਤਾ ਕਿ ਮੇਅਰ ਦੇ ਕੈਂਡੀਡੇਟ ਉਹ ਵੀ ਹੋਣਗੇ। ਹੁਣ ਤਿਰਛੀ ਜਿਹੜੀ ਰੇਸ ਬਣ ਚੁੱਕੀ ਹੈ, ਯਾਨੀ ਕਿ 3 ਮੇਨ ਕੈਂਡੀਡੇਟ ਹੋ ਗਏ ਨੇ। ਅਲੀਵੀਆ ਚਾਓ ਕਭੀ ਹਾਂ ਕਭੀ ਨਾ 'ਚ ਫਸੀ ਹੈ, ਯਾਨੀ ਕਿ 50% ਲੋਕ ਚਾਹੁੰਦੇ ਨੇ ਉਹ ਮੇਅਰ ਰਹੇ, 50% ਲੋਕ ਚਾਹੁੰਦੇ ਨੇ ਕਿ ਉਹ ਮੇਅਰ ਨਾ ਰਹੇ। ਇਸ ਦੇ ਉੱਪਰ ਟਿੱਪਾ ਟਿੱਪਣੀ ਚੱਲ ਰਹੀ ਹੈ। ਦੂਸਰੇ ਪਾਸੇ ਇੱਕ ਜਿਹੜਾ ਕਾਰਨਵਲ ਸੀ ਉਹਦੇ ਵਿੱਚ ਮੇਲੇ ਦੇ ਵਿੱਚ ਗੋਲੀਆਂ ਚਲਾਉਣ ਵਾਲਾ ਇੱਕ ਵਿਅਕਤੀ, ਜਿੱਥੇ ਮੈਂ ਤੁਹਾਨੂੰ ਦੱਸਿਆ ਬ੍ਰੈਂਟਨ, ਤੁਸੀਂ ਇਹ ਕ੍ਰਿਮੀਨਲ ਸ਼ਕਲ ਤੋਂ ਹੀ ਪਤਾ ਲੱਗਦਾ ਹੈ ਦੇਖ ਕੇ, ਅਤੇ ਇਹ ਜਿਹੜੇ ਦੋ ਲੋਕਾਂ ਨੇ ਆਹਮਣੇ ਸਾਹਮਣੇ ਗੋਲੀ ਚਲਾਈ ਜਿਹ 'ਚ ਦੋ ਲੋਕ ਮਾਰੇ ਗਏ, ਇਹਦੀ ਸਪੋਂਸਰਸ਼ਿਪ ਜਾਂਦੀ ਲੱਗੀ, ਅਤੇ ਕੰਪਨੀ ਨੇ ਕਿਹਾ ਕਿ ਜੀ
ਮੇਲਾ ਜਿਹੜਾ ਹੁਣ ਸਕਸੈਸਫੁਲ ਨਹੀਂ ਲੱਗਦਾ ਹੈਗਾ, ਸੋ ਅਸੀਂ ਇਹ 'ਚੋਂ ਬਾਹਰ ਹੋ ਰਹੇ, ਯਾਨੀ ਕਿ ਕੰਟਰੋਵਰਸੀ ਕ੍ਰੀਏਟ ਹੋ ਗਈ ਹੈ। ਟੋਰਾਂਟੋ ਦੇ ਵਿੱਚ ਕੌਂਸਲੇਟ ਜਨਰਲ ਦੇ ਉੱਪਰ ਗੋਲੀਆਂ ਚਲਾਈਆਂ, ਅਤੇ ਨਾਲ ਹੀ ਇੱਕ ਕੰਪਨੀ ਜਿਹੜੀ ਕਿ ਇਜ਼ਰਾਈਲ ਨੂੰ ਵਹੀਕਲ ਸਪਲਾਈ ਕਰਦੀ ਹੈ ਟੋਰਾਂਟੋ 'ਚੋਂ ਬਣਾ ਕੇ, ਉਹਦੇ 'ਤੇ ਗੋਲੀ ਚਲਾਈ। ਇਸ ਗੱਡੀ ਦਾ ਪਿੱਛਾ ਕੀਤਾ ਗਿਆ, ਪੁਲਿਸ ਵੱਲੋਂ 140 ਦੀ ਸਪੀਡ 'ਤੇ ਡੌਨ ਵੈਲੀ ਪਾਰਕਵੇ 'ਤੇ ਚਲਾਈ ਅਤੇ ਅੱਗੇ ਗਾਇਬ ਹੋ ਗਈ। ਇਮੇਜਸ ਰਿਲੀਜ਼ ਕੀਤੀਆਂ ਗਈਆਂ ਨੇ, ਹੈਲੀਕਾਪਟਰਸ ਦੀ ਗੱਲ ਚੱਲ ਰਹੀ ਹੈ ਕਿ ਹੈਲੀਕਾਪਟਰ ਹੈਲੀਕਾਪਟਰ ਹੈਲੀਕਾਪਟਰ ਕਿਉਂ ਵੀ ਫੋਲੋ ਨਹੀਂ ਕਰ ਪਾਇਆ। OPP ਟੋਰਾਂਟੋ ਨੂੰ ਬੈਕਅਪ ਦਿੰਦਾ ਹੈਲੀਕਾਪਟਰਸ ਦੇ ਲਈ ਜੇ ਕੋਈ ਲੋੜ ਪੈ ਜਾਵੇ ਇਸ ਤਰ੍ਹਾਂ ਦੇ ਕ੍ਰਿਮੀਨਲ ਜਾਂ ਕਿਸੇ ਹੋਰ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ। ਉੱਧਰ ਜਿਹੜਾ ਹੈਗਾ ਬ੍ਰਿਜ ਜਿਹੜਾ ਖੁੱਲ੍ਹਿਆ, ਜਿਹਦੇ ਉੱਪਰ ਟਰੰਪ ਕਹਿੰਦਾ ਮੈਂ ਜਿੱਤ ਗਿਆ, ਮੈਂ ਟੋਲ ਲਾਤਾ, ਪਤਾ ਨਹੀਂ ਕਿੰਨਾ ਕੁ ਬਿਲੀਅਨ ਡਾਲਰ ਨੂੰ ਆ ਜਾਣਾ, ਉਸ ਦੇ ਉੱਪਰ ਮਾਰਕ ਕਾਰਨੀ ਅੱਜ ਸਵਾਲਾਂ ਦੇ ਜਵਾਬ ਦੇਣਗੇ। ਓਟਵਾ ਦੇ ਵਿੱਚ ਇਹ ਕਿਸ ਤਰ੍ਹਾਂ ਖੋਲ੍ਹਿਆ, ਕੰਟਰੈਕਟ ਪ੍ਰੋਪਰਲੀ ਕਿਵੇਂ ਆ, ਉਹਦੇ ਉੱਪਰ ਡਿਟੇਲ ਜਾਣਕਾਰੀ ਦੀ ਗੱਲਬਾਤ ਕੀਤੀ ਜਾਊਗੀ। ਮਾਰਕ ਕਾਰਨੀ ਵੱਲੋਂ 3 ਬਾਏ ਇਲੈਕਸ਼ਨ ਐਲਾਨ ਕਰ ਦਿੱਤੇ ਗਏ ਨੇ। ਅਗਰ ਇਹ 3 ਬਾਏ ਇਲੈਕਸ਼ਨ ਤੋਂ 1 ਵੀ ਸੀਟ ਉਹ ਜਿੱਤਦਾ ਹੈਗਾ ਆ, ਲਿਬਰਲ 2 ਹਾਰ ਜਾਂਦੇ ਨੇ, ਤਾਂ ਉਹ ਮਜੋਰਟੀ ਸਰਕਾਰ ਦੀ ਫੋਰਮ ਦੇ ਵਿੱਚ ਫਿਰ ਵੀ ਰਹਿਣਗੇ। ਫਲਾਈਟ ਲੈ ਰਹੇ ਹੋ ਤੁਸੀਂ ਵੈਸਟਜੈੱਟ ਦੇ, ਆ ਫਲਾਈਟ ਅਟੈਂਡੈਂਟਸ ਨੇ ਜਿਹੜੇ ਉਹ ਸਟ੍ਰਾਈਕ 'ਤੇ ਜਾਣ ਲੱਗੇ ਨੇ ਸੰਡੇ ਤੋਂ। ਮਜੋਰਟੀ ਲੋਕ ਅਲਬਰਟਾ ਜਾਂ ਇੰਟਰਨਲ ਜਿਹੜੇ ਲੈਵਲ ਦੇ ਉੱਪਰ ਕੈਨੇਡਾ ਦੇ ਵਿੱਚ ਘੁੰਮਣਾ ਚਾਹੁੰਦੇ ਹੁੰਦੇ ਨੇ, ਫਲਾਈਟ ਜਿਹੜੀਆਂ ਵੈਸਟਜੈੱਟ ਆ ਉਹ ਲੈਂਦੇ ਹੁੰਦੇ ਨੇ, ਸੋ ਤੁਸੀਂ ਆਪਣਾ ਸਮਾਂ ਐਕਸਟਰਾ ਲੈ ਕੇ ਚੱਲਿਓ। ਜੇ ਤੁਸੀਂ ਏਅਰ ਟਿਕਟ ਸਸਤਾ ਲੈਣਾ ਹੈਗਾ ਇਸ ਸਮੇਂ, ਤੁਸੀਂ ਚਾਹੁੰਦੇ ਹੋ ਕਿ ਕੋਈ ਹੈਸਲ ਨਾ ਹੋਵੇ, ਹਰਾਸਮੈਂਟ ਨਾ ਹੋਵੇ, ਕੋਮਨ ਨੂੰ ਕਾਲ ਕਰੋ ਆਲ ਇਨ ਟਰੈਵਲ ਤੋਂ 905-239-7711 ਕੋਮਲ ਆਲ ਲਿੰਕ ਟਰੈਵਲ 905-239-7711 905-239-7711 'ਤੇ ਕੋਮਲ ਨੂੰ ਕਾਲ ਕਰ ਸਕਦੇ ਹੋ।

0: ਸੋ ਕੈਨੇਡਾ ਦੇ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਨੂੰ ਸਵਾਲ ਪੁੱਛਿਆ ਗਿਆ ਕਿ ਕੁਝ ਵਿਦਿਆਰਥੀਆਂ ਨੇ ਭੁੱਖ ਹੜਤਾਲ ਕੀਤੀ ਹੈ ਤੇ ਉਹਦੇ ਉੱਪਰ ਟਿੱਪਣੀ ਸ਼ੀ ਸੈਡ ਕਿਬੈਕ ਤੋਂ ਆ ਕਿ ਪ੍ਰੋਵਿੰਸ਼ੀਅਲ ਗਵਰਨਮੈਂਟਸ ਜਿਹੜੀਆਂ ਨੇ ਉਹਨਾਂ ਦੇ ਅਧਿਕਾਰ ਖੇਤਰ 'ਚ ਆਉਂਦਾ, ਸਾਡੇ ਫੈਡਰਲ ਪ੍ਰੋਗਰਾਮ ਚੱਲਦੇ ਨੇ, ਇਹਨਾਂ ਨੇ ਪ੍ਰੋਵਿੰਸ਼ੀਅਲ ਬੰਦ ਕਰ ਦਿੱਤੇ ਨੇ। ਲੈਟ ਸੀ ਊਂਠ ਕਿਸ ਕਰਵਟ ਪੈਂਦਾ। ਫਿਲਹਾਲ ਤੁਸੀਂ ਅਗਰ ਟੋਰਾਂਟੋ 'ਚੋਂ ਇਹ ਗਰਮੀਆਂ ਨੂੰ ਖੂਬਸੂਰਤ ਖੂਬਸੂਰਤ ਖੂਬਸੂਰਤ ਅੰਦਾਜ਼ ਨਾਲ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਖੂਬਸੂਰਤ ਅੰਦਾਜ਼ 'ਚ ਤਵਾ ਕਿਚਨ, ਜਿਹੜੇ ਕਿ ਤਕਰੀਬਨ ਲੱਖ ਦੀ ਗਿਣਤੀ 'ਚ ਲੋਕਾਂ ਨੂੰ ਖਾਣਾ ਖਵਾ ਚੁੱਕੇ ਨੇ, ਜਿੱਥੇ ਵਾਲਮਾਰਟ ਦੇ ਹੈੱਡ ਆਫਿਸ ਦੇ ਕੇਟਰਿੰਗ ਤੋਂ ਲੈ ਕੇ ਬ੍ਰੈਂਪਟਨ ਹੋਸਪਿਟਲ ਤੋਂ ਲੈ ਕੇ ਈਟੋਬਿਕੋ ਨੌਰਥ ਜਨਰਲ ਤੋਂ ਲੈ ਕੇ ਕਈ ਰਿਟਾਇਰਮੈਂਟ ਹੋਮਸ, ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਲੰਚ ਪ੍ਰੋਗਰਾਮ 'ਚ ਤਕਰੀਬਨ ਪੂਰਾ ਸਾਲ ਲੰਚ ਡਿਲੀਵਰਨ ਤੋਂ ਲੈ ਕੇ ਵਿਨਰਸ ਤੋਂ ਲੈ ਕੇ ਵੱਡੇ ਟਰੱਕਿੰਗ ਕੰਪਨੀਜ਼ ਤੋਂ ਲੈ ਕੇ ਛੋਟੇ ਤੋਂ ਵੱਡੇ ਫੰਕਸ਼ਨਸ ਤੋਂ ਲੈ ਕੇ ਲਾਈਵ ਕੇਟਰਿੰਗ ਡਿਲੀਵਰ ਕਰ ਚੁੱਕੇ ਆ। ਉਹ ਨਾਮ ਹੈ ਤਵਾ ਕਿਚਨ ਦਾ। ਚੰਨਪ੍ਰੀਤ ਜਿਹੜਾ ਕਿ 26 ਸਾਲਾਂ ਦਾ ਇੱਕ ਸ਼ੈਫ ਹੈ, ਜਿਹਦਾ ਖਾਣਾ ਇੱਕ ਵਾਰ ਖਾ ਲਿਆ ਅਤੇ ਜਿਹਨੇ ਇੰਨਾ ਕਸਟਮਰ ਕੇਅਰ 'ਚ ਡੀਲ ਕਰ ਲਿਆ, ਉਹ ਨਾ ਬਾਹਰ ਚਲਿਆ ਗਿਆ। ਸੋ ਹਰ ਕਿਸੇ ਨੂੰ ਖੁਸ਼ ਕਰਨਾ, ਮੈਂ ਕਹਿੰਦਾ ਹੁੰਦਾ ਕਿ ਆਪਾਂ ਉਹ ਵਧਾਈਆਂ ਲੈਣੀ ਹੁੰਦੇ ਸੀ ਇੰਡੀਆ ਦੇ ਵਿੱਚ ਕਿ ਉਹਨਾਂ ਦਾ ਕੰਮ ਹੁੰਦਾ ਲੋਕਾਂ ਨੂੰ ਖੁਸ਼ ਕਰਨਾ, ਹਾਏ ਹਾਏ ਕਰਕੇ ਜਿਹੜੇ ਕਰਦੇ ਹਾਂ, ਅਸੀਂ ਉਹ ਨਹੀਂ ਹੈਗੇ। ਸੋ ਹਰੇਕ ਨੂੰ ਖੁਸ਼ ਕਰਨਾ ਬੜਾ ਇੰਪੋਸੀਬਲ ਹੈ, ਬੰਦੇ ਦੀ ਨੀਅਤ 'ਤੇ ਡਿਪੈਂਡ ਕਰਦਾ, ਸਾਹਮਣੇ ਵਾਲੀ ਦੀ ਨੀਅਤ ਕਿਵੇਂ ਆ, ਫਿਰ ਹੀ ਤੁਸੀਂ ਉਹਨੂੰ ਖੁਸ਼ ਕਰ ਸਕਦੇ ਹੋ। ਫਿਲਹਾਲ ਮੈਜੋਰਟੀ ਲੋਕ ਖੁਸ਼ ਨੇ, ਸੈਟਿਸਫਾਈਡ ਨੇ। ਅਤੇ ਤਵਾ ਕਿਚਨ ਤੋਂ ਚਰਨਪ੍ਰੀਤ। ਚਰਨਪ੍ਰੀਤ ਜੀ, ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ।
0: ਪਿਛਲੇ 5 ਦਿਨ ਤੋਂ ਲਗਾਤਾਰ ਕੀ ਕਰ ਰਹੇ ਹੋ, ਦੱਸੋ ਬਸ।
1: ਹਾਂਜੀ, ਪਿਛਲੇ 5 ਨਹੀਂ 10 ਦਿਨਾਂ ਤੋਂ ਬੈਕ ਟੂ ਬੈਕ ਰੈਗੂਲਰ ਲਾਈਵ ਕੇਟਰਿੰਗ ਤੇ ਈਵੈਂਟਸ ਚੱਲਦੇ ਪਏ ਆ ਸਾਡੇ ਨਜ਼ਾਰਾ ਤੇ, ਜਿਵੇਂ ਨਵਾਂ ਡਾਈਨਿੰਗ ਹੈਗਾ ਵਾ
0: ਉੱਥੇ। ਤੁਹਾਡੇ ਪਿੱਛੇ ਖੜਕਾ ਹੋ ਰਿਹਾ, ਪਲੀਜ਼ 2 ਮਿੰਟ ਲਈ ਉਹਨੂੰ ਰੋਕ ਦਿਓ। ਹਾਂਜੀ
1: ਹਾਂਜੀ। ਸੋ ਡਾਈਨਿੰਗ ਦੇ ਨਾਲ ਉਹਦੇ ਨਾਲ ਤੁਹਾਨੂੰ ਪਾਰਟੀ ਹਾਲ ਮਿਲ ਜਾਂਦਾ ਵਾ ਨਜ਼ਾਰਾ ਤੇ, ਜਿੱਥੇ ਤੁਸੀਂ ਆ ਕੇ ਸੋਹਣਾ ਜਿਹਾ ਐਂਬੀਅੰਸ, ਕੋਈ ਤੁਸੀਂ ਡੈਕੋਰੇਸ਼ਨ ਦੀ ਤੁਹਾਨੂੰ ਲੋੜ ਨਹੀਂ। ਵੱਧ ਤੋਂ ਵੱਧ ਜਿਹੜਾ ਤੁਹਾਡਾ ਈਵੈਂਟ ਹੈਗਾ ਵਾ ਉਹ ਤੁਹਾਨੂੰ ਸਟੇਜ ਸਜਾਉਣਾ ਹੁੰਦਾ ਹੈ, ਉਸ ਤੋਂ ਇਲਾਵਾ ਸਾਰਾ ਕੁਛ ਵੈਲ ਐਂਟਰੈਂਸ ਤੋਂ ਲੈ ਕੇ ਅੰਦਰ ਜਿੰਨਾ ਵੀ ਐਂਬੀਅੰਸ ਹੈਗਾ ਸਾਰਾ ਕੁਛ ਹੈ। ਵਿੱਚ ਤੁਹਾਨੂੰ ਬਾਹਰ ਦੇ ਨਾਲ ਆਪਣਾ ਡੀਜੇ ਲਾਈਟਸ ਤੇ ਆਪਣਾ ਪ੍ਰੋਪਰ ਕਲੀਨ ਐਂਡ ਵੱਡੇ ਵਾਸ਼ਰੂਮਸ ਦੇ ਨਾਲ ਖੁੱਲ੍ਹੀ ਪਾਰਕਿੰਗ, ਤੇ ਤੁਹਾਨੂੰ ਇੱਕ ਮੌਕਾ ਮਿਲਦਾ ਵਾ ਤੁਸੀਂ ਕੋਈ ਪੈਟੀਓ 'ਚ ਕੁਛ ਓਪਨ ਲਾਈਵ ਈਵੈਂਟਸ ਲਾਈਵ ਕੁਛ ਕਰਨਾ ਵਾ। ਲਾਈਵ ਕਹਿੰਦਾ ਮਤਲਬ ਕਿ ਲਾਈਵ ਤੰਦੂਰ, ਜੇ ਤੁਸੀਂ ਲਾਈਵ ਤੰਦੂਰੀ ਸਨੈਕਸ ਖਾਣੇ ਆ ਪੈਟੀਓ 'ਚ, ਆਪਣੇ ਗੈਸਟ ਨੂੰ ਇੱਕ ਇੰਡੀਆ ਵਾਲੀ ਫੀਲਿੰਗ ਦੇਣੀ ਹੈ। ਸੋ ਲਾਈਵ ਤੰਦੂਰ ਦੇ ਨਾਲ ਤੁਸੀਂ ਲਾਈਵ ਬਾਰਬੇਕਿਊ ਜਾਂ ਫਿਰ ਟਿੱਕੀ ਚਨਾ ਦੀ ਜਿਹੜੇ ਤਵਾ ਲਾ ਕੇ ਪ੍ਰੋਪਰ ਟਿੱਕੀ ਚਨਾ, ਲਾਈਵ ਜਵੇਬੀਆਂ ਜਾਂ ਤੁਹਾਡੀ ਚਵੇੜੀ ਲਾ ਕੇ ਚਾਟ ਪਾਪੜੀ ਬਣਦੀ ਹੋਵੇ, ਤੋ ਇੱਕੋ ਇੱਕ ਜਗ੍ਹਾ ਨਜ਼ਾਰਾ। ਤੁਸੀਂ ਆਓ ਇੱਕ ਵਾਰੀ ਨਜ਼ਾਰਾ ਤੇ ਵੇਖੋ, ਤੁਸੀਂ ਕਹੋਗੇ ਐਂਬੀਅੰਸ ਤੋਂ ਲੈ ਕੇ ਕਵੀ ਕਵੀ ਚੀਜ਼, ਟੇਸਟ, ਫੂਡ ਦਾ ਕੁਆਲਿਟੀ, ਕੁਆਂਟਿਟੀ ਕਹਿੰਦੇ A1 ਹੈਗਾ, ਸਵਾਦ ਹੀ ਆ ਗਿਆ। ਪਹੁੰਚਣਾ ਤੁਸੀਂ ਨਜ਼ਾਰਾ ਤੇ ਜਾਂ ਫਿਰ ਕਿਸੇ ਦੇ ਘਰੇ ਵਿਆਹ ਦਾ ਪ੍ਰੋਗਰਾਮ ਹੈ, ਕੋਈ ਅਖੰਡ ਪਾਠ ਹੈਗਾ ਜਾਂ ਕੋਈ ਬੇਬੀ ਸ਼ਾਵਰ ਹੈਗਾ, ਘਰੇ ਲਾਈਵ ਟਰੱਕ ਆ ਕੇ ਤੁਹਾਡੇ ਘਰੇ ਆ ਕੇ ਸਾਰਾ ਕੁਛ ਪ੍ਰੋਪਰਲੀ ਸੈਟਅਪ ਕਰਕੇ ਮੇਨ ਟੇਬਲ ਤੇ ਆਪਣਾ ਗਰਮ ਗਰਮ ਟਿੱਕੀਆਂ ਤੋਂ ਲੈ ਕੇ ਸਾਰਾ ਕੁਛ ਗਰਮ ਗਰਮ ਸਰਵ ਹੁੰਦਾ।
0: ਅੱਜ ਤੁਸੀਂ ਲਾਈਵ ਕਰਦੇ, ਜੇ ਕਿਸੇ ਨੇ ਦੇਖਣਾ ਹੋਵੇ, ਜੇ ਲਾਈਵ ਦੇਖਣਾ ਤੁਸੀਂ ਜਾ ਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਡਿਜ਼ਾਈਨ ਕਰਦੇ ਨੇ, ਕਿਸ ਤਰ੍ਹਾਂ ਇਹ ਕੇਟਰਿੰਗਸ ਡਨ ਕਰਦੇ ਨੇ। ਤੇ ਤੁਸੀਂ ਕੰਟੈਕਟ ਕਰਨ ਲਈ ਨੰਬਰ ਦੇ ਦਿਓ ਪਲੀਜ਼, ਮੇਰੇ ਕੋਲ ਲਾਈਨਸ ਬਹੁਤ ਹੋਲਡ ਤੇ ਨੇ ਹੋਰ।
1: ਹਾਂਜੀ, ਸੋ ਨੰਬਰ ਹੈਗਾ 6476338878, 647-633-8878 ਅਗੇਨ 6476338878 ਤੇ ਤੁਸੀਂ ਕਾਲ ਕਰ ਸਕਦੇ ਹੋ। ਕੋਈ ਵੀ ਕੁਐਸਚਨ ਹੋਵੇ ਆ ਕੇ ਤੁਸੀਂ ਜੋ ਸੇਵਾ ਦਾ ਮੌਕਾ ਦਿਓ ਸਾਨੂੰ। ਥੈਂਕ ਯੂ ਸੋ ਮਚ।
0: ਸੋ ਤੁਸੀਂ ਤਵਾ ਕਿਚਨ ਜਾਂ ਇਨਡੋਰ ਆਊਟਡੋਰ ਕੇਟਰਿੰਗ ਦੇ ਵਿੱਚ ਟੌਪ ਦਾ ਨਾਮ, ਤੁਸੀਂ ਟੇਕ ਆਊਟ ਕੇਟਰਿੰਗਸ ਵੀ ਲੈਣੇ ਆ, ਸ਼ੈਫ ਨੇ ਜਿਹੜੇ ਉਹ ਦੱਸਣਾ ਲਾਜ਼ਮੀ ਹੈ, ਅਤੇ ਟੈਕਨੀਕ ਟੇਸਟ ਢਾਬੇ ਵਰਗਾ ਪ੍ਰੈਪਰੇਸ਼ਨ ਕਰਵਾਗੀ। ਸ਼ੈਫ ਨੇ ਜਿਹੜੇ ਉਹ ਕੰਟੀਨੈਂਟਲ ਪਾਕਿਸਤਾਨ ਤੋਂ ਇੱਕ ਸ਼ੈਫ ਹੈ, ਇੰਡੀਆ ਤੋਂ ਸ਼ੈਫ ਹੈਗੇ ਨੇ, ਅਤੇ ਤੰਦੂਰ ਦਾ ਸ਼ੈਫ ਅਲੱਗ ਹੈਗਾ। ਤੁਸੀਂ ਕਲੇ ਖੁਸ਼ਬੂਦਾਰ ਜਿਹੜਾ ਟਿੱਕੇ ਖਾਣੇ ਨੇ, ਜਾਂ ਤੁਸੀਂ ਇਹਨਾਂ ਦਾ ਮੇਥੀ ਮਲਾਈ ਮੁਰਗ, ਅਤੇ ਜਾਂ ਜਿਹੜਾ ਹੈਗਾ ਤਵਾ ਚਿਕਨ। ਜਿੰਨੇ ਵੀ ਲੋਕ ਅੱਜ ਕਾਲ ਕਰਨਗੇ ਰੇਡੀਓ ਦੇ ਰੈਫਰੈਂਸ ਦੇ ਨਾਲ, ਤੁਹਾਡੇ ਦੋ ਨਾਨ ਅਰਾਊਂਡ $6 ਦੇ ਪੇਮੈਂਟ ਵੇਵ ਹੋਊਗੀ, ਯਾਨੀ ਕਿ ਤੁਹਾਨੂੰ ਬਿਲਕੁਲ ਫ੍ਰੀ ਮਿਲਣਗੇ। 905-790-1699 ਕੇਟਰਿੰਗਸ ਬੁੱਕ ਕਰਾਉਣੇ ਆ ਤਾਂ ਤੁਸੀਂ ਜ਼ਰੂਰ 647-633-8878 ਕੋਈ ਵੀ ਕੰਮ ਲੱਭ ਰਿਹਾ ਹੈਗਾ 647-633-8878 'ਤੇ ਬੈਕ ਐਂਡ ਫਰੰਟ ਦੇ ਉੱਤੇ ਇਹ ਹਾਇਰ ਕਰਨੇ ਆ ਆਪਣੇ ਰੈਸਟੋਰੈਂਟਸ ਦੇ ਉੱਤੇ। ਸਪੈਸ਼ਲੀ ਕੋਈ ਈਟੋਬਿਕੋ ਦੇ ਏਰੀਏ 'ਚ ਹੈਗਾ, ਇੱਕ ਵੈਕੈਂਸੀ ਉੱਥੇ ਨਿਕਲੀ ਹੈ, ਬਾਕੀ ਕੋਈ ਮੈਨੇਜਮੈਂਟ ਦਾ ਕੰਮ ਜਾਣਦਾ ਫੂਡ ਦੇ ਵਿੱਚ ਉਹ ਵੀ ਇਹਨਾਂ ਨੂੰ ਕੰਟੈਕਟ ਕਰੇ 647-633-7 647-633-8878 ਨੰਬਰ ਦੇ ਉੱਤੇ ਜਿਹੜੀ ਕਾਲ ਕੀਤੀ ਅਸੀਂ ਰੇਡੀਓ ਆਵਾਜ਼ ਨੂੰ AM 530 ਡਾਲ ਦਿਓ ਤੇ ਸੁਣ ਰਹੇ ਹੋ। ਮੈਂ ਹਾਂ ਮਦੀਪ ਸਿੰਘ ਬੈਨੀਪਾਲ।

0: ਸੋ ਨੌਂ ਤੀਹ ਸਟੂਡੀਓ ਸਿੱਖਣੇ ਉੱਤੇ ਹੋ ਚੁੱਕੇ ਨੇ ਫਰੈਸ਼ ਕਰ ਸੀਡੀ ਤੋਂ ਛੋਟਾ ਜਿਹਾ ਮੈਸੇਜ ਪਰ ਸੇਵਿੰਗ ਵਿੱਚ ਸੁਣ ਲਿਓ ਜਦੋਂ ਤੁਸੀਂ ਸੁਣਨਾ ਤਾਂ ਤੁਸੀਂ ਪਹੁੰਚ ਜਾਣਾ ਦੋ ਲੋਕੇਸ਼ਨ ਵਿਟਬੀ ਦੇ ਵਿੱਚ ਡਰਮ ਰੀਜਨ ਦੇ ਵਿੱਚ ਯਾਨੀ ਕਿ ਔਸ਼ਵਾ ਕਰਟਸ ਬੋਮਨਵੈਲ ਹੈਮਟਨ ਅਤੇ ਨਾਲ ਏਜੈਕਸ ਪਿਕਰਿੰਗ ਅਤੇ ਤੁਸੀਂ ਵਿਟਬੀ 'ਚੋਂ ਇਹ ਬੜਾ ਵੱਡਾ ਏਰੀਆ ਸਾਊਥ ਏਸ਼ੀਅਨ ਲੋਕਾਂ ਦਾ ਮੰਦਰ ਮਸਜਿਦ ਗੁਰਦੁਆਰੇ ਜਿੱਥੇ ਵੱਡੇ ਵੱਡੇ ਬਣੇ ਨੇ ਸਭ ਇਹ ਸਾਬਤ ਕਰ ਦਿੰਦੇ ਨੇ ਕਿ ਲੋਕ ਬਹੁਤ ਰਹਿੰਦੇ ਨੇ ਬਾਜੀ ਕੁਇਕ ਮੈਸੇਜ
1: ਹਾਂਜੀ ਅਮਿਤ ਭਾਜੀ ਸਤਿ ਸ਼੍ਰੀ ਅਕਾਲ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਿਲਕੁਲ ਜਿੱਦਾਂ 29 ਤਰੀਕ ਹੈ ਜੀ ਸਾਡੇ ਜਿਹੜੇ ਫਲਾਇਰਸ ਦੀ ਆਈਟਮ ਲੱਗੀਆਂ ਹੋਈਆਂ ਉਹਦਾ ਲਾਸਟ ਡੇ ਹੈਗਾ ਸੋ ਜੇ ਕਿਸੇ ਨੇ ਕੋਈ ਡੀਲ ਮਿਸ ਕਰਤੀ ਹੈ ਤਾਂ ਜ਼ਰੂਰ ਅੱਜ ਪਹੁੰਚ ਕੇ ਦੋਵੇਂ ਲੋਕੇਸ਼ਨਾਂ ਤੋਂ ਤੁਸੀਂ ਇਹ ਡੀਲਸ ਅਡੈਪਟ ਕਰ ਸਕਦੇ ਹੋ ਪਿੱਕ ਕਰ ਸਕਦੇ ਹੋ ਜਿਹਦੇ ਵਿੱਚ ਦਾਲਾਂ ਜਿਹੜੀਆਂ ਆ ਜੀ ਸਿਰਫ 399 ਨੂੰ ਬੈਗ ਲੱਗੇ ਹੋਏ ਨੇ ਚਾਹੇ ਤੁਸੀਂ ਵਾਈਟ ਚਨੇ ਲੈ ਕੇ ਜਾਣੇ ਆ ਕਾਲੇ ਚਨੇ ਲੈ ਕੇ ਜਾਣੇ ਆ ਜੀ ਜੇ ਤੁਸੀਂ ਤੂਰ ਦਾਲ ਲੈ ਕੇ ਜਾਣੀ ਆ ਤਾਂ ਸਿਰਫ 599 ਦੀ ਲੱਗੀ ਹੋਈ ਆ ਸੋ ਬਹੁਤ ਸਾਰੀਆਂ ਅਮੇਜ਼ਿੰਗ ਡੀਲਸ ਲੱਗੀਆਂ ਹੋਈਆਂ ਰਾਜਮਾ ਲੈ ਕੇ ਜਾਣੇ ਆ ਤਾਂ ਸਿਰਫ 599 ਦੇ ਵਿੱਚ ਲੱਗੇ ਹੋਏ ਜਿਹੜੇ $8 ਦੇ ਬੈਗ ਜਿਹੜੇ ਰਾਜਮਾ ਦੇ ਬਾਹਰ ਮਿਲਦੇ ਆ ਜੀ ਤੁਹਾਨੂੰ $6-6 ਮਤਲਬ $2-2 ਪਰ ਬੈਗ ਦੇ ਮਗਰ ਤੁਹਾਨੂੰ ਘੱਟੋ ਘੱਟ ਬਚਣਾ ਹੈ ਜੀ ਮਸਟਰਡ ਆਇਲ ਦੇ ਵਿੱਚ ਡਾਬਰ ਮਸਟਰਡ ਆਇਲ ਜੇ ਤੁਸੀਂ ਦੇਖ ਰਹੇ ਹੋ ਜੀ ਅੱਜ ਲਾਸਟ ਡੇ ਡੀਲ ਦਾ ਸਿਰਫ $24.99 $34 to $24.99 ਮਤਲਬ ਕਿ ਘੱਟੋ ਘੱਟ $10 ਤੁਹਾਡੇ ਬਚਦੇ ਪਏ ਇੱਕ ਜਾਰ ਮਗਰ ਇਹਤੋਂ ਇਲਾਵਾ ਘਿਓ ਦੀ ਡੀਲ ਅੱਜ ਲਾਸਟ ਡੇ ਜੀ ਨਾਨਕ ਦੇਸੀ ਘਿਓ ਸਿਰਫ $22.99 ਦੇ ਵਿੱਚ ਜਿਹੜਾ ਤੁਹਾਨੂੰ ਮਿਲਣਾ ਫਰੈਸ਼ ਗਰੋਸਰੀ ਡੀਪੂ ਦੇ ਉੱਤੇ ਸੋ ਜ਼ਰੂਰ ਪਹੁੰਚੋ ਵਿਜ਼ਿਟ ਕਰੋ ਕਿਉਂਕਿ ਅੱਜ ਲਾਸਟ ਡੇ ਜੀ ਡੀਲਸ ਦਾ ਫਿਰ ਇਹ ਦੁਬਾਰਾ ਡੀਲਸ ਨਹੀਂ ਆਉਣੀਆਂ ਇਹ ਸੋ ਮੰਥ ਐਂਡ ਤੇ ਨਵਾਂ ਫਲਾਇਰ ਨਵੀਆਂ ਡੀਲਸ ਦੇ ਨਾਲ ਆਉਣਾ ਜੀ ਪਹੁੰਚਣਾ ਕਿੱਥੇ ਆ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਦੇ ਉੱਤੇ 31 ਸਟੀਪਲ ਬੁਸ਼ ਐਵਨਿਊ ਬਰੈਂਪਟਨ ਫੋਨ ਨੰਬਰ ਹੈਗਾ ਜੀ 905-458-1300 ਸੈਕਿੰਡ ਲੋਕੇਸ਼ਨ 1618 ਡੰਡਾ ਸਟਰੀਟ ਈਸਟ ਵਿਟਬੀ ਦੇ ਉੱਤੇ ਜੀ ਫੋਨ ਨੰਬਰ ਹੈਗਾ 905-556-1651 905-556-1651 ਅਗੇਨ ਕਿੱਥੇ ਪਹੁੰਚਣਾ ਸੇਵਿੰਗ ਵਾਸਤੇ ਫਰੈਸ਼ ਗਰੋਸਰੀ ਡੀਪੂ ਫਰੈਸ਼ ਗਰੋਸਰੀ ਡੀਪੂ ਫਰੈਸ਼ ਗਰੋਸਰੀ ਡੀਪੂ ਥੈਂਕ ਯੂ ਅਮਨ ਭਾਜੀ
0: ਥੈਂਕ ਯੂ ਸੋ ਮਚ ਔਰ ਸ਼ੋਅ ਦੇ ਵਿੱਚ ਅਸੀਂ ਜੋ ਫਰੈਸ਼ ਕਰੋਸਰੀ ਡੀਪੂ ਦਾ ਤੁਹਾਨੂੰ ਮੈਸੇਜ ਦਿੱਤਾ ਇੱਕ ਨਾ ਛੋਟਾ ਜਿਹਾ ਮੌਕਾ ਹੈਗਾ ਕਿਸੇ ਨੇ ਵੀ ਲਾਇਸੈਂਸ ਲੈ ਕੇ ਤੁਸੀਂ ਕਿਸੇ ਵੀ ਫੀਲਡ 'ਚ ਕੰਮ ਕਰਨਾ ਹੈਗਾ ਅੰਨਾ ਮੇਰੇ ਨਾਲ ਨਾ ਕੈਸੇ ਆਪ ਹੈਲੋ ਹਾਂਜੀ ਕੈਸੇ ਆਪ ਠੀਕ ਹੈ ਅੱਛਾ ਸੋ ਹਾਂਜੀ ਬੜੀਆ ਸੋ ਮੈਂ ਦੱਸਵਾਂ ਕਿ ਆਪਕੋ ਲੋਕ ਕੰਟੈਕਟ ਕਰ ਰਹੇ ਹੈ ਜੋ ਲਾਇਸੈਂਸ ਲੈਣੇ ਕੇ ਲੀਏ
2: ਯੈਸ ਯੈਸ ਯੈਸ
0: ਹਾਂਜੀ ਸੋ ਕਿਸੇ ਨੇ ਵੀ ਰੀਅਲ ਸਟੇਟ ਦਾ ਲਾਇਸੈਂਸ ਲੈਣਾ ਹੈਗਾ ਅਰਾਊਂਡ 2-3 ਮਹੀਨਿਆਂ ਦੇ ਵਿੱਚ ਤੁਹਾਨੂੰ ਮਿਲ ਜੂਗਾ ਕਿਸੇ ਨੇ ਵੀ ਮੋਰਗੇਜਸ ਦਾ ਲਾਇਸੈਂਸ ਲੈਣਾ ਤੁਹਾਨੂੰ ਉਹ ਵੀ ਕੁਛ ਟਾਈਮ ਦੇ ਵਿੱਚ ਇੱਕ ਸਰਟਨ ਟਾਈਮ ਦੇ ਵਿੱਚ ਤੁਹਾਨੂੰ ਉਹ ਕਲੀਅਰ ਹੋ ਜੂਗਾ ਮੋਰਗੇਜ ਦਾ ਲਾਇਸੈਂਸ ਅਤੇ ਕਿਸੇ ਨੇ ਵੀ ਅਗਰ ਲਾਇਸੈਂਸ ਲੈਣਾ ਹੈਗਾ ਜੋ ਇਸ ਤੋਂ ਇਲਾਵਾ ਤੁਸੀਂ ਕਿਸੇ ਨੇ ਵੀ ਜੋ BCIN ਦੇ ਵਿੱਚ ਹੁੰਦਾ ਤੁਸੀਂ ਡਰਾਇੰਗਸ ਬਣਾ ਸਕਦੇ ਹੋ ਆਰਕੀਟੈਕਟ ਦਾ ਕੰਮ ਕਰ ਸਕਦੇ ਹੋ ਤੁਸੀਂ ਔਰ ਕੌਣ ਕੌਣ ਸਾ ਲਾਇਸੈਂਸ ਹੈ
2: ਔਰ HCR ਹੈ ਪਾਜੀ ਲਾਈਕ HCR ਲਾਇਸੈਂਸ
0: ਜੋ ਜਿਸ ਨੇ ਬੈਂਕ ਮੇ ਕੰਮ ਕਰਨਾ ਹੈ ਨਾ ਬੈਂਕ ਦੀ ਜੌਬ ਲਈ ਹੈ ਨਾ
2: ਬੈਂਕ ਮੇ ਹੈ ਇਫਿਕ ਐਗਜ਼ਾਮ ਹੈ CSE ਐਗਜ਼ਾਮ ਹੈ ਬੈਂਕ ਮੇ ਕੰਮ ਕਰਤੇ ਕੋ ਦੋ ਐਗਜ਼ਾਮਸ ਹੈ ਨਾ
0: ਹਾਂਜੀ
2: ਯੂ ਕੈਨ ਐਂਟਰ ਇਨਟੂ ਦ ਬੈਂਕ
0: ਸੋ ਯੂ ਕੈਨ ਐਂਟਰ ਟੂ ਦ ਬੈਂਕ ਸੋ ਤੁਸੀਂ ਬੈਂਕਿੰਗ ਦੇ ਵਿੱਚ BCIN ਦੇ ਵਿੱਚ ਤੁਸੀਂ ਰੀਅਲ ਸਟੇਟ ਦੇ ਵਿੱਚ ਮੋਰਗੇਜ ਦੇ ਵਿੱਚ ਇੰਸ਼ੋਰੈਂਸ ਦੇ ਵਿੱਚ ਕਾਰ ਇੰਸ਼ੋਰੈਂਸ ਦੇ ਵਿੱਚ ਸਾਰਿਆਂ 'ਚ ਤੁਸੀਂ ਲਾਇਸੈਂਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਕਾਲ ਕਰਨੀ ਹੈ ਸਕਸੈਸ ਰੇਟ 95%+ ਇਹਨਾਂ ਦਾ ਹੈਗਾ ਅਤੇ ਉਹਦੇ ਵਿੱਚ 1-to-1 ਤੁਹਾਨੂੰ ਜਿਹੜੀ ਸਾਰੀ ਇਹ ਜੋ ਵੀ ਗੱਲਬਾਤ ਕਰਕੇ ਟ੍ਰੇਨਿੰਗ ਕਰਕੇ ਤੁਸੀਂ ਜਿਵੇਂ ਵੀ ਹੁੰਦਾ ਤੁਸੀਂ ਗੱਲਬਾਤ ਕਰ ਲੈਣੀ ਹੈ ਨੰਬਰ ਟੂ ਕਾਲ ਹੈ 437-376-5656 437-376-5656 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਕੋਈ ਵੀ ਕੰਮ ਕਰਦੇ ਕਰਦੇ ਨਾਲ ਸੈਕਿੰਡ ਲਾਇਸੈਂਸ ਲੈ ਕੇ ਤੁਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ 437-376-5656 437-376-5656 ਨੰਬਰ ਹੈ 437-376-5656 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੇ 437-376-5656 ਔਰ ਤੁਸੀਂ ਲਾਇਸੈਂਸ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲੈ ਸਕਦੇ ਹੋ ਔਰ ਤੁਸੀਂ ਸੈਕਿੰਡ ਕਰੀਅਰ ਜਿਹੜਾ ਆਪਣਾ ਸਟਾਰਟ ਕਰ ਸਕਦੇ ਹੋ ਟੇਕ ਬਹਾਦਰ ਜੀ ਮੇਰੇ ਨਾਲ ਟੇਕ ਬਹਾਦਰ ਜੀ ਕੀ ਹਾਲ ਚਾਲ ਨੇ ਤੁਹਾਡੇ
3: ਹਾਂਜੀ ਅਮਨ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਬਾਜੀ ਕੀ ਹਾਲ ਚਾਲ ਨੇ
3: ਮੈਂ ਤਾਂ ਸਤਿ ਸ੍ਰੀ ਅਕਾਲ ਬੁਲਾਉਣਾ ਆਇਆ ਸੀ ਮੈਂ ਕਿਹਾ ਜਿਹੜਾ ਇਸ ਗਾਣੇ ਤੋਂ ਪਹਿਲਾਂ ਲਾਇਆ ਸੀ ਕੁੜੀ ਵਾਲਾ ਗਾਣਾ ਉਹ ਬਹੁਤ ਹੱਲੇਦਾ ਜੀ
0: ਆਹ ਬੱਲੇ ਬੱਲੇ ਬੱਲੇ ਤੁਹਾਨੂੰ ਗਾਣਾ ਵਿਸਰਾਂ ਦੇ ਥੈਂਕ ਯੂ ਸੋ ਮਚ ਔਰ ਮੇਰੇ ਨਾਲ ਸੰਤੋਸ਼ ਹੈ ਸੰਤੋਸ਼ ਕੀ ਹਾਲ ਚਾਲ ਹੈ
4: ਹਾਲ ਅਮਨ ਜੀ? ਸਤਿ ਸ੍ਰੀ ਅਕਾਲ ਸਾਰੇ ਤੇਜੀ ਲਿਸਨਰਸ ਨੂੰ, ਬਹੁਤ ਵਧੀਆ ਜੀ, ਤੁਸੀਂ ਵੀ ਸਾਰੇ ਇੰਜੋਏ ਕਰ ਰਹੇ ਹੋ ਸਾਡਾ ਸ਼ੋਅ ਫਿਰ ਅੱਗੇ?
0: ਹਾਂਜੀ ਸੰਤੋਸ਼, ਮੈਂ ਇੱਕ ਵਾਰ ਕਾਲ ਕਰਾਂਗੇ ਤੁਹਾਡੇ 'ਚ ਕੋਈ ਵੀ ਜਿੰਨੇ ਵੀ ਲੋਕ ਸੁਣਦੇ ਪਏ ਨੇ, ਤੁਹਾਡਾ ਕੋਈ ਰੈਲੇਟਿਵ ਆ ਜਿਹੜਾ ਗੁੱਡ ਕਮਿਊਨੀਕੇਟਰ ਆ, ਜਿਹਨੂੰ ਗੱਲ ਕਰਨੀ ਆਉਂਦੀ ਹੈ, ਅੰਗਰੇਜ਼ੀ ਵੱਧ ਆਉਂਦੀ ਹੈ ਘੱਟ ਆਉਂਦੀ ਹੈ ਕੋਈ ਜ਼ਰੂਰਤ ਨਹੀਂ, ਅਗਰ ਉਹ ਸੇਲਸ ਐਂਡ ਮਾਰਕੀਟਿੰਗ 'ਚ ਕੰਮ ਕਰ ਸਕਦੇ ਨੇ, ਸੇਲਸ ਐਂਡ ਮਾਰਕੀਟਿੰਗ 'ਚ, ਤਾਂ ਮੋਸਟ ਵੈਲਕਮ ਸੇਲਸ ਐਂਡ ਮਾਰਕੀਟਿੰਗ ਦੇ ਵਿੱਚ ਉਹ ਨਾਲ ਲੱਗ ਸਕਦੇ ਨੇ ਸਾਡੇ, ਅਤੇ ਨੰਬਰ ਸਾਡਾ ਹੈਗਾ ਜਿਹੜਾ ਟੂ ਕਾਲ ਇਸ 416-518-3200। ਸੇਲਸ ਐਂਡ ਮਾਰਕੀਟਿੰਗ 'ਚ ਕੋਈ ਵੀ ਕੰਮ ਕਰਨਾ ਚਾਹੁੰਦਾ ਹੈਗਾ 416-518-3200, 416-518-3200 'ਤੇ ਕੰਟੈਕਟ ਕਰ ਸਕਦੇ ਹਾਂ। ਸੇਲਸ ਐਂਡ ਮਾਰਕੀਟਿੰਗ 'ਚ ਜਿਹੜੇ ਲੋਕ ਕੰਮ ਕਰਦੇ ਨੇ ਉਹ ਬਹੁਤ ਈਜ਼ੀ ਅਤੇ ਵਧੀਆ ਪੈਸੇ ਕਮਾ ਲੈਂਦੇ ਹੈਗੇ ਨੇ। 416-518-3200 'ਤੇ ਕਾਲ ਕਰਨੀ ਹੈ। ਔਰ ਸ਼ੋਅ ਦੇ ਵਿੱਚ ਅਸੀਂ ਜੋ ਹਾਈਲੈਂਡ ਆਟੋ ਰਿਪੇਅਰ ਸੈਂਟਰ ਦੀ ਗੱਲ ਕਰਾਂਗੇ, ਹਾਈਲੈਂਡ ਆਟੋ ਰਿਪੇਅਰ ਸੈਂਟਰ, ਤੁਸੀਂ ਕਾਰ ਦੀ ਸੇਫਟੀ, ਕਾਰ ਦਾ ਤੁਸੀਂ ਬੋਡੀ ਵਰਕ ਤੋਂ ਲੈ ਕੇ ਕੋਈ ਵੀ ਕੰਮ ਹੁੰਦਾ ਜਿਵੇਂ, ਤੁਸੀਂ ਕੰਟੈਕਟ ਕਰ ਸਕਦੇ ਹੋ। ਛੋਟੇ ਮੋਟੇ ਕੋਈ ਹੈਲਪ ਦੀ ਜ਼ਰੂਰਤ ਹੁੰਦੀ ਹੈ ਤੁਹਾਨੂੰ, ਕੋਈ ਜਿਵੇਂ ਇੰਜਨ ਟਰਾਂਸਮਿਸ਼ਨ ਦਾ ਕੋਈ ਵੀ ਕੰਮ ਆ, ਕਿਸੇ ਦਾ ਵੀ ਕੋਈ ਵੀ ਕੰਮ ਆ, ਤੁਸੀਂ 905-463-9563-6363 ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ। 905-463-6363 ਹਾਈਲੈਂਡ ਆਟੋ ਰਿਪੇਅਰ ਸੈਂਟਰ 'ਤੇ ਗੱਲਬਾਤ ਕੀਤੀ ਜਾ ਸਕਦੀ ਹੈ, ਹਾਈਲੈਂਡ ਆਟੋ ਰਿਪੇਅਰ ਸੈਂਟਰ। ਸੋ ਮੈਂ ਨਾ ਕਿਸੇ ਨੂੰ ਕੱਲ੍ਹ ਮਿਲਿਆ, ਉਹ ਮੈਨੂੰ ਕਹਿੰਦੇ ਅੱਛਾ ਤੁਸੀਂ ਉਹ ਜਿਹੜੇ ਹੱਥ ਦੇਖਦੇ ਹੋ, ਮੈਂ ਇੱਕ ਗੱਲ ਕਲੀਅਰ ਕਰ ਦੇਵਾਂ ਤੁਹਾਨੂੰ ਸਾਰਿਆਂ ਨੂੰ, ਆਪਣੇ ਹੱਥਾਂ ਨੂੰ ਖੋਲ੍ਹ ਕੇ ਧਿਆਨ ਨਾਲ ਦੇਖਿਓ, ਤੁਹਾਡੇ ਹੱਥਾਂ ਦੀਆਂ ਲਕੀਰਾਂ ਤੁਹਾਨੂੰ ਦੱਸ ਦੇਣਗੀਆਂ ਕਿ ਤੁਸੀਂ ਕੀ ਕਰ ਸਕਦੇ ਹੋ ਜ਼ਿੰਦਗੀ 'ਚ। ਜਦੋਂ ਨੀਅਤ ਸਾਫ਼ ਨਹੀਂ ਹੁੰਦੀ, ਨੀਅਤ ਦਾ ਸਾਫ਼ ਨਾ ਹੋਣਾ ਅਤੇ ਕੁਛ ਵੀ ਨਾ ਕਰਨ ਦੇ ਲਈ ਮਨ ਦਾ ਨਾ ਹੋਣਾ, ਠੀਕ ਹੈ, ਤੁਸੀਂ ਕੁਛ ਵੀ ਨਹੀਂ ਕਰ ਪਾਉਂਦੇ ਜ਼ਿੰਦਗੀ 'ਚ। ਪਾਸ਼ ਕਹਿੰਦਾ ਕਿ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾ ਭਰ ਜਾਣਾ। ਮੁਰਦਾ ਸ਼ਾਂਤੀ ਕੀ ਹੈ ਕਿ ਕੁਛ ਨਹੀਂ ਕਰਨਾ, ਕੁਛ ਨਹੀਂ ਹੋਣਾ, ਕੁਛ ਨਹੀਂ ਲੈਣਾ, ਕੁਛ ਨਹੀਂ ਦੇਣਾ, ਇਹਨੂੰ ਮੁਰਦਾ ਸ਼ਾਂਤੀ ਕਹਿ ਦਿੰਦੇ ਨੇ। ਸਭ ਤੋਂ ਖਤਰਨਾਕ ਹੁੰਦਾ ਤੁਹਾਡੇ ਸੁਪਨਿਆਂ ਦਾ ਮਰ ਜਾਣਾ। ਸੁਪਨੇ ਤਾਂ ਸਾਰਿਆਂ ਕੋਲ ਨੇ, ਦੇਖਦੇ ਨੇ ਬੰਦ ਅੱਖਾਂ ਨਾਲ, ਸੁਪਨੇ ਹੁੰਦੇ ਨੇ ਖੁੱਲ੍ਹੀਆਂ ਅੱਖਾਂ ਨਾਲ ਦੇਖਣ ਵਾਲੇ। ਚੈਲੇਂਜਸ ਰੋਜ਼ ਦੀ ਜ਼ਿੰਦਗੀ ਦਾ ਪਾਰਟ ਨੇ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਪੁੱਛੇ ਬੰਦੇ ਸੇ ਬਤਾ ਤੇਰੀ ਰਜ਼ਾ ਕਿਆ ਹੈ। ਖੁਦਾ ਪੁੱਛੇ, ਖੁਦਾ ਕਦੋਂ ਪੁੱਛਦਾ? ਜਦੋਂ ਤੁਸੀਂ ਤੈਅ ਕਰ ਲਿਆ, ਖੁਦਾ ਦੀ ਬਣਾਈ ਹੋਈ ਮਸ਼ੀਨਰੀ ਹੋ ਤੁਸੀਂ, ਅਤੇ ਖੁਦਾ ਤੁਹਾਡੇ ਤੋਂ ਬਾਹਰ ਨਹੀਂ, ਤੁਸੀਂ ਖੁਦਾ ਤੋਂ ਬਾਹਰ ਨਹੀਂ ਹੈਗੇ। ਬਟ ਜਦੋਂ ਕੁਛ ਕਰਨਾ ਨਹੀਂ ਗਾ, ਸੰਦਰਭ ਨਹੀਂ, ਹਿੱਲਣਾ ਨਹੀਂ, ਜੁਲਣਾ ਨਹੀਂ, ਫਿਰ ਜ਼ਿੰਦਗੀ ਨਾ ਨਕੰਮੀ ਹੋ ਜਾਂਦੀ। ਮੈਂ ਦੇਖਿਆ ਕਿ ਸੋਸ਼ਲ ਮੀਡੀਆ ਨੇ ਇੱਥੇ, ਮੈਂ ਸੋਸ਼ਲ ਮੀਡੀਆ ਦੇ ਕਦੇ ਖਿਲਾਫ਼ ਨਹੀਂ ਹੈਗਾ, ਸੋਸ਼ਲ ਮੀਡੀਆ ਦੀ ਵਰਤੋਂ ਦੇ ਖਿਲਾਫ਼ ਹਾਂ, ਉਹਦੀ ਜਿਹੜੀ ਗਲਤ ਵਰਤੋਂ ਉਹਦੇ ਖਿਲਾਫ਼ ਹਾਂ। ਬਦ ਦਿਮਾਗਤਾ ਇਸ ਲੈਵਲ ਤੱਕ ਫੈਲਾ ਦਿੱਤੀ ਆ ਕਿ ਤੁਸੀਂ ਦੇਖੋਗੇ ਕਿ ਲੋਕਾਂ ਦੇ ਵਿੱਚ ਜਿਹੜੇ ਗਟਸ ਨੇ ਉਹ ਖਤਮ ਹੁੰਦੇ ਜਾ ਰਹੇ ਨੇ। ਤੁਸੀਂ ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਸਾਰੇ ਨਿਕਲੋ ਬਾਹਰ, ਤਰੱਕੀਆਂ ਰਿਸੈਸ਼ਨਸ ਦਿੰਦੇ ਨੇ। ਮੈਂ ਇੱਕ ਜੋਸ਼ ਤੋਂ ਸਿੱਖਿਆ ਸੀ ਕਿ ਰਿਸੈਸ਼ਨਸ ਲੋਕਾਂ ਨੂੰ ਅਮੀਰ ਕਰਦੇ ਨੇ ਅਤੇ ਅਮੀਰਾਂ ਨੂੰ ਗਰੀਬ ਕਰ ਦਿੰਦੇ, ਰੀਸਾਈਕਲਿੰਗ ਆਫ ਦਾ ਇਕੋਨਮੀ ਆ। ਰਿਸੈਸ਼ਨਸ ਦੇ ਵਿੱਚ ਅਗਰ ਤੁਹਾਡੇ ਕੋਲ ਕਰਜ਼ਾ, ਮੈਂ ਕਈਆਂ ਨੂੰ ਦੇਖਿਆ ਕਰਜ਼ੇ ਦੀਆਂ ਪੰਡਾਂ ਚੱਕੀ ਫਿਰਦੇ ਨੇ, ਆਪਣੇ ਆਪ ਮਾਸਟਰ ਬਣੇ ਹੋਏ ਨੇ ਆਪਣੇ ਆਪੇ। ਮੈਂ ਸੱਚ ਬੋਲਾਂ ਤੁਹਾਨੂੰ, ਮੈਂ ਬਹੁਤੇ ਲੋਕ ਤਾਂ ਤੁਸੀਂ ਅਮੀਰ ਤਾਂ ਹੋ ਗਏ ਜਿਹੜੇ ਵਿੱਚ ਸੁਣਦੇ ਪਏ ਨੇ, ਉਈਓ ਇਕੋਨਮੀ ਉੱਪਰ ਚਲੀ ਗਈ, 5-7 ਸਾਲ ਮਕਾਨਾਂ ਦੀਆਂ ਪ੍ਰਾਈਜ਼ਾਂ ਉੱਪਰ ਜਾਈਗੀਆਂ, ਉਹ ਪੈਸੇ ਆਈ ਗਏ, ਹੱਥਾਂ ਪੈਰਾਂ ਨਾਲ ਨਹੀਂ ਬੜਾ ਕੁਛ ਕੀਤਾ, ਦਿਮਾਗ ਨਾਲ ਨਹੀਂ ਕੀਤਾ, ਜ਼ੁਬਾਨ ਬਹੁਤ ਚੱਲੀ ਕਿ ਮੈਂ ਕਰਤਾ, ਉਹ ਕਰਤਾ, ਆਹ ਕਰਤਾ। ਹੁਣ ਟਾਈਮ ਆਇਆ ਜਦੋਂ ਦੇਖਣਾ ਸੀ ਕਿ ਪਲੇਅਰ ਰਹਿ ਕੌਣ ਗਏ ਮੈਦਾਨ 'ਚ, ਅਤੇ ਜਦੋਂ ਬਾਰੀ ਆਈ ਉਦੋਂ ਡਿੱਗੇ ਸਾਰੇ ਦੇ ਸਾਰੇ। ਡਿੱਗਣ ਦਾ ਕਾਰਨ ਕੀ ਆ? ਦਿਮਾਗੀ ਤੌਰ 'ਤੇ ਬੈਲੈਂਸ ਨਾ ਹੋਣਾ, ਕਿਸੇ ਨੇ ਗੱਲ ਕਹਿਤੀ ਸੁਣ ਲਈ ਮੰਨ ਲਿਆ। ਪਲੀਜ਼ ਚੜ੍ਹਦੀ ਕਲਾ 'ਚ ਰਹੋ, ਜੇ ਕਿਸੇ ਕੋਈ ਕਰਜ਼ਾ ਹੈਗਾ ਜ਼ਰੂਰ ਕੰਟੈਕਟ ਕਰਿਓ। ਕਾਨੂੰਨ ਬਣਾਇਆ ਗਿਆ ਸੀ ਕਰਜ਼ੇ ਵਾਸਤੇ ਕਿ ਕੋਈ ਵੀ ਬੰਦਾ ਇਨਕਮ ਖਤਮ ਨਾ ਕਰੇ, ਕਰਜ਼ਾ ਕੁਛ ਨਹੀਂ ਕਰਦਾ ਪਿਆ ਤੁਹਾਡਾ, ਤੁਹਾਡੀ ਇਨਕਮ ਖਤਮ ਕਰਦਾ ਪਿਆ। ਮੇਰੇ ਕੋਲ ਕੱਲ੍ਹ ਇੱਕ ਬੰਦਾ ਆਇਆ, ਜੱਜਮੈਂਟਸ ਆ ਗਈਆਂ, ਮੋਰਗੇਜ ਰਿਨਿਊਲ ਤੋਂ ਵੀ ਰੋਕੀ, ਹੁਣ ਜੱਜਮੈਂਟ ਚੜ੍ਹ ਗਈਆਂ ਘਰ ਦੇ ਉੱਤੇ, ਮੋਰਗੇਜ ਰਿਨਿਊਲ ਤੋਂ ਰੋਕਤੀ ਬੈਂਕ ਨੇ ਕਿਉਂਕਿ ਜੱਜਮੈਂਟ ਚੜ੍ਹ ਗਈ ਆ। ਹੁਣ ਭੱਜਿਆ ਫਿਰਦਾ, ਹੁਣ ਬੈਂਕ ਕਹਿੰਦਾ ਮੈਂ ਤੇਰੀ ਮੋਰਗੇਜ ਵੀ ਰਿਨਿਊ ਨਹੀਂ ਕਰਨੀ। ਇਟਸ ਡੇਂਜਰਸ ਜੇ ਤੁਸੀਂ ਕੋਈ ਕਰਜ਼ੇ ਨੂੰ ਚੱਕੀ ਫਿਰਦੇ ਹੋ, ਇੱਕ ਵੀ ਜੱਜਮੈਂਟ ਚਲੀ ਜਾਂਦੀ ਹੈ ਜੇ ਅੱਗੇ। ਅੱਜ ਕੱਲ੍ਹ ਉਹ ਮੋਰਗੇਜ ਰਿਨਿਊ ਕਰਨ ਨੂੰ ਮਨਾ ਕਰ ਦਿੰਦੇ ਨੇ, ਮੋਰਗੇਜ ਐਕਟ ਡਿਫਰੈਂਟ ਹੈ ਵੈਸੇ, ਤੁਸੀਂ ਕੋਈ ਵੀ ਜਾਣਕਾਰੀ ਲਈ 416-518-3200 416-518-3200 ਜਿਹੜੇ ਵੀ ਲੋਕ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਲਈ ਸਾਨੂੰ ਕੰਟੈਕਟ ਕਰ ਰਹੇ ਹਾਂ, ਯਾਨੀ ਕਿ ਬਿਜ਼ਨਸ ਨੂੰ ਲੋਕਾਂ 'ਚ ਲੈ ਕੇ ਜਾਣਾ, ਉਹਨੂੰ ਸੇਲਸ 'ਚ ਲੈ ਕੇ ਜਾਣਾ, ਉਹਦੀ ਮਾਰਕੀਟਿੰਗ, ਉਹਦੀ ਡਿਜ਼ਾਇਨਿੰਗ ਕਰਨੀ, ਉਹ ਵੀ ਸਾਨੂੰ ਜ਼ਰੂਰ ਕੰਟੈਕਟ ਕਰਿਓ 416-518-3200 416-518-3200 ਮੇਰਾ 15 ਸਾਲ ਦਾ ਸਕਸੈਸ ਰੇਟ ਜਿਹੜਾ ਹੈਗਾ ਉਹਦਾ ਫਾਇਦਾ ਤੁਸੀਂ ਆਪਣੇ ਕੰਮ ਨੂੰ ਚਲਾਉਣ ਦੇ ਵਿੱਚ ਲੈ ਸਕਦੇ ਹੋ। ਬਿਜ਼ਨਸ ਦੇ ਵਿੱਚ ਕੀ ਹੁੰਦਾ, 3 ਲੱਖ ਰੁਪਇਆ ਲਗਾ ਦਿੱਤਾ ਜਾਂਦਾ ਪਰ 10,000 ਰੁਪਇਆ ਮਾਰਕੀਟਿੰਗ 'ਤੇ ਨਹੀਂ ਲਗਾਇਆ ਜਾਂਦਾ, ਇਸ ਲਈ ਲੋਕ ਫੇਲ ਹੁੰਦੇ ਨੇ ਬਿਜ਼ਨਸ 'ਚ। 3 ਲੱਖ ਰੁਪਇਆ ਲਗਾ ਕੇ ਖੋਲ੍ਹ ਲਿਆ, 10,000 ਰੁਪਏ ਦੀ ਮਾਰਕੀਟਿੰਗ ਨਹੀਂ ਕੀਤੀ ਜਿੱਥੋਂ ਗਾਹਕ ਲੈ ਕੇ ਆਉਣਾ ਸੀ। ਮਾਰਕੀਟਿੰਗ ਕਿਵੇਂ ਕਰਨੀ ਆ, ਤੁਸੀਂ ਸਾਰੀ ਪ੍ਰੈਜੈਂਟੇਸ਼ਨ ਮਾਰਕੀਟ 'ਚ ਕਿਵੇਂ ਰੱਖਣੀ ਆ, ਸਾਨੂੰ ਜ਼ਰੂਰ ਕੰਟੈਕਟ ਕਰਿਓ 416-518-3200 ਸਾਡਾ ਫੋਨ ਨੰਬਰ ਆ। ਅਤੇ ਤੁਸੀਂ ਰੇਡੀਓ ਬਾਜ਼ਨ ਸੁਣ ਰਹੇ ਹੋ। ਸੰਤੋਸ਼, ਮੈਨੂੰ ਬੰਦਾ ਕਹਿੰਦਾ ਵੀ ਤੁਸੀਂ ਹੱਥ ਦੇਖਦੇ ਹੋ, ਮੈਨੂੰ ਬੜਾ ਅਜੀਬ ਲੱਗਿਆ ਉਸ ਵਿਅਕਤੀ ਦੇ ਉੱਤੇ। ਉਹ ਹੱਥ ਦੇਖਣ ਵਾਲੇ ਤਾਂ ਕੋਈ ਹੋਰ ਨੇ ਜਿਹੜੇ ਤੈਨੂੰ ਦੱਸਦੇ ਨੇ ਕਿ ਤੇਰੇ 50 ਰੁਪਏ ਲੈ ਕੇ ਤੇਰੇ ਪ੍ਰੋਬਲਮਸ ਕਿਵੇਂ ਟਲ ਜਾਣਗੀਆਂ। ਮੈਂ ਤਾਂ ਕੱਲ੍ਹ ਵੀ ਗੱਲ ਕਰਕੇ ਟਿਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹ ਅਰਦਾਸ ਨੂੰ ਵੇਚਿਆ ਜਾ ਰਿਹਾ ਇਸ ਵੇਲੇ ਇੰਸਟਾਗ੍ਰਾਮ ਫੇਸਬੁੱਕ 'ਤੇ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਮੈਂ ਗੱਲ ਕਰੂੰਗਾ, ਵਾਲਟਰ ਵਾਲਿਆਂ ਨੂੰ ਵੀ, ਡਿਕਸੀ ਵਾਲਿਆਂ ਨੂੰ ਵੀ, ਇਹਨਾਂ ਨੂੰ ਰੋਕੋ ਜੀ ਇਹ ਜਿਹੜੇ ਅਰਦਾਸਾਂ ਵੇਚਦੇ ਨੇ ਫੇਸਬੁੱਕ ਇੰਸਟਾਗ੍ਰਾਮਾਂ 'ਤੇ ਕਿ ਲਿਆਓ ਜੀ ਵਿਛੜਿਆਂ ਨੂੰ ਮਿਲਾ ਦਿੰਦਾ, ਮਤਲਬ ਕਿ ਇਹ ਤੁਹਾਡੀ ਗਰਲਫ੍ਰੈਂਡ ਮਿਲਾ ਦਿੰਦਾ ਅਰਦਾਸ ਕਰਕੇ। ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ, ਬਿਲਕੁਲ ਵੀ ਖਤਮ ਹੋ ਗਏ ਲੋਕ। ਮੈਂ ਇੱਕ ਵਹਿਮ ਕੱਢਦਾ ਤੁਹਾਡਾ ਸਾਰਿਆਂ ਦਾ, ਦੁਨੀਆਂ 'ਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜੀ ਤੁਹਾਡੀਆਂ ਪ੍ਰੋਬਲਮਸ ਨੂੰ ਖਤਮ ਕਰ ਦੇ। ਗੁਰਪਾਤਸ਼ਾਹ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਾਣੇ। ਇਹ ਉਹ ਬ੍ਰਹਮ ਗਿਆਨੀ ਲੋਕ ਨੇ ਜਿਨ੍ਹਾਂ ਨੂੰ ਗਿਆਨ ਹੋ ਗਿਆ, ਜਿਨ੍ਹਾਂ ਦਾ ਐਂਟੀਨਾ ਚੱਲਣ ਲੱਗ ਗਿਆ, ਸਿੱਧੇ ਕਨੈਕਸ਼ਨ ਜੁੜ ਗਏ ਉਹਨਾਂ ਦੇ ਪਰਮੇਸ਼ਵਰ ਨਾਲ। ਫਿਰ ਉਹਨਾਂ ਨੂੰ ਕੋਈ ਚਿੰਤਾ ਨਹੀਂ, ਨਾਨਕ ਚਿੰਤਾ ਮਤ ਕਰੋ, ਚਿੰਤਾ ਕੋ ਜਲ ਮੈਂ ਜੀਵ ਪਾਇਆ ਤਿੰਨੇ ਵੀ ਰੋਜੀ ਦੇ, ਹਾਂਜੀ ਸੈਲ ਪੱਥਰ ਮੈਂ ਜੰਤ ਪਾਏ ਤਾਂ ਘਰ ਜਗ ਆਗੇ ਕਰ ਧਰਿਆ, ਕੀੜਿਆਂ ਨੂੰ ਪੱਥਰਾਂ 'ਚ ਜਨਮ ਦਿੱਤਾ ਅਤੇ ਉਹਨਾਂ ਦਾ ਖਾਣਾ ਵੀ ਉੱਥੇ ਪਹੁੰਚਦਾ ਕਰ ਦਿੱਤਾ ਗਿਆ, ਅਤੇ ਤੁਸੀਂ ਕਾਹਤੇ ਡੋਲਦੇ ਪਏ ਹੋ, ਤੁਹਾਨੂੰ ਡੋਲਣ ਨੂੰ ਕੀ ਹੋਇਆ ਹੋਇਆ ਦੱਸਿਓ ਮੈਨੂੰ। ਪਲੈਨ ਕਰੋ, ਨਿਕਲੋ ਬਾਹਰ। ਕੱਲ੍ਹ ਵੀ ਇੱਕ ਭਾਈ ਸਾਹਿਬ ਨੂੰ ਮਿਲਿਆ ਬ੍ਰੈਂਟਫੋਰਡ ਤੋਂ, ਆਇਆ ਮੁੰਡਾ ਚੰਗਾ ਪੜ੍ਹਿਆ ਲਿਖਿਆ। ਕੱਲ੍ਹ ਉਹਨੂੰ ਇੱਕ ਬਿਜ਼ਨਸ ਅਸੀਂ ਸਮਝੇ ਦੋਨੋਂ ਜਾਣੇ ਇਕੱਠੇ ਬੈਠ ਕੇ, ਪਾਣੀ ਦਾ ਬਿਜ਼ਨਸ ਹੈ, ਜਿਹੜਾ ਪਾਣੀ ਨਿਕਲਦਾ ਨਾ ਆਪਣੇ ਸੀਵਰੇਜ ਦੇ ਵਿੱਚੋਂ ਜਾਂਦਾ, ਇਹ ਕਿੱਥੇ ਜਾਂਦਾ, ਉਹ ਬਿਜ਼ਨਸ ਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕੱਲ੍ਹ। ਇਹੀ ਤਾਂ ਸਿੱਖਣ ਦੀ ਗੱਲ ਹੈ। 10ਵੀਂ ਪਾਸ, ਉਹ ਵੀ ਮੈਂ 33-33 ਨੰਬਰਾਂ ਤੋਂ ਪਾਸ ਹੋਇਆ। ਦੁਨੀਆਂ ਦੇ ਕੋਈ ਕੰਮ ਹੈ ਜਿਹੜਾ ਛੱਡਿਆ ਨਹੀਂ ਮੈਂ, ਹਰ ਕੰਮ ਨੂੰ ਸਿੱਖਿਆ ਮੈਂ, ਚਾਈਨਾ ਤੋਂ ਲੈ ਕੇ ਪੂਰੀ ਦੁਨੀਆਂ ਤੱਕ ਘੁੰਮਿਆ ਸਿੱਖਣ ਲਈ। ਅਤੇ ਤੁਸੀਂ ਆਪਣੇ ਘਰਾਂ 'ਚੋਂ ਬਾਹਰ ਨਹੀਂ ਨਿਕਲਦੇ ਪਏ, $18 ਦੇ ਪੱਠੇ ਹੋਏ ਆ, $18 ਕੌਣ ਦਿੰਦਾ ਪਿਆ, ਅਤੇ 18 ਵੀ ਘੱਟ ਲੱਗਦਾ, 25 ਹੋਣੇ ਚਾਹੀਦੇ ਤੁਹਾਨੂੰ, ਐਂ ਲੱਗਦਾ। ਕਾਬਲੀਅਤ ਕੀ ਹੈ ਜੇ ਤੁਹਾਨੂੰ ਕੋਈ ਪੁੱਛ ਲੈਂਦਾ ਵੀ ਤੁਸੀਂ ਕੀ ਦਿਓਗੇ ਬਦਲੇ 'ਚ ਮੈਨੂੰ, ਮੈਂ ਤੁਹਾਨੂੰ $25 ਦਿੰਦਾ, ਉਹ ਤੁਹਾਡੇ ਕੋਲ ਜਵਾਬ ਨਹੀਂ ਹੁੰਦਾ ਕੋਈ, ਮੈਂ ਤਾਂ ਖੜ ਜੂੰਗਾ। ਤੇਰਾ ਖੜਨਾ 25 ਰੁਪਏ ਜੇ ਹੋ ਜਾਂਦਾ ਤਾਂ ਤੂੰ ਕੋਈ ਧਰਤੀ ਹੋਰ 'ਤੇ ਜਾ ਜਿੱਥੇ ਤੂੰ ਖੜ ਕੇ ਪੈਸੇ ਕਮਾ ਸਕੇ। ਤੈਨੂੰ ਕੰਮ ਕਰਨਾ ਪੈਣਾ ਬੰਦਿਆ, ਤੈਨੂੰ ਨਿਪੁੰਨ ਹੋਣਾ ਪੈਣਾ। ਦੂਸਰਾ, ਆ ਜੋਤਿਸ਼ ਜਾਂ ਕੋਈ ਵੀ ਜਿਹੜੇ ਤੁਹਾਨੂੰ ਵਿੱਦਿਆਵਾਂ ਨਾਲ ਕਹਿੰਦੇ ਨੇ ਕਿ ਤੁਹਾਡੀ ਜ਼ਿੰਦਗੀ ਚੇਂਜ ਕਰ ਦਾਂਗੇ, ਉਹ ਆਪਣੀ ਕਰ ਲੈਣ, ਤੁਹਾਡੀ ਦੀ ਜ਼ਰੂਰਤ ਨਹੀਂ। ਤੁਹਾਡੇ ਤੋਂ 200-200 ਰੁਪਇਆ ਮੰਗ ਕੇ ਅਗਰ ਕੋਈ ਕਹਿੰਦਾ ਫਲਾਣੀ ਚੀਜ਼ ਠੀਕ ਕਰ ਦੂੰ, ਤੁਹਾਡੀ ਬੇਵਕੂਫੀ ਆ, ਉਹਨਾਂ ਦੀ ਨਹੀਂ ਹੈਗੀ, ਉਹ ਤਾਂ ਚਤੁਰ ਨੇ, ਪੈਸੇ ਬਣਾ ਰਹੇ ਨੇ। ਬਾਬਾ ਬਖਤੌਰਾ 'ਚ ਮੈਂ ਕਾਲ ਖੋਲ੍ਹਣ ਲੱਗਿਆ ਅੱਜ, ਮੈਂ ਅੱਜ ਹੋਰ ਤਰੀਕੇ ਨਾਲ ਗੱਲ ਕਰੂੰ, ਸਿਰਫ ਮੈਂ 8 ਕਾਲਸ ਲੈਣੇ ਨੇ। 905-600-7373 ਨੰਬਰ ਆ, 9056-7333-37 ਬਾਬਾ ਬਖਤੌਰਾ। ਆਮ ਓਪਨਿੰਗ ਦੇ ਕਾਲਸ, ਜਿਹੜੇ ਲੋਕ ਨਾਮ ਜਨਮ ਦੱਸਣਾ, ਸਾਲ ਨਹੀਂ ਦੱਸਣਾ, ਬਸ ਇਕੱਲਾ ਕਹਿਣਾ ਜੱਸੀ ਡੇਟ ਆਫ ਬਰਥ 6 ਅਕਤੂਬਰ। ਤੁਹਾਨੂੰ 8 ਜਾਂ 9 ਕਾਲਸ ਮੈਂ ਲੈਣੇ ਆ, ਲਾਈਨ ਓਪਨ ਹੈ 905-600-7373-37 905-600-7333-37 'ਤੇ ਕਾਲ ਕਰਨੀ ਹੈ। ਟਰੂ ਨੌਰਥ ਜਿਹੜਾ ਹੈਗਾ ਪ੍ਰੋਗਰਾਮ ਦਾ ਹਿੱਸਾ ਲੈ, ਮੈਂ ਅੱਜ ਕਲੀਅਰ ਕਰੂੰਗਾ ਕਿ ਹੱਥ ਦੇਖਣੇ ਕੀ। ਮੈਂ ਕੋਈ ਇੱਕ ਚਾਰਟ ਪਿਆ, ਹੱਸਦੇ ਹੱਸਦੇ ਇੱਕ ਚਾਈਨੀਜ਼ ਬੰਦਾ ਫੜਾ ਗਿਆ ਸੀ। ਇਹ ਆਦਤਾਂ ਨੇ ਤੁਹਾਡੀਆਂ, ਆਦਤਾਂ ਜਿਹਨਾਂ ਨਾਲ ਫੇਲ ਆ। ਇਹਨਾਂ ਮੁਲਕਾਂ 'ਚ ਵੀ ਆ ਕੇ ਬੰਦਾ ਫੇਲ ਹੋ ਜਾਵੇ, ਉਹ ਯਾਰ ਸੈਸ਼ਨ ਤਾਂ ਮੌਕਾ ਹੁੰਦੇ ਨੇ ਕੋਈ ਚੀਜ਼ ਚੱਕਣ ਦੇ, ਲੈਣ ਦੇ, ਖਰੀਦਣ ਦੇ, ਆਪਣੇ ਫਾਈਨੈਂਸ਼ੀਅਲਸ ਨੂੰ ਠੀਕ ਕਰਨ ਦੇ। ਅਤੇ ਰਿਸੈਸ਼ਨ 'ਚ ਡਰ ਕੇ ਖੁੱਡਾਂ 'ਚ ਵੜ ਜਾਣਾ, ਜਦੋਂ ਇਕੋਨਮੀ ਚੱਲੀ ਉਦੋਂ, ਜਦੋਂ ਮਹਿੰਗਾ ਹੋ ਗਿਆ ਉਦੋਂ ਖਰੀਦਣਾ, ਜਦੋਂ ਸਸਤਾ ਹੋ ਗਿਆ ਛੱਡ ਕੇ ਭੱਜ ਜਾਣਾ। ਇਹ ਮੇਰੇ ਕਜ਼ਨ ਕਹਿੰਦਾ ਹੁੰਦਾ ਸੀ ਮੈਨੂੰ, ਬਾਈ ਜੀ, ਬਾਈ ਜੀ ਕਹਿੰਦੇ ਨੇ ਅਨਪੜ੍ਹ ਬੰਦਾ, ਅਨਪੜ੍ਹ ਕੌਣ ਦਾ ਬਾਈ ਜੀ, ਕਹਿੰਦੇ ਪੜ੍ਹੇ ਲਿਖੇ ਵੀ ਹੁੰਦੇ ਨੇ ਉਹ ਜ਼ਿਆਦਾ ਡਰ ਜਾਂਦੇ ਨੇ, ਕਹਿੰਦਾ ਉਹਨਾਂ ਕੋਲ ਹਿਸਾਬ ਕਿਤਾਬ ਜ਼ਿਆਦਾ ਹੁੰਦੇ ਨੇ। 905-600-7333-37 ਟਰੂ ਨੌਰਥ ਜਿਹੜੀ ਆ ਕੰਪਨੀ ਆ, ਆਹ ਬੰਦੇ ਨੂੰ ਮਿਲਿਓ ਜੇ ਕਿਸੇ ਨੇ ਦੇਖਣਾ ਕਿਸਮਤ ਕਿਵੇਂ ਜਗਾਉਣੀ ਹੁੰਦੀ ਹੈ। ਮਿਹਨਤੀ ਇਨਸਾਨ ਆ ਜਸ ਭਾਅ ਜੀ ਟਰੂ ਨੌਰਥ, ਇਹਨਾਂ ਯਾਰਡ ਪੱਧਰੇ ਕਰਦੇ ਨੇ, ਲੈਂਡ ਨੂੰ ਬੈਲੈਂਸ ਕਰਦੇ ਨੇ, ਤੁਹਾਡੇ ਗ੍ਰੈਵਲ ਪਾ ਕੇ ਜਾਂਦੇ ਨੇ, ਜੇ ਕੋਈ ਪਿੰਡਾਂ 'ਚ ਬੈਠੇ ਨੂੰ ਡਰਾਈਵੇ ਪੱਕੇ ਕਰ ਦਿੰਦੇ ਨੇ ਤੁਹਾਡੇ, ਟਰੂ ਨੌਰਥ ਵਾਲੇ। ਟਰੂ ਨੌਰਥ ਜਿੱਥੇ ਤੁਸੀਂ ਕੋਈ ਵੀ ਕੰਕਰੀਟ ਪੱਟਦਾ ਤੁਹਾਡੇ 'ਚ ਕੋਈ ਕੰਸਟਰਕਸ਼ਨ ਦਾ ਕੰਮ ਕਰਦਾ ਪਿਆ, ਕੋਈ ਵੀ ਡਰਾਈਵੇ ਨਵੇਂ ਬਣਾਉਂਦਾ ਤੁਹਾਡੇ 'ਚ ਕੋਈ, ਉਹ ਤੁਹਾਡਾ ਗਾਰਬੇਜ ਜਿਹੜਾ ਹੁੰਦਾ ਉਹਨੂੰ ਟਰੂ ਨੌਰਥ ਵਾਲਿਆਂ ਦੇ ਯਾਰਡ 'ਚ ਸਿੱਟਿਆ, ਉਹ 5 ਮਿੰਟ 'ਚ ਵਿਹਲੇ ਕਰ ਦਿੰਦੇ ਨੇ। 416-803-0623 ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਨਾ। ਪਹਿਲੀ ਕਾਲ ਦੇ ਵਿੱਚ ਚੱਲਿਆ ਮੈਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ? ਹੈਲੋ, 1221 ਨੰਬਰ ਆ।
5: ਸਤਿ ਸ਼੍ਰੀ ਅਕਾਲ ਜੀ,
0: ਉੱਚੀ ਬੋਲੋ ਜੀ।
5: ਸਤਿ ਸ਼੍ਰੀ ਅਕਾਲ ਜੀ,
0: ਸਪੀਕਰ ਬੰਦ ਕਰ ਲਓ ਜੀ।
5: ਸਪੀਕਰ ਬੰਦ ਹੈ ਜੀ।
0: ਚਲੋ ਜੀ, ਥੈਂਕ ਯੂ ਤੁਹਾਡਾ। ਸ਼ਰਨਜੀਤ ਜੀ।
6: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ ਜੀ, ਜ਼ਮੀਨ ਦੇ ਸਬੰਧ ਦਾ ਫਰਕ ਆਵਾਜ਼ ਦਾ ਦੇਖੋ। ਸੰਤੋਸ਼ ਜੀ।
7: ਹਾਂਜੀ ਅਮਨ ਜੀ।
0: ਸੰਤੋਸ਼ ਜੀ, ਤੁਹਾਡੀ ਆਵਾਜ਼ ਉੱਚੀ, ਸ਼ਰਨਜੀਤ ਜੀ ਘੱਟ। ਸ਼ਰਨਜੀਤ, ਡੇਟ ਆਫ ਬਰਥ ਕੀ ਆ?
6: 13-2-1980 ਜੀ।
0: 13-2 ਕੀ ਹੁੰਦਾ?
6: ਹਾਂਜੀ,
0: 13 ਫਰਵਰੀ। ਨਾਲੇ ਮੈਂ ਸਮਝਿਆ ਜੀ, ਸਾਨੂੰ ਸਾਲ ਸੂਲ ਨਾ ਦੱਸਿਆ ਕਰੋ। 13 ਫਰਵਰੀ ਹੈ।
6: ਹਾਂਜੀ
0: ਸੰਤੋਸ਼, ਪਹਿਲਾਂ ਦੇ ਚੰਗੀਆਂ ਚੰਗੀਆਂ ਗੱਲਾਂ ਦੱਸਿਓ ਮਾੜੇ ਜੀਆਂ।
7: ਹਾਂਜੀ ਅਮਨ ਜੀ, ਮੈਂ ਐਕਚੁਅਲੀ ਤੁਸੀਂ ਚਾਰਟ ਤੋਂ ਦੇਖ ਕੇ ਦੱਸ ਦੋ ਮੇਰੇ ਕੋਲ।
0: ਹਾਂ, ਓਕੇ ਓਕੇ ਅੰਡਰਸਟੈਂਡ। 13 ਫਰਵਰੀ ਹੈ ਭਾਜੀ।
6: ਹਾਂਜੀ ਭਾਜੀ।
0: ਤੁਸੀਂ ਹੈਲਪਫੁਲ ਬੰਦੇ ਹੋ ਬਹੁਤ, ਹਰੇਕ ਦੀ ਮਦਦ ਕਰਨ ਵਾਲੇ ਬੰਦੇ ਹੋ।
6: ਹਾਂਜੀ,
0: ਠੀਕ ਹੈ, ਸਭ ਕੁਝ ਵਧੀਆ ਤੁਹਾਡਾ। ਤੁਹਾਡੀਆਂ ਜਿਹੜੀਆਂ ਚੀਜ਼ਾਂ ਤੁਹਾਨੂੰ ਬਦਲਣ ਦੀ ਲੋੜ ਹੈਗੀ ਆ, ਅਸਥੈਟਿਕ ਹੋ, ਗੁੱਦ ਟੈਂਪਰ, ਬੱਲਾ ਬੱਲਾ ਬੱਲਾ ਬੱਲਾ ਬੱਲਾ ਬੱਲਾ। ਬਾਈ ਜੀ, ਤੁਸੀਂ ਬਹੁਤ ਜ਼ਿਆਦਾ ਸੋਚਦੇ ਹੋ ਤੇ ਸੋਚਦੇ ਹੀ ਰਹਿ ਜਾਂਦੇ ਹੋ ਕੋਈ ਵੀ ਗੱਲ 'ਚ।
6: ਠੀਕ ਹੈ ਜੀ।
0: ਹਾਂਜੀ, ਆਪ ਜੀ ਕੰਮ ਕੀ ਕਰਦੇ ਹੋ?
6: ਮੈਂ ਭਾਜੀ ਕੰਟਰੈਕਸ਼ਨ ਦਾ ਕੰਮ ਕਰਦਾ ਜੀ।
0: ਬਹੁਤ ਸੋਚਦੇ ਹੋ, ਉੱਥੇ ਹੀ ਖੜੇ ਹੋ ਜਿੱਥੇ ਖੜੇ ਹੋ ਬਸ ਸੋਚਣ ਕਰਕੇ?
6: ਹਾਂਜੀ ਹਾਂਜੀ ਬਿਲਕੁਲ।
0: ਹਾਂਜੀ ਭਾਜੀ, ਭਾਜੀ ਮਤਲਬ ਅਨਰਿਅਲਿਸਟਿਕ ਚੀਜ਼ਾਂ ਨੂੰ ਤੁਸੀਂ ਬਹੁਤ ਵੱਡੀਆਂ ਬਣਾਉਂਦੇ ਹੋ, ਬੇਵਜ੍ਹਾ ਦੀਆਂ ਚੀਜ਼ਾਂ। ਤੁਸੀਂ ਮਤਲਬ ਜ਼ਿੰਦਗੀ 'ਚ ਪਰੇਸ਼ਾਨੀ ਨੂੰ ਵੈਸੇ ਹੀ ਬਣਾ ਕੇ ਰੱਖਦੇ ਹੋ ਆਸ ਪਾਸ ਆਪਣੇ। ਇਹ ਆਦਤ ਹੈ ਤੁਹਾਡੀ, ਇਹ ਕਿਸਮਤ ਨਹੀਂ ਹੈ ਤੁਹਾਡੀ ਭਾਜੀ, ਆਦਤ। ਆਦਤ ਬਦਲੋਗੇ ਤਾਂ ਅੱਗੇ ਵਧੋਗੇ। 780 ਨੰਬਰ, ਹੈਲੋ।
8: 1 ਅਕਤੂਬਰ।
0: ਕੋਈ ਸਤਿ ਸ਼੍ਰੀ ਅਕਾਲ, ਹੈਲੋ, ਹਾਏ, ਮੇਰਾ ਨਾਮ ਫਲਾਣਾ, 1 ਅਕਤੂਬਰ ਚੱਕ ਤੇਰੇ ਮੂੰਹ ਤੇ ਮਾਰੀ। ਹਾਂਜੀ,
8: ਥੋੜਾ ਟਾਈਮ ਬਚਾ ਲਈਏ, ਬਣਾ ਥੋੜਾ ਬਿਜੀ ਬਹੁਤ ਹੁੰਦਾ, ਥੋੜਾ ਪਲ ਪਲ ਕੀਮਤੀ ਹੈ।
0: ਅੱਛਾ, ਤਵਾ ਕਿਚਨ ਸਾਡਾ ਪਾਸਵਰਡ ਹੈ, ਤਵਾ ਕਿਚਨ। 1 ਅਕਤੂਬਰ, ਨਾਂ ਕੀ ਹੈ ਤੁਹਾਡਾ?
8: ਦਲਜੀਤ ਸਿੰਘ ਦਿਓਲ।
0: ਦਿਓਲ ਸਾਹਿਬ, ਗੁੱਸੇ ਦੇ ਨਾਲ ਜਿੰਨਾ ਕੁਛ ਤੁਸੀਂ ਜ਼ਿੰਦਗੀ 'ਚ ਗਵਾਇਆ, ਇਹ ਗੁੱਸਾ ਆਦਤ ਹੈ ਤੁਹਾਡੀ, ਕਿਸਮਤ ਨਹੀਂ ਹੈਗੀ। ਹੁਣ ਮੈਂ ਫਿਰ ਸਮਝਾ ਦਵਾਂ, ਇਹ ਜੋਤਿਸ਼ ਨਹੀਂ ਹੱਥ ਦੇਖਣਾ, ਕਹਿੰਦਾ ਹੱਥ ਦੇਖਣਾ। ਮੈਂ ਹੈਰਾਨ ਰਹਿ ਗਿਆ, ਬੰਦਾ ਬਿਮਾਰ ਹੈ, ਅੱਧਾ ਬਿਮਾਰ ਭਾਜੀ ਮੇਰੇ ਕੋਲ ਖੜਾ, ਮੈਂ ਦੇਖਾਂ ਵੀ ਕਦੋਂ ਇਹ ਤੁਰੂਗਾ ਮੇਰੇ ਕੋਲੋਂ, ਮਤਲਬ ਜਾਊਗਾ ਕਦੋਂ। 10 ਸਾਲ ਮੈਂ ਉਹਦੇ ਕੋਲ ਕੰਮ ਕੀਤਾ, ਮਤਲਬ ਆਪਣੀ ਨੌਕਰੀ ਨੂੰ ਉਪਲਬਧੀ ਦੱਸਦਾ ਪਿਆ ਸੀ ਮੈਨੂੰ, ਉਹ ਆਪਣੀ ਨੌਕਰੀ ਨੂੰ ਉਪਲਬਧੀ ਦੱਸਦਾ ਸੀਗਾ ਕਿ ਮੈਂ ਪਾਇਆ ਕੀ। ਮੇਰੇ ਲਈ ਉਪਲਬਧੀ ਨਹੀਂ ਹੈਗੀ ਉਹ, ਮਤਲਬ ਮੈਨੂੰ ਤਾਂ ਇੱਦਾਂ ਨਹੀਂ, ਮੈਨੂੰ ਐਂ ਵੀ ਇਹਨਾਂ ਨੂੰ ਕੰਟੈਂਟ ਹੀ ਨਹੀਂ ਪਤਾ ਲਾਈਫ ਦਾ ਕੀ ਹੁੰਦਾ। ਜੋਤਿਸ਼ ਨਹੀਂ ਰਾਜੇ, ਆਦਤਾਂ ਉਹ ਬਦਲੋ ਆਪਣੀਆਂ। ਗੁੱਸਾ ਤੁਹਾਡਾ ਹੈਗਾ ਕਿ ਨਹੀਂ ਹੈਗਾ ਦੱਸੋ ਮੈਨੂੰ ਤੁਸੀਂ, ਕਿੰਨਾ ਕੁਛ ਤੁਸੀਂ ਗੁੱਸੇ ਨਾਲ ਗਵਾਇਆ ਹੋਣਾ?
8: ਬਹੁਤ ਕੁਛ ਗੁੱਸੇ ਨਾਲ ਹੀ ਸਭ ਕੁਝ ਗਵਾਇਆ ਜੀ।
0: ਹਾਂ, ਇਸੇ ਲਈ ਕਹਿੰਦੇ ਆ ਕਿ ਸਿਰਫ ਪਹਿਲਾਂ ਇੱਕੋ ਚੀਜ਼, ਗੁਣੀ ਹੋ ਕੰਮ ਦੇ ਪੂਰੇ, ਤੁਸੀਂ ਕਮਾ ਕੇ ਲੈ ਕੇ ਆਉਣਾ ਹੁੰਦਾ ਘਰੇ, ਪਰ ਆਪਣੀ ਰੈਪੂਟੇਸ਼ਨ ਆਪਣੇ ਲੈਵਲ ਉੱਪਰ ਕਿਵੇਂ ਲੈ ਕੇ ਜਾਣਾ, ਇਹਨੂੰ ਪਰਸਨੈਲਿਟੀ ਡਿਵੈਲਪਮੈਂਟ ਕਹਿੰਦੇ ਹੁੰਦੇ ਨੇ। ਪਰਸਨੈਲਿਟੀ ਡਿਵੈਲਪ ਨਹੀਂ ਕਰਨੀ ਆਉਂਦੀ ਆਪਣੇ ਲੋਕਾਂ ਨੂੰ, ਉਹ ਭਾਈ ਮੈਂ ਅਨਪੜ੍ਹ ਆਦਮੀ ਆ, ਬੋਲਣਾ ਨਹੀਂ ਆਉਂਦਾ ਮੈਨੂੰ ਚੱਜ ਨਾਲ, ਬੋਲ ਕੇ ਕਮਾ ਲੈਂਦਾ ਮੈਂ, ਕਮਾ ਲੈਂਦਾ ਨਾ। ਹਾਂ, ਆਪਾਂ ਕਮਾ ਕੇ ਕੰਮ ਕਰਕੇ ਵੀ ਨਾ ਕਮਾ ਪਾਈਏ ਫਿਰ ਉਹਦਾ ਰੌਲਾ। ਹਾਂਜੀ, 416 ਵਾਲਾ ਨੰਬਰ, ਹੈਲੋ।
9: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਉਹ ਬਾਈ ਜੀ, ਤੁਸੀਂ ਫੇਰ ਹੋਈ, ਪਤਾ ਨਹੀਂ ਕੀ ਫੋਨ, ਤੁਸੀਂ ਬਲੂਟੁੱਥ ਲਾਇਆ ਹੋਇਆ?
9: ਓਕੇ, ਇੱਕ ਮਿੰਟ ਹੋਲਡ ਕਰੋ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੇ ਰੇਡੀਓ ਤੇ ਕਾਲ ਕਰਦੇ ਹੋ, ਪਲੀਜ਼ ਇਦਾਂ ਕਦੇ ਕਰਦੇ ਹੁੰਦੇ ਤੁਸੀਂ? ਸਤਿ ਸ਼੍ਰੀ ਅਕਾਲ ਬਾਈ ਜੀ।
9: ਹਾਂਜੀ, ਆਵਾਜ਼ ਆ ਰਹੀ ਹੁਣ?
0: ਹੁਣ ਆ ਰਹੀ ਹੈ, 3 ਵਾਰ ਕਹੇ ਤੋਂ ਬਾਅਦ ਪਹਿਲਾਂ ਕਾਲ ਕੱਟੀ ਹੈ ਤੁਹਾਡੀ ਮੈਂ ਜਾਣ ਕੇ।
9: 9 ਅਕਤੂਬਰ।
0: ਹਾਂਜੀ, 9 ਅਕਤੂਬਰ ਜਿੱਦੀ, ਸੁਣਨਾ ਨਹੀਂ ਕਿਸੇ ਨੂੰ, ਨਾ ਕਿਸੇ ਨੂੰ ਨਹੀਂ ਸੁਣਨਾ।
9: 9 ਅਕਤੂਬਰ ਜੀ,
0: ਮੈਂ ਤੁਹਾਡੇ ਬਾਰੇ ਬੋਲ ਰਿਹਾ ਜਨਾਬ, ਤੁਹਾਡੀ ਇੱਕ ਆਦਤ ਦੀ ਵਿਸ਼ਲੇਸ਼ਤਾ ਦੱਸਣ ਲੱਗਿਆ, ਕਿਸੇ ਨੂੰ ਸੁਣਨਾ ਨਹੀਂ ਹੈਗਾ, ਕਿਸੇ ਦੀ ਮੰਨਣੀ ਨਹੀਂ ਹੈਗੀ, ਮਨ ਮਰਜ਼ੀ ਕਹਿੰਦੇ ਨੇ ਇਹਨੂੰ, ਮਨ ਮਰਜ਼ੀ।
9: ਠੀਕ ਹੈ ਜੀ,
0: ਜਦੋਂ ਮਨ ਮਰਜ਼ੀ ਹੋਊਗੀ ਤੁਹਾਡੇ 'ਚ ਚੇਂਜ ਨਹੀਂ ਆਊਗੀ ਬਾਈ ਜੀ, ਕਦੇ ਵੀ ਯਾਦ ਰੱਖਿਓ ਜ਼ਿੰਦਗੀ 'ਚ।
9: ਠੀਕ ਹੈ ਜੀ,
0: ਜੇ ਨਹੀਂ ਹੈਗੀ ਦੱਸੋ ਮੈਨੂੰ ਯਾਰ, ਤੇ ਕਿ ਨਹੀਂ ਮੈਂ ਮਨ ਮਰਜ਼ੀ ਨਹੀਂ ਕਰਦਾ, ਕਹੋ
9: ਨਹੀਂ ਹੈਗੀ ਜੀ। ਹੈਗੀ,
0: ਇਹਨੂੰ ਚੇਂਜ ਕਰੋ ਬਾਈ ਜੀ, ਇਹ ਆਦਤਾਂ ਨੇ, ਪਰਸਨੈਲਿਟੀ ਨੂੰ ਡਿਵੈਲਪ ਕਰਨਾ ਆਪਾਂ ਨੇ। ਪਰਸਨੈਲਿਟੀ ਡਿਵੈਲਪਮੈਂਟ ਦੇ ਵਿੱਚ ਕੀ ਹੁੰਦਾ, ਆਪਣੇ ਆਪ ਨੂੰ ਹੁਨਰਵਾਨ ਬਣਾਉਣਾ ਹੁੰਦਾ ਆਪਾਂ ਨੇ,
9: ਠੀਕ
0: ਹੈ ਜੀ, ਤਰਕਸ਼ੀਲ ਹੋ ਕੇ ਚੱਲੋ ਜ਼ਿੰਦਗੀ ਚ, ਠੀਕ ਹੈ ਕੁਝ ਨੀ ਗਾ। ਮਲਿਕ ਹੈਲੋ, ਤੁਹਾਡਾ ਨਾਮ ਪੂਰਾ?
10: ਮਲਿਕ।
0: ਅਪ੍ਰੈਲ 23rd, ਮੈਂ ਇੱਕੋ ਬਾਣੀਓ ਚੀਜ਼ ਦੱਸੂ, ਗੁਣਗਾਣ ਰਹਿਣ ਦਾ ਛੱਡਣ ਅੱਜ
10: ਜੀ,
0: ਗੁਣ ਅੱਛੀਆਂ ਚੀਜ਼ਾਂ ਸੁਣਨੀਆਂ ਕਿ ਤੁਸੀਂ ਜਿਹੜੀ ਥੋੜੀ ਚੇਂਜ ਕਰਨੀ ਚਾਹੀਦੀ ਉਹ ਸੁਣਨਾ?
10: ਚੇਂਜ ਕਰਨ ਵਾਲੀਆਂ ਸੁਣਨੀਆਂ।
0: ਦੂਸਰੇ ਤੇ ਸਮਾਂ ਬਰਬਾਦ ਕਰਨਾ ਬੰਦ ਕਰ ਦਿਓ, ਠੀਕ ਹੈ
10: ਜੀ।
0: ਆਪਣੇ ਉੱਪਰ ਇਨਵੈਸਟ ਕਰੋ, ਰੋਜ਼ ਚੈੱਕ ਕਰੋ ਕਿ ਮੈਂ ਕੌਣ ਹਾਂ।
10: ਠੀਕ
0: ਹੈ। ਮੈਂ ਜਦੋਂ ਕਿਸੇ ਨਾਲ ਥੋੜੀ ਜਿਹੀ ਜ਼ਿਆਦਾ ਗੱਲ ਕਰ ਲੈਂਦਾ ਨਾ, ਉਹ ਮੈਨੂੰ ਐਵੇਂ ਹੀ ਸਮਝਣਾ ਸ਼ੁਰੂ ਕਰ ਦਿੰਦੇ ਨੇ, ਠੀਕ ਹੈ। ਜਦੋਂ ਉਹਨਾਂ ਨਾਲ ਘੱਟ ਬੋਲਦਾ ਫਿਰ ਬੜੀ ਵੈਲਿਊ ਸਮਝਦੇ ਨੇ, ਕਹਿੰਦੇ ਓਏ ਹਾਏ ਹਾਏ ਸ਼ੁਕਰ ਆਏ ਨੇ ਮੇਰੇ ਨਾਲ ਗੱਲ ਕਰ। ਇੱਦਾਂ ਨਹੀਂ ਹੁੰਦਾ, ਕੋਈ ਤੁਹਾਨੂੰ ਪਿਆਰ ਕਰ ਰਿਹਾ, ਤੁਹਾਨੂੰ ਰਿਸਪੈਕਟ ਦੇ ਰਿਹਾ, ਚੰਗੀ ਤਰ੍ਹਾਂ ਨਾਲ ਗੱਲ ਕਰ ਰਿਹਾ, ਉਹ ਮੂਰਖ ਨਹੀਂ ਹੈਗਾ। ਆਪਾਂ ਮੂਰਖ ਆ ਜਿਹੜਾ ਉਹਨੂੰ ਇੱਦਾਂ ਸਮਝੀ ਜਾਂਦੇ ਹਾਂ, ਸਮਝੇ? ਆਪਾਂ ਮੂਰਖ ਆਪਾਂ ਉਹਨੂੰ ਇੱਦਾਂ ਸਮਝਣ ਲੱਗ ਜਾਂਦੇ ਹਾਂ। ਕਰਨਵੀਰ ਸਿੰਘ,
11: ਹਾਂਜੀ, ਸਤਿ ਸ਼੍ਰੀ ਅਕਾਲ ਭਾਈ ਜੀ।
0: ਚੜ੍ਹਦੀ ਕਲਾ ਭਾਈ,
11: ਮੇਰੀ ਹੈਗੀ ਹੈ 4 ਦਸੰਬਰ।
0: ਚਾਰ
11: ਦਸੰਬਰ
0: ਦਸੰਬਰ ਲਾਪਰਵਾਹੀ ਕਰ ਲੈਂਦੇ ਹਾਂ, ਹੋ ਜੂਗਾ ਕਰਦੇ ਹਾਂ, ਕਿਸੇ ਵੀ ਚੀਜ਼ ਨੂੰ ਲਮਕਾਉਣਾ, ਸਮਝਦੇ ਹੋ? ਨਹੀਂ ਹੈਗੀ ਤਾਂ ਦੱਸੋ ਮੈਨੂੰ ਇੱਦਾਂ। ਹਾਂ, ਇਹ ਆਦਤਾਂ ਨੇ, ਕਿਸਮਤ ਨਹੀਂ ਹੈ ਕਿ ਉਪਾਅ ਕਰਨਾ ਬਦਲ ਜਾਓ, ਇਹਨਾਂ ਤੇ ਵਰਕਆਊਟ ਕਰਨਾ ਪੈਣਾ, ਪਰਸਨੈਲਿਟੀ ਨੂੰ ਉੱਪਰ ਲੈ ਕੇ ਜਾਣਾ ਪੈਣਾ।
11: ਠੀਕ ਹੈ ਜੀ,
0: ਹਾਂਜੀ ਕਰੋ ਤੇ, ਮੈਂ ਤਾਂ ਜਿਸੋ ਜੇ ਕੋਈ ਗੱਲ ਗਲਤ ਕਹਿੰਦਾ। ਸੰਜੇ ਜੀ,
12: ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ, ਬੈਰੀ ਸਾਹਿਬ।
12: ਹਾਂਜੀ, ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਸਰ,
12: ਸਪਟੰਬਰ 10 ਮੇਰਾ ਜੀ ਸਵਾ ਕਿਚਨ ਪਾਸਵਰਡ।
0: 10 ਸਪਟੰਬਰ, ਇੱਕੋ ਚੀਜ਼ ਬੋਲੂੰਗਾ ਅੱਜ ਮੈਂ, ਕੁਛ ਜ਼ਿਆਦਾ ਨਹੀਂ ਬੋਲਣਾ, ਠੀਕ ਹੈ?
12: ਠੀਕ ਹੈ ਜੀ।
0: ਬਾਜੀ ਸਪਟੰਬਰ 10 ਦੇ ਵਿੱਚ ਪਰਫੈਕਸ਼ਨ ਬਹੁਤ ਲੱਭਣੀ ਲੋਕਾਂ ਦੇ ਵਿੱਚ, ਭਾਜੀ ਲੋਕ ਇਦਾਂ ਦੇ ਨਹੀਂ ਹੋ ਸਕਦੇ ਜਿੱਦਾਂ ਦੇ ਤੁਹਾਨੂੰ ਪਸੰਦ ਨੇ
12: ਜੀ।
0: ਹਾਂਜੀ, ਫਰੀ ਵਿਲਿੰਗ ਬੈਲੈਂਸ ਨਾ ਰੱਖਣਾ ਲਾਈਫ ਦੇ ਵਿੱਚ ਆਪਣੇ ਆਪ ਨੂੰ, ਕਿਸੇ ਨੇ ਕੋਈ ਗੱਲ ਕਹਿਤੀ ਦੱਸਤੀ ਉਹਦੇ ਹਿਸਾਬ ਨਾਲ ਤੁਰ ਪੈਣਾ, ਭਾਜੀ ਮੰਨ ਲੈਣਾ ਉਸ ਗੱਲ ਨੂੰ। ਕਈ ਵਾਰੀ ਕਿਸੇ ਨੇ ਉਂਗਲੀ ਲਾਈ ਹੁੰਦੀ ਹੈ ਜਾਣ ਕੇ, ਉਹ ਵੀ ਮੰਨ ਲੈਣੀ ਆ। ਕਈ ਵਾਰੀ ਕਿਸੇ ਨੇ ਮਿਸਲੀਡ ਕਰਨਾ ਹੁੰਦਾ, ਦੂਜੇ ਪਾਸੇ ਨੂੰ ਤੋਰਨਾ, ਤੁਰ ਪੈਣਾ, ਲਾਈ ਲੱਗ, ਇਹਨੂੰ ਖਤਮ ਕਰੋ ਇਹ ਸਭ ਚੀਜ਼ਾਂ ਨੂੰ। ਪਰਸਨੈਲਿਟੀ ਡਿਵੈਲਪਮੈਂਟ ਦੇ ਉੱਪਰ ਗੱਲ ਕਰ ਰਿਹਾ ਮੈਂ, ਦੁਬਾਰਾ ਕਾਲ ਨਹੀਂ ਲੈਣੀ ਵੀ ਕਿਸੇ ਦੀ। ਮਲਿਕ ਕਾਲ ਕੱਟੋ ਵੀ, ਦੁਬਾਰਾ ਨਹੀਂ ਮਿਲਣੀ ਕੋਈ ਕਾਲ। ਹੈਲੋ ਜਨਪ੍ਰੀਤ ਜੀ, ਜਨਪ੍ਰੀਤ, ਹਾਂਜੀ ਤੁਸੀਂ ਮੈਸੇਜ ਦੇਣਾ ਸੀ ਆਪਣਾ?
13: ਹਾਂਜੀ, ਬਸ ਉਹੀ ਕੇਟਰਿੰਗ ਤੇ ਕਿਸੇ ਨੇ ਕੇਟਰਿੰਗ ਕਰਾਉਣੀ ਹੈ ਤਾਂ ਜ਼ਰੂਰ ਸਾਨੂੰ ਕਾਲ ਕਰਨ,
0: ਕਿਉਂਕਿ ਕਿਸੇ ਨੇ ਪੁੱਛਣਾ ਕੁਝ ਦੱਸ ਦੋ, ਉਹ ਵੀ ਦੱਸ ਦਿੰਦੇ। ਬੋਲ, ਡੇਟ ਆਫ ਬਰਥ ਕਿਹੜੀ ਹੈ ਜਿਹਦਾ ਪੁੱਛਣਾ?
13: ਨਹੀਂ, ਡੇਟ ਆਫ ਬਰਥ ਨਹੀਂ।
0: ਅੱਛਾ, ਸੋ ਕਿਸੇ ਨੇ ਵੀ ਕੇਟਰਿੰਗ ਕਰਾਉਣੀ ਹੈ। ਆਹ ਮੁੰਡਾ, ਇਹਦੀ ਐਗਜ਼ਾਮਪਲ ਲੈ ਲਓ, ਤੁਸੀਂ ਆਪਣੇ ਘਰਾਂ 'ਚ 25 ਸਾਲਾਂ ਦੇ ਜਵਾਕ ਦੇਖ ਲਿਓ ਅਤੇ ਇਸ ਮੁੰਡੇ ਨੂੰ ਦੇਖ ਲਿਓ, ਹਰ ਵੇਲੇ ਤਿਆਰ, ਮਨ ਸਾਫ। ਗੁਰੂ ਪਾਤਸ਼ਾਹ ਨੇ ਅਰਦਾਸ ਐਵੇਂ ਨਹੀਂ ਕਿਹਾ, ਮਨ ਉੱਚਾ ਮਤ ਨੀਵੀਂ ਦਾ ਰਾਖਾ, ਸੋਰੀ ਮਤ ਉੱਚੀ, ਮਨ ਜਿਹੜਾ ਹੈਗਾ ਉਹਨੂੰ ਨੀਵਾਂ ਕਰਕੇ ਚੱਲਣਾ, ਮਾਫੀ ਚਾਹੂੰਗਾ, ਦਾ ਰਾਖਾ ਵਾਹਿਗੁਰੂ। ਮੈਂ ਐਕਚੁਅਲੀ ਸਾਹਮਣੇ ਮੇਰੇ ਕੁਛ ਹੋ ਰਿਹਾ, ਇਹ ਮੈਂ ਉਹਦੇ ਵੱਲ ਧਿਆਨ ਦੇਣ ਲੱਗ ਗਿਆ ਥੋੜ੍ਹਾ ਜਿਹਾ, ਇੰਨੀ ਕੁ ਗੱਲ ਹੈ ਧਿਆਨ ਦੀ, ਜਦੋਂ ਥੋੜ੍ਹਾ ਧਿਆਨ ਭਟਕਿਆ ਤੁਸੀਂ ਜਦੇ ਕੁਛ ਨਾ ਕੁਛ ਕਰਤਾ। ਸੋ ਕੇਟਰਿੰਗ ਲਈ ਨੰਬਰ ਆ 647-633-8878, ਕੋਈ ਰੈਸਟੋਰੈਂਟਸ ਦੇ ਵਿੱਚ ਕੰਮ ਕਰਨ ਲਈ ਜੋਬ ਵੀ ਲੱਭ ਰਿਹਾ, 647-633-8878 ਦੇ ਉੱਤੇ ਕਾਲ ਕਰਨੀ ਹੈ। ਸ਼ੋਅ ਦੇ ਵਿੱਚ ਮੈਂ ਨੰਬਰਸ ਦੇਣੇ ਚਾਹੂੰਗਾ ਕੁਛ, ਇੱਕ ਤਾਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਤੁਸੀਂ ਆਪਣੇ ਕੰਸਟਰਕਸ਼ਨ ਮਾੜੀ ਮੋਟੀ ਕਰਕੇ ਜਿਹੜਾ ਹੈਗਾ ਸੈੱਟ ਕਰਨਾ ਕੁਛ, ਜਿਵੇਂ ਇੱਕ ਵਾਸ਼ਰੂਮ ਐਡ ਕਰਨਾ ਹੈਗਾ, ਕਲੋਜ਼ਟਸ ਐਡ ਕਰਨੀਆਂ, ਕੋਈ ਵਾਲਸ ਰਿਮੂਵ ਕਰਨੀਆਂ ਨੇ, ਘਰ ਨੂੰ ਵੱਡਾ ਕਰਨਾ, ਲੋਟ ਵੱਡਾ ਹੈਗਾ ਪਰ ਘਰ ਛੋਟਾ ਹੈਗਾ, ਸੈਕਿੰਡ ਫਲੋਰ ਉੱਪਰ ਚੱਕਣਾ ਹੈਗਾ, ਇਹਦੇ ਲਈ ਜਗਜੀਤ ਸਿੰਘ ਪਨੇਸਰ ਆ ਮੁੰਡਾ, ਸਰਟੀਫਾਈਡ ਹੈ, ਲਾਇਸੈਂਸਡ ਹੈ ਕੰਸਟਰਕਸ਼ਨ ਦੇ ਵਿੱਚ, ਜਗਜੀਤ ਸਿੰਘ ਪਨੇਸਰ, 416-671-0709, 416-671-0709, ਜਗਜੀਤ ਸਿੰਘ ਪਨੇਸਰ ਨੂੰ ਕਾਲ ਕਰਨੀ ਹੈ, 416-671-0709। ਔਰ ਨਾਲ ਨਾਲ ਤੁਸੀਂ ਗ੍ਰੀਨ ਵੈਲੀ ਗਾਰਡਨ ਸੈਂਟਰ, ਦੋ ਲੋਕੇਸ਼ਨ ਨੇ ਫੁੱਲਾਂ ਦੇ ਵਾਸਤੇ, ਤੁਸੀਂ 647-222-5601 ਆਟੋਕਲੇਜ਼ਨ ਦੇ ਵਿੱਚ ABS ਵਾਲੇ ਨੇ ਕਿਚਨਰ ਵਾਟਲੂ ਕੈਂਬਰਿਜ ਦੇ ਏਰੀਆ ਦੇ ਵਿੱਚ ਲੰਡਨ ਦੇ ਏਰੀਆ 'ਚ ਤੁਹਾਡੀ ਆਪਣੀ ਕੋਈ ਵਰਕਸ਼ਾਪ ਨਹੀਂ ਜਿਹੜੀ ਤੁਹਾਡੀ ਗੱਡੀਆਂ ਦੀ ਰਿਪੇਅਰ ਕਰ ਸਕੇ, ਬਾਡੀ ਵਰਕ ਦਾ ਕੰਮ ਕਰ ਸਕੇ। ਟਰੱਕਾਂ ਦੇ ਵਿੱਚ ਸਪੈਸ਼ਲਾਈਜ਼ ਵੀ ਕਰਦੇ ਨੇ, ਟਰੱਕ ਟ੍ਰੇਲਰ ਦਾ ਬਾਡੀ ਵਰਕ ਵੀ ਹੈ ਤਾਂ ਵੀ, ਜਾਂ ਟਰੱਕ ਟ੍ਰੇਲਰ ਦੀ ਸੇਫਟੀ ਕਰਾਉਣੀ ਹੈ। ABS ਆਟੋਕਲੇਜ਼ਨ 416-520-1946 416-520-1946 ਨੰਬਰ ਨਹੀਂ ਮਿਲਦਾ ਸਟੂਡੀਓ ਤੋਂ, ਮੇਰੇ ਸੈੱਲ 'ਤੇ ਕਾਲ ਨਾ ਕਰਿਆ ਕਰੋ। ਸਾਜਨ ਦੁਆ ਜੀ, ਬੋਲੋ ਸਾਜਨ।
14: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।
14: April 17
0: ਸਾਜਨ ਦੁਆ ਨਾਂ?
14: ਹਾਂਜੀ ਬਿਲਕੁਲ ਜੀ।
0: ਅੱਤ ਤੁਸੀਂ ਕੋ ਵਿਸ਼ਵਾਸ ਕਰਦੇ ਹੋ ਜਾਦੂ ਟੂਣੇ ਫਲਾਣੇ ਟਮਕਾਣੇ ਜੋਤਿਸ਼ ਇਹਨਾਂ ਸਭ 'ਚ?
14: ਨਹੀਂ ਜੀ।
0: ਨਹੀਂ ਕਰੋ, ਮੈਂ ਤਾਂ ਕਹਿੰਦਾ ਦੱਬ ਕੇ ਕਰੋ। ਅਤੇ April ਕਿੰਨਾ ਦੱਸਿਆ?
14: 17
0: ਟੈਂਪਰਾਮੈਂਟ, ਗੁੱਸਾ, ਐਂਗਰ, ਨੋ ਪੇਸ਼ੈਂਸ?
14: ਬਿਲਕੁਲ ਜੀ, ਹੈ ਨਹੀਂ ਜਮਾਂ ਜੀ।
0: ਇਹ ਕੋਈ ਗੁਣ ਥੋੜੀ ਆ ਬਾਈ ਜੀ, ਵਡਿਆਈ ਥੋੜੀ ਆ ਕੋਈ ਬਾਈ ਜੀ ਇਹ। ਤੁਸੀਂ ਇੱਕ ਸੈਕਿੰਡ 'ਚ ਹੀਰੇ ਵਰਗਾ ਬੰਦਾ ਆਪਣੀ ਜ਼ਿੰਦਗੀ 'ਚ ਗਵਾ ਲੈਂਦੇ ਹੋ ਇੱਕ ਸੈਕਿੰਡ ਦੇ ਅੰਦਰ ਅੰਦਰ। ਕਿੱਡਾ ਭੈੜਾ ਔਗਣਾ ਭਾਅ ਜੀ ਇਹ, ਇੱਕ ਸੈਕਿੰਡ 'ਚ ਕਿਸੇ ਦਾ ਵੀ ਆਤਮਾ ਦਿਖਾ ਸਕਦੇ ਤੁਸੀਂ।
14: ਅੱਛਾ ਜੀ,
0: ਚੇਂਜ ਕਰੋ ਬਾਈ ਜੀ, ਸ਼ਾਂਤ ਰਹੋ। ਕੋਈ ਕਹਿੰਦਾ ਨਾ, ਉਹਨੂੰ ਸੁਣ ਕੇ ਮਹਿਸੂਸ ਕਰੋ, ਇੰਨੇ ਟਾਈਮ 'ਚ ਤੁਹਾਡਾ ਗੁੱਸਾ ਢਲਕ ਜੂ। ਮੈਂ ਸਮਝਾਉਂਦਾ, ਇੱਕ ਰੋਟੀ ਨੂੰ ਲੈ ਲਿਓ, ਉਹਨੂੰ 10 ਵਾਰ ਚੱਬਣਾ ਰੋਟੀ ਨੂੰ ਲੈ ਕੇ। ਬਾਈ ਜੀ ਮੈਨੂੰ 5 ਰੋਟੀਆਂ ਖਾ ਕੇ ਦਿਖਾ ਦਿਓ ਜੇ ਥੋੜ੍ਹੇ 'ਚ ਦਮ ਹੈਗਾ। ਕੋਈ ਵੀ ਬੰਦਾ ਯਾਰ ਤੇ ਮੈਨੂੰ ਸੁਣਦਾ ਪਿਆ, 10 ਵਾਰ ਚੱਬ ਕੇ ਇੱਕ ਬੁਰਕੇ ਅੰਦਰ ਲੈ ਕੇ ਜਾਣੀ ਆ, ਤੁਸੀਂ ਮੈਨੂੰ 5 ਰੋਟੀਆਂ ਖਾ ਕੇ ਦਿਖਾ ਦਿਓ। ਨਹੀਂ ਖਾ ਸਕੋਗੇ?
14: ਹਾਂਜੀ ਹਾਂਜੀ,
0: ਕਿਉਂਕਿ ਸਬਰ ਨਾਲ ਚੱਬੀ ਉਹਦਾ ਰਸ ਆ ਗਿਆ। ਗੱਲ ਦਾ ਰਸ ਆਉਣ ਦਿਓ ਜ਼ਿੰਦਗੀ 'ਚ ਆਪਣੀ 'ਚ। ਮੈਨੂੰ ਸ਼ੋਅ ਤੋਂ ਬਾਅਦ 416-500-1832 ਲੋਕ ਰੋਜ਼ ਕਾਲ ਕਰਦੇ ਨੇ, ਕਿਸੇ ਨੇ ਵੀ ਕੋਈ ਬਿਜ਼ਨਸ ਨਵਾਂ ਸਟਾਰਟ ਕਰ ਰਹੇ ਹੋ ਤੁਸੀਂ, ਉਹਦੇ ਲਈ ਕੰਸਲਟ ਕਰਨਾ ਹੈਗਾ, ਤੁਸੀਂ ਤੁਹਾਡਾ ਬਿਜ਼ਨਸ ਚੱਲ ਨਹੀਂ ਰਿਹਾ, ਡੋਂਟ ਵਰੀ, ਕਾਲ ਮੀ। ਤੁਸੀਂ ਬਿਜ਼ਨਸ ਨੂੰ ਨਵੇਂ ਢੰਗ ਨਾਲ ਲੋਕਾਂ 'ਚ ਲੈ ਕੇ ਜਾਣਾ, ਮੇਰਾ ਕੰਮ ਇਹ ਹੈ ਜੀ। ਸ਼ੋਅ ਤਾਂ ਬਿਜ਼ੀ ਹੋ ਰਹਿੰਦਾ ਸਾਰਾ ਦਿਨ। 416-500-1832 ਮੇਰਾ ਨਾਮ ਅਮਨਦੀਪ ਸਿੰਘ ਬੈਨੀਪਾਲਾ, ਔਨ ਏਅਰ ਮੈਂ 15+ ਸਾਲ ਦਾ ਸਮਾਂ ਹੋ ਚੁੱਕਿਆ, ਔਰ ਕਮਿਊਨਿਟੀ ਵਰਕ ਦੇ ਵਿੱਚ ਵੀ ਅਸੀਂ ਲੰਬੇ ਸਮੇਂ ਤੋਂ ਹੈਗੇ ਹਾਂ, ਦੁੱਧ ਉੱਤੇ ਨਹੀਂ ਹੈਗੇ, ਅਸੀਂ ਬੇਕਾਰ ਜਿਹੇ ਬੰਦੇ ਹਾਂ। ਹਾਂ, ਕੰਮ ਵਧੀਆ ਕਰਦੇ ਹਾਂ ਅਸੀਂ, ਸਾਡੇ 'ਚ ਇਹ ਗੁਣ ਜ਼ਰੂਰ ਆ, ਜੋ ਕਹਿਤਾ ਉਹ ਵਚਨ ਆ, ਪੂਰਾ ਕਰਾਂਗੇ ਅਤੇ ਨਾਲ ਚੱਲਾਂਗੇ ਜਦ ਤੱਕ ਤੁਸੀਂ ਕਹੋਗੇ। RSG ਕਸਟਮ ਸੋਫੇ ਵਾਲੇ ਨੇ, ਇਹ ਹੱਥੀਂ ਕੰਮ ਕਰਦੇ ਨੇ, ਮੈਂ ਇਹਨਾਂ ਤੋਂ ਸੋਫੇ ਤਿਆਰ ਕਰਾਏ ਨੇ, ਫੋਟੋਜ਼ ਦੇਖ ਲਿਓ, ਲਾਈਫ ਟਾਈਮ ਕੱਪੜਾ ਪਾਇਆ, ਅਤੇ ਜਿਹੜਾ ਵੀ ਕੱਪੜਾ ਚੜਾਇਆ ਉਹਦੇ 'ਤੇ ਪਾਣੀ ਦੀਆਂ ਬਾਲਟੀਆਂ ਡੋਲ ਦਿਓ, ਪਾਣੀ ਨਹੀਂ ਅੰਦਰ ਆਊਗਾ ਸੋਫੇ 'ਚ, ਬਾਹਰ ਗਲੀ 'ਚ ਰੱਖ ਦਿਓ। ਡਾਲਰ ਮੈਂ ਦਿੱਤਾ ਇਹਨਾਂ ਨੂੰ 1600, ਅਤੇ ਸੋਫੇ ਸੀ $5000 ਦੇ ਹੋ। RSG ਕਸਟਮ ਸੋਫਾ, ਅਪੋਸਟਰੀ 647-705-1317, 647-705-1317 ਦੇ ਉੱਤੇ ਤੁਸੀਂ ਕਾਲ ਕਰਨੀ ਆ, 647-705-1317 ਦੇ ਉੱਤੇ ਤੁਸੀਂ ਕਾਲ ਕਰਨੀ ਆ। ਅਸ਼ੋਕ ਸੈਣੀ, ਭਾਅ ਜੀ ਅਸੀਂ ਗਵਾਉਣਾ ਨਹੀਂ ਚਾਹੁੰਦੇ ਜ਼ਿੰਦਗੀ 'ਚੋਂ ਕੁਛ, ਬਸ ਲੈਣਾ ਹੀ ਚਾਹੁੰਦੇ ਹਾਂ, ਦਿੰਦਾ ਦੇ ਲੈਂਦੇ ਥੱਕ ਪਾਏ, ਦੇ ਕੇ ਪਰਮੇਸ਼ਵਰ ਸਾਨੂੰ ਵਰਦਾਨ ਦੇ ਰਹੇ ਨੇ, ਪਰ ਸਾਡੇ 'ਚ ਦਮ ਨਹੀਂ ਹੈਗਾ, ਅਸੀਂ ਸਿਰਫ ਲੈਣਾ ਗਿੱਝੇ ਹੋਏ ਹਾਂ ਵੀ ਕੌਣ ਕਿੰਨੇ ਦਊ, ਮੈਂ ਰੋਜਰ 'ਚੋਂ ਹਟਿਆ, ਮੈਨੂੰ ਰੋਜਰ ਦੇ ਪੈਸੇ ਕੌਣ ਦਊਗਾ, ਫਲਾਣਾ ਕੌਣ ਦਊ। ਭਾਅ ਜੀ ਫਾਈਨੈਂਸ਼ੀਅਲਸ ਇੱਦਾਂ ਨਹੀਂ ਹੁੰਦੇ, ਇਸੇ ਲਈ ਅਮੀਰ ਦੁਨੀਆ 'ਚ 3-4% ਰਹਿ ਗਏ ਨੇ, ਮਾਈਂਡਫੁੱਲ ਲੋਕ ਹੀ ਅਮੀਰ ਹੋ ਰਹੇ ਨੇ, ਬਾਕੀ ਲੋਕ ਤਾਂ ਬਸ ਦੌੜ ਭੱਜੇ ਆ। ਅਸ਼ੋਕ ਸੈਣੀ, CPSC ਜੀ ਨੇ ਸਾਲ ਦਾ ਬਹੁਤ ਸਾਰਾ ਪੈਸਾ ਬਚਾ ਦੇਣਗੇ, ਟੈਕਸਿਸ ਦੇ ਵਿੱਚ ਤੁਸੀਂ ਕੋਈ ਵੀ ਡੀਲ ਕਰਨੀ ਆ ਆਪਣੇ ਪਰਸਨਲ ਜਾਂ ਕਾਰਪੋਰੇਸ਼ਨ ਟੈਕਸ ਦੇ ਵਿੱਚ, ਵਧੀਆ ਬੰਦੇ ਨੇ, ਪੁਰਾਣੇ ਅਕਾਊਂਟੈਂਟ ਨੂੰ ਵਧੀਆ ਕੰਮ ਕਰਨਗੇ, 905-458-1399 ਬੋਲਟਨ ਸਪਰਿੰਗ ਸ਼ੋਪ ਪਟੇ ਕਮਾਣੀ 'ਚ ਟੋਪ ਦਾ ਕੰਮ ਆ, GTH ਕੋਈ ਕਾਰ ਦੀ ਟਰੱਕ ਦੀ ਵਰਕਸ਼ਾਪ ਹੈ, ਇਹਨਾਂ ਤੋਂ ਲੀਫ ਸਪਰਿੰਗ ਅਤੇ ਬੁਸ਼ਿੰਗ ਦਾ ਕੰਮ ਕਰਾਓ, ਵਧੀਆ ਅਤੇ ਟੋਪ ਦਾ ਕੰਮ ਭਰੋਸੇ ਵਾਲਾ, 905-857-8282, 905-857-8282 ਦੇ ਉੱਤੇ ਤੁਸੀਂ ਕਾਲ ਕਰਨੀ ਹੈ। ਮਿਲਟਨ ਫੂਡ 'ਤੇ ਜ਼ਰੂਰ ਪਹੁੰਚੋ, 416-302-4941, ਨਾਨਕ ਡਕ ਕਲੀਨਿੰਗ, ਜਿੰਨੇ ਵੀ ਕਾਲ ਹੁਣ ਜਾਣਗੇ ਡਕਟ ਕਲੀਨਿੰਗ ਤੁਹਾਡੀ ਬਿਲਕੁਲ ਜਿਹੜੀ ਜ਼ਬਰਦਸਤ ਹੋਊਗੀ, ਅਤੇ ਨਾਨਕ ਵਾਲੇ ਫਿਲਟਰ ਬਿਲਕੁਲ ਫ੍ਰੀ ਚੇਂਜ ਕਰਕੇ ਜਾਣਗੇ। ਡਕਟ ਕਲੀਨਿੰਗ ਲਈ 416-729-1521 ਨੰਬਰ ਨੂੰ ਤੁਸੀਂ ਕਾਲ ਕਰਨੀ ਹੈ, ਔਰ ਮੈਨੂੰ ਸ਼ੋਅ ਤੋਂ ਬਾਅਦ 416-500-1832 ਨੰਬਰ ਦੇ ਉੱਤੇ ਕਾਲ ਕਰਨੀ ਹੈ। ਸੰਤੋਸ਼ ਜਾਂਦੇ ਹੋਏ ਕਹਿਣ ਲੱਗਿਆ, ਕਿਸੇ ਨੇ ਪ੍ਰੋਪਰਟੀ ਰੈਂਟ ਕਰਨੀ ਹੈ ਬਿਨਾਂ ਝਮੇਲੇ ਤੋਂ, ਬਿਨਾਂ ਡਰ ਤੋਂ, ਸੰਤੋਸ਼ ਨੰਬਰ ਦਿਓ ਆਪਣਾ।
15: ਜੀ ਬਿਲਕੁਲ, 416-473-4242, 416-473-4242
0: 'ਤੇ ਕਾਲ ਕਰਨੀ ਹੈ। ਮੈਂ ਇੰਨਾ ਹੀ ਕਹਿੰਦੇ ਚਾਹੂੰਗਾ ਜਦ ਕਿ ਕੰਧਾਂ 'ਤੇ ਦਿਲ ਦੀਆਂ ਤੂੰ ਦੀਪ ਜਗਾ ਰੱਖੀ, ਨੈਣਾ 'ਚ ਸੰਦਲੀ ਜੇ ਖੁਆਬ ਸਜਾ ਰੱਖੀ, ਤੂੰ ਹੀ ਬਦਲੇਗਾ ਫਿਜ਼ਾ ਜੋ ਕਜ਼ਾ ਬਣੀ, ਰੋਸ਼ਨ ਮਿਨਾਰਾਂ ਦਿਲ ਵਿਚਾਰ ਵਸਾ ਰੱਖੀ, ਆਪਣੀ ਦੁਆਵਾਂ ਸਾਨੂੰ ਜ਼ਰੂਰ ਸ਼ਾਮਿਲ ਰੱਖਣਾ, ਧੰਨਵਾਦ, ਸਤਿ ਸ਼੍ਰੀ ਅਕਾਲ।
16: ਦਾਰਾ ਸਿੰਘ ਜੀ ਨੇ ਆਪਣੇ ਜੀਵਨ ਕਾਲ ਮੇਂ ਕਰੀਬ 500 ਮੈਚ ਖੇਲੇ।
15: उसमें से एक भी मैच नहीं हारे।
16: इसी तरह तवा किचन का दारा सिंह पराठा भी हार नहीं मान रहा। चैंपियन इन पराठा मार्केट
17: जो कि मिल रहा है किचन 30 रैम्बलर ड्राइव ब्रैम्पटन क्लोज टू कैनेडी एंड स्टील्स 905-451-2600।
18: Hey, it's Jason McCoy. You know, my life is basically a country song. Farm in the middle of nowhere, wife, kids, dog, tractor, and yeah, terrible internet. Zoom calls, streaming, kids gaming, boom, everything crashes. What do you do? Well, Starlink is what you do. Fast, 400 megabytes per second, reliable, rain, snow, doesn't matter. We're streaming, working, even watching the game in 4K. And the best part? It's portable. Cottage, farm, wherever, we're connected. Bad internet? You need Starlink. Available everywhere.
19: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.

0: assist@sofastudio.ca. Thank you, Jim.
1: Nadak Flights offers special business class pricing. Fly business class in comfort. Please call 905-456-9977 to book your flights or WhatsApp 905-456-9977 for a free flight code. Nadak Flights.
2: मैं नवा कार लिया है, तेनू पता है प्रॉपर्टी इतनी महंगी है, नाले मैं एक इन्वेस्टमेंट प्रॉपर्टी ली है, एक भाई मैं बेसमेंट भी बनाई है ब्रम्पटन वाले घर दी, नाले मैं सोचदा हूं वॉशर एंड ड्रायर भी चेंज कर ही दईए, हुन समझ नहीं आ रहा अप्लायंसेस कित्थों लईए।
3: हो जी, इदे च समझण वाली केड़ी गल है, सारे कमां लई इक्को जगह। चलो मिसेस अगर स्टील ते अप्लायंस जंक्शन ते, इना दे प्राइस अते सर्विस नु कोई बीट नहीं कर सकदा। तुसी 6 मंथ तक दी पेमेंट भी बनवा सकदे हो, सारे ब्रांड्स दी ऑथराइज्ड डीलर्स भी ने। मिसेस अगर Steel the Appliance Junction. Call 905-450-0054. 905-450-0054.
4: ਭਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ। ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
5: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ? ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ। ਓਏ, ਉਹਦੇ ਤੋਂ ਵਧੀਆ ਕੋਈ ਨਹੀਂ।
6: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
7: ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸ ਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਹੋ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰਡ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ, ਇੰਸ਼ੋਰੈਂਸ ਬ੍ਰੋਕਰ, 647-765-2340.
8: You're listening to Guntas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜਿਆ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਜੁਲਾਈ ਮਹੀਨੇ ਦੀ ਹੋ ਗਈ ਜੀ 29 ਤਰੀਕ, ਸਾਲ 2026 ਦਾ ਚੱਲ ਰਿਹਾ ਅਤੇ ਅੱਜ ਦਿਨ ਹੋ ਗਿਆ ਜੀ ਬੁੱਧਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਅੱਜ ਹੈਪੀ ਵੈਨਸਡੇ ਹੋ ਗਿਆ। ਅਤੇ ਜੇ ਗੱਲ ਕਰੀਏ ਸਾਵਣ ਮਹੀਨੇ ਦੀ ਤਾਂ ਅੱਜ ਸਾਵਣ ਮਹੀਨੇ ਦੀ ਹੋ ਗਈ ਹੈ ਜੀ 14 ਤਰੀਕ, 14 ਸਾਵਣ ਅਤੇ ਨਾਨਕਸ਼ਾਹੀ ਸੰਮਤ ਚੱਲ ਰਿਹਾ 558 ਸਮਾਂ ਹੋ ਗਿਆ ਜੀ। ਇਸ ਸਮੇਂ ਦੇਖੀਏ 10:06 ਹੋ ਚੁੱਕੇ ਹੈ। 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ 11 ਵਜੇ ਤੱਕ ਗੱਲਬਾਤ ਕਰੀ ਜਾਵਾਂਗੇ ਜੀ ਤੁਹਾਡੇ ਨਾਲ। ਅਤੇ ਫਿਰ ਸਟੂਡੀਓ ਦੇ ਨੰਬਰ 647-8074-1313 'ਤੇ ਗੱਲਬਾਤ ਹੁੰਦੀ ਹੈ। 6478741313 ਆਪਣੇ ਸਟੂਡੀਓ ਦੇ ਨੰਬਰ ਹੁੰਦੇ ਆ ਜੀ। ਅਤੇ ਬਿਲਕੁਲ ਜੀ AM 530 'ਤੇ ਸਾਰਾ ਦਿਨ ਤੁਸੀਂ ਪ੍ਰੋਗਰਾਮ ਸੁਣਦੇ ਰਹਿੰਦੇ ਹੋ ਅਤੇ ਬੜੇ ਵਧੀਆ ਵਧੀਆ ਸਾਰੇ ਪ੍ਰੋਗਰਾਮ। ਸਭ ਤੋਂ ਪਹਿਲਾਂ ਅਮਨਦੀਪ ਪ੍ਰੋਗਰਾਮ ਪੇਸ਼ ਕਰਕੇ ਗਏ, ਫਿਰ ਉਸ ਤੋਂ ਬਾਅਦ ਸਾਡੇ ਤੋਂ ਬਾਅਦ ਪੰਜਾਬੀ ਵਿਰਸਾ ਤੁਸੀਂ ਸੁਣਦੇ ਹੋ, ਹੈ ਨਾ। ਸੋ ਇਸੇ ਤਰ੍ਹਾਂ ਸਾਰਾ ਦਿਨ ਪ੍ਰੋਗਰਾਮ ਜਿਹੜੇ ਚੱਲਦੇ ਰਹਿੰਦੇ ਆ ਅਤੇ ਸਾਰੇ ਪ੍ਰੋਗਰਾਮ ਬੜੇ ਵਧੀਆ ਜੀ। ਔਰ AM 530 ਦੀ ਜਿਹੜੀ ਫ੍ਰੀਕੁਐਂਸੀ ਹੈ ਬੜੀ ਦੂਰ ਦੂਰ ਤੱਕ ਜਾਂਦੀ ਹੈ। ਅਦਰਵਾਈਜ਼ ਨਾ ਕਈ ਸਟੇਸ਼ਨ ਹੈਗੇ ਆ, ਬਸ ਉਹ ਥੋੜ੍ਹੀ ਦੂਰ ਤੁਸੀਂ ਜਾਓ, ਈਵਨ ਕਿ ਬਰੈਂਪਟਨ ਦੇ ਵਿੱਚ ਹੀ ਕਈ ਵਾਰ ਇੱਧਰ ਉੱਧਰ ਤੁਸੀਂ ਥੋੜ੍ਹਾ ਜਿਹਾ ਕੈਲਡਨ ਵੱਲ ਜਾਂ ਡਿਕਸੀ ਤੋਂ ਅੱਗੇ ਜਾਂਦੇ ਹੋ, ਹੈ ਨਾ, ਅਤੇ ਉਹ ਆਵਾਜ਼ ਹੀ ਕਲੀਅਰ ਨਹੀਂ ਹੁੰਦੀ। ਪਰ ਕਲੀਨ ਕਲੀਅਰ ਆਵਾਜ਼ ਜਿਹੜੀ ਹੈ ਉਹ AM 530 ਦੀ ਹੈ ਔਰ ਬੜੀ ਦੂਰ ਦੂਰ ਤੱਕ ਆਵਾਜ਼ ਜਾਂਦੀ ਹੈ। ਅਤੇ ਸਾਡੇ ਬਹੁਤ ਸਾਰੇ ਲਿਸਨਰ ਆ ਜੀ ਆਲ ਓਵਰ ਦਾ ਵਰਲਡ। ਅਤੇ ਕਈ ਵਾਰ ਤਾਂ ਦੇਖੋ US ਤੋਂ ਕਾਲਸ ਆਪਾਂ ਨੂੰ ਆਉਂਦੀਆਂ, ਹੈ ਨਾ, ਅਤੇ ਬਾਕੀ ਇੱਥੇ ਵੀ ਹੋਰ ਪ੍ਰੋਵਿੰਸਿਸ ਦੇ ਵਿੱਚ ਕੈਨੇਡਾ ਵਾਈਡ ਵੀ ਸੁਣਦੇ ਸਾਰੇ, ਈਵਨ ਕਿ ਇੰਡੀਆ ਤੋਂ ਸਾਡੇ ਬੜੇ ਸਾਰੇ ਲਿਸਨਰਸ ਆ, ਈਵਨ ਕਿ ਸਾਡੇ ਘਰ ਦੇ ਆ ਜੀ, ਮੇਰੇ ਬ੍ਰਦਰ ਮੇਰੀ ਸਿਸਟਰ ਹੈ ਨਾ, ਉਹ ਵੀ ਉੱਥੇ ਸੁਣਦੇ ਹੁੰਦੇ ਬੈਠੇ। ਸੋ ਬਹੁਤ ਵਧੀਆ ਜਿਹੜੇ ਆਪਣੇ ਪ੍ਰੋਗਰਾਮ ਸਾਰੇ ਹੁੰਦੇ ਆ ਅਤੇ ਤੁਸੀਂ ਬੜਾ ਪਿਆਰ ਮਾਣ ਸਤਿਕਾਰ ਦਿੰਦੇ ਹੋ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਅਤੇ ਲਓ ਜੀ ਆਪਾਂ ਹੁਣ ਗੱਲ ਕਰੀਏ ਮੌਸਮ ਦੀ। ਮੌਸਮ ਤਾਂ ਬੜਾ ਹੀ ਔਸਮ ਬਣਿਆ ਹੋਇਆ ਅਤੇ ਜੇ ਅੱਜ ਦੇਖੀਏ ਕੀ ਹੈ ਟੈਂਪਰੇਚਰ ਦਾ ਹਾਲ, 21 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਸਨੀ ਡੇ ਅੱਜ ਰਹਿਣ ਵਾਲਾ, ਹਾਈ ਜਾਣਾ 25 ਡਿਗਰੀ, ਸੋ ਵਧੀਆ ਮੌਸਮ ਹੋਊਗਾ, ਲੋ ਜਾਣਾ 18 ਡਿਗਰੀ। ਹਵਾ ਜਿਹੜੀ ਹੈ ਉਹ ਥੋੜ੍ਹੀ ਥੋੜ੍ਹੀ ਚੱਲ ਰਹੀ ਹੈ ਵੈਸੇ ਤਾਂ, ਅਤੇ ਮੋਰਨਿੰਗ ਦੇ ਵਿੱਚ ਵੀ ਬੜਾ ਹੀ ਖੂਬਸੂਰਤ ਜਿਵੇਂ ਕਹਿੰਦੇ ਕੁਦਰਤ ਦੇ ਨਜ਼ਾਰੇ ਹੁੰਦੇ ਆ ਜਿਹੜੇ ਮੋਰਨਿੰਗ ਵਾਕ ਕਰਨ ਜਾਂਦੇ ਆ ਨਾ, ਸੋ ਉਹ ਪੂਰਾ ਨਜ਼ਾਰਾ ਲੈਂਦੇ ਆ। ਸੋ ਜ਼ਰੂਰ ਜਿਹੜੇ ਇਹ ਦਿਨ ਹੈ ਨਾ, ਕਿਉਂਕਿ ਹੁਣ ਆਹੀ ਸਮਾਂ ਬਸ ਥੋੜ੍ਹਾ ਜਿਹਾ, ਉਹ ਤੋਂ ਬਾਅਦ ਆਪਾਂ ਨੂੰ ਠੰਡ ਦਾ ਲੱਗਣ ਲੱਗ ਜਾਣਾ, ਇਹ ਹਵਾਵਾਂ ਬਹੁਤ ਜ਼ਿਆਦਾ ਤੇਜ਼ ਚੱਲਦੀਆਂ ਉਦੋਂ, ਹੈ ਨਾ, ਜਦੋਂ ਪੱਤਝੜ ਆ ਜਾਂਦੀ ਹੈ। ਪਰ ਹੁਣ ਨਾ ਮੌਸਮ ਬੜਾ ਵਧੀਆ, ਜ਼ਰੂਰ ਜਿਹੜਾ ਥੋੜ੍ਹਾ ਬਹੁਤਾ ਆਪਾਂ ਨੂੰ ਤੋਰਾ ਫੇਰੀ ਕਰਨੀ ਚਾਹੀਦੀ ਹੈ, ਯਾਨੀ ਕਿ ਤੁਰਨਾ ਚਾਹੀਦਾ, ਅਤੇ ਇਸ ਕਰਕੇ ਜ਼ਰੂਰ ਜਿਹੜੇ ਮੋਰਨਿੰਗ ਵਾਕ ਕਰ ਸਕਦੇ, ਈਵਨਿੰਗ ਵਾਕ, ਜਾਂ ਕਈ ਤਾਂ ਨਾ ਇਸ ਟਾਈਮ ਵੀ ਤੁਸੀਂ ਆਪਾਂ ਜਦੋਂ ਆਪਣੇ ਕੰਮਾਂ ਕਾਜਾਂ 'ਤੇ ਆ ਰਹੇ ਜਾ ਰਹੇ ਹੁੰਦੇ ਹਾਂ, ਦੁਪਹਿਰ ਨੂੰ ਵੀ ਈਵਨ ਕਿ 1-2-3 ਵਜੇ, ਹੈ ਨਾ, ਕਈ ਵਾਰ ਆਪਾਂ ਨੂੰ ਲੱਗਦਾ ਆਹ ਟਾਈਮ ਕਿਹੜਾ ਘੁੰਮਣ ਦਾ, ਪਰ ਦੇਖੋ ਕਈ ਨਾ ਗੋਰੇ ਹੁੰਦੇ ਆ, ਉਹ ਆਰਾਮ ਦੇ ਨਾਲ ਆਪਣਾ ਰਨਿੰਗ ਕਰ ਰਹੇ ਹੁੰਦੇ ਆ ਅਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹਾਂ ਦੁਪਹਿਰ ਹੋ ਗਈ। ਇਟ ਮੀਨਸ ਕਿ ਦਿਨ ਦੇ ਵਿੱਚ ਤੁਸੀਂ ਦੇਖੋ ਤੁਹਾਡੇ ਕੋਲ ਸਮਾਂ ਕਦੋਂ ਹੈ, ਕਦੋਂ ਤੁਸੀਂ ਘੁੰਮ ਫਿਰ ਸਕਦੇ ਹੋ, ਹੈ ਨਾ। ਜ਼ਰੂਰ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ, ਕਿਉਂਕਿ ਇੱਥੇ ਫਿਰ ਜਦੋਂ ਸਨੋਅ ਪੈਣ ਲੱਗ ਜਾਣੀ ਫਿਰ ਤਾਂ ਚਾਹ ਕੇ ਵੀ ਤੁਸੀਂ ਬਾਹਰ ਜਾ ਨਹੀਂ ਸਕਦੇ, ਫਿਰ ਚਾਹੇ ਤੁਸੀਂ ਆਪਣਾ ਜਾਣਾ ਜਿਮ 'ਚ ਉੱਥੇ ਜਾਓ ਜਾਂ ਫਿਰ ਘਰੇ ਤੁਸੀਂ ਬਣਾਇਆ ਹੋਇਆ ਜਿਮ, ਹੈ ਨਾ, ਫਿਰ ਤਾਂ ਅੰਦਰ ਹੀ ਅੰਦਰ ਤੁਸੀਂ ਆਪਣੀ ਐਕਸਰਸਾਈਜ਼ ਕਰ ਸਕਦੇ ਹੋ, ਬਾਹਰ ਨਹੀਂ ਜਾ ਸਕਦੇ। ਪਰ ਹੁਣ ਤੁਸੀਂ ਬਾਹਰ ਜਾਓ, ਜਿਹੜੇ ਬਾਹਰ ਦੇ ਨਜ਼ਾਰੇ ਆ ਜੀ ਕੁਦਰਤ ਦੇ, ਉਹ ਸਭ ਨਾਲੋਂ ਵਧੀਆ। ਜਿਵੇਂ ਕਹਿੰਦੇ ਆ ਨਾ ਵੀ ਅੱਖਾਂ ਦੀ ਜਿਹੜੀ ਨਜ਼ਰ ਹੈ, ਇੱਕੋ ਜਿਹੜੀ ਹਵਾ ਚੱਲਦੀ ਹੈ ਜਾਂ ਤੁਸੀਂ ਗ੍ਰੀਨਰੀ ਦੇਖਦੇ ਹੋ ਬਾਹਰ, ਦਰਖਤ ਹਰੇ ਹਰੇ, ਘਾਹ ਹਰਾ ਹਰਾ ਹੈ, ਅਤੇ ਆਵਾਜ਼ਾਂ ਜਿਹੜੀਆਂ ਕੰਨਾਂ ਦੇ ਵਿੱਚ ਪੈਂਦੀਆਂ ਪੰਛੀਆਂ ਦੀਆਂ, ਅਤੇ ਉਹ ਕਿੰਨੀਆਂ ਵਧੀਆ ਲੱਗਦੀਆਂ, ਕਾਂਟੋਆਂ ਘੁੰਮਦੀਆਂ ਫਿਰਦੀਆਂ ਹੁੰਦੀਆਂ, ਹੈ, ਸੋ ਬੜਾ ਵਧੀਆ ਲੱਗਦਾ। ਸੋ ਜ਼ਰੂਰ ਕਰਿਆ ਕਰੋ ਜੀ ਕੋਸ਼ਿਸ਼, ਇਹੀ ਸਮਾਂ ਹੈਗਾ ਜਿਹੜਾ 1-2 ਮਹੀਨੇ ਆ, ਉਸ ਤੋਂ ਬਾਅਦ ਤਾਂ ਫਿਰ ਮੌਸਮ ਜਿਹੜਾ ਚੇਂਜ ਹੋ ਜਾਂਦਾ, ਫਿਰ ਉਹਦੇ ਨਾਲ ਆਪਾਂ ਨੂੰ ਥੋੜ੍ਹਾ ਜਿਹਾ ਇਤਿਹਾਤ ਵਰਤਣੀ ਪੈਂਦੀ ਆ। ਅਤੇ ਲਓ ਜੀ ਆਪਾਂ ਮੌਸਮ ਦੀ ਗੱਲਬਾਤ ਕਰ ਰਹੇ ਹਾਂ, ਜਿਹੜੀ ਹਵਾ ਹੈ ਜੀ ਉਹ 46 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ, ਤੇਜ਼ ਹੈ। ਹੁਣ ਦੇਖੀਏ 21 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਹਵਾ ਇੱਦਾਂ ਹੀ ਚੱਲੀ ਜਾਣੀ ਹੈ 3-4 ਵਜੇ ਤੱਕ, ਸੋ ਥੋੜ੍ਹੀ ਬਹੁਤੀ ਬੱਦਲਵਾਈ ਹੈ, ਅਦਰਵਾਈਜ਼ ਤਾਂ ਸਾਫ਼ ਬਿਲਕੁਲ ਸਕਾਈ ਦਿਖ ਰਿਹਾ। ਅਤੇ 4 ਵਜੇ ਤੋਂ ਬਾਅਦ ਐਨ ਪੂਰੀ ਧੁੱਪ ਹੋਊਗੀ, ਕਿਉਂਕਿ ਜਿਵੇਂ ਦੁਪਹਿਰੇ ਮੈਂ ਕਿਹਾ ਵੀ 25-26 ਡਿਗਰੀ ਤੱਕ ਤੁਸੀਂ ਜਿਹੜਾ ਉਹ ਫੀਲ ਕਰੋਗੇ।

ਇਹ ਜਿਹੜੀਆਂ ਨਿਊਜ਼ ਪੱਕਾ ਹੀ ਹੁੰਦੀ ਆ, ਤੁਸੀਂ ਜਿੱਥੇ ਵੀ ਨਿਊਜ਼ ਦੇਖਦੇ ਹੋ, ਚਾਹੇ CP24 'ਤੇ ਜਾਂ ਸੁਣਦੇ ਹੋ ਨਿਊਜ਼, ਹੈ ਨਾ, ਅਤੇ ਬਸ ਪਹਿਲੀ ਖਬਰ ਜਿਹੜੀ ਆ ਉਹ ਸ਼ੂਟਿੰਗ ਦੀ ਹੀ ਹੁੰਦੀ ਆ। ਹੁਣ ਸਟੋਨੀ ਕ੍ਰੀਕ ਦੇ ਵਿੱਚ ਸ਼ੂਟਿੰਗ ਹੋਈ ਹੈ ਅਤੇ ਉਹਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਸੋ ਸੈਡ ਹੈ ਨਾ। ਦੇਖੋ ਵੀ ਕਿਵੇਂ ਕੀ ਹੋ ਸਕਦਾ ਅਤੇ ਕਿਵੇਂ ਕੀ ਕੀਤਾ ਜਾ ਸਕਦਾ। ਪਹਿਲਾਂ ਇਹ ਸਾਰਾ ਕੁਝ ਇਦਾਂ ਦਾ ਨਹੀਂ ਹੁੰਦਾ ਸੀਗਾ, ਹੁਣ ਤਾਂ ਪਤਾ ਨਹੀਂ ਕਿਉਂ ਇੰਨੀ ਅੱਗ ਭਰੀ ਹੋਈ ਲੋਕਾਂ ਦੇ ਵਿੱਚ, ਜਾਂ ਜੈਲਸੀ ਹੈ ਕੀ ਹੈ, ਹੈ ਨਾ, ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਨੁਕਸਾਨ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ। ਅਤੇ ਇਹ ਜਿਹੜੀਆਂ ਨਿਊਜ਼ ਹੈਗੀਆਂ ਨਾ, ਇਹ ਪਤਾ ਨਹੀਂ ਕਦੋਂ ਖਤਮ ਹੋਣਗੀਆਂ, ਪਤਾ ਨਹੀਂ ਲੱਗਦਾ ਵੀ ਕੀ ਕੀਤਾ ਜਾ ਸਕਦਾ। ਜਿਹੜੀ ਸਰਕਾਰ ਹੈ ਚਲੋ ਕੋਸ਼ਿਸ਼ ਕਰਦੀ ਹੈ, ਪਰ ਫਿਰ ਵੀ ਜਿਵੇਂ ਹੁਣ ਚਲੋ ਬੇਲ ਸਿਸਟਮ ਬਣਿਆ ਵੀ ਹਾਂ ਕੋਈ ਗਲਤੀ ਕਰਦਾ ਉਹਨੂੰ ਅੰਦਰ ਬੰਦ ਕਰ ਦੇਣਾ, ਛੇਤੀ ਛੇਤੀ ਬੇਲ ਨਹੀਂ ਹੋਊਗੀ। ਕਿਉਂਕਿ ਪਹਿਲਾਂ ਆਪਾਂ ਦੇਖੀ ਜਾਂਦੇ ਸੀ ਕਿ ਜਿਹੜੇ ਰਿਪੀਟਿਡ ਓਫੈਂਡਰਸ ਆ, ਬਾਰ ਬਾਰ ਜਿਹੜੇ ਕਰਦੇ ਆ ਕ੍ਰਾਈਮ, ਅਤੇ ਕ੍ਰਾਈਮ ਕਰਦੇ ਆ ਅੰਦਰ ਜਾਂਦੇ ਆ, ਪੁਲਿਸ ਦੇਖੋ ਕਿੰਨੀ ਜੱਦੋਜਹਿਦ, ਕਿੰਨੀ ਇਨਵੈਸਟੀਗੇਸ਼ਨਾਂ ਹੁੰਦੀਆਂ, ਕਿੰਨੇ ਉਹ ਕੈਂਪੇਨਿੰਗ ਚਲਾਉਂਦੇ ਆ, ਹੈ ਨਾ, ਜਾਂ ਕਿੰਨੇ ਕਿੰਨੇ ਜਿਹੜੇ ਇੱਦਾਂ ਦੇ ਜਿਵੇਂ ਹਾਰਡ ਬਾਲ ਸੀਗਾ, ਉਹਨਾਂ ਨੇ ਕਿੰਨੀ ਦੇਰ ਇਨਵੈਸਟੀਗੇਸ਼ਨ ਤੋਂ ਬਾਅਦ ਫੜਿਆ ਹੁੰਦਾ, ਪਰ ਉਹ ਲੋਕ ਫਿਰ ਬਾਹਰ ਆ ਜਾਂਦੇ ਆ, ਹੈ ਨਾ, ਜੇਲ੍ਹ 'ਚੋਂ ਕਹਿ ਦਿੰਦੇ ਜੇਲ੍ਹਾਂ 'ਚ ਜਗ੍ਹਾ ਨਹੀਂ ਹੈ, ਇਹ ਹੈ ਉਹ ਹੈ, ਅਤੇ ਫਿਰ ਉਹਨਾਂ ਨੂੰ ਡਰ ਜਿਹੜਾ ਹੈਗਾ ਉਹ ਚਲਾ ਜਾਂਦਾ, ਡਰਦੇ ਨਹੀਂ ਹੈਗੇ ਵੀ ਚਲੋ ਕਿਹੜਾ ਕੁਛ ਹੋਣਾ, ਜਾਣਾ ਅਸੀਂ ਤਾਂ ਦੂਜੇ ਦਿਨ ਬਾਹਰ, ਦੂਜੇ ਦਿਨ ਕੀ 2 ਕੁ ਘੰਟਿਆਂ ਬਾਅਦ ਜਿਮ 'ਚ ਹੈ, ਜਿਵੇਂ ਉਹ ਸੋਨੇ ਦੀ ਜਦੋਂ ਚੋਰੀ ਹੋਈ ਸੀ ਏਅਰਪੋਰਟ ਤੋਂ, ਹੈ ਉਹ ਬੰਦਿਆਂ ਨੂੰ ਦੇਖਿਆ ਤਾਂ ਅਗਲੇ ਦਿਨ ਕੀ ਕਹਿੰਦੇ 2-3 ਘੰਟੇ ਬਾਅਦ ਉਹ ਆਪਣਾ ਜਿਮ 'ਚ ਸੀਗਾ। ਸੋ ਇਹ ਹੀ ਗੱਲ ਹੈ ਕਿ ਨਾ ਜਿਹੜੇ ਸਰਕਾਰਾਂ ਦੇ ਨੁਮਾਇੰਦੇ ਆ, ਹੁਣ ਚਲੋ ਜਿਵੇਂ ਮਿਊਂਸਪਲ ਇਲੈਕਸ਼ਨਸ ਹੋਣੇ ਆ ਅਕਤੂਬਰ ਦੇ ਵਿੱਚ, ਅਤੇ ਹੁਣ ਜਦੋਂ ਸਾਰੇ ਲੀਡਰਸ ਤੁਹਾਨੂੰ ਮਿਲ ਰਹੇ ਆ, ਕਈ ਵਾਰ ਤਾਂ ਇਹ ਵੀ ਬੜਾ ਹੁੰਦਾ ਵੀ ਉਹ ਕਹਿ ਦਿੰਦੇ ਆ ਵੀ ਹਾਂਜੀ ਇਹ ਸਾਡੇ ਦਾਇਰੇ ਦੇ ਵਿੱਚ ਆਹ ਵਾਲੇ ਕਾਨੂੰਨ ਨਹੀਂ ਆਉਂਦੇ, ਇਹ ਤਾਂ ਹੁਣ ਪ੍ਰੋਵਿੰਸ ਨੇ ਬਣਾਉਣੇ ਆ। ਪ੍ਰੋਵਿੰਸ ਵਾਲੇ ਕਹਿ ਦਿੰਦੇ ਇਹ ਤਾਂ ਫੈਡਰਲ ਦੇ ਆ, ਹੈ ਮਿਊਂਸਪਲ ਵਾਲੇ ਕਹਿੰਦੇ ਸਾਡੇ ਹਿੱਸੇ ਇਹ ਨਹੀਂ ਆਉਂਦੇ। ਸੋ ਇੱਦਾਂ ਵੀ ਬੜਾ ਹੁੰਦਾ, ਪਰ ਦੇਖੋ ਇਹ ਸਟੈਪ ਬਣਾਏ ਹੋਏ ਹੁੰਦੇ ਆ ਕਿ ਹਾਂਜੀ ਲੋਕ ਆਪਣੀ ਗੱਲ ਇਹਨਾਂ ਤੱਕ ਰੱਖ ਸਕਦੇ ਆ, ਫਿਰ ਉਹ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਗੱਲ ਪਹੁੰਚਣੀ ਚਾਹੀਦੀ ਹੈ, ਅਤੇ ਜਿਹੜੀਆਂ ਪ੍ਰੋਬਲਮਸ ਲੋਕਾਂ ਨੂੰ ਹੈਗੀਆਂ ਉਹ ਹੱਲ ਹੋਣੀਆਂ ਚਾਹੀਦੀਆਂ। ਅਦਰਵਾਈਜ਼ ਤਾਂ ਫਿਰ ਇਲੈਕਸ਼ਨਾਂ ਹੋ ਹੀ ਜਾਂਦੀਆਂ, ਟੈਕਸ ਪੇਅਰ ਦੀ ਮਨੀ ਖਰਚ ਹੋ ਹੀ ਜਾਂਦੀ ਹੈ, ਅਤੇ ਹੁੰਦਾ ਹਵਾ ਦਾ ਕੁਛ ਵੀ ਨਹੀਂ ਹੈਗਾ, ਹੈ ਨਾ। ਸੋ ਜਦੋਂ ਵੀ ਤੁਸੀਂ ਆਪਣੇ, ਕੱਲ੍ਹ ਵੀ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਜਦੋਂ ਇਲੈਕਸ਼ਨ ਹੁੰਦੇ ਕੋਈ ਵੀ, ਹੁਣ ਮਿਊਂਸੀਪਲ ਦੇ ਹੋਣੇ ਆ, ਅਤੇ ਉਹਦੇ ਵਿੱਚ ਤੁਸੀਂ ਬੜੇ ਧਿਆਨ ਦੇ ਨਾਲ ਇੱਕ ਤਾਂ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਜਿਨ੍ਹਾਂ ਦੀ ਵੋਟ ਹੈਗੀ ਹੈ, ਦੂਜੇ ਨੰਬਰ 'ਤੇ ਜਿਹੜਾ ਹੈਗਾ ਵਧੀਆ ਕੈਂਡੀਡੇਟ ਹੈ ਜਿਨ੍ਹਾਂ ਤੁਹਾਨੂੰ ਲੱਗਦਾ ਇਹਨਾਂ ਦਾ ਜਿਹੜਾ ਏਜੰਡਾ ਹੈ, ਇਹਨਾਂ ਦੀ ਇਲੈਕਸ਼ਨ ਦਾ ਮੈਨੀਫੈਸਟੋ ਹੈ ਉਹ ਵਧੀਆ ਬਣਾਇਆ ਹੋਇਆ, ਅਤੇ ਇਹ ਉਹਦੇ ਅਕੋਰਡਿੰਗ ਕੰਮ ਕਰਨਗੇ। ਜੇ ਹੁਣ ਪੁਰਾਣਿਆਂ 'ਚ ਤੁਹਾਨੂੰ ਲੱਗਦਾ ਵੀ ਨਹੀਂ ਉਹ ਕਰਨਗੇ, ਡੋਂਟ ਇਲੈਕਟ ਦਮ, ਉਹਨਾਂ ਨੂੰ ਵੋਟ ਹੀ ਨਾ ਪਾਓ, ਇਲੈਕਟ ਹੀ ਨਹੀਂ ਹੋਣਗੇ, ਹੈ ਨਾ, ਚੁਣੇ ਨਹੀਂ ਜਾਣਗੇ। ਸੋ ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ, ਪਰ ਕਈ ਵਾਰ ਅਸੀਂ ਦੇਖਦੇ ਹਾਂ ਬਈ ਨਹੀਂ ਧਿਆਨ ਕੀਤਾ ਜਾਂਦਾ। ਹੁਣ ਜੇ ਇੰਡੀਆ ਦੀ ਵੀ ਆਪਾਂ ਗੱਲ ਕਰਦੇ ਹਾਂ, ਦੇਖੋ ਇੰਡੀਆ ਦੇ ਵਿੱਚ ਵੀ ਸਰਕਾਰਾਂ ਜਦੋਂ ਬਣਦੀਆਂ ਤਾਂ ਉਹ ਕੁਛ ਕਹਿੰਦੀਆਂ, ਬਾਅਦ ਦੇ ਵਿੱਚੋਂ ਕੁਛ ਹੋ ਜਾਂਦੀਆਂ। ਹੁਣ ਜਿਵੇਂ ਜਿਹੜੇ ਸਟੂਡੈਂਟ ਹੈ ਉਹਨਾਂ ਨੇ ਵੀ ਕਿੱਡਾ ਧਰਨਾ ਦਿੱਤਾ, ਪ੍ਰੋਟੈਸਟ ਕੀਤਾ ਜੰਤਰ ਮੰਤਰ 'ਤੇ, ਉਹ ਤੋਂ ਬਾਅਦ ਹੁਣ ਅਣਗੌਲਿਆ ਜਿਹੇ ਕੰਮ ਲੱਗਦਾ ਵੀ ਪਤਾ ਨਹੀਂ ਕੁਛ ਕਰਨਗੇ ਕਿ ਨਹੀਂ। ਉਹ ਕਹਿੰਦੇ ਆਹ ਵਾਲੇ ਕਾਨੂੰਨ ਬਣਨਾ, ਇੱਦਾਂ ਬਣਨਾ, ਉਹ ਆਪਣੀਆਂ ਜਿਹੜੀਆਂ ਸ਼ਰਤਾਂ ਫਿਰ ਸਰਕਾਰ ਉਹ ਰੱਖਣ ਲੱਗ ਜਾਂਦੀ ਹੈ, ਹੈ ਨਾ। ਅਤੇ ਫਿਰ ਹੁਣ ਜਿਹੜੇ ਸਟੂਡੈਂਟ ਹੈ ਕਹਿੰਦੇ ਜੇ ਸਾਡੀਆਂ ਗੱਲਾਂ ਨਹੀਂ ਮੰਨੀਆਂ ਜਾਣਗੀਆਂ ਤਾਂ ਫਿਰ ਅਸੀਂ ਦੁਬਾਰਾ ਫਿਰ ਧਰਨੇ 'ਤੇ ਬਹਿ ਜਾਵਾਂਗੇ। ਪਰ ਗੱਲ ਉਹੀ ਹੈ ਕਿ ਇੱਕ ਵਾਰੀ ਜਦੋਂ ਸ਼ੁਰੂ ਦੇ ਵਿੱਚ ਜਿਹੜਾ ਫਸਟ ਟਾਈਮ ਲੋਕਾਂ ਦੇ ਵਿੱਚ ਰੋਹ ਹੁੰਦਾ ਹੈ ਜਾਂ ਉਹਨਾਂ ਦੇ ਵਿੱਚ ਇੱਕ ਐਨਰਜੀ ਹੁੰਦੀ ਆ, ਉਹ ਫਿਰ ਅਗਲੀ ਵਾਰ ਨਹੀਂ ਰਹਿੰਦੀ ਹੈਗੀ, ਉਹ ਫਿਰ ਉੱਦਾਂ ਦਾ ਗੱਲ ਨਹੀਂ ਬਣਦੀ। ਸੋ ਇਸ ਕਰਕੇ ਜਦੋਂ ਵੀ ਕਿਤੇ ਕੋਈ ਧਰਨਾ ਜਾਂ ਕੋਈ ਵੀ ਪ੍ਰੋਟੈਸਟ ਕਰਦੇ ਆ ਅਤੇ ਆਪਣੀ ਗੱਲ ਨੂੰ ਰੱਖਦੇ ਅੱਗੇ, ਜੇ ਸਰਕਾਰਾਂ ਉਹਨਾਂ ਦੀ ਗੱਲ ਨੂੰ ਮੰਨ ਰਹੀਆਂ, ਤਾਂ ਜਦ ਤੱਕ ਇੰਪਲੀਮੈਂਟੇਸ਼ਨ ਨਹੀਂ ਉਹਨਾਂ ਨੂੰ ਕੀਤਾ ਜਾਂਦਾ ਜਾਂ ਤੁਹਾਨੂੰ ਲੱਗ ਰਿਹਾ ਹੁੰਦਾ ਵੀ ਹਾਂ ਹੁਣ ਤਾਂ ਹੋ ਜੂਗਾ ਇਹ ਕੰਮ, ਉਦੋਂ ਤੱਕ ਨਹੀਂ ਹੈਗਾ, ਪਿੱਛੇ ਹਟਣਾ ਚਾਹੀਦਾ। ਅਦਰਵਾਈਜ਼ ਤਾਂ ਫਿਰ ਅਜਿਹਾ ਇੰਨਾ ਤਾਮ ਝਾਮ ਕੀਤਾ ਕਿ ਨਾ ਕੀਤਾ ਫਿਰ ਇੱਕ ਜਿਹੀ ਹੈ, ਹੈ। ਸੋ ਇੱਕ ਚਲੋ ਹੋਰ ਇੱਥੇ ਖਬਰ ਆ ਰਹੀ ਹੈ ਕਿ ਜਿਹੜੀ ਆਪਣੀ ਪਾਸਪੋਰਟ ਜਦੋਂ ਆਪਾਂ ਰਿਨਿਊ ਕਰਾਉਣਾ ਹੁੰਦਾ ਹੈ ਨਾ, ਹੁਣ ਵਧੀਆ ਹੋ ਗਿਆ ਜੀ, ਔਨਲਾਈਨ ਤੁਸੀਂ ਰਿਨਿਊ ਕਰਾ ਸਕਦੇ ਹੋ। ਹੁਣ ਜਿਨ੍ਹਾਂ ਦੇ ਪਾਸਪੋਰਟ ਆਲਰੇਡੀ ਬਣੇ ਹੋਏ ਆ, ਜੇ ਤੁਸੀਂ ਨਵੇਂ ਸਿਰੇ ਤੋਂ ਨਵਾਂ ਬਣਾਉਣਾ, ਪਹਿਲਾਂ ਹੀ ਫਸਟ ਟਾਈਮ ਹੀ ਬਣਾਉਣਾ, ਹੈ ਨਾ, ਕੈਨੇਡੀਅਨ ਪਾਸਪੋਰਟ, ਫਿਰ ਨਹੀਂ, ਜੇ ਤੁਹਾਡਾ ਆਲਰੇਡੀ ਬਣਿਆ ਹੋਇਆ ਤਾਂ ਫਿਰ ਤੁਸੀਂ

0: ਔਨਲਾਈਨ ਜੇ ਤੁਹਾਡੀ ਰਿਨਿਊਅਲ ਆ ਗਈ ਤਾਂ ਬਿਲਕੁਲ ਤੁਸੀਂ ਪਾਸਪੋਰਟ ਨੂੰ ਔਨਲਾਈਨ ਰਿਨਿਊ ਹੈ ਜਿਹੜਾ ਹੁਣ ਕਰ ਸਕੋਗੇ। ਸੋ ਇਹ ਵੀ ਇੱਕ ਚਲੋ ਵਧੀਆ ਹੋ ਗਿਆ ਹੈ ਨਾ, ਨਹੀਂ ਤਾਂ ਬੜਾ ਸੋਚਣਾ ਪੈਂਦਾ ਸੀ ਵੀ ਹਾਂ ਹੁਣ ਜਾਣਾ ਕਰਨਾ ਅਤੇ ਫਿਰ ਪਾਸਪੋਰਟ ਰਿਨਿਊ ਹੋਊਗਾ। ਅਤੇ ਲਓ ਜੀ, ਜਿਵੇਂ ਨਾ ਹੁਣ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ, ਦੇਖੋ ਕਿੰਨਾ ਜ਼ਬਰਦਸਤ ਉੱਥੇ ਹੰਗਾਮਾ ਹੋ ਰਿਹਾ। ਅਤੇ ਉੱਥੇ ਕੀ ਹੋਇਆ ਕਿ ਇੱਕ ਨਾ ਸਕੋਲਰ ਹੋਣੀ ਪੰਜਾਬ ਯੂਨੀਵਰਸਿਟੀ ਦੀ, PhD ਉਹ ਕਰ ਰਹੀ ਹੋਣੀ ਸਕੋਲਰ, ਅਤੇ ਦੇਖ ਲਓ ਉਹਦੀ ਮੌਤ ਹੋ ਗਈ ਉੱਥੇ ਕਰੰਟ ਲੱਗਣ ਦੇ ਨਾਲ। ਅਤੇ ਯੂਨੀਵਰਸਿਟੀ ਦੇ ਵਿੱਚ ਉੱਥੇ ਬੜਾ ਹੰਗਾਮਾ ਹੋ ਰਿਹਾ, ਔਰ ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਕਿਹਾ ਜਾ ਰਿਹਾ ਸੀ ਕਿ ਰਿਜ਼ਾਈਨ ਕਰੋ। ਸੋ ਫਿਰ ਚਲੋ ਜਦੋਂ ਉਹਨਾਂ ਨੇ ਦੇਖਿਆ ਵੀ ਬੜਾ ਕੁਛ ਇਹ ਚੱਲ ਰਿਹਾ, ਅਤੇ ਫਿਰ ਜਿਹੜੀ ਰੇਨੂ ਵਿਜ ਵਾਈਸ ਚਾਂਸਲਰ ਹੈ ਉੱਥੇ ਦੇ VC, ਫਿਰ ਉਹਨਾਂ ਨੇ ਰਿਜ਼ਾਈਨ ਕੀਤਾ। ਹੁਣ ਉਹਨਾਂ ਦੀ ਜਗ੍ਹਾ 'ਤੇ ਮੀਨਾਕਸ਼ੀ ਗੋਇਲ ਹੈ ਕਾਰਜਕਾਰੀ ਜਿਹੜੇ VC, ਉਹਨਾਂ ਨੂੰ ਬਣਾਇਆ ਗਿਆ ਹੁਣ। ਅਤੇ ਬਾਕੀ ਹੁਣ ਦੇਖਦੇ ਹਾਂ, ਉਹ ਕਹਿੰਦੇ ਆ ਵੀ ਉਹਦੇ ਬ੍ਰਦਰ ਨੂੰ ਜਿਹੜੀ ਜੌਬ ਦਿਓ, ਜਿਹੜੀ ਲੜਕੀ ਦੀ ਮੌਤ ਹੋਈ ਹੈ, ਕਹਿੰਦੇ ਬੜੇ ਹੋਣਹਾਰ ਕੁੜੀ ਸੀਗੀ ਉਹ, ਸਕੋਲਰ ਸੀਗੀ ਅਤੇ ਆਪਣਾ ਥੀਸਿਸ ਲਿਖ ਰਹੀ ਹੋਣੀ ਹੈ, ਰਿਸਰਚ ਕਰ ਰਹੀ ਹੋਣੀ ਹੈ, ਪਰ ਦੇਖੋ ਕਈ ਵਾਰ ਕੀ ਭਾਣਾ ਜਿਹੜਾ ਉਹ ਵਰਤ ਜਾਂਦਾ ਹੈ ਨਾ। ਉਹਦੇ ਵਿੱਚ ਅਣਗਹਿਲੀ ਜਿਹੜੀ ਹੈ ਉਹ ਪੰਜਾਬ ਯੂਨੀਵਰਸਿਟੀ ਦੇ ਡਿਪਾਰਟਮੈਂਟ ਵੱਲੋਂ ਸੁਝਾਈ ਗਈ ਹੈ ਵੀ ਉਹਨਾਂ ਨੇ ਕੋਈ ਧਿਆਨ ਨਹੀਂ ਕੀਤਾ ਅਤੇ ਉਹ ਕਰੰਟ ਲੱਗਣ ਕਾਰਨ ਕੁੜੀ ਦੀ ਜਿਹੜੀ ਮੌਤ ਹੋਈ ਹੈ। ਸੋ ਸੈਡ ਹੈ ਜੀ, ਬਹੁਤ ਸੈਡ ਹੈ। ਅਤੇ ਬਾਕੀ ਕੰਗਨਾ ਰਣੌਤ, ਉਹਦੀਆਂ ਬੜੀਆਂ ਸਟੇਟਮੈਂਟਾਂ ਦੇਖੋ, ਪਹਿਲਾਂ ਵੀ ਕਿਸਾਨ ਅੰਦੋਲਨ ਚੱਲ ਰਿਹਾ ਸੀ, ਫਿਰ ਉਦੋਂ ਉਹ ਦੇਖੋ ਕਿੰਨਾ ਬੋਲੀ ਹੈ ਨਾ। ਉਹ ਤੋਂ ਬਾਅਦ ਹੁਣ ਆਹ ਸਟੂਡੈਂਟਾਂ ਦਾ ਅੰਦੋਲਨ ਚੱਲਿਆ, ਉਹਦੇ ਵਿੱਚ ਵੀ ਹੁਣ ਬੜੀਆਂ ਉਹਦੀਆਂ ਗੱਲਾਂ ਆ ਰਹੀਆਂ ਸਾਹਮਣੇ, ਅਤੇ ਫਿਰ ਸਾਰੇ ਆਪਣਾ ਆਪਣਾ ਪ੍ਰਤੀਕਰਮ ਵੀ ਦੇ ਰਹੇ। ਈਵਨ ਕਿ ਜਿਹੜੀ ਰਾਖੀ ਸਾਵੰਤ ਹੈਗੀ, ਉਹਨੇ ਵੀ ਕਿਹਾ ਵੀ ਦੇਖ ਤੂੰ ਵੀ ਔਰਤ ਹੈ ਇੱਕ, ਹੈ ਨਾ, ਵੀ ਉਹਨੇ ਜਿਹੜੀ ਕੰਗਨਾ ਰਣੌਤ ਹੈ ਨਾ, ਉਹਨੇ ਕਿਹਾ ਵੀ ਦੇਸ਼ ਦੀਆਂ ਔਰਤਾਂ ਗਟਰ ਛਾਪ ਹੈ, ਦੇਖੋ ਕਹਿੰਦੀ ਹੈ ਹੈਂ। ਸੋ ਵੀ ਤੂੰ ਵੀ ਤਾਂ ਔਰਤ ਹੀ, ਤੂੰ ਵੀ ਤਾਂ ਫੀਮੇਲ ਹੈ, ਤੂੰ ਵੀ ਇੰਡੀਅਨ ਹੀ ਹੈ, ਅਤੇ ਕਿਉਂ ਵੀ ਇੱਦਾਂ ਦੀਆਂ ਗੱਲਾਂ ਕਰਨੀਆਂ ਹੈ। ਕਮਾਲ ਹੀ ਹੈ ਵੈਸੇ, ਪਤਾ ਨਹੀਂ ਕਿਉਂ ਉਹਦੀ ਜ਼ਬਾਨ 'ਤੇ ਕੰਟਰੋਲ ਨਹੀਂ ਹੈ, ਜਿਹੜਾ ਕੁਛ ਉਹਦੇ ਮੂੰਹ 'ਚ ਆਉਂਦਾ ਬੋਲੀ ਜਾਂਦੀ ਹੈ, ਜਾਂ ਫਿਰ ਉਹ ਜਾਣ ਕੇ ਬੋਲਦੀ ਹੈ ਕਿ ਹੁਣ ਜਿਵੇਂ ਦੀ ਉਹ ਹੈਗੀ ਨਾ, ਉਹ ਕਰਦੀ ਤਾਂ ਇੱਦਾਂ ਹੀ ਹੋਣੀ ਹੈ ਵੀ ਇੱਦਾਂ ਕੁਛ ਵੀ ਬੋਲ ਦਿਉ ਅਤੇ ਬਸ ਹੁਣ ਮੇਰੀ ਨਿਊਜ਼ ਹਰੇਕ ਜਗ੍ਹਾ ਦੇਸ਼ ਵਿਦੇਸ਼ ਦੇ ਵਿੱਚ ਇਹੀ ਚੱਲੂਗਾ ਵੀ ਕੰਗਨਾ ਰਣੌਤ ਨੇ ਇਹ ਕਹਿਤਾ ਸਟੂਡੈਂਟਸ ਨੂੰ, ਗਰਲਜ਼ ਨੂੰ, ਅਤੇ ਫਿਰ ਮੇਰੀਆਂ ਨਿਊਜ਼ ਚੱਲਣਗੀਆਂ, ਮੈਂ ਲਾਈਮ ਲਾਈਟ 'ਚ ਰਹੂੰਗੀ, ਹੈ ਨਾ। ਬਾਕੀ ਹੁਣ BJP ਨੂੰ ਕਿਹਾ ਜਾ ਰਿਹਾ ਵੀ ਭਾਈ ਦੇਖੋ ਇਹਨੂੰ ਕਿਉਂ, ਇਹ ਤੁਹਾਡੀ ਜਿਹੜੀ ਕਾਰਕੁਨ ਹੈ, ਤੁਹਾਡੇ ਨਾਲ ਜੁੜੀ ਹੋਈ ਹੈ BJP ਦੇ ਨਾਲ, ਅਤੇ ਤੁਸੀਂ ਇਹਦੇ ਵੱਲ ਦਿਓ ਧਿਆਨ, ਇਹ ਕੁਛ ਵੀ ਬੋਲੀ ਜਾਂਦੀ ਹੈ। ਪਹਿਲਾਂ ਕਿਸਾਨੀ ਅੰਦੋਲਨ ਦੇ ਵਿੱਚ ਬੀਬੀਆਂ ਨੂੰ ਉਹਦੇ ਵੀ ਇਹਨੇ ਕਿਹਾ ਸੀ 100-100 ਰੁਪਏ 'ਚ ਲਿਆ ਕੇ ਬਿਠਾਈਆਂ ਹੋਈਆਂ, ਹੈ ਨਾ। ਫਿਰ ਦੇਖੋ ਕੇਸ ਜਿਹੜਾ ਚੱਲ ਰਿਹਾ ਹਲੇ ਇਹਦਾ, ਮੈਨੂੰ ਲੱਗਦਾ ਜਿਹੜਾ ਉਹ ਮਹਿੰਦਰ ਕੌਰ, ਬੇਬੇ ਮਹਿੰਦਰ ਕੌਰ ਨੂੰ ਇਹਨੇ ਕਿਹਾ ਸੀਗਾ ਕਿ ਆ ਜਿਹੜੀਆਂ ਬੈਠੀਆਂ 100-100 ਰੁਪਏ 'ਚ ਲਿਆ ਕੇ ਬਿਠਾਈਆਂ ਹੋਈਆਂ ਹੈ। ਸੋ ਕੇਸ ਚੱਲ ਰਿਹਾ, ਪਰ ਦੇਖੋ ਇਹ ਡਰਦੀ ਨਹੀਂ ਹੈਗੀ, ਪਤਾ ਨਹੀਂ ਕੀ ਗੱਲ ਆ, ਜਾਂ ਇਹਦੇ ਪਿੱਛੇ ਕੋਈ ਇੰਨਾ ਤਕੜਾ ਬੰਦਾ, ਇਹਨੂੰ ਪਤਾ ਮੈਨੂੰ ਕੁਛ ਨਹੀਂ ਹੋਣਾ। ਅਤੇ ਬਾਕੀ ਹੁਣ ਲੋਕ ਬੜਾ ਵਿਰੋਧ ਕਰ ਰਹੇ ਆ ਉਹਦੀ ਇਸ ਸਟੇਟਮੈਂਟ ਤੋਂ ਵੀ ਕੀ ਕੁਛ ਬੋਲ ਰਹੀ ਹੈ ਇਹ। ਅਤੇ ਲਓ ਜੀ, ਹੁਣ ਆਪਾਂ ਸਾਰਾਂਸ਼ ਨਾਲ ਗੱਲਬਾਤ ਕਰੀਏ ਥੋੜ੍ਹੀ ਜਿਹੀ। ਸਾਰਾਂਸ਼ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਾਡੇ ਨਾਲ ਜੁੜੇ ਆ। ਅਤੇ ਸਾਰਾਂਸ਼ ਸਤਿ ਸ਼੍ਰੀ ਅਕਾਲ, ਹੈਲੋ ਸਰਾਂਸ਼, ਸਤਿ ਸ਼੍ਰੀ ਅਕਾਲ
1: ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ
0: ਜੀ ਕੈਸੇ ਹੋ?
1: ਹਾਂਜੀ ਹਾਂ, ਬੜੀ ਜੀ ਬੜੀ, ਆਪ ਬਤਾਈਏ ਜੀ।
0: ਜੀ ਜੀ ਤੋ ਜੋ ਗ੍ਰਾਂਟ ਗਵਰਨਮੈਂਟ ਦੇ ਰਹੀ ਹੈ ਐਜੂਕੇਸ਼ਨ ਕੇ ਲਈ, ਪਹਿਲੇ ਤਾਂ ਉਸਕੀ ਐਲੀਜੀਬਿਲਟੀ ਬਤਾਏ ਕਿ ਐਲੀਜੀਬਲ ਕੌਣ ਕੌਣ ਹੈ, ਔਰ ਕਲਾਸਿਸ ਆਨਲਾਈਨ ਲਗਾ ਸਕਤੇ ਹੈ ਕਿ ਨਹੀਂ ਲਗਾ ਸਕਤੇ?
1: ਹਾਂਜੀ, ਸੋ ਇਸਮੇ ਲਾਈਕ ਆਪ ਦੇਰ ਇਜ਼ ਨੋ ਏਜ ਲਿਮਿਟ, ਆਪ ਚਾਹੇ ਪੈਨਸ਼ਨ ਪੇ ਹੈ, ਚਾਹੇ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ ਕੋ ਜ਼ਿਆਦਾ ਬੈਨੀਫਿਟ ਹੈ, ਸਿੰਗਲ ਮਦਰ ਕੋ ਵੀ ਜ਼ਿਆਦਾ ਬੈਨੀਫਿਟ ਹੈ, ਔਰ PR citizen protected person aapka status hona chahiye, aapke 2024 ke notice of assessment pe income less than $70,000 hai, kam hai, to hi aapko like iska fayda hai. Aur like isme hota gaya hai ki jaise child benefit ho gaya aapka, wo bhi agar aapki income rehti hai NOA pe to hi aapko fayda hai. Same with dental care, similarly education mein government aapko tabhi funding karti hai, aapki income agar kam hai to, aur baki courses zyada clients choose karte hain jo ki pure online hai, 2-3 ghante lagane hote Monday to Friday, aur like isme examination nahi hai, aasan si assignment hai, sirf basic english aapko aani chahiye, no age limit.
0: ਠੀਕ ਹੈ, ਅੱਛਾ ਇਹਦੇ ਵਿੱਚ ਇਹ ਵੀ ਦੱਸੋ ਕਿ ਜੇਕਰ ਹੁਣ ਐਨਰੋਲ ਹੁੰਦੇ ਆ, ਹੈ ਨਾ, 1 ਅਗਸਤ ਤੋਂ ਬਾਅਦ ਕਰਦੇ ਆ ਐਨਰੋਲ ਆਪਣੇ ਆਪ ਨੂੰ, ਤਾਂ ਕਿੰਨੀ ਕੁ ਉਹਨਾਂ ਦੀ ਬਣ ਜੂਗੀ ਫੰਡਿੰਗ, ਕਿੰਨੀ ਕੁ ਬਣ ਜੂਗੀ ਫੈਮਿਲੀ ਆਫ 4 ਦੀ ਜੇ ਹੋਵੇ?
1: हाँ जी, अगर आज एनरोल करते हैं फैमिली ऑफ फोर तो उनकी फंडिंग बनती है $80,000, उसमें से $40,000 तो टैक्स फ्री ग्रांट्स का पोर्शन है, जो रेस्ट $40,000 है वो 0% पे ऑप्शनल लोन है, जो कि बिना क्रेडिट चेक, बिना कोलेटरल, बिना सिक्योरिटी, बिना गारंटी के होता है, और वो भी आपने 1.5 साल बाद रिटर्न करना स्टार्ट करना है। शुरू में ब्याज दर 0% है, बाद में ब्याज दर है 2.5% पूरे साल का, जो की कुछ भी नहीं होता। और अगर आप 1 अगस्त के बाद एनरोल करेंगे फैमिली ऑफ फोर को, हस्बैंड वाइफ दोनों पढ़ रहे हैं आसान से, फुली ऑनलाइन कोर्स कर रहे हैं, आएगा 80,000 ही, लेकिन सारा लोन होएगा, लोन होएगा, आज आधा हिस्सा ग्रांट है, तब भी हम इतना शोर मचा रहे हैं।
0: अच्छा, बस ये अब 1-2 दिन है ये जुलाई वाले, बस 1 अगस्त के बाद तो फिर ग्रांट नहीं एलिजिबल नहीं होंगे वो, सिर्फ फंड ही, उनको लोन ही मिलेगा सिर्फ, है ना?
1: हाँ जी, लोन मिलेगा आसान शर्तों पे और 0 और 2.5% पे, दैट्स इट। क्योंकि गवर्नमेंट का एकेडमिक कैलेंडर चलता है 1 अगस्त से लाइक 31 जुलाई तक, तो जो एकेडमिक सेशन नया स्टार्ट हो रहा है उसमें गवर्नमेंट ने ग्रांट्स बंद कर दिए हैं, तो आप लोग जो रह गए वो बस मिस ही करने वाले हैं इस चीज को, क्योंकि आपके सारे फ्रेंड्स एंड फैमिली ले चुके हैं, अच्छी चीजें लोग एक दूसरे को कम ही बताया करते हैं।
0: अच्छा, मिनिमम और मैक्सिमम एज का थोड़ा बताएं, कितनी मिनिमम कितनी हो सकती है और मैक्सिमम कितनी?
1: हमारी क्लाइंट्स हैं जिनकी एज 18 साल भी है, और बहुत क्लाइंट्स हैं जिनकी एज 75 इयर्स तक भी है। अभी आप मानेंगे कि एक क्लाइंट पढ़ते पढ़ते चले गए भगवान के पास, तो अभी मेरे को उनका भी सॉर्ट आउट करना है कॉलेज से कम्युनिकेट करके, उनका ही फोन आ रखा मुझे, इसलिए मुझे याद आ गया। तो लाइक इसमें एज लिमिट कुछ भी नहीं है, आसान से फुली ऑनलाइन कोर्स है, आपने फोन पे क्लास लगानी है चाहे आप लैपटॉप पे लगाएं, 2-3 घंटे बेसिक इंग्लिश आपको आनी चाहिए, मिस ना करें आप फंडिंग को। 30 से 100,000 की फंडिंग जिसका मेजर पोर्शन ग्रांट्स ग्रांट्स ग्रांट्स है, आप मिस ना करें। कॉलेज गवर्नमेंट आपकी कॉलेज की फीस पे करती है, अलग से आपको खर्चा करने के लिए दे रही है गवर्नमेंट, लिविंग एक्सपेंसेस के लिए ही दे रही है, कहीं भी खर्च करें $30,000 से $100,000 हासिल करें, मेजर पोर्शन ग्रांट्स ग्रांट्स ग्रांट्स है।
0: अच्छा, जैसे आपने कहा भी जो पीआर है या सिटीजन है ना, उनको ये ग्रांट अवेल वो कर सकते हैं, पर अगर जैसे 2024 की आप कह रहे हैं कि उनकी होनी चाहिए, है ना, जो सीआरए का हमारा होता है कि हमने जमा कराया अपना सारा इनकम टैक्स वगैरह, या जो अगर वो आए 25 में हो या अभी आए हो इसी ईयर, तो एलिजिबल है वो कि नहीं?
1: यस, अगर पीआर लैंड करे हैं या फिर पीआर बने हैं ओंटारियो में, ओंटारियो में लैंडिंग करी है पीआर बनके, और लाइक देन एलिजिबल हैं। यस, बड़े लाइक हाउसवाइफ आते हैं जो इंडिया से आते हैं, वो स्किल डेवलप करते हैं, साथ में फंडिंग हासिल कर चुके हैं, तो कोई मीठी बातें नहीं है, कोई चलाकी नहीं है, फंडिंग हम और किसी फंडिंग में डील ही नहीं करते जहाँ पे कागज चलते हैं, साफ साफ तरीके से 8 साल से कर रहे हैं, बहुतों को असिस्ट कर चुके हैं।
0: अच्छा, आपकी कितनी है फीस, कितनी फीस लोगे जो ये सारा उनको फॉर्म भर के दोगे, और फीस बताएं अपनी?
1: हाँ जी, सो इसमें क्या कहते हैं लाइक हमारी फीस $199 या $499 है, काम होने के बाद हम फीस लेते हैं, हम एक ही बंदे होंगे जो था करके एयर पे फीस बताते हैं अपनी, हम ये नहीं बोलते मीठी बातें करके, अरे सर ऑफिस आना फोन पे बताएंगे, फोन करो फोन पे फीस बताएंगे, ना ना ना, $199, $499 फीस काम होने के बाद 30 से 90 डेज में आपके खाते में फंडिंग आ जाती है, तब आपने अपनी ईमानदारी से हमारी फीस देनी होती है, और इसमें लाइक कोई कुंडी नहीं है, कोई कैच नहीं है, तो आप हेजिटेट ना करें, हम किसी और फंडिंग में डील नहीं करते। यहाँ पे आपके डॉक्यूमेंट्स क्या लगते हैं, आपका NOA, आपके बच्चों के बर्थ सर्टिफिकेट, आपका मैरिज सर्टिफिकेट, जितनी आपकी इनकम कम है, जितना आपका फैमिली साइज ज्यादा है, इनकम नोटिस असेसमेंट की बात कर रहा हूँ, किसी कम होती है उबर ड्राइवर, ट्रक ड्राइवर, सेल्फ एम्प्लॉयड, अनएम्प्लॉयड, हाउसवाइफ, लाइक है ना ऐसे सिंगल मदर, तो आपकी इनकम कम है, फैमिली साइज ज्यादा है, बच्चे ज्यादा है, फंडिंग आपकी ज्यादा आती है, हमारी फीस तो सेम ही है $199, $499 काम होने के बाद, तो इसलिए पीछे ना हटे, आप इनकम कम है तो यही टाइम रह गया है, फंडिंग फंडिंग ग्रांट ग्रांट ग्रांट अपने काम में हासिल करें। आपकी गवर्नमेंट जो इतना पैसा इधर उधर लगाती है, हेती को $1.9 बिलियन, मोजाम्बिक, फिर यूक्रेन, फिर कहाँ कहाँ इधर उधर, तो आप पे इन्वेस्ट कर रही है, छोड़े मत, फंडिंग ले। नंबर नोट करें 437-234-31-75, 437-234-31-75, उन्हें कॉल करो, एस्टिमेट लो, टाइम बहुत लिमिटेड रह गए, ग्रांट गवर्नमेंट बंद कर रही है, 1 से 2 दिन ही रह गए हैं बस, 437-234-31-75, 437-234-31-75। 3175 ऑफिस एड्रेस 218 एक्सपो बुलेवर्ड पे हरन टेरिटरी पे, 8 साल से काम कर रहे हैं, 1000 स्क्वायर फीट का ऑफिस है, 7 एम्प्लॉई काम कर रहे हैं, कोई चाबी कोई चलाकी नहीं है, नहीं है, नहीं है। 437-200-34-31-75 आपका फायदा हाथी जितना, 30 से 100,000 डॉलर ग्रांट, हमारा फायदा $265 काम होने के बाद। 437-200-34-31-75 4372643175
0: जी। अच्छा सारांश, जैसे आपके ऑफिस में आना जरूरी है कि आप फोन पे भी जो भी रिक्वायरमेंट है उनको मंगवा के उनका ग्रांट जो है अप्लाई कर सकते हो?
1: आप मान के चले 30% क्लाइंट्स तो फोन पे रिटेन हो जाते हैं, सारी लाइक वही तो हम समझा देते हैं, बाकी हम तो चाहते हैं ऑफिस आए लोग,
0: ठीक है,
1: तो मतलब हम तो चाहते हैं, हमने वहाँ पे नारियल, आप मानेंगे एक दिन में हमारे कम से कम 3 बक्से नारियल पानी के खत्म हो जाते हैं।
0: अच्छा,
1: हमें अच्छा लगता है,
0: ठीक है।
1: हाँ जी हाँ, तो हम चाहते हैं आए क्योंकि लोग थोड़े से हिचक होती है, होनी भी चाहिए, होती है हिचक, होनी चाहिए।
0: कई बार यही होता है कि फोन पे उतना क्लियर नहीं हो पाता जितना आप सामने बैठे हो, कई बार बातें याद आ जाती हैं बाद में, फोन पे तो वही हो जाता है ना कि हाँ उतनी की बात की तो क्लियर नहीं हुआ है ना। ते बिल्कुल जी, तुसी जाओ ऑफिस दे विच ते राम नाल बह के गलबात करो, अद्धा पौना घंटा लाओ ता कि थानू हरेक गल क्लीन क्लियर होवे। कई बार फिर आपां बाद च कहंदे आ लै सानू तां पता ही नहीं लग्गिया, अस तां फोन ते ही गल कर ली। सो नंबर नोट कर लो, 437-200-34-31-75 4372643175। थैंक यू सराश,
1: थैंक यू जी,
0: बहुत बहुत जी, बहुत बहुत धन्यवाद, थैंक यू। बिल्कुल जी, तुसी गलबात जिहड़ी कर लैनी है ते वधिया थानू फिर जानकारी मिल जूगी। ते मैं ETN ट्रैवल्स दा नंबर भी थानू दवां, जेकर तुसी ना बहुत वधिया चाहुंदे हो ना कि टिकटां लैनी है घूमण फिरन जाना, कोई ट्रिप क्रूज ते जाना चाहुंदे हो, क्योंकि ना घूमना फिरना भी बड़ा जरूरी है, हुण तां वैसे बच्चियां नूं छुट्टियां होईयां होईयां, जां फिर तुसी आउण वाले समें दे विच बैक होम जाना ਤਾਂ ਵੀ ਤੁਸੀਂ ਕੰਟੈਕਟ ਕਰੋ ETN ਟਰੈਵਲਸ। ਇਹਨਾਂ ਦੀ ਨਾ ਸਰਵਿਸ ਬਹੁਤ ਵਧੀਆ ਹੈ ਅਤੇ ਸਵੇਰੇ 9 ਵਜੇ ਇਹ ਇਹਨਾਂ ਦਾ ਜਿਹੜਾ ਆਫਿਸ ਆ ਓਪਨ ਹੋ ਜਾਂਦਾ ਅਤੇ ਰਾਤ ਦੇ 8:30 ਤੱਕ ਓਪਨ ਹੁੰਦੇ ਆ। ਸੋ ਨੰਬਰ ਕਰੋ ਨੋਟ, ETN ਟਰੈਵਲਸ, ਵਧੀਆ ਰੇਟ 'ਤੇ ਟਿਕਟਾਂ ਲਓ, ਸਰਵਿਸ ਬੜੀ ਵਧੀਆ ਇਹਨਾਂ ਦੀ, ਕਦੇ ਵੀ ਤੁਸੀਂ ਕਾਲ ਕਰਕੇ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਲੈ ਸਕਦੇ ਹੋ। 905-400-1301 905-463-1301 905-463-1301 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਤੇ ਹੁਣ ਸਾਡੇ ਨਾਲ ਮਨਜੀਤ ਜੁੜੇ ਆ ਅਪਲਾਇੰਸ ਜੰਕਸ਼ਨ ਤੋਂ। ਸਤਿ ਸ੍ਰੀ ਅਕਾਲ ਮਨਜੀਤ।
2: ਥੈਂਕ ਯੂ ਸੋ ਮਚ ਸੁਨਾ ਜੀ, ਦਾ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ। ਸੋ ਇਹ ਲਾਸਟ ਵੀਕ ਹੈ ਜੀ ਜਦੋਂ ਤੁਸੀਂ ਬਾਕਸਿੰਗ ਵੀਕ ਇਨ ਜੁਲਾਈ ਦੀ ਪ੍ਰਾਈਸਿਸ ਦਾ ਫਾਇਦਾ ਚੱਕ ਸਕਦੇ ਆ। ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36-ਇੰਚ ਵਾਈਡ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਤੇ ਟੋਲ ਟੱਬ ਦੀ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਅਪਲਾਈਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕ ਤੁਸੀਂ ਅਪਲਾਈ ਕਰਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਆਪਣਾ ਕਸਟਮ ਘਰ ਬਣਾ ਰਹੇ ਹੋ ਤੇ ਪ੍ਰੀਮੀਅਮ ਬਿਲਡਰ ਅਪਲਾਈਸ ਵਿੱਚ ਡੀਲ ਦੇਖ ਰਹੇ ਹੋ ਤਾਂ ਅਪ ਟੂ 35% ਡਿਸਕਾਊਂਟ ਪ੍ਰੀਮੀਅਮ ਬਿਲਡਰ, ਜਿਹਦੇ ਵਿੱਚ ਕਿਚਨ ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਐਲਜੀ, ਇਲੈਕਟ੍ਰੋਲਕਸ ਤੇ ਜੀ ਵਾਲੇ ਬ੍ਰਾਂਡ ਤੇ ਤੁਸੀਂ ਡਿਸਕਾਊਂਟ ਤੇ ਲਾ ਸਕਦੇ ਹੋ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਡੀਲ ਦੇਖ ਰਹੇ ਨੇ, 75-ਇੰਚ 75-ਇੰਚ ਦਾ ਸੈਮਸੰਗ ਬ੍ਰਾਂਡ ਦਾ 2026 ਦਾ ਲੇਟੈਸਟ ਮਿੰਨੀ LED 4K ਟੀਵੀ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ $899 ਚ ਐਕਸਕਲੂਸਿਵ ਅਪਲਾਈਸ ਜੰਕਸ਼ਨ ਤੇ ਇਸ ਵੀਕ ਅਸੀਂ ਲੈ ਕੇ ਦੇ ਰਹੇ ਹਾਂ। 6 ਮਹੀਨੇ ਤੁਸੀਂ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054 ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ। ਬਿਲਕੁਲ ਜੀ, ਅਪਲਾਇੰਸ ਜੰਕਸ਼ਨ ਤੇ ਪਹੁੰਚੋ, 905-450-0054 ਤੇ ਤੁਹਾਡੀ ਗੱਲਬਾਤ ਜਿਹੜੀ ਹੋ ਸਕਦੀ ਹੈ। ਤੇ ਇੱਕ ਨੰਬਰ ਮੈਂ ਹੋਰ ਤੁਹਾਨੂੰ ਦਵਾਂ, ਔਰ ਇਹ ਨੰਬਰ ਹੈਗਾ ਜੀ ਨੋਬਲ ਫਰੈਸ਼ ਫੂਡ ਦਾ। ਤੁਹਾਨੂੰ ਨਾ ਡੇਲੀ ਯਾਦ ਕਰਾਉਂਦੇ ਆ ਕਿ ਤੁਸੀਂ ਹਰੀਆਂ ਤਾਜ਼ੀਆਂ ਸਬਜ਼ੀਆਂ ਜੇ ਖਾਣੀਆਂ ਜਾਂ ਤੁਸੀਂ ਹੋਰ ਆਪਣੇ ਦਾਲਾਂ, ਚਾਵਲ, ਆਟਾ, ਹੈ ਨਾ, ਵੱਖ ਵੱਖ ਇਹਨਾਂ ਕੋਲ ਬ੍ਰਾਂਡ ਹੈਗੇ ਆ, ਔਰ ਜਿਹੜੇ ਵੀ ਆਟੇ ਤੁਸੀਂ ਲੈਣਾ ਚਾਹੁੰਦੇ ਹੋ, ਜਿਵੇਂ ਨਾ ਕਈ ਮਿਕਸ ਕਰਕੇ ਖਾਂਦੇ ਆ, ਜਿਵੇਂ ਕੋਈ ਰਾਗੀ ਦਾ, ਕੁਟਕੀ ਦਾ, ਡਾਕਟਰ ਐਡਵਾਈਜ਼ ਕਰਦੇ ਆ ਉਹਨਾਂ ਨੂੰ ਜਾਂ ਫਿਰ ਉਹ ਆਪਣੇ ਆਪ ਹੀ ਆਪਣੇ ਹੈਲਥ ਨੂੰ ਧਿਆਨ ਦੇ ਵਿੱਚ ਰੱਖਦੇ ਆ ਅਤੇ ਉਹ ਚੀਜ਼ਾਂ ਨੂੰ ਖਾਣਾ ਪਸੰਦ ਕਰਦੇ ਆ। ਸੋ ਮਲਟੀਗ੍ਰੇਨ ਆਟਾ ਵੀ ਇਹਨਾਂ ਕੋਲ ਹੈਗਾ। ਸੋ ਤੁਸੀਂ ਨੰਬਰ ਨੋਟ ਕਰੋ ਨੋਬਲ ਫਰੈਸ਼ ਫੂਡ ਦਾ, ਇੱਥੇ ਤੁਸੀਂ ਜਾਣਾ। ਸੇਲ ਵਰਗਾ ਮਾਹੌਲ ਰਹਿੰਦਾ ਜੀ ਹਮੇਸ਼ਾ, ਔਰ ਬਹੁਤ ਵਾਜਿਬ ਰੇਟ ਹੁੰਦੇ ਆ ਇਹਨਾਂ ਦੇ ਜਿਹੜੀਆਂ ਵੀ ਤੁਸੀਂ ਗਰੋਸਰੀ ਆਈਟਮਸ ਇਹਨਾਂ ਤੋਂ ਲਓਗੇ। ਦੋ ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਇੱਕ ਸੈਂਡਲਵੁੱਡ ਪਾਰਕਵੇ 'ਤੇ ਲੋਕੇਸ਼ਨ ਹੈ ਇਹਨਾਂ ਦੀ, ਇੱਕ ਹੈਗੀ ਗਲਿੰਗਮ ਡਰਾਈਵ ਜਿੱਥੇ ਪਾਸਪੋਰਟ ਆਫਿਸ ਹੈ, ਬਵੇੜ ਤੇ ਆਪਣਾ ਮੇਨ ਸਟਰੀਟ ਦੇ ਲਾਗੇ। ਸੋ ਨੰਬਰ ਹੈਗਾ ਜੀ 2898010566 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਨੋਬਲ ਫਰੈਸ਼ ਫੂਡ 2898010566 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜੇ ਆ ਜੀ, ਰੀਅਲ ਐਸਟੇਟ ਦੀ ਜਾਣਕਾਰੀ ਲੈ ਕੇ। ਇਹਨਾਂ ਕੋਲ ਲਿਸਟਿੰਗਸ ਬੜੀਆਂ ਕਮਾਲ ਦੀਆਂ ਹੁੰਦੀਆਂ, ਰੇਟ ਬੜੇ ਕਮਾਲ ਦੇ ਹੁੰਦੇ ਆ, ਬੜੇ ਐਕਸਪੀਰੀਅੰਸ ਇਹ ਰੀਅਲ ਐਸਟੇਟ ਬ੍ਰੋਕਰ ਹੈਗੇ ਜੀ। ਤੁਸੀਂ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੇ ਤੁਸੀਂ ਕੋਈ ਵੀ ਰੀਅਲ ਐਸਟੇਟ ਦੀ ਜਾਣਕਾਰੀ ਲੈਣੀ ਹੈ, ਕੋਈ ਟ੍ਰਾਂਜੈਕਸ਼ਨ ਕਰਨੀ ਹੈ। ਨੰਬਰ ਮੈਂ ਦੇ ਦਿੰਦੀ ਹਾਂ ਪਹਿਲਾਂ, 416-993-7378 416-993-7378। ਹਾਂਜੀ ਪਰਮਜੀਤ ਜੀ, ਸਵਾਗਤ ਤੁਹਾਡਾ।
2: ਸਤਿ ਸ੍ਰੀ ਅਕਾਲ ਜੀ, ਮੇਰੇ ਵੱਲੋਂ ਗੁਰਦਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਕਮਰਸ਼ੀਅਲ ਯੂਨਿਟ ਤੁਹਾਨੂੰ ਟੋਰਬ੍ਰਮ ਅਤੇ ਬੋਬੇਡ ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਜਿਹੜਾ ਕਿ 1400 ਸਕੁਆਇਰ ਫੁੱਟ ਦਾ ਯੂਨਿਟ ਆ, ਜਿਸ ਦੇ ਵਿੱਚ ਰੈਸਟੋਰੈਂਟ ਦਾ ਬਿਜ਼ਨਸ ਚੱਲ ਰਿਹਾ ਵਾ। ਅਗਰ ਤੁਸੀਂ ਇਹ ਬਿਜ਼ਨਸ ਵੀ ਬਾਏ ਕਰਨਾ ਚਾਹੁੰਦੇ ਹੋ ਵਿਦ ਯੂਨਿਟ ਤਾਂ ਵੀ ਤੁਸੀਂ ਕਰ ਸਕਦੇ ਹੋ, ਦੋਵੇਂ ਆਪਸ਼ਨਸ ਹਨ। ਅਗਰ ਤੁਸੀਂ ਇਕੱਲਾ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਕੱਲਾ ਯੂਨਿਟ ਵੀ ਖਰੀਦ ਸਕਦੇ ਹੋ। ਪ੍ਰਾਈਸ ਬੜੀ ਲੋਅ ਰੱਖੀ ਹੈ ਦੋਵਾਂ ਦੀ, ਬਿਜ਼ਨਸ ਦੀ ਅਤੇ ਯੂਨਿਟ ਦੀ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਤੁਸੀਂ ਮਿਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਬਿਜ਼ਨਸ ਅਤੇ ਯੂਨਿਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਬਿਊਟੀ ਸਲੋਨ ਮਿਸਾਗਾ ਦੇ ਵਿੱਚ ਜਿਹੜਾ ਕਿ ਤੁਹਾਨੂੰ ਲੇਕ ਸ਼ੋਰ ਤੇ ਮਿਲ ਰਿਹਾ ਵਾ, ਇਸਦੀ ਜਿਹੜੀ ਕਿ ਸੇਲ ਤੁਹਾਨੂੰ ਬਹੁਤ ਹੀ ਗੁੱਡ ਮਿਲੇਗੀ। ਰੈਂਟ ਸਿਰਫ 4100 ਪਰ ਮੰਥ ਹੋਵੇਗਾ, ਲੀਜ਼ ਟਰਮ 5+5 ਤੇ ਪ੍ਰਾਈਸ ਆਸਕਿੰਗ ਪ੍ਰਾਈਸ 69,000 ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਸਕਦੀ ਆ। ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਜਾਂ ਮਿਸਾਗਾ ਚ ਲਿਸਟ ਕੀਤਾ ਹੋਇਆ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਦੋ ਲਿਸਟ ਕੀਤੇ ਅਤੇ ਇੱਕ ਕੈਲਡਨ ਦੇ ਵਿੱਚ ਲਿਸਟ ਕੀਤਾ ਹੋਇਆ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7387। ਤੇ ਲਾਸਟ ਦੇ ਵਿੱਚ ਇੱਕ ਇੰਡੀਅਨ ਪੰਜਾਬੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ ਮੋਰ ਦੈਨ 700,000 ਤੋਂ ਉੱਪਰ ਪਰ ਈਅਰ ਗਰੰਟੀ ਦੇ ਨਾਲ ਮਿਲੇਗੀ ਅਤੇ ਰੈਂਟ ਸਿਰਫ $5,100 ਪਰ ਮੰਥ ਹੋਵੇਗਾ, ਲੀਜ਼ ਲੌਂਗ ਟਰਮ 5+5 ਤੇ ਪ੍ਰਾਈਸ ਬੜੀ ਹੀ ਲੋਅ ਰੱਖੀ ਗਈ ਹੈ, ਆਸਕਿੰਗ ਪ੍ਰਾਈਸ 230,000, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਇਸ ਦੇ ਵਿੱਚ 20% ਦੀ ਸਿਟਿੰਗ ਵੀ ਆ ਅਤੇ ਬਹੁਤ ਹੀ ਖੂਬਸੂਰਤ ਇਹ ਇੰਡੀਅਨ ਪੰਜਾਬੀ ਰੈਸਟੋਰੈਂਟ ਤੁਹਾਨੂੰ ਮਿਲ ਰਿਹਾ ਵਾ। ਇਸ ਨੂੰ ਤੁਸੀਂ ਕਿਸੇ ਵੀ ਹੋਰ ਫੂਡ ਦੇ ਵਿੱਚ ਵੀ ਕਨਵਰਟ ਕਰ ਸਕਦੇ ਹੋ, ਦੋਵੇਂ ਆਪਸ਼ਨ ਹਨ। ਅਤੇ ਇਹਦੀ ਹੋਰ ਇਨਫੋਰਮੇਸ਼ਨ ਲੈਣ ਲਈ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378 416-993-7378। ਥੈਂਕਸ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਹੁਣ ਤੁਸੀਂ ਕਾਲ ਕਰ ਸਕਦੇ ਹੋ, ਤੁਹਾਡੀਆਂ ਕਾਲਾਂ ਬੜੀਆਂ ਮਿਸ ਹੋ ਗਈਆਂ ਵਿੱਚ, ਜਦੋਂ ਮੇਰੇ ਸਪੌਂਸਰ ਆਉਂਦੇ ਨਾਲ ਹੀ ਤੁਹਾਡੀ ਕਾਲ ਆ ਜਾਂਦੀ ਹੈ ਤੇ ਫਿਰ ਡਰੋਪ ਹੋ ਜਾਂਦੀ ਹੈ। ਸੋ ਹੁਣ ਤੁਸੀਂ ਕਾਲ ਕਰ ਸਕਦੇ ਹੋ, ਕਿਸੇ ਨੇ ਵੀ ਕੋਈ ਆਪਣਾ ਵਿਊ ਪੁਆਇੰਟ ਸਾਂਝਾ ਕਰਨਾ ਤੇ 647-874-1313 ਤੇ ਗੱਲਬਾਤ ਕਰ ਸਕਦੇ ਹੋ ਜੀ। ਤੇ ਲਓ ਜੀ, ਮੈਂ ਨੰਬਰ ਤੁਹਾਨੂੰ ਦਵਾਂ ਦੁਆਬਾ ਟੂਰਸ ਐਂਡ ਟਰੈਵਲਸ ਦਾ। ਦੀਪਾਂਸ਼ ਕੋਲ ਇੰਡੀਆ ਜਾਣ ਵਾਸਤੇ ਟਿਕਟਾਂ ਆਈਆਂ ਹੋਈਆਂ ਤੇ ਇਹ ਟਿਕਟਾਂ ਦੇ ਰੇਟ ਬੜੇ ਹੀ ਘੱਟ ਹੈਗੇ ਆ, ਕਿਉਂਕਿ ਪਹਿਲਾਂ ਵੀ ਆਪਾਂ ਨੇ ਜਦੋਂ ਅਨਾਊਂਸ ਕੀਤੀਆਂ ਨਾ, ਬਸ ਉਹ ਨਾਲ ਦੀ ਨਾਲ ਸੇਲ ਹੋ ਗਈਆਂ, ਪਰ ਰੇਟ ਇਹਨਾਂ ਦੇ ਕੋਲ ਆਉਂਦੇ ਰਹਿੰਦੇ ਆ। ਸੋ ਹੁਣ ਵੀ ਜੇ ਤੁਸੀਂ ਇੰਡੀਆ ਨੂੰ ਜਾਣਾ ਤੇ ਵਧੀਆ ਰੇਟ ਤੇ ਟਿਕਟਾਂ ਲੈਣਾ ਚਾਹੁੰਦੇ ਹੋ, ਏਅਰ ਫੇਅਰ ਤੇ ਸਰਵਿਸ ਤਾਂ ਦੁਆਬਾ ਟੂਰਸ ਐਂਡ ਟਰੈਵਲਸ ਦੀ ਨੰਬਰ 1 ਹੀ ਹੈ। ਚਾਹੇ ਤੁਸੀਂ ਬੈਕ ਹੋਮ ਜਾਣਾ, ਚਾਹੇ ਤੁਸੀਂ ਵੈਸੇ ਕਿਤੇ ਵੀ ਯੂਰਪ ਘੁੰਮਣ ਜਾਣਾ ਹੈ ਜਾਂ ਫਿਰ ਉਂਝ ਟੂਰ ਟ੍ਰਿਪ ਕੋਈ ਕਰੂਜ਼ 'ਤੇ ਜਾਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਵਧੀਆ ਜਿਹੜੀਆਂ ਟਿਕਟਾਂ ਉਹ ਲੈ ਸਕਦੇ ਹੋ ਦੁਆਬਾ ਟੂਰਸ ਐਂਡ ਟਰੈਵਲਸ ਤੋਂ। ਦੁਆਬਾ ਟੂਰਸ ਐਂਡ ਟਰੈਵਲਸ ਤੋਂ ਜਿਹੜੇ ਦੀਪਾਂਸ਼ ਹੈ ਨਾ, ਉਹ ਕਹਿੰਦੇ ਆ ਵੀ ਜਦੋਂ ਵੀ ਕਿਸੇ ਦੀ ਕਾਲ ਆਉਂਦੀ ਹੈ ਨਾ, ਕੋਈ ਵੀ ਇਨਫੋਰਮੇਸ਼ਨ ਲੈਣ ਵਾਸਤੇ ਨਾਲ ਦੀ ਨਾਲ ਜਿਹੜੇ ਰਿਪਲਾਈ ਕੀਤੀ ਜਾਂਦੀ ਹੈ। ਸੋ ਇੱਦਾਂ ਦੀ ਸਰਵਿਸ ਤੁਹਾਨੂੰ ਬੜੀ ਘੱਟ ਮਿਲਣੀ ਹੈ। ਕਈ ਵਾਰ ਇਹ ਹੁੰਦਾ ਵੀ ਹਾਂ ਟਿਕਟ ਵਿਕ ਗਈ, ਤੇ ਫਿਰ ਉਹ ਤੋਂ ਬਾਅਦ ਕਈ ਤਾਂ ਕਾਲ ਨਹੀਂ ਚੱਕਦੇ, ਬਟ ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰਨਾ ਤੇ ਇਦਾਂ ਦੀ ਕੋਈ ਤੁਹਾਨੂੰ ਕਿਸੇ ਕਿਸਮ ਦੀ ਕੰਪਲੇਂਟ ਨਹੀਂ ਹੋਊਗੀ। 905-673-1400 ਨੰਬਰ ਹੈ, 9056731400 ਤੇ ਤੁਸੀਂ ਦੁਆਬਾ ਟੂਰਸ ਐਂਡ ਟਰੈਵਲਸ ਨੂੰ ਕਰੋ ਕੰਟੈਕਟ। ਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੀ ਹਾਂ ਮੈਂ ਨਾ, ਇੱਕ ਲੇਟੈਸਟ ਨਿਊਜ਼ ਦੇਖ ਰਹੀ ਹਾਂ ਔਰ ਇਹ ਹੈਗੀ ਹੈ ਐਲਨ ਮਸਕ ਦੀ। ਇਹ ਕਹਿੰਦੇ ਆ ਕਿ ਅਗਲੇ 10 ਸਾਲਾਂ ਦੇ ਵਿੱਚ ਕਹਿੰਦੇ ਪੈਸੇ ਦੀ ਜਿਹੜੀ ਅਹਿਮੀਅਤ ਆ ਨਾ ਉਹ ਘੱਟ ਸਕਦੀ ਹੈ। ਇਹ ਐਲਨ ਮਸਕ ਨੇ ਵੱਡਾ ਦਾਅਵਾ ਕਹਿੰਦੇ ਇਹ ਕੀਤਾ ਕਿ ਕਿਉਂਕਿ AI ਆ ਜਾਣੀ ਹੈ ਹਨਾ ਅਗਲੇ 10 ਸਾਲਾਂ ਦੇ ਵਿੱਚ, ਬਸ ਕਹਿੰਦੇ AI ਤੇ ਰੋਬੋਟ ਇਹਨਾਂ ਦੀ ਇੰਨੀ ਵੱਡੀ ਮਾਤਰਾ ਦੇ ਵਿੱਚ ਕਹਿੰਦੇ ਉਪਲਬਧੀ ਹੋ ਜਾਣੀ ਹੈ ਇਹਨਾਂ ਦੀਆਂ ਸੇਵਾਵਾਂ ਦੀ ਕਿ ਬਸ ਬੰਦੇ ਨੂੰ ਫਿਰ ਪੈਸੇ ਦੀ ਇੰਨੀ ਲੋੜ ਪੈਣੀ ਨਹੀਂ। ਸੋ ਕਹਿੰਦੇ ਪੈਸੇ ਦੀ ਕੀਮਤ ਜਿਹੜੀ ਬੜੀ ਘੱਟ ਜਾਣੀ ਹੈ ਅਹਿਮੀਅਤ। ਸੋ ਦੇਖਦੇ ਹਾਂ ਹੁਣ, ਕਿਉਂਕਿ ਇਹਨਾਂ ਨੂੰ ਪਤਾ ਹੁੰਦਾ ਵੀ ਅੱਗੇ ਜੋ, ਕਿਉਂਕਿ ਇਹ ਕੁਛ ਨਾ ਕੁਛ ਅੱਗੇ ਅੱਗੇ ਕਰਦੇ ਰਹਿੰਦੇ ਹਨ ਐਡਵਾਂਸਮੈਂਟ, ਜਿਹਦੇ ਕਰਕੇ ਫਿਰ ਇਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਆਹ ਚੀਜ਼ਾਂ ਆ ਜਾਣੀਆਂ ਜਾਂ ਇਹਨਾਂ ਦਾ ਰੋਲ ਜ਼ਿਆਦਾ ਪਲੇ ਹੋਣ ਲੱਗ ਜਾਣਾ ਅਤੇ ਬਾਕੀ ਚੀਜ਼ਾਂ ਦੀ ਅਹਿਮੀਅਤ ਜਿਹੜੀ ਘੱਟ ਜਾਣੀ। ਸੋ ਕਹਿੰਦੇ ਅਗਲੇ 10 ਸਾਲਾਂ ਦੇ ਵਿੱਚ ਪੈਸੇ ਦੀ ਅਹਿਮੀਅਤ ਘੱਟ ਸਕਦੀ ਹੈ, ਇਹ ਐਲਨ ਮਸਕ ਨੇ ਇੱਕ ਬਹੁਤ ਵੱਡਾ ਦਾਅਵਾ ਕੀਤਾ। ਤੇ ਲਓ ਜੀ, ਇੱਕ ਗੀਤ ਸੁਣਦੇ ਹਾਂ ਤੇ ਇਹ ਗੀਤ ਬੜਾ ਹੀ ਪਿਆਰਾ ਹੈ ਤੇ ਤੁਸੀਂ ਸੁਣੋਗੇ ਤਾਂ ਤੁਹਾਨੂੰ ਵੀ ਆਨੰਦ ਆ ਜਾਣਾ।

0: ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਰ, ਕੀ ਹਾਲ ਚਾਲ?
1: ਜੀ ਜੀ ਠੀਕ ਠਾਕ।
0: ਹਾਂਜੀ ਹਾਂਜੀ
1: ਜੀ ਜੀ ਤੁਸੀਂ ਮੈਡਮ ਗੱਲ ਕਰ ਰਹੇ ਸੋ ਇੱਥੇ ਕਿ ਇਲੈਕਸ਼ਨ ਦੀ ਔਰ ਇਹ ਕਿ ਵੋਟ ਕਾਸਟ ਕਰਨਗੇ। ਦੇਖੋ ਇਹ ਲੋਕਾਂ ਦੀ ਵੀ ਆਪਣੀ ਗਲਤੀ ਹੈ ਕਿ ਜਿਹੜੇ ਇੱਥੇ ਦੇ ਬਾਈ ਬਰਥ ਬੱਚੇ ਨੇ ਉਹ ਅੱਗੇ ਆਵਣ ਤੇ ਉਹਨਾਂ ਨੂੰ ਵੋਟ ਏ ਕੇ ਦਿਓ। ਵਰਨਾ ਤੁਸੀਂ ਉਹ ਕੰਗਣਾ ਦੀ ਗੱਲ ਕਰ ਰਹੇ ਸੋ ਨਾ, ਵਰਨਾ ਇੱਥੇ ਕੰਗਣਾ ਨੂੰ ਇੱਕ ਪ੍ਰਮੋਟ ਕਰਨ ਵਾਲੇ ਨੇ। ਇੱਕ ਬਿਸ਼ਨੋਈ ਗਰੁੱਪ ਹੈ ਉੱਥੇ ਜੇਲ੍ਹ ਦੇ ਵਿੱਚ ਹੈ, ਇੱਥੇ ਕਿ ਗੋਲਡੀ ਬਰਾਲ ਸੀ ਹੁਣ ਇਹ ਕਿ ਨਾਲ ਲੈ ਕੇ ਦੇਸ਼ ਚਲਾ ਗਿਆ। ਇਸ ਤਰ੍ਹਾਂ ਹੈ ਕਿ ਅੱਤ ਮਚੀ ਰਹੀ ਸੀ ਇੱਥੇ ਕ੍ਰਾਈਮ ਦੀ। ਕਿਆ ਜੇ ਇੱਥੇ ਦੇ ਬਾਈ ਬਰਥ ਬੱਚੇ ਬੈਠੇ ਹੋਣ ਆਪਣੇ ਪਾਰਲੀਮੈਂਟ ਦੇ ਵਿੱਚ ਉਹ ਸਾਡੀ ਆਵਾਜ਼ ਬਣਨਗੇ ਪਲੀਜ਼। ਵਰਨਾ ਇੱਕ ਲਗਾਨ ਮੂਵੀ ਸੀ ਨਾ, ਅਸੀਂ ਲਗਾਨ ਦਿੰਦੇ ਰਹਾਂਗੇ। ਉਹ ਲਗਾਨ ਦੇ ਵਿੱਚ ਲੋਕੀ ਇਹ ਕਿ ਉਹਨਾਂ ਨੂੰ ਹੋਸ਼ ਆ ਗਈ ਹੈ, ਅਸਾਂ ਏਕਤਾ ਕਰਕੇ ਹਿੰਮਤ ਕਰਨੀ ਹੈ, ਉਹਨਾਂ ਨੇ ਆਪਣੀ ਜਿੱਤ ਕੀਤੀ ਹੈ। ਵਰਨਾ ਇੱਥੇ ਕਿ ਠੀਕ ਹੈ ਜੇ ਇੱਥੇ ਦੇ ਬਾਈ ਬਰਥ ਬੱਚੇ ਹੋਣਗੇ ਉਹ ਆਵਾਜ਼ ਬਣਨਗੇ, ਉਹ ਕਾਨੂੰਨ ਬਣਵਾਉਣਗੇ ਪਲੀਜ਼। ਮੈਨੂੰ ਪਤਾ ਹੈ ਇੱਥੇ ਆਪਣੇ ਨਾ ਬੀਜੇਪੀ ਵਾਲਿਆਂ ਦੇ ਬੜੇ ਬੜੇ ਕਿ ਆਪਣੇ ਉਹ ਲੱਕੜ ਪੱਕੜ ਫਿਰਦੇ ਨੇ, ਅਸੀਂ ਸਾਰਾ ਕੁਝ ਜਾਣਦੇ ਹਾਂ, ਲੇਕਿਨ ਅਸੀਂ ਇੱਥੇ ਸਾਡੇ ਬੱਚੇ ਇੱਥੇ ਅਸਾਂ ਇੱਥੇ ਇੱਕ ਜ਼ਿੰਦਗੀ ਗੁਜ਼ਾਰਨੀ ਹੈ। ਇਹ ਪਿੱਛੇ ਉਹ ਉਹਨਾਂ ਨੇ ਕਿ ਜਿਸ ਤਰ੍ਹਾਂ ਕੰਗਣਾ ਬਾਹਰ ਛੱਡੀ ਹੋਈ ਹੈ ਨਾ, ਤੇ ਬਿਸ਼ਨੋਈ ਨੂੰ ਇੱਕ ਜੇਲ੍ਹ ਚ ਰੱਖਿਆ ਨੇ, ਉਹਦੇ ਨਾਲ ਤੇ ਜੋ ਕੁਛ ਮਰਜ਼ੀ ਹੈ ਕਿ ਹੱਥ ਬੱਚਿਆ ਰਵੇ ਤੇ ਇਹ ਬੱਲਾ ਬੱਲਾ ਇੱਕ ਰਵੇਗੀ। ਤੁਹਾਨੂੰ ਇੱਥੇ ਦੇ ਬੱਚੇ ਨੂੰ ਕੀ ਹੈ ਕਿ ਆਪਣੇ ਨਾਲ ਕੰਗਣਾ ਨਾਲ ਤੇ ਕਿ ਬਿਸ਼ਨੋਈ ਨਾਲ ਤੇ ਗੋਲਡੀ ਬਰਾਰ ਨਾਲ, ਉਹ ਇੱਥੇ ਜੇ ਇੱਥੇ ਬਾਈ ਪੜ੍ਹੇ ਲਿਖੇ ਉਹ ਇੱਥੇ ਦੇ ਸਿਸਟਮ ਨੂੰ ਇੱਕ ਜਾਣ ਦੇਣ।
0: ਬਿਲਕੁਲ,
1: ਸਾਨੂੰ ਇੱਥੇ ਦੇ ਬੱਚਿਆਂ ਨੂੰ ਇੱਕ ਸਾਹਮਣੇ ਲੈ ਕੇ ਆਉਣਾ ਪਏਗਾ ਪਲੀਜ਼। ਆਪਣੀਆਂ ਅੱਖਾਂ ਖੋਲੋ,
0: ਠੀਕ ਹੈ?
1: ਜੇਕਰ ਲਗਾਨ ਮੂਵੀ ਦੇ ਵਿੱਚ ਇਹ ਕਿ ਆਪਣੇ ਨਾ ਉਹਨਾਂ ਲੋਕਾਂ ਦੀਆਂ ਅੱਖਾਂ ਖੁੱਲ ਗਈਆਂ ਤੇ ਅਸੀਂ ਕਦੋਂ ਤੱਕ ਇੱਕ ਲਗਾਨ ਦੇਵਾਂਗੇ? ਤਾਂ ਲਗਾਨ ਅਸੀਂ ਦਿੰਦੇ ਹਾਂ ਮੁਖਤਲਿਫ ਇਹ ਕਿ ਆਪਣੇ ਰੋਲਿਆਂ ਗੋਲਿਆਂ ਦੇ ਵਿੱਚ ਹੈ ਕਿ ਚਾਹੇ ਕੋਈ ਇੰਸ਼ੋਰੈਂਸ ਦਾਅਵਾ, ਚਾਹੇ ਦੂਸਰਾ ਹੈ ਕਿ ਆਪਣੇ ਨਾ ਮੈਡੀਕਲ ਦੀਆਂ ਇੱਕ ਸਹੂਲਤਾਂ ਨੀ, ਚਾਹੇ ਕਿ ਆਪਣੇ ਨਾ ਲੁੱਟ ਕਸੋਟੇ ਕਿ ਕਿਸੇ ਹੋਰ ਕੋਈ ਖੜਾ ਕਰ ਲਿਆ ਪ੍ਰੋਜੈਕਟ ਉਹਦੇ ਨਾਂ ਤੇ ਕਿ ਹੋ ਰਹੀ ਹੈ, ਲੇਕਿਨ ਇੱਥੇ ਦਾ ਬੱਚਾ ਇਹ ਕਿ ਲੁੱਟ ਕਸੁੱਟ ਨਹੀਂ ਕਰੇਗਾ
0: ਜੀ,
1: ਨਾ ਹੋਣ ਦੇਗਾ ਪਲੀਜ਼। ਅਗਰ ਇੱਕ ਠੀਕ ਫਿਰ ਬਣਾਓ, ਫਿਰ ਬੱਚਿਆਂ ਨੂੰ ਡਾਕਟਰ ਔਰ ਇੰਜੀਨੀਅਰ ਬਣਾਓ। ਉਹ ਤਾਂ ਫਿਰ ਇੱਕ ਡਾਕਟਰ ਦਾ ਉੱਧਰ ਇੱਕ ਲੱਗਾ ਰਹੇਗਾ, ਇੰਜੀਨੀਅਰ ਇੱਕ ਜਿਹਾ ਦੂਸਰੇ ਪਾਸੇ ਲੱਗਾ ਰਹੇਗਾ, ਜਿੱਧਰ ਕੀ ਪਾਰਲੀਮੈਂਟ ਪਾਰਲੀਮੈਂਟ ਫਿਰ ਇਹ ਕਿਹਾ ਆਪਣੇ ਨਾ ਇਹ ਉਹ ਜਿਹੜੇ ਪਿਛਲੇ ਨੇ ਕਿ ਜਿਸ ਵੀ ਹੋਮਲੈਂਡ ਕੰਟਰੀ ਦੇ ਤੁਮ ਚੱਲੇ, ਫਿਰ ਇਹ ਕਿ ਉਹਨਾਂ ਦਾ ਹਿੱਸਾ ਇੱਕ ਬਣ ਕੇ ਰਹਾਂਗੇ
0: ਜੀ
1: ਪਲੀਜ਼। ਮੈਂ ਇੱਥੇ ਰਹਿ ਰਿਹਾ ਤਾਂ ਮੈਂ ਆਵਾਜ਼ ਦੇ ਕੇ ਅੱਗੇ ਉਠਾ ਰਹੇ, ਇੱਥੇ ਬਾਅਦ ਇਤਨੀ ਆਵਾਜ਼ ਉਠਾਣੀ ਠੀਕ ਹੈ, ਫਿਰ ਆਪਣੇ ਵੋਟ ਦਿੰਦੇ ਰਹਾਂਗੇ ਇਹ ਕਿ ਲਗਾਉਣੇ ਕਿ ਤੁਸੀਂ ਇੱਕ ਪੇ ਕਰਦੇ ਰਹੋ। ਮੈਂ ਤੇ ਜੇ ਇੱਥੇ ਦਾ ਬਾਈ ਬਰਥ ਮੈਂ ਸੋ ਇੱਕ ਚੱਕੀ ਹੋਈ ਹੈ, ਇੱਥੇ ਦਾ ਬਾਈ ਬਰਥ ਹੋਵੇਗਾ ਉਸ ਨੂੰ ਵੋਟ, ਮੈਨੂੰ ਨਹੀਂ ਹੈ ਕਿ ਆਪਣੇ ਨਾ ਉਹਦਾ ਰੰਗ ਕੀ ਹੈ, ਨਸਲ ਕੀ ਹੈ, ਉਹਦੀ ਜਾਤ ਕੀ ਹੈ, ਉਹਦਾ ਇੱਕ ਧਰਮ ਕੀ ਹੈ, ਵੋਟ ਉਸ ਨੂੰ ਇੱਕ ਦੇਣੀ ਹੈ।
0: ਠੀਕ ਹੈ ਠੀਕ ਹੈ, ਥੈਂਕ ਯੂ।
1: ਉਸ ਨੂੰ ਦੇਣੀ ਹੈ ਜੇ ਆਪਣੇ ਜਿਨ੍ਹਾਂ ਨੂੰ ਜ਼ਿਆਦਾ ਇੱਕ ਸ਼ੌਕ ਨਾ ਜਾਂਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਆਉਣ ਨਾਲ ਪਾਰਲੀਮੈਂਟ ਦਾ ਹਿੱਸਾ ਇੱਕ ਬਣਾਉਣ, ਔਰ ਇਹਨਾਂ ਦੇ ਬੱਚੇ ਇਹਨਾਂ ਦੇ ਹੱਥ ਨਹੀਂ ਚੜਨਗੇ। ਮੈਂ ਤੁਹਾਨੂੰ ਇਹ ਕਿ ਮੇਰੇ ਅਲਫਾਜ਼ ਨੇ ਆਪਣੀ ਜੇਬੀ ਪਾ ਲਵਣ, ਇਹ ਕਿ ਇਹਨਾਂ ਦੇ ਹੱਥ ਨਹੀਂ ਇੱਕ ਚੜਨਗੇ, ਵਰਨਾ ਠੀਕ ਹੈ। ਉੱਥੇ ਪਿੱਛੇ ਕੰਗਣਾ ਬੈਠੀ ਹੈ, ਇੱਥੇ ਇੱਕ ਬਿਸ਼ਨੋਈ ਗਰੁੱਪ ਆਪਣੇ ਗੋਲਡੀ ਬਰਾਰ ਬੈਠੇ ਤੇ ਉਹ ਜਿਸ ਤਰ੍ਹਾਂ ਦਾ ਕਿ ਸਾਰਾ ਹੱਥ ਉਹਨਾਂ ਨੇ ਇੱਕ ਮਚਾਇਆ ਆ।
0: ਪਰ ਉਹੀ ਹੈ ਨਾ, ਇਹਨਾਂ ਨੇ ਸਾਰੇ ਪਾਸੇ ਤਾਂ ਨੈਟ ਫੈਲਿਆ ਪਿਆ ਜਿਵੇਂ ਇੰਟਰਨੈਟ ਦੀਆਂ ਤਾਰਾਂ ਹੈ ਨਾ ਸਾਰੇ ਵਰਲਡ ਵਾਈਡ, ਉਵੇਂ ਇਹਨਾਂ ਦੀਆਂ ਵੀ ਹੁਣ ਸਭ ਜਗ੍ਹਾ ਹੀ ਹੋ ਗਈਆਂ। ਤੁਸੀਂ ਦੇਖ ਲਓ ਆ ਜਿਹੜੀਆਂ ਹੁਣ ਕਿੰਨੇ ਇਨਵੈਸਟੀਗੇਸ਼ਨ ਹੋ ਰਹੀ, ਕਿੰਨੇ ਪੁਲਿਸ ਪਕੜ ਰਹੀ ਕਿਸੇ ਨੂੰ, ਕਿਸੇ ਕੰਟਰੀ ਤੋਂ ਇੰਡੋਨੇਸ਼ੀਆ ਤੋਂ ਕਿਸੇ ਨੂੰ ਲੈ ਕੇ ਆਏ ਹੈ ਨਾ,
1: ਤੇ
0: ਉਹ ਸਾਰੇ ਪਾਸੇ ਹੀ ਹੋਇਆ ਪਿਆ। ਪਤਾ ਨਹੀਂ ਕਿ ਕੌਣ ਕਰਦਾ, ਕਿਵੇਂ ਹੈ, ਕਿਵੇਂ ਪਹੁੰਚਦੇ ਆ ਇਹ ਲੋਕ। ਹੁਣ ਉਹੀ ਗੱਲ ਹੈ, ਇੱਥੇ ਵੀ ਦੇਖੋ ਪਹਿਲਾਂ ਕੁਛ ਨਹੀਂ ਸੀ ਹੁੰਦਾ ਇੱਦਾਂ ਦਾ ਕ੍ਰਾਈਮ ਹੈ ਨਾ, ਇੱਥੇ ਵੀ ਆਏ ਦਿਨ ਕਿਤੇ ਕੁਛ ਹੋ ਗਿਆ ਕਿਤੇ ਕੁਛ ਹੋ ਗਿਆ, ਫਿਰ ਉਹ ਜਦੋਂ ਪਿੱਛੋਂ ਤਾਰਾਂ ਨਿਕਲਦੀਆਂ ਉਹ ਕਹਿੰਦੇ ਜੀ ਇਹ ਤਾਂ ਫਲਾਣੀ ਕੰਟਰੀ ਦੇ, ਦੇਖ ਲਓ। ਸੋ ਈਵਨ ਕੇ, ਥੈਂਕ ਯੂ ਸਰ, ਥੈਂਕ ਯੂ ਵੈਰੀ ਮੱਚ। ਤੇ ਈਵਨ ਕੇ ਦੇਖੋ ਆਪਣਾ ਹੁਣ ਇਲੈਕਸ਼ਨ ਹੁੰਦੇ ਆ, ਆ ਪਿਛਲੇ ਜੇ ਪਿੱਛੇ ਵੀ ਕਹਿੰਦੇ ਸੀ ਨਾ ਵੀ ਇਲੈਕਸ਼ਨ ਹੋਏ ਫੈਡਰਲ ਸਰਕਾਰ ਦੇ ਉਦੋਂ ਵੀ ਕਹਿੰਦੇ ਵਿੱਚ ਬਾਹਰਲੀਆਂ ਜਿਹੜੀਆਂ ਤਾਕਤਾਂ ਵਿਦੇਸ਼ੀ ਦਖਲ ਅੰਦਾਜ਼ੀ ਉਹ ਹੈ ਈਵਨ ਕਿ ਹੁਣ ਵੀ ਕੈਨੇਡੀਅਨ ਮਿਊਂਸੀਪਲ ਚੋਣਾਂ ਦੇ ਵਿੱਚ ਕਹਿੰਦੇ ਵਿਦੇਸ਼ੀ ਦਖਲ ਅੰਦਾਜ਼ੀ ਦਾ ਦੋਸ਼ ਹੈ ਸਾਬਕਾ ਮੇਅਰ ਡੱਗ ਮੈਕਲਮ ਤੇ ਉਹਨਾਂ ਦੀ ਧਿਰ ਸੈਫ ਸਰੀ ਕੋਲੀਜਨ ਨੇ ਬ੍ਰਿਟਿਸ਼ ਕੋਲੰਬੀਆ ਦੇ ਤਿੰਨ ਸ਼ਹਿਰਾਂ ਦੀਆਂ ਮਿਊਂਸੀਪਲ ਚੋਣਾਂ ਦੇ ਵਿੱਚ ਕਥਿਤ ਭਾਰਤੀ ਵਿਦੇਸ਼ੀ ਦਖਲ ਅੰਦਾਜ਼ੀ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ ਤੇ ਇਹਦੇ ਵਿੱਚ ਤੁਸੀਂ ਹੁਣ ਲਗਾ ਲਓ ਵੀ ਹੁਣ ਇੱਥੇ ਵੀ ਆਪਣੇ ਮਿਊਂਸੀਪਲ ਇਲੈਕਸ਼ਨ ਹੋਣੇ ਆ ਹਨਾ ਉਹ ਤੋਂ ਬਾਅਦ ਵੀ ਚਲੋ ਅੱਗੇ ਜਿਹੜੇ ਇਲੈਕਸ਼ਨ ਹੁੰਦੇ ਰਹਿੰਦੇ ਆ ਸੋ ਆਹ ਦੇਖੋ ਨਿਕਲ ਕੇ ਗੱਲਾਂ ਸਾਹਮਣੇ ਆਉਂਦੀਆਂ ਤੇ ਕਈ ਕਹਿੰਦੇ ਗਰੁੱਪ ਬਣੇ ਹੋਏ ਆ ਤੇ ਜਿਹੜੇ ਕਿ ਹੈਲਪ ਕਰਦੇ ਆ ਉਹਨਾਂ ਦੀ ਤੁਸੀਂ ਇਹ ਲਾ ਲਓ ਵੀ ਜਿਹੜੀਆਂ ਇਲੈਕਸ਼ਨਾਂ ਹੈਗੀਆਂ ਉਹਨਾਂ 'ਚ ਸਾਰਾ ਕੁਛ ਬਾਹਰ ਵਾਲੇ ਕਿਵੇਂ ਵੈਸੇ ਵੀ ਕੀ ਕਰਦੇ ਆ ਕਿਸ ਤਰ੍ਹਾਂ ਕਰਦੇ ਆ ਦੇਖੋ ਪੈਸਾ ਲੱਗਦਾ ਹੁਣ ਸਰੀ ਡੈਲਟਾ ਤੇ ਵੈਨਕੂਵਰ ਦੇ ਸਥਾਨਕ ਖਬਰ ਮਾਧਿਅਮਾਂ ਵਜੋਂ ਆਪਣੇ ਆਪ ਨੂੰ ਪੇਸ਼ ਕਰਨ ਵਾਲੇ ਘੱਟੋ ਘੱਟ 6 ਫੇਸਬੁੱਕ ਪੰਨਿਆਂ ਦਾ ਇੱਕ ਨੈੱਟਵਰਕ ਭਾਰਤ ਤੋਂ ਚਲਾਇਆ ਜਾ ਰਿਹਾ ਇਸ ਦਾ ਵਿੱਤੀ ਪ੍ਰਬੰਧ ਵੀ ਭਾਰਤ ਤੋਂ ਚੱਲ ਰਿਹਾ ਇਸ ਦਾ ਨਿਸ਼ਾਨਾ 17 ਅਕਤੂਬਰ ਨੂੰ ਹੋਣ ਵਾਲੀਆਂ ਮਿਊਂਸੀਪਲ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਪ੍ਰਭਾਵਿਤ ਕਰਨਾ ਹੁਣ ਤੁਸੀਂ ਇਹ ਲਾ ਲਓ ਕਿ ਇਲੈਕਸ਼ਨਾਂ ਦੇ ਵਿੱਚ ਕਿਵੇਂ ਇਹ ਆਪਣੇ ਆਪ ਨੂੰ ਪੇਸ਼ ਕਰਦੇ ਆ ਕੀ ਕਰਦੇ ਆ ਤੇ ਜਦਕਿ ਆਪਣੇ ਇੱਥੇ ਦੀਆਂ ਇਲੈਕਸ਼ਨਸ ਹੈ ਮਿਊਂਸੀਪਲ ਇਲੈਕਸ਼ਨਸ ਹੈ ਤੇ ਤਾਰਾਂ ਦੇਖੋ ਕਿੱਥੇ ਦੀਆਂ ਕਿੱਥੇ ਜੁੜੀਆਂ ਹੋਈਆਂ ਹੈ ਸੋ ਕਮਾਲ ਹੀ ਹੈ ਵੈਸੇ ਤਾਂ ਸਮਝ ਨਹੀਂ ਆਉਂਦੀ ਵੀ ਕਿਵੇਂ ਕੀ ਹੈ ਹੈ ਤੇ ਲਓ ਜੀ ਆਪਾਂ ਹੁਣ ਨੈਕਸਟ ਕਾਲ ਤੇ ਚੱਲਦੇ ਹਾਂ ਤੁਹਾਡੀਆਂ ਤੁਸੀਂ ਬਾਕੀ ਹੋਲਡ ਤੇ ਰੱਖਿਓ ਜੀ ਹੁਣ ਆਪਾਂ ਰਾਣਾ ਭਾਜੀ ਨੂੰ ਲੈ ਲਈਏ ਪਹਿਲਾਂ ਤੇ ਇਹਨਾਂ ਤੋਂ ਆਪਾਂ ਪੰਜਾਬ ਇੰਸ਼ੋਰੈਂਸ ਤੋਂ ਲਈਏ ਜਾਣਕਾਰੀ ਜਿਹੜੀ RDSP ਦੀ ਜਾਣਕਾਰੀ ਹਮੇਸ਼ਾ ਸਾਨੂੰ ਦਿੰਦੇ ਆ ਤੇ ਤੁਸੀਂ ਜ਼ਰੂਰ ਇਹਨਾਂ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਲਿਆ ਕਰੋ ਕਿਉਂਕਿ ਇੱਥੇ ਦਾ ਲਿਮਿਟਡ ਜਿਹਾ ਟਾਈਮ ਹੁੰਦਾ ਆਪਾਂ ਕੋਲ ਹੈ ਨਾ ਸੋ ਪੂਰੀ ਜਾਣਕਾਰੀ ਨਹੀਂ ਦੇ ਪਾਉਂਦੇ ਸੋ ਬਸ ਇੱਕ ਸੁਨੇਹਾ ਹੁੰਦਾ ਤੁਹਾਡੇ ਤੱਕ ਪਹੁੰਚਾਉਣ ਦਾ ਤੇ ਬਾਕੀ ਤੁਸੀਂ ਇਹਨਾਂ ਨਾਲ ਕੰਟੈਕਟ ਕਰਨਾ ਨੰਬਰ ਮੈਂ ਇੱਕ ਵਾਰ ਦੇ ਦਿੰਦੀ ਹਾਂ ਪਹਿਲਾਂ ਨੰਬਰ ਹੈਗਾ 416-910-9000 4169109000 ਹਾਂਜੀ ਭਾਜੀ ਸਤਿ ਸ਼੍ਰੀ ਅਕਾਲ
1: ਸਤਿ ਸ਼੍ਰੀ ਅਕਾਲ ਜਸਵਿੰਦਰ ਜੀ ਮੇਰੇ ਵੱਲੋਂ ਵੀ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ RDSP ਦੀ ਜਿਹੜੀ ਇਹ ਗ੍ਰਾਂਟ ਹੈ ਰਜਿਸਟਰਡ ਡਿਸੇਬਿਲਟੀ ਸੇਵਿੰਗ ਪਲਾਨ $90,000 ਤੱਕ ਜਿਹੜਾ ਫੈਡਰਲ ਗਵਰਨਮੈਂਟ ਹੈਲਪ ਕਰ ਰਹੀ ਉਹਨਾਂ ਸਭ ਲੋਕਾਂ ਦੀ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ ਉਮਰ ਪਰ 49 ਤੋਂ ਘੱਟ ਹੋਣੀ ਚਾਹੀਦੀ ਹੈ ਕਹਿਣ ਤੋਂ ਭਾਵ 1977 ਬੋਰਨ ਤੇ ਉਸ ਤੋਂ ਬਾਅਦ ਦੇ ਜਿਹੜੇ ਬੋਰਨ ਹੈਗੇ ਨੇ ਉਹਨਾਂ ਨੂੰ ਇਹ ਗ੍ਰਾਂਟ ਮਿਲ ਸਕਦੀ ਹੈ ਸਾਡੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੋਣਾ ਚਾਹੀਦਾ ਜੋ ਕਿ CRA ਵੱਲੋਂ ਇਸ਼ੂ ਕੀਤਾ ਜਾਂਦਾ ਉੱਥੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਪਿਛਲੇ ਕਿੰਨੇ ਸਾਲਾਂ ਦੀ ਜਿਹੜੀ ਹੈ ਗ੍ਰਾਂਟ ਮਿਲ ਸਕਦੀ ਹੈ ਬਾਕੀ ਜਿਹੜਾ ਰੂਲ ਹੈ ਉਹ 10 ਸਾਲ ਤੱਕ ਆਪਾਂ ਪਿਛਲਾ ਜਿਹੜਾ ਮਿਸ ਕੀਤਾ ਹੈਗਾ ਉਹ ਗ੍ਰਾਂਟ ਲੈ ਸਕਦੇ ਹਾਂ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ ਅਗਰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਇੱਦਾਂ ਦੇ ਮੈਂਬਰ ਹੈਗੇ ਜਿਹੜੇ ਅਨਏਬਲ ਟੂ ਪਰਫੋਰਮ ਡੇਲੀ ਐਕਟੀਵਿਟੀ ਸੋ ਕਹਿਣ ਤੋਂ ਭਾਵ ਹੈ ਜਿਹੜੀ ਆਪਾਂ ਡੇਲੀ ਐਕਟੀਵਿਟੀ ਕਰ ਰਹੇ ਹੈਗੇ ਅਗਰ ਉਹ ਕਰਨ ਦੇ ਵਿੱਚ ਸਾਨੂੰ ਦਿੱਕਤ ਕੋਈ ਆ ਰਹੀ ਹੈ ਜਿੱਦਾਂ ਦੇਖਣ ਦੇ ਵਿੱਚ ਕਿਸੇ ਨੂੰ ਕੋਈ ਪ੍ਰੋਬਲਮ ਹੈ ਬੋਲਣ ਦੇ ਵਿੱਚ ਸੁਣਨ ਦੇ ਵਿੱਚ ਡਰੈਸਿੰਗ ਕੱਪੜੇ ਪਾਉਣ ਦੇ ਵਿੱਚ ਵਾਕ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਫੀਡਿੰਗ ਖਾਣਾ ਖਾਣ ਦੇ ਵਿੱਚ ਕੋਈ ਸਾਨੂੰ ਹੈਲਪ ਲੈਣੀ ਪੈ ਰਹੀ ਹੈ ਕਿਸੇ ਤੋਂ ਤੇ ਆਪਾਂ ਡਿਸੇਬਿਲਟੀ ਟੈਕਸ ਕ੍ਰੈਡਿਟ ਲਈ ਜਿਹੜਾ ਹੈਗਾ ਐਪਲੀਕੇਸ਼ਨ ਦੇ ਸਕਦੇ ਹਾਂ ਸਾਡੇ ਫੈਮਿਲੀ ਡਾਕਟਰ ਨੇ ਜਿਹੜਾ ਹੈਗਾ ਇੱਕ ਫਾਰਮ ਭਰਨਾ ਹੁੰਦਾ ਜੋ ਕਿ CRA ਨੂੰ ਆਪਾਂ ਭੇਜ ਦੇਈਦਾ ਹੈਗਾ ਤੇ ਅੱਜ ਕੱਲ੍ਹ 2 ਮਹੀਨੇ ਲੱਗਦੇ ਹੈਗੇ ਨੇ ਆਪਾਂ ਨੂੰ ਸਰਟੀਫਿਕੇਟ ਇਸ਼ੂ ਕਰ ਦਿੰਦੇ ਨੇ ਇਹਦੇ 3 ਹੋਰ ਬੈਨੀਫਿਟ ਮੈਂ ਦੱਸਣਾ ਚਾਹਾਂਗਾ ਅਗਰ ਕੋਈ ਪਰਸਨ ਅੰਡਰ ਏਜ ਹੈਗਾ ਕੋਈ ਬੱਚਾ ਅੰਡਰ ਏਜ ਹੈਗਾ 18 ਸਾਲ ਤੋਂ ਉਮਰ ਘੱਟ ਹੈ ਅਗਰ ਪੇਰੈਂਟਸ ਹਾਈ ਇਨਕਮ ਦੇ ਵਿੱਚ ਹੈਗੇ ਨੇ ਤੇ ਗਵਰਨਮੈਂਟ ਕਹਿੰਦੀ ਅਸੀਂ ਪਿਛਲੇ 10 ਸਾਲਾਂ ਦਾ ਜਿਹੜਾ ਬੈਨੀਫਿਟ ਤੁਹਾਨੂੰ ਇਕੱਠਾ $40,000 ਤੱਕ ਉਹਨਾਂ ਨੂੰ ਟੈਕਸ ਰਿਫੰਡ ਜਿਹੜਾ ਹੈਗਾ ਆ ਰਿਹਾ ਹੈਗਾ ਸੋ ਸੈਕਿੰਡ ਜਿਹੜਾ ਹੈਗਾ ਅਗਰ ਪੇਰੈਂਟਸ ਦੀ ਇਨਕਮ $82,000 ਸਾਲ ਤੋਂ ਘੱਟ ਹੈ ਤੇ ਹਰੇਕ ਬੱਚੇ ਦਾ ਜਿਹੜਾ ਹੈਗਾ ਗਵਰਨਮੈਂਟ ਵੱਲੋਂ $3,480 ਹਰ ਸਾਲ ਜਿਹੜੇ ਐਕਸਟਰਾ ਜਿਹੜੇ ਚਾਈਲਡ ਡਿਸੇਬਿਲਟੀ ਬੈਨੀਫਿਟ ਦੇ ਤੌਰ ਤੇ ਦਿੱਤੇ ਜਾ ਰਹੇ ਨੇ ਐਂਡ ਜਿਨ੍ਹਾਂ ਦੀ ਉਮਰ 18 ਸਾਲ ਤੋਂ ਅਬਵ ਹੈਗੀ ਹੈ ਉਹਨਾਂ ਨੂੰ ਕੈਨੇਡਾ ਡਿਸੇਬਿਲਟੀ ਬੈਨੀਫਿਟ $2,450 ਜਿਹੜੇ ਨੇ ਹਰ ਸਾਲ ਮਿਲ ਰਹੇ ਹੈਗੇ ਨੇ ਜਿਹੜਾ ਕਿ ਬੈਨੀਫਿਟ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਜਿਹੜਾ ਹੈਗਾ ਗਵਰਨਮੈਂਟ ਨੇ ਸਟਾਰਟ ਕੀਤਾ ਸੋ ਸਾਰੇ ਬੈਨੀਫਿਟਸ ਕਰਨ ਲਈ ਆਪਾਂ ਨੂੰ ਅਪਲਾਈ ਕਰਨਾ ਪਏਗਾ ਬੈਨੀਫਿਟਸ ਲੈਣ ਲਈ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 ਪੰਜਾਬੀ ਰੇਡੀਓ ਉਹਨਾਂ ਤੱਕ ਜਿਹੜਾ ਨਹੀਂ ਪਹੁੰਚਦਾ ਜਾਂ ਉਹ ਨਹੀਂ ਸੁਣ ਪਾਉਂਦੇ ਜਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੋ ਸਾਡਾ ਜਿਹੜਾ ਮੈਸੇਜ ਉਹਨਾਂ ਲੋਕਾਂ ਤੱਕ ਜ਼ਰੂਰ ਪਹੁੰਚਾਈਏ ਤਾਂ ਕਿ ਜਿਹੜੇ ਲੋਕ ਐਲੀਜੀਬਿਲਟੀ ਰੱਖਦੇ ਹੈਗੇ, ਜਿਹੜੇ ਡਿਜ਼ਰਵ ਕਰਦੇ ਨੇ, ਉਹਨਾਂ ਤੱਕ ਇਹ ਗ੍ਰਾਂਟ ਪਹੁੰਚ ਸਕੇ। ਕਿਉਂਕਿ ਜਿਹੜੀ ਇਹ ਗ੍ਰਾਂਟ ਹੈ, ਗਵਰਨਮੈਂਟ ਉਹਨਾਂ ਲੋਕਾਂ ਦੀ ਜਿਹੜਾ, ਜਿਹੜੇ ਲੋਕ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ, ਉਹਨਾਂ ਦੇ ਫਿਊਚਰ ਲਈ ਜਿਹੜਾ ਹੈਗਾ ਪ੍ਰੋਵਾਈਡ ਕਰ ਰਹੀ ਹੈ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਐਂਡ ਪੰਜਾਬ ਇੰਸ਼ੋਰੈਂਸ ਵੱਲੋਂ RDSP ਅਕਾਊਂਟ ਓਪਨ ਕਰਨ ਦੇ, ਕਿਸੇ ਵੀ ਕਲਾਇੰਟ ਤੋਂ ਕੋਈ ਵੀ ਪੈਸਾ ਚਾਰਜ ਨਹੀਂ ਕੀਤਾ ਜਾ ਰਿਹਾ, ਕੋਈ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਇਹ ਗੱਲ ਪੈਂਦੀ ਮੈਂ ਤਾਂ ਕਰਕੇ ਕਹਿ ਰਿਹਾ, ਆਈ ਹਰਡ ਕੁਛ ਏਦਾਂ ਦੀਆਂ ਕੰਪਨੀਆਂ ਹੈਗੀਆਂ ਨੇ $5,000 ਤੱਕ ਉਹ ਕਲਾਇੰਟ ਤੋਂ ਜਿਹੜਾ ਹੈਗਾ ਐਡਵਾਂਸ ਦੇ ਵਿੱਚ ਪਹਿਲਾਂ ਮੰਗਦੇ ਹੈਗੇ, ਉਸ ਤੋਂ ਬਾਅਦ ਸਾਰਾ ਉਹਨਾਂ ਦਾ ਪੇਪਰ ਵਰਕ ਜਿਹੜਾ ਹੈਗਾ ਕਰਵਾ ਰਹੇ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਕਿਉਂਕਿ ਸਾਡਾ ਜਿਹੜਾ ਪਿੰਡ ਮੇਨ ਕੰਮ ਹੈਗਾ ਇੰਸ਼ੋਰੈਂਸ ਦਾ, ਜਿੱਦਾਂ ਲਾਈਫ ਡਿਸੇਬਿਲਟੀ ਕ੍ਰਿਟੀਕਲ ਇਲਨੈਸ, ਸੋ ਉਦੋਂ ਜ਼ਰੂਰ ਤੁਸੀਂ ਜਿਹੜਾ ਹੈਗਾ ਸਾਨੂੰ ਪ੍ਰੈਫਰ ਕਰ ਸਕਦੇ ਹੋ। ਪਰ ਜਿਹੜਾ ਬੱਚਿਆਂ ਦਾ ਜਿਹੜਾ RDSP ਅਕਾਊਂਟ ਕਰਨਾ, ਇਹਦੇ ਲਈ ਅਸੀਂ ਕਿਸੇ ਵੀ ਕਲਾਇੰਟ ਤੋਂ ਕੋਈ ਪੈਸੇ ਚਾਰਜ ਨਹੀਂ ਕਰ ਰਹੇ। ਮੇਰਾ ਡਾਇਰੈਕਟ ਨੰਬਰ ਹੈ 416-910-9000, 416-910-9000। ਵੈਬਸਾਈਟ ਹੈ punjabinsurance.ca। ਤੇ ਲਾਸਟ ਵਿੱਚ ਕੁਛ ਇੰਪੇਅਰਡ ਕੰਡੀਸ਼ਨ ਦੱਸਣਾ ਚਾਹਾਂਗਾ, ਜਿਹਦੇ ਅੰਡਰ ਅਗਰ ਤੁਹਾਨੂੰ ਕੋਈ ਵੀ ਇਸ਼ੂ ਹੈਗਾ ਤੇ ਇਹ ਜਿਹੜੀ ਗ੍ਰਾਂਟ ਹੈ $90,000 ਤੱਕ ਦੀ ਤੁਸੀਂ ਅਪਲਾਈ ਕਰ ਸਕਦੇ ਆ। 2022-23 ਤੋਂ ਬਾਅਦ ਜਿਹੜੇ ਲੋਕ ਇੰਸੂਲਿਨ ਡਿਪੈਂਡੈਂਟ ਹੈਗੇ ਨੇ, ਸੋ ਉਹਨਾਂ ਨੂੰ ਵੀ ਇਸ ਗ੍ਰਾਂਟ ਦੇ ਵਿੱਚ ਸ਼ਾਮਿਲ ਕੀਤਾ ਗਿਆ। ਪਹਿਲਾਂ ਜਿਹੜੇ ਲੋਕ ਇੰਸੂਲਿਨ ਲੈਂਦੇ ਸੀ ਉਹਨਾਂ ਨੂੰ ਇਹ ਗ੍ਰਾਂਟ ਨਹੀਂ ਸੀ ਮਿਲਦੀ, ਸੋ ਅਗਰ ਤੁਸੀਂ ਡੇਲੀ ਇੰਸੂਲਿਨ ਲੈ ਰਹੇ ਹੈਗੇ ਹੋ ਤੇ ਇਹ ਗ੍ਰਾਂਟ ਅਪਲਾਈ ਕਰ ਸਕਦੇ। ਸਿਰਫ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਿੰਨੇ ਵੀ ਸਪੈਸ਼ਲ ਨੀਡ ਵਾਲੇ ਬੱਚੇ ਨੇ, ਆਟਿਜ਼ਮ, ਡਾਊਨ ਸਿੰਡਰੋਮ, ADHD, ਡੈਮੈਂਸ਼ੀਆ, ਅਲਜ਼ਾਈਮਰ, CP ਦਾ ਕਿਸੇ ਨੂੰ ਇਸ਼ੂ ਹੈ, ਡਿਵੈਲਪਮੈਂਟਲ ਡਿਲੇ ਹੈਗੀ ਕਈ ਬੱਚਿਆਂ ਚ ਮੈਂ ਦੇਖਿਆ ਹੈਗਾ, ਇਸ ਤੋਂ ਇਲਾਵਾ ਐਪੀਲੈਪਸੀ, ਡਿਵੈਲਪਮੈਂਟਲ ਡਿਸੇਬਿਲਟੀਜ਼, ਕਰੋਨਿਕ ਕੋਈ ਕਿਸੇ ਦੀ ਕੰਡੀਸ਼ਨ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਸਵੇਅਰ ਆਰਥਰਾਈਟਸ, ਕੋਰਨ ਡਿਜ਼ੀਜ਼, ਲਿਊਪਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਕੈਂਸਰ ਦਾ ਕੋਈ ਪੇਸ਼ੈਂਟ ਹੈ, ਉਹਨਾਂ ਦਾ ਇਲਾਜ ਕਾਫੀ ਕੰਪਲੀਕੇਟਡ ਹੁੰਦਾ ਹੈਗਾ, ਕਾਫੀ ਲੰਬਾ ਚੱਲਦਾ, ਸੋ ਉਹਨਾਂ ਨੂੰ ਵੀ $90,000 ਦੀ ਗ੍ਰਾਂਟ ਮਿਲ ਸਕਦੀ ਹੈ। ਸਿਰਫ ਉਮਰ ਜਿਹੜੀ ਹੈ 49 ਤੋਂ ਘੱਟ ਹੋਣੀ ਚਾਹੀਦੀ। ਇਸ ਤੋਂ ਇਲਾਵਾ ਕਿਸੇ ਨੂੰ ਕੋਈ ਸਵੇਅਰ ਡਿਪਰੈਸ਼ਨ ਹੈ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪਰੂਵਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗੁਲਕੋਮਾ, ਅਗਰ ਇਹਨਾਂ ਚੋਂ ਕੋਈ ਵੀ ਇਸ਼ੂ ਹੈਗਾ, ਇਸ ਤੋਂ ਵੀ ਲੰਬੀ ਲਿਸਟ ਹੈ, ਤੁਸੀਂ ਕਾਲ ਕਰਨਾ, ਆਪਾਂ ਤੁਹਾਨੂੰ ਫੋਨ ਤੇ ਦੱਸ ਦਾਂਗੇ ਵੈਦਰ ਯੂ ਆਰ ਕੁਆਲੀਫਾਈਡ ਫਾਰ $90,000 RDSP ਗ੍ਰਾਂਟ ਔਰ ਨਾਟ। ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਸਭ ਤੋਂ ਪਹਿਲਾਂ ਪੈਂਦੀ 2008 ਤੋਂ ਉਹਨਾਂ ਨੇ ਗ੍ਰਾਂਟ ਸਟਾਰਟ ਕੀਤਾ ਸੀ, ਜਿਹੜੇ ਲੋਕਾਂ ਲਈ PR ਜਾਂ ਸਿਟੀਜ਼ਨ ਹੈ ਉਹਨਾਂ ਨੂੰ ਇਹ ਗ੍ਰਾਂਟ ਮਿਲਦੀ ਸੀ, ਪਰ ਲੇਟਰ ਔਨ ਜਿਹੜੇ ਲੋਕ ਇੱਥੇ ਪੱਕੇ ਨਹੀਂ ਵੀ ਹੈਗੇ ਪਰ ਉਹਨਾਂ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਵੈਲਿਡ ਹੈਗਾ, ਸੋ ਉਹਨਾਂ ਨੂੰ ਵੀ ਇਹ ਗ੍ਰਾਂਟ ਮਿਲ ਸਕਦੀ ਹੈ। ਤੁਸੀਂ ਕਾਲ ਕਰਨਾ ਅਗਰ ਤੁਹਾਡੇ ਮਾਇੰਡ ਦੇ ਵਿੱਚ ਕੋਈ ਵੀ ਸਵਾਲ ਹੋਵੇ ਰਿਗਾਰਡਿੰਗ RDSP ਦੀ ਇਸ $90,000 ਦੀ ਗ੍ਰਾਂਟ ਬਾਰੇ, 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
0: ਜੀ। ਥੈਂਕ ਯੂ। ਹਾਂਜੀ, ਸਤਿ ਸ੍ਰੀ ਅਕਾਲ ਸਰ।
2: ਸਤਿ ਸ੍ਰੀ ਅਕਾਲ, ਕੈਸੀ ਹੈ ਭੈਣ ਜੀ ਆਪ?
0: ਜੀ ਜੀ, ਬਹੁਤ ਅੱਛੇ ਹੈ ਸਰ। ਹਾਂਜੀ,
2: ਤੀਨ ਬਾਤੋਂ ਕੇ ਲਈ ਕਰਾ, ਇੱਕ ਤੋਂ ਜੋ ਇਲੈਕਟ੍ਰਿਕ ਸ਼ੌਕ ਲਗਾ ਬੱਚੀ ਕੋ ਪੰਜਾਬ ਯੂਨੀਵਰਸਿਟੀ ਮੇ, ਸੇਫਟੀ ਔਰ ਸਿਕਿਉਰਿਟੀ ਪੇ ਲੋਕ ਤਵੱਜੋ ਨਹੀਂ ਦੇ ਰਹੇ ਅੱਜ ਕੱਲ, ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਈ ਤਾਰ ਪੜਾ ਹੁਆ ਹੈ, ਫੌਰੀ ਉਠਾਓ, ਯੇ ਨਹੀਂ ਬੋਲਣਾ, ਫਿਰ ਵਹੀ ਵਾਲੀ ਬਾਤ ਕੱਲ ਜੋ ਬੋਲਾ ਥਾ, ਨਨ ਆਫ ਮਾਈ ਬਿਜ਼ਨਸ, ਨੋ ਦਿਸ ਇਜ਼ ਯੋਰ ਬਿਜ਼ਨਸ, ਆਪ ਨਜ਼ਰ ਰੱਖੀਏ, ਅਗਰ ਜੋ ਬੰਦੇ ਇਸ ਪਹਿਲੇ ਦੇਖੇ, ਅਗਰ ਵੋ ਤਾਰ ਹਟਾ ਦੇਤੇ ਤੋ ਬੱਚੀ ਕੀ ਜਾਨ ਬਚ ਜਾਤੀ ਥੀ ਨਾ ਜੀ। ਗੌਰ ਕਰੀਏ, ਛੋਟੀ ਚੀਜ਼ ਰਹਿਤੀ, ਕਭੀ ਵੀ ਯਾਦ ਰੱਖੀਏ, ਛੋਟੀ ਹੀ ਬੜੀ ਹੋਤੀ ਹੈ, ਚਿੰਗਾਰੀ ਹੀ ਜਵਾਲਾਮੁਖੀ ਬਣਤੀ ਹੈ। ਕਭੀ ਆਪ ਸੋਚੇ ਜ਼ਿੰਦਗੀ ਮੇਂ, ਕਭੀ ਦੇਖੇ ਇਤਨੀ ਉਮਰ ਹੋ ਗਈ ਆਪਕੀ ਹਮਾਰੀ, ਕਿ ਜਵਾਲਾਮੁਖੀ ਚਿੰਗਾਰ ਬਣ ਗਿਆ, ਨਹੀਂ ਨਹੀਂ ਨਹੀਂ, ਐਸਾ ਨਹੀਂ ਹੋਤਾ, ਯੇ ਨਿਜ਼ਾਮ ਕੁਦਰਤ ਨਹੀਂ ਹੈ, ਨਿਜ਼ਾਮ ਯਾਨੀ ਸਿਸਟਮ ਨਹੀਂ ਹੈ, ਕਿ ਚਿੰਗਾਰੀ ਸੇ ਜਵਾਲਾਮੁਖੀ ਹੋਤੀ। ਤੋ ਇੱਕ ਤੋ ਯੇ ਬਾਤ ਥੀ, ਉਨਕਾ ਕਾਮ ਮੈਂ ਸਿਕਿਉਰਿਟੀ ਟਾਈਟ ਨਹੀਂ ਰੱਖੀ, ਜਿਸਕਾ ਵੋ ਪਰਿਣਾਮ ਹੁਆ। ਦੂਸਰੀ ਬਾਤ ਯੇ ਮੈਂ ਕਹਿ ਰਹਾ ਥਾ, ਕਿ ਯੇ ਜੋ ਇਸਸੇ ਪਹਿਲੇ ਵੀ ਬਤਾਏ ਥੇ ਆ ਕੇ ਐਲਨ ਮਸਕ ਸਾਹਿਬ, ਕਿ 10 ਸਾਲ ਕੇ ਬਾਅਦ ਵੈਲਿਊ ਨਹੀਂ ਰਹੇਗੀ, ਬੋਲੇ ਤੋ ਇਸਸੇ ਪਹਿਲੇ ਇੱਕ ਬਿਆਨ ਦੀਏ ਥੇ ਕਿ ਨਿਊਯਾਰਕ ਮੇਂ, ਸ਼ਿਕਾਗੋ ਮੇਂ $3,00,000 ਕਾ ਮਕਾਨ $1.5 ਲੱਖ ਕਾ ਹੋ ਜਾਏਗਾ। ਤੋ ਮੈਂ ਇਹ ਪੁੱਛਣਾ ਚਾਹ ਰਹਾ ਹੂੰ, ਇਹ ਕਿਸ ਕਿਸਮ ਕਾ ਸਕੇਲ ਹੈ, ਕਿਸ ਚੀਜ਼ ਸੇ ਲੋਕ ਹਿਸਾਬ ਕਿਤਾਬ ਰੱਖਤੇ, ਕਿਆ ਚੀਜ਼ ਹੈ, ਹਮਕੋ ਵੀ ਬਤਾਈਏ ਨਾ, ਕਿਆ ਫਾਰਮੂਲਾ ਹੈ ਯੇ, ਜੋ ਆਪ ਉਸਕੋ ਰਿਵਰਸ ਕਰਤੇ, ਕਿਸ ਤਰ੍ਹਾਂ ਸੇ ਕਰਤੇ, ਹਮੇ ਵੀ ਬਤਾਈਏ, ਤਾਂ ਕਿ ਹਮ ਬੇਖੂਬ ਥੋੜੀ ਹੈ, $3,00,000 ਕਾ ਲੈ ਕੇ $1.5 ਲੱਖ ਮੈਂ ਨੁਕਸਾਨ ਕਰੇਂਗੇ, ਮਤਲਬ ਇਹਨੇ ਸੋਚਣਾ ਚਾਹੀਏ, ਮੈਂ ਇਹ ਕਿਆ ਬੋਲ ਰਹਾ ਹੂੰ, ਇਸਕੇ ਪਰਿਣਾਮ ਕਿਆ ਹੋਂਗੇ। कुछ अंदाजा ही नहीं है, जो जी में आए बोल देते।
0: मेन इसका यही है ना, जैसे वो कह रहे हैं भी एआई जो है वो इतनी ज्यादा हो जाएगी तो इंसान के वो कंट्रोल ही नहीं कर पाएगा कुछ, उसके हाथ में होगा ही नहीं, तो अपने आप फिर पैसे की तो जरूरत नहीं पड़ेगी, इनकम नहीं होगी।
2: ठीक है बहन जी, मैं पूछ रहा हूँ एआई पैदा क्यों कर रहा है, एआई से जॉब भी जा रही है। एआई का सबसे बड़ा नुकसान ये है कि इनके जितने डाटा सेंटर होते हैं, आप कभी प्रोग्राम में या उसमें जाके देखिए, गूगल में पढ़िए कि एआई के डाटा सेंटर का पानी का इस्तेमाल कितना होता है, तो नीचे लिखा हुआ आएगा ब्रेम्पटन, मिसिसागा और मेल्टन में जो टैंकियां हैं वो तीनों टैंकियों का पानी मिला लीजिए, वो सिर्फ एक महीने के लिए चाहिए इनको ठंडा करने। तो मैं पूछ रहा हूँ, पानी के बगैर जिंदा नहीं रहेंगे, डाटा के बगैर जिंदा रहेंगे आप?
0: जी जी जी,
2: ये समझ लीजिए मेरी बात मैं जो बोल रहा हूँ। तो ये टेक्नोलॉजी जितने भी है, बहरहाल इस वक्त टाइम बिल्कुल कट है, इसलिए मैं कट कर दे रहा हूँ अपना फोन भी।
0: थैंक यू सर, थैंक यू वेरी मच, क्योंकि ना टाइम बड़ा पता ही नहीं लगता, 53 हो गए। तो आप ना हम नरदेव सिद्धू जी लईए तो मॉर्गेज संबंधी लईए जानकारी। नरदेव जी स्वागत थोड़ा।
3: ਧੰਨਵਾਦ ਜਸਵਿੰਦਰ ਜੀ, ਗੱਲਬਾਤ ਕਰਾਂਗੇ ਜੀ ਅੱਜ ਆਪਾਂ ਫਸਟ ਟਾਈਮ ਹੋਮ ਬਾਇਰ ਦੀ ਮੌਰਗੇਜ ਦੇ ਬਾਰੇ। ਜਿਹੜੇ ਭੈਣ ਭਰਾਵਾਂ ਨੇ ਕੈਨੇਡਾ ਦੇ ਵਿੱਚ ਘਰ ਖਰੀਦਣਾ, ਖਾਸ ਕਰਕੇ ਫਸਟ ਟਾਈਮ ਹੋਮ ਬਾਇਰਸ ਨੇ, ਸੋਹਣਾ ਉਹਨਾਂ ਵਾਸਤੇ ਸੋਹਣੀ ਅਪਰਚੁਨਿਟੀ ਹੋ ਸਕਦੀ ਹੈਗੀ ਹੈ, ਕਿਉਂਕਿ ਕਾਫੀ ਸੋਹਣੀਆਂ ਡੀਲਸ ਮਾਰਕੀਟ ਦੇ ਵਿੱਚ ਅਵੇਲੇਬਲ ਹੈਗੀਆਂ, ਤੇ ਨਾਲ ਦੀ ਨਾਲ ਜਿਹੜੇ ਗੌਰਮੈਂਟ ਦੇ ਜਿਹੜੇ ਰੀਬੇਟਸ ਹੈਗੇ ਜੀ ਉਹ ਵੀ ਕਈ ਸਾਰੇ ਅਵੇਲੇਬਲ ਹੈਗੇ ਆ। HST ਰੀਬੇਟ ਹੈਗਾ ਜੀ, RRSP ਦਾ ਪ੍ਰੋਗਰਾਮ ਹੈਗਾ, ਫਸਟ ਹੋਮ ਸੇਵਿੰਗ ਅਕਾਊਂਟ ਹੈਗਾ, ਤੇ ਓਨਟਾਰੀਓ ਲੈਂਡ ਟਰਾਂਸਫਰ ਟੈਕਸ ਕ੍ਰੈਡਿਟ ਵੀ ਹੈਗਾ। ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਡਾ ਘਰ ਖਰੀਦਣ ਦਾ ਮਨ ਬਣ ਗਿਆ ਹੈਗਾ, ਆਪਣੇ ਰਿਅਲਟਰ ਕੋਲੇ, ਬਿਲਡਰ ਕੋਲੇ ਜਾਣ ਤੋਂ ਪਹਿਲਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਤਾਂ ਕਿ ਸਮੇਂ ਸਿਰ ਤੁਹਾਡਾ ਸਾਰਾ ਪੇਪਰ ਵਰਕ ਰਿਵਿਊ ਕਰਕੇ, ਇਨਕਮ, ਡਾਊਨ ਪੇਮੈਂਟ, ਕ੍ਰੈਡਿਟ, ਸਾਰੀਆਂ ਚੀਜ਼ਾਂ ਦੇਖ ਕੇ ਤੁਹਾਨੂੰ ਪ੍ਰੀ ਅਸੈਸ ਕਰ ਸਕਦੇ ਹੈਗੇ, ਪ੍ਰੀ ਅਪਰੂਵਲ ਲੈ ਕੇ ਦੇ ਸਕਦੇ ਆ, ਜਿਹਦੇ ਨਾਲ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿੰਨੀ ਤੁਹਾਡੀ ਮੌਰਗੇਜ ਹੋ ਸਕਦੀ ਹੈ, ਕਿੰਨੇ ਦਾ ਘਰ ਲੈ ਸਕਦੇ ਹੋ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈਗੀ ਹੈ, ਕੀ ਇੰਟਰਸਟ ਰੇਟ ਮਿਲ ਸਕਦਾ, ਕਿੰਨੀ ਕੁ ਤੁਹਾਡੀ ਕਿਸ਼ਤ ਆਏਗੀ। ਜਦੋਂ ਇਹ ਸਾਰੀ ਜਾਣਕਾਰੀ ਤੁਹਾਡੇ ਕੋਲ ਹੋਏਗੀ, ਤੁਸੀਂ ਆਪਣੇ ਵਾਸਤੇ ਇੱਕ ਇਨਫੋਰਮਡ ਡਿਸੀਜਨ ਬਣਾ ਸਕਦੇ ਹੈਗੇ ਹੋ। ਐਕਸਕਿਊਜ਼ ਮੀ, ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈ, ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਹੈਗੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਇਸੇ ਸਟੇਜ ਤੇ ਪਤਾ ਲੱਗ ਜਾਏਗਾ। ਨਾਲ ਦੀ ਨਾਲ ਤੁਹਾਨੂੰ ਐਡਵਾਈਸ ਕਰ ਦਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਫਿਰ ਜਦੋਂ ਤੁਸੀਂ ਘਰ ਲੈਣਾ ਤੁਹਾਨੂੰ ਮੌਰਗੇਜ ਲੈਣ ਦੇ ਵਿੱਚ ਕੋਈ ਦਿੱਕਤ ਨਾ ਆਵੇ। ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਰਦੀਪ ਸਿੱਧੂ 647-294-5503।
0: ਕਿਉਂਕਿ ਉਂਝ ਇਹਨਾਂ ਦੇ ਹੱਥ ਵਿੱਚ ਜ਼ਿਆਦਾ ਕੋਈ ਇਨਵੈਂਸ਼ਨ ਕਰਨੀ, ਕੋਈ ਫੋਨ ਬਣਾਉਣੇ, ਕੋਈ ਇਹ ਕਰਨਾ, ਕੋਈ ਉਹ, ਜਿਵੇਂ ਹੁਣ AI ਦੀ ਇਹ ਗੱਲ ਜ਼ਿਆਦਾ ਕਰਦੇ ਹੈ ਨਾ ਵੀ ਰੋਬੋਟ ਕੰਮ ਕਰਨਗੇ, AI ਜ਼ਿਆਦਾ ਜਿਹੜੀ ਆ ਐਡਵਾਂਸਮੈਂਟ ਹੋਰ ਉਹਦੇ 'ਚ ਹੋ ਜਾਣੀ ਹੈ ਨਾ, ਅਤੇ ਫਿਰ ਕਹਿੰਦੇ ਜਦੋਂ ਲੋਕਾਂ ਨੂੰ ਕਹਿੰਦੇ ਰੋਟੀ ਪਾਣੀ ਘੁੰਮਣ ਫਿਰਨਾ ਮਨੋਰੰਜਨ ਦੇ ਸਾਧਨ, ਹੁਣ ਤਾਂ ਆਪਾਂ ਨੂੰ ਉਹ ਚੀਜ਼ ਉਹਦੇ ਲਈ ਕਰਨਾ ਪੈਂਦਾ ਕੁਛ ਵੀ ਪੈਸੇ ਹੋਣ ਤਾਂ ਕਿ ਅਸੀਂ ਆਹ ਚੀਜ਼ ਕਰ ਸਕੀਏ। ਉਹ ਕਹਿੰਦੇ ਫਿਰ ਤਾਂ AI ਤੇ ਰੋਬੋਟ ਨੇ ਸਾਰਾ ਕੁਛ ਕਰੀ ਜਾਣਾ, ਲੋਕਾਂ ਨੂੰ ਪੈਸੇ ਦੀ ਲੋੜ ਹੀ ਨਹੀਂ ਪੈਣੀ, ਬਟ ਜਿਹੜੇ AI ਦੇ ਕਿਵੇਂ ਅਸੀਂ ਉਹ ਚੀਜ਼ ਨੂੰ ਹਾਸਲ ਕਰਾਂਗੇ, ਜਾਂ ਜਿਹੜੇ ਰੋਬੋਟ ਹੋਣਗੇ ਉਹਨਾਂ ਦੀ ਵੀ ਤਾਂ ਕੁਛ ਕੀਮਤ ਹੋਊਗੀ, ਵੀ ਹੈਵ ਟੂ ਪੇ, ਤਾਂ ਹੀ ਆਪਾਂ ਲਿਆਵਾਂਗੇ। ਸੋ ਬਾਕੀ ਤਾਂ ਇਹਨਾਂ ਦਾ ਅੰਦਾਜ਼ਾ ਹੀ ਆ, ਬਾਕੀ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿਵੇਂ ਕੀ ਆ, ਪਰ ਉਂਝ ਉਹ ਕਹਿੰਦੇ ਆ ਆਉਣ ਵਾਲਾ ਟਾਈਮ ਜਿਹੜਾ ਖਤਰਨਾਕ ਹੈ। ਤੇ ਲਓ ਜੀ ਆਪਾਂ ਹੁਣ ਬਿਊਟੀ ਸਲੋਨ ਦੇ ਤੁਹਾਨੂੰ ਨੰਬਰ ਦਈਏ, ਜਿਹਨਾਂ ਦੀ ਗ੍ਰੈਂਡ ਓਪਨਿੰਗ ਹੁਣੇ ਹੁਣੇ ਹੋਈ ਸੰਡੇ ਨੂੰ, ਤੇ ਸਰਵਿਸਿਜ਼ ਇਹਨਾਂ ਦੀਆਂ ਬੜੀਆਂ ਵਧੀਆ, ਨਵਾਂ ਨਕੋਰ ਜਿਹੜਾ ਇਹ ਬਿਊਟੀ ਪਾਰਲਰ, ਆਪਾਂ ਬਿਊਟੀ ਸਲੋਨ ਕਹਿ ਸਕਦੇ ਹਾਂ, ਤੁਸੀਂ ਉੱਥੇ ਜਾ ਸਕਦੇ ਹੋ, ਮੇਲ ਫੀਮੇਲ ਦੋਨਾਂ ਵਾਸਤੇ ਹੀ ਹੈ, ਤੇ 20% ਔਫ ਹਾਲੇ ਤੁਹਾਨੂੰ ਦੇ ਹੀ ਜਾ ਰਿਹਾ ਇਹ। ਤੁਸੀਂ ਇਹਨਾਂ ਕੋਲ ਜਾ ਕੇ ਗੱਲਬਾਤ ਕਰੋ, ਗੁਰਦਾਸ ਰੇਡੀਓ ਦਾ ਰੈਫਰੈਂਸ ਦਿਓ, ਤੇ ਸਰਵਿਸਿਜ਼ ਲਓ ਇਹਨਾਂ ਤੋਂ, ਥਰੈਡਿੰਗ, ਵੈਕਸਿੰਗ, ਫੇਸ਼ੀਅਲ, ਹੇਅਰ ਕੱਟ, ਹੇਅਰ ਕਲਰ, ਹੇਅਰ ਟ੍ਰੀਟਮੈਂਟ, ਤੇ ਤੁਹਾਨੂੰ ਹੋਰ ਡਿਸਕਾਊਂਟ ਵੱਧ ਦੇ ਦੇਣਗੇ। ਤੁਸੀਂ ਨੰਬਰ ਨੋਟ ਕਰੋ, ਇਟੋਬਿਕੋ ਦੇ ਵਿੱਚ ਇਹਨਾਂ ਦਾ ਇਹ ਸਲੋਨ ਹੈਗਾ ਜੀ, ਤੁਸੀਂ ਆਪਣੀ ਅਪੁਆਇੰਟਮੈਂਟ ਬੁੱਕ ਕਰਾਓ 416-722-4162-4215 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਤੇ ਬਹੁਤ ਵਧੀਆ, ਜੇ ਤੁਸੀਂ ਆਪਣੇ ਟਰੱਕਾਂ ਨੂੰ ਵਾਸ਼ ਕਰਾਉਣਾ ਹੈ, ਸਰਵਿਸ ਕਰਾਉਣੀ ਹੈ, ਹੈ ਨਾ, ਅਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਜੀ ਆਲ ਟਰੱਕ ਲਿਊਬ ਐਂਡ ਵਾਸ਼ ਦੇ ਨਾਲ। ਉੱਥੇ ਤੁਸੀਂ ਜਾਣਾ ਅਤੇ ਬਹੁਤ ਵਧੀਆ ਤੁਹਾਨੂੰ ਸਰਵਿਸਿਜ਼ ਮਿਲਣੀ ਹੈ, ਤੁਹਾਨੂੰ ਟਿਮ ਹੋਟਨ ਦਾ ਕਾਰਡ ਦੇਣਗੇ, ਤੁਸੀਂ ਆਇਲ ਚੇਂਜ ਕਰਾਉਂਦੇ ਹੋ, ਬਾਕੀ ਤੁਸੀਂ ਏ ਸੀ ਰੀਚਾਰਜ ਉਹਨਾਂ ਤੋਂ ਕਰਾਓ, ਕੈਟ ਬੈਟਰੀਜ਼ ਇੰਸਟਾਲ ਕਰਾਓ, 850 'ਚ ਕਰਕੇ ਦੇਣਗੇ, ਹੈ ਨਾ। ਸੋ ਸਰਵਿਸ ਉਹਨਾਂ ਦੀ ਨੰਬਰ ਵਨ ਹੈ, ਇੱਕੋ ਰੂਫ ਇੱਕੋ ਛੱਤ ਥੱਲੇ ਸਾਰੀਆਂ ਸਰਵਿਸਿਜ਼ ਹੈ, ਤੁਹਾਨੂੰ ਕਿਤੇ ਜਾਣ ਆਉਣ ਦੀ ਲੋੜ ਨਹੀਂ, 24/7 ਸਰਵਿਸ ਹੈ ਉਹਨਾਂ ਦੀ। ਨੰਬਰ ਤੁਸੀਂ ਉਹਨਾਂ ਦਾ ਨੋਟ ਕਰੋ ਅਤੇ ਕੰਟੈਕਟ ਤੁਸੀਂ ਕਰ ਸਕਦੇ ਹੋ, ਨੰਬਰ ਹੈਗਾ ਜੀ ਆਲ ਟਰੱਕ ਲਿਊਬ ਐਂਡ ਵਾਸ਼ ਦਾ 905-452-9955। ਅਤੇ ਕੈਨ ਟਰੱਕ ਅਤੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ, ਤੁਸੀਂ ਜਲਦੀ ਕਾਲ ਕਰ ਲਓ, ਤੁਹਾਡਾ ਸੀ ਵੀ ਓ ਆਰ ਕਲੀਨ ਕਲੀਅਰ ਹੋਵੇ ਅਤੇ ਪੇ ਔਰ ਗੇੜੇ ਉਹ ਵਧੀਆ ਮਿਲਣਗੇ ਤੁਹਾਨੂੰ। ਨੰਬਰ ਹੈਗਾ 647-292-5757। ਅਤੇ ਜੇ ਤੁਸੀਂ ਆਪਣੇ ਗੱਡੀਆਂ ਨੂੰ ਐਨ ਟਨਾ ਟਨ ਰੱਖਣਾ, ਫਿਰ ਤੁਸੀਂ ਜਾਣਾ ਸਕਾਈਡੋਮ ਗਰੁੱਪ ਆਫ ਕੰਪਨੀਜ਼ 'ਤੇ, ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਆ ਜੀ, ਅਤੇ ਗੱਡੀਆਂ ਤੁਹਾਡੀਆਂ ਐਨ ਬਣਾ ਦਿੰਦੇ ਆ ਨਵੀਆਂ, ਨਕੋਰ ਕੋਈ ਵੀ ਉਹਨਾਂ 'ਚ ਖਰਾਬੀ ਹੈ, ਕੋਈ ਆਇਲ ਚੇਂਜ ਕਰਾਉਣਾ ਕੁਛ ਵੀ, 905-874-9878 ਨੰਬਰ ਹੈ। ਅੱਛਾ ਇੱਕ ਨਾ ਨਿਊਜ਼ ਮੈਂ ਸਾਂਝੀ ਕਰਨੀ ਸੀ, ਇਹ ਦੇਵਾਨੰਦ ਦਾ ਸੌਂਗ ਸੀ ਮੈਂ ਲਗਾਇਆ ਜਿਹੜਾ ਤੁਹਾਡੇ ਲਈ। ਸੋ ਦੇਵਾਨੰਦ ਦਾ ਬੇਟਾ ਸੁਨੀਲ ਆਨੰਦ, ਉਹਦੀ ਨਾ ਫਿਲਮ ਆਈ ਸੀਗੀ ਆਨੰਦ ਔਰ ਆਨੰਦ, ਹੈ ਨਾ। ਸੋ ਇੱਕੋ ਬੇਟਾ ਸੀਗਾ ਦੇਵਾਨੰਦ ਦਾ, ਚਲੋ ਦੇਵਾਨੰਦ ਸਾਹਿਬ ਤਾਂ ਸਾਨੂੰ 2011 ਚ ਛੱਡ ਗਏ ਸੀ, ਸੋ ਉਹਨਾਂ ਦੇ ਬੇਟੇ ਦੀ ਇੱਕੋ ਇੱਕ ਓਨਲੀ ਸਨ ਸੀ ਸੁਨੀਲ ਆਨੰਦ, ਉਹਦੀ ਵੀ ਮੌਤ ਹੋ ਗਈ ਹੈ ਜੀ। ਸੋ ਆਨੰਦ ਔਰ ਆਨੰਦ ਫਿਲਮ ਦੇ ਵਿੱਚ ਉਹ ਆਇਆ ਸੀ, ਫਸਟ ਫਿਲਮ ਸੀਗੀ ਉਹਦੀ, ਡੈਬਿਊ ਫਿਲਮ, ਅਤੇ 70 ਦੀ ਉਹਦੀ ਉਮਰ ਸੀਗੀ। ਸੋ ਪਾਸਡ ਅਵੇ ਹੋਏ ਆ ਲੰਡਨ UK ਦੇ ਵਿੱਚ ਹਾਰਟ ਅਟੈਕ ਦੇ ਕਾਰਨ 26 ਜੁਲਾਈ 2026 ਨੂੰ। ਸੋ ਵਿਆਹ ਵੀ ਨਹੀਂ ਸੀ ਉਹਨਾਂ ਨੇ ਕਰਾਇਆ, ਇੱਦਾਂ ਹੀ ਸੀਗੇ ਵਿਆਹ ਤੋਂ ਬਿਨਾਂ ਹੀ। ਅਤੇ ਬਾਕੀ ਜਿਹੜਾ ਸੁਨੀਲ ਆਨੰਦ ਦੀ ਜਿਹੜੀ ਮੌਤ ਹੈ ਸੇਮ ਹੋਸਪਿਟਲ 'ਚ ਹੋਈ ਹੈ ਜਿੱਥੇ ਦੇਵਾਨੰਦ ਦੀ ਮੌਤ ਹੋਈ ਸੀ। ਸੋ ਕਈ ਵਾਰ ਦੇਖੋ ਕਿੱਦਾਂ ਦਾ ਵਰਤਾਰਾ ਹੈ ਕੁਦਰਤ ਦਾ, ਯੂ ਨੈਵਰ ਨੋ ਕਿੱਦਾਂ ਦਾ ਸਮਾਂ ਆ ਜਾਂਦਾ। ਅਤੇ ਬਿਲਕੁਲ ਜੀ, ਸੋ ਇਹ ਇੱਕ ਸੈਡ ਨਿਊਜ਼ ਸੀਗੀ, ਦੇਵਾਨੰਦ ਦੇ ਬੇਟੇ ਦੀ ਮੌਤ ਹੋਈ ਹੈ ਸੁਨੀਲ ਆਨੰਦ ਦੀ, ਜਿਹੜਾ ਕਿ ਇਸ ਸਮੇਂ 70 ਦੇ ਸੀਗੇ ਉਹ। ਅਤੇ ਲਓ ਜੀ ਹੁਣ ਆਪਾਂ ਚੱਲਦੇ ਹਾਂ, ਹੋ ਗਿਆ ਸਮਾਂ ਆਪਣੇ ਜਾਣ ਦਾ, ਅਤੇ ਮਿਲਦੇ ਹਾਂ ਤੁਹਾਨੂੰ ਕੱਲ੍ਹ ਨੂੰ ਮੇਰੇ ਨਾਲ। ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ 647-765-2340-6।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530. ਪੰਜਾਬੀ ਵਿਰਸਾ ਰੇਡੀਓ ਪ੍ਰੋਗਰਾਮ ਸਮਰਪਿਤ ਹੈ ਪੰਜਾਬੀਅਤ ਨੂੰ,
5: ਪੰਜਾਬੀ ਮਾਂ ਬੋਲੀ ਨੂੰ,
4: ਪੰਜਾਬੀ ਸੱਭਿਆਚਾਰ ਨੂੰ,
5: ਪੰਜਾਬੀ ਲੋਕ ਕਥਾਵਾਂ ਨੂੰ,
4: ਪੰਜਾਬੀ ਗੀਤਾਂ ਨੂੰ,
5: ਗੱਭਰੂ ਅਤੇ ਮੁਟਿਆਰਾਂ ਨੂੰ,
4: ਬੱਚਿਆਂ ਅਤੇ ਬਜ਼ੁਰਗਾਂ ਨੂੰ,
5: ਪ੍ਰਣਾਮ ਸ਼ਹੀਦਾਂ ਨੂੰ,
4: ਜੈ ਜਵਾਨ ਜੈ ਕਿਸਾਨ,
5: ਪਿੰਡਾਂ ਅਤੇ ਸ਼ਹਿਰਾਂ ਨੂੰ,
4: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
5: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ।

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗਸ, ਬੈਸਟ ਫੋਨ ਪਲਾਨਸ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨਸ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਕਿ ਤੁਸੀਂ ਵੀ ਆਪਣੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਨੂੰ ਸੁਪਰ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਤੇ ਕੈਨੇਡਾ ਲੈ ਕੇ ਆ ਰਹੇ ਹੋ, ਤੇ ਫਿਰ ਪਲੈਨਟ ਇੰਸ਼ੋਰੈਂਸ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਟਰ ਇੰਸ਼ੋਰੈਂਸ ਪਲਾਨ ਲੈ ਕੇ ਉਹਨਾਂ ਨੂੰ ਪ੍ਰੋਪਰਲੀ ਪ੍ਰੋਟੈਕਸ਼ਨ ਦਿਓ। ਸਾਡੇ ਅਪਰੂਵਲ ਫਾਸਟ ਨੇ, ਕਵਰੇਜ ਤੁਹਾਡੀ ਨੀਡ ਦੇ ਮੁਤਾਬਿਕ ਹੈ ਤੇ ਕੰਪ੍ਰੀਹੈਂਸਿਵ ਪਲਾਨ ਹੈ ਜਿਹੜਾ ਇਹ ਸਾਰਾ ਕੁਝ ਤੁਹਾਨੂੰ ਮਿਲ ਸਕਦਾ ਹੈ ਬਹੁਤ ਹੀ ਅਫੋਰਡੇਬਲ ਪ੍ਰਾਈਸ ਤੇ। ਤੁਸੀਂ ਮੈਨੂੰ ਕਾਲ ਕਰੋ ਇਹਦੇ ਲਈ, ਨੰਬਰ ਹੈ 416-526-3535, 416-524-3535, ਵਿਧੀ ਛਾਬੜਾ ਫਰੋਮ ਪਲੈਨਟ ਇੰਸ਼ੋਰੈਂਸ।
2: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ ਡਾਕਟਰ ਕੁਮਾਰ, 416-425-0138 ਤੇ ਕਾਲ ਕਰ ਸਕਦੇ ਹੋ।
3: ਆਜ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ
4: ਟੈਂਸ਼ਨ ਲੈਣੇ ਕੀ ਨਹੀਂ ਹੈ ਬਾਤ। ਐਚ ਕੇ ਮੂਵਰਸ, ਹੋਮ ਆਫਿਸ, ਅਪਾਰਟਮੈਂਟ ਐਂਡ ਡਿਲੀਵਰੀ, ਬਿਗ ਔਰ ਸਮਾਲ, ਵੀ ਮੂਵ ਇਟ ਆਲ। ਵੀ ਆਲਸੋ ਸ਼ਿਪ ਕਾਰਸ, ਵੀ ਆਲਸੋ ਡੂ ਸਟੋਰੇਜ, 30 years ਐਕਸਪੀਰੀਅੰਸ, ਵੀ ਸਰਵ ਵਿਦ ਅ ਸਮਾਈਲ। ਐਚ ਕੇ ਮੂਵਰਸ, ਗਿਵ ਅਸ ਅ ਕਾਲ। ਮਿਸਟਰ ਹਰਮਿੰਦਰ, 416-524-6704,
5: 416-524-6704। ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ, ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟ੍ਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।

ਏ ਟੂ ਜ਼ੀ ਕਿਚਨ ਕੈਬਨਟ। ਬਈ ਵਾਹ, ਕਿਆ ਕਿਚਨ ਕੈਬਨਟ ਤਿਆਰ ਕਰਦੇ ਹਨ। ਲੱਕੀ ਭਾਜੀ ਦੀਆਂ ਬਣੀਆਂ ਕਿਚਨ ਕੈਬਨਟ ਦੇਖ ਕੇ ਗੁਆਂਢੀ ਵੀ ਬਹਾਨੇ ਨਾਲ ਤੁਹਾਡੇ ਘਰੇ ਆਉਂਦੇ ਹਨ। ਸ਼ੀਸ਼ੇ ਨਾਲ ਭਰੀਆਂ ਕਿਚਨ ਕੈਬਨਟ ਵਾਸਤੇ, ਡਿਜ਼ਾਈਨਰ ਕਿਚਨ ਕੈਬਨਟ ਵਾਸਤੇ ਏ ਟੂ ਜ਼ੀ ਕਿਚਨ ਕੈਬਨਟ। 416-720-7073, 905-720-7073 ਤੇ ਕਾਲ

0: ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰਮ ਟਾਪ ਚੋਇਸ ਇੰਸ਼ੋਰੈਂਸ ਏਜੰਸੀ।
1: ਘਰ ਤਾਂ ਆਪਾਂ ਏਡਾ ਵੱਡਾ ਇੰਨਾ ਸੋਹਣਾ ਲੈ ਲਿਆ, ਹੁਣ ਅਪਲਾਈਐਂਸਿਸ ਵੀ ਹਾਈ ਐਂਡ ਦੀ ਲੈਣੇ ਆ।
2: ਹਾਂ, ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ ਹੈ ਨਾ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਵਾਸ਼ਰ ਐਂਡ ਡਰਾਇਰ, ਐਲਈਡੀ ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਐਂਸਿਸ ਖਰੀਦੋ, ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਐਂਸਿਸ 905-450-2828-905-450-2828.
3: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.

0: ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਆ ਤੁਹਾਡਾ? ਸਾਰਿਆਂ ਦਾ ਠੀਕ ਹੋ? ਕਦੀ ਠੰਡ ਹੋ ਜਾਂਦੀ ਹੈ ਰਾਤ ਨੂੰ, ਕਦੀ ਸਵੇਰੇ ਗਰਮੀ ਹੋ ਜਾਂਦੀ ਹੈ, ਕਦੀ ਸਵੇਰੇ ਠੰਡ ਹੋ ਜਾਂਦੀ ਹੈ, ਰਾਤ ਨੂੰ ਹੋਰ ਠੰਡ ਹੋ ਜਾਂਦੀ ਹੈ। ਇਹ ਮੌਸਮ ਬੜਾ ਬੇਈਮਾਨ ਹੈ। ਮੌਸਮ ਦੇ ਨਾਲ ਕੀ ਕੀਤਾ ਜਾ ਸਕਦਾ? ਕੁਛ ਕਰ ਹੀ ਨਹੀਂ ਸਕਦੇ। ਜਿੱਦਾਂ ਦਾ ਮੌਸਮ ਹੋਵੇ ਉਸ ਮੌਸਮ ਦਾ ਨਜ਼ਾਰਾ ਲੈਣਾ ਚਾਹੀਦਾ ਹੈ, ਉਸ ਮੌਸਮ ਨੂੰ ਇੰਜੋਏ ਕਰਨਾ ਚਾਹੀਦਾ ਹੈ। ਔਰ ਇਸ ਖੂਬਸੂਰਤ ਮੌਸਮ ਦੇ ਵਿੱਚ ਤੁਹਾਡਾ ਅਸੀਂ ਵੈਲਕਮ ਕਰ ਰਹੇ ਹਾਂ ਪੰਜਾਬੀ ਵਿਰਸਾ ਰੇਡੀਓ ਦੇ ਵਿੱਚ। ਔਰ ਸਿੰਘ ਹਰਜੀਤ ਤੁਹਾਡੇ ਵਾਸਤੇ ਹਾਜ਼ਰ ਹੈ, ਹਰਜੀਤ ਸਿੰਘ ਤੁਹਾਡੇ ਵਾਸਤੇ ਹਾਜ਼ਰ ਹੈ, ਤੁਹਾਡਾ ਹੋਸਟ, ਤੁਹਾਡਾ ਦੋਸਤ, ਤੁਹਾਡਾ ਅਜ਼ੀਜ਼, ਸਾਡਾ ਛੋਟਾ ਭਾਈ, ਤੁਹਾਡਾ ਵੱਡਾ ਭਾਈ, ਜੋ ਜੋ ਵੱਖਰੇ ਵੱਖਰੇ ਨਾਮ ਦੇ ਪਾਏ ਆ ਪਿਆਰ ਦੇ ਸਾਰਿਆਂ ਨੂੰ, ਜੀਆਂ ਨੂੰ, ਉਸ ਪਰਵਰਦਿਗਾਰ ਅੱਗੇ, ਉਸ ਗੁਰੂ ਸਾਹਿਬ ਅੱਗੇ, ਉਸ ਈਸ਼ਵਰ ਅੱਗੇ, ਉਸ ਅੱਲਾ ਤਾਲਾ ਅੱਗੇ, ਉਸ ਜੀਸਸ ਮਹਾਰਾਜ ਅੱਗੇ ਇੱਕ ਅਰਦਾਸ ਸਭ ਤੋਂ ਬੁਰਾ ਤੁਹਾਡੇ ਸਾਰਿਆਂ ਵਾਸਤੇ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਖੁਸ਼ ਰਹੋ ਔਰ ਗੁਰੂ ਸਾਹਿਬ ਆਪ ਸਾਰਿਆਂ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ਣ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਹੁਣ ਆਪਾਂ ਕੰਮ। ਅੱਗੇ ਆਪਾਂ ਟੈਲੀਫੋਨ ਦੱਸਾਂਗੇ ਸਟੂਡੀਓ ਦੇ ਹਰ ਰੋਜ਼ ਤਰ੍ਹਾਂ, ਨੰਬਰ ਤਾਂ ਵੈਸੇ ਸੇਮ ਹੀ ਹੁੰਦੇ ਆ, ਜਿਵੇਂ ਹਰਜੀਤ ਸਿੰਘ ਜੀ 11 ਤੋਂ 12 ਹਰ ਰੋਜ਼ ਹੀ ਸ਼ੋਅ ਕਰਦੇ ਆ, ਇਸ ਤਰ੍ਹਾਂ ਸਟੂਡੀਓ ਦਾ ਨੰਬਰ ਵੀ ਹਰ ਰੋਜ਼ ਸੇਮ ਹੀ ਹੁੰਦੇ ਆ, 905-673-3337 ਸਟੂਡੀਓ ਦਾ ਨੰਬਰ ਆ। ਔਰ ਇਹ ਨੰਬਰ ਤੁਹਾਡੇ ਵਾਸਤੇ, ਤੁਹਾਨੂੰ ਪਿਆਰ ਦੀਆਂ ਸਾਡੇ ਨਾਲ ਗੱਲਾਂ ਕਰਨ ਵਾਸਤੇ ਨੰਬਰ ਦਿੱਤਾ ਜਾਂਦਾ, ਔਰ ਤੁਹਾਡੇ ਗੀਤਾਂ ਦੀਆਂ ਫਰਮਾਇਸ਼ਾਂ ਵਾਸਤੇ ਨੰਬਰ ਦਿੱਤਾ ਜਾਂਦਾ, ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰਨੀਆਂ, ਇਹ ਨੰਬਰ ਦਿੱਤਾ ਜਾਂਦਾ। ਜੇ ਜ਼ਿਆਦੀਆਂ ਦਿਲ ਦੀਆਂ ਡੂੰਘੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ, ਉਹ ਫਿਰ 12 ਵਜੇ ਤੋਂ ਬਾਅਦ ਮੇਰਾ ਸੈੱਲ ਫੋਨ ਨੰਬਰ ਹੈਗਾ, ਉਹ 'ਤੇ ਕਰ ਸਕਦੇ ਹਾਂ, 6484-8-1000-647-448-1000 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹਾਂ। ਪ੍ਰੋਗਰਾਮ ਪੰਜਾਬੀ ਵਿਰਸਾ ਦੇ ਨਾਲ ਤੁਸੀਂ ਜੁੜ ਗਏ ਹਾਂ ਔਰ ਸਿੰਘ ਹਰਜੀਤ ਸ਼ੋਅ ਤੁਹਾਡੇ ਵਾਸਤੇ ਹਾਜ਼ਰ ਹੈ। ਪਟਾ ਸਾਹਿਬ, ਕੀ ਹਾਲ ਚਾਲ ਆ?
1: ਮੈਂ ਹਰਜੀਤ, ਮੈਂ ਆਪਣੇ ਮੇਰੇ ਵਿਹਲਾ ਤਾਂ ਤੁਹਾਨੂੰ ਅਤੇ ਆਪਣੇ ਸਾਰੇ ਸੁਣਦੇ ਪਿਆ ਆਪਣੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਮੈਂ ਤਾਂ ਪਹਿਲਾਂ ਤਾਂ ਅੰਦਰ ਜਿਲ੍ਹਾ ਬਣਦੇ ਸੀ ਤਾਂ ਸਰ ਤੁਹਾਨੂੰ ਦੇਖਿਆ, ਮੇਰੇ ਦਿਮਾਗ ਦੀ ਇੱਕੋ ਗੱਲ ਆਈ, ਸਰ ਜੀ ਵੀ ਅੱਜ 12 ਵਜੇ ਤੋਂ ਬਾਅਦ ਤੁਸੀਂ ਕਹੇ ਆਪਣੀ ਮੇਰੀ ਜਾਨ ਮਿਲਣ ਜਾ ਰਹੇ ਹੋ, ਇੰਨਾ ਸੋਹਣਾ ਤਿਆਰ ਹੋ ਕੇ ਆਏ ਹੋ ਅੱਜ।
0: ਅੱਛਾ,
1: ਮਤਲਬ ਕਿਆ ਤੁਸੀਂ, ਤੁਹਾਡੀ ਸ਼ਰਟ ਕਿਆ, ਤੁਹਾਡੀ ਪੱਗ,
0: ਇਹ ਸ਼ਰਟ ਨਹੀਂ, ਮੈਂ ਕਿਸੇ ਦੱਸਣਾ ਕਿੱਥੋਂ ਲੈਣਾ? ਬੜੇ ਲੋਕ ਪੁੱਛਦੇ ਮੈਨੂੰ ਹਰਜੀਤ ਜੀ ਸ਼ਰਟ ਲੈਣੀ,
1: ਸ਼ਰਟ ਦਿਲ ਨੂੰ ਖਿੱਚਦੀ ਆ,
0: ਇਹ ਦਿਲ ਨੂੰ ਨਹੀਂ ਖਿੱਚਦੀ, ਇਹ ਬਸ ਜਾਨ ਹੀ ਕੱਢ ਲੈਂਦੀ, ਇੱਦਾਂ ਦੀ ਸ਼ਰਟ ਪਾਈ ਅੱਜ ਮੈਂ। ਇਹ ਸ਼ਰਟ ਬੜੀ ਕਮਾਲ ਦੀ ਹੈ ਔਰ ਬੜੇ ਮੈਨੂੰ ਸੱਜਣ ਪੁੱਛਦੇ ਵੀ ਸ਼ਰਟ ਲਿਆਂਦੀ ਕਿੱਥੋਂ, ਮੈਂ ਕਿਹਾ ਮੈਂ ਬਿਲਕੁਲ ਨਹੀਂ ਦੱਸਣਾ ਤੁਹਾਨੂੰ ਕਿੱਥੋਂ ਲਿਆਂਦੀ, ਕਿਉਂਕਿ ਨਹੀਂ ਤਾਂ ਫਿਰ ਤੁਸੀਂ ਵੀ ਲਿਆਓਗੇ ਨਾਲ ਦੀ,
1: ਜਿਹੜੀਆਂ ਅਸਲੀ ਚੀਜ਼ਾਂ ਨਹੀਂ ਤੁਸੀਂ ਦੱਸਦੇ, ਉੱਦਾਂ ਤਾਂ ਗੱਲਾਂ ਕਰਦੇ ਰਹਿੰਦੇ,
0: ਇਹ ਐਵੇਂ ਥੋੜਾ ਦੱਸੀ ਦੀਆਂ ਉਹ ਚੀਜ਼ਾਂ ਕਰੀਆਂ, ਬੜੀਆਂ ਚੀਜ਼ਾਂ ਸੀਕਰਟ ਹੁੰਦੀਆਂ ਕੱਪੜੇ। ਸ਼ਰਟ ਮੈਂ, ਇਹ ਸ਼ਰਟ ਮੈਂ ਜਦੋਂ ਵੀ ਕਿੱਥੇ ਪਾ ਕੇ ਜਾਂਦਾ ਨਾ ਪੱਟਾ ਸਾਹਿਬ,
1: ਹਾਂਜੀ,
0: ਉੱਥੇ ਹੀ ਪਤਾ ਨਹੀਂ ਹਰ ਬੰਦਾ ਕਹਿੰਦਾ ਮੈਨੂੰ, ਮੈਂ ਇੱਕ ਦਿਨ ਬੈਂਕ ਚਲਾ ਗਿਆ,
1: ਹਾਂਜੀ,

0: ਤੁਸੀਂ ਹਰ ਰੋਜ਼ ਹੀ ਸਵੇਰੇ ਆਨ ਕਰ ਲੈਣੇ ਆ AM 530 ਤੇ ਪੰਜਾਬੀ ਵਿਰਸਾ, ਔਰ ਤੁਹਾਡੇ ਵਾਸਤੇ ਹਾਜ਼ਰ ਹੈ 11 ਤੋਂ 12 ਤਕਰੀਬਨ 18 ਸਾਲ ਤੋਂ ਇਹ ਸ਼ੋਅ ਤੁਹਾਡੇ ਸ਼ਹਿਰ ਦੇ ਵਿੱਚ AM 530 ਤੇ 11 ਤੋਂ 12 ਹੋ ਰਿਹਾ, ਔਰ ਗੀਤ ਸੰਗੀਤ ਦੇ ਨਾਲ ਭਰਿਆ ਹੋਇਆ ਪ੍ਰੋਗਰਾਮ ਹੁੰਦਾ ਤੁਹਾਡੇ ਨਾਲ, ਮਿੱਠੀਆਂ ਪਿਆਰੀਆਂ ਔਰ ਤੁਹਾਡੇ ਨਾਲ ਚੁਲਬਲੀਆਂ ਜਿਹੀਆਂ ਗੱਲਾਂ, ਆਹ ਠੀਕ ਹੈ ਨਾ, ਮੈਂ ਨਵਾਂ ਵਰਡ ਕਰਦਾ, ਚੁਲਬਲੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਾਂ ਤਾਂ ਫਿਰ ਸਾਨੂੰ ਮਜ਼ਾ ਆ ਜਾਂਦਾ। ਔਰ ਸਟੂਡੀਓ ਦਾ ਨੰਬਰ ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ 9056733337, 9056733337। ਅੱਜ ਮੈਂ ਵੀ ਫੇਸਬੁੱਕ ਤੇ ਲਾਈਵ ਹੋ ਗਿਆ, ਚੱਕੋ ਲਓ ਵੀ ਆ ਜਾਓ ਫੇਸਬੁੱਕ ਤੇ। ਅੱਜ ਜਿਹੜੇ ਬੰਦੇ ਦੇਖ ਰਹੇ ਆ, ਪੁਸ਼ਪਿੰਦਰ ਸੰਧੂ ਸਾਹਿਬ ਆ ਗਏ ਲਾਈਵ ਮੈਨੂੰ ਦੇਖ ਰਹੇ ਆ। ਪੁਸ਼ਪਿੰਦਰ ਵੀਰ ਮੇਰਾ ਬਹੁਤ ਪਿਆਰਾ ਵੀਰ ਆ, ਸਾਡੇ ਸ਼ੋਅ 'ਚ ਹਰ ਵੇਲੇ ਸਾਥ ਦਿੰਦਾ, ਪਰ ਬੜੀ ਮਿਹਰਬਾਨੀ ਪੁਸ਼ਪਿੰਦਰ ਸੰਧੂ ਸਾਹਿਬ ਵੀਰੇ। ਔਰ ਇਸ ਆਉਣ ਵਾਲੀ 22 ਅਗਸਤ ਨੂੰ ਪੰਜਾਬ ਡੇ ਮੇਲਾ ਵੀ ਹੋ ਰਿਹਾ, ਉੱਥੇ ਵੀ ਤੁਸੀਂ ਪਹੁੰਚਣਾ ਸਾਰਿਆਂ ਨੇ, ਬ੍ਰੈਂਪਟਨ ਫੇਅਰ ਗਰਾਊਂਡ 'ਚ ਮੇਲਾ ਹੋ ਰਿਹਾ। ਔਰ ਕੋਈ ਵੀ ਜਾਣਕਾਰੀ ਵਾਸਤੇ ਪੁਸ਼ਪਿੰਦਰ ਸੰਧੂ ਸਾਹਿਬ ਨੂੰ ਜਾਂ ਜਸਵਿੰਦਰ ਸਿੰਘ ਖੋਸਾ ਸਾਹਿਬ ਨੂੰ ਕਾਲ ਵੀ ਕੀਤੀ ਜਾ ਸਕਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਜੀ?
1: ਬਹੁਤ ਵਧੀਆ, ਬਹੁਤ ਵਧੀਆ, ਹੋਰ ਸੁਣਾਓ? ਸਿੱਧਾ ਕੀ ਆ?
0: ਮੈਂ ਕਿਹਾ ਸਿਹਤਾਂ ਨੰਬਰ 1।
1: ਵਧੀਆ ਵਧੀਆ, ਗਾਣਾ ਮਾਣਾ ਬੋਲਦੀ ਮਾਣਾ ਅੱਜ ਮੌਸਮ ਬਾਰੇ?
0: ਕਿਹੜਾ ਗਾਣਾ ਸੁਣਾ ਦੱਸੋ?
1: ਉਹ ਫਿਲਮ ਅਸੀਂ ਤ੍ਰਿਵਿੰਦਰ ਫਿਲਮ ਆਈ ਸੀ, ਅੱਜ ਮੌਸਮ ਬੜਾ ਬੇਈਮਾਨ ਹੈ।
0: ਅੱਛਾ, ਮੌਸਮ ਬੜਾ ਬੇਈਮਾਨ ਆ ਤੇ ਹੁਣ ਗਾਣਾ ਤੁਹਾਡੀ ਮਰਜ਼ੀ ਦਾ ਉਹ ਲਾ ਦਈਏ ਹੈ? ਹਰਜੀਤ ਜੀ ਤੁਸੀਂ ਲਾਈਵ ਕਿਉਂ ਨੀ ਕਰਦੇ? ਚਲੋ ਕੋਈ ਨੀ, ਅੱਜ ਲਾਈਵ ਕਰਦਾ। ਅੱਜ ਅਸੀਂ ਪੰਜਾਬੀ ਵਿਰਸਾ ਰੇਡੀਓ ਜਿਹੜਾ ਹੈ ਲਾਈਵ ਚੱਲ ਰਿਹਾ ਹੈ ਤੁਹਾਡੇ ਵਾਸਤੇ, ਔਰ AM 530 ਤੋਂ ਦੇਖਦੇ ਹਾਂ ਕਿੰਨੇ ਜਣੇ ਹੋਰ ਸਾਡੇ ਨਾਲ ਜੁੜਦੇ ਆ। ਪੰਜਾਬੀ ਵਿਰਸਾ 9056733337। ਗਾਣਾ ਪੱਟਾ ਸਾਹਿਬ ਮੈਂ ਪੁੱਛ ਰਿਹਾ ਸੀ, ਕੋਈ ਗਾਣਾ ਨਾ ਕੋਈ ਏਦਾਂ ਦਾ ਮਿਲਦਾ ਜਿਹੜਾ ਕਿ ਆਪਾਂ ਗਾਣਾ ਲਾ ਕੇ ਨਾ ਪ੍ਰੋਗਰਾਮ ਸ਼ੁਰੂਆਤ ਕਰਦੇ ਅੱਜ ਸਵੇਰੇ ਸਵੇਰੇ, ਤੇ ਹੁਣ ਮੈਨੂੰ ਪਤਾ ਨਹੀਂ ਕਿਹੜਾ ਗਾਣਾ ਜ਼ਿਆਦਾ ਸਾਰਿਆਂ ਨੂੰ ਪਸੰਦ ਆਵੇ, ਜਾਂ ਫਿਰ ਮੈਂ ਆਪਣੀ ਮਰਜ਼ੀ ਲਾ ਦੇਵਾਂ।
2: ਬਿਲਕੁਲ ਜੀ,
0: ਇੱਕ ਗਾਣਾ ਤਾਂ ਮੇਰਾ ਪੈਟ ਗਾਣਾ ਹੈਗਾ ਹੀ ਹੈਗਾ, ਉਹ ਹਿੰਦੀ ਵਾਲੇ ਮੇਰੇ ਚੰਬੇ ਵਾਲੀ ਸਰਕਾਰ ਦੱਸਦੀ ਹੁੰਦੀ ਅੱਜ ਉਹ ਵੀ ਨਹੀਂ ਆਏ, ਅੱਜ ਉਹ ਬੀਬਾ ਬੋਆਏ ਕਿੱਥੇ ਰਹਿ ਗਿਆ ਉਹ ਨਹੀਂ ਆਇਆ ਵੀਰ ਮੇਰਾ, ਠੀਕ ਹੈ ਨਾ, ਉਹ ਵੀ ਨਹੀਂ, ਅੱਜ ਕਿੱਥੇ ਗਵਾਚੇ ਗੁਚੇ ਫਿਰਦੇ ਆ। ਪਰ ਗੱਲ ਇਹ ਆ ਕਿ ਅਸੀਂ ਨਹੀਂ ਗਵਾਚਦੇ, ਅਸੀਂ 11 ਤੋਂ 12 ਇੱਥੇ ਆਉਂਦੇ ਹੁੰਦੇ ਹਾਂ, ਅਸੀਂ ਨਹੀਂ ਕਦੀ ਗਵਾਚਦੇ। ਮੈਂ ਬਹੁਤ ਘੱਟ ਹੀ ਛੁੱਟੀ ਕਰਦਾ ਕਿਤੇ, ਵੰਸ ਏ ਵਾਇਲ ਕਿਤੇ ਹੋਇਆ ਛੁੱਟੀ ਕਰਨਾ, ਨਹੀਂ ਤਾਂ ਆਪਣੇ ਕੰਮ ਨੂੰ ਮੇਰੀ ਬੜੀ ਅਹਿਮੀਅਤ ਹੈ, ਕਿਉਂਕਿ ਜਿਹੜਾ ਸਾਡਾ ਰੋਟੀ ਰੋਜ਼ੀ ਦਾ ਸਾਧਨ ਹੈ ਉਹ ਬੜਾ ਜ਼ਰੂਰੀ ਹੈ ਨਾ, ਤੇ ਤੁਹਾਡੇ ਆਸਰੇ ਪੱਟਾ ਸਾਹਿਬ ਸਾਨੂੰ ਰੋਟੀ ਰੋਜ਼ੀ ਮਿਲਦੀ ਹੈ, ਤੁਹਾਡੇ ਵਰਗੇ ਬਿਜ਼ਨਸਮੈਨ ਜਿਹੜੇ ਸਾਡੇ ਵੀਰ ਆ, ਕਿਉਂਕਿ ਜੇ ਬਿਜ਼ਨਸਮੈਨ ਵੀਰ ਨਾ ਹੋਣ ਤੇ ਫਿਰ ਕਿਵੇਂ ਰੋਟੀ ਰੋਜ਼ੀ ਚੱਲੂਗੀ, ਕਿਵੇਂ ਸਟੇਸ਼ਨਾਂ ਤੇ ਖਰਚਾ ਦਿਆ ਕਰਾਂਗੇ ਨਾ, ਤੇ ਸਾਰੇ ਬਿਜ਼ਨਸਮੈਨਾਂ ਦਾ ਮੈਂ ਪਰਸਨਲੀ ਤੌਰ ਤੇ ਇੱਕ ਵਾਰੀ ਫਿਰ ਵੀ ਧੰਨਵਾਦ ਕਰ ਰਿਹਾ। ਇੱਕ ਗੀਤ ਜਿਹੜਾ ਕਿ ਮੈਂ ਰਿਸ਼ੀ ਕਪੂਰ ਔਰ ਉਸ ਦੇ ਉੱਤੇ ਲਾਉਂਦਾ ਹੁੰਦਾ, ਕਿਸੇ ਨੂੰ ਯਾਦ ਹੈ ਕਿਹੜਾ ਗੀਤ ਹੈ? ਮੇਰਾ ਖਿਆਲ ਜਸਵਿੰਦਰ ਵੀਰ ਜੀ ਸਾਨੂੰ ਜ਼ਰੂਰ ਦੱਸਣਗੇ, ਉਹ ਤਾਂ ਹਿੰਦੀ ਗੀਤਾਂ ਦੇ ਮਾਹਿਰ ਆ ਬੰਦੇ, ਉਹਨਾਂ ਤਾਂ ਗਾਣੇ ਵੀ ਲੱਭ ਲੈਂਦੇ ਆ। ਮੈਂ ਇੱਕ ਗਾਣਾ ਲਾਇਆ ਸੀ ਪਰਸੋਂ, ਬੜਾ ਪੁਰਾਣਾ ਜਿਹਾ ਗਾਣਾ ਲਾਇਆ ਸੀ ਪੱਟਾ ਸਾਹਿਬ, ਤੇ ਉਹ ਫਿਰ ਗਾਣਾ ਭਾਜੀ ਨੇ ਨਾਲ ਹੀ ਲੱਭ ਲਿਆ। ਹੁਣ ਉਹ ਗੀਤ ਹੈਗਾ ਰਿਸ਼ੀ ਕਪੂਰ ਤੇ ਫਰਮਾਇਆ ਗਿਆ ਗੀਤ ਹੈ, ਨਾਲ ਉਹਦੇ 'ਚ ਬੀਬਿਆ ਰਾਣੀ ਹੈ ਜੀ ਦਿਵਿਆ ਭਾਰਤੀ ਜਿਹਦੀ ਡੈਥ ਹੋ ਚੁੱਕੀ ਹੈ, ਔਰ ਉਹ ਗੀਤ ਮੇਰਾ ਮੂਡ ਆ ਸਵੇਰੇ ਸਵੇਰੇ ਲਾਉਣ ਦਾ, ਜੇ ਤੁਹਾਡਾ ਮੂਡ ਹੈ, ਨਹੀਂ ਤਾਂ ਫਿਰ ਉਹ ਲਾ ਦਿੰਦੇ ਹਾਂ, ਆਏ ਹੋ ਮੇਰੀ ਜ਼ਿੰਦਗੀ ਮੈਂ ਤੁਮ ਬਹਾਰ ਬਣ ਗਏ, ਮੇਰੇ ਦਿਲ ਮੇਂ ਯੂੰ ਹੀ ਰਹਿਣਾ, ਬਸ ਸਿੰਘ ਹਰਜੀਤ ਕਾ ਪਿਆਰ ਬਣ ਗਏ, ਦੋ ਗੀਤ ਹੈ, ਦੋਨਾਂ 'ਚ ਦੇਖਦੇ ਹਾਂ ਕਿਹੜਾ ਜ਼ਿਆਦਾ ਪਸੰਦ ਕਰਦੇ ਸਾਡੇ ਸੁਣਨ ਵਾਲੇ। 9056733337, 9056733337। ਪੱਟਾ ਸਾਹਿਬ ਉਨੀ ਤੁਸੀਂ ਥੋੜਾ ਜਿਹਾ ਦੱਸੋ, ਅੱਜ ਆਪਾਂ ਮੌਸਮ ਗਰਮੀ ਦਾ ਹਲੇ ਬਹੁਤ ਪਰਿਵਾਰ ਇੰਡੀਆ ਤੋਂ ਆ ਰਹੇ ਆ, ਪਾਕਿਸਤਾਨ ਤੋਂ ਵੀ ਆ ਰਹੇ ਆ, ਔਰ ਮੈਂ ਚਾਹੂੰਗਾ ਕਿ ਜਿਹੜਾ ਪਰਿਵਾਰਾਂ ਨੇ ਵਿਜ਼ਟਰ ਵੀਜ਼ੇ ਦੀ ਇੰਸ਼ੋਰੈਂਸ ਲੈਣੀ ਹੈ, ਟਰੈਵਲ ਇੰਸ਼ੋਰੈਂਸ ਲੈਣੀ ਹੈ, ਉਹਦੇ ਬਾਰੇ ਜਾਣਕਾਰੀ ਦਿਓ ਤੁਸੀਂ ਪਲੀਜ਼।
2: ਹਾਂਜੀ ਹਾਂਜੀ ਜੀ, ਜਿਹੜਾ ਆਪਣੇ ਮੈਂ ਸੈਸਰ ਆਪਣੇ ਸਰੋਤੇ ਜਿੱਦਾਂ ਬਹੁਤ ਸਾਰੇ ਜਿੱਦਾਂ ਅੱਜ ਕੱਲ੍ਹ ਵੀ ਸੁਪਰਵੀਜ਼ਰ ਲਵਾ ਰਹੇ ਹੈਗੇ ਆ, ਅਤੇ ਮੈਂ ਉਹਨਾਂ ਜਾਂ ਸਾਡੇ ਵਿਜ਼ਟਰ ਇੱਥੇ ਫੈਮਲੀ ਡਿਕੋਜੀਕਲ ਇੱਥੇ ਹਰਜੀਤ ਜੀ ਵਿਆਹ ਬਹੁਤ ਹੋ ਰਿਹਾ, ਵੀਕ ਡੇ ਦੇ ਵਿੱਚ ਵਿਆਹ ਚੱਲੀ ਜਾ ਰਹੇ ਆ, ਅਤੇ ਮੈਂ ਔਰ ਸਾਡੇ ਸਰੋਤੇ ਆਪਣੇ ਜਿਹੜੇ ਚਾਹੁਣ ਵਾਲਿਆਂ ਨੂੰ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਮੰਗਾਉਂਦੇ ਹੈਗੇ ਆ, ਮੈਂ ਉਹਨਾਂ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਸ ਵੇਲੇ ਤੁਸੀਂ ਮਨਾਉਂਦੇ ਹੈ ਆਪਣੇ ਮੰਗਾਉਂਦੇ ਹੈਗੇ ਤਾਂ ਉਹਨਾਂ ਨੂੰ ਤਕਰੀਬਨ ਉਹਨਾਂ ਦੀ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰਵੀਜ਼ਰ ਤੁਸੀਂ ਜੇ ਇੰਸ਼ੋਰੈਂਸ ਕਰਵਾਈ ਹੈ ਤਾਂ ਉਹਨਾਂ ਨੇ ਆਉਣਾ, ਤਾਂ ਇਹਨੂੰ ਜ਼ਰੂਰ ਉਸ ਵੇਲੇ ਤੋਂ ਚਾਲੂ ਕਰੋ ਜਿਸ ਵੇਲੇ ਉਹਨਾਂ ਨੇ ਆਪਣੀ ਕੰਟਰੀ ਤੋਂ ਤੁਰਨਾ, ਤਾਂ ਜੋ ਰਸਤੇ ਵਿੱਚ ਵੀ ਕਵਰ, ਜੇ ਕਿਤੇ ਸਟੇ ਆ ਤਾਂ ਉੱਥੇ ਵੀ ਕਵਰ ਹੋ ਜਾਣ, ਉਹ ਮਤਲਬ ਸਟੇ ਦਾ ਮਤਲਬ ਇਹ ਆ ਵੀ ਤੁਹਾਡੀ ਫਲਾਈਟ 48 ਆਵਰ ਦੇ ਵਿੱਚ ਕੈਨੇਡਾ ਪਹੁੰਚਣੀ ਚਾਹੀਦੀ ਆ, ਕਿਉਂਕਿ ਆਮ ਹਰ ਜੀ ਇਹ ਚੀਜ਼ਾਂ ਤਾਂ ਹੀ ਕਵਰ ਕਰਦੀਆਂ, ਜੇ ਤੁਸੀਂ ਹੁਣ ਕਹੋ ਮੈਂ ਹਫ਼ਤਾ ਭਰ ਇੰਗਲੈਂਡ ਰੋਕੇ ਹੋਣਾ ਤਾਂ ਉਹ ਚੀਜ਼ਾਂ ਉੱਥੇ ਨਹੀਂ ਕਵਰ ਕਰਨਗੀਆਂ। ਤੇ ਮੈਂ ਬਾਕੀ ਜਿੱਦਾਂ ਤੁਸੀਂ ਜਿਹੜੇ ਇੰਸ਼ੋਰੈਂਸ ਵੀ ਆਪਣੇ ਲੈਣੇ ਹੈ ਤਾਂ ਮੈਂ ਉਹਦੇ ਵਾਸਤੇ ਵੀ ਇਹ ਜ਼ਰੂਰ ਗੱਲ ਕਰਨੀ ਚਾਹੁੰਦਾ ਵੀ ਤੁਸੀਂ ਕਈ ਵਾਰ ਸਾਡੇ ਸੁਣਦੇ ਕਹਿੰਦੇ 25,000 ਦੀ ਬਹੁਤ ਆ ਅੱਛਾ ਜੀ 25,000 ਦੀ ਇੱਥੇ ਕਨੇਡਾ ਦੇ ਵਿੱਚ ਇੰਸ਼ੋਰੈਂਸ ਕੋਲ ਬਹੁਤ ਥੋੜ੍ਹੀ

0: ਹੈਗੇ ਆ, ਕਿਉਂਕਿ ਜੇ ਤੁਸੀਂ ਹਸਪਤਾਲ ਦੇ ਖਰਚੇ ਦੇਖੋ ਤਾਂ ਤਕਰੀਬਨ ਉਹ ਪੈਕ ਦਾ ਖਰਚਾ ਮੇਰੇ ਖਿਆਲ ਅੱਜ ਕੱਲ੍ਹ ਉਹ ਪਹਿਲਾਂ 500 ਹੁੰਦਾ ਸੀ, ਮੇਰੇ ਖਿਆਲ ਹੁਣ ਵੀ 800,000 ਹੋਇਆ।
1: ਅੱਛਾ ਜੀ,
0: ਮਤਲਬ ਫਿਰ ਜੇ ਮੈਂ ਉੱਥੇ ਹਸਪਤਾਲਾਂ ਦੀ ਫੀਸ ਜੇ ਅਗਰ ਰਹਿਣਾ ਪਵੇ $3,200 ਜਾਂ $2,800-$3,200 ਦੇ ਵਿੱਚ ਵਿੱਚ ਹੈਗੀ ਆ।
1: ਠੀਕ ਹੈ,
0: ਮਤਲਬ ਹੁਣ ਜੇ ਆਪਾਂ ਉੱਥੇ ਕਿਤੇ ਐਕਸੀਡੈਂਟ ਹੋ ਗਿਆ ਹਸਪਤਾਲ ਰਹਿਣਾ ਪੈ ਗਿਆ ਤਾਂ ਤੁਹਾਡੇ ਪੈਸੇ 25,000 ਕੁਛ ਨੂੰ ਤੁਹਾਨੂੰ ਪੱਲੇ ਦੇਣੇ ਪੈਣੇ ਹੈਗੇ। ਉਹ ਜਿਹੜੀਆਂ ਚੀਜ਼ਾਂ ਹੈਗੀਆਂ ਅੱਜ ਜਿਵੇਂ ਫਿਰ ਕਈ ਵਾਰੀ ਜੇ ਤੁਸੀਂ 50,000 ਦੀ ਕਰਵਾਉਣੀ ਜਾਂ 1,00,000 ਦੀ ਕਰਵਾਉਣੀ, ਉਹਦੇ ਵਿੱਚ ਬਹੁਤ ਫਰਕ ਨਹੀਂ ਹੁੰਦਾ
1: ਜੀ।
0: ਤਾਂ ਉਹ ਤੁਸੀਂ ਪਹਿਲਾਂ ਇਹ ਦੇਖਿਆ ਕਰੋ ਜੇ ਸਰ 50,000 ਦੀ ਕਿੰਨੇ ਦੀ ਪੈਂਦੀ ਹੈ, ਜੇ $200 ਪੈ ਗਏ ਜਾਂ $100 ਪੈ ਗਏ ਹੋਰ ਤੁਹਾਨੂੰ 1,00,000 ਦੀ ਮਿਲਦੀ, ਫਿਰ ਉਸ ਚੀਜ਼ ਨੂੰ ਕਿਉਂ ਨਹੀਂ ਤੁਸੀਂ ਲੈਂਦੇ? ਕਿਉਂਕਿ ਇੱਥੇ ਤਾਂ ਤੁਸੀਂ $100 ਹੀ ਜ਼ਿਆਦਾ ਦੇਣਾ, ਪਰ ਉੱਧਰ ਤੁਹਾਡਾ 50,000 ਹੋਰ ਡਾਲਰ ਬਚ ਜਾਂਦਾ।
1: ਠੀਕ ਹੈ,
0: ਕਲੇਮ ਦੇ ਵਾਸਤੇ। ਬਾਕੀ ਜੇ ਤੁਸੀਂ ਸੁਪਰਵਾਈਜ਼ਰ ਅਤੇ ਤੁਹਾਡੇ ਜਿਹੜੇ ਪੇਰੈਂਟਸ ਸਾਰੇ, ਮੈਂ ਆਲਵੇਜ਼ ਇੱਕੋ ਗੱਲ ਕਹਿੰਦਾ ਹੁੰਦਾ, ਤੁਸੀਂ ਆਲਵੇਜ਼ ਦਵਾਈਆਂ ਪੁੱਛਿਆ ਕਰੋ ਕਿ ਜੀ ਇਹ ਬਹੁਤ ਬਹੁਤ ਗੱਲ ਹੁੰਦੀ ਆ, ਕਿਉਂਕਿ ਅਸੀਂ ਕਿਉਂਕਿ ਅਸੀਂ 8-10 ਵੀਕ ਬਾਅਦ 8-5 ਵੀਕ ਦਾ ਪ੍ਰੋਸੈਸ ਟਾਈਮ ਹੁੰਦਾ ਸੁਪਰਵਾਈਜ਼ਰ ਦਾ।
1: ਅੱਛਾ ਜੀ,
0: ਤਕਰੀਬਨ ਜੇ ਤੁਸੀਂ 10 ਵੀਕ ਬਾਅਦ ਵੀ ਤੁਹਾਡੇ ਪੇਰੈਂਟਸ ਹੁੰਦੇ, 10 ਵੀਕਾਂ 'ਚ ਵੀ ਦਵਾਈ ਲੱਗ ਸਕਦੀ ਆ।
1: ਅੱਛਾ,
0: ਮਤਲਬ ਪਿੱਛੇ ਹੁਣ ਕੋਈ ਨਾ ਕੋਈ ਜੇ ਪ੍ਰੋਬਲਮ ਆ ਗਈ ਦਵਾਈ ਲੱਗਣੀ ਆ, ਤਾਂ ਉਸ ਵੇਲੇ ਫਿਰ ਤੁਸੀਂ ਜੇ ਤੁਸੀਂ ਪਹਿਲਾਂ ਦੂਜੀ ਵੀ ਕਰਾਈ ਆ ਉਹਨਾਂ ਦੀ ਆਉਣ ਤੋਂ ਪਹਿਲਾਂ ਤੁਸੀਂ ਉਹ ਪ੍ਰੀ ਐਗਜ਼ਿਸਟੈਂਸ ਜ਼ਰੂਰ ਚੇਂਜ ਕਰਵਾ ਲਓ।
1: ਠੀਕ ਹੈ,
0: ਕਿਉਂ ਉਸ ਵੇਲੇ ਉਹਨਾਂ ਦੇ ਚੜ੍ਹਨ ਤੋਂ ਪਹਿਲਾਂ ਤੁਸੀਂ ਕੁਛ ਵੀ ਚੇਂਜ ਕਰਦੇ ਕਰਾ ਸਕਦੇ। ਤੁਸੀਂ 1,00,000 ਦੀ ਲਈ ਆ, ਉਹਨੂੰ 1.5 ਲੱਖ ਦੀ ਕਰਨਾ ਹੈਗਾ। ਜੇ ਤੁਸੀਂ ਵਿਜ਼ਟਰ ਵੀਜ਼ਾ ਤੁਸੀਂ 25 ਪਹਿਲਾਂ 50,000 ਦਾ ਲਿਆ, ਉਹਨੂੰ 1,00,000 ਦਾ ਕਰਨਾ ਹੈਗਾ। ਉਹਨਾਂ ਦੇ ਆਉਣ ਤੋਂ ਪਹਿਲਾਂ ਕੁਛ ਵੀ ਤੁਸੀਂ ਚੇਂਜ ਕਰ ਸਕਦੇ ਹੋ।
1: ਠੀਕ ਹੈ,
0: ਪਰ ਤੁਸੀਂ ਦੇਖੋ ਕੰਪਨੀਆਂ 8-10 ਕੰਪਨੀਆਂ ਹੈਗੀਆਂ, ਉਹਦੇ ਵਿੱਚ ਕੀ ਆ ਜੀ, ਮਤਲਬ ਹਰ ਕੰਪਨੀ ਦੇ ਵੱਖਰੇ ਵੱਖਰੇ ਰੇਟ ਆ।
1: ਠੀਕ ਹੈ,
0: ਮਤਲਬ ਜਿਹੜੀਆਂ ਕੰਪਨੀਆਂ ਹੈਗੀਆਂ ਥੋੜੀਆਂ ਮਹਿੰਗੀਆਂ ਹੈਗੀਆਂ ਉਹਨਾਂ ਦੇ ਬੈਨੀਫਿਟ ਉਨੇ ਜ਼ਿਆਦਾ ਹੈਗੇ।
1: ਠੀਕ ਹੈ,
0: ਜਿਹੜੀਆਂ ਕੰਪਨੀਆਂ ਸਸਤੀਆਂ ਹੈਗੀਆਂ ਉਹਨਾਂ ਦੇ ਬੈਨੀਫਿਟ ਉਦਾਂ ਦੇ ਘੱਟਦੇ ਜਾਂਦੇ ਆ। ਪਰ ਮੈਂ ਆਪਣੇ ਸੋਤੇ ਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ, ਜਿਹਨਾਂ ਵੀ ਜਿਹੜਾ ਵੀ ਤੁਸੀਂ ਇਹ ਚੀਜ਼ਾਂ ਕਰਾਉਣੇ ਹੈਗੇ ਆ, ਪਹਿਲਾਂ ਜਾਂ ਤਾਂ ਤੁਸੀਂ ਆਪਣੇ ਕਿਸੇ ਵੀ ਜਿੱਥੋਂ ਤੁਸੀਂ ਕਰਾਉਣੀ ਹੈ, ਜਦੋਂ ਪਹਿਲਾਂ ਬੰਦੇ ਨੂੰ ਕਹੋ ਵੀ ਮੈਨੂੰ ਇਸ ਕੰਪਨੀ ਦੀ ਪਾਲਿਸੀ ਬੁੱਕ ਭੇਜ ਦੇ, ਪਾਲਿਸੀ ਵਾਰਡਿੰਗ ਭੇਜ ਦੇ, ਉਹਦੇ ਵਿੱਚ ਕੀ ਹੈ ਕਿ ਤੁਸੀਂ ਇੱਕ ਦੋ ਕੰਪਨੀ ਦੀ ਪਾਲਿਸੀ ਵਾਰਡਿੰਗ ਦੇ ਲਏ, ਤੁਸੀਂ ਆਪ ਪੜ੍ਹ ਕੇ ਦੇਖੋ ਕਿਹਦੇ ਬੈਨੀਫਿਟ ਜ਼ਿਆਦਾ, ਫਿਰ ਤੁਸੀਂ ਆਪਣੇ ਹਿਸਾਬ ਨਾਲ ਕਰਵਾ ਸਕਦੇ ਆ ਵੀ ਮੈਨੂੰ ਹਾਂ ਭਾਈ ਇਹਦੇ ਵਿੱਚ ਬੈਨੀਫਿਟ ਜ਼ਿਆਦਾ, ਮੈਂ ਇਹ ਚੀਜ਼ ਕਰਾਉਣੀ ਆ। ਹਾਂਜੀ, ਬਾਕੀ ਸਾਡੇ ਸੋਤੇ ਦਾ ਕਿਸੇ ਤਰ੍ਹਾਂ ਵੀ ਕੋਈ ਵੀ ਕੁਐਸਚਨ ਹੈਗਾ ਸੁਰਵੀਦਾ ਇੰਸ਼ੋਰੈਂਸ ਜਾਂ ਵਿਸਟਰ ਮੈਡੀਕਲ ਇੰਸ਼ੋਰੈਂਸ ਬਾਰੇ, ਉਹ ਮੈਂ ਟੈਕਸ ਵੀ ਕਰ ਸਕਦੇ ਹਾਂ, ਦਾ ਮੇਰੇ ਬਣਾ ਕੇ ਕੋਈ ਵੀ ਕੁਐਸਚਨ ਹੈਗਾ ਤਾਂ ਮੈਂ ਕਾਲ ਕਰ ਸਕਦੇ ਹੈ। ਉਸ ਵਾਸਤੇ ਅਰਜੀ ਮੇਰਾ ਇੱਕੋ ਇੱਕ ਨੰਬਰ ਹੈਗਾ 647-300-6470-301-00।
1: ਨੰਬਰ ਇੱਕ ਵਾਰੀ ਪਟਾ ਸਾਹਿਬ ਦੁਆਰਾ ਦਿਓ ਪਲੀਜ਼।
0: ਹਾਂਜੀ, 647-300-6470-301-00
1: ਪੰਜਾਬੀ ਵਿਰਸਾ। ਹੈਲੋ
2: ਜੀ ਵੀਰ ਜੀ, ਕੀ ਹਾਲ ਜੀ?
1: ਆਓ ਜੀ ਜਨਾਬ, ਕੀ ਹਾਲ ਚਾਲ? ਠੀਕ ਹੋ?
2: ਮੈਂ ਠੀਕ ਠਾਕ ਹੈ ਵੀਰ ਜੀ। ਸੁਬਹਾ ਸੁਬਹਾ ਤੁਸੀਂ ਬੜਾ ਅੱਛਾ ਪ੍ਰੋਗਰਾਮ ਕਰਦੇ ਜੀ, ਮੈਂ ਤੁਹਾਡਾ ਰੈਗੂਲਰ ਲਿਸਨਰ ਨਾ ਉਹ ਕਾਲਾ ਵੀ ਕਰਦੇ ਰਹਿੰਦਾ।
1: ਥੈਂਕ ਯੂ ਸਰ।
2: ਪਹਿਲੇ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਇੰਨੀਆਂ ਰੋਮਾਂਟਿਕ ਗੱਲਾਂ ਕਰਦੇ ਜੇ, ਟਾਈਟਲ ਸੌਂਗ ਤੁਮ ਪਾਸ ਆਏ ਯੂੰ ਮੁਸਕਰਾਏ, ਅਗਰ ਇਹ ਲਾ ਦੋ ਤੇ ਮਿਹਰਬਾਨੀ।
1: ਇੱਕ ਗੀਤ ਮੈਂ ਹੋਰ ਲੱਭ ਰਿਹਾ ਸੀ ਅੱਜ, ਜਿਵੇਂ ਪਹਿਲਾਂ ਦੱਸਿਆ ਮੈਂ ਤੁਹਾਨੂੰ ਕਿ ਇੱਕ ਸੀ, ਮੈਂ ਰਿਸ਼ੀ ਕਪੂਰ ਦੇ ਉੱਤੇ ਦਿਵਿਆ ਭਾਰਤੀ ਦਾ ਗੀਤ ਲਾਉਂਦਾ ਹੁੰਦਾ ਸੀ। ਇੱਕ ਗੀਤ ਸੀ, ਆਇਓ ਮੇਰੀ ਜ਼ਿੰਦਗੀ ਮੈਂ ਤੁਮ ਬਹਾਰ ਬਣ ਕੇ ਮੇਰੇ ਦਿਲ ਮੇ ਯੂੰ ਹੀ ਰਹਿਣਾ।
2: ਪੁਰਾਣੇ ਜਿੰਨੇ ਵੀ ਗਾਣੇ ਸੀ ਨਾ ਉਹਨਾਂ ਦੀ ਦੇਖੋ ਕਿ ਹਿੰਦੂ ਹਿੰਦੀ ਤੇ ਉਰਦੂ ਦੀ ਜਿਹੜੀ ਸੀ ਨਾ ਮਿਲਾਪ, ਉਹਦਾ ਪਾਉਂਦਾ ਸੀ ਨਾ, ਚਲੋ ਦੇਖੋ ਕਿ ਬੱਪੀ ਲਹਿਰੀ ਵਰਗੇ ਤੇ ਜਿਹੜੇ ਜੇ ਸਿੰਘ।
1: ਚਲੋ ਆਪਾਂ ਏਦਾਂ ਕਰਦੇ ਹਾਂ ਯਾਰ, ਤੁਸੀਂ ਸਾਡੇ ਵੀਰ ਹੋ ਔਰ ਤੁਹਾਡਾ ਕਿਹੜਾ ਗੀਤ ਪਸੰਦ ਆ ਮੈਨੂੰ ਉਹ ਦੱਸੋ, ਉਹ ਆਪਾਂ ਉਹ ਲਾ ਦਿੰਦੇ। ਦੱਸੋ ਸ਼ਾਹਰੁਖ ਖਾਨ ਦਾ ਕਿਹੜਾ ਗੀਤ ਹੈ?
2: ਤੁਹਾਡੇ ਸਾਰੇ ਹੀ ਅੱਛੇ ਹੁੰਦੇ ਨੇ, ਇਸ ਲਈ ਮੇਰੀ ਪਸੰਦ ਕੋਈ ਨਹੀਂ ਹੁੰਦੀ।
1: ਨਹੀਂ ਨਹੀਂ,
2: ਤੁਹਾਨੂੰ ਲਾਈਕ ਕਰਦਾ, ਆਈ ਲਵ ਯੂ।
1: ਥੈਂਕ ਯੂ ਸਰ, ਸੋ ਨਾਈਸ ਆਫ ਯੂ, ਥੈਂਕ ਯੂ ਤੁਹਾਡੀ ਕਾਲ ਦਾ ਸਰ, ਥੈਂਕ ਯੂ ਵੈਰੀ ਮਚ। ਪੱਡਾ ਸਰ ਦੇਖੋ ਕਿੰਨਾ ਪਿਆਰ ਕਰਦੇ ਆ।
0: ਹਾਂਜੀ ਬਿਲਕੁਲ,
1: ਕਹਿੰਦੇ ਤੁਹਾਡੇ ਗੀਤ ਅਸੀਂ ਲਾਨੇ, ਗੀਤ ਉਹੀ ਹੈ ਜਿਹੜੇ ਤੁਹਾਨੂੰ ਪਸੰਦ ਹੋਣ। ਗੱਲ ਤਾਂ ਉਹੀ ਹੈ ਨਾ, ਜਿਹੜੀ ਚੀਜ਼ ਨਾਲ ਨਾ ਪਸੰਦ ਆਵੇ ਫਿਰ ਉਹ ਲਾਉਣ ਦਾ ਫਾਇਦਾ ਕੀ ਹੈ ਨਾ। ਅਸੀਂ ਬੰਦੇ ਪਿਆਰ ਵਾਲੇ ਆ, ਮੁਹੱਬਤ ਵਾਲੇ ਬੰਦੇ ਆ, ਦੇਖੋ ਅਸੀਂ ਕੋਈ ਪੋਲੀਟੀਕਲ ਗੱਲਾਂ ਨੀ ਇੱਥੇ ਕਰਦੇ।
0: ਬਿਲਕੁਲ,
1: ਕਿਸੇ ਨੂੰ ਅਸੀਂ ਮਾੜਾ ਨੀ ਬੋਲਦੇ, ਕਿਸੇ ਗੌਰਮੈਂਟ ਨੂੰ ਮਾੜਾ ਨਹੀਂ ਅਸੀਂ ਬੋਲਦੇ। ਜੋ ਕੋਈ ਗਵਰਨਮੈਂਟ ਕਰਦੀ ਉਹਨਾਂ ਦੇ ਆਪਣੇ ਪਲਾਨਸ ਹੁੰਦੇ ਆ, ਨਾ ਅਸੀਂ ਕੋਈ ਇਦਾਂ ਦਾ ਟਾਕ ਸ਼ੋਅ ਕਰਦੇ ਕਿਸੇ ਨੂੰ ਨੀਵਾਂ ਦਿਖਾਉਣ ਵਾਸਤੇ। ਸਿੰਪਲ ਜਿਹੀਆਂ ਗੱਲਾਂ, ਸਿੰਪਲ ਫੰਡਾ ਪੰਜਾਬੀ ਵਿਰਸਾ ਰੇਡੀਓ ਦਾ, ਤੇ ਕਿ ਤੁਸੀਂ ਵੀ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਆ। ਬਹੁਤ ਪਰਿਵਾਰ ਏਦਾਂ ਦੇ ਆ, ਮੈਂ ਨਾ ਪੱਡਾ ਸਾਹਿਬ ਕਈ ਵਾਰੀ ਜ਼ਿਕਰ ਕਰਦਾ, ਮੈਂ ਖਬਰਾਂ ਲੈਣੀਆਂ ਸ਼ੁਰੂ ਕਰਾਂ, ਉਹ ਕਹਿੰਦੇ ਨਾ ਬਾਬਾ ਖਬਰਾਂ ਨਹੀਂ ਲੈਣੀਆਂ, ਕਹਿੰਦਾ ਨਾ ਕਹਿੰਦੇ ਖਬਰਾਂ ਬਿਲਕੁਲ ਨਹੀਂ ਲੈਣੀਆਂ। ਤੇ ਇਸ ਕਰਕੇ ਮੈਂ ਖਬਰਾਂ ਦਾ ਕੰਮ ਕਰਦਾ ਨਹੀਂ, ਸਿਰਫ ਤੇ ਸਿਰਫ ਤੁਹਾਡਾ ਇੰਟਰਟੇਨਮੈਂਟ ਕਰਦਾ ਇੱਕ ਘੰਟਾ ਪੂਰਾ, ਔਰ ਮੇਰੀ ਉਮੀਦ ਹੁੰਦੀ ਹੈ ਕਿ ਤੁਸੀਂ ਸਾਰੇ ਜਣੇ ਇਸ ਇੰਟਰਟੇਨਮੈਂਟ ਦਾ ਪਾਰਟ ਬਣੋ। ਮੈਨੂੰ ਖੁਸ਼ੀ ਮਿਲਦੀ ਹੈ ਕਿ ਜਿਸ ਵੇਲੇ ਤੁਸੀਂ ਖੁਸ਼ ਹੁੰਦੇ ਹੋ ਬਾਹਰ, ਸਾਡੀਆਂ ਮਿੱਠੀਆਂ ਮਿੱਠੀਆਂ ਕਈ ਵਾਰੀ ਹਾਸੇ ਦੀਆਂ ਗੱਲਾਂ ਇੱਦਾਂ ਦੀਆਂ ਹੁੰਦੀਆਂ, ਚੁਲਬਲੀਆਂ ਜਿਹੜੀਆਂ ਗੱਲਾਂ ਸਾਡੀਆਂ ਹੁੰਦੀਆਂ ਜਿਹੜਾ ਕਿ ਤੁਸੀਂ ਸੁਣ ਕੇ ਬਾਹਰ ਵੀ ਖੁਦ ਹੱਸਦੇ ਆ। ਲਓ ਜੀ ਇਹ ਗੀਤ ਹੈ ਤੁਹਾਡੇ ਵਾਸਤੇ ਹਾਜ਼ਰ ਹੈ, ਔਰ ਇਹ ਗੀਤ ਪਟਾ ਸਾਹਿਬ ਮੈਂ ਬੜੀ ਵਾਰੀ ਲਾਇਆ ਇੱਥੇ, ਉਹ ਤੇਰੀ ਉਮੀਦ ਤੇਰਾ ਇੰਤਜ਼ਾਰ ਕਰਦੇ ਹਾਂ, ਬਾਕੀ ਪਤਾ ਨਹੀਂ ਅੱਗੋਂ ਹੁਣ ਇੰਤਜ਼ਾਰ ਹੀ ਕਰਦੇ ਇੰਨੇ ਸਾਲ ਹੋ ਗਏ ਆ। ਹੈਲੋ
3: ਨਮਸਤੇ
1: ਜੀ, ਨਮਸਤੇ ਜੀ ਮਿਸਿਸ ਕਪੂਰ, ਕੀ ਹਾਲ ਹੈ?
3: ਬਹੁਤ ਤੁਹਾਡਾ ਰੇਡੀਓ ਐਕਸਲੈਂਟ, ਯੂਅਰ ਪਲੇ ਲਵ ਇਜ਼ ਐਕਸਲੈਂਟ,
1: ਥੈਂਕ ਯੂ ਜੀ,
3: ਐਂਡ ਯੂਅਰ ਰਿਸਪੈਕਟ ਇਜ਼ ਐਕਸਟਰਾਰਡਨਰੀ ਗੁੱਡ,
1: ਆਲਵੇਜ਼ ਆਲਵੇਜ਼ ਆਈ ਡੂ ਰਿਸਪੈਕਟ ਫੋਰ ਐਵਰੀ ਸਿੰਗਲ ਪਰਸਨ ਯੂ ਨੋ ਹੂ ਇਜ਼ ਲਿਸਨਿੰਗ।
3: ਐਂਡ ਮੇਰਾ ਇੱਕੋ ਹੀ ਗਾਣਾ ਹੈ ਜੀ
1: ਜੀ,
3: ਔਰ ਗੁਰਨਾਮ ਭੁੱਲਰ ਦਾ ਡਾਇਮੰਡ ਦਾ।
1: ਹਾਂ ਝਾਂਜਰ ਹੈ ਤੁਸੀਂ ਨਾ, ਡਾਇਮੰਡ ਦੀ ਝਾਂਜਰ ਬਸ ਮੈਨੂੰ ਹੀ ਦੇ ਦਿਓ, ਕਿਉਂਕਿ ਤੁਸੀਂ ਤੁਹਾਡੇ ਕੋਲ ਡਾਇਮੰਡ ਝਾਂਜਰ ਹੈਗੀ, ਅੱਜ ਕੱਲ ਹੁੰਦੀ ਤਾਂ ਹੈ ਨੀ ਕਿਸੇ ਕੋਲ ਡਾਇਮੰਡ ਝਾਂਜਰ, ਮਹਿੰਗੀ ਬਹੁਤ ਬਣਦੀ ਹੈ ਨਾ।
3: ਕੋਈ ਗੱਲ ਨੀ,
1: ਠੀਕ ਹੈ ਨਾ, ਤੁਸੀਂ ਮੈਨੂੰ ਗਿਫਟ ਦੇ ਦਿਓ, ਮੈਂ ਅੱਗੇ ਗਿਫਟ ਦੇ ਦੂ ਕਿਸੇ ਨੂੰ, ਠੀਕ ਹੈ ਬੜਾ
0: ਸਾਹਿਬ,
1: ਇਹ ਮੈਨੂੰ ਗਿਫਟ ਦੇ ਦੇਣ, ਮੈਂ ਅੱਗੋਂ ਕਿਸੇ ਨੂੰ ਗਿਫਟ ਦੇ ਦੂੰਗਾ, ਜਿਹਦੀ ਉਮੀਦ ਕਰਦੇ ਹਾਂ ਤੇਰਾ ਇੰਤਜ਼ਾਰ ਕਰਦੇ ਹਾਂ ਉਹਨੂੰ ਅਸੀਂ ਗਿਫਟ ਦੇ ਦਾਂਗੇ। 905-673-33-37 ਲਓ ਜੀ ਪ੍ਰੋਗਰਾਮ ਪੰਜਾਬੀ ਵਿਰਸਾ, ਇਹ ਗੀਤ ਹੈ ਜਿੰਨੀ ਵਾਰੀ ਤੁਸੀਂ ਮਰਜ਼ੀ ਸੁਣ ਲਓ, ਜਿੰਨੀ ਵਾਰੀ ਮਰਜ਼ੀ ਸੁਣ ਲਓ, ਤੁਹਾਨੂੰ ਆਲਵੇਜ਼ ਹੀ ਤੁਹਾਡੇ ਸੋਹਣੇ ਸੋਹਣੇ ਨਵੇਂ ਨਵੇਂ ਮਹਿਬੂਬ ਵਰਗਾ ਲੱਗਦਾ, ਔਰ ਇੰਨਾ ਕੁ ਮਿੱਠਾ ਗੀਤ ਹੈ, ਇੰਨਾ ਕੁ ਪਿਆਰਾ ਗੀਤ ਹੈ, ਇਹ ਗੀਤ ਵਿੱਚ ਮੈਨੂੰ ਤਾਂ ਇੱਦਾਂ ਲੱਗਦਾ ਜਿਵੇਂ ਤੁਹਾਡਾ ਸੋਹਣਾ ਮਹਿਬੂਬ ਹੀ ਬੈਠਾ ਹੋਵੇ।

0: ਨਵਾਂ ਗੀਤ ਲੱਗਦਾ
1: ਹੈ, ਏਦਾਂ ਲੱਗਦਾ ਜਿਵੇਂ ਬਸ ਅੱਜ ਹੀ ਇਹ ਗੀਤ ਬਣਿਆ। ਕਮਾਲ ਦੀ ਗੱਲ ਹੈ, ਜਿਹੜੇ ਬਾਹਰ ਸੁਣਨ ਵਾਲੇ ਵੀ ਹੈ ਉਹ ਵੀ ਬਿਲਕੁਲ ਪੂਰਾ ਇੰਜੋਏ ਕਰ ਰਹੇ ਹੋਣੇ ਇਸ ਗੀਤ। ਪ੍ਰੋਗਰਾਮ ਪੰਜਾਬੀ ਵਿਰਸਾ, ਟੋਨੀ ਭਾਅ ਜੀ ਕੀ ਹਾਲ ਹੈ?

0: ਕੈਸਾ ਗੀਤ ਹੈ ਯਾਰ, ਜਿੰਨੀ ਵਾਰੀ ਮਰਜ਼ੀ ਸੁਣ ਲਓ ਬੜਾ ਸਾਹਿਬ ਹੈ, ਕਿੰਨਾ ਪਿਆਰਾ ਗੀਤ ਹੈ ਯਾਰ, ਪੰਜਾਬੀ ਵਿਰਸਾ। ਹੈਲੋ, ਸਤਿ ਸ੍ਰੀ ਅਕਾਲ ਜੀ,
1: ਥੋੜੀ ਚੋਇਸ ਬਹੁਤ ਵਧੀਆ।
0: ਅੱਛਾ,
1: ਗਾਣਾ ਤਾਂ ਤੁਸੀਂ ਬਾਈ ਸੁਣ ਕੇ ਨਾ ਥੋੜੀ ਜਾਨ ਪੈ ਜਾਂਦੀ ਆ।
0: ਜਾਨ ਅਸੀਂ ਮਹਾਰਾਜ ਏਦਾਂ ਹੀ ਪਾ ਦਿੱਤੀ ਹੈ, ਪਿਆਰ ਵਾਲੇ ਬੰਦੇ ਆ ਅਸੀਂ। ਆਪਾਂ ਵੀ ਬਸ ਪਿਆਰ ਦੇ ਭੁੱਖੇ ਆ, ਆਪਾਂ ਨੂੰ ਕੋਈ ਬੈਨੀਫਿਟ ਨੀ ਪਿਆਰ ਚਾਹੀਦਾ। ਅੱਛਾ ਗੱਲ ਸੁਣਾਓ, ਤੁਸੀਂ ਇੰਨੇ ਵੱਡੇ ਆ, ਮੇਰੇ ਤਾਂ ਪਿਆਰ ਚ ਕੋਈ ਬੈਨੀਫਿਟ ਵੀ ਹੁੰਦਾ? ਜੇ ਬੈਨੀਫਿਟ ਕੋਈ ਬੰਦਾ ਕਵੇ ਬੈਨੀਫਿਟ
1: ਬਾਈ, ਪਿਆਰ ਦੀ ਅਲੱਗ ਅਲੱਗ ਸਟੇਜ ਹੁੰਦੀ ਆ।
0: ਹਾਂਜੀ,
1: ਬੱਚਿਆਂ ਦਾ ਪਿਆਰ ਹੋਊਗਾ, ਦੋਸਤ ਯਾਰੀ ਆ, ਤੁਹਾਡਾ ਮੀਡੀਆ ਦਾ ਵੀ ਪਿਆਰ ਆ, ਆਪਾਂ ਕੋਈ ਰਿਸ਼ਤੇਦਾਰੀ ਜਾਣ ਪਛਾਣ ਨੀ ਆ, ਤੇ ਪਿਆਰ ਦੀ ਅਲੱਗ ਅਲੱਗ ਕੈਟਾਗਰੀ ਹੁੰਦੀ ਆ।
0: ਅੱਛਾ ਅੱਛਾ, ਕੈਟਾਗਰੀ ਅਲੱਗ ਅਲੱਗ ਆ,
1: ਹੁਣ ਸਮਝ ਗਿਆ ਬਾਈ ਜੀ।
0: ਤੁਹਾਡਾ ਵਿਆਹ ਹੋ ਗਿਆ?
1: ਬਾਈ ਜੀ ਮੇਰੇ ਦੋ ਬੱਚੇ, ਦੋ ਮੁੰਡੇ ਆ, ਵੱਡਾ ਵੱਡਾ ਵਿਆਹ।
0: ਅੱਛਾ, ਜੇ ਜਿਹੜਾ ਬੰਦਾ ਕੋਈ ਪਿਆਰ ਕਰਨ ਵਾਲਾ ਹੋਵੇ, ਜਿਹੜਾ ਕੁੜੀ ਮੁੰਡੇ ਦਾ ਪਿਆਰ ਹੋਵੇ ਆਪਸ ਵਿੱਚ,
1: ਹਾਂਜੀ ਹਾਂਜੀ,
0: ਉਹਦੇ 'ਚ ਕੋਈ ਹੁੰਦਾ ਹਿਸਾਬ ਦਾ ਕੋਈ ਹੋਵੇ?
1: ਹਿਸਾਬ ਦਾ ਆਪਾਂ ਚੱਕਰ 'ਚ ਘੱਟ ਹੀ ਪਏ ਬਾਈ ਜੀ।
0: ਨਹੀਂ ਤੁਹਾਨੂੰ ਪੈਣ ਦੀ ਲੋੜ ਵੀ ਨੀ ਇਸ ਉਮਰੇ, ਤੁਸੀਂ ਕਾਹਨੂੰ ਪੈਣਾ?
1: ਨਹੀਂ ਨਹੀਂ, ਵੈਸੇ ਬਾਈ ਮੈਂ ਸ਼ੁਰੂ 'ਚ ਨੀ ਪਿਆ, ਮੇਰੀ ਆਦਤ।
0: ਉਹ ਚੰਗਾ ਕੀਤਾ ਨਹੀਂ, ਪਰ ਜਿਹੜੇ ਪਏ ਆ ਉਹਨਾਂ ਦਾ ਦੱਸੋ,
1: ਉਹਨਾਂ ਦੀ ਬਾਈ ਹਾਲਤ ਖਰਾਬ ਹੀ ਆ।
0: ਲੈ,
1: ਗਰੰਟੀ ਕੋਈ ਨੀ, ਇੰਡੀਆ ਤੋਂ ਗਰੰਟੀ ਕੋਈ ਨੀ, ਕੈਨੇਡਾ ਤੋਂ ਗਰੰਟੀ ਕੋਈ ਨੀ।
0: ਨਹੀਂ ਨਹੀਂ,
1: ਦੋਨੇ ਵੀ ਚੱਕਰਾਂ ਨੀ ਪਾਤਾ।
0: ਨਹੀਂ ਗਰੰਟੀ ਕੋਈ ਨੀ, ਕੀ ਮਤਲਬ ਹੋਇਆ
1: ਗਰੰਟੀ? ਬਾਈ ਜੀ ਨਾ ਹੀ ਪੁੱਛੋ ਵਧੀਆ।
0: ਅੱਛਾ,
1: ਚੱਕਰ ਦੇ ਪਏ ਨੀ, ਨਾ
0: ਇਸ ਉਮਰੇ ਚੱਕਰ ਦੇ ਪੈਣ, ਦੋਤੇ ਪੋਤਰਿਆਂ ਨੇ ਹੋ ਗਏ ਆ, ਰਹਿਣ ਦਿਓ। ਠੀਕ ਆ
1: ਬਾਈ ਜੀ, ਆਪਾਂ ਤਾਂ ਗੱਲ ਹੀ ਕਰਦੇ ਆ, ਆਪਾਂ ਕਹੋ ਕੀ
0: ਨਾ ਨਾ ਗੱਲ ਵੀ ਨੀ ਕਰਨੀ ਤੁਸੀਂ ਇਹੋ ਜੀ। ਗੱਲ ਨੀ ਕਰਨੀ, ਸੋਰੀ ਕਹੋ ਦੁਆਰਾ, ਦੁਆਰਾ ਸੋਰੀ। ਪ੍ਰੋਗਰਾਮ ਪੰਜਾਬੀ ਵਿਰਸਾ, ਥੈਂਕ ਯੂ ਵੈਰੀ ਮਚ। ਸਾਡਾ ਪਿਆਰ ਆ ਬਲਵਿੰਦਰ ਜੀ ਨਾਲ, ਬੜੇ ਪਿਆਰ ਵਾਲੇ ਵੀਰ ਆ ਸਾਡੇ। ਵਕਾਰ ਖਾਨ ਸਾਹਿਬ ਜੀ, ਕਿਆ ਹਾਲ ਆ ਸਰ
2: ਜੀ? ਥੈਂਕ ਯੂ ਸੋ ਮਚ ਹਰਜੀਤ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੀਤ ਜੀ, ਮੇਰੇ ਕੋਲ ਰੋਜਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ, ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਸ ਇੰਟਰਨੈਟ
0: ਜੀ ਜੀ,
2: ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ, US ਅਨਲਿਮਿਟਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478648000, 6478648000। ਅਸੀਂ 18 ਸਾਲ ਸੇ ਰੋਜਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478648000, 6478648000।
0: ਬੜੀ ਮਿਹਰਬਾਨੀ ਵਕਾਰ ਖਾਨ ਸਾਹਿਬ, ਥੈਂਕ ਯੂ ਵੈਰੀ ਮਚ। ਪ੍ਰੋਗਰਾਮ ਪੰਜਾਬੀ ਵਿਰਸਾ, 905-673-3337 ਸਟੂਡੀਓ ਨੰਬਰ ਹੈ। ਔਰ ਸੁਰਜੀਤ ਸਿੰਘ ਜੀ ਪੱਡਾ ਸਾਹਿਬ ਅੱਜ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪਾਂਸਰ ਆ, ਸੁਰਜੀਤ ਸਿੰਘ ਜੀ ਪੱਡਾ।
3: ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
4: ਟੌਪ ਫਾਈਨੈਂਸ਼ੀਅਲ ਇੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
5: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
4: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ, 6473300, 6473300, 3100,
5: ਜਾਂ ਮਿਲੋ 70 Delta Park Boulevard, Unit 11, ਬ੍ਰੈਂਪਟਨ।
6: ਨਜ਼ਰ ਬਦਲੋ, ਨਜ਼ਾਰੇ ਬਦਲ ਜਾਏਂਗੇ, ਆਪ ਵੀ ਆਪਣੀ ਜ਼ਿੰਦਗੀ ਕੀ ਖੂਬਸੂਰਤੀ ਕੋ ਦੇਖੇਂ ਸਪੈਕਸ ਐਕਸਪ੍ਰੈਸ ਕੇ ਸਾਥ, ਜਹਾਂ ਹੈ ਵਰਲਡ ਕਲਾਸ ਕੁਆਲਿਟੀ ਡਿਜ਼ਾਈਨਰ ਸਨਗਲਾਸਿਸ, ਆਈ ਗਲਾਸ ਫਰੇਮਸ ਐਂਡ ਲਾਰਜ ਸਿਲੈਕਸ਼ਨ ਆਫ ਕੰਟੈਕਟ ਲੈਂਸਿਸ।
7: ਗੈਟ ਸਿਲੈਕਟਡ ਫਰੇਮ ਰੈਗੂਲਰ ਸਿੰਗਲ ਵਿਜ਼ਨ ਲੈਂਸਿਸ ਫਾਰ ਜਸਟ $129, 35 ਰੈਜ਼ੋਲੂਸ਼ਨ ਡਰਾਈਵ, ਬ੍ਰੈਂਪਟਨ ਇਨ ਵਾਲਮਾਰਟ ਪਲਾਜ਼ਾ। ਕਾਲ 905-460-8888, ਦੈਟਸ 905-460-8888।
6: ਸਰਵਿੰਗ ਫਰੋਮ 2 ਲੋਕੇਸ਼ਨਸ, ਬੈਸਟ ਸਰਵਿਸ, ਬੈਸਟ ਪ੍ਰਾਈਸ, ਸਪੈਕਸ ਐਕਸਪ੍ਰੈਸ ਕੇ ਸਾਥ।
8: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM 530.
9: Punjabi Versa!
0: ਪ੍ਰੋਗਰਾਮ ਪੰਜਾਬੀ ਵਿਰਸਾ ਨਾਲ ਤੁਸੀਂ ਜੁੜੇ ਹੋਏ ਆ, ਔਰ ਜਨਾਬ ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਦੇ ਵਿੱਚ ਆ ਰਹੇ ਆ। ਸਤੰਬਰ 18 ਨੂੰ ਔਰ ਤੁਹਾਨੂੰ ਪਤਾ ਕਿ ਹੰਸ ਰਾਜ ਹੰਸ ਸਾਹਿਬ ਦੀ ਗਾਇਕੀ ਇੱਕ ਐਸੀ ਕਮਾਲ ਦੀ ਗਾਇਕੀ ਹੈ ਜਿਹੜੇ ਬੈਠੇ ਹੁੰਦੇ ਆ ਸਾਰਿਆਂ ਨੂੰ ਅੰਤੇ ਫਿਰ ਕਹਿੰਦੇ ਨਾ ਮੰਤਰ ਮੋਹਿਤ ਕਰ ਦਿੰਦੇ ਆ ਔਰ ਐਸੀ ਕਮਾਲ ਦੀ ਗਾਇਕੀ ਹੋਏਗੀ ਲਿਵਿੰਗ ਆਰਟ ਸੈਂਟਰ ਵਿੱਚ 18 ਸਤੰਬਰ ਨੂੰ ਹੋ ਰਿਹਾ ਸ਼ੋਅ ਔਰ ਤੁਹਾਡੇ ਵਾਸਤੇ ਪੂਰੇ ਬੈਂਡ ਦੇ ਨਾਲ ਪੂਰੇ ਆਰਕੈਸਟਰਾ ਦੇ ਨਾਲ ਹੰਸ ਰਾਜ ਹੰਸ ਸਾਹਿਬ ਕਹਿੰਦੇ ਆ ਬਈ ਇਸ ਵਾਰੀ ਨਵੇਂ ਨਵੇਂ ਗੀਤ ਵੀ ਲੈ ਕੇ ਆ ਰਿਹਾ ਕਿਉਂਕਿ ਹੁਣੇ ਹੰਸ ਰਾਜ ਹੰਸ ਸਾਹਿਬ ਦਾ ਨਵਾਂ ਗੀਤ ਵੀ ਇੱਕ ਆਇਆ ਹੈ ਉਹਦਾ ਪਲੇ ਹੋਇਆ ਇਸ ਦੇ ਨਾਲ ਨਾਲ ਜਨਾਬ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀਆਂ ਕਵਾਲੀਆਂ ਜਿਹੜੀਆਂ ਹੋਣਗੀਆਂ ਇਸ ਵਾਰੀ ਸਪੈਸ਼ਲੀ ਤੌਰ ਤੇ ਸ਼ੋਅ ਦੀ ਖਿੱਚ ਹੋਏਗੀ ਪੂਰੇ ਬੈਂਡ ਦੇ ਨਾਲ ਪੂਰੇ ਆਰਕੈਸਟਰਾ ਨਾਲ ਤੁਹਾਡੇ ਵਾਸਤੇ ਹੰਸ ਰਾਜ ਹੰਸ 18 ਸਤੰਬਰ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ ਆ ਰਿਹਾ ਔਰ ਟਿਕਟਾਂ ticketmaster.ca ਤੋਂ ਜਲਦੀ ਜਲਦੀ ਲੈ ਲਿਓ ਟਿਕਟਾਂ ਬਈ ਸੋਲਡ ਆਊਟ ਹੋ ਜਾਣੀਆਂ ਜਲਦੀ ਜਲਦੀ ticketmaster.ca ਟਿਕਟਾਂ ਜਲਦੀ ਜਲਦੀ ਚੱਕ ਲਓ ਪ੍ਰੋਗਰਾਮ ਪੰਜਾਬੀ ਵਿਰਸਾ ਲਓ ਜੀ ਲਾਈਨਾਂ ਲਓ ਇੱਕ ਦੋ ਬਹੁਤ ਬਿਜ਼ੀ ਆ ਕੰਮ ਹੈਲੋ
9: ਸਤਿ ਸ਼੍ਰੀ ਅਕਾਲ ਬਾਈ ਜੀ
0: ਸਤਿ ਸ਼੍ਰੀ ਅਕਾਲ ਵੀਰਾ ਜੀ ਕੀ ਹਾਲ ਆ
9: ਵਧੀਆ ਵਧੀਆ ਜੀ ਠੀਕ ਠਾਕ ਤੁਸੀਂ ਸੁਣਾਓ
0: ਕਿਰਪਾ ਗੁਰੂ ਸਾਹਿਬ ਦੀ ਸਰ
9: ਤੁਹਾਡਾ ਪ੍ਰੋਗਰਾਮ ਬਾਈ ਜੀ ਬਹੁਤ ਵਧੀਆ ਹੁੰਦਾ
0: ਬੜੀ ਮਿਹਰਬਾਨੀ ਵੀਰਾ ਜੀ ਥੈਂਕ ਯੂ ਵੈਰੀ ਮਚ ਵੀਰ ਥੈਂਕ ਯੂ ਵੈਰੀ ਮਚ ਥੈਂਕ ਯੂ ਜਿੰਦਰ ਨੈਕਸਟ ਕਾਲ ਤੇ ਜਾਂਦੇ ਹੈਲੋ
10: ਹੈਲੋ ਸਤਿ ਸ਼੍ਰੀ ਅਕਾਲ ਹਰਜੀਤ
0: ਸਤਿ ਸ਼੍ਰੀ ਅਕਾਲ ਵੀਰਾ ਜੀ
10: ਕੀ ਹਾਲ ਚਾਲ ਜੇ
0: ਹਾਲ ਚਾਲ ਠੀਕ ਆ ਜੀ ਗੁਰੂ ਜੀ ਤੁਸੀਂ ਸੁਣਾਓ ਕਿਦਾਂ ਠੀਕ ਹੋ
10: ਹੋਰ ਬਾਬੇ ਦੀ ਕਿਰਪਾ ਕਿਰਪਾ ਕਿਰਪਾ ਬੜੇ ਚਿਰਾਂ ਬਾਅਦ ਆਵਾਜ਼ ਸੁਣੀ ਤੁਹਾਡੀ
0: ਅੱਛਾ ਚਲੋ ਕੋਈ ਰੋਜ਼ ਸੁਣਿਆ ਕਰੋ ਮਤਲਬ ਕਿ ਤੁਸੀਂ 11 ਵਜੇ ਸਵੇਰੇ ਕਰਿਆ ਕਰੋ ਆਉਣ ਰੋਜ਼ ਸੁਣਿਆ ਕਰੋ
10: ਅੰਕਲ ਨੂੰ ਮਿਲਣ ਚੱਲ ਕੇ ਨਾ ਫਿਰ ਉੱਥੇ ਉਹਨੇ ਰੱਖ ਲਿਆ ਕਹਿੰਦੇ ਇੱਥੇ ਸਾਡੇ ਕੰਮ ਕੁੰਮ ਕਰਾ ਕੇ ਜਾਓ ਸਾਰੇ
0: ਅੱਛਾ ਕਰਾਏ ਕੰਮ ਹੁਣ
10: ਉਹ ਕਰਾਣਾ ਹੁਣ ਵਿਹਲਾ ਕਰਤਾ ਅੰਕਲ ਕਹਿੰਦਾ ਜਾਓ ਹੁਣ ਤੁਸੀਂ ਆਪਣੇ ਮੁਲਕ ਨੂੰ
0: ਹੁਣ ਤੁਸੀਂ ਆਪਣੇ ਮੁਲਕ ਨੂੰ ਜਾਓ ਹੈ ਹੁਣ ਤੁਹਾਡੀ ਲੋੜ ਨਹੀਂ ਚਲੋ ਵਧੀਆ
10: ਕਹਿੰਦੇ ਲੋੜ ਤੁਹਾਡੀ
0: ਲਓ ਫਿਰ
10: ਇੱਕ ਗਾਣਾ ਸੁਣਨਾ ਸੀ ਇੱਕ
0: ਜੀ ਵੀਰਾ ਜੀ ਬੋਲੋ
10: ਹੰਸ ਰਾਜ ਹੰਸ ਦਾ ਸ਼ੋਅ ਕਰਾ ਰਹੇ ਉਹਦਾ ਇੱਕ ਗਾਣਾ ਉਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ
0: ਨਹੀਂ ਉਹ ਨਹੀਂ ਮੈਂ ਲਾਉਣਾ ਆਮ ਸੌਰੀ ਯਾਰ
10: ਅੱਖਾਂ ਵਿੱਚ ਕੁਝ ਕਹਿ ਗਈ ਚੋਰਨੀ
0: ਹਾਂ ਉਹ ਗੀਤ ਮੈਂ ਲਾਉਣਾ ਆਪਣੀ ਪਸੰਦ ਤਾਂ ਲਾਉਂਗਾ ਉਹ ਗੀਤ ਤਾਂ ਹੰਸ ਰਾਜ ਹੰਸ ਸਾਹਿਬ ਨੇ 50 ਦੀ ਮਾਫੀ ਮੰਗ ਜੋ ਕੇ ਇਸ ਗੀਤ ਦੇ ਉੱਤੇ ਨਾ ਚੰਗਾ ਨਹੀਂ ਲੱਗਦਾ ਪ੍ਰੋਗਰਾਮ ਪੰਜਾਬੀ ਵਿਰਸਾ ਨੈਕਸਟ ਕਾਲ ਤੇ ਜਾਣੇ ਹੈਲੋ
9: ਹੈਲੋ ਸਤਿ ਸ਼੍ਰੀ ਅਕਾਲ ਭਾਜੀ
0: ਸਤਿ ਸ਼੍ਰੀ ਅਕਾਲ ਜੀ
9: ਨੰਬਰ 1 ਹਰਜੀਤ ਸਿੰਘ ਜਿੰਦਾਬਾਦ ਪੰਜਾਬੀ ਵਿਰਸਾ 11 ਤੋਂ 12 ਜੀ ਬਹਿਜਾ ਕਰਾ ਦਿੰਦੇ ਤੇ ਦੁੱਖ ਤੋੜ ਦਿੰਦੇ ਆ ਜੀ ਨੰਬਰ 1
0: ਬੜੀ ਮਿਹਰਬਾਨੀ ਜੀ ਥੈਂਕ ਯੂ ਵੈਰੀ ਮਚ 905-673-33 ਜੀ ਲਓ ਪਟਾ ਸਾਹਿਬ ਹੰਸ ਰਾਜ ਹੰਸ ਸਾਹਿਬ ਬਹੁਤ ਜ਼ਿਆਦਾ ਚੁਆਇਸ ਆ ਬਹੁਤ ਜ਼ਿਆਦਾ ਪਰਿਵਾਰਾਂ ਦੇ ਫੋਨ ਆ ਰਹੇ ਆ ਅੱਜ ਵੀ ਸਵੇਰੇ ਮੇਰੇ ਕੋਲ ਕਿਸੇ ਨੇ VIP ਟਿਕਟਾਂ ਲਈਆਂ ਔਰ 18 ਸਤੰਬਰ ਨੂੰ ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਵਿੱਚ ਆ ਰਹੇ ਆ ਲਿਵਿੰਗ ਆਰਟ ਸੈਂਟਰ ਦੇ ਵਿੱਚ ਥੀਏਟਰ ਏਡਾ ਪਿਆਰਾ ਹੈ ਤੁਸੀਂ ਆਪਣੇ ਪਟਾ ਸਾਹਿਬ ਦੇਖਿਆ ਕਦੀ ਸ਼ੋਅ ਉੱਥੇ ਕੋਈ ਤਾਂ ਨਹੀਂ
11: ਕਿਹੜੇ ਸ਼ੋਅ ਜੀ
0: ਮਿਸੀ ਸਾਗਾ ਸੈਂਟਰ ਜਿਹੜਾ ਹੈਗਾ ਲਿਵਿੰਗ ਆਰਟ ਸੈਂਟਰ ਨਹੀਂ ਦੇਖਿਆ ਨਹੀਂ ਹੋਣਾ
11: ਮੇਰੇ ਖਿਆਲ ਤੁਸੀਂ ਇੱਕ ਵਾਰੀ ਕਿਸੇ ਦਾ ਸ਼ੋਅ ਕਰਾਇਆ ਸੀ
0: ਪਹਿਲਾਂ ਨਹੀਂ ਉੱਥੇ
11: ਨਹੀਂ ਆਪਾਂ ਕਰਾਇਆ ਪਰ ਗਏ ਸੀ ਇੱਕ ਵਾਰੀ ਮੇਰੇ ਸਾਹਿਬ ਨੂੰ ਯਾਦ ਨਹੀਂ
0: ਨਹੀਂ ਉੱਥੇ ਮੈਂ ਕਰਾਇਆ ਨਹੀਂ ਸ਼ੋਅ ਹਲ ਤੱਕ ਉਹ ਥੀਏਟਰ ਮਹਿੰਗਾ ਬਹੁਤ ਆ ਉਹ ਮਿਲਦਾ ਨਹੀਂ ਹੈਗਾ ਵੱਡੀ ਗੱਲ ਇਹ ਆ
11: ਹਾਂ ਸ਼ਾ ਸਲੀਮ ਦਾ ਕਰਾਇਆ ਸੀ
0: ਉੱਥੇ ਨਹੀਂ ਸਲੀਮ ਦਾ ਕਰਾਇਆ ਸੀ ਆਪਾਂ ਓਕਵਿਲ ਸਾ
11: ਹਾਂਜੀ ਹਾਂਜੀ
0: ਮੀਟਿੰਗ ਹਾਊਸ ਕਰਾਇਆ
11: ਹਾਂਜੀ ਹਾਂਜੀ ਉੱਥੇ
0: ਗਿਆ ਸੀ ਉੱਥੇ ਓਕਵਿਲ ਕਰਾਇਆ ਜਦੋਂ ਸ਼ਾਜ਼ੀਆ ਮਜ਼ਦੂਰ ਨਾਲ ਸੱਦੇ ਉਹ ਵੀ ਥੀਏਟਰ ਬੜਾ ਵਧੀਆ ਉਹ ਥੀਏਟਰ ਉਹਨਾਂ ਨੇ ਬੰਦ ਕਰਤਾ ਕੋ ਕਿਸੇ ਇਨਵੈਸਟਰ ਕੰਪਨੀ ਨੇ ਲੈ ਲਿਆ
11: ਓਕੇ
0: ਉੱਥੇ ਹੁਣ ਬੁਕਿੰਗ ਨਹੀਂ ਹੁੰਦੀ ਜਿਹੜਾ ਥੀਏਟਰ ਹੈਗਾ ਨਾ ਪੱਡਾ ਸਾਹਿਬ ਇਹ ਮਿਸੀ ਸਾਗਾ ਦੇ ਵਿੱਚ ਅੰਡਰਗਰਾਊਂਡ ਪਾਰਕਿੰਗ ਹੈ ਕਈ ਹੈ ਨਾ ਜਿਵੇਂ ਤੁਸੀਂ ਓਕਵਿਲ ਦੇਖਿਆ ਜਦ ਮਾਸਟਰ ਸਟੀਨ ਦਾ ਸ਼ੋਅ ਦੇਖਿਆ ਸੀ ਉਹ ਥੀਏਟਰ ਬਣੇ ਮਿਊਜ਼ਿਕ ਵਾਸਤੇ
11: ਹਾਂਜੀ ਹਾਂਜੀ
0: ਔਰ ਇਹ ਥੀਏਟਰ ਇੱਕ ਐਸਾ ਥੀਏਟਰ ਆ ਇੱਥੇ ਹੰਸ ਸਾਹਿਬ ਦੀ ਜਿਹੜੀ ਆਵਾਜ਼ ਹੈ ਨਾ ਤੁਸੀਂ ਰਿਕਾਰਡਿੰਗ ਵਿੱਚ ਸੁਣਦੇ ਹੁੰਦੇ ਆ ਜਿੱਦਾਂ ਤੁਹਾਨੂੰ ਕਿਤੇ ਲੱਗੀ ਹੁੰਦੀ CD 'ਚ ਆਪਾਂ ਕੋਈ ਗਾਣਾ ਲਾ ਦਈਏ ਹੁਣ ਇੱਦਾਂ ਦੀ ਆਵਾਜ਼ ਨਿਕਲਣੀ ਉੱਥੇ ਬਿਲਕੁਲ ਓਰਿਜਨਲ ਵੋਇਸ ਨਿਕਲਣੀ ਇੰਨਾ ਖੂਬਸੂਰਤ ਥੀਏਟਰ ਆ ਔਰ ਹੰਸ ਰਾਜ ਹੰਸ ਸਾਹਿਬ 18 ਸਤੰਬਰ ਫਰਾਈਡੇ ਨਾਈਟ ਬੰਦੀ ਹੈ 7 ਵਜੇ ਡੋਰ ਓਪਨ ਕਰ ਦੇਣੀ ਹੈ ਫਰਾਈਡੇ ਨੂੰ ਤੇ 8 ਵਜੇ ਸ਼ੋਅ ਪੂਰੇ ਸ਼ਾਰਪ ਸਟਾਰਟ ਹੋ ਜਾਣਾ ਇੱਥੇ ਇਹ ਨਹੀਂ ਹੋਣਾ ਵੀ ਲੇਟ ਸ਼ੁਰੂ ਹੋ ਜਾਵੇ ਤਾਂ ਲੇਟ ਖਤਮ ਕਰ ਦਈਏ ਉਹ ਕੰਮ ਨਹੀਂ ਹੁੰਦਾ ਇੱਥੇ ਇਹ ਥੀਏਟਰ ਜਿਹੜਾ ਟਾਈਮ ਦੇ ਦਿੱਤਾ ਗਿਆ ਉਸੇ ਟਾਈਮ ਤੇ ਡੋਰ ਬੰਦ ਤੇ ਉਸੇ ਟਾਈਮ ਤੇ ਡੋਰ ਖੁੱਲਣੇ ਹੈਗੇ ਇਹ ਗੋਰਿਆਂ ਥੀਏਟਰ ਆ ਬਈ ਇੱਥੇ ਤੁਹਾਨੂੰ ਪਤਾ ਜਿਵੇਂ ਆਪਾਂ ਕੋਈ ਜਿੱਥੇ ਆਪਾਂ ਸਤਿੰਦਰ ਸਰਤਾਜ ਦਾ ਕਰਾਇਆ ਸੀ ਰੋਏ ਥਾਮਸ ਨਾਲ ਸੇਮ ਉਦੇ ਥੀਏਟਰ ਹੀ ਹੁੰਦੇ ਆ ਔਰ ਇਹ ਥੀਏਟਰ ਦੇ ਵਿੱਚ ਇਸ ਤਰ੍ਹਾਂ ਤੁਹਾਡੇ ਵਾਸਤੇ ਵਧੀਆ ਵਧੀਆ ਸ਼ੋਅ ਹੋਏਗਾ ਔਰ ਤੁਸੀਂ ਵੀ ਇੱਕ ਵਾਰੀ ਪੂਰਾ ਆਨੰਦ ਮਾਣੋਗੇ ਸ਼ੋਅ ਦਾ ਗਰੰਟੀ ਗੱਲ ਕਰਦਾ ਜਿਸ ਵੇਲੇ ਗਾਇਆ ਨਾ ਹੰਸਰਾ ਸਾਹਿਬ ਨੇ ਕਿਹੜੀ ਗੱਲੋਂ ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਦੱਸੋ ਤਾਂ ਸੀ ਸੁਣਿਆ ਕਿ ਅੱਜ ਕੱਲ੍ਹ ਫਤੂਰ ਵਿੱਚ ਰਹਿੰਦੇ ਹੋ ਤੇ ਜਿਹੜੀ ਗੱਲ ਕਹਿੰਦੇ ਹੋ ਹਰਜੀਤ ਜੀ ਉਹ ਗੱਲ ਨੂਰ ਵਿੱਚ ਹੀ ਕਹਿੰਦੇ ਹੋ ਤੇ ਇਹੋ ਜਿਹੇ ਗੀਤ ਸੁਣ ਕੇ ਫਿਰ ਬੰਦੇ ਦਾ ਮਨ ਆਪਣੇ ਆਪ ਹੀ ਬਾਗੋ ਬਾਗ ਹੋ ਜਾਂਦਾ ਇਹ ਭਾਈ ਚੱਲੋ ਤਾਂ ਚੱਲੇ ਦਾ ਸੀ ਚੱਲਦਾ ਕਿਉਂ ਨਹੀਂ ਹੁਣ ਕੀ ਹੋ ਗਿਆ ਸਿਸਟਮ ਨੂੰ

ਤੁਹਾਨੂੰ ਟਿਕਟ ਮਾਸਟਰ .co ਤੋਂ ਮਿਲਣੀ ਹੈ, ਉੱਥੇ ਸੀਟ ਨੰਬਰ ਹੈ ਬਿਲਕੁਲ, ਆਪਣੀ ਮਨਪਸੰਦ ਦੀਆਂ ਟਿਕਟਾਂ ਤੁਸੀਂ ਲੈ ਸਕਦੇ ਹੈ। ਔਰ ਟਿਕਟਾਂ ਹੁਣ ਹੁਣ ਚੱਕ ਲਓ, ਹੁਣ ਹੁਣ ਹੈਗੀਆਂ, ਜਦੋਂ ਨੇੜੇ ਕੰਮ ਆ ਗਿਆ ਤੇ ਫਿਰ ਆ ਬੋਲੇਂਗੇ ਹਰਜੀਤ ਜੀ ਹਮੇ ਦੋ ਟਿਕਟਾਂ ਚਾਹੀਏ, ਫਿਰ ਕੰਮ ਨਹੀਂ ਹੋਗਾ ਬਾਈ ਜਾਨ।

0: ਹੰਸ ਰਾਜ ਹੰਸ ਸਤੰਬਰ 18 ਨੂੰ ਆ ਰਿਹਾ ਆਪਣੇ ਸ਼ਹਿਰ ਜੀ ਪੱਟਾ ਸਾਹਿਬ।
1: ਹਾਂਜੀ ਹਰਜੀਤ, ਥੋੜ੍ਹੀ ਜਿਹੀ ਤਾਂ ਮੈਂ ਕ੍ਰਿਟੀਕਲ ਇੰਸ਼ੋਰੈਂਸ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ, ਕਿਉਂਕਿ ਹਜੇ ਇੱਕ ਕ੍ਰਿਟੀਕਲ ਇੰਸ਼ੋਰੈਂਸ ਆ ਜਿੱਦਾਂ ਕਿ ਆਮ ਜਿਹੜੀ ਸਾਨੂੰ ਦੂਜੀਆਂ ਇੰਸ਼ੋਰੈਂਸ ਥੋੜ੍ਹੀ ਔਖੀ ਮਿਲਦੀ ਹੈਗੀ ਆ, ਕਿਉਂਕਿ ਇਹਦੀ ਜਿਹੜੀ ਅੰਡਰ ਰਾਈਟਿੰਗ ਹਰਜੀਤ ਥੋੜ੍ਹੀ ਜਿੱਦਾਂ ਜ਼ਿਆਦਾ ਮਤਲਬ ਸਾਫ ਕਰਦੇ ਹੈਗੇ ਆ, ਕਿਉਂਕਿ ਇਹ ਪਰ ਇਹ ਇੰਸ਼ੋਰੈਂਸ ਕਿੱਦਾਂ ਦੀ ਚੀਜ਼ ਹੈ ਜਿੱਦਾਂ, ਕਿਉਂਕਿ ਸਾਈਲੈਂਟ ਜਿਹੜੀਆਂ ਵੀ ਜਿੰਨੇ ਵੀ ਇਲਨੈਸ ਸਾਨੂੰ ਆਉਂਦੀਆਂ ਹੈਗੀਆਂ, ਮਤਲਬ ਜਿਹੜਾ ਕਹਿੰਦੇ ਦਰਵਾਜ਼ਾ ਖੜਕਾ ਕੇ ਨਹੀਂ ਆਉਂਦੀਆਂ, ਅਤੇ ਇਹ ਉਹਨਾਂ ਸਾਰੀਆਂ ਨੂੰ ਕਵਰ ਕਰਦੀ ਆ। ਆਮ ਜਿਹੜੀਆਂ ਜਿੰਨੀਆਂ ਵੀ ਕੰਪਨੀਆਂ ਉਹ 25 ਏਅਰਲੈਂਸ ਨੂੰ ਕਵਰ ਕਰਦੀਆਂ, ਸਾਡੇ ਕੋਲ ਜਿਹੜੀ ਕੰਪਨੀ 26 ਏਅਰਲੈਂਸ ਨੂੰ ਕਵਰ ਕਰਦੀ ਆ। ਅਤੇ ਜਿਹੜੀ ਬੱਚਿਆਂ ਦੀ ਜੇ ਤੁਸੀਂ ਇਹ ਕ੍ਰਿਟੀਕਲ ਇੰਸ਼ੋਰੈਂਸ ਸੇਮ ਹੀ ਲਉਂਗੇ ਤਾਂ ਉਹ ਤਕਰੀਬਨ 32 ਏਅਰਲੈਂਸ ਨੂੰ ਕਵਰ ਕਰ ਰਹੀ ਹੈਗੀ।
0: ਅਤੇ
1: ਮੈਂ ਹਰਜੀਤ ਜੀ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਵੀ ਜਿੱਦਾਂ ਅਸੀਂ ਕਈ ਵਾਰੀ ਇੰਸ਼ੋਰੈਂਸ ਕਰਾਈਆਂ ਹੁੰਦੀਆਂ ਹੈ, ਪਰ ਅਸੀਂ ਉਹਦੇ ਵਿੱਚ ਕੀ ਆ ਕਿ ਜੇ ਹਰਜੀਤ ਜੀ ਬਹੁਤ ਵਾਰੀ ਸਾਡੇ ਸਰੋਤਿਆਂ ਦੀ ਕਈ ਵਾਰੀ ਕਿਸ਼ਤਾਂ ਮਿਸ ਹੋ ਜਾਂਦੀਆਂ, ਅਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਹਾਡੀ ਇੱਕ ਕਿਸ਼ਤ ਹੋ ਗਈ, ਦੋ ਮਿਸ ਹੋ ਗਏ, ਪਰ ਦੋ ਤੋਂ ਬਾਅਦ ਤੁਸੀਂ ਰਾਈਟ ਵੇ ਪੇ ਆਫ ਕਰ ਦਿਓ।
0: ਠੀਕ ਹੈ।
1: ਕਈ ਵਾਰੀ ਜੇ ਤਿੰਨ ਕਿਸ਼ਤਾਂ ਮਿਸ ਹੋ ਜਾਂਦੀਆਂ ਹਰਜੀਤ ਜੀ, ਫਿਰ ਕੰਪਨੀ ਤੁਹਾਨੂੰ ਹੈਲਥ ਕੁਐਸਚਨ ਭੇਜ ਦਿੰਦੀ ਹੈਗੀ ਆ, ਉਹ ਜਿਹੜਾ ਭੇਜ ਦਿੰਦੇ ਤਾਂ ਤੁਹਾਡੇ ਜਿੰਨੇ ਵੀ ਆ ਸਾਰੇ ਰੂਰਲ ਰੈਗੂਲੇਸ਼ਨ ਦੁਆਰਾ ਸਟਾਰਟ ਦਿੰਦੇ, ਫਿਰ ਤੁਸੀਂ 2 ਸਾਲ ਵਿੱਚ ਆਪਣਿਆਂ ਨੂੰ ਸੂਸਾਈਡ ਨਹੀਂ ਕਰ ਸਕਦੇ ਜਾਂ ਉਹ ਜਿਹੜਾ ਉਹ ਕੁਐਸਚਨ ਚੱਲ ਗਏ। ਫਿਰ ਜੇ ਤੁਸੀਂ ਉਹਨਾਂ ਕੁਐਸਚਨ ਆਨਸਰ ਵਿੱਚ ਮਤਲਬ ਕੋਈ ਝੂਠ ਬੋਲ ਦਿੱਤਾ ਤਾਂ ਉਹ ਤੁਹਾਡੇ ਕਲੇਮ ਨਹੀਂ ਫਿਰ ਦਿੰਦੇ, ਅਤੇ ਕਿਉਂਕਿ ਜਿਸ ਤਰ੍ਹਾਂ ਹਰਜੀਤ ਜੀ ਕਈ ਵਾਰੀ ਸਾਨੂੰ ਮਤਲਬ ਬਾਅਦ ਵਿੱਚ ਸਟੰਟ ਵਗੈਰਾ ਪੈ ਜਾਂਦਾ, ਅਸੀਂ ਪਰ ਅਸੀਂ ਉਹ ਦੱਸਦੇ ਨਹੀਂ ਉਹਨਾਂ ਚੀਜ਼ਾਂ ਨੂੰ, ਅਤੇ ਮਤਲਬ ਉਹ ਫਿਰ ਜਿਹੜਾ ਕੁਐਸਚਨ ਆਨਸਰ ਜੇ ਤੁਸੀਂ ਨਹੀਂ ਦੱਸਿਆ ਤਾਂ ਕਲੇਮ ਵੇਲੇ ਉਹ 2 ਸਾਲ ਦੇ ਵਿੱਚ ਆ ਗਿਆ ਤਾਂ ਬੇਅ ਦੇ ਟੇਕ ਵੈਰੀ ਵੈਰੀ ਸੀਰੀਅਸਲੀ।
0: ਅੱਛਾ।
1: ਅਤੇ ਮਤਲਬ ਉਹਨਾਂ ਨੇ ਫਿਰ ਜਾ ਕੇ ਤੁਹਾਡੀ ਜੇ ਫਿਰ ਦੁਬਾਰਾ IMIB ਚੈੱਕ ਕਰਨੀ ਹੁੰਦੀ ਹੈ, ਕਿ ਮਤਲਬ ਉਸ ਚੀਜ਼ ਦੇ ਵਾਸਤੇ ਮੈਂ ਸੁਰਤ ਨੂੰ ਇਹ ਕਹਿਣਾ ਚਾਹੁੰਦਾ ਵੀ ਜੇ ਤੁਸੀਂ ਜਿਹੜਾ ਵੀ ਤੁਸੀਂ ਕ੍ਰਿਟੀਕਲ ਇੰਸ਼ੋਰੈਂਸ ਕਰਾਉਂਦੇ ਆ, ਇਹ ਗੱਲ ਤੁਸੀਂ ਸੋਚਿਆ ਕਰੋ ਇਹ ਕਿਸ ਨਾਲ ਤੁਹਾਡਾ ਇੱਕ ਸੇਵਿੰਗ ਅਕਾਊਂਟ ਹੈਗਾ, ਔਰ ਇਹ ਇੱਕ ਹਰ ਬੰਦੇ ਕੋਲ ਹੋਣੀ ਚਾਹੀਦੀ ਆ। ਮਤਲਬ ਹਰਜੀਤ ਜੀ ਇਹਦੇ ਵਿੱਚ ਸੇਵਿੰਗ ਅਕਾਊਂਟ ਮੈਂ ਕਿੱਦਾਂ ਕਹਿੰਦਾ ਵੀ ਇਹਦੇ ਵਿੱਚ ਜੇ ਤਾਂ ਤੁਸੀਂ ਇੱਕ ਵੇਲੈਂਸ ਆ ਗਈ ਤਾਂ ਵੀ ਪੈਸੇ ਤੁਹਾਡੇ ਮੁੰਡੇ 2 ਲੱਖ ਦੀ ਕਰਾਈ ਆ ਤਾਂ ਮੁੰਡਿਆ,
0: ਠੀਕ ਆ।
1: ਜੇ ਤੁਸੀਂ ਡੈਥ ਹੋ ਜਾਂਦੀ ਆ, ਫਿਰ ਆਮ ਕੰਪਨੀਆਂ ਜੇ ਤੁਸੀਂ 200 ਦੇ ਕਿਸ ਨੂੰ 200 ਹੀ ਮੋੜਨਾ, ਇਹ ਕੰਪਨੀ ਕਹਿੰਦੀ ਜੇ ਤੁਸੀਂ 2 ਲੱਖ ਦੀ ਕਰਾਈ ਅਸੀਂ ਤੁਹਾਨੂੰ ਪਹਿਲੇ ਡੈਥ ਦੇ 50,000 ਚੈੱਕ ਦੇਵਾਂਗੇ।
0: ਅੱਛਾ।
1: ਮਤਲਬ ਉਹਦਾ 25%।
0: ਠੀਕ ਹੈ।
1: ਮੈਂ ਹੁਣ ਇਹ ਕਹਿੰਦਾ ਜਦੋਂ ਤੁਸੀਂ ਇਹ ਚੀਜ਼ਾਂ ਕਰਾਉਣਾ ਨੇ, ਇਹ ਚੀਜ਼ਾਂ ਛੋਟੀ ਛੋਟੀਆਂ ਹੁੰਦੀਆਂ ਪਰ ਦੇਖਣੀਆਂ ਚਾਹੀਦੀਆਂ ਵੀ ਇਹਦੇ ਵਿੱਚ ਕੀ ਫਾਇਦਾ ਇਹਦੇ ਵਿੱਚ ਕੀ ਫਾਇਦਾ, ਵੀ ਜੇ ਤੁਸੀਂ ਬਿਲਕੁਲ ਫਿਟ ਨੇ, ਤੁਸੀਂ 15 ਸਾਲਾਂ ਬਾਅਦ ਪੈਸੇ ਆਪਣੇ ਸਾਰੇ ਪੈਸੇ ਵਾਪਸ ਲੈ ਸਕਦੇ ਹੋ।
0: ਠੀਕ ਹੈ।
1: ਮਤਲਬ ਹੁਣ ਤੁਸੀਂ ਇਹਦੇ ਵਿੱਚ ਕੀ ਹੈ ਤੇ ਵਿਆਜ ਲੂਜ਼ ਕੀਤਾ, ਮਤਲਬ ਤੁਹਾਡੇ ਜਿਹੜੇ ਪੈਸੇ 100% ਇੱਥੇ ਸੇਵ ਪਏ ਆ, ਅਤੇ ਮੈਂ ਹਜੇ ਜੀ ਬਹੁਤ ਸਾਰੇ ਸੋਤਿਆਂ ਨੂੰ ਆਲਰੇਡੀ ਜਿੱਦਾਂ ਇਲਨੈਸ ਆ ਜਾਂਦੀਆਂ, ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਗਿਆ, ਕਿਸੇ ਨੂੰ ਕੋਈ ਬੰਦਾ ਕੋਈ ਵੀ ਇਲਨੈਸ ਆ ਗਈ ਆ, ਆਮ ਉਹ ਸਰੋਤਿਆਂ ਨੂੰ ਇਹ ਹੁੰਦਾ ਸਾਨੂੰ ਹੁਣ ਇੰਸ਼ੋਰੈਂਸ ਕਿਤੇ ਮਿਲਣੀ ਨਹੀਂ ਕੋਈ, ਉਹਨਾਂ ਸਰੋਤਿਆਂ ਵਾਸਤੇ ਵੀ 75,000 ਦੀ ਇੱਕ ਕੰਪਨੀ ਦੇ ਰਹੀ ਹੈ, ਕਹਿੰਦੇ ਬਿਨਾਂ ਕਿਸੇ ਕੁਐਸਚਨ ਤੋਂ ਅਸੀਂ 75,000 ਦੀ ਕ੍ਰਿਟੀਕਲ ਇੰਸ਼ੋਰੈਂਸ ਦੇਵਾਂਗੇ। ਅਤੇ ਉਹਦੇ ਵਿੱਚ ਕੀ ਆ ਕਿ ਉਹਦੇ ਵਿੱਚ ਉਹਨਾਂ ਨੇ 2 ਸਾਲ ਦੀ ਕਲਾਸ ਰੱਖੀ ਵਿੱਚ, 2 ਸਾਲ ਦੇ ਵਿੱਚ ਸੇਮ ਤੁਹਾਨੂੰ ਇਲਨੈਸ ਆ ਜਾਂਦੀ ਆ ਤਾਂ ਫਿਰ ਨਹੀਂ ਤੁਹਾਨੂੰ ਬੈਨੀਫਿਟ, ਜੇ 2 ਸਾਲ 1 ਦਿਨ ਹੋ ਗਿਆ ਤਾਂ ਤੁਹਾਨੂੰ 75,000 ਦਾ ਬੈਨੀਫਿਟ ਮਿਲ ਜਾਣਾ।
0: ਠੀਕ ਹੈ।
1: ਅਤੇ ਮੈਂ ਇਹ ਜ਼ਰੂਰ ਗੱਲ ਲੱਗਿਆ ਸਰੋਤਿਆਂ ਨੂੰ ਕਹਿਣੀ ਚਾਹੁੰਦਾ ਵੀ ਤੁਸੀਂ ਮਤਲਬ ਜੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ, ਮਤਲਬ ਤੁਸੀਂ ਕਹਿੰਦੇ ਵੀ ਸਾਨੂੰ ਇੰਸ਼ੋਰੈਂਸ ਮਿਲਣੀ ਨਹੀਂ ਸਕਦੀ, ਮਤਲਬ ਉਹਨਾਂ ਵਾਸਤੇ ਵੀ ਇਹ ਇੰਸ਼ੋਰੈਂਸਾਂ ਹੈਗੀਆਂ, ਉਹਦੇ ਵਾਸਤੇ ਤੁਸੀਂ ਅਰਜੀ ਜਿਹੜਾ ਪੇ ਕਰਨਾ 75,000 ਲਈ, ਪਰ ਉਹਦਾ ਬੈਨੀਫਿਟ 1,25,000 ਦਾ।
0: ਠੀਕ ਹੈ।
1: ਤੁਸੀਂ ਪਹਿਲਾਂ 75,000 ਦਾ ਬੈਨੀਫਿਟ ਲੈ ਗਿਆ, ਤੁਹਾਨੂੰ 2 ਸਾਲ ਬਾਅਦ ਸੇਮ ਉਹ ਚੀਜ਼ ਫੇਰ ਆ ਜਾਂਦੀ ਆ, ਉਹ 50,000 ਦਾ ਕੰਪਨੀ ਫੇਰ ਦੇਣਾ, ਉਹਦੇ ਬਾਅਦ ਇੰਸ਼ੋਰੈਂਸ ਤੁਹਾਡੀ ਖਤਮ ਹੋ ਜਾਂਦੀ।
0: ਠੀਕ ਹੈ।
1: ਮਤਲਬ ਮੈਂ ਸਰੋਤ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਸ ਵੇਲੇ ਤੁਸੀਂ ਕੋਈ ਵੀ ਜਿੱਦਾਂ ਇੰਸ਼ੋਰੈਂਸ ਲੈਂਦੇ, ਮਤਲਬ ਉਹਦੇ 'ਚ ਇਹ ਦੇਖਿਆ ਕਰੋ ਵੀ ਸਾਨੂੰ ਬੈਨੀਫਿਟ ਕੀ ਹੈਗਾ।
0: ਤੁਹਾਨੂੰ ਫੋਨ ਕਰ ਸਕਦੇ ਆ,
1: ਤੁਸੀਂ
0: ਪੁਰਾਣੇ ਬੰਦੇ ਤਜਰਬੇ ਵਾਲੇ ਬੰਦੇ ਆ, ਸ਼ਹਿਰ ਦੇ ਵਿੱਚ ਦੁਨੀਆ ਤੁਹਾਨੂੰ ਜਾਣਦੀ ਆ, ਤੁਸੀਂ ਇੰਨੇ ਸਾਲ ਹੋ ਗਏ ਇੰਸ਼ੋਰੈਂਸ ਦਾ ਕੰਮ ਕਰਦੇ ਹੋਏ, ਤੁਹਾਨੂੰ ਕਾਲ ਸਿੱਧੀ ਕਰ ਲਾਂਗੇ ਅਸੀਂ, ਨੰਬਰ ਦਿਓ ਆਪਣਾ ਆਰਾਮ ਨਾਲ।
1: ਹਾਂਜੀ ਜੀ, ਮੇਰਾ ਨੰਬਰ ਹੈ 647-347-3001-00।
0: ਪ੍ਰੋਗਰਾਮ ਪੰਜਾਬੀ ਵਿਰਸਾ ਸੁਣ ਰਹੇ ਹਾਂ, ਪੰਜਾਬੀ ਵਿਰਸੇ ਦੇ ਨਾਲ ਤੋਂ ਜੁੜੇ ਹੋਏ ਹਾਂ, ਔਰ ਬਹੁਤ ਪਰਿਵਾਰਾਂ ਦੇ 'ਚ ਕਈ ਵਾਰੀ ਕਿਸੇ ਦੇ ਹਸਬੈਂਡ ਨਸ਼ਾ ਬਹੁਤ ਕਰਦੇ ਹੁੰਦੇ ਆ, ਸ਼ਰਾਬ ਦਾ ਨਸ਼ਾ ਤਾਂ ਹੈ ਹੀ ਹੈ, ਕਈ ਵਾਰੀ ਸੱਜੋ ਖੱਬੇ ਹੋਰ ਵੀ ਨਸ਼ੇ ਕਰਦੇ ਹੁੰਦੇ ਆ, ਪਰ ਉਹ ਨਸ਼ੇ ਨੂੰ ਛਡਾਉਣ ਵਾਸਤੇ ਡਾਕਟਰ ਕੁਮਾਰ ਤੁਹਾਡੇ ਵਾਸਤੇ ਹਾਜ਼ਰ ਹੈ, ਇਸ ਵੇਲੇ ਸ਼ਹਿਰ ਦੇ ਵਿੱਚ ਲੀਡ ਕਰ ਰਿਹਾ ਹੈ ਡਾਕਟਰ ਕੁਮਾਰ, ਔਰ ਡਾਕਟਰ ਕੁਮਾਰ ਨੂੰ ਲੇਡੀਜ਼ ਜਿੰਨੀਆਂ ਵੀ ਫੋਨ ਕਰਦੀਆਂ, ਉਹ ਉਹਨਾਂ ਦੇ ਘਰ ਵਾਲੇ ਦੇ ਨਸ਼ੇ ਛੁੱਟ ਗਏ, ਉਹ ਹੁਣ ਦੁੱਧ ਪੀਣ ਲੱਗ ਗਏ ਆ, ਜਿਵੇਂ ਬੱਚੇ ਦੁੱਧ ਪੀਂਦੇ ਨਾ ਜਿੱਦ ਕਰਦੇ ਆ, ਮੰਮਾ ਮੈਨੂੰ ਦੁੱਧ ਚਾਹੀਦਾ, ਤੇ ਇੱਦਾਂ ਹਸਬੈਂਡ ਦੀ ਤਰ੍ਹਾਂ ਜਿੱਦ ਕਰਨ ਲੱਗ ਪਿਆ, ਪਲੀਜ਼ ਆਪਣੀ ਜਾਨ ਨੂੰ ਕਹਿੰਦੇ ਮੈਨੂੰ ਦੁੱਧ ਬੁਲਾਓ, ਦੁੱਧੂ ਬੁਲਾਓ, ਦੁੱਧੂ ਬੁਲਾਓ, ਤੇ ਹੁਣ ਜੇ ਤੁਸੀਂ ਦੁੱਧੂ ਬੁਲਾਉਣਾ ਆਪਣੇ ਹਸਬੈਂਡ ਨੂੰ ਪਿਆਰ ਵਾਲਾ ਦੁੱਧ ਬੁਲਾਉਣਾ ਤੁਸੀਂ, ਔਰ ਵਧੀਆ ਤਾਜ਼ਾ ਦੁੱਧ ਬੁਲਾਉਣਾ, ਤੁਹਾਡੇ ਵਾਸਤੇ ਹਾਜ਼ਰ ਆ, ਸ਼ਰਾਬ ਤੋਂ ਬਿਲਕੁਲ ਛੁਟਕਾਰਾ ਹੋ ਜਾਊਗਾ, ਜਾਂ ਕੋਈ ਹੋਰ ਕੋਈ ਡੋਡੇ ਨਸ਼ੇ ਸੱਜੇ ਖੱਬੇ ਹੋਰ ਨਸ਼ੇ ਬਥੇਰੇ ਹੁੰਦੇ ਨਾ ਕਰਦੇ ਆ, ਤੇ ਆਰਾਮ ਨਾਲ ਉਹਨਾਂ ਨੂੰ ਤਾਜ਼ਾ ਦੁੱਧ ਬੁਲਾਓ, ਠੀਕ ਹੈ ਨਾ। ਨੰਬਰ ਤੁਸੀਂ ਨੋਟ ਕਰ ਲਓ ਡਾਕਟਰ ਕੁਮਾਰ ਦਾ, 416-425-0138। ਹੁਣ ਤੁਸੀਂ ਡਾਕਟਰ ਕੁਮਾਰ ਨੂੰ ਕਾਲ ਕਰ ਲਿਓ, ਅੱਜ ਕੱਲ੍ਹ ਪਟਾ ਸਾਹਿਬ ਦੁੱਧ ਵੀ ਦੂਜਾ ਆ ਗਿਆ, ਕਈ ਜ਼ਿਆਦਾ ਫੈਟ ਵਾਲਾ ਵੀ ਆ ਗਿਆ, 5-6% ਵਾਲਾ ਵੀ ਆ ਗਿਆ,
1: ਬਿਲਕੁਲ
0: ਹਾਂ, ਉਹ ਦੁੱਧ ਪਿਲਾਓ, ਨਾਲੇ ਬੰਦੇ ਦੀ ਸਿਹਤ ਬਣੂਗੀ, ਨਾਲੇ ਬੰਦਾ ਪਿਆਰ ਹੋਰ ਜ਼ਿਆਦਾ ਕਰੂਗਾ ਤੁਹਾਨੂੰ, ਠੀਕ ਹੈ ਨਾ? ਤੇ ਇਸ ਕਰਕੇ ਜਿਹਨਾਂ ਨੇ ਵੀ ਨਸ਼ੇ ਛਡਾਉਣੇ ਆਪਣੇ ਹਸਬੈਂਡ ਦੇ 416-425-0138 ਦੇ ਕਾਲ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਪੰਜਾਬੀ ਵਿਰਸਾ ਆ ਚੱਕੋ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
2: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਦਾ ਮੈਸੇਜ ਦਵਾਂਗੇ, ਖਾਸ ਤੌਰ ਤੇ ਜੇ ਕੋਈ ਕਸਟਮਰ ਇਸ ਟਾਈਮ ਕਿਚਨਰ, ਕੈਮਰੇਜ, ਵਾਟਰਲੂ ਵਾਲੇ ਪਾਸੇ ਡਿਲੀਵਰੀ ਲੈਣਾ ਚਾਹੁੰਦੇ ਜੀ, ਸਾਡੀਆਂ ਫਰਾਈਡੇ ਡਿਲੀਵਰੀ ਜਾ ਰਹੀਆਂ ਕਿਚਨਰ, ਕੈਮਰੇਜ, ਵਾਟਰਲੂ ਵਾਲੀ ਸਾਈਡ ਤੇ ਜ਼ਰੂਰ ਤੁਸੀਂ ਬੁਕਿੰਗ ਕਰ ਲਓ, ਤਾਂ ਕਿ ਤੁਹਾਨੂੰ ਟਾਈਮ ਸਿਰ ਅਸੀਂ ਫਰਾਈਡੇ ਡਿਲੀਵਰੀ ਕਰ ਦਾਂਗੇ ਜੀ। ਸਾਡੇ ਕੋਲ ਫਰਿੱਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ ਜਿਹੜਾ ਇਸ ਟਾਈਮ ਦਿੱਤਾ ਜਾ ਰਿਹਾ $5,000 ਵਾਲਾ, $29.99 ਚ $2,000 ਤੁਸੀਂ 3-ਪੀਸ ਕਿਚਨ ਬੰਡਲ ਤੇ ਸੇਵ ਕਰਨਾ। ਟੋਪ ਲੋਡ ਵਾਸ਼ਰ ਐਂਡ ਡਰਾਇਰ $1,700 ਵਾਲਾ ਮਿਲੇਗਾ, $10.99 ਦਾ $600 ਤੁਸੀਂ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨਾ। ਤੇ ਤੁਹਾਨੂੰ 85 ਇੰਚ ਦਾ ਸੋਨੀ ਬਰੇਵੀਆ 3, ਇਹ ਲੇਟੈਸਟ ਮਾਡਲ ਹੈ, ਸੋਨੀ ਬਰੇਵੀਆ 2 ਵੀ ਹੈ ਪਰ ਇਹ ਸੋਨੀ ਬਰੇਵੀਆ 3 ਹੈ। ਸੋ ਸੋਨੀ ਬਰੇਵੀਆ 3 85 ਇੰਚ ਦਾ $2,300 ਵਾਲਾ $15.99 ਚ ਲੈ ਕੇ ਤੁਸੀਂ ਐਟਲੀਸਟ $700 ਸੋਨੀ ਬਰੇਵੀਆ 3 ਜਾਂ ਸੈਮਸੰਗ ਮਿੰਨੀ LED ਤੇ ਸੇਵ ਕਰ ਸਕਦੇ ਹੋ। ਦੋਨੋਂ ਬ੍ਰਾਂਡ ਇਨ ਸਟਾਕ ਹੈ ਜੀ। 905-450-2828 ਨੰਬਰ ਹੈ, 905-450-2828। ਤੇ ਹਰਜੀਤ ਜੀ ਇਹ ਹੈ ਜੀ ਬੋਕਸਿੰਗ ਵੀਕ ਪ੍ਰਾਈਸਿਸ ਇਨ ਜੁਲਾਈ, ਔਰ ਇਹਦਾ ਇਹ ਲਾਸਟ ਵੀਕਐਂਡ ਰਹਿ ਗਿਆ, ਤੇ ਜੁਲਾਈ ਮਹੀਨਾ ਖਤਮ ਹੋਣ ਤੇ ਦੁਬਾਰਾ ਇਹ ਪ੍ਰਾਈਸਿਸ ਨਹੀਂ ਮਿਲਣੀਆਂ। ਇਹਦੇ ਚ ਜ਼ਰਾ ਧਿਆਨ ਨਾਲ ਸੁਣਨਾ, ਤੇ ਜਿਹੜੀਆਂ ਮੈਂ 50, 55, 65 ਤੇ 75 ਇੰਚ ਟੀਵੀਆਂ ਤੇ ਪ੍ਰਾਈਸ ਦੇਣ ਲੱਗਾ, 50 ਇੰਚ $299 ਦਾ, 55 ਇੰਚ $399 ਦਾ, 65 ਇੰਚ $599 ਦਾ, 75 ਇੰਚ $699 ਦਾ, 75 ਇੰਚ 4K UHD ਸਮਾਰਟ ਟੀਵੀ, 65 ਇੰਚ ਜਾਂ 55 ਜਾਂ 50 ਇੰਚ ਲੈਣਾ, ਤੇ ਬੋਕਸਿੰਗ ਵੀਕ ਪ੍ਰਾਈਸਿਸ ਇਨ ਜੁਲਾਈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲਣਗੀਆਂ। ਪਹੁੰਚਣਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਜਾਂ ਸਾਡੀ ਵੈਬਸਾਈਟ ਵਿਜ਼ਿਟ ਕਰ ਲੈਣੀ ਹੈ brampton appliances.com। 905-450-2828 ਨੰਬਰ ਹੈ, 905-450-2828 ਜੀ।
0: ਨੰਬਰ ਇੱਕ ਵਾਰੀ ਜ਼ਰੂਰ ਦੁਬਾਰਾ ਦੱਸੋ ਸੁਲਤਾਨ ਜੀ।
2: 905-450-2828, 905-450-2828।
0: ਬੜੀ ਮਿਹਰਬਾਨੀ ਸਰ, ਥੈਂਕ ਯੂ ਵੈਰੀ ਮਚ।

0: ਕੋਈ ਗੱਲ ਨੀ, ਜਿਹੜੇ ਗੁੱਸੇ ਚ ਜਿਹੜੇ ਫਤੂਰ ਫਤੂਰ ਰਹਿੰਦੇ, ਪਰ ਉਹਨਾਂ ਕਹਿੰਦਾ ਗੂੰਦ ਕਦੀਰ ਦਾ ਜ਼ੋਰ ਖਾ ਲਿਓ, ਗਰਮੀ ਬਹੁਤ ਆ।
1: ਠੀਕ ਆ
0: ਠੀਕ ਆ, ਗੂੰਦ ਕਦੀਰ ਆ ਨਾ ਦੁੱਧ ਚ ਪਾ ਕੇ,
1: ਹਾਂਜੀ ਹਾਂਜੀ,
0: ਤੇ ਵਿੱਚ ਥੋੜਾ ਜਿਹਾ ਰੋਜ਼ ਦਾ ਪਾ ਲਓ,
1: ਹਾਂਜੀ,
0: ਤੇ ਉਹ ਦੇਖੋ ਕਿੰਨਾ ਵਧੀਆ ਬੰਦਾ।
1: ਦੇਖੋ
0: ਜਿਹੜੇ ਨਾ ਪੁਰਾਣੇ ਬੰਦੇ ਇੱਥੇ ਆਏ ਆ
1: ਬਜ਼ੁਰਗ, ਇਹ
0: ਬਜ਼ੁਰਗ ਹਲੇ ਵੀ ਕਹਿੰਦੇ ਗਰਮੀ ਬਹੁਤ ਪੈਂਦੀ ਆ, ਉਹਨੇ ਗੂੰਦ ਕਦੀਰਾ ਪੀ ਲੈਣਾ ਚਾਹੀਦਾ। ਜਿਹੜੇ ਉਹਨਾਂ ਗੁੱਸੇ 'ਚ ਰਹਿੰਦੇ ਆ, ਜਿਵੇਂ ਗਾਣੇ 'ਚ ਨਹੀਂ ਆਇਆ ਦੱਸਿਓ ਵੀ ਕਿਉਂ ਫਤੂਰ ਜਿਹੜਾ ਨੇ, ਉਹਨਾਂ ਨੇ ਕਹੋ ਗੂੰਦ ਕਦੀਰਾ ਪੀਓ ਦੁੱਧ 'ਚ ਪਾ ਕੇ, ਆਪੇ ਠੰਡੇ ਹੋ ਜਾਣਗੇ। ਠੀਕ ਹੈ ਨਾ, 905-673-33-37 ਲਓ ਜੀ, ਐਚ ਕੇ ਮੂਵਰਸ ਵਾਲਿਆਂ ਦਾ ਨੰਬਰ ਤੁਸੀਂ ਨੋਟ ਕਰ ਲਓ। ਤੁਸੀਂ ਕੋਈ ਮੂਵਿੰਗ ਕਰਾਉਣੀ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ। ਐਡਮਿੰਟਨ, ਕੈਲਗਰੀ, ਵਿਨੀਪੈਗ ਤੋਂ ਸਮਾਨ ਇੱਧਰ ਨੂੰ ਮੰਗਵਾਉਣਾ ਤਦ ਵੀ ਹਾਜ਼ਰ ਆ, ਅਤੇ ਜਾਂ ਤੁਸੀਂ ਬਈ ਤੁਹਾਡੇ ਵਾਸਤੇ ਇੱਧਰੋਂ ਸਮਾਨ ਲੈ ਕੇ ਜਾਣਾ, ਗੱਡੀ ਵੁੱਡੀ ਉੱਧਰੋਂ ਲਿਆਉਣੀ, ਇੱਧਰੋਂ ਲੈ ਕੇ ਜਾਣੀ ਆ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਐਚ ਕੇ ਮੂਵਰਸ ਵਾਲਿਆਂ ਦਾ। 416-524-6704 'ਤੇ ਕਾਲ ਵੀ ਕੀਤੀ ਜਾ ਸਕਦੀ ਹੈ, 416-524-6704 'ਤੇ ਕਾਲ ਕੀਤੀ ਜਾ ਸਕਦੀ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਹੰਸ ਰਾਜ ਹੰਸ ਸਾਹਿਬ, ਚਾਰ ਕੁ ਬੰਦੇ ਅਸੀਂ ਟਾਈਟਲ ਸਪੋਂਸਰ ਬਣਾ ਰਹੇ ਹਾਂ, ਜਿਨ੍ਹਾਂ ਦੇ ਸਟੋਰ ਦੇ ਉੱਤੇ, ਜਿਨ੍ਹਾਂ ਦੀ ਫੈਕਟਰੀ ਦੇ ਵਿੱਚ, ਜਿਨ੍ਹਾਂ ਦੇ ਆਫਿਸ ਦੇ ਵਿੱਚ ਹੰਸ ਰਾਜ ਹੰਸ ਸਾਹਿਬ ਵਿਜ਼ਿਟ ਕਰਨਗੇ, ਅਤੇ ਉਹਨਾਂ ਦਾ ਪੈਕੇਜ ਅਲੱਗ ਹੈ, ਨਾਲੇ ਤੁਹਾਡੇ ਸਟੋਰ 'ਤੇ ਆਉਣਗੇ, ਤੁਹਾਡੇ ਬੱਚੇ, ਤੁਹਾਡੀ ਮਿਸਿਸ, ਤੁਹਾਡੇ ਫਾਦਰ ਸਾਹਿਬ, ਤੁਹਾਡੀ ਸਿਸਟਰ, ਤੁਹਾਡੀਆਂ ਭੈਣਾਂ, ਤੁਹਾਡੇ ਭਾਈ ਉੱਥੇ ਆਰਾਮ ਨਾਲ ਫੋਟੋਆਂ ਖਿਚਾ ਸਕਦੇ, ਸਿਰਫ ਤੁਸੀਂ ਜਾਣੇ ਹੋਗੇ VIP ਉੱਥੇ, ਅਤੇ ਨਾਲ ਤੁਸੀਂ ਮੀਟ ਐਂਡ ਗ੍ਰੀਟ 'ਤੇ ਤਾਂ ਆਉਣਾ ਹੀ ਆਉਣਾ, ਨਾਲ ਦੀ ਨਾਲ ਤੁਸੀਂ ਸ਼ੋਅ ਵੀ ਦੇਖਣਾ। ਇਹ ਪੈਕੇਜ ਬਣਾਇਆ, ਫਿਰ ਹਰ ਰੇਡੀਓ 'ਤੇ ਤੁਹਾਡੀ ਐਡ ਵੀ ਚੱਲੂਗੀ, ਜਿੱਦਾਂ ਹੋਊਗਾ ਪੰਜਾਬੀ ਵਿਰਸਾ ਰੇਡੀਓ ਟੈਲੀਵਿਜ਼ਨ, ਸੁਰਜੀਤ ਸਿੰਘ ਪੱਡਾ ਪ੍ਰਜੈਂਟ ਹੰਸ ਰਾਜ ਹੰਸ ਲਾਈਵ ਇਨ ਕਾਨਸਰਟ, ਇਹ ਐਡ ਵੀ ਤੁਹਾਡੀ ਚੱਲੂਗੀ ਸਾਰੇ ਰੇਡੀਓ 'ਤੇ, 5:30 ਦੇ ਵੀ ਚੱਲੂਗੀ, ਹੋਰ ਵੀ ਸਟੇਸ਼ਨ ਚੱਲੂਗੀ। ਨਾਲੇ ਹੰਸ ਰਾਜ ਹੰਸ ਸਾਹਿਬ ਤੁਹਾਡੇ ਸਟੋਰ 'ਤੇ ਆਉਣਗੇ, ਤੁਹਾਡੇ ਵਿਜ਼ਿਟ ਕਰਨਗੇ, ਉੱਥੇ ਆ ਕੇ ਤੁਸੀਂ ਚਾਹ ਪਾਣੀ ਉਹਨਾਂ ਨੂੰ ਪਿਲਾਇਓ, ਫਰੂਟ ਖਵਾ ਦਿਓ, ਅਤੇ ਆਹੀ ਖਾਂਦੇ ਹੁੰਦੇ, ਰੋਟੀ ਰੋਟੀ ਤਾਂ ਘੱਟ ਹੀ ਖਾਂਦੇ ਹੁੰਦੇ ਆ ਉਹ ਕਲਾਕਾਰ ਬੰਦੇ ਨਾ, ਫਰੂਟ ਫਰੂਟ ਹੀ ਖਵਾ ਦਿਓ, ਬਹੁਤ ਹੈ। ਤੁਸੀਂ ਫੋਟੋਆਂ ਖਿਚਾਇਓ ਉੱਥੇ, ਤੁਸੀਂ ਆਪਣੇ ਵੀਡੀਓ ਕੈਮਰੇ ਬਣਾਓ, ਸੈਲਫੀਆਂ ਖਿਚਾਇਓ, ਜੋ ਮਰਜ਼ੀ ਕਰਾਇਓ, ਤੁਹਾਡੇ ਸਟੋਰ 'ਤੇ ਆ ਜਾਣਗੇ। ਠੀਕ ਹੈ, ਪਰ ਉਹਦੇ ਵਾਸਤੇ ਕਾਲ ਤੁਹਾਨੂੰ ਮੈਨੂੰ ਹੀ ਕਰਨੀ ਪੈਣੀ ਹੈ, 647-448-1000 ਪੱਡਾ ਸਾਹਿਬ, ਹੋਰ ਕੀ ਕਹਿਣਾ ਚਾਹੋਗੇ ਅਖੀਰ 'ਤੇ? ਸਰ
1: ਮੈਂ ਹਰਜੀ ਜੀ ਆਪਣੇ ਸਰੋਤਿਆਂ ਨੂੰ ਆਪਣੇ ਦੰਦਾਂ ਦਵਾਈਆਂ ਦੇ ਪਲਾਨ ਬਾਰੇ ਜ਼ਰੂਰ ਗੱਲ ਕਰਨੀ ਚਾਹੁੰਦਾ। ਆਪਣੇ ਜਿੰਨੇ ਵੀ ਸਾਡੇ ਸਰੋਤਿਆ, ਜੇ ਉਹ ਆਪਣਾ ਪਰਸਨਲ ਪਲਾਨ ਵੀ ਲੈਣਾ ਚਾਹੁੰਦੇ ਹੈਗੇ ਆ, ਹਰਜੀ ਜੀ ਇੱਕ ਸਾਡੇ ਕੋਲ ਇਸ ਤਰ੍ਹਾਂ ਦਾ ਵੀ ਪਲਾਨ ਹੈਗਾ ਵੀ ਜਿੱਦਾਂ ਸਰੋਤੇ ਨੇ ਆਪਣਾ ਡੈਂਟ ਹੈਲਥ ਐਂਡ ਡੈਂਟ ਪਲਾਨ ਲਿਆ ਹੈਗਾ, ਪਰ ਉਹ ਆਪਣੇ ਕਹਿੰਦੇ ਵੀ ਜਿੱਦਾਂ ਜਿਹੜੀਆਂ ਚੀਜ਼ਾਂ ਨਹੀਂ ਕਵਰ ਕਰਦੀਆਂ ਉਹਨਾਂ ਨੂੰ ਤੁਸੀਂ ਕਿੱਦਾਂ ਕਵਰ ਕਰਨਾ, ਉਹ ਵੀ ਅਸੀਂ ਜਿੱਦਾਂ ਉਹ ਨਾਲ ਅਸੀਂ ਅਕਾਊਂਟ ਖੋਲ੍ਹ ਦਿੰਦੇ ਹੈਗੇ, ਅਤੇ ਮੈਂ ਸਰੋਤੇ ਨੂੰ ਇਹ ਦੱਸ ਸਕਦਾ ਵੀ ਉਹਦੇ ਵਿੱਚ ਕੀ ਹੈ ਕਿ ਤੁਸੀਂ ਜੇ ਤਾਂ ਉਹਦੇ ਵਿੱਚ ਤੁਹਾਡੇ ਕੋਲ ਕੰਪਨੀ ਹੋਣੀ ਜ਼ਰੂਰੀ ਹੈਗੀ ਆ, ਅਤੇ ਅਰਜੀ ਜੀ ਉਹਦੇ ਵਿੱਚ ਤੁਸੀਂ ਮਤਲਬ ਜਿੱਦਾਂ ਕਿ ਆਪਣੇ ਬੱਚਿਆਂ ਦੀ ਤੁਹਾਡੇ ਕਿਸੇ ਬਰੇਸ ਵਗੈਰਾ ਹੈਗੇ, ਤੁਸੀਂ ਉਹਨਾਂ ਚੀਜ਼ਾਂ ਨੂੰ ਕਿੱਦਾਂ ਤੁਸੀਂ ਕਵਰ ਕਰਨਾ ਹੈਗਾ, ਉਹ ਹਰੀ ਜੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਆਪਣਾ ਇੱਕ ਹੈਲਥ ਸਪੈਨਿੰਗ ਅਕਾਊਂਟ ਖੋਲ੍ਹ ਕੇ ਤੁਸੀਂ ਉਹਨਾਂ ਚੀਜ਼ਾਂ ਨੂੰ ਵੀ ਕਵਰ ਕਰ ਸਕਦੇ ਹੈਗੇ, ਅਤੇ ਮੈਂ ਬਾਕੀ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵਾਂ ਜੇ ਜਿੰਨੇ ਵੀ ਹੈਲਥ ਐਂਡ ਡੈਂਟ ਪਲਾਨ ਹੈਗੇ ਇਹਨਾਂ ਤੁਸੀਂ ਖੁਦ ਡਿਜ਼ਾਇਨ ਕਰ ਸਕਦੇ ਹਾਂ, ਇਹਦੇ ਵਿੱਚ ਮਤਲਬ ਤੁਸੀਂ ਕਿਹੜੀ ਚੀਜ਼ ਘੱਟ ਰੱਖਣੀ, ਤੁਸੀਂ ਦਵਾਈਆਂ ਘੱਟ ਨਹੀਂ ਖਾਂਦੇ ਮਤਲਬ ਘੱਟ ਖਾਂਦੇ, ਤੁਸੀਂ ਉਹਨੂੰ ਘੱਟ ਅਪਗ੍ਰੇਡ ਨਾ ਕਰੋ।
0: ਠੀਕ ਹੈ,
1: ਜੇ ਤੁਸੀਂ ਮਤਲਬ ਦੰਦਾਂ ਦਾ ਦੰਦਾਂ ਦਾ ਤੁਹਾਡਾ ਕੰਮ ਨਹੀਂ ਹੋਣ ਵਾਲਾ, ਤੁਸੀਂ ਦਵਾਈਆਂ ਖਾਂਦੇ ਹੋ ਜਾਂ ਤਾਂ ਦਵਾਈਆਂ ਨੂੰ ਅਪਗ੍ਰੇਡ ਕਰ ਦਿਓ, ਤੁਸੀਂ ਦੰਦਾਂ ਆਪਣੇ ਸਾਰੇ ਉਹਨੂੰ ਨਹੀਂ ਅਪਗ੍ਰੇਡ ਕਰੋ।
0: ਠੀਕ ਹੈ,
1: ਮਤਲਬ ਤੁਸੀਂ ਇਸ ਡਿਜ਼ਾਇਨ ਨੂੰ ਆਪ ਤੁਸੀਂ ਆਪ ਡਿਜ਼ਾਇਨ ਕਰ ਸਕਦੇ ਹੈਗੇ ਆ, ਮਤਲਬ ਮੇਰੇ ਭਾਈ ਜੀ ਐਸ ਜੀ ਦੀ ਲੋੜ ਹੈ ਮੈਨੂੰ ਆਹ ਦੇ ਦਿਓ, ਪਰ ਹਾਂ ਜੇ ਤੁਹਾਡੇ ਕੋਲ ਜਿੱਦਾਂ ਕੋਈ ਹਰਜੀ ਜੀ ਕੰਪਨੀ ਹੈਗੀ ਮਿਨੀਮਮ ਉਹ ਕਹਿੰਦੇ ਤੁਹਾਨੂੰ 3 ਬੰਦੇ ਚਾਹੀਦੇ ਆ, ਅਸੀਂ ਤੁਹਾਨੂੰ ਕੰਪਨੀਆਂ ਵਰਗੇ ਪਲਾਨ ਦੇ ਸਕਦੇ ਹਾਂ, ਉਹਦੇ ਵਿੱਚ ਤੁਹਾਡੀ $2500 ਤੱਕ ਦੀਆਂ ਦਵਾਈਆਂ ਕਵਰ ਹੋਣਗੀਆਂ, $1200 ਤੱਕ ਦੇ ਤੁਹਾਡੇ ਦੰਦਾਂ ਦੀ ਕਵਰੇਜ ਹੋਗੀ, ਐਨਕਾਂ ਕਵਰ ਹੋਣਗੀਆਂ, ਚੈੱਕਅਪ ਕਵਰ ਹੋਊਗਾ, ਟਰੈਵਲ ਇੰਸ਼ੋਰੈਂਸ ਵਿੱਚ ਬਿਲਟ ਇਨ ਹੋਗੀ, ਬਹੁਤ ਸਾਰੀਆਂ ਚੀਜ਼ਾਂ ਜੇ ਤੁਸੀਂ ਉਹਨਾਂ ਚੀਜ਼ਾਂ ਨੂੰ ਕਵਰ ਕਰ ਸਕਦੇ ਆ।
0: ਠੀਕ ਹੈ,
1: ਪਰ ਜੇ ਮਤਲਬ ਸਾਡੇ ਕੋਲ ਇਸ ਤਰ੍ਹਾਂ ਦੀ ਕੰਪਨੀ, ਜੇ ਤੁਹਾਡੇ ਕੋਲ ਸਿਰਫ ਹਸਬੈਂਡ ਵਾਈਫ ਨੇ ਪਲਾਨ ਲੈਣਾ, ਤੁਹਾਡੇ ਆਪਣੀ ਕੰਪਨੀ ਹੈਗੀ ਆ, ਉਹਦੇ 'ਚ ਹਜੇ ਜੇ ਤੁਹਾਡੀ ਲਾਈਫ ਇੰਸ਼ੋਰੈਂਸ ਵੀ ਕਵਰ ਹੋਗੀ, ਤੁਹਾਡੇ ਜਿਹੜੇ ਦਵਾਈਆਂ ਜਿਹੜੀਆਂ ਆਪਣੇ $3,000 ਤੱਕ ਕਵਰ ਹੋਣਗੀਆਂ।
0: ਜੀ ਜੀ,
1: ਪੁਰਾਣੀ ਦਵਾਈ ਖਾਨੇ $1,000 ਤੱਕ ਕਵਰ ਹੋਗੀ, 6 ਮਹੀਨੇ ਦੀ ਟਰੈਵਲ ਇੰਸ਼ੋਰੈਂਸ ਕਵਰ ਹੋ ਗਈ, ਤੁਸੀਂ 6 ਮਹੀਨੇ ਇੰਡੀਆ ਜਾ ਕੇ ਇਕੱਠਾ ਰਹਿਣਾ ਉਹ ਵੀ ਰਹਿ ਸਕਦੇ ਹਾਂ।
0: ਅੱਛਾ, ਉੱਥੇ ਰਹਿ ਸਕਦੇ ਹਾਂ?
1: ਹਾਂਜੀ,
0: ਬੜੇ ਪਲੈਨ ਆ ਪੱਡਾ ਸਾਹਿਬ ਤੁਹਾਡੇ ਕੋਲ। ਮੈਂ ਸਮਝਦਾ ਕਿ ਜਿਹੜੇ ਪੁਰਾਣੇ ਬੰਦੇ ਹੁੰਦੇ ਆ ਉਹਨਾਂ ਦਾ ਐਕਸਪੀਰੀਅੰਸ ਬੜਾ ਹੁੰਦਾ ਨਾ, ਤੁਹਾਡਾ ਮੇਰਾ 25-26 ਸਾਲ ਦਾ ਐਕਸਪੀਰੀਅੰਸ ਹੈ, ਔਰ ਇੰਸ਼ੋਰੈਂਸ ਲਾਈਨ ਦੇ ਵਿੱਚ ਤੁਸੀਂ ਇਸ ਕਰਕੇ ਸਾਰੇ ਪਰਿਵਾਰਾਂ ਦੇ ਮੈਨੂੰ ਤੁਹਾਨੂੰ ਪਤਾ ਹੈ, ਇੱਧਰ ਵੈਸਟ ਵਾਲੀ ਸਾਈਡ 'ਤੇ ਤੁਹਾਡੀ ਬੜੀ ਡਿਮਾਂਡ ਆ, ਦੇਖੋ ਇੱਧਰ ਆਪਣਾ ਰੇਡੀਓ ਸੁਣ ਕੇ ਤੁਸੀਂ ਕਿੰਨੀਆਂ ਜਗ੍ਹਾ 'ਤੇ ਗਏ ਹੋ ਉੱਥੇ, ਔਰ ਤੁਹਾਨੂੰ ਪਰਿਵਾਰ ਯਾਦ ਕਰਦੇ ਆ। ਨੰਬਰ ਤੁਸੀਂ ਇੱਕ ਵਾਰੀ ਦੁਬਾਰਾ ਦਿਓ ਪੱਡਾ ਸਾਹਿਬ ਆਪਣਾ।
1: ਮੈਂ ਇੱਕ ਹੋਰ ਜੇ ਕਹਿੰਦਾ, ਜੇ ਕੋਈ ਬੰਦਾ ਬਹੁਤ ਜ਼ਿਆਦਾ ਦਵਾਈਆਂ ਕਰ, ਸਾਡੇ ਕੋਲ ਇੱਕ ਅਨਲਿਮਿਟਡ ਦਵਾਈਆਂ ਦਾ ਪਲਾਨ ਹੈਗਾ।
0: ਅੱਛਾ, ਹੈਗਾ ਉਹ?
1: ਹਾਂ ਉਹ ਵੀ ਹੈਗਾ।
0: ਕਈ ਵਾਰੀ ਕੋਈ ਦਵਾਈਆਂ ਬੜੀਆਂ ਮਹਿੰਗੀਆਂ ਹੁੰਦੀਆਂ,
1: ਦੇਖੋ ਜੀ ਉਹਨਾਂ ਨੇ ਉਹ ਪਲਾਨ ਹੀ ਉਸ ਨਾਲ ਬਣਾਇਆ, ਪਰ ਤੁਹਾਡੀ ਤੁਹਾਡੀ ਜਿਹੜੀ ਆ ਮਿਨੀਮਮ ਦੋ ਬੰਦਿਆਂ ਦੀ ਟੀਮ ਹੋਣੀ ਚਾਹੀਦੀ, ਤੁਹਾਡੀ ਕੰਪਨੀ ਹੋਣੀ ਚਾਹੀਦੀ।
0: ਕੱਲ੍ਹ ਪਰਸੋਂ ਮੈਂ ਕਿਤੇ ਗੱਲ ਕਰ ਰਿਹਾ ਸੀ, ਇੱਕ ਨਾ ਕਿਸੇ ਦੇ ਇੱਥੇ ਕਿਸੇ ਨੂੰ ਕੈਂਸਰ ਹੋ ਗਿਆ,
1: ਹਾਂਜੀ ਹਾਂਜੀ,
0: ਆਈ ਡੋਂਟ ਨੋ ਸ਼ਾਇਦ ਕੋਈ ਡਾਕਟਰਸ ਸੁਣਦੇ ਹੋਣ, ਕਈ ਵਾਰੀ ਕੋਈ ਕਾਰ ਵਿੱਚ ਹੁੰਦੇ ਆ, ਟਾਈਮ ਸ਼ਿਫਟ ਦਾ ਟਾਈਮ ਪਤਾ ਨਹੀਂ ਹੁੰਦਾ, ਕੋਈ ਨਰਸਿਸ ਵਗੈਰਾ ਵੀ ਸ਼ਾਇਦ ਸੁਣਦੀਆਂ ਹੋਣ, $14,000 ਦਾ ਇੱਕ ਇੰਜੈਕਸ਼ਨ ਸੀ ਸਰ, ਕੈਂਸਰ ਦਾ ਇੱਥੇ ਕੋਈ ਇੰਜੈਕਸ਼ਨ ਸੀ ਇੱਕ, ਮੈਨੂੰ ਨਾਮ ਨਹੀਂ ਪਤਾ, ਮੈਂ ਨਾਮ ਦੱਸਿਆ ਸੀ ਉਹਨਾਂ ਨੇ, ਕਹਿੰਦੇ ਅਸੀਂ ਉਦੋਂ ਲਾਉਂਦੇ ਹਾਂ ਉਹ ਸਟੇਜ 'ਤੇ ਆ ਕੇ ਜਿਸ ਵੇਲੇ ਨਾ ਮਤਲਬ ਕਿ ਸਾਡੀਆਂ ਬਾਹਾਂ ਖੜੀਆਂ ਹੋ ਜਾਂਦੀਆਂ ਡਾਕਟਰਸ, ਉਹ $14,000 ਦਾ ਇੰਜੈਕਸ਼ਨ ਇੱਕ ਇੰਜੈਕਸ਼ਨ ਹੈ, ਇੱਥੇ ਮੇਰਾ ਖਿਆਲ ਕੋਈ ਰੱਬ ਕਰੇ ਇਹੋ ਜਿਹੇ ਇੰਜੈਕਸ਼ਨ ਦੀ ਲੋੜ ਨਾ ਹੀ ਪਵੇ ਕਿਸੇ ਨੂੰ, ਭਾਵੇਂ ਗਵਰਨਮੈਂਟ ਆਫ ਕੈਨੇਡਾ ਦੇ ਰਹੀ ਹੈ। ਅਤੇ ਅਸੀਂ ਉਹ ਬੰਦੇ ਨਾਲ ਗੱਲ ਕਰ ਰਹੇ ਸੀ, ਉਹ ਪ੍ਰੋਫੈਸ਼ਨਲ ਇੱਥੇ ਲਾਇਰ ਹੈਗੇ ਆ ਪ੍ਰੈਕਟਿਸ ਵਿੱਚ, 30 ਸਾਲ ਹੋ ਗਏ ਨਾ ਲਾਇਰ ਇੱਥੇ ਪ੍ਰੈਕਟਿਸ ਵਿੱਚ, ਨਾ 28 ਸਾਲ 29 ਸਾਲ ਹੋ ਗਏ ਉਹਨਾਂ ਨੂੰ ਪ੍ਰੈਕਟਿਸ ਦੇ ਵਿੱਚ ਇੱਥੇ, ਨਾ ਮੇਰਾ ਖਿਆਲ 30 ਸਾਲ ਹੀ ਹੋ ਗਏ ਉਹਨਾਂ ਨੂੰ, 99 ਤੋਂ ਲੈ ਕੇ ਹੁਣ 26 ਕਿੰਨਾ ਹੋ ਗਿਆ, 99 ਅਤੇ 26 27 25 27 ਸਾਲ ਹੋ ਗਿਆ। ਅਤੇ ਉਹ ਕਹਿੰਦੇ ਕਹਿੰਦੇ ਹਰਜੀਤ ਜੀ ਇੱਥੇ ਜਿਹੜਾ ਨਾ ਗਵਰਨਮੈਂਟ ਆਫ ਕੈਨੇਡਾ ਦਾ ਸਭ ਤੋਂ ਜ਼ਿਆਦਾ ਖਰਚਾ ਇੱਥੇ ਕਰਦੇ ਆ ਹੈਲਥ 'ਤੇ ਹੈ,
1: ਹੈਲਥ 'ਤੇ।
0: ਅਸੀਂ ਲੋਕ ਕਈ ਵਾਰੀ ਕਹਿ ਦਿੰਦੇ ਹਾਂ ਕਿ ਅਸੀਂ ਯਾਰ ਹੌਸਪੀਟਲ ਜਾਂਦੇ ਹਾਂ, ਸਾਨੂੰ 4-4, 5-5 ਘੰਟੇ ਉੱਥੇ ਵੇਟਿੰਗ ਟਾਈਮ ਕਰਨਾ ਪਿਆ, ਆਪਾਂ ਲੋਕਾਂ ਨੂੰ ਨਹੀਂ ਪਤਾ ਕਿ ਹੈਲਥ ਸਿਸਟਮ ਦਾ ਗਵਰਨਮੈਂਟ ਆਫ ਕੈਨੇਡਾ ਦਾ ਸਭ ਤੋਂ ਜ਼ਿਆਦਾ ਖਰਚਾ ਹੈ ਇੱਥੇ।
1: ਹਾਂਜੀ,
0: ਔਰ ਤੁਸੀਂ ਥੈਂਕ ਗੋਡ ਇਹ ਕਰੋ, ਗੁਰੂ ਸਾਹਿਬਾਂ ਦਾ ਸ਼ੁਕਰਾਨਾ ਕਰੋ ਕਿ ਤੁਸੀਂ ਅੱਛੀ ਕੰਟਰੀ ਦੇ ਵਿੱਚ ਬੈਠੇ ਹੈ, ਤੁਹਾਨੂੰ ਇਸ ਕੰਟਰੀ ਨੇ ਜਿੱਥੇ ਸਾਂਭਿਆ, ਸਾਫ਼ ਸੁਥਰੀ ਹਵਾ ਦਿੱਤੀ ਹੈ, ਸਭ ਤੋਂ ਵੱਡੀ ਗੱਲ ਆ ਤੁਸੀਂ ਅੱਜ ਦਾ ਹਵਾ ਦਾ ਨਾ ਜਿਹੜਾ ਉਹ ਮੈਨੂੰ ਭੁੱਲ ਗਿਆ ਵਰਡ ਕੀ ਕਹਿੰਦੇ ਹੁੰਦੇ ਆ, ਦੇਖਣੀ ਹੋਵੇ ਨਾ ਕਿੱਦਾਂ ਦੀ ਹਵਾ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ 'ਚ, ਤੁਸੀਂ ਉੱਥੇ ਫੇਫੜੇ ਦਾ ਕੋਈ ਇਲਾਜ ਹੋਵੇ ਨਾ ਕਾਲੇ ਨਿਕਲਦੇ ਅੰਦਰੋਂ, ਇੱਥੇ ਤੁਸੀਂ ਦੇਖੋ ਬਾਹਰ ਠੰਡੀਆਂ ਹਵਾਵਾਂ ਦੇ ਨਜ਼ਾਰੇ ਲੈਂਦੇ, ਤੁਸੀਂ ਨਿਆਗਰਾ ਫਾਲ ਚੱਲ ਜਾਓ ਪਾਣੀ ਦੇ ਨਾਲ, ਉੱਥੇ ਫਾਲਸ ਦੇ ਨਾਲ ਆਪਸ ਵਾਕ ਕਰਦੇ ਜਾਓ, ਉੱਥੇ ਅੱਧਾ ਘੰਟਾ ਪੌਣਾ ਘੰਟਾ ਘੰਟਾ ਜਾਓ, ਹਾਊ ਯੂ ਫੀਲ, ਤੁਹਾਨੂੰ ਇੱਕਦਮ ਫਰੈਸ਼ਨੈਸ ਫੀਲ ਆਉਂਦੀ ਹੈ,
1: ਇੱਥੇ ਦੀਆਂ ਚੀਜ਼ਾਂ ਬਹੁਤ ਸਾਰੀਆਂ ਹੈਗੇ ਜਦੋਂ ਇੱਥੇ,
0: ਠੀਕ ਹੈ ਸਰ,
1: ਪਹਿਲਾਂ ਜਿਹੜਾ ਘਰ ਬਣਾਉਂਦੇ ਦਰਖਤ ਪਹਿਲਾਂ ਮੋਰੇ ਲਾ ਦਿੰਦੇ ਆ,
0: ਤੁਸੀਂ ਮੈਨੂੰ ਇੰਨੀ ਗੱਲ ਇਹ ਦੱਸੋ ਕਿ ਉੱਥੇ ਕਿੰਨੇ ਕੁ ਜਣੇ ਉੱਥੇ ਡਰਾਈ ਫਰੂਟ ਖਾਂਦੇ ਆਏ ਆ,
1: ਹਾਂਜੀ ਬਿਲਕੁਲ,
0: ਹੈਂ, ਕਿੰਨੇ ਕੁ ਬਦਾਮ ਤੁਸੀਂ ਰੋਜ਼ ਖਾਂਦੇ ਸੀ,
1: ਹਾਂਜੀ,
0: ਕਿੰਨੇ ਕੁ ਅਖਰੋਟ ਦੀਆਂ ਗਿਰੀਆਂ ਖਾਂਦੇ ਸੀ ਉੱਥੇ,
1: ਕੀ ਬਾਤ ਹੈ,
0: ਦੱਸੋ, ਉੱਥੇ ਅਸੀਂ ਤਾਂ ਜਾਂਦੇ ਸੀ ਕਾਫੀ ਪੀਣ 50 ਗ੍ਰਾਮ ਕਾਜੂ ਲਈਦੇ ਸੀ, ਕਿਤੇ ਉਹ ਚਲ ਗਿਆ ਨਾ ਨਕੋਦਰ ਮਨਜੀਤ ਰਿਫਰੈਸ਼ਮੈਂਟ ਵਾਲੇ ਹੁੰਦੇ ਸੀ, ਉੱਥੇ ਮੈਂ ਅਤੇ ਮੇਰੇ ਦੋਸਤ ਸੀ ਜਾਣਾ, 50 ਗ੍ਰਾਮ ਕਾਜੂ ਦੇ ਦਿਓ ਜੀ ਅਤੇ ਨਾਲ 2 ਕੌਫੀ ਦੇ ਕੱਪ ਦੇ ਦਿਓ,
1: ਠੀਕ ਹੈ,
0: ਕਿੰਨਾ ਕੁ ਸੀ ਉੱਥੇ ਖਰਚਦੇ, ਕਿੰਨੇ ਕੁ ਸੀ ਅਖਰੋਟ ਜੇਬਾਂ 'ਚ ਭਰ ਭਰ ਕੇ ਖਾਂਦੇ ਸੀ ਉੱਥੇ, ਇੱਥੇ ਚੀਜ਼ਾਂ ਰੁਲਦੀਆਂ ਪਈਆਂ ਔਰ ਈਜ਼ੀ ਟੂ ਬਾਏ, ਕੋਈ ਇਹ ਨਹੀਂ ਤੁਹਾਨੂੰ ਮੁਸ਼ਕਲ ਆ, ਤੁਸੀਂ ਕਿੰਨੀਆਂ ਕੁ ਉੱਥੇ ਮਰਸਿਡੀਜ਼ ਚਲਾਈਆਂ, ਕਿੰਨੀਆਂ ਕੁ ਉੱਥੇ BMW ਚਲਾ ਕੇ ਆਏ ਆ, ਕਿੰਨੀਆਂ ਕੁ ਉੱਥੇ ਵੋਲਵੋ ਦੀਆਂ ਗੱਡੀਆਂ ਚਲਾਈਆਂ, ਕਿੰਨੀਆਂ ਕੁ ਲੈਕਸਸ ਦੀਆਂ ਗੱਡੀਆਂ ਚਲਾਈਆਂ, ਕਿੰਨੇ ਕੁ ਹੰਬਰ ਦੇ ਟਰੱਕ ਚਲਾਏ ਉੱਥੇ, ਕਿੰਨੇ ਕੁ ਇੱਕ ਨਵਾਂ ਡਿਫੈਂਡਰ ਆਇਆ, ਇੱਥੇ ਤੁਸੀਂ ਜਾਓ ਗੱਡੀ ਲੈ ਜਾ ਕੇ, ਇਹ ਥੈਂਕ ਗੋਡ ਕਰਿਆ ਕਰੋ, ਜਿਨ੍ਹਾਂ ਨੂੰ ਕੈਨੇਡਾ ਨਹੀਂ ਪਸੰਦ ਅਤੇ ਜਹਾਜ਼ ਰੋਜ਼ ਜਾਂਦੇ ਏਅਰ ਇੰਡੀਆ ਦੇ, ਨਵੀਆਂ ਫਲਾਈਟਾਂ ਵੀ ਸ਼ੁਰੂ ਹੋ ਗਈਆਂ, ਡਾਇਰੈਕਟ ਫਲਾਈਟ ਆਰਾਮ ਨਾਲ ਟੈਚੀ ਲੈ ਗਏ, ਵਗ ਜਾਓ ਆਪਣੇ ਪਿੰਡਾਂ ਨੂੰ ਸ਼ਹਿਰਾਂ ਨੂੰ, ਜੇ ਨਹੀਂ ਚੰਗਾ ਲੱਗਦਾ ਕੈਨੇਡਾ, ਇਸ ਕੰਟਰੀ ਦੇ ਵਿੱਚ ਡਾਕਟਰੀ ਇਲਾਜ ਕਿੰਨਾ ਵਧੀਆ,
1: ਹਾਂਜੀ ਹਾਂਜੀ,
0: ਪਿਛਲੇ ਹਫ਼ਤੇ ਦੀ ਗੱਲ ਆ, ਆਪਣੇ ਰਿਸ਼ਤੇਦਾਰਾਂ ਵਿੱਚੋਂ ਨਾ ਇੱਕ ਕਿਸੇ ਡੈਥ ਹੋਈ ਉੱਥੇ ਨਾ, ਹੀ ਇਜ਼ ਟਰਨ 55 ਈਅਰ ਓਲਡ ਬੰਦਾ, 55-56 ਈਅਰ, ਉਹਨੂੰ ਪ੍ਰੋਬਲਮ ਆਈ ਅਤੇ ਹੋਸਪਿਟਲ ਲੈ ਕੇ ਉੱਥੇ ਇਲਾਜ ਚੱਲਦਾ ਰਿਹਾ, ਸੰਡੇ ਡਾਕਟਰ ਨਹੀਂ ਉੱਥੇ ਆਉਂਦਾ, ਜੂਨੀਅਰ ਡਾਕਟਰ ਆਉਂਦੇ ਆ,
1: ਹਾਂਜੀ ਹਾਂਜੀ,
0: ਹੋਸਪਿਟਲ ਦੇ ਵਿੱਚ, ਅਤੇ ਉਹਨਾਂ ਨੂੰ ਕੀ ਕੀਤਾ, ਉਹਨੂੰ ਚੱਕ ਕੇ ICU ਵਿੱਚ ਰੱਖਤਾ ਜਾਵੇ,
1: ਹਾਂਜੀ,
0: ਬੰਦਾ ਡੈੱਡ ਪਿਆ,
1: ਅੱਛਾ ਜੀ,
0: ਦੇਖੋ ਇਹ ਲੇਟੈਸਟ ਰਿਪੋਰਟ ਆ ਲਾਸਟ ਵੀਕ ਦੀ,
1: ਹਾਂਜੀ
0: ਹਾਂਜੀ, ਜਲੰਧਰ ਦੀ ਗੱਲ ਆ, ਮੈਂ ਹੋਸਪਿਟਲ ਨਾਮ ਵੀ ਦੱਸ ਦੂੰਗਾ ਤੁਹਾਨੂੰ, ਬੰਦਾ ਡੈੱਡ ਹੋ ਗਿਆ,
1: ਹਾਂਜੀ ਹਾਂਜੀ,
0: ਉਹਨੂੰ ICU ਪਾ ਦਿੱਤਾ ਜੀ, ਡਾਕਟਰ ਸੰਡੇ ਆਉਣਗੇ,
1: ਹਾਂਜੀ ਹਾਂਜੀ,
0: ਆਕਸੀਜਨ ਲਾ ਦਿੱਤੀ, ਆਕਸੀਜਨ ਦੇ ਉਹ ਨੈਚੁਰਲ ਨਹੀਂ ਬੰਦਾ ਹੁੰਦਾ, ਆਕਸੀਜਨ ਦੇ ਸਾਹ ਲੈ ਲੂ ਲਾਉਂਦਾ ਮਾੜੇ ਮੋਟੇ,
1: ਅਤੇ
0: ਜੋ ਡਾਕਟਰ ਆਇਆ ਕਹਿੰਦਾ ਜੀ ਸੋਰੀ, 2 ਦਿਨ ਦਾ ਖਰਚਾ ਹੋਰ,
1: ਹਾਂਜੀ ਹਾਂਜੀ,
0: ਇਹਨਾਂ ਮੁਲਕਾਂ 'ਚ ਤੁਸੀਂ ਦੇਖੋ, ਉੱਥੇ ਸਾਡੇ ਪਰਿਵਾਰ ਬੈਠੇ ਆ, ਡਾਕਟਰ ਕੋਲ ਜਾਂਦੇ ਆ, 5-5, 6-6 ਗੋਲੀਆਂ ਇੱਕ ਟਾਈਮ ਦੀਆਂ ਦਿੰਦੇ ਤੁਹਾਨੂੰ, ਖੁਰਾਕਾਂ ਜਿਹਨੂੰ ਕਹਿੰਦੇ ਨਾ, 3 ਖੁਰਾਕਾਂ ਲੈ ਜਾਓ, ਡਾਕਟਰ ਕਹਿੰਦੇ 5 ਗੋਲੀਆਂ, 4 ਗੋਲੀਆਂ ਹੁਣ 3 ਬਾਅਦ 'ਚ, ਇੱਥੇ ਤੁਹਾਨੂੰ ਬੁਖਾਰ ਵੀ ਹੋ ਜਾਣਾ, ਕਹਿੰਦੇ ਤੁਸੀਂ ਲੜੋ ਆਪਣੀ ਬਾਡੀ ਦੇ ਨਾਲ, ਖੁਦ ਲੜੋ, ਜਸਟ ਸਿੰਪਲ ਟੈਨਾਨੋਲ,
1: ਬਿਲਕੁਲ,
0: ਹੈਂ, ਅਤੇ ਹਾਲੇ ਅਸੀਂ ਇੱਥੇ ਗਾਲਾਂ ਕੱਢਦੇ ਇਸ ਕੰਟਰੀ ਨੂੰ ਵੀ ਕੰਟਰੀ ਨਹੀਂ ਚੰਗੀ, ਇੱਥੇ ਹਸਪਤਾਲਾਂ ਟਾਈਮ ਬੜਾ ਲੱਗਦਾ, ਇਹ ਲੱਗਦਾ, ਪਰ ਜੇ ਹੋਸਪਿਟਲ ਵਾਲੇ ਤੁਹਾਨੂੰ ਚੈੱਕ ਕਰ ਲੈਂਦੇ ਆ, ਜੇ ਤੁਹਾਡੀ ਸੀਰੀਅਸ ਇਸ਼ੂ ਹੈ, ਫਿਰ ਤੁਹਾਨੂੰ ਨਹੀਂ ਛੱਡਦੇ, ਫਿਰ ਤਾਂ ਰਾਈਟ ਵੇ ਹੈਲੀਕਾਪਟਰ ਲਾ ਦਿੰਦੇ ਸੜਕ ਦੇ ਉੱਤੇ, ਫਿਰ ਚੱਕ ਕੇ ਸਿੱਧਾ ਹੀ ਛੱਤ 'ਤੇ ਮਾਰਦੇ ਜਾ ਕੇ ਉੱਥੇ ਜਾ ਕੇ,
1: ਬਿਲਕੁਲ ਜੀ ਬਿਲਕੁਲ,
0: ਮੈਂ ਇੱਥੇ ਇੱਕ ਫਿਰ ਮੈਂ ਤੁਹਾਨੂੰ ਦੱਸ ਕੈਲਟਨ ਦੇ ਵਿੱਚ ਇੱਕ ਡੈਥ ਹੋਈ ਪੱਡਾ ਸਾਹਿਬ ਡੈਥ ਸੋਰੀ ਡੈਥ ਕਹਿ ਤਾਂ ਐਕਸੀਡੈਂਟ ਹੋਇਆ ਉੱਥੇ ਬੱਚਾ ਹੀ ਇਜ਼ ਲਾਈਕ 18-19 ਈਅਰ ਓਲਡ ਕੀ ਏਜ ਆ ਬੰਦੇ ਦੀ ਪੜ੍ਹਦਾ ਬੱਚਾ ਗੱਡੀ ਚਲਾਉਂਦੇ ਹੋਏ ਗੱਡੀ ਦੇ ਉੱਪਰੋਂ ਖੋਪੜੀ ਖੁੱਲ ਗਈ ਬੰਦੇ ਦੀ ਬੱਚੇ ਦੀ ਉਹਨੂੰ ਡਾਊਨਟਾਊਨ ਹੋਸਪਿਟਲ ਸਰ ਇੱਥੋਂ ਉਹਨਾਂ ਨੇ ਦੇਖਿਆ ਇਹ ਆਊਟ ਆਫ ਕੰਟਰੋਲ ਸਿਸਟਮ ਹੈਗਾ ਤੇ ਸਿੱਧਾ ਹੀ ਡਾਊਨਟਾਊਨ ਟੋਰਾਂਟੋ ਲੈ ਗਏ ਹੈਲੀਕਾਪਟਰ ਕੈਲਡਨ ਦੇ ਲਾ ਗਏ ਮੈਨੂੰ ਨਾਂ ਭੁੱਲ ਗਿਆ ਹੋਸਪਿਟਲ ਕੈਲਡਨ ਸੋਰੀ ਡਾਊਨਟਾਊਨ ਟੋਰਾਂਟੋ ਦੇ ਵਿੱਚ ਹੋਸਪਿਟਲ ਆ ਬਹੁਤ ਵੱਡਾ ਹੋਸਪਿਟਲ ਆ ਸਰ ਉੱਥੇ ਉਹਨਾਂ ਨੇ ਮਹੀਨਾ ਰੱਖਿਆ ਦੋ ਮਹੀਨੇ ਰੱਖਿਆ ਅੱਜ ਬੱਚਾ ਦੁਬਾਰਾ ਖੇਡ ਰਿਹਾ ਸਰ ਮੈਂ ਸ਼ੋਰ ਗਰੰਟੀ ਕਰਦਾ ਜੇ ਉਹ ਬੱਚੇ ਦਾ ਐਕਸੀਡੈਂਟ ਇੱਦਾਂ ਕਿਤੇ ਇੰਡੀਆ ਹੋਇਆ ਹੁੰਦਾ ਤੇ ਕਦੇ ਨਹੀਂ ਬਚ ਸਕਦਾ ਕਦੇ ਨੀ ਬਚ ਸਕਦਾ
1: ਖੋਪੜੀ ਖੁੱਲ ਗਈ ਬੰਦੇ ਦੀ ਕਦਰ ਹੈ ਇੱਥੇ
0: ਸਭ ਤੋਂ ਜ਼ਿਆਦਾ ਸਰਜਰੀ ਔਖੀ ਕਿਹਦੀ ਹੈ ਡਾਕਟਰੀ ਲਾਈਨ ਦੇ ਵਿੱਚ ਸਭ ਤੋਂ ਜ਼ਿਆਦਾ ਔਖੀ ਸਰਜਰੀ ਕਿਹਦੀ ਹੈ
1: ਬ੍ਰੇਨ ਦੀ
0: ਸਰਵਿਸ ਸਿਰੀ ਬ੍ਰੇਨ ਦੀ ਬ੍ਰੇਨ ਦੀ ਜਿਹੜੀਆਂ ਤੁਹਾਡੀਆਂ ਜਿਵੇਂ ਕਹਿੰਦੇ ਨਾ ਨਾੜੀਆਂ ਹੁੰਦੀਆਂ ਜਾਂ ਕਹਿ ਲਓ ਉਹਨੂੰ ਆਪਾਂ ਉਹ ਵਾਲ ਤੋਂ ਹੀ ਪਤਲੀਆਂ ਪਤਲੀਆਂ ਹੁੰਦੀਆਂ ਉਹ ਇੱਕ ਅੱਧੀ ਸੱਜੇ ਖੱਬੇ ਕਿਤੇ ਹੋ ਜਾਵੇ ਨਾ ਸਰ ਤੇ ਬੰਦਾ ਸਾਰੀ ਜ਼ਿੰਦਗੀ ਠੀਕ ਨਹੀਂ ਹੁੰਦਾ ਔਰ ਆਲਵੇਜ਼ ਥੈਂਕ ਗੋਡ ਕੈਨੇਡਾ ਠੀਕ ਆ ਅਸੀਂ ਬੋਰਨ ਇੰਡੀਆ ਦੇ ਹੈਗੇ ਹਾਂ ਆਈ ਲਵ ਇੰਡੀਆ ਵੀ ਡੂ ਰਿਸਪੈਕਟ ਇੰਡੀਅਨ ਪੀਪਲਸ ਵੀ ਡੂ ਰਿਸਪੈਕਟ ਇੰਡੀਆ ਬਟ ਹੈਜ਼ ਕੰਪੇਅਰ ਇੰਡੀਆ ਟੂ ਕੈਨੇਡਾ ਇੱਥੇ ਹੈਲਥ ਸਿਸਟਮ ਬਹੁਤ ਵਧੀਆ ਹੈ ਸਭ ਕੁਛ ਵਧੀਆ ਇੱਥੇ ਗੱਲ ਖਤਮ ਤਾਜ਼ੀ ਤਾਜ਼ੀ ਹਵਾ ਲਾਓ ਤੁਸੀਂ ਇੱਥੇ ਵਧੀਆ ਮੁਰਗੇ ਚਾੜਦੇ ਆ ਵਧੀਆ ਨਾਨ ਖਾਂਦੇ ਆ ਉੱਥੇ ਤਾਂ ਮੀਟ ਅੱਜ ਕੱਲ੍ਹ ਬੰਦੇ 1200 ਰੁਪਏ ਕਿਲੋ ਦਾ ਕਿਉਂ ਕਹਿੰਦੇ ਉੱਥੇ ਕੀ ਇੰਨੀ ਮਹਿੰਗੀ ਚੀਜ਼ ਉੱਥੇ ਆਮ ਬੰਦਾ ਤਾਂ ਉੱਥੇ ਫਰੂਟ ਨਹੀਂ ਖਾ ਸਕਦਾ ਆਮ ਬੰਦਾ ਫਰੂਟ ਨਹੀਂ ਖਾ ਸਕਦਾ ਇੱਕ ਦਿਨ ਮੈਂ ਕਿਤੇ ਓਪਨਿੰਗ 'ਤੇ ਚਲਾ ਗਿਆ ਉੱਥੇ ਕਿਸੇ ਨੇ ਓਪਨਿੰਗ ਕਰਨੀ ਸੀ ਇੰਡੀਆ ਉਹ ਰੱਖੇ ਹੁੰਦੇ ਠੰਡੇ ਰੱਖੇ ਹੁੰਦੇ ਪਾਣੀ 'ਚ ਬਾਅਦ ਟਾਪੇ 'ਚ ਪਾ ਗਏ ਆਲੇ ਦੁਆਲੇ ਜਿਹੜੇ ਜਿਹੜੇ ਵਿਚਾਰਿਆਂ ਕੋਲ ਨਹੀਂ ਸੀ ਉਹ ਲਾਈਨ ਲਾ ਖੜੇ ਹੋ ਗਏ ਸਾਨੂੰ ਇੱਕ ਪਲਾ ਲਓ ਸਾਨੂੰ ਵੀ ਪਲਾ ਲਓ ਸਾਨੂੰ ਪਲਾ ਲਓ ਇੱਥੇ ਰੁਲਦੇ ਪਏ ਕੋਕ ਸੋਡੇ ਕੋਕ ਸਭ ਕੁਝ ਰੁਲਦਾ ਪਿਆ ਕਾਜੂ ਦੇਖੋ ਖਰਾਬ ਹੋ ਜਾਂਦੇ ਘਰੇ ਪਏ ਪਏ ਲੋਕਾਂ ਨੂੰ ਯਾਦ ਨਹੀਂ ਰਹਿੰਦਾ ਸਾਡੇ ਘਰੇ ਬਦਾਮ ਪਏ ਸੀ ਖਰਾਬ ਹੋ ਗਏ ਕਮਾਲ ਦੀ ਗੱਲ ਹੈ ਥੈਂਕ ਯੂ ਕੈਨੇਡਾ ਜੀ ਪੱਡਾ ਸਾਹਿਬ ਹੋਰ ਕਹਿਣਾ ਚਾਹੋਗੇ
1: ਮੈਂ ਅੱਜ ਬਸ ਇਹ ਕਹਿਣਾ ਚਾਹੁੰਦਾ ਸਰ ਦੇ ਸੋਚਦੇ ਵੀ ਮਤਲਬ ਜੇ ਤੁਹਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਇੰਸ਼ੋਰੈਂਸ ਚਾਹੀਦੀ ਆ ਲਾਈਫ ਆ ਕ੍ਰਿਟੀਕਲ ਮੋਰਗੇਜ ਆ ਸੁਪਰ ਵੀਜ਼ਾ ਇੰਸ਼ੋਰੈਂਸ ਹੈ ਮੈਡੀਕਲ ਇੰਸ਼ੋਰੈਂਸ ਜਾਂ ਆਰ ਈ ਐਸ ਪੀ ਹੈ ਆਰ ਡੀ ਐਸ ਪੀ ਹੈਗੀ ਆ ਮਤਲਬ ਕਿਸੇ ਤਰ੍ਹਾਂ ਦੀ ਕੋਈ ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹੈਗੇ ਤਾਂ ਉਸ ਜਾਂ ਤੁਹਾਨੂੰ ਜਿੱਥੇ ਇੰਸ਼ੋਰੈਂਸ ਸਰ ਨਾ ਗਿਆ ਹਰ ਇੱਕ ਇੰਸ਼ੋਰੈਂਸ ਵਾਸਤੇ ਇੱਕੋ ਇੱਕ ਨੰਬਰ 647-331-3100
0: ਹੰਸ ਰਾਜ ਹੰਸ 18 ਸਤੰਬਰ ਨੂੰ ਆ ਰਹੇ ਆਪਣੇ ਸ਼ਹਿਰ ਮਿਸੀਸਾਗਾ ਦੇ ਵਿੱਚ

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
3: Crank up the radio. You're listening to the Dave Toddler Show, brought to you in part by Culture of Punjab.
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
6: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
7: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
6: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
7: ਇਹਨਾਂ ਕੋਲ ਨੇ ਏ, ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
6: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
7: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
6: 647-739 87 10 647-739-8710।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 9057908335-790-8383-35 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਮਕੈਨਿਕ ਨੂੰ ਗੋਦ ਲੈ ਲਿਆ,
10: ਉਹ ਮੈਂ ਕੀ ਕਰਾਂ? ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਆ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ, ਹੁਣ ਮੈਂ ਕੀ ਕਰਾਂ?
11: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
4: ਮੈਂ ਕਿਹਾ ਕਿੱਥੇ ਜਾ ਰਹੀ ਹੈ?
12: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ, ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
4: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
13: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
14: ਓਏ ਲੱਕੀ ਓਏ, ਤੈਨੂੰ ਪਤਾ ਓਏ, ਮਾਮਾ ਚੰਨ ਤੇ ਪਾਣੀ ਤੇ ਬਰਫ਼ ਦੋਨੋਂ ਹੀ ਮਿਲ ਗਏ ਓਏ। ਅੱਛਾ, ਇਹਦਾ ਮਤਲਬ ਹੁਣ ਆਪਾਂ ਸਿਰਫ ਦਾਰੂ ਤੇ ਨਮਕੀਨ ਹੀ ਲੈ ਕੇ ਜਾਣਾ।
12: ਫਿੱਟੇ ਮੁਤੇਰੇ।
15: ਦੇਖੋ ਜੀ, ਇੱਕ ਤੇ ਮੱਛੀ ਹੁੰਦੀ ਹੈ ਜਿਹੜੀ ਪਾਣੀ ਚ ਰਹਿੰਦੀ ਹੈ, ਤੇ ਦੂਸਰੀ ਮੱਛੀ ਹੁੰਦੀ ਹੈ ਜਿਹਨੂੰ ਵੇਖ ਕੇ ਮੂੰਹ ਚ ਪਾਣੀ ਆ ਜਾਂਦਾ ਹੈ। ਇੰਡੀਅਨ ਸਵੀਟ ਮਾਸਟਰ ਤੋਂ ਮਿਲਦੀ ਹੈ, ਅੱਜ ਹੀ ਚੱਕ ਲਓ।
13: ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ, ਕਾਲ 905-450-2800
12: ਨਾਓ। ਓਪਨ ਟਿਲ 2 AM।
16: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ।
17: ਇੰਡੀਅਨ ਫਰੂਟਲੈਂਡ, ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ।
18: ਲੈ, ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
17: ਇੰਡੀਅਨ ਫਰੂਟਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ ਸਭ ਤੋਂ ਵਧੀਆ ਪ੍ਰਾਈਸਿਸ ਤੇ। ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
19: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
20: ਕੰਡੀਸ਼ਨਸ ਅਪਲਾਈ।
0: ट्रैकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 जा quicktrucklube.com। QTL, because we care.
11: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street, or call 905-791-4900.
3: Ladies and gentlemen, introducing from CHLO AM 530, the number one radio host in the world, Dave.

0: 黙ってらっかなでっぺち
1: ぺってもてれ
2: ਪੂਰੇ 40 ਸਾਲ ਹੋ ਗਏ ਨੇ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
3: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
2: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
3: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
4: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ
3: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਕਰਨਾ ਹੋਵੇ ਟ੍ਰੈਵਲ
4: ਸਰਵਿੰਗ ਕੈਨੇਡਾ ਨੇਸ਼ਨ ਵਾਈਡ
3: 905-671-8400 or 905-796-8800 or visit giltravels.ca.
5: ਪਹਿਲਾਂ ਟ੍ਰਿਪਲ ਏ ਲੈਂਡਸਕੇਪਿੰਗ ਦਾ ਸੁਨੇਹਾ ਸੁਣੋ ਜੀ
6: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ ਟ੍ਰਿਪਲ ਏ ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ ਟ੍ਰਿਪਲ ਏ ਲੈਂਡਸਕੇਪਿੰਗ ਕਾਲ 647-784-1213 6477841213

0: ਆਪੀ ਜੀ ਪ੍ਰੋਗਰਾਮ ਸਵਾਗਤ ਹੈ, ਕੀ ਹਾਲ ਹੈ?
1: ਥੈਂਕ ਯੂ ਸੋ ਮਚ ਦੀਪ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਇੱਕ ਮੁੰਡਾ ਜਿਹੜਾ ਬੇਸਮੈਂਟ ਦਾ ਕੰਮ ਕਰਦਾ,
1: ਹਾਂਜੀ,
0: ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਮਾੜਾ ਜਿਹਾ ਕੰਮ ਕਰਨ ਵਾਲੇ ਡੈਗ ਪਿੱਛੇ ਮਾੜਾ ਜਿਹਾ ਕਰਦੇ, ਕਹਿੰਦਾ ਮੇਰਾ ਜੀ ਐਕਸੀਡੈਂਟ ਹੋ ਗਿਆ ਸੀ। ਮੈਂ ਕਿਹਾ ਬੜੀ ਮਾੜੀ ਗੱਲ ਆ। ਫਿਰ ਇੱਕ ਹੋਰ ਨੂੰ ਫੋਨ ਕੀਤਾ, ਉਹ ਕਹਿੰਦਾ ਜੀ ਮੇਰੇ ਆਹ ਸੱਟ ਲੱਗੀ, ਮੈਂ ਕਿਸੇ ਨੂੰ ਫੋਨ ਹੀ ਨਹੀਂ ਕਰਨਾ ਅੱਜ, ਕੱਲ ਕਿਸੇ ਨੂੰ ਨਹੀਂ ਫੋਨ ਕੀਤਾ, ਮੁੜ ਕੇ ਚੁੱਪ ਕਰੇ ਘਰੇ ਚਲੇ ਗਿਆ। ਮੈਂ ਕਿਹਾ
1: ਜੀ ਵੀ ਛੋਟੇ ਕੰਮ ਕਰਕੇ ਅਗਲੇ ਨਾ ਆਉਣਾ ਚਾਹੁੰਦੇ ਹੁਣ?
0: ਨਹੀਂ ਨਹੀਂ, ਫਿਰ ਉਹਨੇ ਫੋਟੋ ਭੇਜੀ।
1: ਅੱਛਾ,
0: ਉਹਦੀ ਗੱਡੀ ਰਾਈਟ ਆਫ ਹੋ ਗਈ ਵਿਚਾਰੇ ਦੇ, ਆਪਦੇ ਵੀ ਸੱਟਾਂ ਟੁੱਟਾਂ ਲੱਗੀਆਂ। ਪਰ ਇਹ ਵੀ ਮੈਂ ਕਿਹਾ ਯਾਰ ਦੋ ਬੰਦਿਆਂ ਨੂੰ ਫੋਨ ਕੀਤਾ, ਕੋਈ ਬਿਮਾਰ ਆ ਕਿਸੇ
1: ਦਾ ਸੀ, ਡਿਸੇਬਿਲਟੀ ਹੈਗੀ ਸੀ ਕਿ ਨਹੀਂ?
0: ਉਹ ਇਹ ਨਹੀਂ ਨਾ ਮੈਂ ਪੁੱਛਿਆ। ਹੁਣ ਕਹਿੰਦੇ ਅੱਛਾ ਬਾਈ ਜੇ ਤਾਂ ਇੰਸ਼ੋਰੈਂਸ ਲਈ ਹੋਈ ਸੀ, ਫਿਰ ਤਾਂ ਠੀਕ ਆ। ਨਹੀਂ ਹਰਪ੍ਰੀਤ ਜੀ, ਉਹਨਾਂ ਦੀ ਗੱਲਾਂ ਸੁਣ ਲਓ, ਤੁਹਾਡਾ ਲਾਹਾ ਹੀ ਆ ਇਹਦੇ ਚ। ਹਾਂਜੀ ਹਰਪ੍ਰੀਤ ਜੀ,
1: ਜੋਕਸ ਅਪਾਰਟ, ਕਿਉਂਕਿ ਜਦੋਂ ਏਦਾਂ ਦਾ ਕੁਛ ਵੀ ਹੈਪਨ ਹੁੰਦਾ ਨਾ, ਸਪੈਸ਼ਲੀ ਜਿਹੜਾ ਬੰਦਾ ਹੁਣ ਕੰਮ ਕਰਦਾ ਹੈ, ਹੁਣ ਤੁਸੀਂ ਬੇਸਮੈਂਟ ਵਾਲੇ ਬੰਦੇ ਨੂੰ ਕੀਤਾ, ਕਿਸੇ ਕੰਸਟਰਕਸ਼ਨ ਵਾਲੇ ਨੂੰ ਕਰੂੰਗੇ, ਕਿਸੇ ਰੈਨੋਵੇਸ਼ਨ ਵਾਲੇ ਨੂੰ ਕਰੂੰਗੇ, ਜੇ ਹੁਣ ਕੋਈ ਸੱਟ ਸੁੱਟ ਲੱਗ ਗਈ, ਚਾਹੇ ਕੰਮ ਤੇ ਲੱਗੀ ਆ, ਚਾਹੇ ਕੋਈ ਵੈਸੇ ਸਲਿਪ ਐਂਡ ਫਾਲ ਹੋ ਕੇ ਲੱਗ ਗਈ ਆ, ਕਿਸੇ ਵੀ ਤਰ੍ਹਾਂ ਤੁਹਾਡੀ ਕੋਈ ਇੰਜਰੀ ਹੋਈ ਆ, ਕਿਉਂਕਿ ਹੁਣ ਜਿਹੜਾ ਬੰਦਾ ਕੰਸਟਰਕਸ਼ਨ ਰੈਨੋਵੇਸ਼ਨ ਜਾਂ ਮਤਲਬ ਕਿ ਜਿਹੜੇ ਸੈਲਫ ਇੰਪਲੋਇਡ ਆ, ਅਗਰ ਇੱਦਾਂ ਦੇ ਬੰਦੇ ਦੇ ਕਿਸੇ ਦੇ ਵੀ ਸੱਟ ਲੱਗਦੀ ਆ, ਕਿਹੜੀ ਕਵਰੇਜ ਹੁੰਦੀ ਉਹਨਾਂ ਦੇ ਕੋਲ?
0: ਓਕੇ,
1: ਅਨਲੈਸ ਤੁਸੀਂ ਆਪਣੇ ਆਪ ਨੂੰ ਇਨਸ਼ੋਰਡ ਨਹੀਂ ਕੀਤਾ ਹੋਇਆ, ਕਿਤੋਂ ਵੀ ਕੋਈ ਕਵਰੇਜ ਤਾਂ ਹੋਣੀ ਨਹੀਂ ਆ, ਕਿਉਂਕਿ ਤੁਸੀਂ ਸੈਲਫ ਇੰਪਲੋਇਡ ਆ, ਇਸ ਕਰਕੇ ਆਪਣੇ ਇੰਪਲੋਇਰ ਵੀ ਤੁਸੀਂ ਆਪ ਹੀ ਆ। ਹੁਣ ਇਹ ਤਾਂ ਹੈ ਨਹੀਂ ਕਿ ਤੁਸੀਂ ਕਿਸੇ ਲਈ ਕੰਮ ਕਰ ਰਹੇ ਸੀਗੇ ਤਾਂ ਤੁਸੀਂ ਕੱਲ ਨੂੰ ਆਪਣੇ ਇੰਪਲੋਇਰ ਨੂੰ ਕਹੋ ਕਿ ਹਾਂਜੀ ਜੀ ਕਿ ਅਸੀਂ ਵਰਕਰ ਕੰਪਨਸੇਸ਼ਨ ਤੇ ਜਾਣਾ ਹੈਗਾ ਆ, ਜਾਂ ਸਾਨੂੰ WSIB ਤੋਂ ਪੈਸੇ ਮਿਲਣੇ ਚਾਹੀਦੇ ਆ, ਜਾਂ ਤੁਹਾਡੇ ਇੰਪਲੋਇਰ ਨੇ ਤੁਹਾਡੇ ਲਈ ਕੋਈ ਗਰੁੱਪ ਪਲਾਨ ਕੀਤਾ ਹੈਗਾ, ਉਹ ਤੋਂ ਤੁਹਾਨੂੰ ਕਵਰੇਜ ਮਿਲਣੀ ਚਾਹੀਦੀ ਆ। ਸੋ ਜੇ ਤੁਸੀਂ ਆਪਣੇ ਇੰਪਲੋਇਰ ਆਪ ਹੀ ਆ, ਤਾਂ ਆਪਣੇ ਆਪ ਨੂੰ ਇਨਸ਼ੋਰਡ ਕਰਨਾ ਵੀ ਤੁਹਾਡੀ ਹੀ ਰਿਸਪੋਂਸੀਬਿਲਟੀ ਆ। ਸੋ ਕੱਲ ਨੂੰ ਇਨਕੇਸ ਹੁਣ ਇੱਦਾਂ ਦੀ ਕੋਈ ਸਿਚੁਏਸ਼ਨ ਆ ਗਈ, ਹੁਣ ਤੁਸੀਂ ਅਗਲੇ ਬੰਦੇ ਨੂੰ ਕੰਮ ਦੇਣਾ ਸੀਗਾ, ਅਗਲੇ ਬੰਦੇ ਦੀ ਇੰਜਰੀ ਦੇ ਕਰਕੇ ਉਹ ਕੰਮ ਵੀ ਨਹੀਂ ਲੈ ਸਕਿਆ, ਮਤਲਬ ਜਿਹੜਾ ਉਹਨੂੰ ਅੱਗੇ ਹੁਣ ਕੰਮ ਮਿਲਣਾ ਸੀਗਾ, ਤੇ ਪਲੱਸ ਇਹ ਹੈਗਾ ਆ ਕਿ ਜਿਹੜੀ ਆਨ ਗੋਇੰਗ ਉਹਦੀ ਇਨਕਮ ਸੀਗੀ ਉਹ ਵੀ ਸਟਾਪ ਹੋਣੀ ਆ, ਕਿਉਂਕਿ ਉਹ ਕੰਮ ਕਰੀ ਨਹੀਂ ਰਿਹਾ ਹੈਗਾ। ਸੋ ਇਸ ਕਰਕੇ ਜੇ ਡਿਸੇਬਿਲਟੀ ਇੰਸ਼ੋਰੈਂਸ ਹੋਵੇ ਤਾਂ ਉਹ ਤੁਹਾਡੀ ਇਨਕਮ ਨੂੰ ਰਿਪਲੇਸ ਕਰ ਸਕਦੀ ਆ, ਜਿੰਨੀ ਵੀ ਤੁਸੀਂ ਇਨਕਮ ਅਰਨ ਕਰ ਰਹੇ ਸੀਗੇ ਉਹਦਾ 75% ਤੱਕ ਦੀ ਰਿਪਲੇਸਮੈਂਟ ਹੋ ਸਕਦੀ ਆ ਇੰਸ਼ੋਰੈਂਸ ਕੰਪਨੀ ਵੱਲੋਂ, ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਆ ਜਾਂਦੀ ਆ। ਸੋ ਇਸ ਕਰਕੇ ਮੇਕ ਸ਼ੋਰ ਤੁਹਾਡੇ ਕੋਲ ਕਵਰੇਜ ਜ਼ਰੂਰ ਹੋਵੇ। ਇਕੱਲੇ ਕੰਸਟਰਕਸ਼ਨ ਰੈਨੋਵੇਸ਼ਨ ਵਾਲਿਆਂ ਦੀ ਗੱਲ ਨਹੀਂ ਕਰ ਰਹੇ ਆਪਾਂ, ਜਿੰਨੇ ਵੀ ਸੈਲਫ ਇੰਪਲੋਇਡ ਆ, ਸੋ ਟਰੱਕਿੰਗ ਇੰਡਸਟਰੀ ਆਉਂਦੀ ਆ, ਟੈਕਸੀ ਡਰਾਈਵਰ ਆ, ਊਬਰ ਡਰਾਈਵਰ ਆ, ਜਿਨ੍ਹਾਂ ਦੀ ਕੰਮ ਵੱਲੋਂ ਕੋਈ ਵੀ ਕਵਰੇਜ ਨਹੀਂ ਹੈਗੀ, ਇਨਕਲੂਡਿੰਗ ਯੂ ਐਂਡ ਮੀ। ਸੋ ਅਸੀਂ ਵੀ ਸੈਲਫ ਇੰਪਲੋਇਡ ਹੈਗੇ ਆ, ਸੋ ਆਪਾਂ ਨੂੰ ਵੀ ਆਪਣੇ ਆਪ ਨੂੰ ਕਵਰ ਕਰਕੇ ਰੱਖਣਾ ਚਾਹੀਦਾ ਕਿ ਕੱਲ ਨੂੰ ਕੋਈ ਵੀ ਇੰਜਰੀ ਹੋਈ ਤਾਂ ਸਾਡੀ ਇਨਕਮ ਕਿਤੋਂ ਵੀ ਪ੍ਰੋਟੈਕਟ ਨਹੀਂ ਹੋਣੀ, ਅਨਲੈਸ ਵੀ ਹੈਵ ਦਾ ਡਿਸੇਬਿਲਟੀ ਇੰਸ਼ੋਰੈਂਸ।
0: ਨੰਬਰ ਦਿਓ ਆਪਣਾ,
1: 416-817-6500, 416-817-6500।
0: ਹਰਬੀਰ ਜੀ ਆਹ ਫੋਟੋ ਦੇਖ ਰਹੇ ਹੋ?
1: ਹਾਂਜੀ,
0: ਆਹ ਬੱਸ ਆ ਦਿੱਲੀ ਦੇ ਵਿੱਚ ਜਿਹੜੇ ਹੁਣ ਦੰਗੇ ਹੋਏ ਆ ਜੰਤਰ ਮੰਤਰ ਵਾਲੇ, ਬੀਬੀ ਆ ਜਿਹੜੀ ਬੱਸ ਹੈਗੀ ਆ ਪੁਲਿਸ ਵਾਲਿਆਂ ਦੀ, ਹੱਥ ਲਾ ਕੇ ਖੜ ਗਈ ਵੀ ਚੜਾਓ ਉੱਤੇ ਜੇ ਚੜਾਉਣਾ, ਉਹਨਾਂ ਨੇ ਚੜਾਈ, ਉਹ ਖੜੇ ਰਹੇ। ਇਹਦੀ ਦਲੇਰੀ ਆ ਜਿਹੜੀ ਜੂਨ 5 19

0: 1889 ਨਾਲ ਮੈਂ ਕੰਪੇਅਰ ਕਰ ਸਕਦਾ। ਉਦੋਂ ਕੀ ਹੋਇਆ ਸੀਗਾ, ਟਿਨਮਨ ਸਕੁਅਰ ਆ ਚਾਈਨਾ ਦੇ ਵਿੱਚ, ਉੱਥੇ ਇਸੇ ਤਰ੍ਹਾਂ ਦੇ ਕ੍ਰਾਂਤੀਕਾਰੀ ਜੇ ਆ ਗਏ ਵੀ ਜੀ ਕਾਮਨਿਸਟ ਰਾਜ ਹਟਾਉਣਾ, ਆਹ ਕਰਨਾ। ਆਹ ਬੰਦਾ ਟੈਂਕ ਦੇ ਮੂਹਰੇ ਖੜ ਗਿਆ, ਗਰੋਸਰੀ ਬੈਗ ਹੱਥ ਚ ਫੜੇ ਆ, ਟੈਂਕ ਵਾਲਾ ਸੱਜੇ ਨੂੰ ਕਰੇ ਇਹ ਸੱਜੇ ਨੂੰ ਹੋ ਜੇ, ਟੈਂਕ ਵਾਲਾ ਖੱਬੇ ਨੂੰ ਕਰੇ ਖੱਬੇ ਨੂੰ ਹੋ ਜੇ, ਇੰਨੀ ਕੀ ਵੀਡੀਓ। ਉਦੋਂ ਬਾਅਦ ਇਹ ਬੰਦੇ ਦਾ ਕੀ ਹੋਇਆ ਨਹੀਂ ਹੋਇਆ ਪਤਾ ਹੀ ਨਹੀਂ ਲੱਗਿਆ। ਮਤਲਬ ਟੈਂਕਾਂ ਮੂਹਰੇ, ਪੁਲਿਸ ਮੂਹਰੇ, ਤੁਸੀਂ ਦਲੇਰੀ ਨਾਲ ਖੜਨਾ, ਇਟਸ ਨੋਟ ਦੈਟ ਈਜ਼ੀ। ਐਨੀ ਵੇ ਖਬਰਾਂ ਕਾਫੀ ਨੇ, ਸਾਡੇ ਕੋਲ ਇੱਕ ਨਿਊਜ਼ ਆਈ ਆ, 8 ਡਰਾਈਵਰ ਚਾਹੀਦੇ ਨੇ, ਏਜ਼ ਡਰਾਈਵਰ, ਮੋਂਟਰੀਅਲ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ ਯੂਐਸ ਲਈ ਜਾਣਾ ਹੈ, ਬਾਈ ਵੀਕਲੀ ਪੇ ਮਿਲੇਗੀ, ਪੇ ਚੰਗੀ ਮਿਲੇਗੀ। ਤੁਸੀਂ ਕੁਲਦੀਪ ਮੰਗੜ ਉਹਨਾਂ ਨੂੰ ਫੋਨ ਕਰ ਲਓ, 647-972-6455। ਜਿਹੜਾ ਪਹਿਲਾਂ ਫੋਨ ਕਰੇਗਾ ਉਹਨਾਂ ਨੂੰ ਇਹ ਨੌਕਰੀਆਂ ਮਿਲ ਜਾਣੀਆਂ, ਜਾਂ ਬਾਅਦ ਚ ਕਰੇਗਾ ਫਿਰ ਮੈਨੂੰ ਕਹੇਗਾ ਬਾਈ ਜੀ ਉਹਨਾਂ ਦਾ ਕਹਿੰਦੇ ਭਰ ਗਈਆਂ। 8 ਕੀ ਉਹਨਾਂ ਨੂੰ ਡਰਾਈਵਰ ਚਾਹੀਦਾ, ਇਜ਼ ਦਾ ਡਰਾਈਵਰ ਟੋਰਾਂਟੋ ਟੂ ਮੋਂਟਰੀਅਲ, ਟੋਰਾਂਟੋ ਟੂ ਯੂਐਸਏ, 6479726455 ਉਹਨਾਂ ਦਾ ਨੰਬਰ ਆ। ਆ ਸ਼ਕਲ ਦੇਸੀ ਦੀ ਲੱਗਦੀ ਹੈ, ਕਿਹਦੀ ਲੱਗਦੀ ਹੈ ਕਹਿਣਾ ਮੁਸ਼ਕਿਲ ਆ ਨਾ। ਇਹ ਸਕੈਚ ਬਣਾਇਆ ਪੁਲਿਸ ਨੇ, 22 ਦੇ ਵਿੱਚ ਇੱਕ ਮਰਡਰ ਹੋਇਆ ਸੀ, ਅਨਸੋਲਵ ਮਰਡਰ, ਕਹਿੰਦੇ ਜੀ ਇਹ ਬੰਦੇ ਨੇ ਮਾਰਿਆ, ਤੇ ਕੈਨੇਡਾ ਵਾਈਡ ਦੇ ਵਾਰੰਟ ਜਿਹੜੇ ਹੁਣ ਜਾਰੀ ਕਰ ਦਿੱਤੇ ਗਏ ਆ। ਹੈਮਿਲਟਨ ਦੇ ਵਿੱਚ ਯੂਹੋਲ ਟਰੱਕ ਜਿਹੜੇ ਹੁੰਦੇ ਆ, ਆਪਾਂ ਰੈਂਟ ਰੂੰਟ ਕਰ ਲੈਂਦੇ ਵੀ ਚਲੋ ਚਲਾ ਲਾਂਗੇ, ਪਰ ਕਈਆਂ ਨੂੰ ਵੱਡੇ ਜਿਹੜੇ ਟਰੱਕ ਆ, ਮੂਵਿੰਗ ਟਰੱਕ, ਉਹ ਚਲਾਉਣੇ ਨੀ ਆਉਂਦੇ, ਉਹ ਘਰ ਦੇ ਵਿੱਚ ਜਾ ਵੜਿਆ ਕਦੇ। ਖੈਰ ਭਈਏ ਥੋੜਾ ਧਿਆਨ ਰੱਖਿਆ ਕਰੋ। ਆਪਣੇ ਬ੍ਰੈਂਪਟਨ ਚ ਇੱਕ ਐਕਸੀਡੈਂਟ ਹੋਇਆ ਸੀ, 5 ਬੱਚੇ ਮਾਰੇ ਗਏ ਸੀ, ਆ ਜੀ ਉਹਨਾਂ ਬੱਚਿਆਂ ਦੀਆਂ ਫੋਟੋਆਂ, ਕਿੰਨੇ ਛੋਟੇ ਛੋਟੇ ਤੁਹਾਨੂੰ ਯਾਦ ਹੋਣ। ਤੇ ਜਿਹੜਾ ਐਸ ਯੂ ਵੀ ਵਾਲਾ ਸੀ, ਉਹ ਵੀ ਜਿਹਨੇ ਮਾਰਿਆ ਸੀ ਵਿੱਚ, ਉਹ ਵੀ ਮਰ ਗਿਆ ਹਫ਼ਤੇ ਬਾਅਦ ਹੋਸਪਿਟਲ। ਜਿਹੜੀ ਇਹਨਾਂ ਦੀ ਪਰਿਵਾਰ ਦੇ ਮੈਂਬਰ ਆ, ਕਹਿੰਦੇ ਨਾ ਤਾਂ ਸਾਨੂੰ ਉਹਦਾ ਨਾਂ ਦੱਸਿਆ ਅਜੇ ਤੱਕ, ਨਾ ਉਹਦੀ ਸ਼ਕਲ ਪਤਾ ਜਿਹਨੇ ਸਾਡੇ ਪਰਿਵਾਰ ਦੇ 5 ਜੀ ਮਾਰਤੇ। ਹੁਣ ਇਹਦਾ ਕੀ ਹੋਏਗਾ ਨਹੀਂ ਹੋਏਗਾ, ਭਗਵਾਨ ਜਾਣੇ। ਹਮ ਤੋ ਇਹ ਜਾਣੇ ਹੈ ਕਿ ਅਗਲਾ ਤੁਹਾਨੂੰ ਸੰਦੇਸ਼ ਸੁਣਾਈਏ, ਤੁਹਾਡੇ 4 ਪੈਸੇ ਬਚਾਈਏ, ਤੇ ਆ ਲਓ ਪੰਜਾਬੀ ਬਾਏ ਨੇਚਰ, ਉਹਨਾਂ ਵੱਲੋਂ ਆਈਕੋਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ। ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ, ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ। ਫੂਡ ਨੰਬਰ 1, ਸਜਾਵਟ ਨੰਬਰ 1, ਲੋਕੇਸ਼ਨ ਨੰਬਰ 1, 100 to 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕੋਨ ਇਵੈਂਟ ਸਪੇਸ, 3rd 87 ਡਿਕਸੀ ਰੋਡ ਇਨ ਮਿਸਾਗਾ। ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ, 905-965-2631।
1: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਫ ਨਹੀਂ ਹੋਈ
2: ਹੈ। ਓ ਤੂੰ ਰੇਫੜਾ, ਉਹ ਮੋੜਗੇ ਚ ਪ੍ਰੂਫ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਵੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
1: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ, ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ, 416-356-1870, 416-356-1870। ਪੈ ਗਈ ਪੱਲੇ।
3: ਸਤਿ ਸ਼੍ਰੀ ਅਕਾਲ ਦੇਵ ਭਾਜੀ, ਇਸ ਵੇਲੇ ਅਸੀਂ ਲੈ ਕੇ ਆਏ ਹਾਂ ਬਹੁਤ ਹੀ ਵਧੀਆ ਮੋਬਾਈਲ ਪਲਾਨ ਦੀ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5 ਈਅਰ ਪ੍ਰਾਈਸ ਗਾਰੰਟੀ। ਹਾਂਜੀ, ਤੁਸੀਂ ਠੀਕ ਸੁਣਿਆ, 5 ਈਅਰ ਦੀ ਪ੍ਰਾਈਸ ਗਾਰੰਟੀ ਹੈਗੀ। $40 ਦੇ ਵਿੱਚ US ਮੈਕਸੀਕੋ ਰੋਮਿੰਗ, $50 ਦੇ ਵਿੱਚ ਇੰਟਰਨੈਸ਼ਨਲ ਰੋਮਿੰਗ, 64 ਕੰਟਰੀਜ਼ ਇੰਕਲੂਡਿਡ, ਨੋ ਕੰਟਰੈਕਟ, ਨੋ ਐਕਟੀਵੇਸ਼ਨ ਫੀ। ਇਹ ਆਫਰ ਬੁੱਕ ਕਰਨ ਲਈ ਤੁਸੀਂ ਹੁਣੇ ਕਾਲ ਕਰਿਓ 647-946-2525, 647-946-2525, 2525। ਤੇ ਇਸ ਤੋਂ ਇਲਾਵਾ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਇੰਟਰਨੈਟ, ਅਨਲਿਮਿਟਿਡ ਯੂਸੇਜ, ਸਪੈਸ਼ਲ ਕ੍ਰੈਡਿਟਸ, ਤੇ ਨੰਬਰ ਸੇਮ ਹੈਗਾ ਕਾਲ ਕਰਨ ਲਈ 647-946-2525, 647-946-2525।
4: ਸਾਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ, ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ?
5: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ, ਉਹ ਮੈਂ ਕਿਉਂ ਕਰਾਂ? ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ, 416-277-4616 ਤੇ।
6: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, ਭਾਵੇਂ ਹੋਵੇ ਡਕਟ ਕਲੀਨਿੰਗ, ਰੈਜ਼ੀਡੈਂਸ਼ੀਅਲ, ਬੈਂਕਵੇਟ ਜਾਂ ਆਫਿਸ ਕਾਰਪੇਟ ਕਲੀਨਿੰਗ। ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ, 416-277-4616।
7: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ, ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
8: ਜਸ਼ਨ ਟੈਂਟਸ ਦੇ ਨਾਲ।
7: ਵਿਆਹ ਹੋਵੇ, ਬਰਥਡੇ ਪਾਰਟੀ,
8: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
7: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
8: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
7: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
8: 416-294-2857।
7: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
9: ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
10: ਇਵਰੈਸਟ ਟ੍ਰਾਂਸਪੋਰਟੇਸ਼ਨ ਹਾਇਰ ਕਰ ਰਹੇ ਨੇ ਕ੍ਰਾਸ ਬਾਰਡਰ ਏਸੀ ਡਰਾਈਵਰਸ। ਬਹੁਤ ਹੀ ਸ਼ਾਨਦਾਰ ਅਪਰਚੁਨਿਟੀ, ਡੈਡੀਕੇਟਿਡ ਆਟੋ ਪਾਰਟਸ, ਡੇਲੀ ਹੋਮ ਰਨਸ, ਸੇਮ ਟਰੱਕ ਤੇ ਟ੍ਰੇਲਰਸ, ਲਗਭਗ 3000 ਮਾਈਲ ਪਰ ਵੀਕ ਮਿਲਣਗੇ। ਸਟਾਰਟਿੰਗ ਫਰੋਮ ਕੁਸ਼ਾਵਾ, ਇਟੋਪਿਕੋ ਅਤੇ ਬੋਲਟਨ। ਜੇ ਤੁਹਾਡੇ ਕੋਲ ਵੀ ਹੈ ਵੈਲਿਡ ਏਸੀ ਲਾਇਸੈਂਸ, ਕਲੀਨ CBOR ਤੇ ਐਬਸਟ੍ਰੈਕਟ, US ਬਾਰਡਰ ਐਲੀਜੀਬਿਲਿਟੀ ਤੇ ਫਾਸਟ ਕਾਰ, ਤਾਂ ਅੱਜ ਹੀ ਇਵਰੈਸਟ ਟ੍ਰਾਂਸਪੋਰਟੇਸ਼ਨ ਨੂੰ ਕਾਲ ਕਰੋ 9058462229 ਐਕਸਟੈਂਸ਼ਨ ਹੈ 4, ਜਾਂ ਫਿਰ 9053348222 ਯਾਨੀ 905-846-2229 ਤੇ, ਜਾਂ ਫਿਰ ਕਾਲ ਕਰੋ 905-334-8222 ਐਕਸਟੈਂਸ਼ਨ ਹੈ 4।
11: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
12: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
13: ਰੂਪਾ ਬਰਾੜ, ਪੰਜ ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। ਪੰਜ ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ, ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-991-5939, 416-991-5939, 991-5939।
0: ਜਿਹੜੀ ਨਫ਼ਰਤ ਆ ਨਾ,
14: ਹਾਂਜੀ,
0: ਇੱਕ ਤਾਂ ਅਸੀਂ ਆਪਦਿਆਂ ਨਾਲ ਕਰਦੇ ਹਾਂ, ਦੋਸਤ ਮਿੱਤਰ ਰਿਸ਼ਤੇਦਾਰਾਂ ਨਾਲ ਵੀ, ਸਾਡਾ ਵਧੀ ਕਿਉਂ ਜਾਂਦਾ, ਕਾਮਯਾਬ ਕਿਉਂ ਹੋ ਰਿਹਾ। ਇੱਕ ਜਿਹੜੇ ਦੂਸਰੇ ਜਾਤਾਂ ਨਾਲ, ਦੂਸਰੇ ਧਰਮਾਂ ਨਾਲ ਕਰਦੇ ਆ, ਉਹ ਸਭ ਤੋਂ ਖਤਰਨਾਕ ਹੇਟ ਹੈ। ਹੁਣ ਜੂਇਸ਼ ਵਾਲਿਆਂ ਦਾ ਕੋਈ ਬਿਜ਼ਨਸ ਸੀਗਾ ਆਪਣੇ ਨਾਰਥ ਯੂਰਕ ਚ, ਉਹ ਤੇ ਜਾ ਕੇ ਗੋਲੀਆਂ ਚਲਾਤੀਆਂ। ਜੂਇਸ਼ ਵਾਲਿਆਂ ਨਾਲ ਤੁਹਾਡੀ ਨਹੀਂ ਬਣਦੀ, ਨਾ ਬੁਲਾਓ, ਨਾ ਉਹਨਾਂ ਨੇ ਬਿਜ਼ਨਸ ਤੇ ਜਾ ਕੇ ਕੁਛ ਕਰੋ, ਪਰ ਇਹ ਥੋੜੀ ਆ ਵੀ ਜਾ ਕੇ ਉੱਥੇ ਗੋਲੀਆਂ ਚਲਾਈ ਚਲੋ। ਲੈ ਕੇ ਚੱਲਦੇ ਗ੍ਰੈਂਡ ਫਰਨੀਚਰ ਤੇ ਸੁਖਸਾ ਸਾਡੇ ਨਾਲ ਜੁੜ ਚੁੱਕੇ ਨੇ ਜਨਾਬ।
15: ਬਹੁਤ ਸ਼ੁਕਰੀਆ, ਧੰਨਵਾਦ ਜੀ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇਵਾਂਗੇ ਜੀ ਪਰਿਵਾਰਾਂ ਤੱਕ। ਲੌਂਗ ਵੀਕਐਂਡ ਜਿਹੜੀ ਸੇਲ ਲੱਗਣ ਜਾ ਰਹੀ ਆ, ਬਹੁਤ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ, ਜੇ ਇੱਕ ਟਰਕੀ ਸੈੱਲ ਦੇ ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਲੋਐਸਟ ਪ੍ਰਾਈਸ ਦੇ ਉੱਪਰ ਫਰਨੀਚਰ ਮਿਲਣਾ ਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਲੌਂਗ ਵੀਕਐਂਡ ਦੇ ਉੱਪਰ ਤੁਹਾਡਾ ਇੰਤਜ਼ਾਰ ਕਰਨਗੇ। ਤੇ ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ $800 ਸੀ, ਸਿਰਫ $199 ਦਾ ਕੁਈਨ ਸਾਈਜ਼ ਦਾ ਬੈੱਡ $199 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਦਿੱਤਾ ਜਾਊਗਾ। ਤੇ ਜਿਨ੍ਹਾਂ ਪਰਿਵਾਰਾਂ ਨੇ ਕਿਚਨ ਦੇ ਲਈ ਡਾਇਨਿੰਗ ਟੇਬਲ ਲੈਣਾ, ਗਲਾਸ ਆ, ਮਾਡਰਨ ਡਾਇਨਿੰਗ ਟੇਬਲ, ਟੇਬਲ 6 ਜਣਾ, ਟੇਬਲ ਤੇ 6 ਜਣਾ, ਸਿਰਫ $299 ਤੇ ਨਾਲ ਮਾਈਕਰੋਵੇਵ ਫ੍ਰੀ, ਮਾਈਕਰੋਵੇਵ ਫ੍ਰੀ ਦਿੱਤਾ ਜਾਣਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਭਾਜੀ।
0: ਬੜੀ ਮਿਹਰਬਾਨੀ ਵੀਰੇ, ਥੈਂਕ ਯੂ। ਹਰਪ੍ਰੀਤ ਜੀ, ਹੈਰੀ ਪੋਟਰ ਦੀ ਮੂਵੀ ਦੇਖੀ ਹੈ ਬੱਚਿਆਂ ਨਾਲ ਤੁਸੀਂ?
14: ਪਹਿਲਾਂ ਦੀਆਂ ਦੇਖੀਆਂ ਜੀ।
0: ਓਕੇ, ਹੁਣ ਹੈਰੀ ਪੋਟਰ ਆ ਰਿਹਾ ਆਪਣੇ ਆਪਣੇ ਗੁਆਂਢ ਆ ਰਿਹਾ, ਜਿੱਥੇ ਜਿੱਥੇ ਟਿਮ ਹੋਟਲ ਹਰੇਕ ਟਿਮ ਹੋਟਲ ਜਾ ਕੇ ਬਹਿ ਜਾਣਾ ਉਹਨੇ। ਆਹ ਦੇਖੋ ਹੈਰੀ ਪੋਟਰ ਨਾਲ ਰਿਲੇਟਡ ਜਿੰਨੇ ਡੋਨਟ ਤੇ ਇਹ ਵੋ ਸਾਰਾ ਕੁਝ ਆ ਰਿਹਾ ਟਿਮ ਹੋਟਲ ਤੇ। ਔਰ ਇੱਕ ਮੇਨ ਸਟ੍ਰੀਮ ਚ ਸਰਵੇ ਹੋਇਆ ਕਿ ਜਿਹੜੀ ਟੋਰਾਂਟੋ ਦੀ ਪੁਲਿਸ ਆ ਕੀ ਇਫੈਕਟਲੀ ਕ੍ਰਾਈਮ ਨੂੰ ਕੰਟਰੋਲ ਕਰ ਰਹੀ ਹੈ। 78% ਕਹਿੰਦੇ ਯੈਸ ਨਹੀਂ ਕਰ ਰਹੀ, 22% ਕਹਿੰਦੇ ਨੋ। ਲੇਕਿਨ ਜਦੋਂ ਪੁਲਿਸ ਦੀ ਗੱਲ ਆਉਂਦੀ ਆ ਜਾਂ ਟੈਕਸ ਦੀ ਗੱਲ ਆਉਂਦੀ ਆ ਜਾਂ ਸੜਕਾਂ ਦੀ ਗੱਲ ਆਉਂਦੀ ਆ, ਹੁਣ ਨਾ ਕੌਂਸਲਰਾਂ ਜਿਹਾ ਨੇ 50 ਖੜ ਗਏ ਆਪਣੇ ਇੱਥੇ ਬ੍ਰਹਮਟੇ, ਅਸੀਂ ਸਨੋਹ ਹਟਾ ਦਿਆ ਕਰਾਂਗੇ ਤੁਹਾਡੇ ਆਖੇ, ਅਸੀਂ ਐਂ ਕਰ ਐਨ ਸਭ ਜਵਾਕ ਦਿਖਾਉਣਾ, ਸਭ ਨੂੰ ਲੱਡੂ ਦੇਣੇ ਇਹਨਾਂ ਨੇ, ਜਿਹਨੂੰ ਲੱਡੂ ਚਾਹੀਦਾ ਲੱਡੂ, ਜਿਹਨੂੰ ਬਰਫੀ ਚਾਹੀਦੀ ਆ ਬਰਫੀ, ਕਰਨਾ ਕਰਾਉਣਾ ਇਹਨਾਂ ਨੇ ਕੱਖ ਨਹੀਂ ਹੈਗਾ। ਐਨੀਵੇ ਬਾਕੀ ਡਿਪੈਂਡ ਕਰਦਾ, ਕਰਦੇ ਆ ਦੋ ਚੋਂ ਨਾਲ ਗੱਲਬਾਤ ਦੇਖਦੇ ਆ ਕੀ ਕਹਿੰਦੇ ਆ। ਇਸ ਦੇ ਡਰਾਈਵਰ ਚਾਹੀਦੇ ਆ ਜੀ ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ US ਲਈ 22 ਵੀਕਲੀ ਪੇ ਮਿਲੇਗੀ ਤੇ ਚੰਗੀ ਮੋਟੀ ਖਾਸੀ ਪੇ ਮਿਲੇਗੀ। ਕੁਲਦੀਪ ਮਾਂਗੜ ਨੂੰ ਫੋਨ ਕਰ ਲਓ 647-972-6455। ਜਸ਼ਨ ਟੈਂਟ 416-294-2857 ਇਹਨਾਂ ਦਾ ਨੰਬਰ ਆ। ਹਰਪ੍ਰੀਤ ਜੀ ਹੋਰ ਕੀ ਅੱਜ ਪਲਾਨ?
14: ਦੇਵ ਜੀ ਸੋ ਜਿੱਥੇ ਆਪਾਂ ਡਿਸੇਬਿਲਟੀ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਕਿਉਂਕਿ ਆਪਾਂ ਲਿਵਿੰਗ ਬੈਨੀਫਿਟਸ ਦੀ ਗੱਲ ਕਰ ਰਹੇ ਹਾਂ ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਵੀ ਆਪਾਂ ਜ਼ਰੂਰ ਕਰਦੇ ਹਾਂ, ਕਿਉਂਕਿ ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਹੈਗੀਆਂ ਜਦੋਂ ਆਪਾਂ ਸੈਲਫ ਇੰਪਲੋਇਡ ਕੈਟਾਗਰੀ ਦੀ ਗੱਲ ਕਰਦੇ ਹਾਂ, ਜਿੱਥੇ ਡਿਸੇਬਿਲਟੀ ਇੰਸ਼ੋਰੈਂਸ ਤੁਹਾਡੀ ਇਨਕਮ ਨੂੰ ਰਿਪਲੇਸ ਕਰਦੀ ਹੈ। ਕਿਉਂਕਿ ਜਿਹੜੀ ਵੀ ਇਨਕਮ ਸਾਡੀ ਆ ਰਹੀ ਹੁੰਦੀ ਹੈ ਅਸੀਂ ਹੁਣ ਕੰਮ ਤੇ ਨਹੀਂ ਜਾ ਸਕਦੇ, ਚਾਹੇ ਉਹ ਕੋਈ ਇੰਜਰੀ ਹੈਗੀ ਆ, ਚਾਹੇ ਉਹ ਸਿਕਨੈਸ ਦੀ ਸਿਚੁਏਸ਼ਨ ਆ, ਉਸ ਟਾਈਮ ਦੇ ਉੱਪਰ ਆਪਣੀ ਇਨਕਮ ਰਿਪਲੇਸਮੈਂਟ ਦੇ ਲਈ ਅਸੀਂ ਡਿਸੇਬਿਲਟੀ ਇੰਸ਼ੋਰੈਂਸ ਲੈ ਸਕਦੇ ਹਾਂ। ਬਟ ਜਿਹੜਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ, ਜਿਹਦੇ ਵਿੱਚ ਮੇਜਰ ਇਲਨੈਸਿਸ ਕਵਰ ਹੁੰਦੀਆਂ, ਕਿਸੇ ਬੰਦੇ ਨੂੰ ਕੋਈ ਹਾਰਟ ਕੰਡੀਸ਼ਨ ਆ ਜਾਂਦੀ ਹੈਗੀ ਆ, ਕੋਈ ਕੈਂਸਰ ਦੀ ਕੰਡੀਸ਼ਨ ਆ, ਕੋਈ ਬ੍ਰੇਨ ਟਿਊਮਰ ਆ, ਸੋ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਕਿਡਨੀ ਦੀ ਕੰਡੀਸ਼ਨ ਆ, ਸੋ ਜਿਹੜੀਆਂ ਵੀ ਆਪਾਂ ਇਹ ਕਹਿ ਸਕਦੇ ਹਾਂ ਕ੍ਰਿਟੀਕਲ ਇਨ ਨੇਚਰ ਡਿਜ਼ੀਜ਼ ਹੈਗੀਆਂ ਆ। ਸੋ ਬੇਸਿਕਲੀ ਬੰਦਾ ਜਿਹੜਾ ਹੈਗਾ ਆ ਉਹ ਲਾਈਫ ਥਰੈਟਨਿੰਗ ਡਿਜ਼ੀਜ਼ ਦੇ ਨਾਲ ਜੂਝ ਰਿਹਾ ਆ ਤੇ ਉਸ ਤੋਂ ਬਾਅਦ ਉਹਦਾ ਸਰਵਾਈਵਲ ਹੈਗਾ ਆ। ਸੋ ਉਹਨਾਂ ਡਿਜ਼ੀਜ਼ ਦੇ ਕਰਕੇ ਅਗਰ ਆਪਣਾ ਕੋਈ ਵੀ ਸਿਚੁਏਸ਼ਨ ਆਉਂਦੀ ਹੈਗੀ ਆ, ਜਿਹੜਾ ਸਪੈਸ਼ਲਿਸਟ ਡਾਕਟਰ ਹੈਗਾ ਆ ਉਹ ਲਿਖ ਕੇ ਦੇ ਦਿੰਦਾ ਕਿ ਹਾਂ ਇਸ ਬੰਦੇ ਨੂੰ ਆਹ ਕੰਡੀਸ਼ਨ ਡਾਇਗਨੋਜ਼ ਹੋਈ ਹੈਗੀ ਆ, ਤਾਂ ਤੁਸੀਂ ਜਿੰਨੀ ਵੀ ਅਮਾਊਂਟ ਦੀ ਕਵਰੇਜ ਲਈ ਸੀਗੀ, ਚਾਹੇ ਉਹ $1,00,000 ਦੀ ਸੀ, $2,00,000 ਦੀ ਸੀਗੀ, ਉਸਦੇ ਅਮਾਊਂਟ ਦੇ ਲਈ ਤੁਸੀਂ ਕਲੇਮ ਦੇ ਲਈ ਕੁਆਲੀਫਾਈ ਕਰਦੇ ਆ। ਬਟ ਕੁਛ ਕੰਡੀਸ਼ਨ ਇੱਦਾਂ ਦੀਆਂ ਹੁੰਦੀਆਂ ਹੈਗੀਆਂ ਜਿਹੜੀਆਂ ਲਾਈਫ ਥਰੈਟਨਿੰਗ ਨਹੀਂ ਹੁੰਦੀਆਂ। ਸੋ ਜਿੱਦਾਂ ਜਿਹੜੇ ਖਾਸ ਕਰਕੇ ਜਿਹੜੇ ਕੈਂਸਰ ਹੈਗੇ ਉਹਨਾਂ ਦੀਆਂ ਕਾਫੀ ਤਰ੍ਹਾਂ ਦੀਆਂ ਸਟੇਜਿਸ ਹੁੰਦੀਆਂ, ਜਾਂ ਹਾਰਟ ਕੰਡੀਸ਼ਨ ਹੋਈ ਆ ਉਹਦੇ ਵਿੱਚ ਬੰਦੇ ਨੂੰ ਕੋਈ ਬਾਈਪਾਸ ਸਰਜਰੀ ਨਹੀਂ ਹੋਈ ਬਟ ਸਟੰਟ ਪਏ ਸੀਗੇ, ਸੋ ਇਦਾਂ ਦੀਆਂ ਸਿਚੁਏਸ਼ਨ ਦੇ ਵਿੱਚ ਉਹਨਾਂ ਦੇ ਕੋਲ ਇੱਕ ਪਹਿਲਾਂ ਥੋੜੀ ਅਮਾਊਂਟ ਦਾ ਬੈਨੀਫਿਟ ਪੇ ਆਊਟ ਹੁੰਦਾ। ਸੋ ਬਹੁਤੀਆਂ ਕੰਪਨੀਜ਼ ਦੇ ਵਿੱਚ 10% 15% ਆ, ਬਟ ਬਾਕੀ ਦੀ ਅਮਾਊਂਟ ਦੀ ਕਵਰੇਜ ਤੁਹਾਡੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਐਂਡ ਇਹ ਜਿਹੜੇ ਪਲਾਨ ਹੈਗੇ ਇਹਨਾਂ ਨੂੰ ਮਨੀ ਬੈਕ ਡਿਜ਼ਾਈਨ ਕੀਤਾ ਜਾ ਸਕਦਾ। ਉਹਦਾ ਮਤਲਬ ਇਹ ਹੈਗਾ ਕਿ ਅੱਜ ਅਗਰ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲਿਆ, ਇੱਕ ਸਰਟਨ ਟਾਈਮ ਪੀਰੀਅਡ ਤੱਕ ਸਾਡਾ ਕੋਈ ਕਲੇਮ ਨਹੀਂ ਆਇਆ, ਤਾਂ ਜਿੰਨਾ ਪ੍ਰੀਮੀਅਮ ਅਸੀਂ ਦਿੱਤਾ ਸੀ ਉਸ ਪਲਾਨ ਦੇ ਲਈ ਅਸੀਂ ਸਾਰਾ 100% ਵਾਪਸ ਲੈ ਸਕਦੇ ਹਾਂ।
0: ਓ ਵੈਰੀ ਗੁੱਡ।
14: ਸੋ ਇੱਕ ਤਰ੍ਹਾਂ ਦੇ ਨਾਲ ਆਪਣਾ ਸੇਵਿੰਗ ਅਕਾਊਂਟ ਹੋ ਗਿਆ। ਹੁਣ ਆਪਾਂ ਨਾਲ ਫਰਕ ਸਿਰਫ ਇਹੀ ਆ ਕਿ ਆਪਾਂ ਪ੍ਰੀਮੀਅਮ ਪਾ ਰਹੇ ਹਾਂ ਤੇ ਆਪਣੇ ਕੋਲ ਕਵਰੇਜ ਵੀ ਹੈਗੀ ਆ, ਕੱਲ ਨੂੰ ਇਨ ਕੇਸ ਕੋਈ ਸਿਚੁਏਸ਼ਨ ਆਉਂਦੀ ਆ
0: ਸਾਡੇ ਕੋਲ ਵੀ ਕਰ ਰਹੇ ਹਾਂ ਤੇ ਨਾਲ ਕਵਰੇਜ ਵੀ।
14: ਯੈਸ, ਅਗਰ ਕੋਈ ਕਲੇਮ ਆ ਗਿਆ ਤਾਂ ਸਾਨੂੰ ਜਿੰਨੇ ਦੀ ਵੀ ਕਵਰੇਜ ਲਈ ਆਪਾਂ, ਚਾਹੇ ਉਹ 1,00,000 ਸੀ, 2,00,000 ਸੀ, ਜਿੰਨੇ ਦਾ ਵੀ ਇੰਸ਼ੋਰੈਂਸ ਦਾ ਪਲਾਨ ਸੀ, ਉਨੇ ਦੇ ਪਲਾਨ ਦਾ ਪੇ ਆਊਟ ਹੋ ਜਾਣਾ ਅਮਾਊਂਟ। ਬਟ ਅਗਰ ਆਪਣਾ ਕੋਈ ਵੀ ਕਲੇਮ ਨਹੀਂ ਆਉਂਦਾ ਤਾਂ ਜਿੰਨਾ ਪ੍ਰੀਮੀਅਮ ਆਪਾਂ ਦਿੱਤਾ ਸੀ ਉਹ ਸਾਰਾ ਇੰਸ਼ੋਰੈਂਸ ਕੰਪਨੀ ਵੱਲੋਂ ਵਾਪਸ ਹੋ ਜਾਣਾ। ਸੋ ਕੋਈ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ ਇਹਨਾਂ ਪਲਾਨਸ ਦੇ ਰਿਗਾਰਡਿੰਗ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਆ। ਐਂਡ ਮੇਨ ਚੀਜ਼ ਇਹ ਆ, ਜਦੋਂ ਆਪਾਂ ਨਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਕਰਦੇ ਹਾਂ,
0: ਹਾਂਜੀ,
14: ਉਹਦੇ ਕਲੇਮ ਦੇ ਵਿੱਚ ਬਹੁਤੀਆਂ ਕੰਪਨੀਆਂ ਦੇ ਵਿੱਚ ਇਹ ਹੈਗਾ ਆ ਕਿ 1 month ਦਾ ਸਰਵਾਈਵਲ ਪੀਰੀਅਡ ਆ।
0: ਓਕੇ,
14: ਉਹਦਾ ਮਤਲਬ ਇਹ ਆ ਕਿ ਅਸੀਂ ਪਾਲਿਸੀ ਲਈ ਹੋਈ ਆ, ਅੱਜ ਕੋਈ ਕਲੇਮ ਆਇਆ ਇੰਸ਼ੋਰੈਂਸ ਕੰਪਨੀ ਨੇ ਪਹਿਲਾਂ 30 ਡੇਜ਼ ਵੇਟ ਕਰਨੀ ਆ ਕਿ ਤੁਸੀਂ ਬੰਦਾ ਸਰਵਾਈਵ ਕਰਦਾ ਕਿ ਨਹੀਂ ਕਰਦਾ। ਜੇ ਬੰਦੇ ਨੂੰ 30 ਦਿਨ ਦੇ ਵਿੱਚ ਉਹਦੀ ਡੈਥ ਹੋ ਜਾਂਦੀ ਆ ਤਾਂ ਫਿਰ ਆਪਾਂ ਕ੍ਰਿਟੀਕਲ ਇਲਨੈਸ ਦੇ ਇੰਸ਼ੋਰੈਂਸ ਦੇ ਕਲੇਮ ਲਈ ਕੁਆਲੀਫਾਈ ਨਹੀਂ ਕਰਦੇ। ਜੇ 30 ਦਿਨ ਤੋਂ ਬਾਅਦ ਕੁਛ ਹੁੰਦਾ ਹੈਗਾ, ਸੋ ਫਸਟ 30 ਡੇਜ਼ ਅਗਰ ਬੰਦਾ ਸਰਵਾਈਵ ਕਰ ਲੈਂਦਾ ਆ ਤਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਲਈ ਆਪਾਂ ਕੁਆਲੀਫਾਈ ਕਰਦੇ ਸੀ। ਪਰ ਕਈ ਪਰਸਨ ਇਦਾਂ ਦੇ ਹੈਗੇ ਆ ਜਿਹੜੇ ਇਹ ਚੀਜ਼
0: ਪਹਿਲੇ 30 ਦਿਨਾਂ 'ਚ ਬੰਦਾ ਚੜ੍ਹਾਈ ਕਰ ਜੇ,
14: ਫਿਰ ਆਪਾਂ ਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਨਹੀਂ ਮਿਲੂਗਾ ਜੇ ਆਪਣੇ ਕੋਲ ਅਸੀਂ ਉਹੀ ਪਲਾਨ ਲਿਆ ਹੋਇਆ। ਠੀਕ ਆ, ਪਰ ਕਿਉਂਕਿ ਹੁਣ ਇਹੀ ਸਿਚੁਏਸ਼ਨ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਅਗਰ ਪਹਿਲੇ ਦਿਨ 30 ਦਿਨ ਦੇ ਵਿੱਚ ਹੀ ਬੰਦਾ ਨਾ ਰਵੇ ਜਾਂ ਹੁਣ ਬੰਦਾ 2-3 ਹਫ਼ਤੇ ਹੈਗਾ ਆ ਤਾਂ ਅਗਲੇ ਨੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਲਈ ਸੀਗੀ ਤਾਂ ਉਹਨੂੰ ਕਲੇਮ ਨਹੀਂ ਮਿਲਿਆ ਕਿਉਂਕਿ 30 ਦਿਨ ਦੇ ਵਿੱਚ ਉਹਦੀ ਡੈਥ ਹੋ ਗਈ। ਕਿਉਂਕਿ 30 ਡੇਜ਼ ਦਾ ਵੇਟਿੰਗ ਪੀਰੀਅਡ ਬਹੁਤੀਆਂ ਸਟੈਂਡਰਡ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਹੈਗਾ ਆ, ਬਟ ਸਾਡੇ ਕੋਲ ਇੱਕ ਪਲਾਨ ਅਵੇਲੇਬਲ ਹੈਗਾ ਆ ਜਿਹਦੇ ਵਿੱਚ ਤੁਹਾਡੀ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਇਕੱਠੀ ਕੰਬਾਈਨ ਹੋ ਜਾਂਦੀ ਆ। ਐਂਡ ਉਹਦੇ ਵਿੱਚ ਉਹਦੀ ਖਾਸੀਅਤ ਇਹ ਆ ਕਿ ਜਿੰਨੀ ਤੁਸੀਂ ਲਾਈਫ ਇੰਸ਼ੋਰੈਂਸ ਦੀ ਅਮਾਊਂਟ ਚੂਜ਼ ਕੀਤੀ ਆ, ਲੈਟਸ ਸੇ ਤੁਸੀਂ ਮਿਲੀਅਨ ਡਾਲਰ ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਹੀ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਮੈਨੂੰ ਲੱਖ ਦੋ ਲੱਖ ਦੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੀਦੀ ਆ, ਤੇ ਜੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕਲੇਮ ਆ ਜਾਂਦਾ ਆ ਉਹਦੇ ਵਿੱਚ ਕੋਈ ਵੀ ਵੇਟਿੰਗ ਪੀਰੀਅਡ ਨਹੀਂ ਹੈਗਾ, ਉਹਦੇ ਵਿੱਚ ਕੋਈ 30 ਡੇਜ਼ ਦਾ ਸਰਵਾਈਵਲ ਪੀਰੀਅਡ ਨਹੀਂ ਹੈ।
0: ਤੁਹਾਡੇ ਜਿਹੜੇ ਸਾਡੇ ਲਿਸਨਰ ਆ, ਤੁਹਾਡੇ ਮਨ 'ਚ ਬੜੇ ਸਵਾਲ ਉੱਠ ਰਹੇ ਹੋਣੇ ਆ ਇਸ ਵੇਲੇ, ਨੋ ਪ੍ਰੋਬਲਮ, ਹਰਪ੍ਰੀਤ ਜੀ ਤੁਹਾਡੇ ਹਰ ਸਵਾਲ ਦਾ ਜਵਾਬ ਦੇਣਗੇ। ਇਹਨਾਂ ਦਾ ਨੰਬਰ ਨੋਟ ਕਰ ਲਓ,
14: 416-817-6500,
0: ਔਰ ਇਹਨਾਂ ਦਾ ਆਫਿਸ ਮਕਵੀਨ ਅਤੇ ਜਿਹੜੀ ਮੇਫੀਲਡ ਦੇ ਬਿਲਕੁਲ ਕਾਰਨਰ ਤੇ ਆ। ਥੋੜਾ ਜਿਹਾ ਗੱਲ ਸੁਣੋ ਯਾਰ, ਲਾਈਫ ਦਾ ਕੰਮ ਆ, ਬਾਲ ਬੱਚਿਆਂ ਦਾ ਕੰਮ ਆ, ਵਾਈਫ ਹਸਬੈਂਡ ਦਾ ਕੰਮ ਆ, ਕੱਲ ਨੂੰ ਕਿਸੇ ਨੂੰ ਕੁਛ ਹੋ ਜਾਂਦਾ ਫਿਰ ਕਿਹਦੀ ਮਾਂ ਨੂੰ ਮਾਸੀ ਕਹਾਂਗੇ। ਸੋ ਇਹਨਾਂ ਥੋੜਾ ਸਮਾਂ ਕੱਢੋ ਯਾਰ, ਇਹੋ ਜਿਹੇ ਕੰਮ ਲਈ ਹੋਰ ਪੁੱਠੇ ਕੰਮ, ਅੱਜ ਸ਼ੋਅ ਆ ਜਾਏ ਕਿਤੇ ਉਹਦੇ ਲਈ ਦਲਜੀਤ ਦਾ 5 ਘੰਟੇ 6 ਘੰਟੇ ਲਾ ਦਿੰਦੇ, ਜਾਣ ਨੂੰ 1.5 ਘੰਟਾ, ਆਉਣ ਨੂੰ 1.5 ਘੰਟਾ, 3 ਘੰਟੇ ਉੱਥੇ ਚੀਕਾਂ ਜਿਹੀਆਂ ਸੁਣਦੇ ਰਹਿੰਦੇ ਆ। ਉਹ 1 ਘੰਟਾ ਕੱਢ ਕੇ ਤੁਸੀਂ ਹਰਪ੍ਰੀਤ ਕੋਲੇ ਬਹਿ ਜਾਓ, ਤੁਹਾਡੀ ਲਾਈਫ ਸੁਧਰ ਜਾਏਗੀ।
14: 416-817-6500।
0: ਬਹੁਤ ਸਾਰੇ ਅੱਜ ਕੱਲ ਟਿਕਟੋਕ ਤੇ ਵੀਡੀਓ ਦੇਖਣ ਨੂੰ ਸਮਰ ਦੀਆਂ, ਕੰਸਟਰਕਸ਼ਨ ਦੇ ਕੰਮ ਸ਼ੁਰੂ ਹੋ ਗਏ, ਜਿਹੜਾ ਕੰਸਟਰਕਸ਼ਨ ਦਾ ਗਾਰਬੇਜ ਆ ਉਹ ਸੜਕਾਂ ਤੇ ਸੁੱਟਦੇ ਆ, ਅਸੀਂ ਡੰਪ ਤੇ ਨਹੀਂ ਸੁੱਟਦੇ, ਜਿਵੇਂ ਕਰੈਜ਼ਰ ਡਰਾਈਵ ਤੇ ਡੰਪ ਆ, ਇੱਕ ਉਧਰ ਫਿਸ਼ਰਮੈਨ ਹਾਈਵੇ 10 ਤੇ ਡੰਪ ਆ, ਉਹ 5-10 ਡਾਲਰ ਲੈਂਦੇ ਆ ਟਨਾਂ ਦੇ ਹਿਸਾਬ ਨਾਲ, ਉਹ ਸੁੱਟ ਦਿੰਦੇ ਆ ਉੱਥੇ। ਤੁਸੀਂ ਸੜਕਾਂ ਤੇ ਖੂੰਜੀਆਂ ਜਾਂ ਜਾ ਕੇ ਸੁੱਟ ਦਿੰਦੇ ਹੋ, ਥੋੜਾ ਜਿਹਾ ਨੌਰਥ ਨੂੰ ਜਾ ਕੇ, ਫਿਰ ਆ ਜਾਂਦਾ ਫਾਰਮਰ, ਉਹ ਬਣਾਉਂਦਾ ਤੁਹਾਡੀ ਵੀਡੀਓ, ਨਾਲੇ ਕੱਢਦਾ ਮਾਂ ਭੈਣ ਦੀਆਂ ਗਾਲਾਂ, ਤੇ ਨਾਲੇ ਤੁਸੀਂ ਸਮਾਨ ਚੱਕ ਕੇ ਫਿਰ ਘੱਟੀ ਚ ਰੱਖ ਲੈਂਦੇ ਹੋ। ਵਾਏ ਉਹ ਯਾਰ, ਮੈਨੂੰ ਪਤਾ ਕਿ ਸਫਾਈ ਰੱਖਣੀ ਬਹੁਤ ਜ਼ਰੂਰੀ ਹੈ ਨਾ ਮੁਲਕ, ਜੇ ਮੁਲਕ ਬਹੁਤ ਵਧੀਆ, ਪਰ ਇਹੋ ਜਿਹੇ ਕੰਮਾਂ ਲਈ ਨਹੀਂ ਹੈ ਬਣਿਆ ਇਹ। ਐਨੀਵੇ, ਗਏ ਤੇ ਆਏ, ਪਹਿਲਾਂ ਟਿੱਕੇ ਵਾਲਿਆਂ ਦਾ ਸੁਨੇਹਾ ਸੁਣੋ।
16: ਆਰ ਯੂ ਰੈਡੀ? ਟਿੱਕਾ ਜੰਕਸ਼ਨ ਲਈ 647-429-4040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 647-429-4040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 647-429-4040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 647-429-4040। 647-429-4040।
17: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ, ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
18: ਬੇਟਾ,
19: ਹਾਂਜੀ ਮੈਡਮ,
18: ਇਹ ਟੋਮੈਟੋ ਸੂਪ ਇੰਨਾ ਪਤਲਾ ਕਿਉਂ ਆ?
19: ਵੈਸੇ ਨਾ ਸਾਡੇ ਮਾਲਕ ਨੇ ਸਾਨੂੰ ਕਿਹਾ ਕਿ ਸੂਪ ਪਤਲਾ ਹੀ ਰੱਖਿਆ ਕਰੋ, ਤਾਂ ਕਿ ਗਾਹਕ ਸੂਪ ਦੇ ਭਾਂਡੇ ਦਾ ਖੂਬਸੂਰਤ ਡਿਜ਼ਾਈਨ ਵੀ ਦੇਖ ਲਵੇ।
20: ਸਤਿ ਸ੍ਰੀ ਅਕਾਲ ਦੇਵਾ ਜੀ, ਮੈਂ ਅਭਿਸ਼ੇਕ ਰੀਅਲਟਰ, ਬਹੁਤ ਹੀ ਸੋਹਣੀ ਲਿਸਟਿੰਗ ਲੈ ਕੇ ਆਇਆ ਲੰਡਨ ਦੇ ਅੰਦਰ, ਬ੍ਰਾਂਡ ਨਿਊ ਲਿਸਟਿੰਗ, ਡੀਟੈਚਡ ਘਰ, 4 bedroom plus 2 bedroom ਦੀ ਲੀਗਲ ਬੇਸਮੈਂਟ, 2-car garage, 4 ਗੱਡੀਆਂ ਦੀ ਪਾਰਕਿੰਗ, ਰੈਨੋਵੇਟਡ ਕਿਚਨ ਐਂਡ ਬਾਥਰੂਮ, $4,500 ਰੈਂਟ, ਕੈਸ਼ ਫਲੋ ਪੋਜ਼ਿਟਿਵ, ਸਿਰਫ ਔਰ ਸਿਰਫ 7,95,000 ਦੇ ਅੰਦਰ। ਮਿਲਟਨ ਦੇ ਅੰਦਰ ਅਸਾਈਨਮੈਂਟ ਸੇਲ, 1 bedroom plus 10, 1 parking 1 locker ਦਾ ਕੌਂਡੋ, ਬ੍ਰਾਂਡ ਨਿਊ, 5,90,000 ਦੀ ਪਰਚੇਸ ਪ੍ਰਾਈਸ ਤੋਂ 1 ਲੱਖ ਥੱਲੇ ਤੁਹਾਨੂੰ ਦਵਾਵਾਂਗੇ ਜੀ। ਬ੍ਰੈਂਪਟਨ ਦੇ ਅੰਦਰ ਐਕਸਕਲੂਸਿਵ ਲਿਸਟਿੰਗ, ਪਾਈ ਸ਼ੇਪ ਪਲਾਟ, 120 feet ਡੀਪ, 115 feet ਵਾਈਡ ਐਟ ਦ ਬੈਕ, 10 ਗੱਡੀਆਂ ਦੀ ਪਾਰਕਿੰਗ, $6,000 ਰੈਂਟ, ਐਕਸਲੈਂਟ ਲੋਕੇਸ਼ਨ, 5 bedrooms ਬਣੇ ਹੋਏ ਨੇ ਜੀ, ਆਪਾਂ ਹੋਰ ਬੈਡਰੂਮ ਬਿਲਡ ਕਰ ਸਕਦੇ ਹਾਂ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਮਿਸਿਸਾਗਾ ਦੇ ਅੰਦਰ 2-bed 2-bath ਦਾ ਕੌਂਡੋ ਟਾਊਨ ਹਾਊਸ ਕਲਾਕਸਨ ਦੇ ਅੰਦਰ, ਸਿਰਫ ਔਰ ਸਿਰਫ 4,99,000 ਦੇ ਅੰਦਰ। ਬ੍ਰਾਂਡ ਨਿਊ ਬਿਲਡਿੰਗ, ਬ੍ਰਾਂਡ ਨਿਊ ਡਿਵੈਲਪਮੈਂਟ ਬਿਲਡਰ ਵੱਲੋਂ ਲੇਕਸ਼ੋਰ ਐਂਡ ਡਿਕਸੀ ਦੇ ਉੱਤੇ ਟਾਊਨ ਹਾਊਸਿਸ, ਓਨਲੀ 500 ਸਟਾਰਟਿੰਗ, ਵੀਕਐਂਡ ਤੇ ਸਪੈਸ਼ਲ ਐਕਸਕਲੂਸਿਵ ਆਫਰਸ ਐਂਡ ਇਨਸੈਂਟਿਵਸ ਨੇ, 1.5 ਸਾਲ ਦੇ ਅੰਦਰ ਕਲੋਜ਼ਿੰਗ ਹੈ, ਐਕਸਟੈਂਡਡ ਡਿਪੋਜ਼ਿਟ ਸਟਰਕਚਰ ਹੈ। ਇਹ ਡੀਲ ਪਾਉਣ ਲਈ ਮੈਨੂੰ ਕਾਲ ਕਰੋ 647-792-7000, 647-792-7000। ਤੇ ਜੇ ਤੁਸੀਂ ਸੈਲਰ ਹੋ, ਤੁਸੀਂ ਆਪਣੀ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ, ਸਾਡੇ ਕੋਲ ਬਾਇਰਸ ਨੇ ਹੂ ਆਰ ਲੁਕਿੰਗ ਫਾਰ ਗੁੱਡ ਪ੍ਰੋਪਰਟੀਜ਼ ਐਂਡ ਗੁੱਡ ਡੀਲਸ, ਮੈਨੂੰ ਹੁਣੇ ਕਾਲ ਕਰੋ 647-792-7000, 647-792-7000।
21: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦੇ ਆਇਆ ਮਕੈਨਿਕ ਨੂੰ ਗੋਦ ਲੈ ਲਿਆ,
22: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
21: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ,
23: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ,
21: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
23: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
24: Indian Fruitland,
1: One stop for all your grocery needs.
2: ले इको जगह तू किथे सारा कुछ मिलता है दो चीजां लई एक जगह रुको फिर अगलियां दो दी दूजी जगह रुको
1: इंडियन फ्रूट लाइन है सच्ची वन स्टॉप फॉर ऑल योर ग्रोसरी नीड्स सब तो वधिया ग्रोसरी सब तो वधिया प्राइसेस ते आज ही पहुंचो हुन इंडियन फ्रूट लाइन दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन
0: ਤੁਹਾਨੂੰ ਲੈ ਕੇ ਚੱਲਦੇ ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸ 905-450-2828 ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਟੂ ਦ ਸ਼ੋਅ ਸਰ
3: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਬਲੈਕ ਫਰਾਈਡੇ ਇਨ ਜੁਲਾਈ ਬਲੈਕ ਫਰਾਈਡੇ ਦੀਆਂ ਪ੍ਰਾਈਸਿਸ ਇਨ ਜੁਲਾਈ ਲਾਂਚ ਕੀਤੀਆਂ ਗਈਆਂ ਜੀ ਜੀ ਈ ਫਰਿਜਡੇਅਰ ਪ੍ਰੋਫੈਸ਼ਨਲ ਐਂਡ ਗੈਲਰੀ ਬੋਸ਼ ਜਰਮਨ ਬ੍ਰੈਂਡ ਹੈ ਸੋਨੀ ਐਂਡ ਸੈਮਸੰਗ ਵਰਗੀਆਂ ਕੰਪਨੀਜ਼ ਇਹਦੇ ਚ ਪਾਰਟਿਸਪੇਟ ਕਰ ਰਹੀਆਂ ਤੇ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਮਿਲ ਰਹੀਆਂ ਟੀਵੀ ਦੀ ਜੇ ਗੱਲ ਕਰੀਏ ਜੀ ਸਾਡੇ ਕੋਲ ਇਸ ਟਾਈਮ ਜਿਹੜੀ ਪ੍ਰਮੋਸ਼ਨ ਹੈ ਉਹਦੇ ਚ 55 ਇੰਚ ਕਿਸੇ ਨੇ ਲੈਣਾ $800 ਵਾਲਾ $399 ਦਾ ਮਿਲੇਗਾ ਜੇ 65 ਇੰਚ ਟੀਵੀ ਲੈਣਾ ਚਾਹੁੰਦੇ ਜੀ $1000 ਵਾਲਾ $699 ਦਾ ਮਿਲੇਗਾ ਜੇ 75 ਇੰਚ ਟੀਵੀ ਲੈਣਾ ਜੀ ਤੇ $1300 ਵਾਲਾ $899 ਚ ਮਿਲੇਗਾ ਜੇ 85 ਇੰਚ ਟੀਵੀ ਦੀ ਗੱਲ ਕਰੀਏ $2300 ਵਾਲਾ $1599 ਦਾ ਦਿੱਤਾ ਜਾ ਰਿਹਾ ਤੇ 6 ਮਹੀਨੇ ਚ ਪੇ ਕਰਨਗੇ ਕਸਟਮਰ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ ਜੀ ਇਸੇ ਤਰ੍ਹਾਂ ਸਾਡੇ ਹੋਮ ਅਪਲਾਈਸਿਸ ਸੈਕਸ਼ਨ ਚ ਵੀ ਬਿਲਟ ਇਨ ਕੁੱਕਟੋਪ ਬਿਲਟ ਇਨ ਵਾਲ ਓਵਨ ਬਿਲਟ ਇਨ ਮਾਈਕ੍ਰੋਵੇਵ ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿਜ ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ ਸਿਰਫ $6,900 ਦਾ ਮੋਰ ਦੈਨ $5,000 ਦੀ ਸੇਵਿੰਗ ਹੈ ਵੈਸੇ ਸਾਡੇ ਕੋਲ ਸਪੈਸ਼ਲ ਤੇ ਜਿਹੜਾ ਸਿੰਗਲ ਪੀਸ ਫਰਿਜ ਜੇ ਤੁਸੀਂ ਬੇਸਮੈਂਟ ਅਪਾਰਟਮੈਂਟ ਲਈ ਕੋਂਡੋਮੀਨੀਅਮ ਲਈ ਜਾਂ ਸੈਕਿੰਡ ਫਰਿਜ ਗਰਾਜ ਰੱਖਣ ਲਈ ਲੈਣਾ ਚਾਹੁੰਦੇ ਜੀ ਇਹ ਵੀ $1200 ਵਾਲਾ $699 ਦਾ ਇਹ 30 ਇੰਚ ਅਪਰਾਈਟ ਫਰੀਜ਼ਰ ਦੇ ਨਾਲ ਫਰਿਜ ਹੈ 68 ਇੰਚ ਦੀ ਹਾਈਟ ਹੈ ਜੀ ਸਿਰਫ $699 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ ਜਿੱਥੇ ਵਾਸ਼ਰ ਐਂਡ ਡਰਾਇਰ ਤੇ $800 ਦੀ ਸੇਵਿੰਗ ਹੈ ਫਰੰਟ ਲੋਡ ਵਾਸ਼ਰ ਐਂਡ ਡਰਾਇਰ $2600 ਵਾਲਾ ਜੀ ਸਿਰਫ $1899 ਦਾ ਅਲਟਰਾ ਫਰੈਸ਼ ਵੈਂਟ ਸਿਸਟਮ ਦੇ ਨਾਲ ਸਿਰਫ ਔਰ ਸਿਰਫ $1799 ਚ ਪੇਅਰ ਮਿਲੇਗਾ ਤੇ 6 ਮਹੀਨੇ ਚ ਤੁਸੀਂ ਪੇ ਕਰਨਾ $800 ਫਰੰਟ ਲੋਡ ਵਾਸ਼ਰ ਐਂਡ ਡਰਾਇਰ ਤੇ ਸੇਵਿੰਗ ਹੈ ਕੱਲਾ ਵਾਸ਼ਰ $599 ਦਾ ਮਿਲ ਜਾਏਗਾ ਸਿੰਗਲ ਪੀਸ ਕੱਲਾ ਡਰਾਇਰ ਚਾਹੀਦਾ ਜੀ $499 ਦਾ ਮਿਲ ਜਾਏਗਾ ਕੱਲੀ ਡਿਸ਼ਵਾਸ਼ਰ ਚਾਹੀਦੀ ਹੈ ਜੀ $1000 ਵਾਲੀ $499 ਦੀ ਮਿਲੇਗੀ ਤੇ ਫ੍ਰੀ ਡਿਲੀਵਰ ਹੋ ਜਾਣੀ ਹੈ 801 ਬੋਵੇ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਜਾਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰਨਾ BramptonAppliances.com ਇਹ ਵਨ ਵਰਡ ਹੈ ਜੀ 905-450-2828 905-450-2828 ਜੀ
0: ਸੋ ਬਲੈਕ ਫਰਾਈਡੇ ਦੀ ਜਿਹੜੀ ਇਹ ਸੇਲ ਹੈ ਇਹਦਾ ਸਪੈਸ਼ਲ ਪ੍ਰਾਈਜ਼ ਦਿੱਤੀਆਂ ਜਾ ਰਹੀਆਂ ਨੇ ਸਾਰੀਆਂ ਕੰਪਨੀਆਂ ਵੱਲੋਂ ਤੁਸੀਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਾ ਕੇ ਇਸਦਾ ਫਾਇਦਾ ਚੱਕ ਸਕਦੇ ਹੋ 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸਰ
3: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
0: ਮੈਨੂੰ ਮਸ਼ਹੂਰ ਹੋਣ ਦਾ ਕੋਈ ਸ਼ੌਕ ਨਹੀਂ ਬਸ ਦੋ ਚੌਂ ਦਾ ਘਮੰਡ ਤੋੜਨਾ ਹੈ ਤੇ ਉਹ ਤੋੜਤਾ ਕੈਨੇਡਾ ਵਾਲਿਆਂ ਨੇ ਅਮਰੀਕਾ ਗੇੜੇ ਘਟਣ ਕਰਕੇ ਸੈਰ ਸਪਾਟਾ ਜਿਹੜਾ ਬਿਜ਼ਨਸ ਹੈ ਉਸ ਨੂੰ ਕਾਫੀ ਵੱਡਾ ਨੁਕਸਾਨ ਹੋਇਆ ਅਮਰੀਕਾ ਚ ਲੋਕ ਸਭਾ ਚ ਪੇਪਰ ਲੀਕ ਵਿਰੋਧੀ ਕਾਨੂੰਨ ਹੋਇਆ ਪਾਸ 10 ਸਾਲ ਤੱਕ ਜੇਲ੍ਹ ਹੋ ਗਈ 50 ਲੱਖ ਰੁਪਈਏ ਤੱਕ ਜੁਰਮਾਨਾ ਹੋਏਗਾ ਰਾਹੁਲ ਗਾਂਧੀ ਦਾ ਬੀਜੇਪੀ ਤੇ ਹਮਲਾ ਕਰ ਦਿੱਤਾ ਜੀ ਉਹਨੇ ਉੱਥੇ ਪਾਰਲੀਮੈਂਟ ਚ ਤੇ ਉਹ ਕਹਿੰਦਾ ਮਾਈਕ ਬੰਦ ਕਰ ਸਕਦੇ ਹੋ ਤੁਸੀਂ ਵਿਦਿਆਰਥੀਆਂ ਦੀ ਆਵਾਜ਼ ਨਹੀਂ ਖੇਮਕਰਨ ਦੇ ਪਿੰਡ ਮਰਗਿੰਦਪੁਰਾ ਛੱਪੜ ਵਿਚ ਰਾਤਾਂ ਕੱਟਣ ਵਾਲੀ ਮਜਬੂਰ 70 ਸਾਲਾ ਮਾਂ ਹੈ ਔਲਾਦ ਨੇ ਛੱਡਿਆ ਹੈ ਟੈਂਟ ਚ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ ਹਰਪ੍ਰੀਤ ਜੀ ਤੁਸੀਂ ਸੁਣਿਆ ਹੋਣਾ ਜਾਂ ਪੜ੍ਹਿਆ ਹੋਣਾ ਜਾਂ ਦੇਖਿਆ ਹੋਣਾ ਸਾਡੇ ਬੰਦੇ ਇੱਥੋਂ ਜਾਂਦੇ ਆ ਬਾਹਰਲੇ ਮੁਲਕਾਂ ਤੋਂ ਮੈਂ ਜੀ 4 ਕੁੜੀਆਂ ਦਾ ਵਿਆਹ ਕਰਤਾ ਮੈਂ ਜੀ 5 ਕੁੜੀਆਂ ਦਾ ਵਿਆਹ ਕਰਤਾ ਗਰੀਬ ਜਿਹੜੇ ਬੱਚੇ ਆ ਚਾਈਨੀਜ਼ ਇੱਕ ਕਹਾਵਤ ਆ ਜੇ ਕੋਈ ਮੱਛੀ ਮੰਗਣ ਆਉਂਦਾ ਨਾ ਮੈਂ ਮੱਛੀ ਦੇ ਖਾਣ ਨੂੰ ਮੱਛੀ ਨਾ ਦਿਓ ਉਹਨੂੰ ਮੱਛੀ ਫੜਨੀ ਸਿਖਾਓ ਵਿਆਹ ਕਰਦੇ ਗਰੀਬ ਤਾਂ ਗਰੀਬ ਫੇਰ ਰਹੇ ਵਿਚਾਰੇ ਉਹ ਉਹਨਾਂ ਨੂੰ ਉੱਚ ਵਿਦਿਆ ਦਿਓ ਉਹਨਾਂ ਨੂੰ ਸਕੂਲਾਂ ਸਕਾਲਾਂ ਦੇ ਜਿਹੜੇ ਖਰਚੇ ਉਹ ਦਿਓ ਹੁਣ ਆ ਜਿਹੜੀ ਬੇਬੇ ਆ 70 ਸਾਲਾਂ ਦੀ ਟੈਂਟ ਚ ਰਹਿੰਦੀ ਆ ਉੱਥੇ ਸੱਪ ਸਲੂਟੀਆਂ ਪਤਾ ਨਹੀਂ ਕੀ ਕੋਈ ਤੁਰਿਆ ਫਿਰਦਾ ਹੁਣ ਕਿਸੇ ਨੇ ਇਹ ਨਹੀਂ ਉਹਨੂੰ ਕੋਈ ਝੋਪੜੀ ਦੇ ਦੇਵੇ ਕੋਈ ਕੁੱਲੀ ਪਾ ਦੇਵੇ ਜਾਂ ਕੋਈ ਕਮਰਾ ਕੁਮਰਾ ਦੇ ਦੇਵੇ ਹਾਂ ਮੈਂ ਉੱਥੇ ਕੁੜੀਆਂ ਦੇ ਵਿਆਹ ਕਰਿਆ ਤੇ ਮੈਂ ਜੀ ਉੱਥੇ ਦੇਸੀ ਘਿਓ ਦੇ ਚਾਰ ਪੀਪੇ ਦੇ ਤੇ ਆਹ ਕਰਤਾ ਉਹ ਕਰਤਾ ਉਹ ਸਿਰਫ ਇਸ ਕਰਕੇ ਆਪਦੀ ਮੈਂ ਤੁਹਾਨੂੰ ਪਤਾ ਲੱਗੇ ਵੀ ਦੇਵ ਤਾਤਲਾ ਨੇ ਆਹ ਕੀਤਾ ਜੀ ਅਖਬਾਰਾਂ ਚ ਅੱਛਾ ਉਹ ਕਿਹੜਾ ਅਖਬਾਰ ਆ ਉੱਥੇ ਅਜੀਤ ਉਹਦੇ ਜਿਹੜੇ ਨੁਮਾਇੰਦੇ ਜੇ ਹਰੇਕ ਪਿੰਡ ਚ ਤੁਰੇ ਫਿਰਦੇ ਆ 200 ਦਿਓ ਜਿਹੜੀ ਮਰਜ਼ੀ ਖਬਰ ਲਵਾ ਲਓ ਖੈਰ ਅਸਾਮ ਦੇ ਹੜ੍ਹ ਪੀੜਤਾਂ ਲਈ ਫਰਿਸ਼ਤਾ ਬਣੇ ਪੰਜਾਬ ਦੇ ਨੌਜਵਾਨ ਅਸਾਮ ਦੇ ਹੜ੍ਹ ਪੀੜਤਾਂ ਲਈ ਸ਼ੁਰੂ ਕੀਤਾ ਵੱਡਾ ਰਾਹਤ ਅਭਿਆਨ ਇਹ ਜਿਹੜੇ ਨੌਜਵਾਨ ਇਹਨਾਂ ਨੂੰ ਬੇਬੇ ਨਹੀਂ ਦਿੱਤੀ ਪਈ ਦੂਜੇ ਸੂਬੇ ਚ ਤੁਰੇ ਫਿਰਦੇ ਆ ਨਹੀਂ ਸੀਰੀਅਸਲੀ ਥਿੰਕ ਅਬਾਊਟ ਇਟ ਆਪਣੇ ਸੀ ਐਨ ਈ ਦਾ ਮੇਲਾ ਹੁੰਦਾ ਜੀ ਇੱਥੇ ਉਹਨਾਂ ਦਾ ਕਹਿਣਾ ਹੈ ਕਿ ਅਜੇ ਮੇਲਾ ਦਾ ਮੇਰੇ ਖਿਆਲ ਅਗਸਤ ਚ ਹੁੰਦਾ 15 ਨੂੰ 50,000 ਜੋਬ ਲੈਟਰ ਔਰ ਅਰਜ਼ੀਆਂ ਦੇ ਚੁੱਕੇ ਨੇ 50,000 ਚਾਹੀਦੇ ਹੋਣੇ ਨੇ 1,000-2,000 ਪੀਰ ਪੁਲਿਸ ਦੀ ਅਧਿਕਾਰੀ ਇੱਕ ਬੀਬੀ ਮਿਸਾਗਾ ਦੇ ਇੱਕ ਜਿਮ ਚ ਇੱਕ ਚੇਂਜ ਰੂਮ ਚ ਗਈ ਆਪਦਾ ਪਿਸਤੌਲ ਭਰਿਆ ਹੋਇਆ ਉੱਥੇ ਛੱਡਿਆ ਸਟੋਨੀ ਕ੍ਰੀਕ ਵਿੱਚ ਗੋਲੀਆਂ ਚੱਲੀਆਂ 2 ਮਰ ਗਏ ਰਾਤ 15,000 ਟੋਰਾਂਟੋ ਦੇ ਜਿਹੜੇ ਰਹਿਣ ਵਾਲੇ ਆ ਉਹਨਾਂ ਨੂੰ ਫੈਮਿਲੀ ਡਾਕਟਰ ਮਿਲਿਆ ਹਰਬੀ ਜੀ ਇੱਕ ਨਾ ਇਨਸਾਨੀਅਤ ਫਿਤਰਤ ਆ ਮੈਂ ਰਹਿੰਦਾ ਮਕਵੀਨ ਅਤੇ ਮੇਫਿਰ ਤੇ ਡਾਕਟਰ ਵੀ ਉੱਥੇ ਹੀ ਹੋਵੇ ਗਰੋਸਰੀ ਸਟੋਰ ਵੀ ਨਾਲ ਹੋਵੇ ਗੈਸ ਸਟੇਸ਼ਨ ਵੀ ਨਾਲ ਹੋਵੇ ਟਿਮ ਹੋਟਲ ਵੀ ਸਾਰੀਆਂ ਸਹੂਲਤਾਂ ਨੇੜੇ ਹੋਣ ਏਦਾਂ ਨਹੀਂ ਹੁੰਦਾ ਹੁਣ ਮੈਂ ਸ਼ਲਮਨ ਜਾਂਦਾ ਡਾਕਟਰ ਕੋਲੇ ਮੈਨੂੰ 25 ਮਿੰਟ ਲੱਗਦੇ ਆ ਪਰ ਬ੍ਰੈਂਪਟਨ ਜੇ ਇੱਕ ਖੂਹ ਜੇ ਦੂਜੇ ਜਾਣਾ ਹੋਵੇ ਤਾਂ ਘੰਟਾ ਲੱਗ ਜਾਂਦਾ ਸੋ ਜਿਹੜੇ ਕਹਿੰਦੇ ਨਾ ਡਾਕਟਰ ਨਹੀਂ ਮਿਲਦਾ ਸਾਨੂੰ ਡਾਕਟਰ ਹੈਗੇ ਆ ਕਈਆਂ ਦੇ ਲਿਖਿਆ ਹੁੰਦਾ ਨਿਊ ਪੇਸ਼ੈਂਟਸ ਅਵੇਲੇਬਲ ਉਹ ਜੇ 10 ਮਿੰਟ ਦੂਰ ਆ ਉੱਥੇ ਨਹੀਂ ਜਾਣਾ ਸਾਡੇ ਤੇ ਗੁਆਂਢ ਹੋਣਾ ਚਾਹੀਦਾ
14: ਨਿਊ ਪੇਸ਼ੈਂਟਸ ਵੈਲਕਮ
0: ਸਾਬਕਾ ਕੰਜ਼ਰਵੇਟਿਵ ਐਮ ਪੀ ਕ੍ਰਿਸ ਅਲੈਗਜ਼ੈਂਡਰ ਉਹ ਟੋਰਾਂਟੋ ਦੀ ਮੇਅਰ ਲਈ ਲੜਨ ਜਾ ਰਿਹਾ ਹੈ ਜਿੰਨਿਆਂ ਨੇ ਆਉਣਾ ਨਾ ਆਪਣੇ ਕਾਉਂਸਲਰ ਰੀਜਨਲ ਕਾਉਂਸਲਰ ਸਕੂਲ ਟਰੱਸਟੀ ਇਹਨਾਂ ਕੰਜ਼ਰਵੇਟਿਵ ਕਹਿ ਕੇ ਦਿਖਾਓ ਪਹਿਲਾਂ ਗੱਲ ਸੁਣੋ ਜੇ ਮੇਰੇ ਵਰਗਾ ਬੰਦਾ ਕੰਜ਼ਰਵੇਟਿਵ ਕਹਿ ਸਕਦਾ ਤੁਸੀਂ ਵੀ ਕੰਜ਼ਰਵੇਟਿਵ ਕਹਿ ਸਕਦੇ ਹੋ ਕੋਈ ਵੱਡੀ ਗੱਲ ਤਾਂ ਨਹੀਂ ਹੈਗੀ ਇਹ ਕੰਜ਼ਰਵੇਟਿਵ ਵੀ ਕਹੀ ਜਾਂਦੇ ਆ ਇੱਕ ਵਾਰ ਫੇਰ ਚੱਲਦੇ ਆ ਲਾਈਵ ਔਨ ਲੋਕੇਸ਼ਨ ਸੁਲਤਾਨ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਸੁਲਤਾਨ ਜੀ ਵੈਲਕਮ ਅਗੇਨ
4: ਥੈਂਕ ਯੂ ਵੈਰੀ ਮਚ ਦੇਵ ਭਾਜੀ ਔਰ ਦੁਬਾਰਾ ਆਉਣ ਦਾ ਸਿਰਫ ਮਕਸਦ ਹੀ ਇਹ ਆ ਕਿ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਜਿਹੜੀਆਂ ਦਿੱਤੀਆਂ ਜਾ ਰਹੀਆਂ ਇਹਦੇ ਚ ਜੀਈ ਫਰਿਜ ਦੇਅਰ ਗੈਲਰੀ ਐਂਡ ਪ੍ਰੋਫੈਸ਼ਨਲ ਬੋਸ਼ ਸੈਮਸੰਗ ਐਂਡ ਸੋਨੀ ਕੰਪਨੀ ਪਾਰਟੀਸਪੇਟ ਕਰ ਰਹੀਆਂ ਤੇ ਲਾਸਟ ਵੀਕਐਂਡ ਰਹਿ ਗਿਆ ਜੀ ਤੇ ਲਿਮਿਟਿਡ ਇਨਵੈਂਟਰੀ ਵੀ ਇਨ ਸਟਾਕ ਹੈ ਕਦੀ ਨੀ ਸੁਣਿਆ ਹੋਣਾ ਪਰ ਇਹ 4 ਦਿਨ ਵਾਸਤੇ ਅਸੀਂ ਦੇਵਾਂਗੇ 50 ਇੰਚ ਟੀਵੀ 299 ਦਾ 55 ਇੰਚ ਟੀਵੀ 399 ਦਾ 65 ਇੰਚ ਟੀਵੀ 599 ਦਾ 75 ਇੰਚ ਟੀਵੀ ਕਦੀ ਸੁਣਿਆ ਸੀ ਜੀ
0: 699
4: ਬਿਲਕੁਲ ਜੀ ਵੈਰੀ ਲਿਮਿਟਿਡ ਇਨਵੈਂਟਰੀ ਹੈ ਬਲੈਕ ਫਰਾਈਡੇ ਪ੍ਰਾਈਸਿਸ ਇਨ ਜੁਲਾਈ ਦਿੱਤੀਆਂ ਜਾ ਰਹੀਆਂ 6 ਮਹੀਨੇ ਚ ਤੁਸੀਂ ਪੇ ਕਰਨਾ ਹੈ ਕੋਈ ਇੰਟਰਸਟ ਨਹੀਂ ਹੈ ਵਾਸ਼ਰ ਐਂਡ ਡਰਾਇਰ ਲੈਣਾ $2500 ਵਾਲਾ ਵਾਸ਼ਰ ਐਂਡ ਡਰਾਇਰ 1799 ਚ ਮਿਲਣਾ ਇਹ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਵਾਸ਼ਰ ਵੀ ਸਟੀਮ ਤੇ ਡਰਾਇਰ ਵੀ ਸਟੀਮ ਫੀਚਰ ਦੇ ਨਾਲ $700 ਤੁਸੀਂ ਸੇਵ ਕਰਨੇ ਆ ਕੱਲੇ ਵਾਸ਼ਰ ਐਂਡ ਡਰਾਇਰ ਖਰੀਦਣ ਤੇ ਜੇ ਫਰਿੱਜ ਸਟੋਵ ਡਿਸ਼ ਵਾਸ਼ਰ ਲੈਣਾ ਤੇ $2000 ਸੇਵ ਕਰਨਾ ਤੁਸੀਂ ਕਿਉਂਕਿ $5000 ਵਾਲਾ ਬੰਡਲ ਪੈਕੇਜ $2999 ਚ ਮਿਲਣਾ ਤੇ $2999 ਵੀ 6 ਮਹੀਨੇ ਚ ਪੇ ਕਰਨਾ ਸੋ ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਬਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ 905-450-2828 905-450-2828 ਜੀ
0: 905-450-2828 ਬਰੈਂਪਟਨ ਟੀਵੀ ਐਂਡ ਅਪਲਾਈਸਿਸ ਥੈਂਕ ਯੂ ਸੁਲਤਾਨ ਜੀ ਅਗੇਨ
4: ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ
5: ਆਪਣੇ ਵੀਰ ਜੇ ਜੇ ਨਿਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿਜਰ ਨੂੰ ਕਾਲ ਕਰੋ ਜੀ 647-201-6002 647-201-6002
6: ਕੀ ਤੁਸੀਂ ਵੀ ਡਾਕਟਰ ਡੈਂਟਿਸਟ IT ਪ੍ਰੋਫੈਸ਼ਨਲ ਜਾਂ ਇਨਕਾਰਪੋਰੇਟਿਡ ਬਿਜ਼ਨਸ ਓਨਰ ਹੋ ਐਂਡ ਯੂ ਹੈਵ ਰਿਟੇਨਡ ਅਰਨਿੰਗਸ ਇਨ ਯੂਅਰ ਕਾਰਪੋਰੇਸ਼ਨ ਐਸ ਵੈਲ ਦ ਪ੍ਰੋਬਲਮ ਇਜ਼ ਕੇ ਜਦੋਂ ਵੀ ਤੁਸੀਂ ਇਸ ਪੈਸੇ ਨੂੰ ਵਿਦਡ੍ਰਾ ਕਰਨਾ ਹੈ ਇਨ ਦ ਫਾਰਮ ਆਫ ਸੈਲਰੀ ਔਰ ਡਿਵੀਡੈਂਡਸ ਬੋਥ ਆਰ ਟੈਕਸੇਬਲ ਬਟ ਦ ਸੋਲੂਸ਼ਨ ਟੂ ਦਿਸ ਪ੍ਰੋਬਲਮ ਇਜ਼ ਕਿ ਤੁਹਾਡੀਆਂ ਰਿਟੇਨਡ ਅਰਨਿੰਗਸ ਨੂੰ ਸਪੈਸ਼ਲਾਈਜ਼ਡ ਟੈਕਸ ਐਫੀਸ਼ੀਐਂਟ ਸਟ੍ਰੈਟੇਜਿਸਟ ਇਨਵੈਸਟ ਕੀਤਾ ਜਾ ਸਕਦਾ ਜਿੱਥੇ ਪੈਸਾ ਟੈਕਸ ਸ਼ੈਲਟਰ ਗਰੋ ਕਰੇਗਾ ਔਰ ਤੁਸੀਂ ਇਸ ਪੈਸੇ ਨੂੰ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਫਾਰ ਐਨੀ ਫਿਊਚਰ ਗੋਲ ਔਰ ਫਾਰ ਯੋਰ ਰਿਟਾਇਰਮੈਂਟ ਨੀਡ ਟੂ ਨੋ ਮੋਰ ਦਿਸ ਇਜ਼ ਉਮਰਪ੍ਰੀਤ ਚਾਵਲਾ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ and number to call is 647-446-1616. 647-446-1616.
0: ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32। 905-460-9099 905-460-9099 ਇਹਨਾਂ ਦਾ ਨੰਬਰ ਹੈ। ਯੂਪੀ ਤੋਂ ਖਬਰ ਆਈ ਆ, ਉੱਥੇ ਦੀ ਜਿਹੜੀ ਰਾਜਧਾਨੀ ਲਖਨਊ, ਤੁਸੀਂ ਲਖਨਊ ਗਏ ਹੋ ਕਦੇ?
14: ਨਹੀਂ,
0: ਇੱਕ ਵਾਰ ਜਾਣ ਦਾ ਮੌਕਾ ਮਿਲਿਆ। ਲਖਨਊ ਚ ਇੱਕ ਕਿਲਾ ਬਹੁਤ ਵੱਡਾ, ਉਹਦੀਆਂ ਜਿਹੜੀਆਂ ਦੀਵਾਰਾਂ ਨੇ ਉਹ 20-30 ਫੁੱਟ ਚੌੜੀਆਂ ਹੋਣੀਆਂ ਨੇ, ਵਿਚਾਲੇ ਉਹਦੇ ਰਾਹ ਬਣੇ ਹੋਏ ਆ।
14: ਫਿਰ ਦੀਵਾਰਾਂ ਕਦੀਆਂ ਰਹਿ ਗਈਆਂ ਉਹ?
0: ਨਹੀਂ ਨਹੀਂ, ਤੁਹਾਨੂੰ ਦੱਸਦਾ ਨਾ, ਉਹ ਜੇ ਤੁਸੀਂ ਜਾਣਾ ਇਸ ਟੂਰਿਸਟ, ਤੁਸੀਂ ਅੰਦਰ ਨਹੀਂ ਜਾ ਸਕਦੇ ਉਹਦੇ ਕੰਧਾਂ ਦੇ, ਤੁਹਾਨੂੰ ਉਹਨਾਂ ਦੇ ਜਿਹੜੇ ਗਾਈਡ ਆ ਉਹ ਲੈ ਕੇ ਜਾਂਦੇ, ਤੁਸੀਂ ਅੰਦਰ ਚਲੇ ਗਏ ਭੁੱਲ ਜਾਣਾ ਨਿਕਲਣਾ ਬਾਹਰ ਕਿਵੇਂ ਆ। ਉਹਨੂੰ ਫੂਲ ਬਲਈਆ ਕਹਿੰਦੇ ਆ ਲਖਨਊ ਦੀਆਂ। ਖੈਰ ਗੱਲ ਲਖਨਊ ਤੋਂ ਚੱਲੀ ਸੀ, ਮੈਨੂੰ ਇਹ ਯਾਦ ਆ ਗਿਆ। ਸਾਬਕਾ ਰਾਜ ਮੰਤਰੀ ਉੱਥੇ 7ਵੀਂ ਮੰਜ਼ਿਲ ਦੀ ਰਿਹਾਇਸ਼ ਸੀ, ਉਹਦੇ ਉੱਥੇ ਡਿੱਗ ਪਿਆ ਤੇ ਉਹਦੀ ਮੌਤ ਹੋ ਗਈ। ਜਪਾਨ ਵਿੱਚ ਮਰਨ ਵਾਲਿਆਂ ਦੀ ਗਿਣਤੀ 13 ਤੋਂ ਵੱਧ ਹੈ। ਇੰਗਲੈਂਡ ਦਾ ਅੱਧੇ ਤੋਂ ਵੱਧ ਜਿਹੜਾ ਏਰੀਆ ਹੈ ਉਹ ਸੋਕੇ ਦੀ ਲਪੇਟ 'ਚ ਹੈ। CJP ਨਾਲ ਕੀਤਾ ਜਿਹੜਾ ਵਾਅਦਾ ਤੋੜ ਰਹੀ ਹੈ ਸਰਕਾਰ। ਦਰਜਣਾ FIR ਵਾਪਸ ਨਹੀਂ ਹੋਈਆਂ। ਪ੍ਰੋਟੈਸਟਰ ਨੇ ਕੀਤੀ ਪੁੱਛਗਿੱਛ ਕਿ ਹੋਰ ਅੰਦੋਲਨ ਹੋਵੇਗਾ, ਉਹ ਕਿਉਂ ਕੁੱਟਾਂ ਖਾਣੀਆਂ, ਕਿਉਂ ਡੰਡੇ ਖਾਣੇ ਇਹਨਾਂ ਲੋਕਾਂ ਤੋਂ। ਲੋਕ ਸਭਾ ਵਿੱਚ ਰਾਹੁਲ ਦੇ 50 ਮਿੰਟ ਦੇ ਭਾਸ਼ਣ ਨੇ ਮਚਾਇਆ ਹੰਗਾਮਾ। ਸਾਊਦੀ ਅਰਬ ਇਰਾਨ ਯੁੱਧ ਵਿੱਚ ਸ਼ਾਮਲ ਹੋ ਗਿਆ। ਇਰਾਕ ਵਿੱਚ ਅਮਰੀਕਾ ਦੇ ਨਾਲ ਨਾਲ ਇਰਾਨੀ ਪੱਖੀ ਲੜਾਕੂਆਂ ਤੇ ਹਮਲੇ ਕਰ ਦਿੱਤੇ। ਸੰਜੇ ਦੱਤ 67 ਸਾਲ ਦਾ ਹੋ ਗਿਆ। ਹਰਪ੍ਰੀਤ ਜੀ, ਸੰਜੇ ਦੱਤ 67 ਦਾ ਹੋ ਗਿਆ, ਉਹਨੂੰ ਗਿਫਟ ਦਿੱਤਾ ਸਲਮਾਨ ਨੇ, ਨਾਲ ਹੈ BMW ਇੱਕ। ਇਹਨਾਂ ਨੂੰ ਇੱਕ ਜਗ੍ਹਾ ਕਿਤੇ ਫਿਲਮ ਜਾ ਕੇ ਠੁਮਕਾ ਮਾਰਿਆ, ਆ ਚੱਕ BMW ਉਹਦੇ ਲਈ। IPL ਦਾ ਵਪਾਰਕ ਮੁੱਲ ਪਹਿਲੀ ਵਾਰ $20 ਅਰਬ ਤੋਂ ਪਾਰ ਹੋ ਗਿਆ। ਇੰਡੀਗੋ ਦੀ ਉਡਾਨ 44 ਮਿੰਟ ਲਈ ਜੈਪੁਰ ਦੇ ਆਸਮਾਨ ਘੁੰਮਦੀ ਰਹੀ, ਆਸਮਾਨ ਵਿੱਚ ਰਨਵੇ ਨੂੰ ਛੋਇਆ ਤੇ ਦੁਬਾਰਾ ਫੇਰ ਉੱਡ ਗਈ। ਖਰਾਬ ਮੌਸਮ ਕਾਰਨ ਲੈਂਡਿੰਗ ਸੰਭਵ ਨਹੀਂ ਸੀ। ਥਾਈਲੈਂਡ ਵਿੱਚ 3 ਭਾਰਤੀ ਸੈਲਾਨੀ ਅਗਵਾ ਕਰ ਲਏ ਗਏ, 5 ਭਾਰਤੀ ਗ੍ਰਿਫ਼ਤਾਰ ਕਰ ਲਏ ਗਏ। ਹਰਪ੍ਰੀਤ ਜੀ, ਹੋਰ ਕੀ ਕਹਿਣਾ ਚਾਹੋਗੇ?
14: ਸੁਦੇਵ ਜੀ, ਆਪਾਂ ਜਿੱਥੇ ਲਿਵਿੰਗ ਬੈਨੀਫਿਟਸ ਦੀ ਇਨਫੋਰਮੇਸ਼ਨ ਦੇ ਰਹੇ ਹਾਂ, ਡਿਸੇਬਿਲਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਪਲਾਨ ਦੀ ਗੱਲ ਕੀਤੀ ਆ, ਥੋੜ੍ਹੀ ਜਿਹੀ ਮੈਂ ਗੱਲ ਕਰਨ ਜਾ ਰਹੀ ਹਾਂ, ਕਿਉਂਕਿ ਜਦੋਂ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਦੀ ਗੱਲ ਕਰਦੇ ਹਾਂ, ਉਹਦੀ ਅੰਡਰ ਰਾਈਟਿੰਗ ਜਿਹੜੀ ਸਟੈਂਡਰਡ ਇੰਸ਼ੋਰੈਂਸ ਪਲਾਨ ਦੀ ਕਾਫੀ ਸਟ੍ਰਿਕਟ ਆ। ਅਗਰ ਤੁਹਾਡੀ ਪੇਰੈਂਟਲ ਮੈਡੀਕਲ ਹਿਸਟਰੀ ਕਰਕੇ ਜਾਂ ਤੁਹਾਡੀ ਕੋਈ ਮੈਡੀਕਲ ਰੀਜ਼ਨਸ ਹੈਗੇ ਆ, ਸੋ ਕੁੱਡ ਪੋਸੀਬਲ ਤੁਹਾਨੂੰ ਜਿਹੜਾ ਸਟੈਂਡਰਡ ਪਲਾਨ ਆ ਉਹ ਨਾ ਮਿਲ ਸਕੇ। ਸੋ ਫੈਮਿਲੀ ਹਿਸਟਰੀ ਦੇ ਵਿੱਚ 1 ਪਰਸਨ ਤੋਂ ਜ਼ਿਆਦਾ ਪਰਸਨ ਨੂੰ ਕੋਈ ਹਾਰਟ ਕੰਡੀਸ਼ਨ ਹੋਈ ਹੋਈ ਆ, ਤਾਂ ਵੀ ਸਟੈਂਡਰਡ ਇੰਸ਼ੋਰੈਂਸ ਪਲਾਨ ਦੇ ਵਿੱਚ ਜਾਂ ਤਾਂ ਐਕਸਕਲੂਜ਼ਨ ਹੋ ਸਕਦੀ ਆ ਕਿ ਤੁਹਾਡੀ ਅਗਰ ਹਾਰਟ ਕੰਡੀਸ਼ਨ ਹੋ ਗਈ ਉਹ ਨਹੀਂ ਕਵਰ ਹੋਊਗੀ, ਜਾਂ ਤੁਹਾਨੂੰ ਇੰਸ਼ੋਰੈਂਸ ਕੰਪਨੀ ਜਿਹੜੀ ਹੈਗੀ ਉਹ ਡਿਕਲਾਈਨ ਕਰ ਸਕਦੀ ਆ ਕਿ ਆਪਾਂ ਕਵਰੇਜ ਨਹੀਂ ਦੇਣੀ ਹੈਗੀ। ਬਟ ਅਗਰ ਤੁਹਾਡੀ ਆਪਣੀ ਕੋਈ ਮੈਡੀਕਲ ਹਿਸਟਰੀ ਆ, ਤੁਹਾਨੂੰ ਪਹਿਲਾਂ ਹਾਰਟ ਕੰਡੀਸ਼ਨ ਆ ਚੁੱਕੀ ਆ, ਪਹਿਲਾਂ ਕੋਈ ਕੈਂਸਰ ਦਾ ਇਸ਼ੂ ਆ ਚੁੱਕਾ ਆ, ਜਾਂ ਡਾਇਬਟੀਜ਼ ਦੇ ਲਈ ਤੁਸੀਂ ਇਨਸੁਲਿਨ ਤੇ ਡਿਪੈਂਡ ਕਰਦੇ ਸੀਗੇ, ਇਹਨਾਂ ਰੀਜ਼ਨਸ ਦੇ ਕਰਕੇ ਵੀ ਤੁਹਾਨੂੰ ਸਟੈਂਡਰਡ ਇੰਸ਼ੋਰੈਂਸ ਪਲਾਨ ਜਿਹੜਾ ਹੈਗਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਉਹ ਨਹੀਂ ਮਿਲਦਾ। ਬਟ ਆਪਣੇ ਕੋਲ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਹੈਗਾ ਆ, ਜਿਹਦੇ ਵਿੱਚ ਤੁਸੀਂ $75,000 ਤੱਕ ਦੀ ਕਵਰੇਜ ਲਈ ਕੁਆਲੀਫਾਈ ਕਰ ਸਕਦੇ ਆ। ਐਂਡ ਅਗਰ ਤੁਹਾਨੂੰ ਆਲਰੇਡੀ ਪਹਿਲਾਂ ਕੋਈ ਹਾਰਟ ਕੰਡੀਸ਼ਨ ਆ ਵੀ ਚੁੱਕੀ ਆ ਪਾਲਿਸੀ ਲੈਣ ਤੋਂ ਪਹਿਲਾਂ, ਚਾਹੇ ਤੁਹਾਡੇ ਕੋਲ ਉਹਦੇ ਉਸ ਵੇਲੇ ਤੁਹਾਡੇ ਕੋਲ ਰੈਗੂਲਰ ਪਲਾਨ ਹੈਗਾ ਸੀ ਜਾਂ ਨਹੀਂ ਸੀਗਾ, ਤੁਸੀਂ ਅਗਰ ਕਵਰੇਜ ਇਹ ਲੈਣੇ ਹੈਗੇ ਆ ਨੋਨ ਮੈਡੀਕਲ, ਤੇ ਇਸ ਤੋਂ ਬਾਅਦ ਅਗਰ ਕੋਈ ਹਾਰਟ ਕੰਡੀਸ਼ਨ ਦੁਆਰਾ ਹੋ ਜਾਂਦੀ ਆ, ਸਟਿਲ ਤੁਸੀਂ ਕਵਰਡ ਹੈਗੇ ਆ। ਸੋ ਇਹ ਬਹੁਤ ਜ਼ਰੂਰੀ ਆ, ਕਿਉਂਕਿ ਕਈ ਵਾਰ ਸਾਨੂੰ ਲਿਸਨਰਸ ਦਾ ਕੁਐਸਚਨ ਆਉਂਦਾ ਸੀਗਾ ਕਿ ਅਗਰ ਸਾਨੂੰ ਪਹਿਲੇ ਹੀ ਹਾਰਟ ਕੰਡੀਸ਼ਨ ਹੋ ਚੁੱਕੀ ਆ, ਪਹਿਲੇ ਸਟੰਟ ਪਿਆ ਹੋਇਆ ਆ, ਸੋ ਅਸੀਂ ਹੁਣ ਇਹ ਪਲਾਨ ਲੈਂਦੇ ਹਾਂ, ਅਸੀਂ ਕਵਰ ਹੋਵਾਂਗੇ ਕਿ ਨਹੀਂ ਹੋਵਾਂਗੇ, ਜਾਂ ਸਾਨੂੰ ਕੈਂਸਰ ਦਾ ਇਸ਼ੂ ਸੀਗਾ, ਸਾਡੀ ਉਸ ਚੀਜ਼ ਦੀ ਕਵਰੇਜ ਹੋਊਗੀ ਕਿ ਨਹੀਂ ਹੋਊਗੀ, ਡੈਫੀਨੇਟਲੀ ਜਿਹੜਾ ਇਹ ਵਾਲਾ ਪਲਾਨ ਹੈਗਾ ਇਹਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਆ। ਸੋ ਕੀ ਇਹਦੀਆਂ ਕੰਡੀਸ਼ਨਸ ਹੈਗੀਆਂ ਉਹਨੂੰ ਜਾਣਨ ਦੇ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਨੰਬਰ ਹੈਗਾ ਜੀ 416-817-6500-416-817-6500।
0: ਆਪਣੇ ਐਵਰੇਜ ਟਰਾਂਸਪੋਰਟ ਵਾਲਿਆਂ ਨੂੰ ਕ੍ਰੋਸ ਬਾਰਡਰ ਏਜ਼ ਡਰਾਈਵਰ ਚਾਹੀਦੇ। ਆਟੋ ਪਾਰਟ ਦੇ ਡੈਡੀਕੇਟਡ ਰਾਨੀ ਹਰ ਰੋਜ਼ ਸ਼ਾਮ ਨੂੰ ਘਰੇ ਹੋਵੋਗੇ, 3,000 ਮੀਲ ਵੀਕ ਦੇ ਮਿਲਣਗੇ। ਔਸ਼ਵਾ ਟੋਬੀਗੋ ਬੋਲਟਨ ਤੋਂ ਚੱਲਣਾ ਹੈ। ਜਾਣਕਾਰੀ ਲਈ ਨੰਬਰ ਹੈ 905-846-2229। 8462229 ਐਕਸਟੈਂਸ਼ਨ 4 ਨਾਲ ਦੀ ਨਾਲ ਮਿਡ ਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ 905-846-2229 ਸਬ ਡਿਵੀਜ਼ਨ ਆਈ ਆ ਘਰਾਂ ਦੀ ਨਹੀਂ ਹੈ ਲੋਟਾਂ ਦੀ ਹੈ ਪ੍ਰਾਈਵੇਟ ਲੋਟ ਆ ਏਕੜ ਸਵਾ ਏਕੜ ਡੇਢ ਏਕੜ ਕੁਛ ਇਸ ਤਰ੍ਹਾਂ ਲੋਟ ਨੇ ਦੋ ਲੋਟ ਅਵੇਲੇਬਲ ਨੇ ਉੱਥੇ ਤੁਸੀਂ ਆਪਦਾ ਕਸਟਮ ਮੇਡ ਘਰ ਬਣਾ ਸਕਦੇ ਹੋ ਆਪਦੀ ਮਨਪਸੰਦ ਦਾ ਆਪਦੇ ਡਿਜ਼ਾਇਨ ਦਾ ਆਪ ਆਰਕੀਟੈਕਟ ਤੁਸੀਂ ਕਰਨਾ ਹੈ 5,000, 8,000, 10,000 ਜਿਹੜਾ ਮਰਜ਼ੀ ਬਣਾਓ ਇਹ ਬ੍ਰੈਂਪਟਨ ਤੋਂ ਕੋਈ 35-40 ਮਿੰਟ ਦੂਰ ਹੈ ਸਿਰਫ ਜਤਿੰਦਰ ਹੋਣਾ ਨੂੰ ਫੋਨ ਕਰ ਲਓ 416-265-2-2 ਇਹਨਾਂ ਦਾ ਨੰਬਰ ਹੈ ਲਓ ਜੀ ਜਾਣੇ ਆਉਂਦੇ ਹਾਂ ਸਟੇ ਟਿਊਨ
7: ਤਕਦੀਰ ਤੇ ਨਹੀਂ ਸੱਜਣਾ ਅਸੀਂ ਤਕਦੀਰ ਤੇ ਨਹੀਂ ਵਾਹਿਗੁਰੂ ਤੇ ਭਰੋਸਾ ਕਰਦੇ ਹਾਂ
0: ਡਕਟ ਸਿਸਟਮ ਸਾਫ਼ ਕਰਾਉਣਾ
8: ਅਰੇ ਘਰ ਦਾ ਕੰਮ ਤਾਂ ਮੈਂ ਹੀ ਕਰਦੀ ਹਾਂ ਹੁਣ ਕਾਰਪੇਟ ਤੁਸੀਂ ਕਲੀਨ ਕਰੋਗੇ
9: ਜਿਹੜੇ ਕੰਮ ਲਈ ਇੰਨੀ ਵਧੀਆ ਪ੍ਰੋਫੈਸ਼ਨਲ ਹੈਲਪ ਮਿਲਦੀ ਹੋਵੇ ਉਹ ਮੈਂ ਕਿਉਂ ਕਰਾਂ ਮੈਂ ਤੇ ਅਮਨ ਨੂੰ ਫੋਨ ਮਿਲਾਉਂਗਾ 416-277-4616 ਤੇ
10: ਫਿਰ ਤੁਸੀਂ ਵੀ ਕਾਲ ਕਰੋ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ ਭਾਵੇਂ ਹੋਵੇ ਡਕਟ ਕਲੀਨਿੰਗ ਰੈਜ਼ੀਡੈਂਸ਼ੀਅਲ ਬੈਂਕੁਏਟ ਜਾਂ ਆਫਿਸ ਕਾਰਪੇਟ ਕਲੀਨਿੰਗ ਕਾਲ ਬੈਸਟ ਡਕਟ ਐਂਡ ਕਾਰਪੇਟ ਕਲੀਨਿੰਗ 416-277-4616
24: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ
25: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
24: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 647-429-4040 ਟਿੱਕਾ ਜੰਕਸ਼ਨ 2958 Queen Street East, Unit 26, Brampton.
0: ਆਪਣੇ ਨਾਲ ਤੁਸੀਂ ਐਡਵਰਟਾਈਜ਼ ਕਰਨੀ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਹਰਪ੍ਰੀਤ ਜੀ ਚਾਰ ਚੰਦ ਤਾਂ ਸਾਰੇ ਲਾਉਂਦੇ ਅਸੀਂ 8 ਚੰਦ ਲਾਵਾਂਗੇ
14: ਠੀਕ
0: ਹੈ ਲੋਕਾਂ ਨੂੰ ਵੱਖਰਾ ਕਰਨਾ ਤੋ ਸਾਡੇ ਨਾਲ ਸੰਪਰਕ ਕਰ ਲਿਓ ਨੰਬਰ ਨੇ 416-677-0609 ਇਸੇ ਕਰਕੇ ਅਸੀਂ ਕੀ ਕਹਿੰਦੇ ਹਾਂ
26: ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ
14: ਹਰੇਕ ਬੰਦੇ ਦੀ ਅਫੋਰਡੇਬਿਲਟੀ ਹਰੇਕ ਬੰਦੇ ਦੀ ਕੀ ਨੀਡਸ ਹੈਗੀਆਂ ਉਹਨਾਂ ਦੇ ਅਕੋਰਡਿੰਗਲੀ ਤੁਹਾਡੇ ਪਲਾਨ ਨੂੰ ਡਿਜ਼ਾਇਨ ਕੀਤਾ ਜਾ ਸਕਦਾ ਆ ਤੁਹਾਨੂੰ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਨਲੈਸ ਡਿਸੇਬਿਲਿਟੀ ਤਿੰਨੋਂ ਕਵਰੇਜਿਸ ਦੀ ਜ਼ਰੂਰਤ ਆ ਅਸੀਂ ਕੰਬੀਨੇਸ਼ਨ ਦੇ ਵਿੱਚ ਇਹ ਪਲਾਨ ਕੋਂਬੋ ਤਿਆਰ ਕਰ ਸਕਦੇ ਹਾਂ ਜਿਹਦੇ ਵਿੱਚ ਤੁਸੀਂ ਆਪਣੇ ਸਪਾਊਸ ਦੀ ਕਵਰੇਜ ਨੂੰ ਐਡ ਆਨ ਕਰ ਸਕਦੇ ਹਾਂ ਇਸ ਤੋਂ ਇਲਾਵਾ ਜੇ ਤੁਸੀਂ ਲਾਈਫ ਇੰਸ਼ੋਰੈਂਸ ਤੋਂ ਜੇ ਪਰਮਾਨੈਂਟ ਪਲਾਨ ਲੈਣੇ ਹੈਗੇ ਆ ਡਿਵੀਡੈਂਟ ਆਪਸ਼ਨ ਦੇ ਨਾਲ ਪਲਾਨ ਲੈਣੇ ਹੈਗੇ ਆ ਉਹਨਾਂ ਦੇ ਬਾਰੇ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਜਾਂ ਆਪਣੇ ਬੱਚਿਆਂ ਦੇ ਲਈ ਤੁਸੀਂ ਇਹ ਕਵਰੇਜ ਦੇਖ ਰਹੇ ਹਾਂ ਜਿੱਥੇ ਬੱਚਿਆਂ ਦਾ ਆਰ ਈ ਐਸ ਪੀ ਦਾ ਪਲਾਨ ਹੈਗਾ ਆ ਜਿਹਦੇ ਵਿੱਚ ਉਹਨਾਂ ਦੀ ਐਜੂਕੇਸ਼ਨ ਦੇ ਲਈ ਫੰਡਿੰਗ ਕਲੈਕਟ ਹੋ ਸਕੇ ਤੇ ਉਸ ਤੋਂ ਇਲਾਵਾ ਅਗਰ ਉਹਨਾਂ ਦੇ ਲਈ ਤੁਸੀਂ ਲਾਈਫ ਇੰਸ਼ੋਰੈਂਸ ਦਾ ਡਿਵੀਡੈਂਟ ਵਾਲਾ ਪਲਾਨ ਕਰਨਾ ਚਾਹੁੰਦੇ ਆ ਉਹਦੀ ਵੀ ਡਿਟੇਲ ਸਾਡੇ ਕੋਲੋਂ ਲੈ ਸਕਦੇ ਆ ਸੋ ਕੋਈ ਵੀ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਜਾਂ ਫਿਰ ਵਿਜ਼ਿਟਰ ਟਰੈਵਲ ਸੁਪਰਵੀਜ਼ਾ ਮੈਡੀਕਲ ਇੰਸ਼ੋਰੈਂਸ ਬਾਰੇ ਫਾਇੰਡ ਆਊਟ ਕਰਨਾ ਹੈਗਾ ਜਾਂ ਜਿੰਨੇ ਵੀ ਇਨਵੈਸਟਮੈਂਟ ਪਲਾਨ ਹੈਗੇ ਆ ਚਾਹੇ ਉਹ ਬੱਚਿਆਂ ਦਾ ਆਰ ਈ ਐਸ ਪੀ ਦਾ ਪਲਾਨ ਹੈਗਾ ਆ ਤੁਹਾਡਾ ਟੀ ਐਫ ਐਸ ਏ ਦਾ ਅਕਾਊਂਟ ਆ ਆਰ ਆਰ ਐਸ ਪੀ ਦਾ ਅਕਾਊਂਟ ਆ ਫਸਟ ਟਾਈਮ ਹੋਮ ਸੇਵਿੰਗ ਅਕਾਊਂਟ ਆ ਜਾਂ ਫਿਰ ਜਿੰਨਾ ਵੀ ਫੈਮਿਲੀਜ਼ ਦੇ ਵਿੱਚ ਕੋਈ ਡਿਸੇਬਲ ਪਰਸਨ ਆ ਜਿਨ੍ਹਾਂ ਨੂੰ ਡਿਸੇਬਿਲਿਟੀ ਟੈਕਸ ਕ੍ਰੈਡਿਟ ਦੀ ਅਪਰੂਵਲ ਮਿਲੀ ਹੋਈ ਆ ਸੀ ਆਰ ਏ ਤੋਂ ਤੇ ਜਿਨ੍ਹਾਂ ਦੀ ਏਜ 49 ਤੋਂ ਥੱਲੇ ਆ $90,000 ਤੱਕ ਦੀ ਗ੍ਰਾਂਟ ਲੈਣ ਲਈ ਤੁਸੀਂ ਕੁਆਲੀਫਾਈ ਹੋ ਸਕਦੇ ਆ ਸੋ ਕਿੰਨੀ ਕੰਟਰੀਬਿਊਸ਼ਨ ਤੁਸੀਂ ਕਰਨੀ ਆ ਕਿੰਨੀ ਗ੍ਰਾਂਟ ਗਵਰਨਮੈਂਟ ਤੋਂ ਮਿਲਣੀ ਆ ਕਦੋਂ ਇਹ ਪੈਸੇ ਲੈ ਸਕਦੇ ਆ ਇਹਦੀ ਡਿਟੇਲ ਇਨਫੋਰਮੇਸ਼ਨ ਤੁਸੀਂ ਸਾਡੇ ਕੋਲੋਂ ਲੈ ਸਕਦੇ ਆ ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ ਤੇ ਕਿਸੇ ਨੇ ਵੀ ਸਾਡੀ ਟੀਮ ਨੂੰ ਜੁਆਇਨ ਕਰਨਾ ਹੋਵੇ ਅਗਰ ਤੁਸੀਂ ਲਾਈਸੈਂਸ ਲੈਣਾ ਹੈਗਾ ਆ ਜਾਂ ਫਿਰ ਆਲਰੇਡੀ ਲਾਈਸੈਂਸਡ ਹੈਗੇ ਆ ਤੁਹਾਨੂੰ ਟ੍ਰੇਨਿੰਗ ਦੇ ਇਸ਼ੂ ਆ ਰਹੇ ਆ ਤੁਸੀਂ ਇੱਕ ਵਧੀਆ ਟੀਮ ਨੂੰ ਜੁਆਇਨ ਕਰਨਾ ਚਾਹੁੰਦੇ ਆ ਵਧੀਆ ਆਫਿਸ ਸਟਰਕਚਰ ਚਾਹੁੰਦੇ ਆ ਤਾਂ ਜ਼ਰੂਰ ਤੁਸੀਂ ਇੱਕ ਵਾਰ ਸਾਡਾ ਆਫਿਸ ਵਿਜ਼ਿਟ ਕਰ ਸਕਦੇ ਆ ਆਫਿਸ ਹੈਗਾ ਜੀ ਮੈਕਵੀਨ ਤੇ ਮੇਫੀਲਡ ਦੇ ਉੱਪਰ 11675 ਮੈਕਵੀਨ ਡਰਾਈਵ ਯੂਨਿਟ ਨੰਬਰ 6 ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ ਤੇ ਨੰਬਰ ਮੇਰਾ ਹੈਗਾ ਜੀ 416-817-6500 416-817-6500
0: 817-6500
24: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਜਾਵਾਂ
25: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ 100 ਲੋਕਾਂ ਦੀ ਸੀਟਿੰਗ 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ
24: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ ਕਾਲ 6474294040 ਟਿੱਕਾ ਜੰਕਸ਼ਨ 2958 Queen Street East Unit 26 Brampton
11: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
12: ਆ ਭੈਣੇ ਖਰੀਦ ਲਿਆ ਗਹਿਣੇ
13: ਕਿੱਥੇ ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ ਕਿਤੇ ਨਹੀਂ ਮਿਲਿਆ ਚੰਗਾ ਸੋਨਾ
12: ਲੈ ਇਹ ਵੀ ਗੱਲ ਕੋਈ ਕਹਿਣ ਦੀ ਹੈ ਸੋਨਾ ਤਾਂ ਸੋਨਾ ਹੀ ਹੁੰਦਾ ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ
13: ਗੱਲ ਤਾਂ ਤੇਰੀ ਸਹੀ ਹੈ ਭੈਣ ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ
15: ਜਨਕ ਜਵੈਲਰਸ ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ ਰਿੰਗਸ ਬੈਂਗਲਸ ਦੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ ਜਨਕ ਜਵੈਲਰਸ ਕਾਲ 905-230-8800
0: ਆਪਣੇ ਨੰਬਰ ਨੇ 416-677-0609 ਉੱਪਰ ਵਾਲੇ ਦਾ ਦੁਆ ਕਰਮ ਰਿਹਾ ਫਿਰ ਮਿਲਾਂਗੇ ਡੇਵ ਟਾਵਲਾ ਨੂੰ ਇਜਾਜ਼ਤ ਦਿਓ ਹੈਵ ਅ ਵੰਡਰਫੁਲ ਡੇ ਹੈਵ ਅ ਬਿਊਟੀਫੁਲ ਡੇ
16: ਮਿਲਣਗੇ ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ
15: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਸ 801 ਬੋਵੇ ਡਰਾਈਵ ਨੀਅਰ ਚੰਗੋਜ਼ੀ ਕਾਲ 905-450-2828 905-450-2828

0: The opinions expressed in the following program are those of the host and their guests and do not reflect the views and opinions of the management and staff of CHLO AM 530.
1: संसार के कोने कोने विच वसदे पंजाबियों तक विरसे की खुशबू पहुंचाता यह है वतनों दूर रेडियो। दिस इज वतनों दूर रेडियो।
2: वतनों दूर रेडियो विच तुहाडा सारिआं दा दोस्त सुखी निजर तुहाडा सारिआं दा सत्कार करदा है ते सिजदा करदा है कनेडा विच मेहनत करके तरक्की कर रहे सारे परिवारां दा ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿੱਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: This is Vatno Dur Radio.

0: Listen live Vatnodu Radio with Sukhi Nijjar. जी दोस्तों, गुड आफ्टरनून जी, आयानु सत श्री अकाल जी। बुधवार दी दोपहर दे विच आप दा स्वागत है और अज दा प्रोग्राम काफी बिजी चलेगा मैनूं लगदा। हुणे हुणे देव तात्रा जी तुहाडे नाल आस पास दीआं गल्लां बातां खबरां इधर दीआं उधर दीआं बड़ा वधिया प्रोग्राम करके गए ने, ते हुण साडी बारी आई आ ते देखदे आं जी, असीं वी तुहाडी कसौटी ते पूरे उतरांगे। कोशिश करांगे आस पास दीआं खबरां दे नाल नाल गीत संगीत दे नाल मनोरंजन करिए, ते नाल इनफॉर्मेशन तुहानूं प्रोग्राम दे विच वी देईए जो कुछ गतिविधियां होण जा रहीआं साडी इस समाज दे ਵਿੱਚ। ਤੇ ਨਾਲ ਦੀ ਨਾਲ ਅੱਜ ਦਾ ਸਾਰੇ ਦਾ ਸਾਰਾ ਪ੍ਰੋਗਰਾਮ ਜਿਹੜਾ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਅਸੀਂ ਪੇਸ਼ ਕਰਾਂਗੇ। ਪੀਜ਼ਾ ਡਿਪੂ ਵੱਲੋਂ ਕੁਝ ਖੁਸ਼ ਖਬਰੀਆਂ ਨੇ ਉਹ ਤੁਹਾਡੇ ਤੱਕ ਸਾਂਝੀਆਂ ਕਰਾਂਗੇ ਔਰ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਹੋ ਸਕਦਾ ਤੁਹਾਨੂੰ ਕੁਝ ਪੀਜ਼ੇ ਵੀ ਫ੍ਰੀ ਦਿੱਤੇ ਜਾਣ। ਸੋ ਪੀਜ਼ਾ ਡਿਪੂ ਦੇ ਸਹਿਯੋਗ ਨਾਲ ਪ੍ਰੋਗਰਾਮ ਹੋਵੇਗਾ, ਨਾਲ ਹਰਪ੍ਰੀਤ ਸੈਣੀ ਹੋਰਾਂ ਦਾ ਸਹਿਯੋਗ ਹੈ, ਨਾਲ ਕਿਰਨ ਹੋਰਾਂ ਦਾ ਸਹਿਯੋਗ ਹੈ, ਤੇ ਨਾਲ ਦੀ ਨਾਲ ਮਨਪ੍ਰੀਤ ਹੁਰੀ ਵੀ ਜਲੰਧਰ ਤੋਂ ਖਬਰਾਂ ਲੈ ਕੇ ਹਾਜ਼ਰ ਨੇ। ਤੋ ਪਹਿਲਾਂ ਸਭ ਤੋਂ ਕਿਰਨ ਜੀ ਤੁਹਾਡਾ ਹੀ ਸਵਾਗਤ ਕਰਦੇ ਹਾਂ, ਗੁੱਸੇ ਹੋ ਜਾਣਾ ਕਹਿਣਾ ਮੈਂ ਕਹਿਣਾ ਹਰਪ੍ਰੀਤ ਹੁਰੀ ਤਾਂ ਵੀਕ ਚੱਕ ਦਿਨ ਆਉਂਦੇ ਆ, ਮੈਂ ਰੋਜ਼ ਆਉਂਦੀ ਹਾਂ ਤੇ ਮੇਰਾ ਪਹਿਲਾਂ ਕੀਤਾ ਨੀ।
1: ਸਤਿ ਸ਼੍ਰੀ ਅਕਾਲ ਸੁਖੀ ਜੀ, ਤੁਹਾਨੂੰ ਵੀ ਔਰ ਸਾਡੇ ਸਾਰੇ ਲਿਸਨਰਸ ਨੂੰ। ਔਰ ਬਿਲਕੁਲ ਜੀ, ਜਿੱਦਾਂ ਕਿ ਤੁਸੀਂ ਦੱਸਿਆ ਕਿ ਅੱਜ ਕਾਫੀ ਬਿਜ਼ੀ ਜਿਹੜਾ ਜੀ ਪ੍ਰੋਗਰਾਮ ਹੋਊਗਾ ਔਰ ਇਨਫੋਰਮੇਸ਼ਨ ਜਿਹੜੀ ਜੀ ਜ਼ਿਆਦਾ ਤੋਂ ਜ਼ਿਆਦਾ ਅਸੀਂ ਤੁਹਾਡੇ ਸਾਰੇ ਨਾਲ ਸਾਂਝੀ ਕਰਾਂਗੇ, ਨਾਲ ਦੀ ਨਾਲ ਗੀਤ ਸੰਗੀਤ ਦੇ ਨਾਲ ਪੂਰਾ ਪੂਰਾ ਮਨੋਰੰਜਨ ਕਰਾਂਗੇ। ਔਰ ਦੱਸ ਦਈਏ ਕਿ ਵੈਦਰ ਰਿਪੋਰਟ ਜਿਹੜੀ ਜੀ ਹੈਗੀ ਆ, ਅੱਜ ਦਾ ਵੈਦਰ 25 ਡਿਗਰੀ, ਸ਼ਾਮ ਨੂੰ 21 ਡਿਗਰੀ ਆ, ਤੇ ਓਵਰਨਾਈਟ 17 ਡਿਗਰੀ, ਹਵਾ ਦੀ ਸਪੀਡ 26 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਇੰਡੈਕਸ ਜਿਹੜਾ ਜੀ ਉਹ ਹੈਗਾ ਹੈ 2, ਤੇ ਨਾਲ ਦੀ ਨਾਲ ਜਿਹੜਾ ਜੀ ਅੱਜ ਦਿਨ ਚੜਿਆ ਸੀ, ਸਨਰਾਈਜ਼ ਹੋਇਆ ਸੀ 6:04 ਤੇ, ਔਰ ਦਿਨ ਢਲ ਜਾਣਾ ਹੈ ਜੀ 8:45 ਤੇ। ਸੋ ਇਹ ਸੀਗੀ ਕੁਛ ਕੁ ਜਿਹੜੀ ਜੀ ਵੈਦਰ ਰਿਪੋਰਟ। ਨਾਲ ਦੀ ਨਾਲ ਜਿਹੜਾ ਜੀ ਅੱਜ ਵੀਕ ਦੇ ਜਿਹੜੇ ਜੀ ਆਪਾਂ ਮਿਡ ਦੇ ਵਿੱਚ ਪਹੁੰਚ ਚੁੱਕੇ, ਬੁੱਧਵਾਰ ਹੋ ਚੁੱਕਿਆ ਆ, ਔਰ ਥਰਸਡੇ ਫਰਾਈਡੇ, ਤੇ ਉਹਦੇ ਬਾਅਦ ਜਿਹੜਾ ਜੀ ਫੇਰ ਲੌਂਗ ਵੀਕਐਂਡ ਆ ਜਾਣਾ ਆ, ਤੇ ਤੁਸੀਂ ਸਾਰੇ ਜਿਹੜੇ ਜੀ ਕਰੋ ਇਸ ਸਮਰ ਦਾ ਜੀ।
0: ਯਾਰ ਪਤਾ ਨਹੀਂ ਲੱਗਦੇ ਕਿ ਅੱਛਾ, ਜਦੋਂ ਫੈਕਟਰੀ ਚ ਕੰਮ ਕਰਦੇ ਸੀ ਉਦੋਂ ਆਉਂਦਾ ਨਹੀਂ ਸੀ, ਜਦੋਂ ਆਪਣਾ ਕੰਮ ਹੈ ਉਦੋਂ ਬੜੇ ਲੌਂਗ ਵੀਕਐਂਡ ਆਉਂਦੇ ਆ। ਸੋ ਹਰਪ੍ਰੀਤ ਜੀ ਤੁਹਾਡਾ ਵੀ ਜੀ ਆਇਆਂ ਨੂੰ ਤੁਹਾਡਾ ਕੀ ਹਾਲ ਚਾਲ ਹੈ?
2: ਥੈਂਕ ਯੂ ਸੋ ਮਚ ਸੁੱਖੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
2: ਹਾਲ ਚਾਲ ਤੁਸੀਂ ਦੱਸੋ?
0: ਬਸ ਜੀ, ਬਸ ਜਿੰਨਾ ਚਿਰ ਪਰਮਾਤਮਾ ਸਾਥ ਦੇਈ ਜਾਂਦਾ ਵਧੀਆ ਆ, ਔਰ ਕੰਪਲੇਂਟ ਨਹੀਂ ਕਰਨੀ ਚਾਹੀਦੀ, ਸ਼ੁਕਰਾਨਾ ਕਰਨਾ ਚਾਹੀਦਾ ਉਸ ਉੱਪਰ ਵਾਲੇ ਦਾ ਕਿ ਦੇਖੋ ਉਹਨੇ ਕਿੰਨੇ ਵਧੀਆ ਮੁਲਕ ਦੇ ਵਿੱਚ ਸਾਨੂੰ ਭੇਜਿਆ, ਕਿੰਨੇ ਵਧੀਆ ਕੰਮ ਕਰਨ ਦੀ ਉਹਨਾਂ ਨੇ ਸਾਨੂੰ ਅਕਲ ਦਿੱਤੀ, ਸੋਝੀ ਦਿੱਤੀ ਆ, ਔਰ ਕਿੰਨੇ ਵਧੀਆ ਆਸ ਪਾਸ ਰਿਸ਼ਤੇਦਾਰ ਯਾਰ ਦੋਸਤ ਸੱਜਣ ਮਿੱਤਰ ਸਾਰੇ ਉਹਨੇ ਦਿੱਤੇ ਆ। ਅੱਛਾ, ਪਰ ਅੱਜ ਇੱਕ ਨਾ ਸਬਜੈਕਟ ਜਿੱਥੇ ਆਪਾਂ ਤੁਹਾਡੀ ਇੰਸ਼ੋਰੈਂਸ ਸੰਬੰਧੀ ਵੀ ਗੱਲਬਾਤ ਕਰਾਂਗੇ। ਕੱਲ੍ਹ ਰਾਤ ਇੱਕ ਬਹੁਤ ਹੀ ਮੇਰੇ ਪੁਰਾਣੇ ਪਰਮ ਮਿੱਤਰ ਸੀ, ਉਹ ਵਿਚਾਰੇ ਥੋੜੇ ਕੁ ਦਿਨਾਂ ਤੋਂ ਬਿਮਾਰ ਹੋ ਗਿਆ, ਉਹਨਾਂ ਦੀ ਬਾਈਪਾਸ ਸਰਜਰੀ ਹੋਈ, ਤੇ ਮੈਂ ਪਤਾ ਲੈਣ ਗਿਆ ਕਾਫੀ, ਅਸੀਂ 2-3 ਘੰਟੇ ਹੋਰ ਵੀ ਉੱਥੇ ਲੋਕ ਹੋਰ ਆਏ ਸੀ ਬੈਠੇ। ਉੱਥੇ ਇੱਕ ਸਬਜੈਕਟ ਚੱਲਿਆ, ਇੱਕ ਵਿਸ਼ਾ ਚੱਲਿਆ ਕਿ ਲੋਕ ਨਾ ਵੀ ਤੁਸੀਂ ਜਾਂ ਕਿਸੇ ਨਾਲ ਰਿਸ਼ਤੇਦਾਰ ਨਾਲ ਜਾਂ ਕਿਸੇ ਘਰ ਦੇ ਨਾਲ ਜਾਂ ਕਿਸੇ ਯਾਰ ਦੋਸਤ ਨਾਲ ਵਿਗਾੜਨੀ ਹੋਵੇ ਨਾ, ਤੇ ਜਾਂ ਉਹਨਾਂ ਨੂੰ ਪੈਸੇ ਧਾਰੇ ਦੇ ਦਿਓ ਜਾਂ ਜ਼ਮੀਨ ਠੇਕੇ ਤੇ ਦੇ ਦਿਓ, ਤੇ ਜਦੋਂ ਮੰਗ ਲਈ ਉਦੋਂ ਵਿਗੜ ਵੀ।
2: ਵੈਸੇ ਇਹ ਗੱਲ ਬਿਲਕੁਲ ਪੁਰਾਣੇ ਬਜ਼ੁਰਗਾਂ ਤੋਂ ਲੈ ਕੇ ਆਪਾਂ ਹੁਣ ਤੱਕ ਸੁਣਦੇ ਆਏ ਹਾਂ, ਪਰ ਆਈ ਥਿੰਕ ਸੋ ਕਿਤੇ ਨਾ ਕਿਤੇ ਇਹਨੂੰ ਚੇਂਜ ਕਰਨਾ ਚਾਹੀਦਾ ਸੀ, ਕਿਉਂਕਿ ਜੇ ਕੋਈ ਬੰਦਾ ਤੁਹਾਨੂੰ ਫਾਈਨੈਂਸ਼ੀਅਲੀ ਹੈਲਪ ਕਰਦਾ ਆ ਤਾਂ ਪਹਿਲੀ ਗੱਲ ਤਾਂ ਇਹ ਕਿ ਉਹਨੂੰ ਮੰਗਣ ਤੱਕ ਦੀ ਨੌਬਤ ਹੀ ਨਹੀਂ ਆਉਣੀ ਚਾਹੀਦੀ।
0: ਦੇਖੋ ਚਲੋ ਚੱਲ ਇਹ ਮੇਰੇ ਆਪਣੀਆਂ ਲਾਈਨਾਂ ਅੱਜ ਖੋਲਦੇ ਆ, 9057990999 ਦੇ ਉੱਤੇ ਕਿੰਨੇ ਕੁ ਲੋਕ ਇਸ ਗੱਲ ਨਾਲ ਸਹਿਮਤ ਨੇ, ਕਿੰਨੇ ਕੁ ਲੋਕ ਇਸ ਤੇ ਪੀੜਿਤ ਨੇ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਆਪਣੇ ਪਿੱਛੇ ਭਰਾਵਾਂ ਨੂੰ ਦਿੱਤੀਆਂ ਜਾਂ ਚਾਚਿਆਂ ਤਾਇਆਂ ਨੂੰ ਦਿੱਤੀਆਂ, ਜਦੋਂ ਕਿਤੇ ਉਹਨਾਂ ਨੇ ਠੇਕਾ ਮੰਗਿਆ ਜਾਂ ਜ਼ਮੀਨ ਵਾਪਸ ਲੈਣ ਦੇ ਮੰਗਿਆ, ਤੇ ਕਿੱਦਾਂ ਦਾ ਫਿਰ ਉਹਨਾਂ ਨਾਲ ਵਰਤਾਅ ਹੋਇਆ, ਉਹ ਸਾਡਾ ਅੱਜ ਦਾ ਸਬਜੈਕਟ ਹੈ। ਜੇ ਕਿਸੇ ਨਾਲ ਵੀ ਵਾਪਰੀ ਹੋਵੇ ਦੱਸਿਓ, ਮੇਰੇ ਨਾਲ ਵੀ ਥੋੜੀ ਜਿਹੀ ਵਾਪਰੀ ਸੀ
2: ਪਿੱਛੇ, ਜੇ ਕਿਸੇ ਨਾਲ ਚੰਗਾ ਵਿਵਹਾਰ ਆ ਉਹ ਤਾਂ ਜ਼ਰੂਰ ਦੱਸਿਓ।
0: ਹਾਂ,
2: ਮਾੜੇ ਦੀ ਉਮੀਦ ਆਪਾਂ ਨੂੰ ਸਾਰਿਆਂ ਤੋਂ ਹੈਗੀ ਆ, ਪਰ ਇਹ ਹੈ ਕਿ
0: ਚਲੋ ਦੇਖਦੇ
2: ਹਾਂ ਜੇ ਕਿਸੇ ਨਾਲ ਵਧੀਆ ਰਿਹਾ ਹੋਵੇ।
0: ਅੱਜ ਦਾ ਸਾਡਾ ਇਹੀ ਸਬਜੈਕਟ ਆ, 9057990999 ਤੇ ਤੁਸੀਂ ਕਾਲ ਕਰ ਸਕਦੇ ਹੋ, ਤੇ ਹੋ ਸਕਦਾ ਜੇ ਕਿਸੇ ਦੇ ਨਾਲ ਚੰਗਾ ਵਿਵਹਾਰ ਹੋਵੇ ਤੇ ਉਹ ਪੀਜ਼ਾ ਡਿਪੋ ਤੋਂ ਮੈਂ ਪੀਜ਼ਾ ਵੀ ਉਹਨਾਂ ਨੂੰ ਲੈ ਦੂੰਗਾ, ਜੇ ਉਹ ਦੱਸਣ ਕੇ ਵਾਕਈ ਚੰਗਾ ਹੋਇਆ ਸਾਡਾ ਰਿਸ਼ਤੇਦਾਰੀ 'ਚ। ਪੀਜ਼ਾ ਕਰਕੇ ਨਾ ਕਰ ਦਿਓ, ਐਵੇਂ ਝੂਠ ਨਾ ਬੋਲਿਓ। ਬਾਕੀ ਮੈਨੂੰ ਪਤਾ ਹੀ ਆ ਜਿੱਦਾਂ ਦੇ ਤੁਹਾਡੇ ਰਿਸ਼ਤੇਦਾਰ ਜਾਂ ਜਿਨ੍ਹਾਂ ਤੋਂ ਵੀ ਚੀਜ਼ ਮੰਗ ਲਓ ਵਾਪਸ, ਤੇ ਉਹ ਕੀ ਮੈਂ ਜੀ ਮੇਰੇ ਨਾਲ ਖੁਦ ਹੋਇਆ। ਹਾਂਜੀ, ਸਾਡੀ ਹਾਂਜੀ, ਅਸੀਂ ਕਦੀ ਪੁੱਛਿਆ ਹੀ ਨੀ ਸੀ ਕਿੱਥੇ ਆ ਜ਼ਮੀਨ ਕੀ ਹੈ ਹਿਸਾਬ ਕਿਤਾਬ, ਜਦੋਂ ਪੁੱਛਿਆ ਤੇ ਉਹ ਕਹਿੰਦੇ ਤੂੰ ਕੌਣ ਆ ਭਾਈ ਆ ਇੱਥੇ, ਭਾਵੇਂ ਸੁਣਦੇ ਹੋਣ, ਮੈਂ ਉੱਦਾਂ ਤਾਂ ਨਹੀਂ ਕਹਿ ਸਕਦਾ ਪਰ ਰੇਡੀਓ ਤੇ ਤਾਂ ਉਹਨਾਂ ਨੂੰ ਕਹਿ ਸਕਦਾ। ਇਦਾਂ ਹੀ ਦੇਖੋ ਜੀ, ਮੈਨੂੰ ਲੱਗਦਾ ਕਿਸੇ ਨਾਲ ਹੋਇਆ ਨੀ ਕੁਛ ਵੀ, ਕੋਈ ਇੱਕ ਵੀ ਕਾਲ ਨੀ ਹਰਪ੍ਰੀਤ ਜੀ ਆਈ,
2: ਸਾਰੇ
0: ਚੰਗਾ ਹੋਇਆ ਤਾਂ ਵੀ ਦੱਸੋ
2: ਦੱਸਣਾ। ਹਾਂਜੀ,
0: ਤੇ ਜਾਂ ਫਿਰ ਉਹੀ ਗੱਲ ਫਿਰ ਅਕਸਰ ਮੈਂ ਕਹਿੰਦਾ ਉਹਨਾਂ ਲੱਗਦਾ ਸੁਣਦਾ ਹੀ ਨੀ ਕੋਈ।
1: ਸੁਖੀ ਜੀ ਇਹ ਗੱਲ ਤੁਸੀਂ ਫਰਾਈਡੇ ਕਹੀ ਸੀਗੀ ਲਾਸਟ, ਕੀ ਲੱਗਦਾ ਮੈਨੂੰ ਸੁਣਦੇ ਨੀ, ਤੇ ਮੈਨੂੰ ਲੱਗਦਾ ਕਿ ਸਾਡੀਆਂ ਕਾਲਾਂ ਨਾਨ ਸਟਾਪ ਆਈਆਂ ਸੀ। ਕਈ ਵਾਰੀ ਲਿਸਨਰ ਕਹਿੰਦੇ ਅਸੀਂ ਇਸ ਕਰਕੇ ਵੀ ਕਾਲ ਨਹੀਂ ਲਾਈਦੀ ਹੁੰਦੀ ਕਿ ਅਸੀਂ ਸੋਚਦੇ ਚੱਲ ਰੇਡੀਓ ਪ੍ਰੋਗਰਾਮ ਸੁਣ ਰਹੇ ਹਾਂ ਵਿੱਚ ਨਾ ਕਾਲਾਂ ਲਈਏ, ਬਟ ਸਟਿਲ ਅਸੀਂ ਕਹਿ ਰਹੇ ਹਾਂ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਜਿਹੜੀ ਜੀ ਕਾਲ ਲਾਓ।
2: ਹੁਣ ਆ ਜੂਗੀ, ਹੁਣ ਕਿਰਨ ਕਹਿ ਰਹੀ ਹੈ।
1: ਨਹੀਂ ਜੀ, ਲਾਸਟ ਟਾਈਮ
0: ਕਿਰਨ ਦੀ ਆਵਾਜ਼ ਮਿੱਠੀ ਆ ਰੇਡੀਓ ਦੇ ਵਿੱਚ, ਬੜਾ ਲਾਈਕ ਸੌਫਟ ਆਵਾਜ਼ ਆ। ਅੱਛਾ, ਮੈਂ ਨਾ ਇੱਕ ਹੋਰ ਗੱਲ, ਮੈਂ ਕਈ ਰੇਡੀਓ ਹੋਰ ਪ੍ਰੋਗਰਾਮ ਵੀ ਕਈ ਵਾਰੀ ਜਦੋਂ ਗੱਡੀ ਚੁਲਦਾ ਸੁਣੀਦੇ ਆ, ਕਈ ਸਾਡੇ ਬਹੁਤ ਸੀਨੀਅਰ ਬੰਦੇ ਵੀ ਆ ਵਧੀਆ ਜਿਹਨਾਂ ਤੋਂ ਸਿੱਖੀ ਦਾ ਵੀ ਆ, ਪਰ ਕਈ ਜ਼ੋਰ ਲਾ ਕੇ ਬਹੁਤ ਬੋਲਦੇ, ਉਹ ਕੀ ਕਾਰਨ ਆ? ਮਤਲਬ ਕਿਉਂਕਿ ਆਵਾਜ਼ ਤੇ ਇੱਥੇ ਸੁੱਚਾਂ ਤੋਂ ਹੁੰਦੀ ਤਾਂ
2: ਕਈ ਵਾਰ ਉਹਨਾਂ ਨੂੰ ਏਦਾਂ ਲੱਗਦਾ ਕਿ ਜਦ ਤੱਕ ਮੈਂ ਜ਼ੋਰ ਲਾ ਕੇ ਨੀ ਨਾ ਬੋਲਦਾ ਤਦ ਤੱਕ ਲੱਗਦਾ ਨੀ ਮੈਂ ਰੇਡੀਓ ਕਰਦਾ, ਏਦਾਂ ਮੈਨੂੰ ਏਦਾਂ ਲੱਗਦਾ ਕਿ ਸੌਫਟਲੀ ਜਿਹੀ ਗੱਲ ਹੀ ਕਰੀ ਜਾ ਰਿਹਾ।
0: ਪਰ ਤੁਸੀਂ ਨਾ ਕਈ ਵਾਰੀ ਅਗਰ ਤੁਸੀਂ ਇੰਡੀਆ ਦੇ ਵਿੱਚ ਵੀ ਰੇਡੀਓ ਸੁਣੇ ਹੋਣਗੇ ਜਾਂ ਇੱਥੇ ਵੀ ਕਈ ਰੇਡੀਓ ਜਿਹੜੇ ਹਿੰਦੀ ਚ ਰੇਡੀਓ ਹੁੰਦੇ ਉਹ ਬੜਾ ਸੌਫਟ, ਉਹ ਬਹੁਤ ਸੌਫਟ ਬੋਲਦੇ, ਭਾਈ ਔਰ ਬਹਿਨੋ ਆਪ ਸੁਣ ਰਹੇ ਹੋ, ਹੈ ਨਾ, ਕਿੰਨਾ ਸੌਫਟ ਬੋਲਦੇ। ਔਰ ਸਾਡੇ ਵਰਗੇ ਲਓ ਜੀ ਆ ਗਿਆ ਜੀ, ਚੱਕ ਦੋ ਫਟੇ, ਇੱਥੇ ਲੱਗ ਗਈ ਸੇਲ, ਆ ਹੋ ਗਿਆ, ਪਤਾ ਨੀ ਕੀ ਆ, ਮੈਨੂੰ ਨੀ ਸਮਝ ਇਹਦੇ ਬਾਰੇ ਚ, ਮੈਂ ਵੀ ਸਿੱਖਾਂਗਾ ਇਹੋ ਜਿਹੀ ਚੀਜ਼ਾਂ। 905-799-0999, 905-799-0999 ਤੇ ਕਾਲ ਕਰ ਲਓ ਜੇ ਕਿਸੇ ਦੇ ਨਾਲ ਕਿਸੇ ਇੱਦਾਂ ਦਾ ਵਾਪਰਿਆ ਹੋਵੇ ਕਿ ਜੇ ਕਰੀ ਕਿਸੇ ਨੂੰ ਪੈਸੇ ਦਿੱਤੇ ਤੇ ਵਾਪਸ ਮੰਗੇ ਤਾਂ ਲੜਾਈ ਹੋ ਗਈ, ਜਾਂ ਤੁਸੀਂ ਆਪਣੀ ਜ਼ਮੀਨ ਜਾਇਦਾਦ ਕਿਸੇ ਨੂੰ ਠੇਕੇ ਤੇ ਦਿੱਤੀ ਹੈ ਤਾਂ ਠੇਕਾ ਮੰਗਿਆ ਜਾਂ ਜ਼ਮੀਨ ਵਾਪਸ ਲਈ ਤਾਂ ਲੜਾਈ ਹੋ ਗਈ, ਤੇ ਜਾਂ ਫਿਰ ਘਰ ਕਿਸੇ ਨੂੰ ਦੇ ਕੇ ਆਏ ਹੋ ਰਹਿਣ ਨੂੰ ਵਾਪਸ ਮੰਗਿਆ ਤਾਂ ਤੁਹਾਡੇ ਪੰਗਾ ਪੈ ਗਿਆ। ਇਹ ਅੱਜ ਆਪਣਾ ਇੱਕ ਸਬਜੈਕਟ ਹੈ ਜੀ, ਜੇ ਬੋਲੋਗੇ ਤਾਂ ਇੱਕ ਦੂਜੇ ਨੂੰ ਪਤਾ ਲੱਗੇਗਾ, ਜਿਹੜੇ ਜਿਹੜੇ ਹੋਰ ਗਾਂ ਕਿਸੇ ਨੂੰ ਦੇਣਗੇ ਉਹ ਬਚਾਅ ਕਰ ਲੈਣਗੇ, ਕਿਉਂਕਿ ਇਹਦੇ ਵਿੱਚ ਵੀ ਆਪਾਂ ਕਈ ਵਾਰੀ ਜਿੱਥੇ ਜਾਣਕਾਰ ਬੰਦੇ ਹੁੰਦੇ ਆ ਨਾ, ਉੱਥੇ ਕਹੀ ਤਾਂ ਚੱਲ ਕੋਈ ਨੀ, ਪਰ ਦੇਖੋ ਇਹ ਦੁਨੀਆਂ ਦੇ ਉੱਤੇ। ਲਓ ਜੀ ਪਹਿਲੀ ਕਾਲ ਦੇਖ ਹੀ ਲੈਂਦੇ ਹਾਂ ਕੌਣ ਆਏ ਨੇ। ਜੀ ਆਇਆਂ ਨੂੰ ਜੀ, ਹੈਲੋ ਜੀ ਜੀ ਸਤਿ ਸ੍ਰੀ ਅਕਾਲ।
3: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਹਾਂਜੀ, ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹਾਂਜੀ
3: ਇੱਕ ਮਿੰਟ, ਮੈਂ ਰੇਡੀਓ ਸਲੋ ਕਰ ਦਵਾਂ।
0: ਹਾਂਜੀ ਰੇਡੀਓ ਦੀ ਆਵਾਜ਼ ਸਲੋ ਕਰ ਦਿਓ ਜੀ।
3: ਸਤਿ ਸ੍ਰੀ ਅਕਾਲ ਜੀ।
0: ਫਸਿਆ
3: ਹੋਇਆ ਸੀ, ਅਸੀਂ ਆਪਣੇ ਘਰ ਓਹਦੇ ਨਾਂ ਦੇ ਲਵਾਇਆ ਉਹਨੂੰ ਛੁਡਾਉਣ ਲਈ
0: ਜੀ। ਫਿਰ ਕੀ ਹੋਇਆ?
3: ਹੋਇਆ ਕਿ ਓਹਨੇ ਕੀ ਕੀਤਾ, ਰਿਸ਼ਤੇਦਾਰਾਂ ਵਿਚ ਸਾਰਾ ਕੀਤਾ ਤੇ ਮੇਰੀ ਕਿਸੇ ਨੇ ਵੀ ਹੈਲਪ ਨਹੀਂ ਕੀਤੀ ਇਨ ਫਰੰਟ ਆਫ ਅਸ।
0: ਤੁਹਾਡੇ ਕੋਲ ਲੈਣਾ ਸੀ ਓਦੋ ਕਿਦਾਂ ਬੋਲਦੇ ਸੀ? ਜਦੋਂ ਤੁਸੀਂ ਓਹਨਾ ਕੋਲ ਮੰਗਿਆ ਓਦੋ ਕਿਦਾਂ ਬੋਲਦੇ ਸੀ?
3: ਜਦੋਂ ਸਾਡੇ ਕੋਲ ਲੈਣਾ ਸੀਗਾ ਉਹ ਕਹਿੰਦੇ ਵੀ ਸਾਨੂੰ ਹੈਲਪ ਚਾਹੀਦੀ ਹੈ, ਅਦਰਵਾਈਜ਼ ਉਹ ਕੁਛ ਮੈਂ ਹੁਣ ਨਾ ਏਅਰ ਤੇ ਗੱਲ ਕਹਿ ਨੀ ਸਕਦੀ ਹੈ ਨਾ। ਉਹ ਸਾਨੂੰ ਸਾਰਿਆਂ ਰਿਸ਼ਤੇਦਾਰਾਂ ਨੂੰ, ਤਿੰਨ ਚਾਰ ਰਿਸ਼ਤੇਦਾਰ ਸਾਡੇ ਜਿਹੜੇ ਬਹੁਤ ਬਲੱਡ, ਸਾਨੂੰ ਉੱਥੇ ਜਾ ਕੇ ਆਪਣੇ ਘਰ ਉਹਨਾਂ ਲਵਾਉਣੇ ਪਏ ਉਸ ਬੰਦੇ ਨੂੰ ਬਾਹਰ ਕੱਢਣ ਦੇ।
0: ਤੇ ਫਿਰ ਹੁਣ ਬੋਲਦੇ ਨੀ, ਹੁਣ ਲੜਾਈ ਝਗੜਾ ਤਾਂ ਹੋ ਗਿਆ ਹੁਣ?
3: ਨਹੀਂ ਲੜਾਈ ਝਗੜਾ ਹੋਇਆ ਪਰ ਅਸੀਂ ਲੜਾਈ ਝਗੜਾ ਕੀਤਾ ਨੀ, ਉਹ ਚੁੱਪ ਕਰ ਗਏ ਅਸੀਂ।
0: ਤੀਜੀ
3: ਵਾਰੀ ਸਾਡੇ ਸਾਹਮਣੇ ਇਹ ਗੱਲ ਕਹੀ ਨਾ, ਚਾਹੇ ਰਿਸ਼ਤੇਦਾਰੀ ਟੁੱਟ ਜਾਵੇ ਅਸੀਂ ਦੱਸਣਾ ਹੈਗਾ ਵੀ ਜੇ ਅਸੀਂ ਘਰ ਨਾ ਲਵਾਉਂਦੇ ਹਨਾ, ਕਿਸੇ ਨੇ $3,000 ਦੇ ਤਾਂ, ਕਿਸੇ ਨੇ $2,000 ਦੇ ਤਾ, ਰਾਈਟ? ਉਹ ਉਹਨਾਂ ਨੂੰ ਯਾਦ ਹੈ, ਪਰ ਜੋ ਅਸੀਂ ਪ੍ਰੋਪਰਟੀ ਨਾ ਲਵਾਈ ਉਹ ਨੀ ਉਹਨਾਂ ਨੂੰ ਯਾਦ।
0: ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਦੱਸਣ ਦਾ, ਔਰ ਮੈਂ ਹੋਰ ਵੀ ਬੇਨਤੀ ਕਰਾਂਗਾ ਜਿਹੜੇ ਹੋਰ ਵੀ ਜੇ ਜ਼ਰੂਰ ਦੱਸਣ, ਤਾਂ ਕਿ ਬੰਦਾ ਆਪਣਾ ਗਾਂ ਤੋਂ ਕਈ ਵਾਰੀ ਕਰਨਾ ਪੈਂਦਾ ਹਰਪ੍ਰੀਤ ਜੀ। ਪਰ ਦੇਖਦੇ ਜੀ ਅਗਲੀ ਕਾਲ। ਜੀ ਆਇਆਂ ਨੂੰ ਜੀ, ਹੈਲੋ ਜੀ ਜੀ ਜੀ
4: ਸੁਖੀ ਜੀ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
4: ਸੈਣੀ ਭੈਣ ਜੀ ਵੀ ਸਤਿ ਸ੍ਰੀ ਅਕਾਲ।
2: ਸਤਿ ਸ੍ਰੀ ਅਕਾਲ ਜੀ।
4: ਓਕੇ, ਟੌਪਿਕ ਤਾਂ ਬਹੁਤ ਵਧੀਆ, ਪਰ ਇਹਦੇ ਚ ਮਜ਼ਾ ਬੜਾ ਆਉਂਦਾ ਜਦੋਂ ਪੈਸੇ ਕਿਸੇ ਦੇ ਦਿੰਦੇ ਤੇ ਮੁੜ ਕੇ ਨਹੀਂ ਦਿੰਦਾ।
0: ਅੱਛਾ ਮਜ਼ਾ ਫਿਰ ਕਿੱਦਾਂ ਆਉਂਦਾ?
4: ਮਜ਼ਾ ਏਦਾਂ ਹੀ ਆਉਂਦਾ ਫਿਰ ਮੁੜ ਕੇ, ਨਾ ਬੰਦਾ ਜਾਣ ਜੋਗਾ ਨਾ ਉਹਦੀ ਸ਼ਕਲ ਦੇਖਣ ਜੋਗਾ, ਤੇ ਬਸ ਹੁਣ ਮਜ਼ੇ ਕਰੋ
0: ਨਾਲੇ ਨਾਲੇ ਪੈਸੇ ਗਵਾਏ ਨਾਲੇ ਰਿਸ਼ਤੇਦਾਰੀ ਜਾਂ ਯਾਰੀ ਦੋਸਤੀ ਗਵਾਈ।
4: ਬਾਕੀ ਸੁੱਕੀ ਜੀ ਮੇਰੇ ਨਾਲ ਵੀ ਆਪਣੇ ਤੁਹਾਡੇ ਵਾਂਗੂ ਹੋਈ ਸੀ, ਮੈਨੂੰ ਤਾਂ ਹੁਣ ਵੈਸੇ ਕਾਫੀ ਸਾਲ ਹੋ ਗਏ, 30-35 ਸਾਲ ਹੋ ਗਏ
0: ਜੀ।
4: ਤੇ ਜਿਹਨੇ ਉੱਥੇ ਲੁੱਟਿਆ ਸੀ ਹੁਣ ਦੁਨੀਆਂ ਤੇ ਹੈ ਨੀ, ਤੇ ਆਪਾਂ ਬਾਬੇ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ।
0: ਕਿਆ ਬਾਤ ਕਿਆ ਬਾਤ,
4: ਫਿਰ ਵੀ ਇੱਥੇ ਹੈਨਾ।
0: ਪਰ ਲੋਕੀ ਦੇਖੋ ਜਰੂਰਤ, ਮੈਂ ਕਹਿੰਦੀ ਦੇਖੋ ਇੱਕ ਦੂਜੇ ਤੱਕ ਜਰੂਰਤ ਤਾਂ ਪੈਂਦੀ ਰਹਿੰਦੀ ਆ, ਪਰ ਫਿਰ ਲੋਕ ਜਦੋਂ ਲੈਣੇ ਹੁੰਦੇ ਆ ਉਦੋਂ ਤਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਕਰਕੇ, ਪਰ ਜਦੋਂ ਵਾਪਸ ਮੰਗਦੇ ਆ ਤਾਂ ਉਦੋਂ ਕਹਿੰਦੇ ਤੂੰ ਕੌਣ ਤੇ ਮੈਂ ਕੌਣ।
4: ਇੱਕ ਮੇਰੇ ਮਿੱਤਰ ਨੇ ਕਿਤੋਂ ਮੇਰਾ ਨੰਬਰ ਲੈ ਲਿਆ, ਨੰਬਰ ਲੈ ਕੇ ਉਹਨੇ ਮੈਨੂੰ ਕਾਲ ਕੀਤੀ, ਪਰ ਮੈਨੂੰ ਤਾਂ 10-15 ਸਾਲ ਛੋਟਾ ਸੀ ਮੁੰਡਾ
0: ਜੀ। ਹਾਂਜੀ,
4: ਔਰ ਇੰਗਲੈਂਡ ਚ ਬੰਦਾ ਰਹਿ ਰਿਹਾ, ਦੇਖੋ ਉੱਥੋਂ

0: ਉਹਨੇ ਉੱਥੇ ਉਹਨੂੰ ਨਾ ਲੁੱਟਿਆ ਹੋਵੇ ਇੰਗਲੈਂਡ ਚ ਵੀ ਜਾਂ ਕਿਤੇ ਵੀ।
1: ਕਈਆਂ ਦੀ ਆਦਤ ਹੀ
0: ਇੱਦਾਂ ਦੇ, ਦੁਨੀਆਂ ਦੇ ਬੰਦੇ ਹੈਗੇ, ਹੁਣ ਕੀ ਕਰ ਸਕਦੇ ਆਪਾਂ। ਪਰ ਇੱਕ ਹੋਰ ਐਗਜ਼ਾਮਪਲ ਦਿੰਦਾ ਵੀ, ਇੱਕ ਮਿੱਤਰ ਨੇ ਮੇਰੀ ਹੈਲਪ ਕੀਤੀ ਕਾਫੀ ਟਾਈਮ ਪਹਿਲਾਂ
1: ਜੀ,
0: ਫਿਰ ਉਹਨੂੰ ਮੇਰੀ ਜ਼ਰੂਰਤ ਪੈ ਗਈ, ਮੈਂ ਵੀ ਉਹਨੂੰ ਥੋੜੀ ਹੈਲਪ ਕੀਤੀ, ਫਿਰ ਉਹਨੇ ਫਿਰ ਇੱਕ ਵਾਰੀ ਮੈਂ ਉਹਨੂੰ ਹੈਲਪ ਦੀ ਲੋੜ ਵੀ ਮੈਂ ਉਹਨੇ ਮੇਰੀ ਕੀਤੀ, ਪਰ ਅੱਜ ਉਹ ਦੁਨੀਆਂ ਤੇ ਹੈ ਨੀ, ਪਰ ਉਹਦੀ ਮੈਂ ਪੈਸੇ ਉਹਦੇ ਇੱਕ ਪੈਨੀ ਪੈਨੀ ਉਹਦੀ ਵਾਪਸ ਦਿੱਤੀ।
1: ਇਹੀ ਕਿਉਂਕਿ ਦੇਖੋ ਤੁਸੀਂ ਸਕੂਨ ਦੀ ਨੀਂਦ ਸੌਂਗੇ ਤੁਸੀਂ, ਤੁਹਾਨੂੰ ਇਹ ਨਹੀਂ ਹੋਊਗਾ ਕਿ ਦੇਖੋ
0: ਉਹਦੇ ਜਾਣ ਤੋਂ ਬਾਅਦ ਮੈਂ ਉਹਦੀ ਵਾਈਫ ਨੂੰ ਮੈਂ ਹੈਲਪ ਕੀਤੀ ਵਾਪਸ ਪੈਸੇ ਦਿੱਤੇ, ਜੋ ਦੁਨੀਆਂ ਤੇ ਵੀ ਨਹੀਂ ਸੀਗਾ।
1: ਅੱਛਾ ਜੀ, ਬਿਲਕੁਲ, ਇਹ ਤਾਂ ਚਲੋ ਪੈਸਿਆਂ ਦੀ ਗੱਲਬਾਤ ਹੋ ਗਈ, ਆਪਣਾ ਸਬਜੈਕਟ ਹੈ। ਜੇ ਕਿਸੇ ਨੂੰ ਤੁਸੀਂ ਬੈਕ ਹੋਮ ਆਪਣਾ ਘਰ ਰਹਿਣ ਨੂੰ ਦੇ ਆਉਂਦੇ ਕਿ ਹਾਲ ਯਾਰ ਤੁਸੀਂ ਪਿੱਛੋਂ ਟੇਕ ਕੇਅਰ ਕਰ ਲਿਓ, ਰਹਿ ਲਿਓ, ਜਾਂ ਆਪਣੀ ਜ਼ਮੀਨ ਦੇ ਆਉਂਦੇ ਆ ਬਹੁਣ ਨੂੰ ਜਾਂ ਠੇਕੇ ਤੇ ਦੇ ਦਿੰਦੇ, ਜਦੋਂ ਤੁਸੀਂ ਜਾ ਕੇ ਵਾਪਸ ਮੰਗਦੇ ਹੋ ਤੇ ਉਦੋਂ ਬੜਾ ਤੁਹਾਡੀ ਫਿਰ ਲੜਾਈ ਝਗੜਾ ਹੁੰਦਾ।
0: ਉਹ ਤਾਂ ਹੁੰਦਾ ਹੈਗਾ, ਮੈਂ ਤਾਂ ਤੁਹਾਨੂੰ ਦੱਸਿਆ ਵੀ ਮੈਂ ਆਪਣਾ ਜਿਹੜਾ ਪ੍ਰਾਪਰਟੀ ਸੀ ਮੈਂ ਆਪ ਹੀ ਉਦੋਂ ਗਰਾਂਜ ਸੇਲ ਲਾ ਕੇ ਵੇਚਿਆ ਫਟਾਫਟ, ਮੈਂ ਕਿਹਾ ਵੀ ਇਹ ਕੰਮ ਨਿਬੜਨਾ ਕਰੀਏ, ਜੇ ਕਿਸੇ ਨੂੰ ਦੇਤੀ ਤੇ ਵੀ ਨਹੀਂ ਮਿਲਣਾ ਮੁੜ ਕੇ।
1: ਮੈਂ ਪਿਛਲੀ ਵਾਰੀ ਫਲਾਈਟ ਦੇ ਵਿੱਚ ਆ ਰਿਹਾ ਸੀ ਤੇ ਇੱਕ ਨਾ ਆਪਣੇ ਪੰਜਾਬੀ ਭਾਈ ਸਾਹਿਬ ਮੇਰੇ ਨਾਲ ਬੈਠੇ ਤੇ ਉਹ ਬੜੇ ਮੈਨੂੰ ਪੈਂਦੇ ਸਾਰੀ ਨਾ, ਜਦੋਂ ਫਲਾਈਟ ਚੱਲੀ ਤੇ ਗੱਲਾਂ ਕਰਨ ਲੱਗ ਪਿਆ, ਮੈਂ ਕਿਹਾ ਜੀ ਕਿੱਥੋਂ ਆ, ਉਹ ਕਹਿੰਦੇ ਫਲਾਣੇ ਥਾਂ ਤੋਂ ਆ, ਮੈਂ ਇੱਥੋਂ ਆ, ਮੈਨੂੰ ਉਹਨਾਂ ਨੇ ਚਲੋ ਮੈਂ ਮੀਡੀਆ 'ਚ ਆ ਮੈਨੂੰ ਪਹਿਚਾਣ ਲਿਆ, ਮੈਨੂੰ ਕਹਿੰਦੇ ਯਾਰ ਮੈਂ ਬੜਾ ਸਕੂਨ ਨਾਲ ਖੁਸ਼ ਹੋ ਕੇ ਐਕਤੀ ਇੰਡੀਆ ਤੋਂ ਜਾ ਰਿਹਾ। ਮੈਂ ਕਿਹਾ ਵਾਹ ਜੀ ਵਾਹ, ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦਾ ਇੱਕ ਪਿੱਛੇ ਘਰ ਰਹਿੰਦਾ ਸੀ, ਹੁਣ ਉਹ ਵੀ ਵੇਚਤਾ, ਬਸ ਹੁਣ ਨਹੀਂ ਕਹਿੰਦਾ ਫਿਕਰ ਕੋਈ।
0: ਸੁੱਖੀ ਸਾਹਿਬ, ਇਹ ਬੱਚਿਆਂ ਨੇ ਇੱਥੋਂ ਜਾਣਾ ਨੀ, ਨਾ ਇਹਨਾਂ ਨੇ ਕਿਸੇ ਨੂੰ ਇਹਨਾਂ ਨੇ ਦੇਣਾ ਕੁਛ ਮੁੜ ਕੇ। ਇਸ ਕਰਕੇ ਤੁਸੀਂ ਜਿਹੜੀ ਉੱਥੇ ਕਿਸੇ ਦੀ ਵੀ, ਮੈਂ ਇਹ ਰਿਕਮੈਂਡ ਕਰਦਾ ਵੀ ਕਿਸੇ ਦੀ ਉੱਥੇ ਅਗਰ ਪ੍ਰਾਪਰਟੀ ਹੈ ਉਹ ਇੱਥੇ ਲਿਆ ਕੇ ਤੁਸੀਂ ਆਪਣੇ ਬੱਚੇ ਜਿਸ ਤੁਹਾਡੇ ਕਹਿਣ ਘਰ ਹੈਗੇ ਤੇ ਉਹਨਾਂ ਦਾ ਜਿਹੜੀ ਜੋ ਵੀ ਕਰਜ਼ਾ ਕੁਰਜ਼ਾ ਹੁੰਦਾ ਉਹਦੇ ਚ ਹੈਲਪ ਕਰੋ ਵੀ, ਉਹਨੂੰ ਲਾ ਦਿਓ।
1: ਬਿਲਕੁਲ ਜੀ ਬਿਲਕੁਲ,
0: ਉਹ ਇੱਥੇ ਨਾ ਔਖੇ ਹੋਣ, ਕਿਉਂਕਿ ਹੁਣ ਉੱਥੇ ਵੀ ਕੋਈ ਇੱਦਾਂ ਫਾਇਦਾ ਨੀ ਹੈਗਾ, ਜਿਹੜੀ ਚੀਜ਼ ਇੱਥੇ ਉੱਥੇ ਹਰ ਇੱਕ ਚੀਜ਼ ਉੱਥੇ ਹਰ ਇੱਕ ਬੰਦੇ ਦੇ ਕੋਲ ਆ।
1: ਬਿਲਕੁਲ ਜੀ, ਥੈਂਕ ਯੂ ਸਰ।
0: ਇਸ ਕਰਕੇ ਉਹ ਰਿਸਪੈਕਟਡ ਹੀ ਸੀ ਨਾ, ਪੁਰਾਣੇ ਟਾਈਮ ਚ ਵੀ ਅਫਰੀਕਾ ਤੋਂ ਆਇਆ, ਵਲੈਟੀਆ ਆਇਆ ਤੇ ਕੈਨੇਡੀਅਨ ਆਇਆ, ਉਹ ਹੁਣ ਹੈ ਨਹੀਂ ਗੀ ਲੋਕਾਂ ਦੇ ਵਿੱਚ।
1: ਨਹੀਂ ਜੀ, ਉੱਥੇ ਹੈਗੀ ਆ, ਮੈਂ ਪਿਛਲੇ ਜਦੋਂ ਗਿਆ ਤੇ ਉੱਥੇ ਕੁਛ ਸੱਜਣ ਮਿਲੇ ਮੈਨੂੰ, ਕਹਿੰਦੇ ਕਿੱਥੋਂ ਆਇਆ? ਮੈਂ ਕਿਹਾ ਜੀ ਮੈਂ ਕੈਨੇਡਾ ਬ੍ਰੈਂਪਟਨ ਤੋਂ ਆਇਆ। ਕਹਿੰਦੇ ਲੈ ਭਾਜੀ ਫਿਰ ਤਾਂ ਆ ਜਾਓ, ਤੁਹਾਨੂੰ ਅਸੀਂ ਰੋਟੀ ਖਵਾਉਂਦੇ ਆ, ਵੀ ਉੱਥੇ ਹਾਲਾਤ ਮਾੜੇ ਆ।
0: ਰਿਸਪੈਕਟ ਵਧੀਆ ਦੇਣ, ਅੱਜ ਮੈਂ ਮਾਨਤਾ ਦੇ ਨਾਲ ਕਹਿੰਦਾ ਮੈਂ ਉੱਥੇ ਯਾਰਾਂ ਮਿੱਤਰਾਂ ਚ ਜਾਣਾ ਹੈਗਾ ਵਾਪਸ, ਬੜੇ ਹੱਥਾਂ ਤੇ ਚੁੱਕਦੇ, ਅੱਜ ਤਾਈ ਗੱਡੀ ਰੈਂਟ ਤੇ ਨੀ ਕੀਤੀ, ਦੱਸੋ ਜੀ ਭਾਜੀ ਕਿੱਥੇ ਜਾਣਾ, ਦੱਸੋ ਕਿੱਥੇ ਜਾਣਾ, ਹਨਾ। ਤੋ ਇਹ ਕਹਿੰਦੇ ਹੁੰਦੇ ਸਿਆਣੇ ਸੁੱਖੀ ਭਾਜੀ ਵੀ, ਆਪਣੀ ਮੱਝ ਦਾ ਦੁੱਧ ਜਿੱਥੇ ਮਰਜ਼ੀ ਜਾ ਕੇ ਪੀ ਲਓ।
1: ਵਾਹ ਜੀ ਵਾਹ, ਥੈਂਕ ਯੂ।
0: ਮਤਲਬ ਇਹ ਸੀਗਾ ਵੀ ਮੱਝ ਨਾਲ ਚੁੱਕੀ ਦੀ ਨਾਲ ਜਿਹੜੀ ਆਪਣੀ ਬਣਾਈ ਹੋਈ ਇੱਜ਼ਤ ਆ, ਜਾਂ ਤੁਸੀਂ ਲੋਕਾਂ ਨਾਲ ਤੁਹਾਡਾ ਪਿਆਰ ਸੀਗਾ, ਵੰਡਿਆ ਪਿਆਰ ਆ, ਚਾਹੇ ਉਹ ਬਜ਼ੁਰਗਾਂ ਨਾਲ ਸੀ, ਚਾਹੇ ਤੁਸੀਂ ਅੱਜ ਉਹਨੂੰ ਕੈਰੀ ਆਨ ਰੱਖਿਆ ਹੋਇਆ, ਇਹੀ ਤੁਹਾਨੂੰ ਉੱਥੇ ਮਾਨਤਾ ਦਿੰਦਾ ਹੈਗਾ।
1: ਹਰਪ੍ਰੀਤ ਜੀ, ਦੇਖੋ ਆਪਾਂ ਗੱਲ ਕਰਦੇ ਸੀ ਵੀ ਲੈਣ ਦੇਣ ਤਾਂ ਬਣਿਆ ਆ, ਪਰ ਜੇ ਉਸ ਟਾਈਮ ਚ ਜਦੋਂ ਤੁਸੀਂ ਦੇ ਰਹੇ ਹੋ ਕਿਸੇ ਨੂੰ, ਭਾਵੇਂ ਪੈਸੇ ਦੇ ਰਹੇ ਹੋ, ਭਾਵੇਂ ਜ਼ਮੀਨ ਦੇ ਰਹੇ ਹੋ, ਭਾਵੇਂ ਘਰ ਦੇ ਰਹੇ ਹੋ, ਤੇ ਜੇ ਇੱਕ ਪੇਪਰ ਤੇ ਲਿਖ ਲਓ।
2: ਮੈਂ ਉਹੀ ਕਹਿਣ ਲੱਗੀ ਸੀ, ਕਿਉਂਕਿ ਹੁਣ ਮਤਲਬ ਉਹ ਟਾਈਮ ਲੰਘ ਗਿਆ ਜਦੋਂ ਪੁਰਾਣੇ ਬਜ਼ੁਰਗਾਂ ਨੇ ਏਦਾਂ ਹੀ ਦੇਤਾ ਤੇ ਸਾਰਾ ਕੁਛ ਏਦਾਂ ਚਲੇ ਗਿਆ, ਕਿਉਂਕਿ ਉਦੋਂ ਚਲੋ ਬਹੁਤ ਲਿਖਣ ਪੜ੍ਹਨ ਵਾਲਾ ਕੰਮ ਹੁੰਦਾ ਨਹੀਂ ਸੀਗਾ। ਬਟ ਹੁਣ ਇਹ ਆ ਕਿ ਚਾਹੇ ਤੁਹਾਡਾ ਜਿੰਨਾ ਮਰਜ਼ੀ ਖਾਸ ਆ, ਤੁਹਾਡੇ ਚਾਹੇ ਆਪਣੇ ਪਰਸਨਲ ਰਿਸ਼ਤੇਦਾਰ ਆ, ਆਈ ਥਿੰਕ ਸੋ, ਜੇ ਤੁਸੀਂ ਪੇਪਰ ਵਰਕ ਕਰ ਲਓ, ਨਹੀਂ ਵੀ ਤੁਸੀਂ ਉਹਨਾਂ ਤੋਂ ਕੋਈ ਇੰਟਰਸਟ ਚਾਰਜ ਕਰ
1: ਛੋਟੀ ਜੀ ਇੱਕ ਲਾਈਨ ਹੀ ਭਾਵੇਂ ਲਿਖ ਲਓ ਵੀ ਇਸ ਤਰੀਕ ਨੂੰ ਆਪਣੀ ਆਹ ਗੱਲ ਹੋਈ ਸੀ,
2: ਕੁਝ ਲਿਖਿਆ ਹੋਵੇ, ਸਾਈਨ ਹੋਇਆ, ਹੁਣ ਤਾਂ ਹਰੇਕ ਨੂੰ ਡਰ ਹੁੰਦਾ।
1: ਬਿਲਕੁਲ ਜੀ, ਦੇਖਦੇ ਆਪਾਂ ਅਗਲੀ ਕਾਲ ਜੀ। ਆਇਆਂ ਨੂੰ ਜੀ,
3: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
3: ਕੀ ਹਾਲ ਚਾਲ ਹੈ ਮਾਲਕੋ?
1: ਠੀਕ ਹੈ ਸਰ, ਠੀਕ।
3: ਟੌਪਿਕ ਬਹੁਤ ਵਧੀਆ ਯਾਰ।
1: ਦੇਖੋ ਜੀ, ਸਾਰਿਆਂ ਦੇ ਦਿਲ ਦੀ ਗੱਲ ਹੈ, ਪਰ ਕਹਿੰਦਾ ਕੋਈ ਨੀ।
3: ਮੈਂ ਤਾਂ ਦੱਸ ਰਿਹਾ, ਮੈਂ ਦੋ ਗੱਲਾਂ ਕਰਨੀਆਂ ਵੀਰ ਜੀ, ਜਿਹਨੂੰ ਆਪਾਂ ਦਾਰ ਦਿੰਦੇ ਹਾਂ ਨਾ, ਹੈਲਪ ਕਰਦੇ ਹਾਂ, ਤੁਹਾਨੂੰ ਪਤਾ ਹੁੰਦਾ ਉਹ ਬੰਦਾ ਕਿੱਦਾਂ ਦਾ
1: ਜੀ,
3: ਤੁਹਾਨੂੰ 100% ਕੋਈ ਵੀ ਕਹਿੰਦਾ ਮੈਨੂੰ ਨਹੀਂ ਪਤਾ ਸੀ, ਹੈ ਨਾ, ਤੁਹਾਨੂੰ ਮੋਸਟਲੀ 99% ਪਤਾ ਹੁੰਦਾ। ਮੇਰੇ ਸਕੇ ਬ੍ਰਦਰ ਦੇ ਨਾਂ ਨੂੰ ਨਾ ਲਿਓ ਮੇਰਾ, ਇਹਨਾਂ ਦਾ ਕਾਲਰ ਆਈ ਡੀ ਤੇ ਆਉਣਾ
1: ਜੀ,
3: ਤੇ ਮੇਰੇ ਤੋਂ ਪੈਸੇ ਮੰਗੇ, ਮੈਨੂੰ ਪਤਾ ਹੁੰਦਾ ਉਹਨੇ ਮਤਲਬ ਮੋਰਗੇ ਕਰਾਉਣੇ ਸੀਗੀ। ਮੈਂ ਰਿਸ਼ਤੇਦਾਰਾਂ ਨੂੰ ਵੀ ਕਿਹਾ, ਮੈਂ ਕਹਿੰਦਾ ਗਰੰਟੀ ਲੈ ਲਓ ਨਾਲ ਆ ਕੇ,
1: ਹਾਂਜੀ,
3: ਪੈਸੇ ਮੈਂ ਆਨਲਾਈਨ ਕ੍ਰੈਡਿਟ ਬਣੀ ਹੁੰਦੀ, ਕਿਸ ਕੰਮ ਨੂੰ ਹੈਲਪ ਦੀ ਵਾਸਤੇ ਹੁੰਦੀ, ਲੈ ਲਓ ਕਿਸੇ ਦੀ, ਆਪਦੀ ਲੈ ਲਓ ਜਾਂ ਲੋਕਾਂ ਦੀ ਲੈ ਲਓ, ਭਰਾਵਾਂ ਦੀ ਕਿਸੇ ਦੀ,
1: ਹਾਂਜੀ।
3: ਤੇ ਮੈਂ ਮੇਰੇ ਕਿਸੇ ਰਿਸ਼ਤੇਦਾਰ ਨੇ ਗਰੰਟੀ ਨੀ ਫੜੀ, ਤੇ ਮੇਰਾ ਵੱਡਾ ਭਾਅ ਮੈਨੂੰ ਕਹਿੰਦਾ ਦੇ ਦੇ ਮੇਰੇ ਮੋਰਗੇ ਜਾਏ ਪਲਾਂ ਪਲਾਂ ਪਲਾਂ, ਮੈਂ ਯਾਰ ਮੈਂ ਇੰਨੇ ਪੈਸੇ ਨੀ ਦੇ ਸਕਦਾ ਜਿੰਨੇ ਤੂੰ ਮੰਗ ਰਿਹਾ, ਬਹੁਤ ਜ਼ਿਆਦਾ ਮੰਗ ਰਿਹਾ ਸੀ, ਹੈ ਨਾ,
1: ਹਾਂਜੀ।
3: ਤੇ ਚਲੋ ਫਿਰ ਮਹੀਨਾ ਕੁ ਲੰਘਿਆ, ਫਿਰ ਮੈਨੂੰ ਮਹੀਨੇ ਕੁ ਬਾਅਦ ਕਹਿੰਦਾ $10,000 ਦਾ ਦੇ ਦੇ, ਮੈਂ ਕਿਹਾ ਯਾਰ ਬਹੁਤ ਜ਼ਿਆਦਾ, ਮੈਂ ਕਿਹਾ ਮੈਂ ਜਵਾਕ ਨੂੰ ਪੁੱਛਦਾ ਆਪਦੇ ਨੂੰ ਘਰੇ ਗੱਲ ਕਰਦਾ, ਹੈ ਨਾ, ਕਿਉਂਕਿ ਮੈਂ ਮੇਰਾ ਜਵਾਕ ਹੈਗਾ 13-14 ਸਾਲਾਂ, ਮੈਂ ਉਹਦੀ ਵੀ ਸਲਾਹ ਲੈਂਦਾ ਹੁੰਦਾ ਉਹਦੀ ਵੀ
1: ਜੀ,
3: ਚਲੋ ਉਹ ਵੀ ਮੈਂ ਕਿਹਾ ਨਹੀਂ ਯਾਰ 10,000 ਵੀ ਮੇਰੇ ਵਾਸਤੇ

0: ਜਾ ਰਿਹਾ ਉਹਨੇ ਮੇਥੋਂ ਫਿਰ ਤੀਜੇ ਮਹੀਨੇ ਦੋ ਮਹੀਨੇ ਬਾਅਦ ਮੇਰੀ ਟਰੱਕ ਦੀ ਕੈਸਟ ਨੀ ਜਾਂਦੀ ਮੈਂ ਥੋੜੀ ਗੱਲ ਕਰ ਰਿਹਾ ਬਾਈ ਮੈਨੂੰ 3000 ਚਾਹੀਦਾ ਮੈਂ ਕਿਹਾ ਚੈੱਕ
1: ਹਾਂਜੀ
0: ਮੈਂ 3000 ਮੈਂ ਕਿਹਾ ਜੀ ਆਪਦੀ ਈਮੇਲ ਆਈ ਡੀ ਕੱਲ ਤੇ ਤੈਨੂੰ 3000 ਆਇਆ ਲੈ
1: ਹਾਂਜੀ
0: ਮੈਂ ਕਾਲ ਕੱਟਦੇ ਕੱਟਦੇ ਮੈਂ ਕਹਿਤਾ ਮੈਂ ਕਿਹਾ ਬ੍ਰਦਰ ਪਹੁੰਚ ਗਿਆ ਕਹਿੰਦਾ ਹਾਂ ਚਲੋ ਜੀ ਮੈਂ ਕੱਲ ਤਾਂ ਈਮੇਲ ਆਈ ਡੀ ਆ ਗਈ ਤੇ ਹੁਣ ਘਰੇ ਗੱਲ ਹੋਈ ਜਾਂਦੀ ਘਰਦੇ ਕਹਿੰਦੇ $3000 ਕਿਹਨੇ ਦਿੱਤਾ ਦੁਬਾਰਾ ਪੈਸੇ ਮੰਗਣ ਲੱਗਿਆ ਮੈਥੋਂ ਪਹਿਲਾਂ ਸੋਚੂਗਾ ਸੀ ਮੈਂ $3000 ਮੋੜੂਗਾ ਇਹਦਾ ਫੇਰ ਦੁਬਾਰਾ ਮੰਗੂ ਮੈਥੋਂ
1: ਅੱਛਾ ਜੀ ਮੇਰੇ ਨਾਲ ਵੀ ਇੱਕ ਗੱਲ ਹੋਈ ਇੱਕ ਵਾਰੀ ਇੱਦਾਂ
0: ਹੀ ਇੱਕ ਗੱਲ ਹੋਰ ਕਰਨੀ ਸੀ ਇੱਕ ਮੇਰਾ ਫਰੈਂਡ ਆ ਇੱਥੇ ਕੈਨੇਡਾ ਜੀ ਬਣਿਆ ਉਹਦੀ ਘਰ ਦੀ ਮੋਰਗੇਜ ਕਲੋਜ਼ਿੰਗ ਮੈਂ $85,000 ਉਹਨੂੰ ਮੈਂ ਰਾਈਟ ਵੇ ਡਰਾਫਟ ਬਣਾ ਕੇ ਦੇ ਦਿੱਤਾ ਮੇਰਾ ਫਰੈਂਡ ਨੂੰ ਹੈਲੋ
1: ਹਾਂਜੀ ਹਾਂਜੀ ਸੁਣ ਰਹੇ
0: ਤੇ ਬਲੀਵ ਕਰੂੰਗੇ ਮੈਨੂੰ ਮੁੰਡਾ ਤੂਰ ਆ ਲਾਸਟ ਡੇਮ ਦਾ ਤੇ ਮੈਨੂੰ ਕਹਿੰਦਾ ਆਪਣਾ ਚਲੋ ਕਿ ਬਾਈ ਤੈਨੂੰ ਮੈਂ ਮੋੜ ਦੂੰ ਅਗਲੇ ਵੀਕ ਯਾਨੀ ਉਹਦੀ ਮੈਨੂੰ ਆਪ ਹੀ ਕਾਲ ਆ ਗਈ ਕਿ ਆਪਦਾ ਫੋਨ ਪੂਰਾ ਨਾਮ ਕਰ ਲਿਆ ਮੇਰਾ ਡਨ ਹੋ ਗਿਆ ਮੋਰਗੇਜ ਦਾ ਕਿਹਦੇ ਨਾਮ ਤੇ ਡਰਾਫਟ ਬਣਾ ਕੇ ਲੈ ਕੇ ਆਵਾਂ
1: ਓਕੇ ਦੇਖੋ ਜੀ ਇੱਕ ਵਾਰੀ ਮੇਰੇ ਨਾਲ ਇੱਦਾਂ ਹੋਈ ਔਰ ਕੋਈ ਮੇਰਾ ਦੋਸਤ ਹੀ ਸੀਗਾ ਮੈਨੂੰ ਪਤਾ ਕਿ ਉਹਨੇ ਪੈਸੇ ਮੋੜਨੇ ਤਾਂ ਹੈ ਨੀ ਪੈਸੇ ਜ਼ਿਆਦਾ ਵੀ ਨਹੀਂ ਮੰਗੇ ਉਹਨੇ $100 ਮੰਗਿਆ ਸਿਰਫ ਨਾ ਮੈਂ ਕਿਹਾ ਵੀ ਮੈਨੂੰ ਪਤਾ ਸੀ 100 ਹੁਣ ਐਵੇਂ ਗਿਆ ਮੈਂ ਉਹਨੂੰ ਮੈਂ ਕਿਹਾ ਵੀ ਭਾਜੀ ਸਵੇਰੇ ਸਵੇਰੇ ਮੇਰੇ ਕੋਲ 100 ਤਾਂ ਹੈ ਨੀ ਕਹਿੰਦਾ ਕਿੰਨੇ ਆ ਮੈਂ ਕਿਹਾ 50 ਆ ਹਨਾ ਕਹਿੰਦਾ ਚੱਲ 50 ਦੇ ਦੇ ਜਦੋਂ ਮੈਂ 50 ਦੇਤੇ ਕਹਿੰਦਾ ਹੁਣ 50 ਤੇਰੇ ਵਾਲਾ ਆਧਾਰ ਰਹਿ ਗਿਆ ਮੈਂ ਗੱਲ ਕਰਦਾ ਪੈਸਿਆਂ ਦੀ ਦੇਖੋ ਜਿਹੜਾ ਵੱਡਾ ਸਬਜੈਕਟ ਆ ਕਿ ਬਹੁਤ ਸਾਰੇ ਲੋਕ ਜਦੋਂ ਆਪਾਂ ਇੰਡੀਆ ਤੋਂ ਇੱਥੇ ਆਉਂਦੇ ਹਾਂ ਤਾਂ ਆਪਾਂ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਘਰ ਜਾਂ ਜ਼ਮੀਨ ਦੇ ਆਉਂਦੇ ਹਾਂ ਉਹ ਬੜਾ ਵੱਡਾ ਮੁੜ ਕੇ ਕਤਲਾਂ ਤੱਕ ਗੱਲ ਚੱਲ ਜਾਂਦੀ ਆ ਲੜਾਈਆਂ ਤੱਕ ਝਗੜੇ ਹੋ ਜਾਂਦੇ ਆ ਇੱਥੋਂ ਤੱਕ ਆ ਬਹੁਤ ਲੋਕਾਂ ਨਾਲ ਇਦਾਂ ਹੋਇਆ ਪਰ ਬੋਲਦਾ ਅੱਜ ਰੇਡੀਓ ਤੇ ਤਾਂ ਮੈਨੂੰ ਲੱਗਦਾ ਇੱਕ ਕਾਲ ਵੀ ਨਹੀਂ ਆਧਾਰ ਦੀ ਆਈ ਆ ਜਰੂਰ
0: ਹਾਂਜੀ ਸਾਡੇ ਦਾ ਪਹਿਲੀ ਫੈਮਿਲੀ ਕੈਨੇਡਾ ਵਿੱਚ 1957 ਚ ਆਏ ਸਾਡੇ ਡੈਡੀ ਜੀ ਤੇ ਮਾਮਾ ਜੀ ਹੋਣੀ
1: ਜੀ
0: ਉਦੋਂ ਬਾਅਦ ਬਹੁਤ ਜਾਣੇ ਫੋਨ ਤਕਰੀਬਨ ਮੇਰੇ ਕੋਲ 25-30 ਜਾਣੇ ਆ ਨਾ ਉਹ ਖੜਾ ਦਿਲ ਖੋਲ ਕੇ ਤਾਂ ਕੋਈ ਇੱਕ ਦੂਜੇ ਦਾ ਬੋਲਦਾ ਹੀ ਨੀ
1: ਜੈਲਸ ਕਰਦੇ ਆ
0: ਜਦ ਤੱਕ ਲੋੜ ਤਦ ਤੱਕ ਆ ਦੈਟਸ ਇਟ ਹੁਣ ਇੰਡੀਆ ਕਹਿੰਦੇ ਪਿਆਰ ਮੁਹੱਬਤ ਬਹੁਤ ਹੁੰਦਾ ਇੰਡੀਆ ਦੇ ਵਿੱਚ
1: ਜੀ
0: ਹੈ ਨਾ ਪਿਓ ਦੀ ਇੱਜ਼ਤ ਕਰਦੇ ਮਾਂ ਦੀ ਇੱਜ਼ਤ ਕਰਦੇ ਕਾਹਤੋਂ ਕਰਦੇ ਆ ਕਿ ਬੁੱਢੇ ਦਰਾਂ ਤੇ ਜ਼ਮੀਨ ਬੋਲਦੀ ਹੁੰਦੀ ਆ ਤਾਂ ਜੇ ਤੁਸੀਂ ਹੁਣ ਤੁਸੀਂ ਕਹਾਣੀ ਸੁਣੀ ਤਾਂ ਇਹ ਕੈਲੀਫੋਰਨੀਆ ਦੀ ਮਾਤਾ ਜੀ ਨੇ 16 ਕਿਲੇ ਨਾ ਕਰਾ ਤੇ ਨੌਂ ਨੇ ਨਾਲ ਹੀ ਕਰਤਾ ਬਾਅਦ
1: ਬਿਲਕੁਲ ਜੀ ਹਾਂ ਬਿਲਕੁਲ ਜੀ ਔਰ ਤੁਸੀਂ ਰੇਡੀਓ ਬਿਲਕੁਲ ਮੈਂ ਹੋਰ ਵੀ ਸੁਣਾਉਣਾ ਗੱਲਾਂ ਬਾਤਾਂ ਅੱਜ ਰੇਡੀਓ ਸੁਣਿਓ ਧਿਆਨ ਦੇ ਨਾਲ ਔਰ ਇਹ ਸਾਰਾ ਦਾ ਸਾਰਾ ਅੱਜ ਪ੍ਰੋਗਰਾਮ ਪੀਜ਼ਾ ਡਿਪੂ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰ ਰਹੇ ਹੈਗੇ ਆ ਪੀਜ਼ਾ ਡਿਪੂ 75 ਤੋਂ ਵੱਧ ਲੋਕੇਸ਼ਨਾਂ ਤੁਹਾਡੇ ਆਸ ਪਾਸ ਨੇ ਤੇ 25 ਲੋਕੇਸ਼ਨਾਂ ਹੋਰ ਇਸ ਸਾਲ ਦੇ ਵਿੱਚ ਖੁੱਲਣ ਜਾ ਰਹੀਆਂ ਨੇ ਅਗਰ ਪੀਜ਼ਾ ਡਿਪੂ ਦੇ ਬਿਜ਼ਨਸ 'ਚ ਆਉਣਾ ਚਾਹੁੰਦੇ ਹੋ ਪੀਜ਼ਾ ਲੈ ਕੇ ਤੁਸੀਂ ਚਾਹੁੰਦੇ ਹੋ ਕਿ ਪੂਰਾ ਪਰਿਵਾਰ ਜਿਹੜਾ ਹੈਗਾ ਉਹ ਉੱਥੇ ਕੰਮ ਕਰੇ ਇਨਕਮ ਤੁਹਾਨੂੰ ਆਵੇ ਤੇ ਕੁਛ ਹੱਥ ਹੇਠ ਤੁਸੀਂ ਸਾਰੇ ਜਣੇ ਟੱਬਰ ਕੰਮ ਕਰੋ ਬੱਚੇ ਤੁਹਾਡੇ ਡਿਲੀਵਰੀਆਂ ਕਰਨਗੇ ਜਾਂ ਪੀਜ਼ਾ ਬਣਾਉਣਗੇ ਤੁਸੀਂ ਕੈਸ਼ੀਅਰ ਤੇ ਕੰਮ ਕਰ ਸਕਦੇ ਹੋ ਸੋ ਉਹਦੇ ਲਈ ਕੋਈ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ pizzadepot.ca ਤੇ ਚਲ ਜਾਓ ਜਾਂ ਫਿਰ ਸਾਡੀ ਟੀਮ ਜਿਹੜੀ ਰੀਅਲ ਸਟੇਟ ਦਾ ਕੰਮ ਕਰਦੀ ਆ ਸਾਡੇ ਨਾਲ ਗੱਲਬਾਤ ਕਰ ਲੈਣੀ ਆ 416-881-7070 ਦੇ ਉੱਤੇ ਔਰ ਨਾਲ ਦੀ ਨਾਲ ਨਾਸਰ ਸ਼ਾਹ ਸਾਹਿਬ ਵੀ ਸਟੂਡੀਓ 'ਚ ਪਹੁੰਚ ਗਏ ਨੇ ਸ਼ਾਹ ਸਾਹਿਬ ਵੈਲਕਮ ਜੀ ਆਇਆਂ ਨੂੰ
2: ਜੀ ਬਹੁਤ ਸ਼ੁਕਰੀਆ ਸੁੱਖੀ ਜੀ ਔਰ ਕੀ ਹਾਲ ਹੈ ਤੁਹਾਡਾ
1: ਬਸ ਠੀਕ ਹੈ ਜੀ ਸ਼ਾਹ ਸਾਹਿਬ ਜਿੱਦਾਂ ਗੱਲ ਕਰ ਰਹੇ ਹਾਂ ਤੁਸੀਂ ਚਲੋ ਇੱਕੋ ਜੀ ਆਪਣੇ ਰਿਵਾਜ ਨੇ ਰੀਤੀ ਰਿਵਾਜ ਨੇ ਇੰਡੀਆ ਦੇ ਪਾਕਿਸਤਾਨ ਦੇ ਕਿਉਂਕਿ ਪਹਿਲਾਂ ਮੁਲਕ ਹੀ ਇੱਕ ਸੀਗਾ
2: ਜੀ
1: ਇਹ ਤੁਹਾਡੇ ਉੱਧਰ ਵੀ ਇੱਦਾਂ ਹੁੰਦਾ ਜਦੋਂ ਤੁਸੀਂ ਇੱਧਰ ਆਉਂਦੇ ਹੋ ਕਿਸੇ ਨੂੰ ਘਰ ਦੇ ਦਿੱਤਾ ਜਾਂ ਜ਼ਮੀਨ ਦੇ ਦਿੱਤੀ ਜਾਂ ਕੋਈ ਪੈਸੇ ਦੇ ਦਿੱਤੇ ਜਦੋਂ ਵਾਪਸ ਬੰਦਾ ਮੰਗਦਾ ਕੁਝ ਸਾਲਾਂ ਬਾਅਦ ਤੇ ਫਿਰ ਲੜਾਈ ਝਗੜਾ ਹੋ ਜਾਂਦਾ
2: ਹਾਂਜੀ ਬਿਲਕੁਲ ਇਸ ਤਰ੍ਹਾਂ ਹੀ ਹੁੰਦਾ ਔਰ ਬਹੁਤ ਸਾਰੇ ਵਾਕਏ ਮੇਰੇ ਨੂੰ ਯਾਦ ਵੀ ਨੇ ਬਹੁਤ ਸਾਰੇ ਦੋਸਤ ਨੇ ਜਿਨ੍ਹਾਂ ਨੇ ਮੇਰੇ ਨਾਲ ਸ਼ੇਅਰ ਕੀਤੀਆਂ ਨੇ ਚੀਜ਼ਾਂ ਇਹ ਵਾਕਈ ਸੇਮ ਹੈ ਔਰ ਪੈਸਿਆਂ ਦਾ ਵੀ ਸੇਮ ਹੀ ਵਾਕਿਆ ਔਰ ਮੈਂ ਵੀ ਆਲਵੇਜ਼ ਰੱਖਿਆ ਹੀ ਹੈ ਜਿਵੇਂ ਸੈਨੀ ਜੀ ਨੇ ਕਿਹਾ ਵੀ ਤੁਸੀਂ ਓਨੇ ਦਵੋ ਬੰਦੇ ਨੂੰ ਪੈਸੇ ਤੁਸੀਂ ਸਮਝਦੇ ਹੋ ਵੀ ਉਹ ਦੇ ਕੇ ਭੁੱਲ ਜਾਓ
1: ਭੁੱਲ ਜਾਓ।
2: ਹਾਂ, ਇਹ ਕਦੀ ਵੀ ਨਾ ਉਮੀਦ ਰੱਖਣਾ ਜਿਹਨੂੰ ਵੀ ਤੁਸੀਂ ਪੈਸੇ ਦੇਣੇ ਨੇ ਉਹ ਤੁਹਾਨੂੰ ਪੈਸੇ ਵਾਪਸ ਲੱਭਣੇ ਨੇ, ਉਹ ਪੈਸੇ ਕੋਈ ਨਹੀਂ ਲੱਭਣੇ। ਉਹ ਭਾਵੇਂ ਤੁਸੀਂ ਉਹਦੀ ਵੈਲਿਊ ਦੇ ਹਿਸਾਬ ਨਾਲ ਦੇਣਾ, ਅਗਰ ਬੰਦਾ ਹਜ਼ਮ ਕਰ ਸਕਦਾ 10,000 ਤੇ 10,000 ਦੇ ਦਿਓ, ਅਗਰ ਬੰਦਾ 5,000 ਹਜ਼ਮ ਕਰਦਾ 5,000 ਦੇ ਦਿਓ, ਲੇਕਿਨ ਉਸ ਤੋਂ ਵੱਧ ਨਾ ਦੇਣਾ, ਉਹਦੀ ਵੈਲਿਊ ਤੋਂ ਵੱਧ ਨਾ ਦੇਣਾ।
1: ਅੱਛਾ, ਭੁੱਲ ਜਾਓ, ਦੇ ਕੇ
2: ਭੁੱਲ ਜਾਓ,
1: ਪਰ ਲੱਭਣੇ ਕੋਈ ਨਹੀਂ। ਤੁਸੀਂ ਔਨ ਏਅਰ ਗਲਤ ਬੋਲ ਰਹੇ ਹੋ
2: ਜੀ,
1: ਤੁਸੀਂ ਮੈਨੂੰ ਪੈਸੇ ਦਿੱਤੇ, ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਛੱਡਤਾ ਸੀ 9 ਤਰੀਕ ਨੂੰ ਇੰਨੇ ਪੈਸੇ
2: ਦਿੱਤੇ, ਮੈਂ ਭੁੱਲ ਗਿਆ ਸਾਂ।
1: ਚਲੋ ਫਿਰ ਠੀਕ ਹੈ, ਮੈਂ ਏਅਰ ਤੇ ਬਣਾ ਲਿਆ ਹੁਣ ਅਰਪਿਤ ਜੀ, ਭੁੱਲ ਗਏ।
2: ਮੈਂ ਵਾਕਈ ਭੁੱਲ ਜਾਂਦਾ ਜਦੋਂ ਮੈਂ ਕੋਈ ਪੈਸੇ ਦੇਣਾ ਨਾ ਕਿਸੇ ਨੂੰ, ਬੜੇ ਲੋਕ ਆਏ, ਤੁਸੀਂ ਜਿਵੇਂ 100 ਦਿੱਤਾ, ਬੜੇ ਲੋਕਾਂ ਨੂੰ 100 ਕਈਆਂ ਨੂੰ ਵੰਡੇ
1: ਨੇ,
2: ਲੇਕਿਨ ਉਹ ਵਾਪਸ ਮੈਂ ਉਮੀਦ ਨਹੀਂ ਰੱਖਦਾ।
1: ਜਿੰਨੇ ਸਾਡੇ ਲਿਸਨਰ ਨੇ ਉਹ ਵੀ ਆਪਣੇ ਵਿਚਾਰ ਜ਼ਰੂਰ ਦੇਣ, ਆਪਾਂ ਉਹਨਾਂ ਨੂੰ ਨੰਬਰ ਦੱਸ ਦਿੰਦੇ ਹਾਂ 9057990999। ਤੇ ਹੁਣ ਆਪਾਂ ਗੱਲਬਾਤ ਤੁਹਾਡੇ ਵਿਸ਼ੇ ਦੇ ਉੱਤੇ ਵੀ ਕਰਾਂਗੇ, ਜਿਹੜਾ ਤੁਹਾਡਾ ਫੀਲਡ ਹੈ, ਤੁਹਾਡਾ ਇੰਸ਼ੋਰੈਂਸ ਦਾ ਫੀਲਡ ਹੈ। ਤੁਸੀਂ ਵੀ ਬਹੁਤ ਲੋਕਾਂ ਦੀ ਹੈਲਪ ਕੀਤੀ ਹੋਵੇਗੀ, ਤੁਸੀਂ ਬਹੁਤ ਲੋਕਾਂ ਨੂੰ ਆਪਣੇ ਫੀਲਡ ਦੇ ਨਾਲ ਲਿਆਂਦਾ ਹੋਵੇਗਾ, ਟ੍ਰੇਨਡ ਕੀਤਾ ਹੋਵੇਗਾ, ਤੇ ਬਾਅਦ ਚੋਂ ਵੀ ਉਹ ਵੀ ਭੁੱਲ ਜਾਂਦੇ ਹੋ ਜਾਂ ਕਹਿੰਦੇ ਕਿ ਨਹੀਂ ਸਾਡੇ ਯਾਦ ਰੱਖ ਜਾਂ ਇੱਕ ਦੂਜੇ ਨਾਲ ਮਿਲ ਕੇ ਕੰਮ ਕਰਦੇ ਹੋ?
3: ਪਤਾ ਕੀ ਹੁੰਦਾ ਸੁਖੀ ਜੀ, ਜਿੱਦਾਂ ਮੈਨੂੰ ਏਦਾਂ ਲੱਗਦਾ ਕਿ ਸਾਨੂੰ ਜਿਨ੍ਹਾਂ ਨੇ ਹਾਲੇ ਤੱਕ ਟ੍ਰੇਨਡ ਕੀਤਾ ਅਸੀਂ ਕਦੀ ਨਹੀਂ ਭੁੱਲਦੇ
1: ਜੀ।
3: ਸੋ ਜਿਹੜੇ ਪਰਸਨ ਨੇ ਇੱਥੇ ਤੱਕ ਲਿਆ ਕੇ ਜਿਹਨੇ ਮੈਂਟਰਸ਼ਿਪ ਵਾਂਗੂ ਕੰਮ ਕੀਤਾ ਕਿ ਹਾਂ ਤੁਸੀਂ ਬਿਜ਼ਨਸ ਚ ਆਓ, ਤੁਸੀਂ ਇੱਥੇ ਐਡਵਰਟਾਈਜ਼ਮੈਂਟ ਸ਼ੁਰੂ ਕਰੋ, ਤੁਸੀਂ ਆ 1-to-1 ਤੇ ਮਤਲਬ ਕਿ ਕਦੀ ਵੀ ਨਹੀਂ, ਅੱਜ ਤੱਕ ਵੀ ਉਹ ਕਦੀ ਵੀ ਮਿਲਣ ਤਾਂ ਮਤਲਬ ਹੱਥ ਜੋੜ ਕੇ ਹੀ ਉਹਨਾਂ ਨੂੰ ਹਮੇਸ਼ਾ ਅਸੀਂ ਮਤਲਬ ਉਹਨਾਂ ਨੂੰ ਐਪਰੀਸ਼ੀਏਟ ਕਰੀਦਾ ਕਿ ਹਾਂ ਉਹਨਾਂ ਦੇ ਕਰਕੇ। ਕਈ ਵਾਰ ਤਾਂ ਇੱਦਾਂ ਵੀ ਹੋਇਆ ਹੈਗਾ ਕਿ ਉਹਦਾ ਇੱਕ ਤਾਨੇ ਦੇ ਨਾਲ ਹੀ ਤੁਸੀਂ ਅੱਗੇ ਪ੍ਰੋਗਰੈਸ ਕਰ ਜਾਂਦੇ ਆ। ਮੈਨੂੰ ਹਾਲੇ ਵੀ ਯਾਦ ਆ ਸਾਡਾ ਜਿਹੜਾ ਇੰਸ਼ੋਰੈਂਸ ਇੰਡਸਟਰੀ ਦਾ ਇੱਕ MDRT ਕਲੱਬ ਆ, ਮਿਲੀਅਨ ਡਾਲਰ ਰਾਊਂਡ ਟੇਬਲ, ਉਹ ਪੂਰੇ ਆਲ ਓਵਰ ਵਰਲਡ ਦੇ ਵਿੱਚੋਂ ਉਹਦੇ ਵਿੱਚ ਟਾਪ ਐਡਵਾਈਜ਼ਰ ਸਿਲੈਕਟ ਹੁੰਦੇ ਆ, ਤੇ ਜਿਨ੍ਹਾਂ ਦੀ ਮੈਂ ਮੈਂਟਰਸ਼ਿਪ ਦੀ ਗੱਲ ਕਰਦੀ ਪਈ ਆ, ਉਹ ਸਿਲੈਕਟਡ ਸੀ ਉਹਦੇ ਵਿੱਚ ਜਦੋਂ ਅਸੀਂ ਨਵੇਂ ਨਵੇਂ ਸੀਗੇ। ਤਾਂ ਮੈਂ ਤੇ ਇੱਕ ਹੋਰ ਮੇਰੇ ਕੋਲੀਗ ਸੀਗੇ, ਅਸੀਂ ਉਹਨਾਂ ਨੂੰ ਉਦਾਂ ਹੀ ਕਿਹਾ ਕਿ ਤੁਸੀਂ MDRT ਦਾ ਜਾ ਰਹੇ ਆ, ਇੱਕ ਪੈਨ ਲੈ ਆਈਏ ਉੱਥੋਂ। ਤੇ ਉਹ ਕਹਿੰਦੇ ਕਿ ਨੋ, ਯੂ ਡੋਂਟ ਡਿਜ਼ਰਵ ਇਟ।
1: ਅੱਛਾ ਜੀ, ਪੈਨ ਨਹੀਂ ਇੱਕ?
3: ਹਾਂ, ਉਹ ਕਹਿੰਦੇ ਕਿ ਮੈਂ MDRT ਦਾ ਪੈਨ ਨਹੀਂ ਲਿਆ ਕੇ ਦੇਣਾ, ਤੁਸੀਂ ਆਪ MDRT ਬਣੋ ਤਾਂ ਤੁਸੀਂ ਪੈਨ ਲਓ ਜਾ ਕੇ ਉੱਥੇ, ਮੈਂ ਨਹੀਂ ਲਿਆ ਕੇ ਦੇਣਾ। ਐਂਡ ਵੈਰੀ ਨੈਕਸਟ ਈਅਰ ਉਹ ਤਾਨਾ ਕੰਮ ਕਰ ਗਿਆ ਸੀ, ਮੈਂ MDRT ਦੇ ਵਿੱਚ ਸੀ।
1: ਕੀ ਬਾਤ, ਤੁਸੀਂ ਮੈਨੂੰ ਗੱਲ ਇੱਕ ਜੋਕ ਯਾਦ ਕਰਾਤਾ। ਇੱਕ ਨਾ ਬੱਚੇ ਨੇ ਕਿਸੇ ਪੈਨਸਲ ਕਿਸੇ ਦੀ ਚੁੱਕ ਲਈ ਸਕੂਲ ਤੋਂ, ਤੇ ਉਹ ਹੁਣ ਟੀਚਰ ਨੇ ਵੀ ਉਹਨੂੰ ਕੁੱਟਿਆ ਵੀ ਤੂੰ ਚੋਰੀ ਕੀਤੀ ਹੈ ਨਾ, ਤੇ ਉਹਦੇ ਘਰਦਿਆਂ ਨੂੰ ਸੱਦ ਲਿਆ, ਕਹਿੰਦੇ ਕਿ ਦੇਖੋ ਤੁਹਾਡੇ ਬੱਚੇ ਨੇ ਉਹ ਫਲਾਣੇ ਬੱਚੇ ਦੀ ਪੈਨਸਲ ਚੋਰੀ ਕੀਤੀ ਆ, ਵੀ ਤਾਂ ਇਹਨੂੰ ਪਨਿਸ਼ਮੈਂਟ ਮਿਲੀ ਆ। ਤੇ ਉਹਦਾ ਫਾਦਰ ਜਿਹੜਾ ਸੀ ਉਹ ਕਿਸੇ ਦਫ਼ਤਰ ਚ ਕੰਮ ਕਰਦਾ ਸੀ, ਉਹ ਬੱਚੇ ਨੂੰ ਕਹਿੰਦਾ ਵੀ ਤੂੰ ਪੈਨਸਲ ਕਿਉਂ ਚੋਰੀ ਕੀਤੀ, ਮੈਨੂੰ ਦੱਸਦਾ, ਮੈਂ ਆਪਣੇ ਦਫ਼ਤਰ ਚੋਂ ਚੱਕ ਲਿਆ। ਤੁਸੀਂ ਪੈਨ ਦੂਸਰੇ ਦੀ ਗੱਲ ਕੀਤੀ ਜਿਹੜਾ ਮੈਂ ਲਿਖਿਆ,
3: ਹਾਂਜੀ ਉਹਦੇ ਉੱਪਰ ਨਹੀਂ, ਐਕਚੁਅਲ ਪੈਨ ਨਹੀਂ ਸੀਗਾ, MDRT ਦੇ ਲੋਗੋ ਦੇ ਨਾਲ ਸੀਗਾ। ਉਹ ਐਵੇਂ ਨਹੀਂ ਮਿਲਦਾ, ਉਹ ਤੁਹਾਨੂੰ MDRT ਤੇ ਉੱਥੇ ਜਾ ਕੇ ਹੀ ਉਹਨਾਂ ਦੀ ਵਰਕਸ਼ਾਪ ਤੋਂ ਹੀ ਮਿਲੂਗਾ। ਸੋ ਉਹ ਤੁਹਾਨੂੰ ਉਹਨਾਂ ਦੇ ਕਲੱਬ ਦੇ ਮੈਂਬਰ ਬਣਨਾ ਪੈਂਦਾ, ਤੇ ਫਿਰ ਤੁਸੀਂ ਉਹਨਾਂ ਦੀਆਂ ਜਿਹੜੀਆਂ ਮੀਟਿੰਗ ਸੈਮੀਨਾਰ ਹੈਗੇ ਉਹ ਅਟੈਂਡ ਕਰਦੇ ਆ, ਤਾਂ ਫਿਰ ਹੀ ਉੱਥੋਂ ਜਾ ਕੇ ਤੁਸੀਂ ਪਰਚੇਜ਼ ਕਰ ਸਕਦੇ ਆ।
1: ਵਾਹ ਜੀ ਵਾਹ, ਅੱਜ ਤੁਹਾਨੂੰ ਮੈਨੂੰ ਯਾਦ ਕਰਾਇਆ ਰੇਡੀਓ ਤੋਂ ਬਾਅਦ, ਤੁਹਾਨੂੰ ਨਾ ਬਤਨੋ ਦੂਰ ਦੇ ਪੈਂਦੇ ਨੇ।
3: ਥੈਂਕ ਯੂ
1: ਜੀ। ਸੋ ਦੇਖਦੇ ਹਾਂ ਜੀ ਅਗਲੀ ਕਾਲ। ਜੀ ਆਇਆਂ ਨੂੰ ਜੀ।
4: ਹੈਲੋ।
1: ਹੈਲੋ,
4: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ, ਮੈਂ ਵੀ ਇੰਡੀਆ ਹੋਇਆ ਮੇਰੇ ਨਾਲ ਨਾ ਬਹੁਤ ਚਿਰ ਪਹਿਲਾਂ।
1: ਦੱਸੋ ਜੀ ਕੀ ਹੋਇਆ, ਕਿਉਂਕਿ ਆਪਾਂ ਇਹ ਤਾਂ ਦੱਸ ਰਹੇ ਹਾਂ ਕਿ ਦੂਜੇ ਲੋਕਾਂ ਜਿਹੜੇ ਥੋੜੇ ਬਹੁਤੇ ਉਹ ਇਦਾਂ ਦਾ ਕੰਮ ਨਾ ਕਰਨ, ਆਪਣਾ ਬਚਾਅ ਉਹਨਾਂ ਦਾ ਹੋ ਜਾਵੇ।
4: ਯਾ ਕਿਉਂਕਿ ਮੇਰੀ ਜ਼ਮੀਨ ਸੀ, ਮੇਰੀ ਸੱਸ ਉੱਤੇ ਸੀ, ਤੇ ਮੇਰੀ ਜਿਹੜੀ ਨੰਦ ਸੀ ਉਹਦੇ ਘਰ ਵਾਲੇ ਨੇ ਨਾ ਉਹ ਮੇਰੀ ਸੱਸ ਤੋਂ ਲੈ ਕੇ ਉਹਦੇ ਉੱਤੇ ਪੈਸੇ ਚੁੱਕ ਲਏ।
1: ਓ ਅੱਛਾ।
4: ਇੰਨੇ ਪੈਸੇ ਚੁੱਕ ਲਏ ਕਿ ਹੁਣ ਅਸੀਂ ਜੇ ਉਹਨੂੰ ਪੁੱਛਦੇ ਹੋ, ਕਹਿੰਦੀ ਇੰਨੇ ਪੈਸੇ ਪੇ ਕਰੋ ਤਾਂ ਆਪਣਾ ਲੈ ਲਓ, ਉਹ ਨਾ ਅਸੀਂ ਉਨੇ ਪੈਸੇ ਹੁਣ ਪੇ ਕਰੀਏ ਤੇ ਨਾ ਸਾਨੂੰ ਮਿਲੇ ਹਨਾ। ਤਾਂ ਮੈਂ ਇਕੱਲੀ ਸੀ, ਮੇਰੇ 2 ਬੱਚੇ ਸੀ, ਬੱਚੇ ਮੇਰੇ ਛੋਟੇ ਸੀ 5-5 ਸਾਲ ਦੇ, ਹੁਣ ਤਾਂ 30 ਸਾਲ ਦਾ ਹੋ ਗਿਆ, ਪਰ ਨਾ ਸਾਨੂੰ ਜ਼ਮੀਨ ਮਿਲੀ, ਨਾ ਅਸੀਂ ਉੱਥੇ ਜਾ ਸਕਦੇ ਹਾਂ। ਉਹ ਕਹਿੰਦੇ ਜੇ ਅੱਜ ਤੁਹਾਨੂੰ ਗੋਲੀ ਮਰਵਾ ਦੋ। ਹੁਣ ਮੈਂ ਇੰਡੀਆ ਗਈ, ਪਰ ਮੈਂ ਦੱਸ ਕੇ ਨੀ ਗਈ ਕਿ ਮੈਂ ਇੱਥੇ ਆਈ ਹਾਂ, ਮੈਂ ਉਧਰਲੇ ਪਾਸੇ ਨੀ ਗਈ ਹਨਾ।
1: ਦੱਸੋ
4: ਕਿਉਂਕਿ ਇੰਨਾ ਉਹਦਾ ਬੰਦੇ ਦਾ ਉਹ ਗੋਪਾ ਰਾਏ ਦਾ ਆ, ਮੇਰਾ ਪਿੰਡ ਬਰਾਇਆ ਦੇ ਕੋਲ ਆ, ਪਰ ਅੱਜ ਤੱਕ ਮੇਰੇ ਬੱਚਿਆਂ ਨੂੰ ਕੁਛ ਨੀ ਮਿਲਿਆ ਹਨਾ। ਇੰਨੀ ਵਧੀਆ ਜ਼ਮੀਨ ਸੀ, ਮੈਂ ਤਾਂ ਵੀ ਵੇਚ ਕੇ ਸੀ ਇੱਥੇ ਆਪਣੀ ਕੁਛ ਲੈ ਲਾਂਗੀ। ਹੁਣ ਲਿਆ ਵੈਸੇ, ਪਰ ਉਹ ਸਾਰਾ ਆਪਣੀ ਮਿਹਨਤ
1: ਕਰਕੇ। ਪਰ ਉਹ ਜ਼ਮੀਨ ਜਿਹੜੀ ਹਾਲੇ ਕਾਗਜ਼ਾਂ ਚ ਕਿਹਦੇ ਨਾਂ ਬੋਲਦੀ?
4: ਉਹ ਕਾਗਜ਼ਾਂ ਦੇ ਜਿੱਦਾਂ ਮੇਰੇ ਉਹਦੇ ਹਸਬੈਂਡ ਦੀ ਡੈਥ ਹੋ ਗਈ ਸੀ, ਤਾਂ ਉਹ ਇਹਨਾਂ ਦੇ ਮੇਰੇ ਬੱਚਿਆਂ ਦੇ ਨਾਂ ਹੋਣੀ ਸੀ ਹਨਾ, ਮੇਰੇ ਜੇਠ ਦੇ ਬੱਚਿਆਂ ਦੇ, ਮੇਰੇ ਬੱਚਿਆਂ ਦੇ, ਪਰ ਉਹ ਮੇਰੇ ਨਣਦੋਈਏ ਨੇ ਲੈ ਲਈ ਹੁਣ ਉਹ ਕਹਿੰਦਾ ਜਦੋਂ ਪੁੱਛਿਆ ਕਚਹਿਰੀ ਜਾ ਕੇ ਕੇਸ ਕੀਤਾ ਉਹ ਕਹਿੰਦਾ ਉਹਨੇ ਕਰਜ਼ਾ
1: ਬੈਂਕ ਵਾਲਿਆਂ ਨੂੰ ਕਹੋ ਵਾਪਸ ਜ਼ਮੀਨ ਤੇ ਬੈਂਕ ਕਬਜ਼ਾ ਕਰ ਸਕਦੀ ਆ
4: ਹੁਣ ਉਹ ਪਰ ਉਹ ਆਦਮੀ ਬੋਂਦਾ ਓਹਦੇ ਉੱਤੇ ਚੱਲਦੀ ਆ ਉਹ ਲੋਕਾਂ ਚ ਉਹ ਮਿਲਦਾ ਵਰਤਦਾ ਨਾ
1: ਚਾਰ ਬੰਦੇ ਤੁਸੀਂ ਨਾ ਜੀ ਜਦੋਂ ਰੇਡੀਓ ਖਤਮ ਹੋਇਆ ਮੈਨੂੰ ਬਾਅਦ ਚੋਂ ਫੋਨ ਕਰਿਓ ਮੈਂ ਤੁਹਾਨੂੰ ਇਹਦਾ ਹੱਲ ਦੱਸਾਂਗਾ ਕਿਉਂਕਿ ਬਹੁਤ ਹੱਲ ਹੈ NRI
4: ਹੁਣ ਮੇਰਾ ਬੱਚਾ ਗਿਆ ਘਰ ਦੇ ਹਨਾ ਉਹ ਘਰ ਨੂੰ ਨੀ ਲੋਕ ਲਾਇਆ ਮੈਂ ਤੁਹਾਨੂੰ ਪਿਕਚਰ ਭੇਜਿਆ ਘਰ ਦੇ ਮੋਹਰੇ ਬੈਠ ਕੇ ਉਹਨੇ ਮੈਨੂੰ ਪਿਕਚਰ ਖਿੱਚ ਕੇ ਭੇਜੀ ਕਹਿੰਦਾ ਮੰਮਾ ਆਪਣਾ ਘਰ ਆ ਨਾ ਸਾਡੇ ਕੋਲ ਉੱਥੇ ਘਰ ਆ
1: ਤੁਸੀਂ ਰੇਡੀਓ ਖਤਮ ਹੋ ਗਿਆ ਤੁਸੀਂ ਮੈਨੂੰ ਕਾਲ ਕਰ ਲਿਓ ਆਪਾਂ
4: ਮੈਂ ਤੈਨੂੰ ਜਿੱਦਾਂ ਕੰਮ ਤੇ ਮੈਂ ਸ਼ੁਰੂ ਕਰਦੀ ਆ
1: ਕੋਈ ਗੱਲ ਨੀ ਜੀ ਜਦੋਂ ਮਰਜ਼ੀ ਕਰ ਲਿਓ ਕੋਈ ਗੱਲ
4: ਮੈਂ ਸੁਣਦੀ ਸੀ ਪਹਿਲਾਂ ਮੈਂ ਸੁਣਦੀ ਰਹੀ ਕਿ ਮੈਂ ਨਹੀਂ ਕਾਲ ਕਰਨੀ ਫਿਰ ਮੈਂ ਕਿਹਾ ਨਹੀਂ ਏਦਾਂ ਲੋਕ ਉੱਥੇ ਕਰਦੇ ਨਾਲੇ ਇਹ ਵੀ ਪਤਾ ਸੀ ਉਹ ਬੱਚੇ ਮਸ਼ਹੂਰ ਆ ਨਾ ਆਪਾਂ ਪੰਜਾਂ ਸਾਲਾਂ ਬਾਅਦ ਮੇਰੇ ਘਰ ਵਾਲੀ ਡੈਥ ਹੋ ਗਈ ਮੇਰੇ ਵਿਆਹ ਤੋਂ 5 ਸਾਲ ਬਾਅਦ ਹੁਣ ਅੱਜ 34-35 ਸਾਲ ਹੋ ਗਏ ਮੈਂ ਤਰਲੀ ਨੇ ਆਪਣੇ ਬੱਚੇ ਪਾਲੇ ਕਹਿੰਦੇ ਜੇ ਤੂੰ ਜ਼ਮੀਨ ਲੈਣੀ ਹੈ ਸਾਨੂੰ ਪੇ ਕਰ ਮੈਂ ਕਿੱਥੋਂ ਪੇ ਕਰਾਂ ਇੰਨਾ ਹਨਾ ਮੈਂ ਮਾੜਾ ਜਿਹਾ ਵਕੀਲ ਉੱਥੇ ਕਰਕੇ
1: ਕਾਫੀ ਸਰਕਾਰਾਂ ਨੇ ਹੁਣ NRI ਦੀ ਹੈਲਪ ਕਰਨ ਲਈ ਕਾਫੀ ਕੁਛ ਨਵੇਂ ਉਪਰਾਲੇ ਕੀਤੇ ਹੋਏ ਮੈਂ ਤੁਹਾਨੂੰ ਦੱਸ ਦਾਂਗਾ ਕੋਈ ਗੱਲ ਨੀ ਜਦੋਂ ਟਾਈਮ ਲੱਗਿਆ ਕਰ ਲੈਣਾ ਫੋਨ ਥੈਂਕ ਯੂ ਜੀ ਸੋ 9057990999 ਤੇ ਜੀ ਤੁਸੀਂ ਵੀ ਸਾਨੂੰ ਕਾਲ ਕਰ ਸਕਦੇ ਹੋ ਹੈਲੋ ਜੀ ਹੈਲੋ ਸਤਿ ਸ੍ਰੀ ਅਕਾਲ ਜੀ ਜੀ ਬੋਲ ਰਿਹਾ
5: ਹਾਂਜੀ ਉਹ ਮੰਮੀ ਦਿੱਤਾ ਜੀ ਬ੍ਰਦਰ ਨੇ ਬੇਟਾ ਸੀ ਬਲਾ ਸੀ 8-10 ਲੱਖ ਰੁਪਇਆ ਲਾ ਕੇ ਤੇ ਫਿਰ ਉਹਨੇ ਕੋਈ ਇੱਥੇ ਗਲਤ ਕੰਮ ਕਰਤਾ ਉਹਦੀ ਵੇਲ ਵੀ ਮੈਂ ਕਰਾਈ ਵੱਡਾ ਬ੍ਰਦਰ ਕਿਸੇ ਨੇ ਕਰਾਈ ਨੀ ਵੇਲ ਵੀ ਮੈਂ ਕਰਾਈ ਬੋਲਣ ਵੀ ਗਏ ਆ
1: ਓਕੇ ਏਦਾਂ ਹੀ ਹੁੰਦੀ ਆ ਜੀ
5: ਪੈਸੇ ਤੇ ਮੈਂ ਲਕੀਰ ਮਾਰਦੀ ਪੈਸੇ ਤੇ ਮੈਨੂੰ ਕਦੋਂ ਦਿੱਤੇ ਨੀ ਜਾਣੇ ਮੈਨੂੰ ਪਤਾ ਹੈ ਜਿਹੜੀ ਚੀਜ਼ ਦਿੱਤੀ ਨੀ ਜਾਣੀ ਮੁੰਡਾ ਚੈਸ਼ਾ ਕਰਦਾ ਹੈ
1: ਹਾਂਜੀ
5: ਤੇ ਪੈਸੇ ਮੈਨੂੰ ਪਾ ਦਿੱਤੇ ਜਾਂ ਲਕੀਰ ਮਾਰਤੀ ਮੈਂ ਕਿਹਾ ਬੋਲਣ ਵੀ ਗਏ ਚਾਚੇ ਨਾਲ ਉਹ ਜਿਹੜੀ ਹੁਣ ਬੇਲ ਵੀ ਕਰਾਈ ਆ
1: ਹਾਂਜੀ
5: ਕ੍ਰੈਡਿਟ ਮੰਨੂ ਕੇ ਜਾਣਾ ਕਹਿੰਦਾ ਉਹ ਭੈਣ ਨੇ ਨਿਊਯਾਰਕ ਵਾਲੀ ਨੇ ਕਰਾਈ ਉਹ ਤਾਂ ਬੇਲ ਨਿਊਯਾਰਕ ਉਹ ਨਿਊਯਾਰਕ ਬੈਠੀ ਮੈਂ ਇੱਥੇ ਬੈਠਾ ਬੇਲ ਮੈਂ ਕਰਾ ਰਿਹਾ
1: ਬਸ ਥੈਂਕ ਯੂ ਭਾਜੀ ਹੋਰ ਵੀ ਕਾਲਾਂ ਆਉਂਦੀਆਂ ਆਪਾਂ ਲੈਂਦੇ ਹਾਂ ਥੈਂਕ ਯੂ
5: ਓਕੇ ਜੀ ਓਕੇ ਥੈਂਕ ਯੂ
1: ਓਕੇ ਜੀ ਹੈਲੋ ਜੀ ਕਾਫੀ ਲਾਈਨਾਂ ਸਾਡੀਆਂ ਸਾਰੀਆਂ ਆਲਮੋਸਟ ਬਿਜ਼ੀ ਆ ਕੁਝ ਡਿਸਕਨੈਕਟ ਵੀ ਹੋ ਗਈਆਂ ਨੇ ਮੈਂ ਨੰਬਰ ਦੱਸ ਦੇਣਾ 9057990999 ਤੇ ਕਾਲ ਕਰ ਸਕਦੇ ਜੀ ਆਇਆਂ ਨੂੰ ਜੀ
6: ਹੈਲੋ
1: ਜੀ ਜੀ ਜੀ ਤੁਸੀਂ ਆਉਂਦੇ ਹੋ
6: ਹਾਂਜੀ ਸੋ ਪਹਿਲਾਂ ਜਿਹੜੇ ਤੁਹਾਨੂੰ ਫੋਨ ਆਈ ਜਿਹੜਾ ਬੰਦਾ ਦੱਸਦਾ ਕਿ ਉਹਨੇ ਆਪਣੇ ਭਰਾ ਨੂੰ ਪੈਸੇ ਦਿੱਤੇ ਆ ਉਹਦੇ ਤੇ ਲਾਂਤ ਆ ਗਈ ਆਪਣੇ ਭਰਾ ਨੂੰ ਪੈਸੇ ਦੇ ਕੇ ਤੇ ਉਤੋਂ ਐ ਰੇਡੀਓ ਤੇ ਆ ਕੇ ਦੱਸਦਾ ਪਿਆ
1: ਦੇਖੋ ਜੀ ਸਾਰਿਆਂ ਨੇ ਆਪੋ ਆਪਣੇ ਜਿਹਨਾਂ ਨਾਲ ਬੀਤੀ ਉਹ ਦੱਸ ਰਹੇ ਤੁਸੀਂ ਵੀ ਦੱਸ ਦੋ
6: ਨਹੀਂ ਅਸੀਂ ਆਪਣੇ ਸਾਰੇ ਭਰਾਵਾਂ ਨੂੰ ਪੈਸੇ ਦਿੱਤੇ ਆ ਪਰ ਕਦੀ ਆ ਕੇ ਰੇਡੀਓ ਤੇ ਨਹੀਂ ਦੱਸਿਆ ਬਾਹਰ ਕਿਸੇ ਨੂੰ ਦਿੱਤੇ ਹੁਣ ਉਹ ਗੱਲ ਵੱਖਰੀ ਆ ਆਪਣੇ ਭਰਾ ਨੂੰ ਪੈਸੇ ਦੇ ਕੇ ਆਪਦੀ ਘਰ ਵਾਲੀ ਦੀ ਸਲਾਹਾਂ ਲੈ ਕੇ ਇੱਦਾਂ ਪਰਿਵਾਰ ਟੁੱਟਦੇ ਆ ਤੇ ਉੱਥੋਂ ਪਤਾ ਲੱਗਦਾ ਹੈ ਬੰਦੇ ਨੇ ਆਪਣਾ ਪਰਿਵਾਰ ਜੋੜ ਕੇ ਨਹੀਂ ਰੱਖਿਆ ਕਦੇ ਵੀ
1: ਠੀਕ ਠੀਕ ਹੈ ਜੀ ਥੈਂਕ ਯੂ ਹੈਲੋ
7: ਹੈਲੋ
1: ਜੀ ਜੀ ਜੀ ਤੁਸੀਂ ਆਉਂਦੇ ਹੋ
7: ਓਕੇ ਥੈਂਕ ਯੂ ਮੈਂ ਤੁਹਾਨੂੰ ਪੁੱਛਣਾ ਸੀਗਾ ਕਿ ਮੇਰੇ ਹਸਬੈਂਡ ਨਾਲ ਏਦਾਂ ਹੋਇਆ ਹੁਣ ਕਾਫੀ ਟਾਈਮ ਮਤਲਬ 10 ਸਾਲ ਹੋ ਗਏ ਆ
1: ਜੀ
7: ਉਹਨਾਂ ਦੇ ਮਤਲਬ ਫਾਦਰ ਪਾਸਟ ਅਵੇ ਹੋ ਗਏ ਆ ਤੇ ਉਹਨਾਂ ਦੀ ਸਟੈਪ ਮਦਰ ਸੀਗੀ
1: ਜੀ
7: ਸਟੈਪ ਸਿਬਲਿੰਗਸ ਹੈਗੇ ਆ ਤੇ ਉਹਨਾਂ ਨੇ ਸਾਡੀ ਜ਼ਮੀਨ ਕਾਫੀ ਸੀਗੀ ਉੱਥੇ ਹੁਸ਼ਿਆਰਪੁਰ ਏਰੀਆ ਦੇ ਵਿੱਚ ਤੇ ਉਹਨਾਂ ਨੇ ਸਭ ਸਾਰੇ ਬੱਚਿਆਂ ਨੂੰ ਸ਼ੇਅਰ ਦੇ ਦਿੱਤਾ ਬੇਟੀਆਂ ਨੂੰ ਵੀ ਬੇਟਿਆਂ ਨੂੰ ਵੀ ਤੇ ਮੇਰੇ ਹਸਬੈਂਡ ਜਿਹੜੇ ਸਭ ਤੋਂ ਵੱਡੇ ਆ ਤੇ ਉਹਨਾਂ ਨੂੰ ਕੁਛ ਨੀ ਦਿੱਤਾ
1: ਰੇਡੀਓ ਤੋਂ ਬਾਅਦ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਥੈਂਕ ਯੂ ਜੀ 9057990999 ਤੇ ਤੁਸੀਂ ਵੀ ਆਪਣੀ ਕਾਲ ਕਰ ਸਕਦੇ ਹੋ ਜੀ ਆਇਆਂ ਨੂੰ ਜੀ ਜੀ ਜੀ ਜੀ ਤੁਸੀਂ ਆਉਂਦੇ ਹੋ
8: ਹਾਂਜੀ ਹਾਂਜੀ ਮੈਂ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਨੇ
1: ਸਤਿ ਸ਼੍ਰੀ ਅਕਾਲ ਠੀਕ
8: ਭਾਈ ਮੈਂ ਵੀ ਦੱਸਣਾ ਚਾਹੁੰਦਾ, ਮਤਲਬ ਕਿ ਮੈਂ ਆਪਣਾ ਇੱਥੋਂ ਜੋਧਪੁਰ ਤੋਂ ਬੋਲ ਰਿਹਾ, ਆਪਣਾ ਹੁਣ ਇੱਥੇ ਆਪਾਂ ਬਰੈਂਪਟਨ ਲੈਂਦੇ ਹਾਂ।
1: ਹਾਂਜੀ
8: ਹਾਂਜੀ ਭਾਈ, ਮੈਂ ਵੀ ਆਪਣੇ ਭਰਾ ਤੋਂ ਸੱਚੀ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਹੱਦੋਂ ਵੱਧ ਤੰਗਾ ਭਾਈ। ਮਤਲਬ ਮੈਂ ਫੋਨ ਨੀ ਸੀ ਕਰਨਾ ਚਾਹੁੰਦਾ, ਪਰ ਜਦੋਂ ਆ ਬਾਈ ਨੇ ਫੋਨ ਲਾਇਆ ਨਾ ਕਿ ਲੋਕੀ ਆਪਣੇ ਭਰਾਵਾਂ ਨਾਲ ਬਣਾ ਕੇ ਨੀ ਰੱਖਦੇ, ਐ ਨੀ ਕਰਦੇ, ਮੈਨੂੰ ਬਹੁਤ ਬਹੁਤ ਬੁਰਾ ਲੱਗਿਆ। ਮਤਲਬ ਇਹ ਬਾਈ ਨੂੰ ਕਹਿਣਾ ਨਹੀਂ ਚਾਹੀਦਾ।
1: ਚਲੋ ਉਹਨਾਂ ਦੀ ਆਪਣੀ ਸੋਚਣੀ ਆ, ਤੁਹਾਡੀ ਆਪਣੀ।
8: ਨਹੀਂ ਨਹੀਂ ਨਹੀਂ ਨਹੀਂ ਨਹੀਂ ਭਾਈ, ਪਰ ਬੰਦੇ ਨੂੰ ਨਾ ਦੁਖੀ ਲੱਗਦੀ ਆ ਕਿ ਭਾਈ ਮੈਂ ਆਪਣੇ ਮਤਲਬ ਭਰਾ ਨੂੰ 40 ਲੱਖ ਤੱਕ ਭੇਜਿਆ ਇੱਥੋਂ, ਹਨਾ।
1: ਅੱਛਾ ਜੀ।
8: ਉੱਥੇ ਕੰਮ ਕੁੰਮ ਸਾਰਾ ਕੁਝ ਖੋਲ ਕੇ ਦਿੱਤਾ ਸਾਰਾ ਕੁਝ, ਹੁਣ ਉੱਥੇ ਉਹਨੇ ਵੱਡੀ ਫੈਕਟਰੀ ਖੋਲ ਲਈ, ਸਾਰਾ ਆਪਣਾ ਫਾਰਮ ਖੋਲਿਆ, ਰੂਪਾ ਦੀ ਆਪਣੀ ਫੈਕਟਰੀ ਲਿੱਤੀ ਆ। ਮੇਰੀ ਹਿੱਸੇਦਾਰੀ ਨੀ ਪਾਈ ਭਾਈ, ਮੇਰੀ ਹਿੱਸੇਦਾਰੀ ਨੀ ਪਾਈ। ਮਤਲਬ ਕਿ ਉਹਦੇ ਕੋਲ ਹੁਣ ਇੱਥੇ 50 ਕਿੱਲੇ ਚ ਫਾਰਮ ਨੇ ਸਾਰਾ ਕੁਝ ਆ, ਪਰ ਮੇਰੀ ਹਿੱਸੇਦਾਰੀ ਨੀ ਪਾਈ ਭਾਈ, ਵੇਖ ਲੋ।
1: ਤੁਸੀਂ ਪਹਿਲਾਂ ਉਹਨੂੰ ਕਹਿਣਾ ਸੀ ਨਾ ਵੀ ਪੇਪਰ ਤੇ ਨਾਮ ਲਿਖੋ
8: ਭਾਜੀ। ਪਰ ਪਿਆਰ ਭਰਾਵਾਂ ਚ ਜਿਦਾਂ ਭਾਜੀ ਪਹਿਲਾਂ ਕਹਿ ਕੇ ਗਏ, ਮੈਨੂੰ ਬਹੁਤ ਬੁਰਾ ਲੱਗਿਆ, ਪਰ ਮਤਲਬ ਕੀ ਕਹਿ ਸਕਦੇ, ਭਰਾਵਾਂ ਚ ਕੋਈ ਭਾਈ ਪਿਆਰ ਰਿਹਾ ਹੀ ਨੀ ਹੁਣ।
1: ਬਿਲਕੁਲ ਜੀ, ਮਤਲਬ ਦੇਖੋ ਜੀ, ਤੁਹਾਡੇ ਯਾਰ ਦੋਸਤ ਜਿਆਦਾ ਕੰਮ ਆ ਜਾਂਦੇ ਆ, ਜਿਹੜੇ ਰਿਸ਼ਤੇਦਾਰ ਜਾਂ ਭੈਣ ਭਰਾ ਉਹ ਫਿਰ ਆਸਾਨ ਜਿਹਾ ਕਰਦੇ ਕਿ ਅਸੀਂ ਤੁਹਾਡੇ ਭਰਾ ਆ ਜਾਂ ਕੀ ਆ, ਹਨਾ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਔਰ ਇਹਦੇ ਨਾਲ ਨਾਲ ਹਰਪ੍ਰੀਤ ਜੀ ਜਿੱਦਾਂ ਸ਼ਾਹ ਸਾਹਿਬ ਗੱਲ ਕਰਦੇ ਆ, ਦੇਖੋ ਬੜੀ ਵਧੀਆ ਗੱਲ ਉਹਨਾਂ ਨੇ ਕਹੀ। ਇੱਕ ਹੋਰ ਇੱਥੇ ਕਮਿਊਨਿਟੀ ਦੇ ਵਿੱਚ ਵਿਅਕਤੀ ਆ, ਉਹਨਾਂ ਦਾ ਕਾਫੀ ਕੰਮ ਹੈ ਇੱਥੇ, ਉਹ ਵੀ ਆਪਣੇ ਕੋਲ ਲਾਸਟ ਵੀਕ ਬੈਠੇ ਸੀ ਅਸੀਂ, ਉਹਨਾਂ ਨੇ ਵੀ ਜ਼ਿਕਰ ਕੀਤਾ। ਉਹ ਕਹਿੰਦੇ ਕਿ ਮੈਂ ਇੱਥੋਂ ਪੈਸੇ ਭੇਜੇ ਜ਼ਮੀਨ ਲਈ,
3: ਹਾਂਜੀ,
1: ਉੱਥੇ ਇੰਡੀਆ ਦੇ ਵਿੱਚ ਪੰਜਾਬ 'ਚ, ਅਤੇ ਮੇਰੇ ਭਰਾ ਨੇ ਹੀ ਰਜਿਸਟਰੀ ਆਪਣੇ ਨਾਂ ਕਰਾਤੀ। ਉਹ ਹੁਣ ਕਹਿੰਦਾ ਤੇਰਾ ਤਾਂ ਹਿੱਸਾ ਹੀ ਨਹੀਂ, ਕਹਿੰਦਾ ਪੈਸੇ ਸਾਰੇ ਮੈਂ ਭੇਜੇ। ਇੱਕ ਹੋਰ ਹੈਪਨ ਹੋਇਆ ਸ਼ਾਹ ਸਾਹਿਬ, ਮੈਨੂੰ ਪਤਾ ਨਹੀਂ ਤੁਹਾਡੇ ਇੱਦਾਂ ਦਾ ਹੋਊਗਾ ਕਿ ਨਹੀਂ ਹੋਇਆ। ਉਹ ਵੀ ਬੰਦਾ, ਇੱਕ ਬੰਦਾ ਮੈਨੂੰ ਮਿਲਿਆ, ਉਹ ਕਹਿੰਦਾ ਕਿ ਮੈਂ ਹਰ ਸਾਲ ਇੱਥੋਂ ਜਾਣਾ, ਅਤੇ ਮੇਰੀ ਵਾਈਫ ਨੇ ਬੱਚਿਆਂ ਨੇ ਕਹਿਣਾ ਜਾ ਤੂੰ ਐਕਤੀ ਜਾ ਕੇ ਨਾ ਆਪਣੀ ਜ਼ਮੀਨ ਦਾ ਜਿਹੜਾ ਹੈਗਾ ਉਹ ਵੰਡ ਵਟਾਈਆ ਕਰਕੇ ਆਓ। ਕਹਿੰਦਾ ਮੈਂ ਜਾਣਾ, ਮੇਰੇ ਭਤੀਜਿਆਂ ਨੇ ਇੰਨਾ ਪਿਆਰ ਕਰਨਾ, ਮੇਰਾ ਜੀ ਨਹੀਂ ਕਰਨਾ ਇਹ ਗੱਲ ਕਰਨ ਨੂੰ, ਮੈਂ ਵਾਪਸ ਆ ਜਾਣਾ। ਫਿਰ ਮੈਂ ਜਾਣਾ, ਫਿਰ ਮੇਰੇ ਘਰਦਿਆਂ ਨੇ ਇੱਥੋਂ ਪੰਪ ਦੇ ਕੇ ਭੇਜਣਾ, ਕਹਿੰਦਾ ਉਹਨਾਂ ਨੇ ਮੇਰੀ ਸੇਵਾ ਹੀ ਨਹੀਂ ਕਰਨੀ, ਮੇਰਾ ਦਿਲ ਨਹੀਂ ਕਰਨਾ। ਕਹਿੰਦਾ ਇੱਕ ਵਾਰੀ ਹਾਰ ਕੇ ਮੇਰੀ ਵਾਈਫ ਅਤੇ ਬੱਚੇ ਕਹਿੰਦੇ ਤੈਨੂੰ ਲਾਸਟ ਚਾਂਸ ਦੇਣਾ, ਤੂੰ ਜਾ, ਜੇ ਇਸ ਵਾਰੀ ਨਾ ਕਰਕੇ ਆਇਆ ਨਾ ਤੂੰ ਜਾ ਕੇ ਉੱਥੇ ਖਾ ਪੀ ਕੇ ਸ਼ਰਾਬ ਪੀ ਕੇ ਮੁੜਿਓ ਨਾ, ਅਤੇ ਜੇ ਉਸ ਤੋਂ ਬਾਅਦ ਤੈਨੂੰ ਅਸੀਂ ਜਾਣ ਨਹੀਂ ਦੇਣਾ, ਜਾਂ ਤੂੰ ਫਿਰ ਸਾਡੇ ਘਰ ਬਣਾ ਬੜੀ। ਕਹਿੰਦਾ ਇੰਨੀ ਲੜਾਈ ਸਾਡੇ ਘਰ ਹੋਈ। ਕਹਿੰਦਾ ਮੈਂ ਬੜੇ ਹੌਸਲੇ ਨਾਲ ਗਿਆ, ਮੈਂ ਸਹੁੰ ਖਾ ਕੇ ਗਿਆ ਵੀ ਐਕਤੀ ਡਰਿੰਕ ਵੀ ਨਹੀਂ ਪੀਣੀ ਉਹਨਾਂ ਦੇ ਘਰੇ, ਵੀ ਕੁਛ ਨਹੀਂ ਕਰਨਾ। ਕਹਿੰਦਾ ਮੈਂ ਪਹਿਲਾਂ ਹਿਸਾਬ ਕਿਤਾਬ ਕਰਾਂਗੇ, ਫਿਰ ਦੇਖ ਪਾਰਟੀ ਕਰ ਲਾਂਗੇ। ਕਹਿੰਦਾ ਇੱਦਾਂ ਜਾਂਦੇ ਮੈਂ ਪਹਿਲੇ ਦਿਨ ਹੀ ਹਾਲੇ ਉਹਨਾਂ ਨੇ ਮੈਨੂੰ ਕਹਿੰਦਾ ਡਰਿੰਕ ਡਰੁੰਕ ਲਾਇਆ ਮੇਰੇ ਲਈ। ਕਹਿੰਦਾ ਮੈਂ ਕਿਹਾ ਜੀ ਨਹੀਂ, ਮੈਂ ਸਹੁੰ ਖਾਧੀ, ਮੈਂ ਸ਼ਰਾਬ ਪੀਂਦਾ ਨਹੀਂ, ਛੱਡਤੀ ਸ਼ਰਾਬ। ਕਹਿੰਦੇ ਚਲੋ ਕੋਈ ਗੱਲ ਨਹੀਂ, ਰੋਟੀ ਰਾਟੀ ਖਾ ਲਓ। ਕਹਿੰਦਾ ਰੋਟੀ ਵੀ ਖਾਂਦੇ ਯਾਰ, ਵੀ ਆਹ ਆਹ ਗੱਲ ਸਾਡੇ ਘਰ 'ਚ ਹੋਈ ਆ, ਬਹੁਤ ਲੜਾਈ ਹੋਈ, ਇਸ ਵਾਰੀ ਆਪਾਂ ਥੋੜ੍ਹਾ ਜਿਹਾ ਕਰ ਲਈਏ, ਥੋੜ੍ਹਾ ਵੰਡ ਵਟਾਈਆਂ ਕਰ ਲਈਏ। ਉਹ ਕਹਿੰਦੇ ਗੱਲ ਹੀ ਕੋਈ ਨਹੀਂ ਚਾਚਾ ਜੀ, ਤੇਰੀ ਆ, ਤੂੰ ਜਿੱਧਰੋਂ ਲੈਣੀ ਲੈ ਲਾ, ਤੇਰੀ ਆ। ਕਹਿੰਦਾ ਮੈਂ ਕਿਹਾ ਬੜੇ ਚੰਗੇ ਮੁੰਡੇ ਹਨ, ਅਤੇ ਕਹਿੰਦਾ ਮੈਂ ਹਾਲੇ ਬੈਠੀ ਹਾਂ, ਰੋਟੀ ਰਾਟੀ ਬਣਾਉਣ ਦੀ ਤਿਆਰੀ ਕਰ ਰਹੇ ਉਹ, ਕਿਉਂਕਿ ਮੈਂ ਹੋਸ਼ ਸੀ, ਕਹਿੰਦਾ ਮੈਂ ਡਰਿੰਕ ਨਹੀਂ ਕੀਤੀ ਸੀ। ਅਤੇ ਕਹਿੰਦਾ ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਪਈਆਂ, ਕਹਿੰਦੇ ਕਿ ਰਾਤ ਨੂੰ ਇਹਨੂੰ ਵੱਢਣਾ ਕਿੱਦਾਂ। ਕਹਿੰਦਾ ਮੈਨੂੰ ਕੰਬਣ ਲੱਗ ਪਿਆ ਮੈਂ। ਕਹਿੰਦਾ ਮੈਂ ਨਾ ਹੌਲੀ ਦੇਣੀ ਉਹਨਾਂ ਨੂੰ ਕਿਹਾ ਕਿ ਮੈਂ ਯਾਰ ਖੇਤਾਂ 'ਚ ਨਾ ਮਾੜਾ ਜਿਹਾ ਆਇਆ, ਮੇਰਾ ਪੁਰਾਣਾ ਯਾਦ ਆਈ, ਮੈਂ ਮਾੜੀ ਜਿਹੀ ਨਿਗਾਹ ਮਾਰ ਕੇ ਆਇਆ। ਕਹਿੰਦਾ ਮੇਰਾ ਟੈਚੀ ਉੱਥੇ ਹੀ ਪਿਆ, ਬੈਗ ਜਿਹੜਾ ਮੇਰਾ ਪਾਸਪੋਰਟ ਵਾਲਾ ਉਹ ਮੇਰੇ ਗੱਲ 'ਚ ਸੀ। ਕਹਿੰਦਾ ਰਾਤੋਂ ਰਾਤ ਤੁਰ ਤੁਰ ਕੇ ਆਣ ਕੇ ਸ਼ਹਿਰ 'ਚ ਬੱਸ ਲਈ, ਦਿੱਲੀ ਆਣ ਕੇ ਸਾਹ ਲਿਆ। ਕਹਿੰਦਾ ਮੈਂ ਤਾਂ ਜਾਨ ਬਚਾ ਕੇ ਆਇਆ। ਦੇਖੋ ਇੱਕ ਪ੍ਰੋਪਰਟੀ ਲਈ ਲੋਕ ਕੀ ਕੁਛ ਕਰ ਲੈਂਦੇ। ਸੋ ਅਗਲੀਆਂ ਕਾਲਾਂ ਹਰਪ੍ਰੀਤ ਜੀ ਸਾਰੀਆਂ ਬਿਜ਼ੀ ਨੇ। ਬਹੁਤ ਬਹੁਤ ਧੰਨਵਾਦ, ਅੱਜ ਬਹੁਤ ਤੁਸੀਂ ਪਤਾ ਲੱਗ ਗਿਆ ਕਿ ਵਾਕਈ ਪ੍ਰੋਗਰਾਮ ਨੂੰ ਵੀ ਸੁਣਦੇ ਹੋ ਅਤੇ ਦੁਖੀ ਕਿੰਨੇ ਲੋਕਾਂ ਦਾ, ਕਿੰਨੇ ਅੰਦਰੋਂ ਅੰਦਰ ਹੀ ਕਿੰਨਾ ਕੁਛ ਆ ਜਿਹੜਾ ਲੋਕ, ਹਨਾ ਜੀ। ਆਇਆਂ ਨੂੰ ਜੀ, ਹਾਂਜੀ ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ, ਬੋਲੋ ਜੀ, ਬੋਲੋ।
9: ਭਾਵਾਂ ਚ ਬਣਦੀ ਉਹ ਪੇਰੈਂਟਿੰਗ ਦਾ ਬਹੁਤ ਵੱਡਾ ਫੇਲਿਅਰ ਆ, ਉਹ ਮਾਂ ਪਿਓ ਦੋਵੇਂ ਬੱਚਿਆਂ ਨੂੰ ਸਾਂਭ ਨਹੀਂ ਪਾਏ। ਮੇਰਾ ਮੰਨਣਾ ਕਿ ਜੇ ਮਾਂ ਪਿਓ ਨੂੰ ਸ਼ੁਰੂ ਤੋਂ ਹੀ ਬੱਚਿਆਂ ਨੂੰ ਦੋਵੇਂ ਭਰਾਵਾਂ ਨੂੰ ਇਕੱਠੇ ਰੱਖਿਆ ਹੋਵੇ, ਉਹਨਾਂ ਨੂੰ ਸਮਝਾਇਆ ਹੋਵੇ, ਮੈਨੂੰ ਨੀ ਲੱਗਦਾ ਉਹ ਸਾਰੀ ਉਮਰ ਕਦੇ ਵੀ ਇੱਕ ਦੂਜੇ ਤੋਂ ਵੱਖਰੇ ਹੋ ਸਕਦੇ ਆ।
1: ਬਿਲਕੁਲ ਜੀ, ਪਰ ਹਰ ਇੱਕ ਪਰਿਵਾਰ ਦੀ ਕਹਾਣੀ ਵੱਖੋ ਵੱਖਰੀ ਆ ਜੀ। ਜਿੱਦਾਂ ਕਹਿੰਦੇ ਹੁੰਦੇ ਆ ਹੱਥ ਦੀਆਂ 4 ਉਂਗਲਾਂ ਨੀ ਮੈਚ ਕਰਦੀਆਂ, ਤੇ ਬ੍ਰਦਰਾਂ ਦੀ ਵੀ ਕਈ ਵਾਰੀ ਆਦਤਾਂ ਨੀ ਮੈਚ ਕਰਦੀਆਂ।
9: ਇਹੀ ਤਾਂ ਤੇ ਕਹਿੰਦੇ ਕਿ ਖਾਨਦਾਨ ਬਹੁਤ ਜ਼ਰੂਰੀ ਹੋਣਾ ਚਾਹੀਦਾ ਆ। ਇਹ ਖਾਨਦਾਨੀ ਦਾ ਫੇਲੀਅਰ ਆ ਜਦੋਂ ਮਾਂ ਨਾ ਚੰਗੀ ਹੋਵੇ, ਮਾਂ ਦਾ ਖਾਨਦਾਨ ਨਾ ਚੰਗਾ ਹੋਵੇ, ਫਿਰ ਇਹੋ ਜਿਹਾ ਕੁਛ ਹੀ ਹੁੰਦਾ ਆ।
1: ਠੀਕ ਹੈ, ਠੀਕ ਹੈ ਸਰ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ ਜੀ। ਆਇਆਂ ਨੂੰ ਜੀ, ਹੈਲੋ,
10: ਸੁੱਖੀ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
10: ਤੁਹਾਡਾ ਟੌਪਿਕ ਤਾਂ ਬੜਾ ਵਧੀਆ।
1: ਹਾਂਜੀ,
10: ਜਿਹੜੀ ਬਿਮਾਰੀ ਆ ਇਹਦਾ ਇਲਾਜ ਕੋਈ ਹੈ, ਮੁਸ਼ਕਿਲ ਹੀ ਆ ਬਹੁਤ। ਆਈ ਨੋ ਤੁਸੀਂ ਕਹਿੰਦੇ ਹੋ ਬਈ ਤੁਹਾਡੇ ਲਿੰਕ ਵੀ ਹੈਗੇ ਨੇ ਤੇ ਆਪਣੇ ਖੋਲ ਬੜੇ ਮਸ਼ਹੂਰ ਰਹਿ ਚੁੱਕੇ ਨੇ, ਰਹਿੰਦੇ ਹੈਗੇ ਵੀ ਨੇ ਹਲੇ, ਟੀਵੀ ਪ੍ਰੋਗਰਾਮ ਆਉਂਦਾ ਵੀ ਆ
1: ਜੀ ਜੀ,
10: ਉਹਨਾਂ ਦਾ ਰੇਡੀਓ ਪ੍ਰੋਗਰਾਮ ਵੀ ਆ।
1: ਚਲੋ ਨਾਮ ਨਾ ਲਿਓ, ਬਾਕੀ
10: ਮੈਂ ਨਾ ਨੀ ਲੈਣਾ, ਨਾ ਨੀ ਲੈਣਾ। ਤੇ ਮੈਂ ਉੱਥੇ ਲੁਧਿਆਣੇ ਮਾਲ ਬਣਾਈ ਆ ਜਿਹਦੇ ਵਿੱਚ 400 ਸ਼ਾਪਸ ਤੇ ਦਫ਼ਤਰ ਨੇ ਤੇ ਸ਼ੋਰੂਮ ਨੇ।
1: ਗਰੇਵਾਲ ਸਾਹਿਬ ਬੋਲ ਰਹੇ?
10: ਹਾਂਜੀ
1: ਹਾਂਜੀ ਹਾਂਜੀ ਹਾਂਜੀ, ਪਛਾਣ ਲਿਆ।
10: ਲੁਧਿਆਣੇ ਬਣਾਈ ਹੈਗੀ ਆ ਫੁੱਲਾਵਾਲ ਚੌਂਕ ਦੇ ਵਿੱਚ, ਮੇਰੇ ਪਾਰਟਨਰ ਨੇ ਤਿੰਨ ਕੰਪਨੀ ਚ, ਤੇ ਤਿੰਨ ਮੇਰੇ ਕੰਪਨੀ ਦੇ ਵਿੱਚ ਪਾਰਟਨਰ ਨੇ, ਉਹਦੇ ਮੈਂ 52% ਦਾ ਹਿੱਸੇਦਾਰ ਹਾਂ
1: ਜੀ
10: ਇਕਨੋਮਿਕਲੀ, ਤੇ ਕੰਪਨੀ ਚ 50% ਦਾ ਮੈਂ। ਲੁਧਿਆਣੇ ਤੋਂ 3-4 ਉਹਦੇ ਮਗਰ ਪੈਸੇ ਵਾਲੇ ਹੋਰ
1: ਜੀ।
10: 2012 ਚ ਮਾਲ ਸ਼ੁਰੂ ਹੋਈ ਸੀ ਬਣਨੀ।
1: ਓਕੇ, ਥੋੜਾ ਫਾਸਟ ਕਰ ਲਿਓ, ਲਾਈਨਾਂ ਸਾਰੀਆਂ ਬਿਜ਼ੀ ਆ, ਸਾਰਿਆਂ ਦੀ ਅੱਜ ਗੱਲਬਾਤ ਸੁਣਨੀ ਆ।
10: ਗੱਲਬਾਤ ਇਹ ਹੈਗੀ ਆ ਬਈ, ਉਹਨਾਂ ਨੇ ਅਸੀਂ ਬਿਲਡਿੰਗ ਬਣਾਉਣੀ ਸ਼ੁਰੂ ਕਰਤੀ, 52 ਕਰੋੜ ਰੁਪਇਆ ਲੋਕਾਂ ਤੋਂ ਲੈ ਲਿਆ।
1: ਓਕੇ,
10: ਮੈਨੂੰ ਨੀ ਦਿੱਤੀ ਦਵਾਨੀ, ਮੈਂ ਕੋਰਟ ਚਲਾ ਗਿਆ, ਮੈਂ ਸਟੇ ਆਰਡਰ ਲੈ ਲਿਆ।
1: ਹਾਂਜੀ,
10: ਤੇ ਉੱਥੇ ਮੇਰੇ ਤੇ ਕੇਸ ਕਰੀ ਜਾਂਦੇ ਨੇ। ਮੈਂ ਮੰਤਰੀ ਨੂੰ ਵੀ ਮਿਲਿਆ ਜਦੋਂ NRI ਦੇ ਸੀ ਸਰਦਾਰ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਦੇ ਘਰ ਜਾ ਕੇ
1: ਜੀ,
10: ਉੱਥੇ ਕੋਈ ਸੁਣਦਾ ਹੀ ਨੀਗਾ।
1: ਨਹੀਂ ਤੁਸੀਂ
10: ਮੇਰੇ ਤੇ ਮੈਂ ਪਿੱਛੇ ਗਿਆ, ਮੈਂ ਤੇ ਪਰਚਾ ਕਰਤਾ 100 ਕਰੋੜ ਰੁਪਇਆ ਲੈ ਗਿਆ ਇੱਥੋਂ।
1: ਹਾਂ, ਉਹ ਮੈਂ ਤੁਹਾਨੂੰ ਦੱਸਦਾ ਜੀ, ਉਹਦਾ ਤਰੀਕਾ ਤੁਸੀਂ ਗਲਤ ਅਪਰੋਚ ਕੀਤੀ। NRI ਸੈੱਲ ਡਿਫਰੈਂਟ ਆ, ਜਿਹੜੇ ਇੰਡੀਆ ਗੌਰਮੈਂਟ ਦੇ ਆ, ਉਹਨਾਂ ਨੂੰ ਤੁਸੀਂ ਈਮੇਲ ਕਰੋ, ਈਮੇਲ ਤੁਸੀਂ ਮਿਲੋ ਨਾ ਕਿਸੇ ਨੂੰ, ਈਮੇਲ ਕਰੋ ਤਾਂ ਕਿ ਤੁਹਾਡੇ ਕੋਲ ਪ੍ਰੂਫ ਹੈ, ਉਹਨਾਂ ਕੋਲ ਪ੍ਰੂਫ ਹੈ।
10: ਮੇਰੇ ਕੋਲੇ ਪ੍ਰੂਫ ਤੇ ਆਰਡਰ ਦਾ ਹੈਗਾ, ਮੇਰੇ ਕੋਲੇ ਪ੍ਰੂਫ, ਮੈਂ ਗਿਆ ਹੋਇਆ NCERT ਜਿਹੜੀ ਕਾਰਪੋਰੇਸ਼ਨ ਹੈਗੀ ਗਵਰਨਮੈਂਟ ਦੀ, ਉਹਦੇ ਕੋਲੇ ਤੇ ਹਾਈ ਕੋਰਟ ਦੇ ਵਿੱਚ
1: ਜੀ।
10: ਉਸ ਤੋਂ ਉੱਤੇ ਮੈਂ ਸੁਪਰੀਮ ਕੋਰਟ ਤੱਕ ਵੀ ਚਲਿਆ ਗਿਆ,
1: ਪਰਚਾ
10: ਮੇਰੇ ਤੇ ਕਰਤਾ 100 ਕਰੋੜ ਦਾ।
1: ਜਿੱਥੇ ਜਿਹੜੇ ਮੁਲਕ ਚ ਰਹਿੰਦੇ ਆ ਉੱਥੇ ਹੀ ਇਨਵੈਸਟ ਕਰਨਾ ਚਾਹੀਦਾ ਆ, ਕਿਉਂਕਿ ਤੁਹਾਡੀ ਨਿਗਾਹ ਚ ਰਹਿੰਦਾ ਉਹ ਸਾਰਾ ਕੁਛ, ਦੂਜੇ ਮੁਲਕ ਦੇ ਵਿੱਚ ਤੁਹਾਡੀ ਪਹੁੰਚ ਨੀ ਹੁੰਦੀ। ਮੇਰੇ ਖਿਆਲ ਚ ਇਹੀ ਕਹਿਣਾ ਚਾਹੁੰਦੇ ਹੋ?
10: ਸਾਡੇ ਘਰੇ ਲੜਾਈ ਪਈ ਹੋਈ ਹੈ ਇਸ ਘਰ ਤੋਂ, ਇਸ ਗੱਲ ਤੋਂ ਹੀ।
1: ਹਾਂਜੀ,
10: ਤੇ $20 million ਤੱਕ ਖੂਹ ਸਿੱਟਤਾ।
1: ਚਲੋ ਠੀਕ ਠੀਕ ਹੈ ਗਰੇਵਾਲ ਸਾਹਿਬ, ਥੈਂਕ
10: ਯੂ। ਤੁਸੀਂ ਮੇਰੀ ਹੈਲਪ ਕਰ ਸਕਦੇ ਹੋ, ਆਈ ਵੁੱਡ ਰੀਲੀ ਅਪਰੀਸ਼ੀਏਟ।
1: ਆਪਾਂ ਜ਼ਰੂਰ ਆਪਾਂ ਗੱਲ ਕਰਾਂਗੇ ਇਹਦੇ ਬਾਰੇ ਚ। ਥੈਂਕ ਯੂ ਸਰ, ਥੈਂਕ ਯੂ,
10: ਥੈਂਕ ਯੂ ਜੀ,
1: ਥੈਂਕ ਯੂ। ਅਗਲੀ ਕਾਲ ਜੀ, ਜੀ ਆਇਆਂ ਨੂੰ ਹੈਲੋ, ਸਤਿ ਸ੍ਰੀ ਅਕਾਲ ਜੀ।
11: ਹੈਲੋ,
1: ਬੋਲੋ ਜੀ, ਬੋਲੋ।
11: ਹੈਲੋ,
1: ਬੋਲੋ ਜੀ, ਤੁਸੀਂ ਆਨ ਏਅਰ ਹੋ ਸਰ। ਕੱਲ ਤੱਕ ਵੀ ਆਪਾਂ ਕੰਟੀਨਿਊ ਰੱਖੀਏ ਜੇ ਅੱਜ ਨਹੀਂ ਪੂਰੀਆਂ ਕਾਲਾਂ ਆਈਆਂ। ਔਰ ਤੁਸੀਂ ਨੰਬਰ ਸਾਡਾ ਵਤਨੋਂ ਦੂਰ ਦਾ ਸੇਵ ਕਰ ਲਓ, ਬੜਾ ਪੁਰਾਣਾ 30-35 ਸਾਲ ਪੁਰਾਣਾ ਨੰਬਰ ਹੈ, 9057990999 ਦੇ ਉੱਤੇ ਕਾਲ ਕਰ ਸਕਦੇ ਹੋ। 5:30 AM ਦੇ ਉੱਤੇ ਤੁਸੀਂ ਵਤਨੋਂ ਦੂਰ ਦੇ ਨਾਲ ਜੁੜਿਓ, ਪ੍ਰੋਗਰਾਮ ਦਾ ਹਿੱਸਾ। ਪੀਜ਼ਾ ਡੀਪੂ ਨੇ ਅੱਜ ਸਪੋਂਸਰ ਕੀਤਾ ਹੈ। ਪੀਜ਼ਾ ਡੀਪੂ ਦੀਆਂ ਨਵੀਆਂ ਲੋਕੇਸ਼ਨਾਂ ਹੋਰ ਖੁੱਲਣ ਜਾ ਰਹੀਆਂ, ਅਗਰ ਇਸ ਵਪਾਰ ਚ ਆਉਣਾ ਚਾਹੁੰਦੇ ਹੋ, ਫੁੱਲ ਟ੍ਰੇਨਿੰਗ ਕਰਕੇ ਦੇਣਗੇ ਤੁਹਾਨੂੰ ਦੇਣਗੇ, ਪਲੱਸ ਤੁਹਾਨੂੰ ਲੋਨ ਦੀ ਜ਼ਰੂਰਤ ਹੈ ਉਹ ਵੀ ਦਵਾ ਕੇ ਦੇਣਗੇ। ਕੁਛ ਕੁ ਪੈਸੇ ਤੁਹਾਡੇ ਕੋਲ ਚਾਹੀਦੇ ਆ, ਪੂਰਾ ਪਰਿਵਾਰ ਤੁਸੀਂ ਕੰਮ ਕਰ ਸਕਦੇ ਹੋ। ਕਾਲ ਕਰ ਲਓ ਸਾਡੀ ਰੀਅਲ ਸਟੇਟ ਦੀ ਟੀਮ ਨੂੰ 416-881-7070 ਦੇ ਉੱਤੇ। ਸੋ ਹਰਪ੍ਰੀਤ ਜੀ, ਆਪਾਂ ਥੋੜ੍ਹੀ ਜਿਹੀ ਗੱਲ ਹੁਣ ਇੰਸ਼ੋਰੈਂਸ ਬਾਰੇ ਵੀ ਕਰ ਲਈਏ। ਕੋਈ ਇੱਦਾਂ ਦੀ ਇੰਸ਼ੋਰੈਂਸ ਹੈ ਕਿ ਜਦੋਂ ਆਪਾਂ ਕਿਸੇ ਨੂੰ ਇੱਦਾਂ ਪ੍ਰੋਪਰਟੀ ਜਾਂ ਪੈਸੇ ਦਿੰਦੇ ਹਾਂ ਤੇ ਨਾਲ ਇੰਸ਼ੋਰੈਂਸ ਕਰਾ ਲਈਏ ਵੀ ਹਾਂ ਵੀ ਤੁਹਾਡੇ ਸੇਫ ਹੈ?
3: ਸੋ ਇੰਸ਼ੋਰੈਂਸ ਜਿਹੜੀ ਹੈਗੀ ਆ, ਵੈਸੇ ਮਤਲਬ ਕਿ ਬਹੁਤ ਵਾਰ ਆਪਾਂ ਇਸ ਟੌਪਿਕ ਨੂੰ ਕਵਰ ਕੀਤਾ, ਬੀ ਯੋਰ ਓਨ ਬੈਂਕ।
1: ਓਕੇ,
3: ਸੋ ਤੁਹਾਨੂੰ ਕਿਸੇ ਵੀ ਬੈਂਕ ਤੋਂ ਲੋਨ ਲੈਣ ਦੀ ਜ਼ਰੂਰਤ ਨਹੀਂ ਹੈਗੀ, ਤੁਹਾਨੂੰ ਕਿਸੇ ਤੋਂ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਹੈਗੀ ਜੇ ਤੁਸੀਂ ਆਪਣੀ ਪਲੈਨਿੰਗ ਕੀਤੀ ਹੋਵੇ ਤਾਂ। ਸੋ ਇੱਦਾਂ ਦੇ ਇਨਵੈਸਟਮੈਂਟ ਆਪਸ਼ਨਸ ਵੀ ਹੈਗੇ ਆ ਜਿਹਦੇ ਵਿੱਚ ਤੁਸੀਂ ਭਾਵੇਂ $100 ਕਰਕੇ ਜੋੜੀ ਚਲੋ ਤੇ ਤੁਹਾਡਾ ਵਧੀਆ ਥਾਂ ਤੇ ਇਨਵੈਸਟ ਹੋਊਗਾ, ਵਧੀਆ ਗਰੋਥ ਆਊਗੀ, ਤਾਂ ਤੁਹਾਡੇ ਲਈ ਇੱਕ ਟੈਕਸ ਫਰੀ ਅਮਾਊਂਟ ਜੁੜੀ ਹੋਊਗੀ ਜਦੋਂ ਤੁਹਾਨੂੰ ਜ਼ਰੂਰਤ ਪਵੇ। ਦੂਜੀ ਚੀਜ਼ ਇਹ ਵੀ ਹੈਗੀ ਆ ਕਿ ਸਾਡੇ ਕੋਲ ਇੱਦਾਂ ਦੇ ਇੰਸ਼ੋਰੈਂਸ ਦੇ ਪਲਾਨ ਵੀ ਹੈਗੇ ਆ ਜਿਹਦੇ ਵਿੱਚ ਤੁਹਾਡੀ ਕਵਰੇਜ ਵੀ ਹੈਗੀ ਆ ਤੇ ਉਸ ਪਲਾਨ ਦੇ ਵਿੱਚ ਇੰਨੀ ਕੁ ਕੈਸ਼ ਵੈਲਿਊ ਹੈਗੀ ਆ ਕੁਛ ਕੁ ਸਾਲਾਂ ਦੇ ਵਿੱਚ, ਜੇ ਤੁਹਾਨੂੰ ਜ਼ਰੂਰਤ ਹੋਵੇ ਤੁਸੀਂ ਉਸੇ ਪਲਾਨ ਦੇ ਵਿੱਚੋਂ ਲੋਨ ਲੈ ਸਕਦੇ ਆ ਆਪਣੀ ਪਾਲਿਸੀ ਦੇ ਅਗੇਂਸਟ। ਸੋ ਜਿਹੜੀ ਤੁਹਾਡੀ ਉਹਦੇ ਵਿੱਚ ਕੈਸ਼ ਵੈਲਿਊ ਪਈ ਆ, ਸੋ ਤੁਹਾਨੂੰ ਕਿਸੇ ਤੋਂ ਵੀ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਪੈਣੀ, ਸੋ ਤੁਸੀਂ ਆਪਣਾ ਬੈਂਕ ਆਪ ਹੋ ਸਕਦੇ ਆ। ਐਂਡ ਇਹਦੇ ਵਿੱਚ ਅਪਰੂਵਲਸ ਦੇ ਲਈ ਵੀ ਬਹੁਤ ਘੱਟ ਚੀਜ਼ਾਂ ਦੀ ਰਿਕੁਆਇਰਮੈਂਟ ਹੁੰਦੀ ਆ, ਇੱਦਾਂ ਨਹੀਂ ਹੈਗਾ ਕਿ ਅਸੀਂ ਮੌਰਗੇਜ ਲਈ ਲੈਣੀ ਆ ਤੇ ਇਨਕਮਾਂ ਵੀ ਦਿਖਾਓ, ਆਹ ਵੀ ਦਿਖਾਓ, ਉਹ ਵੀ ਦਿਖਾਓ, ਕਿਉਂਕਿ ਤੁਹਾਡੇ ਕੋਲ ਪਾਲਿਸੀ ਹੈਗੀ ਆ, ਪਾਲਿਸੀ ਦੇ ਵਿੱਚ ਕੈਸ਼ ਵੈਲਿਊ ਹੈਗੀ ਆ, ਉਹਦੇ ਅਗੇਂਸਟ
1: ਤੁਸੀਂ ਉਹ ਸਿਆਣੇ ਦੀ ਗੱਲ ਕੀਤੀ, ਕਹਿੰਦੇ ਹੁੰਦੇ ਪੈਸੇ ਉਹੀ ਆ ਜਿਹੜੇ ਤੁਹਾਡੀ ਜੇਬ 'ਚ।
3: ਬਿਲਕੁਲ ਜੀ, ਸੋ ਉਹਦੇ ਲਈ ਪਲੈਨਿੰਗ ਹੁਣ ਤੋਂ ਕਰਨੀ ਪੈਣੀ ਆ। ਸੋ ਜੇ ਆਪਾਂ ਇਹ ਕਹੀਏ ਕਿ ਅਸੀਂ ਕਰੀਏ ਕੁਸ਼ਚਨ ਆ ਤੇ ਸਾਨੂੰ ਸਾਰਾ ਕੁਝ ਜੁੜਿਆ ਵੀ ਹੋਵੇ, ਉਹ
1: ਕਿੰਨੀ ਏਜ ਤੋਂ ਕਰ ਲੈਣੀ ਚਾਹੀਦੀ ਪਲੈਨਿੰਗ?
3: ਮੇਰੇ ਅੰਦਾਜ਼ੇ ਨਾਲ ਤਾਂ ਜਦੋਂ ਤਾਂ ਬੱਚੇ ਪਹਿਲੇ ਜੌਬ ਤੇ ਜਾਣਾ ਸ਼ੁਰੂ ਹੁੰਦੇ ਆ ਉਦੋਂ ਤੋਂ ਹੀ ਉਹਨਾਂ ਨੂੰ ਕਹਿਣਾ ਚਾਹੀਦਾ ਹੈ ਕਿ ਹਾਂ ਤੁਸੀਂ ਹੁਣ ਆਹ ਜਦੋਂ 18ਵੇਂ ਸਾਲ ਤੋਂ ਇੱਥੇ TFSA ਅਕਾਊਂਟ ਖੋਲਣ ਦੀ ਤੁਹਾਨੂੰ ਅਪਰੂਵਲ ਮਿਲ ਜਾਂਦੀ ਹੈ। 18 ਇਅਰਸ ਦਾ ਬੱਚਾ ਜਿਹੜਾ ਹੈਗਾ ਆ ਉਹ TFSA ਅਕਾਊਂਟ ਖੋਲ ਸਕਦਾ ਹੈ। ਤਾਂ ਕਿੰਨੀ ਵਧੀਆ ਇਨਵੈਸਟਮੈਂਟ ਹੈਗੀ ਹੈ ਕਿ ਅਸੀਂ ਭਾਵੇਂ ਥੋੜੇ ਥੋੜੇ ਕਰਕੇ ਪੈਸੇ ਪਾਈ ਜਾਈਏ, ਜੇ 25 ਸਾਲ ਵਾਲਾ ਜਿਹੜਾ ਬੱਚਾ ਹੈਗਾ ਆ ਉਹ $50 ਵੀਕਲੀ ਵੀ ਉਹਦੇ ਵਿੱਚ ਪਾਈ ਜਾਵੇ ਤੇ ਜੇ ਆਪਾਂ 40 ਸਾਲਾਂ ਤੱਕ ਉਹਦੇ ਵਿੱਚ $1,00,000 ਪਾਵਾਂਗੇ ਤਾਂ ਤਕਰੀਬਨ ਮਿਲੀਅਨ ਤੋਂ ਉੱਪਰ ਜ਼ਿਆਦਾ ਪੈਸੇ ਜੁੜ ਜਾਣੇ ਉਹ, ਜੇ ਆਪਾਂ ਨੂੰ 10% ਦੇ ਨਾਲ ਇੰਟਰਸਟ ਮਿਲੀ ਜਾਂਦਾ ਆ। ਪਰ ਇਹ ਹੈਗਾ ਆ ਕਿ ਆਪਾਂ ਡਿਸਿਪਲਿਨਡ ਵੇ ਦੇ ਨਾਲ ਇਹ ਸੇਵਿੰਗਸ ਅਕਾਊਂਟ ਖੋਲੀਏ ਤੇ ਜਿੰਨੀ ਅਰਲੀ ਹੋ ਸਕੇ ਉਨਾ ਛੇਤੀ ਓਪਨ ਕਰਨਾ ਚਾਹੀਦਾ।
1: ਤੁਸੀਂ ਹੈਲਪ ਕਰ ਸਕਦੇ ਹੋ?
3: ਬਿਲਕੁਲ ਕਰ ਸਕਦੇ
1: ਹਾਂ। ਨੰਬਰ ਦਿਓ ਫਿਰ ਆਪਣਾ।
3: 416-817-6500-416-817-6500।
1: ਬਿਲਕੁਲ ਜੀ, ਔਰ ਹਰਪ੍ਰੀਤ ਹੋਰਾਂ ਦੇ ਨਾਲ ਤੁਸੀਂ ਗੱਲਬਾਤ ਕਰ ਲਓਗੇ ਕਿਸ ਤਰੀਕੇ ਨਾਲ ਤੁਸੀਂ ਆਪਣੇ ਪੈਸੇ ਨੂੰ ਸੇਵ ਕਰਕੇ ਰੱਖਣਾ ਜਾਂ ਉਹਦੇ ਵਿੱਚ ਹੋਰ ਵਧਾ ਹੋਣਾ, ਗਰੋਥ ਹੋਣੀ ਕਿੱਦਾਂ ਹੋਣੀ। ਤੁਹਾਨੂੰ ਇੰਸ਼ੋਰੈਂਸ ਦੇ ਨਾਲ ਨਾਲ ਪਲੈਨਿੰਗ ਵੀ ਕਰਦੇ ਨੇ, ਔਰ ਜੇਕਰ ਤੁਹਾਡੇ ਤੁਸੀਂ ਸੈਲਫ ਇੰਪਲਾਈ ਹੋ, ਤੁਹਾਡੇ ਆਪਣੇ ਬਿਜ਼ਨਸ ਹੈ, ਗਾਂ ਉਹਦਾ ਕੀ ਫਿਊਚਰ ਹੋਣਾ। ਕਈ ਵਾਰੀ ਕਹਿੰਦੇ ਕਿ ਜੀ ਸਾਡੇ ਕੋਲ ਆਹ ਬਿਲਡਿੰਗ ਲੈ ਲਈ, ਉਹ ਲੈ ਲਿਆ, ਪਰ ਜਦੋਂ ਅਚਾਨਕ ਤੁਹਾਨੂੰ ਕੋਈ ਨਾ ਕੋਈ ਹੈਪਨ ਹੋ ਜਾਵੇ, ਡੈਥ ਹੋ ਜਾਵੇ, ਤਾਂ ਉਹ ਤੋਂ ਬਾਅਦ ਬੱਚੇ ਕਿੱਦਾਂ ਉਹਨੂੰ ਹੈਂਡਲ ਕਰਨਗੇ ਜਾਂ ਕਿਵੇਂ ਉਹਨੂੰ ਇਹ ਇੰਡੀਆ ਵਾਂਗੂ ਤਾਂ ਹੈ ਨਹੀਂ ਕਿ ਸਾਡਾ ਜੱਦੀ ਆ ਤੇ ਹੋ ਜਾਣਾ, ਇੱਥੇ ਤਾਂ ਸਿਰਫ ਕਾਗਜ਼ਾਂ 'ਚ ਜੋ ਹੋਊਗਾ ਉਹੀ ਹੋਣਾ।
3: ਸੋ ਜੇ ਤੁਸੀਂ ਪ੍ਰੋਪਰਲੀ ਆਪਣੀ ਅਸਟੇਟ ਨੂੰ ਪਲੈਨ ਨਹੀਂ ਕੀਤਾ, ਸਪੈਸ਼ਲੀ ਜਿਹੜੇ ਬਿਜ਼ਨਸ ਓਨਰ ਹੈਗੇ ਆ, ਕਿਉਂਕਿ ਕਈ ਵਾਰ ਆਪਾਂ ਉਸ ਸਟੇਜ ਤੇ ਹੁੰਦੇ ਆ ਕਿ ਆਪਾਂ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਦੇ ਵਿੱਚ ਲੱਗੇ ਹੁੰਦੇ ਆ, ਐਂਡ ਜਦੋਂ ਆਪਾਂ ਬਿਜ਼ਨਸ ਐਕਸਪੈਂਡ ਕਰਦੇ ਹਾਂ, ਜੇ ਆਪਾਂ ਇਸ ਚੀਜ਼ ਤੇ ਵਰਕ ਨਹੀਂ ਨਾ ਕੀਤਾ ਕਿ ਕੱਲ ਨੂੰ ਜੇ ਸਾਨੂੰ ਕੁਛ ਹੋ ਗਿਆ ਤਾਂ ਸਾਡੀ ਇਹ ਜਿਹੜਾ ਬਿਜ਼ਨਸ ਹੈਗਾ ਆ ਉਹ ਸਾਡੇ ਬੱਚਿਆਂ ਨੂੰ ਕਿੱਦਾਂ ਪਾਸ ਆਨ ਹੋਣਾ ਆ, ਔਰ ਉਹ ਵੀ ਘੱਟ ਤੋਂ ਘੱਟ ਟੈਕਸ ਪੇ ਕਰੇ, ਤਾਂ ਫਿਰ ਤੁਸੀਂ ਕਿਤੇ ਨਾ ਕਿਤੇ ਫੇਲ ਹੋ ਜਾਂਦੇ ਹੋ ਬਿਜ਼ਨਸ ਨੂੰ ਜਨਰੇਟ ਕਰਨ ਲਈ, ਕਿਉਂਕਿ ਜਿੰਨਾ ਤੁਹਾਨੂੰ ਟੈਕਸ ਪੈ ਜਾਣਾ ਹੈਗਾ ਆ ਉਹ ਤਾਂ ਫਿਰ ਕੋਈ ਬਿਜ਼ਨਸ ਰਹਿ ਹੀ ਨਹੀਂ ਜਾਣਾ।
1: ਦੇਖੋ ਹਰਪ੍ਰੀਤ ਜੀ, ਤੁਸੀਂ ਆਪਾਂ ਅਕਸਰ ਗੱਲ ਕਰਦੇ ਹੁੰਦੇ ਹਾਂ, ਆਪਾਂ ਕਹਿੰਦੇ ਹੁੰਦੇ ਹਾਂ ਵੀ ਸ਼ਾਇਦ ਇਹ ਹੈਪਨ ਹੋਣਾ ਹੀ ਨਹੀਂ, ਹੋਣਾ ਹੀ ਨਹੀਂ, ਅਸੀਂ ਇੱਥੇ ਹੀ ਰਹਿਣਾ, ਪਰ ਜਦੋਂ ਆਪਣਿਆਂ ਨਾਲ ਹੁੰਦਾ ਫਿਰ ਪਤਾ ਲੱਗਦਾ ਕਿ ਨਹੀਂ ਯਾਰ ਇਸ ਇੱਦਾਂ ਵੀ ਹੋ ਗਿਆ, ਉਦੋਂ ਆਪਾਂ ਆਹ ਗੱਲ ਨਹੀਂ ਕੀਤੀ। ਹੁਣ ਸ਼ਾਹ ਸਾਹਿਬ ਸਟੂਡੀਓ 'ਚ ਨੇ, ਔਰ ਬੜੇ ਦੁੱਖ ਦੇ ਨਾਲ ਆਪਾਂ ਪਿਛਲੇ ਹਫ਼ਤੇ ਵੀ ਖਬਰ ਅਨਾਊਂਸ ਕੀਤੀ ਸੀਗੀ ਕਿ ਸ਼ਾਹ ਸਾਹਿਬ ਆਪਣੇ ਜੀਵਨ ਸਾਥੀ ਨੂੰ ਗਵਾ ਬੈਠੇ ਲਾਸਟ ਵੀਕ, ਉਹ ਸਦਨ ਸਦਨ ਲਈ ਇੱਥੋਂ ਚਲੇ ਗਏ, ਪਰ ਨਾ ਇਹਨਾਂ ਨੇ ਸੋਚਿਆ ਸੀ ਨਾ ਇਹਨਾਂ ਦੇ ਰਿਸ਼ਤੇਦਾਰਾਂ ਨੇ ਆਸ ਪਾਸ ਯਾਰਾਂ ਦੋਸਤਾਂ ਨੇ, ਇਹ ਵੀ ਹੈਪਨ ਹੋ ਜੂਗਾ, ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ। ਸੋ ਇਸ ਕਰਕੇ ਆਪਾਂ ਨੂੰ ਥੋੜਾ ਜਿਹਾ ਪਹਿਲਾਂ ਇਸ ਚੀਜ਼ ਨੂੰ ਮੱਦੇਨਜ਼ਰ ਰੱਖਣਾ ਕਿ ਕਿਸੇ ਨਾਲ ਵੀ ਹੋ ਸਕਦਾ,
3: ਕਿਉਂਕਿ ਉਹ ਸਭ ਤੋਂ ਵੱਡਾ ਟਰੂਥ ਆ।
1: ਹਾਂਜੀ, ਕਿਉਂ ਸ਼ਾਹ ਸਾਹਿਬ ਤੁਸੀਂ ਕੁਝ ਕਹਿਣਾ ਚਾਹੋਗੇ?
2: ਜੀ ਬਿਲਕੁਲ ਸੁਖ ਜੀ, ਇਸ ਤਰ੍ਹਾਂ ਹੀ ਹੈ, ਅਸੀਂ ਬਿਲਕੁਲ ਕਦੀ ਕੋਈ ਪਲਾਨ ਨਹੀਂ ਕਰਦੇ, ਔਰ ਕਦੀ ਇਹ ਸੋਚਦੇ ਵੀ ਨਹੀਂ ਅਸੀਂ ਜਾਣਾ ਹੈ, ਲਾਸਟ ਮਿੰਟ ਤੱਕ ਅਸੀਂ ਕੋਸ਼ਿਸ਼ ਕਰਨੇ ਵੀ ਕੁਛ ਕਰ ਲਈਏ ਕੁਛ ਕਰ ਲਈਏ, ਲੇਕਿਨ ਬਹੁਤ ਸਾਰੀ ਪਲੈਨਿੰਗ ਅਗਰ ਤੁਸੀਂ ਐਡਵਾਂਸ ਹੀ ਕਰ ਲਵੋਗੇ ਤਾਂ ਤੁਹਾਡੀ ਲਾਈਫ ਈਜ਼ੀ ਹੋ ਜਾਏਗੀ, ਅਗਰ ਤੁਸੀਂ ਐਡਵਾਂਸ ਹੀ ਪਲੈਨਿੰਗ ਨਹੀਂ ਕਰੋਗੇ ਤਾਂ ਬਹੁਤ ਸਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ, ਉਹ ਜਿਹੜੀਆਂ ਮੁਸ਼ਕਲਾਂ ਮੈਨੂੰ ਵੀ ਕਰਨੀਆਂ ਪੈ ਰਹੀਆਂ ਨੇ, ਸਾਹਮਣੇ ਫੇਸ ਕਰਨਾ ਪੈ ਰਿਹਾ, ਅਤੇ ਇਸ ਵਾਸਤੇ ਮੈਂ ਆਲਵੇਜ਼ ਹਰਪ੍ਰੀਤ ਹੋਰਾਂ ਨਾਲ ਸਹਿਮਤ ਹਾਂ ਵੀ ਅਗਰ ਤੁਸੀਂ ਪਲੈਨਿੰਗ ਕਰੋ ਤਾਂ ਬਹੁਤ ਸਾਰੀਆਂ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਹੋ ਔਰ ਅੱਗੇ ਤੁਹਾਡਾ ਕੰਮ ਆਸਾਨ ਹੋ ਜਾਏਗਾ।
1: ਜੀ ਬਿਲਕੁਲ ਹਰਪ੍ਰੀਤ ਜੀ, ਕਿਉਂਕਿ ਲਾਸਟ ਵੀਕ ਅਸੀਂ ਇੱਥੇ ਰੇਡੀਓ 'ਤੇ ਇੱਥੇ ਬੈਠੇ ਸੀਗੇ, ਅਚਾਨਕ ਸ਼ਾਹ ਸਾਹਿਬ ਨੂੰ ਫੋਨ ਆਇਆ, ਜਾਣਾ ਪਿਆ ਹੋਸਪਿਟਲ, ਅਤੇ ਘੰਟੇ ਡੇਢ ਘੰਟੇ ਦੇ ਵਿੱਚ ਜਿਹੜੀ ਆ ਉਹਨਾਂ ਦੀ ਡੈਥ ਹੋ ਗਈ। ਸੋ ਉਸ ਤੋਂ ਬਾਅਦ ਮੈਨੂੰ ਪਤਾ ਕਿ ਸ਼ਾਹ ਸਾਹਿਬ ਸਾਡੇ ਕੁਝ ਕੰਮ ਸਾਂਝੇ ਆ ਅਤੇ ਇਹਨਾਂ ਦੇ ਕਾਫੀ ਬਿਜ਼ਨਸ ਆ, ਔਰ ਉਹ ਭਾਬੀ ਜੀ ਸਾਡੇ ਉਹ ਟੇਕ ਕੇਅਰ ਕਰਦੇ ਸੀ ਸਾਰੇ ਪੈਸੇ ਦਾ ਸਾਰਾ ਕੁਛ, ਇਹਨਾਂ ਨੂੰ ਤਾਂ ਬੜਾ ਫਿਕਰ ਵੀ ਨਹੀਂ ਸੀ, ਅਤੇ ਹੁਣ ਕਹਿੰਦੇ ਕਿ ਮੈਨੂੰ ਕਈ ਚੀਜ਼ਾਂ ਦਾ ਪਤਾ ਹੀ ਨਹੀਂ ਸੀਗਾ ਵੀ ਕਿੱਦਾਂ ਕੀ ਹੋਣਾ ਕੀ ਨਹੀਂ।
3: ਔਰ ਸੁਖੀ ਜੀ ਮੈਂ ਇੱਕ ਚੀਜ਼ ਐਡ ਆਨ ਕਰਾਂ, ਚਲੋ ਜਿਹੜਾ ਬਿਜ਼ਨਸ ਓਨਰ ਉਹਦੀ ਤਾਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਆਮ ਇੱਕ ਰੈਗੂਲਰ ਫੈਮਿਲੀ ਦੇ ਵਿੱਚ ਨਾ ਜੇ ਅਸੀਂ ਕਹੀਏ ਕਿ ਹੁਣ ਅੱਜ ਦੇ ਦਿਨ ਦੇ ਵਿੱਚ ਸਾਡੇ ਬੱਚਿਆਂ ਨੂੰ ਕਿੱਥੇ ਪਤਾ ਕਿ ਕਿਹੜੇ ਕਿਹੜੇ ਬੈਂਕ ਅਕਾਊਂਟ ਆ, ਕਿ ਕਿਹੜੇ ਬੈਂਕ ਅਕਾਊਂਟ 'ਚ ਕਿੰਨੇ ਪੈਸੇ ਆ।
1: ਹਾਂਜੀ,
3: ਜੇ ਕੱਲ ਨੂੰ ਕੁਛ ਹੈਪਨ ਹੋ ਜਾਵੇ, ਕਈ ਵਾਰ ਇੱਦਾਂ ਹੁੰਦਾ ਕਿ
1: ਬੱਚਿਆਂ ਦੀ ਗੱਲ ਕਰਦੇ ਇੱਥੇ ਲੋਕਾਂ ਨੂੰ ਹਸਬੈਂਡ ਵਾਈਫ ਨੂੰ ਨਹੀਂ ਇੱਕ ਦੂਜੇ ਦਾ ਪਤਾ।
3: ਯੈਸ, ਸੋ ਉਹ ਕਿੰਨਾ ਔਖਾ ਹੈਗਾ ਆ ਕਿ ਤੁਹਾਡੇ ਕੋਲ ਪੈਸਾ ਹੁੰਦਾ ਹੋਇਆ ਵੀ ਤੁਹਾਡੀ ਫੈਮਿਲੀ ਤੱਕ ਨਹੀਂ ਪਹੁੰਚ ਪਾ ਰਿਹਾ। ਸੋ ਇਸ ਕਰਕੇ ਵੈਲ ਪਲੈਨਿੰਗ, ਅਸਟੇਟ ਪਲੈਨਿੰਗ ਇਹ ਬਹੁਤ ਇੰਪੋਰਟੈਂਟ ਪੱਖ ਆ।
1: ਬਿਲਕੁਲ ਜੀ, ਔਰ ਜਿਹੜੇ ਆਪਾਂ ਸਬਜੈਕਟ ਤੇ ਵੀ ਗੱਲ ਕੀਤੀ ਕਿ ਜੇ ਕਿਸੇ ਨੂੰ ਤੁਸੀਂ ਉਧਾਰ ਵੀ ਦਿੰਦੇ ਹੋ, ਪੈਸਾ ਦਿੰਦੇ ਹੋ, ਜਾਂ ਤੁਸੀਂ ਜ਼ਮੀਨ ਕਿਸੇ ਨੂੰ ਠੇਕੇ ਤੇ ਦਿੰਦੇ ਹੋ, ਜਾਂ ਤੁਸੀਂ ਕਿਸੇ ਨੂੰ ਆਪਣਾ ਘਰ ਰਹਿਣ ਲਈ ਦਿੰਦੇ ਹੋ ਜੇ ਤੁਸੀਂ ਉੱਥੋਂ ਦੂਜੇ ਮੁਲਕ ਤੋਂ ਇੱਥੇ ਆਉਂਦੇ ਹੋ, ਤੇ ਜ਼ਰੂਰ ਇੱਕ ਛੋਟਾ ਜਿਹਾ ਪੇਪਰ ਵਰਕ ਕਰ ਲਿਆ ਕਰੋ।
3: ਬਿਲਕੁਲ ਜੀ,
1: ਹਨਾ, ਜਿਹੜਾ ਕੱਲ ਤੋਂ ਜਾਂ ਫਿਊਚਰ ਜਿਹੜਾ ਤੁਸੀਂ ਇੱਕ ਦੂਜੇ ਨਾਲ ਲੜਾਈ ਝਗੜਾ ਨਾ ਹੋਵੇ, ਜੇ ਉਹ ਕਹਿਣ ਤੇ ਉਹਨੂੰ ਦਿਖਾ ਦਿਓ ਜੀ ਆਹ ਲਓ ਤੁਸੀਂ ਆ ਕਿਹਾ ਸੀ। ਪੇਪਰ ਵਰਕ ਵੀ ਨਾ ਕਰੋ, ਤੁਸੀਂ ਵਟਸਐਪ ਤੇ ਇੱਕ ਦੂਜੇ ਨੂੰ ਮੈਸੇਜ ਛੱਡ ਦਿਓ ਤੁਹਾਡੇ ਕੋਲ ਸਬੂਤ ਰਹਿ ਜਾਂਦਾ?
3: ਹਾਂਜੀ, ਅੱਜ ਕੱਲ ਈਮੇਲ ਸੌਖੀਆਂ ਚੀਜ਼ਾਂ ਆ, ਸੋ ਬਹੁਤ ਸਾਰਾ ਕੁਝ ਹੋ ਗਿਆ।
1: ਹਾਂਜੀ,
3: ਮਤਲਬ ਰੈਦਰ ਦੈਨ ਅਗਲੇ ਬੰਦੇ ਨੂੰ ਵੀ ਕਲੀਅਰ ਕਰ ਦੋ ਕਿ ਤੇਰੇ ਲਈ ਵੀ ਸੌਖਾ ਮੇਰੇ ਲਈ ਵੀ ਸੌਖਾ।
1: ਹਾਂਜੀ, 9057990999 ਸਾਡੇ ਪਤਰੋਂ ਦੂਰ ਦਾ ਨੰਬਰ ਹੈ। ਜੇ ਕਿਸੇ ਨੇ ਕੋਈ ਵੀ ਸਾਡੇ ਕੋਲੋਂ ਇੰਡੀਆ ਦਾ ਨੰਬਰ ਲੈਣਾ ਹੁੰਦਾ ਜਾਂ NRI ਡਿਪਾਰਟਮੈਂਟ ਲਈ ਕੋਈ ਹੈਲਪ ਚਾਹੀਦੀ ਆ, ਉਹ ਵੀ ਅਸੀਂ ਦੇ ਸਕਦੇ ਹਾਂ। 9057990999 ਸਾਡਾ ਨੰਬਰ ਹੈ ਜੀ। ਜੀ ਆਇਆਂ ਨੂੰ ਸਰ ਠੀਕ ਹੈ? ਸਰ ਠੀਕ, ਹੁਣ ਤੁਹਾਡੀ ਆਵਾਜ਼ ਵਧੀਆ ਆ ਰਹੀ ਪਿੱਛੋਂ?
11: ਹੁਣ ਆਵਾਜ਼ ਸਹੀ ਆ ਰਹੀ ਹੈ।
1: ਚਲੋ ਕੋਈ ਗੱਲ ਨੀ, ਹੁਣ ਆਪਣੇ ਟਾਈਮ ਥੋੜਾ ਜਿਹਾ
11: ਪਲੀਜ਼। ਰਿਸ਼ਤਿਆਂ ਦੀ ਗੱਲ ਕਰ ਰਹੇ ਸੀ ਹਨਾ ਤੁਸੀਂ, ਹੁਣ ਰਿਸ਼ਤਿਆਂ ਦੀ ਗੱਲ ਕਰ ਰਹੇ ਸੀ
1: ਜੀ
11: ਭਾਈ? ਹਾਂਜੀ ਹਾਂਜੀ, ਮਤਲਬ ਕਿ ਇਹ ਭਰਾਵਾਂ ਦਾ ਘਰ ਦਾ ਰਿਸ਼ਤੇ ਆਪਸ ਚ ਮਤਲਬ ਖੁੱਲ ਕੇ ਗੱਲ ਕਰਨ ਵਾਲੀ ਚੀਜ਼ਾਂ ਨੇ ਕਿ ਇੱਕ ਦੂਜੇ ਦਾ ਭੇਦ ਹੋਣੇ ਚਾਹੀਦੇ ਆ ਹਨਾ। ਪਰ ਭਾਈ ਇੱਕੋ ਦੁੱਖ ਆ, ਸਲਮਾਨ ਖਾਨ ਨੂੰ ਐਸ਼ਵਰਿਆ ਰਾਏ ਨੀ ਮਿਲੀ।
1: ਲਓ ਜੀ ਕਰ ਲਓ ਗੱਲ, ਏਦਾਂ ਤਾਂ ਹੁਣ ਮੈਂ ਵੀ ਕਈਆਂ ਨੂੰ ਚਾਹੁੰਦਾ, ਮੈਨੂੰ ਨੀ ਕਈ ਮਿਲੇ, ਹੁਣ ਮੈਂ ਉਹ ਰੇਡੀਓ ਤੇ ਥੋੜੀ ਕਹਿ ਦਵਾਂ ਕਰ ਲਓ। ਮੈਂ ਕਿਹਾ ਸੀਰੀਅਸ ਗੱਲ ਕਰਨਗੇ ਬਾਅਦ ਜੀ,
3: ਜ਼ਿਆਦਾ ਸੀਰੀਅਸ ਮੂਡ ਹੋ ਰਿਹਾ ਥੋੜਾ ਜਿਹਾ, ਥੋੜਾ ਜਿਹਾ
1: ਨਹੀਂ ਏਦਾਂ ਏਦਾਂ ਤਾਂ ਰਪੀ ਜੀ ਸੱਚੀ ਮੈਂ ਕਈਆਂ ਨੂੰ ਚਾਹੁੰਦਾ, ਮੈਂ ਕਈਆਂ ਦੀ ਨਹੀਂ ਤੁਸੀਂ ਮੇਰੀ ਗੱਲ ਨਹੀਂ ਸੁਣੀ। ਮੈਂ ਕਈਆਂ ਦੀਆਂ ਮਤਲਬ ਬਿਜ਼ਨਸਮੈਨਾਂ ਨੂੰ ਚਾਹੁੰਦਾ ਕਿ ਉਹ ਸਾਡੇ ਪ੍ਰੋਗਰਾਮ ਚ ਐਡਾਂ ਦੇਣ ਤੇ ਉਹ ਨਹੀਂ ਦਿੰਦੇ ਤੇ ਮੈਂ ਹੁਣ ਏਅਰ ਤੇ ਥੋੜੀ ਉਹਨਾਂ ਨੂੰ ਕਹਿਦਾ? ਚਲੋ ਦੇਖਦੇ ਆ ਜੀ ਪੁਰੇਵਾਲ ਸਾਹਿਬ ਕੀ ਕਹਿੰਦੇ ਆ। ਜੀ ਆਇਆਂ ਨੂੰ ਪੁਰੇਵਾਲ ਸਾਹਿਬ।
12: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੇ।
1: ਸਤਿ ਸ਼੍ਰੀ ਅਕਾਲ।
12: ਹਾਂਜੀ ਹਾਂਜੀ, ਤੇ ਮੈਂ ਕਿਹਾ ਜੀ ਆਮ ਪੇਪਰ ਨੀ ਚੱਲਦਾ ਜੀ।
1: ਅੱਛਾ ਜੀ,
12: ਲਾਹੌਰ ਰਾਹੀਂ ਨਾ ਥੋੜੇ ਬਹੁਤ ਪੈਸੇ ਲਾ ਕੇ ਪੱਕਾ ਪੇਪਰ ਬਣਾ ਦਿਓ ਜੀ।
1: ਬਿਲਕੁਲ,
12: ਨਾਲ ਉਹਦੇ ਬੱਚੇ ਦਾ ਨਾਂ ਵੀ ਲਿਖਾਵੇ।
1: ਓਕੇ
12: ਹਾਂਜੀ ਹਾਂਜੀ, ਤੇ ਕਈ ਐਪ ਹੁੰਦੇ ਆ ਜੀ, ਮੇਰੇ ਨਾਲ ਵੀ ਹੋਇਆ ਸੀ ਇੱਕ ਪਹਿਲਾਂ, ਬਹੁਤ ਸਾਲ ਹੋ ਗਿਆ ਤੇ ਹਾਲੇ ਤੱਕ ਨੀ ਮਿਲੇ ਜੀ ਵੈਸੇ।
1: ਠੀਕ ਆ, ਥੋੜੀ ਜੀ ਛੋਟੀ ਜੀ ਕਮਰਸ਼ੀਅਲ ਬ੍ਰੇਕ ਲੈ ਲਈਏ, ਫਿਰ ਵਾਪਸ ਆਉਣੇ ਜੀ।

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स हुण 3 लोकेशंस तो सर्व करदे ने। 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165 ते 416-213-1165।
1: ਇੰਟੀਰੀਅਰ ਗੁਰਦੁਆਰਾਸ ਕਮੇਟੀ ਪੇਸ਼ ਕਰਦੇ ਨੇ ਸਿੱਖ ਗੇਮਸ ਕੈਨੇਡਾ ਜੁਲਾਈ 31 ਤੋਂ 3 ਅਗਸਤ ਤੱਕ। ਓਪਨਿੰਗ ਸੈਰੇਮਨੀ ਸੈਟਰਡੇ ਅਗਸਤ 1 ਸਵੇਰੇ 9 ਵਜੇ ਬ੍ਰੈਂਪਟਨ ਸੌਕਰ ਸੈਂਟਰ ਵਿਖੇ। ਸੌਕਰ, ਕਬੱਡੀ, ਫੀਲਡ ਹਾਕੀ, ਵਾਲੀਬਾਲ, ਬਾਸਕਟਬਾਲ, ਵੇਟ ਲਿਫਟਿੰਗ, ਗੱਤਕਾ। ਵਧੇਰੇ ਜਾਣਕਾਰੀ ਲਈ ਸਿੱਖ ਗੇਮਸ ਕੈਨੇਡਾ .ca ਤੇ ਜਾਓ ਜਾਂ ਕਾਲ ਕਰੋ 6478070007। ਇਹਨਾਂ ਗੇਮਸ ਦੀ ਐਂਟਰੀ ਬਿਲਕੁਲ ਮੁਫਤ ਹੈ।
2: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
3: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
4: Kataria Tours and Travels located near 2883 Derry Road East Upper Airport and Derry the intersection upper. To see cheap flight tickets si pal de vichon Toronto to Delhi, Delhi to Amritsar de route options sunu chahide ne. Ja tusi visa services di pal de vichon puri family vacation upar jaan di soch rahe ne jithe tuhanu all inclusive vacation packages bhi milde ne. Pahunchna wa ji Kataria Tours and Travels Airport and Derry the intersection upar. Call kar sakde ho 905-678-1200 905-678-1200 Kataria Tours and Travels Airport and Derry the intersection upar.
5: Aaj khush to baat ho gaya
6: ਉਹ ਤਾਂ ਹੋਣਾ ਹੀ ਹੈ ਜਦੋਂ ਢਿੱਲੋਂ ਵੀਡੀਓ ਦਾ ਨੋ ਫ੍ਰੀਜ਼ਿੰਗ ਨੋ ਬਫਰਿੰਗ ਵਾਲਾ 4K ਅਲਟਰਾ ਹਾਈ ਕੁਆਲਿਟੀ IPTV ਬਾਕਸ ਹੋਵੇ। ਇੰਨਾ ਤਾਂ ਬਣਦਾ ਹੀ ਹੈ।
5: ਆਹ ਮੇਰੇ ਪਾਸ ਬਿਲਡਿੰਗ ਹੈ, ਪ੍ਰਾਪਰਟੀ ਹੈ, ਬੈਂਕ ਬੈਲੈਂਸ ਹੈ, ਬੰਗਲਾ ਹੈ, ਗਾੜੀ ਹੈ, ਕਿਆ ਤੁਹਾਡੇ ਪਾਸ?
6: ਸਾਡੇ ਕੋਲ ਬਾਲੀਵੁੱਡ ਮੂਵੀਜ਼ ਨੇ, ਟੀਵੀ ਸ਼ੋਜ਼, ਵੈਬ ਸੀਰੀਜ਼, ਹਿੰਦੀ ਪੰਜਾਬੀ ਲਾਈਵ ਟੀਵੀ ਚੈਨਲਸ ਇੰਜੋਏ ਕਰਨ ਨੂੰ ਵਰਲਡਸ ਬੈਸਟ ਤੇ ਹਾਈਐਸਟ ਕੁਆਲਿਟੀ ਵਾਲਾ IPTV ਬਾਕਸ ਹੈ। ਤੇ ਨਾਲੇ ਢਿੱਲੋਂ ਵੀਡੀਓ ਕੋਲ ਗੁਰਬਾਣੀ ਰੇਡੀਓ ਵੀ ਹੈ ਤੇ ਡਿਲੀਵਰੀ ਬਿਲਕੁਲ ਫ੍ਰੀ। ਹੋਰ ਦੱਸ ਕਿਆ ਚਾਹੀਦਾ?
7: ਕਿਉਂ ਕਹਿ ਰਹੇ ਹੋ ਪਰ?
6: ਓ ਭਾਜੀ, ਸੈਲੀਬ੍ਰੇਸ਼ਨ 40 ਇਅਰਸ ਇਨ ਐਂਟਰਟੇਨਮੈਂਟ ਬਿਜ਼ਨਸ।
8: ਡਾਊਨ ਕੋ ਪਕੜਨਾ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ।
6: ਪਰ ਢਿੱਲੋਂ ਵੀਡੀਓ ਤੇ ਜਦੋਂ ਮਰਜ਼ੀ ਆ ਜਾਓ। ਐਬਨੀਜ਼ਰ ਐਂਡ ਗੋਰ ਰੋਡ 905-204-13 ਜਾਂ ਢਿੱਲੋਂਵੀਡੀਓ.com। ਹੋਰ ਕੋਈ ਸੇਵਾ?
9: ਮਿੱਤਰਾਂ ਦੇ ਜੰਕਸ਼ਨ ਤੇ।
10: ਉਹ ਕਿਹੜੇ ਜੰਕਸ਼ਨ ਤੇ?
11: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
9: ਰਾਤ ਲੱਗੀਆਂ ਮਹਿਫਲਾਂ ਨਾਰੇ
11: ਬਈ, ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕਪੈਸਿਟੀ ਵਾਲੇ ਸ਼ਾਨਦਾਰ ਬੈਂਕਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 647-429-4040 647-429-4040 ਟਿੱਕਾ ਜੰਕਸ਼ਨ ਬ੍ਰੈਂਪਟਨ।
12: नजर बदलो, नजारे बदल जाएंगे। आप भी अपनी जिंदगी की खूबसूरती को देखें स्पेक्स एक्सप्रेस के साथ, जहां है वर्ल्ड क्लास क्वालिटी डिजाइनर सनग्लासेस, आई ग्लास फ्रेम्स एंड लार्ज सिलेक्शन ऑफ कॉन्टैक्ट लेंसेज।
13: गेट सिलेक्टेड फ्रेम रेगुलर सिंगल विजन लेंसेज फॉर जस्ट $129। 35 रेजोल्यूशन ड्राइव, ब्रैम्पटन इन वॉलमार्ट प्लाजा। कॉल 905-460-8888, दैट्स 905-460-8888।
12: सर्विंग फ्रॉम 2 लोकेशंस, बेस्ट सर्विस, बेस्ट प्राइस, स्पेक्स एक्सप्रेस के साथ।
14: ओ पंजाबी बोले ना ते मैं इंग्लिश विच अड़दा सी, ओ मेरी लुक ते मरदी सी ते मैं ओदे लक ते मरदा सी। सत श्री अकाल जी, मैं हां थोड़ा अपना रोशन प्रिंस ते तुसी सुन रहे हो वतनों दूर रेडियो।
7: ਜੀ ਦੋਸਤੋ ਬਿਲਕੁਲ ਬਤਨੋ ਦੂਰ ਤੁਸੀਂ 5:30 ਤੇ ਸੁਣ ਰਹੇ ਹੋ ਬਹੁਤ ਤੁਹਾਡਾ ਕਾਫੀ ਕਾਲਸ ਆਈਆਂ ਜਿਹੜੀਆਂ ਮਿਸ ਹੋ ਗਈਆਂ ਉਹਨਾਂ ਤੋਂ ਮਾਫੀ ਚਾਹਾਂਗੇ ਕੱਲ ਦੇ ਪ੍ਰੋਗਰਾਮ ਚ ਵੀ ਆਪਾਂ ਲਵਾਂਗੇ ਔਰ ਤੁਸੀਂ ਬਾਅਦ ਚੋਂ ਵੀ ਸਾਨੂੰ ਔਨ ਏਅਰ ਕਰ ਸਕਦੇ ਹੋ ਗੱਲਬਾਤ ਸਾਡੇ ਨਾਲ ਆਫ ਦੀ ਏਅਰ ਨੰਬਰ 9057990999 ਹੈ ਤੇ ਨਾਸਰ ਸ਼ਾਹ ਸਾਹਿਬ ਸਟੂਡੀਓ ਚ ਨੇ ਸ਼ਾਹ ਸਾਹਿਬ ਜਿੱਦਾਂ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਸਮਰ ਹੈ ਬਹੁਤ ਸਾਰੇ ਲੋਕਾਂ ਨੂੰ ਪੈਸੇ ਦੀ ਲੋੜ ਪੈ ਜਾਂਦੀ ਆ ਕਈਆਂ ਨੇ ਕੰਸਟਰਕਸ਼ਨ ਕਰਵਾਉਣੀ ਆ ਕਈਆਂ ਨੇ ਆਪਣੇ ਘਰ ਨੂੰ ਕੋਈ ਵੱਡਾ ਕਰਨਾ ਜਾਂ ਕਿੱਦਾਂ ਆ ਕਿਸ ਤਰੀਕੇ ਨਾਲ ਤੁਸੀਂ ਹੈਲਪ ਕਰਦੇ ਹੋ ਪੈਸੇ
15: ਜੀ ਪਹਿਲੇ ਤਾਂ ਮੈਂ ਦੱਸਣਾ ਚਾਹਾਂਗਾ ਲੋਕਾਂ ਨੂੰ ਇਹ ਸੋਚ ਕੇ ਬੈਠੇ ਨੇ ਵੀ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ ਉਹਨਾਂ ਨੇ ਮੋਰਗੇਜ ਨਹੀਂ ਮਿਲਣੀ ਕੋਈ ਐਸੀ ਗੱਲ ਨਹੀਂ ਪੈਸੇ ਵੀ ਬੈਂਕ ਦੇਈ ਜਾ ਰਹੇ ਨੇ ਮੋਰਗੇਜਾਂ ਵੀ ਦੇਈ ਜਾ ਰਹੇ ਨੇ ਤੁਸੀਂ ਸਿਰਫ ਅਪਰੋਚ ਰਾਈਟ ਪਰਸਨ ਤੇ ਕਰੋ ਵੀ ਤਾਂ ਕਿ ਜਿਹੜੇ ਬੰਦੇ ਨੂੰ ਤੁਸੀਂ ਗੱਲ ਕਰੋ ਤੁਹਾਨੂੰ ਪਤਾ ਹੋਣਾ ਜਦ ਵੀ ਇਹ ਬੰਦੇ ਦਾ ਕਿੰਨਾ ਐਕਸਪੀਰੀਅੰਸ ਹੈ ਉਹ ਕਿੰਨੀ ਦੇਰ ਤੋਂ ਕੰਮ ਕਰ ਰਿਹਾ ਮੈਂ ਪਿਛਲੇ 27 ਸਾਲਾਂ ਤੋਂ ਕੰਮ ਕਰ ਰਿਹਾ ਮੋਰਗੇਜ ਲੋਨਸ ਦਾ ਔਰ ਮੈਂ ਕਹਿੰਦਾ ਹੁੰਦਾ ਭਾਈ ਪਹਿਲੇ ਘੁੰਮੋ ਫਿਰੋ ਚੈੱਕ ਕਰੋ ਔਰ ਆਖਰ 'ਤੇ ਸਾਨੂੰ ਕਾਲ ਕਰੋ ਉਹ ਕਹਿਣ ਦਾ ਮਕਸਦ ਕੀ ਹੁੰਦਾ ਵੀ ਅਸੀਂ ਮੇਕ ਸ਼ੋਰ ਕਰਨਾ ਚਾਹ ਰਹੇ ਹਾਂ ਜਦੋਂ ਤੱਕ ਤੁਸੀਂ ਸਾਡੇ ਕੋਲ ਪਹੁੰਚੋ ਤੁਹਾਡਾ ਕੰਮ ਅਸੀਂ ਤੁਹਾਨੂੰ ਵੇਖ ਕੇ ਤੁਹਾਡੇ 2 ਮਿੰਟ ਦੀ ਗੱਲ ਤੋਂ ਬਾਅਦ ਅਸੀਂ ਅੰਦਾਜ਼ਾ ਕਰ ਲੈਂਦੇ ਹਾਂ ਤੁਹਾਡਾ ਕੰਮ ਹੋ ਸਕਦਾ ਨਹੀਂ ਹੋ ਸਕਦਾ ਹੁਣ ਸਿਰਫ 2 ਮਿੰਟ ਤੁਸੀਂ ਮੇਰੇ ਨਾਲ ਸਪੈਂਡ ਕਰਨੇ ਨੇ ਉਹ 2 ਮਿੰਟਾਂ ਦੇ ਬਾਅਦ ਤੁਸੀਂ ਰਿਜ਼ਲਟ ਲੈ ਲੈਣਾ ਇਸ ਤੋਂ ਵਧੀਆ ਔਰ ਕੁਇਕ ਸਰਵਿਸ ਕਿੱਥੋਂ ਮਿਲਣੀ ਹੈ ਤੇ ਅਸੀਂ ਉਹ ਕਹਿੰਦੇ ਨਾ ਪ੍ਰੈਕਟਿਸ ਮੇਕਸ ਅ ਮੈਨ ਪਰਫੈਕਟ ਜਦੋਂ ਤੁਸੀਂ ਲੱਗੇ ਰਹਿੰਦੇ ਹੋ ਕੋਈ ਕੰਮ ਕਰਨ ਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਸੀਂ ਬਹੁਤ ਕੁਝ ਸਿੱਖਿਆ ਅਸੀਂ ਕੋਸ਼ਿਸ਼ ਕਰਨੇ ਜੋ ਵੀ ਸਿੱਖਿਆ ਆਪਣੇ ਕਲਾਇੰਟਸ ਨੂੰ ਪਹੁੰਚਾਈਏ ਕਮਰਸ਼ੀਅਲ ਮੋਰਗੇਜ ਦੇ ਪਹਿਲੇ ਮੈਂ ਜ਼ਿਕਰ ਕਰਾਂਗਾ ਕੋਈ ਵੀ ਤੁਸੀਂ ਕਮਰਸ਼ੀਅਲ ਹੋਟਲ ਮੋਟਲ ਗੈਸ ਸਟੇਸ਼ਨ ਜਾਂ ਫਰੈਂਚਾਇਜ਼ ਬਾਈ ਕਰਨੀ ਜਾਂ ਪਲਾਜ਼ਾ ਬਾਈ ਕਰਨਾ ਜਾਂ ਪਲਾਜ਼ੇ ਵਿੱਚ ਕੋਈ ਯੂਨਿਟ ਬਾਈ ਕਰਨਾ ਤੇ ਸਾਨੂੰ ਕਾਲ ਕਰੋ ਬੜੀ ਆਸਾਨੀ ਦੇ ਨਾਲ ਤੁਹਾਨੂੰ ਅਸੀਂ ਕਮਰਸ਼ੀਅਲ ਮੋਰਗੇਜ ਦਵਾ ਸਕਦੇ ਹਾਂ ਔਰ ਗਰੰਟੀ ਕਰਨੇ ਆ ਜੋ ਟਰਮਸ ਐਂਡ ਕੰਡੀਸ਼ਨ ਜਾਂ ਜੋ ਰੇਟ ਅਸੀਂ ਦਵਾਵਾਂਗੇ ਜਲਦੀ ਕਿਤੇ ਕੋਈ ਨਹੀਂ ਦਵਾ ਸਕਦਾ ਕਿਉਂਕਿ ਅਸੀਂ ਵਾਲੀਅਮ ਬਿਜ਼ਨਸ ਕਰ ਰਹੇ ਹੁੰਦੇ ਹਾਂ ਜਦੋਂ ਵੀ ਕੋਈ ਵਾਲੀਅਮ ਬਿਜ਼ਨਸ ਕਰ ਰਿਹਾ ਹੁੰਦਾ ਹਰ ਲੈਂਡਰ ਦੀ ਕੋਸ਼ਿਸ਼ ਤੁਹਾਡੇ ਨਾਲ ਜੁੜਿਆ ਰਹੇ ਉਹ ਸਾਡੀ ਕੋਸ਼ਿਸ਼ ਦੀ ਜੋ ਵੀ ਜ਼ਿਆਦਾ ਜ਼ਿਆਦਾ ਬੈਨੀਫਿਟਸ ਮਿਲ ਸਕਦੇ ਨੇ ਤੁਹਾਨੂੰ ਦਵਾਈ ਜਾਵਣ ਨੰਬਰ ਬੜਾ ਸੌਖਾ ਜਿਹਾ 6477419000 ਤੇ ਕਾਲ ਕਰ ਸਕਦੇ ਹੋ ਔਰ ਕੋਈ ਵੀ ਤੁਸੀਂ ਕਮਰਸ਼ੀਅਲ ਕਾਰ ਬਾਈ ਕਰਨਾ ਜਾਂ ਰੀਫਾਈਨਾਂਸ ਕਰਨੀ ਹੈ ਜਾਂ ਕਮਰਸ਼ੀਅਲ ਪ੍ਰਾਪਰਟੀ ਨੂੰ ਤੁਸੀਂ ਰੀਫਾਈਨਾਂਸ ਕਰਕੇ ਕੋਈ ਪ੍ਰਾਪਰਟੀ ਬਾਈ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਵੀ ਤੁਸੀਂ ਸਾਨੂੰ ਕਾਲ ਕਰੋ 6477419000 ਤੇ ਕਾਲ ਕਰ ਸਕਦੇ ਹੋ ਔਰ ਉਹਦੇ ਨਾਲ ਨਾਲ ਇੱਕ ਲੋਨ ਹੈ ਜਿਹੜਾ ਸਮਾਲ ਬਿਜ਼ਨਸ ਲੋਨ ਵੀ ਕਹੀਦਾ ਔਰ SBI ਲੋਨ ਵੀ ਕਹੀਦਾ ਇਸ ਲੋਨ ਦੀ ਖੂਬੀ ਕੀ ਹੈ ਤੁਹਾਡੀ ਗਰੰਟੀ ਥੋੜ੍ਹੀ ਜਿਹੀ ਹੈ ਉਹ ਥੋੜ੍ਹੇ ਜਿਹੇ ਰਿਸਕ ਨਾਲ ਤੁਸੀਂ ਬਹੁਤ ਵਧੀਆ ਕੰਮ ਕਰ ਸਕਦੇ ਹੋ 5 ਲੱਖ ਤੱਕ ਤੁਹਾਨੂੰ ਲੋਨ ਮਿਲ ਸਕਦਾ ਕੋਈ ਵੀ ਤੁਸੀਂ ਬਿਜ਼ਨਸ ਚਲਾਉਣਾ ਹੈ ਜਾਂ ਕੋਈ ਇੰਡਸਟਰੀ ਲਗਾਉਣੀ ਹੈ ਕੋਈ ਮਸ਼ੀਨ ਬਾਈ ਕਰਨੀ ਹੈ ਕੋਈ ਇੰਡਸਟਰੀ ਨੂੰ ਬੈਟਰ ਕਰਨਾ ਤੇ ਇਹ ਲੋਨ ਤੁਹਾਡੇ ਲੋਕਾਂ ਵਾਸਤੇ ਬਣਿਆ ਤੁਸੀਂ ਲਾਜ਼ਮੀ ਹੈ 5 ਲੱਖ ਤੱਕ ਜਿਹੜਾ ਲੋਨ ਮਿਲਦਾ ਪਿਆ ਇਹਦੇ ਤੋਂ ਫਾਇਦਾ ਚੁੱਕੇ ਹੋ ਔਰ ਬੜੀ ਆਸਾਨੀ ਨਾਲ ਅਸੀਂ ਤੁਹਾਨੂੰ ਦਵਾ ਸਕਦੇ ਹਾਂ ਨੰਬਰ ਸੇਮ 6477497000 ਤੇ ਕਾਲ ਕਰ ਸਕਦੇ ਹੋ ਔਰ ਲੇਡੀਜ਼ ਵਾਸਤੇ ਬਹੁਤ ਵਧੀਆ ਇੱਕ ਪ੍ਰੋਗਰਾਮ ਹੈ ਜਿਹੜਾ 50,000 ਤੋਂ ਲੈ ਕੇ 1 ਲੱਖ ਤੱਕ ਮਿਲ ਸਕਦਾ 50,000 ਤੋਂ ਲੈ ਕੇ 1 ਲੱਖ ਤੱਕ ਤੁਹਾਨੂੰ ਚਾਹੀਦਾ ਉਹਦੇ ਵਾਸਤੇ ਕਾਲ ਕਰੋ ਸਿਰਫ ਉਹਦੇ ਵਾਸਤੇ ਕ੍ਰੈਡਿਟ ਸਹੀ ਹੋਣਾ ਚਾਹੀਦਾ ਔਰ ਬੜੀ ਆਸਾਨੀ ਨਾਲ ਤੁਹਾਨੂੰ ਅਸੀਂ ਦਵਾ ਸਕਦੇ ਹਾਂ ਔਰ ਇਹਦੇ ਇਲਾਵਾ ਤੁਹਾਨੂੰ ਅਗਰ ਕੋਈ ਸੈਕਿੰਡ ਮੋਰਗੇਜ ਪੈਸੇ ਦੀ ਐਮਰਜੈਂਸੀ ਪੈਸੇ ਦੀ ਲੋੜ ਪੈ ਗਈ ਹੈ ਘਰ ਜੇ ਅਗਰ ਇਕੁਟੀ ਹੈ ਨਾ ਅਸੀਂ ਤੁਹਾਡਾ ਕ੍ਰੈਡਿਟ ਚੈੱਕ ਕਰਨਾ ਜਾਬ ਦੀ ਇਨਫੋਰਮੇਸ਼ਨ ਚਾਹੀਦੀ ਹੈ ਸਾਨੂੰ ਸਿਰਫ ਔਰ ਸਿਰਫ ਤੁਹਾਡੇ ਘਰ ਜੇ ਇਕੁਟੀ ਚਾਹੀਦੀ ਹੈ ਔਰ ਤੁਹਾਨੂੰ ਅਸੀਂ ਅਪ ਟੂ 1 ਮਿਲੀਅਨ 24 ਘੰਟੇ ਦੇ ਵਿੱਚ ਦਵਾ ਸਕਦੇ ਹਾਂ ਨੰਬਰ ਸੇਮ 6477419000 6477419000 ਬਹੁਤ ਸ਼ੁਕਰੀਆ ਸੁਖ ਜੀ
7: ਬਹੁਤ ਬਹੁਤ ਧੰਨਵਾਦ ਜੀ ਔਰ ਆਲਮੋਸਟ ਸਮਾਪਤੀ ਵੱਲ ਨੂੰ ਸਾਡਾ ਸਮਾਂ ਹੋ ਗਿਆ ਜੀ ਔਰ ਹੁਣ ਬੋਪਾਰਾਏ ਸਾਹਿਬ ਪ੍ਰੋਗਰਾਮ ਪੇਸ਼ ਕਰਨਗੇ ਤੇ ਸਾਨੂੰ ਇੱਥੇ ਇਜਾਜ਼ਤ ਦਿਓ ਔਰ ਕੋਈ ਵੀ ਗੱਲਬਾਤ ਸਾਡੇ ਨਾਲ ਕਰਨੀ ਚਾਹੋ 9057990999 ਤੇ ਕਾਲ ਕਰ ਸਕਦੇ ਹੋ ਅੱਜ ਦਾ ਪ੍ਰੋਗਰਾਮ ਬੁੱਡਵਾਈਨ ਬੈਂਕਟ ਹਾਲ ਡ੍ਰੀਮ ਕਨਵੈਨਸ਼ਨ ਸੈਂਟਰ ਸਮੋਸਾ ਸਵੀਟ ਫੈਕਟਰੀ ਦ ਮਾਸਟਰ ਬਿਲਡਿੰਗ ਔਰ ਇਸ ਦੇ ਨਾਲ ਨਾਲ ਜੀ ਟਿੱਕਾ ਜੰਕਸ਼ਨ ਢਾਬਾ ਔਨ ਦਾ ਫੋਲ ਤੇ ਸਪੈਕਸ ਐਕਸਪ੍ਰੈਸ ਤੇ ਨਾਲ ਦੀ ਨਾਲ ਜਿਹੜਾ ਹੈਗਾ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕੀਤਾ ਜੀ ਬਹੁਤ ਬਹੁਤ ਸਾਰੇ ਲਿਸਨਰ ਦਾ ਧੰਨਵਾਦ ਔਰ ਜਿੰਨੀਆਂ ਕਾਲਸ ਹਾਲੇ ਵੀ ਬਹੁਤ ਆ ਰਹੀਆਂ ਨੇ ਤੇ ਜ਼ਰੂਰ ਤੁਹਾਡੀਆਂ ਕਾਲ ਅਸੀਂ ਆਨਸਰ ਕਰਾਂਗੇ ਜੀ ਸੋ ਤੁਸੀਂ ਇਸ
15: ਬਹੁਤ ਬਹੁਤ ਪਿਆਰ ਕਰਦੇ ਬਹੁਤ ਸ਼ੁਕਰੀਆ
7: ਬਹੁਤ ਬਹੁਤ ਧੰਨਵਾਦ ਜੀ ਔਰ ਸਾਰੇ ਠੀਕ ਠਾਕ ਰਹਿਣ ਇਹੀ ਅਰਦਾਸ ਇਹੀ ਦੁਆ ਹੈ ਹੱਸਦੇ ਖੇਡਦੇ ਇੱਕ ਦੂਜੇ ਨਾਲ ਰਹਿਣਾ ਔਰ ਆ ਜਿਹੜਾ ਅੱਜ ਇੱਕ ਬਹੁਤ ਸੀਰੀਅਸ ਸਬਜੈਕਟ ਤੇ ਆਪਾਂ ਗੱਲਬਾਤ ਕੀਤੀ ਇਹਦਾ ਜ਼ਰੂਰ ਧਿਆਨ ਰੱਖੋ ਪੇਪਰ ਵਰਕ ਜ਼ਰੂਰ ਜਿਹੜਾ ਆਪਣਾ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ

Soganda Varga, che se cerchi di tanta Varga. Caute saggeri tre Varga, to delande hunde mele Varga. Budde babol de hath ti dengori Varga, ammadi di mitti jahi lori Varga. Kabru te chad di jawani Varga, che se pyar na ditti hoi nishani Varga. ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ।

0: फैंसी सेट, चांदी की बैंगल्स और चांदी की पायल।
1: इतनी बस नहीं, जेंट्स ने चांदी के कड़े, चांदी की चेन, चांदी के ब्रेसलेट,
0: बर्तन और चांदी के किसी भी तरह का सामान लेने के लिए वन एंड ओनली सिल्वर हट।
1: गोर एंड अवनीजर के इंटरसेक्शन पे गुरुद्वारे बाय प्लाजा के बीच सिल्वर हट।
0: 6473393521
1: 6473393521 4525 अवनीजर रोड, ब्रैम्पटन।
0: सिल्वर हट।
2: मैं जिथे चलेंगा चलूंगी नाल तेरे वे टिकटा दो ले ले।
3: टिकटा दो लेनिया हो या चार, बिजनेस ले जाना होवे या फिर घूमन ले, इंडिविजुअल और कॉर्पोरेट, हर तरह दे ट्रैवलिंग पर्पस ले कांटेक्ट करो। एयर टिकट्स, इंश्योरेंस, पासपोर्ट एंड वीजा सर्विस ओ भी रीजनेबल प्राइसेस ते। स्पेशल ट्रैवल पैकेजेस भी अवेलेबल ने। कटारिया टूर एंड ट्रैवल 2883 डेरी रोड ईस्ट मिसिसागा। कॉल 9056781200।
4: ना किद्दा दी तैयारी?
3: ओ जी मैं रसोई नो निगाह मारी, देखिया ग्रोसरी मुक गई सारी, ते फिर मैं बेस्ट एशियन ग्रोसर दी खिच लई तैयारी।
4: मेनू पता है आज ग्रोसरी दे नाल नाल आओ बारो खान पीन दी वारी, क्योंकि इना कोल मिलदी है वैरायटी सारी।
3: जी हाँ, बेस्ट एशियन ग्रोसरी स्टोर जिथे ग्रोसरी ते रेस्टोरेंट दोनों ने, जिथे तुहानू मिलेगा फिश, गोट करी, तंदूरी नान ते स्पेशल देसी स्टाइल पिज्जा। फन सर्विस भी प्रोवाइड कर देने। बेस्ट स्टेशन ग्रोसर, इको प्लाजा विच तिन्नो ग्रोसरी, देसी स्टाइल पिज्जा एंड रेस्टोरेंट, कैम्ब्रिज। कॉल 5196217744।
5: मतलब
6: स्वीट महल नहीं गए?
5: नहीं मैं मर जा, उठे क्यों होने?
6: जीटीए दा सब तो स्वादला खाना उठी ता मिलता है। सही सुनिया भाई, जिन्ना सोना रेस्टोरेंट है उस तो भी ज्यादा स्वाद स्वीट महल दी हर एक डिश है। जलेबियां, पकौड़े, समोसे, टिक्कियां, व्याह होवे पार्टी या होण किट्टियां, स्वीट महल दी वेज या नॉन वेज आइटम्स ले डाइनिंग करो या केटरिंग करवाओ। इको नंबर कुमाओ 416-679-9999 और विजिट यूनिट 9680 रेक्सडेल बुलेवार्ड टॉमिको। स्वीट महल, ट्रेडिशन ऑफ टेस्ट।
7: ਜਾਂ ਦੋਸਤੋ, ਤੁਸੀਂ ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ, ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ ਬੱਪਰ ਹੈ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਵੀ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ। ਅੱਜ ਬੁੱਧਵਾਰ ਦਾ ਦਿਨ ਹੈ ਤੇ ਬੁੱਧਵਾਰ ਦੇ ਦਿਨ ਕਹਾਣੀ ਵੀ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਸੁਨ ਸਿੰਘ ਟਿੰਡਾ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਹੀ ਮੋਨਾ ਮੈਂਗੀ ਜੀ ਦਾ ਸੁਨੇਹਾ ਜਿਹੜਾ ਉਹ ਵੀ ਤੁਹਾਡੇ ਰੂਬਰੂ ਕਰਾਂਗੇ। ਜਗਜੀਤ ਮਾਲ ਸਾਹਿਬ ਵੀ ਸਾਡੇ ਨਾਲ। ਮਾਲ ਸਾਹਿਬ ਸਤਿ ਸ੍ਰੀ ਅਕਾਲ ਜੀ ਨੂੰ ਜੀ।
8: ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਆਪੋ ਆਪਣੇ ਕੰਮਾਂ ਕਾਰਾਂ ਵਿੱਚ ਵਿਅਸਤ ਹੋਵੋਗੇ। ਅਸੀਂ ਤੁਹਾਡਾ ਇੱਕ ਘੰਟਾ ਬਹੁਤ ਵਧੀਆ ਤਰੀਕੇ ਨਾਲ ਲਗਾਉਣ ਦੀ ਕੋਸ਼ਿਸ਼ ਕਰਾਂਗੇ।
7: ਬਿਲਕੁਲ ਜੀ ਮਾਲ ਸਾਹਿਬ, ਅੱਜ ਕੋਸ਼ਿਸ਼ ਹੋਏਗੀ ਕਿ ਇਸ ਇੱਕ ਘੰਟੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਨਵੀਆਂ ਵੀ ਹੋਣ, ਨਵੀਂ ਇਨਫੋਰਮੇਸ਼ਨ, ਇਨਫੋਰਮੇਟਿਵ, ਇੰਟਰਟੇਨਮੈਂਟ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪ੍ਰੋਗਰਾਮ ਇੰਟਰਟੇਨ ਵੀ ਹੋਵੇ, ਪ੍ਰੋਗਰਾਮ ਦੇ ਵਿੱਚ ਤੁਸੀਂ ਇੰਟਰਟੇਨ ਹੋਵੋ, ਇੰਟਰਟੇਨਮੈਂਟ ਹੋਵੇ, ਇਨਫੋਰਮੇਸ਼ਨ ਹੋਵੇ ਤੇ ਇਨਫੋਰਮੇਟਿਵ ਵੀ ਹੋਵੇ, ਤਾਂ ਕਿ ਤੁਸੀਂ ਕਿਤੇ ਨਾ ਕਿਤੇ ਕੁੱਝ ਨਾ ਕੁੱਝ ਚੰਗਾ ਵੀ ਲੈ ਕੇ ਇੱਥੋਂ ਨਿਕਲੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਇਸੇ ਤਰੀਕੇ ਨਾਲ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਰੂਬਰੂ ਕਰਾਂਗੇ। ਤੇ ਤੁਸੀਂ ਮਾਲ ਸਾਹਿਬ ਕੱਲ ਪਰਸੋਂ ਵੀ ਗੱਲ ਕਰ ਰਹੇ ਸੀ ਕਿ ਫੁੱਲ ਹੋਣ ਦੀ ਗੱਲ ਸੀ, ਹੈ ਨਾ?
8: ਜੀ ਬਿਲਕੁਲ। ਨਜ਼ਰੀਆ ਹੁੰਦਾ ਬੰਦੇ ਦਾ ਵੀ, ਨਜ਼ਰੀਆ ਵੀ ਕੋਈ ਬੰਦਾ ਫੁੱਲ ਨੂੰ ਕਿਵੇਂ ਵਰਤਦਾ, ਕੋਈ ਫੁੱਲ ਨੂੰ ਕਿਵੇਂ ਵਰਤਦਾ। ਤੁਸੀਂ ਮੈਨੂੰ ਲੱਗਦਾ ਜਿਹੜੇ ਆਪਣੇ ਬਗੀਚੇ ਚ ਫੁੱਲ ਹੁੰਦੇ ਆ ਉਹ ਗਿਆ ਸੀ, ਤੁਸੀਂ ਬਗੀਚੇ ਵਾਲੇ ਫੁੱਲਾਂ ਦੀ ਗੱਲ ਕੀਤੀ ਆ।
7: ਸਵਾਰੀਆਂ
8: ਨਾ ਭਰੀ ਹੋਈ ਫੁੱਲ ਬੱਸ, ਤੇ ਟ੍ਰੈਫਿਕ ਨਾ ਭਰੀ ਹੋਈ ਫੁੱਲ ਸੜਕ,
7: ਜਿਵੇਂ
8: ਕਹਿੰਦੇ ਮਾਨ ਸਾਹਿਬ ਨੇ ਕਿਹਾ ਜੀ, ਦੇਖੋ ਫੁੱਲਾਂ ਨੂੰ ਬੜੀ ਸੁਬਹ ਪਤਾ ਹੁੰਦਾ ਵੀ ਉਹਨਾਂ ਨੇ ਕਬਰ ਤੇ ਜਾਣਾ ਜਾਂ ਕਿਸੇ ਗੁਰਦੁਆਰੇ ਜਾਂ ਕਿਸੇ ਮੰਦਿਰ ਦਾ ਸ਼ਿੰਗਾਰ ਬਣਨਾ। ਉਹੀ ਫੁੱਲ ਕਹਿੰਦੇ ਵੀ ਪੀਰਾਂ ਦੀਆਂ ਚਾਦਰਾਂ ਚੜਾਉਣ ਲਈ, ਉਹੀ ਫੁੱਲ ਕੰਜਰੀ ਦੇ ਕੋਠੇ ਤੇ ਲੈ ਜਾਣ ਲਈ। ਮਤਲਬ ਅਲੱਗ ਅਲੱਗ ਫੁੱਲਾਂ, ਫੁੱਲ ਉਹੀ ਨੇ ਗੇ, ਫੁੱਲਾਂ ਨੂੰ ਨਜ਼ਰੀਆ ਦੇਖਣ ਦਾ, ਫੁੱਲਾਂ ਨੂੰ ਵਰਤਣ ਦਾ ਨਜ਼ਰੀਆ ਅਲੱਗ ਅਲੱਗ ਹੋ ਸਕਦਾ ਗਾ।
7: ਉਹ ਦੇਖੋ ਕਿੰਨੀ ਖੂਬਸੂਰਤ ਗੱਲ ਹੈ, ਉਹੀ ਫੁੱਲ ਜਿਹੜੇ ਬਰਸਾਏ ਜਾਂਦੇ ਸਿਰ ਦੇ ਉੱਤੇ ਜੀ, ਤੇ ਥੋੜੇ ਟਾਈਮ ਬਾਅਦ ਉਹੀ ਫੁੱਲ ਪੈਰਾਂ ਹੇਠ ਵੀ ਆ ਜਾਂਦੇ ਨੇ
8: ਜੀ। ਬਿਲਕੁਲ ਜੀ,
7: ਹਨਾ,
8: ਬਿਲਕੁਲ ਉਹੀ ਫੁੱਲ ਨੀਚੇ ਆ ਜਾਂਦੇ ਨੇ।
7: ਆਪਣੀ ਖੁਸ਼ਬੂ ਵੰਡ ਜਾਂਦੇ ਆ, ਆਪਣੀ ਖੁਸ਼ਬੂ ਉਹਦੇ ਹੱਥਾਂ ਤੱਕ ਰਹਿ ਜਾਂਦੀ ਆ।
8: ਬਿਲਕੁਲ ਬਿਲਕੁਲ ਜੀ, ਤੇ ਬਿਲਕੁਲ ਫੁੱਲਾਂ ਦੀ ਗੱਲਬਾਤ ਕਰਦੇ ਰਹਾਂਗੇ ਜੀ। ਆਪਣੇ ਨਾਲ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ, ਆਪਾਂ ਉਤੋਂ ਇੰਸ਼ੋਰੈਂਸ ਦੇ ਰਿਗਾਰਡਿੰਗ ਜਾਣਕਾਰੀ ਲਈਏ।
7: ਮੋਨਾ ਜੀ ਦਾ ਜੇ ਹੁਣ ਫੁੱਲ ਦੀ ਗੱਲ ਕੀਤੀ, ਮੋਨਾ ਜੀ ਨੂੰ ਫੁੱਲ ਇਨਫੋਰਮੇਸ਼ਨ ਆ ਇੰਸ਼ੋਰੈਂਸ
8: ਜੀ, ਬਿਲਕੁਲ
7: ਫੁੱਲ ਨੌਲੇਜ ਇਹਨਾਂ ਨੂੰ ਇੰਸ਼ੋਰੈਂਸ ਬਾਰੇ, ਤੇ ਜਦੋਂ ਇੰਸ਼ੋਰੈਂਸ ਦੇ ਬਾਬਤ ਕੋਈ ਤੁਹਾਡਾ ਸਵਾਲ ਹੋਵੇ ਤੁਹਾਡੇ ਜ਼ਹਿਨ ਦੇ ਵਿੱਚ, ਤਾਂ ਮੋਨਾ ਮਹਿੰਗੀ ਜੀ ਨਾਲ ਇੱਕ ਵਾਰ ਜ਼ਰੂਰ ਸੰਪਰਕ ਕਰ ਲਿਓ। ਮੋਨਾ ਜੀ, ਜੀ ਐਨ ਵੈਲਕਮ।
9: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੀ ਹੀ ਟੀਮ ਨੂੰ ਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
7: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੋਨਾ ਜੀ। ਸਭ ਤੋਂ ਪਹਿਲਾਂ ਆਪਾਂ ਇੰਸ਼ੋਰੈਂਸ ਦੀ ਗੱਲਬਾਤ ਕਰੀਏ, ਫਿਰ ਉਸ ਤੋਂ ਬਾਅਦ ਪ੍ਰੋਬਲਮ ਨੂੰ ਅੱਗੇ ਵਧਾਉਂਦੇ ਹਾਂ ਜੀ।
9: ਬਿਲਕੁਲ ਰਾਜਵੀਰ ਜੀ, ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਲਾਈਫ ਇੰਸ਼ੋਰੈਂਸ ਦੀ, ਕਿ ਹਾਂਜੀ ਪ੍ਰਾਇਓਰਟੀ ਹੁੰਦੀ ਹੈਗੀ ਹੈ ਕਿ ਅਸੀਂ ਆਪਣੀ ਫੈਮਿਲੀ ਨੂੰ ਜ਼ਰੂਰ ਪ੍ਰੋਟੈਕਟ ਕਰੀਏ, ਚਾਹੇ ਬੈਕ ਹੋਮ ਕੰਟਰੀ ਦੇ ਵਿੱਚ ਹੈ, ਚਾਹੇ ਇੱਥੇ ਹੈਗੇ ਹੈ, ਜੋ ਵੀ ਪਰਸਨ ਸਾਡੇ ਨਾਲ ਚਾਹੇ ਇਮੋਸ਼ਨਲੀ ਜਾਂ ਫਾਈਨੈਂਸ਼ਲੀ ਸਾਡੇ ਨਾਲ ਜੁੜਿਆ ਹੋਇਆ ਹੈ। ਪਰ ਇਸੇ ਦੇ ਨਾਲ ਨਾਲ ਇੱਕ ਹੋਰ ਚੀਜ਼ ਹੋ ਜਾਂਦੀ ਹੈ ਕਿ ਜਦੋਂ ਵੀ ਅਸੀਂ ਇਹ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਆਪਣੇ ਬਾਰੇ ਵੀ ਜ਼ਰੂਰ ਸੋਚਣਾ ਚਾਹੀਦਾ ਹੈਗਾ, ਕਿਉਂਕਿ ਇਸ ਟਾਈਮ ਤੇ ਅਸੀਂ ਬਹੁਤ ਵਾਰ ਦੇਖ ਰਹੇ ਹੁੰਦੇ ਹਾਂ ਕਿ ਜਿਹੜੇ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਜਿਹੜੇ ਕਲੇਮਸ ਹੈਗੇ ਆ, ਬਹੁਤ ਛੋਟੀ ਛੋਟੀ ਏਜਿਸ ਦੇ ਵਿੱਚ, ਜਿੱਦਾਂ ਕਿ ਹਾਰਟ ਦੇ ਰਿਲੇਟਿਡ, ਕੈਂਸਰ ਦੇ ਰਿਲੇਟਿਡ, ਕੋਈ ਨਾ ਕੋਈ ਇਸ ਟਾਈਮ ਅਲਜ਼ਾਈਮਰ ਦੀ ਪ੍ਰੋਬਲਮਸ ਬਹੁਤ ਆ ਰਹੀਆਂ ਨੇ, ਸੋ ਇਸ ਤਰੀਕੇ ਦੇ ਜਿਹੜੇ ਕਲੇਮਸ ਛੋਟੀ ਏਜਿਸ ਦੇ ਵਿੱਚ ਆ ਜਾਂਦੇ ਨੇ, ਤਾਂ ਉਸ ਟਾਈਮ ਤੇ ਸਭ ਨਾਲੋਂ ਵੱਡੀ ਪ੍ਰਾਇਓਰਟੀ, ਜਿਹੜੀ ਸਭ ਨਾਲੋਂ ਵੱਡੀ ਜ਼ਰੂਰਤ ਹੁੰਦੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਹੁੰਦੀ ਹੈ। ਸੋ ਮੇਕ ਸ਼ੋਰ ਕਰੀਏ ਕਿ ਜਦੋਂ ਵੀ ਅਸੀਂ ਆਪਣੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਆਪਣੇ ਬਾਰੇ ਜ਼ਰੂਰ ਸੋਚੀਏ ਉਸ ਟਾਈਮ ਤੇ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮੈਂ ਕਹੂੰਗੀ ਕਿ ਇੱਕ ਇੱਦਾਂ ਦੀ ਪਾਲਿਸੀ ਹੈਗੀ ਹੈ ਜਿਹਦੇ ਵਿੱਚ ਅਕਸਰ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਇੱਕ ਤਾਂ ਬੈਨੀਫਿਟ ਹੈਗਾ ਜੇ ਗੋਡ ਫੋਰਬਿਡ 25 ਡਿਜ਼ੀਜ਼ ਪਲੱਸ ਹੁੰਦੀਆਂ ਨੇ ਇਹਨਾਂ ਦੇ ਵਿੱਚ ਪਾਲਿਸੀਸ ਦੇ ਵਿੱਚ, ਜਿਹਦੇ ਵਿੱਚੋਂ ਇੱਕ ਵੀ ਜੇ ਡਿਜ਼ੀਜ਼ ਡਾਇਗਨੋਸ ਹੁੰਦੀ ਹੈ, ਕੋਈ ਆਰਗਨ ਫੇਲਰ ਹੋ ਗਿਆ, ਬ੍ਰੇਨ ਟਿਊਮਰ ਹੈਗਾ, ਕੈਂਸਰ ਦੀ ਪ੍ਰੋਬਲਮ ਹੈ, ਹਾਰਟ ਦੀ ਪ੍ਰੋਬਲਮ ਹੈਗੀ ਹੈ, ਸੋ ਉਹਨਾਂ ਦੇ ਵਿੱਚੋਂ ਇੱਕ ਵੀ ਜੇ ਡਾਇਗਨੋਸ ਹੁੰਦਾ ਹੈਗਾ, ਤਾਂ ਉਸ ਟਾਈਮ ਤੇ ਆਪਾਂ ਨੂੰ ਲੰਬ ਸਮ ਬੈਨੀਫਿਟ ਮਿਲ ਜਾਂਦਾ ਹੈਗਾ। ਜੇ $1,00,000 ਦੀ ਕਵਰੇਜ ਲਿੱਤੀ ਸੀ ਤਾਂ $1,00,000 ਮਿਲ ਜਾਂਦਾ ਹੈ, ਐਂਡ ਸਾਰਿਆਂ ਨੂੰ ਪਤਾ ਹੈਗਾ, ਸਾਰੇ ਹਰੇਕ ਪਰਸਨ ਨੂੰ ਇਸੇ ਚੀਜ਼ ਦੇ ਬਾਰੇ ਜ਼ਿਆਦਾ ਪਤਾ ਹੁੰਦਾ ਕਿ $1,00,000 ਜਦੋਂ ਮਿਲ ਜਾਣਾ, ਉਸ ਤੋਂ ਬਾਅਦ ਸਾਡੀ ਪਾਲਿਸੀ ਖਤਮ ਹੋ ਜਾਣੀ ਹੈ, ਉਸ ਤੋਂ ਬਾਅਦ ਸਾਨੂੰ ਕੋਈ ਵੀ ਕਵਰੇਜ ਨਹੀਂ ਰਹੂਗੀ। ਪਰ ਇੱਕੋ ਇੱਕ ਇੰਸ਼ੋਰੈਂਸ ਕੰਪਨੀ ਹੈਗੀ ਹੈ ਜਿਹਦੇ ਵਿੱਚ ਕਿ ਸਾਡੇ ਕੋਲ ਆਪਸ਼ਨ ਅਵੇਲੇਬਲ ਹੁੰਦੀ ਹੈ ਕਿ ਅੱਜ ਜੇ ਪਰਸਨ ਨੂੰ ਕਲੇਮ ਆ ਗਿਆ ਹੈਗਾ, ਕੋਈ ਲੈਟਸ ਸੇ ਗੋਡ ਫੋਰਬਿਡ ਉਹਨਾਂ ਨੂੰ ਕੋਈ ਕੈਂਸਰ ਦੀ ਪ੍ਰੋਬਲਮ ਆਈ ਸੀਗੀ, ਤੇ ਇਸ ਟਾਈਮ ਤੇ $1,00,000 ਮਿਲ ਗਿਆ ਹੈਗਾ, ਉਸ ਤੋਂ ਬਾਅਦ ਉਹਨਾਂ ਨੇ ਕੋਈ ਪ੍ਰੀਮੀਅਮਸ ਨਹੀਂ ਪੇ ਕਰਨੇ, ਕਵਰੇਜ ਫੇਰ ਵੀ ਉਹਨਾਂ ਦੀ ਚੱਲਦੀ ਰਹੂਗੀ, ਐਂਡ ਜੇ ਦੁਬਾਰਾ ਸਾਲ ਬਾਅਦ, ਦੋ ਸਾਲ ਬਾਅਦ ਕੋਈ ਹੋਰ ਕੰਡੀਸ਼ਨ ਆ ਗਈ ਹੈ, ਲੈਟਸ ਸੇ ਪਹਿਲਾਂ ਕੈਂਸਰ ਦਾ ਕਲੇਮ ਸੀਗਾ $1,00,000 ਮਿਲਿਆ ਸੀ, ਹੁਣ ਕੋਈ ਹਾਰਟ ਦੀ ਕੰਡੀਸ਼ਨ, ਕੋਈ ਬਾਈਪਾਸ ਸਰਜਰੀ ਆ ਗਈ ਹੈਗੀ ਹੈ, ਤਾਂ ਉਸ ਟਾਈਮ ਤੇ 50% ਆਫ ਕਵਰੇਜ ਅਮਾਊਂਟ, ਮਤਲਬ ਇਹ ਹੈ ਕਿ 50,000 ਫੇਰ ਦੁਬਾਰਾ ਉਹ ਲੈਣ ਲਈ ਐਲੀਜੀਬਲ ਹੁੰਦੇ ਨੇ। ਸੋ ਇਸ ਤਰੀਕੇ ਦੀ ਪਾਲਿਸੀਜ਼ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀ ਅਵੇਲੇਬਲ ਹੋਣਗੀਆਂ, ਐਂਡ ਇਸ ਤਰੀਕੇ ਦੇ ਬੈਨੀਫਿਟਸ ਆਪਾਂ ਨੂੰ ਤਾਂ ਹੀ ਮਿਲ ਸਕਦੇ ਹੁੰਦੇ ਨੇ ਜਦੋਂ ਆਪਣੀ ਗੁੱਡ ਹੈਲਥ ਹੈਗੀ ਹੈ, ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੇ ਐਕਸਕਲੂਜਨਸ ਨਹੀਂ ਹੋਊਗੇ, ਕੋਈ ਲਿਮਿਟੇਸ਼ਨਸ ਨਹੀਂ ਹੋਊਗੇ, ਤੇ ਨਾਲ ਦੀ ਨਾਲੇ ਵੀ ਚੀਜ਼ ਆ ਜਾਂਦੀ ਹੈਗੀ ਹੈ ਕਿ ਇਸ ਦੇ ਵਿੱਚ ਇਹ ਵੀ ਆਪਸ਼ਨ ਅਵੇਲੇਬਲ ਹੋਏਗੀ ਕਿ ਜੇ ਸਾਨੂੰ ਕੋਈ ਵੀ ਕਲੇਮ ਨਹੀਂ ਆਉਂਦਾ, ਜਿੰਨੀਆਂ ਵੀ ਪੇਮੈਂਟਸ ਤੁਸੀਂ ਪੇ ਕੀਤੀਆਂ ਸੀ ਸਾਰੀਆਂ ਦੀਆਂ ਸਾਰੀਆਂ ਤੁਹਾਨੂੰ ਵਾਪਸ ਹੋ ਜਾਣੀਆਂ। ਸੋ ਇਹਦੇ ਬਾਰੇ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਿਹਦੇ ਵਿੱਚ ਸੇਵਿੰਗਸ ਐਂਡ ਪ੍ਰੋਟੈਕਸ਼ਨ, ਸਪੈਸ਼ਲੀ ਇਸ ਟਾਈਮ ਤੇ ਰਾਜਵੀਰ ਜੀ ਮੈਨੂੰ ਬਹੁਤ ਸਾਰੇ ਕੰਸਰਨ ਆ ਰਹੇ ਉਹਨਾਂ ਪੇਰੈਂਟਸ ਗ੍ਰੈਂਡ ਪੇਰੈਂਟਸ ਵੱਲੋਂ ਜਿਹੜੇ ਇਸ ਟਾਈਮ ਤੇ ਛੋਟੇ ਬੱਚਿਆਂ ਦੀਆਂ ਪਾਲਿਸੀਜ਼ ਕਰਵਾ ਰਹੇ ਨੇ, ਕੋਈ 0 ਏਜ ਤੋਂ ਸਟਾਰਟਿੰਗ ਹੈਗੀ ਹੈ, ਕੋਈ 5 ਈਅਰ ਓਲਡ, ਕੋਈ 10 ਈਅਰ ਓਲਡ, ਕਿਉਂਕਿ ਇਸ ਟਾਈਮ ਤੇ ਜਦੋਂ ਉਹਨਾਂ ਬੱਚਿਆਂ ਦੀ ਪਾਲਿਸੀ ਆਪਾਂ ਕਰਵਾਉਂਦੇ ਹੈਗੇ ਹਾਂ, ਇੱਦਾਂ ਦੀ ਪਾਲਿਸੀ ਹੋਏਗੀ ਜਿਹੜੇ ਕਿ ਉਹਨਾਂ ਨੂੰ ਸਾਰੀ ਉਮਰ ਦੇ ਲਈ ਕਵਰ ਹੋਏਗੀ, ਨੋ ਮੈਟਰ 65-75 ਪਲੱਸ ਹੋ ਜਾਂਦੇ ਨੇ ਤਾਂ ਵੀ ਕਵਰੇਜ ਚੱਲਦੀ ਰਹਿਣੀ ਹੈਗੀ ਆ ਅਪ ਟੂ ਦੀ ਏਜ ਆਫ 100 ਔਰ ਪਲੱਸ। ਨਾਲ ਦੀ ਨਾਲ ਇਹ ਵੀ ਚੀਜ਼ ਹੈਗੀ ਕਿ ਇਹਦੇ ਵਿੱਚ ਪੇਡ ਅਪ ਆਪਸ਼ਨ ਅਵੇਲੇਬਲ ਹੋਏਗੀ, ਜੋ ਵੀ ਟਾਈਮ ਫਰੇਮ ਆਪਾਂ ਚੂਜ਼ ਕਰਦੇ ਹਾਂ, ਚਾਹੇ 15 ਸਾਲ ਦਾ 20 ਸਾਲ ਦਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਹੋਏਗੀ, ਐਂਡ ਰਿਟਰਨ ਆਫ ਪ੍ਰੀਮੀਅਮ ਦੀ ਵੀ ਆਪਸ਼ਨ ਰਹਿਣੀ ਹੈ, ਤੇ 2 ਟਾਈਮਸ ਕਲੇਮ ਕਰਨ ਦੀ ਵੀ ਇਹਦੇ ਵਿੱਚ ਆਪਸ਼ਨ ਹੁੰਦੀ ਹੈ। ਜ਼ਿਆਦਾ ਡਿਟੇਲ ਚ ਗੱਲ ਕਰਨ ਲਈ ਜ਼ਰੂਰ ਲਿਸਨਰਸ ਮੈਨੂੰ ਕਾਲ ਕਰ ਸਕਦੇ ਜੀ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509-416-509-1509
7: 416-509-1509 ਤੇ ਮੋਨਾ ਜੀ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜਵਾਕਾਂ ਨੇ ਵੀ ਅਸੀਂ ਕਹਿੰਦੇ ਲੈ ਗੁਰਨਾਮ ਦਾ ਮੁੰਡਾ ਤੇਰੇ ਨਾਲ ਪੜ੍ਹਦਾ ਸੀ, ਦੇਖ ਲੈ ਕਿੱਥੇ ਦੇ ਕਿੱਥੇ ਪਹੁੰਚ
10: ਗਿਆ।
7: ਜਾਂ ਬਹੁਤੀ ਵਾਰ ਇੰਡੀਆ ਚ ਬੈਠੀ ਪੇਰੈਂਟਸ ਵੀ ਕਈ ਵਾਰ ਨਛੱਤਰ ਸਿੰਘ ਕਹਿੰਦੇ ਸਾਰਾ ਟੱਬਰ ਸੱਦ ਲਿਆ, ਆ ਤੇਰਾ ਨੀ, ਤੂੰ ਹਜੇ ਸਾਡਾ ਵੀਜ਼ਾ ਨੀ ਲਵਾਇਆ,
10: ਮਤਲਬ
7: ਪਤਾ ਨੀ ਹੁੰਦਾ ਕਿ ਇੱਥੇ ਤੰਗੀਆਂ ਕੀ ਦਿੱਕਤਾਂ।
10: ਬਿਲਕੁਲ ਬਿਲਕੁਲ ਜੀ।
7: ਹੁਣ ਕੈਲਗਰੀ ਦੇ ਵਿੱਚ ਸਟੂਡੈਂਟ ਭਾਈਚਾਰਾ ਜਿਹੜਾ ਉਹ ਬੈਠਾ ਸੜਕਾਂ ਤੇ, ਬਾਰਾਂ ਬਾਰਾਂ ਵਜੇ ਤੱਕ ਵੀ ਉੱਥੇ ਬਹੁਤ ਸਾਰੇ ਜਿਹੜੇ ਜਾਂਦੇ ਨੇ ਮਿਲਦੇ ਆ, ਉਹ ਉਦੋਂ ਵੀ ਬੈਠੇ ਆ, ਮੀਂਹ ਵੀ ਬੈਠੇ ਨੇ, ਐਡਮਿੰਟਨ ਦੇ ਵਿੱਚ ਵੀ ਬੈਠੇ ਨੇ। ਉਹਨਾਂ ਦਾ ਮੇਨ ਉਹਨਾਂ ਦਾ ਉੱਥੇ ਇੱਕ, ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰਾਂਗੇ ਕਿਉਂਕਿ ਉੱਥੇ ਡਾਕੂਮੈਂਟਰੀ ਦੇ ਤੌਰ ਤੇ ਬਣਾ ਕੇ ਤੁਹਾਡੇ ਰੂਬਰੂ ਕਰੀਏ ਵੀ ਅਸਲ ਦੇ ਵਿੱਚ ਕਹਾਣੀ ਕੀ ਆ। ਉੱਥੇ ਜਿਹੜੇ ਸਟੂਡੈਂਟ ਬੈਠੇ ਨੇ ਉਹ ਕਹਿੰਦੇ ਵੀ ਉਸੇ ਕਾਲਜ ਤੋਂ ਜਿਹੜਾ ਵਰਕ ਪਰਮਿਟ ਸਾਨੂੰ ਮਿਲਣਾ ਸੀਗਾ, ਸਟੱਡੀ ਸਾਡੀ ਪੂਰੀ ਹੋ ਗਈ ਆ, ਇੱਕੋ ਬੈਂਚ ਤੇ ਦੋ ਜਾਣੇ ਜੇ ਬੈਠਦੇ ਆ, ਇੱਕ ਜਾਣੇ ਨੂੰ ਉਹਨਾਂ ਨੇ ਅਲਾਓ ਕਰਤਾ ਕਿ ਭਾਈ ਤੈਨੂੰ ਵਰਕ ਪਰਮਿਟ ਦੇ ਦਾਂਗੇ, ਦੂਜੇ ਨੂੰ ਅਲਾਓ ਨਹੀਂ ਕੀਤਾ। ਇੱਕੋ ਕਾਲਜ, ਇੱਕੋ ਕੋਰਸ, ਇੱਕੋ ਬੈਂਚ ਤੇ ਬੈਠ ਕੇ ਦੋ ਜਾਣਿਆਂ ਦੇ ਵਿੱਚੋਂ ਜੇ ਇੱਕ ਨੂੰ, ਫਿਰ ਉਹ ਕਿਹੜੇ ਆਧਾਰ ਤੇ ਕਰਤਾ?
10: ਦਿੱਕਤਾਂ
7: ਤਾਂ ਹੈਗੀਆਂ ਉੱਥੇ। ਉਹ ਕਹਿੰਦੇ ਇੱਥੋਂ ਕੁੜੀ ਦੀ ਆਵਾਜ਼ ਆਈ ਕਿ ਉਹਦਾ ਤਾਂ ਉੱਥੇ ਮੰਗਣਾ ਹੋਇਆ, ਵਿਆਹ ਹੋਇਆ, ਤੇ ਉਹਨਾਂ ਦੇ ਘਰਦਿਆਂ ਨੇ ਇਸੇ ਕਰਕੇ ਕੀਤਾ ਸੀ ਕਿ ਭਾਈ ਤੂੰ ਬਾਹਰ ਚਲੇ ਗਿਆ ਨੀ, ਤੇ ਹੁਣ ਉਹਨੂੰ ਜੇ ਇੱਧਰੋਂ ਜਾਣਾ ਪੈ ਗਿਆ ਵਾਪਸ, ਵਰਕ ਪਰਮਿਟ ਨਾ ਮਿਲਿਆ, ਤਾਂ ਫਿਰ ਉਹਦੇ ਹਾਲਾਤ ਕੀ ਹੋਣਗੇ।

0: ਬਿਲਕੁਲ ਇਕਨੋਮੀ ਗਰੋ ਕਰੇਗੀ ਬਿਲਕੁਲ
1: ਜਿਸ ਸਿਚੁਏਸ਼ਨ ਦੇ ਵਿੱਚੋਂ ਨਿਕਲ ਰਹੇ ਹੋਣਗੇ ਹਰ ਇੱਕ ਦੀ ਮੈਨੂੰ ਲੱਗਦਾ ਤੰਗੀ ਤੁਰਸ਼ੀ ਹਰ ਇੱਕ ਦੀ ਪ੍ਰੋਬਲਮ ਅਲੱਗ ਅਲੱਗ ਤਰੀਕੇ ਦੀ ਆ ਕਿਸੇ ਦੀ ਇਹ ਆ ਕਿ ਉਹਦਾ ਵੀਜ਼ਾ ਨੀ ਲੱਗਿਆ ਬਾਹਰ ਨੀ ਗਿਆ ਕਿਸੇ ਦੀ ਇਹ ਆ ਕਿ ਵੀਜ਼ਾ ਲੱਗ ਗਿਆ ਉਹਨੂੰ ਪੀ ਆਰ ਨੀ ਮਿਲੀ
0: ਬਿਲਕੁਲ
1: ਕਿਸੇ ਦੀ ਇਹ ਆ ਕਿ ਉਹਨੂੰ ਪੀ ਆਰ ਮਿਲ ਗਈ ਉਹਦੇ ਕੋਲ ਪੈਸੇ ਹੈ ਨੀ ਘਰ ਲੈਣ ਲਈ ਕਿਸੇ ਦੀ ਇਹ ਆ ਉਹਦੇ ਕੋਲ ਘਰ ਇੱਕ ਨੀ ਘਰ ਉਹਦੇ ਕੋਲ ਚਾਰ ਹੋਏ ਹੋਏ ਆ ਉਹਦੇ ਕੋਲ ਪੈਸੇ ਹੈ ਨੀ ਮੋਰਗੇਜ ਦੇਣ ਲਈ
0: ਬਿਲਕੁਲ
1: ਕਿਸੇ ਦੀ ਇਹ ਆ ਕਿ ਉਹਦੇ ਕੋਲ ਯਾਰ ਜੋਬ ਹੈ ਨੀ ਕਿਸੇ ਦੀ ਇਹ ਆ ਕਿ ਜੋਬ ਹੈਗੀ ਆ ਉਹਦੇ ਕੋਲ ਉੱਥੋਂ ਉਹਨੂੰ ਰੈਵਨਿਊ ਨੀ ਮਿਲ ਰਿਹਾ ਤਨਖਾਹ ਨੀ ਮਿਲ ਰਹੀ ਕੰਮ ਕਰ ਰਿਹਾ ਪਰ ਉਹਨੂੰ ਤਨਖਾਹ ਹੀ ਨੀ ਮਿਲੀ ਮਤਲਬ ਹਰ ਇੱਕ ਬੰਦੇ ਦੀ ਤਕਲੀਫ ਅਲੱਗ ਅਲੱਗ ਆ ਜਿੰਨਾ ਵੱਡਾ ਤਾਮਜਾਮ ਤੁਸੀਂ ਦੇਖੋਗੇ ਉਨੀਆਂ ਵੱਡੀਆਂ ਤਕਲੀਫਾਂ ਉਨੇ ਵੱਡੇ ਖਰਚੇ ਵੀ ਹੁੰਦੇ ਕਿ ਬਸ ਸਾਨੂੰ ਲੱਗਦਾ ਹੁੰਦਾ ਹੁਣ ਕਿਸੇ ਦੀ ਇਹ ਆ ਕਿ ਯਾਰ ਉਹਨੂੰ ਮੂਵੀਆਂ 'ਚ ਕੰਮ ਨੀ ਮਿਲ ਰਿਹਾ ਕਿਸੇ ਨੂੰ ਇਹ ਆ ਕਿ ਉਹਨੂੰ ਕੰਮ ਮਿਲਿਆ ਹੋਇਆ ਉਹਨੂੰ ਪੈਸੇ ਨੀ ਮਿਲ ਰਹੇ
0: ਪੈਸੇ ਨੀ ਮਿਲ ਰਹੇ ਜੀ ਜੀ ਬਿਲਕੁਲ
1: ਰਿਸ਼ੀ ਹੋਣਾ ਦੀ ਤੁਸੀਂ ਦੇਖੀ ਹੋਣੀ ਆ ਕਿ ਐਡੇ ਵੱਡੇ ਅਦਾਕਾਰ ਹੋਣ ਦੇ ਬਾਵਜੂਦ ਵੀ ਉਹਨੇ ਪਾਇਆ ਸੀ ਕਿ ਬਹੁਤ ਔਖੇ ਆ ਅਸੀਂ ਪੈਸੇ ਕਢਾਉਂਦੇ ਆ ਜਿਹੜੇ ਹਨਾ
0: ਜੀ ਜੀ ਬਿਲਕੁਲ ਬਿਲਕੁਲ ਮੈਂ ਹੁਣ ਵੀ ਇੱਕ ਪੜ੍ਹ ਰਿਹਾ ਸੀ ਇੱਕ ਆਪਣੀ 26 ਸਾਲਾ ਨਵਨੀਤ ਕੌਰ ਦੀ ਕੁੜੀ ਦੀ ਟੋਰਾਂਟੋ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਜੀ ਅੰਮ੍ਰਿਤਸਰ ਦੇ ਰਹਿਣ ਵਾਲੀ ਸੀਗੀ ਜੀ ਦੇਖੋ ਉਹ ਅੱਜ ਤੋਂ 5 ਸਾਲ ਪਹਿਲਾਂ ਕੈਨੇਡਾ ਤੋਂ ਕੈਨੇਡਾ ਆਈ ਸਟੱਡੀ ਵੀਜ਼ੇ 'ਤੇ ਆਈ ਅਤੇ ਕੋਈ ਇੱਕ ਲੜਕਾ ਉਹਨੂੰ ਇੱਕ ਤਰਫਾ ਪਿਆਰ ਕਰਦਾ ਸੀਗਾ ਜੀ ਉਹਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀਗਾ ਉਹਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕੀਤੀ ਪੁਲਿਸ ਨੇ ਮਾਮਲਾ ਵੀ ਦਰਜ ਕਰ ਲਿਆ ਅਤੇ 4 ਸਾਲਾਂ ਬਾਅਦ ਆਪਣੇ ਮਾਂ ਪਿਓ ਨੂੰ ਮਿਲਣ ਗਈ ਸੀਗੀ ਲਾਸਟ ਟਾਈਮ ਇੰਡੀਆ ਲਾਸਟ 27 ਜੂਨ ਨੂੰ ਅਤੇ 29 ਜੂਨ ਨੂੰ ਵਾਪਸ ਆ ਗਈ ਸੀਗੀ ਅਤੇ ਕੋਟਕਪੁਰੇ ਦੇ ਰਹਿਣ ਵਾਲਾ ਆਰੋਪੀ ਦੱਸਿਆ ਜਾ ਰਿਹਾ ਜੀ ਸ਼ਰਨਜੀਤ ਸਿੰਘ ਉਹ ਕਹਿੰਦੇ ਆਪਣੇ ਭਰਾ ਦੇ ਨਾਲ ਵੀਡੀਓ ਕਾਲ 'ਤੇ ਲੱਗੀ ਸੀਗੀ ਉਹਨੇ ਸਿਰਫ ਇੱਕ ਲਾਸਟ ਸ਼ਬਦ ਕਿਹਾ ਵੀ ਸ਼ਰਨ ਆ ਗਿਆ ਅਤੇ ਉਹ ਇੰਨੇ ਤੋਂ ਬਾਅਦ ਕਹਿੰਦੇ ਉਹਦਾ ਫੋਨ ਥੱਲੇ ਡਿੱਗ ਪਿਆ ਅਤੇ ਫੋਨ ਥੱਲੇ ਡਿੱਗਣ ਤੋਂ ਬਾਅਦ ਤਾਂ ਉਹਨਾਂ ਨੂੰ ਬਸ ਇਹੀ ਫੋਨ ਗਿਆ ਕਿ ਤੁਹਾਡੀ ਕੁੜੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਪਰਿਵਾਰ ਨੇ
1: ਜਿਹੜੀ ਗੱਲ ਕੀਤੀ ਨਾ ਕਿ ਇੱਕ ਤਰਫਾ ਪਿਆਰ ਕਰਦਾ ਸੀ ਮੈਨੂੰ ਲੱਗਦਾ ਇਹ ਪਿਆਰ ਨਹੀਂ ਹੁੰਦਾ
0: ਜੀ
1: ਇਹਨੂੰ ਪਿਆਰ ਕਿਹਾ ਹੀ ਨਹੀਂ ਜਾ ਸਕਦਾ ਪਿਆਰ ਕਿਸੇ ਦੀ ਜਾਨ ਥੋੜੋ ਲੈ ਸਕਦਾ
0: ਜੀ ਬਿਲਕੁਲ
1: ਪਿਆਰ ਕਿਸੇ ਨੂੰ ਜਾਨੋਂ ਥੋੜੋ ਮਾਰ ਸਕਦਾ
0: ਪਿਆਰ
1: ਕਿਸੇ ਨਾਲ ਇੰਨਾ ਕਰੋੜ ਥੋੜੋ ਹੋ ਸਕਦਾ
0: ਪਿਆਰ ਕਹਿੰਦੇ ਆ ਵੀ ਜ਼ਿੰਦਗੀ ਦਿੰਦਾ
1: ਥੋੜੋ ਲੈ ਸਕਦਾ ਪਿਆਰ ਕਿਸੇ ਲਈ ਨਫ਼ਰਤ ਥੋੜੋ ਰੱਖ ਸਕਦਾ ਪਿਆਰ ਤੇ ਨਫ਼ਰਤ ਇੱਕੋ ਗੱਡੀ ਦੇ ਦੋ ਪਹੀਏ ਕਿਵੇਂ ਹੋ ਸਕਦੇ ਬਾਈ
0: ਬਿਲਕੁਲ
1: ਪਿਆਰ ਹੈ ਹੀ ਨਹੀਂ ਹੈ ਉਹ ਪਿਆਰ ਨਹੀਂ ਹੈ ਪਿਆਰ ਤਾਂ ਕੁਰਬਾਨ ਹੋਣਾ ਵਾ ਪਿਆਰ ਤਾਂ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ ਪਿਆਰ ਤਾਂ ਆਪਣੇ ਆਪ ਦਾ ਖਤਮ ਹੋ ਜਾਣਾ ਪਿਆਰ ਤਾਂ ਪਿਆਰ ਲੈਣਾ ਨਹੀਂ ਹੈ ਪਿਆਰ ਤਾਂ ਦੇਣਾ
0: ਪਿਆਰ ਦੇਣਾ
1: ਹੈ
0: ਬਿਲਕੁਲ
1: ਆਪਣਾ ਆਪ ਸਮਰਪਿਤ ਕਰ ਦਿੰਦੇ ਹੋ ਜਿਵੇਂ ਮੈਂ ਅੱਗੇ ਫਿਰ ਐਗਜ਼ਾਮਪਲ ਦਿੰਦਾ ਕਿ ਪਾਣੀ ਦੇ ਵਿੱਚ ਪਤਾਸੇ ਦਾ ਪਿਆਰ ਆ ਬਾਈ ਪਤਾਸਾ ਆਪਣੀ ਪਾਣੀ 'ਚ ਘੋਲੋਗੇ ਆਪਣੇ ਆਪ ਦੇ ਆਪਣੀ ਹੋਂਦ ਨੂੰ ਖਤਮ ਕਰ ਦਿੰਦਾ ਉਹ ਪਾਣੀ ਹੋ ਜਾਂਦਾ
0: ਜੀ ਜੀ ਬਿਲਕੁਲ ਬਿਲਕੁਲ ਤੁਸੀਂ ਪਿਆਰ ਤੋਂ ਮੇਰਾ ਯਾਦ ਕਰਾਤਾ ਜੀ ਮੈਂ ਨਾ ਗੌਰਮੈਂਟ ਕਾਲਜ ਦਾ ਸਟੂਡੈਂਟ ਹੁੰਦਾ ਸੀ ਤਾਂ ਮੈਂ ਉੱਥੇ ਇੱਕ ਆਰਟੀਕਲ ਲਿਖਿਆ ਸੀ ਪਿਆਰ ਜ਼ਰੂਰੀ ਹੈ ਤੇ ਉਹਦੇ ਵਿੱਚ ਮੈਂ ਹੀ ਲਿਖਿਆ ਸੀਗਾ ਕਿ ਜਿਹੜੀ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਦਾ ਜਿਹੜਾ ਪਿਆਰ ਆ ਕਾਲਜ ਦੇ ਗੇਟ ਤੋਂ ਸ਼ੁਰੂ ਹੋ ਕੇ ਗੋਲਗੱਪੇ ਰੇੜੇ 'ਤੇ ਜਾ ਕੇ ਮੁੱਕ ਜਾਂਦਾ ਸੀ ਤੇ ਜਿਹੜਾ ਪਹਿਲਾਂ ਨਹੀਂ ਹੁੰਦੇ ਸੀਗੇ ਉਹਨਾਂ ਦੇਖੋ ਜੀ 12-12 ਸਾਲ ਮੱਝਾਂ ਵਿਚਾਰੀਆਂ ਕਿਸੇ ਨੇ ਜੰਡ ਥੱਲੇ ਆਪਣੀ ਸ਼ਹਾਦਤ ਦਿੱਤੀ ਜਾਂ ਕੁਰਬਾਨੀ ਦਿੱਤੀ ਕਹਿ ਸਕਦੇ ਹਾਂ ਮਤਲਬ ਅੱਗੇ ਬੜਾ ਕੁਛ ਹੋ ਜਾਂਦਾ ਸੀਗਾ ਬਟ ਅੱਜ ਕੱਲ੍ਹ ਦਾ ਜਿਹੜਾ ਪਿਆਰ ਆ ਜਿਵੇਂ ਤੁਸੀਂ ਕਿਹਾ ਇਹ ਜਾਨਾਂ ਲੈਣ ਲਈ ਨਹੀਂ ਹੁੰਦਾ ਪਿਆਰ ਤਾਂ ਸਮਾਂ ਦੀ ਇੱਕ ਦੂਜੇ ਨੂੰ ਜ਼ਿੰਦਗੀ ਦੇਣ ਵਾਸਤੇ ਬਣਿਆ ਗਿਆ
1: ਬਾਈ ਤੁਸੀਂ ਪਿਆਰ ਆਪਣੀ ਮਾਂ ਨੂੰ ਕਰ ਦਿਓ ਕਦੇ ਮਾਂ ਦੀ ਜਾਨ ਲੈਣ ਬਾਰੇ ਸੋਚ ਸਕਦੇ
0: ਬਿਲਕੁਲ ਜੀ
1: ਜਾਂ ਤੁਸੀਂ ਪਿਆਰ ਕਰਦੇ ਨਹੀਂ ਆਪਣੀ ਮਾਂ ਨੂੰ ਪਿਆਰ ਤੁਸੀਂ ਆਪਣੀ ਭੈਣ ਨੂੰ ਕਰ ਦਿਓ ਕਦੇ ਭੈਣ ਦੀ ਜਾਨ ਲੈਣ ਬਾਰੇ ਸੋਚ ਸਕਦੇ ਤੁਸੀਂ ਕਿ ਜਾਂ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਤੁਹਾਡਾ ਜਾਂ ਆਪਣੇ ਪਿਓ ਨੂੰ ਪਿਆਰ ਕਰਦੇ ਨੇ ਤਾਂ ਉਹਨਾਂ ਨੂੰ ਸਿਰਫ ਇਹ ਕੈਸਾ ਪਿਆਰ ਆ ਬਾਈ ਪਤਾ ਨੀ ਅੱਜ ਕੱਲ ਉਹਦੀਆਂ ਕੀ ਡੈਫੀਨੇਸ਼ਨ ਨੇ ਅਲੱਗ ਅਲੱਗ ਤਰੀਕੇ ਦੀਆਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਪਰ ਗੱਲ ਉਹੀ ਆ ਉਹ ਬਾਅਦ ਚ ਖਬਰਾਂ ਦੇ ਵਿੱਚ ਇਹ ਆ ਜਾਂਦਾ ਕਿ ਇੱਕ ਤਰਫਾ ਪਿਆਰ
0: ਇੱਕ ਤਰਫਾ ਪਿਆਰ ਜੀ ਜੀ ਹਾਂ ਜੇ ਪਰਿਵਾਰ ਨੇ ਰੂਪ ਲਾਏ ਨੇ ਜੀ ਉਹਨਾਂ ਦੇ ਉੱਪਰ
1: ਪਿਆਰ ਸਿਰਫ ਕੱਲਾ ਲੈਣਾ ਨੀ ਹੁੰਦਾ ਕਿ ਮੈਨੂੰ ਪਿਆਰ ਮਿਲਣਾ ਚਾਹੀਦਾ ਪਿਆਰ ਦੇਣਾ ਵੀ ਹੁੰਦਾ ਸੋ ਪਿਆਰ ਦੇ ਵਿੱਚ ਸਿਰਫ ਇਹ ਹੁੰਦਾ ਕਿ ਤੁਸੀਂ ਜਦੋਂ ਇੱਕ ਚੀਜ਼ ਦੂਜੇ ਤੇ ਨਿਸ਼ਾਵਰ ਕਰ ਦਿੰਦੇ ਹੋ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦੇ ਹੋ ਹਨਾ ਸੋ ਤੁਸੀਂ ਪਰਮਾਤਮਾ ਨਾਲ ਪਿਆਰ ਕਰਦੇ ਹੋ ਆਪਣੇ ਆਪ ਨੂੰ ਜਦੋਂ ਤੁਸੀਂ ਖਤਮ ਕਰ ਲੈਂਦੇ ਹੋ ਆਪਣੇ ਆਪ ਨੂੰ ਮੈਂ ਮੇਰੀ ਹੰਕਾਰ ਜਦੋਂ ਉਹ ਮਰ ਜਾਂਦਾ ਵਾ ਉਹ ਤੋਂ ਬਾਅਦ ਬਾਈ ਪਿਆਰ ਸ਼ੁਰੂ ਹੋਣਾ
0: ਜਿਵੇਂ
1: ਚਿਰ ਮੈਂ ਆ ਨਾ ਕਿ ਮੈਂ ਤੇਰੇ ਲਈ ਆਹ ਕੀਤਾ ਸੀ ਤਾਂ ਗਣਾਉਣ ਲੱਗ ਜਾਂਦੇ ਹਾਂ ਮੇਰੀ ਮਾਰਨ ਲੱਗ ਜਾਂਦੇ ਹਾਂ ਮੈਂ ਤੇਰੇ ਲਈ ਜੋਬ ਛੱਡੀ ਮੈਂ ਤੇਰੇ ਲਈ ਕੈਨੇਡਾ ਚੱਲ ਕੇ ਆਇਆ ਜਾਂ ਚੱਲ ਕੇ ਆਈ ਮੈਂ ਤੇਰੇ ਲਈ ਮਾਪੇ ਛੱਡੇ ਯਾਰ ਕਾਹਤੋਂ ਛੱਡੇ ਮਾਪੇ ਤੁਹਾਨੂੰ ਪਾਲਿਆ ਪੋਸਿਆ ਵੱਡੇ ਕੀਤਾ ਕਿਹਦੇ ਲਈ ਮਾਪੇ ਛੱਡੇ ਸੀ ਕੱਲ ਨੂੰ ਫਿਰ ਉਹ ਛੱਡ ਕੇ ਤੁਰ ਗਏ ਫਿਰ
0: ਬਿਲਕੁਲ ਜੀ
1: ਆਉਣਾ ਤਾਂ ਫਿਰ ਮਾਪਿਆਂ ਕੋਲ ਹੀ ਆ ਸੋ ਅਸੀਂ ਮਿਹਣਾ ਇਹ ਦਿੰਦੇ ਕਿ ਤੇਰੇ ਲਈ ਮੈਂ ਆਪਦੇ ਮਾਂ ਪਿਓ ਛੱਡਤੇ ਤੇਰੇ ਲਈ ਮੈਂ ਇਹ ਕੈਸੀਆਂ ਚੀਜ਼ਾਂ ਨੇ ਇਹ ਮੇਰਾ ਖਿਆਲ ਆ ਜਦੋਂ ਜਦੋਂ ਸ਼ਾਇਦ ਬੰਦੇ ਦੀ ਉਮਰ ਵੱਧਦੀ ਹੋਊਗੀ ਉਹ ਪ੍ਰੈਕਟੀਕਲ ਹੁੰਦਾ ਹੋਊਗਾ ਉਹਨੂੰ ਪਤਾ ਲੱਗਦਾ ਹੋਊਗਾ ਮੋਨਾ ਜੀ ਨੂੰ ਵੀ ਪੁੱਛਿਆ ਮੋਨਾ ਜੀ ਤੁਸੀਂ ਕੁਛ ਇਹ 'ਚ ਐਡ ਕਰਨਾ ਚਾਹੁੰਦੇ ਹੋ ਕੋਈ ਗੱਲਬਾਤ
2: ਬਿਲਕੁਲ ਰਾਜਵੀਰ ਜੀ ਡੈਫੀਨੇਟਲੀ ਵੈਸੇ ਤਾਂ

0: ਜਾਂਦਾ, ਦੂਜਾ ਮਤਲਬ ਸੈਕਰੀਫਾਈਸ ਹੀ ਹੈਗਾ। ਜੇ ਆਪਾਂ ਸੈਕਰੀਫਾਈਸ ਕਰਨਾ ਜਾਣਦੇ ਹਾਂ, ਇੱਕ ਤਰ੍ਹਾਂ ਇੱਕ ਇਹਦੇ ਨਾਲ ਕਹਿ ਲਓ ਕਿ ਅਸੀਂ ਉਸ ਚੀਜ਼ ਨੂੰ ਜਤਾਈਏ ਨਾ, ਜਿੱਦਾਂ ਤੁਸੀਂ ਕਿਹਾ ਹੋਣੇ। ਐਂਡ ਪਰ ਜਿਹੜੀ ਇਹ ਨਿਊਜ਼ ਸੁਣੀ ਆ ਉਹ ਤਾਂ ਫਿਰ ਪਿਆਰ ਦੀ ਮੈਨੂੰ ਲੱਗਦਾ ਥੋੜ੍ਹੀ
1: ਸਮਝਾਓਗੇ, ਉਹਨੂੰ ਦੱਸੋਗੇ, ਉਹਦੇ ਲਈ ਕੁਛ ਐਸਾ ਕਰੋਗੇ ਕਿ ਜਿਹੜਾ ਉਹਦੇ ਉਹਦੇ ਮਨ ਦੇ ਵਿੱਚ ਪਿਆਰ ਖਰੀਦਿਆ ਨਹੀਂ ਜਾ ਸਕਦਾ, ਪਿਆਰ ਨੂੰ ਧੱਕੇ ਨਾਲ ਨਹੀਂ ਪਾਇਆ ਜਾ ਸਕਦਾ। ਇੰਡੀਆ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ, ਅੱਗੇ ਤੁਸੀਂ ਦੇਖਿਆ ਹੋਊਗਾ ਕਿ ਇੱਕ ਤਰਫਾ ਜਿਹੜਾ ਤੁਸੀਂ ਕਹਿੰਦੇ ਨਾ ਇੱਕ ਤਰਫਾ, ਉਹ ਉਹ ਚ ਜੇਕਰ ਨਾ ਤੁਹਾਨੂੰ ਮਿਲੇ ਤੁਹਾਡਾ ਜਿਹਨੂੰ ਤੁਸੀਂ ਚਾਹੁੰਦੇ ਹੋ, ਤਾਂ ਉਹਦੇ ਵਿੱਚ ਕੀ ਤੇਜ਼ਾਬ ਸੁੱਟ ਦਿੰਦੇ ਸੀ। ਬਹੁਤੀ ਵਾਰ ਤੁਸੀਂ ਤੇਜ਼ਾਬ ਵਾਲੀਆਂ ਕਹਾਣੀਆਂ ਸੁਣੇ ਹੋਣੇ, ਫਿਲਮ ਵੀ ਇੱਕ ਬਣੀ ਸੀ ਉੱਤੇ, ਹਨਾ, ਕਿ ਕੁੜੀ ਦੇ ਮੂੰਹ ਤੇ ਤੇਜ਼ਾਬ ਪਾਤਾ, ਉਹਦਾ ਵਿਆਹ ਕਿਤੇ ਹੋਰ ਹੋਣ ਲੱਗਿਆ ਸੀਗਾ, ਉਹ ਤੇ ਤੇਜ਼ਾਬ ਸੁੱਟਤਾ, ਆਹ ਕਰਤਾ ਉਹ ਕਰਤਾ। ਤੁਸੀਂ ਕਿਸੇ ਦੀ ਜ਼ਿੰਦਗੀ ਵੀ ਖਰਾਬ ਕਰਤੀ ਆ, ਜਿਹਨੂੰ ਤੁਸੀਂ ਕਦੇ ਚਾਹਿਆ ਸੀਗਾ ਉਹਦਾ ਤੁਸੀਂ ਮਾੜਾ ਸੋਚ ਲਿਆ, ਉਹਦੀ ਉਹਦੀ ਤੁਸੀਂ ਜ਼ਿੰਦਗੀ ਤਬਾਹ ਕਰਤੀ ਆ। ਇਕੱਲੇ ਉਹਦੀ ਨੀ, ਉਹਦੇ ਨਾਲ ਕਿੱਡਾ ਤਾਮਜਾਮ ਪਰਿਵਾਰ ਜਿਹੜਾ ਸੀਗਾ ਸਾਰਿਆਂ ਦੀ, ਉਹਨਾਂ ਦੀ, ਹਨਾ। ਸੋ ਇਹ ਇਹ ਚੀਜ਼ਾਂ ਜ਼ਰੂਰ ਸੋਚਣੀ ਚਾਹੀਦਾ ਤੁਸੀਂ, ਜੇ ਕਿਸੇ ਦੀ ਜਿਹਨੇ ਹੁਣ ਤੇਜ਼ਾਬ ਪਾਇਆ ਹੁੰਦਾ, ਜੇ ਉਹਦੀ ਇੱਕ ਉਂਗਲ ਫੜ ਕੇ ਭੋਰਕ ਤੇਜ਼ਾਬ ਦੇ ਵਿੱਚ ਡੁਬੋ ਕੇ ਦੇਖੇ, ਦੇਖੀ ਤਾਂ ਕਿੰਨਾ ਕੁ ਦੁੱਖ ਲੱਗਦਾ, ਹਨਾ, ਕਿੰਨਾ ਕੁ ਤੈਨੂੰ ਜਲਨ ਮਹਿਸੂਸ ਹੁੰਦੀ ਹੈ, ਫਿਰ ਪਤਾ ਲੱਗਦਾ। ਅਸਲ ਦੇ ਵਿੱਚ ਜ਼ਰੂਰ ਇਹ ਚੀਜ਼ਾਂ ਸੋਚ ਲੈਣੀਆਂ ਚਾਹੀਦੀਆਂ ਹੁੰਦੀਆਂ ਨੇ ਕਿ ਕਿਸੇ ਦੇ ਦਿਲ ਤੇ ਕੀ ਬੀਤ ਰਹੀ ਹੋਊਗੀ। ਸੋ ਜਿਹੜੇ ਰੇਡੀਓ ਪ੍ਰੋਗਰਾਮ ਸਾਰਿਆਂ ਦੇ ਨਾਲ ਗੱਲਬਾਤ ਸਾਰੀਆਂ ਚੱਲਦੀਆਂ ਰਹਿਣਗੀਆਂ, ਤੇ ਗ੍ਰੈਂਡ ਫਰਨੀਚਰ ਤੋਂ ਸੁਖਣੀ ਵੀ ਸਾਡੇ ਨਾਲ ਆ ਚੁੱਕਿਆ, ਸੁਖਣਾ ਦਾ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵੈਲਕਮ, ਕੀ ਹਾਲ ਚਾਲ ਆ, ਠੀਕ ਠਾਕ ਹੋ, ਚੜ੍ਹਦੀ ਕਲਾ ਚੋ?
2: ਬਹੁਤ ਸ਼ੁਕਰੀਆ ਧੰਨਵਾਦ ਬੋਪਰ ਸਾਹਿਬ, ਬਿਲਕੁਲ ਚੜ੍ਹਦੀ ਚੜ੍ਹਦੀ ਚੜ੍ਹਦੀ ਕਲਾ ਤੇ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬੋਪਰ ਸਾਹਿਬ।
1: ਬਾਈ ਜੀ, ਗ੍ਰੈਂਡ ਹੋਮ ਫਰਨੀਚਰ ਤੇ ਤਾਂ ਮੈਂ ਹੈਰਾਨ ਹੋ ਗਿਆ ਕਿ ਤੁਹਾਡੀ ਟੀਮ ਕੱਲ ਜਿਹੜੇ ਕਿਸੇ ਬਹੁਤ ਵੱਡੇ ਬਿਜ਼ਨਸਮੈਨ ਆਪਣੀ ਇੱਥੋਂ ਦੇ ਸੀਗੇ, ਉਹਨਾਂ ਨੇ ਮੇਰੇ ਕੋਲ ਜ਼ਿਕਰ ਕੀਤਾ ਕਿ ਭਾਈ ਇਹਨਾਂ ਦੀ ਟੀਮ ਨੂੰ ਭੇਜੋ, ਤੁਸੀਂ ਲੈ ਕੇ ਨਾਲ ਮਿੱਤਰ ਆਪਣੇ ਉੱਥੇ ਜਾ ਕੇ ਆਏ, ਸਾਰੇ ਘਰ ਦਾ ਫਰਨੀਚਰ ਕਸਟਮਾਈਜ਼ ਉਹਨਾਂ ਨੇ ਕਰਵਾਉਣਾ। ਸੋ ਦੱਸੋ ਕੈਸਾ ਐਕਸਪੀਰੀਅੰਸ, ਇਹ ਇੱਕ ਵਧੀਆ ਅਲੱਗ ਸਰਵਿਸਿਜ਼ ਆ ਤੁਹਾਡੀਆਂ ਸਰ?
2: ਬਿਲਕੁਲ ਬੁੱਬਰ ਸਾਹਿਬ, ਇੱਕ ਨਵੇਕਲੇ ਕਿਸਮ ਦੀ ਜਿਹੜੀ ਅਸੀਂ ਸਰਵਿਸ ਸ਼ੁਰੂ ਕੀਤੀ ਆ, ਜਿੱਥੇ ਵੀ ਕਿਤੇ ਪਰਿਵਾਰ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਤੁਸੀਂ ਕਸਟਮਾਈਜ਼ ਸੋਫਾ ਸੈੱਟ ਬਣਾਉਣਾ ਚਾਹੁੰਦੇ ਹੋ, ਸਾਡੇ ਨਾਲ ਸੰਪਰਕ ਕਰ ਲਓ, ਸਾਡੀ ਟੀਮ ਤੁਹਾਡੇ ਘਰ ਆ ਕੇ ਸੋਫਾ ਸੈੱਟ ਵੀ ਮੈਜ਼ਰ ਕਰੂਗੀ, ਡਾਇਨਿੰਗ ਟੇਬਲ ਤੋਂ ਵੀ ਤੁਹਾਨੂੰ ਜਿਹੜੀ ਜਾਣਕਾਰੀ ਦਿੱਤੀ ਜਾਊਗੀ ਵੀ ਤੁਹਾਡੇ ਗਲਾਸ ਦਾ ਡਾਇਨਿੰਗ ਟੇਬਲ ਮਿਲੂ ਜਚੂਗਾ ਜਾਂ ਮਾਰਬਲ ਦਾ ਟੇਬਲ ਲੈਣਾ ਚਾਹੁੰਦੇ ਹੋ, ਸੋ ਫੁੱਲੀ ਕਸਟਮਾਈਜ਼ ਜਿਹੜੀਆਂ ਉਹ ਵੀ ਸੇਵਾਵਾਂ ਸਾਡੀ ਟੀਮ ਦਿੰਦੀ ਆ। ਤੇ ਨਾਲ
1: ਜੀ ਜੀ, ਮੈਂ ਹੈਰਾਨ ਸੀ ਜਿਹੜਾ ਉਹਨਾਂ ਨੇ ਤੁਹਾਨੂੰ ਸੋਫਾ ਦਿਖਾਇਆ, ਤੁਸੀਂ ਦੱਸ ਰਹੇ ਸੀ ਕਿ ਉਹਨਾਂ ਨੇ ਵੀ ਦੱਸਿਆ ਕਿ ਬਾਈ ਜੀ ਇਹ ਅਸੀਂ ਕਿਤੋਂ ਬਾਹਰੋਂ ਪਤਾ ਕੀਤਾ ਸੀ, ਉਹ $15,000 ਦਾ ਸੋਫਾ ਸੀਗਾ। ਮੈਂ ਤਾਂ ਹੈਰਾਨ ਵੀ ਅੱਛਾ ਇੰਨਾ ਮਹਿੰਗਾ ਸੋਫਾ ਵੀ ਲੋਕ ਰੱਖਦੇ ਨੇ, ਉਹ ਕਹਿੰਦੇ 15,000 ਦਾ ਸੀ ਤੇ ਤੁਸੀਂ ਸੇਮ ਸੋਫਾ ਉਹਨਾਂ ਨੂੰ 4,500 ਦਾ ਕਹਿ ਦਿੱਤਾ ਵੀ ਆਹੀ ਤੁਹਾਨੂੰ ਸੇਮ ਮਿਲ ਜਾਊਗਾ ਜੀ, ਆਹ ਚੱਕੋ ਕਸਟਮਾਈਜ਼ ਕਰਾ ਕੇ।
2: ਬਿਲਕੁਲ ਬੋਪਰ ਸਾਹਿਬ, ਗ੍ਰੈਂਡ ਫਰਨੀਚਰ ਦੀ ਕੁਆਲਿਟੀ ਸਰਵਿਸ ਤੇ ਪ੍ਰਾਈਸ ਕੋਈ ਬੀਟ ਨਹੀਂ ਕਰ ਸਕਦਾ, ਸੋ ਲੋਐਸਟ ਪ੍ਰਾਈਸ ਅਸੀਂ ਫਰਨੀਚਰ ਦੇ ਵਿੱਚ ਦਿੰਦੇ ਹਾਂ। ਤੇ ਨਾਲ ਦੀ ਨਾਲ ਬੋਪਰ ਸਾਹਿਬ, ਮੰਥ ਐਂਡ ਆ ਰਿਹਾ ਤੇ ਨਾਲ ਦੀ ਨਾਲ ਲੌਂਗ ਵੀਕਐਂਡ ਆ ਰਿਹਾ, ਬਹੁਤ ਸਾਰੇ ਪਰਿਵਾਰਾਂ ਨੇ ਮੂਵਿੰਗ ਕਰਨੀ ਹੋਣੀ ਆ। ਹਾਰਡ ਫੋਮ ਦਾ ਮੈਟਰਸ, ਸਖਤ ਫੋਮ ਦਾ, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੌਪ ਦੇ ਨਾਲ, ਜਿਹਦੀ ਰੈਗੂਲਰ ਕੀਮਤ 500-600 ਦਾ ਰਸੀ, ਨਾ 600, ਨਾ 500, ਨਾ 400, ਨਾ 300, ਨਾ 250, ਨਾ 200, ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿਲੋ ਟੌਪ ਦੇ ਨਾਲ, ਸਿਰਫ 199, 199, 199, ਤੇ ਨਾਲ ਸੋਫਾ ਸਾਰੰਗ ਰੇਡੀਓ ਦਾ, ਹੂਵਰ ਕੰਪਨੀ ਦਾ, ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ ਫ੍ਰੀ ਪਹੁੰਚਣਾ ਕਿੱਥੇ ਆ? 6885 ਟੋਮਗਨ ਰੋਡ, 6685 ਟੋਮਗਨ ਰੋਡ ਬਪਰਾ ਸਾਹਿਬ,
1: 6885 ਟੋਮਗਨ ਰੋਡ ਤੇ ਪਹੁੰਚ ਜਾਓ, ਗਿਫਟ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਹੋਰ ਵੀ ਡੀਲਸ ਹੋਣਗੀਆਂ ਅਲੱਗ ਅਲੱਗ ਦੀਆਂ। 6885 ਟੋਮਗਨ ਰੋਡ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸੋ ਦੋਸਤੋ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਨਾਲ, ਤੇ ਗ੍ਰੈਂਡ ਫਰਨੀਚਰ ਦੀ ਇਹ ਡੀਲ ਤੁਸੀਂ ਗ੍ਰੈਬ ਕਰ ਲਿਓ। ਤੇ ਮੋਨਾ ਜੀ ਨਾਲ ਅਸੀਂ ਜਿੱਥੇ ਗੱਲਬਾਤ ਕਰ ਰਹੇ ਸੀਗੇ, ਮੋਨਾ ਜੀ ਜਦੋਂ ਹੁਣ ਆਪਾਂ ਨੂੰ ਕੋਈ ਏਦਾਂ ਦੇ ਸਿਨੈਰੀਓ ਹੋ ਜਾਂਦਾ ਕਿ ਬੰਦੇ ਦੀ ਇੰਸ਼ੋਰੈਂਸ ਕੀਤੀ ਆ, ਉਹਦਾ ਕੋਈ ਟਾਈਮ ਪੀਰੀਅਡ ਵੀ ਹੁੰਦਾ ਕਿ ਇਹ ਜੇ ਹੁਣ ਉਹਦੀ ਮਤਲਬ ਕੋਈ ਜੇ ਉਹਨੂੰ ਪਹਿਲਾਂ ਹਾਰਟ ਦੀ ਪ੍ਰੋਬਲਮ ਆਈ ਸੀ ਉਹਦੇ ਬਾਰੇ ਥੋੜਾ ਜਿਹਾ ਦੱਸੋ, ਜੇ ਉਹਨੇ ਕ੍ਰਿਟੀਕਲ ਲੈਣੀ ਆ ਜਾਂ ਕੁਛ ਹੋਰ ਆ, ਕਿ ਉਹ ਟਾਈਮ ਪੀਰੀਅਡ ਦੇਖਦੇ ਆ ਕਿ ਭਾਈ ਜਾਂ ਇੱਕ ਵਾਰ ਜੇਕਰ ਉਹਨੇ ਕਲੇਮ ਲੈ ਲਿਆ ਕਿ ਉਹ ਦੁਬਾਰੇ ਵੀ ਕਲੇਮ ਲੈ ਸਕਦਾ ਜਾਂ ਨਹੀਂ ਲੈ ਸਕਦਾ, ਇਹ ਥੋੜਾ ਜਿਹਾ ਦੱਸੋ।
0: ਬਿਲਕੁਲ ਰਾਜਪ੍ਰੀਤ ਜੀ, ਜਦੋਂ ਕ੍ਰਿਟੀਕਲ ਇਲਨੈਸ ਦੀ ਗੱਲ ਆਉਂਦੀ ਹੈਗੀ ਹੈ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਜਿੱਦਾਂ ਹੁਣ ਅੱਜ ਆਪਾਂ ਗੱਲ ਕੀਤੀ ਹੈਗੀ ਹੈ ਕਿ 2 times ਬੈਨੀਫਿਟ ਮਿਲ ਸਕਦਾ ਹੈ, ਇਸ ਤਰੀਕੇ ਦੀ ਕੋਈ ਕੰਪਨੀ, ਹੋਰ ਕੋਈ ਕੰਪਨੀ ਨਹੀਂ ਪੋਲਿਸੀ ਪ੍ਰੋਵਾਈਡ ਕਰਦੀ, ਇੱਕੋ ਇੱਕ ਕੰਪਨੀ ਹੈ ਜਿਹੜੀ ਇਹ ਕੰਪਨੀ ਪ੍ਰੋਵਾਈਡ ਕਰਦੀ ਹੈਗੀ ਹੈ ਪੋਲਿਸੀ ਨੂੰ। ਦੂਜੇ ਪਾਸੇ ਇਹ ਆ ਜਾਂਦਾ ਹੈਗਾ ਕਿ ਜਿੰਨੀਆਂ ਵੀ ਦੂਸਰੀਆਂ ਕੰਪਨੀਜ਼ ਨੇ, ਜਿਹੜੀ ਮਰਜ਼ੀ ਅਸੀਂ ਕੰਪਨੀ ਦੇ ਵਿੱਚ ਚਲੇ ਜਾਈਏ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਮਕਸਦ ਇਹੀ ਹੁੰਦਾ ਹੈ ਕਿ 1 time ਬੈਨੀਫਿਟ ਪੇ ਆਊਟ ਹੋਣਾ ਹੈ। ਇੱਕ ਵਾਰ ਬੈਨੀਫਿਟ ਮਿਲ ਗਿਆ ਪਰਸਨ ਨੂੰ, ਉਸ ਤੋਂ ਬਾਅਦ ਕੋਈ ਕੋਈ ਵੀ ਉਸ ਤੋਂ ਬਾਅਦ ਆਪਾਂ ਨੂੰ ਬੈਨੀਫਿਟ ਨਹੀਂ ਮਿਲਣਾ, ਪਾਲਿਸੀ ਖਤਮ ਹੋ ਜਾਂਦੀ ਹੈ। ਪਰ ਇਹ ਜ਼ਰੂਰ ਹੈਗਾ ਕਿ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਅਵੇਲੇਬਲ ਹੁੰਦੀਆਂ ਨੇ, ਐਸ ਲੌਂਗ ਐਸ ਡਿਪੈਂਡਿੰਗ ਅਪੋਨ ਕਿ ਕੰਡੀਸ਼ਨ ਸੀਗਾ, ਕਦੋਂ ਆਇਆ ਸੀਗਾ, ਉਹ ਚੀਜ਼ਾਂ ਜ਼ਰੂਰ ਮੈਟਰ ਕਰਦੀਆਂ ਨੇ। ਪਰ ਇਸ ਟਾਈਮ 'ਤੇ ਇਹ ਚੀਜ਼ ਆ ਜਾਂਦੀ ਹੈਗੀ ਕਿ ਤੁਹਾਨੂੰ ਨੋਨ ਮੈਡੀਕਲ ਜਿਹੜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੈਗੀ ਹੈ ਰਾਈਟ ਅਵੇ ਮਿਲ ਸਕਦੀ ਹੁੰਦੀ ਹੈ, ਚਾਹੇ ਪਰਸਨ ਨੂੰ ਮਹੀਨੇ ਪਹਿਲਾਂ, ਸਾਲ ਪਹਿਲਾਂ ਕੋਈ ਵੀ ਹਾਰਟ ਦੀ ਕੋਈ ਪ੍ਰੋਬਲਮ, ਕੈਂਸਰ ਦੀ ਕੋਈ ਪ੍ਰੋਬਲਮ ਕੁਛ ਵੀ ਆਈ ਸੀ। ਪਰ ਇਹ ਜਿਹੜੀ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਏਗੀ, ਇਹਦੇ ਵਿੱਚ ਅਪ ਟੂ 75,000 ਤੱਕ ਜ਼ਰੂਰ ਕਵਰੇਜ ਮਿਲ ਸਕਦੀ ਹੈ ਡਿਪੈਂਡਿੰਗ ਅਲੀਜੀਬਿਲਿਟੀ ਦੇ ਉੱਤੇ। ਦੂਜੀ ਚੀਜ਼ ਇਹ ਹੈਗੀ ਹੈ ਕਿ ਜੋ ਵੀ ਕੰਡੀਸ਼ਨ ਲਾਸਟ 2 ਈਅਰਸ ਦੇ ਵਿੱਚ ਹੋਈਆਂ ਸੀ ਉਹ ਨੈਕਸਟ 2 ਈਅਰਸ ਦੇ ਲਈ ਐਕਸਕਲੂਜਨ ਚ ਹੋਣਗੀਆਂ। ਸੋ ਉਸ ਤੋਂ ਇਲਾਵਾ ਜਿੰਨੀਆਂ ਵੀ ਡਿਜ਼ੀਜ਼ ਹੈਗੀਆਂ ਬਾਕੀ ਦੀਆਂ ਸਾਰੀਆਂ ਕਵਰ ਕੀਤੀਆਂ ਜਾਣਗੀਆਂ। ਪਰ ਇੰਨਾ ਜ਼ਰੂਰ ਹੋਏਗਾ ਕਿ 24 ਮੰਥ ਲਾਸਟ ਦੇ ਵਿੱਚ ਜੋ ਜੋ ਹੋਇਆ ਉਹ ਚੀਜ਼ ਸਿਰਫ ਐਕਸਕਲੂਜਨ ਚ ਰਹਿੰਦੀ ਹੈ। ਉਸ ਤੋਂ ਬਾਅਦ ਨੈਕਸਟ 2 ਈਅਰਸ ਤੋਂ ਬਾਅਦ ਕਦੇ ਵੀ ਉਹ ਚੀਜ਼ ਦੁਬਾਰਾ ਅਕਰ ਹੋ ਜਾਂਦੀ ਹੈ ਤਾਂ ਵੀ ਉਹਨਾਂ ਨੂੰ ਕੰਪਨੀ ਫੁੱਲ ਕਵਰ ਕਵਰੇਜ ਪ੍ਰੋਵਾਈਡ ਕਰਦੀ ਹੈ। ਸੋ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਆਪਸ਼ਨ ਅਵੇਲੇਬਲ ਹੁੰਦੀਆਂ ਨੇ। ਬਹੁਤ ਵਾਰ ਇਸ ਤਰ੍ਹਾਂ ਹੁੰਦਾ ਰਾਜਵੀਰ ਜੀ, ਜਦੋਂ ਅਸੀਂ ਕਲਾਇੰਟਸ ਨੂੰ ਮਿਲਦੇ ਹਾਂ ਉਹ ਕਈ ਵਾਰ ਕਹਿੰਦੇ ਨੇ ਕਿ ਅਸੀਂ ਤਾਂ ਬਹੁਤ ਦੇਰ ਤੋਂ ਹੀ ਸੋਚੀ ਜਾ ਰਹੇ ਸੀਗੇ ਕਿ ਅਸੀਂ ਇੰਸ਼ੋਰੈਂਸ ਇਸ ਤਰੀਕੇ ਦੀ ਕਰਵਾਈਏ, ਪਰ ਖੁਦ ਹੀ ਇੱਦਾਂ ਸੋਚਦੇ ਸੀਗੇ ਕਿ ਹੈਲਥ ਦੇ ਵਿੱਚ ਇੱਦਾਂ ਦੀਆਂ ਕੰਡੀਸ਼ਨ ਆ ਚੁੱਕੀਆਂ ਨੇ, ਪਤਾ ਨਹੀਂ ਕੋਈ ਕੰਪਨੀ ਅਪਰੂਵਲ ਦੇਗੀ ਵੀ ਕਿ ਨਹੀਂ। ਸੋ ਇਸੇ ਕਰਕੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਲਿਸਨਰਸ ਨੂੰ ਜਦੋਂ ਵੀ ਕੋਈ ਇੱਦਾਂ ਦਾ ਕੰਸਰਨ ਹੈਗਾ ਬਿਨਾਂ ਚੀਜ਼ਕ ਸਾਡੇ ਨਾਲ ਜ਼ਰੂਰ ਗੱਲ ਕਰੋ। ਵਰਕਿੰਗ ਐਜ਼ ਅ ਬ੍ਰੋਕਰ, ਕਿਉਂਕਿ ਸਾਰੀਆਂ ਕੰਪਨੀਜ਼ ਹੁੰਦੀਆਂ ਨੇ ਜੋ ਵੀ ਬੈਸਟ ਆਪਸ਼ਨ ਸੂਟੇਬਲ ਹੁੰਦੀ ਹੈ ਤੁਹਾਡੀ ਐਲੀਜੀਬਿਲਿਟੀ ਦੇ ਹਿਸਾਬ ਦੇ ਨਾਲ, ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਤੁਹਾਨੂੰ ਉਹੀ ਰਿਕਮੈਂਡ ਕੀਤੀ ਜਾਂਦੀ ਹੈ। ਨੋਨ ਮੈਡੀਕਲ ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਨੋਨ ਮੈਡੀਕਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪਾਲਿਸੀਜ਼ ਵੀ ਅਵੇਲੇਬਲ ਹੁੰਦੀਆਂ ਨੇ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜਾਂ ਫਿਰ ਪਹਿਲਾਂ ਕਵਰੇਜ ਚੱਲ ਰਹੀ ਸੀ ਹੁਣ ਇਨਕਰੀਜ ਕਰਨਾ ਚਾਹੁੰਦੇ ਹੋ, ਜ਼ਰੂਰ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416-509-1509
1: ਕਹਾਣੀ ਲੈ ਕੇ ਵੀ ਤੁਹਾਡੇ ਰੂਬਰੂ ਹੋਵਾਂਗੇ। ਸੋ ਮਾਨ ਸਾਹਿਬ ਲਾਈਨਾਂ ਮੈਂ ਸੁਣਾਈਆਂ ਨੀ, ਲਾਈਨਾਂ ਰਹਿ ਗਈਆਂ ਸੀਗੀਆਂ, ਲਾਈਨਾਂ ਸੁਣਾ ਦੇਵਾਂ
3: ਜੀ। ਬਿਲਕੁਲ ਜੀ,
1: ਲਾਈਨਾਂ ਬੜੀਆਂ ਅੱਛੀਆਂ ਕਮਾਲ ਦੀਆਂ ਨੇ ਕਿ ਅਸੀਂ ਦੂਜਿਆਂ ਬਾਰੇ ਬਹੁਤ ਕੁਛ ਦੇਖਦੇ ਰਹਿੰਦੇ ਹਾਂ।
3: ਬਿਲਕੁਲ ਜੀ,
1: ਉਹ ਕੀ ਕਰਦਾ, ਕਿੱਕਣ ਕਰਦਾ, ਵੀ ਉਹ ਬੰਦਾ ਕੀ ਕਰ ਰਿਹਾ, ਕਿਵੇਂ ਕਰ ਰਿਹਾ, ਉਹ ਕੀ ਕਰਦਾ, ਕਿੱਕਣ ਕਰਦਾ, ਨਕਲਾ ਨਹੀਂ ਕਰ ਪਾਉਂਦਾ ਮੈਂ, ਜੈਸਾ ਹੈਗਾ ਵੈਸਾ ਰਹਿਣਾ, ਜਾਲੀ ਨਹੀਂ ਜਿਉਂਦਾ ਮੈਂ, ਪਾਠ ਕਰਿੰਦਾ ਨਹਾਉਂਦਾ ਰਹਿਣਾ, ਅਕਲ ਦਾ ਲੱਥਿਆ ਜਾਲਾ ਨਹੀਂ, ਉਹੀ ਰੋਸ਼ਨੀ ਹੋ ਸਕਦਾ ਧੰਦਾ ਜਿਸ ਦਾ ਕਾਲਾ ਨਹੀਂ,
3: ਜੀ
1: ਗੁੱਲਾਂ ਉੱਤੇ ਸ਼ੁਕਰਾਨਾ ਹੈ ਲੈ ਸਲਾਮਤ ਸਾਹਾਂ ਦੀ, ਬੁੱਕਲ ਅੰਦਰ ਮਹਿਕੀ ਜਾਵੇ ਫਸਲ ਮੇਰੀਆਂ ਰਾਹਾਂ ਦੀ, ਸਾਡੀ ਛੱਤ ਵੀ ਘੱਟ ਨਹੀਂ ਹੈਗੀ, ਫਰਸ਼ ਵੀ ਸਾਡਾ ਮਾੜਾ ਨਹੀਂ, ਸਾਨੂੰ ਸਾਡਾ ਹੋਣ ਮੁਬਾਰਕ, ਕੁਝ ਵੀ ਝੋਰਾ ਸਾੜਾ ਨਹੀਂ, ਇਹੋ ਜਿਹੇ ਆਪਾਂ ਹੈਗੇ ਆ ਪਰਮਾਤਮਾ ਨੇ
3: ਬਖਸ਼ਿਆ,
1: ਉਹਨੂੰ ਆਪਣੇ ਆਪ ਨੂੰ ਮੁਬਾਰਕ ਦੱਸੋ ਕਿ ਸਾਨੂੰ ਸਾਡਾ ਹੋਣ ਮੁਬਾਰਕ, ਕੁਝ ਵੀ
3: ਕਿਉਂਕਿ ਹਰੇਕ ਨੂੰ ਪ੍ਰਮਾਤਮਾ ਨੇ ਯੂਨੀਕ ਬਣਾ ਕੇ ਭੇਜਿਆ ਗਾ, ਤੁਹਾਡਾ ਮੁਕਾਬਲਾ ਕੋਈ ਕਰ ਹੀ ਨਹੀਂ ਸਕਦਾ ਜੀ ਦੁਨੀਆਂ ਦੇ ਉੱਪਰ, ਤੁਸੀਂ ਆਪਣੇ ਆਪ ਦੇ ਵਿੱਚ ਇੰਨਾ ਕੁ ਕੋਨਫੀਡੈਂਸ ਪੈਦਾ ਕਰ ਲਓ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ। ਇਹ 5-4 ਅੱਜ ਸੁਬਾਹ ਮੈਂ ਵੀ ਪੜ੍ਹ ਰਿਹਾ ਸੀ ਕੁਛ 5-4 ਚੀਜ਼ਾਂ, ਇੱਕ ਤਾਂ ਕਹਿੰਦੇ ਵੀ ਹਰ ਇੱਕ ਨੂੰ ਖੁਸ਼ ਕਰਨਾ ਛੱਡ ਦਿਓ ਜੀ ਜੇ ਜ਼ਿੰਦਗੀ 'ਚ ਕਾਮਯਾਬ ਹੋਣਾ, ਇੱਕ ਹਰੇਕ ਦੀ ਹਾਂ ਹਾਂ ਮਿਲਾਉਣੀ ਛੱਡ ਦਿਓ, ਪਰ ਔਖਾ ਜੀ ਪਰ ਕਾਮਯਾਬ ਫੇਰ ਹੀ ਹੋਵਾਂਗੇ। ਤੇ ਇੱਕ ਤੁਸੀਂ ਆਪਣੇ ਆਪ ਦਾ ਕਿਸੇ ਨਾਲ ਕੰਪੇਅਰ ਕਰਨਾ ਛੱਡ ਦਿਓ ਜੀ, ਵੀ ਉਹ ਕੀ ਸੋਚੂ ਮੇਰੇ ਬਾਰੇ, ਬਸ
4: ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਨਮਸਕਾਰ, ਅਦਾਬ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ। ਸੋ ਜਿਵੇਂ ਮੈਂ ਪਹਿਲਾਂ ਵੀ ਗੱਲ ਹੁਣੇ ਕਰਕੇ ਆ, ਜਿਹੋ ਜਿਹੇ ਹੈਗੇ ਉਹੋ ਜਿਹੇ ਠੀਕ ਆ, ਅਸੀਂ ਕਈ ਵਾਰ ਇਹ ਦੇਖ ਲੈਂਦੇ ਹਾਂ ਕਿ ਯਾਰ ਹੁਣ ਸਮਾਂ ਇਹੋ ਜਿਹਾ ਚੱਲਦਾ, ਹੁਣ ਆਹ ਹੋ ਜਾਊ ਆਹ ਹੋ ਜਾਊ, ਜਿਹੜੀਆਂ ਪ੍ਰੋਬਲਮਸ ਨੇ ਇਹ ਨਹੀਂ ਰੁਕ ਸਕਦੀਆਂ, ਇਹ ਨਹੀਂ ਰੁਕ ਸਕਦੀਆਂ, ਪ੍ਰੋਬਲਮਸ ਆਉਣੀਆਂ ਨੇ ਤੇ ਜਾਣੀਆਂ ਵੀ ਨੇ, ਜੇ ਆਉਣੋ ਨੂੰ ਇਹਨਾਂ ਰੁਕ ਸਕਦੀਆਂ, ਜਾਣੋ ਵੀ ਤੁਸੀਂ ਇਹਨਾਂ ਨੂੰ ਰੋਕ ਨਹੀਂ ਸਕਦੇ ਵੀ ਹਾਂ ਯਾਰ ਇਹ ਤਾਂ ਜਾਣੀ ਨਹੀਂ ਹੈ ਤਾਂ ਆਈ ਰਹਿਣੀ ਆ। ਕਈ ਵਾਰ ਬੰਦਾ ਨਾ ਚਾਹੁੰਦੇ ਪਹਿਲਾਂ ਸੱਦ ਲੈਂਦਾ ਬਿਨਾਂ ਮਤਲਬ ਤੋਂ, ਆਉਣੀ ਨਹੀਂ ਹੁੰਦੀ ਉਹ, ਤੁਸੀਂ ਆਪ ਹੀ ਮੈਨੂੰ ਨਹੀਂ ਮੇਰਾ ਤਾਂ ਢਿੱਡੀ ਦੁਖੀ ਜਾਂਦਾ ਹਟਦਾ ਹੀ ਨਹੀਂ, ਮੈਂ ਤਾਂ ਬਿਮਾਰ, ਉਹ ਢਿੱਡ ਦੁਖਣ ਲੱਗ ਜਾਂਦਾ ਬੰਦੇ ਦਾ, ਕਿਉਂਕਿ ਸਾਡਾ ਦਿਮਾਗ ਆ ਜਿਹੜਾ ਉਹ ਸਿਗਨਲ ਰਿਸੀਵ ਕਰਦਾ ਵੀ ਇਹਨੂੰ ਚਾਹੁੰਦਾ ਕੀ ਆ ਬੰਦਾ ਇਹ ਅਸਲ ਦੇ ਵਿੱਚ, ਤੇ ਯੂਨੀਵਰਸ ਉਹ ਚੀਜ਼ਾਂ ਸਾਰਾ ਸੁਣਦਾ ਰਹਿੰਦਾ ਵੀ ਅੱਛਾ ਇਹਨੂੰ ਆਹ ਚੀਜ਼ ਚਾਹੀਦੀ, ਉਹਨੂੰ ਚੰਗੇ ਮਾੜੇ ਦਾ ਕੁਛ ਨੀ ਪਤਾ। ਸੋ ਇਹ ਜੇਕਰ ਤੁਸੀਂ ਵੀ ਕਿਸੇ ਕਿਸਮ ਦੀ ਮੋਹਗੇ ਦੇ ਵਿੱਚ ਫਸੇ ਹੋਏ ਹੋ, ਤੁਹਾਨੂੰ ਨਹੀਂ ਕੋਈ ਰਾਹ ਲੱਭ ਰਿਹਾ, ਗੋਗੀ ਲੂਥਰਾ ਹੁਣੀ ਹੈਗੇ ਆ, ਇਹ ਕਹਿੰਦਾ ਜੀ ਇੱਕ ਵਾਰ ਕਾਲ ਕਰੋ, ਜੇ ਪ੍ਰੋਬਲਮ ਆਈ ਹੈ ਤਾਂ ਉਹ ਚਲੀ ਜਾਊਗੀ, ਇੱਡੀ ਕੋਈ ਗੱਲ ਹੈ ਨੀਗੀ ਜੀ।
4: ਬਿਲਕੁਲ ਠੀਕ ਹੈ ਰਾਜੀਵ ਜੀ, ਤੁਸੀਂ ਕਿ ਜਿਹੜੀ ਪ੍ਰੋਬਲਮ ਆਈ ਹੋ ਜਾਏਗੀ, ਜਿਸ ਤਰ੍ਹਾਂ ਰਾਤ ਆਉਂਦੀ ਹੈ ਐਸਾ ਅਗਲੇ ਦਿਨ ਸਵੇ ਵੀ ਹੁੰਦੀ ਹੈ, ਇੱਕ ਸਮਾਂ ਇੱਕ ਜੈਸਾ ਨਹੀਂ ਰਹਿੰਦਾ, ਬਟ ਉਹਦੇ ਲਈ ਐਕਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ, ਡਿਸੀਜਨ ਲੈਣੇ ਬਹੁਤ ਜ਼ਰੂਰੀ ਹੁੰਦੇ ਹੈ। ਅੱਜ ਰਾਜੀਵ ਜੀ ਗੱਲ ਕਰਦੇ ਹਾਂ ਡੈਟ ਕੰਸੋਲੀਡੇਸ਼ਨ ਦੀ, ਕਿਉਂਕਿ ਦੇਖੋ ਇੱਕ ਤਾਂ ਹੁੰਦਾ ਬੰਦਾ ਸਟ੍ਰੈਸ ਹੁੰਦਾ ਇਮੋਸ਼ਨਲੀ ਸਟ੍ਰੈਸ, ਦੂਜਾ ਸਭ ਤੋਂ ਵੱਡਾ ਸਟ੍ਰੈਸ ਹੁੰਦਾ ਫਾਈਨੈਂਸ਼ੀਅਲ ਸਟ੍ਰੈਸ। ਉਹ ਫਾਈਨੈਂਸ਼ੀਅਲ ਸਟ੍ਰੈਸ ਕਿਉਂ ਆਉਂਦਾ ਕਿ ਬੰਦਾ ਨਾ ਜਦ ਉਧਾਰੇ 'ਚ ਫਸ ਜਾਂਦਾ, ਦੇਖੋ ਲੈਣਾ ਬੜਾ ਸੌਖਾ ਕੰਮ ਹੈਗਾ, ਕ੍ਰੈਡਿਟ ਕਾਰਡ ਸਵਾਈਪ ਕਰੀ ਜਾਓ, ਉਧਾਰਾ ਲਈ ਜਾਓ, ਲਾਈਨ ਆਫ ਕ੍ਰੈਡਿਟ ਯੂਜ਼ ਕਰੀ ਜਾਓ, ਗੱਡੀਆਂ ਲਈ ਜਾਓ, ਲੇਕਿਨ ਜੇ ਤੁਹਾਨੂੰ ਪੇਬੈਕ ਕਰਨਾ ਪੈਂਦਾ, ਜੇ ਤੁਹਾਡੀ ਇਨਕਮ 'ਚ ਕੁਛ ਚੈਲੰਜਸ ਆ ਜਾਂਦੇ ਨੇ, ਤਾਂ ਫਿਰ ਇਹ ਜਿਹੜਾ ਉਧਾਰਾ ਹੈ ਇਹ ਸਮਝੋ ਇੱਕ ਤਰ੍ਹਾਂ ਦਾ ਨਾਸੂਰ ਬਣ ਜਾਂਦਾ, ਕਿਉਂਕਿ ਕਈ ਉਧਾਰੇ ਜਿਹੜੇ ਬੈਡ, ਮੈਂ ਕਹਾਂਗਾ ਗੁੱਡ ਕ੍ਰੈਡਿਟ ਬੈਡ ਕ੍ਰੈਡਿਟ, ਬੈਡ ਕ੍ਰੈਡਿਟ 'ਚ ਸਪੋਜ਼ ਤੁਹਾਡੇ ਇੱਕ ਪੇ ਡੇ ਲੋਨਸ ਹੋ ਗਏ, ਤੁਹਾਡਾ ਕ੍ਰੈਡਿਟ ਕਾਰਡ ਡੈਟ ਹੋ ਗਿਆ, ਜਿਹਨਾਂ ਦੀ ਕਿਸ਼ ਜਿਹੜਾ ਇੰਟਰਸਟ ਹੀ 20% ਹੈ ਤੇ ਮਿਨੀਮਮ ਪੇਮੈਂਟ 3% ਦੇਣੀ ਪੈਂਦੀ ਹੈ ਰਾਜਵੀਰ ਜੀ, ਤੋ ਉਹ ਮੈਨੇਜ ਕਰਨਾ ਬੜਾ ਮੁਸ਼ਕਿਲ ਹੋ ਜਾਂਦਾ ਹੈ। ਸੋ ਘਬਰਾਉਣ ਦੀ ਲੋੜ ਤਾਂ ਵੀ ਨਹੀਂ ਹੁੰਦੀ ਹੈ, ਖਾਲੀ ਡਿਸੀਜਨ ਲੈਣ ਦੀ ਲੋੜ ਹੁੰਦੀ ਹੈ, ਸੈਲਫ ਰਿਅਲਾਈਜੇਸ਼ਨ ਦੀ ਲੋੜ ਹੁੰਦੀ ਹੈ ਕਿ ਹਾਂ ਇਹ ਸਮਾਂ ਖਰਾਬ ਚੱਲ ਰਿਹਾ, ਹੁਣ ਇਹਨੂੰ ਕਿਸ ਤਰ੍ਹਾਂ ਆਪਾਂ ਪਾਰ ਪਾਈਏ, ਸੋਲਿਊਸ਼ਨ ਕਿਸ ਤਰ੍ਹਾਂ ਪਾਈਏ। ਸੋ ਜੇ ਤੁਹਾਡੇ ਕੋਲ ਪ੍ਰੋਪਰਟੀ ਹੈਗੀ ਹੈ, ਠੀਕ ਹੈ, ਉਹਦੇ 'ਚ ਇਕੁਇਟੀ ਹੈਗੀ ਹੈ, ਤੇ ਤਿੰਨ ਤਰੀਕੇ ਨਾਲ ਆਪਾਂ ਤੁਹਾਡਾ ਸਾਰਾ ਹਾਈ ਇੰਟਰਸਟ ਡੈਟ ਲੋ ਇੰਟਰਸਟ 'ਚ ਕਨਵਰਟ ਕਰ ਸਕਦੇ ਨੇ। ਸਭ ਤੋਂ ਵਧੀਆ ਇਲਾਜ ਹੁੰਦਾ ਰੀਫਾਈਨੈਂਸਿੰਗ ਦਾ। ਰੀਫਾਈਨੈਂਸਿੰਗ 'ਚ ਰਾਜੀ ਜੀ ਆਪਾਂ ਕੀ ਕਰਦੇ ਨੇ, ਜਿੰਨਾ ਵੀ ਤੁਹਾਡਾ ਡੈਟ ਹੈ ਕੁਛ ਵੀ ਉਹ ਸਾਰੇ ਨੂੰ ਆਪਾਂ ਗੁੱਡ ਕ੍ਰੈਡਿਟ ਡੈਟ ਮਤਲਬ ਮੋਰਗੇਜ ਪੇਮੈਂਟ 'ਚ ਇੰਕਲੂਡ ਕਰ ਦਿੰਦੇ ਹਾਂ, ਤੇ ਇੱਕ ਵਾਰੀ ਜਦ ਇੰਕਲੂਡ ਕਰ ਦਿੰਦੇ ਹਾਂ ਤੇ ਸਾਡੇ ਕੋਲ ਐਬਿਲਿਟੀ ਹੁੰਦੀ ਉਹਨੂੰ 30 ਸਾਲ ਤੱਕ ਅਮੋਰਟਾਈਜ਼ ਕਰ ਸਕਦੇ ਹਾਂ। ਜਦੋਂ ਉਹਨੂੰ 30 ਸਾਲ ਤੱਕ ਅਮੋਰਟਾਈਜ਼ ਕਰਦੇ ਹਾਂ, ਕਿਸ਼ਤਾਂ ਤੁਹਾਡੀਆਂ ਬਹੁਤ ਛੋਟੀਆਂ ਹੋ ਜਾਂਦੀਆਂ ਨੇ, ਹੁੰਦਾ ਉਹੀ ਹੈ ਕੈਸ਼ ਫਲੋ ਤੁਸੀਂ ਮੈਨੇਜ ਬਿਹਤਰ ਕਰ ਪਾਉਂਦੇ ਹੋ, ਤੁਸੀਂ ਦੇਖੋਗੇ ਤੁਹਾਡਾ ਕ੍ਰੈਡਿਟ ਵੀ ਬਿਹਤਰ ਹੋਣਾ ਸ਼ੁਰੂ ਹੋ ਜਾਏਗਾ, ਕਿਉਂਕਿ ਸਾਰੇ ਡੈਟ ਪੇ ਆਫ ਹੋ ਗਏ ਹੁਣ, ਪਲੱਸ ਤੁਹਾਨੂੰ ਸੇਵਿੰਗ ਹੋਣੀ ਸ਼ੁਰੂ ਹੋ ਜਾਏਗੀ। ਮੈਂ ਰਾਜਵੀਰ ਜੀ ਰੀਫਾਈਨੈਂਸਿੰਗ ਦੇ ਥਰੂ ਬੰਦਿਆਂ ਨੂੰ $500 ਤੋਂ $3,000 ਪਰ ਮੰਥ ਦੀ ਸੇਵਿੰਗ ਕਰਕੇ ਦਿੱਤੀ ਹੋਈ ਹੈ, ਪਰ ਕੋਈ ਡਿਪੈਂਡ ਕਰਦਾ ਹੈ ਸਿਚੁਏਸ਼ਨ ਤੁਹਾਡੀ ਕੀ ਹੈਗੀ ਹੈ। ਕਈ ਵਾਰੀ ਹੁੰਦਾ ਬੰਦਾ ਕਹਿੰਦਾ ਯਾਰ ਮੈਂ ਰੀਫਾਈਨੈਂਸਿੰਗ ਨਹੀਂ ਕਰਾਵਾਂਗਾ, ਮੇਰੀ ਪੈਨਲਟੀ ਬਹੁਤ ਜ਼ਿਆਦਾ ਪੈਗੀ। ਬਿਲਕੁਲ ਠੀਕ ਗੱਲ ਹੈ, ਕਈ ਵਾਰੀ ਸੈਂਸ ਨਹੀਂ ਬਣਦਾ ਰੀਫਾਈਨੈਂਸ ਕਰਾਉਣ ਦਾ, ਕਿਉਂਕਿ ਪੈਨਲਟੀ ਬਹੁਤ ਜ਼ਿਆਦਾ ਪੈ ਰਹੀ ਹੁੰਦੀ ਹੈ। ਉਸ ਵੇਲੇ ਰੀਫਾਈਨੈਂਸ ਨਾ ਕਰਾ ਕੇ ਇੱਕ ਹੀਲੋਕ ਲਾਈਨ ਆਫ ਕ੍ਰੈਡਿਟ ਜਿਹੜੀ ਸੈਕਿੰਡ ਪੋਜੀਸ਼ਨ 'ਚ ਰਜਿਸਟਰ ਹੋ ਜਾਂਦੀ ਹੈ, ਉਹਦੇ ਨਾਲ ਵੀ ਤੁਹਾਡਾ ਹਾਈ ਇੰਟਰਸਟ ਡੈਟ ਲੋ ਇੰਟਰਸਟ 'ਚ ਕਨਵਰਟ ਕਰ ਸਕਦੇ ਹਾਂ। ਉਹਦੇ 'ਚ ਵੀ ਕੀ ਹੁੰਦਾ, ਸਾਰਾ ਤੁਹਾਡਾ ਕ੍ਰੈਡਿਟ ਕਾਰਡ ਪੇ ਹੋ ਕੇ ਇੱਕ ਲਾਈਨ ਆਫ ਕ੍ਰੈਡਿਟ 'ਚ ਆ ਗਿਆ, ਤੁਹਾਡਾ ਕ੍ਰੈਡਿਟ ਸਕੋਰ ਬਿਹਤਰ ਹੋ ਗਿਆ, ਤੁਹਾਡੀ ਕਿਸ਼ਤਾਂ ਛੋਟੀਆਂ ਹੋ ਗਈ, ਤੋ ਤੁਸੀਂ ਅੱਗੇ ਸਾਲ ਜਾ ਕੇ ਜਦ ਤੁਹਾਡਾ ਰਿਨਿਊਅਲ ਆਏਗਾ ਉਸ ਵੇਲੇ ਤੁਸੀਂ ਚਾਹੋ ਤਾਂ ਉਹਨੂੰ ਵੀ ਕੰਸੋਲੀਡੇਟ ਕਰਕੇ ਰੀਫਾਈਨੈਂਸ ਕਰ ਸਕਦੇ ਹੋ। ਹੁਣ ਬੰਦਾ ਕਹਿੰਦਾ ਯਾਰ ਤੁਹਾਡੇ ਤੇ ਠੀਕ ਹੈਗਾ, ਬਟ ਇਹ ਦੋਨੋਂ ਜਿਹੜੇ ਪ੍ਰੋਗਰਾਮ ਹੈ ਨਾ ਰਾਜਵੀ ਜੀ, ਇਹ ਇਨਕਮ ਕੁਆਲੀਫਿਕੇਸ਼ਨ ਨਾਲ ਚੱਲਦੇ ਨੇ, ਚਾਹੇ ਸੈਲਫ ਇੰਪਲੋਇਡ ਹੋ ਕੋਈ ਵੀ ਹੋ, ਇਨਕਮ ਕੁਆਲੀਫਿਕੇਸ਼ਨ ਹੋਏਗੀ ਹੋਏਗੀ। ਬੰਦਾ ਕਹਿੰਦਾ ਮੈਂ ਇਨ ਬਿਟਵੀਨ ਜੋਬਸ ਆ, ਜਾਂ ਮੇਰੀ ਜੋਬ ਚਲੀ ਗਈ, ਮੈਨੂੰ ਪਰ ਪੈਸੇ ਦੀ ਲੋੜ ਹੈ, ਮੈਂ ਕਿਸ ਤਰ੍ਹਾਂ ਕੀ ਕਰਾਂ? ਉਸ ਵੇਲੇ ਸ਼ਾਰਟ ਟਰਮ ਲਈ ਆਪਾਂ ਪ੍ਰਾਈਵੇਟ ਮੋਰਗੇਜ ਵੀ ਕਰ ਸਕਦੇ ਹਾਂ। ਪ੍ਰਾਈਵੇਟ ਮੋਰਗੇਜ ਵੀ ਜੇ ਤੁਸੀਂ ਕੰਪੇਅਰ ਕਰੋ ਨਾ ਕਿਸੇ ਕ੍ਰੈਡਿਟ ਕਾਰਡ ਡੈਟ ਨਾਲ, ਉਹ ਵੀ ਸਸਤੀ ਪੈਂਦੀ ਹੈ, ਕਿਉਂਕਿ ਕ੍ਰੈਡਿਟ ਕਾਰਡ 40,000 ਤੁਸੀਂ ਬੋਰੋ ਕਰੋਗੇ, ਪਤਾ ਲੱਗਾ ਤੁਹਾਡਾ $1,200 3% ਦੇ ਹਿਸਾਬ ਨਾਲ ਮੰਥਲੀ ਦੇਣਾ ਪਏਗਾ। ਉੱਥੇ ਹੀ ਤੁਹਾਡੀ ਪ੍ਰਾਈਵੇਟ ਮੋਰਗੇਜ, ਉਹ ਤੁਹਾਨੂੰ ਪੇ ਕਰਨੀ ਪਏਗੀ, ਸਪੋਜ਼ ਕਰੋ $500 ਪਰ ਮੰਥ, ਉੱਥੇ ਵੀ ਸੇਵਿੰਗ ਹੋ ਜਾਂਦੀ। ਬੰਦਾ ਕਹਿੰਦਾ ਯਾਰ 500 ਵੀ ਨਹੀਂ ਅਫੋਰਡ ਕਰ ਸਕਦਾ, ਤੇ ਪ੍ਰਾਈਵੇਟ ਮੋਰਗੇਜ ਵਾਲੇ ਫਲੈਕਸੀਬਲ ਹੁੰਦੇ ਨੇ, ਉਹ ਕਹਿੰਦੇ ਚਲੋ 1 ਸਾਲ ਦਾ ਇੰਟਰਸਟ ਆਪਾਂ ਪਹਿਲਾਂ ਹੀ ਕਰ ਲੈਂਦੇ ਹਾਂ, ਤਾਂ ਕਿ ਤੁਸੀਂ ਆਪਣੇ ਆਪ ਨੂੰ ਸਟ੍ਰੀਮ ਲਾਈਨ ਕਰ ਸਕੋ ਸ਼ਾਰਟ ਟਰਮ ਲਈ, ਤੇ ਅੱਗੇ ਜਾ ਕੇ ਤੁਸੀਂ ਆਪਣੀ ਸਿਚੁਏਸ਼ਨ ਬਿਹਤਰ ਹੋਏਗੀ, ਕਿਸੇ ਇਹਨੂੰ ਵੀ ਕੰਸੋਲੀਡੇਟ ਕਰਕੇ ਰੀਫਾਈਨੈਂਸ ਕਰ ਲਓ ਜਾਂ ਕੰਸੋਲੀਡੇਸ਼ਨ ਕਰ ਲਓ ਆਪਣਾ। ਤੇ ਦੇਖੋ ਰਾਜੀ ਜੀ, ਤਰੀਕੇ ਸਾਰੇ ਹੈਗੇ ਨੇ ਸਾਡੇ ਕੋਲ, ਪ੍ਰੋਬਲਮ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਬੰਦੇ ਦੀ ਪ੍ਰੋਬਲਮ ਆਉਂਦੀ ਹੈ, ਪਰ ਉਸ ਤੋਂ ਨਿਕਲਣਾ ਕਿਸ ਤਰ੍ਹਾਂ ਹੈਗਾ ਉਹੀ ਗੱਲ ਹੈਗੀ। ਹੋਰ ਜਾਣਕਾਰੀ ਲਈ ਜਾਂ ਤੁਹਾਡੀ ਕੋਈ ਵੀ ਸਿਚੁਏਸ਼ਨ 'ਚ ਫਸੇ ਹੋਏ ਹੋ, ਮੈਨੂੰ ਕਾਲ ਕਰ ਸਕਦੇ ਹੋ, ਨਾ ਹੈ ਮੇਰਾ ਗੋਗੀ, ਫੋਨ ਨੰਬਰ ਹੈ 416-262-8937 416-262-8937। ਬਹੁਤ ਬਹੁਤ ਧੰਨਵਾਦ ਜੀ।
3: ਜੀ ਬਹੁਤ ਬਹੁਤ ਧੰਨਵਾਦ ਜੀ, ਅਤੇ ਹੁਣ ਇੱਕ ਮਿਊਜ਼ੀਕਲ ਬ੍ਰੇਕ ਲਈ ਰੁਕਾਂਗੇ, ਉਸ ਤੋਂ ਬਾਅਦ ਦੁਬਾਰਾ ਫਿਰ ਮੁੜਦੇ ਹਾਂ।

0: ਲਓ ਜੀ, ਕਹਾਣੀ ਅੱਜ ਦੀ ਜਿਹੜੀ ਹੈਗੀ ਆ ਉਹ ਤੁਹਾਡੇ ਰੂਬਰੂ ਕਰਨ ਲੱਗੇ ਆ। ਕਹਾਣੀਆਂ ਅੱਜ ਦੀ ਜਿਹੜੀ ਉਹ ਹੈ ਬਾਈ ਅਮਰਜੀਤ ਚੀਮਾ ਹੋਣਾ ਦੀ ਮਿੱਠੂ ਦਾ ਮੇਮਣਾ। ਮਿੱਠੂ ਦਾ ਮੇਮਣਾ ਜਿਹੜੀ ਕਹਾਣੀ ਆ ਉਹ ਤੁਹਾਡੇ ਰੂਬਰੂ ਕਰਦੇ ਆ। ਇੱਕ ਦਰਦ ਇੱਕ ਦੁੱਖ ਉਹ ਮੈਨੂੰ ਜਿਉਣ ਨੀ ਸੀ ਦਿੰਦਾ। ਜਦੋਂ ਲਿਬਲਾਨ ਰਹਿੰਦਾ ਸੀ ਨਾ ਉਦੋਂ ਇੱਕ ਮੈਂ ਇੰਡੀਆ ਜਾਣਾ ਸੀ, ਮੇਰੇ ਨਾਲ ਦਾ ਕਹਿੰਦਾ ਯਾਰ ਤੂੰ ਜੇ ਗਿਆ ਸਾਡੇ ਪਿੰਡ ਵੀ ਜਾਇਆ ਸੀ, ਨਾਲੇ ਸਾਡੇ ਜਵਾਕਾਂ ਦੇ ਕੱਪੜੇ ਲੈ ਜਾ ਥੋੜੇ ਜਿਹਾ, ਦੇਖ ਲੈ ਜੇ ਤੇਰੇ ਕੋਲ ਟਾਈਮ ਹੋਇਆ ਤਾਂ ਜਾਏ, ਤੇ ਜੇ ਨਾ ਜਾ ਹੋਇਆ ਕੋਈ ਗੱਲ ਨੀ ਫਿਰ ਕਿਸੇ ਨੂੰ ਭੇਜ ਦੀ, ਜੇ ਤੇਰੇ ਕੋਲ ਹੈਗਾ ਸਮਾਨ ਥੋੜਾ ਜਿਹਾ ਲਿਜਾ ਸਕਦਾ ਤਾਂ ਨਾਲੇ ਚੱਲ ਘਰਦੇ ਨੇ ਸੁੱਖ ਸਾਂਦ ਪਤਾ ਲੱਗ ਜੂ, ਤੇ ਨਾਲੇ ਸਾਡਾ ਹਾਲ ਆ ਜਿਹੜਾ ਉਹ ਘਰਦਿਆਂ ਨੂੰ ਦੱਸਾਂਗਾ, ਉਹਨਾਂ ਨੂੰ ਇਹ ਲੱਗੂ ਵੀ ਸਾਡਾ ਮੁੰਡਾ ਆ ਗਿਆ। ਮੈਂ ਕਿਹਾ ਬਾਈ ਕੋਈ ਗੱਲ ਨੀ ਮੈਂ ਜਾਇਆ ਯਾਰ, ਇੱਡੀ ਕਿਹੜੀ ਗੱਲ ਆ, ਮੈਂ ਜਾਇਆਂਗਾ, ਤੂੰ ਦੇ ਕੱਪੜੇ, ਮੈਂ ਜਵਾਕਾਂ ਦੇ ਕੱਪੜੇ ਵੀ ਲੈ ਜੂੰਗਾ। ਲਓ ਜੀ ਲੌਂਗ ਸਟੋਰੀ ਸ਼ੋਰਟ, ਮੈਂ ਉਹਦੇ ਘਰੇ ਚਲੇ ਗਿਆ, ਦੇਖਿਆ ਵੀ ਕਾਫੀ ਗਰੀਬ ਸੀ ਜਿਹੜਾ ਪਰਿਵਾਰ ਸੀਗਾ ਨਾ ਉਹ, ਤੇ ਦੋ ਜਵਾਕ ਸੀ ਉਹਦੇ ਘਰ ਵਾਲੇ, ਬੜਾ ਹੋ ਗਿਆ ਸੀ ਬਾਪੂ ਉਹਦਾ, ਹੁਣ ਉਹ ਘਰੇ ਹੀ ਸੀਗਾ। ਜਿਹੜਾ ਛੋਟਾ ਜਵਾਕ ਸੀ ਉਹਨਾਂ ਦਾ ਉਹ 3 ਕੁ ਸਾਲ ਦਾ ਹੋਊ, ਮੇਰੇ ਨੇੜੇ ਬੈਠਾ ਸੀਗਾ। ਵੱਡੀ ਗੱਲ ਇਹ ਸੀ ਕਿ ਉਹਦੀ ਗੋਦੀ ਦੇ ਵਿੱਚ ਇੱਕ ਛੋਟਾ ਜਿਹਾ ਬੱਕਰੀ ਦਾ ਬੱਚਾ ਜਿਹਨੂੰ ਮੇਮਣਾ ਕਹਿੰਦੇ ਆ ਉਹ ਸੀਗਾ। ਮੈਂ ਪੁੱਛਿਆ ਮੈਂ ਕਿਹਾ ਤੇਰਾ ਨਾਂ ਕੀ ਹੋਏ, ਕਹਿੰਦਾ ਜੀ ਮੇਰਾ ਨਾਂ ਮਿੱਠੂ ਆ ਤੇ ਇਹ ਮੇਮਣਾ ਮੈਂ ਰਾਮੂ। ਮੈਂ ਪੁੱਛਿਆ ਉਹਦਾ ਨਾਂ ਸੀ, ਉਹਨੇ ਨਾਲ ਮੇਮਣੇ ਦਾ ਵੀ ਦੱਸਤਾ ਵੀ ਇਹ ਰਾਮੂ ਆ, ਨਾਲ ਉਹਨੇ ਇਹ ਵੀ ਨਾਲ ਦੱਸਤਾ ਕਹਿੰਦਾ ਵੀ ਇਹਦੀ ਮਾਂ ਜਿਹੜੀ ਆ ਨਾ ਉਹਨੂੰ ਥੋੜਾ ਟਾਈਮ ਹੋ ਗਿਆ ਉਹ ਮਰ ਗਈ ਸੀ, ਇਹ ਹੁਣ ਮੇਰੇ ਨਾਲ ਹੀ ਸੌਂਦਾ, ਮੇਰੇ ਨਾਲ ਹੀ ਖੇਡਦਾ, ਮੇਰੇ ਨਾਲ ਹੀ ਰਹਿੰਦਾ, ਇਹ ਮੇਰਾ ਪੂਰਾ ਪੱਕਾ ਆੜੀ ਆ, ਇਹ ਮੇਰਾ ਪੂਰਾ ਪੱਕਾ ਦੋਸਤ ਆ। ਉਹਦੇ ਚਿਹਰੇ ਤੇ ਖੁਸ਼ੀ ਸੀ ਜਦੋਂ ਉਹ ਦੱਸ ਰਿਹਾ ਸੀਗਾ ਵੀ ਮੇਮਣਾ ਮੇਰਾ ਪੂਰਾ ਆੜੀ ਆ। ਐਨ ਉਹ ਘੁੱਟ ਕੇ ਉਹਨੇ ਜੱਫੀ ਦੇ ਵਿੱਚ ਲਿਆ ਹੋਇਆ ਗੋਦੀ ਦੇ ਵਿੱਚ, ਜਿਵੇਂ ਕੋਈ ਜਵਾਕ ਨੂੰ ਲਈ ਬੈਠਾ ਹੁੰਦਾ, ਇੱਕ ਜਵਾਕ ਮੇਮਣੇ ਨੂੰ ਲਈ ਬੈਠਾ ਸੀਗਾ। ਕਹਿੰਦਾ ਮੈਂ ਇਹਨੂੰ ਬਹੁਤ ਪਿਆਰ ਕਰਦਾ, ਨਾਲੇ ਉਹਨੇ ਜਿਹੜਾ ਬਹੁਤ ਕਿਹਾ ਤੇ ਮੈਨੂੰ ਉੱਥੋਂ ਪਤਾ ਲੱਗਿਆ ਕਿ ਸੱਚੀ ਇਹਨੂੰ ਬਹੁਤ ਪਿਆਰ ਕਰਦਾ ਹਨਾ। ਮੈਂ ਹੁਣ ਨਾ ਇਹਦੀ ਮਾਂ ਕਹਿੰਦਾ ਚਲੀ ਗਈ ਪਰ ਮੈਂ ਇਹਨੂੰ ਨੀ ਜਾਣ ਦਿੰਦਾ, ਇਹਨੂੰ ਮੈਂ ਮਰਨ ਨੀ ਜਾਣਾ, ਹੁਣ ਇਹਨੂੰ ਮੈਂ ਨਾਲ ਹੀ ਰੱਖ ਦਿੰਦਾ। ਉਹਨੂੰ ਐਂ ਲੱਗਦਾ ਸੀ ਵੀ ਇਹਦੀ ਮਾਂ ਮਰ ਗਈ, ਹੁਣ ਇਹਨੂੰ ਨੀ ਮੈਂ ਜਾਣ ਦੇਣਾ, ਉਹਨੂੰ ਬੁੱਕਲ ਚਲਾ ਕੇ ਘੁੰਮੀ ਜਾਵੀ। ਮੈਂ ਉਹਨੂੰ 20 ਰੁਪਏ ਦਿੱਤੇ, ਮੈਂ ਕਹਿੰਦਾ ਐਂ ਕਰ ਤੂੰ ਚੀਜ਼ੀ ਲਿਆ ਬਰੋਂ, ਭੱਜ ਗਿਆ, ਆਪਣੇ ਲਈ ਤਾਂ ਲਿਆ ਮਿੱਠੀਆਂ ਗੋਲੀਆਂ ਤੇ ਮੇਮਣੇ ਲਈ ਉਹ ਫੁੱਲੀਆਂ ਜਿਹੀਆਂ ਲਿਆ ਆਇਆ। ਮੈਂ ਸੋਚਿਆ ਯਾਰ ਕਿੰਨਾ ਖਿਆਲ ਰੱਖਦਾ ਇਹਦਾ ਹਨਾ, ਦੋਨੇ ਜਾਣੇ ਖਾਣ ਲੱਗ ਗਏ। ਮੈਂ ਚਾਹ ਪਾਣੀ ਪੀ ਕੇ ਤੁਰਨ ਲੱਗਿਆ ਤਾਂ ਉਹਦਾ ਜਿਹੜਾ ਬਾਪੂ ਸੀਗਾ ਕਹਿੰਦਾ ਪੁੱਤ ਤੈਨੂੰ ਰੋਟੀ ਖਾਧੀ ਵਗੈਰ ਤਾਂ ਨੀ ਜਾਣ ਦੇਣਾ, ਇਹ ਤਾਂ ਫਿਰ ਸਾਡਾ ਮੁੰਡਾ ਵੀ ਔਖਾ ਹੋ ਦੱਸੇ ਹੋ ਗਿਆ ਵੀ ਤੁਸੀਂ ਐਂ ਕਹਿ ਤਾਂ ਜਾਣ ਦਿੱਤਾ, ਦੂਰੋਂ ਤੂੰ ਆਇਆ। ਮੈਂ ਕਿਹਾ ਬਾਬਾ ਜੀ ਨਹੀਂ ਮੈਨੂੰ ਰੋਟੀ ਦੀ ਨਾ ਇਉਂ ਨੀ ਹੈ ਪੁੱਤ, ਨਾ ਨਾ ਤੂੰ ਸਾਡਾ ਪੁੱਤ ਹੀ ਆ ਇੱਕ ਤਰ੍ਹਾਂ ਦਾ, ਤੂੰ ਉਹਦਾ ਹਾਲ ਚਾਲ ਪੁੱਛਣ ਲੈ ਦੱਸਣ ਆਇਆ ਸਾਨੂੰ, ਨਾ ਇਉਂ ਨੀ ਤੈਨੂੰ ਜਾਣ ਦੇਣਾ। ਲਓ ਜੀ ਬਦੋ ਬਦੀ ਉਹ ਦੇਸੀ ਬੋਤਲ ਕੱਢ ਲਿਆ, ਹੁਣ ਉੱਥੇ ਪਿੰਡਾਂ 'ਚ ਕੱਢਦੇ ਹੋਣਗੇ ਦੇਸੀ ਬੋਤਲ ਬਾਈ, ਉਹਨੇ ਉਹਨੇ ਲਾਏ ਕੇ ਨਾ ਪਾ 1-2 ਪੈਗ ਤੇ 3 ਕੁ ਪੈਗ ਮੈਨੂੰ ਲਵਾ ਦੇ। ਬਾਪੂ ਕਹਿੰਦਾ ਐਂ ਕਰ ਪੁੱਤ ਮੈਂ ਤੈਨੂੰ ਖੂਹ ਪਰ ਵੀ ਗੇੜਾ ਮਰਵਾ ਲਿਆਉਣਾ ਜਦ ਤੱਕ ਰੋਟੀ ਬਣ ਜਾਓ। ਮੈਂ ਫਿਰ ਜਵਾਬ ਨਾ ਦੇ ਸਕਿਆ ਵੀ ਬਾਪੂ ਚੱਲ ਠੀਕ ਹੈ, ਹੁਣ ਤੂੰ ਜਾਣ ਤਾਂ ਦੇਣਾ ਨੀ ਰੋਟੀ ਤੋਂ ਬਿਨਾਂ, ਚੱਲ ਚੱਲਦੇ ਹਾਂ। ਅਸੀਂ ਜੀ ਖੂਹ ਵੱਲ ਨੂੰ ਤੁਰ ਗਏ ਤੇ ਘਰੇ ਰੋਟੀ ਪਾਣੀ ਬਣਨ ਲੱਗ ਗਿਆ। ਜਦੋਂ ਅਸੀਂ ਵਾਪਸ ਆਏ ਤਾਂ ਸਾਡੇ ਆਉਂਦਿਆਂ ਨੂੰ ਟੇਬਲ ਤੇ ਖਾਣਾ ਬਣਾ ਕੇ ਲਾਤਾ ਸੀਗਾ, ਮੈਨੂੰ ਵੀ ਐਂ ਸੀ ਵੀ ਛੇਤੀ ਖਾਵਾਂ ਤੇ ਜਾਵਾਂ। ਤੇ ਇੱਕ ਪਾਸੇ ਜਿਹੜੀਆਂ ਫੁੱਲੀਆਂ ਲੈ ਕੇ ਆਏ ਸੀ ਉਹ ਖਿਲਰੀਆਂ ਪਈਆਂ ਸੀਗੀਆਂ ਤੇ ਮਿੱਠੀਆਂ ਗੋਲੀਆਂ ਵੀ ਖਿਲਰੀਆਂ ਪਈਆਂ ਸੀਗੀਆਂ। ਉਹ ਜਿਹੜਾ ਬੱਚਾ ਸੀਗਾ ਜਵਾਕ ਉਹਦਾ ਛੋਟਾ ਜਿਹੜਾ ਉਹਨੂੰ ਬੁੱਕਾ ਚ ਲਈ ਬੈਠਾ ਸੀਗਾ, ਉਹ 3 ਘੰਟੇ ਪਹਿਲਾਂ ਜਿਹੜਾ ਉਹਦੇ ਚਿਹਰੇ ਤੋਂ ਖੁਸ਼ੀ ਡੁੱਲ ਡੁੱਲ ਪੈਂਦੀ ਸੀ, ਅੱਖਾਂ ਦੇ ਵਿੱਚ ਖੁਸ਼ੀ ਨੱਚਦੀ ਫਿਰਦੀ ਸੀਗੀ, ਚਾਹ ਜਿਹੜੇ ਹੁਲਾਰੇ ਮਾਰਦੇ ਸੀਗੇ ਮੇਰੇ ਕੋਲ ਹੋ ਕੇ ਬੈਠਦਾ ਸੀਗਾ, ਉਹ ਇੱਕ ਨੁੱਕਰ ਜੀ ਦੇ ਵਿੱਚ ਲੱਗਿਆ ਬੈਠਾ, ਖੂੰਜੇ ਜਿਹੇ ਚ ਲੱਗਿਆ ਬੈਠਾ ਤੇ ਡਰਿਆ ਬੈਠਾ ਸੀਗਾ ਹੋ ਹੀ ਜਾਵੇ। ਮੈਨੂੰ ਲੱਗਿਆ ਯਾਰ ਵੀ ਇਹ ਝਿੜਕਦਾ, ਇਹ ਘਰਦਿਆਂ ਨੇ ਕਿਤੇ ਤੰਗ ਕਰਦਾ ਹੋਊਗਾ ਜਾਂ ਉਹ ਕਹਿੰਦਾ ਕਿ ਤੈਨੂੰ ਕੀ ਲੋੜ ਸੀ ਤੂੰ ਮੇਮਣੇ ਨੂੰ ਲਈ ਫਿਰਦਾ ਮੂਹਰੇ ਮੂਹਰੇ, ਉਹਦੇ ਕੋਈ ਤੇਰੇ ਉਹਦੇ ਕੋਲੋਂ ਆਇਆ ਪਿਓ ਕੋਲ ਤੇ ਤੂੰ ਹੈ ਕੀ ਕਰਦਾ ਫਿਰਦਾ ਤੂੰ, ਤੇ ਪਤਾ ਨੀ ਜਾਂ ਕੋਈ ਹੋਰ ਗਲਤੀ ਕਰਤੀ, ਉਹ ਕੋਈ ਝੜਕਿਆ ਲੱਗਦਾ ਜਾਂ ਕੁੱਟਣਾ ਦਿੱਤਾ ਹੋਵੇ, ਉਹ ਖੂੰਜੇ 'ਚ ਲੱਗਿਆ ਬੈਠਾ ਸਸਕੇ ਜਿਹਾ ਭਰੀ ਜਾਵੇ। ਜਦੋਂ ਮੈਂ ਰੋਟੀ ਖਾਣ ਲੱਗਿਆ ਤਾਂ ਦੇਖਿਆ ਵੀ ਬਹੁਤ ਵਧੀਆ ਕਮਾਲ ਦੀ ਖੁਸ਼ਬੂ ਆ ਰਹੀ ਸੀ ਸਬਜ਼ੀ ਦੇ ਵਿੱਚੋਂ ਵੀ, ਬਾਈ ਗੋਭੀ ਦੀ ਸਬਜ਼ੀ ਬਣਾਈ ਸੀ ਆਏ ਹਾਏ ਕਿਆ ਕਹਿਣੇ ਆ, ਨਾਲ ਉਹਨਾਂ ਨੇ ਮੀਟ ਵੀ ਬਣਾਇਆ ਹੋਇਆ ਸੀਗਾ। ਮੈਂ 2 ਕੁ ਬਰਗੀਆਂ ਖਾਧੀਆਂ ਤੇ ਮੈਂ ਜਵਾਕ ਨੂੰ ਕਿਹਾ ਮੈਂ ਕਿਹਾ ਆਓ ਮੇਰਾ ਪੁੱਤ ਆਜਾ ਆਪਾਂ ਤੂੰ ਵੀ ਰੋਟੀ ਖਾ ਲੈ ਆਜਾ ਆਪਾਂ ਰੋਟੀ ਖਾਈਏ। ਉਹ ਰੋਂਦਾ ਤਾਂ ਪਹਿਲਾਂ ਹੀ ਸਸਕੀਆਂ ਨਾਲ, ਉਹ ਥੋੜਾ ਜਿਹਾ ਹੋਰ ਉੱਚੀ ਹੋ ਗਿਆ, ਕਹਿੰਦਾ ਮੈਂ ਨੀ ਤੇਰੇ ਨਾਲ ਬੋਲਣਾ। ਮੈਂ ਕਿਹਾ ਕੀ ਹੋਇਆ ਮੇਰੇ ਪੁੱਤ ਨੂੰ, ਮੇਰੇ ਨਾਲ ਕਾਹਤੋਂ ਨੂੰ ਬੋਲਣਾ, ਮੈਂ ਤੈਨੂੰ ਕੀ ਕਿਹਾ ਹੋਰ ਦਵਾਂ 20 ਰੁਪਏ ਹੋਰ ਲੈ ਕੇ ਆਉਣੇ ਆ, ਡੁੱਲ ਗਈਆਂ ਤੇਰੀਆਂ ਆਹ ਜਿਹੜੀਆਂ ਗੋਲੀਆਂ ਗਾਲੀਆਂ ਥੱਲੇ, ਮੈਂ ਦੇਖਦਾ ਵੀ ਖਿਲਰੀਆਂ ਪਈਆਂ ਡੁੱਲ ਗਏ ਹੋਏ, ਨਹੀਂ ਬੋਲਣਾ ਮੈਂ ਦਿਲ ਨਾਲ। ਮੈਂ ਕਿਹਾ ਕਾਹਤੋਂ ਕੀ ਹੋਇਆ ਮੇਰੇ ਬੱਚੇ ਨੂੰ, ਆ ਜਾ ਦੱਸ, ਮੈਂ ਤੇਰੇ ਡੈਡੀ ਨਾਲ ਗੱਲ ਕਰਾਵਾਂ ਮੁੰਡ, ਮੈਂ ਨੀ ਦਵਾਂਗੀ। ਮੈਂ ਨੀ ਤੇਰੇ ਨਾਲ ਬੋਲ ਰਿਹਾ, ਮੈਂ ਕਿਹਦੇ ਨਾਲ ਖੇਡੂ, ਮੇਰਾ ਕੋਈ ਦੋਸਤ ਹੀ ਨੀ ਰਿਹਾ। ਤੇਰਾ ਦੋਸਤ ਨੀ ਰਿਹਾ ਕੀ ਕਿਉਂ, ਤੇਰੇ ਨਾਲ ਦੇ ਕਿੱਧਰ ਗਿਆ? ਮੈਂ ਮੈਨੂੰ ਨਾ ਬੁਲਾ। ਮੈਂ ਕਿਹਾ ਤੇਰਾ ਦੋਸਤ ਨੀ ਰਿਹਾ, ਕਿੱਥੇ ਆ ਤੇਰਾ ਦੋਸਤ? ਫਿਰ ਮੇਰੇ ਦਿਮਾਗ ਚ ਆਇਆ ਬਾਈ ਵੀ ਇਹਦਾ ਦੋਸਤ ਤਾਂ ਟੇਬਲ ਤੇ ਲੱਗੀ ਰੋਟੀ ਤੇ ਇੱਕ ਪਾਸੇ ਸਬਜ਼ੀ ਤੇ ਦੂਜੀ ਕੌਲੀ ਦੇ ਵਿੱਚ ਪਾਇਆ ਪਿਆ, ਉਹ ਜਿਹੜਾ ਮੇਮਣਾ ਸੀ ਇਹਦੇ ਘਰਦੇ ਨੇ ਵੱਢ ਕੇ ਉਹ ਬਣਾਤਾ। ਸਾਰੀ ਗੱਲ ਮੈਨੂੰ ਸਮਝ ਆ ਗਈ। ਉਹ ਸਿਸਕੇ ਭਰੀ ਜਾਵੀ ਜਿਹਨੂੰ ਕਹਿੰਦਾ ਸੀ ਕਿ ਮੈਂ ਮਰ ਨਹੀਂ ਦੇਣਾ, ਉਹ ਤਾਂ ਦੋਸ਼ੀ ਤਾਂ ਹੁਣ ਮੈਨੂੰ ਆਪ ਲੱਗ ਰਿਹਾ ਸੀ ਕਿ ਮੈਂ ਹੀ ਦੋਸ਼ੀ ਹਾਂ ਯਾਰ, ਮੇਰੇ ਲਈ ਬਣਾਇਆ ਉਹਨਾਂ ਨੇ, ਮੈਂ ਇਹਨੂੰ ਬੁੱਕਾ ਚ ਲੈ ਕੇ ਚੁੰਮਿਆ ਤੇ ਬਗੈਰ ਰੋਟੀ ਖਾਧੀ ਤੁਰ ਗਿਆ। ਟੈਕਸੀ ਚ ਬੈਠਦੇ ਸਾਰ ਮੇਰੀਆਂ ਧਾਹਾਂ ਨਿਕਲ ਗਈਆਂ। ਡਰਾਈਵਰ ਕਹਿੰਦਾ ਕੀ ਗੱਲ ਹੋ ਗਈ, ਮੇਰੇ ਤੋਂ ਬੋਲਿਆ ਨਾ ਜਾਵੇ। ਮੈਨੂੰ ਅੱਜ ਵੀ ਜਦੋਂ ਦੀ ਬੱਚੇ ਦੀ ਯਾਦ ਆਉਂਦੀ ਹੈ ਨਾ ਤਾਂ ਬਦੋ ਬਦੀ ਰੋਣਾ ਆ ਜਾਂਦਾ ਕਿ ਯਾਰ ਉਹ ਬੱਚਾ ਕੀ ਸੋਚਦਾ ਹੋਊ ਵੀ ਮੈਂ ਕਿੰਨਾ ਲਾਚਾਰ ਹਾਂ, ਮੇਰੇ ਕੋਲ ਮੇਮਣਾ ਹੀ ਖੋ ਕੇ ਲੈ ਗਈ ਤੇ ਮੈਂ ਆਪਣੇ ਦੋਸਤ ਨੂੰ ਬਚਾ ਹੀ ਨਹੀਂ ਸਕਿਆ। ਕੱਲ ਰਾਤੀ ਇਹ ਗੱਲ ਮੈਨੂੰ ਯਾਦ ਆਈ, ਮੇਰੀ ਰੋਟੀ ਬੱਚੇ ਰਹਿ ਗਈ, ਮੋਟੇ ਮੋਟੇ ਹੰਝੂ ਤਰਪ ਤਰਪ ਚੋਣ ਲੱਗ ਪਏ। ਮੇਰੇ ਘਰ ਵਾਲੇ ਨੇ ਪੁੱਛਿਆ ਵੀ ਤੁਹਾਨੂੰ ਆਪਣੀ ਹੱਡ ਬੀਤੀ ਸੁਣਾਈ ਜਦੋਂ ਮੈਂ ਉਹਨੂੰ ਦੁੱਖ ਹੋਇਆ, ਜਦੋਂ ਸੁਣੀ ਨਾ ਫਲਾਣੇ ਥਾਂ ਤੇ ਆਹ ਹੋ ਗਿਆ, ਫਲਾਣੇ ਥਾਂ ਤੇ ਆਹ ਹੋ ਗਿਆ, ਆਹ ਬਲੀ ਦਿੱਤੀ, ਆਹ ਹੋ ਗਿਆ, ਜਾਨਵਰ ਮਾਰਤੇ, ਮੈਂ ਤਾਂ ਯਾਰ ਕਿਸੇ ਕੁੱਤੇ ਦੇ ਡੰਡਾ ਨੇ ਮਾਰਾਂ, ਆਪਣੇ ਆਪ ਤੇ ਮੈਨੂੰ ਗੁੱਸਾ ਆਈ ਜਾਵੇ ਵੀ ਮੈਂ ਇਹ ਕੀ ਕਰ ਬੈਠਿਆ। ਪਤਾ ਵੀ ਸੀ ਕਿ ਮੇਰੀ ਗਲਤੀ ਵੀ ਉੱਥੇ ਹੈ ਨਹੀਂ ਸੀ, ਪਰ ਕਿਸ ਨੂੰ ਆਪਣੇ ਸਵਾਦ ਦੇ ਲਈ ਜਾਂ ਸਵਾਰਥ ਲਈ ਮਾਰ ਦੇਣਾ ਕੀ ਇਨਸਾਨੀਅਤ? ਉਹ ਬੱਚੇ ਦੀਆਂ ਸਿਸਕੀਆਂ ਮੇਰੇ ਕੰਨਾਂ ਚ ਅੱਜ ਤੱਕ ਪਹੁੰਚੀ। ਇਹ ਸੀ ਅਮਰਜੀਤ ਚੀਮਾ ਦੀ ਲਿਖੀ ਹੋਈ ਅੱਜ ਦੀ ਕਹਾਣੀ। ਦੱਸ ਸਕੇ ਤੁਸੀਂ ਇਸ ਕਹਾਣੀ ਦੇ ਨਾਲ ਜੁੜੇ ਹੋਵੋਗੇ, ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਜੀ ਬਾਈ ਜੀ
1: ਜੀ ਆਪਣੇ ਸਾਰੰਗ ਆਪਣੇ ਨਾਗਪਾਲ ਸਾਹਿਬ ਜੀ ਆਪਣੇ ਨਾਲ ਜੁੜ ਚੁੱਕੇ ਨੇ ਜੀ, ਨਾਗਪਾਲ ਸਾਹਿਬ ਨੂੰ ਵੈਲਕਮ ਕਰੀਏ ਜੀ।
0: ਬਿਲਕੁਲ, ਇਹਨਾਂ ਦਾ ਸੁਨੇਹਾ ਦੇਣਾ ਬੜਾ ਜ਼ਰੂਰੀ ਹੈ ਕਿਉਂਕਿ ਮੇਰਾ ਖਿਆਲ ਦੋ ਦਿਨ ਜਿਹੜੇ ਹੋਰ ਮਿਲੇ ਸੀਗੇ ਉਹਨਾਂ ਦੇ ਵਿੱਚੋਂ ਹਜੇ ਅੱਜ ਦੇ ਦਿਨ ਵੀ ਕੁਝ ਇੱਕ ਹੋ ਸਕਦਾ ਕਿ ਜਿਹੜੀ ਹੈਗੇ ਜੀ ਇਹਨਾਂ ਦੇ ਕੋਲ ਸੀਟਾਂ ਅਵੇਲੇਬਲ ਹੋਣ ਜਿਹਦੇ ਵਿੱਚ ਇਨਰੋਲਮੈਂਟ ਹੋ ਸਕਦੀ ਹੋਵੇ। ਨਾਗਪਾਲ ਸਾਹਿਬ ਥੋੜੀ ਜਿਹੀ ਦਿਓ ਅਪਡੇਟ। ਸਤਿ
2: ਸ਼੍ਰੀ ਅਕਾਲ ਜੀ ਸਭੀ ਨੂੰ, ਐਂਡ ਦੈਨ ਸਿਰਫ ਦੋ ਲਾਈਕ ਦੋ ਪ੍ਰੋਗਰਾਮ ਹੀ ਰਹਿ ਗਏ ਹੈ, ਬਾਕੀ ਸਾਰੇ ਆਲਮੋਸਟ ਫੁੱਲ ਹੀ ਹੈ, ਆਲਮੋਸਟ ਪੂਰੇ ਫੁੱਲ ਹੈ, ਐਡਮਿਸ਼ਨਸ ਕਲੋਜ਼ਡ ਹੈ। ਸੋ ਅਗਰ ਆਪ ਅਭੀ ਵੀ ਸਕਿੱਲ ਡਿਵੈਲਪ ਕਰਨਾ ਚਾਹਤੇ ਹੈ, ਸਪਲਾਈ ਚੇਨ ਐਂਡ ਮੈਨੇਜਮੈਂਟ ਕਾ ਇੱਕ ਪ੍ਰੋਗਰਾਮ ਰਹਿ ਗਿਆ ਹੈ, ਇੱਕ ਅਕਾਊਂਟਿੰਗ ਮੇਂ ਵੀ ਸ਼ਾਇਦ ਕੁਝ ਸੀਟਸ ਹੈ, ਫੰਡਿੰਗ ਹਾਸਿਲ ਕਰੇਂ, ਸਕਿੱਲ ਹਾਸਿਲ ਕਰੇਂ, 30 to 100,000 ਕੀ ਫੰਡਿੰਗ ਹਾਸਿਲ ਆਪਣੇ ਅਕਾਊਂਟ ਮੇਂ ਡਾਇਰੈਕਟ ਗਵਰਨਮੈਂਟ ਸੇ ਕਰੇਂ, ਪੀ ਆਰ ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਆਪਕੀ ਇਨਕਮ ਕਮ ਹੈ 2024 ਕੇ ਨੋਟਿਸ ਆਫ ਅਸੈਸਮੈਂਟ ਪੇ, ਸੈਲਫ ਇੰਪਲੋਇਡ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਅਨਇੰਪਲੋਇਡ, ਸਿੰਗਲ ਮਦਰ ਹੈ, ਨੋ ਏਜ ਲਿਮਿਟ, ਨੋ ਕ੍ਰੈਡਿਟ ਚੈੱਕ, ਜ਼ੀਰੋ ਵੀ ਸਕੋਰ ਹੈ ਤਬ ਵੀ ਐਲੀਜੀਬਲ ਹੈ, ਫੰਡਿੰਗ ਆਪਣੇ ਖਾਤੇ ਮੇਂ ਆਤੀ ਹੈ, ਹਮਾਰੇ ਖਾਤੇ ਮੇਂ ਨਹੀਂ ਆਤੀ, ਹਮਾਰੀ ਚੀਜ਼ ਕਾਮ ਹੋਣੇ ਕੇ ਬਾਅਦ $199 ਹੈ ਕਿਉਂਕਿ $499 ਵਾਲੇ ਪ੍ਰੋਗਰਾਮ ਬੰਦ ਹੋ ਗਿਆ ਹੈ, ਉਸਨੇ ਹਮਾਰੀ ਅਬ ਇੱਕ ਹੀ ਫੀਸ ਹੈ $199, ਕਾਮ ਹੋਣੇ ਕੇ ਬਾਅਦ ਆਪਣੇ ਆਪਨੇ ਆਪਣੀ ਇਮਾਨਦਾਰੀ ਸੇ ਹਮੇਂ ਦੇਣੀ ਹੋਤੀ ਹੈ 30 to 90 days ਮੇਂ, ਪੈਨਸ਼ਨ ਪੇ ਐਲੀਜੀਬਲ ਹੈ, ਮਿਸ ਨਾ ਕਰੇਂ, ਅਗਰ ਫੈਮਿਲੀ ਆਫ 4 ਹੈ ਤੋ 80,000 40,000 ਗ੍ਰਾਂਟ ਹੈ ਉਸਮੇਂ ਸੇ, ਰੈਸਟ 40,000 0% ਪੇ ਲੋਨ, ਫੈਮਿਲੀ ਆਫ 2 ਹੈ ਰਿਟਾਇਰ
0: ਸੰਪਰਕ ਕਰ ਲਿਓ। ਹੁਣ ਸਿਰਫ 199 ਵਾਲੀ ਰਹਿ ਗਈ, 499 ਵਾਲੀਆਂ ਖਤਮ ਹੋ ਗਈਆਂ, ਕਲਾਸ ਦੇ ਵਿੱਚ ਇੱਕ ਅੱਧਾ ਕੋਈ ਬੈਚ ਹੈਗਾ ਵਾ, ਤੁਸੀਂ ਹਜੇ ਵੀ ਫੰਡਿੰਗ ਲੈ ਸਕਦੇ ਹੋ, ਸੰਪਰਕ ਕਰ ਲਿਓ। ਪਰ ਉਹ ਤੋਂ ਪਹਿਲਾਂ ਇੱਕ ਬੈਚ ਜਿਹੜਾ ਉਹ ਰਹਿ ਗਿਆ ਇਹਨਾਂ ਦੇ ਕੋਲੇ, ਉਹ ਤੋਂ ਬਾਅਦ ਇਹ ਗ੍ਰਾਂਟ ਖਤਮ ਹੋ ਜਾਣੀ, ਗ੍ਰਾਂਟ ਨਹੀਂ ਫਿਰ ਤੁਸੀਂ ਲੈ ਸਕਦੇ, ਸਿਰਫ ਕੱਲਾ ਲੋਨ ਮਿਲਣਾ, ਉਨੀ ਫੀਸ ਹੋਣੀ ਆ, 199 ਹੀ ਫੀਸ ਹੋਣੀ ਆ, ਕੋਈ ਫੀਸ ਨੀ ਘਟਣੀ ਵਧਣੀ, ਕੁਛ ਨੀ ਘਟਣਾ ਵਧਣਾ, ਜੇ ਘਟਣਾ ਵਧਣਾ ਤਾਂ ਸਿਰਫ ਤੁਹਾਡਾ ਜਿਹੜੀ ਗ੍ਰਾਂਟ ਉਹ ਘਟਣੀ ਆ, ਬਾਕੀ ਹੋਰ ਕੁਛ ਨੀ ਹੈ। ਬਾਕੀ ਰੂਲ ਚੇਂਜ ਜਿਹੜੇ ਹੈਗੇ ਆ ਉਹ ਅਗਸਤ ਦੇ ਵਿੱਚ ਉਹ ਚੇਂਜ ਹੋ ਗਏ ਆ, ਉਹ ਗ੍ਰਾਂਟ ਉਹਨਾਂ ਨੇ ਮਨਫੀ ਕਰਤੀ ਹੈ, ਗ੍ਰਾਂਟ ਤੁਹਾਡੀ ਘੱਟ ਜਾਣੀ ਹੈ, ਪਰ ਤੁਸੀਂ ਜੇ ਅਪਲਾਈ ਕਰਨਾ ਹੀ ਹੈ, ਤੁਹਾਨੂੰ ਸਰਕਾਰ ਦੇ ਰਹੀ ਹੈ, ਤਾਂ ਫਿਰ ਤੁਸੀਂ ਪਹਿਲੇ ਫੋਨ ਕਰਕੇ ਜਿਹੜੀਆਂ ਸੀਟਾਂ ਰਹਿੰਦੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਇਨਰੋਲ ਹੋ ਸਕਦੇ ਹੋ, ਜਾਂ ਤੁਹਾਡੇ ਪੇਰੈਂਟਸ ਇਨਰੋਲ ਹੋ ਸਕਦੇ, ਵੱਡੀ ਗੱਲ ਇਹ ਕਿ ਜੇ ਪੈਨਸ਼ਨ ਵੀ ਲੈ ਰਹੇ ਉਹਨਾਂ ਨੂੰ ਵੀ ਇਨਰੋਲ ਕਰਵਾ ਸਕਦੇ ਹੋ। ਵਾਹ, ਇਹ ਕਿਆ ਬਾਤ ਆ, ਆਨਲਾਈਨ ਕਲਾਸ ਤੁਸੀਂ ਘਰੋਂ ਬੈਠੇ ਬਿਠਾਏ ਲਾ ਲੈਣੀਆਂ ਨੇ, ਨੰਬਰ 4372364 3175 4372464 3175 ਤੇ ਤੁਸੀਂ ਕਾਲ ਕਰ ਲੈਣੀ ਹੈ 437-264-3175 ਬਹੁਤ ਬਹੁਤ ਅੰਬਰਨਾਗਲ ਸਾਹਿਬ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਚਲਦੇ ਹਾਂ ਅਸੀਂ ਹੁਣ ਇੱਕ ਖੂਬਸੂਰਤ ਗੀਤ ਵੱਲ ਉਸ ਤੋਂ ਬਾਅਦ ਫਿਰ ਗੱਲਾਂ ਬਾਤਾਂ ਸਾਡੀਆਂ ਇਸੇ ਤਰੀਕੇ ਨਾਲ ਚੱਲਦੀਆਂ ਰਹਿਣਗੀਆਂ ਸੋ 437-264-3175 ਤੇ ਤੁਸੀਂ ਸੰਪਰਕ ਕਰਨਾ ਤੇ ਇੱਕ ਖੂਬਸੂਰਤ ਗੀਤ ਉਸ ਤੋਂ ਬਾਅਦ ਫਿਰ ਜੁੜਦੇ ਹਾਂ ਰੇਡੀਓ ਪ੍ਰੋਗਰਾਮ ਸਾਰੰਗ ਤੇ

0: ਚੀਮਾ ਸਾਹਿਬ।
1: ਹਾਂਜੀ ਸਤਿ ਸ਼੍ਰੀ ਅਕਾਲ ਰਾਜਵੀਰ ਜੀ।
0: ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ?
1: ਠੀਕ ਠਾਕ। ਬਸ ਤੁਸੀਂ ਕਹਾਣੀ ਪੜ੍ਹ ਕੇ ਮੈਨੂੰ ਫੇਰ ਪਿੱਛੇ 40 ਸਾਲ ਪਿੱਛੇ ਭੇਜ ਦਿੱਤਾ।
0: ਹਾਏ ਹਾਏ ਹਾਏ ਹਾਏ। ਅੱਛਾ ਤੁਹਾਨੂੰ ਚਿੱਤ ਚੇਤਾ ਵੀ ਨਹੀਂ ਸੀ, ਤੁਸੀਂ ਵੈਸੇ ਸੁਣਦਾ ਸੀ ਕਹਾਣੀ ਅੱਜ ਮੇਰੇ ਲਈ ਹੋਣੀ ਹੈ।
1: ਰਾਜਵੀਰ ਜੀ ਨੂੰ ਚੇਤਾ ਨੀ ਭੁੱਲਿਆ ਅਜੇ ਤੇ
0: ਬਹੁਤ ਖੂਬਸੂਰਤ ਤੁਸੀਂ ਕਹਾਣੀ ਸਾਰੇ ਇਹ ਲਿਖੀ ਹੈ। ਤੇ ਅੱਛਾ ਮੇਨ ਗੱਲ ਇਹ ਆ, ਮੈਨੂੰ ਪਤਾ ਨੀ ਕਿ ਜਿਸ ਤਰੀਕੇ ਨਾਲ ਜਿਹੜੇ ਤੁਸੀਂ ਹਾਵ ਭਾਵਨਾ ਲਿਖੀ ਹੈ ਮੈਂ ਉਹਨੂੰ ਨਿਭਾ ਸਕਾਂ ਜਾਂ ਨਹੀਂ, ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਉਹਨੂੰ ਮੈਂ ਨਿਭਾ ਸਕਾਂ।
1: ਨਹੀਂ ਨਹੀਂ ਬਿਲਕੁਲ ਓਦਾਂ ਜੀ, ਬਿਲਕੁਲ ਉਹ ਤੁਸੀਂ ਕੀਤੇ ਬਿਲਕੁਲ, ਹਾਂ ਬਿਲਕੁਲ ਉਸ ਤਰ੍ਹਾਂ ਐਕਟ ਕੀਤਾ ਸੀ।
0: ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਸਰ। ਆਉਣ ਵਾਲੇ ਟਾਈਮ ਵਿੱਚ ਤੁਹਾਡੀ ਹੋਰ ਖੂਬਸੂਰਤ ਕਹਾਣੀਆਂ ਨੇ ਜਿਹੜੀਆਂ ਉਹ ਵੀ ਅਸੀਂ ਸਾਰੇ ਜਿਹੜੇ ਲਿਸਨਰ ਨੇ ਉਹਨਾਂ ਦੇ ਰੂਬਰੂ ਕਰ ਦੇਣਾਗੇ। ਬਹੁਤ ਬਹੁਤ ਧੰਨਵਾਦ, ਥੈਂਕ ਯੂ।
1: ਰਾਜਵੀਰ ਜੀ ਕਿੱਦਾਂ ਕਿੱਦਾਂ ਤੋਂ ਕੈਂਚੀ ਵਾਲਾ ਗੀਤ ਲਾ ਰਹੇ ਹੋ ਮੁੜ ਕੇ, ਕਿਸੇ ਲਾਇਆ ਨੀ?
0: ਜਵਾਨ ਵਾਲਾ
1: ਕੈਂਚੀ ਵਾਲਾ, ਕੈਂਚੀ
0: ਕੈਂਚੀ ਵਾਲਾ ਗੀਤ ਜਿਹੜੇ ਜਵਾਨ ਜਵਾਨ ਜਿਹੜੀ ਚੱਲਦੀ ਹੈ ਕੈਂਚੀ ਵਾਂਗੂ।
1: ਹਾਂਜੀ ਹਾਂਜੀ ਕੈਂਚੀ ਵਾਂਗੂ, ਹਾਂਜੀ ਹਾਂਜੀ,
0: ਹਾਂ ਉਹ ਲਾਵਾਂਗੇ ਜੀ, ਉਹ ਲਾਵਾਂਗੇ, ਡੈਫੀਨੇਟਲੀ ਲਾਵਾਂਗੇ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮਚ।
1: ਕੱਲ ਵਾਲੇ ਪ੍ਰੋਬਲਮ ਆ ਗਏ, ਪਰਸੋਂ ਆ ਗਏ, ਕੋਈ ਗੱਲ
0: ਨਹੀਂ। ਡਨ ਡਨ ਡਨ ਡਨ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ
1: ਧੰਨਵਾਦ,
0: ਸਤਿ ਸ਼੍ਰੀ ਅਕਾਲ ਜੀ। ਜੀ ਮਾਨ ਸਾਹਿਬ
2: ਜੀ, ਸਰ ਜੇ ਤੁਸੀਂ ਲਾਈਫ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ, ਜਾਂ ਤੁਸੀਂ ਕ੍ਰਿਟੀਕਲ ਇੰਸ਼ੋਰੈਂਸ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹੋ, ਤਾਂ
0: ਮੁਸਕਾਨ ਤੁਸੀਂ ਮਾਨ ਸਾਹਿਬ ਮੇਰੀ ਆਵਾਜ਼ ਪਹੁੰਚ ਰਹੀ ਤੁਹਾਡੇ ਕੋਲ?
2: ਜੀ ਬਿਲਕੁਲ ਜੀ।
0: ਅੱਛਾ, ਜਦੋਂ ਕ੍ਰਿਟੀਕਲ ਇੰਸ਼ੋਰੈਂਸ ਦੀ ਗੱਲ ਕਰਨੀ ਆ, ਲਾਈਫ ਇੰਸ਼ੋਰੈਂਸ ਦੀ ਗੱਲ ਕਰਨੀ ਆ, ਤੇ ਨਾਲ ਦੀ ਨਾਲ ਇੱਕ ਇੱਕ ਨਾਮ ਆ ਜਿਹੜਾ ਉਹ ਤੁਹਾਡੇ ਜ਼ਿਹਨ ਦੇ ਵਿੱਚ ਆ ਜਾਣਾ ਚਾਹੀਦਾ, ਉਹ ਹੈ ਮੋਨਾ ਮਹਿੰਗੀ ਜੀ। ਮੋਨਾ ਮਹਿੰਗੀ ਜੀ ਸਾਡੇ ਨਾਲ ਨੇ, ਮੋਨਾ ਜੀ ਦਾ ਨੰਬਰ ਤੁਹਾਨੂੰ ਰੱਟੇ ਲੱਗਿਆ ਪਿਆ, ਨਹੀਂ ਲੱਗਿਆ ਤਾਂ ਅਸੀਂ ਲਵਾ ਦੇਵਾਂਗੇ। ਸੋ ਮੋਨਾ ਜੀ ਇੱਕ ਵਾਰ ਨੰਬਰ ਵੀ ਸਾਂਝਾ ਕਰ ਦਿਓ ਤੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ?
3: ਬਿਲਕੁਲ ਰਾਜਪ੍ਰੀਤ ਜੀ, ਮੇਰਾ ਫੋਨ ਨੰਬਰ ਹੈਗਾ 4165091509। ਫੋਨ ਨੰਬਰ ਦੇ ਨਾਲ ਨਾਲ ਆਫਿਸ ਦੀ ਲੋਕੇਸ਼ਨ ਜ਼ਰੂਰ ਦੱਸ ਦਿੰਦੇ ਹਾਂ। ਇੰਸ਼ੋਰੈਂਸ ਫੋਰ ਯੂ ਦੀ ਆਫਿਸ ਦੀ ਲੋਕੇਸ਼ਨ ਹੈਗੀ ਹੈ 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਤੁਸੀਂ ਕਦੇ ਵੀ ਕੋਈ ਵੀ ਇੰਸ਼ੋਰੈਂਸ ਰਿਲੇਟਿਡ ਤੁਹਾਨੂੰ ਕੋਈ ਕੰਸਰਨ ਹੈਗੇ ਹੈ, ਕਾਫੀ ਵਾਰ ਹੁੰਦਾ ਹੈ ਰਾਜਵੀਰ ਜੀ, ਮੈਂ ਦੇਖਦੀ ਹੁੰਦੀ ਹਾਂ ਕਿ ਟਰਮ ਇੰਸ਼ੋਰੈਂਸ ਪਾਲਿਸੀਜ਼ ਕਾਫੀ ਪੁਰਾਣੀਆਂ ਚੱਲੀਆਂ ਆ ਰਹੀਆਂ ਹੁੰਦੀਆਂ ਨੇ, ਆਪਾਂ ਉਹਨਾਂ ਨੂੰ ਕਈ ਵਾਰ ਰਿਵਿਊ ਹੀ ਨਹੀਂ ਕਰਦੇ। ਸੋ ਜਦੋਂ ਉਹਨਾਂ ਦੀ ਕਨਵਰਜਨ ਦੀ ਵੀ ਲੈਟਰ ਆਉਂਦੀ ਹੈਗੀ, ਉਹ ਕਈ ਵਾਰ ਪੁਰਾਣੇ ਐਡਰੈਸ ਤੇ ਚਲੇ ਜਾਂਦੀ ਹੈ, ਐਡਰੈਸ ਨਹੀਂ ਅਪਡੇਟ ਹੋਇਆ, ਬੈਨੀਫਿਸ਼ਰੀ ਨਹੀਂ ਅਪਡੇਟ ਹੋਏ ਵੇ। ਸੋ ਉਹ ਸਾਰੀਆਂ ਚੀਜ਼ਾਂ ਜਦੋਂ ਬਿਹਾਈਂਡ ਹੁੰਦਾ ਤਾਂ ਜਦੋਂ ਤਦੋਂ ਪਤਾ ਲੱਗਦਾ ਜਦੋਂ ਰੇਟ ਜਿਹੜਾ ਹੈਗਾ ਪ੍ਰੀਮੀਅਮ ਇੱਕਦਮ ਡਬਲ ਹੋ ਕੇ ਆ ਜਾਂਦਾ ਹੈ, ਕਿਉਂਕਿ ਓਬਵੀਅਸਲੀ ਜਦੋਂ ਟਰਮ ਇੰਸ਼ੋਰੈਂਸ 10 ਸਾਲ ਦੀ ਕਰਵਾਈ ਸੀ, 20 ਸਾਲ ਦੀ ਕਰਵਾਈ ਸੀ, ਜਦੋਂ ਵੀ ਉਹ ਪੋਲਿਸੀ ਨੇ ਖਤਮ ਹੋਣਾ, ਐਕਸਪਾਇਰ ਹੋਣਾ, ਤਾਂ ਉਸ ਟਾਈਮ ਤੇ ਰਿਨਿਊਅਲ ਦੇ ਟਾਈਮ ਤੇ ਆਟੋਮੈਟਿਕਲੀ ਰੇਟ ਇਨਕਰੀਜ਼ ਹੋ ਜਾਂਦਾ ਹੈ। ਅਦਰਵਾਈਜ਼ ਆਪਾਂ ਜੇ ਉਹਨਾਂ ਨੂੰ ਪਹਿਲਾਂ ਹੀ ਅਪਡੇਟ ਕਰ ਦਈਏ ਕਿ ਅਸੀਂ ਕਿੱਦਾਂ ਦੀਆਂ ਚੇਂਜਸ ਕਰਨਾ ਚਾਹੁੰਦੇ ਹੈਗੇ ਆ, ਤਾਂ ਹੀ ਹੋਊਗੀਆਂ ਜੇ ਆਪਾਂ ਉਸਨੂੰ ਰਿਵਿਊ ਕਰਾਂਗੇ। ਸੋ ਮੇਕ ਸ਼ੋਰ ਕਰੋ ਅਸੀਂ ਆਪਣੀਆਂ ਪੋਲਿਸੀਜ਼ ਨੂੰ ਜ਼ਰੂਰ ਰਿਵਿਊ ਕਰੀਏ। ਕੋਈ ਵੀ ਤੁਹਾਨੂੰ ਡਿਟੇਲ ਇਨਫੋਰਮੇਸ਼ਨ ਚਾਹੀਦੀ, ਕਿਸੇ ਵੀ ਇੰਸ਼ੋਰੈਂਸ ਕੰਪਨੀ ਨਾਲ ਪੋਲਿਸੀ ਚੱਲ ਰਹੀ ਉਹਨੂੰ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਫਿਰ ਬੱਚਿਆਂ ਦੀ RESP ਬਾਰੇ ਕੋਈ ਕੰਸਰਨ ਹੈਗਾ, ਇਸ ਟਾਈਮ ਤੇ ਬਹੁਤ ਸਾਰੇ ਪੇਰੈਂਟਸ ਗ੍ਰੈਂਡ ਪੇਰੈਂਟਸ ਹੈਗੇ ਆ, RESP ਦੇ ਪਲਾਨਸ ਮੈਚਿਓਰ ਹੋ ਰਹੇ ਆ ਬੱਚਿਆਂ ਨੇ ਜਿਹਨਾਂ ਨੇ ਸਪਤੰਬਰ ਦੇ ਵਿੱਚ ਜਾਣਾ ਯੂਨੀਵਰਸਿਟੀ ਕਾਲਜ ਦੇ ਵਿੱਚ, ਤਾਂ ਇਸ ਟਾਈਮ ਤੇ ਬਹੁਤ ਸਾਰੇ ਵਿਦਡਰੋਲਸ ਹੋ ਰਹੇ ਨੇ, ਪਰ ਨਾਲ ਦੀ ਨਾਲ ਮੈਸੇਜ ਉਹਨਾਂ ਨੂੰ ਵੀ ਬਣਦਾ ਹੈਗਾ ਜਿਹਨਾਂ ਦੇ ਘਰ ਨਵੇਂ ਨਿਊ ਬੋਰਨ ਕਿਡਸ ਹੈਗੇ ਆ, ਜਾਂ ਫਿਰ ਤੁਸੀਂ ਹਜੇ ਤੱਕ ਬੱਚਿਆਂ ਦੀ ESP ਨਹੀਂ ਕਰਵਾਈ, ਮੇਕ ਸ਼ੋਰ ਕਰੋ ਟਾਈਮ ਸਿਰ ਕਰਵਾਈ ਜਾਵੇ, ਤਾਂ ਕਿ ਤੁਹਾਨੂੰ ਗੌਰਮੈਂਟ ਦੇ ਗ੍ਰਾਂਟਸ, ਗਰੋਥ, ਕੰਪਾਊਂਡਿੰਗ ਇੰਟਰਸਟ, ਇਹ ਸਾਰੇ ਬੈਨੀਫਿਟਸ ਤੁਹਾਨੂੰ ਈਜ਼ੀਲੀ ਮਿਲ ਸਕਣ, ਤਾਂ ਕਿ ਜਦੋਂ ਵੀ ਬੱਚਿਆਂ ਨੇ ਪੜ੍ਹਨ ਜਾਣਾ ਹੈਗਾ ਕਾਲਜ ਯੂਨੀਵਰਸਿਟੀ ਦੇ ਵਿੱਚ, ਚਾਹੇ ਵਿਦ ਇਨ ਕੈਨੇਡਾ, ਆਊਟ ਆਫ ਕੈਨੇਡਾ, ਈਜ਼ੀਲੀ ਤੁਹਾਡੇ ਕੋਲ ਫੰਡਿੰਗ ਅਵੇਲੇਬਲ ਹੋਏਗੀ। ਉਹ ਤਾਂ ਹੀ ਹੋਏਗਾ ਜਿੰਨੀ ਜਲਦੀ ਅਸੀਂ ਬੱਚਿਆਂ ਦੀ ਐਜੂਕੇਸ਼ਨ ਪਲਾਨ ਸ਼ੁਰੂ ਕਰਦੇ ਹਾਂ। ਬਹੁਤ ਸਾਰੇ ਆਪਸ਼ਨਸ ਅਵੇਲੇਬਲ ਹੁੰਦੀਆਂ ਬੱਚਿਆਂ ਦੇ ਲਈ ਵੀ, ਤੁਸੀਂ ਇਨਵੈਸਟਮੈਂਟ ਸੋਚ ਰਹੇ ਹੈਗੇ ਹੋ, ਚਾਹੇ ਐਜੂਕੇਸ਼ਨ ਸੇਵਿੰਗਸ ਪਲਾਨ ਜਾਂ ਫਿਰ ਲਾਈਫ ਇੰਸ਼ੋਰੈਂਸ ਵਿਦ ਇਨਵੈਸਟਮੈਂਟ ਆਪਸ਼ਨ, ਬਹੁਤ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਡਿਪੈਂਡਿੰਗ ਅਪੋਨ ਤੁਹਾਡੀ ਐਲੀਜੀਬਿਲਟੀ, ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਪੋਲਿਸੀ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਜੀ 4165091509। ਕੋਈ ਵੀ ਸੀਨੀਅਰ ਦੇ ਲਈ ਫਾਈਨਲ ਐਕਸਪੈਂਸ ਕਵਰੇਜ, ਜਾਂ ਫਿਰ ਕੋਈ ਵੀ ਆਪਾਂ ਨੂੰ ਪੇਰੈਂਟਸ ਗ੍ਰੈਂਡ ਪੇਰੈਂਟਸ ਦੇ ਲਈ ਸੁਪਰਵਾਈਜ਼ਰ ਇੰਸ਼ੋਰੈਂਸ, ਵਿਜ਼ਿਟਰ ਇੰਸ਼ੋਰੈਂਸ, ਕੋਈ ਵੀ ਕੰਸਰਨ ਹੈਗਾ ਜੀ, ਕਾਲ ਕਰ ਸਕਦੇ ਹੋ 4165091509। ਥੈਂਕ ਯੂ ਸੋ ਮਚ ਜੀ ਟਾਈਮ ਦੇਣ ਲਈ।
0: ਬਹੁਤ ਬਹੁਤ ਧੰਨਵਾਦ ਜੀ। ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਇੱਕ ਛੋਟਾ ਜਿਹਾ ਗੀਤ ਇੱਕ ਪੈਰਾ ਲਾ ਕੇ ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ ਜੀ।

0: हेलो जी सुल्तान जी, सत श्री अकाल, की हाल चाल है? ठीक ठाक हो चढ़दी कला चो?
1: हां जी हां जी, सत श्री अकाल वीर जी, बिल्कुल ठीक ठाक। राजवीर जिस तरह तुसी भी दस रहे हो, मैं भी मैसेज दे रहा, ब्लैक फ्राइडे प्राइसिस इन जुलाई दित्तियां जा रही, तो सिर्फ आही वीकेंड रह गया, क्योंकि ये 31 जुलाई नू यानी इस फ्राइडे वाले दिन प्राइसिस खत्म हो जानिया सी, पर अज असी दे रहे हैं जी ये इस वीकेंड तक 50 इंच टीवी 299 का, 55 इंच टीवी 399 का, 65 इंच टीवी 599 का, 75 इंच टीवी 699 का। ब्रैम्पटन टीवी दी एडवरटाइजमेंट भी करते हो 699 तक, कभी अज तक प्राइस अनाउंस ही नहीं
0: हुई। सुल्तान जी आपां नूं किन्ने साल हो गए, मैनूं लगदा जदों मैं रेडियो शुरू कीता उदों ते तुसीं मेरे नाल हो, मैं कदे 699 दा 75 इंच मतलब ही नहीं है, कदे मतलब ही नहीं।
1: और ये इस फ्राइडे तो बाद जी इहदी प्राइस 899 हो जानी है,
0: या नहीं? पर इहदी गारंटी सारा कुछ हैगा भी, ब्रांड न्यू जां कोई यूज वगैरह होना जां कोई होर होना?
1: ये फैक्ट्री सील्ड ब्रांड न्यू डब्बे च बंद गूगल टीवी है जी, ਨਾਲੇ ਕ੍ਰੋਮਕਾਸਟ ਬਿਲਟ ਇਨ ਹੈ। ਔਰ ਇਹਦੇ ਚ ਸਭ ਤੋਂ ਚੰਗੀ ਗੱਲ ਇਹ ਹੈ ਜੀ ਕਿ 50 ਇੰਚ ਲਵੋ, 55 ਇੰਚ ਲਵੋ, ਬਲਕਿ ਮੈਂ ਤਾਂ ਇਹ ਕਹਿੰਦਾ ਕਿਸੇ ਨੂੰ ਰੈਸਟੋਰੈਂਟ ਦੇ ਮੈਨਿਊ ਵਾਸਤੇ ਚਾਹੀਦੇ ਆ, ਕੋਈ ਸਾਡੇ ਐਸੇ ਭੈਣ ਭਰਾ ਜਿਹੜੇ ਪ੍ਰੋਗਰਾਮ ਨੂੰ ਸੁਣ ਰਹੇ ਆ, ਇੰਸਟਾਲਰ ਹੈ, ਉਹਨਾਂ ਨੇ ਕਿਤੇ ਇੰਸਟਾਲ ਕਰਨੇ ਆ, ਤੇ 299 ਚ 50 ਇੰਚ ਤੇ 399 ਚ 55 ਇੰਚ ਲੈ ਸਕਦੇ ਨਾ ਜੀ। गैलरी एंड प्रोफेशनल सीरीज बॉश जर्मन ब्रांड है, सोनी एंड सैमसंग पार्टिसिपेट कर रहा, इसे करके सैमसंग का 85 इंच भी जरा उन्होंने $2300 तो 1599 ਦਾ ਮਿੰਨੀ LED ਦੇ ਨਾਲ ਦਿੱਤਾ, ਤੇ ਨਾਲ ਇਹ ਵੀ ਹੈ ਜੀ ਕਿ 98 ਇੰਚ ਲੈਣਾ ਉਹ ਵੀ 1999 ਦਾ ਮਿਲ ਜਾਏਗਾ ਸੈਮਸੰਗ ਦਾ, ਤੇ ਤੁਸੀਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਉਹ ਵੀ ਤੁਹਾਨੂੰ ਸੈਮਸੰਗ ਦਾ ਲੈ ਕੇ ਦੇਵਾਂਗੇ ਜੀ 1599 ਦਾ, ਜਾਂ ਤੁਸੀਂ GE ਲੈਣਾ ਤੇ 1599 ਜੀ।
0: ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਨਾ ਉਹ ਲਾਉਣਾ ਆ ਆਪਣਾ ਹੋਮ ਥੀਏਟਰ ਵਗੈਰਾ ਬਣਾਉਣ ਲਈ, ਤਾਂ ਤੁਸੀਂ ਕਿਹਾ ਸੀ ਕਿ ਟੀਵੀ 98 ਇੰਚ ਆਇਆ, ਤਾਂ ਉਦੋਂ ਤੁਸੀਂ 3900 ਦਾ ਕਿਹਾ ਸੀ ਮੈਨੂੰ, ਉਹੀ ਟੀਵੀ ਹੈ?
1: ਬਿਲਕੁਲ ਐਗਜੈਕਟਲੀ ਸੇਮ ਟੀਵੀ ਹੈ, $3500 ਇਹਦੀ ਰੈਗੂਲਰ ਪ੍ਰਾਈਸ ਹੈ ਜੀ, ਤੇ ਬਾਕਸਿੰਗ ਵੀਕ ਲਾਸਟ ਈਅਰ ਜਿਹੜਾ ਸੀਗਾ ਉਹਦੇ 'ਚ 2999 ਦਾ ਸੀ, ਪਰ ਅੱਜ ਬਲੈਕ ਫਰਾਈਡੇ ਪ੍ਰਾਈਸ ਇਨ ਜੁਲਾਈ 1999 ਦਾ ਦਿੱਤਾ ਜਾ ਰਿਹਾ, ਤੇ 1999 ਵੀ 6 ਮਹੀਨੇ 'ਚ ਪੇ ਕਰਨਾ ਜੀ, ਕੋਈ ਇੰਟਰਸਟ ਨਹੀਂ ਹੈ।
0: ਜਿਹੜਾ ਮੈਂ ਤੁਹਾਨੂੰ ਇੱਕ ਸੱਚੀ ਗੱਲ ਹੋਰ ਦੱਸਾਂ, ਜਿਹੜਾ ਤੁਸੀਂ ਨਾ ਕਿਹਾ ਸੀ ਕਿ 2300 ਵਾਲਾ, ਜਿਹੜਾ 2200 ਵਾਲਾ 85 ਇੰਚ, ਮੈਨੂੰ ਪਤਾ ਕਿੰਨੇ ਦਾ ਲੱਗਿਆ ਸੀਗਾ ਵੀ ਕਿੰਨੇ ਦਾ ਕਹੋਗੇ ਹੁਣ, ਮੈਨੂੰ ਲੱਗਿਆ ਸੀ ਕਿ ਉਹ 1800 ਤੇ ਆਇਆ, ਜਦੋਂ ਤੁਸੀਂ ਕਿਹਾ 1500 ਸਮਥਿੰਗ, ਮੈਂ ਕਿਹਾ 85 ਇੰਚ ਉਹ ਵੀ ਸੈਮਸੰਗ ਦਾ 1500 99 ਦਾ ਕਿਹਾ ਤੁਸੀਂ, ਕਿੰਨਾ ਲੱਗਿਆ?
1: 1599 ਹਾਂਜੀ। ਔਰ ਰਾਜਵੀਰ ਜੀ ਬੀਂਗ ਹੋਸਟ ਤੁਹਾਡੀ ਵਿਟਨੈਸ ਹੋਣੀ ਬਹੁਤ ਜ਼ਰੂਰੀ ਹੈ, ਕਿਉਂਕਿ ਕੰਪਨੀਆਂ ਨੂੰ ਪਤਾ ਕਿ ਸਾਰੰਗ ਰੇਡੀਓ ਤੇ ਜਦੋਂ ਇਹ ਐਡਵਰਟਾਈਜ਼ਮੈਂਟ ਹੁੰਦੀ ਹੈ, ਲੋਐਸਟ ਪ੍ਰਾਈਸ ਹੁੰਦੀ ਹੈ, ਉਦੋਂ ਟਾਰਗੇਟਸ ਅਚੀਵ ਕੀਤੇ ਜਾਂਦੇ ਆ, ਸੋ ਸਾਰੰਗ ਦਾ ਹੋਸਟ ਦਾ ਫੀਡਬੈਕ ਹੋਣਾ ਬਹੁਤ ਜ਼ਰੂਰੀ ਹੈ ਕਿ ਵਾਕਈ ਇਹ ਗੱਲ ਗਰੰਟੀ ਹੈ ਕਿ ਕਦੀ ਵੀ ਅੱਜ ਤੱਕ ਮਿੰਨੀ LED ਸੈਮਸੰਗ ਦਾ 1599 ਚ ਨਹੀਂ ਵਿਕਿਆ।
0: ਨਹੀਂ ਵਿਕਿਆ। ਨੰਬਰ ਦੇ ਦੋ ਬਾਈ, ਚੱਕ ਲਓ ਜਿਹੜੇ ਜਿਹੜੇ ਲੈਣ ਵਾਲੇ ਨੇ ਟੀਵੀ ਵੀਰੇ, ਬਹੁਤ ਵਧੀਆ ਕਮਾਲ ਦੀ ਬਿਲਕੁਲ ਵਿਟਨੈਸ ਆ ਇਸ ਚੀਜ਼ ਤੇ, ਸੈਕਿੰਡ ਮੈਂ ਕਰਦਾ ਇਸ ਚੀਜ਼ ਨੂੰ ਵੀ ਨਹੀਂ ਵਿਕੇ ਇਸ ਰੇਟ ਤੇ।
1: 905-450-2828 ਨੰਬਰ ਹੈ ਜੀ। ਫਰਿੱਜ ਸਟੋਵ ਡਿਸ਼ਵਾਸ਼ਰ ਲੈਣਾ $2000 ਸੇਵ ਹੋ ਜਾਣਗੇ, $5000 ਵਾਲਾ ਬੰਡਲ ਪੈਕੇਜ 2999 ਚ ਮਿਲ ਜਾਏਗਾ, 2999 ਵੀ 6 ਮਹੀਨੇ ਚ ਪੇ ਕਰਨਾ। ਫਰੰਟ ਲੋਡ ਵਾਸ਼ਰ ਐਂਡ ਡਰਾਇਰ ਲੈਣਾ 1599 ਦਾ ਮਿਲ ਜਾਏਗਾ। 1599 ਵੀ 6 ਮਹੀਨੇ ਚ ਪੇ ਕਰਨਾ। 905-450-2828 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ
1: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ,
0: ਬਹੁਤ ਬਹੁਤ ਸ਼ੁਕਰੀਆ। ਲੋ ਜੀ, ਨਾਗਪਾਲ ਸਾਹਿਬ ਦੀ ਮੇਰ ਦਾ ਹੋਕਾ ਦੇਣ ਲਈ ਪਹੁੰਚ ਗਿਆ। ਨਾਗਪਾਲ ਸਾਹਿਬ ਕਹਿੰਦੇ ਬਾਈ ਜੀ, ਜੇਕਰ ਤੁਸੀਂ ਪੀਆਰ ਹੋ, ਜੇਕਰ ਤੁਸੀਂ ਸਿਟੀਜ਼ਨ ਹੋ, ਤੇ ਜੇਕਰ ਤੁਹਾਡੀ ਇਨਕਮ 2024 ਦੀ 70,000 ਤੋਂ ਘੱਟ ਸੀ, ਚਾਹੇ ਤੁਸੀਂ ਸੈਲਫ ਇੰਪਲਾਇਡ ਹੋ, ਜੇਕਰ ਤੁਹਾਡੇ ਕੋਲ ਬੱਚੇ 2 ਨੇ, 4 ਨੇ, 3 ਨੇ, 19 ਤੁਹਾਨੂੰ ਵੱਧ ਗ੍ਰਾਂਟ ਮਿਲ ਸਕਦੀ ਹੈ। ਤੁਸੀਂ ਪੈਨਸ਼ਨ ਲੈਂਦੇ ਹੋ, ਤੁਹਾਡੇ ਪੇਰੈਂਟਸ ਗ੍ਰੈਂਡ ਪੇਰੈਂਟਸ ਉਹ ਵੀ ਅਪਲਾਈ ਕਰ ਸਕਦੇ ਆ, ਘਰੋਂ ਬੈਠੇ ਬੈਠੇ, ਕਾਰ ਚੋਂ ਬੈਠੇ, ਟਰੱਕ ਚੋਂ ਬੈਠੇ, ਜਿੱਥੋਂ ਮਰਜ਼ੀ ਤੁਸੀਂ ਇੰਡੀਆ ਵੀ ਜਾਣਾ ਉੱਥੋਂ ਵੀ ਆਨਲਾਈਨ ਕਲਾਸਿਸ ਲਾ ਸਕਦੇ ਹੋ। ਈਜ਼ੀ ਟੂ ਪਾਸ ਕੋਰਸ ਨੇ, ਕੋਈ ਐਗਜ਼ਾਮ ਨਹੀਂ ਹੈ ਕਹਿੰਦੇ ਹੋਣਾ ਬਾਈ ਜੀ, ਸਿਰਫ ਅਸਾਈਨਮੈਂਟਸ ਨੇ ਉਹ ਦੇਣੀਆਂ ਨੇ। ਇੱਕ ਕੋਰਸ ਜਿਹੜਾ 499 ਵਾਲਾ ਚੱਕਿਆ ਗਿਆ ਹੁਣ, ਉਹ ਚੱਕਿਆ ਗਿਆ, ਹੁਣ ਤਾਂ ਚੱਕ ਲਓ ਬਸ, ਜਿਹੜੇ 199 ਦੇ ਵਿੱਚ ਜਿਹੜੀ ਇੱਕ ਉਹ ਕੋਰਸ ਰਹਿ ਗਿਆ, ਉਹ 'ਚ ਜਿਹੜੇ ਜਿਹੜੇ ਐਡਮਿਸ਼ਨ ਲੈ ਗਏ ਉਹਨੂੰ ਗ੍ਰਾਂਟ ਮਿਲ ਸਕਦੀ ਹੈ। ਅਦਰਵਾਈਜ਼ ਗ੍ਰਾਂਟ ਗਈ ਫਿਰ ਤੁਸੀਂ ਇਹਨਾਂ ਨੂੰ ਫੋਨ ਤਾਂ ਕਰੋਗੇ, ਪੈਸੇ ਵੀ 199 ਦਓਗੇ, ਫਿਰ ਤੁਹਾਨੂੰ ਗ੍ਰਾਂਟ ਨਹੀਂ ਮਿਲਣੀ, ਇਕੱਲਾ ਲੋਨ ਮਿਲਣਾ ਵਾ। ਨਾਗਪਾਲ ਸਾਹਿਬ ਕੁਝ ਹੋਰ ਐਡ ਕਰਨਾ ਚਾਹੁੰਦੇ ਹੋ?
2: ਬਿਲਕੁਲ ਜੀ, ਸਹੀ ਕਹਾ ਆਪਨੇ, ਅਭੀ ਹਮਾਰਾ ਲਾਸਟ ਮੈਸੇਜ ਹੈ, ਅਕੈਡਮਿਕ ਇਅਰ ਖਤਮ ਹੋ ਰਹਾ ਹੈ ਵਾਲਾ, ਦੈਨ ਗ੍ਰਾਂਟ ਕਾ ਵਰਡ ਯੂਜ਼ ਨਹੀਂ ਹੋਗਾ। ਕੱਲ ਸੇ 2 ਦਿਨ ਛੁੱਟੀ ਪੇ ਵੀ, ਵੈਸੇ ਵੀ ਥੋੜਾ ਆਰਾਮ ਕਰੇਂਗੇ, ਤੋ ਕੀ ਆਪ
0: ਨਾ ਨਾ ਤੁਸੀਂ ਆਰਾਮ ਅੱਜ ਨਹੀਂ ਕਰਨਾ, ਅੱਜ ਨਹੀਂ ਆਰਾਮ ਕਰਨਾ, ਅੱਜ ਤੁਸੀਂ ਅੱਜ ਅੱਜ ਚੱਕ ਦੋ ਜਿਹੜੇ ਜਿਹੜੇ ਅਨਰੋਲਮੈਂਟ ਹੋ ਸਕਦੇ ਨੇ, ਜਿਨ੍ਹਾਂ ਨੂੰ ਅਪਰੂਵਲਸ ਆ ਸਕਦੇ ਨੇ ਉਹਨਾਂ ਨੂੰ ਜ਼ਰੂਰ ਅਨਰੋਲਮੈਂਟ ਕਰਕੇ ਉਹਨਾਂ ਦੀ ਅਪਰੂਵਲਸ ਵਗੈਰਾ ਲੈ ਕੇ ਦਿਓ ਬਾਈ ਜੀ। ਸੋ ਬਹੁਤ ਦੁਆਵਾਂ, ਬਹੁਤ ਫਾਇਦਾ ਹੋ ਜਾਣਾ। ਸੋ ਨਾਲੇ ਤਾਂ ਅਗਲੇ ਦਾ ਕੋਰਸ ਹੋ ਜਾਣਾ, ਅਕਾਊਂਟਿੰਗ ਦਾ, ਘਰੇ ਬੈਠੇ ਬੈਠੇ ਤੁਸੀਂ ਆਪਦਾ ਟੈਕਸ ਭਰ ਸਕਦੇ ਹੋ ਘਰੇ ਬੈਠੇ ਬੈਠੇ। ਤੁਸੀਂ ਆਪ ਜਾਂ ਆਪਣੇ ਬੱਚਿਆਂ ਨੂੰ, ਜ਼ਰੂਰੀ ਨਹੀਂ ਕਿ ਜਿਹੜੇ ਪੜ੍ਹਦੇ ਆ ਉਹਨਾਂ ਲਈ ਹੈ, ਇਹ ਤੁਹਾਡੇ ਸਾਰਿਆਂ ਲਈ ਵੀ ਹੋ ਸਕਦਾ ਵਾ। ਸੋ ਤੁਸੀਂ ਅਪਲਾਈ ਕਰ ਲਿਓ, ਬਾਕੀ ਉਹਨਾਂ ਨੂੰ ਫੋਨ ਕਰੋਗੇ ਤਾਂ ਫੋਨ ਤੇ ਸਾਰਾ ਕੁਝ ਤੁਹਾਨੂੰ ਦੱਸ ਦੇਣਗੇ, ਕਿਉਂ ਬਾਈ ਜੀ?
2: ਬਿਲਕੁਲ ਬਿਲਕੁਲ ਜੀ, ਬਿਲਕੁਲ ਜੀ। ਟੀ ਤੋਂ ਲੈ ਕੇ ਲੱਖ ਡਾਲਰ ਦੀ ਫੰਡਿੰਗ ਹਾਸਲ ਕਰੋ, ਮੇਜਰ ਇਸ ਗ੍ਰਾਂਟ ਸਾ, ਫੈਮਿਲੀ ਸਾਈਜ਼ ਜ਼ਿਆਦਾ, ਫੰਡਿੰਗ ਜ਼ਿਆਦਾ, ਆਪਕੇ ਖਾਤੇ ਮੇ ਸਿੱਧਾ ਗਵਰਨਮੈਂਟ ਸੇ, ਕੋਈ ਚਾਬੀ, ਕੋਈ ਕੁੰਡੀ, ਕੋਈ ਕੈਚ ਨਹੀਂ ਹੈ। ਬਹੁਤੋ ਕੋ ਅਸਿਸਟ ਕਰ ਚੁੱਕੇ 8 ਸਾਲ ਮੇ, ਕੋਈ ਏਜ ਲਿਮਿਟ ਨਹੀਂ ਹੈ। ਕਾਲ ਕਰੇ, ਅਸੈਸਮੈਂਟ ਕਰਾਏ, ਅਬ ਲਾਈਕ ਬਸ 2 ਦਿਨ ਹੀ ਰਹਿ ਗਏ, ਕੱਲ ਕਾ ਔਰ ਪਰਸੋਂ ਕਾ। ਦੈਟਸ ਇਟ,
0: ਨੰਬਰ ਦੇ ਦਿਓ,
2: ਗ੍ਰਾਂਟਸ ਬੰਦ, 400 ਹਾਂਜੀ,
0: 400 ਬਹੁਤ ਬਹੁਤ ਧੰਨਵਾਦ। 437-264-3175, 437-264-3175, 437-264-3175, 437-264-3175 ਤੇ ਤੁਸੀਂ ਕਾਲ ਕਰ ਲਿਓ ਬਾਈ ਜੀ। ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ, ਅੱਜ ਦੇ ਪ੍ਰੋਗਰਾਮ ਤੇ ਮੈਨੂੰ ਤੇ ਮਾਲ ਸਾਹਿਬ ਨੂੰ ਦੇ ਦਿਓ ਇੱਥੇ ਇਜਾਜ਼ਤ। ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ, ਆਬਾਦ ਰੱਖੇ, ਜ਼ਿੰਦਾ ਬਾਲ ਰੱਖੇ। ਹੁਣ ਸੁਣੋਗੇ ਦੇਸ਼ ਪ੍ਰਦੇਸ਼ ਦਿਓ ਯਾਤਰਾ ਰੱਖਾ। ਸਤਿ ਸ਼੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ਼,
1: ਪਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardeshradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpardeshradio.com ਜਾਂ www.deshpardeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲੈਕਟ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।
4: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ। ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
8: 416-509-1509
7: ਔਰ ਵਿਜ਼ਿਟ insuranceforyou.ca।
3: ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711, ਕੋਮਲ ਟ੍ਰੈਵਲ ਐਂਡ ਟੂਰਸ। ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ 7 ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਨਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ, ਨਾਲ ਦੀ ਨਾਲ ਰਾ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, 15 Fender Way, ਬਰੈਂਪਟਨ, 9985 ਮਕਵੀਨ ਡਰਾਈਵ ਬਰੈਂਪਟਨ, 1465 ਮੇਫੀਲਡ ਰੋਡ ਬਰੈਂਪਟਨ, 33 ਫਾਰਲੀ ਡਰਾਈਵ ਗੋਲਫ ਦੇ ਵਿੱਚ, 600 ਹੈਸਕਲਰ ਰੋਡ ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਬੁੱਡ ਪਾਰਕਵੇ, ਕੈਨੇਡੀ ਦੇ ਸੈਂਟਰਲ ਬੁੱਡ ਪਾਰਕ ਦੇ ਨੇੜੇ ਆਓ, ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਅਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਨਸਡੇ ਦਾ ਦਿਨ ਹੈ ਅਤੇ 29 ਜੁਲਾਈ ਅੱਜ ਹੋ ਚੁੱਕੀ ਹੈ। 3:07 ਦੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਮੇਰਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਜਿਹੇ ਵੈਦਰ ਨੂੰ। ਹਲਕੀ ਹਲਕੀ ਹਵਾ ਚੱਲ ਰਹੀ ਹੈ, ਹਲਕੀ ਨਹੀਂ ਥੋੜ੍ਹੀ ਜ਼ਿਆਦਾ ਹੀ ਚੱਲ ਰਹੀ ਹੈ, ਥੋੜ੍ਹੀ ਜਿਹੀ ਹਵਾ ਚੱਲ ਰਹੀ ਹੈ ਅਤੇ ਮੌਸਮ ਬਹੁਤ ਸੋਹਣਾ ਆ ਅਤੇ ਉਮੀਦ ਹੈ ਕਿ ਤੁਸੀਂ ਸਾਰੇ ਮੌਸਮ ਨੂੰ ਇੰਜੋਏ ਕਰ ਰਹੇ ਹੋ। 25 ਡਿਗਰੀ ਟੈਂਪਰੇਚਰ ਇਸ ਟਾਈਮ ਹੈਗਾ ਬ੍ਰੈਂਪਟਨ ਦੇ ਵਿੱਚ। ਬਹੁਤ ਸੋਹਣੀ ਧੁੱਪ ਵੀ ਨਿਕਲੀ ਹੋਈ ਹੈ ਐਂਡ ਹਵਾ ਵੀ ਚੱਲ ਰਹੀ ਹੈ, ਥੋੜ੍ਹੇ ਥੋੜ੍ਹੇ ਬੱਦਲ ਵੀ ਹੋਏ ਨੇ ਅਤੇ ਉਮੀਦ ਹੈ ਕਿ ਸਾਰਿਆਂ ਦਾ ਦਿਨ ਬੜਾ ਵਧੀਆ ਨਿਕਲ ਰਿਹਾ। ਅਤੇ ਜਿਹੜੇ ਤਾਂ ਸਾਡੇ ਲਿਸਨਰਸ ਕੰਮਾਂ ਕਾਰਾਂ 'ਤੇ ਹੈਗੇ ਨੇ ਅਤੇ ਆਪਣਾ ਕੰਮ ਕਰ ਰਹੇ ਹੋ ਅਤੇ ਨਾਲ ਦੇ ਨਾਲ ਪ੍ਰੋਗਰਾਮ ਨਾਲ ਵੀ ਜੁੜੇ ਹੋਏ ਹੋ, ਅਤੇ ਬੜਾ ਸ਼ੁਕਰੀਆ। ਤੁਸੀਂ ਨਾਲ ਦੇ ਨਾਲ ਕੰਮ ਵੀ ਕਰਦੇ ਰਹੋ ਅਤੇ ਪ੍ਰੋਗਰਾਮ ਨੂੰ ਵੀ ਇੰਜੋਏ ਕਰੋ। ਅਤੇ ਮੇਰੀ ਮੁਲਾਕਾਤ ਤੁਹਾਡੇ ਨਾਲ 3 ਘੰਟੇ ਦੀ ਹੈਗੀ ਹੈ, 6 ਵਜੇ ਤੱਕ। ਅਤੇ ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਗੀਤ ਸੰਗੀਤ ਵੀ ਹੋਏਗਾ, ਕੁਛ ਸਪੋਂਸਰ ਦੇ ਮੈਸੇਜ ਵੀ ਹੋਣਗੇ। ਅਤੇ ਬਟ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਓਟ ਆਸਰਾ ਲੈ ਕੇ, ਸਰਵਣ ਕਰਦੇ ਹਾਂ ਬਹੁਤ ਹੀ ਮਿੱਠਾ ਸ਼ਬਦ ਭਾਈ ਕੁਲਦੀਪ ਸਿੰਘ ਜੀ ਦੀ ਆਵਾਜ਼ ਦੇ ਵਿੱਚ। ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁੰਦਰ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟੇ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਤੇ ਹੁਣੇ ਹੁਣੇ ਆਪਾਂ ਬਹੁਤ ਹੀ ਮਿੱਠਾ ਸ਼ਬਦ ਭਾਈ ਕੁਲਦੀਪ ਸਿੰਘ ਜੀ ਦੇ ਵਾਸਤੇ ਸਰਵਣ ਕੀਤਾ। ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਕਹਿ ਲਓ ਕਿ ਇੱਕ ਜਦੋਂ ਆਪਾਂ ਸ਼ਬਦ ਸੁਣਦੇ ਹਾਂ ਨਾ ਕੋਈ ਵੀ, ਹੈ ਨਾ, ਤੇ ਆਪਣਾ ਧਿਆਨ ਕਿਸੇ ਹੋਰ ਪਾਸੇ, ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਕਿਸੇ ਹੋਰ ਹੀ ਪ੍ਰੋਬਲਮ ਦੇ ਵਿੱਚ ਉਲਝੇ ਹੁੰਦੇ ਹਾਂ, ਕਈ ਵਾਰ ਆਪਣਾ ਮਨ ਬਹੁਤ ਭਟਕ ਜਿਹਾ ਰਿਹਾ ਹੁੰਦਾ, ਤੁਸੀਂ ਕੋਈ ਵੀ ਸ਼ਬਦ ਸੁਣ ਲਓ ਗੁਰਬਾਣੀ ਦਾ, ਹੈ ਨਾ, ਤੇ ਤੁਹਾਨੂੰ

0: ਚੁੱਕੀ ਹੈ ਪ੍ਰੋਗਰਾਮ ਦੇ ਵਿੱਚ, ਤੁਸੀਂ ਆਪਣੀ ਸਾਂਝ ਪਾ ਸਕਦੇ ਹੋ। ਸਟੂਡੀਓ ਨੰਬਰ 905-564-6444, 905-564-4444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ। ਅੱਜ ਵੈਨਸਡੇ ਵਾਲੇ ਦਿਨ ਮੋਨਾ ਮਹਿੰਗੇ ਜੀ ਇੰਸ਼ੋਰੈਂਸ ਫੋਰ ਯੂ ਤੋਂ ਸਾਡੇ ਨਾਲ ਲਾਈਨ 'ਤੇ ਜੁੜਦੇ ਨੇ ਅਤੇ ਸਾਨੂੰ ਇੰਸ਼ੋਰੈਂਸ ਦੇ ਰਿਲੇਟਡ ਕਾਫੀ ਸਾਰੀਆਂ ਨਵੀਂ ਨਵੀਂ ਟਿਪਸ ਦਿੰਦੇ ਨੇ, ਬੜੀ ਜਲਦੀ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਫਿਲਹਾਲ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ANJ ਆਟੋਮੋਟਿਵ ਰਿਪੇਅਰਸ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਇਹ ਤੁਹਾਨੂੰ ਨਵੇਂ ਸਮਰ ਟਾਇਰਸ ਪ੍ਰੋਵਾਈਡ ਕਰਦੇ ਨੇ, ਤੁਸੀਂ ਆਪਣੀ ਗੱਡੀਆਂ ਦੇ ਵਿੱਚ ਨਵੇਂ ਸਮਰ ਟਾਇਰਸ ਇਹਨਾਂ ਦੇ ਕੋਲੋਂ ਪਵਾ ਸਕਦੇ ਹੋ, ਜਾਂ ਤੁਸੀਂ ਪੁਰਾਣੇ ਟਾਇਰਸ ਨੂੰ ਚੇਂਜ ਕਰਨਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ ਅਤੇ ਤੁਸੀਂ ਗੱਡੀਆਂ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਵਾ ਸਕਦੇ ਹੋ ਅਤੇ ਵੀਲ ਅਲਾਈਨਮੈਂਟ ਤੁਸੀਂ ਜ਼ਰੂਰ ਕਰਵਾਓ, ਇਹਨਾਂ ਦੇ ਨਾਲ ਗੱਲਬਾਤ ਕਰੋ। ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਦੇ ਨੇ, ਇੰਜਨ ਦਾ ਕੋਈ ਵੀ ਕੰਮ ਨਜ਼ਰ ਆ ਰਿਹਾ ਉਹ ਕਰ ਦੇਣਗੇ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ ਰਿਪੇਅਰ ਕਰਵਾਉਣ ਦੀ ਲੋੜ ਹੈ, ਜਾਂ ਫਿਰ ਤੁਸੀਂ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਅਤੇ ਨਾਲ ਦੀ ਨਾਲ ਹੀ ਆਪਣੀ ਗੱਡੀਆਂ ਦੀ ਰਸਟ ਪਰੂਫਿੰਗ ਜ਼ਰੂਰ ਕਰਵਾਓ। ANJ ਆਟੋਮੋਟਿਵ ਰਿਪੇਅਰ ਤੁਹਾਡੇ ਲਈ ਲੋਕੇਟਰ ਨੇ 91 ਹੀਲੀ ਰੋਡ ਬੋਲਟਨ ਦੇ ਵਿੱਚ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ ਅਤੇ ਨੰਬਰ 905-855-7596, 905-857-7596। ANJ ਆਟੋਮੋਟਿਵ ਰਿਪੇਅਰ ਦਾ ਨੰਬਰ ਹੈ, ਇਸ ਨੰਬਰ 'ਤੇ ਕਾਲ ਕਰ ਲਓ, ਪੰਜਾਬੀ, ਇੰਗਲਿਸ਼, ਹਿੰਦੀ ਕਿਸੇ ਵੀ ਲੈਂਗੁਏਜ ਵਿੱਚ ਗੱਲਬਾਤ ਕਰੋ, ਕੋਈ ਲੈਂਗੁਏਜ ਬੈਰੀਅਰਸ ਨਹੀਂ ਹੈਗੇ ਅਤੇ ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ। ANJ ਆਟੋਮੋਟਿਵ ਰਿਪੇਅਰ 905-857-7596। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ, ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ। ਜੇਕਰ ਤੁਸੀਂ ਵੀ ਆਪਣੀ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ, ਹਜੇ ਤੱਕ ਕਰਵਾਈ ਨਹੀਂ, ਸ਼ੋਪ ਅਰਾਊਂਡ ਕਰ ਰਹੇ ਹੋ, ਤਾਂ ਜ਼ਰੂਰ ਕੰਟੈਕਟ ਕਰੋ। ਕਾਫੀ ਲੰਬੇ ਤਜ਼ਰਬੇ ਦੇ ਨਾਲ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਸਰਵਿਸਿਜ਼ ਦਿੰਦੇ ਨੇ, ਜੋ ਜੋ ਤੁਹਾਡੀਆਂ ਰਿਕੁਆਇਰਮੈਂਟਸ ਨੇ ਉਹਨਾਂ ਨੂੰ ਦੇਖਦੇ ਹੋਏ ਤੁਹਾਨੂੰ ਇੱਕ ਬਹੁਤ ਹੀ ਵਧੀਆ ਕਵਰੇਜ ਦੇ ਨਾਲ ਤੁਹਾਡੀ ਹੈਲਥ ਪਾਲਿਸੀ ਕਰਨਗੇ। ਜ਼ਰੂਰ ਤੁਸੀਂ ਗੱਲਬਾਤ ਕਰੋ 416-509-1509, 416-509-1509 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰਨੀ ਹੈ ਮੋਨਾ ਮਹਿੰਗੀ ਜੀ ਦੇ ਨਾਲ। ਹਾਂਜੀ ਮੋਨਾ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਸਤਿ ਸ਼੍ਰੀ ਅਕਾਲ ਮੈਮ, ਮੈਂ ਤੁਹਾਨੂੰ ਇਹ ਬਸ ਨੋਰਮਲ ਇੱਕ ਛੋਟਾ ਜਿਹਾ ਕੁਐਸਚਨ ਹੈ, ਬਟ ਮੈਨੂੰ ਲੱਗਦਾ ਕਿ ਤੁਸੀਂ ਇਹਦਾ ਬਹੁਤ ਵੱਡਾ ਆਨਸਰ ਦਿਓਗੇ, ਕਿਉਂਕਿ ਕਾਫੀ ਚੀਜ਼ਾਂ ਹਨਾ ਜੁੜੀਆਂ ਹੁੰਦੀਆਂ ਨੇ ਇੰਸ਼ੋਰੈਂਸ ਪਾਲਿਸੀਜ਼ ਦੇ ਨਾਲ। ਆਪਾਂ ਸੋਚਦੇ ਰਹਿੰਦੇ ਕਿ ਹਨਾ ਇੰਸ਼ੋਰੈਂਸ ਕਰਵਾ ਲਈਏ, ਕਈ ਲੋਕੀ ਸੋਚਦੇ ਕਿ ਅੱਜ ਨਹੀਂ ਕੱਲ੍ਹ ਕਰਵਾ ਲਾਂਗੇ, ਸਾਨੂੰ ਤਾਂ ਲੋੜ ਹੀ ਨਹੀਂ ਹੈਗੀ ਹਨਾ, ਅਤੇ ਸਾਡੀ ਤਾਂ ਇਨਕਮ ਠੀਕ ਹੈ, ਅਸੀਂ ਤਾਂ ਹੈਲਦੀ ਹਾਂ, ਬਟ ਹੈਲਦੀ ਹੋਣ ਦੇ ਬਾਵਜੂਦ ਵੀ ਹਨਾ ਉਹਨਾਂ ਨੂੰ ਮੇਰੇ ਖਿਆਲ 'ਚ ਤਾਂ ਇੰਸ਼ੋਰੈਂਸ ਕਰਵਾ ਲੈਣੀ ਚਾਹੀਦੀ ਹੈ। ਅਤੇ ਤੁਸੀਂ ਮੈਨੂੰ ਇੱਦਾਂ ਦੱਸੋ ਕਿ ਜੇ ਲਾਈਫ ਇੰਸ਼ੋਰੈਂਸ ਕਿਸੇ ਨੇ ਕੋਈ ਸੋਚ ਹੀ ਰਿਹਾ ਤਾਂ ਉਹਨਾਂ ਦੇ ਲਈ ਕਿਉਂ ਜ਼ਰੂਰੀ ਹੈ, ਅਤੇ ਜੇ ਲਾਈਫ ਇੰਸ਼ੋਰੈਂਸ ਕਿਸੇ ਨੇ ਕਰਵਾਈ ਹੋਈ ਹੈ ਉਹਦੇ ਨਾਲ ਆਪਾਂ ਹੋਰ ਕੀ ਐਡ ਆਨ ਕਰ ਸਕਦੇ ਹਾਂ?
1: ਬਿਲਕੁਲ ਮਨਪ੍ਰੀਤ, ਬਿਲਕੁਲ ਠੀਕ ਕਿਹਾ ਤੁਸੀਂ, ਕਿਉਂਕਿ ਕਈ ਵਾਰ ਸਾਨੂੰ ਲੱਗਦਾ ਹੈ ਕਿ ਸ਼ਾਇਦ ਸਾਨੂੰ ਜ਼ਰੂਰਤ ਨਹੀਂ ਹੈਗੀ ਹੈ, ਪਰ ਜ਼ਰੂਰਤ ਹਰੇਕ ਪਰਸਨ ਨੂੰ ਹੈ। ਨੋ ਮੈਟਰ ਕਿ ਪਰਸਨ ਚਾਹੇ ਇੱਥੇ ਕੋਈ ਨਵਾਂ ਆਇਆ ਹੋਵੇ, ਕਿਉਂਕਿ ਜਿਹੜਾ ਵੀ ਪਰਸਨ ਇੱਥੇ ਨਵਾਂ ਆਇਆ, ਚਾਹੇ ਉਹ PR ਬੇਸ ਤੇ ਆਏ ਨੇ, ਵਰਕ ਪਰਮਿਟ, ਰਿਫਿਊਜੀ ਸਟੇਟਸ ਤੇ ਆਏ ਨੇ, ਸਟੂਡੈਂਟ ਵੀਜ਼ਾ ਤੇ ਆਏ ਨੇ, ਓਬਵੀਅਸਲੀ ਜਦੋਂ ਬੈਕ ਹੋਮ ਕੰਟਰੀ ਤੋਂ ਇੱਥੇ ਤੱਕ ਪਹੁੰਚਣ ਦਾ ਜਿਹੜਾ ਸਫ਼ਰ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਫਾਈਨਾਂਸਿਸ ਉਹਨਾਂ ਦੇ ਲੱਗੇ ਹੋਏ ਹੁੰਦੇ ਨੇ। ਨੋ ਡਾਊਟ ਕਿ ਚਾਹੇ ਉਹਨਾਂ ਨੇ ਖੁਦ ਐਕਸਪੈਂਸ ਕੀਤਾ ਹੋਵੇ, ਚਾਹੇ ਫੈਮਿਲੀ ਨੇ ਐਕਸਪੈਂਸ ਕੀਤਾ ਹੋਵੇ, ਕਾਫੀ ਖਰਚਾ ਕਰਕੇ ਇੱਥੇ ਤੱਕ ਪਹੁੰਚਾਇਆ ਹੁੰਦਾ ਹੈਗਾ। ਕਾਫੀ ਵਾਰ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਲੋਨਸ ਲੈ ਕੇ ਵੀ ਇੱਥੇ ਤੱਕ ਉਸ ਪਰਸਨ ਨੂੰ ਪਹੁੰਚਾਇਆ ਹੁੰਦਾ। ਸੋ ਇਸ ਕਰਕੇ ਉਹ ਬੈਕ ਹੋਮ ਜਿਹੜੀ ਫੈਮਿਲੀ ਬੈਠੀ ਹੈ ਉਹ ਇਮੋਸ਼ਨਲੀ ਤਾਂ ਅਟੈਚਡ ਹੈ ਹੀ ਹੈ, ਨਾਲ ਫਾਈਨੈਂਸ਼ਲੀ ਵੀ ਅਟੈਚਡ ਹੈ, ਕਿਉਂਕਿ ਜਿਹੜੇ ਵੀ ਲੋਨ, ਜਿਹੜੇ ਵੀ ਕਰਜ਼ੇ ਲੈ ਕੇ ਇੱਥੇ ਪਰਸਨ ਨੂੰ ਭੇਜਿਆ ਹੁੰਦਾ ਹੈਗਾ, ਉਸ ਪਰਸਨ ਨੂੰ ਵੀ ਇਹ ਉਮੀਦ ਹੁੰਦੀ ਹੈ ਕਿ ਇੱਕ ਨਾ ਇੱਕ ਦਿਨ ਇਹਨਾਂ ਵੱਲੋਂ ਫਾਈਨੈਂਸ਼ੀਅਲ ਸਪੋਰਟ ਹੋਏਗੀ, ਪਰਸਨ ਉੱਥੇ ਜਾ ਕੇ ਚੰਗਾ ਕਮਾਉਗੇ ਤੇ ਅਸੀਂ ਆਪਣੇ ਲੋਨਸ ਨੂੰ ਪੇ ਆਫ ਕਰ ਸਕਾਂਗੇ। ਜਾਂ ਫਿਰ ਉਸ ਤਰੀਕੇ ਦੇ ਨਾਲ ਵੀ ਹੋ ਜਾਂਦਾ ਕਿ ਕਾਫੀ ਵਾਰ ਆਪਾਂ ਜਦੋਂ ਹੁੰਦੇ ਹਾਂ ਫੋਰਨ ਕੰਟਰੀ ਦੇ ਵਿੱਚ, ਆਪਾਂ ਬੈਕ ਹੋਮ ਕੰਟਰੀ ਦੇ ਵਿੱਚ ਆਪਣੀ ਫੈਮਿਲੀ ਨੂੰ ਹਰੇਕ ਪਰਸਨ ਚਾਹੁੰਦਾ ਹੁੰਦਾ ਕਿ ਅਸੀਂ ਸਪੋਰਟ ਕਰੀਏ। ਸੋ ਇਹੀ ਚੀਜ਼ ਹੈ ਕਿ ਜਿੰਦੇ ਜੀ ਤਾਂ ਅਸੀਂ ਕੰਮ ਕਾਰ ਕਰਕੇ ਜ਼ਰੂਰ ਸਪੋਰਟ ਕਰਦੇ ਹਾਂ, ਪਰ ਰੱਬ ਨਾ ਕਰੇ ਜੇ ਕੁਛ ਇੱਦਾਂ ਦਾ ਮਿਸਹੈਪ ਹੋ ਜਾਂਦਾ, ਕੋਈ ਐਕਸੀਡੈਂਟਲ ਜਾਂ ਨੈਚੁਰਲ ਡੈਥ ਹੋ ਜਾਂਦੀ ਹੈ, ਤਾਂ ਓਬਵੀਅਸਲੀ ਲਾਈਫ ਇੰਸ਼ੋਰੈਂਸ ਦੇ ਵਿੱਚ ਅਸੀਂ ਉਸ ਫੈਮਿਲੀ ਮੈਂਬਰ ਨੂੰ ਜਾਂ ਫਿਰ ਕਿਸੇ ਵੀ ਇੱਕ ਪਰਸਨ ਨੂੰ ਜਾਂ ਦੋ ਜਾਂ ਚਾਰ ਜਿੰਨੇ ਵੀ ਪਰਸਨ ਅਸੀਂ ਬੈਨੀਫਿਸ਼ੀਅਲ ਰੱਖਣਾ ਚਾਹੀਏ, ਆਪਾਂ ਉਹਨਾਂ ਨੂੰ ਬੈਨੀਫਿਸ਼ੀਅਲ ਰੱਖ ਸਕਦੇ ਹੁੰਦੇ ਹਾਂ ਇਕੁਅਲੀ। ਸੋ ਦੂਜੀ ਚੀਜ਼ ਇਹ ਕਿ ਆ ਜਾਂਦੀ ਹੈ ਕਿ ਜੇ ਪਰਸਨ ਇੱਥੇ ਹੈਗੇ ਹੁਣ ਉਹ ਪਰਸਨ ਜਿਹੜਾ ਵੀ ਇੱਥੇ ਆ, ਓਬਵੀਅਸਲੀ ਕੋਈ ਨਾ ਕੋਈ ਉਹਨਾਂ ਦੇ ਉੱਤੇ ਲਾਇਬਿਲਿਟੀਜ਼ ਹੈਗੀਆਂ, ਕੋਈ ਨਾ ਕੋਈ ਮੋਰਗੇਜਿਸ ਹੈਗੀਆਂ ਨੇ। ਸੋ ਉਸ ਟਾਈਮ ਤੇ ਉਹਨਾਂ ਨੂੰ ਉਸ ਚੀਜ਼ ਨੂੰ ਕਵਰ ਅਪ ਕਰਨ ਲਈ ਡੈਫੀਨੇਟਲੀ ਇੰਸ਼ੋਰੈਂਸ ਚਾਹੀਦੀ ਹੁੰਦੀ ਹੈ, ਤਾਂ ਕਿ ਜੇ ਅੱਜ ਕੰਮ ਕਰਕੇ ਸਾਰੇ

0: ਸੈਂਸਸ ਨੂੰ ਅਸੀਂ ਕਵਰ ਕਰ ਰਹੇ ਹੈਗੇ ਆ ਤੇ ਤਾਂ ਸਭ ਕੁਛ ਨੋਰਮਲ ਹੈ, ਪਰ ਜੇ ਕੱਲ ਨੂੰ ਕੁਛ ਮਿਸਅਪ ਹੋ ਗਿਆ ਤਾਂ ਉਹ ਸਾਰਾ ਫਾਈਨੈਂਸ਼ੀਅਲ ਬਰਡਨ ਸਾਡੀ ਫੈਮਿਲੀ ਦੇ ਉੱਤੇ ਚਲਾ ਜਾਂਦਾ, ਪੂਰੀ ਦੀ ਪੂਰੀ ਮੋਰਗੇਜ ਹੋ ਗਈ, ਕੋਈ ਲਾਇਬਿਲਿਟੀਜ਼ ਹੋ ਗਈਆਂ, ਕਾਰਾਂ ਦੀਆਂ ਕਿਸ਼ਤਾਂ ਹੋ ਗਈਆਂ, ਕੋਈ ਵੀ ਪਰਸਨ ਨਹੀਂ ਚਾਹੇਗਾ ਕਿ ਸਾਡੇ ਸਪਾਊਸ ਜਾਂ ਬੱਚਿਆਂ ਦੇ ਉੱਤੇ ਅਸੀਂ ਇਹ ਐਡਾ ਵੱਡਾ ਬਰਡਨ ਛੱਡ ਕੇ ਜਾਈਏ, ਉਹਦੇ ਨਾਲੋਂ ਬੈਟਰ ਹੈਗਾ ਅਸੀਂ ਪਹਿਲਾਂ ਹੀ ਲਾਈਫ ਇੰਸ਼ੋਰੈਂਸ ਕਰਵਾ ਲਈਏ ਤਾਂ ਕਿ ਉਹ ਸਾਰਾ ਬਰਡਨ ਟੇਕਨ ਕੇਅਰ ਹੋ ਸਕਦਾ ਹੈਗਾ, ਗੋਡ ਫੋਰਬਿਡ ਜੇ ਕੁਛ ਹੁੰਦਾ ਹੈ। ਤੀਜੀ ਚੀਜ਼ ਇੱਕ ਹੋਰ ਚੀਜ਼ ਮੈਂ ਐਡ ਆਨ ਜ਼ਰੂਰ ਕਰਨਾ ਚਾਹੂੰਗੀ, ਬਹੁਤ ਵਾਰ ਹੈਗਾ ਅਸੀਂ ਦੇਖਦੇ ਹਾਂ ਕਿ ਜਿਹੜੇ ਇੱਥੇ ਦੇ ਕਈ ਵਾਰ ਬੱਚੇ ਬੋਰਨ ਐਂਡ ਬ੍ਰੌਟ ਅਪ ਹੈਗੇ ਨੇ, ਕਹਿ ਲਓ ਕਿ ਚਲੋ ਇਸ ਟਾਈਮ ਤੇ ਪੜ੍ਹ ਵੀ ਗਏ ਨੇ ਇੱਥੇ ਐਂਡ ਮੋਸਟ ਆਫ ਦਾ ਟਾਈਮ ਡਿਗਰੀਜ਼ ਵੀ ਲੈ ਲਈ ਆ, ਬਹੁਤ ਵਧੀਆ ਪ੍ਰੋਫੈਸ਼ਨ ਦੇ ਵਿੱਚ ਨੇ, ਚਾਹੇ ਉਹ ਕੋਈ ਵੀ ਲਾਇਰ ਹੈਗੇ ਆ, ਡਾਕਟਰ ਹੈਗੇ ਆ, ਕਾਇਰੋ ਦਾ ਕੰਮ ਕਰ ਰਹੇ, ਕੋਈ ਵੀ ਕੰਮ ਕਰ ਰਹੇ, ਜਿੱਦਾਂ ਕਿ ਮੈਂ ਲਾਸਟ ਵੀਕ ਵੀ ਇਸ ਬਾਰੇ ਗੱਲ ਕੀਤੀ ਸੀਗੀ ਕਿ ਜਦੋਂ ਅਸੀਂ ਇਸ ਤਰੀਕੇ ਦੇ ਪ੍ਰੋਫੈਸ਼ਨ ਦੇ ਵਿੱਚ ਹੁੰਦੇ ਹਾਂ, ਹਾਈ ਇਨਕਮ ਬ੍ਰੈਕਿਟ ਦੇ ਵਿੱਚ ਹੈਗੇ ਆ, ਸਾਨੂੰ ਲੱਗਦਾ ਹੈ ਕਿ ਨੋ ਪ੍ਰੋਬਲਮ, ਸਾਡੇ ਕੋਲ ਤਾਂ ਕੋਈ ਲਾਇਬਿਲਿਟੀਜ਼ ਵੀ ਨਹੀਂ ਹੈਗੀਆਂ ਇਸ ਟਾਈਮ ਤੇ ਖਾਸ, ਐਂਡ ਪਲੱਸ ਜਿਹੜੀ ਵੀ ਸਾਡੇ ਕੋਲ ਇਨਕਮ ਆ ਰਹੀ ਹੈਗੀ ਆ ਉਹ ਸਾਡੇ ਕੋਲ ਜ਼ਰੂਰਤ, ਸਾਡੀ ਸਾਰੀਆਂ ਜ਼ਰੂਰਤਾਂ ਪੂਰੀ ਕਰ ਰਹੀ ਹੈ। ਪਰ ਇਸ ਚੀਜ਼ ਦੇ ਵਿੱਚ ਵੀ ਸਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈਗਾ ਕਿ ਜਦੋਂ ਅਸੀਂ ਇਨਕਮ ਅਰਨ ਕਰ ਰਹੇ ਹਾਂ, ਹਾਈ ਇਨਕਮ ਬ੍ਰੈਕਿਟ ਦੇ ਵਿੱਚ ਹੈਗੇ ਹਾਂ, ਤਦੋਂ ਤੱਕ ਤਾਂ ਸਾਰੀ ਫੈਸਿਲਿਟੀਜ਼, ਸਟੈਂਡਰਡ ਆਫ ਲਿਵਿੰਗ ਅਸੀਂ ਆਪਣੀ ਫੈਮਿਲੀ ਨੂੰ ਦੇ ਸਕਦੇ ਹਾਂ। ਪਰ ਜੇ ਕੱਲ ਨੂੰ ਕੁਛ ਹੋ ਜਾਂਦਾ ਹੈਗਾ, ਕੋਈ ਵੀ ਕਿਸੇ ਵੀ ਤਰ੍ਹਾਂ ਦਾ ਮਿਸਹੈਪ ਹੁੰਦਾ ਹੈ ਤਾਂ ਓਬਵੀਅਸਲੀ ਉਹ ਸਾਰੀ ਇਨਕਮ ਉਸ ਪਰਸਨ ਦੇ ਨਾਲ, ਉਸ ਪਰਸਨ ਦੀਆਂ ਡਿਗਰੀਜ਼ ਦੇ ਨਾਲ ਜੁੜੀਆਂ ਹੋਈਆਂ ਸੀਗੀਆਂ। ਸੋ ਇਹ ਤਾਂ ਹੈ ਨੀਗਾ ਕਿ ਕੋਈ ਦੂਜਾ ਬੰਦਾ ਉਸ ਬਿਜ਼ਨਸ ਨੂੰ ਚਲਾ ਸਕੂਗਾ, ਡੈਫੀਨੇਟਲੀ ਉਸ ਪਰਸਨ ਦੇ ਨਾਲ ਹੀ ਰਿਲੇਟਿਡ ਸੀ ਉਹ ਸਾਰਾ ਕੁਛ, ਕਿਉਂਕਿ ਉਹਨਾਂ ਦੀ ਡਿਗਰੀ ਕਰਕੇ। ਸੋ ਉਸ ਟਾਈਮ ਤੇ ਉਹਨਾਂ ਦੀ ਇਨਕਮ ਫਿਰ ਦੁਬਾਰਾ ਫਿਊਚਰ ਇਨਕਮ ਕਹਿ ਲਓ ਕਿ ਜਦੋਂ ਤੱਕ ਐਟਲੀਸਟ ਰਿਟਾਇਰ ਹੋਣਾ ਹੈ, ਉਸ ਨੂੰ ਜ਼ਰੂਰ ਅਸੀਂ ਪ੍ਰੋਟੈਕਟ ਕਰ ਸਕਦੇ ਹੁੰਦੇ ਹਾਂ ਵਿਦ ਲਾਈਫ ਇੰਸ਼ੋਰੈਂਸ। ਇਸੇ ਤਰੀਕੇ ਦੇ ਨਾਲ ਜੇ ਤੁਸੀਂ ਕਿਹਾ ਕਿ ਲਾਈਫ ਇੰਸ਼ੋਰੈਂਸ ਦੇ ਨਾਲ ਕੀ ਐਡ ਆਨ ਕੀਤਾ ਜਾ ਸਕਦਾ ਹੈ, ਡੈਫੀਨੇਟਲੀ ਪਾਲਿਸੀ ਤੁਹਾਡੀ ਜ਼ਰੂਰਤ ਦੇ ਹਿਸਾਬ ਦੇ ਨਾਲ ਡਿਜ਼ਾਈਨ ਕੀਤੀ ਜਾ ਸਕਦੀ ਹੈ। ਲਾਈਫ ਇੰਸ਼ੋਰੈਂਸ ਚਾਹੇ ਤੁਸੀਂ ਆਪਾਂ ਮਿਲੀਅਨਸ ਆਫ ਡਾਲਰ ਦੀ ਗੱਲ ਕਰੀਏ, ਪਰ ਨਾਲ ਦੀ ਨਾਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਤਾਂ ਕਿ ਸਾਨੂੰ ਜਿੰਦੇ ਜੀ, ਜੇ ਗੋਡ ਫੋਰਬਿਡ ਕਿਸੇ ਵੀ ਤਰ੍ਹਾਂ ਦੀ ਲਾਈਫ ਥ੍ਰੈਟਨਿੰਗ ਡਿਜ਼ੀਜ਼ ਹੁੰਦੀ ਹੈ ਤਾਂ ਉਸ ਟਾਈਮ ਤੇ ਸਾਡੇ ਕੋਲ ਲਮਸਮ ਬੈਨੀਫਿਟ ਹੋਵੇ। ਐਂਡ ਇਸੇ ਦੇ ਨਾਲ ਨਾਲ ਜੇ ਤੁਸੀਂ ਸੈਲਫ ਐਮਪਲਾਇਡ ਹੈਗੇ ਹੋ ਤਾਂ ਡੈਫੀਨੇਟਲੀ ਅਸੀਂ ਡਿਸੇਬਿਲਟੀ ਇੰਸ਼ੋਰੈਂਸ ਨੂੰ ਨਾਲ ਐਡ ਕਰ ਸਕਦੇ ਹੁੰਦੇ ਹਾਂ। ਸੋ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਜ਼ਰੂਰ ਸਾਡੇ ਨਾਲ ਡਿਸਕਸ ਕਰ ਸਕਦੇ ਹੋ, ਮੈਨੂੰ ਕਾਲ ਕਰਕੇ ਐਟ 416-509-1509। ਦਿਸ ਇਜ਼ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509।
1: ਜੀ ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਕੁਛ ਸਮੇਂ ਤੱਕ ਫਿਰ ਤੋਂ ਗੱਲਬਾਤ ਕਰਾਂਗੇ। ਜ਼ਰੂਰ ਤੁਸੀਂ ਗੱਲਬਾਤ ਕਰੋ, ਨੰਬਰ ਹੈ 416-509-1509, 416-509-1509 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ, ਮੋਨਾ ਮਹਿੰਗੀ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ ਹੈ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਅਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟਸ ਨੂੰ ਘੱਟ ਕਰਵਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਇੱਕ ਬੈਟਰ ਕਵਰੇਜ ਦੇਖ ਰਹੇ ਹੋ ਤਾਂ ਜ਼ਰੂਰ ਤੁਸੀਂ ਮਨੂ ਸ਼ਰਮਾ ਜੀ ਦੇ ਨਾਲ ਗੱਲਬਾਤ ਕਰੋ। ਇਹ ਤੁਹਾਨੂੰ ਆਟੋ ਇੰਸ਼ੋਰੈਂਸ, ਤੁਹਾਡੇ ਘਰ ਦੀ ਇੰਸ਼ੋਰੈਂਸ ਐਂਡ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬਹੁਤ ਹੀ ਕਮਾਲ ਦੀ ਕਵਰੇਜ ਐਂਡ ਤੁਹਾਨੂੰ ਬਹੁਤ ਕਮਾਲ ਦੇ ਰੇਟਸ ਲੈ ਕੇ ਦੇਣਗੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੇ ਹੁਣ ਤੁਹਾਡੀ ਜੁਲਾਈ ਤੋਂ ਬਾਅਦ ਰਿਨਿਊਅਲ ਆਉਣ ਵਾਲੀ ਹੈ ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ, ਕਿਉਂਕਿ ਜੁਲਾਈ ਤੋਂ ਬਾਅਦ ਜਿੰਨੇ ਵੀ ਪਾਲਿਸੀ ਰੀਨਿਊ ਕਰਵਾਉਣ ਵਾਲੇ ਆ ਡਰਾਈਵਰਸ, ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਅਤੇ ਹੋਰ ਕਵਰੇਜ ਦੇ ਲਈ ਕੁਝ ਨਵੇਂ ਡਿਸੀਜਨਸ ਲੈਣੇ ਪੈ ਸਕਦੇ ਆ। ਬਟ ਸਵਾਲ ਇਹ ਹੈ ਕਿ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਦਲਾਅ ਆਏਗਾ ਉਹ ਤੁਹਾਡੀ ਅਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਕਰ ਸਕਦੇ ਆ? ਸਿਰਫ ਘੱਟ ਪ੍ਰੀਮੀਅਮ ਦੇਖ ਕੇ ਡਿਸੀਜਨਸ ਨਾ ਲਓ, ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਇਸ ਕਰਕੇ ਤੁਸੀਂ ਜੇਕਰ ਆਟੋ ਇੰਸ਼ੋਰੈਂਸ ਦੀ ਹੁਣ ਤੁਹਾਡੀ ਰਿਨਿਊਅਲ ਆਉਣ ਵਾਲੀ ਹੈ ਜਾਂ ਫਿਰ ਤੁਹਾਡੇ ਘਰ ਦੀ ਇੰਸ਼ੋਰੈਂਸ ਹੋਵੇ ਜਾਂ ਤੁਹਾਡੇ ਬਿਜ਼ਨਸ ਇੰਸ਼ੋਰੈਂਸ ਹੈ, ਤੁਸੀਂ ਬੈਟਰ ਕਵਰੇਜ ਦੇ ਲਈ ਐਂਡ ਬੈਟਰ ਰੇਟਸ ਦੇ ਲਈ ਜ਼ਰੂਰ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਨੰਬਰ ਤੁਸੀਂ ਨੋਟ ਕਰ ਲਓ, 299-952-9532 289-952-9532 ਦੇ ਉੱਪਰ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ, ਮਨੂ ਸ਼ਰਮਾ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਚਲੋ ਫਿਰ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਦਾ ਪਹਿਲਾ ਗਾਣਾ, ਅਤੇ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਵੀ ਗਾਣਾ ਇੰਜੋਏ ਕਰ ਸਕਦੇ ਹੋ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ, ਮੇਰੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਨੰਬਰ 905-564-6444 905-564-6444 ਸਟੂਡੀਓ ਦਾ ਨੰਬਰ ਹੈ।

0: FM 534 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905 564 64
0: 905 564

0: ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਜੀ। ਇਹਨਾਂ ਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਜੇ ਤੁਸੀਂ ਵੀ ਆਪਣੇ ਲਈ ਆਪਣੇ ਘਰਾਂ ਦੇ ਵਿੱਚ ਕੋਈ ਫਰਨੀਚਰ ਆਈਟਮ ਲੈ ਕੇ ਆਉਣੀ ਹੋਵੇ, ਤੁਸੀਂ ਬੜੇ ਟਾਈਮ 'ਤੇ ਸੋਚ ਰਹੇ ਹੋ ਅਤੇ ਤੁਸੀਂ ਇੱਕ ਵੇਟ ਕਰ ਰਹੇ ਸੀ ਇੱਕ ਵਧੀਆ ਡੀਲ ਦੀ, ਤਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹ ਸੈਟਰਡੇ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਦੇਸ਼ ਪ੍ਰਦੇਸ਼ ਦੀ ਟੀਮ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦਾ ਇੰਟਰਸੈਕਸ਼ਨ ਹੈ, ਉੱਥੇ ਤੁਸੀਂ ਜ਼ਰੂਰ ਪਹੁੰਚਣਾ ਕਿਉਂਕਿ ਇਸ ਵੀਕਐਂਡ ਦੇ ਉੱਪਰ ਤੁਹਾਡੇ ਲਈ ਇੰਨੇ ਵਧੀਆ ਡੀਲਸ ਲੱਗ ਰਹੀਆਂ ਨੇ। ਬਹੁਤ ਵੱਡੀ ਸੇਲ ਲੱਗਣ ਜਾ ਰਹੀ ਹੈ ਗ੍ਰੈਂਡ ਹੋਮ ਫਰਨੀਚਰ 'ਤੇ, ਅਤੇ ਡੀਲਸ ਕਿੱਦਾਂ ਦੀਆਂ ਹੋਣਗੀਆਂ ਆਪਾਂ ਤੁਹਾਨੂੰ ਹੁਣੇ ਵੇਰਵਾ ਦਵਾ ਦਿੰਦੇ ਹਾਂ। ਸੁੱਖ ਜੀ ਮੇਰੇ ਨਾਲ ਲਾਈਨ 'ਤੇ ਜੁੜੇ ਹੋਏ ਨੇ। ਜੇਕਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਤੁਸੀਂ ਇਹਨਾਂ ਦੀ ਲੋਕੇਸ਼ਨ 'ਤੇ ਜ਼ਰੂਰ ਕਾਲ ਕਰੋ। 6472620000 ਇਹਨਾਂ ਦਾ ਨੰਬਰ ਹੈ। ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਇਸ ਸੈਟਰਡੇ ਨੂੰ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਸਾਡੇ ਕੋਲ ਪਹੁੰਚਣਗੇ, ਕਿਸੇ ਵੀ ਤਰ੍ਹਾਂ ਦੀ ਤੁਸੀਂ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਨਿਊ ਅਰਾਈਵਲ ਨਿਊ ਕਲੈਕਸ਼ਨ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਲੱਗ ਚੁੱਕੀ ਆ, ਜਿਹ 'ਚ ਕਈ ਸਾਈਜ਼ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ, ਟਰਕੀ ਦੇ ਸੋਫਾ ਸੈੱਟ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ, ਹਾਰਡ ਫੋਮ ਦੇ ਮੈਟਰਸ ਇਸ ਲੌਂਗ ਵੀਕਐਂਡ ਦੇ ਉੱਪਰ ਮਿਲਣੇ ਆ, ਤੇ ਨਾਲ ਦੀ ਨਾਲ ਲੋਐਸਟ ਲੋਐਸਟ ਲੋਐਸਟ ਪ੍ਰਾਈਸ ਮਿਲਣੀ ਹੈ ਤੇ ਵੱਡੇ ਵੱਡੇ ਤੋਹਫੇ ਦਿੱਤੇ ਜਾਣੇ ਇਸ ਵੀਕਐਂਡ ਦੇ ਉੱਪਰ। ਸੋ ਜ਼ਰੂਰ ਇਹ ਚੱਕਰ ਲਾਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਯਾਦ ਰੱਖਣਾ, ਤੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦੇ ਲਈ ਕਿੰਗ ਸਾਈਜ਼ ਦਾ ਬੈਡਰੂਮ ਸੈੱਟ ਲੈਣਾ, ਲੈਕਰ ਫਿਨਿਸ਼ ਦੇ ਵਿੱਚ ਵਾਈਟ ਕਲਰ ਨਿਊ ਅਰਾਈਵਲ ਨਿਊ ਕਲੈਕਸ਼ਨ ਕਿੰਗ ਸਾਈਜ਼ ਦਾ ਬੈੱਡ ਐਲਈਡੀ ਲਾਈਟਰ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਡਰੈਸਰ ਦੇ ਉੱਪਰ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਓਵਲ ਸ਼ੇਪ ਦਾ ਮਾਰਬਲ ਟੌਪ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਗੋਲਡਨ ਕਲਰ ਦੇ ਹੈਂਡਲ, ਸੋ ਕਿੰਗ ਸਾਈਜ਼ ਦਾ ਬੈੱਡ ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਨਾਲ ਨਾਲ ਨਾਈਟ ਸਟੈਂਡ, ਕੰਪਲੀਟ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਵਾਲਾ, ਜਿਹਦੀ ਰੈਗੂਲਰ ਕੀਮਤ $4,000 ਸੀ, ਇਸ ਲੌਂਗ ਵੀਕਐਂਡ ਸਪੈਸ਼ਲ ਪੂਰਾ ਬੈਡਰੂਮ ਸੈੱਟ $1699 $1699 ਦੇ ਵਿੱਚ ਪੂਰਾ ਬੈਡਰੂਮ ਸੈੱਟ ਮਿਲੂਗਾ, ਤੇ ਨਾਲ ਮੈਨੂੰ ਟੈਲੀਵਿਜ਼ਨ ਲੈ ਦੇਵੇ, ਤਸਵੀਰਾਂ ਬੋਲਦੀਆਂ, ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਬਿਲਕੁਲ ਫ੍ਰੀ ਫ੍ਰੀ, ਪੂਰਾ ਬੈਡਰੂਮ ਸੈੱਟ $1699 ਦਾ, ਤੇ ਨਾਲ ਟੈਲੀਵਿਜ਼ਨ ਟੀਵੀ ਫ੍ਰੀ। ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਜੇ ਤੁਸੀਂ ਮੇਫੀਲਡ ਵਾਲੀ ਪਾਸਿਓ ਸੈਂਡਲਵੁੱਡ ਰੋਡ ਵਾਲੇ ਪਾਸਿਓ ਆ ਰਹੇ ਹੋ, ਜਾਂ ਤੁਸੀਂ ਕਿਸੇ ਤੁਸੀਂ ਹਾਈਵੇ ਲੈ ਕੇ 410 ਤੁਸੀਂ ਹਾਈਵੇ 410 ਲੈ ਸਕਦੇ ਹੋ, ਤੇ ਡੈਰੀ ਰੋਡ ਦਾ ਤੁਸੀਂ ਆ ਕੇ ਐਗਜ਼ਿਟ ਅੱਗੇ ਕੱਢ ਲੈਣਾ ਜੀ ਹਾਂ, ਡੈਰੀ ਰੋਡ ਤੋਂ ਲੈਫਟ ਮਾਰ ਲੈਣੀ ਆ, ਤੇ ਟੋਮਕਨ ਰੋਡ ਦੇ ਉੱਪਰ ਰਾਈਟ ਕਰਕੇ ਬਿਲਕੁਲ ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ। ਮਨਪ੍ਰੀਤ ਜੀ
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, ਕਿਉਂਕਿ ਬਹੁਤ ਹੀ ਵਧੀਆ ਤੁਹਾਡੇ ਲਈ ਸੇਲ ਹੋਏਗੀ, ਤੇ ਅਸੀਂ ਕਰਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ ਸੈਟਰਡੇ ਵਾਲੇ ਦਿਨ, ਤਾਂ ਜ਼ਰੂਰ ਤੁਸੀਂ ਪਹੁੰਚਣਾ, ਆਪਣੀਆਂ ਗੱਡੀਆਂ ਨੂੰ ਉੱਧਰ ਤੱਕ ਮੋੜ ਕੇ ਲੈ ਕੇ ਜਾਣਾ, ਤੇ ਆਪਣਾ ਥੋੜ੍ਹਾ ਜਿਹਾ ਟਾਈਮ ਤੁਸੀਂ ਸਪੇਅਰ ਕਰਕੇ ਲੈ ਕੇ ਜਾਓ, ਕਿਉਂਕਿ ਬਹੁਤ ਵਧੀਆ ਡੀਲਸ ਤੁਹਾਡੇ ਲੱਗਣਗੀਆਂ, ਤੇ ਓਬਵੀਅਸਲੀ ਤੋਹਫੇ ਤਾਂ ਤੁਹਾਨੂੰ ਮਿਲਣੇ ਨੇ, ਫ੍ਰੀ ਗਿਫਟਸ ਹੋਣਗੇ ਜਦੋਂ ਵੀ ਦੇਸ਼ ਪ੍ਰਦੇਸ਼ ਰੇਡੀਓ ਲਾਈਵ ਕਰਦਾ ਆ, ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰਨੀ। 6472620000 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। 4163 ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਤੋਂ ਕਾਲ ਕਰ ਲਓ, ਤੇ ਸਟੂਡੀਓ ਦਾ ਨੰਬਰ 905-564-5444 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ, ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਰੋਇਲ ਡਿਜੀਟਲ ਤੁਹਾਡੇ ਲਈ ਬਹੁਤ ਵਧੀਆ ਡੀਲ ਲਗਾਈ ਹੋਈ ਹੈ ਇਹਨਾਂ ਨੇ। ਹਾਈ ਸਪੀਡ ਅਨਲਿਮਿਟਡ ਇੰਟਰਨੈਟ ਤੁਸੀਂ ਆਪਣੇ ਘਰਾਂ ਦੇ ਵਿੱਚ ਲਗਾਉਣਾ ਚਾਹੁੰਦੇ ਹੋ, ਤਾਂ ਇਹਨਾਂ ਦੇ ਕੋਲੋਂ ਡੀਲ ਲਓ। 1.5 GB ਡਾਟਾ ਦੇ ਨਾਲ ਤੁਹਾਨੂੰ ਇਹ ਡੀਲ ਦੇ ਰਹੇ ਨੇ ਸਿਰਫ $55 ਦੇ ਵਿੱਚ, $55 ਦੇ ਵਿੱਚ ਆਪਣੇ ਘਰਾਂ 'ਚ ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਓ, ਅਤੇ ਤੁਸੀਂ ਇਹ ਡੀਲ ਲੈ ਸਕਦੇ ਹੋ। ਆਪਣੇ ਸੈੱਲ ਫੋਨ ਦੇ ਡੀਲਸ ਵੀ ਲੈਣੇ ਹੋਣ ਤਾਂ ਵੀ ਤੁਸੀਂ ਗੱਲਬਾਤ ਕਰੋ ਰੋਇਲ ਡਿਜੀਟਲ, ਲੋਕੇਟਡ ਨੇ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਨੰਬਰ 6472011313, 6472011313 ਇਹਨਾਂ ਦਾ ਨੰਬਰ ਹੈ। ਅਗਲੇ ਕਾਲਰ 3631, ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਅਮਰ ਚੀਮਾ ਮੋਹਨ ਤੋਂ।
0: ਹਾਂਜੀ ਸਤਿ ਸ਼੍ਰੀ ਅਕਾਲ ਜੀ,
2: ਹੋਰ ਸੁਣਾਓ, ਸਭ ਠੀਕ ਠਾਕ?
0: ਹਾਂਜੀ ਸਭ ਵਧੀਆ, ਤੁਸੀਂ ਕਿਵੇਂ ਹੋ?
2: ਵਧੀਆ ਵਧੀਆ ਵਧੀਆ। ਮੰਤਰੀ ਜੀ, ਅੱਜ ਦੀ ਫਰਮਾਇਸ਼ ਹੈਗੀ ਦੁਰਗਾ ਰੰਗੀਲਾ ਦਾ।
0: ਹਾਂਜੀ,
2: ਇਹਦਾ ਗੀਤ ਦਾ ਨਾਮ ਹੈ ਪਿਪਲੀ ਪਿਪਲੀ।
0: ਦੁਰਗਾ ਰੰਗੀਲਾ ਪਿਪਲੀ, ਠੀਕ ਹੈ ਜੀ। ਹਾਂਜੀ ਹਾਂਜੀ ਹਾਂਜੀ, ਮੈਨੂੰ ਥੋੜਾ ਜਿਹਾ ਟਾਈਮ ਦਿਓ, ਮੈਂ ਤੁਹਾਨੂੰ ਸੁਣਾਉਂਦੀ ਹਾਂ ਗਾਣਾ। ਪੰਜਾਬੀ ਹਿੰਦੀ ਕੋਈ ਵੀ, ਤਾਂ ਨੰਬਰ ਇੱਕੋ ਇੱਕ ਹੈ 905-564-5444 905-564-6444। ਪਹਿਲਾ ਫਰਮਾਇਸ਼ੀ ਗਾਣਾ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਤੇ ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਤੇ ਜਿਵੇਂ ਕਿ ਤੁਹਾਨੂੰ ਪਤਾ, ਹਰ ਵੈਨਸਡੇ ਨੂੰ ਸਾਡੇ ਮਹਿਮਾਨ ਹੁੰਦੇ ਨੇ ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ। ਜੇਕਰ ਤੁਸੀਂ ਵੀ ਆਪਣੀ ਹਜੇ ਤੱਕ ਕੋਈ ਵੀ ਹੈਲਥ ਪਾਲਿਸੀ ਨਹੀਂ ਕਰਵਾਈ, ਕੋਈ ਵੀ ਇੰਸ਼ੋਰੈਂਸ ਪਾਲਿਸੀ ਹਜੇ ਤੱਕ ਤੁਹਾਡੀ ਨਹੀਂ ਹੋਈ ਹੋਈ, ਤਾਂ ਜ਼ਰੂਰ ਗੱਲਬਾਤ ਕਰੋ ਤੁਸੀਂ ਇਹਨਾਂ ਦੇ ਨਾਲ। 416-509-1509। ਲਾਈਫ ਇੰਸ਼ੋਰੈਂਸ ਹੋਵੇ, ਕ੍ਰਿਟੀਕਲ ਇਲਨੈਸ ਹੋਵੇ, RESP ਪਲਾਨਸ ਬਾਰੇ ਜਾਣਕਾਰੀ ਲੈਣੀ ਹੈ ਬੱਚਿਆਂ ਦੀ, ਡਿਸੇਬਿਲਿਟੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡੇ ਪੇਰੈਂਟਸ ਜਾਂ ਗ੍ਰੈਂਡ ਪੇਰੈਂਟਸ ਲਈ ਸੁਪਰ ਵੀਜ਼ਾ, ਵਿਜ਼ਟਰ ਵੀਜ਼ਾ ਇੰਸ਼ੋਰੈਂਸ ਤੁਸੀਂ ਕਰਵਾਉਣਾ ਚਾਹੁੰਦੇ ਹੋ, ਤਾਂ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ 416-509-1509 ਦੇ ਉੱਪਰ। ਜੀ ਮੋਨਾ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ।
1: ਥੈਂਕ ਯੂ ਸੋ ਮਚ ਮਨਪ੍ਰੀਤ।
0: ਹਾਂਜੀ ਮੋਨਾ ਜੀ, ਆਪਾਂ ਗੱਲਬਾਤ ਕਰਦੇ ਹਾਂ ਡਿਸੇਬਿਲਿਟੀ ਇੰਸ਼ੋਰੈਂਸ ਦੇ ਬਾਰੇ। ਕਈ ਵਾਰ ਇੱਦਾਂ ਹੁੰਦਾ ਕਿ ਕੰਮ ਤੋਂ ਇੰਸ਼ੋਰੈਂਸ ਮਿਲੀ ਵੀ ਹੁੰਦੀ ਹੈ, ਜਾਂ ਫਿਰ ਆਪਾਂ ਕੰਟਰੈਕਟ ਬੇਸ ਤੇ ਜਾਂਦੇ ਹਾਂ, ਹਨਾ, ਜਾਂ ਕੋਈ ਵੀ ਆਪਾਂ ਜੋਬ ਦੇ ਵਿੱਚ ਚੇਂਜਸ ਕਰਦੇ ਹਾਂ, ਤਾਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਅਤੇ ਦੂਸਰਾ ਵੀ ਡਿਸੇਬਿਲਿਟੀ ਇੰਸ਼ੋਰੈਂਸ ਕਿਹਨਾਂ ਦੇ ਲਈ ਜ਼ਰੂਰੀ ਹੈ, ਇਹ ਜ਼ਰੂਰ ਦੱਸਿਓ।
1: ਬਿਲਕੁਲ ਮਨਪ੍ਰੀਤ, ਜਦੋਂ ਵੀ ਆਪਾਂ ਕੋਈ ਵੀ ਜੋਬ ਦੇ ਵਿੱਚ ਚੇਂਜਸ ਕਰਦੇ ਹੈਗੇ ਆ, ਸਭ ਨਾਲੋਂ ਪਹਿਲਾਂ ਤਾਂ ਆਪਾਂ ਇਹ ਜ਼ਰੂਰ ਦੇਖੀਏ ਕਿ ਜਦੋਂ ਅਸੀਂ ਜੋਬ ਕਰ ਰਹੇ ਹਾਂ ਜਾਂ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਹੈਗੇ ਆ, ਉਹਦੇ ਵਿੱਚ ਫਰਕ ਕੀ ਹੈਗਾ। ਕਿਉਂਕਿ ਜਦੋਂ ਵੀ ਕੋਈ ਜੋਬ ਕਰ ਰਹੇ ਹਾਂ ਪੇਚੈਕ ਦੇ ਉੱਤੇ ਹੈਗੇ ਆ, ਉੱਥੇ ਇੰਪਲੋਇਮੈਂਟ ਇੰਸ਼ੋਰੈਂਸ ਦੀ ਪ੍ਰੋਟੈਕਸ਼ਨ ਹੈਗੀ ਹੈ, ਨਾਲ ਦੀ ਨਾਲ WSIB ਦੀ ਕਵਰੇਜ ਹੈਗੀ ਹੈ। ਜੇ ਕੰਮ ਤੇ ਕੋਈ ਸੱਟ ਵੱਜ ਜਾਂਦੀ ਗੋਡ ਫੋਰਬਿਡ, ਤਾਂ ਉਸ ਟਾਈਮ ਤੇ WSIB ਨੇ ਕਵਰ ਕਰ ਲੈਣਾ। ਜੇ ਸਾਨੂੰ ਅੱਗੇ ਪਿੱਛੇ ਕੋਈ ਸਿਕਨੈਸ ਕੋਈ ਪ੍ਰੋਬਲਮ ਆਉਂਦੀ ਹੈਗੀ ਹੈ, ਤਾਂ ਉਸ ਟਾਈਮ ਤੇ ਆਪਾਂ ਨੂੰ EI ਨੇ ਇੰਪਲੋਇਮੈਂਟ ਇੰਸ਼ੋਰੈਂਸ ਨੇ ਕਵਰ ਕਰ ਲੈਣਾ ਹੁੰਦਾ। ਪਰ ਜਦੋਂ ਆਪਾਂ ਕੰਟਰੈਕਟ ਬੇਸ ਤੇ ਕਰ ਰਹੇ ਹੈਗੇ ਆ ਜਾਂ ਸੈਲਫ ਇੰਪਲੋਇਡ ਦੇ ਹੈਗੇ ਆ, ਤਾਂ ਉਸ ਟਾਈਮ ਤੇ ਕੀ ਹੁੰਦਾ ਹੈਗਾ ਕਿ ਸਾਡੇ ਕੋਲ ਨਾ ਹੀ EI ਹੈਗੀ ਹੈ, ਨਾ ਹੀ ਸਾਡੇ ਕੋਲ WSIB ਦੀ ਕਵਰੇਜ ਹੈ। ਈਵਨ ਕਿ ਬਹੁਤ ਵਾਰ ਮੈਂ ਦੇਖਦੀ ਹੈਗੀ ਆ ਕਿ ਜਦੋਂ ਪਰਸਨ ਕੋਈ ਵੀ ਪੇ ਚੈੱਕ ਤੇ ਕੰਮ ਕਰ ਰਹੇ ਸੀਗੇ, ਉਸ ਤੋਂ ਬਾਅਦ ਕੋਈ ਆਪਣੀ ਰੀਸੈਂਟ ਚੇਂਜਸ ਕੀਤੀਆਂ, ਉਹਨਾਂ ਨੇ ਕਈ ਵਾਰ ਟਰੱਕਿੰਗ ਪ੍ਰੋਫੈਸ਼ਨ ਦੇ ਵਿੱਚ ਚਲੇ ਗਏ ਜਾਂ ਫਿਰ ਰਿਪੇਅਰ ਗਰਾਜ ਓਨਰ ਹੈਗੇ ਆ, ਸੋ ਇਸ ਟਾਈਮ ਤੇ ਕੋਈ ਵੀ ਏਦਾਂ ਦਾ ਸੈਲਫ ਇੰਪਲੋਇਡ ਕੰਮ ਕਰ ਰਹੇ ਨੇ, ਕਾਫੀ ਵਾਰ ਮੈਂ ਦੇਖਦੀ ਹੈਗੀ ਆ ਕਿ ਉਹ ਪਰਸਨ ਕੰਮ ਤਾਂ ਕਰਨ ਲੱਗ ਜਾਂਦੇ ਨੇ, ਉਸੇ ਤਰੀਕੇ ਦੇ ਨਾਲ ਐਵਰੀ ਡੇ ਕੰਮ ਕਰ ਲਿਆ ਤੇ ਆਪਣੀ ਇਨਕਮ ਆ ਗਈ ਹੈਗੀ, ਆਪਾਂ ਆਪਣੇ ਖਰਚਿਆਂ ਵਿੱਚ ਪੂਰੇ ਕਰਦੇ, ਆਪਣੀ ਬਿਜ਼ੀ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ। ਪਰ ਉਸ ਟਾਈਮ ਤੇ ਬਹੁਤ ਵੱਡੀ ਚੀਜ਼ ਹੈਗੀ ਜਿਹਨੂੰ ਪ੍ਰੋਟੈਕਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ, ਸਾਡੀ ਐਬਿਲਿਟੀ ਟੂ ਵਰਕ। ਐਬਿਲਿਟੀ ਟੂ ਵਰਕ ਹੀ ਸਾਡਾ ਬਹੁਤ ਵੱਡਾ ਐਸੈਟ ਹੁੰਦਾ ਹੈਗਾ, ਕਿਉਂਕਿ ਕੋਈ ਵੀ ਪਰਸਨ ਹੈ, ਜੇ ਅੱਜ ਦੀ ਡੇਟ ਦੇ ਵਿੱਚ ਕੋਈ ਇੰਜਰੀ ਕੋਈ ਸਿਕਨੈਸ ਹੋ ਜਾਂਦੀ ਹੈ, ਉਸ ਪਰਸਨ ਦੀ ਐਬਿਲਿਟੀ ਨਹੀਂ ਰਹਿੰਦੀ ਕੰਮ ਕਰਨ ਨੂੰ। ਪਰਸਨ ਚਾਹੁੰਦਾ ਜ਼ਰੂਰ ਹੈਗਾ ਕਿ ਅਸੀਂ ਕੰਮ ਕਰੀਏ, ਪਰ ਜੇ ਕਰ ਹੀ ਨਹੀਂ ਸਕਦਾ ਬਿਕੋਜ਼ ਆਫ ਸਿਕਨੈਸ ਜਾਂ ਇੰਜਰੀ ਕਰਕੇ, ਤਾਂ ਉਸ ਟਾਈਮ ਤੇ ਇੱਕੋ ਹੀ ਇੱਕ ਇੰਸ਼ੋਰੈਂਸ ਪਾਲਿਸੀ ਉਹਨਾਂ ਨੂੰ ਕਵਰ ਕਰੇਗੀ, ਡਿਸੇਬਿਲਿਟੀ ਇੰਸ਼ੋਰੈਂਸ। ਇਸ ਟਾਈਮ ਤੇ ਜੇ ਤੁਸੀਂ ਚਾਹੇ ਆਪਣੀਆਂ ਲਾਈਫ ਇੰਸ਼ੋਰੈਂਸ ਕਰਵਾਈਆਂ ਹੋਈਆਂ, ਚਾਹੇ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਕਰਵਾਈ ਹੋਈ ਹੈ ਤੇ ਸੈਲਫ ਇੰਪਲੋਇਡ ਹੈਗੇ ਹੋ, ਪਰ ਡਿਸੇਬਿਲਿਟੀ ਇੰਸ਼ੋਰੈਂਸ ਨਹੀਂ ਕਰਵਾਈ ਹੋਈ, ਤਾਂ ਤੁਸੀਂ ਸਾਰਾ ਕੁਛ ਰਿਸਕ ਤੇ ਰੱਖਿਆ ਹੋਇਆ ਹੈ। ਰੀਜ਼ਨ ਕੀ ਹੈਗਾ ਕਿ ਜਿਹੜਾ ਵੀ ਪਰਸਨ ਸੈਲਫ ਇੰਪਲੋਇਡ ਹੈਗਾ, ਉਹਨਾਂ ਦੀ ਇਨਕਮ ਦੇ ਉੱਤੇ ਸਾਰੀਆਂ ਚੀਜ਼ਾਂ ਡਿਪੈਂਡੈਂਟ ਹੈ, ਓਬਵੀਅਸਲੀ ਘਰ ਦੇ ਖਰਚੇ, ਮੋਰਗੇਜ, ਸਾਰੀਆਂ ਲਾਇਬਿਲਟੀਜ਼, ਈਵਨ ਕਿ ਦੂਜੀਆਂ ਇੰਸ਼ੋਰੈਂਸ ਜਾਂ ਬੱਚਿਆਂ ਦੀ RESP ਦੀ ਪੇਮੈਂਟ, ਉਹ ਤਾਂ ਹੀ ਅਸੀਂ ਕੀਪ ਕਰ ਸਕਾਂਗੇ ਜੇ ਸਾਡੇ ਕੋਲ ਔਨ ਗੋਇੰਗ ਇਨਕਮ ਰਹੇਗੀ, ਨੋ ਮੈਟਰ ਕਿ ਅਸੀਂ ਕੰਮ ਤੇ ਜਾ ਰਹੇ ਹੈਗੇ ਹਾਂ, ਨੋ ਮੈਟਰ ਕਿ ਸਿਕਨੈਸ ਜਾਂ ਇੰਜਰੀ ਦੇ ਕਰਕੇ ਅਸੀਂ ਘਰ ਬੈਠੇ ਹੈਗੇ ਹਾਂ, ਸਾਡੇ ਕੋਲ ਇਨਕਮ ਰਿਪਲੇਸਮੈਂਟ ਜ਼ਰੂਰ ਹੋਣੀ ਚਾਹੀਦੀ ਹੈ। ਐਂਡ ਇਨਕਮ ਰਿਪਲੇਸਮੈਂਟ ਤਾਂ ਹੀ ਹੋਏਗੀ ਜੇ ਅਸੀਂ ਟਾਈਮ ਸਿਰ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਕਰਵਾਈ ਹੋਊਗੀ। ਸੋ ਮੇਕ ਸ਼ੋਰ ਕਰੋ ਤੁਹਾਡੇ ਕੋਲ ਪ੍ਰੋਪਰ ਕਵਰੇਜ ਹੋਵੇ। ਦੂਜੀ ਚੀਜ਼, ਬਹੁਤ ਵਾਰ ਹੁੰਦਾ ਹੈ ਕਿ ਤੁਸੀਂ ਆਊਟ ਆਫ ਪ੍ਰੋਵਿੰਸ ਜਾ ਰਹੇ ਹੁੰਦੇ ਹੋ, ਓਨਟੇਰੀਓ ਤੋਂ ਬਾਹਰ ਜਾਂਦੇ ਆ, ਤਾਂ ਉਸ ਟਾਈਮ ਤੇ ਕਈ ਵਾਰ ਕੀ ਹੁੰਦਾ ਕਿ ਪਹਿਲਾਂ ਲੋਕਲ ਚੱਲ ਰਹੇ ਸੀਗੇ, ਹੁਣ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਹੁਣ ਇਸ ਟਾਈਮ ਤੇ ਸਾਨੂੰ ਲੱਗਦਾ ਕਿ ਸਾਡੇ ਕੋਲ ਤਾਂ ਡਿਸੇਬਿਲਿਟੀ ਇੰਸ਼ੋਰੈਂਸ ਹੈ ਕੀ ਹੈ, ਸਾਨੂੰ ਕੋਈ ਚੇਂਜਸ ਕਰਨ ਦੀ ਜ਼ਰੂਰਤ ਨਹੀਂ ਹੈ। ਪਰ ਬੇਸਿਕਲੀ ਦੇਖਿਆ ਜਾਵੇ ਤਾਂ ਬਹੁਤ ਵੱਡੀ ਚੀਜ਼ ਐਡ ਆਨ ਕਰਨ ਵਾਲੀ ਹੈਗੀ ਹੈ ਆਊਟ ਆਫ ਪ੍ਰੋਵਿੰਸ ਕਵਰੇਜ, ਕਿਉਂਕਿ ਜਦੋਂ ਆਪਾਂ ਓਨਟੇਰੀਓ ਤੋਂ ਬਾਹਰ ਜਾ ਰਹੇ ਹੈਗੇ ਤਾਂ ਸਾਡੇ ਕੋਲ ਉਸ ਟਾਈਮ ਤੇ ਇੱਕੋ ਹੀ ਕਵਰੇਜ ਹੋ ਸਕਦੀ, ਟਰੈਵਲ ਇੰਸ਼ੋਰੈਂਸ, ਜਿਹੜੇ ਕਿ ਸਾਨੂੰ ਓਨਟੇਰੀਓ ਤੋਂ ਬਾਹਰ ਕੋਈ ਵੀ ਹੋਸਪਿਟਲਾਈਜੇਸ਼ਨ, ਕੋਈ ਸਿਕਨੈਸ ਹੈ, ਕੋਈ ਇੰਜਰੀ ਹੈ, ਉਸ ਦੇ ਰਿਲੇਟਿਡ ਉਹ ਕਵਰ ਕਰ ਸਕਦੀ ਹੁੰਦੀ ਹੈ। ਸੋ ਮੇਕ ਸ਼ੋਰ ਕਰੋ ਆਪਣੀਆਂ ਪਾਲਿਸੀਜ਼ ਨੂੰ ਜ਼ਰੂਰ ਅਸੀਂ ਅਪ ਟੂ ਡੇਟ ਰੱਖੀਏ, ਜਾਂ ਫਿਰ ਜੇ ਤੁਸੀਂ ਹਜੇ ਤੱਕ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਨਹੀਂ ਕਰਵਾਈ ਹੈਗੀ ਹੈ, ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਮੋਨਾ ਮਹਿੰਗੀ @416-509-1509। ਈਵਨ ਕਿ ਬਹੁਤ ਸਾਰੀਆਂ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ ਵਿੱਚ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਪਾਲਿਸੀਜ਼ ਅਸੀਂ ਪ੍ਰੋਵਾਈਡ ਕਰਦੇ ਹੈਗੇ ਹਾਂ। ਕਿਸੇ ਵੀ ਕਾਰਪੋਰੇਸ਼ਨ ਨੂੰ, ਕਿਸੇ ਵੀ ਕੰਪਨੀ ਨੂੰ ਇਸ ਟਾਈਮ ਤੇ ਜ਼ਰੂਰਤ ਹੋਵੇ ਗਰੁੱਪ ਡਿਸੇਬਿਲਿਟੀ ਇੰਸ਼ੋਰੈਂਸ ਪਾਲਿਸੀਜ਼ ਦੇ ਬਾਰੇ ਤੁਸੀਂ ਡਿਸਕਸ ਕਰਨਾ ਚਾਹੁੰਦੇ ਹੋ, ਜਾਂ ਫਿਰ ਆਲਰੇਡੀ ਕੋਈ ਗਰੁੱਪ ਇੰਸ਼ੋਰੈਂਸ ਚੱਲ ਰਹੀ ਹੈਗੀ ਜਿਹਨੂੰ ਤੁਸੀਂ ਰਿਵਿਊ ਕਰਨਾ ਚਾਹੁੰਦੇ ਹੋ। ਕਾਫੀ ਵਾਰ ਹੁੰਦਾ ਕਿ ਜਿਹੜੀਆਂ ਸਾਡੀਆਂ ਗਰੁੱਪ ਡਿਸੇਬਿਲਿਟੀ ਜਾਂ ਗਰੁੱਪ ਡਰੱਗ ਐਂਡ ਡੈਂਟਲ ਪਲਾਨ ਹੁੰਦੇ ਨੇ ਉਹ ਉਸੇ ਤਰੀਕੇ ਨਾਲ ਚੱਲੀ ਜਾਂਦੇ ਨੇ। ਕਈ ਵਾਰ ਸਾਲ ਬਾਅਦ ਸਾਡਾ ਪ੍ਰੀਮੀਅਮ ਵੀ ਇਨਕਰੀਜ਼ ਹੋ ਜਾਂਦਾ ਪਰ ਬਿਜ਼ੀ ਸਕੇਜੂਲ ਹੋਣ ਕਰਕੇ ਕਈ ਵਾਰ ਨਹੀਂ ਵੀ ਧਿਆਨ ਦੇ ਹੁੰਦਾ। ਸੋ ਇਸ ਕਰਕੇ ਮੈਂ ਜ਼ਰੂਰ ਰਿਮਾਇੰਡਰ ਦੇਣਾ ਚਾਹੂੰਗੀ ਕਿ ਜੇ ਤੁਹਾਡੀ ਵੀ ਕਾਰਪੋਰੇਸ਼ਨ ਦੀ ਤੁਹਾਡੀ ਕੰਪਨੀ ਦੀ ਇਸ ਟਾਈਮ ਤੇ ਕੋਈ ਗਰੁੱਪ ਪਲਾਨਸ ਚੱਲ ਰਹੇ ਨੇ ਉਹਨੂੰ ਰਿਵਿਊ ਕਰਨ ਦੇ ਲਈ ਵੀ ਤੁਸੀਂ ਸਾਨੂੰ ਜ਼ਰੂਰ ਕੰਟੈਕਟ ਕਰ ਸਕਦੇ ਹੋ ਤਾਂ ਕਿ ਜੇ ਸੇਮ ਕਵਰੇਜ ਔਰ ਇਦਰ ਬੈਸਟ ਕਵਰੇਜ ਲੋਅਰ ਪ੍ਰੀਮੀਅਮ ਦੇ ਵਿੱਚ ਅਸੀਂ ਤੁਹਾਨੂੰ ਦਵਾ ਸਕੀਏ ਤਾਂ ਡੈਫੀਨੇਟਲੀ ਤੁਸੀਂ ਸਵਿਚ ਕਰ ਸਕਦੇ ਹੋ ਐਂਡ ਥਾਊਜ਼ੈਂਡਸ ਆਫ ਡਾਲਰ ਸੇਵ ਕਰ ਸਕਦੇ ਹੋ ਐਨੂਅਲੀ। ਸੋ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ ਐਟ 416-5009-1509-1509
0: ਜੀ। ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਮੋਨਾ ਮਹਿੰਗੀ ਜੀ ਦੇ ਨਾਲ। ਨੰਬਰ ਹੈ 416-509-1509-416-509-1509। ਇੰਸ਼ੋਰੈਂਸ ਫੋਰ ਯੂ ਤੋਂ ਮੋਨਾ ਮਹਿੰਗੀ ਜੀ ਦਾ ਨੰਬਰ ਹੈ। ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰੋ ਇਹਨਾਂ ਦੇ ਨਾਲ ਤੇ ਆਪਣੀ ਕੋਈ ਵੀ ਇੰਸ਼ੋਰੈਂਸ ਪਾਲਿਸੀ ਕਰਵਾਉਣਾ ਚਾਹੁੰਦੇ ਹੋ ਤਾਂ ਬਹੁਤ ਤੁਹਾਨੂੰ ਗਾਈਡੈਂਸ ਵੀ ਦੇਣਗੇ ਤੇ ਨਾਲ ਦੇ ਨਾਲ ਪੂਰੀ ਹੈਲਪ ਕਰਨਗੇ। ਤੁਸੀਂ ਆਪਣੀ ਇੰਸ਼ੋਰੈਂਸ ਪਾਲਿਸੀ ਜ਼ਰੂਰ ਕਰਵਾ ਸਕਦੇ ਹੋ। 3:43 ਹੋ ਗਏ ਨੇ ਤੇ ਤੁਹਾਡੀ ਤੇ ਮੇਰੀ ਮੁਲਾਕਾਤ ਦਾ ਟਾਈਮ 4 ਵਜੇ ਤੱਕ ਨਹੀਂ ਮਤਲਬ 6 ਵਜੇ ਤੱਕ ਹੈ ਕਿਉਂਕਿ ਸਮਰਾਜ ਥੋੜ੍ਹਾ ਜਿਹਾ ਬਿਜ਼ੀ ਨੇ ਥੋੜ੍ਹੇ ਦਿਨਾਂ ਦੇ ਲਈ ਤੇ ਇਸ ਕਰਕੇ ਮੇਰੀ ਹਾਜ਼ਰੀ ਤੁਹਾਡੇ ਨਾਲ 6 ਵਜੇ ਤੱਕ ਹੋਏਗੀ ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਗਿਲਸ ਸਵੀਟ ਫੈਕਟਰੀ ਦੇ ਬਾਰੇ ਜਿਹੜੇ ਕਿ ਪਿਓਰ ਵੈਜੀਟੇਰੀਅਨ ਨੇ। ਲਾਈਵ ਕੇਟਰਿੰਗ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ। ਮਸ਼ੀਨ ਮੇਡ ਸਮੋਸੇ ਵੀ ਤੁਹਾਡੇ ਲਈ ਅਵੇਲੇਬਲ ਨੇ, ਹੈਂਡਮੇਡ ਸਮੋਸੇ ਵੀ ਤੁਸੀਂ ਖਾ ਸਕਦੇ ਹੋ ਤੇ ਬਹੁਤ ਦੂਰ ਦੂਰ ਤੱਕ ਇਹਨਾਂ ਦੇ ਸਮੋਸੇ ਇਹਨਾਂ ਦਾ ਖਾਣਾ ਪਹੁੰਚਾਇਆ ਜਾਂਦਾ ਕਾਫੀ ਦੂਰ ਦੂਰ ਤੱਕ ਸਟੋਰਸ ਦੇ ਵਿੱਚ ਤੇ ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਕਿਤੋਂ ਬਾਹਰੋਂ ਨਹੀਂ ਮੰਗਵਾਉਂਦੇ, ਸਾਰੀਆਂ ਸ਼ੁੱਧ ਖੋਈ ਦੀਆਂ ਮਿਠਾਈਆਂ ਹੁੰਦੀਆਂ ਨੇ ਤੇ ਲਾਈਵ ਫੂਡ ਟਰੱਕ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜਨਸ ਦੇ ਵਿੱਚ। ਇਹਨਾਂ ਦੀਆਂ 5 ਲੋਕੇਸ਼ਨਸ ਚਲੋ ਫਰੈਸ਼ਕਰਸ ਦੇ ਵਿੱਚ ਤੁਹਾਨੂੰ ਮਿਲਣਗੀਆਂ ਤੇ 2 ਲੋਕੇਸ਼ਨਸ ਕੈਲਗਰੀ ਦੇ ਵਿੱਚ ਨੇ। ਹੈੱਡ ਆਫਿਸ ਤੁਹਾਡੇ ਲਈ ਲੋਕੇਟਡ ਹੈ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3 ਬ੍ਰੈਂਪਟਨ ਦੇ ਵਿੱਚ ਤੇ ਨੰਬਰ 9057992616 905-799-2616 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਗਿਲਸ ਸਵੀਟ ਫੈਕਟਰੀ ਦੇ ਨਾਲ। ਤੇ ਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਦੁਰਗਾ ਰੰਗੀਲਾ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ
1: ਰੋਕੀ ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
2: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
3: ਔਰ ਵਿਜ਼ਿਟ insuranceforyou.ca
4: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444
4: 905-564-6444

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055646444 ਇਸ ਨੰਬਰ ਦੇ ਉੱਪਰ ਤੁਹਾਡੇ ਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ। ਨਾਲ ਦੀ ਨਾਲ ਹੀ ਗੱਲਬਾਤ ਕਰਾਂਗੇ ਇੰਸ਼ੋਰੈਂਸ ਫੋਰ ਯੂ ਤੋਂ। ਮੋਨਾ ਮਹਿੰਗੇ ਜੀ ਲਾਈਨ ਤੇ ਜੁੜੇ ਹੋਏ ਨੇ ਤੇ ਤੁਸੀਂ ਵੀ ਜ਼ਰੂਰ ਇਹਨਾਂ ਦੇ ਨਾਲ ਕੰਟੈਕਟ ਕਰੋ। ਨੰਬਰ 416-509-1509 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰ ਸਕਦੇ ਹੋ। ਆਪਣੀ ਹੈਲਥ ਇੰਸ਼ੋਰੈਂਸ ਪਾਲਿਸੀਜ਼ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ, ਸਮਝਣਾ ਚਾਹੁੰਦੇ ਹੋ ਆਪਣੀ ਪਾਲਿਸੀ ਨੂੰ ਤਾਂ, ਜਾਂ ਫਿਰ ਰਿਵਿਊ ਕਰਵਾਉਣਾ ਚਾਹੁੰਦੇ ਹੋ, ਕੋਈ ਆਲਰੇਡੀ ਪਾਲਿਸੀ ਕਰਵਾਈ ਹੋਈ ਹੈ ਜਾਂ ਫਿਰ ਨਵੀਂ ਪਾਲਿਸੀ ਕਰਾਉਣੀ ਹੋਵੇ, ਨੰਬਰ ਇੱਕੋ ਇੱਕ ਹੈ 416-509-1509। ਜੀ ਮੋਨਾ ਜੀ, ਫਾਈਨੈਂਸ਼ੀਅਲ ਪਲੈਨਿੰਗ ਅੱਗੇ ਵਾਸਤੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਕੰਮ ਆ ਸਕੇ ਤਾਂ ਉਹਦੇ ਬਾਰੇ ਥੋੜਾ ਜਿਹਾ ਦੱਸੋ।
1: ਬਿਲਕੁਲ ਮਨਪ੍ਰੀਤ, ਜਦੋਂ ਬੱਚਿਆਂ ਦੀ ਗੱਲ ਹੁੰਦੀ ਹੈਗੀ ਹੈ, ਛੋਟੇ ਬੱਚਿਆਂ ਦੀ ਗੱਲ ਹੈ, ਨਿਊ ਬੋਰਨ ਬੱਚਿਆਂ ਦੀ ਗੱਲ ਹੈਗੀ ਹੈ, ਤਾਂ ਡੈਫੀਨੇਟਲੀ ਸਭ ਨਾਲੋਂ ਪਹਿਲਾਂ ਐਜੂਕੇਸ਼ਨ ਸੇਵਿੰਗਸ ਪਲਾਨ, ਰਜਿਸਟਰਡ ਐਜੂਕੇਸ਼ਨ ਸੇਵਿੰਗਸ ਪਲਾਨ, ਇੱਦਾਂ ਦਾ ਪਲਾਨ ਜਿਹਦੇ ਵਿੱਚ ਐਜ਼ ਅ ਪੇਰੈਂਟ ਗ੍ਰੈਂਡ ਪੇਰੈਂਟ ਜਦੋਂ ਆਪਾਂ ਕੰਟਰੀਬਿਊਸ਼ਨ ਕਰਦੇ ਹਾਂ ਤਾਂ ਗੌਰਮੈਂਟ ਦੀ ਗ੍ਰਾਂਟਸ ਮਿਲਦੀਆਂ ਨੇ। 20% ਗ੍ਰਾਂਟ ਆਪਾਂ ਨੂੰ ਮਿਲਣੀ ਹੀ ਮਿਲਣੀ ਹੈ, ਅਪ ਟੂ 500 ਐਵਰੀ ਈਅਰ ਮਿਲਣਾ ਹੀ ਮਿਲਣਾ ਹੈ। ਮਤਲਬ ਇਹ ਹੈ ਕਿ ਚਾਹੇ ਅਸੀਂ ਹਾਈ ਇਨਕਮ ਟੈਕਸ ਬ੍ਰੈਕਟ ਦੇ ਵਿੱਚ ਆ, ਚਾਹੇ ਲੋਅ ਇਨਕਮ ਕੈਟੇਗਰੀ ਦੇ ਵਿੱਚ ਆ, ਇਸ ਗ੍ਰਾਂਟ ਨੂੰ ਤਾਂ ਕੋਈ ਰੋਕ ਨਹੀਂ ਸਕਦਾ, ਉਹ ਮਿਲੇਗੀ ਹੀ ਜ਼ਰੂਰ ਆਪਾਂ ਨੂੰ। ਐਂਡ ਦੂਜੀ ਚੀਜ਼ ਇਹ ਹੈ ਕਿ ਜੇ ਲੋਅ ਇਨਕਮ ਟੈਕਸ ਬ੍ਰੈਕਟ ਦੇ ਵਿੱਚ ਹੈਗਾ ਤਾਂ ਡੈਫੀਨੇਟਲੀ ਉਸ ਟਾਈਮ ਤੇ ਆਪਾਂ ਨੂੰ ਇਹਨਾਂ ਦਾ ਗ੍ਰਾਂਟ ਵੀ ਮਿਲ ਸਕਦੀ ਹੁੰਦੀ, ਕੈਨੇਡਾ ਲਰਨਿੰਗ ਬੋਂਡ। ਸੋ ਮੇਕ ਸ਼ੋਰ ਕਰੀਏ ਕਿ ਅਸੀਂ ਜੋ ਗੌਰਮੈਂਟ ਵੱਲੋਂ ਬੈਨੀਫਿਟਸ ਆ ਰਹੇ ਨੇ ਉਹਨਾਂ ਨੂੰ ਜ਼ਰੂਰ ਅਵੇਲ ਕਰੀਏ, ਕਿਉਂਕਿ ਕਾਫੀ ਵਾਰ ਮੈਂ ਦੇਖਦੀ ਹੁੰਦੀ ਹਾਂ ਕਿ ਪਰਸਨ ਮੈਰਿਡ ਵੀ ਹੈਗੇ ਆ, ਘਰ ਵਿੱਚ ਬੱਚੇ ਵੀ ਹੈਗੇ ਆ। ਸੋ ਕਈ ਵਾਰ ਆਪਾਂ TFSA ਵੱਲ ਧਿਆਨ ਦੇ ਦਿੰਦੇ ਹਾਂ, ਟੈਕਸ ਫ੍ਰੀ ਸੇਵਿੰਗਸ ਅਕਾਊਂਟ ਖੋਲ ਲਈਏ, ਉਹਦੇ ਵਿੱਚ ਸਾਡੀ ਟੈਕਸ ਫ੍ਰੀ ਗਰੋਥ ਹੋਏਗੀ, ਜਾਂ ਅਸੀਂ ਆਪਣੀ RSSP ਵੱਲ ਧਿਆਨ ਦੇ ਦਈਏ। ਪਰ ਨਾਲ ਦੀ ਨਾਲ ਜਿਹੜਾ ਬੱਚਿਆਂ ਦੇ ਲਈ ਐਜੂਕੇਸ਼ਨ ਸੇਵਿੰਗਸ ਪਲਾਨ ਆ, ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਮੈਨੂੰ ਲੱਗਦਾ ਕਿ ਇਹਦੀ ਸਭ ਨਾਲੋਂ ਜ਼ਿਆਦਾ ਪ੍ਰਾਇਰਟੀ ਹੈ ਦੂਜੇ ਰਜਿਸਟਰਡ ਅਕਾਊਂਟਸ ਨਾਲੋਂ। ਰੀਜ਼ਨ ਕੀ ਹੈਗਾ ਕਿ ਇੱਕ ਤਾਂ ਤੁਹਾਨੂੰ ਗੌਰਮੈਂਟ ਦੀ ਗ੍ਰਾਂਟਸ ਮਿਲ ਰਹੀਆਂ, ਦੂਜਾ ਇਹ ਹੁੰਦਾ ਕਿ ਜਦੋਂ ਬੱਚੇ ਛੋਟੇ ਹੈਗੇ, ਬੱਚਿਆਂ ਨੂੰ ਚਾਇਲਡ ਕੇਅਰ ਬੈਨੀਫਿਟ ਆ ਰਿਹਾ ਹੁੰਦਾ ਹੈਗਾ। ਜਦੋਂ ਚਾਇਲਡ ਕੇਅਰ ਬੈਨੀਫਿਟ, ਚਾਇਲਡ ਟੈਕਸ ਬੈਨੀਫਿਟ ਉਹਨਾਂ ਨੂੰ ਆ ਰਹੇ ਨੇ, ਸੋ ਉਸੇ ਮਨੀ ਦੇ ਵਿੱਚੋਂ ਹੀ ਅਸੀਂ ਮਨੀ ਜੇ ਇੱਧਰ ਇਨਵੈਸਟ ਕਰਦੇ ਹਾਂ RESP ਦੇ ਵਿੱਚ, ਸੋ ਗੌਰਮੈਂਟ ਦੇ ਮਨੀ ਦੇ ਨਾਲ ਹੀ ਇਹਨਾਂ ਦਾ ਆਪਾਂ ਗੌਰਮੈਂਟ ਦੀ ਗ੍ਰਾਂਟ ਅਵੇਲ ਕਰ ਸਕਾਂਗੇ। ਸੋ ਇਸ ਲਈ ਮੇਕ ਸ਼ੋਰ ਕਰੀਏ ਕਿ ਇਹ ਗ੍ਰਾਂਟਸ ਕੰਪਾਊਂਡਿੰਗ ਇੰਟਰਸਟ ਦਾ ਬੈਨੀਫਿਟ ਤਾਂ ਹੀ ਹੋ ਸਕੇਗਾ ਜੇ ਜਿੰਨੀ ਅਰਲੀ ਤੁਸੀਂ ਪਲਾਨ ਸ਼ੁਰੂ ਕਰੋਗੇ। ਐਂਡ ਕਾਫੀ ਬਾਰੇ ਵੀ ਕੁਐਸਚਨ ਆਉਂਦਾ ਕਿ ਜੇ ਅਸੀਂ ਬੱਚਿਆਂ ਦੇ ਲਈ ਸੇਵਿੰਗਸ ਕਰਨੀ ਹੈ, ਸਭ ਨਾਲੋਂ ਪਹਿਲਾਂ ਅਸੀਂ ਐਜੂਕੇਸ਼ਨ ਸੇਵਿੰਗਸ ਪਲਾਨ ਲਈਏ ਜਾਂ ਫਿਰ ਲਾਈਫ ਇੰਸ਼ੋਰੈਂਸ, ਤਾਂ ਉਸ ਕੇਸ ਦੇ ਵਿੱਚ ਸਭ ਨਾਲੋਂ ਪਹਿਲਾਂ ਐਜੂਕੇਸ਼ਨ ਸੇਵਿੰਗਸ ਪਲਾਨ ਲਿੱਤਾ ਜਾਵੇ। ਬੱਚਿਆਂ ਦੀ ਸਟੱਡੀਜ਼ ਦੇ ਲਈ ਤੁਸੀਂ ਫੁੱਲ ਕੰਟਰੀਬਿਊਸ਼ਨ ਕਰ ਰਹੇ ਹੈਗੇ ਹੋ, ਦੈਨ ਨੈਕਸਟ ਸਟੈਪ ਡੈਫੀਨੇਟਲੀ ਆਪਾਂ ਡਿਸਕਸ ਕਰ ਸਕਦੇ ਹੁੰਦੇ ਹਾਂ ਕਿ ਉਹਨਾਂ ਦੇ ਲਈ ਕੀ ਇਨਵੈਸਟਮੈਂਟ ਆਪਸ਼ਨਸ ਅਵੇਲੇਬਲ ਨੇ, ਚਾਹੇ ਅਸੀਂ ਪਾਰਟੀਸਿਪੇਟਿੰਗ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੀ ਗੱਲ ਕਰੀਏ, ਚਾਹੇ ਕ੍ਰਿਟੀਕਲ ਇਲਨੈਸ ਦੀ ਗੱਲ ਕਰੀਏ, ਕਿੰਨੀ ਜ਼ਿਆਦਾ ਗਰੋਥ ਤੁਸੀਂ ਲੈ ਸਕਦੇ ਹੈਗੇ ਹੋ, ਉਹਦੀ ਜ਼ਿਆਦਾ ਡਿਟੇਲ 'ਚ ਗੱਲ ਕਰਨ ਦੇ ਲਈ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਹਿੰਗੀ @416-509-1509, ਜਾਂ ਫਿਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਵਿਜਿਟ ਕਰ ਸਕਦੇ ਹੋ, 9280 ਗੋਰਵੇ ਡਰਾਈਵ, ਯੂਨਿਟ C110 ਇਨ ਬ੍ਰੈਂਪਟਨ। ਕੋਈ ਵੀ ਇੰਸ਼ੋਰੈਂਸ ਰਿਲੇਟਿਡ ਪਾਲਿਸੀਜ਼ ਰਿਵਿਊ ਕਰਨਾ ਚਾਹੁੰਦੇ ਹੈਗੇ ਹੋ, ਜਾਂ ਫਿਰ ਤੁਸੀਂ ਇਸ ਟਾਈਮ ਤੇ ਇੰਸ਼ੋਰੈਂਸ ਇੰਡਸਟਰੀਜ਼ ਨੂੰ ਜੁਆਇਨ ਕਰਨਾ ਚਾਹੁੰਦੇ ਹੋ, ਡੈਫੀਨੇਟਲੀ ਤੁਸੀਂ ਆਪਣਾ ਕੈਰੀਅਰ ਬਿਲਡਅਪ ਕਰ ਸਕਦੇ ਹੈਗੇ ਹੋ। ਜੇ ਤੁਸੀਂ LLQP ਲਾਇਸੈਂਸ ਲੈਣਾ ਚਾਹੁੰਦੇ ਹੋ ਜਾਂ ਆਲਰੇਡੀ ਲਾਇਸੈਂਸਡ ਹੈਗੇ ਹੋ, ਜਿੱਥੇ ਵੀ ਕੰਮ ਕਰ ਰਹੇ ਸੀ ਪ੍ਰੋਪਰ ਸਪੋਰਟ ਨਹੀਂ ਮਿਲ ਪਾਈ ਹੈਗੀ ਹੈ, ਤਾਂ ਡੈਫੀਨੇਟਲੀ ਬੈਟਰ ਆਪਸ਼ਨਸ ਦੇ ਨਾਲ, ਬੈਟਰ ਪ੍ਰੋਡਕਟ ਨੌਲੇਜ, ਤੁਹਾਨੂੰ ਪੂਰੀ ਸਪੋਰਟ ਪ੍ਰੋਵਾਈਡ ਕੀਤੀ ਜਾਂਦੀ ਹੈ, ਪ੍ਰੋਫੈਸ਼ਨਲਿਜ਼ਮ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਇੰਸ਼ੋਰੈਂਸ ਫੋਰ ਯੂ ਦੇ ਆਫਿਸ ਆ ਕੇ ਸਾਨੂੰ ਮਿਲ ਸਕਦੇ ਹੋ, ਜਾਂ ਮੈਨੂੰ ਕਾਲ ਕਰ ਸਕਦੇ ਹੋ ਜੀ 416-509-1509। ਥੈਂਕ ਯੂ ਸੋ ਮਚ ਜੀ ਤੁਹਾਡੇ ਲਈ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਮੋਨਾ ਮਹਿੰਗੀ ਜੀ ਦੇ ਨਾਲ। ਨੰਬਰ ਹੈ 416-509-1509, 416-509-1509 ਦੇ ਉੱਪਰ ਤੁਸੀਂ ਆਪਣੀ ਗੱਲਬਾਤ ਕਰ ਸਕਦੇ ਹੋ, ਮੋਨਾ ਮਹਿੰਗੀ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਇੱਕ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ ਤੇ ਇਸ ਸਟੇਸ਼ਨ ID ਲੈ ਕੇ ਵਾਪਸ ਆਵਾਂਗੇ। ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
2: ਮੱਲੀ ਟੈਂਟ ਸਰਵਿਸਿਸ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 feet ਤੋਂ ਲੈ ਕੇ 40x100 feet ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੁੱਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਸ ਨੂੰ ਕਾਲ ਕਰੋ 6479992569 6479992569।
3: ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ ਤੇ ਨਾਲ ਹੀ ਵਿਜ਼ਿਟਰ

ਇਹ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟ੍ਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ। ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8755-7596, 905-857-7596। ਏ ਐਂਡ ਜੇ ਆਟੋ ਰਿਪੇਅਰ, ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
1: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ ਕੀ ਤੁਹਾਨੂੰ ਇਲੈਕਟ੍ਰੀਸ਼ੀਅਨ ਦੀ ਲੋੜ ਹੈ? ਸਾਨੂੰ ਹਾਈ ਰਿਸਕ ਇਲੈਕਟ੍ਰੀਕਲ ਤੇ ਕਾਲ ਕਰੋ। ਹਾਈ ਰਿਸਕ ਕਿਉਂ? ਕਿਉਂਕਿ ਸਾਡੇ ਕੋਲ ਲਾਇਸੈਂਸ ਨਹੀਂ ਹੈ ਤੇ ਅਸੀਂ ਇਲੈਕਟ੍ਰੀਕਲ ਪਰਮਿਟ ਨਹੀਂ ਲੈਂਦੇ। ਯਾਨੀ ਕਿ ਤੁਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡਾ ਕੰਮ ਕਿੰਨਾ ਕੁ ਸੁਰੱਖਿਅਤ ਜਾਂ ਕਾਨੂੰਨੀ ਹੈ। ਪਰ ਇਹ ਗੱਲ ਪੱਕੀ ਹੈ ਕਿ ਜਦੋਂ ਵੀ ਅਸੀਂ ਆਵਾਂਗੇ ਅਸੀਂ ਤੁਹਾਡਾ ਟਾਇਲਟ ਜ਼ਰੂਰ ਵਰਤਾਂਗੇ। ਇਸ ਲਈ ਹੁਣੇ ਕਾਲ ਕਰੋ। ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਡੇ ਘਰੋਂ ਅੱਗ ਨਹੀਂ ਲੱਗੇਗੀ। ਸ਼ਾਇਦ
2: ਆਪਣੇ ਪਰਿਵਾਰ ਦੀ ਰੱਖਿਆ ਕਰੋ। ਸਿਰਫ ਲਾਇਸੈਂਸਡ ਇਲੈਕਟ੍ਰੀਕਲ ਕੰਟਰੈਕਟਰ ਹੀ ਵਰਤੋ ਅਤੇ ਯਕੀਨੀ ਬਣਾਓ ਕਿ ਉਹ ESA ਪਰਮਿਟ ਹਾਸਲ ਕਰਨ। ਹੋਰ ਜਾਣਨ ਲਈ higherlicense.ca ਤੇ ਜਾਓ। ਇਲੈਕਟ੍ਰੀਕਲ ਸੇਫਟੀ ਅਥਾਰਿਟੀ ਵੱਲੋਂ ਇੱਕ ਸੁਨੇਹਾ।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮੈਨੂੰ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289

5:30 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਾਢੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਬਡੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 5:30 ਚਾਹੀਦੀ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada day study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki immigration di har problem da solution lain layi, community de jaane pehchane ate tajrubekar immigration consultant Gary Virk nu milo.
1: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 416-456-6161.
2: कनेडा विच रहंदे हुए हर परिवार को लाइफ इंश्योरेंस होनी बहुत जरूरी है अपने परिवार दी फाइनेंशियल सिक्योरिटी ते फ्यूचर प्लानिंग लई।
3: इसे लई मैं अपनी ते वाइफ दी इंश्योरेंस पॉलिसी प्राइम इंश्योरेंस ते सिमराज सिद्धू तों ही करवाई है।
4: जेकर तुसी भी किसी तरह दी लाइफ इंश्योरेंस, मॉर्गेज इंश्योरेंस, डिसेबिलिटी इंश्योरेंस, क्रिटिकल इलनेस इंश्योरेंस बारे सोच रहे हो तां सब तों वध कवरेज ते सही पॉलिसी तुहानू सिमराज सिंह सिद्धू ही दवा सकते ने। पेरेंट्स लई सुपर वीजा इंश्योरेंस या विजिटर वीजा इंश्योरेंस दी बेस्ट कोट लई हुणे कॉल करो 416-453-3381 ते 416-457-3381 ते।
2: नाली जेकर तुसी कोई इंश्योरेंस पॉलिसी पहले ही लई हुई है तो तुसी बहुत ही ज्यादा पैसे पे कर रहे हो। बिल्कुल फ्री विच पॉलिसी रिव्यू करवा के तुहाडे पैसे बचाउणगे। हुने ही सिमराज सिंह सिद्धू नु कॉल करो 416-457-3381 416-457-3381।
5: Simply Indian brings you all simply delicious deals. Buy one, get one free every day. Suraya Dasko Sham Satoja Tak on dining and takeouts. Mazala Vo Sunday no Pranta plate. Monday, Manpasand Kulcha plate. Tuesday, Chana Patura. Wednesday, Lajwab Veg Thali. Thursday, Yummy Haka Thali. Friday, Mazala Vo Sag Makidi Roti Da. A yummy deals is simply Indian. This Sarya Hi location stay. Dining, takeout, and catering also available. Call at 905-794-8111. Simply delicious. Matlab, simply Indian.
6: Specs Express ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ। ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵੀਜ਼ਾ ਲੈਂਸ ਓਨਲੀ $129 ਵਿੱਚ ਲਾਓ ਔਰ ਨਾਲ ਦੀ ਨਾਲ ਔਰਗੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇੋਂ ਪੇ ਨਹੀਂ ਕਰਨਾ। ਇਨਸ਼ੋਰਸ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨੇਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ ਨੰਬਰ ਹੈ ਸਪੈਕਸ ਐਕਸਪ੍ਰੈਸ ਵਾਲਿਆਂ ਦਾ। ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7।

0: ਫਾਰਮ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322-3022। ਜੈਲੋ ਟਾਇਰ ਸੈਂਟਰ
1: ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ।
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
3: ਤਾਂ ਫਿਕਰ ਕਿਉਂ ਕਰਦੇ ਹੋ?
4: ਨੀਲਮ ਸੇਠੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
2: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
4: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
3: ਅੱਜ ਹੀ ਕਾਲ ਕਰੋ ਨੀਲਮ ਸੇਠੋਫ ਨੂੰ
2: 647-10-647-739-8710, ਲਾਇਸੈਂਸ ਨੰਬਰ MT00-3450।
5: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
0: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ, ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। 4:10 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਉਮੀਦ ਹੈ ਕਿ ਤੁਸੀਂ ਆਪਣਾ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਅਤੇ ਨਾਲ ਦੀ ਨਾਲ ਹੀ ਦਿਓਲ ਟਰੈਵਲਸ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਇੰਡੀਆ ਨੂੰ ਜਾਣਾ ਹੋਵੇ, ਏਅਰ ਟਿਕਟ ਕਰਾਉਣਾ ਚਾਹੁੰਦੇ ਹੋ। ਬਹੁਤ ਹੀ ਸਸਤੀਆਂ ਏਅਰ ਟਿਕਟਸ ਇਹਨਾਂ ਦੇ ਕੋਲ ਹੈਗੀਆਂ ਨੇ। ਟੋਰੋਂਟੋ ਤੋਂ ਦਿੱਲੀ ਸੈਪਟੈਂਬਰ ਦੇ ਵਿੱਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ, $1,480 ਦੀਆਂ ਟਿਕਟਸ ਨੇ। ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ ਸੈਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ। ਟੋਰੋਂਟੋ ਤੋਂ ਦਿੱਲੀ, ਦਿੱਲੀ ਤੋਂ ਟੋਰੋਂਟੋ $1,480। ਜੇਕਰ ਦਿੱਲੀ ਤੋਂ ਟੋਰੋਂਟੋ ਸੈਪਟੈਂਬਰ ਦੇ ਵਿੱਚ ਤੁਹਾਡਾ ਕੋਈ ਨੋਨ ਆਉਣਾ ਚਾਹੁੰਦਾ ਇੱਥੇ, ਤਾਂ ਫਿਰ ਟੋਰੋਂਟੋ ਤੋਂ ਦਿੱਲੀ ਨਵੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ, ਸੈਪਟੈਂਬਰ 'ਚ ਇੱਥੇ ਆ ਕੇ ਨਵੰਬਰ 'ਚ ਵਾਪਸੀ, ਰਾਊਂਡ ਟ੍ਰਿਪ ਦੀ ਟਿਕਟ $1,520 ਦੀ ਹੋਏਗੀ। $1,520 ਦੇ ਵਿੱਚ ਆਉਣ ਜਾਣ ਹੋ ਸਕਦਾ ਹੈ। ਅਤੇ ਨਾਲ ਦੀ ਨਾਲ ਹੀ ਦਿਓਲ ਟਰੈਵਲਸ ਦੇ ਨਾਲ ਹੀ ਤੁਸੀਂ ਗੱਲਬਾਤ ਕਰਨੀ ਹੈ, ਇਹਨਾਂ ਨੇ ਤੁਹਾਡੇ ਲਈ ਟਿਕਟਸ ਲਗਾਈਆਂ ਨੇ। ਦਿੱਲੀ ਤੋਂ ਟੋਰੋਂਟੋ ਅਕਤੂਬਰ ਦੇ ਵਿੱਚ ਕੋਈ ਆ ਕੇ ਫੈਬਰੀ ਜਾਂ ਮਾਰਚ ਦੇ ਵਿੱਚ ਰਾਊਂਡ ਟ੍ਰਿਪ ਦੀ ਟਿਕਟ ਦੇਖ ਰਿਹਾ, ਤਾਂ $1,390 ਦੀ ਟਿਕਟ ਹੋਏਗੀ। ਅਕਤੂਬਰ ਦੇ ਵਿੱਚ ਦਿੱਲੀ ਤੋਂ ਟੋਰੋਂਟੋ ਆ ਕੇ ਟੋਰੋਂਟੋ ਤੋਂ ਦਿੱਲੀ ਵਾਪਸੀ ਕਰਨੀ ਹੋਵੇ ਫੈਬਰੀ ਜਾਂ ਮਾਰਚ ਦੇ ਵਿੱਚ, $1,390। ਟੋਰੋਂਟੋ ਤੋਂ ਬੋਂਬੇ ਦੀ ਟਿਕਟ ਦੇਖ ਰਹੇ ਹੋ ਅਗਸਤ ਮਹੀਨੇ ਦੇ ਲਈ, ਤਾਂ 1-way ਟਿਕਟ $980 ਦੀ ਹੋਏਗੀ, $980 ਦੀ ਟਿਕਟ, ਅਤੇ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਦਿੱਲੀ ਤੋਂ ਟੋਰੋਂਟੋ ਤੁਹਾਡਾ ਕੋਈ ਨੋਨ ਮਿਡ ਸੈਪਟੈਂਬਰ ਦੇ ਵਿੱਚ ਆਉਣਾ ਚਾਹੁੰਦਾ 1-way ਟਿਕਟ ਲੈ ਕੇ, ਤਾਂ $900 ਦੀ ਟਿਕਟ ਹੋਏਗੀ, ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਨੇ ਇਨ $900। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਜੇ ਟੋਰੋਂਟੋ ਤੋਂ ਦਿੱਲੀ ਸੈਪਟੈਂਬਰ ਦੇ ਵਿੱਚ ਤੁਸੀਂ ਜਾਣਾ ਹੋਵੇ 1-way ਟਿਕਟ ਲੈ ਕੇ ਇੰਡੀਆ ਨੂੰ, $1,060 ਦੀ ਟਿਕਟ ਹੈ, $1,060 ਦੀ ਟਿਕਟ, ਅਤੇ ਦੋ ਬੈਗਸ ਦੇ ਨਾਲ ਟਰੈਵਲ ਕਰ ਸਕਦੇ ਹੋ। ਅਤੇ ਇਹ ਵਾਲੀ ਟਿਕਟ ਦੇ ਲਈ ਲਿਮਿਟਡ ਸੀਟਸ ਹੀ ਬਚੀਆਂ ਨੇ। ਦਿਓਲ ਟਰੈਵਲਸ ਨੂੰ ਤੁਸੀਂ ਅੱਜ ਹੀ ਕਾਲ ਕਰ ਲਓ। ਈ ਟੋਪਿਕ ਉਹ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 905-500-5151-100, 905-588-5100, ਜਾਂ ਤੁਸੀਂ ਬ੍ਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ 'ਤੇ ਕਾਲ ਕਰ ਸਕਦੇ ਹੋ 905-588-4200, 905-588-4200, ਦਿਓਲ ਟਰੈਵਲ ਦੇ ਨੰਬਰਸ ਨੇ। ਅਤੇ ਨਾਲ ਦੀ ਨਾਲ ਸਟੂਡੀਓ ਨੰਬਰ 905-564-5444, 905-564-6444, 1 ਘੰਟਾ ਸਾਡਾ ਨਿਕਲ ਚੁੱਕਾ ਹੈ ਅਤੇ 2 ਘੰਟੇ ਦਾ ਤੁਹਾਡਾ ਅਤੇ ਸਾਡਾ ਸਾਥ ਹੋ ਰਿਹਾ, ਯਾਨੀ ਕਿ ਪੂਰੇ 6 ਵਜੇ ਤੱਕ। ਅਤੇ ਨਾਲ ਦੀ ਨਾਲ ਮੈਂ ਦੱਸ ਦਿਆਂ ਕਿ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀ ਡੇ ਓਪਨ ਹੈ। ਇਹਨਾਂ ਦੇ ਕੋਲ ਅੱਜ ਵੈਨਸਡੇ ਵਾਲੇ ਦਿਨ ਵੈਜੀਟੇਰੀਅਨ ਥਾਲੀ ਤੁਹਾਨੂੰ ਬਾਏ 1 ਗੈਟ 1 ਫ੍ਰੀ ਮਿਲ ਰਹੀ ਹੈ। ਤੁਸੀਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਜ਼ਰੂਰ ਦਿਓ ਜਾ ਕੇ ਅਤੇ ਇਹਨਾਂ ਨੂੰ ਦੱਸਿਓ ਕਿ ਅਸੀਂ ਰੇਡੀਓ ਸੁਣ ਕੇ ਆਏ ਹਾਂ, ਤਾਂ ਰੇਡੀਓ ਦੇ ਲਈ ਡੀਲਸ ਇਹ ਵਾਲੀਆਂ ਤੁਹਾਨੂੰ ਮਿਲਣਗੀਆਂ। ਜਦੋਂ ਤੁਸੀਂ ਇਹਨਾਂ ਦੇ ਕੋਲ ਜਾਂਦੇ ਹੋ ਇਹਨਾਂ ਦੇ ਰੈਸਟੋਰੈਂਟ ਇਨ ਸਾਈਡ, ਤੁਹਾਨੂੰ ਹੋਰ ਵੀ ਵਧੀਆ ਵਧੀਆ ਡੀਲਸ ਮਿਲ ਸਕਦੀਆਂ ਨੇ, ਡਾਈਨਿੰਗ ਦੇ ਲਈ ਵੀ, ਟੇਕਆਊਟਸ ਦੇ ਲਈ ਵੀ। ਇਹਨਾਂ ਦੇ ਕੋਲ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ, ਡਰਾਈ ਫਰੂਟਸ ਵਾਲੀਆਂ ਤੁਸੀਂ ਐਵਰੀ ਡੇ ਜਾ ਕੇ ਖਾ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਤੁਸੀਂ ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਕਾਫੀ ਵਧੀਆ ਫਰੈਸ਼ ਐਂਡ ਫਲੇਵਰਫੁੱਲ ਫੂਡ ਇਹਨਾਂ ਦੇ ਕੋਲ ਤੁਸੀਂ ਐਵਰੀ ਡੇ ਇੰਜੋਏ ਕਰਦੇ ਹੋ। ਅਤੇ ਲੇਟ ਨਾਈਟ ਤੱਕ ਓਪਨ ਰਹਿੰਦੇ ਨੇ, ਰਾਤ ਦੇ 2-3 ਵਜੇ ਤੱਕ ਇਹ ਨੋਰਮਲੀ ਓਪਨ ਹੁੰਦੇ ਨੇ। ਅਤੇ ਤੁਸੀਂ ਡਾਈਨ ਇਨ ਕਰਨਾ ਹੋਵੇ, ਟੇਕਆਊਟਸ ਲਈ ਡੀਲਸ ਦੇਖ ਰਹੇ ਹੋ, ਜ਼ਰੂਰ ਪਹੁੰਚੋ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ। ਅਤੇ ਆਪਣੀ ਹਰ ਸਪੈਸ਼ਲ ਓਕੇਜ਼ਨਸ ਦੇ ਵਿੱਚ ਇਹਨਾਂ ਦੇ ਕੋਲੋਂ ਲਾਈਵ ਫੂਡ ਟਰੱਕ ਕੇਟਰਿੰਗ ਤੁਸੀਂ ਕਰਵਾ ਸਕਦੇ ਹੋ। ਨੰਬਰ ਤੁਸੀਂ ਨੋਟ ਕਰ ਲਓ, ਪਹਿਲੀ ਲੋਕੇਸ਼ਨ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ 'ਤੇ ਨੇ। ਇੱਥੋਂ ਦਾ ਨੰਬਰ 905-794-8111, 905-794-8111। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ।

ਬਿਜ਼ਨਸ ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ।

ਸਟੂਡੈਂਟ ਕਿੱਦਾਂ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ, ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੈਂਟ ਨੰਬਰ 905-564-44-905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਸੰਤਲ ਪੇਂਟਿੰਗ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਪੇਂਟ ਕਰਵਾਉਣਾ ਹੋਵੇ ਜਾਂ ਕਿਸੇ ਆਫਿਸ ਕਿਸੇ ਰੈਸਟੋਰੈਂਟ ਦੇ ਵਿੱਚ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ। ਇਹ ਬਹੁਤ ਹੀ ਪ੍ਰੋਫੈਸ਼ਨਲ ਪੇਂਟਰਸ ਨੇ, ਅਫੋਰਡੇਬਲ ਐਂਡ ਨੇਮ ਬ੍ਰਾਂਡ ਪੇਂਟ ਇਹ ਯੂਜ਼ ਕਰਦੇ ਨੇ। ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ ਸਾਰੇ GTA ਏਰੀਆ ਦੇ ਵਿੱਚ ਤੁਹਾਨੂੰ ਆਪਣੇ ਸਰਵਿਸਿਜ਼ ਦਿੰਦੇ ਨੇ। ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਕਿਸੇ ਵੀ ਏਰੀਆ ਦੇ ਵਿੱਚ ਤੁਸੀਂ ਇਹਨਾਂ ਦੇ ਕੋਲੋਂ ਪੇਂਟ ਕਰਵਾ ਸਕਦੇ ਹੋ। ਤੁਸੀਂ ਰਹਿੰਦੇ ਹੋਵੋ ਚਾਹੇ ਲੰਡਨ, ਕੈਂਬਰਿਜ, ਬ੍ਰੈਂਪਟਨ, ਮਿਸਿਸਾਗਾ, ਗਲਫ, ਨਾਇਗਰਾ ਫਾਲਸ, ਕਿਤੇ ਵੀ ਤੁਸੀਂ ਟੋਰਾਂਟੋ ਏਰੀਆ ਦੇ ਵਿੱਚ ਕਿਤੇ ਵੀ ਤੁਸੀਂ ਰਹਿੰਦੇ ਹੋ ਤਾਂ ਸਾਰੇ GTA ਦੇ ਵਿੱਚ ਤੁਹਾਨੂੰ ਇਹ ਸੇਵਾਵਾਂ ਦਿੰਦੇ ਨੇ। ਅਤੇ ਜ਼ਰੂਰ ਤੁਸੀਂ ਗੱਲਬਾਤ ਕਰੋ ਸੁਖਜੀਤ ਜੀ ਦੇ ਨਾਲ। ਅਤੇ ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ ਇਹ, ਕਿਤੇ ਵੀ ਤੁਹਾਡੇ ਇੱਧਰ ਉੱਧਰ ਦਾਗ ਲੱਗੇ ਨਹੀਂ ਰਹੇਗਾ ਘਰ ਦੇ ਵਿੱਚ ਜਾਂ ਕਿ ਜਿੱਥੇ ਕਿਤੇ ਵੀ ਤੁਸੀਂ ਪੇਂਟ ਕਰਵਾਉਂਦੇ ਹੋ। ਸੰਦਲ ਪੇਂਟਿੰਗ ਨੂੰ ਯਾਦ ਰੱਖੋ, ਨੰਬਰ 6478223136478213313, ਸੰਦਲ ਪੇਂਟਿੰਗ ਦਾ ਨੰਬਰ ਹੈ।

0: ਆਪਣੀ ਪਸੰਦ ਦਾ ਕੋਈ ਵੀ ਗਾਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜਾਂ ਫਿਰ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-564-6444 905-564-4444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ, ਅਤੇ ਨਾਲ ਹੀ ਤੁਸੀਂ ਸਪੈਕਸ ਐਕਸਪ੍ਰੈਸ ਦੇ ਨਾਲ ਜ਼ਰੂਰ ਗੱਲਬਾਤ ਕਰੋ। ਇਹ ਤੁਹਾਡੇ ਲਈ ਲੋਕੇਟਰ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, ਜਾਂ ਕੈਨੇਡੀ ਐਂਡ ਸਟੀਲਸ ਕਹਿ ਲਓ। ਅਤੇ ਇਹਨਾਂ ਦੇ ਕੋਲ ਤੁਹਾਡੇ ਲਈ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ। ਤੁਸੀਂ ਇਹਨਾਂ ਦੇ ਕੋਲ ਬ੍ਰਾਂਡਡ ਸਨਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਕੇ ਆ ਸਕਦੇ ਹੋ। ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਪ੍ਰਾਈਸ ਰੈਗੂਲਰਲੀ $400 ਦੀ ਹੈ, ਇਹ ਤੁਹਾਨੂੰ ਇੱਥੋਂ ਮਿਲੇਗਾ $129 ਦੇ ਵਿੱਚ। ਇਹਦੇ ਵਿੱਚ ਤੁਸੀਂ ਆਪਣੀ ਪਸੰਦ ਦਾ ਬ੍ਰਾਂਡਡ ਫਰੇਮ ਇਨਕਲੂਡ ਕਰਵਾ ਸਕਦੇ ਹੋ, ਅਤੇ ਨਾਲ ਹੀ ਸਿੰਗਲ ਵਿਜ਼ਨ ਗਲਾਸਿਸ $129 ਦਾ ਪੇਅਰ ਹੈ। ਜੇਕਰ ਤੁਸੀਂ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਦੇ ਲੈਂਸਿਸ ਗਲਾਸਿਸ ਲੈਣੇ ਹੋਣ, ਰੈਗੂਲਰ ਪ੍ਰਾਈਸ $600 ਦੀ ਹੈ, ਬਟ ਇੱਥੋਂ ਤੁਹਾਨੂੰ ਮਿਲੇਗੀ $258 ਦੇ ਵਿੱਚ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਲੈਂਸ ਦੀ ਕੋਟਿੰਗ ਕਰਵਾਉਣੀ ਹੋਵੇ ਤਾਂ 50% ਫਲੈਟ ਤੁਹਾਨੂੰ ਡਿਸਕਾਊਂਟ ਦੇ ਰਹੇ ਨੇ। ਸਪੈਸ਼ਲ ਆਫਰਸ ਲੱਗੇ ਨੇ, ਜਦੋਂ ਤੁਸੀਂ 2 ਪੇਅਰ ਆਫ ਗਲਾਸਿਸ ਲੈਂਦੇ ਹੋ ਤਾਂ 2nd ਪੇਅਰ ਦੇ ਕੋਟਿੰਗ ਬਿਲਕੁਲ ਫਰੀ ਕਰਕੇ ਦੇਣਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਸੀਂ ਇਹਨਾਂ ਦੇ ਕੋਲੋਂ ਕਰਵਾਓ। ਡਾਕਟਰਸ ਤੁਹਾਡੇ ਲਈ ਅਵੇਲੇਬਲ ਨੇ ਥਰਸਡੇ, ਫਰਾਈਡੇ ਐਂਡ ਸੈਟਰਡੇ ਨੂੰ, ਅਤੇ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਅਤੇ ਪਹੁੰਚੋ ਤੁਸੀਂ 410 ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ, 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਵਾਲਮਾਰਟ ਵਾਲੇ ਪਲਾਜ਼ੇ ਦੇ ਅੰਦਰ ਲੋਕੇਟਡ ਨੇ ਸਪੈਕਸ ਐਕਸਪ੍ਰੈਸ। ਨੰਬਰ 905-460-8888 905-460-8888 ਦੇ ਉੱਪਰ ਤੁਸੀਂ ਕਾਲ ਕਰ ਲਓ ਅਤੇ ਪਹੁੰਚੋ। ਜੇ ਤੁਸੀਂ ਅਪੁਆਇੰਟਮੈਂਟ ਬੁੱਕ ਕਰਕੇ ਜਾਂਦੇ ਹੋ ਡਾਕਟਰਸ ਦੇ ਨਾਲ, ਤੁਹਾਨੂੰ ਪ੍ਰਾਇਓਰਿਟੀ ਦੇ ਵਿੱਚ ਮਿਲਾਇਆ ਜਾਂਦਾ। ਅਦਰਵਾਈਜ਼ ਤੁਸੀਂ ਐਵਰੀਡੇ ਵਾਕ ਇਨ ਵੀ ਕਰ ਸਕਦੇ ਹੋ ਸਪੈਕਸ ਐਕਸਪ੍ਰੈਸ ਦੇ ਉੱਪਰ। ਅਤੇ ਨਾ ਮੇਰੇ ਨਾਲ ਲਾਈਨ 'ਤੇ ਜੁੜ ਚੁੱਕੇ ਨੇ ਸੁੱਖ ਜੀ, ਜੋ ਕਿ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਬਹੁਤ ਹੀ ਕਮਾਲ ਦੀ ਸੇਲ ਕੰਡਕਟ ਕਰਨ ਲੱਗੇ ਨੇ ਇਸ ਵੀਕਐਂਡ ਦੇ ਉੱਪਰ। ਸੈਟਰਡੇ ਵਾਲੇ ਦਿਨ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੀ ਹੋਏਗਾ, ਬੜੇ ਕਮਾਲ ਦੀਆਂ ਡੀਲਸ, ਬੜੇ ਕਮਾਲ ਦੀਆਂ ਪ੍ਰਾਈਸਿਸ ਦੇ ਵਿੱਚ, ਅਤੇ ਨਾਲ ਦੀ ਨਾਲ ਬਹੁਤ ਹੀ ਕਮਾਲ ਦੇ ਤੁਹਾਨੂੰ ਤੋਹਫੇ ਅਸੀਂ ਦਵਾਵਾਂਗੇ। ਗ੍ਰੈਂਡ ਹੋਮ ਫਰਨੀਚਰ ਦੀ ਇੱਕੋ ਇੱਕ ਲੋਕੇਸ਼ਨ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਵਾਲੀ ਲੋਕੇਸ਼ਨ ਦੇ ਉੱਪਰ ਤੁਸੀਂ ਪਹੁੰਚਣਾ, ਅਤੇ ਨੰਬਰ ਇੱਥੋਂ ਦਾ 6472620000। ਇਸ ਨੰਬਰ ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ 6472620000। ਡੀਲਸ ਕਿੱਦਾਂ ਦੀਆਂ ਹੋਣਗੀਆਂ ਉਹਨਾਂ ਦੀ ਪੂਰੀ ਜਾਣਕਾਰੀ ਦੇਣਗੇ ਸੁੱਖ ਜੀ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਜੀ ਸਵਾਗਤ, ਸਤਿ ਸ਼੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਇਸ ਵੀਕਐਂਡ ਦੇ ਉੱਪਰ ਸੈਚਰਡੇ ਵਾਲੇ ਦਿਨ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲੂਗਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦਾ, ਤੇ ਜਿੰਨੇ ਵੀ ਪਰਿਵਾਰ ਇਸ ਲੌਂਗ ਵੀਕਐਂਡ ਦੇ ਉੱਪਰ ਸਾਡੇ ਕੋਲ ਪਹੁੰਚਣਗੇ, ਨਿਊ ਅਰਾਈਵਲ ਨਿਊ ਕਲੈਕਸ਼ਨ ਵਿੱਚ ਬਹੁਤ ਸਾਰੇ ਮਾਡਰਨ ਸਟਾਈਲ ਦੇ ਹਾਈਡ੍ਰੋਲਿਕ ਬੈਡਰੂਮ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਕਸਟਮਾਈਜ਼ ਕੈਨੇਡੀਅਨ ਮੇਡ ਸੋਫਾ ਸੈੱਟ, 10 ਕਲਰ ਦੇ ਪਾਵਰ ਰਿਕਲਾਈਨਰ ਸੋਫਾ ਸੈੱਟ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਡਿਸਕਾਊਂਟਡ ਪ੍ਰਾਈਸ ਤਾਂ ਮਿਲਣੀਆਂ ਮਿਲਣੀਆਂ, ਨਾਲ ਵੱਡੇ ਵੱਡੇ ਤੋਹਫੇ ਦਿੱਤੇ ਜਾਣੇ ਆ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਉੱਪਰ। ਸੋ ਜ਼ਰੂਰ ਇੱਕ ਚੱਕਰ ਲਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਯਾਦ ਰੱਖਣ ਪਰਿਵਾਰ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਬਾਏ ਕਰਨਾ, ਜੀ ਹਾਂ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਟੇਬਲ, ਨਾਲ ਵੈਲਵਟ ਦੀਆਂ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1500 ਸੀ, ਲੌਂਗ ਵੀਕਐਂਡ ਸਪੈਸ਼ਲ ਸਿਰਫ $499 ਦਾ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, $499 ਦਾ ਮਿਲੂਗਾ। ਤੇ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਅੰਦਰ ਤੁਸੀਂ ਹਵਾਲਾ ਦੇਣਾ, ਨਾਲ ਮਾਈਕਰੋਵੇਵ, ਮਾਈਕਰੋਵੇਵ ਬਿਲਕੁਲ ਫ੍ਰੀ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, $499 ਦਾ, ਤੇ ਨਾਲ ਮਾਈਕਰੋਵੇਵ ਫ੍ਰੀ ਮਿਲੂਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਸਨ, ਡੈਰੀ ਟੋਮਸਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ। ਜੇ ਤੁਸੀਂ ਮੇਨਫੀਲਡ ਵਾਲੀ ਸਾਈਡ ਤੋਂ ਆ ਰਹੇ ਹੋ, ਸੈਡਲਵੁੱਡ ਵਾਲੀ ਸਾਈਡ ਤੋਂ ਆ ਰਹੇ ਹੋ, ਜਾਂ ਬਵੇੜ ਵਾਲੇ ਪਾਸਿਓਂ ਆ ਰਹੇ ਹੋ, ਤੇ ਹਾਈਵੇ 410 ਲੈ ਲੈਣਾ, ਜੀ ਹਾਂ ਹਾਈਵੇ 410 ਲੈ ਲਓ, ਡੈਰੀ ਰੋਡ ਦੀ ਆ ਕੇ ਐਗਜ਼ਿਟ ਕਰ ਲੈਣੀ ਆ, ਡੈਰੀ ਰੋਡ ਤੇ ਲੈਫਟ ਮਾਰ ਕੇ, ਜੀ ਹਾਂ ਡੈਰੀ ਰੋਡ ਤੇ ਲੈਫਟ ਮਾਰ ਕੇ ਟੋਮਕਨ ਰੋਡ ਦੇ ਉੱਪਰ ਰਾਈਟ ਕਰ ਲਓ, ਬਿਲਕੁਲ ਟੋਮਕਨ ਰੋਡ ਦੇ ਉੱਪਰ 6085 ਟੋਮਕਨ ਰੋਡ। ਮਨਪ੍ਰੀਤ ਜੀ ਧੰਨਵਾਦ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਗੱਲਬਾਤ ਕਰੋ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਜ਼ਰੂਰ ਪਹੁੰਚੋ ਇਸ ਸੈਟਰਡੇ ਨੂੰ, ਬਹੁਤ ਹੀ ਕਮਾਲ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ, ਤੇ ਤੁਹਾਨੂੰ ਅਸੀਂ ਦਵਾਵਾਂਗੇ ਕਮਾਲ ਦੀਆਂ ਡੀਲਸ ਗ੍ਰੈਂਡ ਹੋਮ ਫਰਨੀਚਰ ਤੋਂ। ਨੰਬਰ 6472620000, 6472620000 ਤੇ ਤੁਸੀਂ ਕਾਲਸ ਕਰ ਸਕਦੇ ਹੋ, ਤੇ ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ ਤੁਸੀਂ ਪਹੁੰਚਣਾ। ਇਸ ਸੈਟਰਡੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ ਦੇਸ਼ ਪ੍ਰਦੇਸ਼ ਦਾ, ਤੇ ਇਹਨਾਂ ਦੀ ਇਸ ਵਾਲੀ लोकेशन दे उपर। स्टूडियो दा नंबर 905-564-444-44 905-564-6444 दे उपर तुसी अपनी कॉल्स कर सकते हो। 905-564-6444 स्टूडियो दा नंबर है। ते लो फिर सुनिए अपन नेक्स्ट फरमाइशी गाना मलको एंड सारा अलताफ दी आवाज दे विच। इंजॉय करो ते सुनते रहो देश प्रदेश प्राइम टाइम रेडियो।

ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ਏ&ਜੇ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇਨਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8675-7596 416-400-5551 416-725-2551 देश प्रदेश प्राइम टाइम रेडियो पिछले

ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਤੁਹਾਡੇ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਅਤੇ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਨੰਬਰ 905-564-44 9055-64-6444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ ਪੂਰੇ 6 ਵਜੇ ਤੱਕ।

ਨਾਲ ਦੀ ਨਾਲ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੀ, ਜਿਹੜੇ ਕਿ ਪਿਛਲੇ 28 ਸਾਲਾਂ ਤੋਂ ਤੁਹਾਨੂੰ ਕੈਨੇਡੀਅਨ ਮੇਡ ਬੈਡਰੂਮ ਸੈਟਸ, ਸੋਫਾ ਸੈਟਸ ਬਹੁਤ ਹੀ ਟੋਪ ਕੁਆਲਿਟੀ ਦੇ ਵਿੱਚ ਪ੍ਰੋਵਾਈਡ ਕਰ ਰਹੇ ਨੇ। ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰੋ ਜੇ ਤੁਸੀਂ ਫੈਬਰਿਕ ਦੇ ਸੋਫੇ ਬਣਵਾਉਣਾ ਚਾਹੁੰਦੇ ਹੋ ਬਹੁਤ ਹੀ ਘੱਟ ਪ੍ਰਾਈਸਿਸ ਦੇ ਉੱਪਰ। ਤੁਹਾਨੂੰ ਇਹ ਕਾਊਂਟਲੈਸ ਕਲਰ ਆਪਸ਼ਨ ਦੇ ਵਿੱਚ ਤੁਹਾਨੂੰ ਦੇਣਗੇ, ਅਤੇ ਇਹਨਾਂ ਦੇ ਕੋਲ ਕਾਫੀ ਜ਼ਿਆਦਾ ਵੈਰਾਇਟੀ ਫੈਬਰਿਕ ਦੇ ਵਿੱਚ ਵੀ ਹੈ, ਉਹਦੇ ਵਿੱਚ ਤੁਸੀਂ ਆਪਣੀ ਚੋਇਸ ਕਰ ਸਕਦੇ ਹੋ। ਅਤੇ ਜੇਕਰ ਤੁਸੀਂ ਲੈਦਰ ਦੇ ਸੋਫੇ ਬਣਾਉਣਾ ਚਾਹੁੰਦੇ ਹੋ, ਜੈਨੂਇਨ ਲੈਦਰ ਦੇ ਸੋਫੇ, ਅਤੇ ਤੁਹਾਨੂੰ ਇਹ ਬਣਾ ਕੇ ਦਿੰਦੇ ਨੇ 50+ ਕਲਰ ਚੋਇਸਿਸ ਦੇ ਨਾਲ। ਜਿੰਨੇ ਵੀ ਇਹਨਾਂ ਦੇ ਕੋਲ ਫਲੋਰ ਮਾਡਲਸ ਨੇ ਉਹ ਸਾਰੇ ਕਲੀਅਰੈਂਸ ਦੇ ਉੱਪਰ ਤੁਹਾਨੂੰ ਮਿਲਣਗੇ, ਅਪ ਟੂ 60% ਡਿਸਕਾਊਂਟ ਇਹਨਾਂ ਦੀਆਂ ਦੋਨਾਂ ਲੋਕੇਸ਼ਨਸ ਦੇ ਉੱਪਰ ਤੁਸੀਂ ਪਹੁੰਚੋ। ਅਤੇ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਆਪਣੀ ਪਸੰਦ ਦੇ ਸੋਫਾ ਸੈਟਸ ਦੇ ਨਾਲ ਨਾਲ ਬੈਡਰੂਮ ਸੈਟਸ ਐਂਡ ਮੈਟਰਸਿਸ ਵੀ ਸੁਪਰ ਐਕਸਾਈਟਡ ਡੀਲਸ ਦੇ ਉੱਪਰ ਲੈ ਸਕਦੇ ਹੋ, ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਰਹੇ ਨੇ। ਅਤੇ ਜ਼ਰੂਰ ਤੁਸੀਂ ਇਹਨਾਂ ਦੇ ਕੋਲ ਪਹੁੰਚੋ, ਇਹਨਾਂ ਦੇ ਵੇਅਰ ਹਾਊਸ ਵਿਜ਼ਿਟ ਕਰਕੇ ਤੁਸੀਂ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਪਹੁੰਚਣਾ ਤੁਸੀਂ ਹੈਗਾ ਆ ਪਹਿਲੀ ਲੋਕੇਸ਼ਨ 24 ਰੀਗਨ ਰੋਡ ਐਂਡ ਦੂਸਰੀ ਲੋਕੇਸ਼ਨ 120 ਡੈਲਟਾ ਪਾਰਕ ਬਲੇਵਰਡ। ਦੋਨਾਂ ਲੋਕੇਸ਼ਨਸ ਦੇ ਉੱਪਰ ਤੁਸੀਂ ਜਾ ਸਕਦੇ ਹੋ, ਐਵਰੀ ਡੇ ਤੁਹਾਡੇ ਲਈ ਓਪਨ ਨੇ। ਅਤੇ ਨੰਬਰ ਤੁਸੀਂ ਨੋਟ ਕਰ ਲਓ, ਪਰਮਜੀਤ ਕੌਰ ਜੀ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਨੰਬਰ ਹੈ 905-803-8056-905-803-8056 ਜਾਂ ਦੂਸਰੀ ਲੋਕੇਸ਼ਨ ਦਾ ਨੰਬਰ 905-791-8056-905-791-8056-905-791-8056। ਇਹਨਾਂ ਦੋਨਾਂ ਨੰਬਰਸ 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸੋਫਾ ਮਾਰਟ ਐਂਡ ਕੈਸਲ ਅਦਰ ਲਾਈਨ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਵਾਂਗੇ ਅਤੇ ਇਸ ਤੋਂ ਬਾਅਦ ਜਲਦ ਵਾਪਸ ਆ ਕੇ ਗੱਲਬਾਤ ਕਰਾਂਗੇ ਗੈਰੀ ਵਿਰਕ ਜੀ ਦੇ ਨਾਲ CIC ਇਮੀਗ੍ਰੇਸ਼ਨ ਤੋਂ।

0: ਸਬਸਟੀਟਿਊਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਮੇਰੇ ਨਾਲ ਇਸ ਸਮੇਂ ਲਾਈਨ ਤੇ ਜੁੜ ਚੁੱਕੇ ਨੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਜੀ, ਜੋ ਕਿ ਬਹੁਤ ਹੀ ਲੰਬੇ ਤਜੁਰਬੇ ਦੇ ਨਾਲ ਤੁਹਾਨੂੰ ਇਮੀਗ੍ਰੇਸ਼ਨ ਦੀਆਂ ਸਾਰੀਆਂ ਸਰਵਿਸਿਜ਼ ਦਿੰਦੇ ਨੇ। ਜੇ ਤੁਹਾਡੇ ਕੋਈ ਵੀ ਸਵਾਲ ਨੇ, ਤੁਹਾਨੂੰ ਇਮੀਗ੍ਰੇਸ਼ਨ ਦੇ ਰਿਲੇਟਡ ਕੋਈ ਵੀ ਤੁਹਾਨੂੰ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਪਤਾ ਨਹੀਂ ਲੱਗ ਰਿਹਾ ਤੁਹਾਡੀ ਫਾਈਲ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਲੱਗਣੇ ਨੇ, ਜਾਂ ਤੁਸੀਂ ਆਊਟ ਆਫ ਸਟੇਟਸ ਹੋ ਰਹੇ ਹੋ, ਤੁਹਾਨੂੰ ਸੋਲਿਊਸ਼ਨ ਦੀ ਲੋੜ ਹੈ, ਜ਼ਰੂਰ ਤੁਸੀਂ ਗੱਲਬਾਤ ਕਰੋ ਗੈਰੀ ਵਿਰਕ ਜੀ ਦੇ ਨਾਲ। ਨੰਬਰ ਹੈ 416-416-6161 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਗੈਰੀ ਵਿਰਕ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ, ਸਾਰੇ ਸਰੋਤਿਆਂ ਨੂੰ ਦੇਸ਼ ਵਿਦੇਸ਼ ਦੀ ਮਹਿਫਲ, ਵੈਰੀ ਵੈਰੀ ਗੁੱਡ ਈਵਨਿੰਗ।
0: ਹਾਂਜੀ, ਗੁੱਡ ਈਵਨਿੰਗ ਸਰ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ, ਕਈ ਜਿਵੇਂ ਹੁੰਦੇ ਆ ਬੱਚੇ, ਜਾਂ ਕਹਿ ਲਓ ਕਿ ਜਿਹੜੇ ਯੰਗਸਟਰਸ ਨੇ ਜਿਹੜੇ ਆਪਣੇ ਕਿਸੇ ਹੋਰ ਕੰਟਰੀ ਦੇ ਵਿੱਚ ਵਿਆਹ ਕਰਾ ਕੇ ਆਉਂਦੇ ਨੇ, ਜਾਂ ਫਿਰ ਇਨ ਕੈਨੇਡਾ ਹੀ ਵਿਆਹ ਕਰਵਾਉਂਦੇ ਨੇ, ਅਤੇ ਉਹਨਾਂ ਦੀ ਸਪਾਊਸਲ ਸਪੋਂਸਰਸ਼ਿਪ ਦੀ PR ਐਪਲੀਕੇਸ਼ਨ ਦੇ ਵਿੱਚ ਕਿਹੜੇ ਕਿਹੜੇ ਡਾਕੂਮੈਂਟਸ ਜ਼ਰੂਰੀ ਹੁੰਦੇ ਨੇ, ਜਾਂ ਉਹਨਾਂ ਨੂੰ ਕਿਹੜੀ ਕਿਹੜੀ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਦੀ ਲੋੜ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸੋ।
1: ਜੀ ਮਨਪ੍ਰੀਤ ਜੀ, ਸਪਾਊਸਲ ਸਪੋਂਸਰਸ਼ਿਪ ਐਪਲੀਕੇਸ਼ਨ ਜਿਵੇਂ ਤੁਸੀਂ ਆਖਿਆ, ਪਹਿਲੀ ਜਿਹੜੀ ਉਹਦੇ ਚ ਕੈਟੇਗਰੀ ਆ ਸਕਦੀ ਹੈ ਕਿ ਓਵਰਸੀਜ਼ ਮੈਰਿਜ ਜਿਹੜੀ ਹੁੰਦੀ ਹੈ, ਆਊਟ ਆਫ ਕੰਟਰੀ ਵਿਆਹ ਹੁੰਦਾ ਜਿਹਨੂੰ ਓਵਰਸੀਜ਼ ਸਪੋਂਸਰਸ਼ਿਪ ਐਪਲੀਕੇਸ਼ਨ ਆਖਿਆ ਜਾਂਦਾ। ਸੋ ਕੋਈ ਵੀ PR ਇੰਡੀਵਿਜੁਅਲ ਜਾਂ ਸਿਟੀਜ਼ਨ ਇਸ ਕੰਟਰੀ ਦਾ ਆਊਟ ਆਫ ਕੈਨੇਡਾ ਜਾ ਕੇ ਵਿਆਹ ਕਰਕੇ ਆਉਂਦਾ, ਤਾਂ ਉਹ ਐਪਲੀਕੇਸ਼ਨ ਨੂੰ ਸਪੋਂਸਰਸ਼ਿਪ ਉਹਨੇ ਜਿਹੜੀ ਕੈਟੇਗਰੀ ਚ ਲਾਉਣਾ ਹੈਗਾ, ਓਵਰਸੀਜ਼ ਐਪਲੀਕੇਸ਼ਨ ਲੱਗਦੀ ਹੈ। ਸੋ ਅਕਸਰ ਆਪਾਂ ਟੱਚ ਮਿਸ ਕਰਦੇ ਹਾਂ, ਬਹੁਤ ਸਾਰੀਆਂ ਐਪਲੀਕੇਸ਼ਨ ਹੁੰਦੀਆਂ, ਉਹਨਾਂ ਦੇ ਮਾਪਦੰਡ ਕੀ ਨੇ? ਸਭ ਤੋਂ ਪਹਿਲਾਂ ਸਪੋਂਸਰ ਦੀ ਐਲੀਜੀਬਿਲਟੀ ਆਉਂਦੀ ਹੈ, ਜਿਹੜਾ ਵੀ ਸਪੋਂਸਰ ਹੈ, ਜਿਹੜਾ PR ਹੈ ਘੱਟੋ ਘੱਟ ਉਹਦੀ ਐਲੀਜੀਬਿਲਟੀ ਦੇ ਵਿੱਚ ਜਿਹੜੇ ਫੈਕਟਰਸ ਨੇ ਉਹ ਪਾਸ ਹੋਣ ਤੋਂ ਬਾਅਦ ਜਿਹੜੀ ਡੈਫੀਨੇਸ਼ਨ ਹੈ, ਜਿਹੜੀ ਤੱਕ ਪ੍ਰੋਸੈਸ ਹੈ, ਉਹਦੇ ਚ ਤੁਹਾਡਾ ਫਸਟ ਕੰਟੈਕਟ ਕਿੱਥੋਂ ਹੁੰਦਾ, ਸਟੋਰੀ ਲਾਈਨ ਕੀ ਹੈ, ਰਿਲੀਜੀਅਸ ਬੈਕਗ੍ਰਾਉਂਡ ਕੀ ਹੈ, ਕਿੱਥੇ ਵਿਆਹ ਹੋ ਰਿਹਾ, ਕਿਹੜੇ ਧਰਮ ਦੇ ਵਿੱਚ ਹੋ ਰਿਹਾ, ਉਹਦੀ ਕੀ ਕੀ ਡਾਕੂਮੈਂਟੇਸ਼ਨ ਜਿਹੜੀ ਚਾਹੀਦੀ ਹੈ, ਮੋਸਟ ਇੰਪੋਰਟੈਂਟ ਹੈਗੀ ਹੈ। ਉਸ ਤੋਂ ਪਹਿਲਾਂ ਉਹ ਜਿਹੜਾ ਸਪੋਂਸਰ ਹੈ ਉਹ ਕੈਨੇਡਾ ਦਾ PR ਕਿੱਦਾਂ ਬਣਿਆ, ਕੀ ਉਹ ਵਿਆਹ ਕਰਾ ਕੇ PR ਹੋਇਆ ਸੀ, ਜਾਂ ਉਹ ਇੱਥੇ ਪੇਰੈਂਟਸ ਨਾਲ ਡਿਪੈਂਡੈਂਟ ਚਾਈਲਡ ਆਇਆ ਸੀ, ਉਹਦੀ ਪਹਿਲੀ ਮੈਰਿਜ ਹੈ ਜਾਂ ਉਹਦੀ ਦੂਜੀ ਮੈਰਿਜ ਹੈ, ਪਹਿਲਾਂ ਡਿਵੋਰਸ ਹੋਇਆ ਜਾਂ ਉਹਦੀ ਉਹਦੀ ਸਪਾਊਸ ਦੀ ਡੈਥ ਹੋਈ ਹੈ। ਬਹੁਤ ਸਾਰੀਆਂ ਗੱਲਾਂ, ਡਿਫਰੈਂਟ ਡਿਫਰੈਂਟ ਜਨਰਿਕ ਬੈਕਗ੍ਰਾਉਂਡ ਹੁੰਦੀ ਹੈ ਹਰ ਇੰਡੀਵਿਜੁਅਲ ਦੀ। ਸੋ ਇਹ ਸਾਰੇ ਪੱਖ ਜਿਹੜੇ ਨੇ, ਇਹਨਾਂ ਤੋਂ ਬਾਅਦ ਜਿਹੜਾ ਵਿਆਹ ਹੋ ਰਿਹਾ ਉਹ ਇਹ ਪ੍ਰੂਫ ਕਰਨਾ ਲਾਜ਼ਮੀ ਹੈ ਦੋਨਾਂ ਵਾਸਤੇ ਕਿ ਵਿਆਹ ਜੈਨੂਨ ਹੈਗਾ, ਸਿਰਫ ਤੇ ਸਿਰਫ ਕਿਸੇ ਨੂੰ ਕੈਨੇਡਾ ਲੈ ਕੇ ਆਉਣ ਵਾਸਤੇ ਵਿਆਹ ਨਹੀਂ ਹੋ ਰਿਹਾ। ਇਹਦੇ ਸਾਰੇ ਐਵੀਡੈਂਸ ਜਿਹੜੇ ਫਾਈਲ ਚ ਲੱਗਣੇ ਲਾਜ਼ਮੀ ਨੇ, ਉਹ ਜਿਹੜੀ ਐਵੀਡੈਂਸ ਦੀ ਇੱਕ ਜਿਹੜੀ ਸਟ੍ਰੀਮ ਲਾਈਨ ਹੈ, ਜੋ ਡਾਕੂਮੈਂਟੇਸ਼ਨ ਹੈ, ਉਹ ਸਾਰੇ ਹੋਣੇ ਲਾਜ਼ਮੀ ਨੇ। ਸੋ ਜੇ ਉਹ ਸਾਰਾ ਕੁਛ ਸਹੀ ਤਰੀਕੇ ਦੇ ਨਾਲ ਫਾਈਲ ਚ ਸਬਮਿਟ ਕੀਤਾ ਜਾ ਰਿਹਾ, ਤਾਂ ਆਫੀਸਰ ਨੂੰ ਕੋਈ ਮੁੱਦਾ ਨਹੀਂ ਹੋਏਗਾ ਅਪਰੂਵਲ ਕਰਨ ਦਾ। ਔਰ ਜਿਹੜੀ ਓਵਰਸੀਜ਼ ਐਪਲੀਕੇਸ਼ਨ ਹੈ, ਜੋ ਸਪੋਂਸਰ ਦੀ ਪਹਿਲੀ ਸਟੇਜ ਤੇ ਐਲੀਜੀਬਿਲਟੀ ਮੈਟ ਹੋ ਜਾਂਦੀ ਹੈ, ਤਾਂ ਆਪਣੇ ਸਪਾਊਸ ਨੂੰ ਵਿਜ਼ਟਰ ਵੀਜ਼ੇ ਉੱਤੇ ਵੀ ਸਪੋਂਸਰ ਕਰ ਸਕਦਾ, ਜੋ ਇੱਕ ਪ੍ਰਕਿਰਿਆ ਹੈਗੀ, ਇੱਕ ਜਿਹੜੀ ਪ੍ਰੋਸੈਸ ਹੈਗੀ। ਔਰ ਉਸ ਤੋਂ ਬਾਅਦ ਜੇ ਤੁਹਾਡੀ ਸਾਰੀ ਫਾਈਲ ਸਹੀ ਹੈ, ਕੱਲੀ ਸਬਮਿਟ ਕਰਨ ਦੇ ਨਾਲ ਫਾਈਲ ਕੰਪਲੀਟ ਨਹੀਂ ਹੁੰਦੀ, ਉਹਨੂੰ ਫਾਈਲ ਸਹੀ ਹੈ, ਕੱਲੀ ਸਬਮਿਟ ਕਰਨ ਦੇ ਨਾਲ ਫਾਈਲ ਕੰਪਲੀਟ ਨਹੀਂ ਹੁੰਦੀ, ਉਹਨੂੰ ਫੋਲੋ ਕਰਨਾ ਪੈਂਦਾ, ਕੋਈ ਹੋਰ ਉਹਦੀ ਇਨਫੋਰਮੇਸ਼ਨ ਸਬਮਿਟ ਤਾਂ ਨਹੀਂ ਕਰਨੀ, ਕੁਛ ਆਫੀਸਰ ਨੇ ਫੋਲੋ ਅਪ ਤਾਂ ਨਹੀਂ ਕੀਤਾ, ਬਾਈ ਚਾਂਸ ਕੋਈ ਏਦਾਂ ਦੀ ਫਾਈਲ ਜੇ ਮਤਲਬ ਸੈਕੰਡ ਮੈਰਿਜ ਹੈ ਜਾਂ ਇਸ਼ੂ ਹੈ, ਉੱਥੇ ਇੰਟਰਵਿਊ ਆ ਸਕਦੀ ਹੈ, ਉਹਦੀ ਪ੍ਰੈਪ ਦੇ ਵਿੱਚ ਸਪੋਂਸਰ ਦਾ ਕੀ ਓਵਰਸੀਜ਼ ਜਾਣਾ ਲਾਜ਼ਮੀ ਹੈ ਇੰਟਰਵਿਊ ਦੇ ਟਾਈਮ ਉੱਤੇ ਜਾਂ ਨਹੀਂ, ਇਹ ਗੱਲਾਂ ਧਿਆਨ ਰੱਖਣ ਯੋਗ ਹੁੰਦੀਆਂ ਨੇ। ਉਸ ਤੋਂ ਬਾਅਦ ਜੇ ਬਾਈ ਚਾਂਸ ਇਹ ਤਸੱਲੀ ਬਖਸ਼ ਨਹੀਂ ਹੋ ਸਕਦਾ, ਜਾਂ ਤੁਸੀਂ ਆਫੀਸਰ ਨੂੰ ਸੈਟਿਸਫਾਈ ਨਹੀਂ ਕਰ ਸਕੇ ਕਿ ਵਿਆਹ ਜੈਨੂਨ ਹੈ, ਤਾਂ ਉਹ ਰਿਫਿਊਜ਼ਲ ਵੀ ਹੋ ਸਕਦੀ ਹੈ। ਕੀ ਸਪੋਂਸਰ ਦੇ ਕੋਲ ਉਸ ਰਿਫਿਊਜ਼ਲ ਦੇ ਖਿਲਾਫ ਅਪੀਲ ਕਰਨ ਦਾ ਅਧਿਕਾਰ ਹੈ? ਜਿਹੜੀ ਓਵਰਸੀਜ਼ ਐਪਲੀਕੇਸ਼ਨ ਹੈ, ਬਿਲਕੁਲ ਉੱਥੇ ਸਪੋਂਸਰ ਦੇ ਕੋਲ ਰਾਈਟ ਟੂ ਅਪੀਲ ਹੁੰਦਾ, ਔਰ ਉਹ 30 ਦਿਨ ਦੇ ਵਿੱਚ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨੂੰ ਅਪੀਲ ਕਰ ਸਕਦਾ ਹੈ। ਇਸ ਦੇ ਉਲਟ ਜਿਹੜਾ ਦੂਜਾ ਪ੍ਰੋਗਰਾਮ ਚੱਲਦਾ, ਜਿਹੜਾ ਇਨਲੈਂਡ ਸਪਾਊਸਲ ਐਪਲੀਕੇਸ਼ਨ ਹੁੰਦੀ ਹੈ, ਇਹਦੇ ਵਿੱਚ ਜਿਹੜੇ ਐਪਲੀਕੈਂਟਸ ਨੇ ਜਾਂ ਜਿਹੜੇ ਇੰਡੀਵਿਜੁਅਲ ਨੇ, ਉਹ ਨੋਰਮਲੀ ਇੱਥੇ ਟੈਂਪਰੇਰੀ ਸਟੇਟਸ ਉੱਤੇ ਪਹੁੰਚੇ ਹੋਏ ਨੇ, TRV ਉੱਤੇ, ਕੋਈ ਵਿਜ਼ਟਰ ਵੀਜ਼ੇ ਤੇ ਹੈ, ਕੋਈ ਸਟੱਡੀ ਪਰਮਿਟ ਤੇ ਹੈ, ਕੋਈ ਵਰਕ ਪਰਮਿਟ ਤੇ ਹੈ, ਕੋਈ ਪੁਰਾਣਾ ਰਿਫਿਊਜੀ ਹੈ, ਉਹਨਾਂ ਦਾ ਇੱਥੋਂ ਦੇ ਕਿਸੇ PR ਨਾਲ, ਕੈਨੇਡਾ ਦੇ ਘੱਟੋ ਘੱਟ PR ਨਾਲ ਵਿਆਹ ਹੁੰਦਾ, ਤਾਂ ਉਹ ਫਾਈਲ ਇਨਲੈਂਡ ਸਪੋਂਸਰਸ਼ਿਪ ਜਿਹੜੇ ਸਬਮਿਟ ਕੀਤੀ ਜਾਂਦੀ ਹੈ। ਔਰ ਜੇ ਇਹਦੇ ਤੁਸੀਂ ਪ੍ਰੂਵ ਨਹੀਂ ਕਰ ਸਕੇ ਕਿ ਆਫਟਰ ਮੈਰਿਜ ਤੁਸੀਂ ਦੋਨੋਂ ਹਸਬੈਂਡ ਵਾਈਫ ਦੇ ਤੌਰ ਤੇ ਕੋਹੈਬਿਟੇਸ਼ਨ ਕਰ ਰਹੇ ਹੋ ਤੇ ਤੁਹਾਡੀ ਫਾਈਲ ਰਿਫਿਊਜ਼ ਹੁੰਦੀ ਹੈ, ਤਾਂ ਇੱਥੇ ਤੁਹਾਨੂੰ ਅਪੀਲ ਦਾ ਅਧਿਕਾਰ ਨਹੀਂ ਹੈਗਾ, ਜਿਹੜਾ ਇਨਲੈਂਡ ਸਪੋਜ਼ਲ ਕੇਸ ਹੈ। ਇੱਥੇ ਤੁਸੀਂ ਸਿਰਫ ਜਾਂ ਰੀਫਾਈਲ ਕਰ ਸਕਦੇ ਹੋ ਜਾਂ ਫਿਰ ਜੁਡੀਸ਼ੀਅਲ ਰਿਵਿਊ ਤੇ ਜਾ ਸਕਦੇ ਹੋ ਫੈਡਰਲ ਕੋਰਟ ਦੇ ਵਿੱਚ। ਸੋ ਸਪਾਊਸਲ ਐਪਲੀਕੇਸ਼ਨ ਦੀ ਰਿਕੁਐਸਟ ਕੀਤੀ ਆ, ਕੋਈ ਮੁੱਦਾ ਫਾਈਲ ਲੱਗੀ ਹੋਈ ਹੈ, ਕੁਛ ਪਤਾ ਨਹੀਂ ਚੱਲ ਰਿਹਾ, ਤੁਸੀਂ ਆਪਣੇ ਬੁਲਾਉਣ ਦੀ ਕੋਸ਼ਿਸ਼ ਕੀਤੀ ਆ, ਫਾਈਲ ਕੰਪਲੀਟਨੈਸ ਤੋਂ ਬਿਨਾਂ ਤੁਹਾਡੀ ਵਾਪਸ ਆ ਚੁੱਕੀ ਹੈ, ਦੁਬਾਰਾ ਸਬਮਿਟ ਕਰਨੀ ਹੈ, ਸੈਕਿੰਡ ਓਪੀਨੀਅਨ ਵੀ ਲੈਣਾ, ਤਾਂ ਵੀ ਸੀਆਈਸੀ ਇਮੀਗ੍ਰੇਸ਼ਨ ਦੇ ਕੋਲ ਪਿਛਲੇ 12 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਖਾਸ ਕਰ ਇਹਨਾਂ ਫਾਈਲਾਂ ਉੱਤੇ। ਕੋਈ ਸਵਾਲ, ਕੋਈ ਮੁੱਦਾ ਕਿਸੇ ਵੀ ਸਟੇਜ ਤੇ ਫਾਈਲ ਹੈ ਜਾਂ ਮੈਂ ਕਰਨ ਜਾਣ ਦੀ ਤਿਆਰੀ ਕਰ ਰਹੇ ਹੋ, ਪਹੁੰਚੇ ਹੋਏ ਹੋ ਕਿਤੇ ਵੀ, ਉੱਥੋਂ ਵੀ ਸਾਨੂੰ ਇਨ ਟੱਚ ਹੋ ਜਾਓ, ਜਾਣ ਦੀ ਤਿਆਰੀ ਹੈ ਜਾਂ ਹੋਰ ਮੁੱਦਾ, ਐਨੀ ਟਾਈਮ ਮੈਸੇਜ, ਵਟਸਐਪ ਕਾਲ 416-456-6168।
0: ਜੀ ਬਿਲਕੁਲ, 416-456-6161 ਦੇ ਉੱਪਰ ਤੁਹਾਡੀ ਗੱਲਬਾਤ ਹੋ ਸਕਦੀ ਹੈ ਸੀ ਆਈ ਸੀ ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਜੀ ਦੇ ਨਾਲ। ਸਰ, ਜਿੱਦਾਂ ਤੁਸੀਂ ਪਹਿਲਾਂ ਹੀ ਮੈਨਸ਼ਨ ਕੀਤਾ ਕਿ ਕਈ ਵਾਰ ਜਿਹੜੀਆਂ ਰਿਕੁਆਇਰਮੈਂਟਸ ਹੁੰਦੀਆਂ ਨੇ ਫਾਈਲ ਦੀਆਂ, ਉਹਨਾਂ ਨੂੰ ਨਹੀਂ ਕਈ ਜਣੇ ਫੁਲਫਿਲ ਕਰ ਪਾਉਂਦੇ ਨਾ, ਤਾਂ ਕਈ ਵਾਰ ਹੋ ਜਾਂਦਾ ਕਿ ਸਪਾਊਸਲ ਕੇਸ ਦੀ ਰਿਫਿਊਜ਼ਲ ਆ ਜਾਂਦੀ ਹੈ, ਅਤੇ ਆਪਾਂ ਉਹਦੀ ਅਪੀਲ ਕਰ ਸਕਦੇ ਹਾਂ ਉਸ ਤੋਂ ਬਾਅਦ, ਇਹਦੇ ਬਾਰੇ ਵੀ ਦੱਸੋ ਥੋੜ੍ਹਾ ਜਿਹਾ।
1: ਬਿਲਕੁਲ ਮਨਪ੍ਰੀਤ ਜੀ, ਜਿਹੜੀ ਓਵਰਸੀ ਸਪੋਂਸਰਸ਼ਿਪ ਐਪਲੀਕੇਸ਼ਨ ਹੈ ਉਹਦੇ ਉੱਤੇ ਜੇ ਜਿਹੜਾ ਰਿਫਿਊਜ਼ਲ ਆ ਜਾਂਦੀ ਹੈ, ਆਫੀਸਰ ਤੁਹਾਡੀ ਫਾਈਲ ਨੂੰ ਜੈਨੂਇਨ ਨਹੀਂ ਮੰਨਦਾ, ਉਹਨੂੰ ਲੱਗਦਾ ਕਿ ਤੁਸੀਂ ਪੂਰਾ ਐਵੀਡੈਂਸ ਨਹੀਂ ਦਿੱਤਾ, ਤੁਸੀਂ ਪ੍ਰੂਵ ਨਹੀਂ ਕਰ ਸਕੇ ਕਿ ਵਿਆਹ ਜੈਨੂਇਨ ਹੈਗਾ ਜਾਂ ਜਿਹੜੀ ਇਰਪਾ ਐਕਟ ਦੀ ਡੈਫੀਨੇਸ਼ਨ ਨੂੰ ਮੈਟ ਕਰ ਰਿਹਾ, ਤਾਂ ਉੱਥੇ ਰਿਫਿਊਜ਼ਲ ਆ ਗਈ ਤਾਂ ਜਿਹੜਾ ਸਪੋਂਸਰ ਹੈ ਜਿਹੜਾ ਕੈਨੇਡਾ ਦਾ ਘੱਟੋ ਘੱਟ ਪੀਅਰ ਹੋਏਗਾ ਜਾਂ ਸਿਟੀਜ਼ਨ ਹੋਏਗਾ, ਤਾਂ ਉਹਦੇ ਕੋਲ ਰਾਈਟ ਟੂ ਅਪੀਲ ਹੈ, ਜਿਹੜਾ ਉਹ ਉਸ ਦੇ ਖਿਲਾਫ਼, ਉਸ ਫੈਸਲੇ ਦੇ ਖਿਲਾਫ਼, ਉਸ ਰਿਫਿਊਜ਼ਲ ਦੇ ਖਿਲਾਫ਼ 30 ਦਿਨਾਂ ਦੇ ਵਿੱਚ, ਜਿਹੜੀ ਰਿਫਿਊਜ਼ਲ ਲੈਟਰ ਦੀ ਡੇਟ ਤੋਂ 30-30 ਡੇ ਦੇ ਵਿੱਚ ਉਹ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਨੂੰ ਅਪੀਲ ਕਰ ਸਕਦਾ, ਔਰ ਉਹ ਅਪੀਲ ਦੇ ਵਿੱਚ ਪ੍ਰੋਸੈਸ ਜਿਹੜੀ ਚੱਲਦੀ ਹੈ, ਅਪੀਲ ਡਿਵੀਜ਼ਨ ਜਿਹੜੀ ਹੈਗੀ ਉਹ ਫਾਈਲ ਦੀ ਦੇਖੇਗੀ ਕਿ ਉਹਦੀ ਫਰਦਰ ਪ੍ਰੋਸੈਸ ਹੋ ਸਕਦੀ ਹੈ, ਉਹਦੇ ਚ ਕੀ ਕੀ ਮੈਟਰ ਹੈਗੇ ਨੇ, ਕੀ ਉਹਦੇ ਚ ਉਹਨਾਂ ਨੇ ਸਪੋਂਸਰ ਨੂੰ ਵੈਰੀਫਾਈ ਕਰਨਾ, ਉਹਦੇ ਵਿੱਚ ADR ਦੀ ਪ੍ਰੋਸੈਸ ਵੀ ਆ ਸਕਦੀ ਹੈ, ਜਿਹੜੀ ਆਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਪ੍ਰੋਸੈਸ ਹੁੰਦੀ ਹੈ, ਜੇ ਉਹਦੇ ਤੁਹਾਨੂੰ ਮਿਲ ਜਾਂਦੀ ਹੈ ਤਾਂ ਉੱਥੇ ਤੁਹਾਡੀ ਫਾਈਲ ਦੇ ਵਿੱਚ ਬਹੁਤੇ ਇਸ਼ੂ ਜਾਂ ਸ਼ੰਕੇ ਨਹੀਂ ਹੁੰਦੇ, ਉਹ ਉਸ ਮੀਟਿੰਗ 'ਚ ਤੁਹਾਡੇ ਸਹੀ ਹੋ ਸਕਦੇ ਨੇ, ਔਰ ਉਹ ਤੁਹਾਡੀ ਫਾਈਲ ਉਸੇ ਸਟੇਜ 'ਤੇ ਪ੍ਰੂਫ ਹੋ ਸਕਦੀ ਹੈ, ਜੇ ADR ਤੁਹਾਡੀ ਤੁਹਾਡੇ ਪੱਖ 'ਚ ਨਹੀਂ ਰਹਿੰਦੀ ਤਾਂ ਉਸ ਤੋਂ ਅੱਗੇ ਤੁਸੀਂ ਫੁੱਲ ਹੀ ਦੱਸ ਸਕਦੇ ਹੋ, ਸੋ ਬਿਲਕੁਲ ਅਪੀਲ ਦਾ ਅਧਿਕਾਰ ਹੈ, ਔਰ ਜਿਹੜੀ ਇਨਲੈਂਡ ਸਪਾਊਸਲ ਐਪਲੀਕੇਸ਼ਨ ਹੈ ਉਹਦੇ 'ਚ ਬਿਲਕੁਲ ਅਪੀਲ ਦਾ ਅਧਿਕਾਰ ਨਹੀਂ ਹੈਗਾ, ਜੇ ਇੱਥੇ ਤੁਹਾਡੀ ਅਪੀਲ ਚੱਲ ਰਹੀ ਹੈ ਤਾਂ ਜਿੱਥੇ ਤੁਹਾਡੇ ਕੌਂਸਲ ਨੂੰ ਅਪੀਲ ਦੇ ਐਕਸਪੀਰੀਅੰਸ ਹੈ, ਉੱਦਾਂ ਦੇ ਕੇਸ ਨੂੰ ਹੈਂਡਲ ਕੀਤਾ ਹੋਇਆ, ਤਾਂ ਬਿਲਕੁਲ ਉਹਨਾਂ ਦੇ ਕੋਲੋਂ ਹੀ ਤੁਹਾਨੂੰ ਪ੍ਰੋਸੈਸ ਕਰਨੀ ਹੈ, ਪ੍ਰੋਸੈਸ ਕਰਾਉਣੀ ਹੈ, ਸੋ ਜੇ ਸਪਾਊਸਲ ਐਪਲੀਕੇਸ਼ਨ ਦਾ ਕੋਈ ਮੁੱਦਾ ਅਪੀਲ 'ਤੇ, ਹੁਣ ਪਤਾ ਤਾਂ ਉਦੋਂ ਲੱਗਦਾ ਕਿ ਜਦੋਂ ਰਿਫਿਊਜ਼ਲ ਆ ਗਈ, ਰਿਫਿਊਜ਼ਲ ਦੇ ਵਿੱਚ ਵੀ ਦੇਖ ਰਿਹਾ ਪੈਂਦਾ ਕੀ ਇਹ ਅਪੀਲ 'ਤੇ ਲਿਜਾ ਕੇ ਵਿਨ ਕਰਨ ਵਾਲਾ ਮੈਟਰ ਹੈ ਜਾਂ ਇਹਦੇ 'ਚ ਇੰਨੇ ਕੁ ਗੁੰਝਲਦਾਰ ਮੁੱਦੇ ਨੇ, ਕਈ ਵਾਰ ਹੋ ਜਾਂਦਾ ਕਿ ਸਪੋਂਸਰ ਇੰਟਰਵਿਊ 'ਤੇ ਚਲਾ ਜਾਂਦਾ ਹੈ, ਬੈਕ ਹੋਮ ਇੰਟਰਵਿਊ ਹੋ ਰਹੀ ਹੁੰਦੀ ਹੈ, ਇੰਟਰਵਿਊ ਤਾਂ ਐਪਲੀਕੈਂਟ ਬੁਲਾਈ ਹੁੰਦੀ ਹੈ ਆਫਿਸਰ ਨੇ, ਤਾਂ ਇੱਥੋਂ ਕਈ ਸਪੋਂਸਰ ਵੀ ਚਲੇ ਜਾਂਦੇ ਨੇ ਜਿਹੜਾ ਕਿ ਜਾਣਾ ਜ਼ਰੂਰੀ ਨਹੀਂ ਹੈਗਾ, ਜੇ ਉੱਥੇ ਤੁਸੀਂ ਆਪ ਚਲੇ ਗਏ ਤਾਂ ਆਫਿਸਰ ਨੇ ਤੁਹਾਨੂੰ ਦੋਨਾਂ ਨੂੰ ਬਿਠਾ ਕੇ ਉਹ ਕੁਸਚਨ ਪੁੱਛਣੇ ਨੇ ਜਿਹੜੇ ਕਿ ਤੁਸੀਂ ਇੱਥੇ ਜਦੋਂ ਅਪੀਲ ਚੱਲਣੀ ਆ ਉਦੋਂ ਕਲੀਅਰ ਕਰ ਸਕਦੇ ਹੋ, ਕਈ ਗੱਲਾਂ ਧਿਆਨ ਰੱਖਣ ਯੋਗ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਤੁਹਾਡਾ ਕੌਂਸਲ ਕੀ ਗਾਈਡ ਕਰਦਾ ਕਿ ਤੁਹਾਡੀ ਫਾਈਲ ਦੀ ਬੈਕਗ੍ਰਾਉਂਡ, ਸੋ ਅਪੀਲ ਉੱਤੇ ਫਾਈਲ ਚੱਲੇਗੀ ਤਾਂ ਉਹ ਵੀ ਕੋਈ ਮੁੱਦਾ ਨਹੀਂ, ਅਪੀਲ ਵੀ ਤੁਹਾਡੀ ਵਿਨ ਹੋ ਸਕਦੀ ਹੈ, ADR ਉੱਤੇ ਵੀ ਵਿਨ ਹੁੰਦੀਆਂ ਨੇ, ਉਸ ਤੋਂ ਅੱਗੇ ਫੁੱਲ ਹੀਅਰਿੰਗ 'ਤੇ ਵੀ ਜਾ ਸਕਦਾ ਮੈਟਰ, ਤਾਂ ਉੱਥੇ ਵੀ ਵਿਨ ਕੀਤਾ ਜਾ ਸਕਦਾ, ਸੋ ਸਪਾਊਸਲ ਐਪਲੀਕੇਸ਼ਨ ਕਿਸੇ ਵੀ ਤਰ੍ਹਾਂ ਦੀ ਕੋਈ ਮੈਟਰ ਕਿਸੇ ਸਟੇਜ 'ਤੇ ਨਵੀਂ ਹੈ, ਵਿਆਹ ਕਰਕੇ ਆ ਚੁੱਕੇ ਹੋ ਤਾਂ ਇਮੀਡੀਏਟਲੀ ਮਿਲੋ, ਫਾਈਲ ਨੂੰ ਹੋਲਡ ਨਾ ਕਰੋ, ਤਾਂ ਕਿ ਜੋ ਵੀ ਉਹਦੇ 'ਚ ਬੈਨੀਫਿਟ ਹੈਗੇ ਨੇ ਪ੍ਰਿਵਿਲੇਜ ਹੈਗੀ ਹੈ ਤੁਹਾਨੂੰ ਟਾਈਮ 'ਤੇ ਮਿਲੇ। ਨੰਬਰ 416-456-6161 CIC ਇਮੀਗ੍ਰੇਸ਼ਨ। ਥੈਂਕ ਯੂ ਮਨਪ੍ਰੀਤ, ਧੰਨਵਾਦ
0: ਜੀ, ਬਹੁਤ ਬਹੁਤ ਸ਼ੁਕਰੀਆ ਸਰ। ਬਿਲਕੁਲ, ਤੁਸੀਂ ਗੱਲਬਾਤ ਕਰੋ ਗੈਰੀ ਵਿਰਕ ਜੀ ਦੇ ਨਾਲ CIC ਇਮੀਗ੍ਰੇਸ਼ਨ ਤੋਂ, ਨੰਬਰ ਤੁਸੀਂ ਨੋਟ ਕਰ ਲਓ 416-456-6161। ਤੁਹਾਡੀ ਆਪਣੀ ਕੋਈ ਐਪਲੀਕੇਸ਼ਨ ਤੁਸੀਂ ਨਹੀਂ ਲਗਾ ਪਾ ਰਹੇ ਹੋ, ਤੁਹਾਨੂੰ ਹੈਲਪ ਦੀ ਲੋੜ ਹੈ, ਤੁਹਾਨੂੰ ਗਾਈਡੈਂਸ ਦੀ ਲੋੜ ਹੈ, ਤੁਹਾਨੂੰ ਪਤਾ ਨਹੀਂ ਲੱਗਦਾ ਕਿ ਤੁਹਾਨੂੰ ਕਿਹੜੇ ਡਾਕੂਮੈਂਟਸ ਚਾਹੀਦੇ ਨੇ, ਜਾਂ ਫਿਰ ਕੋਈ ਕੇਸ ਰਿਫਿਊਜ਼ ਹੋ ਗਿਆ ਆ, ਤੁਹਾਨੂੰ ਹਰ ਸਲਿਊਸ਼ਨ ਦਾ, ਤੁਹਾਨੂੰ ਹਰ ਪ੍ਰੋਬਲਮ ਦਾ ਸਲਿਊਸ਼ਨ ਦੇਣਗੇ CIC ਇਮੀਗ੍ਰੇਸ਼ਨ ਤੋਂ ਗੈਰੀ ਵਿਰਕ ਜੀ। ਨੰਬਰ 416-456-6161 416-456-6161 ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਅਤੇ ਐਵਰੀ ਡੇ ਤੁਹਾਡੇ ਲਈ ਓਪਨ ਨੇ, ਜ਼ਰੂਰ ਤੁਸੀਂ ਪਹੁੰਚੋ CIC ਇਮੀਗ੍ਰੇਸ਼ਨ ਦੇ ਆਫਿਸ ਗੈਰੀ ਵਿਰਕ ਜੀ ਦੇ ਨਾਲ ਗੱਲਬਾਤ ਕਰਕੇ 416-456-6161 ਦੇ ਉੱਪਰ ਤੁਸੀਂ ਆਪਣੀ ਅਪੁਆਇੰਟਮੈਂਟਸ ਬੁੱਕ ਕਰ ਸਕਦੇ ਹੋ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ, A to Z ਰੈਨੋਵੇਸ਼ਨ ਦਾ ਕੰਮ ਤੁਹਾਡੇ ਲਈ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਅਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ, ਬਾਰਸ ਵੀ ਬਣਾਉਂਦੇ ਨੇ, ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਡੋਰਸ ਦੀ ਕਟਿੰਗ ਦੇ ਲਈ, ਇਹ ਫੈਬਰਿਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਤੇ ਕਾਊਂਟਰ ਟਾਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਦੱਸਦਾ ਕਿ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ, ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ, ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼। ਤੇ ਤੁਹਾਡੇ ਲਈ ਲੋਕੇਟਡ ਨੇ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ ਦੇ ਉੱਪਰ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ ਲੋਕੇਟਡ ਨੇ। ਰਣਜੀਤ ਸਿੰਘ ਜੀ ਨੂੰ ਕਾਲ ਕਰੋ ਨੰਬਰ 6474004550 ਦੇ ਉੱਪਰ। ਤੇ ਇਹਨਾਂ ਨੂੰ ਕਿਚਨ ਕੈਬਨਿਟ ਇੰਸਟਾਲਰਸ ਦੀ ਲੋੜ ਹੈ, ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ। ਤੇ ਜੇਕਰ ਤੁਹਾਨੂੰ ਕੋਈ ਵੀ ਲੱਕੜੀ ਦਾ ਕੰਮ ਕਰਨਾ ਆਉਂਦਾ ਹੈ, ਵੁੱਡ ਵਰਕ ਦੇ ਲਈ ਵੀ ਇਹਨਾਂ ਨੂੰ ਕੁਝ ਵਰਕਰਸ ਚਾਹੀਦੇ ਨੇ, ਸਾਰਾ ਮਸ਼ੀਨਸ ਦੇ ਉੱਪਰ ਹੀ ਕੰਮ ਹੁੰਦਾ ਮੇਨਲੀ। ਤੇ ਕਿਚਨ ਕੈਬਨਿਟ ਇੰਸਟਾਲਰਸ ਐਂਡ ਵੁੱਡ ਵਰਕ ਦੇ ਲਈ ਇਹਨਾਂ ਨੂੰ ਕੁਝ ਵਰਕਰਸ ਦੀ ਲੋੜ ਹੈ। ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ, ਤੁਸੀਂ ਜ਼ਰੂਰ ਪਹੁੰਚੋ ਕੈਨੇਡੀ ਐਂਡ ਗਲਿਡਨ ਦੇ ਇੰਟਰਸੈਕਸ਼ਨ ਦੇ ਉੱਪਰ, 271 ਗਲਿਡਨ ਰੋਡ, ਯੂਨਿਟ ਨੰਬਰ 5, ਬ੍ਰੈਂਪਟਨ ਦੇ ਵਿੱਚ, ਜਾਂ ਕਾਲ ਕਰੋ ਰਣਜੀਤ ਸਿੰਘ ਜੀ ਨੂੰ 647-400-4550, 6474004550, ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਤੋਂ ਰਣਜੀਤ ਸਿੰਘ ਜੀ ਦੇ ਨਾਲ ਤੁਹਾਡੀ ਗੱਲਬਾਤ ਹੋ ਸਕਦੀ ਹੈ। ਮੇਰੇ ਨਾਲ ਤੁਸੀਂ ਗੱਲਬਾਤ ਕਰਨੀ ਹੋਵੇ, ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ, ਤਾਂ ਜ਼ਰੂਰ ਕਾਲ ਕਰੋ ਨੰਬਰ 905-564-6444, 905-564-5444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਦੀ ਨਾਲ ਹੀ ਮੇਰੇ ਨਾਲ ਇਸ ਸਮੇਂ ਲਾਈਨ 'ਤੇ ਜੁੜ ਚੁੱਕੇ ਨੇ ਰੀਅਲ ਇਸਟੇਟ ਦੇ ਵਿੱਚ ਬਹੁਤ ਹੀ ਮਾਹਰ ਇਨਸਾਨ ਨੇ, ਬਹੁਤ ਲੰਬਾ ਤਜ਼ਰਬਾ ਇਹਨਾਂ ਦਾ, ਡੇਲ ਮੁੰਡੀ ਜੀ, ਜੋ ਕਿ ਤੁਹਾਡੇ ਲਈ ਕਾਫੀ ਵਧੀਆ ਵਧੀਆ, ਬਹੁਤ ਹੀ ਕਹਿ ਲਓ ਕਿ ਕਮਾਲ ਦੇ ਪ੍ਰੋਜੈਕਟ ਸਬਮਿਸ਼ਨ ਤੁਹਾਡੇ ਲਈ ਲੈ ਕੇ ਆਏ ਨੇ ਤੇ ਸਾਡੇ ਨਾਲ ਜੁੜੇ ਹੋਏ ਨੇ ਲਾਈਨ 'ਤੇ, ਕੁਝ ਨਵੀਆਂ ਅਪਡੇਟਸ ਲੈ ਕੇ ਆਏ ਨੇ ਤੁਹਾਡੇ ਲਈ। ਡੇਲ ਮੁੰਡੀ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
1: ਬੜਾ ਸ਼ੁਕਰੀਆ ਜੀ, ਆਪ ਜੀ ਨੂੰ ਵੀ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ, ਜਿੰਨੇ ਵੀ ਸਾਡੇ ਭੈਣ ਭਰਾ ਸੁਣਦੇ ਨੇ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਸਲਾਮ ਨਾਸਤੇ ਪ੍ਰਵਾਨ ਹੋਵੇ ਜੀ।
0: ਹਾਂਜੀ
1: ਹਾਂਜੀ, ਆਪਾਂ ਥੋੜੀ ਅੱਜ ਜਿੰਨੇ ਕੁ ਮੇਰੇ ਭੈਣ ਭਰਾ ਇਸ ਵਕਤ ਡਰਾਈਵ ਕਰਦੇ ਆ ਜਾਂ ਤੁਸੀਂ ਕੰਮਾਂ ਕਾਰਾਂ ਦੇ ਉੱਤੇ ਆ, ਮੈਂ ਕਹਿੰਦਾ ਕਿ ਥੋੜਾ ਜਿਹਾ ਹੋਲਡ ਕਰੋ ਜਿਹੜੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਡੈਫੀਨੇਟਲੀ ਹਰੇਕ ਭੈਣ ਭਰਾ ਨੂੰ ਬੈਨੀਫਿਟ ਇਹਦੇ ਵਿੱਚ ਕਾਫੀ ਜ਼ਿਆਦਾ ਮਿਲਣੇ, ਕੁਛ ਇਹੋ ਜਿਹਾ ਪ੍ਰੋਡਕਟ ਆ ਜਿਹੜਾ ਮੈਂ ਸ਼ੇਅਰ ਕਰਨ ਜਾ ਰਿਹਾ, ਜਿਹਦੇ ਚ ਕਹਿ ਲਓ ਕਿ ਅੱਜ ਦੀ ਮਾਰਕੀਟ ਦੇ ਵਿੱਚ, ਫਿਊਚਰ ਮਾਰਕੀਟ ਦੇ ਵਿੱਚ, ਚਾਹੇ ਪਾਸਟ ਦੇ ਨਾਲ ਕੰਪੇਅਰ ਕਰ ਲਓ, ਫਾਇਦਾ ਹੀ ਫਾਇਦਾ ਇਹਦੇ ਵਿੱਚ ਹੈਗਾ। ਇੱਕ ਇਹੋ ਜਿਹਾ ਪ੍ਰੋਡਕਟ ਹੈ ਜੀ, ਅਸੀਂ ਇਹ ਲੈ ਕੇ ਆਏ ਭੈਣਾਂ ਭਰਾਵਾਂ ਦੇ ਵਾਸਤੇ। ਪਹਿਲੀ ਤਾਂ ਇਹਦੀ ਮੈਂ ਲੋਕੇਸ਼ਨ ਸ਼ੇਅਰ ਕਰਦਾ, ਨਾਗਰਾ ਫਾਲਸ ਦੇ ਵਿੱਚ ਪ੍ਰੋਜੈਕਟ ਆ ਇਹ, ਬਿਲਕੁਲ ਪਾਣੀ ਦੇ ਕੰਢੇ ਦੇ ਉੱਤੇ ਇਹ ਹੈਗਾ ਪ੍ਰੋਜੈਕਟ। ਔਰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਜਿਹੜੀਆਂ ਮੈਂ ਅੱਜ ਸਾਡੇ ਭੈਣਾਂ ਭਰਾਵਾਂ ਨੂੰ ਦੱਸ ਦਵਾਂ, ਤਾਂ ਉਹਨਾਂ ਨੂੰ ਅੰਡਰਸਟੈਂਡਿੰਗ ਜਿਹੀ ਹੋ ਜਾਵੇ ਜਾਂ ਇਨਵੈਸਟਮੈਂਟ ਆ ਫਿਊਚਰ ਕਿੱਧਰ ਨੂੰ ਜਾ ਰਿਹਾ, ਜਾਂ ਫਿਊਚਰ ਦੇ ਵਿੱਚ ਕਿਹੋ ਜਿਹੇ ਘਰ ਬਣਨੇ ਨੇ, ਜਾਂ ਕਿਹੋ ਜਿਹਾ ਪ੍ਰੋਡਕਟ ਆ ਜਿਹੜਾ ਉਹਨਾਂ ਨੂੰ ਹਮੇਸ਼ਾ ਫਾਇਦਾ ਹੀ ਫਾਇਦਾ ਦਊਗਾ, 0% ਉਹਦੇ ਵਿੱਚ ਨੁਕਸਾਨ ਹੋਣਾ। ਸੋ ਇਹ ਸਾਡੇ ਕੋਲ ਟਾਊਨ ਹਾਊਸ ਦਾ ਪ੍ਰੋਜੈਕਟ ਆ ਜੀ, ਇੱਕ ਬਲਾਕ ਆ, ਬਲਾਕ ਦੇ ਵਿੱਚ 4 ਘਰ ਆ, ਹਰੇਕ ਘਰ ਦੇ ਵਿੱਚ 3 ਘਰ ਆ
0: ਜੀ।
1: ਸੋ ਤੁਸੀਂ ਗੱਲ ਸਮਝ ਲਓ, ਇੱਕ ਬਲਾਕ ਤੁਸੀਂ ਪੂਰਾ ਬਾਏ ਕਰ ਸਕਦੇ ਹੋ, ਇੱਕ ਜਿੱਦਾਂ ਕਿ ਤੁਹਾਡੀ ਸਟਰੀਟ ਦੇ ਉੱਤੇ ਇੱਕ ਬਲਾਕ ਆ, ਬਲਾਕ ਦਾ ਬਲਾਕ ਹੀ ਤੁਹਾਡਾ ਪੂਰਾ, ਉਹਦੇ ਵਿੱਚ 4 ਘਰ ਆ, ਉਹ ਵੀ 27-28 ਫੁੱਟ ਵਾਈਡ ਟਾਊਨ ਹਾਊਸ ਹੈਗੇ ਆ,
0: ਤੇ
1: ਇੱਕ ਘਰ ਦੇ ਵਿੱਚ ਫਿਰ 3 ਘਰ ਆ, ਇੱਕ 3 ਬੈਡਰੂਮ ਦਾ, ਇੱਕ 2 ਬੈਡਰੂਮ ਦਾ, ਇੱਕ ਬੈਡਰੂਮ ਦਾ। ਇਹਦੀ ਪ੍ਰਾਈਸ ਹੈਗੀ ਸਿਰਫ $7.5 ਲੱਖ। ਹੁਣ ਇਹਦੇ ਤੇ $85,000 HST ਦਾ ਕ੍ਰੈਡਿਟ ਆ, ਉਹ ਵੀ ਤੁਹਾਨੂੰ ਕਲੋਜ਼ਿੰਗ ਦੇ ਉੱਤੇ ਅਪ ਫਰੰਟ HST ਕ੍ਰੈਡਿਟ ਮਿਲਣਾ $85,000। ਜੇ 7.5 ਦਾ ਘਰ ਤੁਸੀਂ ਬਾਏ ਕਰਦੇ ਹੋ, $85,000 ਤੁਹਾਨੂੰ ਰਾਈਟ ਵੇ HST ਕ੍ਰੈਡਿਟ ਮਿਲ ਜਾਣਾ, ਤੇ CMC ਦੇ CHMC ਦੇ ਵੱਲੋਂ ਇਹ ਪੂਰੇ ਦਾ ਪੂਰਾ ਪ੍ਰੋਡਕਟ ਅਪਰੂਵ ਆ। ਕੈਨੇਡੀਅਨ ਮੋਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਜਿਹੜੀ ਗਵਰਨਮੈਂਟ ਦੀ ਆ, ਉਹਦੇ ਵੱਲੋਂ ਤੁਹਾਨੂੰ 40-45 ਸਾਲ ਦੀ ਐਮੋਟਾਈਜੇਸ਼ਨ ਦੇ ਨਾਲ ਮੋਰਗੇਜ ਵੀ ਇਹਦੇ ਉੱਤੇ ਮਿਲ ਸਕਦੀ ਆ, ਜੇ ਤੁਸੀਂ ਇਹ ਲਈ ਕੁਆਲੀਫਾਈ ਹੁੰਦੇ ਹੋ। ਮੋਸਟਲੀ ਸਾਰਾ ਜਿਹੜਾ ਪ੍ਰੋਜੈਕਟ ਆ ਇਹ ਕੁਆਲੀਫਾਈਡ ਹੈਗਾ ਕੈਨੇਡੀਅਨ ਮੋਰਗੇਜ ਹਾਊਸਿੰਗ ਕਾਰਪੋਰੇਸ਼ਨ ਦੇ ਵੱਲੋਂ, ਪਰ ਹਰੇਕ ਇੰਡੀਵਿਜੁਅਲ ਨੂੰ ਵੀ ਉਹਨਾਂ ਨੇ ਕੁਆਲੀਫਾਈ ਕਰਨਾ। ਜੇ ਤੁਸੀਂ 4 ਇਹ ਟਾਊਨ ਹਾਊਸ ਲੈ ਲੈਣੇ, ਉਹਨਾਂ ਦੇ ਵਿੱਚ 12 ਯੂਨਿਟ ਬਣਦੇ ਆ, ਮਿਨੀਮਮ ਅਸੀਂ ਘੱਟ ਤੋਂ ਘੱਟ ਇਹਦਾ ਰੈਂਟ ਰੇਟ ਦੱਸਦੇ ਹਾਂ $1,500, ਤੁਹਾਡਾ $4,500 ਤੇ ਰੈਂਟ ਤੇ ਚੜ੍ਹਦਾ, ਤੇ ਤੁਹਾਡਾ ਖਰਚਾ $3,000 ਤੋਂ ਥੱਲੇ ਆ, $1,000 ਤੋਂ ਲੈ ਕੇ $1,600-1,700 ਜਿਹੜਾ ਤੁਹਾਡਾ ਇਹਦੇ ਵਿੱਚ ਕੈਸ਼ ਫਲੋ ਆ। ਤੇ ਜਿਹੜੀ ਪ੍ਰਾਈਸ ਆ ਉੱਪਰ, ਉਹ ਤਾਂ ਜਾਣੀ ਆ, ਕਿਉਂਕਿ ਜਿਸ ਹਿਸਾਬ ਨੂੰ ਇਹ ਪ੍ਰੋਡਕਟ ਨੂੰ ਪ੍ਰਾਈਸ ਆਊਟ ਕੀਤਾ। ਹੁਣ ਬਿਲਡਰ ਇੱਕ
2: ਯੂਨਿਟ ਦਾ ਜਿੱਦਾਂ ਇੱਕ ਘਰ ਦਾ ਇੱਕ ਲੱਖ ਡਾਲਰ ਡਿਪੋਜ਼ਿਟ ਮੰਗਦਾ ਇੱਕ ਸਾਲ ਦੇ ਵਿੱਚ ਤੁਸੀਂ ਦੇਣਾ, ਪਰ ਜੇ ਤੁਸੀਂ CMSE ਦੇ ਵਿੱਚ 10% ਤੇ ਅਪਰੂਵ ਹੋ ਜਾਂਦੇ ਆ ਤੇ ਜਿਹੜਾ ਤੁਹਾਨੂੰ HST ਦਾ ਕ੍ਰੈਡਿਟ ਆ ਉਹੀ ਤੁਹਾਡੀ ਡਾਊਨ ਪੇਮੈਂਟ ਆ, ਤੁਹਾਡਾ ਜੇਬ 'ਚ $0 ਲੱਗਦਾ ਤੇ ਤੁਸੀਂ ਇਹਨਾਂ 12 ਯੂਨਿਟਾਂ ਦੇ ਮਾਲਕ ਬਣ ਸਕਦੇ ਆ, ਤੁਹਾਨੂੰ ਕੈਸ਼ ਫਲੋ ਵੀ ਆਊਗਾ, ਤੁਹਾਡੇ ਯੂਨਿਟ ਰੈਂਟ ਦੇ ਉੱਤੇ ਚੜੇ ਰਹਿਣਗੇ, ਤੇ ਜੇ ਤੁਸੀਂ ਫਸਟ ਟਾਈਮ ਬਾਹਰ ਆ ਜਾਂ ਤੁਸੀਂ ਇਨਵੈਸਟਰ ਹੋ ਜਾਂ ਤੁਸੀਂ ਆਪ ਮੂਵ ਹੋਣਾ ਚਾਹੁੰਦੇ ਹੋ, ਚਾਹੁੰਦੇ ਦੋ ਹਿੱਸੇ ਤੁਹਾਡੇ ਰੈਂਟ ਤੇ ਚੜੇ ਰਹਿਣ, 3 bedroom ਦੇ ਵਿੱਚ ਤੁਸੀਂ ਆਪ ਮਜ਼ੇ ਨਾਲ ਰਹੋ, ਤਾਂ ਇਹ ਵੀ ਤੁਹਾਡੇ ਲਈ 1 of the best ਓਪਰਚੁਨਿਟੀ ਪੂਰੇ ਅੰਟਾਰੀਓ ਚ ਨਹੀਂ ਪੂਰੇ ਕੈਨੇਡਾ ਦੇ ਵਿੱਚ ਜਿਹੜਾ ਪ੍ਰੋਡਕਟ ਆ ਤੁਹਾਡੇ ਲਈ ਲਾਂਚ ਕੀਤਾ ਗਿਆ। ਔਰ ਸਾਡੇ ਕੋਲ 16-17 ਬਲੋਕ ਹੀ ਆ ਇਹਦੇ ਵਿੱਚ, ਸਿਰਫ 16-17 ਬਲੋਕ ਹੀ ਆ, ਹਰੇਕ ਬਲੋਕ ਦੇ ਵਿੱਚ 4 ਘਰ ਆ ਤੇ ਹਰੇਕ ਘਰ ਦੇ ਵਿੱਚ 3-3 ਯੂਨਿਟ ਆ, ਸੋ 12-12 ਯੂਨਿਟ ਤੁਹਾਨੂੰ ਕਹਿ ਲਓ ਕਿ 12 ਇੰਡੀਵਿਜੁਅਲ ਇਹਦੇ ਵਿੱਚ ਸਟੈਕਟ ਆਉਣ ਵਾਸਤੇ ਤੁਹਾਨੂੰ ਮਿਲ ਜਾਣੇ ਨੇ। ਇਹ ਇਸ ਟਾਈਮ ਦਾ ਸਭ ਤੋਂ ਟੋਪ ਨੋਚ ਪ੍ਰੋਡਕਟ ਆ, ਸਭ ਤੋਂ ਘੱਟ ਪੈਸੇ ਤੁਸੀਂ ਲਾਉਣੇ ਤੇ ਸਭ ਤੋਂ ਵੱਧ ਇਹਦੇ ਵਿੱਚ ਤੁਹਾਡੀ ਰਿਟਰਨ ਹੋਣੀ ਆ। 2 ਸਾਲ ਬਾਅਦ ਜਾ ਕੇ ਇਹ ਘਰ ਕਲੋਜ਼ ਹੋਣੇ ਆ, ਹਾਈਐਸਟ ਜਿਹੜਾ ਰੈਂਟਲ ਡਿਮਾਂਡ ਦਾ ਇਹ ਏਰੀਆ, ਸੋ ਤੁਸੀਂ ਸਾਡੇ ਕੋਲ ਆਫਿਸ 'ਚ ਪਹੁੰਚ ਸਕਦੇ ਹੋ, ਇਹਦੇ ਫਲੋਰ ਪਲਾਨ ਦੇਖ ਸਕਦੇ ਹੋ। ਤੁਸੀਂ ਇਨਵੈਸਟਰ ਹੋ, ਜਿੰਨੀਆਂ ਵੀ ਇਨਵੈਸਟਮੈਂਟਾਂ ਕੀਤੀਆਂ ਇਹਨੂੰ ਜਿਲ੍ਹੇ ਤੁਸੀਂ ਦੇਖ ਲਿਆ, ਤੁਸੀਂ ਕਹਿਣਾ ਅੱਜ ਦੀ ਡੇਟ ਦੇ ਵਿੱਚ, ਅੱਜ ਦੀ ਡੇਟ ਦੇ ਵਿੱਚ ਤੇ ਫਿਊਚਰ ਦੇ ਲਈ ਇਹ ਸਭ ਤੋਂ ਵਧੀਆ ਪ੍ਰੋਡਕਟ ਹੈ ਜੀ। 416-313-13-13 ਦੇ ਉੱਤੇ ਭੈਣ ਭਰਾ ਕਾਲ ਕਰ ਸਕਦੇ ਨੇ। ਬਹੁਤ ਸ਼ੁਕਰੀਆ ਜੀ ਤੁਹਾਡਾ
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਗੱਲਬਾਤ ਕਰੋ ਡੇਲ ਮੁੰਡੀ ਜੀ ਦੇ ਨਾਲ, ਨੰਬਰ 416-313-1313 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਬਹੁਤ ਵਧੀਆ ਵਧੀਆ ਹਮੇਸ਼ਾ ਰੀਅਲ ਅਸਟੇਟ ਦੇ ਵਿੱਚ ਪ੍ਰੋਜੈਕਟਸ ਇਹ ਲੈ ਕੇ ਆਉਂਦੇ ਨੇ ਜਿਨ੍ਹਾਂ ਨਾਲ ਮੈਕਸੀਮਮ ਫਾਇਦਾ ਹੁੰਦਾ ਤੁਹਾਡਾ, ਤਾਂ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ। 416-313-1313 ਡੇਲ ਮੁੰਡੀ ਜੀ ਦਾ ਨੰਬਰ ਹੈ, ਤੇ ਨਾਲ ਦੀ ਨਾਲ ਹੀ ਸਟੂਡੀਓ ਦਾ ਨੰਬਰ 905-564-5444 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਬੜਾ ਕਮਾਲ ਦਾ ਸ਼ੋਅ ਰਾਹਤ ਫਤਿਹ ਅਲੀ ਖਾਨ ਜੀ ਦਾ ਹੋ ਰਿਹਾ ਆ ਟੋਰਾਂਟੋ ਦੇ ਵਿੱਚ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ, ਤੇ ਹੋਏਗਾ ਇਹ 27 September ਨੂੰ ਸੰਡੇ ਵਾਲੇ ਦਿਨ 7 PM ਸ਼ਾਮ ਦੇ ਸਟਾਰਟ ਹੋ ਜਾਣਾ ਸ਼ੋਅ। ਇਹ ਬਹੁਤ ਹੀ ਕਮਾਲ ਦਾ ਸ਼ੋਅ, ਤੁਹਾਨੂੰ ਪਤਾ ਕਿ ਰਾਹਤ ਫਤਿਹ ਅਲੀ ਖਾਨ ਜੀ ਬਹੁਤ ਹੀ ਕਮਾਲ ਦੇ ਇਹਨਾਂ ਦੇ ਗਾਣੇ ਨੇ, ਤੇ ਤੁਸੀਂ ਇਹਨਾਂ ਦੇ ਬਹੁਤ ਲੰਬੇ ਟਾਈਮ ਤੋਂ ਗਾਣੇ ਇੰਜੋਏ ਕਰ ਰਹੇ ਹੋ। ਤੇ ਟੋਰਾਂਟੋ ਦੇ ਵਿੱਚ ਲਾਈਵ ਇਨ ਕੌਂਸਰਟ ਹੋਣ ਜਾ ਰਿਹਾ 27 September ਨੂੰ, 27 September ਨੂੰ ਸੰਡੇ ਵਾਲੇ ਦਿਨ 7 PM ਇਹ ਸ਼ੋਅ ਸਟਾਰਟ ਹੋ ਜਾਣਾ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਤੁਹਾਡੇ ਲਈ ਪ੍ਰੈਜੈਂਟ ਕਰ ਰਹੇ ਨੇ ਵੰਸ ਅਪੋਨ ਅ ਟਾਈਮ, ਜਿਹੜਾ ਕਿ ਇਹ ਵਰਲਡ ਟੂਰ ਲੈ ਕੇ ਆ ਰਹੇ ਨੇ ਰਾਹਤ ਫਤਿਹ ਅਲੀ ਖਾਨ ਜੀ, ਤੇ ਪਹੁੰਚ ਰਹੇ ਨੇ ਟੋਰਾਂਟੋ ਨੂੰ, ਟੋਰਾਂਟੋ ਦੇ ਵਿੱਚ 27 September ਨੂੰ। ਤੇ ਤੁਸੀਂ ਆਪਣੇ ਟਿਕਟਸ ਜ਼ਰੂਰ ਬੁੱਕ ਕਰ ਲਓ ticketmaster.ca ਦੇ ਉੱਪਰ ਜਾ ਕੇ, ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ। ਤੇ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਆਪਾਂ ਇਹਨਾਂ ਦਾ ਇੱਕ ਗਾਣਾ ਵੀ ਸੁਣਾਂਗੇ ਪਿਆਰਾ ਜਿਹਾ, ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਚੱਕਰ ਲਗਾਓ। ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ। ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711 Komal Travel and Tours.
1: Hello, AM 530 to tusi sun rahe ho Desh Pradesh Prime Time Radio.
0: Today vich live galbat karan layi hune call karo 905-564-6444.
2: This is AM 530 CHLO AM, serving Brampton, Mississauga, Toronto, the GTA and the world at AM530.ca. The opinions expressed in the following program are those of the host and their guests and do not reflect the views and opinions of the management and staff of CHLO AM
3: 530. ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ।
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਿਮਰਾਜ ਸਿੱਧੂ ਤੋਂ ਹੀ ਕਰਵਾਈ ਹੈ।
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੇ ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, ਡਿਸੇਬਿਲਿਟੀ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਿਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ। ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ।
4: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ। ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ। ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-457-3381
0: 905-564-6444।

0: ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਸੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। 2 ਘੰਟੇ ਨਿਕਲ ਚੁੱਕੇ ਨੇ ਤੇ 1 ਘੰਟੇ ਦਾ ਤੁਹਾਡਾ ਤੇ ਮੇਰਾ ਸਾਥ ਅਜੇ ਹੋਰ ਹੈ, ਯਾਨੀ ਕਿ ਪੂਰੇ 6 ਵਜੇ ਤੱਕ। ਤੇ 5:02 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੀ ਦੇ ਉੱਪਰ ਇਸ ਸਮੇਂ ਬ੍ਰੈਂਪਟਨ ਦੇ ਵਿੱਚ। ਸਟੂਡੀਓ ਦਾ ਨੰਬਰ 905-564-6444-905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ 5313। ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਮਨਪ੍ਰੀਤ ਤੌਰ ਜੀ, ਸਤਿ ਸ਼੍ਰੀ ਅਕਾਲ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਅੱਛਾ ਜੀ, ਮਨਪ੍ਰੀਤ ਤੌਰ ਜੀ, ਮੈਂ ਰੇਡੀਓ 'ਤੇ ਹੁੰਦਾ ਸੀਗਾ।
0: ਹਾਂਜੀ,
1: 1-2 ਪ੍ਰੋਗਰਾਮ ਆਇਆ।
0: ਹਾਂਜੀ,
1: ਉਹਦਾ ਟੌਪਿਕ ਬਹੁਤ ਵਧੀਆ ਸੀ। ਉਹ 22 ਜਾਂ ਨੰਬਰ ਦੱਸਦਾ ਸੀ, ਕਾਹਲੀ 'ਚ ਦੱਸਦਾ ਹੁੰਦਾ ਸੀ, ਪਿੱਛੇ ਟ੍ਰਿਪਲ ਕਹਿ ਜਾਂਦਾ ਸੀ। ਮੈਥੋਂ ਨੰਬਰ ਲਿਖ ਨਹੀਂ ਹੋਇਆ, ਉਹਦਾ ਨੰਬਰ ਲਿਖਾ ਦੇਵੇ ਕਿ
0: ਉਹ ਮੈਨੂੰ ਹੁਣ ਪਤਾ ਨਹੀਂ, ਕਿਉਂਕਿ ਉਹ ਕੋਈ ਹੋਰ ਰੇਡੀਓ ਕਰਦੇ ਨੇ ਨਾ, ਫਿਰ ਮੈਨੂੰ ਤਾਂ ਹੁਣ ਉਹ ਜ਼ਿਆਦਾ ਤੁਸੀਂ ਉਦੋਂ ਹੀ ਪੁੱਛਣਾ ਸੀ ਉਹਨਾਂ ਨੂੰ ਫੋਨ ਕਰਕੇ।
1: ਫੋਨ ਤਾਂ ਮੈਂ ਤਾਂ ਹੀ ਕਰਦਾ ਜੀ, ਉਹਦਾ ਨੰਬਰ ਲਿਖਣ ਦਾ ਨੰਬਰ ਲਿਖ ਜਾਂਦਾ ਉਹ।
0: ਅੱਛਾ ਅੱਛਾ, ਸੋਰੀ, ਬਟ ਮੇਰੇ ਕੋਲ ਤਾਂ ਨਹੀਂ ਹੈਗਾ, ਮੈਨੂੰ ਪਤਾ ਨਹੀਂ ਕੌਣ ਕਰਦੇ ਨੇ ਉਸ ਟਾਈਮ ਤੇ ਰੇਡੀਓ ਤੇ। ਸੋਰੀ, ਮੇਰੇ ਕੋਲ ਤਾਂ ਨੰਬਰ ਹੈ ਨਹੀਂ ਗਾ ਉਹਨਾਂ ਦਾ।
1: ਮੈਂ ਜੋ ਆਏ ਸੀ, ਮੈਂ ਜੱਦਾ ਚੁਕਾਉਂਦਾ ਸੀ ਅੱਗੇ ਫਿਰ, ਤੇ ਆਪਣੇ ਕਹਿੰਦੇ ਕਿਹੜਾ ਬਾਈ ਆਇਆ ਤੇ ਉਹਨੂੰ ਵੀ ਉਹਨਾਂ ਨੇ ਕਹਿਣਾ ਵੀ ਦੱਸਿਆ ਨਾ ਨੰਬਰ ਵੀ ਆਪਦਾ ਮਦਦ।
0: ਹਾਂਜੀ, ਕਈ ਵਾਰ ਹੋ ਜਾਂਦਾ ਕੋਈ ਜਲਦੀ ਚ ਬੋਲ ਜਾਂਦਾ, ਬਟ ਸੋਰੀ ਮੇਰੇ ਕੋਲ ਤਾਂ ਹੈ ਨਹੀਂ ਗਾ ਨੰਬਰ ਉਹਨਾਂ ਦਾ। ਬਹੁਤ ਸ਼ੁਕਰੀਆ। ਕਈ ਵਾਰ ਏਦਾਂ ਹੋ ਜਾਂਦਾ ਕਿ ਤੁਸੀਂ ਕਨਫਿਊਜ਼ ਹੋ ਜਾਂਦੇ ਹੋ, ਜਿਵੇਂ ਹੁਣ ਸਾਡੇ ਤੋਂ ਪਹਿਲਾਂ ਸਾਰੰਗ ਰੇਡੀਓ ਕਰਦੇ ਨੇ, ਉਹਨਾਂ ਦਾ ਉਹ ਸੇਮ ਸਟੂਡੀਓ ਤੋਂ ਕਰਦੇ ਨੇ, ਤਾਂ ਫਿਰ ਉਹਨਾਂ ਦਾ ਸਟੂਡੀਓ ਨੰਬਰ ਸੇਮ ਹੀ ਹੁੰਦਾ ਜੋ ਆਪਣੇ ਵਾਲਾ ਵਾ। ਬਟ ਸਾਰੇ ਜਿੰਨੇ ਵੀ ਰੇਡੀਓਜ਼ ਆਉਂਦੇ ਦੇ ਉੱਪਰ ਪ੍ਰੋਗਰਾਮ ਆਉਂਦੇ ਨੇਗੇ, ਉਹਨਾਂ ਦੇ ਸਾਰਿਆਂ ਦੇ ਡਿਫਰੈਂਟ ਨੰਬਰਸ ਹੁੰਦੇ ਨੇ, ਕਿਉਂਕਿ ਅਲੱਗ ਅਲੱਗ ਲੋਕੇਸ਼ਨਸ ਉੱਪਰੋਂ ਉਹ ਪ੍ਰੋਗਰਾਮ ਕਰ ਰਹੇ ਹੁੰਦੇ ਨੇ। ਤਾਂ ਜਦੋਂ ਵੀ ਉਹ ਪ੍ਰੋਗਰਾਮ ਕਰਦੇ ਹੁੰਦੇ ਨੇ, ਉਦੋਂ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਨੰਬਰ ਹੌਲੀ ਬੋਲੋ ਜਾਂ ਤੁਸੀਂ ਧਿਆਨ ਦੇ ਨਾਲ ਸੁਣੋ ਤੇ। ਬਟ ਸੋਰੀ, ਮੇਰੇ ਕੋਲ ਨੰਬਰ ਪੁਰਾਣੇ ਜਿਹੜੇ ਵੀ ਹੁਣ ਪ੍ਰੋਗਰਾਮ ਦੀ ਗੱਲ ਕਰ ਰਹੇ ਸੀ ਉਹਦਾ ਨਹੀਂ ਹੈਗਾ। ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਸਟੂਡੀਓ ਨੰਬਰ 905-564-6444 ਦੇ ਉੱਪਰ। ਮੇਰੇ ਨਾਲ ਡਾਕਟਰ ਕੁਲਦੀਪ ਜੀ ਲਾਈਨ 'ਤੇ ਜੁੜੇ ਹੋਏ ਨੇ ਕੇਡੀ ਹੋਮਿਓਪੈਥੀ ਤੋਂ। ਜੇਕਰ ਤੁਸੀਂ ਵੀ ਕਿਸੇ ਵੀ ਬਿਮਾਰੀ ਦੇ ਨਾਲ ਜੂਝ ਰਹੇ ਹੋ, ਤੁਹਾਨੂੰ ਕੋਈ ਵੀ ਪ੍ਰੋਬਲਮ ਆ ਰਹੀ ਹੋਵੇ, ਹੈਲਥ ਦੇ ਕੋਈ ਵੀ ਇਸ਼ੂਜ਼ ਨੇ, ਤੁਸੀਂ ਡਾਕਟਰ ਕੁਲਦੀਪ ਜੀ ਦੇ ਨਾਲ ਗੱਲਬਾਤ ਕਰੋ। ਨੰਬਰ 6478180055-647-818-0055 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਹੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਦੇ ਨਾਲ। ਹਾਂਜੀ ਡਾਕਟਰ ਕੁਲਦੀਪ ਜੀ, ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ, ਗੁੱਡ ਆਫਟਰਨੂਨ ਜੀ। ਡਾਕਟਰ ਸਰ, ਸਾਨੂੰ ਕਿਹੜੀ ਬਿਮਾਰੀ ਬਾਰੇ ਜਾਣਕਾਰੀ ਦਿਓਗੇ?
2: ਅੱਜ ਮੈਂ ਮਨਪ੍ਰੀਤ ਜੀ, PCOS ਕਹਿੰਦੇ ਪੋਲੀਸਿਸਟਿਕ ਓਵਰੀ ਸਿੰਡਰੋਮ, ਲੇਡੀਜ਼ ਦੀ ਬਿਮਾਰੀ ਹੁੰਦੀ ਹੈ, ਬਹੁਤ ਲੇਡੀਜ਼ ਪਰੇਸ਼ਾਨ ਰਹਿੰਦੀਆਂ, ਤਾਂ ਇਹਦੇ ਬਾਰੇ ਜਾਣਕਾਰੀ ਦਿਓ। ਪਹਿਲਾਂ ਤਾਂ ਕਹਿੰਦਾ ਹੁਣ, ਦੇਖੋ ਲਗਭਗ 50 ਸਾਲ ਹੋ ਗਏ ਨੇ ਮੈਨੂੰ ਇਸ ਫੀਲਡ ਦੇ ਵਿੱਚ, ਕੋਈ ਵੀ ਕਿਸੇ ਤਰ੍ਹਾਂ ਦੀ ਬਿਮਾਰੀ ਹੈਗੀ ਹੈ ਕਿਸੇ ਨੂੰ, ਪੇਟ ਦੀ ਬਿਮਾਰੀ ਹੈ, ਕੋਲਾਈਟਿਸ ਹੈ, IBS ਹੈ, ਫਾਈਲਸ ਹੈ, ਥਾਇਰਾਇਡ ਜਿਵੇਂ ਆਮ ਗੋਲੀਆਂ ਲੋਕ ਖਾਈ ਜਾਂਦੇ ਨੇ, ਥਾਇਰਾਇਡ, ਕੋਲੈਸਟਰਾਲ, ਡਾਇਬਟੀਜ਼, ਐਸਮਾ, ਐਲਰਜੀ, ਐਸੀਡਿਟੀ ਹੋ ਗਿਆ, ਕਬਜ਼ ਦੀ ਪ੍ਰੋਬਲਮ ਹੈਗੀ ਹੈ, ਐਨਜਾਇਟੀ, ਡਿਪਰੈਸ਼ਨ ਜੇ ਹੈ, ਆਰਥਰਾਈਟਿਸ ਕਿਸੇ ਤਰ੍ਹਾਂ ਦੀ ਹੈਗੀ ਹੈ ਤੁਹਾਨੂੰ, ਸਕਿਨ ਦੇ ਇਸ਼ੂ ਹੈਗੇ ਨੇ, ਐਗਜ਼ਮਾ ਹੋ ਗਿਆ, ਸੋਰਾਇਸਿਸ ਹੋ ਗਿਆ, ਫੁਲਵੈਰੀ, ਸਲੀਪ ਐਪਨੀਆ, ਵਰਟੀਗੋ ਜਿਹਨੂੰ ਚੱਕਰ ਕਹਿੰਦੇ, ਆਟੋਮੋਬਾਈਲ ਡਿਜ਼ੀਜ਼, ਅੱਖ ਕੰਨ ਕਬਜ਼ੀ ਬਿਮਾਰੀ, ਕੋਈ ਵੀ ਬਿਮਾਰੀ ਹੈਗੀ ਹੈ, ਬਹੁਤ ਜਲਦੀ ਠੀਕ ਹੋ ਜਾਂਦੀਆਂ ਨੇ। ਕਈ ਬਿਮਾਰੀ ਡਿਪੈਂਡ ਕਰਦਾ ਕਿੰਨੀ ਹੈਗੀ ਪੁਰਾਣੀ, ਪੁਰਾਣੀਆਂ ਤੇ ਟਾਈਮ ਲੱਗਦਾ, ਜਿਹੜੀ ਨਵੀਂ ਹੈਗੀ ਜਲਦੀ ਦੀ। ਲੇਕਿਨ ਸਭ ਤੋਂ ਬੜੀ ਚੀਜ਼ ਮਨਪ੍ਰੀਤ ਜੀ, ਸਾਡੀ ਦਵਾਈ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਤੁਸੀਂ 6 ਮਹੀਨੇ ਖਾ ਲਓ, ਕਦੇ ਵੀ ਅਸੀਂ ਕੋਈ ਸਾਈਡ ਇਫੈਕਟ ਨਹੀਂ ਦੇਖਿਆ ਅੱਜ ਤੱਕ। ਜੇ ਤੋ ਮੇਰਾ ਨੰਬਰ ਨੋਟ ਕਰੋ, 647-818-0055-647-818-0055, ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਹੁਣ ਪੋਲੀਸਿਸਟਿਕ ਓਵਰੀ ਸਿੰਡਰੋਮ ਬਾਰੇ ਗੱਲ ਕਰਦੇ ਹਾਂ ਆਪਾਂ, ਇਹਦੇ ਚ ਹੁੰਦਾ ਕਿ ਹਾਰਮੋਨ ਦਾ ਡਿਸਬੈਲੈਂਸ ਹੋ ਜਾਂਦਾ, ਹਾਰਮੋਨ ਦੇ ਲੇਡੀ ਦੇ ਵਿੱਚ ਐਸਟ੍ਰੋਜਨ ਪ੍ਰੋਗੇਸਟੇਰੋਨ ਇੱਕ ਹਾਰਮੋਨ ਹੁੰਦਾ, ਉਹਦੇ ਕਰਕੇ ਪ੍ਰੋਬਲਮ ਹੁੰਦੀ ਹੈ। ਉਹਦੇ ਚ ਹੁੰਦਾ ਕੀ ਹੈ, ਮੇਲ ਹਾਰਮੋਨ ਜਿਹੜਾ ਟੈਸਟਰੋਨ ਵੱਧ ਜਾਂਦਾ, ਉਹਦੇ ਕਰਕੇ ਤੁਹਾਡੇ ਐਕਨੀ ਹੋ ਜਾਂਦਾ, ਵੇਟ ਗੇਨ ਹੋਏਗਾ, ਤੁਹਾਡੇ ਬਾਡੀ ਵਿੱਚ ਹੇਅਰ, ਐਕਸਟਰਾ ਹੇਅਰ ਹੋ ਜਾਂਦੇ ਨੇ, ਔਰ ਪੀਰੀਅਡ ਥੋੜੇ ਇਰੈਗੂਲਰ ਹੁੰਦੇ ਨੇ, ਔਰ ਸਮ ਪੀਰੀਅਡ ਹੈਵੀ ਹੁੰਦੇ ਨੇ, ਔਰ ਸਭ ਤੋਂ ਬੜੀ ਚੀਜ਼ ਹੈ ਇਹਦੇ ਚ ਜੇ ਲੇਡੀਜ਼ ਹੈ ਪ੍ਰੈਗਨੈਂਟ ਨਹੀਂ ਹੋ ਪਾਉਂਦੀਆਂ, ਇਹ ਸਭ ਤੋਂ ਬੜੀ ਚੀਜ਼ ਹੁੰਦੀ ਹੈ। ਤੋ ਕਿਸੇ ਨੂੰ ਵੀ ਪੀਸੀਓਐਸ ਦੀ ਪ੍ਰੋਬਲਮ ਹੈਗੀ ਹੈ, ਮੇਰੇ ਕੋਲ ਬਹੁਤ ਪੇਸ਼ੈਂਟ ਆਏ ਨੇ ਅੱਜ ਤੱਕ, ਸਾਰੇ ਪੇਸ਼ੈਂਟ ਠੀਕ ਨੇ। ਤੇ ਹੋਰ ਵੀ ਕਈ ਲੇਡੀਜ਼ ਨੂੰ ਬਿਮਾਰੀ ਹੁੰਦੀ ਨੇ, ਐਮੀਨੋਰੀਆ ਪੀਰੀਅਡ ਨਹੀਂ ਆਉਂਦੇ, ਔਰ ਡਿਸਮੀਨੋਰੀਆ ਪੇਨਫੁਲ ਪੀਰੀਅਡ ਹੁੰਦੇ, ਮੈਨੋਰੇਜੀਆ ਬਹੁਤ ਬਲੀਡਿੰਗ ਹੁੰਦੀ ਰਹਿੰਦੀ ਹੈ, ਦਸ ਦਸ ਪੰਦਰਾਂ ਪੰਦਰਾਂ ਬਲੀਡਿੰਗ, ਐਬੋਰਸ਼ਨ ਬਾਰ ਬਾਰ ਹੁੰਦਾ, ਪ੍ਰੈਗਨੈਂਸੀ ਦੀ ਪ੍ਰੋਬਲਮ, ਬ੍ਰੈਸਟ ਪ੍ਰੋਬਲਮ, ਬ੍ਰੈਸਟ ਸਿਸਟ ਹੋ ਗਏ, ਯੂਟਰਸ ਦੇ ਵਿੱਚ ਟਿਊਮਰ ਹੋ ਗਿਆ, ਲਿਕੋਰੀਆ ਹੋ ਗਿਆ, ਆਪਣੀ ਨੂੰ ਪਾਣੀ ਦੀ ਸ਼ਿਕਾਇਤ ਕਰਨੀ ਹੈ। ਇਹ ਬਿਮਾਰੀਆਂ ਦਾ ਬਹੁਤ ਸਾਡੇ ਕੋਲ ਮਾਰਵਲਸ ਦਵਾਈਆਂ ਨੇ, ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈ, 647-818-0055-647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੇ ਕਲੀਨਿਕ 20 ਮੈਰੀਟਾਈਮ ਟੋਰੇ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੋ ਵਾਲਾ ਪਲਾਜ਼ਾ, 647-818-0055 647-818-0055 ਦਾ ਕਦੇ ਵੀ ਕਾਲ ਕਰਕੇ ਆ ਸਕਦੇ ਹੋ।
0: ਹੋਮਿਓਪੈਥੀ ਦੇ ਬਹੁਤ ਹੀ ਮਾਹਿਰ ਇਨਸਾਨ ਨੇ, ਕਾਫੀ ਲੰਬਾ ਇਹਨਾਂ ਦੇ ਕੋਲ ਐਕਸਪੀਰੀਅੰਸ ਹੈ, ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। 647-818-0055 ਡਾਕਟਰ ਕੁਲਦੀਪ ਜੀ ਦਾ ਨੰਬਰ ਹੈ। ਚਲੋ ਫਿਰ ਆਪਾਂ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲਈਏ, ਰਾਹਤ ਫਤਿਹ ਅਲੀ ਖਾਨ ਤੇ ਨਾਲ ਦੇ ਸੁਖਸ਼ਿੰਦਰ ਸ਼ਿੰਦਾ ਜੀ, ਇਹਨਾਂ ਦੀ ਆਵਾਜ਼ ਦੇ ਵਿੱਚ ਤੁਸੀਂ ਗਾਣਾ ਇੰਜੋਏ ਕਰੋ। ਤੇ ਰਾਹਤ ਫਤਿਹ ਅਲੀ ਖਾਨ ਜੀ ਦਾ ਸ਼ੋਅ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਆਪਣੇ ਟਿਕਟਸ ਅੱਜ ਤੋਂ ਬੁੱਕ ਕਰ ਸਕਦੇ ਹੋ ਟਿਕਟਮਾਸਟਰ.ca ਦੇ ਉੱਪਰ ਜਾ ਕੇ। ਤੇ ਟੋਰਾਂਟੋ ਦੇ ਵਿੱਚ ਲਾਈਵ ਇਨ ਕਾਨਸਰਟ ਕਰਨ ਜਾ ਰਹੇ ਨੇ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ, 27th September ਨੂੰ ਸੰਡੇ ਵਾਲੇ ਦਿਨ ਸ਼ਾਮ ਨੂੰ 7 PM ਸ਼ੋਅ ਸਟਾਰਟ ਹੋ ਜਾਣਾ। ਤੇ ਟਰੂ ਸਾਊਂਡ ਲਾਈਵ ਐਂਡ ਸੈਲੂਲਰ ਪੁਆਇੰਟ ਦੇ ਵੱਲੋਂ ਇਹ ਜਿਹੜਾ ਲਾਈਵ ਕੌਂਸਰਟ ਹੈ ਇਹ ਪ੍ਰੈਜੈਂਟ ਕੀਤਾ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਜੀ ਦਾ। ਚਲੋ ਫਿਰ ਇਹਨਾਂ ਦਾ ਗਾਣਾ ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਨੂੰ ਪ੍ਰਮੋਟ ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਤਜਿੰਦਰ ਸਿੱਧੂ ਐਟ 416-725-2551।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444, 905-564-6444 ਦੇ ਉੱਪਰ ਤੁਸੀਂ

0: ਤੇ ਮੇਰੇ ਨਾਲ ਤੁਹਾਡੀ ਗੱਲਬਾਤ ਹੋਏਗੀ ਪੂਰੇ 6 ਵਜੇ ਤੱਕ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਮੱਲੀ ਟੈਂਟ ਸਰਵਿਸਿਜ਼ ਦੀ, ਜਿਨ੍ਹਾਂ ਦੇ ਘਰਾਂ 'ਚ ਫੰਕਸ਼ਨਸ ਨੇ ਤੁਹਾਨੂੰ ਟੈਂਟਸ ਓਬਵੀਅਸਲੀ ਚਾਹੀਦੇ ਹੀ ਹੋਣਗੇ, ਤਾਂ ਤੁਸੀਂ ਜ਼ਰੂਰ ਗੱਲਬਾਤ ਕਰੋ ਮੱਲੀ ਟੈਂਟ ਸਰਵਿਸਿਜ਼ ਨਾਲ। ਤੇ ਇਹਨਾਂ ਦੇ ਕੋਲ ਟੈਂਟ ਸਾਈਜ਼ 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟਸ ਵੀ ਹੈਗੇ ਨੇ, ਸਾਰੇ ਵਾਟਰਪਰੂਫ ਟੈਂਟਸ ਤੁਹਾਡੇ ਲਈ ਲੈ ਕੇ ਆਉਂਦੇ ਨੇ। ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ A to Z ਸਾਰਾ ਸਮਾਨ ਹੁੰਦਾ ਆ। ਬਹੁਤ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਹੈਗੇ ਨੇ, ਸੋਹਣੇ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ। ਤੁਸੀਂ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਵੀ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਅਤੇ ਇੰਡੀਆ ਵਾਂਗੂ ਲੰਬੇ ਲੰਬੇ ਲੜੀਆਂ ਲਗਵਾ ਕੇ ਤੁਸੀਂ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾ ਸਕਦੇ ਹੋ ਮੱਲੀ ਟੈਂਟ ਸਰਵਿਸਿਜ਼ ਤੋਂ। ਨੰਬਰ 6479259696, 6479599 2599 2599 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। ਅਗਲੇ ਕਾਲਰ 1122। ਹਾਂਜੀ ਸਤਿ ਸ਼੍ਰੀ ਅਕਾਲ
1: ਜੀ। ਸਤਿ ਸ਼੍ਰੀ ਅਕਾਲ,
0: ਢਿੱਲਾ
1: ਜਿਹਾ
0: ਪਤਾ ਨੀ, ਮੈਂ ਫਿਰ ਥੱਕੀ ਹੋਊਂਗੀ।
1: ਨਹੀਂ ਤੁਸੀਂ ਕਾਲਰ ਕਰਦੇ ਹੋ।
0: ਹਾਂਜੀ, ਮੈਨੂੰ ਕਈ ਕਈ ਵਾਰ ਹੋ ਜਾਂਦਾ ਨਾ, ਮੈਨੂੰ ਵੀ ਲੱਗ ਰਿਹਾ ਸੀ, ਮੈਂ ਕਿਹਾ ਸ਼ਾਇਦ ਮੈਂ ਹੀ ਲੋ ਲੋ ਫੀਲ ਕਰ ਰਹੀ ਹਾਂ ਆਪਣੇ ਆਪ ਨੂੰ। ਗਾਣਿਆਂ ਦਾ ਦੇਖ ਲਓ ਕਿੰਨਾ ਅਸਰ ਹੁੰਦਾ ਨਾ ਆਪਣੇ ਤੇ।
1: ਸਿੱਧੂ ਮੂਸੇ ਵਾਲਾ ਲਾ ਦਿਓ।
0: ਠੀਕ ਹੈ ਜੀ, ਠੀਕ ਹੈ ਜੀ,
1: ਇੱਕ ਚਮਕੀਲ ਲਾ ਕੋਈ ਚੱਕਵਾ ਜਿਹਾ।
0: ਠੀਕ ਹੈ ਜੀ,
1: ਦੋ ਗਾਣੇ ਸੁਣਨੇ ਆ ਜੀ।
0: ਹਾਂਜੀ, ਹੁਣ ਦੇਖੋ ਮੈਂ ਜਿਹੜੇ ਮੈਂ ਗਾਣੇ ਲਗਾਏ ਹਨਾ, ਇਹਦੇ ਵਿੱਚੋਂ ਮੈਂ ਆਪਣੇ ਆਪਣੀ ਚੋਇਸ ਦੇ 2 ਗਾਣੇ ਲਗਾਏ, ਬਾਕੀ ਸਾਰੇ ਫਰਮਾਇਸ਼ੀ ਗਾਣੇ ਸੀਗੇ। ਮੈਨੂੰ ਲੱਗਦਾ ਜਿਹੜਾ ਵੀਕ ਦਾ ਇਹ ਮਿਡ ਜਿਹਾ ਆ ਗਿਆ ਨਾ, ਵੀਕ ਦੇ ਮਿਡੇ ਚ ਆ ਕੇ ਸਾਰੇ ਥੋੜੇ ਢਿੱਲੇ ਜਿਹੇ ਹੋ ਜਾਂਦੇ ਨੇ, ਕੱਲ ਨੂੰ ਐਕਟਿਵ ਹੋਣਗੇ। ਹਾਂਜੀ, ਨਹੀਂ ਕੱਲ ਨੂੰ ਦੇਖਿਓ ਤੁਸੀਂ, ਜਦੋਂ ਥਰਸਡੇ ਫਰਾਈਡੇ ਆ ਜਾਂਦਾ ਨਾ, ਫਿਰ ਸਾਰਿਆਂ ਨੇ ਆਪਣੇ ਆਪ ਚਾਰਜ ਹੋ ਜਾਣਾ ਹੈ ਨਾ, ਕੱਲ ਤੋਂ ਬਾਅਦ ਦੇਖ ਲਿਓ ਤੁਸੀਂ ਸਾਰੇ ਚਾਰਜ ਹੋ ਜਾਣੇ ਆ। ਚਲੋ ਕੋਈ ਗੱਲ ਨੀ, ਦੇਖੋ ਸਾਰੇ ਹਰੇਕ ਦਾ ਆਪਣੀ ਆਪਣੀ ਚੋਇਸ ਹੈ ਨਾ, ਜਿਹੜੇ ਮੈਨੂੰ ਦੱਸਦੇ ਫਿਰ ਮੈਂ ਲਗਾ ਦਿੰਦੀ ਹੁੰਦੀ ਹਾਂ, ਬਟ ਕੋਈ ਨਾ ਆਪਾਂ ਚੇਂਜ ਕਰਦੇ ਹਾਂ ਥੋੜਾ ਜਿਹਾ।
1: ਜਿਹੜੇ ਕੋਲਾ ਕਰਦੀ ਹਿੰਦੀ ਹੁੰਦੀ ਘੱਟ ਸੁਣਿਆ ਕਰੋ, ਹੈ
0: ਕੋਈ ਗੱਲ ਨੀ, ਹਿੰਦੀ ਵੀ ਹਿੰਦੀ ਆਈ ਥਿੰਕ ਹਜੇ ਤੱਕ ਤਾਂ ਕੋਈ ਲਗਾਇਆ ਨੀ, ਬਟ ਕੋਈ ਨਾ, ਚਲੋ ਵਿੱਚ ਵਿੱਚ ਦਾ ਵਧੀਆ ਵੀ ਲੱਗਦਾ, ਬਟ ਕੋਈ ਨਾ, ਮੈਂ ਥੋੜਾ ਜਿਹਾ ਗਾਣੇ ਹੁਣ ਆਪਾਂ ਬੀਟ ਸੌਂਗ ਲਗਾਉਂਦੇ ਹਾਂ। ਠੀਕ ਹੈ, ਠੀਕ ਹੈ ਜੀ, ਥੈਂਕ ਯੂ, ਥੈਂਕ ਯੂ, ਬਹੁਤ ਸ਼ੁਕਰੀਆ। ਤੇ ਦੇਖੋ ਕਿੰਨਾ ਅਸਰ ਹੋ ਜਾਂਦਾ ਆਪਣੇ ਤੇ ਸੌਂਗਸ ਦਾ ਨਾ, ਜੇ ਆਪਾਂ ਥੋੜਾ ਜਿਹਾ ਵੀ ਕੋਈ ਸੈਡ ਜਿਹਾ ਸੌਂਗ ਸੁਣ ਲਈਏ, ਜਾਂ ਫਿਰ ਥੋੜਾ ਜਿਹਾ ਕਹਿ ਲਓ ਕਿ ਜਿਵੇਂ ਹੁਣ ਇਹਨਾਂ ਨੇ ਕਿਹਾ ਕਿ ਢਿੱਲਾ ਜਿਹਾ ਹੋ ਗਿਆ, ਤੇ ਹੈ ਨਾ, ਜਦੋਂ ਕੋਈ ਜਿਹਨੇ ਜਿਹੜੇ ਹੁਣ ਫਰਮਾਇਸ਼ ਕਰ ਰਹੇ ਨੇ ਆਪਣਾ, ਮੇ ਬੀ ਉਹ ਕਿਸੇ ਹੋਰ ਹੀ ਜ਼ੋਨ ਦੇ ਵਿੱਚ ਹੋਣ, ਕਿਸੇ ਹੋਰ ਵਾਈਬ ਦੇ ਵਿੱਚ ਹੋਣ, ਹੈ ਨਾ, ਤੇ ਉਹਨਾਂ ਨੂੰ ਹੋ ਸਕਦਾ ਕਿ ਬਹੁਤ ਵਧੀਆ ਲੱਗ ਰਿਹਾ ਹੋਵੇ ਉਸ ਟਾਈਮ ਦੇ ਉੱਪਰ, ਬਟ ਕਈ ਵਾਰ ਹੁੰਦਾ ਹੈ ਕਿ ਜਦੋਂ ਨਾਲ ਦਾ ਪਰਸਨ ਤੁਹਾਡੇ ਬਹੁਤ ਐਨਰਜੀ ਦੇ ਵਿੱਚ ਬੈਠਾ ਹੋਇਆ, ਤਾਂ ਫਿਰ ਉਹ ਵੀ ਕਈ ਵਾਰ ਹੋ ਜਾਂਦਾ ਥੋੜ੍ਹਾ ਜਿਹਾ, ਜਿਵੇਂ ਇਹਨਾਂ ਦੇ ਕਹਿਣ ਵਾਂਗੂ ਢਿੱਲਾ ਜਿਹਾ, ਹੈ ਨਾ, ਬਟ ਕਈ ਵਾਰ ਇੱਦਾਂ ਵੀ ਹੁੰਦਾ ਜਿਹੜੇ ਤੋਂ ਆਲਰੇਡੀ ਥੋੜ੍ਹਾ ਜਿਹਾ ਮਾਯੂਸ ਜਿਹੇ ਹੋਏ ਬੈਠੇ ਹੋਣ, ਜਾਂ ਥੋੜ੍ਹੀ ਲੋਅ ਐਨਰਜੀ ਦੇ ਵਿੱਚ ਹੋਣ, ਉਹ ਵੀ ਐਨਰਜੈਟਿਕ ਹੋ ਜਾਂਦੇ ਨੇ ਜੇ ਦੂਸਰਾ ਬੰਦਾ ਥੋੜ੍ਹੀ ਐਨਰਜੀ ਵਾਲੀ ਗੱਲ ਕਰੇ। ਬਟ ਐਨੀਵੇਜ਼, ਆਪਾਂ ਸੌਂਗਸ ਥੋੜ੍ਹੇ ਜਿਹੇ ਆਪਣੇ ਲਗਾ ਦਿੰਦੇ ਹਾਂ ਵਿੱਚੋਂ ਵਿੱਚੋਂ, ਅਤੇ ਹੋਪਫੁਲੀ ਤੁਸੀਂ ਸਾਰੇ ਇੰਜੋਏ ਕਰੋਗੇ। ਫਿਲਹਾਲ ਆਪਾਂ ਗੱਲਬਾਤ ਕਰਾਂਗੇ ਮੌਰਗੇਜ ਦੀ। ਮੌਰਗੇਜ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਵੀ ਤੁਹਾਡੇ ਕੰਸਰਨਸ ਨੇ, ਕੋਈ ਵੀ ਪ੍ਰੋਬਲਮ ਆ ਰਹੀ ਹੈ ਮੌਰਗੇਜ ਰਿਲੇਟਡ, ਤੁਸੀਂ ਨਰਦੇਵ ਸਿੱਧੂ ਜੀ ਦੇ ਨਾਲ ਗੱਲਬਾਤ ਕਰੋ। ਕਾਫੀ ਲੰਬਾ ਤਜਰਬਾ ਇਹਨਾਂ ਦਾ ਮੌਰਗੇਜ ਬ੍ਰੋਕਰ ਨੇ, ਤੇ ਤੁਹਾਨੂੰ ਇਹ ਮੌਰਗੇਜ ਰਿਲੇਟਡ ਸਾਰੇ ਸੋਲੂਸ਼ਨ ਦਿੰਦੇ ਨੇ। ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰੋ 6479455003 ਦੇ ਉੱਪਰ ਤੁਹਾਡੀ ਗੱਲਬਾਤ ਹੋਏਗੀ ਨਰਦੇਵ ਸਿੱਧੂ ਜੀ ਦੇ ਨਾਲ। ਮੇਰੇ ਨਾਲ ਲਾਈਨ ਤੇ ਜੁੜੇ ਹੋਏ ਨੇ ਤੇ ਆਪਾਂ ਗੱਲਬਾਤ ਕਰਾਂਗੇ ਮੌਰਗੇਜ ਦੇ ਬਾਰੇ, ਹੋਰ ਜਾਣਕਾਰੀ ਲੈਂਦੇ ਹਾਂ। ਨਰਦੇਵ ਸਿੱਧੂ ਜੀ, ਸਵਾਗਤ, ਸਤਿ ਸ਼੍ਰੀ ਅਕਾਲ।
2: ਧੰਨਵਾਦ ਮਨਪ੍ਰੀਤ ਜੀ, ਤੁਹਾਨੂੰ ਤੇ ਦੇਸ਼ ਪ੍ਰਦੇਸ਼ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਰ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ, ਕਈ ਲੋਕ ਜਿਵੇਂ ਜਿਨ੍ਹਾਂ ਨੇ ਪਹਿਲੀ ਵਾਰ ਘਰ ਖਰੀਦਣਾ ਹੁੰਦਾ, ਤੇ ਉਹਨਾਂ ਦੇ ਲਈ ਕੋਈ ਗਵਰਨਮੈਂਟ ਪ੍ਰੋਗਰਾਮਸ ਨੇਗੇ ਜਿਹੜੇ ਉਹਨਾਂ ਦੇ ਜਿਹੜੇ ਫਸਟ ਟਾਈਮ ਬਾਇਰਸ ਨੇਗੇ ਘਰ, ਜਿਨ੍ਹਾਂ ਨੇ ਪਹਿਲੀ ਵਾਰ ਬਾਏ ਕਰਨਾ, ਉਹਨਾਂ ਦੇ ਲਈ ਉਹ ਹੈਲਪ ਕਰ ਸਕਣ ਗਵਰਨਮੈਂਟ ਕੋਈ ਇੱਦਾਂ ਦੇ ਪ੍ਰੋਗਰਾਮਸ, ਜਾਂ ਫਿਰ ਇੱਕ ਚੀਜ਼ ਇਹ ਵੀ ਦੱਸੋ ਕਿ ਜਿਹੜੀ ਕੋਈ ਨਵੀਂ ਟੈਕਸ ਰਿਬੇਟ ਹੈ ਉਹਦੇ ਵਿੱਚ ਕੀ ਹੈਲਪ ਮਿਲ ਸਕਦੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਦੱਸਿਓ।
2: ਮਨਪ੍ਰੀਤ ਜੀ, ਪਹਿਲੀ ਗੱਲ ਤਾਂ ਇਹ ਹੈ ਜੀ ਕਿ ਇਨ ਜਨਰਲ ਜਿਹਨੇ ਵੀ ਭੈਣ ਭਰਾ ਨੇ ਘਰ ਖਰੀਦਣਾ ਹੈਗਾ, ਉਹਨਾਂ ਵਾਸਤੇ ਹੁਣ ਸੋਹਣੀ ਅਪਰਚੁਨਿਟੀ ਹੋ ਸਕਦੀ, ਕਿਉਂਕਿ ਘਰਾਂ ਦੇ ਜਿਹੜੇ ਪ੍ਰਾਈਸ ਹੈ ਜੀ ਕਾਫੀ ਉਹ ਘਟੇ ਹੋਏ ਹੈਗੇ ਪਹਿਲਾਂ ਦੇ ਨਾਲੋਂ, ਪੀਕ ਦੇ ਨਾਲੋਂ। ਪਹਿਲੀ ਗੱਲ ਤਾਂ ਇਹ ਕਿ ਸੋਹਣੀ ਅਪਰਚੁਨਿਟੀ ਹੈਗੀ। ਦੂਸਰੀ ਗੱਲ ਹੈਗੀ, ਖਾਸ ਕਰਕੇ ਜਿਹੜੇ ਫਸਟ ਟਾਈਮ ਹੋਮ ਬਾਇਰਸ ਹੈਗੇ ਆ, ਉਹਨਾਂ ਵਾਸਤੇ ਸਰਕਾਰ ਵੱਲੋਂ ਕਈ ਜਿਹੜੇ ਪ੍ਰੋਗਰਾਮ ਹੈ ਚਲਾਏ ਜਾਂਦੇ,

0: ਹੈਗੇ ਆ, ਜਿਵੇਂ ਹੁਣ ਤੁਸੀਂ ਇਹਦੀ ਰੀਬੇਟ ਦੀ ਗੱਲ ਕੀਤੀ ਹੈ, ਐਚ ਐਸ ਟੀ ਰੀਬੇਟ ਦੀ, ਅਗਰ ਉਹ ਨਵਾਂ ਘਰ ਲੈਂਦੇ ਮਿਲੀਅਨ ਡਾਲਰ ਤੱਕ ਲੈਂਦਾ ਤਾਂ ਉਹਦਾ ਜਿਹੜਾ 13% ਦਾ ਜਿਹੜਾ ਐਚ ਐਸ ਟੀ ਹੈਗਾ ਜੀ, ਉਹ ਉਹਨਾਂ ਨੂੰ ਰੀਬੇਟ ਮਿਲ ਸਕਦਾ, ਜਿਹੜਾ ਕਿ ਬੇਸਿਕਲੀ ਮਿਲੀਅਨ ਡਾਲਰ ਤੇ ਬਣ ਜਾਂਦਾ ਹੈਗਾ 1,30,000 ਦਾ। ਤੇ ਜੇਕਰ ਤੁਸੀਂ ਉਦੋਂ ਘੱਟ ਲੈ ਲੈਟ ਸੇ ਤੁਸੀਂ 8 ਲੱਖ ਦਾ ਘਰ ਹੈਗਾ ਜਾਂ 9 ਲੱਖ ਦਾ ਘਰ ਹੈਗਾ, 13% ਫਲੈਟ ਹੋ ਗਿਆ, ਅਪ ਟੂ ਮਿਲੀਅਨ ਡਾਲਰ 13% ਜਿਹੜਾ ਹੈਗਾ ਜੀ ਤੁਹਾਨੂੰ ਐਚ ਐਸ ਟੀ ਰੀਬੇਟ ਮਿਲ ਸਕਦਾ। ਮਿਲੀਅਨ ਤੋਂ 1.5 ਮਿਲੀਅਨ ਡਾਲਰ ਤੱਕ ਦਾ ਹੈਗਾ ਤੇ ਉਹ ਤੁਹਾਨੂੰ ਜਿਹੜਾ ਫਲੈਟ 1,30,000 ਡਾਲਰ ਤੱਕ ਦਾ ਜਿਹੜਾ ਰੀਬੇਟ ਹੈ ਜੀ ਐਚ ਐਸ ਟੀ ਦਾ ਮਿਲ ਸਕਦਾ ਹੈਗਾ। ਤੇ ਨਾਲ ਦੀ ਨਾਲ ਜਿਹੜੇ ਸੈਕੰਡ ਜਿਹੜਾ ਪ੍ਰੋਗਰਾਮ ਹੈਗਾ ਜੀ, ਉਹ ਹੈਗਾ ਫਸਟ ਹੋਮ ਸੇਵਿੰਗਸ ਅਕਾਊਂਟ। ਬਹੁਤ ਸੋਹਣਾ ਪ੍ਰੋਗਰਾਮ ਹੈ ਮਨਪ੍ਰੀਤ ਜੀ, ਇਹ ਬੇਸਿਕਲੀ ਆਰ ਆਰ ਐਸ ਪੀ ਤੇ ਟੀ ਐਫ ਐਸ ਏ ਦਾ ਸੁਮੇਲ ਇਸ ਪ੍ਰੋਗਰਾਮ ਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਤੁਸੀਂ ਈਚ ਸਪਾਊਸ ਇਸ ਪ੍ਰੋਗਰਾਮ ਦੇ ਵਿੱਚ ਹਰ ਸਾਲ ਅਪ ਟੂ $8,000 ਮੈਕਸੀਮਮ, ਲਾਈਫ ਟਾਈਮ $40,000 ਵਿੱਚ ਕੰਟਰੀਬਿਊਟ ਮੈਕਸੀਮਮ ਕਰ ਸਕਦੇ ਹੈਗੇ ਹੋ। ਜਿਹੜੇ ਪੈਸੇ ਤੁਸੀਂ ਇਸ ਅਕਾਊਂਟ 'ਚ ਕੰਟਰੀਬਿਊਟ ਕਰਦੇ ਹੈਗੇ ਆ, ਉਹ ਤੁਹਾਡੇ ਟੈਕਸ ਡਿਡਕਟੇਬਲ ਹੁੰਦੇ ਆ, ਭਾਵ ਕਿ ਜੇ ਤੁਸੀਂ ਲੈਟਸ ਸੇ ਤੁਹਾਡੀ ਇਸ ਸਾਲ $1,00,000 ਦੀ ਇਨਕਮ ਹੈਗੀ ਹੈ, $8,000 ਤੁਸੀਂ ਉਹਦੇ 'ਚ ਕੰਟਰੀਬਿਊਟ ਕੀਤਾ ਹੈਗਾ, ਤੁਹਾਨੂੰ $8,000 ਤੇ ਰੀਫੰਡ ਆ ਜਾਏਗਾ। ਉਹ ਹੁਣ ਤੁਸੀਂ ਮੈਕਸੀਮਮ ਲਾਈਫ ਟਾਈਮ $40,000 ਵਿੱਚ ਕੰਟਰੀਬਿਊਟ ਕਰ ਸਕਦੇ ਹੈਗੇ ਹੋ, ਤੇ $40,000 ਜਦ ਤੱਕ ਤੁਸੀਂ ਘਰ ਲੈਣਾ ਹੈਗਾ ਉਦੋਂ ਤੱਕ ਉਹ ਤੇ ਲੈਟਸ ਸੇ ਕਿ ਉਹ $80,000 ਹੋ ਜਾਂਦਾ ਹੈਗਾ, $1,00,000 ਬਣ ਜਾਂਦਾ ਹੈਗਾ, $70,000 ਹੋ ਜਾਂਦਾ ਹੈਗਾ, ਜਿੰਨਾ ਵੀ ਪੈਸਾ ਉਹ ਤੇ ਗਰੋ ਕਰਦਾ ਹੈਗਾ ਉਹ ਸਾਰੇ ਦਾ ਸਾਰਾ ਉਹ ਟੈਕਸ ਫ੍ਰੀ ਹੁੰਦਾ ਹੈਗਾ। ਸੋ ਇਹ ਬੜਾ ਸੋਹਣਾ ਪ੍ਰੋਗਰਾਮ ਹੈ
1: ਜੀ।
0: ਨਾਲ ਦੀ ਨਾਲ ਆਰ ਆਰ ਐਸ ਪੀ ਦਾ ਪ੍ਰੋਗਰਾਮ ਹੈਗਾ, ਉਹਦੇ ਚੋਂ ਵੀ ਤੁਸੀਂ ਕੀ ਹੈ, ਤੁਸੀਂ ਅਗਰ ਫਸਟ ਟਾਈਮ ਉਹ ਬਾਇਰ ਹੈਗੇ ਆਪਣੇ ਆਰ ਐਸ ਪੀ ਪਲਾਨ ਦੇ ਵਿੱਚੋਂ ਪੈਸੇ ਘਟਾ ਕੇ ਡਾਊਨ ਪੇਮੈਂਟ ਚ ਪਾ ਸਕਦੇ, ਅਪ ਟੂ $60,000 ਸਪਾਊਸ ਇਸ ਪ੍ਰੋਗਰਾਮ ਦਾ ਬੈਨੀਫਿਟ ਲੈ ਸਕਦਾ ਹੈਗਾ। ਨਾਲ ਦੀ ਨਾਲ ਓਨਟਾਰੀਓ ਲੈਂਡ ਟ੍ਰਾਂਸਫਰ ਟੈਕਸ ਕ੍ਰੈਡਿਟ ਹੈਗਾ, ਤੁਸੀਂ ਫਸਟ ਟਾਈਮ ਬਾਇਰ ਹੈਗੇ ਹੋ, ਘਰ ਖਰੀਦਣ ਦੇ ਬਾਰੇ ਤੁਸੀਂ ਆਪਣਾ ਫੈਸਲਾ ਕਰ ਲਿਆ ਹੈਗਾ, ਆਪਣੇ ਬਿਲਡਰ ਕੋਲੇ ਰਿਐਲਟਰ ਕੋਲੇ ਜਾਣ ਤੋਂ ਪਹਿਲਾਂ ਸਾਨੂੰ ਤੁਸੀਂ ਸੰਪਰਕ ਕਰ ਸਕਦੇ ਹੋ, ਤਾਂ ਕਿ ਡਿਟੇਲ ਦੇ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕਰ ਦਾਂਗੇ, ਤੁਸੀਂ ਕਿਸ ਚੀਜ਼ ਵਾਸਤੇ ਐਲੀਜੀਬਲ ਹੈਗੇ ਹੋ, ਕਿੰਨਾ ਤੁਹਾਨੂੰ ਰੀਫੰਡ ਵਗੈਰਾ ਮਿਲ ਸਕਦਾ ਹੈਗਾ, ਜਾਂ ਤੁਹਾਨੂੰ ਸਾਰਾ ਪੇਪਰ ਵਰਕ ਰਿਵਿਊ ਕਰਕੇ ਤੁਹਾਡਾ ਇਨਕਮ ਡਾਊਨ ਪੇਮੈਂਟ ਕ੍ਰੈਡਿਟ ਜਿਹੜਾ ਜ਼ਿਆਦਾ ਇੰਪੋਰਟੈਂਟ ਚੀਜ਼ ਆਉਂਦੀਆਂ ਜੀ, ਕਿ ਕਿੰਨੇ ਦਾ ਤੁਸੀਂ ਘਰ ਲੈ ਸਕਦੇ ਹੋ, ਕਿੰਨੀ ਤੁਹਾਡੀ ਮੌਰਗੇਜ ਹੋ ਸਕਦੀ, ਕਿੰਨੀ ਡਾਊਨ ਪੇਮੈਂਟ ਚਾਹੀਦੀ ਹੈ, ਕੀ ਇੰਟਰਸਟ ਰੇਟ ਹੋਏਗਾ, ਕਿੰਨੀ ਤੁਹਾਡੀ ਕਿਸ਼ਤ ਆਏਗੀ, ਇਹ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਦੇ ਦਾਂਗੇ, ਤੁਹਾਨੂੰ ਪ੍ਰੀ ਅਸੈਸਮੈਂਟ ਕਰ ਦਾਂਗੇ, ਤੁਹਾਨੂੰ ਪ੍ਰੀ ਅਪਰੂਵਲ ਵੀ ਲੈ ਕੇ ਦੇ ਸਕਦੇ ਹੈਗੇ ਹਾਂ। ਸੋ ਇਸ ਤਰ੍ਹਾਂ ਜਦੋਂ ਸਾਰੀ ਜਾਣਕਾਰੀ ਤੁਹਾਡੇ ਕੋਲ ਹੋਏਗੀ, ਤੁਸੀਂ ਆਪਣੇ ਵਾਸਤੇ ਵੈਲ ਇਨਫੋਰਮਡ ਡਿਸੀਜਨ ਬਣਾ ਸਕਦੇ ਹੈਗੇ ਹੋ, ਤੁਹਾਨੂੰ ਪਤਾ ਹੈ ਕਿ ਤੁਹਾਡੀ ਮੌਰਗੇਜ ਹੋ ਜਾਣੀ ਹੈ, ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣੀ ਹੈਗੀ, ਕਿਸੇ ਕਾਰਨ ਕਰਕੇ ਤੁਸੀਂ ਨਹੀਂ ਕੁਆਲੀਫਾਈ ਕਰਦੇ, ਉਹ ਵੀ ਤੁਹਾਨੂੰ ਇਸੇ ਸਟੇਜ ਤੇ ਪਤਾ ਲੱਗ ਜਾਏਗਾ, ਨਾ ਕਿ ਤੁਹਾਨੂੰ ਬਾਅਦ ਦੇ ਵਿੱਚ ਖਰਾਬ ਹੋ ਕੇ ਸਟ੍ਰੈਸ ਆਊਟ ਹੋ ਕੇ ਇਹਨਾਂ ਚੀਜ਼ਾਂ ਦਾ ਪਤਾ ਲੱਗੇ। ਸੋ ਬੈਟਰ ਹੈ ਕਿ ਤੁਹਾਨੂੰ ਪਹਿਲਾਂ ਹੀ ਪਤਾ ਹੋਵੇ, ਜੇ ਤੁਸੀਂ ਨਹੀਂ ਕੁਆਲੀਫਾਈ ਕਰਦੇ ਤੁਹਾਨੂੰ ਪ੍ਰਪੇਅਰ ਕਰ ਦਾਂਗੇ, ਤੁਹਾਡੀ ਹੈਲਪ ਕਰ ਦਾਂਗੇ, ਤੁਹਾਨੂੰ ਦੱਸ ਦਾਂਗੇ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਤਾਂ ਕਿ ਜਦੋਂ ਤੁਸੀਂ ਘਰ ਲੈਣਾ ਫਿਰ ਤੁਹਾਨੂੰ ਮੌਰਗੇਜ ਲੈਣ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ, ਤੁਹਾਨੂੰ ਹਾਂ ਕਹਾਂਗੇ, ਮੌਰਗੇਜ ਦਾ ਕੰਮ ਤੁਹਾਡਾ ਸਮੇਂ ਸਿਰ ਕਰਵਾ ਕੇ ਦਿਆਂਗੇ। ਨੰਬਰ ਹੈ ਜੀ 647-294-5503, ਨਰਦੇਵ ਸਿੱਧੂ
1: 4 7 2 9 4 5 5 0 3 ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹਾਂ, ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਇੱਦਾਂ ਦੱਸੋ ਕਿ ਰੀਫਾਈਨੈਂਸ ਹੁੰਦਾ ਕੀ ਹੈ, ਤੇ ਇਹ ਜਿਹੜੇ ਸੋਚਦੇ ਆ ਕਿ ਲੋਕ ਰੀਫਾਈਨੈਂਸ ਰੀਫਾਈਨੈਂਸ ਕਰਨ ਬਾਰੇ ਸੋਚਦੇ ਆ, ਇਹਦੇ ਲਈ ਬੈਸਟ ਟਾਈਮ ਕੀ ਹੁੰਦਾ, ਇਹਦੇ ਵਿੱਚ ਕੋਈ ਪੈਸੇ ਵਗੈਰਾ ਸੇਵ ਕਰ ਸਕਦੇ ਆ, ਜਾਂ ਫਿਰ ਇਹ ਆਪਣੇ ਕ੍ਰੈਡਿਟ ਸਕੋਰ ਤੇ ਕੀ ਇਫੈਕਟ ਪਾਉਂਦਾ, ਇੰਪਰੂਵ ਕਰਦਾ ਕ੍ਰੈਡਿਟ ਸਕੋਰ ਨੂੰ ਜਾਂ ਫਿਰ ਅਦਰ ਵੇ ਅਰਾਊਂਡ, ਤੁਸੀਂ ਇਹਦੇ ਬਾਰੇ ਥੋੜਾ ਦੱਸੋ ਪਲੀਜ਼।
0: ਮਨਪ੍ਰੀਤ ਜੀ, ਰੀਫਾਈਨੈਂਸ ਦਾ ਮਤਲਬ ਜੀ ਸਿੰਪਲ ਇਹਦਾ ਹੈਗਾ ਕਿ ਦੁਬਾਰਾ ਮੌਰਗੇਜ ਕਰਨੀ, ਤੁਹਾਡੀ ਜਿਹੜੀ ਫਾਈਨੈਂਸਿੰਗ ਘਰ ਦੀ ਜਿਹੜੀ ਹੋਈ ਹੋਈ ਹੈ, ਜਿਹੜੀ ਮੌਰਗੇਜ ਹੋਈ ਹੋਈ ਹੈ, ਉਹਨੂੰ ਦੁਬਾਰਾ ਕਰਨਾ।
1: ਹਾਂਜੀ,
0: ਹੁਣ ਇਹਨੂੰ ਕਰਨ ਦੇ ਕਈ ਕਾਰਨ ਹੋ ਸਕਦੇ ਹੈਗੇ ਆ, ਇੱਕ ਤਾਂ ਇਹ ਹੈ ਜੀ ਕਿ ਤੁਹਾਡੀ ਮੌਰਗੇਜ ਕਿਸੇ ਪ੍ਰਾਈਵੇਟ ਲੈਂਡਰ ਦੇ ਨਾਲ ਹੋਈ ਹੋਈ ਹੈ ਜਾਂ ਕਿਸੇ ਬੀ ਲੈਂਡਰ ਦੇ ਨਾਲ ਹੋਈ ਹੋਈ ਹੈ, ਉਹਨੂੰ ਮੂਵ ਕਰਕੇ ਤੁਸੀਂ ਆਪਣਾ ਇਹ ਲੈਂਡਰ ਦੇ ਨਾਲ ਕਰਨਾ ਚਾਹੁੰਦੇ ਹੈਗੇ ਹੋ। ਸੋ ਇੱਕ ਤਾਂ ਇਹ ਰੀਜ਼ਨ ਹੋ ਸਕਦਾ ਹੈ ਕਿ ਤੁਸੀਂ ਬੈਟਰ ਇੰਟਰਸਟ ਰੇਟ ਵਾਸਤੇ ਜਿਹੜੀ ਹੈਗੀ ਹੈ ਜੀ ਰੀਫਾਈਨੈਂਸ ਕਰਦੇ ਹੈਗੇ ਹੋ, ਜਾਂ ਇਹ ਹੈ ਕਿ ਤੁਸੀਂ ਕੋਈ ਮੌਰਗੇਜ ਦੇ ਨਾਲ ਨਾਲ ਕੋਈ ਸੈਕਿੰਡ ਮੌਰਗੇਜ ਚੱਕੀ ਹੈ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਹੈ ਜਿਹਦਾ ਤੁਸੀਂ ਹਾਈ ਇੰਟਰਸਟ ਰੇਟ ਪੇ ਕਰ ਰਹੇ ਹੈਗੇ ਹੋ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਰਕੇ ਹਾਈ ਇੰਟਰਸਟ ਰੇਟ ਡੈਟ ਨੂੰ ਲੋ ਇੰਟਰਸਟ ਰੇਟ ਡੈਟ ਦੇ ਵਿੱਚ ਤਬਦੀਲ ਕੀਤਾ ਜਾ ਸਕਦਾ, ਰੀਫਾਈਨੈਂਸ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ ਹੈ। ਉਹਦੇ ਨਾਲ ਕੀ ਹੁੰਦਾ ਕਿ ਤੁਹਾਡੀ ਇੰਟਰਸਟ ਰੇਟ ਘੱਟ ਜਾਂਦਾ ਹੈਗਾ, ਤੁਹਾਡੀ ਪੇਮੈਂਟ ਘੱਟ ਜਾਂਦੀ, ਤੁਹਾਡੀ ਕਾਫੀ ਸਾਰੀ ਉਹਦੇ ਨਾਲ ਸੇਵਿੰਗ ਹੋ ਜਾਂਦੀ ਹੈਗੀ ਹੈ, ਤੁਹਾਡਾ ਕੈਸ਼ ਫਲੋ ਬੈਟਰ ਹੋ ਜਾਂਦਾ ਹੈਗਾ
1: ਜੀ,
0: ਨਾਲ ਦੀ ਨਾਲ ਤੁਹਾਡੀ ਜਿਹੜੀ ਮੰਥਲੀ ਪੇਮੈਂਟ ਆ ਉਹ ਵੀ ਘੱਟ ਜਾਂਦੀ ਹੈਗੀ, ਤੇ ਜੇਕਰ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਮੈਕਸਡ ਆਊਟ ਹੋਣ ਕਰਕੇ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਤੁਹਾਡਾ ਬੈਟਰ ਹੋ ਜਾਏਗਾ। ਸੋ ਰੀਫਾਈਨੈਂਸ ਕਰਕੇ ਤੁਹਾਡਾ ਆਮ ਤੌਰ ਤੇ ਜਿਹੜਾ ਕ੍ਰੈਡਿਟ ਹੈ ਜੀ ਉਹ ਬੈਟਰ ਹੋ ਜਾਂਦਾ ਹੈਗਾ। ਤੁਸੀਂ ਰੀਫਾਈਨੈਂਸ ਕਰਕੇ ਆਪਣੇ ਘਰ ਚੋਂ ਪੈਸੇ ਕੱਢਣਾ ਚਾਹੁੰਦੇ ਹੋ ਉਹ ਵੀ ਤੁਸੀਂ ਕਰ ਸਕਦੇ ਹੈਗੇ ਹੋ, ਤੁਸੀਂ ਆਪਣੇ ਘਰ ਚ ਕਿਸੇ ਦਾ ਨਾਮ ਪਾਇਆ ਸੀ, ਉਹਨਾਂ ਦਾ ਨਾਮ ਕੱਢਣਾ ਚਾਹੁੰਦੇ ਹੋ ਜਾਂ ਕਿਸੇ ਦਾ ਨਾਮ ਪਾਉਣਾ ਚਾਹੁੰਦੇ ਹੋ, ਸੋ ਟਾਈਟਲ ਦੇ ਵਿੱਚ ਅਗਰ ਕੋਈ ਚੇਂਜ ਕਰਨੀ ਹੈ ਉਹ ਵੀ ਕੀਤੀ ਜਾ ਸਕਦੀ ਹੈਗੀ ਹੈ। ਤੇ ਜਿੰਨੀ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ ਆਉਂਦੀ ਹੈਗੀ ਉਹ ਤਾਂ ਆਮ ਤੌਰ ਤੇ ਆਪਾਂ 80% ਤੱਕ ਰੀਫਾਈਨੈਂਸ ਕਰਕੇ ਦੁਬਾਰਾ ਮੋਰਗੇਜ ਪਾ ਕੇ ਪਾ ਸਕਦੇ ਹੁੰਦੇ ਹਾਂ। ਲੈਟ ਸੇ ਤੁਹਾਡੇ ਘਰ ਦੀ ਅਪਰੇਜ਼ਡ ਵੈਲਿਊ $1,000,000 ਆਈ ਹੈਗੀ ਹੈ, ਤੁਸੀਂ ਤੁਹਾਡੀ 5 ਲੱਖ ਦੀ ਲੈਟ ਸੇ ਤੁਹਾਡੀ ਮੋਰਗੇਜ ਹੈਗੀ ਹੈ, ਤੁਸੀਂ ਕੋਈ $1,00,000 ਦੀ ਲੈਟ ਸੇ ਸੈਕਿੰਡ ਮੋਰਗੇਜ ਚੱਕੀ ਹੋਈ ਹੈ, $1,00,000 ਦੇ ਹੋਰ ਤੁਹਾਡੇ ਕਰਜ਼ੇ ਹੈਗੇ, $1,00,000 ਤੁਹਾਨੂੰ ਹੋਰ ਚਾਹੀਦਾ ਹੈਗਾ, ਸੋ ਟੋਟਲ ਇਹ ਤੇ ਆਪਾਂ ਇੱਦਾਂ ਕਰਕੇ ਮੈਕਸੀਮਮ 80% ਆਫ ਦੀ ਅਪਰੇਜ਼ਡ ਵੈਲਿਊ ਪਾ ਕੇ $8,00,000 ਤੱਕ ਇਸ ਕੇਸ ਦੇ ਵਿੱਚ ਆਪਾਂ ਇਹ ਰੀਫਾਈਨੈਂਸ ਕਰਕੇ ਦੁਬਾਰਾ ਮੋਰਗੇਜ ਪਾ ਸਕਦੇ ਹਾਂ। ਇੱਥੇ ਇਹ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਕਰਨ ਦੇ ਨਾਲ ਅਚੀਵ ਕੀਤੀਆਂ ਜਾ ਸਕਦੀਆਂ। ਤੇ ਜਿਹੜਾ ਮਨਪ੍ਰੀਤ ਜੀ ਇਹਦਾ ਬੈਸਟ ਟਾਈਮ ਹੁੰਦਾ ਹੈਗਾ ਜੀ, ਉਹ ਹੁੰਦਾ ਹੈਗਾ ਮੋਰਗੇਜ ਰਿਨਿਊਅਲ ਦਾ ਟਾਈਮ, ਕਿਉਂਕਿ ਉਸ ਟਾਈਮ ਤੇ ਮੋਰਗੇਜ ਤੁਹਾਡੀ ਮੈਚੋਰ ਹੋ ਰਹੀ ਹੁੰਦੀ ਹੈ, ਤੁਹਾਨੂੰ ਕੋਈ ਪੈਨਲਟੀ ਨਹੀਂ ਪੈਂਦੀ। ਬਟ ਜਿਹੜੀ ਇਹ ਰੀਫਾਈਨਾਂਸ ਹੈਗੀ ਉਹ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈ, ਉਹਦੇ 'ਚ ਇਹ ਹੁੰਦਾ ਕਿ ਜੇ ਤੁਸੀਂ ਟਾਈਮ ਤੋਂ ਪਹਿਲਾਂ ਕਰਦੇ ਹੋ ਤਾਂ ਤੁਹਾਨੂੰ ਪੈਨਲਟੀ ਪੈਂਦੀ ਹੈਗੀ ਹੈ। ਸੋ ਤੁਸੀਂ ਆਪਣੇ ਘਰ ਦੀ ਮੋਰਗੇਜ ਨੂੰ ਰੀਫਾਈਨਾਂਸ ਕਰਨ ਦੇ ਬਾਰੇ ਸੋਚ ਰਹੇ ਹੋ, ਤੁਹਾਨੂੰ ਆਪਣੇ ਘਰ ਤੋਂ ਪੈਸੇ ਕੱਢਣਾ ਚਾਹੁੰਦੇ ਹੋ ਜਾਂ ਤੁਹਾਡੇ 'ਤੇ ਕੋਈ ਕਰਜ਼ੇ ਚੜ੍ਹੇ ਉਹਨਾਂ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ, ਜਾਂ ਕਿਸੇ ਕੋਈ ਪ੍ਰਾਈਵੇਟ ਲੈਂਡਰ ਨਾਲ ਬੀ ਲੈਂਡਰ ਨਾਲ ਮੋਰਗੇਜ ਹੈਗੀ ਨੂੰ ਮੂਵ ਕਰਕੇ ਇਹ ਲੈਂਡਰ ਨਾਲ ਕਰਨੀ ਚਾਹੁੰਦੇ ਹੋ ਜਾਂ ਘਰ 'ਚੋਂ ਕਿਸੇ ਦਾ ਨਾਮ ਕੱਢਣਾ ਕਿਸੇ ਦਾ ਨਾਮ ਪਾਉਣਾ, ਇਹਨਾਂ ਸਾਰੀਆਂ ਚੀਜ਼ਾਂ ਦੇ ਵਾਸਤੇ ਤੁਹਾਨੂੰ ਜਾਣਕਾਰੀ ਚਾਹੀਦੀ ਹੈ, ਜਾਂ ਤੁਹਾਨੂੰ ਮੋਰਗੇਜ ਦਾ ਹੋਰ ਕੋਈ ਸਵਾਲ ਹੈ, ਮੋਰਗੇਜ ਤੁਹਾਡੀ ਰਿਨਿਊਅਲ ਵਾਸਤੇ ਆਈ ਹੈ, ਮੋਰਗੇਜ ਲੈਣ 'ਚ ਕੋਈ ਦਿੱਕਤ ਆ ਰਹੀ ਹੈਗੀ ਹੈ, ਘਰ 'ਤੇ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਤਾਂ ਨੰਬਰ ਹੈ ਜੀ 647-245-55-53, ਨਰਦੇਵ ਸਿੱਧੂ 647-294-5503। ਟਾਈਮ ਦੇਣ ਲਈ ਮਨਪ੍ਰੀਤ ਜੀ ਤੁਹਾਡਾ ਬਹੁਤ ਧੰਨਵਾਦ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਮੋਰਗੇਜ ਬ੍ਰੋਕਰ ਨਰਦੇਵ ਸਿੱਧੂ ਜੀ ਦੇ ਨਾਲ, ਜੇਕਰ ਤੁਹਾਨੂੰ ਮੋਰਗੇਜ ਰਿਲੇਟਡ ਤੁਹਾਡੇ ਕੋਈ ਵੀ ਸਵਾਲ ਨੇ, ਤੁਹਾਨੂੰ ਕੋਈ ਵੀ ਹੈਲਪ ਚਾਹੀਦੀ ਆ, 647-294-5503, 647-294-5503 ਦੇ ਉੱਪਰ ਤੁਸੀਂ ਕਾਲ ਔਰ ਟੈਕਸਟ ਕਰ ਸਕਦੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ, 6433 ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਗਾਣੇ ਦੀ ਫਰਮਾਇਸ਼ ਕਰਨੀ ਸੀ ਜੀ, ਉਹ ਆਪਣੇ ਸੁੱਚਾ ਰੰਗੀਲਾ ਦੇ ਤੇ ਮਨਦੀਪ ਮੈਂਡੀ ਦਾ ਗਾਣਾ ਆ ਪਿੰਡ
1: ਪਿੰਡ ਸੁੱਚਾ ਰੰਗੀਲਾ, ਠੀਕ ਹੈ ਜੀ।
2: ਪਿੰਡ ਸਹੁਰਿਆਂ ਦੇ ਆਇਆ ਨੀ, ਪਤਾ ਨੀ ਪਿੰਡ ਦਿਖਾਇਆ ਨੀ, ਬਹੁਤ ਸੋਹਣਾ ਗਾਣਾ ਜੇ, ਮਤਲਬ ਟਾਈਮ ਲੱਗਾ ਤਾਂ ਲਾ ਦਿਓ,
1: ਠੀਕ ਹੈ ਜੀ।
2: ਸੁੱਚਾ ਰੰਗੀਲਾ ਤੇ ਮਨਦੀਪ ਮੈਂਡੀ ਦਾ,
1: ਹਾਂਜੀ ਹਾਂਜੀ, ਮੈਂ ਨੋਟ ਕਰ ਲਿਆ, ਮੈਨੂੰ ਥੋੜਾ ਟਾਈਮ ਦਿਓ ਪਲੀਜ਼।
2: ਓਕੇ
1: ਹਾਂਜੀ, ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। 00080 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਟਰਾਈ ਕਰ ਸਕਦੀ ਹਾਂ, ਕੋਈ ਗੱਲ ਨੀ, ਤੁਸੀਂ ਮੈਨੂੰ ਲਿਖਾ ਦੋ।
2: ਓਕੇ, ਹਰਜੀਤ ਹਰਮਨ ਹੋਣਾ ਦਾ ਜੀ, ਸੱਜਣ ਮਿਲਾ ਦੇ।
1: ਸੱਜਣ ਮਿਲਾ ਦੇ, ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਫਿਰ ਮੈਂ ਸੁਣਾਉਂਦੀ ਹਾਂ ਤੁਹਾਨੂੰ। ਥੈਂਕ ਯੂ ਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਪਹਿਲਾਂ ਇੰਜੋਏ ਕਰੋ, ਸੁਰਿੰਦਰ ਕੌਰ ਐਂਡ ਹਰਚਰਨ ਗਰੇਵਾਲ ਜੀ ਦੀ ਆਵਾਜ਼ ਦੇ ਵਿੱਚ, ਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸਾਡੇ ਕੋਲ ਹਾਫ ਐਨ ਆਵਰ ਹੋਰ ਬਾਕੀ ਹੈ, ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

14 ਵਰੇ ਰਿਹਾ ਖੋਲਦਾ ਮਾੜਾ ਮੂਲ ਨੇ ਮੁੰਡੇ ਦਾ ਚੱਲ ਨੀ ਪੈਰੀ ਜਾਂਦੀ ਪੁੱਜ ਜਾਏਗੀ ਨੀ ਪੈਰੀ ਜਾਂਦੀ ਪੁੱਜ ਜਾਏਗੀ ਤੂੰ ਤਾਂ ਧੁੱਪੇ ਨੀ ਮੱਕੀ ਦੀਏ ਛੱਲੀਏ ਯਾਰੀਏ ਧੁੱਪੇ ਨੀ ਮੱਕੀ ਦੀਏ ਛੱਲੀਏ ਨੀ

0: ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ। ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000
3: Simply Indian brings you all simply delicious deals. Buy one get one free every day sure 10 to sham 7 baje tak on dine in and take outs. Maza lavo Sunday no paratha plate, Monday manpasand kulcha plate, Tuesday chana bhatura, Wednesday lajawab veg thali, Thursday yummy haka thali, Friday maza lavo saag makki di roti da. Ye yummy deals are simply Indian this sariya hi locations se. Dining, take out and catering also available. Call at 9057948111. Simply delicious matlab simply Indian.
4: Mainu pata tuhadi zindagi khushhal hai te khushhal hi soni lagdi hai, par jekar koi serious accident ho jaye ya fir kise tarah di critical illness da ho jao shikar, ta kaun bharega tuhade ghar di mortgage? Kithon aayegi income? Kivein chalegi zindagi di gaddi agge? Apni insurance zarur karwao. Call karo Umarpreet Chawla nu jinna to mortgage insurance, life insurance, critical illness, disability insurance karwa sakde ho, te naal hi visitor visa insurance, super visa, travel insurance, RESP te hor investments layi hune karo call Umarpreet Chawla nu 647-446-1616 Umarpreet Chawla।

ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਥੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ। ਕਲੀਅਰ ਵਿਊ ਆਇਕੇਅਰ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਜਿਹੜੇ ਕਿ ਮੈਕਵੀਨ ਐਂਡ ਮੇਫੀਲ ਦੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ। ਡਾਕਟਰ ਰਮਨਦੀਪ ਹੇਰ ਐਂਡ ਡਾਕਟਰ ਹਰਪ੍ਰੀਤ ਹੇਰ, ਇਹ ਦੋਵੇਂ ਆਪ ਡਾਕਟਰਸ ਨੇ। ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ। ਤੁਹਾਡੇ ਲਈ ਡਾਕਟਰਸ 6 ਦਿਨ ਅਵੇਲੇਬਲ ਰਹਿੰਦੇ ਨੇ ਵੀਕ ਦੇ ਵਿੱਚ, ਐਕਸੈਪਟ ਮੰਡੇ। ਤੁਸੀਂ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਤੁਹਾਡੇ ਲਈ ਕਰਦੇ ਨੇ, ਉਹ ਤੁਸੀਂ 6 ਦੇ 6 ਦਿਨ ਜਾ ਕੇ ਦੇ ਸਕਦੇ ਹੋ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ, ਅਤੇ 25% ਡਿਸਕਾਊਂਟ ਤੁਹਾਨੂੰ ਡਿਜ਼ਾਈਨਰ ਫਰੇਮਸ ਦੇ ਉੱਪਰ ਦਿੰਦੇ ਨੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਹੋ, ਤੁਹਾਨੂੰ ਕੁਝ ਵੀ ਅਪਫਰੰਟ ਨਹੀਂ ਪੇ ਕਰਨਾ ਪੈਂਦਾ। ਤੁਸੀਂ ਜ਼ਰੂਰ ਪਹੁੰਚੋ 11615 ਮੈਕਵੀਨ ਡਰਾਈਵ, ਯੂਨਿਟ ਨੰਬਰ 34, ਬਰੈਂਪਟਨ ਦੇ ਵਿੱਚ। ਕਲੀਅਰ ਵਿਊ ਆਈ ਕੇਅਰ ਨੰਬਰ 905-913-4545, 905-913-4545, ਕਲੀਅਰ ਵਿਊ ਆਈ ਕੇਅਰ ਦਾ ਨੰਬਰ ਹੈ। 5:34 ਦੇ ਕੁਝ ਸੈਕਿੰਡ ਹੋ ਗਏ ਨੇ। ਸਟੂਡੀਓ ਦਾ ਨੰਬਰ 905-564-5444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। SS ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨਾਲ ਗੱਲਬਾਤ ਕਰੋ। ਜੇ ਤੁਸੀਂ ਆਪਣੇ ਘਰਾਂ ਦੇ ਬਾਹਰ ਜਾਂ ਬੈਕਯਾਰਡ 'ਚ ਘਾਹ ਵਗੈਰਾ ਸਾਰਾ ਕਟਵਾਉਣਾ ਚਾਹੁੰਦੇ ਹੋ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਬੁੱਕ ਕਰ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਤੁਹਾਡਾ ਔਨ ਟਾਈਮ ਇਹ ਘਾਹ ਵਗੈਰਾ ਸਾਰਾ ਕੱਟ ਕੇ ਜਾਣਗੇ। ਤੁਸੀਂ ਫੁੱਲ ਬੂਟੇ ਲਗਾਉਣਾ ਚਾਹੁੰਦੇ ਹੋ, ਨਵੀਂ ਸੋਟਿੰਗ ਕਰਾਉਣੀ ਹੋਵੇ, ਜ਼ਰੂਰ ਗੱਲਬਾਤ ਕਰੋ SS ਲੋਨ ਕੇਅਰ ਦੀ ਟੀਮ ਦੇ ਨਾਲ। ਇਹ ਬਹੁਤ ਹੀ ਐਕਸਟ੍ਰੀਮਲੀ ਪ੍ਰੋਫੈਸ਼ਨਲਸ ਨੇ, ਬਹੁਤ ਸਾਫ਼ ਸੁਥਰਾ ਕੰਮ ਕਰਦੇ ਨੇ। ਅਤੇ ਗੁਰਪ੍ਰੀਤ ਸਿੰਘ ਜੀ ਦਾ ਨੰਬਰ ਨੋਟ ਕਰ ਲਓ, 4337-655-1984, 4376551984 SS ਲੋਨ ਕੇਅਰ ਦਾ ਨੰਬਰ ਹੈ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: हाय रब्बा हुण की बनू
1: जे तुसी कार इंजरी च इन्वॉल्व हो गए हो या सट लगी है गलती तुहाडी या किसी होर दी तां याद रखो इको नाम बरा टेंबर पर्सनल इंजरी लॉयर
2: इना कोल है पंज धड़लेदार कैनेडियन जंपा लॉयर्स दी टीम
1: जो दवां दे ने वध तों वध लीगल सेटलमेंट नो अपफ्रंट फी इना दी टीम कोल तक मिलियंस डॉलर तक दी सेटलमेंट करा चुकी है ते पैसे सेटलमेंट तों बाद ही चार्ज करदे ने अज ही कॉल करो रूपा बराड़ बुरा नूं 416-991-4169-91-5939 बराड़ टेंबर पर्सनल इंजरी लॉयर हाईवे 10 एंड डेरी 6980 मार्टिस ड्राइव यूनिट 9 मिसिसागा
3: ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ ਇਹਨਾਂ ਦੇ ਕੋਲ ਪਹੁੰਚੋ ਤੇ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਜੋ ਕਿ ਤੁਹਾਡੇ ਲਈ ਕੱਢਦੇ ਨੇ ਤੁਹਾਡੇ ਸਾਹਮਣੇ ਤੁਸੀਂ ਉਹ ਐਵਰੀਡੇ ਇੰਜੋਏ ਕਰ ਸਕਦੇ ਹੋ ਸ਼ੁੱਧ ਖੋਏ ਦੀਆਂ ਮਿਠਾਈਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਤੁਹਾਡੇ ਲਈ ਹਰ ਲੋਕੇਸ਼ਨ ਦੇ ਉੱਪਰ ਅਵੇਲੇਬਲ ਨੇ ਤੁਸੀਂ ਇਹਨਾਂ ਦੇ ਕੋਲੋਂ ਜਾਓ ਤੇ ਇਹਨਾਂ ਦੇ ਕੋਲ ਆਰਡਰ ਕਰੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਸ਼ਾਦੀ ਦਾ ਕੋਈ ਇਵੈਂਟ ਹੈ ਇਹਨਾਂ ਦੇ ਕੋਲੋਂ ਤੁਸੀਂ ਭਾਜੀ ਵੀ ਤਿਆਰ ਕਰਵਾ ਸਕਦੇ ਹੋ ਤੇ ਨਾਲ ਦੀ ਨਾਲ ਬਹੁਤ ਹੀ ਲਾਜਵਾਬ ਤੁਹਾਡੇ ਲਈ ਕੇਟਰਿੰਗ ਕਰਦੇ ਨੇ ਤੁਹਾਡੀਆਂ ਸਾਰੀਆਂ ਸਪੈਸ਼ਲ ਓਕੇਜ਼ਨਸ ਨੂੰ ਬਹੁਤ ਹੀ ਜ਼ਿਆਦਾ ਕਮਾਲ ਦਾ ਬਣਾ ਦੇਣਗੇ ਇੰਨੀ ਕਮਾਲ ਦੀ ਕੇਟਰਿੰਗ ਕਰਦੇ ਨੇ ਤੁਸੀਂ ਪਹੁੰਚੋ 888-7 ਦ ਗੋਰ ਰੋਡ ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ ਗੋਰ ਐਂਡ ਬਨੇਜ਼ਰ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਦੂਸਰੀ ਲੋਕੇਸ਼ਨ 9980 ਏਅਰਪੋਰਟ ਰੋਡ ਬੁਬੇੜ ਐਂਡ ਏਅਰਪੋਰਟ ਰੋਡ ਦੀ ਇੰਟਰਸੈਕਸ਼ਨ ਦੇ ਉੱਪਰ ਯੂਨਿਟ ਨੰਬਰ 1 ਦੇ ਉੱਪਰ ਲੋਕੇਟਡ ਨੇ ਤੀਸਰੀ ਲੋਕੇਸ਼ਨ 58 ਕੁਐਰੀ ਐਜ ਡਰਾਈਵ ਬੁਬੇੜ ਐਂਡ ਹਰਨਟਾਰੀਓ ਦੀ ਇੰਟਰਸੈਕਸ਼ਨ ਤੇ ਲੋਕੇਟਡ ਨੇ ਤੇ ਚੌਥੀ ਲੋਕੇਸ਼ਨ 180 ਸੈਂਡਲਵੁੱਡ ਪਾਰਕਵੇ ਈਸਟ ਤੇ ਇਹ ਤੁਹਾਡੇ ਲੋਕੇਟਡ ਨੇ ਯੂਨਿਟ ਨੰਬਰ 11 ਦੇ ਉੱਪਰ ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ ਤੇ ਡੋਲਰਾਮਾ ਦੇ ਬਿਲਕੁਲ ਨਜ਼ਦੀਕ ਤੇ ਜ਼ਰੂਰ ਤੁਸੀਂ ਪਹੁੰਚੋ ਪੰਜਾਬੀ ਬਾਈ ਨੇਚਰ ਬੈਠ ਕੇ ਡਾਈਨ ਇਨ ਕਰੋ ਇਹਨਾਂ ਦਾ ਲਾਜਵਾਬ ਖਾਣਾ ਜਾਂ ਫਿਰ ਤੁਸੀਂ ਟੇਕਆਊਟਸ ਵੀ ਲੈ ਕੇ ਆ ਸਕਦੇ ਹੋ ਟੱਟ ਟਰਾਂਸਫਰਾਈਡ ਦੇ ਨਾਲ ਗੱਲਬਾਤ ਕਰੋ ਇਹਨਾਂ ਦੇ ਕੋਲ ਹਾਇਰਿੰਗ ਚੱਲ ਰਹੀ ਹੈ ਅਰਜੈਂਟਲੀ ਇਹਨਾਂ ਨੂੰ A to A ਡਰਾਈਵਰਸ ਦੀ ਲੋੜ ਹੈ USA ਦੇ ਲਈ ਸ਼ਾਰਟ ਹਾਲ ਦਾ ਕੰਮ ਹੈ ਸੇਮ ਡੇ ਤੁਸੀਂ ਘਰ ਵਾਪਸੀ ਕਰ ਸਕਦੇ ਹੋ ਹਰ ਰੋਜ਼ ਦਾ ਕੰਮ ਹੈ ਮੰਡੇ ਟੂ ਫਰਾਈਡੇ ਤੁਹਾਨੂੰ ਕੰਮ ਦੇਣਗੇ ਡਰਾਈਵਰ ਜਿੰਨੇ ਵੀ ਨੇ $1600 ਤੋਂ ਲੈ ਕੇ $2200 ਜਾਂ ਉਸ ਤੋਂ ਵੀ ਜ਼ਿਆਦਾ ਇੱਕ ਵੀਕ ਦੇ ਵਿੱਚ ਕਮਾ ਸਕਦੇ ਆ ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ ਤੇ ਤੁਹਾਡੀ 23 ਸਾਲ ਦੀ ਏਜ ਹੈ ਤੇ ਤੁਹਾਡਾ ਕਲੀਨ ਰੈਕਰਡ ਹੈ ਤਾਂ ਜ਼ਰੂਰ ਗੱਲਬਾਤ ਕਰੋ ਸੁੱਖੀ ਟੱਟ ਜੀ ਦੇ ਨਾਲ ਟੱਟ ਟਰਾਂਸਫਰਾਈਡ ਤੋਂ ਨੰਬਰ ਹੈ 416-616-9920-416-666-9520 ਟੱਟ ਟਰਾਂਸਫਰਾਈਡ ਦਾ ਨੰਬਰ ਹੈ ਚਲੋ ਫਿਰ ਨੈਕਸਟ ਫਰਮਾਇਸ਼ੀ ਗਾਣਾ ਸੁਣੋ ਤੁਸੀਂ ਸਿੱਧੂ ਮੂਸੇਵਾਲਾ ਤੇ ਨਾਲ ਅਫਸਾਨਾ ਖਾਨ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ
4: ਉਹ ਪੱਤੇ ਦੇ ਵਿੱਚ ਜਾਣ ਨਹੀਂ ਹੈਗੀ ਵਹਿਮ ਪਾਲਦੇ ਫਿਰਦੇ ਆ ਕਹਿੰਦੇ ਕੁਛ ਤੇ ਰੱਖ ਚ ਲੰਮੀ ਮੋਢੇ ਪਾਲਦੇ ਫਿਰਦੇ ਆ ਪੱਤੇ ਬੋਲ ਕੇ ਗੱਲ ਨਹੀਂ ਬਣਦੀ ਐ ਤਗੜਾ ਨਹੀਂ ਤਬੰਦੇ ਤੇ ਛਾਪੀਆਂ ਮਾਰਦਾ ਫਿਰੇ ਮਗਾਂਦਾ ਇੱਕ ਵਿੱਚ ਵਜੋਂ ਪਰਾਉਣੇ ਨੇ
5: ਉਹ ਸੁਣਿਆ ਮੈਂ ਤੁਹਾਡੇ ਕੋਲੇ ਅੱਖੀ ਅਸਨੇ
4: ਉਹ ਗੱਲ ਸੋਲਾ ਜਾਂਦੇ ਸੱਚਾ ਸੋਣੀਏ
5: ਉਹ

0: ਐਕਸੀਡੈਂਟ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੁਹਾਡਾ ਤੇ ਸਾਡਾ ਸਾਥ 6 ਵਜੇ ਤੱਕ ਬਣਿਆ ਹੋਇਆ ਅਗਲੇ ਕਾਲਰ 3401 ਹਾਂਜੀ ਸਤਿ ਸ਼੍ਰੀ ਅਕਾਲ 3410 ਜੀ ਸਤਿ ਸ਼੍ਰੀ ਅਕਾਲ
1: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮਨਪ੍ਰੀਤ ਜੀ ਇੱਕ ਗਾਣਾ ਸੁਣਾ ਦਿਓ ਮਰਡਰ ਫਿਲਮ ਦਾ ਆਪਣਾ ਭੀਗੇ ਹੋਂਠ ਤੇਰੇ
0: ਠੀਕ ਹੈ ਜੀ ਵੈਸੇ ਤੁਹਾਡਾ ਟਾਈਮ ਥੋੜਾ ਰਹਿ ਗਿਆ ਆ ਬਟ ਜੇ ਲੱਗ ਗਿਆ ਤਾਂ ਲਗਾ ਦੇਣੀ ਹੈ ਬਟ ਆਈ ਡੋਂਟ ਥਿੰਕ ਕਿ ਅੱਜ ਲੱਗੂਗਾ ਅਤੇ ਤੁਸੀਂ ਕੱਲ੍ਹ ਨੂੰ ਰਿਕੁਐਸਟ ਕਰ ਲਿਓ ਸੋ ਸੋਰੀ ਅਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਲਈ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਫਸਟ ਮੋਰਗੇਜ ਤੁਸੀਂ ਕਰਵਾਉਣੀ ਹੋਵੇ ਤੁਹਾਨੂੰ ਬੈਸਟ ਰੇਟਸ ਔਫਰ ਕਰਦੇ ਨੇ ਸੈਕਿੰਡ ਮੋਰਗੇਜ ਕਰਵਾਉਣੀ ਹੋਵੇ ਲਾਈਨ ਆਫ ਕ੍ਰੈਡਿਟ ਬਣਾਉਣਾ ਚਾਹੁੰਦੇ ਹੋ ਪ੍ਰੋਪਰਟੀ ਰੀਫਾਈਨੈਂਸ ਕਰਨ ਬਾਰੇ ਸੋਚ ਰਹੇ ਹੋ ਤੁਸੀਂ ਐਕੁਇਟੀ ਟੇਕਆਊਟ ਹੋਵੇ ਪ੍ਰਾਈਵੇਟ ਫੰਡਸ ਦੀ ਲੋੜ ਹੈ ਤੁਹਾਡੀ ਮੋਰਗੇਜ ਰਿਨਿਊਅਲ ਤਿਆਰੀ ਹੈ ਤੁਸੀਂ ਸੇਮ ਡੇ ਕਲੋਜ਼ਿੰਗ ਕਰਵਾਉਣਾ ਚਾਹੁੰਦੇ ਹੋ ਤੁਸੀਂ ਜ਼ਰੂਰ ਗੱਲਬਾਤ ਕਰੋ ਮੋਰਗੇਜ ਕਿੰਗ ਤੋਂ ਪਰਮਜੀਤ ਸਿੰਘ ਜੀ ਦੇ ਨਾਲ ਇਹ ਤੁਹਾਨੂੰ ਕਿਸੇ ਵੀ ਸਿਨੈਰੀਓ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦੇ ਸੋਲਿਊਸ਼ਨਸ ਦੇਣਗੇ ਇਹਨਾਂ ਦਾ ਆਫਿਸ ਲੋਕੇਟਡ ਹੈ 1200 ਡੈਰੀ ਰੋਡ ਈਸਟ ਯੂਨਿਟ ਨੰਬਰ 22 ਮਿਸਿਸਾਗਾ ਦੇ ਵਿੱਚ ਨੇ ਅਤੇ ਨੰਬਰ 416-804-2015 ਮੋਰਗੇਜ ਕਿੰਗ ਦੇ ਪਰਮਜੀਤ ਸਿੰਘ ਜੀ ਦਾ ਨੰਬਰ ਹੈ ਅਗਲੇ ਕਾਲਰ 1000 ਹਾਂਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਨਾਦਰ ਸਿੰਘ ਬੋਲਦਾ ਜੀ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਭੈਣ ਜੀ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਆਪਣਾ ਕਿਸੇ ਨੇ ਵੀ ਦਸਤਾਰ ਬੰਨਣੀ ਸਿੱਖਣੀ ਹੋਵੇ ਤੇ ਕਿਸੇ ਵੀ ਤਰ੍ਹਾਂ ਦੀ ਜਿਵੇਂ ਪਟਿਆਲਾ ਸਾਹੀ ਮੋਰਨੀ ਜਾਂ ਪਟਿਆਲੀ ਤੁਸੀਂ ਪਹਿਲਾਂ ਬੰਨਦੇ ਹੋ ਤੁਸੀਂ ਡਿਫਰੈਂਟ ਸਟਾਈਲ ਸਿੱਖਣਾ ਸੁਧਾਰ ਲੈ ਕੇ ਆਉਣਾ ਜਾਂ ਬੱਚਿਆਂ ਨੇ ਜਿਵੇਂ ਅੱਜ ਕੱਲ੍ਹ ਬੱਚੇ ਆ ਜ਼ਿਆਦਾ ਗੋਲ ਪਰਨਾ ਬੰਨਣਾ ਸਿੱਖਣਾ ਦੇ ਸਕਦੇ ਹੈ ਨਾ
0: ਕਿਉਂਕਿ
2: ਬੱਚੇ ਨੇ ਪਰਨਾ ਬੰਨਣਾ ਸਿੱਖਣਾ ਤਾਂ ਫ੍ਰੀ ਕਲਾਸਾਂ ਲੱਗਦੀਆਂ ਗੁਰਦੁਆਰਾ ਦਸਮੇਸ਼ ਦਰਬਾਰ ਵਿੱਚ ਸੰਡੇ ਦੀ ਕਲਾਸ ਹੁੰਦੀ ਆ 3-5 ਹਾਲ ਨੰਬਰ 2 ਦੇ ਵਿੱਚ ਤੇ ਸੈਚਰਡੇ ਕਲਾਸ ਹੁੰਦੀ ਆ 1-3 ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਵਿਖੇ 1 ਤੋਂ ਲੱਗ ਕੇ 3 ਵਜੇ
0: ਜੀ
2: ਨੰਬਰ ਹੈਗਾ ਭੈਣ ਜੀ 6479-1 ਤੁਹਾਨੂੰ ਕਾਲ ਵੀ ਕਰ ਸਕਦੇ ਆ ਜੇ ਤੁਹਾਡੇ ਕੋਲ ਦਸਤਾਰ ਮੁਸ਼ਕਲ ਹੁੰਦੀ ਆ ਜੇ ਨਹੀਂ ਵੀ ਇਨਕੇਸ ਹੈਗੀ ਤਾਂ ਤੁਸੀਂ ਘੋਲ ਨਾ ਕਰਿਓ ਅਸੀਂ ਸਾਡੇ ਕੋਲ ਦਸਤਾਰਾਂ ਵੀ ਹੁੰਦੀਆਂ ਅਸੀਂ ਉਹਨੂੰ ਦਸਤਾਰ ਵੀ ਪ੍ਰੋਵਾਈਡ ਕਰਾਂਗੇ ਤੇ ਬਾਕੀ ਹੁਣ ਦੇਖੋ ਸਿੱਖ ਗੇਮਜ਼ ਆ ਰਹੀਆਂ ਇਸ ਵੀਕਐਂਡ ਤੇ ਅਗਸਤ 1 ਨੂੰ ਨਾ ਸਿੱਖ ਗੇਮਜ਼ ਦੀ ਗ੍ਰੈਂਡ ਓਪਨਿੰਗ ਹੋਣੀ ਆ ਬ੍ਰਾਂਟਰ ਸ਼ਾਪਿੰਗ ਸੈਂਟਰ ਦੇ ਵਿਖੇ ਤੇ ਉੱਥੇ ਵੀ ਅਸੀਂ ਦਸਤਾਰਾਂ ਦਾ ਕੈਂਪ ਲਾਉਣਾ 9 ਤੋਂ ਲਾ ਕੇ 11 ਤੱਕ
0: ਜੀ
2: ਤੁਸੀਂ ਚਲੋ ਉੱਥੇ ਵੀ ਮਿਲ ਸਕਦੇ ਹੋ ਤੇ ਫ੍ਰੀ ਬੱਗਾ ਮਿਲਣੀਆਂ ਬ੍ਰਾਂਟਰ ਸ਼ਾਪਿੰਗ ਸੈਂਟਰ ਦੇ ਵਿੱਚ
0: ਬਹੁਤ ਬਹੁਤ ਸ਼ੁਕਰੀਆ ਬਿਲਕੁਲ ਤੁਸੀਂ ਨਾਜ਼ਰ ਸੰਧੂ ਜੀ ਦੇ ਨਾਲ ਗੱਲਬਾਤ ਕਰੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਜਾਂ ਤੁਸੀਂ ਆਪ ਕੋਈ ਵੀ ਤੁਹਾਡੀ ਏਜ ਹੋਵੇ ਤੁਸੀਂ ਪੱਗ ਬੰਨਣੀ ਸਿੱਖਣਾ ਚਾਹੁੰਦੇ ਹੋ ਇਹ ਹਰ ਤਰ੍ਹਾਂ ਦੀ ਪੱਗ ਬੰਨਣੀ ਸਿਖਾਉਂਦੇ ਨੇ ਪਰਨੇ ਦਮਾਲੇ ਸਾਰਾ ਕੁਛ ਤੁਸੀਂ ਇਹਨਾਂ ਦੇ ਕੋਲੋਂ ਫ੍ਰੀ ਆਫ ਕੋਸਟ ਸਿੱਖ ਸਕਦੇ ਹੋ ਕੋਈ ਵੀ ਤੁਹਾਨੂੰ ਇਹ ਚਾਰਜ ਨਹੀਂ ਕਰਦੇ ਤੇ 6479-1100 ਤੇ ਕਾਲ ਕਰ ਸਕਦੇ ਹੋ ਨਾਜ਼ਰ ਸਿੰਘ ਜੀ ਨੂੰ 6479-981-1000 ਇਹਨਾਂ ਦਾ ਨੰਬਰ ਹੈ ਤੇ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਤੇ ਸੁੰਦਰੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ

ਕਰਨ ਲਈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਜੇਕਰ ਤੁਸੀਂ ਆਪਣੇ ਲਈ ਬਹੁਤ ਹੀ ਸਸਤੀਆਂ ਏਅਰ ਟਿਕਟਸ ਲੱਭ ਰਹੇ ਹੋ ਤਾਂ ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰੋ। ਇਹਨਾਂ ਦੇ ਕੋਲ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਤੁਹਾਡੇ ਲਈ ਆਲ ਓਵਰ ਦ ਵਰਲਡ ਕਿਤੇ ਵੀ ਤੁਸੀਂ ਜਾਣਾ ਹੋਵੇ ਤੁਹਾਡੇ ਲਈ ਸਾਰੀਆਂ ਕੰਟਰੀਜ਼ ਸਾਰੀਆਂ ਸਿਟੀਜ਼ ਦੇ ਲਈ ਤੁਹਾਡੇ ਲਈ ਬਹੁਤ ਹੀ ਕਮਾਲ ਦੀ ਏਅਰ ਟਿਕਟਸ ਅਵੇਲੇਬਲ ਨੇ। ਚਾਹੇ ਤੁਸੀਂ ਇੰਡੀਆ ਜਾਣਾ ਹੋਵੇ, ਪਾਕਿਸਤਾਨ ਜਾਣਾ ਹੋਵੇ, ਦੁਬਈ ਘੁੰਮਣ ਜਾਣਾ, ਮੈਕਸੀਕੋ ਜਾਣਾ ਹੋਵੇ, ਕਿਤੇ ਵੀ ਤੁਸੀਂ ਆਪਣੀ ਵਕੇਸ਼ਨ ਸਪੈਂਡ ਕਰਨ ਜਾਣਾ ਚਾਹੁੰਦੇ ਹੋ, ਇਹਨਾਂ ਦੇ ਕੋਲੋਂ ਬੈਸਟ ਵਕੇਸ਼ਨ ਪੈਕੇਜਸ ਐਂਡ ਡੀਲਸ ਬਣਵਾ ਕੇ ਲੈ ਕੇ ਜਾਓ। ਜ਼ਰੂਰ ਤੁਸੀਂ ਗੱਲਬਾਤ ਕਰੋ ਕੋਮਲ ਟਰੈਵਲਸ ਨੂੰ। ਨੰਬਰ ਹੈ 905-239-7711, 905-239-7711, ਕੋਮਲ ਟਰੈਵਲਸ ਦਾ ਨੰਬਰ ਹੈ। ਅਤੇ ਪ੍ਰੋਗਰਾਮ ਤੋਂ ਬਾਅਦ ਜੇਕਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ ਕਿਸੇ ਵੀ ਸਪੋਂਸਰ ਦੇ ਰਿਗਾਰਡਿੰਗ ਜਾਂ ਫਿਰ ਤੁਸੀਂ ਆਪਣੀ ਰੇਡੀਓ ਵਿੱਚ ਐਡਵਰਟਾਈਜ਼ਮੈਂਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੈੱਡ ਆਫਿਸ 'ਤੇ ਮੈਸੇਜਸ ਕਰ ਸਕਦੇ ਹੋ ਅਤੇ ਜਾਂ ਫਿਰ ਕਾਲਸ ਕਰ ਸਕਦੇ ਹੋ। ਨੰਬਰ ਹੈ 416-725-2551, 416-725-2551 ਜਾਂ ਫਿਰ 416-457-3381 ਅਤੇ ਤੁਹਾਨੂੰ ਇਹ ਰੀਚ ਆਊਟ ਕਰ ਲੈਣਗੇ ਦੁਬਾਰਾ ਤੋਂ। ਅਤੇ ਕਿਸੇ ਦਾ ਵੀ ਨੰਬਰ ਚਾਹੀਦਾ ਹੋਵੇ ਤਾਂ ਤੁਸੀਂ ਮੈਸੇਜ ਕਰਕੇ ਵੀ ਪੁੱਛ ਸਕਦੇ ਹੋ ਅਤੇ ਤੁਹਾਨੂੰ ਨਾਲ ਦੀ ਨਾਲ ਹੀ ਤੁਹਾਨੂੰ ਰਿਪਲਾਈ ਬੈਕ ਕਰ ਦੇਣਗੇ। ਅਤੇ ਜ਼ਰੂਰ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਿਤੇ ਵੀ ਤੁਸੀਂ ਇਹਨਾਂ ਨੰਬਰਸ 'ਤੇ ਕੰਟੈਕਟ ਕਰ ਸਕਦੇ ਹੋ। ਜਦੋਂ ਪ੍ਰੋਗਰਾਮ ਚੱਲਦਾ ਹੁੰਦਾ ਉਦੋਂ ਡਿਫਰੈਂਟ ਨੰਬਰ ਹੁੰਦਾ, ਰੇਡੀਓ ਵਾਲਾ ਨੰਬਰ ਜਦੋਂ ਹੁਣ ਪ੍ਰੋਗਰਾਮ ਖਤਮ ਹੋ ਜਾਣਾ ਇਸ ਨੰਬਰ ਦੇ ਉੱਪਰ ਜੇ ਤੁਸੀਂ ਕਾਲ ਕਰੋਗੇ ਤਾਂ ਉਹਦਾ ਕੋਈ ਯੂਜ਼ ਨਹੀਂ ਹੋਣਾ ਕਿਉਂਕਿ ਸਟੂਡੀਓ ਦੇ ਵਿੱਚ ਕੋਈ ਹੋਣਾ ਨਹੀਂ। ਅਤੇ ਇਸ ਕਰਕੇ ਆਲਵੇਜ਼ ਹੈੱਡ ਆਫਿਸਿਸ 'ਤੇ ਤੁਸੀਂ ਹੈੱਡ ਆਫਿਸ 'ਤੇ ਤੁਸੀਂ ਨੰਬਰਸ 'ਤੇ ਕਾਲਸ ਔਰ ਟੈਕਸਟ ਕਰ ਸਕਦੇ ਹੋ। ਅਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਏਗੀ 3 ਤੋਂ ਲੈ ਕੇ 6 ਵਜੇ ਤੱਕ ਮੇਰੀ ਤੁਹਾਡੇ ਨਾਲ। ਅਤੇ ਉਦੋਂ ਤੱਕ ਮੈਨੂੰ ਮਨਪ੍ਰੀਤ ਕੌਰ ਤੂਰ ਨੂੰ ਇਜਾਜ਼ਤ ਦਿਓ। ਹੱਸਦੇ ਰਹੋ, ਮੁਸਕਰਾਉਂਦੇ ਰਹੋ ਅਤੇ ਸਮਰ ਟਾਈਮ ਪੂਰਾ ਇੰਜੋਏ ਕਰੋ ਆਪਣੀ ਫੈਮਿਲੀ ਆਪਣੇ ਫਰੈਂਡਸ ਦੇ ਨਾਲ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ ਅਤੇ ਉਦੋਂ ਤੱਕ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

ਛੇ ਤੇ ਕਰੀਏ ਯਾਰ ਗੱਲਾਂ ਬਾਤਾਂ ਦਾ ਸਿਲਸਿਲਾ ਤੁਹਾਡੇ ਨਾਲ ਸ਼ੁਰੂ। ਸਾਡਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਬਸ ਇਹੀ ਰਹਿੰਦਾ ਕਿ ਪ੍ਰੋਗਰਾਮ ਨਵੀਂ ਸ਼ਾਮ ਨੂੰ ਪੇਸ਼ ਕਰੀਏ, ਤੇ ਜਿੰਨੇ ਸਾਡੇ ਮਿੱਤਰ ਕੰਮ ਤੇ ਜਾ ਰਹੇ ਆ ਉਹਨਾਂ ਨੂੰ ਵੀ ਇੱਕ ਵਧੀਆ ਬੂਸਟ ਦਈਏ, ਜਿਹੜੇ ਕੰਮ ਛੱਡ ਕੇ ਘਰਾਂ ਨੂੰ ਜਾ ਰਹੇ ਨੇ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਹੱਲਾਸ਼ੇਰੀ ਦਈਏ ਕਿ ਹੁਣ ਵਧੀਆ ਯਾਰ ਕੰਮ ਕੀਤਾ, ਦੱਬ ਕੇ ਸਲੂਟ ਹੈ ਤੁਹਾਨੂੰ, ਤੇ ਘਰੇ ਜਾ ਕੇ ਰਿਲੈਕਸ ਕਰੋ, ਇੰਜੋਏ ਕਰੋ। ਸੋ ਪ੍ਰੋਗਰਾਮ ਪੰਜਾਬੀ ਦਾ ਇੱਕੋ ਇੱਕ ਨੰਬਰ ਆਪਣਾ ਹਮੇਸ਼ਾ ਸਟੂਡੀਓ ਦਾ ਰਹਿੰਦਾ, 905-673-3337 9056739053 7905673 3337।

ਮਾਂ ਦਾ ਸੋ ਪ੍ਰੋਗਰਾਮ ਚ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਹੈ ਜੀ ਸਦਕੇ ਮੋਸਟ ਵੈਲਕਮ ਐਨੀ ਟਾਈਮ 905-673-3337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਇੱਕ ਦੋ ਚੀਜ਼ਾਂ ਤੁਹਾਡੇ ਤੱਕ ਪਹਿਲਾਂ ਹੀ ਸਾਂਝੀ ਕਰਦੀ ਇੱਕ ਤਾਂ ਯਾਰ ਬੜੀ ਸ਼ਾਨਦਾਰ ਇੱਕ ਯੂਨਿਟ ਲੀਜ਼ ਲਈ ਯਾਨੀ ਕਿ ਰੈਂਟ ਦੇ ਲਈ ਅਵੇਲੇਬਲ ਹੈ ਸੋ ਯੂਨਿਟ ਕਿੱਥੇ ਹੈ ਤੁਹਾਨੂੰ ਦੱਸਦੇ ਹਾਂ ਬ੍ਰਿਟੈਨੀਆ ਤੇ ਏਰੀਅਨ ਮਿਲਸ ਪਾਰਕਵੇ ਬਹੁਤ ਹੀ ਇੱਕ ਜ਼ਬਰਦਸਤ ਲੋਕੇਸ਼ਨ ਹੈ ਮਿਸਿਸਾਗਾ ਬ੍ਰਿਟੈਨੀਆ ਏਰੀਅਨ ਮਿਲਸ ਇੱਥੇ ਤੁਸੀਂ ਹੇਅਰ ਸਲੋਨ ਖੋਲ੍ਹ ਲਓ ਨੇਲ ਸਲੋਨ ਖੋਲ੍ਹ ਲਓ ਕੋਈ ਤੁਸੀਂ ਸੈੱਲਫੋਨ ਸਟੋਰ ਖੋਲ੍ਹ ਲਓ ਕਿਸੇ ਵੀ ਕਿਸਮ ਦਾ ਦਫ਼ਤਰ ਖੋਲ੍ਹ ਲਓ ਕਹਿਣ ਦਾ ਮਤਲਬ ਕਿ ਇੱਥੇ ਤਕਰੀਬਨ ਕੋਈ ਵੀ ਬਿਜ਼ਨਸ ਆਪਣੀ ਚਲਾ ਲਓ ਅਤੇ ਬਾਹਲੀਆਂ ਕੋਈ ਲਿਮਿਟੇਸ਼ਨਸ ਨਹੀਂ ਹੈਗੀਆਂ ਤੁਸੀਂ ਪਰਮਜੀਤ ਹੋਣਾ ਨੂੰ ਫੋਨ ਕਰੋ 750 ਸਕੁਏਅਰ ਫੁੱਟ ਦੀ ਇਹ ਯੂਨਿਟ ਹੈ ਬ੍ਰਿਟੈਨੀਆ ਅਤੇ ਏਰੀਅਨ ਮਿਲਸ 416-993-1564 416-993-1564 416-993-1564 416-993-1564 ਤੇ ਕਾਲ ਕਰ ਲਓ

ਅਭੀਵਾ ਨਹੀਂ ਰੀਸਾ, ਕੱਲ ਮੈਨੂੰ ਇਸ ਗੀਤ ਦੀ ਰਿਕੁਐਸਟ ਆਈ ਸੀ ਬਟ ਕੱਲ ਮੈਨੂੰ ਉਹਦਾ ਲੱਗਿਆ ਨੀ, ਸੋ ਮੈਂ ਕਿਹਾ ਜਿਹੜੇ ਕੱਲ ਵਾਲੇ ਸੱਜਣ ਨੇ ਉਹ ਕਿਤੇ ਸਾਡੇ ਨਾਲ ਨਿਰਾਸ਼ ਨਾ ਹੋ ਜਾਣ ਕਿ ਨਵੀਂ ਯਾਰ ਅਸੀਂ ਤੁਹਾਨੂੰ ਗਾਣੇ ਨੂੰ ਕਿਹਾ ਤੁਸੀਂ ਗਾਣਾ ਲਾਇਆ ਤੱਕ ਨੀ। ਪਤਾ ਕੀ ਹੈ, ਦੇਖੋ ਕਈ ਵਾਰ ਨਾ ਰਿਕੁਐਸਟਾਂ ਇੰਨੀ ਆ ਜਾਂਦੀਆਂ ਨੇ ਫਿਰ ਚੇਤਾ ਭੁੱਲ ਜਾਈਦਾ ਜਾਂ ਬਿਜ਼ੀ ਇੰਨੇ ਹੋ ਜਾਈਦਾ ਕਿ ਵੈਸੇ ਨਹੀਂ ਯਾਦ ਰਹਿੰਦਾ, ਪਰ ਕੋਈ ਗੱਲ ਨਹੀਂ, ਕੱਲ੍ਹ ਨਹੀਂ ਤਾਂ ਅੱਜ ਅਤੇ ਅੱਜ ਨਹੀਂ ਤਾਂ ਕੱਲ੍ਹ ਨੂੰ ਲਾ ਦੇਵਾਂਗੇ। ਹੁਣ ਅਸੀਂ ਤੁਹਾਡੇ ਲਈ ਤਕਰੀਬਨ 7 ਦਿਨ ਇੱਥੇ ਹੀ ਹੁੰਦੇ ਹਾਂ, ਸੋ ਕੋਈ ਗੱਲ ਨਹੀਂ, ਤੁਸੀਂ ਐਨੀ ਟਾਈਮ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ ਕਰਨੀ ਆ ਫੋਨ ਕਰ ਲਓ। ਨੰਬਰ ਆਪਣਾ ਸਟੂਡੀਓ ਦਾ ਇੱਕੋ ਇੱਕ ਹੈ 905-673-3337 9056733337, ਜਾਂ ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ। ਪੇਜ ਹੈ ਸਾਡਾ ਇੰਸਟਾਗ੍ਰਾਮ ਦਾ PUNJABILEHORAN, ਠੀਕ ਹੈ, ਇੰਸਟਾਗ੍ਰਾਮ ਪੇਜ ਪੰਜਾਬੀ ਦਾ PUNJABILEHORAN ਇੰਸਟਾਗ੍ਰਾਮ 'ਤੇ ਐਨੀ ਟਾਈਮ ਤੁਸੀਂ ਪ੍ਰੋਗਰਾਮ ਦੇ ਦੌਰਾਨ ਸਾਨੂੰ ਮੈਸੇਜ ਕਰ ਸਕਦੇ ਹੋ ਕੋਈ ਵੀ ਗੀਤ ਸੰਗੀਤ ਦੀ ਰਿਕੁਐਸਟ। ਬੜੇ ਨਾ ਲੋਕ ਕਈ ਵਾਰ ਕੋਈ ਨਾ ਕੋਈ ਨੰਬਰ ਤੁਸੀਂ ਲੱਭਦੇ ਹੁੰਦੇ ਹੋ, ਕਿਸੇ ਵੀ ਬਿਜ਼ਨਸ ਦਾ ਨੰਬਰ ਚਾਹੀਦਾ, ਐਨੀ ਟਾਈਮ ਇੰਸਟਾਗ੍ਰਾਮ 'ਤੇ ਮੈਸੇਜ ਕਰਦੇ ਕਰੋ ਦਿਨ ਰਾਤ, ਅਤੇ ਕੋਸ਼ਿਸ਼ ਹੁੰਦੀ ਹੈ ਕਿ ਜਲਦੀ ਤੋਂ ਜਲਦੀ ਤੁਹਾਨੂੰ ਨੰਬਰ ਦੇਈਏ ਕਿਸੇ ਵੀ ਬਿਜ਼ਨਸ ਦਾ। ਤੁਸੀਂ ਕੋਈ ਡਰਾਈਵੇ ਬਣਵਾਉਣਾ, ਬੇਸਮੈਂਟ ਤਿਆਰ ਕਰਾਉਣੀ ਆ, ਕੋਈ ਇੰਸ਼ੋਰੈਂਸ ਲਈ ਨੰਬਰ ਚਾਹੀਦਾ, ਕੋਈ ਤੁਸੀਂ ਟਿਕਟਾਂ ਬੁੱਕ ਕਰਾਉਣੀਆਂ ਇੰਡੀਆ ਉੰਡੀਆ ਦੀਆਂ, ਕੋਈ ਵੀ ਨੰਬਰ ਤਾਂ ਇੰਸਟਾਗ੍ਰਾਮ ਤੋਂ ਲੈ ਲਿਆ ਕਰੋ, ਪੰਜਾਬੀ ਦਾ ਪੇਜ ਹੈ। ਤੁਹਾਨੂੰ ਗੁਰਕਰਮ ਢੀਂਡਸਾ ਦਾ ਨੰਬਰ ਇੱਕ ਤਾਂ ਦਿੰਦੇ ਹਾਂ, ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਦੇ ਵਿੱਚ ਡਿਸਕਾਊਂਟ ਲੈ ਕੇ ਦਿੱਤਾ ਗੁਰਕਰਮ ਨੇ, ਇੱਕ ਵਾਰ ਗੁਰਕਰਮ ਨੂੰ ਕਾਲ ਕਰੋ, ਦੇਖਿਓ ਸੀ ਤੁਹਾਨੂੰ ਫਾਇਦਾ ਹੁੰਦਾ। ਸੋ ਗੁਰਕਰਮ ਢੀਂਡਸਾ ਸਾਡੇ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਮਾਹਰ ਨੇ, ਇੱਕ ਵਾਰ ਫੋਨ ਘੁਮਾ ਲਓ ਗੁਰਕਰਮ ਨੂੰ 416-876-4605, ਦੇਖਿਓ ਸੀ ਡਿਸਕਾਊਂਟ ਮਿਲਦਾ। ਤੁਸੀਂ ਆਪ ਕਹੋਗੇ ਨਵੀਂ ਯਾਰ ਸਾਨੂੰ ਤਾਂ ਪਤਾ ਨਹੀਂ ਸੀ ਵੀ ਏਡੇ ਏਡੇ ਵੱਡੇ ਡਿਸਕਾਊਂਟ ਵੀ ਗੁਰਕਰਮ ਹੁਣੇ ਦਵਾ ਦਿੰਦੇ ਆ। ਸੋ 416-876-4605 ਆਟੋ ਹੋਮ ਬਿਜ਼ਨਸ ਕਮਰਸ਼ਲ ਇੰਸ਼ੋਰੈਂਸ ਕਰਵਾਉਣੀ ਹੈ, ਦੇਖਿਓ ਸਹੀ ਜਾਦੂ ਇਹਨਾਂ ਦੇ ਹੱਥਾਂ ਦਾ। 416-876-4605 416-876-4605 ਦੇ ਉੱਤੇ

0: ਚੱਕਦੇ ਫਿਰ ਪੱਠੇ ਲਾ ਦਈਏ ਬਿੰਦਰ ਖੀਏ ਸਾਹਿਬ ਨੂੰ, ਮੈਨੂੰ ਲੱਗਦਾ ਕਿ ਅੱਜ ਤਾਂ ਨਵੀਂ ਬਸ ਪੂਰਾ ਗਾਣਾ ਚਲਾ ਦਿਓ ਕਿਰਾਂ ਸਾਰਿਆਂ ਦੀ। ਇੱਕ ਕਹਿੰਦੇ ਹੁੰਦੇ ਆ ਕਿ ਰੂਹ ਖੁਸ਼ ਹੋ ਜਾਵੇ ਕਿ ਬੱਲੇ ਬੱਲੇ ਬੱਲੇ, ਅੱਜ ਤਾਂ ਨਵੀਂ ਨੇ ਕਮਾਲ ਹੀ ਕਰ ਦਿੱਤੀ। ਦੁਪੱਟਾ ਤੇਰਾ ਸੱਤ ਰੰਗ ਦਾ, ਮੈਂ ਕਹਿੰਦਾ ਕੋਈ ਐਸਾ ਫੰਕਸ਼ਨ ਨਹੀਂ ਜਿੱਥੇ ਗਾਣਾ ਨਹੀਂ ਚੱਲਦਾ ਹੈ। ਇਹ ਜਦੋਂ ਮਿਊਜ਼ਿਕ ਹੀ ਸ਼ੁਰੂ ਹੁੰਦਾ ਹਰੇਕ ਕਹਿੰਦਾ ਚੱਲ ਬਈ ਡਾਂਸ ਫਲੋਰ ਤੇ ਚੱਲੀਏ ਤੇ ਭੰਗੜਾ ਪਾਈਏ। ਆਪਾਂ ਪਰਸੋਂ ਚੌਥੇ ਗੱਲ ਨਹੀਂ ਸੀ ਕਰ ਰਹੇ ਵੀ ਕਿਹੜੇ ਕਿਹੜੇ ਗਾਣੇ ਡੀਜਿਆਂ ਤੇ ਬੜੇ ਚੱਲਦੇ ਨੇ, ਸੋ ਉਹਨਾਂ ਗਾਣਿਆਂ ਵਿੱਚੋਂ ਬੜੇ ਸੀਗੇ। ਬਟ ਮੈਨੂੰ ਲੱਗਦਾ ਕਿ ਇਸ ਗਾਣੇ ਦਾ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ, ਇਹ ਤਾਂ ਫਿਰ ਬਹੁਤ ਜ਼ਰੂਰੀ ਸੀ। ਆਪਾਂ ਬੜੇ ਗਾਣਿਆਂ ਦੇ ਨਾਂ ਲਏ ਸੀ ਉਦਣ, ਯਾਰਨ ਮੁੱਲੇ ਦੇ ਲਏ ਜਿਹੜਾ ਨਾਗ ਚਿੱਟੇ ਸੂਟ ਤੇ ਕੈਂਠੇ ਵਾਲਾ ਯਾਰ ਬੋਲਦਾ, ਅਰ ਫੜ ਲੈ ਗੱਡੀ ਦੀ ਚਾਬੀ ਤੇ ਲੈ ਗਈ ਕੁੜੀ ਗੁਜਰਾਤ ਦੀ, ਸੀਟੀ ਮਾਰ ਕੇ ਬੁਲਾਉਣੋਂ ਹਟ ਜਾ, ਬਾਕੀ ਤਨਖਾਹ ਸਾਧਨੀ ਇੱਕੋ ਤੇਰਾ ਲੱਖ ਵਰਗਾ, ਬੜੇ ਗੀਤ ਸੀਗੇ। ਬਟ ਇਹਦਾ ਦੇਖਿਓ ਨਾਂ ਨਹੀਂ ਲਿਆ, ਕੋਈ ਨਾ ਇਹਦਾ ਹੁਣ ਮੈਂ ਅੱਜ ਲੈ ਦਿੰਦਾ ਤੇ ਤੁਹਾਡੇ ਲਈ ਜ਼ਰੂਰ ਪੇਸ਼ ਕਰਦੇ ਹਾਂ। 905-673-3337 ਆਪਣਾ ਨੰਬਰ ਹੈ, 905-673-3337 905-673-3337 ਤੇ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਤੇ ਜਲਦੀ ਹੀ ਤੁਹਾਡੇ ਲਈ ਲਾਉਣੇ ਆ ਗੀਤ। ਬਟ ਉਸ ਤੋਂ ਪਹਿਲਾਂ ਸਾਡੇ ਨਾਲ ਬਈ ਜੁੜ ਚੁੱਕੇ ਨੇ ਡੇਲ ਮੁੰਡੀ ਸਾਹਿਬ। ਡੇਲ ਮੁੰਡੀ ਜੀ ਨੇ ਪਿਛਲੇ ਬੜੇ ਲੰਬੇ ਸਮੇਂ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਬੜੀਆਂ ਅੱਛੀਆਂ ਅੱਛੀਆਂ ਪ੍ਰੋਪਰਟੀਜ਼ ਦਵਾਈਆਂ ਨੇ, ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਹੋਇਆ। ਅਤੇ ਡੇਲ ਮੁੰਡੀ ਸਾਹਿਬ ਬੜੇ ਇੱਕ ਐਜੂਕੇਟਿਡ ਨੌਲੇਜਬਲ ਰੀਅਲਟਰ ਨੇ, ਬੜੇ ਏਰੀਆਜ਼ ਦੀ ਐਕਸਪਰਟੀਜ਼ ਰੱਖਦੇ ਨੇ। ਅਤੇ ਅੱਜ ਡੇਲ ਜੀ ਕੋਲ ਤੁਹਾਡੇ ਲਈ ਇੱਕ ਬੜੀ ਯੂਨੀਕ ਓਪਰਚੁਨਿਟੀ ਹੈ, ਸੋ ਡੇਲ ਮੁੰਡੀ ਸਾਹਿਬ ਸਾਡੇ ਨਾਲ ਨੇ। ਡੇਲ ਜੀ ਵੈਲਕਮ।
1: ਨਵ ਜੀ ਬੜਾ ਸ਼ੁਕਰੀਆ ਆਪ ਜੀ ਨੂੰ, ਸਾਰੇ ਭੈਣਾਂ ਭਰਾ ਨੂੰ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਸਲਾਮ ਨਾਸਤੇ ਪ੍ਰਵਾਨ ਹੋਵੇ ਜੀ।
0: ਜੀ ਵੈਲਕਮ ਡੇਲ ਜੀ, ਤੇ ਆਪਣੀ ਪਹਿਲਾਂ ਵੀ ਗੱਲਬਾਤ ਹੋ ਰਹੀ ਸੀ ਤੇ ਤੁਸੀਂ ਸ਼ੇਅਰ ਕਰ ਰਹੇ ਸੀ ਕਿ ਅੱਜ ਇੱਕ ਬਹੁਤ ਹੀ ਸ਼ਾਨਦਾਰ ਅਤੇ ਬੜੀ ਡਿਫਰੈਂਟ ਕਿਸਮ ਦੀ ਆਪਣੇ ਕੋਲ ਹੈ।
1: ਹਾਂਜੀ ਨਵ ਜੀ, ਆਪਾਂ ਉਹਦੇ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਛੋਟੀ ਜਿਹੀ ਹੋਰ ਅਪਡੇਟ ਦੇ ਦਾਂ। ਤੁਹਾਡੇ ਰੇਡੀਓ ਸ਼ੋਅ ਦੇ ਉੱਤੇ ਆਪਾਂ ਬਹੁਤ ਸਾਰੇ ਕਾਰਨਾਕਾ ਫਲ ਦੇ ਵਿੱਚ ਵੇਚੇ ਸੀ, ਜਿਹੜੇ 1.5 1.6 ਦੇ ਜਾਂ 1.3 ਦੇ ਸੀ। ਸੋ ਆਪਾਂ ਤੁਹਾਨੂੰ ਇੱਕ ਇਹ ਦੱਸਦੇ ਹਾਂ ਕਿ ਆਪਾਂ ਸਾਰੇ ਘਰਾਂ ਦੀ ਪ੍ਰਾਈਸ 4-5 ਲੱਖ ਡਾਲਰ ਘਟਾਈ, ਜਿਹੜਾ 13.5 ਦਾ ਵੇਚਿਆ ਸੀ ਉਹਨੂੰ 9.5 ਕਰਤਾ, ਜਿਹੜਾ 15.5 ਦਾ ਵੇਚਿਆ ਸੀ ਉਹਨੂੰ 1,50,000 ਕੀਤਾ, ਜਿਹੜਾ 18 ਦਾ ਵੇਚਿਆ ਹੋਇਆ ਸੀ ਉਹਨੂੰ 1.1 ਦਾ ਕੀਤਾ। ਸੋ 6 ਲੱਖ 5 ਲੱਖ 3.5 ਲੱਖ 3 ਲੱਖ ਤੱਕ ਆਪਾਂ ਪ੍ਰਾਈਸਾਂ ਪੂਰੇ ਪ੍ਰੋਡਕਟ ਦੀਆਂ ਰਿਡਿਊਸ ਕੀਤੀਆਂ। 1.5 ਸਾਲ ਅਸੀਂ ਬਿਲਡਰ ਨਾਲ ਕੋਰਟ ਦੇ ਵਿੱਚ ਵੀ ਗਏ, ਪਰ ਐਂਡ ਆਫ ਦਾ ਡੇ ਕਿਸੇ ਕਲਾਇੰਟ ਦਾ ਕੋਈ ਪੈਸਾ ਨਹੀਂ ਲੱਗਿਆ। ਇੱਕ ਸਾਡੀ ਸੋਚ ਸੀ ਕਿ ਉਸ ਟਾਈਮ ਮਾਰਕੀਟ ਬਹੁਤ ਵਧੀਆ ਸੀ, ਵਧੀਆ ਚੱਲੀ ਜਾਂਦਾ ਸੀ, ਅੱਜ ਦੀ ਡੇਟ ਦੇ ਹਿਸਾਬ ਦੇ ਨਾਲ ਉਹ ਪ੍ਰਾਈਸਾਂ ਨਹੀਂ ਫਿੱਟ ਹੋਣੀਆਂ। ਤੋ ਆਪਾਂ ਸਾਰੀ ਸਾਈਟ ਦੀਆਂ ਪ੍ਰਾਈਸਾਂ ਘਟਾਈਆਂ, ਜਿਹੜੇ ਟਾਊਨ ਹਾਊਸ ਸੀ ਉਹਨਾਂ ਦੀਆਂ $3 ਲੱਖ ਸਿੱਧੀਆਂ ਆਪਾਂ ਪ੍ਰਾਈਸਾਂ ਘਟਵਾਈਆਂ, ਤਾਂ ਜਿਹੜੇ ਸਾਡੇ ਭੈਣ ਭਰਾ ਇਹਨਾਂ ਦੀ ਅਫੋਰਡੇਬਿਲਿਟੀ ਰਹੇ। ਪਰ ਇਹ 1.5-2 ਸਾਲ ਲੱਗਿਆ, ਮੈਂ ਰੇਡੀਓ ਸ਼ੋਅ ਤੇ ਵੀ ਨਹੀਂ ਆਇਆ ਤੁਹਾਡੇ ਕੋਲ, ਇਸੇ ਕੰਮ ਚ ਉਲਝੇ ਹੋਏ ਸੀ ਕਿ ਨਹੀਂ ਅਸੀਂ ਆਪਣੇ ਭੈਣਾਂ ਭਰਾਵਾਂ ਲਈ ਕਰਵਾ ਕੇ ਦੇਣਾ। ਪਰ ਤੁਸੀਂ ਵੀ ਪ੍ਰਾਊਡਲੀ ਰੇਡੀਓ ਸ਼ੋਅ ਤੇ ਕਹਿ ਸਕਦੇ ਕਿ ਇਸੇ ਘਰ ਵੇਚੇ ਸੀ ਤੇ ਆਹ ਚੀਜ਼ ਤੇ ਅਸੀਂ ਬੈਕਅਪ ਕੀਤਾ।
0: ਨਹੀਂ ਬੜੀ ਵਧੀਆ ਗੱਲ ਹੈ ਡੇਲ ਜੀ, ਦੇਖੋ ਬਹੁਤ ਸਾਰੇ ਲੋਕ ਪ੍ਰੋਟੈਸਟ ਕਰਦੇ ਰਹਿ ਗਏ ਵੀ ਸਾਡੀ ਯਾਰ ਪ੍ਰਾਈਸ ਘਟਾਓ ਪ੍ਰਾਈਸ ਘਟਾਓ, ਬਟ ਤੁਸੀਂ ਕਿਸੇ ਨੂੰ ਹੈਡੇਕ ਨਹੀਂ ਦਿੱਤੀ, ਆਪ ਹੈਡੇਕ ਲਈ ਤੇ ਆਪ ਹੀ ਪ੍ਰਾਈਸਾਂ ਘਟਾ ਦਿੱਤੀਆਂ।
1: 1.5-2 ਸਾਲ ਲੱਗ ਗਏ ਨਵੀਂ ਜੀ, ਕਾਫੀ ਹਾਸਲ ਵੀ ਹੋਈ, ਬੜੀਆਂ ਪ੍ਰੋਬਲਮਾਂ ਵੀ ਆਈਆਂ। ਇੱਕ ਦਿਨ ਇਹੋ ਜਿਹਾ ਸੀ ਵੀ ਸਾਡਾ ਲਾਇਸੈਂਸ ਵੀ ਚੱਲਿਆ ਸੀ, ਫਿਰ ਵੀ ਆਪਾਂ ਪਰਵਾਹ ਨਹੀਂ ਕੀਤੀ ਆ ਕਿ ਅਸੀਂ ਆਪਣੇ ਬੰਦਿਆਂ ਨਾਲ ਖੜਨਾ ਤੇ ਖੜਨਾ। ਐਂਡ ਆਪਾਂ ਇਹ ਪ੍ਰੂਵ ਜ਼ਰੂਰ ਕੀਤਾ ਕਿ ਡੈਫੀਨੇਟਲੀ ਅੱਜ ਜੇ ਮਾੜਾ ਟਾਈਮ ਆ ਤਾਂ ਅਸੀਂ ਭਾਈ ਤੁਹਾਡੇ ਨਾਲ ਖੜੇ ਹਾਂ, ਤੁਹਾਡੇ ਨਾਲ ਹੀ ਹਾਂ, ਤੁਹਾਨੂੰ ਇਕੱਲਿਆਂ ਨਹੀਂ ਛੱਡਦੇ, ਪਰ ਕਰਵਾ ਕੇ ਦਿਖਾਇਆ ਸਾਰਿਆਂ ਨੂੰ ਜੀ।
0: ਵਾਹ ਕਿਆ ਬਾਤ ਹੈ, ਸੋ ਬੜੀ ਅੱਛੀ ਗੱਲ ਹੈ ਐਂਡ ਕਲਾਇੰਟਸ ਤਾਂ ਹੀ ਤੁਹਾਡੇ ਨਾਲ ਜੁੜੇ ਨੇ। ਸੋ ਡੇਲ ਜੀ ਬਹੁਤ ਮੁਬਾਰਕਾਂ ਤੇ ਬੜਾ ਧੰਨਵਾਦ ਤੁਹਾਡਾ, ਤੁਸੀਂ ਆਪਣੇ ਕਲਾਇੰਟਸ ਦਾ ਇੰਨਾ ਖਿਆਲ ਰੱਖਿਆ। ਤੇ ਹੁਣ ਅੱਜ ਤੁਸੀਂ ਕੀ ਇੱਕ ਨਵਾਂ ਪ੍ਰੋਜੈਕਟ ਲੈ ਕੇ ਆਏ ਹੋ?
1: ਨਵ ਜੀ ਇਹ ਪ੍ਰੋਡਕਟ ਵੀ ਨਾਇਗਰਾ ਫਾਲ ਦੇ ਵਿੱਚ ਆ, ਪਾਣੀ ਦੇ ਬਿਲਕੁਲ ਸਾਹਮਣੇ ਆ, ਤੁਹਾਡੇ ਘਰਾਂ ਦੇ ਮੋਹਰੇ ਕਿਸ਼ਤੀਆਂ ਚੱਲਣੀਆਂ, ਵੱਡੇ ਵੱਡੇ ਪਾਰਕ ਆ ਪਾਣੀ ਦੇ, ਬਿਊਟੀਫੁਲ ਇਨਵਾਇਰਮੈਂਟ, ਬਹੁਤ ਹੀ ਸੋਹਣਾ ਪ੍ਰੋਡਕਟ ਆ ਇਹ। ਔਰ ਇੱਥੇ ਨਵ ਜੀ ਇਹ ਜਿੱਦਾਂ ਤੁਹਾਨੂੰ ਦੱਸਦਾ ਇੱਕ ਸਟਰੀਟ ਆ, ਇੱਕ ਸਟਰੀਟ ਦੇ ਉੱਤੇ 8 ਬਲਾਕ ਆ, 8 ਬਲਾਕਾਂ ਦੇ ਵਿੱਚ ਇੱਕ ਬਲਾਕ ਦੇ ਵਿੱਚ 4 ਘਰ ਆ, 4 ਘਰਾਂ ਦੇ ਵਿੱਚ 4 ਬਿਲਡਿੰਗਾਂ, 4 ਬਿਲਡਿੰਗਾਂ ਦੇ ਵਿੱਚ ਈਚ ਬਿਲਡਿੰਗ ਦੇ ਵਿੱਚ 3 ਯੂਨਿਟ ਆ। ਬੇਸਿਕਲੀ ਜੇ ਤੁਸੀਂ 4 ਘਰ ਵਾਲਾ ਬਲਾਕ ਲੈਨੇ ਆ ਤਾਂ ਉਹਦੇ ਵਿੱਚ 3-3 ਇੰਡੀਵਿਜੁਅਲ ਯੂਨਿਟ ਹੈਗੇ, 12 ਯੂਨਿਟ ਤੁਹਾਨੂੰ ਮਿਲਦੇ ਆ। ਜੇ ਮੈਂ ਸੌਖਾ ਜਿਹਾ ਸਮਝਾਵਾਂ, ਇੱਕ ਸਟਰੀਟ ਆ, ਕਾਇੰਡ ਆਫ ਜੇ ਤੁਸੀਂ ਅੱਧੀ ਦੂਸਰੇ ਪਾਸੇ ਸਟਰੀਟ ਦੇਖਦੇ ਆ, ਅੱਧੀ ਰੋਡ ਹੀ ਤੁਹਾਨੂੰ ਮਿਲਦੀ ਹੈ, ਅੱਧੀ ਦੀ ਅੱਧੀ ਸਟਰੀਟ ਮਿਲ ਜਾਂਦੀ ਆ। ਔਰ ਈਚ ਬਲਾਕ ਦੇ ਵਿੱਚ ਚਾਰ ਯੂਨਿਟ ਆ, ਜੇ ਤੁਸੀਂ ਚਾਰ ਯੂਨਿਟ ਲੈਂਦੇ ਆ, ਇੱਕ ਯੂਨਿਟ ਦੀ ਪ੍ਰਾਈਸ ਸਾਢੇ, ਮਾਫ ਕਰਨਾ, ਇਹ ਚਾਰ ਬਿਲਡਿੰਗਾਂ ਆ, ਇੱਕ ਬਿਲਡਿੰਗ ਦੇ ਵਿੱਚ ਤਿੰਨ ਯੂਨਿਟ ਆ, ਤੇ ਤਿੰਨਾਂ ਯੂਨਿਟਾਂ ਦੀ ਪ੍ਰਾਈਸ ਸਿਰਫ $7.5 lakh ਆ। ਐਂਡ ਇਹਦੇ ਤੇ ਫੁੱਲ ਐਚ ਐਸ ਟੀ ਰੀਬੇਟ ਆ ਜਿਹੜਾ $85,000 ਦਾ ਤੁਹਾਨੂੰ ਰੀਬੇਟ ਅਪ ਫਰੰਟ ਮਿਲ ਜਾਣਾ। ਔਰ ਤੁਸੀਂ ਇਹਨਾਂ ਨੂੰ 10% ਡਾਊਨ ਪੇਮੈਂਟ ਦੇ ਕੇ ਕਲੋਜ਼ ਕਰਾ ਸਕਦੇ, ਕਿਉਂਕਿ ਇਹ ਤੇ CMSA ਦੀ ਫੰਡਿੰਗ ਜਿਹੜੀ ਅਪਰੂਵਡ ਆ ਸਾਰੇ ਪ੍ਰੋਡਕਟ ਦੇ ਉੱਤੇ, ਤੇ ਤੁਹਾਨੂੰ 45 ਈਅਰ ਦੀ ਐਮੋਟਾਈਜੇਸ਼ਨ ਮਿਲ ਜਾਣੀ। ਜੇ ਤੁਹਾਡਾ $3,000 ਮੰਥਲੀ ਕੋਸਟ ਆ ਜਾਂ 2800, $4,500 ਤੋਂ ਬਿਟਵੀਨ $3,000 ਇਹਨਾਂ ਦਾ, ਬਿਟਵੀਨ $5,000 ਰੈਂਟ ਆ ਇਹਨਾਂ ਦਾ। ਸੋ ਇੱਕ ਪਹਿਲਾ ਇਹੋ ਜਿਹਾ ਪ੍ਰੋਡਕਟ ਆ, ਤੁਹਾਨੂੰ ਇੱਕ ਘਰ ਦੇ ਵਿੱਚ ਤਿੰਨ ਘਰ ਮਿਲਦੇ ਆ, ਇੱਕ ਤੁਹਾਨੂੰ ਘਰ 1200 square feet ਦਾ, 3 bedroom ਦਾ, ਇੱਕ 2 bedroom ਦਾ, ਇੱਕ 1 bedroom ਦਾ, 3 unit ਤੁਹਾਨੂੰ ਇੱਕ ਕਹਿ ਲਓ ਕਿ ਘਰ ਦੇ ਵਿੱਚ ਮਿਲਣੇ ਆ। ਔਰ ਇਹ ਪਹਿਲੀ ਵਾਰੀ ਹੋਇਆ ਇਹੋ ਜਿਹਾ ਪ੍ਰੋਡਕਟ ਕਿਸੇ ਬਿਲਡਰ ਦੇ ਵੱਲੋਂ ਲਾਂਚ ਕੀਤਾ ਗਿਆ ਹੋਵੇ। ਪਰ ਤੁਹਾਨੂੰ ਐਚ ਐਸ ਟੀ ਦਾ ਫੁੱਲ ਕ੍ਰੈਡਿਟ ਆ, 10% ਤੇ ਮੋੜ ਗਏ CMSA ਦੀ ਫੰਡਿੰਗ ਆ, 40 ਈਅਰ ਜਾਂ 45 ਈਅਰ ਐਮੋਟਾਈਜੇਸ਼ਨ ਆ। ਸੋ ਬੇਸਿਕਲੀ ਮੈਂ ਕਹਿੰਦਾ ਜੇ ਐਚ ਐਸ ਟੀ ਦਾ ਕ੍ਰੈਡਿਟ ਮਿਲਦਾ 10% ਦੇ ਤੁਸੀਂ ਅਪਰੂਵ ਹੁੰਦੇ ਆ, ਤੁਸੀਂ ਜੇਬ ਚ ਤਾਂ ਕੋਈ ਪੈਸਾ ਪਾਇਆ ਨੀ, ਕਾਇੰਡ ਆਫ ਤੁਹਾਨੂੰ ਫ੍ਰੀ ਵਾਂਗੂ ਇਹ ਪ੍ਰੋਪਰਟੀ ਬਣ ਜਾਂਦੀ ਆ। ਔਰ ਇਹ ਪ੍ਰੋਪਰਟੀਆਂ ਫੁੱਲ ਕੈਸ਼ ਫਲੋ ਦਿੰਦੀਆਂ, ਹਰੇਕ ਨੰਬਰ ਲਿਖਿਆ ਪਿਆ ਪੇਪਰਾਂ ਦੇ ਉੱਤੇ। ਕਿਸੇ ਵੀ ਭੈਣ ਭਰਾ ਨੂੰ ਇਹਨਾਂ ਪ੍ਰੋਪਰਟੀਆਂ ਦੀ ਜ਼ਿਆਦਾ ਜਾਣਕਾਰੀ ਚਾਹੀਦੀ ਆ। ਪਾਣੀ ਦੇ ਕੰਢੇ ਦੇ ਉੱਤੇ ਆ, ਤੁਸੀਂ ਚਾਰਾਂ ਵਾਲਾ ਪੂਰਾ ਬਲਾਕ ਲੈ ਸਕਦੇ ਆ, ਔਰ ਉਹਦੇ ਵਿੱਚ ਤੁਹਾਨੂੰ 12 unit ਮਿਲ ਜਾਣੇ ਨੇ। 12 unit ਦੇ ਉੱਤੇ CMSA ਦੀ ਫੰਡਿੰਗ ਜਿਹੜੀ ਆਲਰੇਡੀ ਅਪਰੂਵ ਪਈ ਆ, ਤੁਹਾਡੀ ਪਰਸਨਲ ਅਪਰੂਵਲ ਦੀ ਉੱਤੇ ਲੋੜ ਪੈਣੀ ਆ। ਇਦੋਂ ਵਧੀਆ ਜਿਹੜਾ ਪ੍ਰੋਡਕਟ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਮੰਟਾਰੀਓ ਦੇ ਵਿੱਚ ਨਹੀਂ ਮਿਲਣਾ। ਔਰ ਜਿਹੜੀ ਅਪਰੇਜ਼ਲ ਦੇਖਿਆ ਜਾਵੇ ਨਵੀਂ ਜੀ, ਹੁਣ ਵੀ ਇਹਨਾਂ ਦੀ ਅਪਰੇਜ਼ਲ ਜਿਹੜੀ CMSA ਵੱਲੋਂ ਉਹ $1 million ਕੀਤੀ ਗਈ ਆ, ਪਰ ਉਹ ਮਾਰਕੀਟ ਉਹ $1 million ਨੂੰ ਸਪੋਰਟ ਨਹੀਂ ਕਰਦੀ। ਇਸ ਕਰਕੇ $7.5 lakh ਦਾ ਤੁਹਾਨੂੰ 3 ਘਰ ਮਿਲਦੇ ਨੇ, ਔਰ ਇਹ ਸਾਡੇ ਕੋਲ ਥੋੜੇ ਹੀ ਬਲਾਕ ਹੈਗੇ। ਨਵੀਂ ਜੀ ਭੈਣ ਭਰਾ ਸਾਨੂੰ ਫੋਨ ਕਰ ਸਕਦੇ ਨੇ, ਜ਼ਿਆਦਾ ਅਸੀਂ ਇਹਨਾਂ ਨੂੰ ਸਮਝਾ ਸਕਦੇ ਹਾਂ। ਆਫਿਸ ਦੇ ਵਿੱਚ ਆ ਜਾਓ, ਲੋਕੇਸ਼ਨ ਦੇਖ ਲਓ, ਪ੍ਰੋਡਕਟ ਦੇਖੋ, ਫਿਰ ਇਹ ਚੀਜ਼ ਦੇਖੋ ਜਿਹੜੀ ਅਸੀਂ ਕਹਿੰਦੇ ਆ ਉਹ ਹੈ ਵੀ ਐਗਜੈਕਟਲੀ ਕਿ ਨਹੀਂ। ਨੰਬਰ ਹੈ ਜੀ ਸਾਡਾ 416-313-1313,
0: 416-313-1313 ਡੇਲ ਜੀ, ਬਹੁਤ ਸ਼ੁਕਰੀਆ,
1: ਬਹੁਤ ਧੰਨਵਾਦ,
0: ਥੈਂਕ ਯੂ ਸਰ। ਸੋ ਆ ਜਾਓ ਜੀ, ਬਿੰਦਰ ਕੀਆ ਸਾਹਿਬ ਨੂੰ ਸੁਣੀਏ ਤੇ ਆਨੰਦ ਲਈਏ ਥੋੜੇ। ਮੈਂ ਕੋਸ਼ਿਸ਼ ਕਰਾਂ ਯਾਰ ਤੁਹਾਡੇ ਲਈ ਬਿੰਦਰ ਕੀਆ ਸਾਹਿਬ ਦੇ ਇੱਕ ਨਹੀਂ, 2 ਗਾਣੇ ਮੇ ਬੀ ਬੈਕ ਟੂ ਬੈਕ ਲੱਗਣਗੇ। ਹੁਣ ਸਾਨੂੰ ਤੱਕ ਕੇ ਨਾ ਖੰਗ ਮੁੰਡਿਆ। ਸੋ ਪਹਿਲਾਂ ਦੁਪੱਟਾ ਤੇਰਾ 7 ਰੰਗ ਦਾ ਆ ਜਾਓ ਬਈ।

ਆ ਸਾਹਿਬ ਨਹੀਂ ਰੀਸਾਂ ਪ੍ਰੋਗਰਾਮ ਪੰਜਾਬੀ ਲਹਿਰਾਂ ਦੇਖਿਆ ਮੈਂ ਕਿਹਾ ਆਉਣ ਸਾਰ ਚੱਕਦੀ ਕੰਮ ਨੂੰ ਥੋੜ੍ਹੇ ਜਿਹਾ ਸੋ ਪ੍ਰੋਗਰਾਮ ਪੰਜਾਬੀ ਲਹਿਰਾਂ 905-6753-3337 ਨੰਬਰ ਹੈ ਆਪਣਾ 9056733337 ਇੱਕ ਤੁਸੀਂ ਜੀ ਟੀ ਏ ਕ੍ਰੈਡਿਟ ਦੇ ਰੇਖਾ ਅਤੇ ਨਦੀਮ ਜੀ ਨੂੰ ਜ਼ਰੂਰ ਯਾਦ ਰੱਖੋ ਰੇਖਾ ਨਦੀਮ ਕਰਜ਼ਾ ਮਾਫ਼ ਕਰਵਾਉਣ 'ਚ ਮਾਹਰ ਮਾਹਰ ਮਾਹਰ ਜੇ ਸਿਰ ਕਰਜ਼ਾ ਜ਼ਿਆਦਾ ਚੜ ਗਿਆ ਡੂ ਨਾਟ ਵਰੀ ਨੰਬਰ ਹੈ ਇਹਨਾਂ ਦਾ 416-650-1100 ਪਿਛਲੇ 18-20 ਸਾਲਾਂ ਤੋਂ ਲੋਕਾਂ ਦਾ ਕਰਜ਼ਾ ਮਾਫ਼ ਕਰਵਾ ਰਹੇ ਨੇ 18-20 ਨਹੀਂ 25-30 ਸਾਲਾਂ ਤੋਂ ਲੋਕਾਂ ਦਾ ਕਰਜ਼ਾ ਮਾਫ਼ ਕਰਵਾ ਰਹੇ ਨੇ 416-650-1100 ਦੇ ਉੱਤੇ ਸੰਪਰਕ ਤੁਸੀਂ ਇਹਨਾਂ ਨਾਲ ਜ਼ਰੂਰ ਜਲਦੀ ਤੋਂ ਜਲਦੀ ਕਰੋ ਤੁਹਾਡੇ ਲਈ ਬਿਲਕੁਲ ਹਾਜ਼ਰ ਨੇ ਇੱਕ ਯਾਰ ਲਵਾਨਾ ਵੈਲਨੈਸ ਸਪਾ ਦੀ ਬਹਿ ਜਾ ਤੇ ਬੱਲੇ ਬੱਲੇ ਹੋਏ ਪਈ ਹੈ ਤੁਸੀਂ ਲਵਾਨਾ ਵੈਲਨੈਸ ਸਪਾ ਹਜੇ ਤੱਕ ਵਿਜ਼ਿਟ ਨਹੀਂ ਨਾ ਕੀਤਾ ਇੱਕ ਵਾਰ ਜਾਓ ਜ਼ਰੂਰ ਤੁਸੀਂ ਅਗਰ ਫੇਸ਼ੀਅਲ ਕਰਾਉਣਾ ਕੋਈ ਡਰਮਾ ਬਰੇਸ਼ਨ ਕਰਾਉਣੀ ਹੈ ਲਿਮਫੈਟਿਕ ਫੁੱਲ ਬੋਡੀ ਮਸਾਜ ਕਰਾਉਣਾ ਫੇਸ਼ੀਅਲ ਮਸਾਜ ਕਰਾਉਣਾ ਰਿਲੈਕਸੇਸ਼ਨ ਮਸਾਜ ਕਰਾਉਣਾ ਇਹਨਾਂ ਕੋਲ ਆਰ ਐਮ ਟੀਜ਼ ਵੀ ਨੇ ਜੇ ਤੁਸੀਂ ਨੋਨ ਆਰ ਐਮ ਟੀ ਮਸਾਜ ਕਰਾਉਣਾ ਕੋਈ ਗੱਲ ਨਹੀਂ ਉਹ ਵੀ ਤੁਸੀਂ ਕਰਾ ਲਓ $80 ਵਿੱਚ ਤੁਹਾਨੂੰ ਫੁੱਲ ਬੋਡੀ ਦਾ ਅੱਧੇ ਘੰਟੇ ਦਾ ਨਹੀਂ ਪੂਰੇ ਘੰਟੇ ਦਾ $80 ਦੇ ਵਿੱਚ ਪੂਰੇ ਘੰਟੇ ਦਾ ਮਸਾਜ ਮਿਲ ਰਿਹਾ ਹੌਟ ਸਟੋਨ ਮਸਾਜ ਪ੍ਰੀ ਨੇਟਲ ਮਸਾਜ ਸਵੀਡਿਸ਼ ਮਸਾਜ ਬਾਕੀ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਨੂੰ ਵੀ ਕਰਦੇ ਆ ਲੇਜ਼ਰ ਹੇਅਰ ਰਿਮੂਵਲ ਲਿਪ ਫਿਲਰ ਆਦਿ ਕਰਵਾਉਣਾ ਅੱਜ ਕੱਲ੍ਹ ਲਿਪ ਫਿਲਰਸ ਦਾ ਬੜਾ ਟ੍ਰੈਂਡ ਹੈ ਸੋ ਲਵਾਨਾ ਵੈਲਨੈਸ ਸਪਾ 341 ਪਾਰਕ ਹਰਸਟ ਸਕੁਏਅਰ ਇਨ ਬ੍ਰੈਂਪਟਨ ਏਅਰਪੋਰਟ ਰੋਡ ਸਟੀਲਸ ਦੇ ਬਿਲਕੁਲ ਕੋਰਨਰ ਦੇ ਉੱਤੇ ਤੁਹਾਡੇ ਲਈ ਇਹ ਹਾਜ਼ਰ ਨੇ ਤੇ ਵਿਜ਼ਿਟ ਕਰੋ ਪਹੁੰਚੋ ਤੇ ਤੁਸੀਂ ਲਵਾਨਾ ਵੈਲਨੈਸ ਸਪਾ ਦੀਆਂ ਸੇਵਾਵਾਂ ਜ਼ਰੂਰ ਲੈ ਸਕਦੇ ਹੋ ਸੋ ਸਟੂਡੀਓ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋ ਰਹੀਆਂ ਨੇ ਐਟ 905-673-3337 ਆਪਣਾ ਨੰਬਰ ਹੈ 905-673-3337 ਐਨੀ ਟਾਈਮ ਕੋਈ ਵੀ ਗੀਤ ਸੰਗੀਤ ਸੁਣਨਾ ਤਾਂ ਮੋਸਟ ਮੋਸਟ ਮੋਸਟ ਵੈਲਕਮ ਤੁਸੀਂ ਬਸ ਫੋਨ ਹੀ ਘੁਮਾਉਣਾ ਫੋਨ ਘੁਮਾ ਲਿਆ ਅਤੇ ਨਾਲ ਹੀ ਅਸੀਂ ਤੁਹਾਡੇ ਲਈ ਗਾਣਾ ਚੱਕ ਰਹੇ ਹਾਂ ਜੋ ਵੀ ਤੁਸੀਂ ਕਹੋਗੇ ਇੱਕ ਮੈਸੇਜ ਤੁਹਾਨੂੰ ਅਸੀਂ ਦਿੰਦੇ ਹੁੰਦੇ ਹਾਂ ਜੇ ਕਿਸੇ ਦੀ ਕੋਈ ਪ੍ਰੋਬਲਮ ਹੈ ਬਿਲਡਰ ਦੇ ਨਾਲ ਤਾਂ ਆ ਲਓ ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ ਤੁਸੀਂ ਘਰ ਲੈ ਲਿਆ ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ ਫਿਕਰ ਨਾ ਕਰੋ ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ ਇਹ ਤੁਹਾਨੂੰ ਗਾਈਡ ਕਰਨਗੇ ਕੰਸਲਟ ਕਰਨਗੇ ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ ਬਿਲਡਰ ਤੋਂ ਪ੍ਰੋਪਰਟੀ ਲੈ ਲਈ ਹੁਣ ਕਲੋਜ਼ਿੰਗ ਨਹੀਂ ਹੋ ਰਹੀ ਤੁਸੀਂ ਫਸ ਚੁੱਕੇ ਹੋ ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ ਨੰਬਰ ਹੈ 647-716-1987 647-716-1987 ਜੇ ਗਿੱਲ ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ 647-716-1987 ਨੰਬਰ ਹੈ ਵੈਰੀ ਗੁੱਡ ਐਂਡ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਕਿੱਡੀ ਯਾਰ ਜ਼ਬਰਦਸਤ ਡੀਲ ਲੱਗੀ ਹੋਈ ਹੈ ਇੱਕ ਨਹੀਂ ਦੋ ਨਹੀਂ 10-15 ਡੀਲਾਂ ਕਿੱਥੇ ਇੰਡੀਅਨ ਫਰੂਟਲੈਂਡ ਨੰਬਰ 1 ਗਰੋਸਰੀ ਸਟੋਰ ਬਈ ਇੱਕੋ ਇੱਕ ਇੰਡੀਅਨ ਫਰੂਟਲੈਂਡ ਇੰਡੀਅਨ ਫਰੂਟਲੈਂਡ ਦੀ ਸੈਂਡਲਵੁੱਡ ਹਰਨਟੇਰੀਓ ਲੋਕੇਸ਼ਨ ਤੇ 25 ਸੈਂਡਲਵੁੱਡ ਪਾਰਕਵੇ ਵੈਸਟ ਤੇ ਏਡੀ ਵੱਡੀ ਸੇਲ ਲੱਗ ਚੁੱਕੀ ਹੈ ਕਿ ਸੇਲ ਦਾ ਨਾਂ ਹੀ ਬਿਗ ਸੇਲ ਹੈ 10 pound ਸ਼ੇਰ ਦੇਸੀ ਸਟਾਈਲ ਆਟਾ 699 ਇੰਡੀਅਨ ਡੈਲੀ ਬਾਈਟਸ ਐਵਰੀਡੇ ਰਾਈਸ 8 pound 699 ਇੰਡੀਆ ਗੇਟ ਪ੍ਰੀਮੀਅਮ ਰਾਈਸ 10 pound 999 ਦੀਪ ਸੋਨਾ ਮਸੂਰੀ ਰਾਈਸ 20 pound 999 ਬੰਸੀ ਵਾਈਟ ਸ਼ੂਗਰ 15 pound 999 ਬਰਾੜ ਦਾ ਦੇਸੀ ਘਿਓ 1.8 kg 2,99 ਦਾ ਬੱਲੇ ਬੱਲੇ ਬੱਲੇ ਬੱਲੇ ਬਲੈਕ ਵਾਈਟ ਚਨਾ 4 pound 299 ਸਵਰਨਾ ਸੂਜੀ 4 pound 299 ਦੀਪ ਦਾ ਬੇਸਨ 4 pound 299 ਟਮਾਟਰ 99 cents per pound ਹੈਪੀ ਡੇਰੀ ਪਨੀਰ 399 ਕਿਆ ਬਾਤ ਹੈ ਡੀਲਾਂ ਹੀ ਡੀਲਾਂ 25 ਸੈਂਡਲ ਰੋਡ ਪਾਰਕਵੇ ਵੈਸਟ ਵਾਲੀ ਲੋਕੇਸ਼ਨ ਤੇ ਡੀਲਾਂ ਨੇ ਸੈਂਡਲ ਰੋਡ ਐਂਡ ਹਰਨਟੇਰੀਓ ਹਰ ਇੱਕ ਇਹਨਾਂ ਦੇ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ
ਵੈਜ ਥਾਲੀ 499, ਵੈਜ ਬਰਗਰ 399, ਸਟਫਡ ਕੁਲਚਾ 299 ਈਚ, ਚਨਾ ਪਟੂਰਾ 399, ਇਹ ਡੀਲਾਂ 25 ਸੈਂਡਰਵੁੱਡ ਪਾਰਕਵੇ ਵੈਸਟ ਇੰਡੀਅਨ ਫਰੂਟ ਲੈਂਡ। ਵੈਰੀ ਗੁੱਡ, ਕਿਆ ਬਾਤ ਹੈ, ਇੰਡੀਅਨ ਫਰੂਟ ਲੈਂਡ ਤੇ ਪਹੁੰਚੋ ਤੇ ਵਧੀਆ ਤੁਸੀਂ ਟੌਪ ਦੀਆਂ ਡੀਲਾਂ ਲਓ। ਸੋ ਤੁਹਾਡੇ ਕੁਝ ਇੱਕ ਇੰਸਟਾਗ੍ਰਾਮ ਤੇ ਵੀ ਮੈਸੇਜ ਆ ਰਹੇ ਆ, ਕਿਸੇ ਨੇ ਕਿਹਾ ਕਿ ਭਾਜੀ ਉਹ ਵਾਹ ਬਈ ਵਾਹ ਨਵਾਂ ਘਰ ਲਿਆ ਵੀਰੇ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਹੋਣ, ਤੇ ਤੁਹਾਨੂੰ ਮੈਂ ਇੱਕ ਮਿੰਟ ਨੰਬਰ ਵਧੀਆ ਭੇਜਦਾ ਤੇ ਆ ਲਓ ਨੰਬਰ। ਯਾਰ ਨੰਬਰ ਹੀ ਨੰਬਰ ਨੇ ਸਾਡੇ ਕੋਲ। ਤੁਸੀਂ ਇੱਕ ਵੀਰ ਨੇ ਪੁੱਛਿਆ ਕਿ ਨਵੀਂ ਅਸੀਂ ਨਵਾਂ ਘਰ ਲਿਆ ਤਾਂ ਕਿਹਨੂੰ ਕਾਲ ਕਰੀਏ, ਨਵੇਂ ਘਰ ਲਈ ਤੁਸੀਂ ਕਾਲ ਕਰੋ 416-655-2000, ਠੀਕ ਹੈ। ਗਿਵ ਨਵੀਜ਼, ਇੱਕ ਮਿੰਟ, ਨਵੀਜ਼ ਰੈਫਰੈਂਸ ਸਾਡਾ ਨਾਮ ਲੈ ਦਿਆ ਕਰੋ ਬਸ, ਮੈਂ ਇੰਨਾ ਕਹਿੰਦਾ ਹੁੰਦਾ। ਜਿਹੜਾ ਵੀ ਬਿਜ਼ਨਸ ਪਰਸਨ ਹੈ, ਜਿਹੜਾ ਵੀ ਸਪੋਂਸਰ ਹੈ, ਉਹ ਵੀ ਕਿਹੜਾ ਕਹਿਣ ਕੇ ਬੱਲੇ ਬੱਲੇ ਬੱਲੇ ਨਵੀਂ ਯਾਰ ਸਾਨੂੰ ਕਿਆ ਬਿਜ਼ਨਸ ਦੇ ਰਿਹਾ। ਦੇਖੋ ਅਸੀਂ ਨਾ ਬਿਜ਼ਨਸ ਦੀ ਪ੍ਰਮੋਸ਼ਨ ਕਰਦੇ ਹਾਂ, ਜੀ ਜਾਨ ਦੇ ਨਾਲ ਕਰਦੇ ਹਾਂ। ਆਈ ਨਹੀਂ ਕਿ ਬੋਲ ਤਾਂ ਚਲੋ ਜੀ ਠੀਕ ਹੈ, ਅਗਲੇ ਨੂੰ ਅਗਲੇ ਦੀ ਐਡ ਲਾਤੀ, ਠੀਕ ਹੈ। ਨਹੀਂ, ਸਾਡੀ ਕੋਸ਼ਿਸ਼ ਇੱਕੋ ਇੱਕ ਰਹਿੰਦੀ ਹੈ ਕਿ ਵਧੀਆ ਯਾਰ ਤੁਹਾਨੂੰ ਕੰਮ ਮਿਲਣਾ ਚਾਹੀਦਾ, ਅਤੇ ਕੁਦਰਤੀ ਤੁਹਾਡੇ ਸਭ ਦੇ ਪਿਆਰ ਦੇ ਨਾਲ ਤੁਸੀਂ ਤਾਂ ਵੈਸੇ ਹੀ ਸਾਡੇ ਤੋਂ ਨੰਬਰ ਲੈਂਦੇ ਰਹਿੰਦੇ ਹੋ, ਕੋਈ ਨਾ ਕੋਈ ਰੋਜ਼ ਹੀ ਫੋਨ ਆਉਂਦੇ ਆ ਪਰ ਆਹ ਨੰਬਰ ਦੇ ਦਿਉ, ਉਹ ਨੰਬਰ ਦੇ ਦਿਉ, ਤੁਸੀਂ ਸਾਨੂੰ ਟਰੱਸਟ ਕਰਦੇ ਹੋ ਕਿਉਂਕਿ ਤੁਹਾਡਾ ਟਰੱਸਟ ਦੇਖੋ ਕਮਾਉਣ ਦੇ ਲਈ ਅਸੀਂ ਮਿਹਨਤ ਬਹੁਤ ਕੀਤੀ ਹੈ, ਸਿੱਧੀ ਜੀ ਗੱਲ ਹੈ। ਸੋ ਥੈਂਕ ਯੂ ਸੋ ਮੱਚ, ਮੈਨੂੰ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਫੋਨ ਬਸ ਖੜਕਦਾ ਰਹਿੰਦਾ, ਭਾਜੀ ਤੁਸੀਂ ਇੱਕ ਨੰਬਰ ਬੋਲਿਆ ਸੀ ਦਿਓ, ਭਾਜੀ ਤੁਸੀਂ ਉਹ ਨੰਬਰ ਬੋਲਿਆ ਸੀ ਦਿਓ। ਸੋ ਵੀ ਟ੍ਰਾਈ ਆਰ ਬੈਸਟ ਕਿ ਤੁਹਾਡੀ ਪੂਰੀ ਹੈਲਪ ਕੀਤੀ ਜਾਵੇ। ਪੈਸ਼ਨ ਰੂਫਿੰਗ ਦੇ ਸਾਡੇ ਗੁਰਲਾਲ ਭਾਜੀ ਨੇ ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਵਾਉਣੀ ਹੈ। ਪੈਸ਼ਨ ਰੂਫਿੰਗ, ਦੇਖੋ ਰੂਫ ਦੇ ਕੰਮ ਦੇ ਵਿੱਚ ਡਿਲੇ ਤਾਂ ਕੋਈ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਰੂਫ ਤੁਸੀਂ ਅਗਰ ਮਾੜੀ ਮੋਟੀ ਵੀ ਡਿਲੇ ਕਰ ਲਈ, ਤੁਹਾਡੀ ਛੱਤ ਲੀਕ ਹੋਣ ਲੱਗ ਗਈ, ਫਿਰ ਕੀ ਕਰੋਗੇ। ਸੋ ਪੈਸ਼ਨ ਰੂਫਿੰਗ, ਨਵੀਂ ਰੂਫ, ਰੂਫ ਦੀ ਕੋਈ ਵੀ ਰਿਪੇਅਰ, 647-919-9494 ਨੰਬਰ ਹੈ। ਫੁੱਲੀ ਇੰਸ਼ੋਰਡ ਕੰਪਨੀ ਹੈ, ਬੜਾ ਇਹਨਾਂ ਕੋਲ ਐਕਸਪੀਰੀਅੰਸ ਹੈ, ਅਗਲੇ 20-25 ਸਾਲ ਤੁਸੀਂ ਪੂਰਾ ਰਿਲੈਕਸ ਕਰੋ। ਸੋ ਪੈਸ਼ਨ ਰੂਫਿੰਗ 6479-914-1-3 ਦੇ ਉੱਤੇ ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਕਰੋ ਗੱਲਬਾਤ ਅਤੇ ਨਵੀਂ ਰੂਫ ਲਗਵਾ ਲਓ। ਇੱਕ ਯਾਰ ਗਾਣਾ ਮੈਂ ਅੱਜ ਕੱਲ੍ਹ ਬੜਾ ਸੁਣ ਰਿਹਾ, ਵਧੀਆ ਲੱਗਿਆ ਯਾਰ ਮੈਨੂੰ, ਮੈਂ ਤੁਹਾਨੂੰ ਸੁਣਾਉਣਾ। ਹਰਕੀਰ ਸੰਘੇ ਦਾ ਇੱਕ ਨਵਾਂ ਗੀਤ ਆਇਆ, ਦੋ ਕੁ ਬੋਲ ਸੁਣਿਓ। ਫਿਰ ਇੱਕ ਚੀਜ਼ ਨੇ ਇਸ ਗਾਣੇ 'ਚ ਫਨੀ ਜੀ ਕਹੀ ਹੈ, ਹੈ ਗਲਤ ਮੇਰੇ ਖਿਆਲ 'ਚ, ਪਤਾ ਨਹੀਂ ਕਹਿਣਾ ਕੁਛ ਹੋਰ ਚਾਹੁੰਦਾ ਹੋਊਗਾ, ਬਟ ਤੁਸੀਂ ਸੁਣਿਓ ਕਿਹਾ, ਮੈਂ ਬਾਅਦ 'ਚੋਂ ਦੱਸੂ।

0: ਵੀਵਾ ਕਿਆ ਬਾਤ ਹੈ 6684 ਹਾਂਜੀ ਵੀਰੇ ਕਿੱਦਾਂ
1: ਹਾਂਜੀ ਭਾਈ ਕਿੱਦਾਂ ਚੱਲ ਜੀ
0: ਉਹ ਬਹੁਤ ਵਧੀਆ ਬੱਲੇ ਬੱਲੇ ਕੀ ਪੜਦਾ
1: ਕੁਛ ਨੀ ਭਾਜੀ ਬਸ ਤੁਹਾਨੂੰ ਸੁਣ ਰਹੇ ਹੁਣੀ ਰੇਡੀਓ ਆਨ ਕੀਤਾ ਜੀ ਗਾਣਾ ਸੁਣਦਾ ਸੀ
0: ਕਿੱਦਾਂ ਲੱਗਿਆ ਹੌਲੀ
1: ਹੌਲੀ ਹੋ ਜਾਣਗੇ ਤੇਰੇ ਮੈਂ ਗਾਣਾ
0: ਸੁਣ ਸੁਣਾ ਨਾ ਗਾਣਾ ਵਧੀਆ ਹਾਂ ਪਰ ਪਤਾ ਨੀ ਗਾਣੇ ਚ ਇਹਨੇ ਮੁੰਡੇ ਨੇ ਕਿਹਾ ਤੂੰ ਸਲੀਨਾ ਗੋਮੀ ਲੱਗਦੀ ਨਾ ਨਾਨੀ ਉਹ ਨੀ ਲੱਗਦੀ ਮੈਂ ਤੁਹਾਨੂੰ ਪਤਾ ਇਹਦੇ ਵਿੱਚ ਗਲਤ ਕੀ ਕਿਹਾ ਤੁਹਾਨੂੰ ਪਤਾ ਨੀ ਲੱਗਿਆ
1: ਚੰਗੀ ਤਰ੍ਹਾਂ ਮੈਂ
0: ਤਾਂ ਜਿਹੜੇ ਮੇਨ ਬੋਲ ਉਹੀ ਸੁਣੇ ਤੁਹਾਡਾ ਫੋਨ ਜਦੋਂ ਕੱਟਣਾ ਯੂਟਿਊਬ ਤੇ ਸੁਣਾਂਗੇ
1: ਤੁਹਾਨੂੰ ਪਤਾ ਸਲੀਨਾ ਕੌਣ ਸਲੀਨਾ ਸ਼ਾਇਦ ਐਕਟਰ ਹੈ
0: ਤੇਰੇ
1: ਬਿਨ ਸਾਨੂੰ ਸੋਹਣਿਆ ਕੋਈ ਹੋਰ ਨਹੀਂ ਲੱਭਦਾ
0: ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋਰ ਨਹੀਂ ਲੱਭਦਾ
1: ਹਾਂਜੀ ਹਾਂਜੀ ਬੰਦੇ ਨੇ ਆਪਣੇ ਭਰਾ ਲਈ ਗਾਣਾ ਲਿਖਿਆ ਸੀਗਾ ਭਾਜੀ ਯਾਰ ਦੇਖ ਲਓ
0: ਕਿਹਦਾ ਗਾਣਾ ਇਹ ਸਲੀਨਾ ਗੋਮੀ ਲੱਗਦੀ ਕੁੜੀ ਦਾ ਨਾਮ ਹੈ ਸਲੀਨਾ ਗੋਮੈਜ਼ ਪਤਾ ਤਾਂ ਹੋਣਾ ਉਹਨੂੰ ਕਿ ਸਲੀਨਾ ਗੋਮੀ ਗੋਮੈਜ਼ ਹੈ ਗੋਮੀ ਨੀ ਬਟ ਰਾਈਮਿੰਗ ਦੇ ਚੱਕਰਾਂ ਦੇ ਵਿੱਚ ਸਲੀਨਾ ਗੋਮੀ ਲੱਗਦੀ ਨਾ ਨਾਨੀ ਉਹ ਨੀ ਲੱਗਦੀ ਮੈਨੂੰ ਲੱਗਦਾ ਕਿ ਰਾਈਮਿੰਗ ਦੇ ਚੱਕਰਾਂ ਦੇ ਵਿੱਚ ਚਲੋ ਬੰਦੇ ਨੇ ਕਹਿਤਾ ਕਿ ਗੋਮੈਜ਼ ਤੋਂ ਗੋਮੀ ਬਣਾ ਦਿੰਦੇ ਆ ਬੰਦੇ ਨੇ ਤਾਂ ਐਂ ਨਾਂ ਬਦਲਦਾ ਜਿਵੇਂ ਇਹਦੀ ਗਰਲਫ੍ਰੈਂਡ ਹੁੰਦੀ ਹੈ ਖੈਰ ਮਨਜੀਤ ਸਾਡੇ ਨਾਲ ਨੇ ਅਪਲਾਈਂਸ ਜੰਕਸ਼ਨ ਤੋਂ ਮਨਜੀਤ ਕਿਵੇਂ ਹੋ
2: ਬਸ ਵਧੀਆ ਨਵੀਂ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਨਵੇਂ ਡਿਜ਼ਾਈਨ ਦੇ ਬਿਲਟ ਇਨ ਅਪਲਾਈਂਸਿਸ ਨਾਲ ਜੇ ਆਪਣਾ ਕਿਚਨ ਡਿਜ਼ਾਈਨ ਕਰ ਰਹੇ ਹੋ ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ ਹੈ 36 ਇੰਚ ਦਾ ਬਿਲਟ ਇਨ ਕੁੱਕਟੋਪ ਹੈ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਹੈ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ $13,000 ਦੀ ਵੈਲਿਊ ਦਾ ਪੂਰਾ ਬਿਲਟ ਇਨ ਅਪਲਾਈਂਸਿਸ ਦਾ ਸੈੱਟ ਹੈ ਜਿਹੜਾ ਕਿ ਸਿਰਫ $69.99 ਚ ਇਸ ਵੀਕ ਤੁਸੀਂ ਅਪਲਾਈਂਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਬੇਸਮੈਂਟ ਲਈ ਅਪਲਾਈਂਸਿਸ ਦੇਖ ਰਹੇ ਨੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਕੋਂਬੋ ਹੈ ਜਿਹਦੇ ਵਿੱਚ ਸਟੇਨਲੈਸ ਸਟੀਲ ਦਾ ਟੋਪ ਮਾਊਂਟ ਫਰਿੱਜ ਸਟੇਨਲੈਸ ਸਟੀਲ ਦਾ ਗਲਾਸ ਟੋਪ ਵਾਲਾ ਸਟੋਵ ਵਿਦ ਵਾਸ਼ਰ ਤੇ ਡਰਾਇਰ $3,500 ਦੀ ਵੈਲਿਊ ਦੇ ਬੇਸਮੈਂਟ ਦੇ 4 ਅਪਲਾਈਂਸਿਸ ਦਾ ਕੋਂਬੋ ਹੈ ਜਿਹੜਾ ਕਿ ਸਿਰਫ $26.99 ਚ ਤੁਸੀਂ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 75 ਇੰਚ 75 ਇੰਚ ਦਾ ਸੈਮਸੰਗ ਬ੍ਰਾਂਡ ਦਾ 2026 ਦਾ ਮਿੰਨੀ ਐਲਈਡੀ 4K ਟੀਵੀ ਹੈ ਜਿਹੜਾ ਕਿ $1,400 ਦੀ ਪ੍ਰਾਈਸ ਤੋਂ ਘਟਾ ਕੇ
0: ਸ਼ੁਰੂ ਇੱਕ ਅੱਜ ਸਿਚੁਏਸ਼ਨ ਬਾਰੇ ਤੁਹਾਡੇ ਨਾਲ ਗੱਲਬਾਤ ਕਰਨੀ ਆ ਸੋ ਦੇਖੋ ਲੋਕਾਂ ਦੇ ਡਿਵੋਰਸ ਹੁੰਦੇ ਆ ਕਾਮਨ ਗੱਲ ਆ ਬੜੀ ਆਮ ਹੈ ਚਲੋ ਹੋ ਜਾਂਦੇ ਆ ਕਈ ਵਾਰ ਨਹੀਂ ਕਿਤੇ ਨਾ ਕਿਤੇ ਤੁਹਾਡੀ ਅੰਡਰਸਟੈਂਡਿੰਗ ਹੁੰਦੀ ਇਟਸ ਓਕੇ ਕਿਸੇ ਦਾ ਡਿਵੋਰਸ ਹੋਇਆ ਅਤੇ ਉਹਨਾਂ ਦੇ ਬੱਚਾ ਵੀ ਆ ਇਕੱਠਿਆਂ ਦਾ ਡਿਵੋਰਸ ਹੋ ਗਿਆ ਚਲੋ ਬੱਚੇ ਦੀ ਕਸਟਡੀ ਸ਼ੇਅਰ ਕਰਦੇ ਆ ਅਤੇ ਉਹਨਾਂ ਦਾ ਆਈ ਨਹੀਂ ਵੀ ਕੋਈ ਮਾੜਾ ਡਿਵੋਰਸ ਹੋਇਆ ਕਈਆਂ ਦੇ ਬੜੇ ਮਾੜੇ ਹੁੰਦੇ ਆ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਇੱਕ ਦੂਜੇ ਨੂੰ ਗਾਲਾਂ ਕੱਢਦੇ ਆ ਇਹਨਾਂ ਦਾ ਡਿਵੋਰਸ ਹੋਇਆ ਬਟ ਫਿਰ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ ਉਹਨਾਂ ਦੀ ਫਰੈਂਡਸ਼ਿਪ ਹੈਗੀ ਆਪਸ ਵਿੱਚ ਬੁਲਾਉਂਦੇ ਨੇ ਬੱਚੇ ਨੂੰ ਵਧੀਆ ਇਕੱਠੇ ਜਿਵੇਂ ਵੀ ਆ ਟੇਕ ਕੇਅਰ ਕਰਦੇ ਨੇ ਐਂਡ ਇਟਸ ਨੋਟ ਕੋਈ ਮੈਸੀ ਡਿਵੋਰਸ ਨਹੀਂ ਉਹਨਾਂ ਦਾ ਹੋਇਆ ਅਤੇ ਜਿਹੜੀ ਕੁੜੀ ਹੈ ਉਹਦਾ ਗਾਹਾਂ ਇੱਕ ਨਵਾਂ ਬੋਏਫ੍ਰੈਂਡ ਹੋ ਜਾਂਦਾ ਅਤੇ ਉਹ ਜਿਹੜਾ ਬੋਏਫ੍ਰੈਂਡ ਹੈ ਉਹ ਇਸ ਚੀਜ਼ ਨੂੰ ਲਾਈਕ ਨਹੀਂ ਕਰਦਾ ਕਹਿੰਦਾ ਕਿ ਤੇਰਾ ਡਿਵੋਰਸ ਹੋਇਆ ਠੀਕ ਹੈ ਬਟ ਮੈਂ ਇਹ ਪਸੰਦ ਨਹੀਂ ਕਰਦਾ ਵੀ ਤੂੰ ਹਜੇ ਵੀ ਉਹਦੇ ਨਾਲ ਬੰਦੇ ਨਾਲ ਫਰੈਂਡਸ਼ਿਪ ਆਪਣੀ ਰੱਖ ਰਹੀ ਆ ਕਹਿੰਦਾ ਕਿ ਜੇ ਤੂੰ ਮੇਰੇ ਨਾਲ ਜ਼ਿੰਦਗੀ ਅੱਗੇ ਬਿਤਾਉਣਾ ਚਾਹੁੰਦੀ ਹੈ ਮੇਰੇ ਨਾਲ ਤੂੰ ਹਜੇ ਵੀ ਰਿਲੇਸ਼ਨਸ਼ਿਪ ਚਾਹੁੰਦੀ ਹੈ ਤਾਂ ਤੂੰ ਉਹਨੂੰ ਬੁਲਾਉਣਾ ਬੰਦ ਕਰ। ਉਹ ਕਹਿੰਦੀ ਕਿ ਯਾਰ ਐਡਾ ਕੀ ਹੋ ਗਿਆ, ਚੱਲ ਸਾਡੀ ਮੈਰਿਜ ਵਰਕਆਊਟ ਨਹੀਂ ਹੋਈ ਜੀ, ਅਸੀਂ ਐਜ਼ ਫਰੈਂਡਸ ਆਪਸ ਵਿੱਚ ਮਿਲਦੇ ਵਰਤਦੇ ਹਾਂ, ਸਾਡਾ ਚੱਲ ਬੱਚਾ ਵੀ ਹੈ, ਵੀ ਤੈਨੂੰ ਕੀ ਤਕਲੀਫ ਹੈ, ਮੈਂ ਕਿਹੜਾ ਉਹਦੇ ਨਾਲ ਜਾ ਕੇ ਡੇਟਾਂ 'ਤੇ ਜਾਂਦੀ ਹਾਂ ਜਾਂ ਉਹਨੂੰ ਘਰ ਬੁਲਾਉਣੀ ਹੈ, ਉਹਦੇ ਘਰ ਜਾਂਦੀ ਹਾਂ, ਸਾਡਾ ਚੱਲ ਸਾਡੀ ਇੱਕ ਫਰੈਂਡਸ਼ਿਪ ਹੈ ਆਪਸ ਵਿੱਚ, ਚਲੋ ਜਦੋਂ ਮਿਲੀਦਾ ਹੱਸ ਕੇ ਮਿਲੀਦਾ, ਅਤੇ ਇਕੱਠੇ ਅਸੀਂ ਬੱਚੇ ਨੂੰ ਵੀ ਦੇਖਣਾ ਕਿ ਬੱਚਾ ਦੇਖੇਗਾ, ਚੱਲ ਮੇਰੇ ਮੋਮ ਡੈਡ ਫਿਰ ਵੀ ਆਪਸ ਵਿੱਚ ਫਰੈਂਡਸ਼ਿਪ ਰੱਖ ਰਿਹਾ, ਇੱਡੀ ਕਿਹੜੀ ਗੱਲ ਹੈ। ਹੁਣ ਉਹ ਬੰਦਾ ਕਹਿ ਰਿਹਾ ਕਿ ਨਹੀਂ ਯਾਰ, ਵੀ ਜੇ ਤੂੰ ਚਾਹੁੰਦੀ ਹੈ ਕਿ ਆਪਣੀ ਰਿਲੇਸ਼ਨਸ਼ਿਪ ਨਿਭੀ ਰਵੇ ਤਾਂ ਤੂੰ ਉਹਨੂੰ ਬੁਲਾਉਣਾ ਬੰਦ ਕਰ। ਇਹ ਹੁਣ ਕੁੜੀ ਬੜੀ ਚਲੋ ਕਨਫਿਊਜ਼ਡ ਵੀ ਹੈ, ਇਹਨੂੰ ਇਹ ਹੈ ਯਾਰ ਕਿ ਮੈਂ ਕਰਾਂ ਕੀ, ਹੁਣ ਇਹ ਜਿਹੜਾ ਮੇਰਾ ਬੋਏਫ੍ਰੈਂਡ ਹੈ ਵਧੀਆ ਯਾਰ, ਸਾਡੀ ਆਪਸ ਵਿੱਚ ਅੰਡਰਸਟੈਂਡਿੰਗ ਹੈ, ਅਸੀਂ ਮਿਲਦੇ ਗਿਲਦੇ ਯੂ ਨੋ ਸਾਡੇ ਇੰਟਰਸਟ ਮਿਲਦੇ ਨੇ ਅਤੇ ਟਾਈਮ ਸਪੈਂਡ ਕਰਨਾ ਮੈਂ ਇਹਦੇ ਨਾਲ ਪਸੰਦ ਕਰਦੀ ਹਾਂ, ਬਟ ਹੁਣ ਇਹ ਕਹਿ ਰਿਹਾ ਕਿ ਤੂੰ ਐਕਸ ਆਪਣੇ ਹਸਬੈਂਡ ਨਾਲ ਨਾ ਕੋਈ ਫਰੈਂਡਸ਼ਿਪ ਰੱਖ, ਇਟਸ ਅ ਟ੍ਰਿਕੀ ਸਿਚੁਏਸ਼ਨ, ਮਸਾ ਹੀ ਕੋਈ ਨਾ ਕੋਈ ਤੁਹਾਨੂੰ ਮਿਲਦਾ ਜਿਹੜਾ ਤੁਹਾਨੂੰ ਸਮਝਦਾ, ਅਤੇ ਫਿਰ ਇਸ ਗੱਲ ਕਰਕੇ ਉਹ ਕਹਿੰਦਾ ਕਿ ਨਹੀਂ ਯਾਰ ਆਪਣੀ ਤਾਂ ਨਿਬੜੀ ਨਹੀਂ। ਸੋ ਨੰਬਰ ਹੈ ਆਪਣਾ 9056733337। ਹੁਣ ਕਈ ਲੋਕ ਕਹਿੰਦੇ ਹੋਣਗੇ ਨਵੀਂ ਯਾਰ ਉਹ ਬੰਦਾ ਸਹੀ ਕਹਿ ਰਿਹਾ ਵੀ ਜਿਹੜਾ ਤੇਰਾ ਐਕਸ ਹਸਬੈਂਡ ਹੈ ਤੂੰ ਉਹਦੇ ਨਾਲ ਫਰੈਂਡਸ਼ਿਪ ਕਿਵੇਂ ਰੱਖੇਗੀ, ਐਂ ਤਾਂ ਕਿਸੇ ਨੇ ਨਹੀਂ ਐਕਸੈਪਟ ਕਰਨਾ। ਕਈਆਂ ਨੂੰ ਲੱਗਦਾ ਯਾਰ ਇਹ ਤਾਂ ਸਗਾ ਤੇ ਅਪਰੀਸ਼ੀਏਟ ਕਰਨਾ ਚਾਹੀਦਾ ਵੀ ਅਗਲੀ ਇੰਨੀ ਮਚੋਰ ਹੈ ਵੀ ਉਹਨੇ ਚੱਲ ਡਿਵੋਰਸ ਕੀਤਾ ਬਟ ਸਿਚੁਏਸ਼ਨ ਨੂੰ ਮੈਸੀ ਨਹੀਂ ਬਣਾਇਆ। ਸੋ ਨੰਬਰ ਹੈ ਆਪਣਾ 9056733337, 905-673-3337, 9056733337, 905-673-3337। ਜਿਹੜਾ ਬੰਦਾ ਉਹਦੀ ਇਹ ਡਿਮਾਂਡ ਹੈ ਕਿ ਤੂੰ ਆਪਣੇ ਐਕਸ ਹਸਬੈਂਡ ਨਾਲ ਰਿਸ਼ਤਾ ਬੰਦ ਕਰ, ਕੀ ਉਹਦੀ ਇਹ ਡਿਮਾਂਡ ਦੇ ਨਾਲ ਤੁਸੀਂ ਸਹਿਮਤ ਹੋ ਜਾਂ ਤੁਹਾਨੂੰ ਵੀ ਲੱਗਦਾ ਕਿ ਐਡੀ ਕਿਹੜੀ ਗੱਲ ਹੈ ਯਾਰ, ਨਹੀਂ ਆਈ ਨਹੀਂ ਕਿਸੇ ਨੂੰ ਫੋਰਸ ਕਰਨਾ ਚਾਹੀਦਾ। 905-673-3337 ਆਪਣਾ ਨੰਬਰ ਹੈ। 1240 ਹੈਲੋ ਜੀ, ਵੈਲਕਮ।
3: ਜਿਹੜਾ ਜਮਾਨਾ ਉਹਦੇ ਜਰੂਰੀ ਆ, ਪਰ ਮੈਂ ਤੇ ਗੱਲ ਕਹੂੰਗਾ ਜੇ ਕੁੜੀ ਨੇ ਉਹਨੇ ਡਿਵੋਰਸ ਹੀ ਕਰ ਲਿਆ, ਕੁਛ ਵੀ ਕਰ ਲਿਆ, ਸਮਝ ਨਹੀਂ, ਉਹਨੂੰ ਉਹਨੂੰ ਹਸਬੈਂਡ ਨੂੰ ਮਿਲਣਾ ਨੀ ਚਾਹੀਦਾ,
0: ਆਪਣੇ ਹਸਬੈਂਡ ਨੂੰ ਨਹੀਂ ਮਿਲਣਾ ਚਾਹੀਦਾ,
3: ਨਹੀਂ ਮਿਲਣਾ ਚਾਹੀਦਾ, ਜਾਵੇ ਨੂੰ ਛੱਡ ਦਿੱਤਾ ਦੋਨੋਂ, ਕੀ ਲੱਗਦੀ ਨਥਿੰਗ ਆ, ਸੋਰੀ ਆ, ਦੂਜੇ ਦਾ ਪਿਆਰ ਟੁੱਟ ਜਾਂਦੀ ਆ, ਜੇ ਤੁਸੀਂ ਦੂਜੇ ਨੂੰ ਕੀਤਾ ਨਾ ਫਿਰ ਤੂੰ ਦੂਜੇ ਨੂੰ ਕਾਹਨੂੰ ਅਸੈਪਟ ਕੀਤਾ, ਦੋ ਜਿਹੜਾ ਕਹਿੰਦੇ ਹੁੰਦੇ ਦੋ ਕਿਸ਼ਤੀਆਂ ਪੈਰ ਰੱਖਦਾ ਉਹ ਤਰਦਾ ਨੀ ਹੁੰਦਾ।
0: ਅੱਛਾ, ਚਲੋ ਦੇਖਦੇ ਹਾਂ ਬਾਕੀ ਕੀ ਕਹਿੰਦੇ। ਹੁਣ ਇਹ ਕਹਿੰਦੇ ਕਿ ਬਿਲਕੁਲ ਛੱਡ ਦੇਣਾ ਚਾਹੀਦਾ, ਦੋ ਕਿਸ਼ਤੀਆਂ ਚ ਪੈਰ ਨਹੀਂ ਰੱਖੀਦਾ ਹੁੰਦਾ, ਬਟ ਹੁਣ ਦੇਖੋ ਦੂਜੇ ਪਾਸੇ ਕੁਝ ਕੁ ਲੋਕਾਂ ਨੂੰ ਲੱਗਦਾ ਹੋਊਗਾ ਯਾਰ ਕਿ ਚੱਲ ਕੁੜੀ ਬੜੀ ਮੈਚਿਓਰ ਹੈ, ਜੇ ਉਹ ਫਿਰ ਵੀ ਇੱਕ ਉਹਨੇ ਡਿਵੋਰਸ ਕੀਤਾ ਬੜੀ ਵੱਡੀ ਗੱਲ ਹੈ, ਬਟ ਉਹਨੇ ਮੈਚਿਓਰਲੀ ਕੀਤਾ, ਕਈਆਂ ਤੋਂ ਲੱਗਦਾ ਕਿ ਯਾਰ ਬੜੀ ਇਹਦੇ ਵਿੱਚ ਵੀ ਇੱਕ ਕੁਆਲਿਟੀ ਹੈ। ਸੋ ਆਈ ਡੋਂਟ ਨੋ, ਦੇਖਦੇ ਹਾਂ ਯਾਰ ਤੁਸੀਂ ਕੀ ਸਾਰੇ ਕਹਿੰਦੇ ਹੋ, ਆ ਜਾਓ ਲਾਈਨ 'ਤੇ, ਨੰਬਰ ਹੈ 9056733337 ਆਪਣਾ ਸਟੂਡੀਓ ਦਾ ਫੋਨ ਨੰਬਰ ਹੈ। ਅਤੇ ਇੱਕ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦਾ ਹੁੰਦਾ ਅਕਸਰ, ਰੋਇਲ ਆਟੋ ਸੈਂਟਰ ਸਟੀਅਲਸ ਅਤੇ ਮੈਲਨੀ ਦੇ ਕੋਰਨਰ 'ਤੇ, ਰੋਇਲ ਆਟੋ ਸੈਂਟਰ ਦੇ ਸਾਡੇ ਰਾਜ ਭਾਅ ਜੀ ਨੇ, ਗੱਡੀ ਦੀ ਇੰਜਨ ਟਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ ਫਿਕਰ ਤੁਸੀਂ ਬਿਲਕੁਲ ਨਾ ਕਰੋ, ਰਾਜ ਭਾਅ ਜੀ ਨੂੰ ਫੋਨ ਕਰ ਲਓ, ਸਟੀਅਲਸ ਅਤੇ ਮੈਲਨੀ, ਰੋਇਲ ਆਟੋ ਸੈਂਟਰ ਸਟੀਅਲਸ ਅਤੇ ਮੈਲਨੀ, ਰੋਇਲ ਆਟੋ ਸੈਂਟਰ, 9057991478। ਉਬਰ ਲਿਫਟ ਦੀ ਸੇਫਟੀ, ਇੰਜਨ ਟਰਾਂਸਮਿਸ਼ਨ ਦਾ ਕੋਈ ਕੰਮ, ਸਟੀਅਲਸ ਐਂਡ ਮੈਲਨੀ, 905-799-1478। ਹੈਲੋ
4: ਹੈਲੋ
0: ਜੀ, ਵੈਲਕਮ।
4: ਹਾਂਜੀ ਨਵੀਂ, ਹਾਂਜੀ, ਬਹੁਤ ਵਧੀਆ ਟੋਪਿਕ ਆ। ਮੇਰੇ ਹਿਸਾਬ ਨਾਲ ਜਿਹੜਾ ਬੰਦਾ ਹੈਗਾ ਉਹਦਾ, ਜਿਹੜਾ ਹੁਣ ਲਾਈਕ ਜੇ ਮੈਂ ਡੇਟ ਕਰਦੀ ਆ ਉਹ ਗਲਤ ਆ, ਉਹਨੂੰ ਦੈਟ ਮੀਨ ਉੱਤੇ ਟਰਸਟ ਹੀ ਹੈ ਨੀ ਗਾ ਕੁੜੀ ਤੇ। ਜੇ ਉਹਨਾਂ ਡਾਇਵੋਰਸ ਉਹਨਾਂ ਦਾ ਮਿਊਚੁਅਲ ਅੰਡਰਸਟੈਂਡਿੰਗ ਨਾਲ ਹੋਇਆ, ਦੱਸ ਹੋ ਕੇ ਬੱਚੇ ਕਰਕੇ ਇੱਕ ਦੂਜੇ ਨਾਲ ਗੱਲ ਕਰ ਸਕਦੇ, ਉਹਨਾਂ ਨੂੰ ਕਰਨੀ ਪੈਣੀ ਆ। ਬੱਚੇ ਨੂੰ ਵੀ ਜੇ ਤੁਸੀਂ ਸੋਚਦੇ ਵਿੱਚ ਬੱਚਾ ਹੈਗਾ ਆ, ਉਹਦੇ ਕਰਕੇ ਆਪਸ ਚ ਠੀਕ ਐਜ਼ ਅ ਫਰੈਂਡਲੀ ਮਿਲਦੇ ਆ। ਸੋ ਨਵੇਂ ਬੰਦੇ ਨੂੰ ਟਰਸਟ ਕਰਨਾ ਚਾਹੀਦਾ, ਪਹਿਲੀ ਗੱਲ ਤਾਂ ਜੇ ਉਹਨੂੰ ਲਾਈਫ ਚ ਆਇਆ ਟਰਸਟ ਕਰਕੇ ਆਇਆ ਨਾ, ਮੇਰੇ ਹਿਸਾਬ ਨਾਲ ਇਹ ਚ ਕੋਈ ਗਲਤ ਨੀ ਹੈਗਾ। ਜੇ ਆਪਸੀ ਫਰੈਂਡ ਇੱਕ ਦੂਜੇ ਨੂੰ ਮਿਲਦੇ ਆ ਤੇ ਨਵੇਂ ਬੰਦੇ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਵੀ ਦੇ ਆਰ ਜਸਟ ਫਰੈਂਡ ਨਾਓ, ਠੀਕ ਹੈ ਆਪਣੇ ਇਹਨੂੰ ਆਪਣੇ ਏਸ਼ੀਅਨ ਕਹਿ ਲਓ ਜਾਂ ਇੰਡੀਅਨ ਮੈਂਟੈਲਿਟੀ ਹੈਗੀ ਆ, ਪੰਜਾਬੀ ਖਾਸ ਕਰ ਹੈਗੇ ਉਹ ਇਹ ਚੀਜ਼ਾਂ ਲਾਈਕ ਨਹੀਂ ਕਰਦੇ, ਬਟ ਇਹ ਵੀ ਦੇਖੋ ਉਹ ਕੋਈ ਲੜਕੇ ਅਲੱਗ ਨਹੀਂ ਹੋਏ, ਜੇ ਲੜਕੇ ਹੁੰਦੇ ਫਿਰ ਤਾਂ ਓਬਵੀਅਸਲੀ ਚਲੋ ਬੋਲਦੇ ਨੇਗੇ। ਔਰ ਸਭ ਨਾਲ ਵੱਡੀ ਕਮੀ ਸਾਡੇ ਸਮਾਜ 'ਚ ਇਹ ਹੈਗੀ ਆ ਕਿ ਸਾਡੇ ਜਿੰਨੇ ਵੀ ਡਾਕੂਮੈਂਟਸ ਹੁੰਦੇ ਆ ਪੰਜਾਬੀਆਂ ਦੇ, ਔਰ ਮੈਂ ਕਹੂੰਗਾ ਅੱਜ ਦੀ ਡੇਟ 'ਚ ਵੀ ਉਹ 90% ਲੜਕੇ ਹੁੰਦੇ
0: ਆ, ਕੋਈ
4: ਚੀਜ਼ਾਂ ਨੂੰ ਸਮਝ ਨਹੀਂ ਸਕਦੇ। ਹਾਂਜੀ ਉਹ ਮਿਊਚੁਅਲ ਅੰਡਰਸਟੈਂਡਿੰਗ ਨਾਲ ਨਹੀਂ ਹੁੰਦੇ, ਉਹਨਾਂ ਨੂੰ ਹੁੰਦਾ ਵੀ ਨਹੀਂ ਬਸ ਜੇ ਖਤਮ ਹੈ ਤੇ ਖਤਮ ਆ,
0: ਪਰ ਇੱਥੇ
4: ਗੱਲ ਤਾਂ ਉਹ ਫਰੈਂਡ ਆ, ਕੀ ਗੱਲ ਇੱਕ ਉਹ ਹੁਣ ਮੈਚਿਓਰ ਲੇਡੀ ਆ, ਉਹਦੇ ਅੱਗੇ ਬੇਬੀ ਆ, ਉਹ ਆਪਣੇ ਐਕਸ ਹਸਬੈਂਡ ਦੇ ਨਾਲ ਸਪੋਜ਼ ਕਰੋ ਹੁਣ ਕੋਈ ਵੀ ਉਹਨੂੰ ਜੇ ਬੱਚੇ ਕਰਕੇ ਕੱਲ ਨੂੰ ਉਹਨੇ ਕੋਈ ਡੀਲ ਕਰਨਾ ਆ ਕਿਉਂ ਕੀ ਕਹੂਗੀ ਨਿਆਣੇ ਨੂੰ ਕਹੂਗੀ ਤੂੰ ਜਾ ਕੇ ਆਪਣੇ ਫਾਦਰ ਨਾਲ ਗੱਲ ਕਰ ਉਹ ਤੋਂ ਚੀਜ਼ਾਂ ਮੰਗ ਲਓ, ਉਹਨਾਂ ਨੂੰ ਆਪ ਡਿਸਕਸ ਕਰਨੀ ਪੈਣੀ, ਹੁਣ ਦੋਨਾਂ ਦਾ ਬੱਚਾ ਆ ਸਾਂਝਾ।
0: ਡਾਕਟਰ ਕੁਲਦੀਪ ਜੁੜਿਆ ਕੇ ਡੀ ਹੋਮਿਓਪੈਥੀ ਤੋਂ, 50 ਇਅਰਸ ਹੋਮਿਓਪੈਥ ਦਾ ਐਕਸਪੀਰੀਅੰਸ। ਕੁਲਦੀਪ ਜੀ ਵੈਲਕਮ।
5: ਹਾਂਜੀ ਨਵੀ ਜੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਈਵਨਿੰਗ। ਹਾਂਜੀ ਨਵੀ ਜੀ, ਅੱਜ ਮੈਂ ਇਸ ਸਕਿਨ ਦੇ ਇਸ਼ੂ ਬਾਰੇ ਜਾਣਕਾਰੀ ਦੇਵਾਂਗਾ। ਤੋ ਪਹਿਲਾਂ ਤਾਂ ਮੈਂ ਕਹਿਣਾ ਹੁੰਦਾ ਕਿ ਦੇਖੋ ਕੋਈ ਵੀ ਕਿਸੇ ਤਰ੍ਹਾਂ ਦਾ ਇਸ਼ੂ ਹੈਗਾ, ਕੋਈ ਵੀ ਤੁਹਾਨੂੰ ਐਲਰਜੀ ਹੈਗੀ ਹੈ, ਕੋਲਾਈਟਿਸ ਹੈ, ਪਾਇਲਸ ਹੈ, ਥਾਇਰਾਇਡ ਹੈ, ਕੋਲੈਸਟਰਾਲ ਹੈ, ਡਾਇਬਟੀਜ਼ ਹੈਗੀ ਹੈ, ਦਮੇ ਦੀ ਹੈ, ਤੁਹਾਨੂੰ ਐਂਗਜ਼ਾਇਟੀ ਡਿਪਰੈਸ਼ਨ ਜੇ ਹੈ, ਆਰਥਰਾਈਟਿਸ ਕਿਸੇ ਤਰ੍ਹਾਂ ਦੀ ਹੈਗੀ ਹੈ, ਤੁਹਾਨੂੰ ਸਲੀਪ ਐਪਨੀਆ ਹੈਗੀ ਹੈ, ਆਟਿਜ਼ਮ, ਬੱਚਿਆਂ ਦਾ ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਆਟਿਜ਼ਮ ਦੇ, ਕਿਸੇ ਨੂੰ ਬੱਚੇ ਨੂੰ ਕਿਸੇ ਘੱਟ ਪ੍ਰੋਬਲਮ ਜਲਦੀ ਠੀਕ ਹੋ ਜਾਂਦਾ, ਜ਼ਿਆਦਾ ਪ੍ਰੋਬਲਮ ਲੇਕਿਨ ਹਰ ਬੱਚੇ ਇੰਪਰੂਵਮੈਂਟ ਹੁੰਦਾ, ਆਟੋਮੋਡੀਜ਼ ਹੈਗੀ ਹੈ, ਪਾਰਕਿੰਸਨ ਹੈਗੀ ਹੈ, ਹੋਰ ਵੀ ਕੋਈ ਵੀ ਇਸ਼ੂ ਹੈਗਾ, ਹੋਮੋਪੈਥੀ ਦਾ ਬੈਸਟ, ਸਭ ਤੋਂ ਬੜੀ ਚੀਜ਼ ਹੈ ਕੋਈ ਸਾਈਡ ਇਫੈਕਟ ਨਹੀਂ ਹੈਗਾ, ਉਹ ਪਰਮਾਨੈਂਟ ਕਿਓਰ ਹੁੰਦਾ, ਉਹ ਕਈ ਵਾਰ ਜਲਦੀ ਕਈ ਦੇਰ ਹਰ ਮੈਨੂੰ ਪੂਰੀ ਜ਼ਿੰਦਗੀ ਇਹ ਕੰਮ ਕਰਦੇ ਨੇ ਹੋ ਗਏ ਨੇ, ਲਗਭਗ 50 ਸਾਲ ਹੋ ਗਏ, ਕਿਸੇ ਨੂੰ ਕੋਈ ਇਸ ਤਰ੍ਹਾਂ ਦਾ ਇਸ਼ੂ ਜ਼ਰੂਰ ਮੈਨੂੰ ਕੰਟੈਕਟ ਕਰਨ। ਅੱਜ ਸਕਿਨ ਦੇ ਇਸ਼ੂ ਬਾਰੇ ਆਪਾਂ ਗੱਲ ਕਰਦੇ, ਇਹਦੇ ਕੋਲ ਇਹਦੇ ਚ ਬਹੁਤ ਲੋਕ ਸਫ਼ਰ ਕਰਕੇ ਆਉਂਦੇ ਨੇ, ਮੇਰੇ ਕੋਲ ਐਗਜ਼ਿਮਾ ਹੋ ਗਿਆ, ਸੋਰਾਇਸਿਸ, ਫੰਗਲ ਇਨਫੈਕਸ਼ਨ, ਲਿਕੋਡਰਮਾ ਜਿਹਨੂੰ ਫਲਵੈਰੀ ਕਹਿੰਦੇ ਨੇ, ਐਕਨੀ, ਔਰ ਜੇ ਇੱਕ ਲੇਡੀਜ਼ ਨੂੰ ਇੱਕ ਆਮ ਪ੍ਰੋਬਲਮ ਮਿਲਾਜ਼ਮਾ, ਇੱਕ ਬਲੈਕ ਸਪੋਟ ਜੇ ਲੋਕਾਂ ਦੇ ਫੇਸ ਦੇ ਉੱਪਰ, ਮੇਰੇ ਕੋਲ ਜਿਹੇ ਬਹੁਤ ਜਿਹੇ ਇਵਨ ਕਿ ਲੇਜ਼ਰ ਕਰਾ ਕੇ ਵੀ ਆਈਆਂ ਨੇ ਲੇਡੀਜ਼, ਜਿਹੇ ਸਾਡੇ ਕੋਲ ਬਹੁਤ ਅੱਛੀਆਂ ਦਵਾਈਆਂ ਨੇ, ਕਿਸੇ ਨੂੰ ਮਲਾਜ਼ਮਾ ਹੈਗਾ, ਬਲੈਕ ਸਪੋਟ ਹੈਗੇ ਨੇ ਫੇਸ ਦੇ ਉੱਪਰ, ਬਹੁਤ ਠੀਕ ਹੋ ਜਾਂਦਾ, ਠੀਕ ਹੈ, ਟੇਕ ਟਾਈਮ ਸਮ ਟਾਈਮ, ਲੇਕਿਨ ਇਹ ਕਿ ਠੀਕ ਹੋ ਜਾਂਦਾ। ਮੇਰਾ ਨੰਬਰ 647-818-0055-647-818-0055-0018 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਟੂ ਰਿਵਰ ਅਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ, ਬਰੈਂਪਟਨ ਦੇ ਵਿੱਚ, 647-818-0055-647-818-0055-647-818-0055-647-818-0055-647-818-0055-647-818-0055-647-818-0055-647-818-0055-.
0: ਕੁਝ ਤੁਸੀਂ ਕਾਲਸ ਕੱਟ ਦਿੱਤੀਆਂ, ਸੋ ਹੋਲਡ ਕਰ ਲਿਆ ਕਰੋ ਯਾਰ ਥੋੜ੍ਹੀ ਜਿਹੀ, ਤਾਂ ਇੰਨੀ ਕੁ ਤਾਂ ਆਪਾਂ ਪੇਸ਼ੈਂਸ ਰੱਖ ਹੀ ਸਕਦੇ ਹਾਂ, ਇੰਨਾ ਤਾਂ ਰੋਜਰ ਵਾਲੇ ਹੋਲਡ ਕਰਾ ਲੈਂਦੇ ਆ, ਤੁਹਾਨੂੰ 2-2 ਘੰਟੇ ਤਾਂ ਲਾਈਨ 'ਤੇ ਲੱਗੇ ਰਹਿੰਦੇ ਕਿ ਨਹੀਂ। ਸੋ 905-673-3337 ਆਪਣਾ ਫੋਨ ਨੰਬਰ ਹੈ, ਅਤੇ ਸਾਨੂੰ ਵੀ ਰੋਜਰ ਸਮਝ ਕੇ ਹੋਲਡ ਕਰਾ ਲਿਆ ਕਰੋ। ਆਈ ਪ੍ਰੋਮਿਸ ਘੰਟਾ ਨਹੀਂ ਵੇਟ ਕਰਾਉਂਦੇ, ਮੇ ਬੀ 5 ਮਿੰਟ, ਮੇ ਬੀ 3 ਮਿੰਟ, ਮੇ ਬੀ 2 ਮਿੰਟ, ਮੇ ਬੀ 7 ਮਿੰਟ, ਠੀਕ ਹੈ। ਓਕੇ, ਇੱਕ ਤੁਸੀਂ ਬਿਓਂਡ ਆਈਵਰ ਨੂੰ ਯਾਦ ਰੱਖੋ, ਤੁਹਾਨੂੰ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ, ਬਿਓਂਡ ਆਈਵਰ ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਜੋ ਕਰਦੇ ਆ, ਬਹੁਤ ਹੀ ਕਮਾਲ ਦਾ ਆਪਟੀਕਲ ਸਟੋਰ ਹੈ, ਬਿਓਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ। ਸਨਗਲਾਸਿਸ ਚਾਹੀਦੀਆਂ ਨੇ, ਟੋਮ ਫੋਰਡ, ਗੁੱਚੀ, ਸ਼ਨੈਲ, ਕੋਈ ਵੀ ਬ੍ਰਾਂਡ, ਜਾਂ ਤੁਹਾਨੂੰ ਨਿਗਾਹ ਦੀਆਂ ਐਨਕਾਂ ਚਾਹੀਦੀਆਂ, ਆਈ ਡਾਕਟਰ ਵੀ ਅਵੇਲੇਬਲ ਨੇ, ਨਿਗਾਹ ਚੈੱਕ ਕਰਾਓ, 905-793-3937, 905-793-3937। ਹਾਂਜੀ 4790 ਜੀ,
6: ਹੈਲੋ ਨਵੀਰ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
6: ਹੋਰ ਕੀ ਹਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
6: ਵਧੀਆ ਵਧੀਆ। ਇਹ ਵੀਰੇ ਨਹੀਂ, ਉਹ ਗੱਲ ਤਾਂ ਲੜਕੀ ਮਤਲਬ ਨਹੀਂ, ਉਹਨੂੰ ਗੱਲ ਨੀ ਕਰਨੀ ਚਾਹੀਦੀ, ਕਿਉਂਕਿ ਇਹਦੇ ਚ ਇਹ ਆ, ਜਦੋਂ ਡਿਵੋਰਸ ਹੁੰਦਾ ਵੀਰੇ, ਉਹਦਾ ਡਿਵੋਰਸ ਕੋਈ ਖੁਸ਼ੀ ਨਾਲ ਨੀ ਹੁੰਦਾ, ਰਾਈਟ? ਉਹਦੇ ਚ ਕੋਈ ਨਾ ਕੋਈ ਜਾਂ ਤਾਂ ਲੜਕੀ ਦੀ ਗਲਤੀ ਹੁੰਦੀ ਹੈ ਜਾਂ ਮੁੰਡੇ ਦੀ, ਹਨਾ। ਲੜਕੇ ਦੀ ਗਲਤੀ ਹੁੰਦੀ ਆ ਤਾਂ ਹੀ ਡਿਵੋਰਸ ਹੁੰਦਾ। ਓਹਦੇ ਚ ਇਹ ਨੀ ਹੈਗਾ ਕਿ ਹਾਂ ਜੇ ਜੇ ਤੁਸੀਂ ਮਤਲਬ ਇੰਨਾ ਹੀ ਓਹਨੂੰ ਸੀਗਾ ਓਹਦੇ ਨਾਲ ਤਾਂ ਫਿਰ ਉਹ ਦੂਜਾ ਓਹਨੇ ਫ੍ਰੈਂਡ ਕਿਉਂ ਬਣਾਇਆ ਜਾਂ ਦੂਜੇ ਮੁੰਡੇ ਨਾਲ ਮੈਰਿਜ ਕਿਉਂ ਕਰਾਈ? ਫਿਰ ਥੋੜਾ ਟਾਈਮ ਵੇਟ ਕਰ ਲੈਂਦੀ ਜੇ ਓਹਦੀ ਡਿਵੋਰਸ ਹੋ ਗਿਆ ਦੋ ਜਾਂ ਤਿੰਨ ਮਹੀਨੇ ਵੇਟ ਕਰ ਲੈਂਦੀ ਓਹਨੂੰ ਲੱਗਦਾ ਵੀ ਹਾਂ ਮੇਰਾ ਨਹੀਂ ਸਰਨਾ ਓਹਦੇ ਬਿਨਾਂ ਦੁਬਾਰਾ ਫਿਰ ਓਹਦੇ ਨਾਲ ਉਹ ਰਹਿ ਲੈਂਦੀ ਓਵੇ ਓਹਦਾ ਤਾਂ ਇਹ ਹੋ ਗਿਆ ਵੀ ਫਿਰ ਤਾਂ ਇਹਦਾ ਮਤਲਬ ਕਿਉਂਕਿ ਜਿੱਦਾਂ ਆਪਾਂ ਡੇਲੀ ਗੱਲ ਕਰਦੇ ਨਾ ਵੀਰੇ ਓਹਦੇ ਚ ਅਟੈਚਮੈਂਟ ਬੰਦੇ ਦੀ ਨਾ ਵੱਧ ਹੀ ਜਾਂਦੀ ਹੁੰਦੀ ਜਦੋਂ ਗੱਲ ਕਰਨ ਲੱਗ ਜਾਂਦੇ ਆ ਭਾਵੇਂ ਕੋਈ ਆਪਣੀ ਗਰਲਫ੍ਰੈਂਡ ਆ ਜਾਂ ਵਾਈਫ ਜਾਂ ਕੋਈ ਵੀ ਆ ਨਾ ਆਪਣੀ ਅਟੈਚਮੈਂਟ ਜ਼ਿਆਦਾ ਵੱਧਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਚ ਉਹ ਇੱਕ ਦਿਨ ਮਤਲਬ ਓਹਨੇ ਕੁਛ ਨਾ ਕੁਛ ਫਿਰ ਇਹਦਾ ਮਤਲਬ ਓਹਨੇ ਓਹਨੂੰ ਚੀਟ ਕਰਨਾ ਹੀ ਸੀਗਾ ਥੋੜੇ ਟਾਈਮ ਬਾਅਦ। ਇਹਦੇ ਚ ਮੈਂ ਨੀ ਮੰਨਦਾ ਉਹ ਸਹੀ ਆ ਲੜਕੀ ਉਹ ਬਿਲਕੁਲ ਗਲਤ ਆ ਓਹਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਡਿਵੋਰਸ ਦਾ ਮਤਲਬ ਵੀ ਇਹ ਹੁੰਦਾ ਵੀ ਤੁਸੀਂ ਬਸ ਅਲੱਗ ਹੋ ਗਏ ਤੁਹਾਡੇ ਲਾਈਫ ਚ ਉਹ ਚਲਾ ਗਿਆ ਮੁੰਡੇ ਦੀ ਲਾਈਫ ਚ ਕੁੜੀ ਚੜੀ ਗਈ ਕੁੜੀ ਦੀ ਲਾਈਫ ਚ ਮੁੰਡਾ ਚਲਾ ਗਿਆ ਬਸ। ਮੈਨੂੰ ਨੀ ਲੱਗਦਾ ਉਹ ਸਹੀ ਆ ਉਹ ਮੁੰਡਾ ਸਹੀ ਆ ਜਿਹੜਾ ਓਹਦੇ ਨਾਲ ਹੁਣ ਰਹਿ ਰਿਹਾ ਜਿਹੜਾ ਰੋਕ ਰਿਹਾ ਵੀ ਤੂੰ ਨਹੀਂ ਗੱਲ ਕਰ ਸਕਦੀ ਉਹ ਸਹੀ ਆ ਉਹ ਜਿਹੜਾ ਲਾਸਟ ਹੋਲਡਰ ਕਹਿ ਕੇ ਗਿਆ ਉਹ ਬਿਲਕੁਲ ਹੀ ਗਲਤ। ਪਤਾ ਨੀ ਤੁਸੀਂ ਕਿਵੇਂ ਏਦਾਂ ਸੋਚ ਸਕਦੇ ਹੋ ਹਨਾ ਵੀ ਕੋਈ ਵੀ ਬੰਦਾ ਨੀ ਚਾਹੂਗਾ ਵੀ ਮੇਰੀ ਵਾਈਫ ਮਤਲਬ ਆਪਦੇ ਲਾਈਕ
0: ਹੋਰ
6: ਕਿਸੇ ਮੁੰਡੇ ਨਾਲ ਗੱਲ ਕਰੇ ਹਨਾ ਐਕਸ ਨਾਲ ਗੱਲ ਕਰੇ ਤਾਂ ਮੈਨੂੰ ਲੱਗਦਾ ਉਹ ਨਹੀਂ ਸਹੀ ਨੀ ਹੈਗਾ ਉਹ ਲੜਕੀ ਗਲਤ ਆ। ਉਹਨੂੰ ਉਹਨੂੰ ਟਾਈਮ ਲੈਣਾ ਚਾਹੀਦਾ ਸੀ ਉਹਨੂੰ ਸੋਚਣਾ ਚਾਹੀਦਾ ਸੀ ਇਹਦੇ ਬਾਰੇ ਜੇ ਉਹਦਾ ਉਹਨੂੰ ਲੱਗਦਾ ਵੀ ਸਾਡੀ ਜ਼ਿਆਦਾ ਸਾਡੇ ਚ ਹੈ ਨੀ ਸੀਗਾ ਭਜਾਲ ਤਾਂ ਉਹ ਰੋਕ ਲੈਂਦੀ ਥੋੜਾ ਦੋ ਮਹੀਨੇ ਜਾਂ ਤਿੰਨ ਮਹੀਨੇ
0: ਵੀ ਨਹੀਂ। ਪਰ ਦੇਖੋ ਉਹ ਕਿਹੜਾ ਚਾਹੁੰਦੀ ਹੈ ਕਿ ਉਹਨੇ ਦੁਬਾਰਾ ਤੋਂ ਉਹਦੇ ਨਾਲ ਵਿਆਹ ਕਰਾਉਣਾ? ਉਹ ਕਹਿੰਦੀ ਚੱਲ ਸਾਡਾ ਜਿਹੜਾ ਵਿਆਹ ਸ਼ਾਦੀ ਦਾ ਰਿਸ਼ਤਾ ਉਹ ਨਹੀਂ ਠੀਕ ਰਿਹਾ ਸਾਡੇ ਲਈ, ਬਟ ਅਸੀਂ ਐਜ਼ ਫਰੈਂਡਸ ਤਾਂ ਰਹਿ ਹੀ ਸਕਦੇ ਹਾਂ।
6: ਨਹੀਂ ਮੇਰੇ ਫਰੈਂਡ ਦਾ ਮਤਲਬ ਇਹ ਨੀ ਨਾ ਹੁੰਦਾ ਕਿ ਆਪਾਂ ਕਿਸੇ ਨਾਲ ਵੀ ਮਤਲਬ ਗੱਲ ਕਰਨ ਲੱਗ ਜਾਓ ਚੱਲ ਟਾਈਮ ਪਾਸ ਹੋਈ ਜਾਂਦਾ ਉਹ ਚੀਜ਼ ਨੀ ਨਾ ਹੁੰਦੀ। ਉਹ ਵੀ ਆਪਾਂ ਰਿਲੇਸ਼ਨ ਚ ਜਦੋਂ ਕਿਸੇ ਦੇ ਨਾਲ ਉਹ ਤਾਂ ਬਿਲਕੁਲ ਵੀ ਨਹੀਂ ਐਕਸੈਪਟੇਬਲ।
0: ਚਲੋ ਠੀਕ ਹੈ,
6: ਮੈਨੂੰ ਨਹੀਂ ਲੱਗਦਾ ਚਲੋ ਹਰੇਕ ਬੰਦੇ ਦੀ ਲੱਗਦਾ।
0: ਹਾਂਜੀ ਹਾਂਜੀ
6: ਲਾਈਕ ਥਿੰਕਿੰਗ
0: ਨਹੀਂ ਨਹੀਂ ਤਾਂ ਹੀ ਤਾਂ ਥੈਂਕ ਯੂ ਸੋ ਮਚ ਵੀਰੇ, ਥੈਂਕ ਯੂ ਤੁਹਾਡਾ ਤੁਹਾਡਾ ਇਹ ਓਪੀਨੀਅਨ ਹੈ। ਬਾਕੀ ਦੇਖਦੇ ਆ ਸਾਰੇ ਕੀ ਕਹਿੰਦੇ ਆ। ਇਹ ਵੀਰ ਕਹਿੰਦੇ ਕਿ ਨਾ ਯਾਰ ਕੁੜੀ ਬਿਲਕੁਲ ਗਲਤ ਹੈ, ਜੇ ਉਸ ਬੰਦੇ ਨਾਲ ਆਪਣੇ ਐਕਸ ਹਸਬੈਂਡ ਨਾਲ ਉਹਨੇ ਬੋਲ ਚਾਲ ਰੱਖਣੀ ਸੀ ਇਸ ਤੋਂ ਬਿਹਤਰ ਤਾਂ ਇਹ ਸੀ ਕਿ ਉਹਦੇ ਨਾਲ ਹੀ ਰਹਿੰਦੀ। ਵੀਰ ਹੁਣੇ ਕਹਿੰਦੇ ਕਿ ਕਿਸੇ ਹੋਰ ਨਾਲ ਰਿਲੇਸ਼ਨਸ਼ਿਪ ਜੇ ਜਾਣਾ ਤਾਂ ਦੂਜੇ ਨੂੰ ਭੁੱਲ ਜਾ। ਸੋ ਨੰਬਰ ਹੈ ਆਪਣਾ 905-673-3337-905-673-3337 ਆਪਣਾ ਨੰਬਰ ਹੈ 905-673-3337। ਇੱਕ ਮੈਂ ਤੁਹਾਨੂੰ ਜਾਣਕਾਰੀ ਨਾਲ ਦੀ ਨਾਲ ਰਾਜਵੰਤ ਦੀ ਦਵਾਂ। ਰਾਜਵੰਤ ਕੀ ਕਰਦੇ ਨੇ ਨਾ ਆਟੋ ਹੋਮ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ ਕੰਮ ਕਰਦੇ ਆ, ਬਟ ਇਹਨਾਂ ਦਾ ਕੰਮ ਇਹ ਹੈ ਕਿ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ ਅਤੇ ਇਹ ਵਾਅਦਾ ਕਰਦੇ ਆ ਕਿ ਤੁਹਾਨੂੰ 25-30% ਤੱਕ ਦਾ ਡਿਸਕਾਊਂਟ ਘੱਟੋ ਘੱਟ ਲੈ ਕੇ ਦੇਣਗੇ ਜ਼ਰੂਰ। ਸੋ ਜੇ ਤੁਸੀਂ ਸਾਲ ਦਾ ਪੇ ਕਰ ਰਹੇ ਹੋ ਜਿੰਨਾ ਵੀ ਹੈ 1000-1200-1500 ਤੁਹਾਨੂੰ ਇਹ 25-30% ਦਾ ਡਿਸਕਾਊਂਟ ਲੈ ਕੇ ਦੇਣਗੇ 25 ਕੰਪਨੀਆਂ ਤੋਂ ਗੱਲ ਕਰਨ ਤੋਂ ਬਾਅਦ। ਸੋ ਨੰਬਰ ਹੈ ਰਾਜਵੰਤ ਦਾ 6476744735 ਹੈਲੋ ਸਤਿ ਸ਼੍ਰੀ ਅਕਾਲ
7: ਨਵੀ ਜੀ, ਅੱਜ ਫਿਰ ਨਵੀਂ ਪੂਣੀ ਕਰ ਦਿੱਤੀ ਹੈ ਨਾ।
0: ਅੱਛਾ
7: ਓਕੇ, ਜੇਕਰ ਇੰਨਾ ਹੀ ਸੀਗਾ ਵੀ ਨਿਆਣੇ ਦਾ ਸਾਨੂੰ ਫਿਕਰ ਹੈ ਤੇ ਫਿਰ ਡਿਵੋਰਸ ਹੀ ਨਹੀਂ ਹੁੰਦਾ ਹੈ। ਜਿਹੜਾ ਹੁਣ ਉਹਨੂੰ ਕਹਿੰਦਾ ਕਿ ਤੂੰ ਹੁਣ ਉਹਨਾਂ ਮਿਲ ਨਹੀਂ ਸਕਦੀ, ਇਹਦਾ ਮਤਲਬ ਉਹਨੂੰ ਸ਼ੱਕ ਹੈ ਕਿ ਦੋਹਾਂ ਹੱਥਾਂ ਤੇ ਦਾਣੇ ਨੇ ਚੁੱਕਦੀ ਫਿਰੇ। ਦੇਖੋ ਜਦੋਂ ਡਿਵੋਰਸ ਹੋ ਗਿਆ ਇਹਦਾ ਮਤਲਬ ਹੋ ਗਿਆ
0: ਨਹੀਂ, ਪਰ ਡਿਵੋਰਸ ਹੋ ਗਿਆ ਤਾਂ ਮਤਲਬ ਵੀ ਅਗਲੇ ਨੂੰ ਗਾਲਾਂ ਕੱਢੋ ਤੇ ਪਰੇ ਹੋ ਜਾਓ
7: ਨਾ ਵੀ ਜੇ ਨਹੀਂ ਪਰ ਜੇ ਹੁਣ ਸੋਚ ਕੇ ਕੀਤਾ ਹੋਊ ਫਿਰ ਸਾਡੀ ਨਹੀਂ ਨਿਭਣੀ ਹੈ।
0: ਨਹੀਂ ਪਰ ਕੀ ਕਹਿੰਦੇ ਚੱਲ ਯਾਰ ਵੀ ਦੇਖ ਤੇਰੀ ਮੇਰੀ ਇਹ ਹਸਬੰਡ ਵਾਈਫ ਦੇ ਤੌਰ ਤੇ ਨਹੀਂ ਨਿਭੀ, ਬਟ ਆਪਾਂ ਫਿਰ ਵੀ ਚੱਲ ਮਿਲਦੇ ਵਰਤਦੇ ਰਵਾਂਗੇ, ਆਪਣਾ ਕਿਹੜਾ ਕੋਈ ਵੈਰ ਹੈ ਕੋਈ ਲੜਾਈ ਹੈ, ਕੀ ਹੁੰਦਾ ਇਹ ਹੁੰਦਾ
7: ਨਹੀਂ ਨਹੀਂ ਜੇ ਜੇ ਲੜਾਈ ਨਹੀਂ ਫਿਰ ਡਿਵੋਰਸ ਕਹਿੰਦਾ ਸੀਗਾ। ਜੇ ਲੜਾਈ ਕੋਈ ਨਹੀਂ ਫਿਰ ਡਿਵੋਰਸ ਕਹਿੰਦਾ ਸੀ,
0: ਠੀਕ ਹੈ,
7: ਜਾਂ ਫਿਰ ਡਿਵੋਰਸ ਕੀਤਾ ਸੀ ਉਹਨੂੰ ਵੇਟ ਕਰਦੀ ਦੇਖਦੀ ਥੋੜਾ ਟਾਈਮ ਵੀ ਮੈਂ ਇਕੱਲੀ ਰਹਿ ਸਕਦੀ ਹਾਂ ਨਹੀਂ ਰਹਿ ਸਕਦੀ, ਫਿਰ ਫਿਰ ਫਰੈਂਡ ਲੱਭਣ ਦੀ ਲੋੜ ਨਹੀਂ ਸੀ। ਜੇ ਫਰੈਂਡ ਲੱਭਿਆ ਤੇ ਫੋਨ ਉਤਲਾ ਪਾਸਾ ਛੱਡੇ,
0: ਠੀਕ ਹੈ
7: ਨਹੀਂ ਠੀਕ ਹੈ, ਆਪਣੀ ਕਮਿਊਨਿਟੀ ਵਿੱਚ ਇਹ ਚੀਜ਼ਾਂ ਨਹੀਂ ਹੈ।
0: ਨਹੀਂ ਆਪਣੇ ਤਾਂ ਗਾਲਾਂ ਕੱਢ ਕੇ ਲੜ ਲੁੜ ਕੇ ਪਰਿਵਾਰ ਵੀ ਆਪਸ ਵਿੱਚ ਲੜ ਪੈਂਦੇ ਆ ਤਾਂ
7: ਲੜੋ ਜਾਂ ਨਾ ਲੜੋ ਚਾਹੇ ਚਾਹੇ ਤੁਸੀਂ ਚਲੋ ਪਿਆਰ ਲੜੇ ਵੀ ਛੱਡ ਛਡਾਈਆ ਹੋ ਗਿਆ, ਇਹਦਾ ਮਤਲਬ ਕੋਈ ਪ੍ਰੋਬਲਮ ਸੀਗੀ ਜਿਹਦੇ ਕਰਕੇ ਡਿਵੋਰਸ ਤੱਕ
0: ਨਹੀਂ ਤਾਂ ਹੈਗਾ, ਪ੍ਰੋਬਲਮ ਤਾਂ ਹੋਣੀ ਆ।
7: ਜੇ ਉਹ ਚਲੇ ਗਿਆ ਉੱਥੇ ਤੱਕ ਇਹਦਾ ਮਤਲਬ ਹੁਣ ਫਿਰ ਮਿਲਣ ਦਾ ਕੋਈ ਚਾਂਸ ਨਹੀਂ ਹੈ।
8: ਬਹੁਤ ਸ਼ੁਕਰੀਆ ਤੁਹਾਡਾ। ਸੋ ਭਾਜੀ ਕਹਿੰਦੇ ਕਿ ਕੋਈ ਯਾਰੀ ਦੋਸਤੀ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ, ਸੈਪਰੇਟ ਹੋ, ਸੈਪਰੇਟ ਰਹੋ, ਨਾ ਇੱਕ ਦੂਜੇ ਨਾਲ ਗੱਲ ਕਰੋ ਤੇ ਦੈਟਸ ਇਟ, ਗੱਲ ਖਤਮ। ਸੋ ਐਚ ਕੇ ਮੂਵਰਸ ਨੂੰ ਯਾਦ ਰੱਖੋ, ਵਧੀਆ ਇੱਕ ਟੋਪ ਦੀ ਮੂਵਿੰਗ ਕੰਪਨੀ ਦੀ ਤੁਸੀਂ ਭਾਲ ਚੋ। ਐਚ ਕੇ ਮੂਵਰਸ, ਇਹਨਾਂ ਕੋਲ 30 ਸਾਲ ਦਾ ਮੂਵਿੰਗ ਦਾ ਐਕਸਪੀਰੀਅੰਸ ਹੈ। ਐਚ ਕੇ ਮੂਵਰਸ ਨੂੰ ਕਾਲ ਕਰੋ ਤੇ ਬਹੁਤ ਹੀ ਧਿਆਨ ਨਾਲ ਇੱਕ ਇੱਕ ਥੋੜੀ ਚੀਜ਼ ਬੜੇ ਮੈਂ ਕਹਿੰਦਾ ਕਿ ਸਾਂਭ ਸਾਂਭ ਕੇ ਮੂਵ ਕਰਨਗੇ। ਐਚ ਕੇ ਮੂਵਰਸ 416-524-6704
9: ਕੀ ਹਾਲ ਚਾਲ ਜੀ?
8: ਵਧੀਆ ਜੀ, ਕਿਵੇਂ ਹੋ?
9: ਬਹੁਤ ਵਧੀਆ, ਬਹੁਤ ਵਧੀਆ ਭਾਜੀ। ਉਹ ਕੁੜੀ ਗਲਤ ਆ ਜੀ ਭਾਜੀ, ਦੇਖੋ ਕੁੜੀ ਜਿਆਦਾ ਗਲਤ ਲੱਗਣ ਡਈ ਹੈ ਨਾ, ਕਿਉਂਕਿ ਜੇ ਉਹ ਮੁੰਡਾ ਗਲਤ ਨੀ ਆ ਜਿਹੜਾ ਉਹਦਾ ਹਸਬੈਂਡ ਆ ਇੰਨਾ, ਕਿਉਂਕਿ ਉਹ ਤਾਂ ਚਾਹੁੰਦਾ ਹੀ ਨੀ ਹੋਊਗਾ ਡਿਵੋਰਸ। ਜਿਆਦਾ ਗਲਤੀ ਕੁੜੀ ਦੀ ਆ, ਹੁਣ ਵੀ ਕੁੜੀ ਗਲਤ ਆ, ਪਹਿਲਾਂ ਵੀ ਕੁੜੀ ਗਲਤ ਹੋਊਗੀ।
8: ਨਹੀਂ ਪਹਿਲਾਂ ਕਿਉਂ ਗਲਤ ਹੋਊਗੀ?
9: ਮਤਲਬ ਜਬਰਦਸਤੀ ਜਿਆਦਾ ਕਰਦੀ ਹੋਵੇ, ਉਸ ਕਰਕੇ ਉਹਨੇ ਹੁਣ ਮਤਲਬ ਮੁੰਡਾ ਤਾਂ ਪਹਿਲਾਂ ਵੀ ਨੀ ਚਾਹੁੰਦਾ ਹੋਊਗਾ ਜਿਦਾ ਉਹਦਾ।
8: ਠੀਕ ਹੈ, ਤੁਹਾਨੂੰ ਵੀ ਲੱਗਦਾ ਕਿ ਜੇ ਆਪਸ ਵਿੱਚ ਬੋਲ ਚਾਲ ਰੱਖਣੀ ਆ ਤਾਂ ਤੁਸੀਂ ਇਕੱਠੇ ਰਹੋ, ਨਹੀਂ ਤਾਂ ਬਿਲਕੁਲ ਗੱਲ ਹੀ ਨਾ ਕਰੋ ਇੱਕ ਦੂਜੇ ਨਾਲ, ਹੈ?
9: ਬਿਲਕੁਲ ਭਾਜੀ, ਬਿਲਕੁਲ ਕੁੜੀ ਗਲਤ ਆ। ਉਹ ਕੁੜੀ ਨੂੰ ਹੁਣ ਜਦ ਡਿਵੋਰਸ ਹੀ ਹੋ ਗਿਆ ਭਾਜੀ, ਡਿਵੋਰਸ ਦਾ ਮਤਲਬ ਕੀ ਹੁੰਦਾ? ਕੁੜੀ ਗਲਤ
8: ਆ, ਚਲ ਕੁੜੀ ਗਲਤ ਹੈ। ਥੈਂਕ ਯੂ ਵੀਰੇ, ਕੁੜੀਆਂ ਨੂੰ ਹੀ ਗਲਤ ਕਹੀ ਚਲੋ ਮੁੰਡਿਓ, ਕੁੜੀ ਦਾ ਨਾਂ ਤੁਹਾਨੂੰ ਪਤਾ ਵੀ ਕੀ ਹੋਇਆ ਕੀ ਨਹੀਂ, ਕੁੜੀ ਗਲਤ ਆ ਕਹਿੰਦੇ। ਸੋ ਓਕੇ, ਇੱਕ ਨਾ ਮੱਲੀ ਟੈਂਟ ਸਰਵਿਸਿਜ਼ ਦੀ ਬਹਿ ਜਾ ਯਾਰ, ਤੁਸੀਂ ਟੈਂਟ ਟੇਬਲ ਚੇਅਰਾਂ ਡਾਂਸ ਫਲੋਰ ਲਗਵਾਉਣੇ ਆ ਨਾ, ਮੱਲੀ ਟੈਂਟ ਸਰਵਿਸਿਜ਼ ਕੋਲ ਛੋਟੇ ਤੋਂ ਲੈ ਕੇ ਵੱਡੇ ਸਾਈਜ਼ ਤੱਕ ਦੇ ਸਾਰੇ ਟੈਂਟ ਅਵੇਲੇਬਲ ਨੇ ਮੱਲੀ ਟੈਂਟ ਕੋਲ, ਤੇ ਉਸ ਦੇ ਨਾਲ ਨਾਲ ਮੱਲੀ ਟੈਂਟ ਕੋਲ ਟੇਬਲ ਚੇਅਰਾਂ ਡਾਂਸ ਫਲੋਰ ਲਗਜ਼ਰੀ ਪੋਰਟੇਬਲ ਜਿਹੜੇ ਟ੍ਰੇਲਰ ਵਾਲੇ ਵਾਸ਼ਰੂਮ ਨੇ ਉਹ ਵੀ ਨੇ। ਸੋ ਮੱਲੀ ਟੈਂਟ ਸਰਵਿਸਿਜ਼ 6479992569, ਵੱਡੇ ਸਾਈਜ਼ ਤੋਂ ਲੈ ਕੇ ਛੋਟੇ ਸਾਈਜ਼ ਤੱਕ ਦੇ ਸਾਰੇ ਟੈਂਟ 6479992569। ਵਿਆਹ ਸ਼ਾਦੀ ਦਾ ਕੋਈ ਫੰਕਸ਼ਨ ਹੈ, ਘਰੇ ਕੋਈ ਵੀ ਇਵੈਂਟ ਹੈ, ਟੈਂਟ ਲਗਵਾਉਣਾ 6479992569। 0235 ਹੈਲੋ।
10: ਹੈਲੋ, ਹਾਂਜੀ ਰਵੀ, ਸਤਿ ਸ਼੍ਰੀ ਅਕਾਲ।
8: ਸਤਿ ਸ਼੍ਰੀ ਅਕਾਲ ਜੀ,
10: ਇਹ ਜਿਹੜੇ ਤਾਂ ਬੰਦੇ ਹੈਗੇ ਇੰਡੀਆ ਦੇ ਬੋਰਨ, ਉਹਨਾਂ ਦੀ ਸੋਚ ਹੈਗੀ ਵੱਖਰੀ, ਜਿਹੜੇ ਇੱਥੋਂ ਦੇ ਬੋਰਨ ਨੇ ਉਹਨਾਂ ਦੀ ਹੈਗੀ ਸੋਚ ਵੱਖਰੀ। ਦੂਜੀ ਗੱਲ, ਜਿਹੜਾ ਇੱਥੇ ਆ ਕੈਨੇਡੀਅਨ ਹੈ ਨਾ, ਉਹ ਕੁੜੀ ਹੁਣ ਕੈਨੇਡਾ ਵਿੱਚ ਆ, ਜਿਹੜਾ ਬੱਚਾ ਹੋਇਆ ਉਹਦੇ ਕੋਲ ਬੱਚਾ ਆ, ਉਹ ਜੇ ਆਪਣੀ ਬੋਲਦੀ ਬੰਦ ਕਰਦੀ ਆ ਨਾ ਉਹਦੇ ਨਾਲ ਜਿਹੜਾ ਹਸਬੈਂਡ ਆ, ਤੇ ਫਿਰ ਉਹ ਬੱਚੇ ਲਈ ਤਾਂ ਉਹਨੂੰ ਆਪਣੇ ਪੇ ਲਈ ਮਿਲਣਾ ਪੈਣਾ ਨਾ। ਇੱਥੇ ਸਿਸਟਮ ਏਦਾਂ ਆ ਵੀ ਉਹ ਵੀਕਐਂਡ ਤੇ ਲੈ ਕੇ ਜਾਂਦਾ ਹੋਊ ਨਾ
8: ਜੀ ਜੀ ਜੀ,
10: ਤੇ ਇਸ ਕਰਕੇ ਉਹਨੂੰ ਬੋਲਾ ਚੱਲੀ ਤਾਂ ਰੱਖਣੀ ਪੈਣੀ ਆ। ਉਹ ਜਿਹੜਾ ਮੁੰਡਾ ਆ, ਮੁੰਡੇ ਨੇ ਕੁੜੀ ਐਕਸੈਪਟ ਕਰ ਲਈ ਆ, ਪਰ ਉਹਦਾ ਬੇਬੀ ਨੀ ਐਕਸੈਪਟ ਕੀਤਾ, ਉਹ ਪੇ ਨੀ ਬਣ ਸਕਦਾ ਕਦੇ ਵੀ। ਉਸ ਤੋਂ ਬਾਅਦ ਜਦੋਂ ਆਪਣੇ ਬੱਚੇ ਹੋਣੇ ਗਾ, ਉਹਨੇ ਕਹਿਣਾ ਇਹਨੂੰ ਇਹ ਉਹਦਾ ਮੁੰਡਾ ਆ, ਇਹ ਉਹ ਛੱਡ ਕੇ ਆ, ਉਹਦਾ ਬੇਬੀ ਉਹਨੂੰ ਛੱਡ ਕੇ ਆ ਦੇ, ਤੇ ਤੇਰਾ ਇਹਦੇ ਨਾਲ ਕੋਈ ਤਲਕਾ ਨੀ। ਸੈਕਿੰਡ ਸਟੈਪ ਉਹ ਮੁੰਡੇ ਦਾ ਇਹ, ਹੁਣ ਬੋਲੀ ਪਹਿਲਾਂ ਬੋਲਾ ਚੱਲੀ ਬੰਦ ਕਰ, ਫੇਰ ਉਹ ਬੇਬੀ ਉਹਨੂੰ ਦੇ ਦੇ। ਇਹ ਚੀਜ਼ ਉਹ ਮੁੰਡੇ ਨੇ ਇਸ ਕੁੜੀ ਨੂੰ ਐਕਸੈਪਟ ਕੀਤਾ, ਉਹਦੇ ਅੱਗੇ ਬੱਚੇ ਨੂੰ ਨਹੀਂ ਕੀਤਾ। ਜੇ ਉਹ ਮੁੰਡਾ ਉਹ ਕੁੜੀ ਨੂੰ ਹਜੇ ਇਹ ਸੈਂਸ ਨਹੀਂ ਹੈਗੀ ਵੀ ਇਹਨੇ ਇਕੱਲਾ ਮੈਨੂੰ ਐਕਸੈਪਟ ਕੀਤਾ, ਮੇਰਾ ਬੇਬੀ ਨੀ ਐਕਸੈਪਟ ਕਰਦਾ।
8: ਨਹੀਂ ਉਹ ਬੰਦਾ ਇਹ ਨੀ ਕਹਿ ਰਿਹਾ ਕਿ ਤੂੰ ਬੇਬੀ ਨੂੰ ਨਾ ਮਿਲ ਗਿਆ, ਉਹ ਤਾਂ ਚਲੋ ਕਿਵੇਂ ਕਹਿ ਸਕਦਾ, ਉਹ ਤਾਂ ਬਸ ਇੰਨਾ ਕਹਿ ਰਿਹਾ ਕਿ ਤੂੰ ਆਪਣੇ ਜਿਹੜਾ ਤੇਰਾ ਪੁਰਾਣਾ ਘਰ ਵਾਲਾ ਉਹਦੇ ਨਾਲ ਤੂੰ ਬੋਲ ਚਾਲ ਬੰਦ ਕਰ ਦੇ। ਸਾਡੀ ਆਪਸ ਵਿੱਚ ਚੱਲ ਆਈ ਨੀ ਵੀ ਕੋਈ ਲੜਾਈ ਹੈਗੀ ਆ, ਅਸੀਂ ਇੱਕ ਦੂਜੇ ਨਾਲ ਫਿਰ ਵੀ ਕਿਤੇ ਨਾ ਕਿਤੇ ਬਿਨੋ ਇੰਟਰੈਕਸ਼ਨ ਹੁੰਦੀ ਰਹਿੰਦੀ ਆ।
10: ਤੇ ਇਹ ਤਾਂ ਹੁਣ ਉਹਦੇ ਸੋਚ ਤੇ ਡਿਪੈਂਡ ਕਰਦਾ ਨਾ, ਮੁੰਡੇ ਨੇ ਜਦੋਂ ਐਕਸੈਪਟ ਕੀਤਾ ਸੀ ਉਹਨੂੰ ਪਤਾ ਹੋਣਾ ਚਾਹੀਦਾ ਸਾਰਾ ਕੁਛ ਵੀ, ਇਹ ਰਿਲੇਸ਼ਨਸ਼ਿਪ ਤਾਂ ਥੋੜੀ ਬਹੁਤੀ ਰਹਿਣੀ ਹੋਈ ਹੈ ਇਹਨਾਂ ਦੀ, ਕਿਉਂਕਿ ਬੇਬੀ ਜੋ ਉਹਨਾਂ ਦਾ ਸਾਂਝਾ।
11: ਕਿਸੇ ਵੀ ਤਰ੍ਹਾਂ ਦੀ ਤੁਹਾਡੀ ਪਰਚੇਜ ਜਾਂ ਰੀਫਨਾਂਸ ਜਾਂ ਬਿਲਡਰ ਤੋਂ ਬੁੱਕ ਕੀਤੀ ਪ੍ਰੋਪਰਟੀ ਦੀ ਕਲੋਜ਼ਿੰਗ ਆ ਰਹੀ ਆ ਤੇ ਕਾਲ ਕਰ ਲੋ, ਤੁਹਾਨੂੰ ਜਿਹੜੇ ਵੀ ਇੱਕ ਵਾਰੀ ਡੇਟ ਹੋਲਡ ਕਰਕੇ ਦੇਵਾਂਗੇ, 120 ਦਿਨ ਲਈ ਵੈਰਾ ਰਹੂਗਾ, ਰੇਟ ਘੱਟ ਜਾਂਦੇ ਤੁਹਾਨੂੰ ਘਟਾ ਕੇ ਦੇਵਾਂਗੇ, ਅਗਰ ਵੱਧ ਗਿਆ ਤੁਹਾਨੂੰ ਹੋਲਡ ਕੀਤਾ ਰੇਟ ਮਿਲੂਗਾ ਜੀ। ਤੇ ਥੋੜੀ ਜਿਹੀ ਗੱਲ ਕਰਦੇ ਆ, ਅੱਜ ਬਹੁਤ ਸਾਰੇ ਆਪਣੇ ਬਜ਼ੁਰਗ ਹੁੰਦੇ ਜਿਹਨਾਂ ਦੇ ਘਰ ਕੋਲ ਹੁੰਦਾ ਆ, ਪਰ ਕਈ ਦਫ਼ਾ ਇਹ ਹੁੰਦਾ ਕਿ ਆਪਣੇ ਕਿਸ਼ਤ ਦੇਣ ਦੀ ਪ੍ਰੋਬਲਮ ਆਉਂਦੀ ਆ, ਉਹਦੇ ਵਿੱਚ ਆਪਾਂ ਰਿਵਰਸ ਮੋਰਗੇਜ ਲੈ ਸਕਦੇ ਹਾਂ। ਅਗਰ ਕੋਈ ਰਿਵਰਸ ਮੋਰਗੇਜ ਬਾਰੇ ਵੀ ਗੱਲਬਾਤ ਕਰਨੀ ਚਾਹੁੰਦਾ ਆ ਭੈਣ ਭਰਾ, ਤਾਂ ਵੀ ਮੇਰੇ ਨਾਲ ਗੱਲਬਾਤ ਕਰ ਸਕਦੇ ਆ, ਪਰ ਏਜ ਤੁਹਾਡੀ 55 ਪਲੱਸ ਹੋਣੀ ਚਾਹੀਦੀ ਆ ਤੇ ਤੁਹਾਡੀ ਪ੍ਰੋਪਰਟੀ ਦੇ ਵਿੱਚ ਇਕੁਇਟੀ ਹੋਣੀ ਚਾਹੀਦੀ ਆ, ਤੇ ਉਹਦੇ ਵਾਸਤੇ ਤੁਸੀਂ ਹੋਰ ਜਾਣਕਾਰੀ ਲੈਣ ਲਈ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ। ਕਾਲ ਕਰਨ ਲਈ ਨੰਬਰ ਹੈ 6478887311। ਤੇ ਦੂਜੀ ਗੱਲ ਜਿਹੜੀ ਹਮੇਸ਼ਾ ਕਰੀਦੀ ਆ, ਪ੍ਰੋਪਰਟੀ ਦੀ ਇਕੁਇਟੀ ਚ ਪੈਸਾ ਹੈਗਾ ਆ, ਮੋਰਗੇਜ ਸਾਡੀ ਲੋਕ ਆ, ਪਰ ਇਸੇ ਤੋਂ ਲੋੜ ਪੈ ਗਈ ਆ ਤੇ ਆਪਾਂ ਉਹਦੇ ਤੇ ਹੋਮ ਇਕੁਇਟੀ ਲਾਈਨ ਲੈ ਕੇ ਤੁਹਾਨੂੰ ਦੇ ਸਕਦੇ ਹਾਂ, ਉਹ ਵੀ ਬਿਨਾਂ ਮੋਰਗੇਜ ਤੋੜਨ ਤੋਂ। ਆ ਮੋਰਗੇਜ ਨੂੰ ਐਜ਼ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਦਾ ਤੁਹਾਨੂੰ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਲੈ ਕੇ ਦਿੱਤੀ ਜਾ ਸਕਦੀ ਹੈ ਜੀ। ਉਹ ਲੈ ਕੇ ਕੋਈ ਵੀ ਡੈਟ ਕੰਸੋਲੀਡੇਟ ਕਰ ਸਕਦੇ, ਕੋਈ ਕ੍ਰੈਡਿਟ ਕਾਰਡਾਂ ਦਾ ਡੈਟ, ਕੋਈ ਮਹਿੰਗੇ ਪਾਸੇ ਚੱਕੀ ਸੈਕਿੰਡ ਮੋਰਗੇਜ ਹੋ ਸਕਦੀ ਆ। ਗੱਲ ਕੀ ਜਦੋਂ ਤੇ ਜਿੰਨੀ ਆਪਾਂ ਲਾਈਨ ਆਫ ਕ੍ਰੈਡਿਟ ਯੂਜ਼ ਕਰਾਂਗੇ ਉਹਦਾ ਇੰਟਰਸਟ ਪੇ ਕਰਾਂਗੇ।

0: ਅਸੀਂ ਕੱਤੀ ਹਮੇਸ਼ਾ ਗੱਲ ਕਹੀ ਦੀ ਹੈ, ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਦਈਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ ਉਤਰੀ ਦਾ। ਬਹੁਤ ਬਹੁਤ ਧੰਨਵਾਦ ਜੀ।
1: ਬਹੁਤ ਧੰਨਵਾਦ ਸਰ। ਨੰਬਰ ਹੈ 647-988-8731, 0186। ਹੈਲੋ ਜੀ, ਵੈਲਕਮ। ਸਤਿ ਸ਼੍ਰੀ ਅਕਾਲ।
2: ਅੱਛਾ, ਗੱਲ ਇਹ ਹੈਗੀ ਆ, ਇਹ ਜਿਹੜਾ ਟੌਪਿਕ ਆ ਬੜਾ ਹੀ ਡੈਲੀਕੇਟ ਟੌਪਿਕ ਹੈ। ਪਹਿਲੀ ਗੱਲ ਤਾਂ ਮੇਰੇ ਵੀਰ ਕੇ ਕਹਿ ਗਏ ਨੇ ਜੀ, ਸਾਡੇ ਤੋਂ ਇੰਡੀਆ ਦਾ ਕਲਚਰ ਇਹ ਆ ਤੇ ਸਾਡਾ ਕਲਚਰ ਕੈਨੇਡਾ ਦਾ ਹੋਰ ਆ। ਪਰ ਮੈਂ ਇੱਕ ਤੁਹਾਨੂੰ ਦੱਸਦਾ, ਮੈਂ ਇਸ ਚੀਜ਼ ਬਾਰੇ ਨਾ ਬੰਦੇ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਆ। ਇਹ ਬੜਾ ਹੀ ਟੱਚੀ ਸਬਜੈਕਟ ਹੈਗਾ ਤੇ ਹੁਣ ਕਹਿ ਦਿੰਦੇ ਆ ਜੀ ਉਹਨੇ ਉਹ ਕੁੜੀ ਨੇ ਸ਼ਾਦੀ ਕਰ ਲਈ ਆ ਤੇ ਉਹ ਮੁੰਡਾ ਕਹਿੰਦਾ ਮੈਂ ਤਾਂ ਜੀ ਉਹਦੇ ਨਾਲ ਛੱਡ ਦੇ। ਬੜਾ ਈਜ਼ੀ ਆ ਕਹਿਣਾ। ਇਸ ਪਹਿਲੀ ਗੱਲ ਤਾਂ ਇਸ ਸਿਚੁਏਸ਼ਨ ਤੇ ਉਹਨੂੰ ਕਮੈਂਟ ਕਰਨੀ ਚਾਹੀਦਾ ਜਿਹੜਾ ਇਸ ਤਜਰਬੇ ਚੋਂ ਲੰਘ ਚੁੱਕਿਆ। ਹਾਂਜੀ, ਦੂਸਰੀ ਗੱਲ, ਜਿਹੜੇ ਬੱਚੇ ਲੰਘੀ ਨੀ ਉਹਨਾਂ ਨੂੰ ਕੀ ਪਤਾ ਵੀ ਸਮੁੰਦਰ ਡੂੰਘਾ ਕਿੰਨਾ ਹੈਗਾ, ਜਿਹਨੇ ਛਾਲੀ ਨੀ ਮਾਰੀ ਕਦੇ ਨਹਿਰ ਚ।
1: ਹਾਂਜੀ,
2: ਤੇ ਇਹਦੇ ਵਿੱਚ ਇਹ ਹੈਗਾ ਵੀ ਲੜਕੀ ਨੇ ਜੇ ਕੀਤਾ ਤੇ ਲੜਕੀ ਚਲੋ ਠੀਕ ਆ, ਉਹਦੇ ਨਹੀਂ ਬਣੀ ਤੇ ਦੇ ਕੈਨ ਨੋਟ ਲਿਵ ਟੂਗੈਦਰ, ਦੇ ਡਿਸਾਈਡਡ ਦੈਟ ਸ਼ੁੱਡ ਦੇ ਬੀ ਫਾਈਟਿੰਗ ਆਲ ਲਾਈਫ ਲਾਈਕ ਦੈਟ, ਨਾਓ ਦੇ ਡਿਸਾਈਡਡ ਲਵ ਹੈ ਵੀ ਬੇਬੀ। ਤੇ ਬੇਬੀ ਨੇ ਕੀ ਕਸੂਰ ਕਰਤਾ ਜੰਮਦੇ ਨੇ ਵੀ ਉਹਨੂੰ ਉਹਨਾਂ ਨੇ ਮਾਂ ਦਾ ਪਿਆਰ ਮਿਲੇ ਨਾ ਪਿਓ ਦਾ ਪਿਆਰ ਮਿਲੇ।
1: ਹਾਂਜੀ,
2: ਤੇ ਜੇ ਉਹ ਲੜਕੀ ਉਹ ਇਸ ਚੀਜ਼ ਤੇ ਆ ਗਈ ਆ, ਕਦੇ ਕਿਸੇ ਨੇ ਕੱਲਾ ਰਹਿ ਕੇ ਦੇਖਿਆ ਵੀ ਕੱਲਾ ਰਹਿਣਾ ਕਿੰਨਾ ਔਖਾ ਜ਼ਿੰਦਗੀ ਦੇ ਵਿੱਚ। ਜੇ ਲੜਕੀ ਨੇ ਅੱਜ ਦੇ ਮਾਡਰਨ ਸਟਾਈਲ ਤੇ, ਅਸੀਂ ਵੀ ਲਿਵ ਇਨ ਸਿਵਲਾਈਜ਼ਡ ਸੋਸਾਇਟੀ, ਵੀ ਆਰ ਨਾਟ ਲਿਵਿੰਗ ਇਨ ਅਫਗਾਨਿਸਤਾਨ, ਵੀ ਆਰ ਨਾਟ ਲਿਵਿੰਗ ਇਨ ਇੰਡੀਆ ਦੇ ਕਹਿੰਦੇ ਰੂਰਲ ਏਰੀਆ ਦੇ ਵਿੱਚ, ਵੀ ਆਰ ਲਿਵਿੰਗ ਇਨ ਅ ਵੈਰੀ ਸਿਵਲਾਈਜ਼ਡ ਕੰਟਰੀ ਐਂਡ ਵੈਰੀ ਸਿਵਲਾਈਜ਼ਡ ਸਿਟੀ, ਜਿੱਥੇ ਜੇ ਕੋਈ ਲੜਕੀ ਨੇ ਸ਼ਾਦੀ ਕਰ ਲਈ ਤੇ ਉਹਦੇ ਵਿੱਚ ਹੋਰ ਦਿਸਦਾ ਵੀ ਸਾਡੀ ਬਣ ਨੀ ਸਕਦੀ, ਦੋਹਾਂ ਨੇ ਡਿਵੋਰਸ ਕੀਤਾ, ਕਮੀ ਨੇ ਤਾਂ ਕੀਤਾ ਨੀਗਾ।
1: ਬਿਲਕੁਲ ਬਿਲਕੁਲ।
2: ਹਾਂਜੀ ਹਾਂਜੀ, ਤੇ ਬੱਚਾ ਆ ਗਿਆ ਤੇ ਬੱਚੇ ਨੂੰ ਥੋੜਾ ਖਿਆਲ, ਬੱਚਾ ਕੋਈ ਇਹ ਤਾਂ ਨੀ ਬਈ ਬਿੱਲੀ ਦਾ ਬੱਚਾ ਜੇ ਚੂੜੇ ਛੱਡਦੇ ਨੇ, ਉਹ ਬਿੱਲੀਆਂ ਬੱਚੇ ਵੀ ਜਿਹੜੇ ਨੇ ਨਾ ਜਿਹੜੇ ਜਾਣਦੇ ਉਹ ਬੱਚੇ ਨੂੰ ਬਹੁਤ ਪਿਆਰ ਕਰਦੇ ਨੇ, ਤੇ ਉਸ ਦੇ ਕਹਿਣਾ ਵੀ ਬੱਚੇ ਨੂੰ ਤੁਸੀਂ ਛੱਡ ਦੇ ਤੇ ਸੋਰੀ ਮੈਂ ਉਹਨੂੰ ਛੱਡ ਦੇ ਤੇ ਮੇਰੇ ਨੇ ਰਹਿਣਾ ਤਾਂ ਠੀਕ ਹੈ, ਤੇ ਉਹ ਜਿਹੜਾ ਬੰਦਾ ਉਹਦਾ ਵੀ ਬੱਚਾ ਉਹਦਾ ਦਿਲ ਪੁੱਛੇ ਜਾਣਦਾ ਕਦੇ ਕੀ ਹੋਊਗਾ। ਤੁਸੀਂ ਇਸ ਚੀਜ਼ ਨੂੰ ਕਿਉਂ ਲੈ ਜਾਂਦੇ ਹੋ ਗੰਦ ਨੂੰ ਵੀ ਸੋਚ ਕੇ ਮਿਲੇ ਤਾਂ ਜੀ ਇਹਦੇ ਨੂੰ ਮਿਲਣ ਲੱਗ ਗਿਆ ਪਤਾ ਨੀ ਕੀ ਕਰ ਲੂਗਾ, ਜੇ ਉਹਦੇ ਨਾਲ ਉਹਦੇ ਰਹਿਣਾ ਹੁੰਦਾ ਉਹ ਪਹਿਲਾਂ ਹੀ ਰਹਿ ਪੈਂਦੀ।
1: ਨਹੀਂ, ਨਾਲੇ ਪਤਾ ਕੀ ਹੈ, ਆਪਣੀ ਕਮਿਊਨਿਟੀ ਚ ਪਤਾ ਨੀ ਕਿਉਂ ਡਿਵੋਰਸ ਨੂੰ ਇਦਾਂ ਲਿਆ ਜਾਂਦਾ ਵੀ ਬਈ ਜੇ ਡਿਵੋਰਸ ਹੋ ਗਿਆ ਤਾਂ ਬਸ ਮੈਂ ਇਹਨੂੰ ਮਾਰ ਦੇਣਾ ਏਡੀ। ਹੁਣ ਦੇਖੋ ਹੋਰ ਕਮਿਊਨਿਟੀਜ਼ ਵਿੱਚ ਵੀ ਡਿਵੋਰਸ ਚਲੋ ਹੁੰਦੇ ਆ, ਕਈ ਲੋਕ ਬੜੇ ਕਲੀਨ ਡਿਵੋਰਸ ਕਰਦੇ ਆ ਵੀ ਚੱਲ ਸਾਡੀ ਆਪਸ ਵਿੱਚ ਨਹੀਂ ਬਣੀ, ਸਾਡਾ ਹਸਬੈਂਡ ਵਾਈਫ ਦਾ ਰਿਸ਼ਤਾ ਨਹੀਂ ਨਿਭਿਆ, ਵੀ ਕੋਈ ਗੱਲ ਨਹੀਂ ਤੂੰ ਫਿਰ ਵੀ ਬੜਾ ਚੰਗਾ ਮੀਨੋ ਬੰਦਾ ਜਾਂ ਬੰਦਾ ਲੇਡੀ ਨੂੰ ਕਹਿੰਦਾ ਯੂਅਰ ਗ੍ਰੇਟ ਪਰਸਨ ਹੈ, ਤੇ ਚੱਲ ਆਪਣੀ ਆਪਸ ਵਿੱਚ ਨਹੀਂ ਨਿਭੀ ਤਾਂ ਇਟਸ ਓਕੇ, ਠੀਕ ਹੈ, ਜ਼ਰੂਰੀ ਥੋੜਾ ਵੀ ਗਾਲਾਂ ਹੀ ਕੱਢਣੀ ਇੱਕ ਦੂਜੇ ਨੂੰ ਸਾਰੀ ਉਮਰ।
2: ਨਹੀਂ ਗਾਲ ਨਹੀਂ ਬੇਟਾ, ਗੱਲ ਸੁਣੋ, ਇਹ ਜੋ ਇਹ ਹੋਇਆ ਕੋਈ ਮਾੜਾ ਨੀਗਾ, ਉਸ ਜਿਹੜਾ ਇਨਸਾਨ ਸੋਚ ਰਿਹਾ ਨਾ ਵੀ ਉਹਨੂੰ ਛੱਡ ਦੇ, ਹੀ ਹੈਜ਼ ਨੋ ਐਕਸਪੀਰੀਅੰਸ, ਜੇ ਉਹਨੂੰ ਪਤਾ ਸੀ ਵੀ ਇਹਦੀ ਸ਼ਾਦੀ ਡਿਵੋਰਸ ਹੋਇਆ ਪਹਿਲਾਂ ਇਹਦੇ ਬੱਚਾ ਵੀ ਆ, ਉਹਨੂੰ ਫਿਰ ਇਹਦੇ ਨਾਲ ਪਹਿਲਾਂ ਆਉਣਾ ਹੀ ਨੀ ਚਾਹੀਦਾ ਸੀ।
1: ਬਿਲਕੁਲ, ਸਾਫ ਸੁਥਰੀ ਗੱਲ ਇਹਨਾਂ ਨੇ ਕੀਤੀ ਹੈ ਤੇ ਵਧੀਆ ਲੱਗਿਆ ਸੁਣ ਕੇ। ਸੋ ਪ੍ਰੋਗਰਾਮ ਪੰਜਾਬੀ ਲਹਿਰਾਂ, ਗਿੱਲ ਫਾਰਮ ਦੀ ਬੱਲੇ ਬੱਲੇ ਆ, ਗਿੱਲ ਫਾਰਮ ਤੇ ਆਓ, ਹਰ ਰੋਜ਼ ਫਰੈਸ਼ ਸਬਜ਼ੀਆਂ ਪਿਕ ਕਰਦੇ ਨੇ ਆਪਣੇ ਫਾਰਮ ਚੋਂ, ਚੱਪਣ ਕੱਦੂ, ਗ੍ਰੀਨ ਕੱਦੂ, ਐਗ ਪਲਾਂਟ, ਜ਼ੁਕੀਨੀ, ਖੀਰੇ, ਸਾਗ, ਪਾਲਕ, ਧਨੀਆ, ਕੌਰਨ ਤੇ ਹੋਰ ਬਹੁਤ ਕੁਝ। ਪੱਥਰ ਦੀ ਚੱਕੀ ਦੇ ਨਾਲ ਇਹਨਾਂ ਦਾ ਪੀਸਿਆ ਹੋਇਆ ਜਿਹੜਾ ਆਟਾ, ਤੁਸੀਂ ਉਹ ਵੀ ਜਾ ਕੇ ਟਰਾਈ ਕਰੋ, ਫੁੱਲ ਆਫ ਨਿਊਟ੍ਰੀਐਂਟਸ। ਤੁਸੀਂ ਹੋਲ ਵੀਟ, ਮੱਕੀ, ਬੇਸਣ, ਬਾਜਰਾ, ਰਾਗੀ ਆਦਿ ਦਾ ਆਟਾ ਐਨ ਔਰਗੈਨਿਕ ਲੈਣਾ ਨਾ ਤਾਂ ਇੱਥੇ ਆਓ, ਦੇਸੀ ਆਂਡੇ, ਦੇਸੀ ਸ਼ਹਿਦ ਵੀ ਮਿਲ ਰਿਹਾ। ਗਿੱਲ ਫਾਰਮ 905-925-2300, ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ 905-925-2300 ਗਿੱਲ ਫਾਰਮ ਤੇ ਤੁਸੀਂ ਜ਼ਰੂਰ ਡਿਕਸੀ ਕਿੰਗ ਤੇ ਪਹੁੰਚਣਾ। ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ, ਟਰੱਕ ਦੇ ਨਵੇਂ ਟਾਇਰ, ਟਰੱਕ ਦਾ ਓਇਲ ਚੇਂਜ, ਟਰੱਕ ਦੀ ਰਿਪੇਅਰ ਜਾਂ ਟਰੱਕ ਦੇ ਅਲਾਈਨਮੈਂਟ ਦੇ ਲਈ 10874 ਸਟੀਲਸ ਐਵਨਿਊ ਈਸਟ, ਸਟੀਲਸ ਅਤੇ ਜੇਮਸ ਸਨੋ ਪਾਰਕਵੇ ਦਾ ਕੋਰਨਰ। ਇੱਕੋ ਇੱਕ ਨਾਮ ਯਾਦ ਰੱਖੋ, ਈਗਲ ਟਰੱਕ ਐਂਡ ਅਲਾਈਨਮੈਂਟ। ਸੋ 401 ਤੋਂ ਉੱਤਰਨ ਸਾਰ ਇਨ ਮਿਲਟੇ ਨੇ ਤੁਹਾਡੇ ਲਈ

ਫਾਦਰ ਨੇ ਪਹੁੰਚੋ ਤੇ ਬੜੇ ਅੱਛੇ ਅੱਛੇ ਤੁਸੀਂ ਗ੍ਰੈਂਡ ਓਪਨਿੰਗ ਦੇ ਡਿਸਕਾਊਂਟ ਵੀ ਲਾ ਸਕਦੇ ਹੋ ਐਟ ਈਗਲ ਈਗਲ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਤੇ ਥੋੜ੍ਹੀ ਸਾਡੀ ਗੱਲਬਾਤ ਹੋ ਰਹੀ ਹੈ 9056733337। ਰਾਈਨੋ ਫੈਂਸ ਐਂਡ ਡੈਕ ਇਕਬਾਲ ਬਾਈ ਜੀ ਨੂੰ ਫੋਨ ਕਰੋ, ਤੁਸੀਂ ਨਵੀਂ ਫੈਂਸ ਲਗਵਾਉਣੀ ਹੈ, ਫੈਂਸ ਦੀ ਰਿਪੇਅਰ ਕਰਾਉਣੀ ਹੈ, ਰਾਈਨੋ ਫੈਂਸ ਐਂਡ ਡੈਕ ਨੂੰ ਜ਼ਰੂਰ ਜ਼ਰੂਰ ਇੱਕ ਵਾਰ ਕਾਲ ਕਰ ਲਓ ਮੇਰੇ ਕਹਿਣ 'ਤੇ। ਭਾਅ ਜੀ ਉਹਨੇ ਬਹੁਤ ਸੋਹਣਾ ਕੰਮ ਕਰਦੇ ਆ ਫੈਂਸ ਦਾ, 647-804-3220-4-3220 ਰਾਈਨੋ ਫੈਂਸ ਐਂਡ ਡੈਕ। ਵੀ ਵਿਲ ਬੀ ਰਾਈਟ ਬੈਕ। ਕਾਲ ਕਰ ਰਹੇ ਸੀ, ਕਾਲ ਨਹੀਂ ਸੀ ਜੁੜ ਰਹੀ, ਹੁਣ ਆ ਜਾਓ ਅਤੇ ਤੁਹਾਡੀ ਕਾਲ ਪਹੁੰਚ ਸਕਦੀ ਸਾਡੇ ਤੱਕ 905-673-3337।

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਓ ਕਿਆ ਬਾਤ ਹੈ, ਵੈਰੀ ਗੁੱਡ। 5300 ਹੈਲੋ,
2: ਸਤਿ ਸ਼੍ਰੀ ਅਕਾਲ ਜੀ।
1: ਜਿਵੇਂ
2: ਖੰਡਮਲ ਜਿਹੜੇ ਹੁੰਦੇ ਖਾਰ ਹੀ ਹੋਈ ਜਾਂਦੇ ਸਾਰਿਆਂ ਦੇ।
1: ਖੰਡਮਲ ਕੀ ਚੀਜ਼ ਹੈ?
2: ਨਹੀਂ ਜਿਵੇਂ ਕੋਈ ਜੀ
1: ਕੀੜੇ ਮਕੌੜੇ ਆ,
2: ਕੀੜੇ ਜੀ ਹੋ ਸਕਦੇ ਨੇ, ਜਾਣੀ ਕਿ ਉਹਦੇ ਨਾਲ ਪਤਾ ਨੀ ਐਲਰਜੀ ਆ, ਖਾਜ ਹੋਈ ਜਾਂਦੀ ਸਾਰਿਆਂ ਦੇ।
1: ਖਾਜ ਹੋਈ ਜਾਂਦੀ ਹੈ ਸਾਰਿਆਂ ਦੇ। ਕੀੜੇ ਕੂੜੇ ਤਾਂ ਨੀ ਹੈਗੇ, ਉਹਦਾ ਇੱਕ ਨੰਬਰ ਦੇ ਦਿੰਦੇ ਆ। ਉਹ ਨੰਬਰ ਹੈ
2: 647-614-6174-777-6
1: ਇੱਥੇ ਕਰੋ ਪਹਿਲਾਂ ਫੋਨ, ਪਤਾ ਕਰੋ ਵੀ ਕੋਈ ਐਸੀ ਪ੍ਰੋਬਲਮ ਤਾਂ ਨੀ ਹੈਗੀ। ਠੀਕ ਹੈ, ਇਹਨਾਂ ਨੂੰ ਫੋਨ ਅੱਜ ਅਸੀਂ ਬੜੀ ਇੰਟਰਸਟਿੰਗ ਜੀ ਗੱਲਬਾਤ ਕਰ ਰਹੇ ਹਾਂ। ਇੱਕ ਲੇਡੀ ਹੈ ਤੇ ਉਸ ਲੇਡੀ ਦਾ ਪਹਿਲਾਂ ਕਾਲ ਲੈ ਲਈਏ। 1091 ਹੈਲੋ।
3: ਹੈਲੋ, ਹਾਂਜੀ, ਮੈਂ ਬੇਟਾ ਤੁਹਾਨੂੰ ਇਹਨਾਂ ਨੂੰ ਦੱਸਣਾ ਸੀਗਾ।
1: ਆਪਣਾ ਪਹਿਲਾਂ ਰੇਡੀਓ ਬੰਦ ਕਰ ਲਓ ਜੀ, ਪਿੱਛੇ ਚੱਲ ਰਿਹਾ, ਫਿਰ ਤੁਹਾਡੀ ਆਵਾਜ਼ ਨਹੀਂ ਤਾਂ ਆਉਣੀ ਨਹੀਂ ਹੈਗੀ।
3: ਹਾਂ, ਜਿਹੜਾ ਇਹ ਕਹਿੰਦੇ ਨਾ ਇੱਕ ਇਹਨਾਂ ਦੇ ਇਚਿੰਗ ਹੁੰਦੀ ਹੈ ਨਾ ਬਹੁਤ ਬੋਡੀ ਤੇ, ਇਹ ਕਿਤੇ ਇੰਡੀਆ ਵਗੈਰਾ ਤਾਂ ਨਹੀਂ ਇਹ ਕਿਤੇ ਗਏ? ਕਿਉਂਕਿ ਅਸੀਂ ਬਹੁਤ ਸਾਲ ਪਹਿਲਾਂ, ਕਹਿ ਦੋ 40 ਸਾਲ ਪਹਿਲਾਂ ਇੰਡੀਆ ਗਏ ਸੀ। ਜਦੋਂ ਅਸੀਂ ਵਾਪਸ ਇੰਡੀਆ ਤੋਂ ਆਏ ਸੀ ਨਾ ਤੇ ਸਾਡੇ ਇੰਨੀ ਇੱਚੀ ਹੁੰਦੀ ਸੀਗੀ ਤਾਂ ਸਾਨੂੰ ਫਿਰ ਡਾਕਟਰ ਨੇ ਇੱਕ ਥਾਂ ਤੇ ਭੇਜਿਆ। ਉਹਨਾਂ ਨੇ ਜਿਵੇਂ ਨੇ ਪੇਂਟ ਵਾਂਗੂ ਸਾਨੂੰ ਬਰੱਸ਼ ਦੇ ਨਾਲ ਸਾਰੀ ਸਾਡੀ ਬੋਡੀ ਦੇ ਪੇਂਟ ਕਰਕੇ ਬਿਠਾ ਦਿੱਤਾ ਇੱਕ ਕਮਰੇ ਚ, ਤੇ ਫਿਰ ਜਾਂਦੀ ਘੰਟੇ ਬਾਅਦ ਸਾਨੂੰ ਕਹਿੰਦੇ ਹੁਣ ਤੁਸੀਂ ਲਾ ਲਓ। ਉਸ ਤੋਂ ਬਾਅਦ ਕਦੀ ਇੱਚਿੰਗ ਹੋਈ ਨੀ।
1: ਪ੍ਰੋਬਲਮ ਕੀ ਸੀ ਤੁਹਾਨੂੰ, ਹੋਇਆ ਕੀ ਸੀਗਾ, ਫਿਰ ਕੀ ਡਾਕਟਰ ਨੇ ਕੀ ਕਿਹਾ ਵੀ ਤੁਹਾਨੂੰ ਕੁਛ ਲੜਿਆ?
3: ਕੁਛ ਨੀ ਲੜਿਆ, ਉਹ ਕਹਿੰਦੇ ਕਹਿੰਦੇ ਬਸ ਕਈ ਲੋਕਾਂ ਨੂੰ ਉੱਥੇ ਜਾ ਕੇ ਸਕਿਨ ਨੂੰ ਪ੍ਰੋਬਲਮ ਆ ਜਾਂਦੀ।
1: ਕਿੱਦਾਂ ਦੀ ਪਰ ਤੁਹਾਡੀ ਬੋਡੀ ਤੇ ਲਾਇਆ ਕੀ ਉਹਨਾਂ ਨੇ?
3: ਆਈ ਡੋਨਟ ਨੋ, ਕੋਈ ਦਵਾਈ ਸੀਗੀ, ਉਹ ਜਿੱਦਾਂ ਸੀਗੀ ਵਾਈਟ, ਜਿੱਦਾਂ ਪੇਂਟ ਵਰਗੀ।
1: ਨਹੀਂ ਪਰ ਕੋਈ
3: ਪੇਂਟ ਕਰ ਦਿੰਦੇ,
1: ਉਹ ਡਾਕਟਰ ਨੇ ਕੀਤਾ ਤੁਹਾਡੇ ਲਈ?
3: ਹਾਂਜੀ, ਉਹ ਡਾਕਟਰ ਨੇ ਸਾਨੂੰ ਉੱਥੇ ਥਾਂ ਤੇ ਹਸਪੀਟਲ ਚ ਬੁਲਾਇਆ। ਹਸਪੀਟਲ ਚ ਬੁਲਾ ਕੇ ਉਹਨਾਂ ਨੇ ਸਾਡੀ ਬੋਡੀ ਦੇ ਉੱਪਰ, ਕੋਈ ਕਲੀਨਿਕ ਸੀਗੀ ਉੱਥੇ, ਫਿਰ ਉਹਨਾਂ ਨੇ ਸਾਡੀ ਬੋਡੀ ਤੇ ਪੇਂਟ ਕਰਤਾ। ਮੈਂ ਤੇ ਮੇਰੇ ਹਸਬੈਂਡ ਗਏ ਸੀ ਇੰਡੀਆ,
1: ਤੇ
3: ਉਹ ਬਸ ਉਹ ਫਿਰ ਸਾਨੂੰ ਥੋੜੀ ਅੱਧੇ ਕੁ ਪੌਣੇ ਘੰਟੇ ਬਾਅਦ ਕਹਿੰਦੇ ਤੁਸੀਂ ਹੁਣ ਸ਼ਾਵਰ ਲੈ ਲਓ। ਅਸੀਂ ਨਾਲੇ ਮੁੜ ਕੇ, ਸਾਡੇ ਇਚਿੰਗ ਨੀ ਹੋਈ।
1: ਚਲੋ ਕੋਈ ਨਾ,
3: ਫਿਰ ਕਿਤੇ ਭਾਈ ਜਿਹੜੇ ਬੋਲਦੇ ਆ ਨਾ, ਭਾਜੀ ਹੁਣੀ ਦੱਸਦੇ ਆ ਵੀ ਸ਼ਾਇਦ ਇੰਡੀਆ ਵਗੈਰਾ ਗਏ ਹੋਣ,
1: ਹੋ ਸਕਦਾ
3: ਕੋਈ ਨਾ ਕੋਈ ਕੁਛ ਲੱਗਾ।
1: ਹੋ ਸਕਦਾ, ਡੈਫੀਨੇਟਲੀ। ਚਲੋ ਕੋਈ ਨਾ, ਉਹਨਾਂ ਤੱਕ ਤੁਹਾਡਾ ਮੈਸੇਜ ਪਹੁੰਚ ਗਿਆ।
3: ਜੀ ਥੈਂਕ ਯੂ,
1: ਬਹੁਤ ਧੰਨਵਾਦ ਜੀ। ਜੀ 4620, ਹੈਲੋ।
4: ਹਾਂਜੀ ਭਾਈ ਸਾਹਿਬ, ਕੀ ਨਾਮ, ਇਹਨਾਂ ਨੇ ਫੋਨ ਕੀਤਾ ਨਾ, ਤੇ ਬੈਡ ਹੁੰਦੇ ਨੇ, ਬੈਡ ਬਗ ਹੁੰਦੇ ਨੇ।
1: ਹਾਂਜੀ, ਤਾਂ ਹੀ ਮੈਂ ਇਹਨਾਂ ਨੂੰ ਫਿਰ ਪੈਸਟ ਕੰਟਰੋਲ ਵਾਲਿਆਂ ਦਾ ਦੇਤਾ ਨੰਬਰ, ਉਹ ਚੈੱਕ ਕਰ ਲੈਣਗੇ ਕੀ ਆ। ਖੱਡਮਲ ਕੀ ਹੁੰਦਾ ਇਹਦੀ ਇੰਗਲਿਸ਼ ਦੇ ਵਿੱਚ? ਖੱਡਮਲ
4: ਛੋਟੇ ਜਿਹੇ ਆਪਣੇ ਇੰਡੀਆ ਵਿੱਚ ਚਾਰ ਪਾਈਆਂ ਹੁੰਦੀਆਂ ਸੀ ਨਾ, ਉਹਨਾਂ ਦੇ ਵਿੱਚ ਪੈ ਜਾਂਦੇ ਸੀ ਇਹ ਖੱਡਮਲ।
1: ਸੋ ਖੱਡਮਲ ਤੇ ਬੈਡ ਬਗ ਇੱਕੋ ਚੀਜ਼ ਆ? ਇੱਕੋ ਹੀ ਚੀਜ਼ ਹੈਗੀ,
4: ਸੇਮ ਹੁੰਦੇ ਨੇ, ਲੇਕਿਨ ਸਪਰੇ ਨਾਲ ਵੀ ਨੀ ਜਾਣਗੇ, ਪੂਰਾ ਘਰ ਦਾ ਸਮਾਨ ਵਗੈਰਾ ਵੀ ਛੱਡਣਾ ਪਏਗਾ। ਮੇਰੀ ਫਰੈਂਡ ਦੇ ਨਾਲ ਇਹ ਸੇਮ ਚੀਜ਼ ਹੋ ਚੁੱਕੀ ਹੈ।
1: ਅੱਛਾ ਅੱਛਾ ਅੱਛਾ ਅੱਛਾ, ਹਾਂ।
4: ਸਾਰੇ ਘਰ ਦਾ ਉਹਨਾਂ ਨੇ ਸਮਾਨ ਸੁੱਟਿਆ ਸਾਰਾ, ਉਹਨਾਂ ਨੇ ਕਾਰਪੇਟ ਹਟਾ ਕੇ ਸਾਰਾ, ਉਹਨਾਂ ਨੇ ਲੱਕੜੀ ਦਾ ਫਲੋਰ ਡਲਵਾਇਆ।
1: ਅੱਛਾ,
4: ਇੱਕ ਇੱਕ ਕੱਪੜਾ ਉਹਨਾਂ ਨੇ ਵਾਸ਼ ਕੀਤਾ ਸੀ, ਇੱਕ ਇੱਕ ਬਰਤਨ ਸਾਫ ਕੀਤਾ ਸੀ।
1: ਨਹੀਂ, ਬੈਡ ਬਗਸ ਨਾ ਬਹੁਤ ਪੰਗਾ ਪਾਉਂਦੇ ਆ।
4: ਹਾਂ, ਇਹ ਬਹੁਤ ਖਤਰਨਾਕ ਹੁੰਦੇ ਨੇ, ਉਹਨਾਂ ਨੂੰ ਕੋਹ ਵੈਸੇ ਡਾਕਟਰ ਨੂੰ ਦਿਖਾ ਦਿੰਦੇ ਨੇ, ਲੇਕਿਨ ਡਾਕਟਰ ਨੂੰ ਦਿਖਾਉਣ ਤੋਂ ਪਹਿਲੇ ਆਪਣੇ ਘਰ ਦੀ ਵੀ ਸਫਾਈ ਕਰਵਾਉਣਾ।
1: ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਧੰਨਵਾਦ ਜੀ। ਤੇ ਦੇਖਿਆ, ਹੈਲਪ ਇਹਨੂੰ ਕਹਿੰਦੇ ਆ। ਇਹ ਸੁਣੀਏ ਗਾਣਾ, ਬੜਾ ਵਧੀਆ ਚਿਲ ਜਿਹਾ, ਬਟ ਥੋੜ੍ਹਾ ਜ਼ਿਆਦਾ ਹੀ ਚਿਲ ਹੈ। ਤੁਹਾਨੂੰ ਮੈਂ ਜੇ ਹੁਣ ਗਾਣਾ ਹੀ ਸੁਣਾਉਣਾ ਤਾਂ ਪਤਾ ਤਾਂ ਲੱਗੇ ਵੀ ਨਵੀਂ ਨੇ ਗਾਣਾ ਚਲਾਇਆ। ਇਹ ਗਾਣਾ ਥੋੜ੍ਹਾ ਜਿਹਾ ਜ਼ਿਆਦਾ ਰਿਲੈਕਸ ਜਿਹਾ। ਸੋ ਤੁਹਾਨੂੰ ਹੁਣ ਕਨਫਿਊਜ਼ਨ ਹੀ ਇਹੀ ਯਾਰ ਮੈਨੂੰ ਸੱਚੀ ਪਈ ਰਹਿੰਦੀ ਹੈ ਕਿ ਕਿਹੜਾ ਗੀਤ ਸੁਣਾਈਏ। ਆਹ ਕਿਹੜਾ ਗਾਣਾ, ਮੈਂ ਯਾਰ ਸੱਚ ਗਾਣਾ ਤੁਹਾਡੇ ਲਈ ਕੱਢਿਆ ਸੀਗਾ, ਆਹ ਵੀਰ ਦੀ ਰਿਕੁਐਸਟ ਆਈ ਹੋਈ, ਆਹ ਸੁਣ ਲੈਂਦੇ ਹਾਂ।

0: ਰੱਬੀ ਸ਼ੇਰਗਿੱਲ, ਰੱਬੀ ਸ਼ੇਰਗਿੱਲ ਹੁਣਾਂ ਦਾ ਕਿਹੜਾ ਚੱਲਿਆ ਸੀ? ਮੈਂ ਕਿਹੜਾ ਸੀਗਾ ਗਾਣਾ ਯਾਰ, ਰੱਬੀ ਸ਼ੇਰਗਿੱਲ ਬੜਾ ਚੱਲਿਆ ਸੀ, ਛੱਲੀ ਬੁੱਲਾ ਕੀ ਜਾਣਾ ਮੈਂ ਕੌਣ, ਉਹ ਸੀਗਾ। ਵਾਹ ਕਿਆ ਬਾਤ ਹੈ। ਸੋ ਓਕੇ, ਅੱਜ ਅਸੀਂ ਡਿਸਕਸ਼ਨ ਇੱਕ ਕਰ ਰਹੇ ਸੀ, ਇੱਕ ਹਸਬੈਂਡ ਵਾਈਫ ਨੇ ਤੇ ਉਹਨਾਂ ਦਾ ਹੋ ਜਾਂਦਾ ਬਈ ਡਿਵੋਰਸ, ਤੇ ਉਹਨਾਂ ਦਾ ਬੱਚਾ ਵੀ ਹੈ ਇੱਕ ਡਿਵੋਰਸ, ਪਰ ਉਹਨਾਂ ਦਾ ਕੋਈ ਮੈਸੀ ਨਹੀਂ ਹੋਇਆ ਵੀ ਗਾਲਾਂ ਕੱਢ ਕੱਢ ਕੇ ਲੜ ਲੁੜ ਕੇ, ਚਲੋ ਅਗਲੇ ਦੀ ਨਹੀਂ ਵੀ ਉਹਨਾਂ ਨੇ ਕਿਹਾ ਕਿ ਤੂੰ ਆਪਣੇ ਰਾਹ ਮੈਂ ਆਪਣੇ ਰਾਹ, ਵੀ ਜਿੰਨਾ ਚਿਰ ਚੱਲਿਆ ਠੀਕ ਹੈ। ਤੇ ਜਿਹੜੀ ਲੇਡੀ ਹੈ ਉਹਦਾ ਹੁਣ ਗਾਹਾਂ ਇੱਕ ਨਵਾਂ ਬੋਏਫਰੈਂਡ ਆ, ਉਹਦਾ ਇੱਕ ਬੋਏਫਰੈਂਡ ਹੈ, ਤੇ ਉਹ ਜਿਹੜਾ ਬੋਏਫਰੈਂਡ ਹੈ ਉਹ ਕਹਿੰਦਾ ਕਿ ਬਈ ਜੇ ਤੂੰ ਮੇਰੇ ਨਾਲ ਲੌਂਗ ਟਰਮ ਰਿਲੇਸ਼ਨਸ਼ਿਪ ਚਾਹੁੰਦੀ ਆ ਤਾਂ ਜਿਹੜਾ ਤੇਰਾ ਐਕਸ ਹਸਬੈਂਡ ਹੈ ਉਹਨੂੰ ਬੁਲਾਉਣਾ ਛੱਡ ਦੇ, ਕਿਉਂਕਿ ਬੁਲਾਉਂਦੀ ਹੈ, ਮਿਲਦੇ ਗਿਲਦੇ ਚੱਲ ਯੂ ਨੋ ਇੱਕ ਦੂਜੇ ਨਾਲ ਵਧੀਆ ਕੰਫਰਟੇਬਲੀ ਗੱਲਬਾਤ ਕਰਦੇ ਨੇ। ਬਟ ਇਹ ਕਹਿੰਦਾ ਕਿ ਯਾਰ ਮੈਨੂੰ ਨਹੀਂ ਗੱਲ ਠੀਕ ਲੱਗਦੀ ਵੀ ਤੁਸੀਂ ਹੱਸ ਹੱਸ ਕੇ ਇੱਕ ਦੂਜੇ ਨੂੰ ਬੁਲਾਉਂਦੇ ਹੋ, ਵੀ ਉਹਦੇ ਨਾਲ ਜਾਂ ਤਾਂ ਬਿਲਕੁਲ ਹੀ ਕੱਟ ਆਫ ਕਰਦੇ ਗੱਲਬਾਤ ਨੂੰ, ਬਸ ਆਪਣੇ ਬੱਚੇ ਤੱਕ ਸੀਮਿਤ ਰੱਖੋ, ਜਾਂ ਤਾਂ ਤੇਰੀ ਮੇਰੀ ਨਹੀਂ ਨਿਬੜੀ। ਹੁਣ ਕੁਝ ਕੁ ਲੋਕ ਕਹਿ ਰਹੇ ਆ ਕਿ ਲੇਡੀ ਗਲਤ ਹੈ, ਵੀ ਜੇ ਲੇਡੀ ਚਾਹੁੰਦੀ ਹੈ ਯਾਰ ਕਿ ਉਹਦੀ ਜ਼ਿੰਦਗੀ 'ਚ ਨਵਾਂ ਕੋਈ ਬੰਦਾ ਆਵੇ ਤਾਂ ਫਿਰ ਬਿਲਕੁਲ ਉਹਨੂੰ ਆਪਣੇ ਐਕਸ ਹਸਬੈਂਡ ਨਾਲ ਬੋਲਚਾਲ ਬੰਦ ਕਰਨੀ ਚਾਹੀਦੀ ਹੈ। ਅਤੇ ਦੂਜੇ ਪਾਸੇ ਕੁਝ ਕੁ ਲੋਕ ਕਹਿ ਰਹੇ ਆ ਕਿ ਜਿਹੜਾ ਬੰਦਾ ਉਹ ਇਮੈਚਿਓਰ ਅਤੇ ਉਹ ਗਲਤ ਹੈ, ਵੀ ਫਿਰ ਕੀ ਹੋ ਗਿਆ ਯਾਰ ਜੇ ਉਸ ਲੇਡੀ ਦੀ ਆਪਣੇ ਐਕਸ ਹਸਬੈਂਡ ਨਾਲ ਚੱਲ ਗੱਲ ਗੁੱਲ ਹੁੰਦੀ ਹੈ, ਹੱਸ ਕੇ ਬੁਲਾਉਂਦੇ ਆ, ਐਡਾ ਕੀ ਮਾੜਾ। ਹੁਣ ਡਿਵੋਰਸ ਤਾਂ ਹੋ ਗਿਆ ਉਹਨਾਂ ਦਾ, ਆਰਡਰ ਤਾਂ ਹੋ ਚੁੱਕੇ ਨੇ, ਜ਼ਰੂਰੀ ਥੋੜ੍ਹਾ ਵੀ ਹਰੇਕ ਡਿਵੋਰਸ ਦੇ ਵਿੱਚ ਲੜਾਈਆਂ ਹੋਣ ਅਤੇ ਫਿਰ ਅੱਡ ਹੋਣ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਡਾ ਕੀ ਓਪੀਨੀਅਨ ਹੈ? ਨੰਬਰ ਹੈ ਆਪਣਾ 9056733337 9056733337 9056733337 9056733337 ਆਪਣਾ ਫੋਨ ਹੈ, ਨੰਬਰ ਹੈ, ਅਤੇ ਦੇਖਦੇ ਹਾਂ ਤੁਹਾਡਾ ਕੀ ਓਪੀਨੀਅਨ ਹੈ। 9056733337 ਰੋਇਲ ਪਰਫਿਊਮਸ, ਰੋਇਲ ਪਰਫਿਊਮ 'ਤੇ ਰੌਣਕਾਂ ਲੱਗ ਰਹੀਆਂ ਜਦੋਂ ਦੇ ਅਸੀਂ ਮੈਸੇਜ ਦੇ ਰਹੇ ਹਾਂ। ਇਹ ਨਾ 1 Regan Road, ਰੀਗਨ ਰੋਡ ਗੁਰੂ ਘਰ ਦੇ ਬਿਲਕੁਲ ਨਾਲ ਇਹਨਾਂ ਦੀ ਗ੍ਰੈਂਡ ਓਪਨਿੰਗ ਹੋਈ ਹੈ, 1 Regan Road Unit 9। ਜਿਹੜੇ ਮਾਰਕੀਟ ਦੇ ਵਿੱਚ ਬ੍ਰੈਂਡਡ ਪਰਫਿਊਮ ਤੁਹਾਨੂੰ $400-500 ਦੇ ਮਿਲਦੇ ਨੇ, ਉਹੀ ਫਰੈਗਰੈਂਸ, ਉਹੀ ਲੌਂਗ ਲਾਸਟਿੰਗ ਕੁਆਲਿਟੀ, ਉਹੀ ਪਰਫਿਊਮ ਤੁਹਾਨੂੰ ਸਿਰਫ ਅਤੇ ਸਿਰਫ $50 ਦੇ ਵਿੱਚ ਮਿਲ ਰਿਹਾ। ਇਹ ਆਪਣੇ ਓਇਲ ਸਵਿਟਜ਼ਰਲੈਂਡ ਤੋਂ ਇੰਪੋਰਟ ਕਰਦੇ ਆ, ਇਸ ਕਰਕੇ ਇਹਨਾਂ ਦੇ ਜਿਹੜੇ ਪਰਫਿਊਮ ਨੇ 6-8 ਘੰਟੇ ਮਿਨੀਮਮ ਰਹਿੰਦੇ ਨੇ। ਸੋ ਤੁਸੀਂ ਜ਼ਰੂਰ ਜਾਓ ਇੱਥੇ, 2 ਪਰਫਿਊਮ ਖਰੀਦੋ ਅਤੇ 1 ਬਿਲਕੁਲ ਫਰੀ। royalperfumes.co ਵੈਬਸਾਈਟ ਹੈ, royalperfumes.co 4373150701 ਨੰਬਰ ਹੈ, 1 Regan Road 4373150701 0110। ਹੈਲੋ 0110 ਹੈਲੋ
1: ਹੈਲੋ ਭਾਜੀ,
0: ਹਾਂਜੀ ਹਾਂਜੀ
1: ਹਾਂਜੀ ਭਾਜੀ, ਕੀ ਹਾਲ? ਮੈਂ ਫਸਟ ਟਾਈਮ ਤੁਹਾਨੂੰ ਕਾਲ ਕੀਤਾ ਵੇ।
0: ਕੀ ਬਾਤ ਹੈ, ਬਹੁਤ ਵੈਲਕਮ, ਸਵਾਗਤ ਹੈ ਤੁਹਾਡਾ।
1: ਅੱਛਾ ਥੈਂਕ ਯੂ ਭਾਜੀ। ਇਸ ਤੋਂ ਪਹਿਲਾਂ ਇਹ ਹੁਣ ਕਿਸੇ ਨੇ ਖਟਮਲਾ ਦਾ ਪੁੱਛਿਆ ਸੀ ਕਿ ਖਟਮਲ ਹੈਗੇ ਉਹਦਾ ਇਲਾਜ ਹੈ?
0: ਉਹਦਾ ਹੋ ਗਿਆ, ਮੈਂ ਕਰਾਤਾ ਇਲਾਜ, ਉਹਦੀ ਟੈਨਸ਼ਨ ਨਾ ਹੁਣ ਲਓ, ਹੁਣ ਸਾਰਾ ਇਲਾਜ ਹੋ ਜਾਣਾ। ਤੁਸੀਂ ਅੱਜ ਦੀ ਟੌਪਿਕ ਦੀ ਗੱਲ ਜ਼ਰੂਰ ਸ਼ੇਅਰ ਕਰ ਦਿਓ, ਕੀ ਕਹਿਣਾ ਚਾਹੁੰਦੇ ਹੋ?
1: ਥੈਂਕ
0: ਯੂ ਫਿਰ ਤੁਹਾਡਾ, ਬਹੁਤ ਸ਼ੁਕਰੀਆ ਜੀ। 8673 ਹੈਲੋ
2: ਹੈਲੋ
0: ਹੈਲੋ ਜੀ
2: ਹੈਲੋ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ
2: ਮੈਂ ਪਹਿਲੀ ਵਾਰ ਤੁਹਾਨੂੰ ਫੋਨ ਕਰ ਰਿਹਾ, ਪ੍ਰੋਗਰਾਮ ਰੋਜ਼ ਸੁਣਦਾ।
0: ਸਵਾਗਤ ਹੈ ਜੀ,
2: ਬਹੁਤ ਵਧੀਆ ਪ੍ਰੋਗਰਾਮ ਹੈ। ਜਿਹੜਾ ਤੁਸੀਂ ਕੁਐਸਚਨ ਪੁੱਛਿਆ ਹੈਗਾ ਇਹ ਹੈ ਬੜਾ ਟਿਪੀਕਲ, ਲੇਕਿਨ ਇੱਕ ਵਾਰ ਜੇ ਕੰਮ ਖਤਮ ਹੋ ਗਿਆ ਤੇ ਤੂੰ ਆਪਣੇ ਰਾਹ ਤੇ ਮੈਂ ਆਪਣੇ ਰਾਹ।
0: ਅੱਛਾ, ਆਪਸ ਵਿੱਚ ਕੋਈ ਰਿਸ਼ਤਾ ਨਾ ਰੱਖਣਾ ਹੈ?
2: ਨਾ ਰੱਖਣਾ। ਸੈਕੰਡ ਇੱਕ ਚੀਜ਼ ਮੈਂ ਮੈਡੀਸਨ ਦੱਸਣਾ ਚਾਹੁੰਦਾ ਵਾ, ਅਗਰ ਤੁਸੀਂ ਬੁਰਾ ਨਾ ਮਨਾਓ ਤਾਂ, ਮੈਂ ਮੈਡੀਕਲ ਪਰਸਨ ਹੀ ਹੈਗਾ। ਜਿਹੜਾ ਉਹਨੇ ਉਹਨਾਂ ਕਿਹਾ ਨਾ ਸਾਡੇ ਪੇਂਟ ਕੀਤਾ ਬਾਡੀ ਤੇ ਖਟਮਲਾਂ ਦਾ, ਉਹਨੂੰ ਕਹਿੰਦੇ ਲੈਕਟੋਕੈਲਾਮੀਨਾ।
0: ਠੀਕ ਹੈ ਜੀ, बड़े डिवोर्स ने जिहड़े मैं नहीं कहिंदा हैप्पीली हैप्पीली किहड़ा डिवोर्स करदा बट ये नहीं भी लड़ाइयां कर करके डिवोर्स होंदे ने कई चलो आपस में यार उन्होंने नहीं बनती वो अंडरस्टैंड करते हैं कि ये मेरे लिए नहीं बने मैं ये नहीं बनी कुड़ी जो कोई है तो ठीक है वो हैप्पीली कहते कि जिन्ना चेर अपना रहा ठीक है हुण कोई गल नहीं इट्स ओके 2445 हेलो
3: हाँ जी सत श्री अकाल जी
0: सत श्री अकाल
3: जी कहानी है ना ते फैमिली की कहानी ते एक वर्ड जिहड़ा ना वो पूरा फिट बैठता है उन्होंने कहने एक्सेप्ट उन्होंने एक्सेप्ट क्योंकि जो तिना पता कि डिवोर्स होया बेटा भी है तो ओनू भी एक्सेप्ट करना चाहिए सारा कुछ
0: जी
3: क्योंकि कल बर्थडे भी आएंगे शादियां भी होंगे गैदरिंग भी होंगे उदो अटेंडेंस तो होनी करनी पैनी है ना तो जनाले जो ओनू पता है कि ओदा हसबेंड सीगा पहला फिर ओदा फ्रेंडशिप क्यों कीती ਦੂਜੀ ਵਾਈਫ ਦੀ ਤਰਫ ਉਹਨੂੰ ਵੀ ਐਕਸੈਪਟ ਕਰਨਾ ਪਏਗਾ
0: ਜੀ
3: ਤੇ ਜਿਹੜਾ ਹਸਬੈਂਡ ਹੈ ਤੇ ਬੱਚੇ ਆ ਉਹ ਤਦੀ ਉਹ ਫਿਰ ਸਾਰੇ ਐਕਸੈਪਟ ਕਰਨਗੇ ਤੇ ਫਿਰ ਉਹ ਖੁਸ਼ ਰਹਿਣਗੇ ਨਹੀਂ ਤਾਂ ਇੱਦਾਂ ਝਗੜੇ ਕਰਨਗੇ ਤੇ ਫਿਰ ਤਾਂ ਹਰ ਨਿੱਕ ਫਿਰ ਤਾਂ ਖਤਮ ਕਰ ਦੋ ਕਿਉਂਕਿ ਫਿਰ ਤਾਂ ਹਰ ਨਿੱਕੀ ਨਿੱਕੀ ਕੰਮ ਤੇ ਝਗੜੇ ਹੋਣੇ ਚਾਹੀਦੇ ਹੋ ਜਾਣਗੇ ਅੱਗੇ ਜਾ ਕੇ
0: ਇਹ ਹੁਣ ਤੁਸੀਂ ਜੇ ਕਿਸੇ ਨਾਲ ਚਲੋ ਰਿਲੇਸ਼ਨਸ਼ਿਪ ਦੇ ਵਿੱਚ ਐਂਟਰ ਕਰ ਹੀ ਰਹੇ ਹੋ आई थिंक थोनू अगले नू ट्रस्ट करना चाहिए दा, अगले नू तुसी जरूर खोल दो माई थोड़ी बन के रखो भी तू एदे नाल नहीं गल करनी तो ओदे नाल नहीं गल करनी
3: उसी नू एक्सेप्टेंस करना है ना जेड़ा जदों भी आपां किसी नू दूसरे नू अपना बनाने हैं ते ओनू एक्सेप्ट करना पैंदा अपने खूबियां खराबियां सारियां च हैगियां
0: जी
3: ये सारी चीजां एक्सेप्ट करनियां पैंदियां ना एक दूजे दा
0: सब तो वड्डियां चीजां ने वेरी गुड सर बहुत शुक्रिया थोड़ा थैंक यू सो मच जी 0093 हेलो
4: अस्सलाम वालेकुम जी
0: वालेकुम सलाम जी
4: ਸਰ ਜੀ ਕੀ ਹਾਲ
0: ਬਹੁਤ ਵਧੀਆ ਸਰ
4: ਅੱਛਾ ਮੇਰਾ ਆਪਣਾ ਇਹ ਖਿਆਲ ਹੈ ਕਿ ਉਹ ਸਾਰੀ ਦੁਨੀਆ ਨਾਲ ਗੱਲ ਕਰੇ ਨਾ ਲੇਕਿਨ ਉਸ ਖਾਨ ਨਾਲ ਗੱਲ ਨਾ ਕਰੇ ਖਾਨ ਤਾਂ ਉਸ ਬੀਵੀ ਨਾਲ ਕਰੇ ਜਿਹਦੇ ਨਾਲ ਤਲਾਕ ਹੋ ਗਈ ਹੈ ਉਹ ਇੱਕ ਦੂਜੇ ਵਾਸਤੇ ਮਰ ਗਿਆ
0: ਅੱਛਾ ਜਿਹਦੇ ਨਾਲ ਤਲਾਕ ਹੈ ਉਹ ਇੱਕ ਦੂਜੇ ਨਾਲ ਉਹ ਵੀ ਮਰ ਗਏ ਨੇ ਤੁਸੀਂ ਕਹਿੰਦੇ
4: ਉਹ ਇੱਕ ਦੂਜੇ ਵਾਸਤੇ ਮਰ ਗਿਆ ਜਿਹਦੇ ਨਾਲ ਤਲਾਕ ਹੋ ਗਈ ਇਤਨਾ ਕਾ ਕਰ ਉਹਨੇ ਕਿ ਦੂਜੇ ਨਾਲ ਗੱਲ ਕਰਨ ਦਾ ਚਸਕਾ ਆਈ ਕਿ ਦੂਜੇ ਨਾਲ ਪਿਆਰ ਮੁਹੱਬਤ ਆਈ ਤੇ ਤਲਾਕ ਹੁੰਦੀ ਕਿਉਂ ਤੇ ਜੇ ਤਲਾਕ ਦੇ ਬੈਠੇ ਤਾਂ ਉਹ ਆਪਣਾ ਨਵਾਂ ਘਰ ਡੁੱਡੇ ਮਰਦ ਨਵਾਂ ਘਰ ਡੁੱਡੇ ਬੀਬੀ ਨਵੀਂ ਘਰ ਡੁੱਡੇ ਆਪੇ ਵਿੱਚ ਰਿਲੇਸ਼ਨ ਰੱਖਣ ਦਾ ਕੋਈ ਤਲਕ ਨਹੀਂ ਬਣਦਾ ਤੁਕ ਨਹੀਂ ਬਣਦਾ ਇਹ ਮੇਰਾ ਖਿਆਲ ਹੈ
0: ਨਹੀਂ ਪਰ ਆਈ ਕਿਉਂ ਭਾਜੀ ਵੀ ਇੱਕ ਦੂਜੇ ਲਈ ਮਰ ਗਏ ਨੇ ਹੁਣ ਬਹੁਤ ਸਾਰੇ ਡਿਵੋਰਸ ਹੈਗੇ ਆ ਵੀ ਉਹ ਚਲੋ ਮੀਆਂ ਹਸਬੈਂਡ ਵਾਈਫ ਨਹੀਂ ਬਟ ਉਹ ਫਿਰ ਵੀ ਦੋਸਤ ਤਾਂ ਰਹਿੰਦੇ ਨੇ ਆਪਸ ਵਿੱਚ
4: ਨਹੀਂ ਜੀ ਸਵਾਲ ਨਹੀਂ ਪੈਦਾ ਦੋਸਤ ਦੋਸਤੀ ਰੱਖਣੀ ਉਹਨਾਂ ਹੁੰਦੀ ਤਾਂ ਉਹਦਾ ਫਿਰ ਡਿਵੋਰਸ ਕਿਉਂ ਦੇਣੀ ਜੇ ਅਗਰ ਇਤਨਾ ਕੀ ਉਹਨਾਂ ਨੇ ਇੱਕ ਦੂਜੇ ਨਾਲ ਦਿਲਚਸਪੀ ਹੈ ਇਸ ਤੋਂ ਅੱਗੇ ਤੋਂ ਜੇ ਗੱਲ ਕਰਨਗੇ ਤਾਂ ਉਹ ਗੁਨਾਹ ਨਹੀਂ ਜਿਮਰੇ ਵਿੱਚ ਜਾਵੇਗਾ ਫਿਰ ਕੋਈ ਨਵਾਂ ਬੰਦਾ ਦੁਆਰਾ ਫਰੈਂਡ ਵੀ ਢੂੰਡ ਲਿਆ ਅੱਗੋ ਫਿਰ ਇਸ ਬੰਦੇ ਨੂੰ ਵੀ ਤਗੈਰਤ ਆਉਣੀ ਚਾਹੀਦੀ ਜਿਹੜਾ ਉਹਦੇ ਨਾਲ ਗੱਲ ਕਰਦਾ ਉਹਨੂੰ ਵੀ ਆਉਣੀ ਚਾਹੀਦੀ ਉਹ ਨਵੇਂ ਨਾਲ ਗੱਲ ਕਰੇ ਵੀ
0: ਠੀਕ ਹੈ ਠੀਕ ਹੈ ਚਲੋ ਠੀਕ ਹੈ ਥੈਂਕ ਯੂ ਸਰ ਭਾਜੀ ਕਹਿੰਦੇ ਕਿ ਜੇ ਤੁਸੀਂ ਡਿਵੋਰਸ ਵੀ ਕਰ ਲਿਆ ਤਾਂ ਇਹ ਸਮਝ ਲਓ ਕਿ ਇੱਕ ਦੂਜੇ ਲਈ ਤੁਸੀਂ ਮਰ ਚੁੱਕੇ ਹੋ ਆਈ ਡੋਨਟ ਨੋ ਚਲੋ ਖੈਰ ਇੱਕ ਯਾਰ ਮੈਂ ਤੁਹਾਨੂੰ ਪੀ ਐਨ ਜੇ ਰੈਨੋਵੇਸ਼ਨ ਦਾ ਦੱਸਦਾ ਤੁਸੀਂ ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਫੋਨ ਕਰੋ ਜੇ ਤੁਸੀਂ ਵਾਸ਼ਰੂਮ ਰੈਨੋਵੇਟ ਕਰਾਉਣੇ ਆ ਬੇਸਮੈਂਟ ਲੀਗਲ ਤਿਆਰ ਕਰਾਉਣੀ ਆ ਘਰ ਦਾ ਕੋਈ ਵੀ ਨਿੱਕਾ ਮੋਟਾ ਵੀ ਰਿਪੇਅਰ ਦਾ ਕੰਮ ਹੈ ਨਾ ਤਾਂ ਪ੍ਰਸ਼ਾਂਤ ਨੂੰ ਯਾਦ ਰੱਖੋ PNJ Renovation phone number ek quick hai 4373180400 fully insured company hai renovation karoni hai inna kolo karao 4373180400 4373180400 te prashant de naal gal baat karo and fir to tonu main jankari de dewa ek unit lease layi available hai 750 ਸਕੁਅਰ ਫੁੱਟ ਦੀ ਯੂਨਿਟ ਹੈ, ਲੀਜ਼ ਦੇ ਲਈ ਅਵੇਲੇਬਲ ਹੈ, ਅਤੇ ਇਹ ਜਿਹੜੀ ਯੂਨਿਟ ਹੈ ਇਹ ਬ੍ਰਿਟੈਨੀਆ ਅਤੇ ਏਰਨ ਮਿਲਸ ਪਾਰਕਵੇ 'ਤੇ ਹੈ ਫੋਰ ਲੀਜ਼। ਬ੍ਰਿਟੈਨੀਆ ਏਰਨ ਮਿਲਸ ਪਾਰਕਵੇ 'ਤੇ ਨੇਲ ਸਲੋਨ ਖੋਲ੍ਹ ਲਓ, ਹੇਅਰ ਸਲੋਨ ਖੋਲ੍ਹ ਲਓ, ਸੈੱਲਫੋਨ ਸਟੋਰ ਖੋਲ੍ਹ ਲਓ, ਕੋਈ ਵੀ ਦਫ਼ਤਰ ਓਪਨ ਕਰ ਲਓ, ਬੜੀ ਪ੍ਰਾਈਮ ਲੋਕੇਸ਼ਨ 416-993-1564 416-993-1564 ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਜ਼ਰੂਰ ਜਲਦੀ ਤੋਂ ਜਲਦੀ ਕਰ ਲਵੋ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ, ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਅਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ 'ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ, ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ, ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 647-716-1987 647-716-1987 ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 647-716-1987 ਨੰਬਰ ਹੈ। ਵੈਰੀ ਗੁੱਡ ਜੀ, 3582 ਹਾਂਜੀ
5: ਹਾਂਜੀ ਨਵੀਂ ਜੀ, ਕੀ ਹਾਲ ਚਾਲ ਹੈ?
0: ਠੀਕ ਹੈ ਜੀ, ਕਿਵੇਂ ਹੋ?
5: ਮੈਂ ਬਹੁਤ ਵਧੀਆ, ਫਸਟ ਕਲਾਸ। ਇੱਕ ਤਾਂ ਮੈਂ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਰਨਾ ਹੈਗਾ, ਤੁਸੀਂ ਮੈਨੂੰ ਭੇਜਿਆ ਉੱਥੇ ਕੈਲੇਡੋਨ ਤੇ।
0: ਮਿਲ ਗਈ ਗੱਡੀ?
5: ਹਾਂਜੀ ਗੱਡੀ ਮਿਲ ਗਈ, ਗੱਡੀ ਅਸੀਂ ਲਿਆਂਦੀ। ਬਈ ਇੱਕ ਗੱਲ ਤੁਹਾਨੂੰ ਮੈਂ ਦੱਸ ਦਿਆਂ, ਵੀ ਬੜੇ ਸਰਵਿਸ, ਬਿਊਟੀਫੁਲ ਸਰਵਿਸ।
0: ਕਿਹਨੂੰ ਮਿਲੀ ਸੀਗੀ ਤੁਸੀਂ?
5: ਆਪਣਾ ਜੀਵਨ ਜੀ ਨੇ, ਅਭਿਸ਼ ਸ਼ਰਮਾ ਜੀ ਨੇ, ਫਿਰ ਗੁਰਕਿਰਤ ਨੇ। ਮੈਂ ਕਹਿੰਦਾ ਜੀ ਅੱਗੇ ਪਿੱਛੇ ਘੁੰਮੇ ਸਾਡੇ, ਬਹੁਤ ਕੀਤੀ ਹੈ ਜਸ ਵਾਲੇ, ਥੈਂਕ ਯੂ ਮੈਮ, ਉਹਨਾਂ ਦੀ ਸਰਵਿਸ ਬਹੁਤ ਵਧੀਆ, ਔਰ ਮੈਂ ਰਿਕਮੈਂਡ ਐਵਰੀਬਾਡੀ।
0: ਕੀ ਬਾਤ,
5: ਕਿਸੇ ਨੇ ਵੀ ਮਿਸ਼ੂ ਪਿੱਛੇ ਨਹੀਂ ਤਾਂ ਉਹਨਾਂ ਦਾ ਲਓ ਬਸ।
0: ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ, ਗੱਡੀ ਲਈ ਤੇ ਇੰਨੇ ਖੁਸ਼ ਨੇ, ਦੇਖ ਲਓ ਕਹਿੰਦੇ ਸਾਡੇ ਅੱਗੇ ਪਿੱਛੇ ਭੱਜਦੇ ਰਹੇ। 6570 ਹੈਲੋ।
6: ਹਾਂਜੀ ਭਾਜੀ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
6: ਬਿਲਕੁਲ ਠੀਕ ਹੈ, ਤੁਹਾਡੇ ਟਾਪਿਕ ਬਹੁਤ ਜ਼ਬਰਦਸਤ ਹੁੰਦੇ ਨੇ।
0: ਥੈਂਕ ਯੂ ਸਰ।
6: ਹਾਂਜੀ, ਤੇ ਇਹਦੇ ਵਾਸਤੇ ਇਹ ਹੈ ਜੀ ਕਿ ਇਹ ਬੜਾ ਹੀ ਨਾਜ਼ੁਕ ਜਿਹਾ ਟਾਪਿਕ ਹੈ ਜਿਹੜਾ ਤੁਸੀਂ ਛੇੜਦੇ ਅੱਜ। ਠੀਕ ਹੈ, ਪਹਿਲੀ ਗੱਲ ਤੇ ਇਹ ਹੈ ਕਿ ਅਗਰ ਹਸਬੈਂਡ ਵਾਈਫ ਡਿਵੋਰਸ ਲੈ ਲਈ, ਫਰੈਂਡ ਦੇ ਤੌਰ ਤੇ ਰਹਿਣਾ ਚਾਹੁੰਦੇ ਨੇ, ਤੇ ਇੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਡਿਵੋਰਸ ਤੋਂ ਬਾਅਦ ਵੀ ਫਰੈਂਡ ਦੇ ਤੌਰ ਤੇ ਰਹਿ
0: ਰਹੇ ਹੈਗੇ।
6: ਹਾਂਜੀ, ਲੇਕਿਨ ਉਹਦੇ ਨਾਲ ਫਿਰ ਤੀਜਾ ਬੰਦਾ ਵਿੱਚ ਨਹੀਂ ਵਾੜਨਾ ਚਾਹੀਦਾ ਨਾ, ਫਿਰ ਆਪੇ ਚ ਹੀ ਰਹਿਣ। ਠੀਕ ਹੈ, ਡਿਵੋਰਸ ਤੇ ਹੋ ਗਈ ਹੈ, ਹਸਬੈਂਡ ਵਾਈਫ ਦੇ ਤੌਰ ਤੇ ਨਹੀਂ, ਐਜ ਏ ਫਰੈਂਡ ਉਹ ਰਹਿਣ, ਨੋ ਪ੍ਰੋਬਲਮ। ਲੇਕਿਨ ਜਿਹੜਾ ਤੀਸਰਾ ਬੰਦਾ ਆਇਆ ਨਾ, ਉਹ ਨਹੀਂ ਚਾਹੁੰਦਾ ਕਿ ਬਾਰ ਬਾਰ ਸਾਰਾ ਦਿਨ ਆਪੇ ਚ ਗੱਲਾਂ ਕਰਦੇ ਰਹਿਣ, ਹੱਸਣ ਖੇਡਣ। ਔਰ ਖੇਡਣ ਦੇ ਵਿੱਚ ਮੈਂ ਹੁਣ ਅਜੇ ਤੇ ਨਹੀਂ ਦੱਸ ਸਕਦਾ, ਖੇਡਣਾ ਵੀ ਸ਼ੁਰੂ ਹੋ ਜਾਂਦਾ।
0: ਠੀਕ
6: ਆ, ਇਸ ਵਾਸਤੇ ਹੱਸਣਾ ਖੇਡਣਾ ਮਸਟ ਹੁੰਦਾ ਕਿਸੇ ਵੀ, ਹੁਣ ਭਾਜੀ ਕਿਸੇ ਵੀ ਲੇਡੀ ਦਾ ਜਾਂ ਇੱਕ ਮੇਲ ਦਾ ਆਪੇ ਚ ਇਸ ਤਰੀਕੇ ਨਾਲ ਡੀਪ ਫਰੈਂਡਸ਼ਿਪ ਜਿਹੜੀ ਹੈ ਨਾ, ਉਹ ਫਿਰ ਹੋਰ ਵੀ ਕਈ ਮਾਮਲਾ ਬਣ ਜਾਂਦਾ। ਉਹ ਬਿਲਕੁਲ ਠੀਕ ਕਹਿ ਰਿਹਾ, ਉਹ ਜਿਹੜਾ ਬੰਦਾ ਤੀਸਰਾ ਵੜਿਆ ਨਾ, ਜੇ ਹੁਣ ਤੀਸਰਾ ਵੜਿਆ ਤੇ ਝੁੱਗਾ ਗਲਿਆ, ਇਸ ਤਰ੍ਹਾਂ ਵੀ ਇੱਕ ਹੈਗੀ ਆ ਕਹਾਵਤ। ਠੀਕ ਹੈ ਨਾ, ਤੀਜਾ ਜਿਹੜਾ ਆ ਗਿਆ ਹੁਣ, ਉਹ ਠੀਕ ਕਹਿ ਰਿਹਾ, ਉਹ ਕਹਿ ਰਿਹਾ ਕਿ ਅਗਰ ਤੂੰ ਮੇਰੇ ਨਾਲ ਰਹਿਣਾ ਤੇ ਫਿਰ ਉਧਰ ਤੇ ਲਿੰਕ ਛੱਡ ਦੇਣਾ। ਠੀਕ ਹੈ, ਬੱਚੇ ਨੂੰ ਮਿਲਣਾ ਜਾਂ ਇਹ ਤੇ ਇੱਕ ਠੀਕ ਹੈ, ਲੀਗਲੀ ਵੀ ਠੀਕ ਹੈ, ਅਦਰਵਾਈਜ਼ ਵੀ ਉਹਦਾ ਬੱਚਾ, ਉਹਦਾ ਹੱਕ ਹੈ ਉਹਨੂੰ ਮਿਲਣਾ। ਲੇਕਿਨ ਅਗਰ ਉਸੇ ਤਰ੍ਹਾਂ ਕਨੈਕਟ ਰਹਿਣਗੇ ਜਿਵੇਂ ਆਲਰੇਡੀ ਨੇ, ਤੇ ਫਿਰ ਤੀਸਰੇ ਬੰਦੇ ਵਿਚਾਰੇ ਵਾਸਤੇ ਪਰੇਸ਼ਾਨੀ ਬਣ ਗਈ ਨਾ। ਇਹ ਕੋਈ ਚੰਗੀ ਗੱਲ ਨਹੀਂ ਮੇਰੇ ਹਿਸਾਬ ਨਾਲ। ਹੁਣ ਮੈਂ ਕੋਈ, ਮੇਰਾ ਮਕਸਦ ਹੋ ਸਕਦਾ ਬਹੁਤ ਸਾਰੇ ਲੋਕ ਹੋਣਗੇ ਜਿਹੜੇ ਮੇਰੇ ਨਾਲ ਸਹਿਮਤ ਨਹੀਂ ਹੋਣਗੇ। ਠੀਕ ਹੈ, ਤੇ ਥੈਂਕ ਯੂ ਸੋ ਮਚ ਸਰ,
0: ਆਪਣਾ 905 9056733337 ਆਪਣਾ ਫੋਨ ਹੈ, ਨੰਬਰ ਹੈ ਤੇ ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ। ਸੋ ਪ੍ਰੋਗਰਾਮ ਪੰਜਾਬੀ ਲਹਿਰਾ ਤੁਸੀਂ ਸੁਣ ਰਹੇ ਹੋ। ਵੀ ਵਿਲ ਬੀ ਰਾਈਟ ਬੈਕ, ਇੱਕ ਮੈਸੇਜ ਲੈ ਲਈਏ ਤੇ ਫਿਰ ਅਗਲੀ ਗੱਲਬਾਤ ਕਰਦੇ। ਤੁਸੀਂ ਨਵਾਂ ਘਾਹ ਲਗਵਾਉਣਾ, ਲੈਂਡਸਕੇਪਿੰਗ ਕਰਾਉਣੀ ਹੈ, SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
7: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
8: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
0: ਟੈਕ ਸਪਿਰਿਟ, ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ, ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ। ਟੈਕ ਸਪਿਰਿਟ 9056214100। ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ, ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ, ਹੋਮ ਸਿਨੇਮਾ ਤਿਆਰ ਕਰਾਉਣਾ, ਵੈਰੀ ਪ੍ਰੋਫੈਸ਼ਨਲ ਟੀਮ, ਟੈਕ ਸਪਿਰਿਟ 9056214100, 905-621-4100 ਤੇ ਫੋਨ ਜ਼ਰੂਰ ਕਰੋ।

0: what is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਦੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057899

0: ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ। ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8। 905-204-1313 905-204-1313 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। ਵੈਰੀ ਗੁੱਡ ਜੀ, 4791 ਹਾਂਜੀ
1: ਕਿੱਦਾਂ?
0: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕਿੱਦਾਂ? ਬਹੁਤ ਵਧੀਆ ਵੀਰੇ।
1: ਅੱਛਾ ਭਾਈ ਜੀ, ਆਪਣਾ ਜਿਹੜਾ ਤੁਸੀਂ ਕੁਐਸਚਨ ਕੀਤਾ ਅੱਜ, ਓਕੇ ਸੋ ਯਾਰ ਐਂ ਤੇ ਬੜੀ ਮਤਲਬ ਓਬਵੀਅਸ ਜੀ ਗੱਲ ਆ ਕਿ ਓਬਵੀਅਸ ਯਾਰ ਗੱਲ ਤੇ ਕਰਨਗੇ ਦੋਵੇਂ ਜੀ, ਕਿਉਂਕਿ ਉਹਨਾਂ ਦਾ ਹਨਾ ਦੇ ਸ਼ੇਅਰ ਇਟ ਕਿਟ ਟੁਗੇਦਰ ਰਾਈਟ। ਤੇ ਜੇ ਉਹਨਾਂ ਕੋਲ ਬੱਚਾ ਹੈਗਾ, ਬੱਚੇ ਨੇ ਆਪਣੇ ਪਿਓ ਨਾਲ ਵੀ ਗੱਲ ਕਰਨੀ ਆ, ਓਬਵੀਅਸ ਜੀ ਗੱਲ ਆ। ਕੱਲ ਨੂੰ ਕਿਤੇ ਮੰਨ ਲਓ ਵੀ ਕਿਤੇ ਫੰਕਸ਼ਨ ਹੁੰਦਾ ਉਹਦੇ ਦਾਦਾ ਦਾਦੀ ਦੇ ਕੋਲ, ਉਹਨਾਂ ਨੇ ਉੱਥੇ ਵੀ ਲੈ ਕੇ ਜਾਣਾ ਉਹਦੀ ਮੰਮੀ ਨੇ, ਓਬਵੀਅਸਲੀ ਇੰਨੀ ਗੱਲ ਤੇ ਹੁੰਦੀ ਆ ਵੀ ਇੱਦਾਂ ਤੁਸੀਂ ਟੋਟਲੀ ਅਵਾਇਡ ਤੇ ਤੁਸੀਂ ਕਰ ਹੀ ਨਹੀਂ ਸਕਦੇ ਹੈਗੇ, ਦੈਟਸ ਨੋਟ
0: ਜੋਕਸ ਪਾਸ ਕਰਨੇ, ਹੱਸ ਕੇ ਗੱਲਾਂ ਗੁੱਲਾਂ ਕਰਨੀਆਂ, ਉਦੋਂ ਫਿਰ ਬੰਦਾ
1: ਅਗਲੇ ਉਸ ਚੀਜ਼ ਉਹਨਾਂ ਨੂੰ ਨਹੀਂ ਮਿਲੀ ਜੋ ਚਾਹੁੰਦੇ ਸੀ, ਬਟ ਐਟ ਲੀਸਟ ਦੇ ਕੈਨ ਬੀ ਫਰੈਂਡਸ ਰਾਈਟ। ਸੋ ਆਈ ਡੋਂਟ ਥਿੰਕ ਇਟਸ ਅ ਬਿਗ ਇਸ਼ੂ।
0: ਅੱਛਾ, ਤੁਹਾਨੂੰ ਨਹੀਂ ਲੱਗਦਾ? ਹੁਣ ਕੀ ਕਹਿ ਰਿਹਾ ਕਿ ਜੇ ਡਿਵੋਰਸ ਹੋ ਗਿਆ ਤਾਂ ਤੁਸੀਂ ਇੱਕ ਦੂਜੇ ਲਈ ਬਸ ਮਰ ਚੁੱਕੇ ਹੋ?
1: ਜੁਗਾੜੀ
0: ਬੜੇ ਜੱਟ ਕੁੜੀਏ ਲਾ ਕੇ ਕੋਈ ਜੁਗਾੜ ਲੈਂਦੇ ਪੱਟ ਕੁੜੀਏ। ਗੱਲਾਂ ਮਿੱਠੀਆਂ ਦੀ ਪੱਟੀ ਹੋਈਆਂ, ਚੜ੍ਹਦੇ ਸਿਆਲ ਤੈਨੂੰ ਸੋਹਣੀਏ, ਜੱਟ ਨੇ ਵਿਆਹ ਕੇ ਲੈ
1: ਗਾਣੇ।
0: ਜ਼ਰੂਰ ਜ਼ਰੂਰ ਵੀਰੇ ਲਾ ਦਿੰਦੇ, ਨੋ ਪ੍ਰੋਬਲਮ, ਬੜਾ ਸੋਹਣਾ ਗੀਤ ਹੈ। ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। 5098 ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਭਾਜੀ।
0: ਸਤਿ ਸ਼੍ਰੀ ਅਕਾਲ
2: ਭਾਜੀ, ਤੁਹਾਡੇ ਟੋਪਿਕ ਤੇ ਜੇ ਤੁਸੀਂ ਓਪੀਨੀਅਨ ਪੁੱਛੋ ਮੇਰਾ, ਤਾਂ ਮੈਂ ਤਾਂ ਇਹੀ ਕਹੂੰਗਾ ਕਿ ਜੇ ਉਹ ਲੜਕੀ ਨੇ ਲੜਕੇ ਨੂੰ ਦੂਸਰੇ ਨੂੰ ਪਸੰਦ ਕੀਤਾ ਆ, ਤਾਂ ਉਸ ਲੜਕੇ ਨੂੰ ਉਹ ਕੁਐਸਚਨ ਕਰਨਾ ਹੀ ਨੀ ਚਾਹੀਦਾ ਸੀਗਾ ਕਿ ਤੂੰ ਆਪਣੇ ਪਹਿਲੇ ਹਸਬੈਂਡ ਦਾ ਨਾਮ ਹੈ, ਠੀਕ ਹੈ ਨਾ? ਜੇ ਉਹਨੇ ਇਹ ਕੁਐਸਚਨ ਕੀਤਾ ਆ, ਇਟ ਮੀਨ ਕਿ ਉਹ ਅੱਗੇ ਜਾ ਕੇ ਕਿਤੇ ਨਾ ਕਿਤੇ ਇਸ ਪੁਆਇੰਟ ਤੇ ਹੀ ਉਹਨਾਂ ਦੇ ਵਿੱਚ ਆਪਸ ਚ ਲੜਾਈ ਹੋਊਗੀ ਕਿਸੇ ਵੀ ਟਾਈਮ ਤੇ। ਹੁਣ ਲੈਟ ਸੇ ਕਿ ਜੇ ਉਹਨਾਂ ਨੇ ਦੋਨਾਂ ਨੇ ਵਿਆਹ ਕਰ ਲਿਆ, ਉਹ ਉਹਨੇ ਫੋਰ ਨਾਓ ਕਹਿ ਤਾ ਚੱਲ ਠੀਕ ਹੈ ਕੋਈ ਨੀ ਤੂੰ ਗੱਲਾਂ ਕਰੀ ਜਾ, ਠੀਕ ਹੈ ਨਾ? ਪਰ ਕਿਸੇ ਗਾਹਾਂ ਜਾ ਕੇ ਉਹਦੇ ਵੀ ਬੇਬੀ ਹੋ ਗਿਆ, ਫੇਰ ਉਹ ਕਿਸੇ ਨਾ ਕਿਸੇ ਗੱਲੋਂ ਉਹਨੂੰ ਇਹਨਾਂ ਦਾ ਜਿੱਦਾਂ ਹੱਸਣਾ ਖੇਡਣਾ ਭਾਜੀ ਹੋਣੀ ਅੱਗੇ ਕਹਿ ਕੇ ਗਏ ਆ ਨਾ ਚੰਗਾ ਲੱਗਾ, ਤਾਂ ਫੇਰ ਉਹਦੇ ਨਾਲ ਵੀ ਡਿਵੋਰਸ ਹੋਊਗਾ। ਮੇਰੇ ਕਹਿਣ ਦਾ ਮਤਲਬ ਸਿਰਫ ਇਹ ਆ ਕਿ ਜੇ ਉਹ ਹੁਣੇ ਇਹ ਕੁਐਸਚਨ ਕਹਿ ਰਿਹਾ ਹੈ ਨਾ ਕਿ ਤੂੰ ਉਹਨੂੰ ਮਿਲਣਾ ਛੱਡ ਦੇ, ਇਟ ਮੀਨਸ ਕਿ ਉਹ ਅੱਗੇ ਵੀ ਓਨੈਸਟ ਨਹੀਂ ਰਹੂਗਾ, ਕਿਤੇ ਨਾ ਕਿਤੇ ਉਹ ਇਸ ਗੱਲ ਤੇ ਪੰਗਾ ਪਾਊਗਾ ਹੀ ਪਾਊਗਾ, ਅੱਜ ਨਹੀਂ ਤਾਂ ਕੱਲ ਨਹੀਂ ਤਾਂ ਮੀਨ ਟੂ ਸੇ ਆਫਟਰ 5 ਈਅਰ। ਤੇ ਮੇਰੇ ਹਿਸਾਬ ਨਾਲ ਤਾਂ ਫੇਰ ਉਹਨੂੰ ਕੋਈ ਹੋਰ ਲੱਭਣਾ ਚਾਹੀਦਾ ਜਿਹਨਾਂ ਨੂੰ ਇਹਦੇ ਇਹਨਾਂ ਦੋਨਾਂ ਦੇ ਹੱਸਣ ਖੇਡਣ ਤੇ ਕੋਈ ਇਤਰਾਜ਼ ਨਾ ਹੋਵੇ ਸਟਾਰਟਿੰਗ ਤੋਂ ਹੀ, ਕਿਉਂਕਿ ਉਹਨੂੰ ਵੀ ਪਤਾ ਹੈ ਕੁੜੀ ਨੂੰ ਵੀ ਕਿ ਮੇਰਾ ਮੇਰੇ ਬੋਏਫ੍ਰੈਂਡ ਨੂੰ ਜਿਹੜਾ ਹੁਣ ਆ ਉਹਨੂੰ ਮੈਂ ਦੱਸਿਆ ਹੋਇਆ ਕਿ ਮੈਂ ਮੈਰਿਡ ਆ, ਮੇਰਾ ਬੇਬੀ ਆ ਔਰ ਮੈਂ ਆਪਣੇ ਹਸਬੈਂਡ ਨਾਲ ਗੱਲਬਾਤ ਕਰਨੀ ਆ, ਠੀਕ ਹੈ ਨਾ। ਜੇ ਉਹ ਹੁਣੇ ਹੀ ਇਸ ਗੱਲ ਨੂੰ ਐਕਸੈਪਟ ਨਹੀਂ ਕਰ ਰਿਹਾ ਤਾਂ ਅੱਗੇ ਜਾ ਕੇ ਕਿੱਦਾਂ ਕਰੇਗਾ, ਆਈ ਡੋਂਟ
0: ਅੰਡਰਸਟੈਂਡ। ਠੀਕ ਹੈ,
2: ਮੈਂ ਮੰਨਦਾ ਹਾਂ ਕਿ ਡਿਵੋਰਸ ਕੋਈ ਏਦਾਂ ਨਹੀਂ ਹੈਗਾ ਕਿ ਹਾਂ ਵੀ ਤੁਸੀਂ ਇੱਕ ਦੂਜੇ ਨੂੰ ਟੋਟਲੀ ਛੱਡ ਦਿੰਦੇ ਆ, ਔਰ ਜਦੋਂ ਤੁਹਾਡਾ ਬੇਬੀ ਆ ਉਦੋਂ ਤਾਂ ਕਦੀ ਵੀ ਨਹੀਂ ਏਦਾਂ ਹੋ ਸਕਦਾ ਕਿ ਡਿਵੋਰਸ ਤੋਂ ਬਾਅਦ ਬੰਦਾ ਇੱਕ ਦੂਜੇ ਨਾਲ ਆਪਸ ਚ ਕੋਈ ਰਿਲੇਸ਼ਨ ਹੀ ਨਾ ਰਵੇ, ਰਾਈਟ। ਔਰ ਉਹ ਵੀ ਜੇ ਪਿਆਰ ਨਾਲ ਡਿਵੋਰਸ ਹੋਇਆ ਸਾਰਾ ਕੁਛ ਹੋਇਆ, ਮੇਰੇ ਹਿਸਾਬ ਨਾਲ ਤਾਂ ਜਿਹੜਾ ਕੋਈ ਨਵਾਂ ਬੋਏਫ੍ਰੈਂਡ ਆ ਜੇ ਉਹ ਹੁਣੇ ਇਹ ਕੁਐਸਚਨਿੰਗ ਕਰ ਰਿਹਾ ਆ ਤਾਂ ਮੈਨੂੰ ਨੀ ਲੱਗਦਾ ਕਿ ਉਹਦੇ ਨਾਲ ਫੇਰ ਲੌਂਗ ਰਿਲੇਸ਼ਨ
0: ਰਹੂਗਾ। ਯੈਸ, ਉਹ ਜੇ ਆਲਰੇਡੀ ਕਿਤੇ ਨਾ ਕਿਤੇ ਇੱਕ ਤੁਸੀਂ ਸ਼ੱਕੀ ਬਣ ਚੁੱਕੇ ਹੋ ਤਾਂ ਲੰਬਾ ਸਮਾਂ ਨਹੀਂ ਰਹੇਗਾ।
2: ਜਦੋਂ ਤੁਸੀਂ ਭਾਜੀ ਤੁਹਾਡੇ ਪਿਆਰ ਦੀ ਸਟਾਰਟਿੰਗ ਹੀ ਇਸ ਗੱਲ ਤੇ ਹੋ ਗਈ ਕਿ ਜੇ ਤੂੰ ਮੇਰੇ ਨਾਲ ਰਹਿਣਾ ਆ ਤਾਂ ਉਹਨੂੰ ਛੱਡ ਦੇ, ਠੀਕ ਹੈ ਨਾ। ਔਰ ਰੱਬ ਨਾ ਕਰੇ ਜੇ ਕੱਲ ਨੂੰ ਕਿਤੇ ਉਹਨੂੰ ਕਿਸੇ ਵੀ ਸਤਸੰਗ ਖੇਡਣ ਦਾ ਨਾ ਚੰਗਾ ਲੱਗਾ ਤਾਂ ਉਹ ਪੁਆਇੰਟ ਰੇਜ਼ ਕਰੇਗਾ ਕਿ ਆਈ ਟੋਲਡ ਯੂ ਬਿਫੋਰ ਕਿ ਤੂੰ ਨਾ ਰਿਲੇਸ਼ਨ ਰੱਖ, ਭਾਵੇਂ ਉਹ ਗੁੱਸਾ ਹੋਣ ਇੱਕ ਦੂਜੇ ਨਾਲ, ਭਾਵੇਂ ਉਹ ਜ਼ਿਆਦਾ ਹੀ ਮਤਲਬ ਜ਼ਿਆਦਾ ਹੀ ਪਿਆਰ ਹੋ ਜਾਵੇ, ਦੋਨਾਂ ਚੀਜ਼ਾਂ ਚ ਪਰੇਸ਼ਾਨੀ ਲੜਕੀ ਨੂੰ ਹੀ ਹੋਣੀ ਦੁਬਾਰਾ। ਜੇ ਉਹ ਵੀ ਕਹੂਗਾ ਵੀ ਭਾਈ ਮੈਂ ਨੀ ਤੇਰੇ ਨਾਲ ਰਹਿਣਾ, ਤੂੰ ਤਾਂ ਆਹ ਕੰਮ ਕਰਦੀ
0: ਜੀ, ਹਰਪ੍ਰੀਤ ਕਿਵੇਂ ਹੋ?
3: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਕੀ ਹਾਲ ਚਾਲ?
3: ਬਹੁਤ ਵਧੀਆ ਨਵੀ, ਤੁਸੀਂ ਦੱਸੋ?
0: ਵਧੀਆ, ਕਿੱਥੇ ਰਹੇ ਹੋ ਇੰਨਾ ਚਿਰ?
3: ਐਕਚੁਅਲੀ ਇੱਕ ਅਪਾਇੰਟਮੈਂਟ ਚ ਬਿਜ਼ੀ ਹੋ ਗਈ ਸੀ।
0: ਅਪਾਇੰਟਮੈਂਟ ਜਾਂ ਕੋਈ ਕਿਤੇ ਫੇਰੇ ਤੌਰੇ ਚ?
3: ਨਹੀਂ ਨਹੀਂ ਨਹੀਂ, ਕਿਤੇ ਫੇਰੇ।
0: ਪੱਕੀ ਗੱਲ ਆ? ਮੈਂ ਕਿਹਾ ਹੁਣ ਮੈਂ ਜੇ ਫੇਸਬੁੱਕ ਖੋਲ ਕੇ ਦੇਖ ਲਿਆ ਤੇ ਹਰਪ੍ਰੀਤ ਡਾਊਨਟਾਊਨ ਟੋਰਾਂਟੋ ਕਿਸੇ 5 ਸਟਾਰ ਰੈਸਟੋਰੈਂਟ ਤੇ ਬੈਠੇ ਆ ਫਿਰ?
3: ਨਹੀਂ, ਅੱਛੀ
0: ਹੈ, ਅੱਛੀ ਹੈ। ਚਲੋ, ਹਰਪ੍ਰੀਤ ਸੈਣੀ ਜੀ ਸਾਡੇ ਨਾਲ ਨੇ ਤੇ ਹਰਪ੍ਰੀਤ ਪੰਜਾਬੀ ਲਹਿਰਾਂ ਦੇ ਕੋਈ ਸਪੌਂਸਰ ਨਹੀਂ ਹੈਗੇ, ਸਾਡੀ ਟੀਮ ਦੇ ਬੜੇ ਸੀਨੀਅਰ ਮੈਂਬਰ ਨੇ ਬੜੇ ਲੰਬੇ ਸਮੇਂ ਤੋਂ। ਸੋ ਫੁੱਲੀ ਟਰਸਟ ਕਰਕੇ ਕੋਈ ਵੀ ਇੰਸ਼ੋਰੈਂਸ ਦੀ ਤੁਸੀਂ ਜਾਣਕਾਰੀ ਲੈਣੀ ਹੈ, ਕੋਈ ਵੀ ਆਪਣੇ ਲਈ, ਫੈਮਿਲੀ, ਬੱਚਿਆਂ ਲਈ, ਕੋਈ ਪੇਰੈਂਟਸ ਲਈ ਤੁਸੀਂ ਇੰਸ਼ੋਰੈਂਸ ਇਨਵੈਸਟਮੈਂਟ ਪਲੈਨਿੰਗ ਦੀ ਗੱਲ ਕਰਨੀ ਹੈ, 416-817-5500 ਫੋਨ ਨੰਬਰ। ਹਰਪ੍ਰੀਤ, ਫਿਰ ਸ਼ੇਅਰ ਕਰੀਏ ਅੱਜ ਦੀ ਇਨਫੋਰਮੇਸ਼ਨ।
3: ਬਿਲਕੁਲ ਨਵੀ, ਸੋ ਜਿੱਥੇ ਆਪਾਂ ਇੰਸ਼ੋਰੈਂਸ ਪਲਾਨਸ ਦੀ ਗੱਲ ਕਰ ਰਹੇ ਹਾਂ, ਕਿਉਂਕਿ ਡਿਫਰੈਂਟ ਡਿਫਰੈਂਟ ਦੇ ਪਲਾਨਸ ਹੈਗੇ ਆ ਔਰ ਹਰੇਕ ਕਲਾਇੰਟ ਦੇ ਲਈ ਉਹਨਾਂ ਦੀ ਸਿਚੁਏਸ਼ਨ ਦੇ ਅਕੋਰਡਿੰਗਲੀ, ਉਹਨਾਂ ਦੇ ਬਜਟ ਦੇ ਅਕੋਰਡਿੰਗਲੀ ਪਲਾਨ ਨੂੰ ਡਿਜ਼ਾਈਨ ਕੀਤਾ ਜਾ ਸਕਦਾ। ਕਿਉਂਕਿ ਕਈ ਵਾਰ ਇੱਦਾਂ ਹੁੰਦਾ ਹੈਗਾ ਕਿ ਸਾਡਾ ਬਜਟ ਵੀ ਹੁੰਦਾ ਆ, ਸਾਡੇ ਕੋਲ ਪੈਸੇ ਵੀ ਹੈਗੇ ਆ, ਸਾਡੀ ਅਫੋਰਡੇਬਿਲਟੀ ਵੀ ਹੈਗੀ ਆ, ਬਟ ਸਾਡੀ ਮੈਡੀਕਲ ਸਿਚੁਏਸ਼ਨ ਇੱਦਾਂ ਦੀ ਹੋ ਗਈ ਆ ਕਿ ਆਪਾਂ ਜਿਹੜੀ ਨਵੀਂ ਕਵਰੇਜ ਲੈਣ ਦੇ ਲਈ ਕੁਆਲੀਫਾਈ ਨਹੀਂ ਕਰਦੇ ਹੈਗੇ, ਜਾਂ ਜਿਹੜੇ ਰੈਗੂਲਰ ਸਟੈਂਡਰਡ ਪਲਾਨ ਹੈਗੇ ਇੰਸ਼ੋਰੈਂਸ ਦੇ ਉਹ ਸਾਨੂੰ ਨਹੀਂ ਮਿਲਦੇ ਹੈਗੇ। ਸੋ ਉਹਨਾਂ ਸਿਚੁਏਸ਼ਨ ਦੇ ਵਿੱਚ ਸਾਡੇ ਕੋਲ ਡਿਫਰੈਂਟ ਡਿਫਰੈਂਟ ਨਾਨ ਮੈਡੀਕਲ ਪਲਾਨ ਜਿਹੜੇ ਹੈਗੇ ਉਹ ਅਵੇਲੇਬਲ ਆ, ਖਾਸ ਕਰਕੇ ਜੇ ਤੁਹਾਨੂੰ ਕੋਈ ਮੈਡੀਕਲ ਕੰਸਰਨ ਹੋ ਗਿਆ, ਤੁਸੀਂ ਆਪਣੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਦੇਖ ਰਹੇ ਆ ਜਾਂ ਫਿਰ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੇਖ ਰਹੇ ਆ, ਜ਼ਰੂਰ ਤੁਸੀਂ ਇੱਕ ਵਾਰੀ ਮੇਰੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਲਾਈਫ ਇੰਸ਼ੋਰੈਂਸ ਦੇ ਵਿੱਚ ਅਪ ਟੂ $500,000 ਤੱਕ ਦੀ ਨਾਨ ਮੈਡੀਕਲ ਕਵਰੇਜ ਸਾਨੂੰ ਮਿਲ ਸਕਦੀ ਆ। ਤੇ ਜੇ ਆਪਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਗੱਲ ਕਰੀਏ, ਉਹਦੇ ਵਿੱਚ ਵੀ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਆ ਚੁੱਕੇ ਆ, ਤੁਹਾਨੂੰ ਪਹਿਲਾਂ ਕੋਈ ਹਾਰਟ ਦੀ ਕੰਡੀਸ਼ਨ ਹੋ ਚੁੱਕੀ ਆ, ਕੋਈ ਕੈਂਸਰ ਦਾ ਇਸ਼ੂ ਹੋ ਚੁੱਕਾ ਆ, ਸਾਡੇ ਕੋਲ ਜਿਹੜਾ ਇਹ ਨਾਨ ਮੈਡੀਕਲ ਪਲਾਨ ਆ ਇਹਦੇ ਵਿੱਚ $75,000 ਤੱਕ ਦੀ ਕਵਰੇਜ ਲਈ ਤੁਸੀਂ ਕੁਆਲੀਫਾਈ ਕਰ ਸਕਦੇ ਆ। ਐਂਡ ਅਗਰ ਪਹਿਲਾਂ ਕਵਰੇਜ ਲੈਣ ਤੋਂ ਪਹਿਲਾਂ ਹਾਰਟ ਕੰਡੀਸ਼ਨ ਹੋ ਵੀ ਚੁੱਕੀ ਆ ਤਾਂ ਇਸ ਵਾਲੇ ਪਲਾਨ ਦੇ ਵਿੱਚ ਤੁਸੀਂ ਦੁਬਾਰਾ ਤੋਂ ਉਸ ਕੰਡੀਸ਼ਨ ਦੇ ਲਈ ਕੁਆਲੀਫਾਈ ਹੋ ਸਕਦੇ ਆ। ਸੋ ਕਈ ਵਾਰ ਸਾਡੇ ਲਿਸਨਰਸ ਦਾ ਕੰਸਰਨ ਸੀਗਾ ਕਿ ਸਾਡੇ ਸਟੈਂਟ ਪਏ ਆ, ਦੁਬਾਰਾ ਤੋਂ ਸਾਨੂੰ ਕੋਈ ਹਾਰਟ ਦੀ ਕੰਡੀਸ਼ਨ ਆ ਗਈ, ਕੀ ਆਪਾਂ ਕਵਰ ਹੋਵਾਂਗੇ ਕਿ ਨਹੀਂ ਹੋਵਾਂਗੇ, ਇਸ ਪਲਾਨ ਦੇ ਵਿੱਚ ਤੁਸੀਂ ਕੁਆਲੀਫਾਈ ਕਰ ਸਕਦੇ ਆ। ਇੱਕ ਵਾਰ ਜ਼ਰੂਰ ਇਹਦੀਆਂ ਕੰਡੀਸ਼ਨ ਜਾਣਨ ਦੇ ਲਈ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਆ। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਦਾ ਆਫਿਸ। ਤੇ ਜੇ ਤੁਸੀਂ ਆਪਣੇ ਪੀ ਪੇਰੈਂਟਸ ਦੇ ਲਈ ਕਵਰੇਜ ਦੇਖ ਰਹੇ ਹਾਂ। ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਉਹਨਾਂ ਦੇ ਲਈ ਫਾਈਨਲ ਐਕਸਪੈਂਸ ਦੀ ਕਵਰੇਜ ਕਰਨਾ ਚਾਹੁੰਦੇ ਹੁੰਦੇ ਹਾਂ ਡਿਊ ਟੂ ਉਹਨਾਂ ਦੇ ਮੈਡੀਕਲ ਰੀਜ਼ਨਸ, ਜਾਂ ਕਈ ਵਾਰ ਇੱਦਾਂ ਹੁੰਦਾ ਹੈਗਾ ਕਿ ਮੈਡੀਕਲ ਰੀਜ਼ਨਸ ਨਹੀਂ ਵੀ ਹੈਗੇ ਬਟ ਅਸੀਂ ਉਹਨਾਂ ਦੇ ਲਈ ਕੋਈ ਲਾਈਫ ਇੰਸ਼ੋਰੈਂਸ ਦਾ ਪਲਾਨ ਲੈਣਾ ਚਾਹੁੰਦੇ ਹਾਂ, ਬਟ ਕਿਉਂਕਿ ਉਹਨਾਂ ਦੀ ਏਜ ਦੇ ਅਕੋਰਡਿੰਗਲੀ ਜਿਹੜਾ ਪਲਾਨ ਹੈਗਾ ਉਹ ਐਕਸਪੈਂਸਿਵ ਹੋ ਸਕਦਾ ਹੈ, ਤਾਂ ਉਹਨਾਂ ਦੇ ਲਈ ਵੀ ਸਾਡੇ ਕੋਲ ਇੱਕ ਵੇ ਆਊਟ ਹੈਗਾ ਹੈ ਜਿਹਦੇ ਵਿੱਚ ਤੁਸੀਂ ਪੇਰੈਂਟਸ, ਦੋਨੋਂ ਪੇਰੈਂਟਸ ਹੋਣੇ ਚਾਹੀਦੇ ਆ, ਤੇ ਉਸ ਕੰਡੀਸ਼ਨਸ ਦੇ ਵਿੱਚ ਤੁਸੀਂ ਉਹਨਾਂ ਦੀ ਜੁਆਇੰਟ ਲਾਸਟ ਉਡਾਈ ਪਲਾਨ ਲੈ ਸਕਦੇ ਆ ਜਿਹਦਾ ਪ੍ਰੀਮੀਅਮ ਰੈਗੂਲਰ ਪਲਾਨ ਨਾਲੋਂ ਵੇ ਲੋਅਰ ਹੈਗਾ ਆ, ਬਹੁਤ ਘੱਟ ਹੈਗਾ ਆ। ਜਿੱਥੇ ਤੁਸੀਂ $25,000 ਦੀ ਪਾਲਿਸੀ ਲੈਣ ਦੇ ਲਈ ਕੁਆਲੀਫਾਈ ਕਰਨਾ ਸੀ, ਉੱਥੇ ਇਸ ਪਲਾਨ ਦੇ ਵਿੱਚ ਤੁਸੀਂ $1-2 lakh ਤੱਕ ਦੀ ਕਵਰੇਜ ਵੀ ਲੈ ਸਕਦੇ ਆ, ਤੇ ਉਹਦਾ ਪ੍ਰੀਮੀਅਮ ਜਿਹੜਾ ਹੈਗਾ ਆ ਉਹ ਕਾਫੀ ਘੱਟ ਹੋਊਗਾ ਉਹਨਾਂ ਦੇ ਇੰਡੀਵਿਜੁਅਲ ਪਲਾਨ ਦੇ ਨਾਲੋਂ। ਸੋ ਕੋਈ ਵੀ ਤੁਹਾਡੇ ਕੁਐਸਚਨ ਹੈਗੇ ਆ, ਨੰਬਰ ਹੈਗਾ ਜੀ ਮੇਰਾ 416-8176500, ਓਨਟੈਰੀਓ ਤੋਂ ਬਾਹਰ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਅਲਬਰਟਾ, ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਦੇ ਵਿੱਚ ਵੀ ਮੈਂ ਲਾਇਸੈਂਸ ਦਾ। ਸੋ ਅਗਰ ਤੁਹਾਡੇ ਕੋਈ ਵੀ ਕੰਸਰਨ ਹੋਣ, ਕੋਈ ਵੀ ਕੁਐਸਚਨ ਹੋਣ, ਨੰਬਰ ਮੇਰਾ ਅਗੇਨ 416-8176500, 416-8176500।
0: 416-8176500 ਇੱਕ ਕੁਇਕ ਨੰਬਰ ਹੈ, 416-8176500। ਹਰਪ੍ਰੀਤ ਥੈਂਕ ਯੂ,
3: ਥੈਂਕ ਯੂ ਸੋ ਮਚ,
0: ਥੈਂਕ ਯੂ ਜੀ। ਸੋ ਪ੍ਰੋਗਰਾਮ ਹੈ ਪੰਜਾਬੀ ਰਾ ਤੇ ਗੀਤ ਦੀ ਰਿਕੁਐਸਟ ਆਈ ਹੈ ਤੇ ਲਾ ਦਿੰਦੇ, ਮੈਂ ਕਹਿੰਦਾ ਚੱਕ ਦਿਆਂਗੇ ਫੱਟੇ ਹੁਣ ਤੇਰੇ ਜਗ੍ਹਾ।